0: ਹੁਣ ਅਖਬਾਰੀ ਖਬਰਾਂ ਦੇ ਉੱਤੇ ਜਾਂ ਹੋਰ ਬਾਕੀ ਗੱਲਾਂ ਦੇ ਉੱਤੇ ਜਿਹੜਾ ਹੈਗਾ ਤਾਂ ਹੀ ਗੌਰ ਕੀਤਾ ਜਾ ਸਕਦਾ ਆ, ਜੇ ਪ੍ਰੋਪਰ ਪਟੀਸ਼ਨ ਜਿਹੜੀ ਹੈਗੀ ਆ ਉਹ ਬਣ ਕੇ ਮੇਰੇ ਕੋਲ ਆਈ ਹੁੰਦੀ ਤੇ
1: ਜੀ ਬਿਲਕੁਲ
0: ਉਹਨਾਂ ਨੇ ਅੱਜ ਇਹ ਐਕਸਪਲੇਨੇਸ਼ਨ ਦਿੱਤੀ ਹੈਗੀ ਆ ਜੀ।
1: ਜੀ
0: ਬਟ ਸਮਝਦਾਰ ਬੰਦੇ ਇਹ ਕਹਿੰਦੇ ਹੈਗੇ ਕਿ ਤੁਸੀਂ ਵੀ ਦਿੱਲੀ ਚ ਬੈਠੇ ਆ, ਦਿੱਲੀ ਦੇ ਵਿੱਚ ਜੋ ਹੋ ਰਿਹਾ ਤੁਹਾਨੂੰ ਪਤਾ ਨਹੀਂ ਹੈਗਾ, ਤੁਸੀਂ ਸੂਬਾ ਵੋਟੋ ਵੀ ਤਾਂ ਲੈ ਹੀ ਸਕਦੇ ਸੀ।
1: ਜੀ ਬਿਲਕੁਲ
0: ਜੀ, ਜੇ ਉਹ ਅਗਲਾ ਬੰਦਾ ਤੁਹਾਨੂੰ ਪੁਆਇੰਟ ਆਊਟ ਕਰ ਰਿਹਾ ਸੀ ਤੇ ਤੁਸੀਂ ਜਿਹੜਾ ਆ ਅਗਲੇ ਬੰਦੇ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਉਸ ਬੰਦੇ ਨੂੰ ਡਿਸਰਿਗਾਰਡ ਕਰਕੇ ਤੇ ਕਿਹਾ ਸਾਡੇ ਕੋਲ ਸਮਾਂ ਨੀ ਹੈਗਾ ਤੇ ਨਾ ਮੈਂ ਦੇਖਣੀ ਹੈ ਜੀ, ਬੈਟਰ ਉਹਨੂੰ ਕਹਿੰਦੇ ਵਕੀਲ ਸਾਹਿਬ ਇਹਨੂੰ ਪ੍ਰੋਪਰ ਪਟੀਸ਼ਨ ਬਣਾ ਕੇ ਲਾਉਂਗੇ ਫੇਰ ਆਪਾਂ ਗੌਰ ਕਰ ਸਕਦੇ ਹਾਂ।
1: ਬਿਲਕੁਲ
0: ਗੱਲ ਤਾਂ ਉਹੀ ਹੁੰਦੀ ਹੈਗੀ ਜੀ ਜਿਹੜੀ ਅੱਜ ਤੁਸੀਂ ਸਮਝਾ ਰਹੇ ਹਾਂ ਲੋਕਾਂ ਨੂੰ, ਤੁਸੀਂ ਪਹਿਲਾਂ ਉਸ ਬੰਦੇ ਨੂੰ ਸਮਝਾ ਦਿੰਦੇ ਤੇ ਉਹ ਤਾਂ ਇਹ ਗੱਲ ਏਦਾਂ ਦੀ ਹੁੰਦੀ ਨਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਅੱਗੇ ਜਿਹੜਾ ਹੈਗਾ ਆ ਇਹ ਕਾਕਰੋਚ ਸ਼ਬਦ ਵੀ ਤਾਂ ਜਿਹੜਾ ਆ ਚੀਫ ਜਸਟਿਸ ਦੇ ਮੂੰਹ ਹੀ ਨਿਕਲਿਆ ਸੀ, ਜਿਹਦੇ ਕਰਕੇ ਅਗਲਿਆਂ ਨੇ ਕਾਕਰੋਚ ਜਨਤਾ ਪਾਰਟੀ ਬਣਾ ਲਈ ਜੀ।
1: ਜੀ,
0: ਸੋ ਇਸ ਕਰਕੇ ਬਾਕੀ ਜਿਹੜੀ ਹੈਗੀ ਆ ਪ੍ਰੋਬਲਮ ਤਾਂ ਸਾਰੇ ਕੰਟਰੀ ਦੇ ਵਿੱਚ ਹੈਗੀ ਹੈ ਜੀ, ਅਨਰੈਸਟ ਸਾਰੇ ਕੰਟਰੀ ਦੀ ਹੈਗੀ ਆ ਜੀ।
1: ਜੀ,
0: ਬਾਕੀ ਉਹਨੂੰ ਹਵਾ ਦੇਣ ਵਾਸਤੇ ਜਿਹੜਾ ਆ ਹੋਰ ਜਥੇਬੰਦੀਆਂ ਆ ਜਾਂਦੀਆਂ ਵਿੱਚ ਜੀ, ਨਿਹੰਗ ਸਿੰਘ ਉੱਥੇ ਗੱਤਕਾ ਖੇਡਣ ਲੱਗ ਪਏ ਜੀ। ਹੁਣ ਅੱਜ ਜਿਹੜਾ ਆ ਪਤਾ ਨੀ ਉੱਥੇ ਜਿਹੜਾ ਆ ਇਹ ਦੀਪੀਕੇ ਆ ਉਹਨੇ ਕਿਤੇ ਨਿਹੰਗ ਸਿੰਘਾਂ ਬਾਰੇ ਕੋਈ ਕਮੈਂਟ ਕਰ ਦਿੱਤਾ ਹੋਊਗਾ ਜਾਂ ਉਹਨਾਂ ਨੂੰ ਕਹਿਤਾ ਹੋਊਗਾ ਵੀ ਤੇ ਨਾ ਹੋਵੋ। ਹੁਣ ਅੱਜ ਇੱਕ ਨਿਹੰਗ ਸਿੰਘ ਹੈਗੇ ਆ ਉਹ ਧਮਕੀ ਦੇ ਰਹੇ ਵੀ ਕੱਲ ਨੂੰ 11 ਵਜੇ ਤੱਕ ਸਾਡੇ ਕੋਲ ਆ ਕੇ ਤੇ ਮਾਫ਼ੀ ਮੰਗ ਜਾਏ, ਨਹੀਂ ਤਾਂ ਫਿਰ ਅਸੀਂ ਉਹਦੇ ਅੰਦੋਲਨ ਵੱਲ ਨੂੰ ਪੂੰਜ ਕਰ ਜਾਂਗੇ ਜੀ। ਚਲੋ
1: ਅਸੀਂ ਕਲਾਰਾ ਪਾਵਾਂਗੇ,
0: ਪਤਾ ਨੀ ਕੀ, ਬਿਲਕੁਲ ਜੀ ਕਲਾਰਾ ਪਾਵਾਂਗੇ, ਬਿਲਕੁਲ ਪਾਵਾਂਗੇ ਜੀ। ਫੌਜਾਂ ਜਦੀਆਂ ਗਈਆਂ ਹੀ ਆ ਤੇ ਏਦਾਂ ਹੀ ਥੋੜਾ ਆ ਜਾਣਗੀਆਂ, ਉਹ ਤਾਂ ਇਹਨਾਂ ਨੇ ਹੁਣ ਵੀ ਹੀਲ ਚਲਾਈ ਹੈਗੀ ਆ ਤੇ ਉਹਨਾਂ ਨੂੰ ਵਾਪਸ ਮੰਗਾਉਣਗੇ ਵੀ ਆ ਜਾਓ ਵੀ ਆ ਜਾਓ, ਇੱਧਰ ਤੁਹਾਡਾ ਕੰਮ ਆ ਗਿਆ ਆ
1: ਜੀ, ਬਿਲਕੁਲ
0: ਇੱਥੇ ਤੁਸੀਂ ਸੜਕਾਂ ਤੇ ਘੁਮਾਓ, ਇੱਥੇ ਸੜਕਾਂ ਤੇ ਖੇਡੋ ਗੱਤਕਾ ਆ ਕੇ
1: ਜੀ। ਤੇ ਸੈਣੀ ਸਾਹਿਬ ਇੱਧਰ ਰਵਨੀਤ ਬਿੱਟੂ ਹੁਣਾਂ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਜੀ।
0: ਦਿੱਤਾ ਨਹੀਂ ਗਿਆ ਜੀ, ਲੈ ਲਿਆ ਗਿਆ ਜੀ,
1: ਲੈ ਲਿਆ ਗਿਆ। ਅੱਛਾ ਜੀ, ਕਿਆ ਬਾਤ ਹੈ ਜੀ, ਮਨਜ਼ੂਰ ਕਰ ਲਿਆ ਜੀ।
0: ਹੋਰ ਮਨਜ਼ੂਰ ਤਾਂ ਫਿਰ ਰਾਸ਼ਟਰਪਤੀ ਨੇ ਜਦੋਂ ਪਹੁੰਚ ਗਿਆ ਮਨਜ਼ੂਰ ਕਰ ਲਿਆ, ਇਸ ਕਰਕੇ ਉਹਨਾਂ ਨੇ ਇਹ ਸਰ ਹੋਣਾ ਹੀ ਸੀਗਾ ਉਹਨਾਂ ਦਾ ਜਿਹੜਾ ਹੈਗਾ, ਜਦੋਂ ਰਾਜ ਸਭਾ ਦਾ ਟੈਨਿਓਰ ਖਤਮ ਹੋ ਗਿਆ ਸੀਗਾ ਤੇ ਵਿਦਿਨ 6 ਮੰਥ ਜਾਂ ਤਾਂ ਉਹਨਾਂ ਨੂੰ ਰਾਜ ਸਭਾ ਦੀ ਕੋਈ ਸੀਟ ਦਿੱਤੀ ਜਾਂਦੀ ਜਾਂ ਰੈਜ਼ਿਗਨੇਸ਼ਨ ਜਿਹੜਾ ਆ ਦੇਣਾ ਹੀ ਪੈਣਾ ਸੀਗਾ ਜੀ, ਤੇ ਉਹ ਰੈਜ਼ਿਗਨੇਸ਼ਨ ਲੈ ਲਿਆ ਆ। ਹੁਣ ਦੇਖੋ ਵੀ ਬਿੱਟੂ ਸਾਹਿਬ ਨੂੰ ਮੁੜ ਕੇ ਜਿਹੜਾ ਆ ਕੋਈ ਅਹੁਦਾ ਨਸੀਬ ਹੁੰਦਾ ਕਿ ਨਹੀਂ ਹੁੰਦਾ ਜੀ।
1: ਜੀ,
0: ਉਹਨਾਂ ਨੇ ਵੈਸੇ ਜਿਹੜਾ ਆ ਵੀ ਇਸ ਅਹੁਦੇ ਦਾ ਮੁੱਲ ਬੜਾ ਤਾਰਿਆ ਜੀ।
1: ਜੀ,
0: ਉਹਨਾਂ ਨੇ ਜਿੱਥੇ ਵੀ ਉਹ ਕਹਿੰਦੇ ਹੁੰਦੇ ਨਾ ਜੀ ਲੋਇਲ ਮੋਰ ਦੈਨ ਕਿੰਗ, ਰਾਜੇ ਨਾਲੋਂ ਵੀ ਆਪਣੇ ਆਪ ਨੂੰ ਵੱਧ ਵਫ਼ਾਦਾਰ ਦੱਸਣਾ
1: ਦੱਸਿਆ ਜੀ।
0: ਉਹ ਇਸ ਕਰਕੇ ਉਹਨਾਂ ਨੇ ਬੀਜੇਪੀ ਨੂੰ ਮਤਲਬ ਵੱਧ ਦੱਸਿਆ ਜੀ ਵੀ ਹਾਂ ਜੀ ਭਾਈ ਵਫ਼ਾਦਾਰੀ ਮੇਰੀ ਚ ਕੋਈ ਕਮੀ ਨਾ ਰਹਿ ਜਾਏ ਜੀ।
1: ਜੀ,
0: ਤੇ ਬਟ ਉਹਨਾਂ ਨੇ ਜਿੰਨਾ ਚਿਰ ਵਰਤਣਾ ਸੀ ਵਰਤ ਲਿਆ ਜੀ।
1: ਜੀ ਬਿਲਕੁਲ,
0: ਹੁਣ ਦੇਖਦੇ ਹੈਗੇ ਜਾਖੜ ਸਾਹਿਬ ਨੂੰ ਅਪਲਾਈਜ਼ ਕਰਦੇ ਆ ਕਿ ਨਹੀਂ ਕਰਦੇ ਜੀ।
1: ਜੀ ਬਿਲਕੁਲ ਹੈ ਜੀ,
0: ਬਾਕੀ ਪੰਜਾਬ ਦੇ ਵਿੱਚ ਸਿਆਸਤ ਹੈਗੀ ਆ ਜੀ, ਉਹ ਹੋ ਸਕਦਾ ਹੈ ਮੁੱਖ ਮੰਤਰੀ ਦਾ ਚਿਹਰਾ ਹੀ ਬਣਾ ਦੇਣ ਜੀ।
1: ਹਾਂ, ਕਹਿੰਦਾ ਵਿੱਚ ਰੋਲਾ ਤਾਂ ਪੈਂਦਾ ਇਸ ਚੀਜ਼ ਦਾ,
0: ਸਰ ਜੇ ਨਹੀਂ ਬਣਦੀ ਦਿਸਦੀ ਹੋਊਗੀ ਤੇ ਜਿਹਨੂੰ ਮਰਜ਼ੀ ਬਣਾ ਦੇਣ ਜੀ,
1: ਭਾਈ 4 ਵੋਟਾਂ ਜਿਹੜੀਆਂ ਪੈਣੀਆਂ ਫਿਰ ਨਹੀਂ ਪੈਣੀਆਂ
0: ਨਾ ਸਹੀ, ਕੋਈ ਗੱਲ ਨੀ, ਜ਼ਿੰਮੇਵਾਰੀ ਤਾਂ ਹੈ ਨਾ ਭਾਈ, ਤੁਹਾਨੂੰ ਜ਼ੋਰ ਲਾਓ ਬਈ ਤੁਸੀਂ ਤੂੰ ਚਿਹਰਾ ਹੈ ਬਈ ਠੀਕ ਠਾਕ ਆ,
1: ਜੀ
0: ਦੇਣਾ ਲੈਣਾ ਤਾਂ ਕੁਛ ਨੀ ਜੀ,
1: ਮੈਨੂੰ
0: ਕਹਿ ਦੇਣਾ ਵੀ ਚੱਲ ਠੀਕ ਹੈ ਜਾ ਬਈ ਤੂੰ ਬਣੇਗਾ।
1: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਆਪਣੇ ਬਹਾਦਰ ਸਿੰਘ ਜੀ ਜੁੜੇ ਆ ਡੈਨਮਾਰਕ ਤੋਂ ਗੱਲਬਾਤ, ਸ਼ਾਇਦ ਤੁਹਾਨੂੰ ਵੀ ਕੋਈ ਨਾ ਕੋਈ ਕਰਨੀ ਚਾਹੁੰਦੇ ਹੋਣਗੇ, ਚਲੋ ਨਾਲ ਲੈ ਦਿੰਦੇ ਉਹਨਾਂ ਨੂੰ। ਸਤਿ ਸ੍ਰੀ ਅਕਾਲ ਜੀ ਬਹਾਦਰ ਸਿੰਘ ਜੀ। ਹਾਂਜੀ, ਕਰ ਲਓ ਪੂਰੀ ਗੱਲ ਫਿਰ ਮੈਂ ਕਰਦਾ ਜੀ ਉਹਨਾਂ ਨੂੰ ਲੈਣਾ।
0: ਹਾਂਜੀ ਬਹਾਦਰ ਸਿੰਘ ਜੀ, ਸਤਿ ਸ੍ਰੀ ਅਕਾਲ ਜੀ, ਕੱਲ ਤਾਂ ਤੁਸੀਂ ਚੰਗੀ ਰੇਲ ਬਣਾ ਗਏ ਜੀ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਉਹ ਵਕੀਲ ਸਾਹਿਬ ਦਾ ਕੀ ਆ, ਉਹ ਤੁਸੀਂ ਮੇਰਾ ਆਟਾ ਕੜਾ ਤਾ ਇੱਕ ਦਿਨ ਪਹਿਲਾਂ ਤੇ ਤੁਸੀਂ ਕਹਿੰਦਾ ਵੇ ਤੇ ਰੋਟੀਆਂ ਬਣਾਉਣ ਤੇ ਲੱਗ ਗਏ, ਤੁਰਕੀ ਲਾਉਣ ਲੱਗ ਪਏ ਭਾਜ ਸਾਹਿਬ ਹੈਂ। ਉਹ ਕੱਲ ਵੀ ਤੁਹਾਡੀ ਕੱਲ ਤੁਹਾਡੀ ਗੇਮ ਪੈ ਗਈ ਕੁਦਰਤੀ, ਜੋ ਤੁਸੀਂ ਗਏ ਆ ਮੇਰਾ ਹਾਸਾ ਨਿਕਲ ਗਿਆ, ਕਹਿੰਦੇ ਵੀ ਇਹ ਜੀ ਲਾ ਪਿਆ ਫੋਨ ਅੱਛਾ ਜਿਹੜੀ ਨਾ ਤੁਸੀਂ ਅੱਜ ਗੱਲ ਕਰਦੇ ਪਏ ਹੁਣ।
1: ਹਾਂਜੀ,
2: ਪਹਿਲਾਂ ਤਾਂ ਚਲੋ ਦੋ ਗੱਲਾਂ ਆ, ਪਹਿਲਾਂ ਗੱਲ ਛੋਟੀ ਗੱਲ ਤਾਂ ਜਿਹੜੀ ਨੰਗਾ ਵਾਲੀ ਤੁਸੀਂ ਕਰ ਰਹੇ ਹੈਗੇ,
1: ਹਾਂਜੀ
2: ਉਹ ਨੰਗਾ ਵਾਲੀ ਇੱਕ ਮੈਂ ਦੇਖੀ ਵੀਡੀਓ, ਪਤਾ ਨੀ ਇੱਕ ਮਹਾਤਰ ਜਾਂ ਵਿਚਾਰਾਂ ਨੂੰ ਥੱਲੇ ਬਿਠਾ

0: ਰਿਹਾ, ਤੁਸੀਂ ਆਪਣੇ ਹੱਥ ਪੋਸਟ ਪਾਈ, ਉਹ ਤੁਹਾਨੂੰ ਸਹੀ ਲੱਗਣੀ ਹਮੇਸ਼ਾ ਹਮੇਸ਼ਾ ਤੁਹਾਨੂੰ ਸਹੀ ਲੱਗਣੀ,
1: ਬਿਲਕੁਲ
0: ਪੋਸਟ ਯਾਨੀ ਮੈਂ ਤੁਹਾਨੂੰ ਮੈਨੂੰ ਲੱਗਣੀ ਆ,
1: ਜੀ
0: ਜ਼ਰੂਰੀ ਨਹੀਂ ਕਿ ਮੇਰੀ ਪੋਸਟ ਤੁਹਾਨੂੰ ਸਹੀ ਲੱਗੇ ਤਾਂ ਤੁਹਾਡੀ ਮੈਨੂੰ ਲੱਗੇ।
1: ਮੈਨੂੰ ਲੱਗੇ ਜੀ।
0: ਅੱਛਾ ਉਹ ਪਤਾ ਮੋਰੋ ਕੀ ਕਹਿਣ ਡਿਓ, ਮੈਂ ਤਾਂ ਉਸ ਗੱਲ ਤੇ ਹੈਰਾਨ ਹੋ ਗਿਆ ਵੀ ਦੱਸੋ ਉਹ ਕਿਹਦੇ ਕਿਹਦੇ ਮਤਲਬ ਕਿੱਦਾਂ ਟਾਈਮ ਕੱਢਣਾ ਇਸ ਕੰਮ ਲਈ ਜਿਹੜਾ ਉਹਨੇ ਕਿਹਾ। ਕਹਿੰਦਾ ਵੀ ਅਸੀਂ ਹੁਣ ਜਿਹੜਾ ਸਾਨੂੰ ਕਮੈਂਟ ਕਰਦਾ ਨਾ ਗਲਤ, ਅਸੀਂ ਕੱਲੇ ਕੱਲੇ ਦੇ ਸਕਰੀਨ ਸ਼ੋਟ ਲੈ ਕੇ ਰੱਖਣ ਡੇ ਹਾਂ, ਅਸੀਂ ਉਹਨੂੰ ਕੱਲੇ ਕੱਲੇ ਨੂੰ ਚੱਕ ਚੱਕਣਾ ਆ।
1: ਅੱਛਾ
0: ਦੱਸੋ
1: ਜੀ।
0: ਭਲਾ ਅੱਛਾ ਉਹ ਉਸੇ ਥੱਲੇ ਵੀਡੀਓ ਦੇ ਲੋਕਾਂ ਨੇ ਫੇਰ ਕਮੈਂਟ ਕੀਤੇ, ਉਹ ਕਹਿੰਦਾ ਤੂੰ ਸਾਰਾ ਮੇਰਾ ਕਰ ਲਾ ਪਹਿਲਾਂ, ਤੂੰ ਪਹਿਲਾਂ ਮੇਰੀ ਸਕਰੀਨ ਸ਼ੋਟ ਕਰ ਲਾ। ਦੇਖੋ ਕਿੰਨੀ ਬੇਇੱਜ਼ਤੀ ਕਰਾਈ ਉਹਨੇ ਆਪਣੀ।
1: ਜੀ
0: ਮੈਂ ਇਸ ਗੱਲ ਤੇ ਹੈਰਾਨ ਹੋ ਗਿਆ ਕਿ ਇਹਨਾਂ ਕੋਲ ਇੰਨਾ ਟਾਈਮ ਆ ਵੀ ਤੁਸੀਂ ਸਕਰੀਨ ਸ਼ੋਟ ਲੈ ਕੇ ਰੱਖਣੇ ਆ, ਵੀ ਬੰਦੇ ਨੂੰ ਲੱਭਣ ਜਾਓਗੇ, ਗੱਡੀ ਚ ਤੇਲ ਪਾਓਗੇ, ਪੰਜ ਸੱਤ ਜਣੇ ਬੈਠੋਗੇ, ਫਿਰ ਲੈ ਕੇ ਆਓਗੇ,
1: ਬਹਾਦਰ ਜੀ ਕਿਹੜਾ ਪੱਲੇ ਪਵਾਉਣਾ ਬੰਦੇ ਨੇ।
0: ਮੈਂ ਤੁਸੀਂ ਤੁਸੀਂ ਅਕਸਰ ਗੱਲ ਕਰਦੇ ਹੁੰਦੇ ਆ ਜਦੋਂ ਤੁਸੀਂ ਇਹਨਾਂ ਭਾਜੀ ਹੁਣਾਂ ਨਾਲ ਵੀ ਗੱਲ ਕਰਦੇ, ਵਕੀਲ ਸਾਹਿਬ ਨਾਲ ਵੀ, ਵੀ ਸਾਨੂੰ ਇੱਥੇ ਆ ਕੇ ਬਾਹਰ ਆ ਕੇ ਬਹੁਤ ਗੱਲਾਂ ਦੀ ਅਕਲ ਆਈ ਹੈ, ਬਹੁਤ ਜ਼ਿਆਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਜੇ ਮੈਂ ਵੀ ਹੁੰਦਾ ਨਾ ਇੰਡੀਆ ਤੇ ਮੈਂ ਵੀ ਉਹ ਦਾਤੀ ਪੱਲੀ ਚੱਕ ਕੇ ਤਾਂ ਛੁੱਟ ਛੱਟ ਕੇ ਦੌੜ ਕੇ ਤਾਂ ਮੈਂ ਵੀ ਚੱਕ ਕੇ ਸਾਰਾ ਰੂੜੀਆਂ ਦੇ ਪਿੱਛੇ ਜਾ ਕੇ ਘੁੰਮਿਆ ਹੋਣਾ, ਮੂੰਹ ਮੂੰਹ ਸਿਰ ਕਾਲਾ ਕਰਾ ਕੇ ਸ਼ਾਮ ਨੂੰ ਆ ਗਏ ਨਾ, ਗਰਮ ਪਾਣੀ ਧੋ ਕੇ ਕਾਲੋ ਕੋਲ ਲਾਉਣੀ ਸੀ ਮੂੰਹ ਤੋਂ, ਤੇ ਕਦੀ ਕਿਸੇ ਦੇ ਅਖਾੜੇ ਚ ਚੱਲ ਜਾਣਾ ਸੀ ਤਾਂ ਕਦੀ ਕਿਸੇ ਰੈਲੀ ਚੱਲ ਜਾਣਾ ਸੀਗਾ, ਕਦੀ ਕਿਸੇ ਬੱਸ ਵਿੱਚ ਚੱਲ ਜਾਣਾ ਸੀ ਬਹਿ ਕੇ, ਕਹਿੰਦਾ ਚਲੋ ਚੱਲੇ ਜੀ ਉੱਥੇ ਚੱਲੇ ਆ ਇਹ ਚੱਲੀ ਤੁਹਾਨੂੰ ਬੱਸ ਘੁੰਮਾਉਣ ਚੱਲੀ ਆ। ਮੈਂ ਇਸ ਗੱਲ ਤੇ ਹੈਰਾਨ ਹੋਇਆ ਆ ਹੁਣ ਬਹੁਤ ਜ਼ਿਆਦਾ ਕਿ ਜਿਹੜੇ ਤਾਂ ਪਹਿਲਾਂ ਭਗਵੰਤ ਮਾਨ ਉਹਨਾਂ ਨੇ ਜਾਂ ਕੇਜਰੀਵਾਲ ਨੇ ਉੱਧਰ ਹਿੰਦੂਆਂ ਨੂੰ ਕਹਿ ਦਿੱਤੇ ਪੰਜ ਸੱਤ ਜਗ੍ਹਾ ਘੁਮਾਉਣੇ ਤੁਹਾਨੂੰ, ਹਨਾ ਉੱਧਰ ਉੱਧਰ ਉੱਧਰ ਸਿੱਖਾਂ ਨੂੰ ਕਹਿ ਦਿੱਤਾ ਪੰਜ ਸੱਤ ਜਗ੍ਹਾ ਤੁਹਾਨੂੰ ਘੁਮਾਉਣੀਆਂ ਆ। ਅੱਛਾ ਪਹਿਲਾਂ ਹੀ ਜਥੇਬੰਦੀਆਂ ਲੈ ਕੇ ਜਾਂਦੀਆਂ ਨੇ ਬਾਰਾਂ ਨੂੰ, ਜੋ ਖੁਦ ਜਾਂਦੇ ਆ, ਕੋਈ ਕੇਦਾਰਨਾਥ ਤੁਰਿਆ, ਕੋਈ ਵੈਸ਼ਨੋ ਮਾਤਾ ਕੋ ਕਿਤੇ ਤੁਰਿਆ। ਅੱਛਾ ਉਹ ਕਿੰਨੇ ਦੱਸ ਦੇ ਮੈਂ ਕਿੰਨੇ ਗਣਾ ਦਿੱਤੇ ਹਨਾ ਹੁਣ।
1: ਅੱਛਾ
0: ਪਲੱਸ ਜਿਹੜੇ ਜਿੰਨੇ ਜਿੰਨੇ ਆ ਚੋਰ ਬੈਠੇ ਹਰਾਮ ਦੇ ਡੇਰਿਆਂ ਵਾਲੇ, ਇਹਨਾਂ ਨੂੰ ਪਾਲਣ ਚ ਫਿਰ ਤੁਸੀਂ ਆਪਣੀ ਪ੍ਰਭਾਵ ਫੇਰੀਆਂ ਪਾ ਲਓ
1: ਜੀ
0: ਪਾ ਲਓ। ਮੈਨੂੰ ਤਾਂ ਇਹ ਸਮਝ ਨਹੀਂ ਲੱਗਦੀ ਵੀ ਲੋਕਾਂ ਦੇ ਕੋਲ ਟਾਈਮ ਤੇ ਪੈਸਾ ਹੈ ਕਿਹਦੇ ਹਿਸਾਬ ਨਾਲ, ਕਿੱਦਾਂ ਐਡਜਸਟ ਕਰਦੇ ਆ। ਸਾਡੇ ਦਾ ਤਾਂ ਚੀਕਾਂ ਨਿਕਲੀਆਂ, ਸਾਡੇ
1: ਕੰਮ
0: ਕਰਕੇ ਸਾਡੇ ਕੋਲ
1: ਆਪਾਂ ਨੂੰ ਥੋੜੀ ਜਿਹੀ ਟ੍ਰੇਨਿੰਗ ਲੈਣੀ ਪੈਣੀ ਆ ਜੀ, ਆਪਾਂ ਸਰਵਾਈਵ ਨਹੀਂ ਕਰ ਸਕਦੇ।
0: ਗੁਰਦੁਆਰੇ ਤੋਂ ਘੰਟੇ ਬਾਅਦ ਨਿਕਲਣੀ ਕਰੀਦੀ ਆ। ਪਹਿਲੀ ਗੱਲ ਮੇਰੇ ਕੋਲ ਗੁਰਦੁਆਰੇ ਹੈ ਨੀ, ਜਿਹੜਾ ਮੈਂ ਜਿਸ ਮੈਂ ਇਲਾਕੇ ਚ ਆ,
1: ਮੇਰੇ
0: ਤੋਂ 350 ਕਿਲੋਮੀਟਰ ਦੂਰ ਆ ਕੋਪਨਹੈਗਨ ਮੈਂ ਹੁਣ ਆ
1: ਜੀ। ਹਾਂਜੀ,
0: ਤੇ ਇੱਥੇ ਹੈ ਹੀ ਨੀ ਪਹਿਲੀ ਗੱਲ। ਜੇ ਮੈਂ ਉੱਥੇ ਕੋਪਨਹੈਗਨ ਵੀ ਹੁੰਦਾ ਤਾਂ ਮੈਂ ਵੱਧ ਤੋਂ ਵੱਧ ਘੰਟਾ ਡੇਢ ਘੰਟਾ ਜਾ ਹੋਣਾ ਸੀ ਮੇਰੇ ਕੋਲ। ਉਸ ਤੋਂ ਬਾਅਦ ਫੇਰ ਜਿੱਦਾਂ ਮੈਂ ਆਮ ਕਹਿੰਦਾ ਹੁੰਦਾ ਵੀ ਇਹਨਾਂ ਨੇ ਸਾਨੂੰ ਇੱਥੇ ਯੂਰਪ ਨੇ ਰੱਸੀਆਂ ਪਾਈਆਂ
1: ਜੀ,
0: ਜਦੋਂ ਇੱਕ ਰੱਸੀ ਖਿੱਚ ਹੁੰਦੀ ਹੈ ਤਾਂ ਦੂਜੀ ਰੱਸੀ ਨੂੰ ਪਤਾ ਲੱਗ ਜਾਂਦਾ ਵੀ ਉਦੋਂ ਖਿੱਚ ਹੋ ਗਈ, ਹੁਣ
1: ਤੁਹਾਨੂੰ
0: ਤੁਰ ਪਿਆ ਬੰਦਾ ਹੈ
1: ਜੀ,
0: ਸਾਰੇ ਪਾਸੇ ਪਾਈਆਂ ਸਨ, ਬੰਨਿਆ ਇਹਨਾਂ ਨੇ ਵੀ ਕਿੱਥੇ ਬੰਦਾ ਕੀ ਕਰਦਾ, ਕਿਸੇ ਨੂੰ ਬੋਲਣ ਦੀ ਲੋੜ ਨਹੀਂ ਆ, ਰੱਸੀਆਂ ਆਪ ਹੀ ਦੱਸਦੀਆਂ ਵੀ ਬੰਦਾ ਕਿੱਦਾਂ ਤੁਰਿਆ, ਕਿਹਦੀ ਰੱਸੀ ਖਿੱਚ ਹੋ ਗਈ ਆ, ਇਹ ਉਧਰ ਹੁੰਦਾ ਉਦੋਂ ਖਿੱਚ ਰਿਹਾ ਜਾ ਰਿਹਾ ਹਨਾ। ਤੇ ਮੈਂ ਤਾਂ ਹੈਰਾਨ ਹੁੰਦਾ ਹੁੰਦਾ ਵੀ ਜਿੱਥੇ ਤੁਸੀਂ ਭਾਵਾਂ ਆਨੰਦਪੁਰ ਸਾਹਿਬ ਚਲ ਜਾਓ, ਆਨੰਦ ਹਰਿਮੰਦਰ ਸਾਹਿਬ ਚਲ ਜਾਓ, ਦੁਨੀਆਂ ਲੱਖਾਂ ਕਰੋੜਾਂ ਮੰਦਰਾਂ ਦੇ ਵਿੱਚ ਉੱਥੇ ਚਲ ਜਾਓ ਹਨਾ, ਚਲੋ ਠੀਕ ਆ ਆਪਣੀ ਸ਼ਰਧਾ ਹੈਗਾ ਮੈਂ, ਪਰ ਇੱਕ ਗੱਲ ਹੋਰ ਮੈਂ ਤੁਹਾਨੂੰ ਮੈਂ ਆਪਣੇ ਜਿਹੜੇ ਸੋਚਦਾ ਹੁੰਦਾ ਅਕਸਰ, ਜਿਹੜਾ ਵੀ ਬੰਦਾ ਜਿੱਥੇ ਜਾਂਦਾ ਨਾ ਜਿਹਦੀ ਜਗ੍ਹਾ ਤੇ, ਉਹਨੂੰ ਇਹ ਲੱਗਦਾ ਹੁੰਦਾ ਕਿ ਰੱਬ ਮੈਨੂੰ ਹੀ ਮਿਲਣਾ ਆ,
1: ਬਿਲਕੁਲ ਹੈ ਜੀ
0: ਹਮੇਸ਼ਾ ਹੀ, ਭਾਵੇਂ ਤੁਸੀਂ ਚਲ ਜਾਓ ਤੇ ਭਾਵੇਂ ਮੈਂ ਤੇ ਭਾਵੇਂ ਵਕੀਲ ਸਾਹਿਬ, ਇਹਨਾਂ ਨੂੰ ਵੀ ਇਹ ਲੱਗਣਾ ਕਿ ਮੈਂ ਮੈਨੂੰ ਹੀ ਮਿਲਣਾ ਆ। ਉੱਥੇ ਕਰੋੜਾਂ ਦੁਨੀਆਂ ਤੁਰੀ ਫਿਰਦੀ ਹਰ ਜਗ੍ਹਾ ਤੇ, ਫਿਰ ਘਰ ਮਤਲਬ ਚੱਕਣ ਡਿਆ, ਫਿਰ ਆਪਣੇ ਤੁਸੀਂ ਗੁਰਦੁਆਰੇ ਜਾਣ ਡਿਆ, ਫਿਰ ਬੱਸਾਂ ਲਾਤੀ, ਜਦੋਂ ਮੈਂ ਤਾਂ ਪਹਿਲਾਂ ਕਹਿ ਕਹਿੰਦਾ ਵੀ ਪਤਾ ਨੀ, ਮੈਂ ਤਾਂ ਹੈਰਾਨ ਹੋਏ ਨਾ ਕਈ ਵਾਰੀ ਵੀ ਕਿੱਦਾਂ ਯਾਰ ਇਹ ਕਿੱਦਾਂ ਕਰਦੇ ਆ ਐਡਜਸਟਮੈਂਟ, ਫਿਰ ਹੱਥ ਥੱਲੇ ਬਿਠਾ ਆਇਆ ਕਹਿੰਦਾ ਅਸੀਂ ਸਕਰੀਨ ਸ਼ੋਟ ਲੈਣੇ ਆ, ਕਮਾਲ ਹੀ ਹੋਈ ਪਈ ਆ।
1: ਨਹੀਂ ਦੇਖੋ ਜਿਹੜੇ ਜਿਹੜੇ ਹੈ ਨਾ ਇੰਡੀਆ ਦੇ ਵਿੱਚ ਵੀ ਲੋਕ ਜਿਹੜੇ ਆਪਣੇ ਕਿਰਤ ਨੂੰ ਜਾਂ ਕੰਮ ਨੂੰ ਕਾਰੋਬਾਰ ਨੂੰ ਪਹਿਲੀਅਤ ਦਿੰਦੇ ਆ ਨਾ, ਤਰੱਕੀ ਉਹੋ ਹੀ ਕਰਦੇ ਆ, ਚਾਹੇ ਚਲੋ ਉਹ ਸਾਰਾ ਆਲਾ ਦੁਆਲਾ ਘੇਰਾ ਧਾਰਮਿਕ ਜ਼ਿਆਦਾ ਹੈਗਾ ਆ, ਉਹ ਕਿਸੇ ਵੀ ਧਰਮ ਦੀ ਖਾਸ ਗੱਲ ਨਹੀਂ ਕਰਦੇ ਤਾਂ, ਪਰ ਉਹ ਹਰ ਕੋਈ ਆਪਣੇ ਆਪਣੇ ਚੱਲਿਆ ਹੋਇਆ। ਪਰ ਦੇਖੋ ਜਿੰਨਾ ਚਿਰ ਆਪਾਂ ਕੋਈ ਕੰਮ ਦੇ ਉੱਤੇ ਜੋਬ ਦੇ ਉੱਤੇ ਪਹਿਰਾ ਨਾ ਦੇਵਾਂਗੇ ਤਾਂ ਉਹ ਤਰੱਕੀ ਕਰ ਹੀ ਨਹੀਂ ਸਕਦਾ ਜੀ ਬੰਦਾ, ਚਾਹੇ ਜਿੱਥੇ ਮਰਜ਼ੀ ਜਾ ਕੇ ਨੱਕ ਰਗੜੀ ਜਾਵੇ।
0: ਭਾਜੀ ਪੰਜ ਪੰਜ ਛੇ ਛੇ ਬੰਦੇ ਘਰ ਚ ਬੈਠੇ ਹੋ ਆ, ਬੰਦਾ ਇੱਕ ਜਾਣੇ ਕੰਮ ਤੇ, ਬਾਕੀ ਪੰਜ ਛੇ ਜਾਣੇ ਬਸ ਹਾਜ ਬੱਸਾਂ ਬੁੱਸਾਂ ਘੁੰਮ ਰਹੇ ਹੋ।
1: ਬਿਲਕੁਲ ਹੈ ਜੀ, ਬਿਲਕੁਲ।
0: ਇਹ ਕੋਈ ਯਾਰ ਕੋਈ ਗੱਲ ਕੋਈ ਹੋਈ ਆ, ਕੋਈ ਤੁਸੀਂ ਘਰ ਕੋਈ ਸਿਸਟਮ ਸ਼ੁਰੂ ਕਰੋ ਆਪਣਾ। ਅੱਛਾ ਦੂਜੇ ਨੰਬਰ ਮੈਂ ਨਾ ਇੱਕ ਗੱਲ, ਮੈਂ ਬਹੁਤ ਜਾਣਾ ਸੁਣਦਾ ਹੁੰਦਾ, ਮੈਂ ਘੱਟੇ ਹੀ ਜਾਣਾ ਇੰਡੀਆ ਨੂੰ, ਤੇ ਵੱਡਾ ਭਰਾ ਨੂੰ ਉੱਥੇ ਆ, ਉਹ ਕਹਿੰਦਾ ਵੀ ਅਸੀਂ ਨਾ ਬਰਾਬਰ ਜੀਰੋ ਆ, ਜਿਹੜੇ ਇੱਥੇ ਰਹਿੰਦੇ ਨਾ ਉਹਨਾਂ ਬਰਾਬਰ ਅਸੀਂ ਜੀਰੋ ਆ, ਜਿਹੜੇ ਬਾਹਰੋਂ ਆਉਂਦੇ ਸਾਨੂੰ ਉਦੋਂ ਹੀ ਲੱਗਦਾ ਵੀ ਅਸੀਂ ਬਾਹਰੋਂ ਆਏ ਉਹਨਾਂ ਦੇ ਬਰਾਬਰ ਜੀਰੋ ਆ, ਅਗਲੇ ਮੋਟਰਸਾਈਕਲ ਸਕੂਟਰ ਕਾਰ ਤੋਂ ਥੱਲੇ ਨਹੀਂ ਉਤਰਦੇ, ਹੋਟਲਾਂ ਚ ਰੋਟੀ ਖਾਂਦੇ ਆ। ਉਹ ਇਹ ਗੱਲ ਮੈਨੂੰ ਨੀ ਸਮਝ ਆਈ, ਮੈਨੂੰ ਮੈਂ ਤਾਂ ਕਿਵੇਂ ਸੋਚਦਾ ਉੱਥੇ ਰਹਿ ਲੈਣਾ ਸੀ, ਉੱਥੇ ਰਹਿ ਲੈਣਾ ਸੀ, ਨਾਲ ਤੁਰ ਫਿਰ ਲੈਂਦੇ ਬੱਸਾਂ ਬੁੱਸਾਂ ਘੁੰਮ ਲੈਣ ਜਿੱਦਾਂ ਹੀ
1: ਤੇ ਨਾ, ਪਰ ਉਹ ਰਹਿ ਨੀ ਹੋਣਾ ਜੀ।

0: ਨਹੀਂ ਹੁਣ ਨਹੀਂ ਰਹਿ ਹੁਣ ਹੁਣ ਨਹੀਂ
1: ਬਿਲਕੁਲ
0: ਹੁਣ ਤਾਂ ਮੈਂ ਤਾਂ ਦੋ ਵਾਰੀ ਗਿਆ ਮੈਂ ਮੁੜ ਕੇ ਬੈਂਕ ਜਾਣਾ ਛੱਡਤਾ ਮੈਨੂੰ ਇੱਕ ਵਾਰੀ ਮੈਂ ਚਲ ਗਿਆ ਬੈਂਕ ਚ ਮੈਂ ਨਾ ਜਦੋਂ ਛੋਟਾ ਹੀ ਕੁਛ ਤੋਂ 16 ਸਾਲ ਅਕਾਊਂਟ ਖੁਲਾ ਬੈਠਾ ਸੀ ਮੇਰੇ ਦੋਸਤ ਨੇ ਖੁਲਵਾਏ ਮੈਨੂੰ ਤਾਂ ਯਾਦ ਵੀ ਨਹੀਂ ਸੀ
1: ਜੀ
0: ਉਹ ਮੈਂ ਚਲ ਗਿਆ ਖਲਾਉਣ ਤੇ ਉੱਥੋਂ ਸੱਚ ਨਹੀਂ ਪੈਸੇ ਕਢਾਉਣ ਚਲੇ ਗਿਆ ਜਦੋਂ ਮੈਂ ਪਹਿਲੀ ਵਾਰੀ ਗਿਆ 3 ਸਾਲ ਬਾਅਦ ਡੈਨਮਾਰਕ ਤੋਂ
1: ਜੀ
0: 2011 ਚ
1: ਜੀ
0: ਤੇ ਮੈਂ ਗਿਆ ਉੱਥੇ ਪੈਸੇ ਕਢਾਉਣ ਤੇ ਮੈਨੂੰ ਕਹਿੰਦਾ ਸੈਨ ਸੈਨ ਕਰਕੇ ਮੈਂ ਸਿਆਨ ਕਰਕੇ ਮੈਨੂੰ ਪਤਾ ਨੀ ਮੈਂ ਕਿਹੜੇ ਸੈਨ ਕੀਤੇ ਹੋ ਕਦੋਂ ਕੀਤੇ ਹੋ ਕਿੱਦਾਂ ਕੀਤੇ ਹੋ ਮੈਂ ਕਰਤੇ
1: ਜੀ
0: ਅੱਛਾ ਮੋਹਰੇ ਮੈਨੂੰ ਪਤਾ ਕਹਿੰਦਾ ਉਹ ਸਾਡੇ ਪਿੰਡ ਦੇ ਨਾਲ ਦਾ ਬੰਦਾ ਉਹ ਮੈਨੇਜਰ
1: ਜੀ
0: ਉਹਦੇ ਨਿਆਣੇ ਵੀ ਖੁਦ ਬਾਹਰ ਹੋਣਗੇ ਅੱਛਾ ਮੈਨੂੰ ਮੈਂ ਉਹ ਤੋਂ ਬਾਅਦ ਬੈਂਕ ਹੀ ਬੰਦ ਕਰਾਤੀ ਮੈਨੂੰ ਕਹਿੰਦਾ ਕਿਉਂ ਬਾਹਰ ਜਾ ਸੈਨ ਕਰਨਾ ਭੁੱਲ ਗਿਆ ਦੱਸੋ ਆਹ ਬੋਲਣ ਦਾ ਤਰੀਕਾ ਆਇਆ ਬੰਦੇ ਦਾ
1: ਬਿਲਕੁਲ ਹੈ ਜੀ ਬਿਲਕੁਲ ਬਿਲਕੁਲ
0: ਆਹ ਤਰੀਕਾ ਬੋਲਣ ਦਾ ਆਇਆ ਵੀ ਬਾਹਰ ਜਾ ਸੈਨ ਤੂੰ ਉਦਾਂ ਕਹਿ ਵੀ ਕਾਕਾ ਤੇਰੇ ਸੈਨ ਨੀ ਡਾਲਦੇ
1: ਜੀ
0: ਦੁਬਾਰਾ ਤੂੰ ਪਹਿਲਾਂ ਆਇਆ ਨੀ ਜਾਂ ਤੂੰ ਉਹਨੂੰ ਵੀ ਤਾਂ ਪਤਾ ਲੱਗੇ ਹਾਂ ਐਂਟਰੀ ਤੋਂ ਵੀ ਪਹਿਲਾਂ ਆਇਆ ਨੀ ਕਦੀ
1: ਬਿਲਕੁਲ ਹੈ ਜੀ ਬਿਲਕੁਲ
0: ਹਨਾ
1: ਜੀ
0: ਤੇ ਮੈਂ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਕਿਹਾ ਕੀ ਕਰਾਂ ਚਪੇੜਾ ਮਾਰਾਂ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਉਹ 11 ਦੀ ਗੱਲ ਆ ਹੁਣ ਅੱਜ 26 ਚੱਲਦਾ ਮੇਰੇ ਦਿਮਾਗ ਚੋਂ ਗੱਲ
1: ਨਹੀਂ ਜਾਂਦੀ
0: ਮੈਂ ਨਾ ਉਹ ਇਗਨੋਰ ਕਰਦਾ ਨਾ ਉੱਥੇ ਕਿਤਨਾ ਬੋਲਣਾ ਹੀ ਨਹੀਂ
1: ਬਿਲਕੁਲ
0: ਨਾ ਜਾਣਾ ਨਾ ਬਣਾਉਣਾ ਇੱਕ ਵਾਰੀ ਆਨੰਦਪੁਰ ਸਾਹਿਬ ਚੱਲ ਗਿਆ ਉੱਥੇ ਫੋਟੋ ਖਿਚਾਈ ਮੈਨੂੰ ਕਹਿੰਦਾ ਇੱਕ ਬੰਦਾ ਕਹਿੰਦਾ ਆ ਗਏ ਕਿਉਂ ਬਾਹਰ ਜਾ ਕੇ ਗੋਰੇ ਗੋਰਿਆਂ ਦਾ ਫੜਾਈ ਫੋਟੋ
1: ਜੀ
0: ਸੋਚ ਨਹੀਂ ਉੱਥੇ
1: ਜੀ
0: ਇਸ ਕਰਕੇ ਚਲੋ
1: ਥੈਂਕ ਯੂ ਜੀ ਬਾਜੀ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਲੋ ਦੋਸਤੋ ਇਸ ਤਰ੍ਹਾਂ ਜੀ ਬਹਾਦਰ ਸਿੰਘ ਜੀ ਆਪਣੀ ਗੱਲ ਕਰਕੇ ਗਏ ਆ ਸੈਣੀ ਸਾਹਿਬ ਲੰਘੇ ਹੋ ਜੀ ਕਹਿੰਦੇ ਤੁੜਕਾ ਤੁੜਕਾ ਹਾਂਜੀ
2: ਪਰ ਇਸਾ ਗੱਲ ਏਦਾਂ ਹੈਗੀ ਆ ਬਹਾਦਰ ਸਿੰਘ ਜੀ ਕਹਿੰਦੇ ਹੈਗੇ ਆ ਵੀ ਰੱਬ ਲੱਭਣਾ ਦੀ ਗੱਲ ਆ ਰੱਬ ਲੱਭਣਾ ਕਾਹਨੂੰ ਰੱਬ ਤਾਂ ਬੰਦੇ ਨੂੰ ਲੱਭਿਆ ਹੈਗਾ ਜੀ ਮਾਂ ਪਿਓ ਜਿਹਨਾਂ ਨੇ ਸਾਨੂੰ ਜਨਮ ਦਿੱਤਾ ਜੇ ਉਹਨਾਂ ਨੂੰ ਰੱਬ ਮੰਨ ਲਈ ਆ ਨਾ ਜੀ ਤਾਂ ਦੂਜੇ ਦੀ ਲੋੜ ਵੀ ਨੀ
1: ਲੋੜ ਬਣੇਗੀ ਜੀ ਬਿਲਕੁਲ ਹੈ ਜੀ
2: ਉਹਨਾਂ ਦੇ ਆਸ਼ੀਰਵਾਦ ਨਾਲ ਸਭ ਕੁਛ ਬੰਦੇ ਨੂੰ ਮਿਲ ਜਾਂਦਾ ਕਿਸੇ ਬਾਹਰ ਦੇ ਤੋਂ ਜਰੂਰੀ ਲੈਣਾ ਤੁਸੀਂ ਆਸ਼ੀਰਵਾਦ
1: ਜੀ ਉਹ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਗੀਤ ਆ ਨਾ ਇੱਕ ਘਰ ਰੱਬ ਦਾ ਤੇ ਦੂਜਾ ਘਰ ਯਾਰ ਦਾ ਤੇ ਮੈਂ ਉਹ ਕਈ ਵਾਰੀ ਸੋਚਦਾ ਹੁੰਦਾ ਆਪਣੇ ਉੱਤੇ ਲਾਉਂਦਾ ਹੁੰਦਾ ਕਿ ਚਲੋ ਜਿੱਥੇ ਆਪਾਂ ਰਹਿੰਦੇ ਹਾਂ ਘਰ ਦੇ ਵਿੱਚ ਤੇ ਉਹ ਮਤਲਬ ਕਿ ਸਵਰਗ ਵੀ ਹੈ ਜਾਂ ਰੱਬ ਵੀ ਕਹਿ ਲਓ ਜਾਂ ਫਿਰ ਯਾਰ ਕਹਿ ਲਓ ਤੇ ਜਿਹੜਾ ਕੰਮ ਹੈ ਜੋਬ ਆ ਜੀ ਜਿੱਥੋਂ ਕਮਾਉਂਦੇ ਹਾਂ ਖਾਂਦੇ ਹਾਂ ਇੱਥੇ ਤੱਕ ਪਹੁੰਚੇ ਹਾਂ ਇਹ ਦੋਵੇਂ ਚੀਜ਼ਾਂ ਹੈਗੀਆਂ ਨੇ ਜੀ ਉਹ ਆਪਣੇ ਕੋਲ ਹੀ ਹੈ ਕਿਤੇ ਜਾਣ ਦੀ ਜ਼ਰੂਰਤ ਨਹੀਂ ਜਿਵੇਂ ਆਪਣੇ ਬਹਾਦਰ ਸਿੰਘ ਜੀ ਕਹਿ ਕੇ ਗਏ ਆ ਕਿ ਗੁਰੂ ਘਰ ਬਹੁਤ ਦੂਰ ਆ ਹੁਣ ਇੱਥੇ ਤਾਂ ਸਾਡੇ ਤਾਂ ਗੁਰੂ ਘਰ ਹੈ ਹੀ ਨਹੀਂ ਚਲੋ ਉਹਨਾਂ ਦੇ ਹੈਗਾ ਵੀ ਹੈ ਫਿਰ ਵੀ ਪਰ ਅਸੀਂ ਇੱਥੇ ਇੰਨਾ ਚਿਰ ਚਲੋ ਰਹਿ ਰਹੇ ਹਾਂ ਸੈਣੀ ਸਾਹਿਬ ਕਿ ਸਾਡੇ ਮਨ ਦੇ ਵਿੱਚ ਧਰਮ ਦੇ ਪ੍ਰਤੀ ਰਿਸਪੈਕਟ ਹੈ ਨਹੀਂ ਗੀ ਜਾਂ ਮਤਲਬ ਕਿ ਇੱਕ ਦਿਖਾਵੇ ਦਾ ਹੀ ਹੈਗਾ ਕਿ ਅਸੀਂ ਧਰਮ ਨੂੰ ਮੰਨਦੇ ਹਾਂ ਜਾਂ ਇਸ ਧਰਮ ਨੂੰ ਬਿਲੋਂਗ ਕਰਦੇ ਹਾਂ ਜੀ ਕਿ ਸਾਨੂੰ ਵੀ ਤਾਂ ਜੇ ਅਸੀਂ ਕੰਮ ਕਰ ਰਹੇ ਹਾਂ ਤੇ ਸਾਨੂੰ ਉਹਦਾ ਬੈਨੀਫਿਟ ਜੋ ਵੀ ਹੈਗਾ ਜਾਂ ਫਲ ਜਿਹੜਾ ਵੀ ਹੈ ਜਿਹੜੀ ਵੀ ਚੀਜ਼ ਆਪਾਂ ਕ੍ਰੀਏਟ ਕਰਦੇ ਹਾਂ ਜੇ ਉਹਦੇ ਉੱਤੇ ਪਹਿਰਾ ਦੇਵਾਂਗੇ ਜਿੱਦਾਂ ਪਹਿਲਾਂ ਵੀ ਕਿਹਾ ਕਿ ਉਹ ਤੁਹਾਨੂੰ ਆਪਣੇ ਆਪ ਹੀ ਸਾਰਾ ਕੁਝ ਮਿਲੀ ਜਾਂਦਾ ਜੀ ਦਰ ਦਰ ਜਾ ਕੇ ਕਾਹਤੋਂ ਭਟਕਣ ਦੀ ਜ਼ਰੂਰਤ ਪਵੇ ਜੀ
2: ਪਰ ਐਸਾ ਦੇਖੋ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਉਹ ਕਹਿੰਦੇ ਗੋਡ ਇਜ਼ ਓਮਨੀ ਪ੍ਰੈਜ਼ੈਂਟ
1: ਹਾਂਜੀ
2: ਪਰਮਾਤਮਾ ਤਾਂ ਕਣ ਕਣ ਚ ਬਿਰਾਜਮਾਨ ਹੈ ਹਰ ਜਗ੍ਹਾ ਬਿਰਾਜਮਾਨ ਹੈ ਗੁਰੂ ਘਰ ਦੇ ਵਿੱਚ ਜਾਂ ਹੋਰ ਮੰਦਿਰ ਦੇ ਵਿੱਚ ਇੱਥੇ ਹੁੰਦਾ ਕੀ ਹੈਗਾ ਕਿਸੇ ਧਾਰਮਿਕ ਸਥਾਨ ਚ ਇਹਨਾਂ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਆ ਕਿ ਇੱਕ ਪੋਜ਼ਿਟਿਵ ਐਨਰਜੀ ਹੁੰਦੀ ਆ ਜਿਹਦੇ ਨਾਲ ਇੱਕ ਪੋਜ਼ਿਟਿਵ ਜਿਹੜਾ ਹੈਗਾ ਮੈਗਨੈਟਿਕ ਫੀਲਡ ਏਦਾਂ ਦਾ ਸੈੱਟ ਹੋ ਜਾਂਦਾ ਕਿ ਯੂ ਕੈਨ ਕੰਸਨਟ੍ਰੇਟ ਹੈਂਜੀ ਤੁਸੀਂ ਉੱਥੇ ਕੰਸਨਟ੍ਰੇਟ ਕਰ ਸਕਦੇ ਹੈਗੇ ਆ ਉਹਦੇ ਨਾਲ ਤੁਸੀਂ ਮੈਡੀਟੇਸ਼ਨ ਜਿਹੜੀ ਹੈਗੀ ਆ ਇੱਕ ਮੈਡੀਟੇਸ਼ਨ ਕਿਹਾ ਹੈਗਾ ਟੂ ਥਿੰਕ ਡੀਪ ਜੇ ਡਿਕਸ਼ਨਰੀ ਦੇ ਵਿੱਚ ਇਸ ਸ਼ਬਦ ਦਾ ਮਤਲਬ ਦੇਖੋਗੇ ਤੇ ਉਹਦਾ ਮਤਲਬ ਇਹੀ ਆ ਟੂ ਥਿੰਕ ਡੀਪ
1: ਜੀ
2: ਠੀਕ ਹੈ ਜੀ ਤੇ ਜੇ ਤੁਸੀਂ ਇਕਾਂਤ ਵਿੱਚ ਬਹਿ ਕੇ ਵੈਸੇ ਹੀ ਜਿਹੜਾ ਹੈਗਾ ਜਿੱਥੇ ਮਰਜ਼ੀ ਤੁਸੀਂ ਹੈਗਾ ਆ ਆਪਣਾ ਡੂੰਘਾ ਸੋਚ ਸਕਦੇ ਹੈਗੇ ਆ ਜਾਂ ਕੰਸਨਟ੍ਰੇਟ ਕਰਦੇ ਹੈਗੇ ਆ ਜਾਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਹੈਗੇ ਆ ਤੇ ਪੋਜ਼ਿਟਿਵ ਐਨਰਜੀ ਤੁਹਾਡੇ ਕੋਲੋਂ ਹੀ ਰਿਲੀਜ਼ ਹੋਣੀ ਸ਼ੁਰੂ ਹੋ ਜਾਂਦੀ ਆ
1: ਬਿਲਕੁਲ
2: ਜਦੋਂ ਤੁਹਾਡੇ ਕੋਲ ਕੋਈ ਆ ਕੇ ਬੈਠੂਗਾ ਉਹਨੂੰ ਸ਼ਾਂਤੀ ਮਿਲੂਗੀ ਜੀ ਜੇ ਤੁਸੀਂ ਉਹਦੇ ਭਲੇ ਦੇ ਵਾਸਤੇ ਸੋਚਦੇ ਆ ਜੇ ਤੁਹਾਡੇ ਇਲ ਫੀਲਿੰਗਸ ਜਿਹੜੀਆਂ ਆ ਜੇ ਤੁਹਾਡੇ ਮਨ ਚ ਚੱਲ ਰਹੀਆਂ ਹੈਗੀਆਂ ਆ ਦੈਨ ਉਹ ਬੰਦਾ ਇਰੀਟੇਟ ਹੋਊਗਾ ਉਹ ਹੈਂਜੀ ਸੋ ਇਸ ਕਰਕੇ ਗੋਡ ਦੀ ਓਮਨੀ ਪ੍ਰੈਜੈਂਟ ਆ ਜਿਹੜੀ ਹੈਗੇ ਕਹਿੰਦੇ ਵੀ 350 ਕਿਲੋਮੀਟਰ ਗੁਰੂ ਘਰ ਹੈਗਾ ਆ
1: ਜੀ,
2: ਗੁਰੂ ਘਰ ਤਾਂ ਤੁਹਾਡਾ ਕੋਲ ਹੀ ਹੈਗਾ ਜੀ, ਤੁਹਾਡਾ ਸਰੀਰ ਹੀ ਹੈਗਾ ਗੁਰੂ ਘਰ,
1: ਬਿਲਕੁਲ
2: ਹਾਂਜੀ, ਇਸ ਸਰੀਰ ਦੇ ਵਿੱਚੋਂ ਜਿਹੜਾ ਹੈਗਾ ਜਦੋਂ ਤੁਸੀਂ ਕੰਸਨਟ੍ਰੇਟ ਕੀਤਾ ਤੇ ਆਪਣੇ ਆਪ ਹੀ ਅੰਦਰ ਕਿਸੇ ਧਰਨੇ ਨੂੰ ਪੱਥਰ ਚੋਂ ਨਹੀਂ ਲੱਭਿਆ ਰੱਬ, ਉਹਨੂੰ ਵੀ ਜਦੋਂ ਲੱਭਿਆ ਸੀ ਉਹ ਪੱਥਰ ਨੂੰ ਇੰਨੀ ਕੰਸਨਟ੍ਰੇਸ਼ਨ ਨਾਲ ਦੇਖਣ ਲੱਗ ਪਿਆ ਕਿ ਉਹਨੂੰ ਮਿਲਿਆ ਆਪਣੇ ਅੰਦਰੋਂ ਹੀ ਸੀਗਾ, ਪਰ ਉਹ ਦੇਖਦਾ ਪੱਥਰ ਨੂੰ ਰਿਹਾ। ਸੋ ਇਸ ਕਰਕੇ ਜਿਹੜੀਆਂ ਹੈਗੀਆਂ ਇਹ ਗੱਲਾਂ ਤਾਂ ਚਲੋ ਉਹ ਕਹਿੰਦੇ ਹੋਏ ਉੱਚੀਆਂ ਗੱਲਾਂ ਤੇਰੇ ਯਾਰ ਦੀਆਂ
1: ਜੀ,
2: ਇਸ ਕਰਕੇ
1: ਜੀ ਨਾਲੇ ਦੇਖੋ ਇਹ ਚੀਜ਼ਾਂ ਸੈਣੀ ਸਾਹਿਬ ਇੱਕ ਦੂਸਰੇ ਦੀਆਂ ਪੂਰਵਕ ਨੇ ਨਾ। ਮੈਂ ਪਿਛਲੇ ਸਮੇਂ 3 ਕੁ ਸਾਲ ਪਹਿਲਾਂ ਦੀ ਗੱਲ ਆ, ਮੈਂ ਇੱਕ ਫਿਲਮ ਦੇਖ ਰਿਹਾ ਸੀ ਤਾਂ ਉਹਦੇ ਵਿੱਚ ਚਲੋ ਹੈਗੀ ਤਾਂ ਸੀ ਉਹ ਮਤਲਬ ਕਿ ਹੋਰਰ ਜਿੱਦਾਂ ਕਿ ਭੂਤਾਂ ਪ੍ਰੇਤਾਂ ਦੀ ਸੀਗੀ, ਪਰ ਇੱਕ ਪਾਸੇ ਉਹ ਮਤਲਬ ਕਿ ਕਹਿ ਲਓ ਕਿ ਨੈਗੇਟਿਵ ਐਨਰਜੀ ਹੈਗੀ ਆ, ਦੂਸਰੇ ਪਾਸੇ ਪੋਜ਼ਿਟਿਵ ਐਨਰਜੀ ਜਿੱਦਾਂ ਤੁਸੀਂ ਗੱਲ ਕੀਤੀ ਹੈ, ਪਰ ਉੱਥੇ ਦੋਵੇਂ ਧਿਰਾਂ ਇਕੱਠੀਆਂ ਹੋ ਜਾਂਦੀਆਂ ਨੇ ਚਰਚ ਦੇ ਵਿੱਚ ਤੇ ਉਹ ਉੱਥੇ ਮੀਟਿੰਗ ਕਰਦੇ ਆ ਵੀ ਕਿੱਦਾਂ ਖਹਿੜਾ ਛੁਡਾਇਆ ਜਾਵੇ, ਤੇ ਉੱਥੇ ਉਹ ਗੱਲ ਕਰਦੇ ਆ ਕਿ ਕਹਿੰਦੇ ਜੇ ਮਤਲਬ ਕਿ ਆਪਾਂ ਰੱਬ ਹੈਗਾ ਤਾਂ ਸ਼ੈਤਾਨ ਵੀ ਨਾਲ ਹੈ, ਜੇ ਸ਼ੈਤਾਨ ਹੈਗਾ ਤਾਂ ਰੱਬ ਵੀ ਨਾਲ ਹੈ, ਸਿੱਕੇ ਦੇ ਦੋਵੇਂ ਪਹਿਲੂ ਨੇ, ਇੱਕ ਦੂਸਰੇ ਦੇ ਪੂਰਵਕ ਨੇ ਜੀ, ਉਹ ਇਕੱਠੇ ਹੀ ਚੱਲਣਗੇ। ਜੇ ਇੱਕ ਨੂੰ ਮਾਨਫੀ ਕਰ ਦਿੱਤਾ ਜਾਵੇ ਤਾਂ ਦੂਸਰੇ ਦੀ ਹੋਂਦ ਖਤਮ ਹੋ ਜਾਂਦੀ ਹੈ ਜੀ।
2: ਬਿਲਕੁਲ ਜੀ ਠੀਕ ਕਹਿੰਦੇ ਹੈਗੇ ਆ ਤੁਸੀਂ, ਕਹਿੰਦੇ ਹੈਗੇ ਆ ਜੀ ਵੀ ਮਨ ਜਿਹੜਾ ਆ ਬੜਾ ਸ਼ੈਤਾਨ ਆ
1: ਜੀ,
2: ਤੇ ਗੁਰਬਾਣੀ ਕਹਿੰਦੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ,
1: ਬਿਲਕੁਲ
2: ਹਾਂਜੀ। ਤੇ ਜੇ ਮਨ ਜਿਹੜਾ ਹੈਗਾ ਆ ਉਹ ਗੱਲ ਤਾਂ ਇਹ ਆ ਕਿ ਉਹਨੂੰ ਕਿੱਧਰ ਨੂੰ ਤੁਸੀਂ ਡਾਈਵਰਟ ਕਿੱਧਰ ਨੂੰ ਕਰਦੇ ਹੈਗੇ, ਐਨਰਜੀ ਦਾ ਚੈਨਲ ਜਿਹੜਾ ਉਹਨੂੰ ਮੋੜਦੇ ਕਿੱਧਰਲੇ ਪਾਸੇ,
1: ਬਿਲਕੁਲ ਹੈ ਜੀ।
2: ਤੇ ਜਿੰਨੇ ਧਰਮ ਗ੍ਰੰਥ ਹੈਗੇ ਆ ਉਹ ਸਾਰੇ ਸਾਨੂੰ ਮਤਲਬ ਇਹ ਪੋਜ਼ਿਟਿਵ ਹੋਣ ਦੀ ਹੀ ਮਤਲਬ ਨਸੀਹਤ
1: ਦਿੰਦੇ ਆ ਦਿੰਦੇ ਆ
2: ਕਿ ਤੁਸੀਂ ਜਿਹੜਾ ਆ ਪੋਜ਼ਿਟਿਵ ਸੋਚਣਾ ਆ, ਪੋਜ਼ਿਟਿਵ ਜਿਹੜੀ ਤੁਹਾਡੀ ਸੋਚ ਹੋਊਗੀ ਤੇ ਉਹਦੇ ਨਾਲ ਤੁਸੀਂ ਜਿਹੜਾ ਆ ਸਰਬੱਤ ਦੇ ਭਲੇ ਦੀ ਗੱਲ ਕਰੋਗੇ, ਇਨਸਾਨੀਅਤ ਦੀ ਗੱਲ ਕਰੋਗੇ ਤੇ ਦੈਵੀ ਗੁਣ ਤੁਹਾਡੇ ਵਿੱਚ ਆਪਣੇ ਆਪ ਪ੍ਰਗਟ ਹੋ ਜਾਣਗੇ, ਤੁਸੀਂ ਜਿਹੜਾ ਆ ਉੱਚੇ ਉੱਠ ਜਾਓਗੇ ਤੇ ਫਿਰ ਜਿਹੜਾ ਆ ਕਿਸੇ ਨੂੰ ਦੱਸਣ ਦੀ ਤਾਂ ਲੋੜ ਰਹਿੰਦੀ ਨੀ, ਪੁੱਛਣ ਦੀ ਲੋੜ ਨੀ ਰਹਿੰਦੀ ਜੀ, ਤੇ ਆਪਣੇ ਆਪ ਲੋਕੀ ਲੱਭ ਲੈਂਦੇ ਹੈਗੇ ਵੀ ਇਹੋ ਜਿਹਾ ਬੰਦਾ ਕਿੱਥੇ ਹੈਗਾ ਜੀ,
1: ਬਿਲਕੁਲ।
2: ਸੋ ਇਸ ਕਰਕੇ ਰੱਬ ਨੂੰ ਬਾਕੀ ਰੱਬ ਜਿਹੜਾ ਹੈਗਾ ਆ ਕੋਈ ਇਹੋ ਜਿਹੀ ਰੈਜ਼ਿਸਟੈਂਸ ਵਾਲੀ ਚੀਜ਼ ਤਾਂ ਹੈ ਨੀ ਜੀ, ਉਹ ਇੱਕ ਸਿਚੁਏਸ਼ਨ ਜਿਹੜੀ ਹੈਗੀ ਆ ਮਾਇੰਡ ਦੀ ਇੱਕ ਜਿਹੜੀ ਆ ਅਵਸਥਾ ਹੀ ਆ ਮਨ ਦੀ,
1: ਬਿਲਕੁਲ
2: ਠੀਕ ਹੈ ਜੀ। ਉਸ ਅਵਸਥਾ ਚ ਜਦੋਂ ਜਿਹੜਾ ਚੱਲ ਜਾਂਦਾ ਆ ਉਹ ਕਹਿੰਦੇ ਹੈਗੇ ਨਾ ਵੀ ਜਿਹੜਾ ਉਹ ਜਦੋਂ ਕਹਿੰਦੇ ਲੱਭਣ ਗਏ ਤਾਂ ਕਹਿੰਦੇ ਉਹ ਮੁੜੇ ਹੀ ਨੀ ਵਾਪਸ,
1: ਹਾਂਜੀ
2: ਹਾਂ। ਸੋ ਇਸ ਕਰਕੇ ਉਹ ਜਿਹੜਾ ਉਹਨੂੰ ਖੋਜਣ ਗਿਆ ਤੇ ਉਹ ਮੁੜ ਕੇ ਜਿਹੜਾ ਲੱਭਿਆ ਹੀ
1: ਆਪ ਹੀ ਗੁਆਚ ਗਿਆ,
2: ਇਸ ਕਰਕੇ ਆਪ ਹੀ ਗੁਆਚ ਗਿਆ ਜੀ। ਸੋ ਇਸ ਕਰਕੇ ਜਿਹੜਾ ਹੈਗਾ ਉਹ ਵੈਸੇ ਤਾਂ ਕਹਿੰਦੇ ਆ ਜੀ ਭੀਖਾ ਬਾਤ ਅਗਮ ਕੀ ਕਹਿਣ ਸੁਣਨ ਕੀ ਨਾਹੀ, ਜੋ ਬੋਲੇ ਉਹ ਜਾਣੇ ਨਾਹੀ, ਜੋ ਜਾਣੇ ਉਹ ਬੋਲੇ ਨਾਹੀ। ਜਿਹਨਾਂ ਨੂੰ ਉਹਦਾ ਪਤਾ ਲੱਗ ਗਿਆ ਉਹ ਤਾਂ ਚੁੱਪ ਹੀ ਹੋ ਗਿਆ, ਅਗਲੇ ਕਹਿੰਦੇ ਠੀਕ ਆ ਜੀ ਸੁਣ ਦਿਓ ਜੋ ਹੁਕਮ ਹੈ ਅੰਦਰ ਸਭ ਕੋ, ਹਾਂਜੀ
1: ਬਿਲਕੁਲ।
2: ਸੋ ਇਸ ਟੋਪਿਕ ਦੇ ਉੱਤੇ ਤਾਂ ਜਿਹੜਾ ਹੈਗਾ ਆ ਜਿੰਨਾ ਮਰਜ਼ੀ ਇਹਨੂੰ ਲੰਬਾ ਖਿੱਚ ਲਓ ਜੀ, ਆਪਾਂ ਆਪਣੀਆਂ ਖਬਰਾਂ ਤੇ ਆ ਜਾਈਏ, ਬਿਹਤਰ ਇਹੀ ਹੈਗਾ ਕਿ ਧਾਰਮਿਕ ਚੈਨਲ ਬਾਅਦ ਚ ਚਲਾਵਾਂਗੇ, ਹਾਂਜੀ
1: ਬਿਲਕੁਲ ਹੈ ਜੀ ਜੀ ਸੈਣੀ ਸਾਹਿਬ। ਲੋ ਦੋਸਤੋ ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਤੇ ਉਸ ਤੋਂ ਬਾਅਦ ਆਪਾਂ 15 ਕੁ ਮਿੰਟ ਜਿਹੜੀ ਖਬਰਾਂ ਹੋਰ ਕਰਕੇ ਤੇ ਉਸ ਤੋਂ ਬਾਅਦ ਦੋਸਤੋ ਕਿਤਾਬ ਦੀ ਗੱਲ ਕਰਦੇ ਹਾਂ ਤੇ ਕਿਤਾਬ ਜਿਹੜੀ ਉਹਦੇ ਵਿੱਚ ਜ਼ਿਕਰ ਕਰਾਂਗੇ ਪੰਜਾਬ, ਉਹਨੂੰ ਕੰਟੀਨਿਊ ਕਰਾਂਗੇ ਅੱਗੇ। ਇੰਟਰਸਟਿੰਗ ਕਿਤਾਬ ਹੈ ਜੀ, ਸਿੱਖਣ ਨੂੰ ਮਿਲਦਾ ਉਹਦੇ ਵਿੱਚੋਂ ਵੀ ਬਹੁਤ ਕੁਝ। ਤੇ ਲਓ ਫਿਰ ਉਸ ਤੋਂ ਪਹਿਲਾਂ ਨਾਲ ਨਾਲ ਆਪਾਂ ਕਰਦੇ ਹਾਂ ਗੱਲਬਾਤ ਤੁਹਾਡੇ ਨਾਲ ਹੋਰ ਦੇਸ਼ ਦੇ ਦੀਆਂ ਜਿਹੜੀਆਂ ਖਬਰਾਂ ਨੇ ਉਹ ਕੀ ਕਹਿੰਦੀਆਂ ਨੇ, ਤੇ ਉਸ ਤੋਂ ਬਾਅਦ ਫਿਰ ਆਪਾਂ ਕਿਤਾਬ ਦੀ ਗੱਲ ਕਰਦੇ ਹਾਂ, ਉਹਦਾ ਲੜੀਵਾਰ ਭਾਗ ਜਿਹੜਾ ਅਗਲਾ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਗੱਲਬਾਤ ਕਰਦੇ ਹਾਂ ਵਿਦੇਸ਼ੀ ਖਬਰਾਂ ਦੀ, ਥੋੜੀ ਜਿਹੀ 5-7 ਖਬਰਾਂ ਨੇ ਵਿਦੇਸ਼ ਦੀਆਂ ਵੀ, ਪੋਜ਼ਿਟਿਵ ਵੀ ਹੈ ਤੇ ਨੈਗੇਟਿਵ ਵੀ ਹੈ। ਮੋਰੋਕੋ ਰੂਬੀਓ ਜਿਹੜੇ ਨੇ ਸਰਗਈ ਲਾਵਰੋਵ ਦੇ ਵੱਲੋਂ ਰਸ਼ੀਆ ਯੂਕਰੇਨ ਜਿਹੜੀ ਵਾਰ ਹੈ ਜੰਗ ਹੈ ਖਤਮ ਕਰਨ ਦੇ ਬਾਰੇ ਡਿਸਕਸ਼ਨ ਚੱਲੀ ਹੈ, ਅਮਰੀਕਾ ਵਿਚੋਲਗੀ ਕਰਨ ਦੇ ਲਈ ਤਿਆਰ ਹੈ ਤੇ ਰੂਸ ਨੇ ਯੂਕਰੇਨ ਨੂੰ ਹਥਿਆਰ ਦੇਣ ਦੇ ਉੱਤੇ ਨਾਰਾਜ਼ਗੀ ਜਤਾਈ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਫਿਲੀਪੀਨਸ ਦੀ ਰਾਜਧਾਨੀ ਮਨੀਲਾ ਦੇ ਵਿੱਚ ਆਸੀਆਨ ਸੰਮੇਲਨ ਦੇ ਦੌਰਾਨ ਆਪਣੇ ਰੂਸੀ ਰੂਸੀ ਹੋਈ ਨਹੀਂ ਜੀ ਰੂਸੀ ਰਸ਼ੀਅਨ ਰੂਸੀ ਜਿਹੜੇ ਨੇ ਅਮਰੁਤਵਾ ਸਰਗੇਈ ਲਾਵਰੋਵ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਰੂਬੀਓ ਨੇ ਜਿਹੜਾ ਮੀਟਿੰਗ ਦੇ ਦੌਰਾਨ ਯੂਕਰੇਨ ਜੰਗ ਖਤਮ ਕਰਨ ਦੇ ਬਾਰੇ ਅਮਰੀਕਾ ਵੱਲੋਂ ਮੁੜ ਕੋਸ਼ਿਸ਼ ਕੀਤੇ ਜਾਣ ਦੀ ਸੰਭਾਵਨਾ ਦੇ ਬਾਰੇ ਚਰਚਾ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਜਿਹੜਾ ਉਹਦੇ ਤਰਜਮਾਨ ਨੇ ਕਿਹਾ ਕਿ ਦੋਵੇਂ ਆਗੂਆਂ ਨੇ ਅਮਰੀਕਾ ਰੂਸ ਅਤੇ ਸੰਬੰਧਾਂ ਦੇ ਬਾਰੇ ਵੀ ਚਰਚਾ ਕੀਤੀ ਹੈ। ਉਸਨੇ ਕਿਹਾ ਕਿ ਅਮਰੀਕਾ ਯੂਕਰੇਨ ਜੰਗ ਖਤਮ ਕਰਨ ਦੇ ਲਈ ਵਿਚੋਲੇ ਦੀ ਜਿਹੜੀ ਹੈ ਪਰ ਓਹਲਾ ਨਹੀਂ ਰੱਖਣਾ ਕਹਿੰਦੇ ਵਿਚੋਲੇ ਦੀ ਭੂਮਿਕਾ ਨਿਭਾਉਣ ਵਾਸਤੇ ਤਿਆਰ ਨੇ ਤੇ ਰੂਸੀ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਲਾਵਰੋਵ ਨੇ ਯੂਕਰੇਨ ਨੂੰ ਹੋਰ ਹਥਿਆਰ ਦੇਣ ਅਤੇ ਯੂਰਪੀਅਨ ਮੁਲਕਾਂ ਦੀਆਂ ਨੀਤੀਆਂ ਦੇ ਉੱਤੇ ਵਿਰੋਧ ਜਤਾਇਆ। ਰੂਸ ਨੇ ਪਿਛਲੇ ਸਾਲ ਅਲਾਸਕਾ ਦੇ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਵਿਚਕਾਰ ਹੋਏ ਸਮਝੌਤਿਆਂ ਦੇ ਉੱਤੇ ਵਚਨਬੱਧਤਾ ਨੂੰ ਦੁਹਰਾਇਆ ਤੇ ਦੋਵੇਂ ਹੀ ਆਗੂਆਂ ਨੇ ਫਾਰਸ ਦੀ ਜਿਹੜੀ ਖਾੜੀ ਦੇ ਹਾਲਾਤ ਨਾਸਾ ਤੇ ਰੋਸਕੋਸਮੋਸ ਵਿਚਕਾਰ ਸਹਿਯੋਗ ਇਸ ਦੇ ਦੌਰਾਨ ਆਸੀਅਨ ਸੰਮੇਲਨ ਦੇ ਵਿੱਚ ਦੱਖਣੀ ਚੀਨ ਸਾਗਰ ਦਾ ਮੁੱਦਾ ਵੀ ਛਾਇਆ ਰਿਹਾ। ਆਸਟ੍ਰੇਲੀਆਈ ਜਿਹੜੇ ਨੇ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਜਿਹੜਾ ਚੀਨ ਦੇ ਵੱਲੋਂ ਪਰਮਾਣੂ ਪਣਡੁੱਬੀ ਤੋਂ ਜਿਹੜਾ ਮਿਜ਼ਾਈਲ ਪ੍ਰੀਖਣ ਕਰਨ ਦੀ ਨਿੰਦਾ ਕਰਦਿਆਂ ਇਸ ਨੂੰ ਅਸਥਿਰਤਾ ਫੈਲਾਉਣ ਵਾਲੀ ਕਾਰਵਾਈ ਦੱਸਿਆ। ਹਾਲਾਂਕਿ ਚੀਨ ਨੇ ਆਪਣੇ ਬਚਾਅ ਦੇ ਵਿੱਚ ਕਿਹਾ ਕਿ ਉਸਦੀ ਸਾਲਾਨਾ ਫੌਜੀ ਜਿਹੜੀ ਮਸ਼ਕ ਦਾ ਹਿੱਸਾ ਸੀ ਤੇ ਇਸ ਦੀ ਅਗਾਉ ਜਿਹੜੀ ਸੂਚਨਾ ਦਿੱਤੀ ਗਈ ਸੀ, ਅਸੀਂ ਚੁੱਪ ਚਪੀਤੇ ਨਹੀਂ ਕੀਤਾ। ਈਰਾਨ ਨੇ ਠੁਕਰਾ ਦਿੱਤਾ ਅਮਰੀਕਾ ਦਾ ਜੰਗ ਬੰਦੀ ਪ੍ਰਸਤਾਵ, ਲੱਗਦਾ ਕਿ ਮਸਲਾ ਹੋਰ ਪਖੇਗਾ। ਈਰਾਨ ਨੇ ਇਰਾਕ ਦੇ ਪ੍ਰਧਾਨ ਮੰਤਰੀ ਅਲੀ ਅਲ ਜ਼ੈਦੀ ਰਾਹੀਂ ਭੇਜੇ ਗਏ ਅਮਰੀਕਾ ਦੇ ਜੰਗ ਬੰਦੀ ਪ੍ਰਸਤਾਵ ਨੂੰ ਠੋਕਰ ਮਾਰਦੀ ਹੈ, ਠੁਕਰਾ ਦਿੱਤਾ। ਈਰਾਨ ਦਾ ਕਹਿਣਾ ਕਿ ਉਹ ਕਿਸੇ ਵੀ ਅਜਿਹੇ ਅਸਥਾਈ ਸਮਝੌਤੇ ਨੂੰ ਸਵੀਕਾਰ ਨਹੀਂ ਕਰੇਗਾ ਜੋ ਰਣਨੀਤਿਕ ਤੌਰ ਦੇ ਉੱਤੇ ਮਹੱਤਵਪੂਰਨ ਹੌਰਮੁਜ਼ ਸਟ੍ਰੇਟ ਦੇ ਵਿੱਚ ਸਥਿਤੀ ਨੂੰ ਹੱਲ ਨਹੀਂ ਕਰਦਾ। ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਮੁਤਾਬਕ ਈਰਾਨ ਤੇ ਇਰਾਕ ਦੇ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਈਰਾਨ ਦਾ ਇਹ ਇਨਕਾਰ ਅਮਰੀਕਾ ਤੇ ਈਰਾਨ ਵਿਚਕਾਰ ਲਗਭਗ 2 ਹਫ਼ਤਿਆਂ ਤੋਂ ਵੱਧਦੇ ਤਣਾਅ ਤੋਂ ਬਾਅਦ ਜਿਹੜਾ ਸਾਹਮਣੇ ਆਇਆ। ਇਸ ਸਮੇਂ ਦੇ ਦੌਰਾਨ ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਵਿਰੁੱਧ ਫੌਜੀ ਹਮਲੇ ਸ਼ੁਰੂ ਕੀਤੇ ਨੇ, ਜਦੋਂ ਕਿ ਟਕਰਾਅ ਨੂੰ ਰੋਕਣ ਦੀਆਂ ਕੂਟਨੀਤਿਕ ਕੋਸ਼ਿਸ਼ਾਂ ਅਸਫਲ ਰਹੀਆਂ ਨੇ। ਰਿਪੋਰਟ ਦੇ ਅਨੁਸਾਰ ਜੰਗਬੰਦੀ ਦਾ ਪ੍ਰਸਤਾਵ ਵੀਰਵਾਰ ਨੂੰ ਕੱਲ ਬੀਤੇ ਦੇ ਵਿੱਚ ਇਰਾਕੀ ਪ੍ਰਧਾਨ ਮੰਤਰੀ ਦੀ ਫੇਰੀ ਦੇ ਦੌਰਾਨ ਈਰਾਨ ਨੂੰ ਪੇਸ਼ ਕੀਤਾ ਗਿਆ। ਹਾਲਾਂਕਿ ਪ੍ਰਸਤਾਵ ਦੇ ਪੂਰੇ ਵੇਰਵੇ ਜਨਤਕ ਨਹੀਂ ਕੀਤੇ ਗਏ, ਪਰ ਈਰਾਨੀ ਅਧਿਕਾਰੀਆਂ ਨੇ ਕਿਹਾ ਕਿ ਈਰਾਨ ਕਿਸੇ ਵੀ ਅਸਥਾਈ ਪ੍ਰਬੰਧਾਂ ਨੂੰ ਸਵੀਕਾਰ ਕਰਨ ਦੇ ਲਈ ਤਿਆਰ ਨਹੀਂ ਹੈ ਜੋ ਵਿਸ਼ਵ ਵਿਆਪੀ ਊਰਜਾ ਸਪਲਾਈ ਦੇ ਲਈ ਇੱਕ ਮਹੱਤਵਪੂਰਨ ਸਮੁੰਦਰੀ ਰਸਤੇ ਹੌਰਮੁਜ਼ ਸਟ੍ਰੇਟ ਦੇ ਉੱਤੇ ਨਿਯੰਤਰਣ ਜਿਹੜਾ ਉਹਦੇ ਮੁੱਦੇ ਨੂੰ ਹੱਲ ਨਹੀਂ ਕਰਦਾ। ਵਾਈਟ ਹਾਊਸ ਨੇ ਰਿਪੋਰਟ ਦੇ ਉੱਤੇ ਜਿਹੜਾ ਕੋਈ ਟਿੱਪਣੀ ਨਹੀਂ ਕੀਤੀ ਅਜੇ ਤੇ ਈਰਾਨ ਦੇ ਇਸ ਫੈਸਲੇ ਦੇ ਨਾਲ ਤੀਜੇ ਮਹਾਂਯੁੱਧ ਦੇ ਸ਼ੁਰੂ ਹੋਣ ਦਾ ਖਦਸ਼ਾ ਜਿਹੜਾ ਨਜ਼ਰ ਆ ਰਿਹਾ। ਬੰਗਲਾਦੇਸ਼ ਦੇ ਵੀ ਅਫਰਾ ਦਫੜੀ ਜਿਹੜੀ ਮਚੀ ਹੈ, ਉਥਲ ਪੁਥਲ ਹੋਈ ਹੈ ਸਿਆਸਤ ਦੇ ਵਿੱਚ ਤੇ ਰਾਸ਼ਟਰਪਤੀ ਸ਼ਹਾਬੂਦੀਨ ਨੇ ਅਸਤੀਫਾ ਦੇ ਦਿੱਤਾ। ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਆਪਣੇ ਕਾਰਜਕਾਲ ਦੇ ਖਤਮ ਹੋਣ ਤੋਂ 2 ਸਾਲ ਪਹਿਲਾਂ ਹੀ ਸ਼ੁੱਕਰਵਾਰ ਨੂੰ ਅਸਤੀਫਾ ਦੇ ਦਿੱਤਾ। ਉਹ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸਾਬਕਾ ਸਹਿਯੋਗੀ ਸਨ। ਮੀਡੀਆ ਰਿਪੋਰਟਾਂ ਦੇ ਮੁਤਾਬਕ 76 ਸਾਲਾਂ ਨੇਤਾ ਨੇ ਆਪਣੇ ਅਸਤੀਫੇ ਦੇ ਕਾਰਨ ਬਾਰੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਕਈ ਸਿਹਤ ਸਮੱਸਿਆਵਾਂ ਤੋਂ ਪੀੜਤ ਹਾਂ। ਰਾਸ਼ਟਰਪਤੀ ਮਹਿਲ ਬਗਭਵਨ ਦੇ ਇੱਕ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਸ਼ਹਾਬੂਦੀਨ ਦੇ ਪ੍ਰਤੀਨਿਧੀ ਉਹਨਾਂ ਅਸਤੀਫਾ ਲੈ ਕੇ ਸੰਸਦ ਦੇ ਲਈ ਰਵਾਨਾ ਹੋ ਗਏ ਨੇ ਤੇ ਅਸਤੀਫਾ ਸੰਸਦ ਦੇ ਸਪੀਕਰ ਹਫੀਜ਼ੁਦੀਨ ਅਹਿਮਦ ਨੂੰ ਜਿਹੜਾ ਸੌਂਪਿਆ ਜਾਵੇਗਾ, ਜੋ ਬੰਗਲਾਦੇਸ਼ ਦੇ ਸੰਵਿਧਾਨ ਦੇ ਅਨੁਸਾਰ ਨਵੇਂ ਰਾਸ਼ਟਰਪਤੀ ਦੀ ਚੋਣ ਹੋਣ ਤੱਕ ਕਾਰਜਕਾਰੀ ਰਾਸ਼ਟਰਪਤੀ ਦੇ ਵਜੋਂ ਸੇਵਾ ਨਿਭਾਉਣਗੇ। ਬੁਲਾਰੇ ਨੇ ਕਿਹਾ ਕਿ ਜਦੋਂ ਤੱਕ ਸੰਸਦ ਦੇ ਸਪੀਕਰ ਨੂੰ ਇਹ ਅਸਤੀਫਾ ਨਹੀਂ ਮਿਲ ਜਾਂਦਾ ਮੈਂ ਕੋਈ ਅਧਿਕਾਰ ਟਿੱਪਣੀ ਨਹੀਂ ਕਰ ਸਕਦਾ। ਹੇਠਲੀ ਅਦਾਲਤ ਨੇ ਸਾਬਕਾ ਜੱਜ ਤੇ 1971 ਦੇ ਮੁਕਤੀ ਯੁੱਧ ਦੇ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਸ਼ਹਾਬੂਦੀਨ ਨੇ ਅਪ੍ਰੈਲ 2023 ਦੇ ਵਿੱਚ 5 ਸਾਲ ਦੇ ਕਾਰਜਕਾਲ ਦੇ ਲਈ ਰਾਸ਼ਟਰਪਤੀ ਦੇ ਵਜੋਂ ਸਹੁੰ ਚੁੱਕੀ ਸੀ। ਕੈਨੇਡਾ US ਦੀ ਗੱਲ ਕਰੀਏ ਤੇ ਜਿੱਥੇ 10 ਵੱਡੇ ਆਪਰੇਸ਼ਨ ਦੇ ਨਾਲ ਸਾਂਝੇ ਆਪਰੇਸ਼ਨ ਦੇ ਵਿੱਚ 10 ਅਰਬ ਦਾ ਜਿਹੜਾ ਨਸ਼ਾ ਤੇ ਅਸਲਾ ਜਿਹੜਾ ਬਰਾਮਦ ਹੋਇਆ। ਭਾਰਤੀ ਮੂਲ ਦੇ 14 ਮੁਲਜ਼ਮਾਂ ਦੇ ਸਮੇਤ 21 ਕਾਬੂ ਕੀਤੇ ਆ। ਟਰੱਕਾਂ ਰਾਹੀਂ ਹੁੰਦੀ ਸੀ ਨਸ਼ੇ ਦੀ ਤਸਕਰੀ। ਇਹਦੇ ਵਿੱਚ ਕੈਨੇਡਾ ਤੇ ਅਮਰੀਕਾ ਦੀਆਂ ਸੁਰੱਖਿਆ ਏਜੰਸੀਆਂ ਤੇ ਪੁਲਿਸ ਦੇ ਸਾਂਝੇ ਪ੍ਰੋਜੈਕਟ ਬੇ ਤਹਿਤ ਜਿਹੜਾ ਅਮਰੀਕਾ ਤੋਂ ਟਰੱਕਾਂ ਰਾਹੀਂ ਲਿਆਂਦਾ ਗਿਆ 17 ਕੁਇੰਟਲ ਨਸ਼ਾ ਤੇ ਵੱਡੀ ਮਾਤਰਾ ਦੇ ਵਿੱਚ ਅਸਲਾ ਬਰਾਮਦ ਕੀਤਾ। ਇਸ ਮਾਮਲੇ ਦੇ ਵਿੱਚ 21 ਮੁਲਜ਼ਮ ਜਿਹੜੇ ਨੇ ਗ੍ਰਿਫ਼ਤਾਰ ਕੀਤੇ ਨੇ, ਜਿਨ੍ਹਾਂ ਦੇ ਵਿੱਚੋਂ 14 ਭਾਰਤੀ ਮੂਲ ਦੇ ਨੇ। ਜੋ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਰਹਿਣ ਵਾਲੇ ਹੈ। ਜਾਣਕਾਰੀ ਦੇ ਮੁਤਾਬਕ ਇਕ ਸਾਲ ਤੋਂ ਚੱਲ ਰਹੇ ਇਸ ਆਪਰੇਸ਼ਨ ਦੇ ਤਹਿਤ ਅਮਰੀਕਾ ਤੋਂ ਕੈਨੇਡਾ ਆਉਂਦੇ ਕੁਝ ਟਰੱਕ ਚਾਲਕਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੀ ਜਾ ਰਹੀ ਸੀ। ਵਿੰਡਸਰ ਪੁਲਿਸ ਦੇ ਵੱਲੋਂ ਇਸ ਦੌਰਾਨ ਪੀਲ ਪੁਲਿਸ ਸਮੇਤ ਕੈਨੇਡਾ ਬਾਰਡਰ ਸਰਵਿਸਿਜ ਏਜੰਸੀ ਤੇ ਅਮਰੀਕਨ ਕਸਟਮ ਵਿਭਾਗ ਦਾ ਸਹਿਯੋਗ ਹਾਸਲ ਕੀਤਾ ਗਿਆ ਸੀ। ਜਾਂਚ ਪੂਰੀ ਹੋਣ ਤੋਂ ਬਾਅਦ ਪੁਲਿਸ ਨੇ ਵੱਖ ਵੱਖ ਦਿਨਾਂ ਦੇ ਉੱਤੇ ਤਲਾਸ਼ੀ ਵਾਰੰਟ ਲੈ ਕੇ ਛਾਪੇਮਾਰੀ ਕੀਤੀ ਹੈ। ਇਸ ਦੇ ਦੌਰਾਨ ਉਕਤ ਟਿਕਾਣਿਆਂ ਤੋਂ ਜਿਹੜਾ ਕੁੱਲ 17 ਕੁਇੰਟਲ ਨਸ਼ਾ ਬਰਾਮਦ ਹੋਇਆ, ਜਿਸ ਦੀ ਕੀਮਤ 13 ਕਰੋੜ 90 ਲੱਖ ਡਾਲਰ ਲਗਭਗ 10 ਅਰਬ ਰੁਪਏ ਮੰਨੀ ਗਈ ਹੈ। ਇਸ ਦੇ ਨਾਲ ਹੀ ਤਲਾਸ਼ੀ ਦੇ ਦੌਰਾਨ ਉਥੋਂ ਵੱਡੀ ਮਾਤਰਾ ਦੇ ਵਿੱਚ ਬੰਦੂਕਾਂ, ਰਿਵਾਲਵਰ, ਪਿਸਤੌਲਾਂ ਤੇ ਗੋਲੀ ਸਿੱਕਾ ਵੀ ਫੜਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਹੋਨਹਾਰ ਜਿਹੜੇ ਬੰਦੇ ਨੇ, 21 ਮੁਲਜ਼ਮਾਂ ਦੇ ਵਿੱਚੋਂ 2 ਦੀ ਪਛਾਣ ਜਿਹੜੀ ਹੈ ਗੁਪਤ ਰੱਖੀ ਗਈ ਹੈ। ਇਸ ਦੇ ਵਿੱਚ ਸ਼ਾਮਲ ਭਾਰਤੀ ਮੂਲ ਦੇ ਮੁਲਜ਼ਮਾਂ ਦੀ ਪਛਾਣ ਜਿਹੜੀ ਹੈ ਗਗਨਦੀਪ ਠਿੰਡਲ 27 ਸਾਲਾਂ, ਸਿਮਰਨਜੀਤ ਸਿੰਘ 32 ਸਾਲਾਂ, ਗੁਰਦੀਪ ਧਾਲੀਵਾਲ 32 ਸਾਲਾਂ, ਜਸਵਿੰਦਰ ਸਿੰਘ ਸੋਹੀ 55 ਸਾਲਾਂ, ਧਰਮਿੰਦਰ ਸਿੰਘ 19 ਸਾਲਾਂ, ਜਤਿੰਦਰਪਾਲ ਸਿੰਘ 39 ਸਾਲਾਂ, ਮਹਿਕਪ੍ਰੀਤ ਸਿੰਘ 24 ਸਾਲਾਂ, ਤਲਵਿੰਦਰ ਸਿੰਘ 29 ਸਾਲਾਂ ਤੇ ਕਰਨਦੀਪ ਸਿੰਘ ਜਿਹੜੇ ਨੇ 27 ਸਾਲਾਂ ਵਜੋਂ ਕੀਤੀ ਹੈ ਤੇ ਸਾਰੇ ਬਰੈਂਪਟਨ ਦੇ ਵਾਸੀ ਨੇ। ਇਸ ਤੋਂ ਇਲਾਵਾ ਬਾਕੀ ਮੁਲਜ਼ਮਾਂ ਦੀ ਪਛਾਣ ਕਵਰਪਾਲ ਕੁਲਾਰ 32 ਸਾਲਾਂ ਵਾਸੀ ਲੈਸਲੇ, ਹਰਵਿੰਦਰ ਸਿੰਘ 33 ਸਾਲਾਂ ਵਾਸੀ ਕਿਚਨਰ, ਹਨਿੰਦਰਪਾਲ ਗਰੇਵਾਲ 34 ਸਾਲਾਂ ਵਾਸੀ ਬੈਰੀ, ਅਵਤਾਰ ਸਹੋਤਾ 54 ਸਾਲਾਂ ਵਾਸੀ ਸ਼ੈਲਬਰਨ ਅਤੇ ਮੁਹੰਮਦ ਬਿਨ ਹਸਨ 41 ਸਾਲਾਂ ਵਾਸੀ ਟੋਰਾਂਟੋ ਵਜੋਂ ਹੋਈ ਹੈ। ਗ੍ਰਿਫ਼ਤਾਰ ਮੁਲਜ਼ਮ ਵੱਖ ਵੱਖ ਸ਼ਹਿਰਾਂ ਦੇ ਨਾਲ ਸੰਬੰਧਿਤ ਹੋਣ ਕਰਕੇ ਉਨ੍ਹਾਂ ਨੂੰ ਆਉਂਦੇ ਦਿਨਾਂ ਦੇ ਵਿੱਚ ਉਨ੍ਹਾਂ ਦੇ ਸ਼ਹਿਰਾਂ ਦੀਆਂ ਅਦਾਲਤਾਂ ਦੇ ਵਿੱਚ ਵੱਖ ਵੱਖ ਤਰੀਕਾਂ ਦੇ ਉੱਤੇ ਜਿਹੜਾ ਪੇਸ਼ ਕੀਤਾ ਜਾਵੇਗਾ। ਯੂਐਸ ਟੈਰਿਫ ਦੀ ਗੱਲ ਕਰੀਏ ਤੇ ਅਮਰੀਕਾ ਨੇ ਭਾਰਤ ਤੋਂ ਦਰਾਮਦ ਹੋਣ ਵਾਲੀਆਂ ਵਸਤੂਆਂ ਤੇ 10% ਟੈਰਿਫ ਲਾਤਾ ਹੈ। ਅਮਰੀਕਾ ਨੇ ਅਜਿਹੀਆਂ ਵਸਤੂਆਂ ਦੇ ਉਤਪਾਦਨ ਦੇ ਵਿੱਚ ਜ਼ਬਰਦਸਤੀ ਮਜ਼ਦੂਰੀ ਦੀ ਵਰਤੋਂ ਦੇ ਨਾਲ ਨਜਿੱਠਣ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ ਭਾਰਤ ਅਤੇ 16 ਹੋਰ ਦੇਸ਼ਾਂ ਤੋਂ ਦਰਾਮਦ ਹੋਣ ਵਾਲੀਆਂ ਵਸਤੂਆਂ ਤੇ 10% ਟੈਰਿਫ ਜਿਹੜਾ ਲਗਾ ਦਿੱਤਾ ਹੈ। ਪਿਛਲੇ ਮਹੀਨੇ ਜਦੋਂ ਅਮਰੀਕਾ ਨੇ ਵਪਾਰ ਐਂਡ ਦੀ ਧਾਰਾ ਜਿਹੜੀ ਸੀ 301 ਦੇ ਤਹਿਤ ਟੈਰਿਫ ਦਾ ਪ੍ਰਸਤਾਵ ਰੱਖਿਆ ਸੀ ਤਾਂ ਭਾਰਤ ਨੂੰ ਉਹਨਾਂ ਦੇਸ਼ਾਂ ਦੇ ਵਿੱਚ ਰੱਖਿਆ ਗਿਆ ਸੀ ਤੇ 12.5 ਫੀਸਦੀ ਜਿਹੜਾ ਡਿਊਟੀ ਲੱਗ ਰਹੀ ਸੀ। ਪਰ ਵਾਸ਼ਿੰਗਟਨ ਨੇ ਵੀ ਨਵੀਂ ਦਿੱਲੀ ਵੱਲੋਂ ਆਪਣੀ ਵਿਦੇਸ਼ ਵਪਾਰ ਨੀਤੀ ਦੇ ਵਿੱਚ ਕੀਤੀ ਗਈ ਉਸ ਸੋਧ ਦਾ ਨੋਟਿਸ ਲਿਆ ਜਿਸ ਦੇ ਵਿੱਚ ਜ਼ਬਰਦਸਤੀ ਮਜ਼ਦੂਰੀ ਦੀ ਵਰਤੋਂ ਕਰਕੇ ਤਿਆਰ ਕੀਤੀਆਂ ਵਸਤੂਆਂ ਦੀ ਦਰਾਮਦ ਜਿਹੜੀ ਹੈ ਉਹਦੇ ਉੱਤੇ ਪਾਬੰਦੀ ਜਿਹੜੀ ਹੈ ਲਗਾਈ ਗਈ ਹੈ। ਆਖਰੀ ਖ਼ਬਰ ਬਾਲ ਵਧੀਆ ਤੇ ਕੈਨੇਡਾ ਦੀ ਗੱਲ ਕਰੀਏ। ਐਡਮਿੰਟਨ ਦੇ ਵਿੱਚ ਪੰਜਾਬੀ ਮੁਟਿਆਰ ਦਾ ਕਤਲ ਹੋਇਆ। 23 ਸਾਲਾਂ ਦੀ ਮੁਟਿਆਰ ਸੀ, ਕੈਨੇਡਾ ਦੇ ਅਲਬਰਟਾ ਸੂਬੇ 'ਚ ਹੋਇਆ, ਐਡਮਿੰਟਨ ਸ਼ਹਿਰ 'ਚ। ਪੰਜਾਬੀ ਮੁਟਿਆਰ ਦਮਨਪ੍ਰੀਤ ਕੌਰ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਉਸਦੇ ਨਜ਼ਦੀਕੀ ਸਾਥੀ 22 ਸਾਲਾਂ ਰਿਤੀਸ਼ ਕੁਮਾਰ ਦੇ ਖਿਲਾਫ਼ ਦੂਜੇ ਦਰਜੇ ਦੇ ਕਤਲ ਦੀ ਜਿਹੜੀ ਹੈ ਤਹਿਤ ਮਾਮਲਾ ਦਰਜ ਕੀਤਾ ਹੈ। ਐਡਮਿੰਟਨ ਪੁਲਿਸ ਸਰਵਿਸ ਨੇ ਇਸ ਘਟਨਾ ਨੂੰ ਨਜ਼ਦੀਕੀ ਸਾਥੀ ਵੱਲੋਂ ਕੀਤੀ ਗਈ ਹੱਤਿਆ ਜਿਹੜੀ ਹੈ ਵਜੋਂ ਰਿਪੋਰਟ ਕੀਤਾ ਹੈ। ਪੁਲਿਸ ਦੇ ਅਨੁਸਾਰ 18 ਜੁਲਾਈ ਨੂੰ ਸਵੇਰੇ ਕਰੀਬ 11:15 ਸ਼ਹਿਰ ਦੇ ਦੱਖਣ ਪੂਰਬੀ ਇਲਾਕੇ ਸਿਲਵਰ ਬੈਰੀ ਸਥਿਤ ਇੱਕ ਰਿਹਾਇਸ਼ ਤੋਂ ਐਮਰਜੈਂਸੀ ਕਾਲ ਆਉਂਦੀ ਹੈ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੂੰ ਦਮਨਪ੍ਰੀਤ ਕੌਰ ਗੰਭੀਰ ਹਾਲਤ ਦੇ ਵਿੱਚ ਮਿਲਦੀ ਹੈ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਂਦਾ ਹੈ ਪਰ ਡਾਕਟਰ ਉਸਦੀ ਜਾਨ ਨਹੀਂ ਬਚਾ ਸਕੇ ਤੇ 20 ਜੁਲਾਈ ਨੂੰ ਹੋਏ ਪੋਸਟਮਾਰਟਮ ਦੇ ਦੌਰਾਨ ਮੁੱਖ ਮੈਡੀਕਲ ਜਾਂਚ ਅਧਿਕਾਰੀ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਮੌਤ ਦਾ ਕਾਰਨ ਗਲਾ ਘੁੱਟਣ ਦੇ ਕਰਕੇ ਹੋਇਆ ਸੀ। ਚੀਨ ਦੇ ਲਈ ਵੱਡੀ ਚੁਣੌਤੀ ਬਣ ਗਿਆ ਸਵੀਡਨ। ਸਵੀਡਨ ਨੇ ਮਾਈਨਿੰਗ ਨੂੰ ਰਾਸ਼ਟਰੀ ਸੁਰੱਖਿਆ ਹਿੱਤ ਐਲਾਨ ਦਿੱਤਾ ਹੈ। ਸਵੀਡਨ ਸਰਕਾਰ ਨੇ ਚੀਨ ਤੇ ਆਪਣੀ ਨਿਰਭਰਤਾ ਨੂੰ ਘਟਾਉਣ ਅਤੇ ਆਪਣੀ ਆਰਥਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਤੇ ਸਵੀਡਨ ਨੇ ਅਹਿਮ ਧਾਤਾਂ ਤੇ ਦੁਰਲੱਭ ਖਣਿਜਾਂ ਦੀ ਜਿਹੜੀ ਹੈ ਮਾਈਨਿੰਗ ਨੂੰ ਰਾਸ਼ਟਰੀ ਸੁਰੱਖਿਆ ਹਿੱਤ ਘੋਸ਼ਿਤ ਕਰ ਦਿੱਤਾ ਹੈ। ਸਰਕਾਰ ਦਾ ਮੰਨਣਾ ਹੈ ਕਿ ਚੀਨ ਤੇ ਵਧੇਰੇ ਨਿਰਭਰਤਾ ਇੱਕ ਸਿਸਟਮਿਕ ਜਿਹੜਾ ਰਿਸਕ ਬਣ ਗਈ ਹੈ ਤੇ ਜਿਸ ਨੂੰ ਤੋੜਨਾ ਬੇਹੱਦ ਜ਼ਰੂਰੀ ਹੈ। ਮੌਜੂਦਾ ਸਮੇਂ ਦੇ ਵਿੱਚ ਚੀਨ ਦੁਰਲੱਭ ਖਣਿਜਾਂ ਦੀ ਮਾਈਨਿੰਗ ਅਤੇ ਰਿਫਾਈਨਿੰਗ ਦੇ ਵਿੱਚ ਵਿਸ਼ਵ ਪੱਧਰ ਦੇ ਉੱਤੇ ਦਬਦਬਾ ਰੱਖਦਾ ਹੈ। ਇਹ ਖਣਿਜ ਸਾਫ਼ ਊਰਜਾ, ਰੱਖਿਆ ਪ੍ਰਣਾਲੀ ਤੇ ਇਲੈਕਟ੍ਰਿਕ ਵਾਹਨਾਂ ਦੇ ਜਿਹੜੇ ਉਤਪਾਦਨ ਦੇ ਲਈ ਬੇਹੱਦ ਜ਼ਰੂਰੀ ਨੇ। ਚੀਨ ਅਕਸਰ ਇਹਨਾਂ ਖਣਿਜਾਂ ਦੇ ਨਿਰਯਾਤ ਕੰਟਰੋਲ ਨੂੰ ਵਾਸ਼ਿੰਗਟਨ ਦੇ ਅਤੇ ਹੋਰ ਦੇਸ਼ਾਂ ਦੇ ਵਿਰੁੱਧ ਹਥਿਆਰ ਦੇ ਵਜੋਂ ਵਰਤਦਾ ਰਿਹਾ। ਸਵੀਡਨ ਦੀ ਨਵੀਂ ਰਣਨੀਤੀ ਇਸਦੇ ਪ੍ਰਭਾਵ ਨੂੰ ਖਤਮ ਕਰਨ ਦੇ ਲਈ ਬਣਾਈ ਗਈ ਹੈ। ਸਵੀਡਨ ਦੇ ਕੋਲ ਖਣਿਜਾਂ ਦੇ ਵੱਡੇ ਭੰਡਾਰ ਨੇ। ਕਿਰੂਨਾ ਮਾਈਨਿੰਗ ਜਿਹੜੀ ਜਿੱਥੇ ਇਹ ਪਹਿਲਾਂ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਏਰੀਏ 'ਚ ਮਾਈਨਿੰਗ ਹੁੰਦੀ ਹੈ, ਇਹਦੇ ਉੱਤੇ ਫਿਲਮ ਵੀ ਬਣੀ ਹੈ ਤੇ ਉਹ ਜਿਹੜਾ ਧਰਤੀ ਪੂਰੀ ਪਿੰਡ ਦਾ ਪਿੰਡ ਸ਼ਹਿਰ ਦਾ ਸ਼ਹਿਰ ਧਸਣ ਲੱਗ ਗਿਆ ਸੀ ਤੇ ਉੱਥੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘਰ ਜਿਹੜੇ ਸੀ ਹੋਰ ਜਾ ਕੇ ਵਸਾਏ ਸੀਗੇ ਉੱਥੋਂ ਟਰਾਂਸਫਰ ਕੀਤੇ ਸੀਗੇ। ਕਿਰੂਨਾ ਮਾਈਨ ਜਿਹੜੀ ਹੈ ਉਹਦੇ ਨੇੜੇ ਸਥਿਤ ਪਰਗੀਅਰ ਪ੍ਰੋਜੈਕਟ ਯੂਰਪੀਅਨ ਯੂਨੀਅਨ ਦੇ ਲਈ ਇੱਕ ਫਲੈਗਸ਼ਿਪ ਪ੍ਰੋਜੈਕਟ ਸਾਬਤ ਹੋ ਸਕਦਾ ਹੈ। ਇਸ ਦੇ ਵਿੱਚ ਲਗਭਗ 1.2 ਬਿਲੀਅਨ ਟਨ ਖਣਿਜ ਭੰਡਾਰ ਨੇ ਜਿਸ ਦੇ ਵਿੱਚ 2.2 ਮਿਲੀਅਨ ਟਨ ਦੁਰਲੱਭ ਅਰਥ ਆਕਸਾਈਡ ਸ਼ਾਮਲ ਨੇ। ਸਵੀਡਨ ਦੀ ਉਪ ਪ੍ਰਧਾਨ ਮੰਤਰੀ ਐਬਾ ਬੁਸ਼ ਨੇ ਕਿਹਾ ਕਿ ਮਾਈਨਿੰਗ ਨੂੰ ਰਾਸ਼ਟਰੀ ਸੁਰੱਖਿਆ ਹਿੱਤ ਬਣਾਉਣ ਦੇ ਨਾਲ ਯੋਜਨਾਬੰਦੀ ਤੇ ਇਜਾਜ਼ਤਾਂ ਮਿਲਣ ਦੀ ਪ੍ਰਕਿਰਿਆ ਤੇਜ਼ ਹੋਵੇਗੀ ਤੇ ਜਿਸ ਦੇ ਨਾਲ ਨਿਵੇਸ਼ ਆਕਰਸ਼ਿਤ ਹੋਵੇਗਾ। ਐਬਾ ਬੁਸ਼ ਅਨੁਸਾਰ ਇਹ ਕਦਮ ਨਾ ਸਿਰਫ਼ ਸਵੀਡਨ ਸਗੋਂ ਯੂਰਪੀਅਨ ਯੂਨੀਅਨ ਤੇ ਨਾਟੋ ਦੀ ਰੱਖਿਆ ਸਮਰੱਥਾ ਦੇ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਵੇਗਾ। ਸਰਕਾਰ ਹੁਣ ਮਾਈਨਿੰਗ ਖੇਤਰ ਦੇ ਲਈ ਇੱਕ ਸਰਕਾਰੀ ਨਿਵੇਸ਼ ਜਿਹੜੀ ਕੰਪਨੀਆਂ ਬਣਾਉਣ ਦੇ ਉੱਤੇ ਵੀ ਵਿਚਾਰ ਕਰ ਰਹੀ ਹੈ ਤਾਂ ਜੋ ਅਹਿਮ ਪ੍ਰੋਜੈਕਟਾਂ ਨੂੰ ਤੇਜ਼ੀ ਦੇ ਨਾਲ ਨੇਪਰੇ ਚਾੜਿਆ ਜਾ ਸਕੇ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਨਾਵਲ ਦੀਆਂ ਥੋੜੀਆਂ। ਨਾਵਲ ਦੇ ਉੱਤੇ ਜਾਣ ਤੋਂ ਪਹਿਲਾਂ ਉਹਨਾਂ ਦੋਸਤਾਂ ਦਾ ਧੰਨਵਾਦ ਸ਼ੁਕਰੀਆ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਤੇ ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ ਜਿਹੜਾ 950 ਤੋਂ ਵੱਧ ਜੰਗਲੀ ਅੱਗਾਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ 241 ਕੰਟਰੋਲ ਤੋਂ ਬਾਹਰ ਹੋ ਗਈਆਂ। ਇਸ ਸਮੇਂ ਕੈਨੇਡਾ ਦੀ ਸਰਕਾਰੀ ਕਰਮਚਾਰੀਆਂ ਦੀ ਸਭ ਤੋਂ ਵੱਡੀ ਯੂਨੀਅਨ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਨੇ ਦਾਅਵਾ ਕਰ ਦਿੱਤਾ ਹੈ ਕਿ ਕਾਰਨੀ ਸਰਕਾਰ ਨੇ ਜੰਗਲੀ ਅੱਗਾਂ ਦਾ ਪ੍ਰਬੰਧ ਕਰਨ ਵਾਲੇ ਗਵਰਨਮੈਂਟ ਆਪਰੇਸ਼ਨ ਸੈਂਟਰ ਵਿਚਲੀਆਂ ਅੱਧੀਆਂ ਨੌਕਰੀਆਂ ਨੂੰ ਖਤਮ ਕਰ ਦਿੱਤਾ ਹੈ। ਇਸ ਸੰਬੰਧ ਦੇ ਵਿੱਚ 22 ਜੁਲਾਈ ਨੂੰ ਓਟਵਾ ਸਿਟੀਜ਼ਨ ਦੇ ਸਾਈਟ ਦੇ ਉੱਤੇ ਇੱਕ ਰਿਪੋਰਟ ਛਪੀ ਹੈ ਤੇ ਪੰਜਾਬੀ ਪਾਠਕਾਂ ਦੇ ਲਈ ਹੁੰਦਲ ਸਾਹਿਬ ਨੇ ਸੁਖਵੰਤ ਹੁੰਦਲ ਸਾਹਿਬ ਨੇ ਉਹਨੂੰ ਰਿਪੋਰਟ ਕੀਤਾ ਹੈ, ਮਤਲਬ ਕਿ ਟਰਾਂਸਲੇਟ ਕੀਤਾ ਹੈ ਤੇ ਉਹਦੀ ਆਪਾਂ ਕੋਈ ਨਹੀਂ ਅਗਲੇ ਦਿਨਾਂ ਦੇ ਵਿੱਚ ਆਉਣ ਵਾਲੇ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਜਾਂ ਉਹਨੂੰ ਰਿਕਾਰਡ ਕਰਕੇ ਵੱਖਰਾ ਪਾ ਦਾਂਗੇ। ਹਾਲਾਤ ਕੈਨੇਡਾ ਦੇ ਵੀ ਜਿਹੜੇ ਆ ਜੰਗਲਾਂ ਦੇ ਇਹ ਬਣੇ ਹੋਏ ਨੇ ਜੀ। ਤੇ ਲਓ ਦੋਸਤੋ, ਨਾਵਲ ਦੀ ਗੱਲ ਕਰਦੇ ਹਾਂ, ਕਿਤਾਬ ਦੀ, ਤੇ ਇਸੇ ਤਰ੍ਹਾਂ ਅੱਗੇ ਚੱਲਦੇ ਹਾਂ। ਥੋੜ੍ਹਾ ਜਿਹਾ ਤੁਹਾਨੂੰ ਪਿੱਛੇ ਲੈ ਚੱਲਦਾ ਹੈ ਜਿੱਥੋਂ ਆਪਾਂ ਇਸ ਦੀ ਸਮਾਪਤੀ ਕੀਤੀ ਸੀ। ਜਿਵੇਂ ਤੁਹਾਨੂੰ ਚੇਤਾ ਹੋਣਾ ਹੈ ਜੀ, ਬਹੁਤ ਸਾਰੇ ਦੋਸਤ ਜੁੜੇ ਹੋਏ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਕਮੈਂਟ ਤੁਸੀਂ ਕਰ ਰਹੇ ਹੋ। ਜਦੋਂ ਦੋਸਤੋ ਮਰਾਠਾ ਪੇਸ਼ਵਾ ਦਾ ਬੇਟਾ ਵਿਸ਼ਵਾਸ ਰਾਓ ਜਿਹੜਾ ਸੀ ਤੇ 30 ਸਾਲ ਦਾ ਜਰਨੈਲ ਸਦਾ ਸ਼ਿਵ ਰਾਓ ਉਸੇ ਦਿਨ ਕਤਲ ਹੋ ਗਏ ਤੇ ਪੇਸ਼ਵਾ ਨੂੰ ਜਿਹੜਾ ਸੀ ਉਮੀਦ ਸੀਗੀ ਕਿ ਜੰਗ ਜਿੱਤ ਕੇ ਵਿਸ਼ਵਾਸ ਰਾਏ ਜਿਹੜਾ ਸੀ ਮੁਗਲਾਂ ਦੀ ਗੱਦੀ ਦੇ ਉੱਤੇ ਬੈਠੇਗਾ, ਪਰ ਅਬਦਾਲੀ ਚਾਹੁੰਦਾ ਸੀ ਕਿ ਕਠਪੁਤਲੀ ਸ਼ਾਹਜਹਾਂ ਦੂਜੇ ਨੂੰ ਹਟਾ ਕੇ ਸ਼ਾਹ ਆਲਮ ਦੂਜੇ ਨੂੰ ਜਿਹੜਾ ਸੀ ਆਲਮਗੀਰ ਦੂਜੇ ਦਾ ਬੇਟਾ ਜੋ ਸੀ ਗੱਦੀ ਦਿਆਂਗੇ ਉਹਨਾਂ ਨੂੰ, ਜਿਹਦੀ ਸ਼ਹਿਜ਼ਾਦੀ ਭੈਣ ਨੂੰ ਅਬਦਾਲੀ ਆਪਣੇ ਬੇਟੇ ਤੈਮੂਰ ਦੇ ਲਈ ਲੈ ਕੇ ਗਿਆ ਸੀ। ਇਮਦਾਦ ਤੇ ਹੋਰ ਮਰਾਠੇ ਚੀਫ ਦਿੱਲੀ ਦੇ ਵਿੱਚੋਂ ਭੱਜ ਗਏ ਤੇ ਬਾਅਦ ਦੇ ਵਿੱਚ ਅਬਦਾਲੀ ਨੇ ਇਮਾਦ ਨੂੰ ਖਿਮਾ ਕਰ ਦਿੱਤਾ ਸੀ, ਜਾਣੀ ਕਿ ਮਾਫ ਕਰਤਾ ਸੀ। ਉਸ ਤੋਂ ਬਾਅਦ ਮਹਾਨ ਯੁੱਧ ਜਿੱਤਣ ਪਿੱਛੋਂ ਅਬਦਾਲੀ ਜਿਹੜਾ ਸੀ ਪਾਣੀਪਤ 13ਵੀਂ ਸਦੀ ਦੀ ਸੂਫੀ ਫਕੀਰ ਬੂ ਅਲੀ ਦੇ ਮਕਬਰੇ ਦੇ ਉੱਤੇ ਰੱਬ ਦਾ ਸ਼ੁਕਰਾਨਾ ਕਰਨ ਗਿਆ ਤੇ ਆਪਣੇ ਸਿਪਾਹੀਆਂ ਨੂੰ ਉਸਨੇ ਜਿਹੜਾ 2 ਮਹੀਨਿਆਂ ਦੇ ਦਿੱਲੀ ਦੇ ਵਿੱਚ ਲੁੱਟ ਮਾਰ ਕਰਨ ਦੇ ਲਈ ਆਗਿਆ ਦੇ ਦਿੱਤੀ, ਖੁੱਲੀ ਛੁੱਟੀ ਦੇ ਦਿੱਤੀ। ਧਨਾਡ ਲੁੱਟੇ ਗਏ, ਗਰੀਬ ਨਚੋੜੇ ਗਏ ਤੇ 22 ਮਾਰਚ 1761 ਨੂੰ ਜਦੋਂ ਲਸ਼ਕਰ ਸਮੇਤ ਲੁੱਟ ਦਾ ਮਾਲ ਲੈ ਕੇ ਅਬਦਾਲੀ ਵਾਪਸ ਪਰਤ ਰਿਹਾ ਸੀ ਤਾਂ ਸਿੱਖ ਜਿੱਥੇ ਸਾਰੇ ਰਾਹ ਹੱਲੇ ਬੋਲਦੇ ਰਹੇ, ਪਾਣੀਪਤ ਦੀ ਲੜਾਈ ਦੇ ਵਿੱਚ ਅਫਗਾਨ ਤੇ ਮਰਾਠੇ ਇੱਕ ਦੂਜੇ ਦੀਆਂ ਉਮੀਦਾਂ ਨੂੰ ਕੱਟਦੇ ਵੜਦੇ ਸ਼ਾਂਤ ਹੋ ਕੇ ਸਿੱਖ ਦੂਰ ਬੈਠੇ ਦੇਖਦੇ ਰਹੇ ਤੇ ਸਿੱਖਾਂ ਦੇ ਅਮਲੇ ਅਬਦਾਲੀ ਨੂੰ ਬੇਇੱਜ਼ਤ ਕਰ ਰਹੇ ਸਨ। ਇੱਥੇ ਤੱਕ ਦੋਸਤੋ ਆਪਾਂ ਤੁਹਾਡੇ ਨਾਲ ਸਾਂਝ ਪਾਈ ਸੀ ਤੇ ਅਗਲਾ ਲੜੀਵਾਰ ਚੈਪਟਰ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਅਗਲਾ ਲੜੀਵਾਰ ਚੈਪਟਰ ਪੰਜਾਬ ਕਿਤਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦੇ ਵਿੱਚੋਂ ਲੜੀਵਾਰ ਭਾਗ 9 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਹੈ ਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇੜੀ ਦਾ ਮੰਚ ਲੜੀਵਾਰ ਭਾਗ 9 ਕੀ ਕਹਿੰਦਾ ਹੈ ਤੇ ਚੱਲਦੇ ਹਾਂ ਜੀ ਉਹਦੇ ਉੱਤੇ।

ਪਾਣੀਪਤ ਦੀ ਲੜਾਈ ਤੋਂ 2 ਦਿਨ ਬਾਅਦ ਅੰਗਰੇਜ਼ਾਂ ਨੇ ਜਿਹੜੇ 1757 ਤੋਂ ਬੰਗਾਲ ਦੇ ਹਾਕਮ ਸਨ, ਫਰਾਂਸੀਸੀਆਂ ਨੂੰ ਦੱਖਣੀ ਭਾਰਤ ਦੇ ਵਿੱਚ ਹਰਾ ਦਿੱਤਾ। 3 ਸਾਲ ਦੇ ਬਾਅਦ ਪੂਰਬੀ ਭਾਰਤ ਬੰਗਾਲ ਆਧਾਰਿਤ ਅੰਗਰੇਜ਼ ਫੌਜਾਂ ਨੇ ਬਕਸਰ ਦੀ ਖਤਰਨਾਕ ਜੰਗ ਦੇ ਵਿੱਚ ਸ਼ਾਹ ਆਲਮ ਦੀਆਂ ਮੁਗਲ ਫੌਜਾਂ ਨੂੰ ਕਰਾਰੀ ਹਾਰ ਦਿੱਤੀ ਤੇ ਸਾਲ 1764 ਦੀ ਇਸ ਜੰਗ ਤੋਂ ਬਾਅਦ ਅੰਗਰੇਜ਼ ਬਿਹਾਰ ਅਤੇ ਉੜੀਸਾ ਪ੍ਰਾਂਤਾਂ ਦੇ ਵਿੱਚੋਂ ਵੀ ਮਾਮਲਾ ਉਗਰਾਉਣ ਦੇ ਹੱਕਦਾਰ ਹੋ ਗਏ। ਦੂਜੀ ਘਟਨਾ ਦੇ ਵਿੱਚ ਇਹ ਸੀ ਕਿ ਘਟੀ ਕਿ ਬਿਹਾਰ ਦੇ ਪੱਛਮ ਦੇ ਵਿੱਚ ਖੁਦ ਮੁਖਤਾਰ ਮੁਗਲ ਰਿਆਸਤ ਅਵਧ ਨੇ ਅੰਗਰੇਜ਼ਾਂ ਤੋਂ ਰਾਖੀ ਜਿਹੜਾ ਮੰਗ ਲਈ। ਕੰਪਨੀ ਪੱਛਮ ਵੱਲ ਵੱਧ ਰਹੀ ਸੀ ਤੇ ਹੱਥਾਂ ਦੇ ਵਿੱਚ ਤਾਂ ਨਹੀਂ ਅੱਖਾਂ ਦੇ ਵਿੱਚ ਦਿੱਲੀ ਵੀ ਸੀ ਤੇ ਸ਼ਾਹ ਆਲਮ ਦੂਜੇ ਨੂੰ ਕੰਪਨੀ ਨੇ ਹਿੰਦੁਸਤਾਨ ਦੇ ਬਾਦਸ਼ਾਹ ਦੇ ਵਜੋਂ ਮਾਨਤਾ ਦੇ ਦਿੱਤੀ ਸੀ। ਨਾ ਦਾ ਬਾਦਸ਼ਾਹ ਸੀ, ਨਾ ਧਨ ਦਾ, ਨਾ ਧਨ ਨਾ ਹੁਕਮ, ਬਸ ਇੱਕ ਕਠਪੁਤਲੀ। ਅਬਦਾਲੀ ਆਪ ਦਿੱਲੀ ਰਹਿਣ ਦਾ ਇੱਛੁਕ ਨਹੀਂ ਸੀ, ਪਰ ਕਿਹਾ ਕਰਦਾ ਸੀ ਜ਼ਰੂਰ ਅੰਗਰੇਜ਼ਾਂ ਤੇ ਮਰਾਠਿਆਂ ਵਿੱਚੋਂ ਇੱਕ ਤੇ ਰਾਜ ਕਰੇਗੀ। ਪੰਜਾਬ ਦੀ ਗੱਲ ਹੋਰ ਸੀ, ਉਸ ਸਮਿਆਂ ਦੇ ਵਿੱਚ ਪੰਜਾਬ ਦੀ ਗੱਲ ਹੋਰ ਸੀ। ਇਹ ਮਰਾਠਿਆਂ ਤੇ ਅੰਗਰੇਜ਼ਾਂ ਨੂੰ ਬਹੁਤ ਦੂਰ ਪੈਂਦਾ ਸੀ। ਪੰਜਾਬ ਦੇ ਜ਼ਿਮੀਂਦਾਰ ਮੁਸਲਮਾਨ ਸਰਦਾਰਾਂ ਦਾ ਇਹ ਘਰ ਸੀ ਤੇ ਉਹ ਇੱਥੇ ਜਿਉਂਦੇ ਰਹਿਣਾ ਚਾਹੁੰਦੇ ਸਨ। ਸਿੱਖਾਂ ਦਾ ਇਹ ਘਰ ਸੀ ਜਿੱਥੇ ਉਹ ਰਾਜ ਕਰਨਾ ਚਾਹੁੰਦੇ ਸੀ। ਅਬਦਾਲੀ ਵਾਸਤੇ ਪੰਜਾਬ ਉਹ ਥਾਂ ਸੀ ਜਿੱਥੇ ਉਸਦੇ ਬੇਟੇ ਤੇ ਅਫਸਰਾਂ ਦੀ ਬੇਇੱਜ਼ਤੀ ਹੋਈ ਸੀ, ਉਹ ਥਾਂ ਜਿਹੜਾ ਉਸਨੇ ਤੇ ਉਸ ਤੋਂ ਪਹਿਲਾਂ ਨਾਦਰ ਸ਼ਾਹ ਨੇ ਜਿੱਤ ਕੇ ਆਪਣੇ ਨਾਲ ਮਿਲਾ ਲਿਆ ਸੀ। ਪੰਜਾਬ ਦੇ ਉੱਪਰ ਰਾਜ ਕਰਨ ਦੇ ਲਈ ਅਬਦਾਲੀ ਆਪਣੇ ਅਫਸਰ ਛੱਡ ਗਿਆ ਭਈ ਤੁਸੀਂ ਇੱਥੇ ਰਹੋ। ਖਵਾਜਾ ਖਿਜਰ ਲਾਹੌਰ ਦੇ ਉੱਤਰ ਪੱਛਮੀ ਇਲਾਕੇ 4 ਮਹਿਲ ਉੱਪਰ ਜਿਹੜਾ ਸੀ ਪ੍ਰਬੰਧ ਚਲਾਏਗਾ। ਲਾਹੌਰ ਦਾ ਇੰਚਾਰਜ ਖਵਾਜਾ ਉਬੇਦ ਖਾਨ ਹੋਏਗਾ। ਜਲੰਧਰ ਦੁਆਬ ਸਾਦਤ ਖਾਨ ਤੇ ਸਾਦਿਕ ਖਾਨ ਦੇਖਣਗੇ ਤੇ ਸਰਹੰਦ ਜੈਨ ਖਾਨ ਤੈਨਾਤ ਹੋਇਆ। ਜਦੋਂ ਅਬਦਾਲੀ ਵਾਪਸ ਦਾ ਜਾ ਪੁੱਜਿਆ ਤਾਂ ਸਿੱਖਾਂ ਨੇ ਇਹਨਾਂ ਡਿਪਟੀਆਂ ਦੇ ਨਾਲ ਜਿਹੜਾ ਸੀਗਾ ਸਿੰਜਣਾ ਸ਼ੁਰੂ ਕਰ ਦਿੱਤਾ। ਵੱਡੀ ਸਿੱਖ ਟੁਕੜੀ ਨੇ ਚਨਾਹ ਦੇ ਪੂਰਬੀ ਕਿਨਾਰੇ ਖਵਾਜਾ ਮਿਰਜ਼ਾ ਖਾਨ ਮਾਰ ਦਿੱਤਾ। ਉਸਦੀ ਵਿਧਵਾ ਅਦੀਨਾ ਬੇਗ ਦੀ ਧੀ ਦਾ ਕੀ ਬਣਿਆ ਪਤਾ ਨਹੀਂ। ਜਲੰਧਰ ਦੁਆਬ ਦੇ ਵਿੱਚ ਸਿੱਖਾਂ ਨੇ ਗਾਹ ਪਾ ਦਿੱਤਾ। ਸਰਹੰਦ ਦਾ ਜੈਨ ਖਾਨ ਤੇ ਮਲੇਰਕੋਟਲਾ ਦਾ ਪਖਤੂਨ ਹਾਕਮ ਹਰਾ ਦਿੱਤੇ। ਜੰਮੂ ਦੇ ਅਫਗਾਨ ਜਰਨੈਲ ਨੂਰੂਦੀਨ ਨੂੰ ਅਬਦਾਲੀ ਨੇ ਹੁਕਮ ਭੇਜਿਆ ਕਿ ਸਿੱਖਾਂ ਨੂੰ ਸਿੱਧੇ ਕਰ। ਸ਼ੁਕਰ ਚੱਕੀਆ ਮਿਸਲ ਨੇ ਮਿਸਲ ਦੇ ਚੜ੍ਹਤ ਸਿੰਘ ਦੀ ਕਮਾਨ ਹੇਠ ਸਿੱਖਾਂ ਨੇ ਉਸਨੂੰ ਸਿਆਲਕੋਟ ਦੀ ਜੰਗ ਦੇ ਵਿੱਚ ਪਿੱਛੇ ਧੱਕ ਮਾਰਿਆ। ਲਾਹੌਰ ਦੇ ਸੂਬੇਦਾਰ ਖਵਾਜਾ ਉਬੇਦ ਖਾਨ ਨੇ ਭਾਜੀ ਮੋੜਨ ਦੇ ਇਰਾਦੇ ਨਾਲ ਗੁਜਰਾਂਵਾਲਾ ਜ਼ਿਲ੍ਹੇ ਦੇ ਸ਼ੁਕਰ ਚੱਕ ਪਿੰਡ ਉੱਤੇ ਜਿਹੜਾ ਕਬਜ਼ਾ ਕਰਨਾ ਚਾਹਿਆ ਪਰ ਗੱਲ ਨਾ ਬਣ ਸਕੀ। ਬਾਕੀ ਦੀਆਂ ਸਾਰੀਆਂ ਮਿਸਲਾਂ ਸ਼ੁਕਰ ਚੱਕ ਦੀ ਰਖਵਾਲੀ ਵਾਸਤੇ ਆ ਉਤਰੀਆਂ। ਜਿੱਥੇ ਕਿਤੇ ਅਫਗਾਨ ਅਫਸਰ ਦਿਸਦੇ ਸਿੱਖ ਮਾਰ ਦਿੰਦੇ। ਲਾਹੌਰ ਪਰਤਦੇ ਉਬੇਦ ਖਾਨਾ ਉੱਤੇ ਜੱਸਾ ਸਿੰਘ ਆਲੂਵਾਲੀਆ ਨੇ ਹਮਲਾ ਕਰ ਦਿੱਤਾ ਤੇ ਮਾਰ ਛੱਡਿਆ। ਆਲੂਵਾਲੀਆ ਮਿਸਲ ਨੇ ਐਲਾਨ ਕਰ ਦਿੱਤਾ ਕਿ ਪੰਜਾਬ ਦਾ ਨਵਾਂ ਬਾਦਸ਼ਾਹ ਜੱਸਾ ਸਿੰਘ ਹੈ। ਲਾਹੌਰ ਦੀ ਸ਼ਾਹੀ ਟਕਸਾਲ ਦੇ ਉੱਤੇ ਕਬਜ਼ਾ ਕਰਕੇ ਨਵੰਬਰ 1761 ਦੇ ਵਿੱਚ ਜੱਸਾ ਸਿੰਘ ਨੇ ਆਪਣੇ ਨਾਮ ਦਾ ਸਿੱਕਾ ਚਲਾਇਆ, ਜਿਸਦਾ ਵਿਰੋਧ ਹੋਇਆ ਕਿ ਸਿੱਕਾ ਗੁਰੂ ਦੇ ਨਾ ਹੋਣਾ ਚਾਹੀਦਾ ਤੇਰੇ ਨਹੀਂ। ਜੱਸਾ ਸਿੰਘ ਨੇ ਤੁਰੰਤ ਸਿੱਕਾ ਵਾਪਸ ਲੈ ਲਿਆ ਸੀ। ਅਫਗਾਨਾਂ ਦੀਆਂ ਹਾਰਾਂ ਤੇ ਸਿੱਖਾਂ ਦੇ ਸਿੱਕੇ ਬਾਰੇ ਜਿਹੜਾ ਸੀਗਾ ਖਬਰਾਂ ਸੁਣ ਕੇ ਅਬਦਾਲੀ ਚੁੱਪ ਚਾਪ ਵੱਡੀ ਸੈਨਾ ਪਰ ਬਿਨਾਂ ਵਧੀਕ ਮਾਲ ਅਸਬਾਬ ਲੈ ਕੇ ਤੇਜ਼ੀ ਦੇ ਨਾਲ 1761-62 ਦੀਆਂ ਸਰਦੀਆਂ ਦੇ ਵਿੱਚ ਚਾਰ ਦਰਿਆ ਜਿਹੜੇ ਸੀ ਆਉਂਦੇ ਰਾਹ ਚ ਪਾਰ ਕਰਕੇ ਅੰਮ੍ਰਿਤਸਰ ਦੇ ਪੂਰਬ ਦੇ ਵਿੱਚ ਜੰਡਿਆਲੇ ਪੁੱਜ ਗਿਆ, ਜਿੱਥੇ ਉਸਨੂੰ ਪਤਾ ਲੱਗਿਆ ਕਿ ਅਕਲ ਦਾਸ ਹਿੰਦੂ ਦੀ ਕਮਾਨ ਹੇਠ ਬਹੁਤ ਸਿੱਖ ਮੌਜੂਦ ਨੇ। ਉੱਥੇ ਆ ਕੇ ਪਤਾ ਲੱਗਿਆ ਕਿ ਉਹ ਤਾਂ ਸਤਲੁਜ ਦੇ ਦੱਖਣ ਦੇ ਵਿੱਚ ਸਰਹਿੰਦ ਦੇ ਵੱਲ ਨਿਕਲ ਗਏ ਨੇ। ਤੇਜ਼ ਰਫਤਾਰ ਦੇ ਨਾਲ 2 ਦਰਿਆਵਾਂ ਨੂੰ ਪਾਰ ਕਰਦਾ ਹੋਇਆ ਅਬਦਾਲੀ 48 ਘੰਟਿਆਂ ਦੇ ਵਿੱਚ 120 ਮੀਲ ਪੈਂਡਾ ਮਾਰ ਕੇ ਮਲੇਰਕੋਟਲੇ ਪੁੱਜ ਗਿਆ। ਇੱਥੋਂ 7 ਮੀਲ ਉੱਤਰ
ਕੁੱਪ ਪਿੰਡ ਦੇ ਬਾਹਰ ਸਿੱਖਾਂ ਦਾ ਕਾਰਵਾ ਮੌਜੂਦ ਸੀ। 5 ਫਰਵਰੀ ਦਾ ਦਿਨ 1762 ਨੂੰ ਅਬਦਾਲੀ ਦੀਆਂ ਸਾਹਮਣੇ ਫੌਜਾਂ ਦੇਖ ਕੇ ਸਿੱਖ ਹੈਰਾਨ ਰਹਿ ਗਏ। ਫਰਵਰੀ ਦੇ ਵਿੱਚ ਤਾਂ ਅਬਦਾਲੀ ਕਦੀ ਆਇਆ ਨਹੀਂ ਸੀ, ਇਹ ਕਿਵੇਂ ਹੋ ਗਿਆ? ਪਰਿਵਾਰਾਂ ਤੇ ਰਾਸ਼ਨ ਉੱਪਰ ਅਚਨਚੇਤ ਹਮਲਾ ਦੇਖ ਕੇ ਜੱਸਾ ਸਿੰਘ ਆਲੂਵਾਲੀਆ ਤੇ ਚੜ੍ਹਤ ਸਿੰਘ ਨੇ ਜਵਾਨਾਂ ਨੂੰ ਕਿਹਾ, ਰਾਸ਼ਨ ਔਰਤਾਂ ਬੱਚਿਆਂ ਬਿਰਧਾਂ ਦੁਆਲੇ ਦਾਇਰਾ ਬਣਾ ਕੇ ਇਹਨਾਂ ਨੂੰ ਬਚਾਉਂਦਿਆਂ ਲੜੋ ਤੇ ਪਿੱਛੇ ਹਟਦੇ ਜਾਓ। ਇਹ ਬਿਜਲੀ ਵਾਂਗ ਅਚਨਚੇਤ ਡਿੱਗੀ ਮੁਸੀਬਤ ਸੀ ਜਿਸਦਾ ਸਾਹਮਣਾ ਕਰਨਾ ਮੁਸ਼ਕਲ ਸੀ। ਬੇਸ਼ੁਮਾਰ ਸਿੱਖ ਅਤੇ ਅਫਗਾਨ ਕਤਲ ਹੋਏ। ਇਤਿਹਾਸ ਦੇ ਵਿੱਚ ਜਿੰਨੇ ਕੁ ਲਿਖੇ ਨੇ ਉਸ ਤੋਂ ਕਿਤੇ ਵਧੇਰੇ ਕਤਲ ਹੋਏ ਹੈ। ਵੱਖ ਵੱਖ ਸਰੋਤਾਂ ਨੇ ਸ਼ਹਾਦਤਾਂ ਦੀ ਗਿਣਤੀ 8 ਤੋਂ 30 ਹਜ਼ਾਰ ਤੱਕ ਦੱਸੀ ਹੈ। ਇਸ ਜੰਗ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ। ਸਾਰਾ ਦਿਨ ਮਾਰਦਿਆਂ ਭੱਜਦਿਆਂ ਆਖਰ ਨਦੀ ਆ ਗਈ। ਦੋਵੇਂ ਪਾਸਿਆਂ ਦੇ ਸਿਪਾਹੀਆਂ ਨੇ ਹਥਿਆਰ ਰੱਖ ਦਿੱਤੇ। ਘੋੜਿਆਂ ਤੇ ਬੰਦਿਆਂ ਨੇ ਪਾਣੀ ਪੀਤਾ ਤੇ ਸਿੱਖਾਂ ਨੇ ਆਪਣੇ ਘੋੜੇ ਬਰਨਾਲੇ ਦੇ ਵੱਲ ਦੁੜਾ ਦਿੱਤੇ ਤੇ ਫਿਰ ਰੇਤਲੇ ਇਲਾਕਿਆਂ ਦੇ ਵੱਲ ਹੋ ਤੁਰੇ। ਅਬਦਾਲੀ ਨੇ ਪਿੱਛਾ ਕਰਨਾ ਛੱਡਤਾ। ਜਿੱਥੇ ਅਬਦਾਲੀ ਰੁਕਿਆ ਉਹ ਬਾਬਾ ਆਲਾ ਸਿੰਘ ਦਾ ਇਲਾਕਾ ਸੀ। ਸਾਲ ਪਹਿਲਾਂ ਇਸ ਰਾਜੇ ਨੇ ਮਰਾਠਿਆਂ ਨੂੰ ਰਾਸ਼ਨ ਦਿੱਤਾ ਸੀ ਤੇ ਅਬਦਾਲੀ ਨੇ ਉਸਨੂੰ ਪੇਸ਼ ਹੋਣ ਦੇ ਲਈ ਕਿਹਾ। ਪੇਸ਼ ਹੋ ਗਿਆ, ਗ੍ਰਿਫਤਾਰ ਕਰ ਲਿਆ। ਗੁਸੈਲੇ ਬਾਦਸ਼ਾਹ ਨੇ ਕਿਹਾ, ਜਾਣੀ ਕਿ ਗੁੱਸੇ ਵਾਲਾ ਸੀ, ਗੁਸੈਲੇ ਬਾਦਸ਼ਾਹ ਨੇ ਕਿਹਾ, ਇਸਦੇ ਕੇਸ ਕੱਟ ਦਿਓ, ਇਹ ਸਿੱਖ ਨਹੀਂ ਲੱਗਣਾ ਚਾਹੀਦਾ। ਆਲਾ ਸਿੰਘ ਨੇ ਅਜਿਹਾ ਨਾ ਕਰਨ ਦੀ ਅਰਜ਼ ਕੀਤੀ। ਪ੍ਰਧਾਨ ਮੰਤਰੀ ਵਲੀ ਖਾਨ ਨੇ ਪ੍ਰਧਾਨ ਮੰਤਰੀ ਉਸ ਸਮੇਂ ਦਾ ਸੀ ਵਲੀ ਖਾਨ, ਉਹਨੇ ਕਿਹਾ, ਹਜ਼ੂਰ ਕੇਸ ਰੱਖਣ ਦਾ ਹੱਕ ਦੇਣ ਵਾਸਤੇ ਭਾਰੀ ਹਰਜਾਨਾ ਲੈ ਲੈਂਦੇ ਹਾਂ, ਇਹੋ ਹੀ ਕਾਫੀ ਹੈ। ਵਾਪਸੀ ਵਕਤ ਅਬਦਾਲੀ ਨੇ ਸਿੱਖਾਂ ਦਾ ਦਰਬਾਰ ਸਾਹਿਬ ਢਾਉਣ ਦੇ ਹੁਕਮ ਦੇ ਦਿੱਤੇ। ਵਲੀ ਖਾਨ ਨੇ ਅਜਿਹਾ ਨਾ ਕਰਨ ਦੀ ਅਰਜ਼ ਵੀ ਕੀਤੀ ਪਰ ਨਜੀਬ ਨੇ ਢਾਉਣ ਦੇ ਹੱਕ ਦੇ ਵਿੱਚ ਕਿਹਾ। ਬਰੂਦ ਦੇ ਨਾਲ ਦਰਬਾਰ ਸਾਹਿਬ ਉਡਾਇਆ ਗਿਆ ਤੇ ਗਾਵਾਂ ਦੇ ਖੂਨ ਦੇ ਨਾਲ ਸਰੋਵਰ ਅਪਵਿੱਤਰ ਕੀਤਾ ਗਿਆ। ਕੁੱਪ ਦੇ ਵਿੱਚ ਸ਼ਹੀਦ ਸਿੱਖਾਂ ਦੇ ਸਿਰ ਗੱਡਿਆਂ ਦੇ ਵਿੱਚ ਲੱਦ ਕੇ ਲਾਹੌਰ ਨੁਮਾਇਸ਼ ਵਾਸਤੇ ਲਿਆਂਦੇ ਗਏ, ਜਿਸ ਤੇ ਮੁੜ ਅਫਗਾਨ ਕਾਬਜ਼ ਹੋ ਗਏ। ਸਿੱਖਾਂ ਨੂੰ ਹਮੇਸ਼ਾ ਦੇ ਲਈ ਖਤਮ ਕਰਨ ਦੇ ਇਰਾਦੇ ਦੇ ਨਾਲ ਉਹ 9 ਮਹੀਨੇ ਪੰਜਾਬ ਦੇ ਵਿੱਚ ਰਿਹਾ। ਇੱਧਰ ਉੱਧਰ ਸਭ ਦਿਸ਼ਾਵਾਂ ਦੇ ਵਿੱਚ ਅਬਦਾਲੀ ਆਪਣੇ ਅਫਸਰ ਤੇ ਸਿਪਾਹੀ ਸਿੱਖਾਂ ਨੂੰ ਲੱਭਣ ਦੇ ਲਈ ਭੇਜਦਾ ਗਿਆ। ਇਹ ਟੁਕੜੀਆਂ ਹਾਰ ਹਾਰ ਕੇ ਵਾਪਸ ਭੱਜ ਆਉਂਦੀਆਂ ਤੇ ਹੌਸਲੇ ਇੰਨੇ ਬੁਲੰਦ ਕਿ ਸਿੱਖ ਲਾਹੌਰ ਦੇ ਇਰਦ ਗਿਰਦ ਹਮਲੇ ਕਰਦੇ, ਬਾਗੀ ਸਿੱਖਾਂ ਦਾ ਪਿੱਛਾ ਕਰਦੇ ਹੋਏ ਅਫਗਾਨ ਪਿੰਡਾਂ ਦੇ ਪਿੰਡ ਤਬਾਹ ਕਰ ਦਿੰਦੇ ਜਿਨ੍ਹਾਂ ਵਿੱਚ ਬਹੁਤੀ ਮੁਸਲਮਾਨ ਵਸੋਂ ਹੁੰਦੀ। ਮੁਸਲਮਾਨ ਵੀ ਸਰਕਾਰ ਦੇ ਵਿਰੁੱਧ ਹੋ ਗਏ। ਮਿਸਕੀਨ ਜੈਨ ਖਾਨ ਦਾ ਸਰਹਿੰਦ ਮੁਲਾਜ਼ਮ ਸੀ, ਸਰਹਿੰਦ ਤੋਂ ਇਨੀ ਦਿਨੀ ਸਿਆਲਕੋਟ ਗਿਆ ਸੀ, ਲਿਆਂਦਾ ਹੈ, ਹਰ ਥਾਂ ਆਟਾ ਮਹਿੰਗਾ ਹੈ ਕਹਿੰਦਾ। ਇਸ ਵਾਰ ਅਬਦਾਲੀ ਨੇ ਜੰਮੂ ਦੇ ਹਿੰਦੂ ਰਾਜੇ ਰਣਜੀਤ ਦੇਵ ਨੂੰ ਆਪਣੇ ਨਾਲ ਮਿਲਾ ਲਿਆ। ਸੁਖਜੀਵਨ ਮੱਲ ਨੂੰ ਕਸ਼ਮੀਰ ਦੀ ਸੂਬੇਦਾਰੀ ਇੱਕ ਦਹਾਕਾ ਪਹਿਲਾਂ ਅਬਦਾਲੀ ਆਪੇ ਦੇ ਕੇ ਗਿਆ ਸੀ। ਉਸ ਨੂੰ ਹਟਾ ਕੇ ਆਪਣਾ ਜਰਨੈਲ ਸੂਬੇਦਾਰ ਥਾਪਣਾ ਹੈ ਸੁਖਜੀਵਨ ਮੱਲ ਮਾਮਲਾ ਦੇਣੋਂ ਹਟ ਗਿਆ ਸੀ ਤੇ ਦਿੱਲੀ ਦੇ ਸ਼ਾਹ ਆਲਮ ਦੇ ਨਾਲ ਗੰਢ ਤੁੱਪ ਕਰ ਲਈ ਸੀ। ਉਸਨੇ ਮੁਕਾਬਲਾ ਕੀਤਾ ਪਰ ਫੜਿਆ ਗਿਆ। ਪਹਿਲੋਂ ਅੰਨਾ ਕੀਤਾ, ਫਿਰ ਘੋੜਿਆਂ ਦੇ ਪੋੜਾਂ ਹੇਠ ਦਰੜ ਕੇ ਮਾਰਿਆ। ਨੀਰੂਦੀਨ ਨੂੰ ਸੂਬੇਦਾਰੀ ਮਿਲ ਗਈ। ਦਸੰਬਰ 1762 ਦੇ ਵਿੱਚ ਕਾਬਲ ਦੇ ਵੱਲ ਕੂਚ ਕਰਨ ਤੋਂ ਪਹਿਲਾਂ ਉਸਨੇ ਹਿੰਦੂ ਕਾਬਲੀ ਮੱਲ ਨੂੰ ਲਾਹੌਰ ਦਾ ਸੂਬੇਦਾਰ ਥਾਪ ਦਿੱਤਾ ਤਾਂ ਕਿ ਸਿੱਖ ਸ਼ਾਂਤ ਰਹਿਣ, ਪਰ ਰਾਵੀ ਪਾਰ ਕਰਨ ਤੱਕ ਸਿੱਖ ਘੋੜ ਸਵਾਰ ਉਸਦੀ ਸੈਨਾ ਦੇ ਉੱਤੇ ਹੱਲੇ ਕਰਦੇ ਰਹੇ। ਸੈਨਾ ਲੰਘ ਗਈ, ਅਬਦਾਲੀ ਘੋੜੇ ਦੇ ਉੱਤੇ ਸਵਾਰ ਅਜੇ ਲਾਹੌਰ ਵਾਲੇ ਪਾਸੇ ਹੀ ਸੀ। ਸਿੱਖਾਂ ਨੇ ਉਸਦੇ ਵੱਲ ਗੋਲੀਆਂ ਦਾਗੀਆਂ। ਕੁਝ ਮਿੰਟ ਬੁੱਤ ਵਾਂਗ ਬੇਹਰਕਤ ਅਬਦਾਲੀ ਉਹਨਾਂ ਦੀ ਬਹਾਦਰੀ ਦਾ ਲੋਹਾ ਮੰਨਦਾ ਰਿਹਾ, ਫਿਰ ਅਚਾਨਕ ਆਪਣੇ ਕਿਰਪਾਨ ਧਾਰੀਆਂ ਨਾਲ ਵਾਪਸ ਹੱਲਾ ਕਰਕੇ ਉਹਨਾਂ ਨੂੰ ਜਿਹੜਾ ਖਦੇੜ ਦਿੱਤਾ ਤੇ ਇਉਂ ਰਾਵੀ ਪਾਰ ਕੀਤੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਅਬਦਾਲੀ ਤੇ ਸਿੱਖਾਂ ਦੀ ਟੱਕਰ ਦੇ ਵਿੱਚੋਂ ਬੇਦਰਦ ਖੂਨ ਖਰਾਬਾ ਤਾਂ ਦਿਸਦਾ, ਦੋਵੇਂ ਪਾਸਿਆਂ ਦੇ ਹੌਸਲੇ ਇੱਕੋ ਜਿਹੇ ਬੁਲੰਦ।
ਅਬਦਾਲੀ ਪਰਤ ਗਿਆ ਤਾਂ ਸਿੱਖ ਫੌਜਾਂ ਨੇ ਦੋ ਕੰਮ ਜਲਦੀ ਤੋਂ ਜਲਦੀ ਕਰਨੇ ਸਨ। ਲਾਹੌਰ ਦੇ ਸਮੇਤ ਜਿਨ੍ਹਾਂ ਪੰਜਾਬ ਉੱਤੇ ਹੋ ਸਕੇ ਕਬਜ਼ਾ ਕਰਨਾ ਸੀ। ਦੂਜਾ ਦਰਬਾਰ ਸਾਹਿਬ ਦੀ ਉਸਾਰੀ ਕਰਨੀ ਸੀ। ਜੱਸਾ ਸਿੰਘ ਆਹਲੂਵਾਲੀਆ ਨੇ ਸਰਹੰਦ ਉੱਪਰ ਹਮਲਾ ਕਰਕੇ ਜੈਨ ਖਾਨ ਸੂਬੇਦਾਰ ਮਾਰ ਦਿੱਤਾ। ਆਲਾ ਸਿੰਘ ਨੇ 25,000 ਰੁਪਇਆ ਦੇ ਕੇ ਸਰਹਿੰਦ ਦਾ ਮਲਬਾ ਖਰੀਦ ਲਿਆ। ਸਰਹਿੰਦ ਦੇ ਨੇੜੇ ਮਲੇਰਕੋਟਲੇ ਤੇ ਹਮਲਾ ਕਰਕੇ ਇਸਦੇ ਚੀਫ ਹਿੰਗਨ ਖਾਨ ਨੂੰ ਕਤਲ ਕਰ ਦਿੱਤਾ। ਸਰਹਿੰਦ ਦੇ ਪੂਰਬ ਜਮਨਾਪਾਰ ਜਿਹੜਾ ਸੀ ਇਲਾਕਾ ਨਜ਼ੀਬ ਰੁਹੇਲੇ ਦੇ ਇਲਾਕੇ ਦੇ ਉੱਤੇ ਹੱਲੇ ਕੀਤੇ। ਲਾਹੌਰ ਦੇ ਨਵਾਬ ਕਾਬਲੀ ਮੱਲ ਨੂੰ ਕਿਹਾ, ਜਿਨ੍ਹਾਂ ਬੁੱਚੜਾਂ ਨੇ ਦਰਬਾਰ ਸਾਹਿਬ ਦੇ ਵਿੱਚ ਗਾਵਾਂ ਵੱਢੀਆਂ ਨਾ ਸਾਡੇ ਹਵਾਲੇ ਕਰ ਦੇ। ਕਾਬਲੀ ਮੱਲ ਨੇ ਰਹਿਮ ਕਰਨ ਦੀ ਅਰਜ ਕੀਤੀ। ਕੁਝ ਇੱਕ ਦੇ ਨੱਕ ਦੇ ਉੱਤੇ ਕੰਨ ਵੱਢ ਕੇ ਛੱਡ ਦਿੱਤੇ। ਆਪਣੇ ਗੁਜਰਾਂ ਵਾਲਾ ਆਧਾਰ ਤੋਂ ਉੱਤਰ ਦੇ ਵੱਲ ਸ਼ੁਕਰ ਚੱਕੀਆ ਮਿਸਲ ਦੇ ਚੜ੍ਹਤ ਸਿੰਘ ਨੇ ਜੇਹਲਮ ਤੱਕ ਇਲਾਕਾ ਰੇਡ ਕੀਤਾ ਤੇ ਰੋਹਤਾਸ ਦਾ ਕਿਲ੍ਹਾ ਖੋਹ ਲਿਆ ਗਿਆ। ਪੂਰਾ ਸੁਰੱਖਿਅਤ ਅਫਗਾਨ ਪ੍ਰਾਂਤ ਮੁਲਤਾਨ 1764 ਦੇ ਵਿੱਚ ਸਿੱਖਾਂ ਨੇ ਲੁੱਟ ਲਿਆ। 18ਵੀਂ ਸਦੀ ਦੇ ਅਖੀਰ ਤੱਕ ਮਿਸਲਾਂ ਨੇ ਪੰਜਾਬ ਦਾ ਵੱਡਾ ਹਿੱਸਾ ਜਿਹੜਾ ਸੀ ਖੋਹ ਲਿਆ ਤੇ ਮਿਸਲ ਦਾ ਸਰਦਾਰ ਕਾਬਜ਼ ਇਲਾਕੇ ਦਾ ਹਾਕਮ ਹੁੰਦਾ ਹੈ। ਲੰਮੇ ਸਮੇਂ ਤੱਕ ਮਿਸਲ ਭੰਗੀਆਂ ਸਾਰਿਆਂ ਤੋਂ ਵਧੇਕ ਤਾਕਤਵਰ ਰਹੀ। ਇਹ ਨਾਮ ਇਸ ਕਰਕੇ ਪਿਆ ਕਿਉਂਕਿ ਇਸ ਮਿਸਲ ਦੇ ਯੋਧੇ ਭੰਗ ਬਹੁਤ ਪੀਂਦੇ ਸੀ। ਲਾਹੌਰ ਅੰਮ੍ਰਿਤਸਰ ਤੇ ਪੱਛਮੀ ਪੱਛਮ ਦੇ ਕੁਝ ਹੋਰ ਇਲਾਕੇ ਭੰਗੀਆਂ ਦੀ ਮਲਕੀਅਤ ਸਨ। ਨਕੀਆਂ ਦੇ ਕੋਲ ਜਿਹੜਾ ਸੀ ਲਾਹੌਰ ਦਾ ਦੱਖਣੀ ਇਲਾਕਾ ਸੀ। ਸ਼ੁਕਰ ਚੱਕੀਏ ਜਿਹੜੇ ਸਨ ਜਿਹੜੇ ਕਦੀ ਪੂਰਾ ਪੰਜਾਬ ਮੱਲ ਲੈਣਗੇ, ਅਜੇ ਕੇਵਲ ਗੁਜਰਾਂਵਾਲਾ ਜ਼ਿਲ੍ਹੇ ਦੇ ਮਾਲਕ ਸੀ। ਰਾਵੀ ਬਿਆਸ ਦੇ ਵਿਚਕਾਰਲੇ ਮੈਦਾਨ ਆਹਲੂਵਾਲੀਆ ਦੇ ਕੋਲ ਸਨ। ਹਿਮਾਲਾ ਦੀਆਂ ਜੜ੍ਹਾਂ ਤੱਕ ਘਨੱਈਏ ਤੇ ਰਾਮਗੜੀਏ ਮਾਲਵਾ ਫੁਲਕੀਆ ਅਧੀਨ ਸਨ। ਮਿਸਲਦਾਰਾਂ ਨੇ ਰਾਖੀ ਸਿਸਟਮ ਇਜਾਦ ਕੀਤਾ। ਸਾਰੇ ਸਿੱਖ ਗੈਰ ਸਿੱਖ ਟੈਕਸ ਦੇਣਗੇ, ਬਦਲੇ ਦੇ ਵਿੱਚ ਮਿਸਲ ਉਹਨਾਂ ਦੀ ਰਾਖੀ ਕਰੇਗੀ। ਕਦੀ ਕਦੀ ਦੋ ਮਿਸਲਾਂ ਇਕੱਠੀਆਂ ਵੀ ਹੋ ਜਾਂਦੀਆਂ। ਕਦੀ ਕਦਾਈ ਅਫਗਾਨਾਂ ਦੇ ਵਿਰੁੱਧ ਲੜਨ ਦੇ ਲਈ ਦਲ ਖਾਲਸਾ ਦੇ ਨਾਮ ਹੇਠ ਸਾਰੀਆਂ ਮਿਸਲਾਂ ਵੀ ਇੱਕ ਹੋ ਜਾਂਦੀਆਂ। ਪਾਣੀਪਤ ਦੀ ਸ਼ਾਨ ਸਿੱਖਾਂ ਨੇ ਮਿੱਟੀ ਦੇ ਵਿੱਚ ਮਿਲਾ ਦਿੱਤੀ ਸੀ। ਗੁਸੈਲੇ ਬਾਦਸ਼ਾਹ ਅਬਦਾਲੀ ਨੇ ਪੰਜਾਬ ਤੇ 4 ਹੋਰ ਹੱਲੇ ਕੀਤੇ, 1764-65, 1766-67 ਤੇ 1767-68, 1769 ਤੇ 70 ਦੇ ਵਿੱਚ। ਅਪ੍ਰੈਲ 1772 ਦੇ ਵਿੱਚ ਅਫਗਾਨਿਸਤਾਨ ਦੇ ਸੁਲੇਮਾਨ ਪਰਬਤਾਂ ਦੇ ਵਿੱਚ ਉਸਦੀ ਮੌਤ ਹੋਈ। ਪੰਜਾਬ ਦੇ ਵਿੱਚ ਉਹ ਦਬਦਬਾ ਜਾਂਦਾ ਰਿਹਾ ਸੀ, ਪਰ ਕਸ਼ਮੀਰ, ਹਿਮਾਲਾ ਪਹਾੜੀਆਂ, ਮੁਲਤਾਨ ਤੇ ਸਰਹਿੰਦ ਤੋਂ ਆਪਣੇ ਏਲਚੀਆ ਰਾਹੀਂ ਮਾਮਲਾ ਉਗਰਾਉਂਦਾ ਰਹਿੰਦਾ ਸੀਗਾ, ਮਾਮਲਾ ਫਿਰ ਵੀ ਲੈਂਦਾ ਸੀ। 1764 ਤੇ 65 ਦੇ ਹਮਲੇ ਵੇਲੇ ਦਾ ਫਾਰਸੀ ਦੇ ਵਿੱਚ ਸਾਨੂੰ ਅੱਖੀਂ ਦੇਖਿਆ ਬਿਰਤਾਂਤ ਮਿਲਦਾ ਹੈ। ਅਬਦਾਲੀ ਦੇ ਨਾਲ ਬਲੋਚ ਚੀਫ ਨਸੀਰ ਖਾਨ ਵੀ ਆਇਆ ਸੀ। ਨਾਲ ਆਇਆ ਸੀ ਸ਼ਾਇਰ ਨੂਰ ਮੁਹੰਮਦ। ਲਿਖਤ ਜੰਗਨਾਮਾ ਦੇ ਵਿੱਚ ਉਹ ਨਸੀਰ ਤੇ ਅਬਦਾਲੀ ਦੀ ਬਹਾਦਰੀ ਦਾ ਵਰਣਨ ਕਰਦਾ ਹੈ। ਸਿੱਖਾਂ ਦੀ ਇਸ ਗੱਲੋਂ ਆਲੋਚਨਾ ਕਰਦਾ ਹੈ ਕਿ ਉਹ ਆਹਮੋ ਸਾਹਮਣੇ ਦੀ ਜੰਗ ਕਿਉਂ ਨਹੀਂ ਲੜਦੇ, ਹਮਲਾ ਕਰਕੇ ਚੋਰਾਂ ਵਾਂਗ ਭੱਜ ਜਾਂਦੇ ਨੇ। ਜਲੰਧਰ ਦੁਆਬ ਦੇ ਵਿੱਚ ਸਿੱਖਾਂ ਦੇ ਨਾਲ ਇੱਕ ਮੁੱਠ ਭੇੜ ਦਾ ਜ਼ਿਕਰ ਉਹ ਇਉਂ ਕਰਦਾ ਹੈ, ਕਹਿੰਦਾ ਕਿ ਕੱਲ ਵਾਂਗੂ ਹੀ ਅੱਜ ਲੜੇ, ਸ਼ੇਰ ਵਾਂਗ ਗੱਜਦੇ ਆਉਂਦੇ ਨੇ, ਲੂੰਬੜ ਵਾਂਗ ਖਿਸਕ ਜਾਂਦੇ ਨੇ। ਉਹ ਆਏ, ਦੂਰੋਂ ਗੋਲੀਆਂ ਚਲਾਈਆਂ, ਭੱਜ ਗਏ। ਜਦੋਂ ਭੱਜ ਜਾਣ ਤਾਂ ਲੜਨੋਂ ਨਹੀਂ ਹਟੇ, ਫਿਰ ਆਉਣਗੇ। ਦਰਅਸਲ ਉਹ ਕਾਰਵਾਂ ਦੀ ਚਾਲ ਜਿਹੜੀ ਮੱਠੀ ਕਰ ਰਹੇ ਨੇ। ਜਦੋਂ ਬਾਦਸ਼ਾਹ ਦਾ ਲਸ਼ਕਰ ਤੁਰਦਾ ਹੈ, ਇਹ ਪਿੱਛੇ ਪਿੱਛੇ ਤੁਰ ਪੈਂਦੇ ਨੇ, ਰੁਕਣ ਤੇ ਹਮਲੇ ਕਰਨ ਲੱਗਦੇ ਨੇ। ਉਹ ਸਿੱਖਾਂ ਨੂੰ ਚੁਸਤ, ਚਲਾਕ, ਤੇਜ਼ ਤਰਾਰ ਆਖਦਾ ਹੈ। ਇੱਕ ਯੁੱਧ ਉਹਨਾਂ ਨੇ ਆਹਮੋ ਸਾਹਮਣੇ ਦਾ ਵੀ ਲੜਿਆ। ਦੋ ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਤੇ ਰਾਮਗੜੀਆ ਪਰਬਤ ਵਾਂਗ ਨਿਰਭੈ ਜਿਹੜਾ ਸੀ ਖਲੋ ਗਏ ਸੀ। ਹਮਲਾ ਕਰਨ ਵੇਲੇ ਸ਼ੇਰਾਂ ਵਾਂਗ ਸਰਹਿੰਦ ਤੇ ਕਰਨਾਲ ਜਾ ਕੇ ਫੌਜਾਂ ਨੇ ਵਾਪਸੀ ਰੁੱਖ ਕੀਤਾ। ਅਬਦਾਲੀ ਨੇ ਸਰਹਿੰਦ ਦੇ ਖੰਡਰ ਦੇਖੇ, ਆਲਾ ਸਿੰਘ ਨਜ਼ਰਾਨੇ ਲਿਆਇਆ, ਕਿਹਾ,
ਮੈਂ ਸਿੱਖਾਂ ਨੂੰ ਬੜਾ ਰੋਕਿਆ ਹਜ਼ੂਰ ਕਿ ਸਰਹਿੰਦ ਦੀ ਤਬਾਹੀ ਨਾ ਕਰੋ, ਪਰ ਨਹੀਂ ਹਟੇ, ਮੈਂ ਇਸ ਨੂੰ ਫਿਰ ਆਬਾਦ ਕਰ ਦਿਆਂਗਾ। ਅਬਦਾਲੀ ਨੇ ਉਸਨੂੰ ਰਾਜੇ ਦਾ ਖਿਤਾਬ ਦਿੱਤਾ ਤੇ ਸਰਹਿੰਦ ਦਾ ਨਵਾਬ ਥਾਪਿਆ। ਇਸ ਦੇ ਦੋ ਫਾਇਦੇ ਹੋਣਗੇ, ਇੱਕ ਤਾਂ ਅਬਦਾਲੀ ਦਾ ਨੁਮਾਇੰਦਾ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਤੇ ਦੂਜੇ ਵਿੱਚ ਜਿਹੜਾ ਇਸ ਕਾਰਨ ਸਿੱਖਾਂ ਦੇ ਵਿੱਚ ਫੁੱਟ ਪਵੇਗੀ। ਸੰਨ 1765 ਦੇ ਵਿੱਚ ਪੰਜਾਬ ਦਾ ਹੋਰ ਕੋਈ ਬੰਦਾ ਆਲਾ ਸਿੰਘ ਜਿੰਨਾ ਤਾਕਤਵਰ ਨਹੀਂ ਸੀ। ਅਬਦਾਲੀ ਚਲਿਆ ਗਿਆ, ਸਿੱਖ ਫਿਰ ਲਾਹੌਰ ਦੇ ਵਿੱਚ ਆ ਵੜੇ ਤੇ ਕਾਬਲੀ ਮੱਲ ਨੂੰ ਗੱਦੀਆਂ ਉਤਾਰ ਦਿੱਤਾ। ਭੰਗੀ ਤੇ ਕਨਈਆ ਮਿਸਲਾਂ ਨੇ ਅੱਧੋ ਅੱਧ ਸ਼ਹਿਰ ਵੰਡ ਕੇ ਅੱਧੋ ਅੱਧ ਕਰ ਉਗਰਾਉਣਾ ਸ਼ੁਰੂ ਕਰਤਾ। ਲਹਿਣਾ ਸਿੰਘ ਦੇ ਕੋਲ ਕਿਲਾ ਤੇ ਫਸੀਲ ਅੰਦਰਲਾ ਸ਼ਹਿਰ, ਸੋਭਾ ਸਿੰਘ ਦੇ ਕਨਈਆ ਮਿਸਲ ਜਿਹੜੀ ਸੀ ਸ਼ਹਿਰ ਦੇ ਬਾਹਰ ਰਾਵੀ ਵੱਲ ਖੇਤ ਹੋਣਗੇ, ਉਹਨਾਂ ਤੇ ਕਬਜ਼ਾ ਕਰਨਗੇ। ਦਿਖਾਉਣ ਵਾਸਤੇ ਅਸੀਂ ਮਾਲਕ ਹਾਂ ਤੇ 1765 ਦੀਆਂ ਗਰਮੀਆਂ ਦੇ ਵਿੱਚ ਗੁਰੂ ਦੇ ਨਾਮ ਦਾ ਸਿੱਕਾ ਜਾਰੀ ਕੀਤਾ। ਰਸੂਖ ਵਾਲੇ ਹਿੰਦੂਆਂ ਨੇ ਬੇਨਤੀ ਕੀਤੀ ਕਿ ਮੁਸਲਮਾਨਾਂ ਨੂੰ ਡਰਾਇਓ ਨਾ ਭਾਈ, ਬੇਨਤੀ ਮੰਨੀ ਗਈ। ਮੁਸਲਮਾਨ ਇਸ ਵਡੇਰੇ ਬਜ਼ੁਰਗ ਨੱਥੂ ਸ਼ਾਹ ਦੀ ਹਮਦਰਦੀ ਦੇ ਸ਼ੁਕਰਗੁਜ਼ਾਰ ਹੋ ਗਏ। ਪ੍ਰਭਾਵਸ਼ਾਲੀ ਉੱਚ ਜਾਤੀ ਦੇ ਹਿੰਦੂਆਂ ਨੇ ਇਸ ਸਮੇਂ ਮੁਸਲਮਾਨਾਂ ਦੀ ਬਾਂਹ ਫੜ ਲਈ। ਡੇਢ ਸਾਲ ਦੇ ਬਾਅਦ ਅਬਦਾਲੀ ਫਿਰ ਆ ਗਿਆ ਤਾਂ ਉਸਨੇ ਸਿੱਖ ਸਰਦਾਰਾਂ ਨੂੰ ਸੱਦਿਆ ਕਿ ਮੇਰੇ ਤੋਂ ਸੂਬੇਦਾਰੀ ਲੈ ਲਓ। ਪੇਸ਼ਕਸ਼ ਠੁਕਰਾਈ ਗਈ, ਸਿੱਧੀ ਲੜਾਈ ਐਤਕਾਂ ਵੀ ਨਹੀਂ ਲੜੀ, ਰੁਕ ਰੁਕ ਕੇ ਗਾਹੇ ਬਗਾਹੇ ਹਮਲੇ ਕਰਦੇ ਰਹੇ ਤੇ 1766 ਅਬਦਾਲੀ ਦੇ ਆਉਣ ਤੋਂ ਪਹਿਲਾਂ ਸਿੱਖ ਕਿਲਾ ਲਾਹੌਰ ਖਾਲੀ ਕਰ ਦਿੱਤਾ ਕਰ ਗਏ। ਸਿੱਖ ਜਿਹੜੇ ਸੀ ਕਿਲਾ ਲਾਹੌਰ ਜਿਹੜਾ ਸੀਗਾ ਉਹ ਖਾਲੀ ਕਰ ਗਏ। ਮੁਸਲਮਾਨਾਂ ਤੇ ਗੈਰ ਮੁਸਲਮਾਨ ਰਸੂਖ ਵਾਲੇ ਬੰਦਿਆਂ ਨੇ ਬਾਦਸ਼ਾਹ ਅੱਗੇ ਅਰਜ਼ ਕੀਤੀ ਕਿ ਇਨਸਾਫ਼ ਪਸੰਦ ਤੇ ਭਲੇ ਇਨਸਾਨ ਲਹਿਣਾ ਸਿੰਘ ਨੂੰ ਸੂਬੇਦਾਰ ਲਾ ਦਿਓ ਜੀ। ਲਹਿਣਾ ਸਿੰਘ ਨੇ ਮੰਨਿਆ, ਉਹਨੇ ਕਿਹਾ ਕਿ ਮੈਂ ਪੰਥ ਦਾ ਤਾਬਿਆਦਾਰ ਹਾਂ, ਅਬਦਾਲੀ ਦਾ ਨਹੀਂ। ਅਬਦਾਲੀ ਦੀ ਗੱਲ ਮੰਨ ਲਈ ਪੰਥ ਨਾਰਾਜ਼ ਹੋ ਜਾਵੇਗਾ। ਅਬਦਾਲੀ ਨੇ ਕਾਬਲੀ ਖੁਸ਼ਕ ਮੇਵਿਆਂ ਦੀ ਟੋਕਰੀ ਭੇਜੀ ਸੀ, ਵਾਪਸ ਕਰ ਦਿੱਤੀ। ਆਪਣੇ ਵੱਲੋਂ ਅਬਦਾਲੀ ਨੂੰ ਛੋਲਿਆਂ ਦੇ ਭੁੱਜੇ ਦਾਣੇ ਭੇਜਦਿਆਂ ਕਿਹਾ, ਖੁਸ਼ਕ ਮੇਵੇ ਬਾਦਸ਼ਾਹਾਂ ਦੀ ਖੁਰਾਕ ਹੈ, ਮੇਰੇ ਵਰਗੇ ਗਰੀਬ ਹਲ ਵਾਕਾਂ ਦਾ ਗੁਜ਼ਾਰਾ ਇਹਨਾਂ ਤੇ ਹੋ ਰਿਹਾ ਭਾਈ, ਇਹਨਾਂ ਦੇ ਉੱਤੇ ਹੀ ਹੁੰਦਾ ਹੈ। ਇਸ ਵਾਰ ਵੀ ਬਾਦਸ਼ਾਹ ਸਰਹਿੰਦ ਗਿਆ। ਆਲਾ ਸਿੰਘ ਦੀ ਮੌਤ ਹੋ ਗਈ ਸੀ, ਉਸਦਾ ਪੋਤਾ ਅਮਰ ਸਿੰਘ ਗੱਦੀ ਨਸ਼ੀਨ ਹੋਇਆ। ਅਮਰ ਸਿੰਘ ਨੂੰ ਰਾਜੇ ਦਾ ਖਿਤਾਬ ਦਿੱਤਾ ਤੇ ਪਟਿਆਲੇ ਤੋਂ ਅਬਦਾਲੀ ਦੇ ਨਾਮ ਦਾ ਸਿੱਕਾ ਜਾਰੀ ਹੋ ਗਿਆ। ਅਬਦਾਲੀ ਜਾਣ ਗਿਆ ਸੀ ਕਿ ਪੰਜਾਬ ਦੇ ਵਿੱਚ ਹੁਣ ਸਿੱਖਾਂ ਦੀ ਤਾਕਤ ਰਹੇਗੀ, ਵਾਪਸ ਜਾਣ ਪਿੱਛੋਂ ਫਿਰ ਕਾਬਜ਼ ਹੋ ਜਾਣਗੇ। ਅਬਦਾਲੀ ਦੇ ਹੱਲਿਆਂ ਤੋਂ ਬਿਨਾਂ ਸਿੱਖਾਂ ਦੀ ਤਾਕਤ ਦੇ ਵਿੱਚ ਕੋਈ ਵਿਘਨ ਨਹੀਂ ਪਿਆ। ਹਾਂ, ਲਾਹੌਰ ਦੀ ਆਰਥਿਕਤਾ ਨੂੰ ਭਾਰੀ ਸੱਟ ਜ਼ਰੂਰ ਵੱਜੀ। ਇਸਦਾ ਅਮੀਰ ਚੁਗਿਰਦਾ ਜਿਹੜਾ ਸੀ ਉੱਜੜ ਗਿਆ। ਹਿੰਦੂ ਮੁਸਲਮਾਨ ਹਿਜਰਤ ਕਰਨ ਲੱਗੇ ਤੇ ਮੁਸਲਮਾਨ ਉਧਰ ਨੂੰ ਜਿੱਧਰ ਕਿਤੇ ਠਾਰ ਦੀ ਉਮੀਦ ਹੁੰਦੀ। ਹਿੰਦੂ ਜੰਮੂ ਗਏ, ਸਿੱਖਾਂ ਨੇ ਬਾਦਸ਼ਾਹੀ ਮਸਜਿਦ ਦੇ ਵਿੱਚ ਹਥਿਆਰ ਰੱਖੇ। ਇਹ ਵੀ ਦੋਸ਼ ਲੱਗਿਆ ਕਿ ਉਹਨਾਂ ਨੇ ਇਸ ਨੂੰ ਤਬੇਲਾ ਬਣਾ ਲਿਆ। ਪੰਜਾਬ ਸੱਤਾ ਦਾ ਖਾਲੀ ਥਾਂ ਸਿੱਖਾਂ ਨੇ ਕਿਉਂ ਭਰਿਆ? ਬਹੁ ਗਿਣਤੀ ਮੁਸਲਮਾਨਾਂ ਨੇ ਕਿਉਂ ਨਹੀਂ? ਪੰਜਾਬ ਦੀ ਕਿਸਾਨੀ ਚਾਹੇ ਮੁਸਲਮਾਨ ਸੀ, ਹਿੰਦੂ ਜਾਂ ਸਿੱਖ, ਬਾਹਰਲੇ ਹਮਲਿਆਂ ਤੋਂ ਬਚਾਅ ਵਾਸਤੇ ਸਿੱਖਾਂ ਨੂੰ ਟੈਕਸ ਦਿੰਦੀ। ਹਾਲਾਂਕਿ 1730 ਤੋਂ 1770 ਤੱਕ ਆਬਾਦੀ ਦਾ ਰਹਿਣ ਸਹਿਣ ਦਾ ਪੱਧਰ ਬਹੁਤ ਹੇਠ ਡਿੱਗ ਗਿਆ ਸੀ। ਇੱਕ ਜ਼ਿਲ੍ਹਾ ਅਫਸਰ ਦੀ ਲਿਖਤ ਹੈ, ਉਹ ਕਹਿੰਦਾ ਹੈ, ਅਮਨ ਕਾਨੂੰਨ ਵਾਸਤੇ ਕੋਈ ਵਿਵਸਥਾ ਨਹੀਂ ਸੀ ਉਸ ਸਮੇਂ। ਬਾਰ ਬਾਰ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਦੇ ਹੱਲੇ ਤਬਾਹੀ ਕਰਦੇ। ਪਿਛਲੀਆਂ ਦੋ ਸਦੀਆਂ ਦੇ ਅਮਨ ਦੇ ਦੌਰਾਨ ਜੋ ਖੱਟਿਆ ਸੀ ਥੇ ਹੋ ਗਿਆ। ਕਬੀਲਾ ਕਬੀਲੇ ਖਿਲਾਫ ਲੜ ਰਿਹਾ ਸੀ, ਜੋ ਅੱਜ ਵੀ ਹਾਲਾਤ ਹੈ ਦੇਖ ਲਓ। ਸਿੱਖ ਕੀਤੇ ਨੇ ਕਿ ਇਕੱਲੇ ਇਕੱਲੇ ਹੋਏ ਪਏ ਨੇ ਲੜ ਲੜ ਕੇ। ਹਾਲਾਤ ਉਦੋਂ ਵੀ ਇਹ ਸੀ, ਕਦੇ ਇਕੱਠੇ ਬੈਠੇ ਨਹੀਂ ਸਿਰ ਜੋੜ ਕੇ। ਕਬੀਲਾ ਕਬੀਲੇ ਖਿਲਾਫ ਲੜ ਰਿਹਾ ਸੀ, ਪਿੰਡ ਪਿੰਡ ਖਿਲਾਫ, ਮਹਿਲ ਕਿਲੇ ਉੱਜੜ ਗਏ, ਪਰ ਉੱਜੜ ਗਏ। ਦੇਸ਼ ਦਾ ਚਿਹਰਾ ਜਾਂਗਲੀ ਹੋ ਗਿਆ, ਹਰ ਪਿੰਡ ਡਾਕਾ ਅਗਜ਼ਨੀ ਤੇ ਬਰਬਾਦੀ ਦਾ ਸ਼ਿਕਾਰ ਹੋਇਆ। ਜੀਵਨ ਦੀ ਗਤੀ ਟੁੱਟ ਗਈ, ਜੱਦੀ ਨਾਗਰਿਕ ਜਾਂ ਜੰਗਲੀ ਚੜ ਗਏ ਜਾਂ ਦੂਰ ਸ਼ਹਿਰਾਂ ਦੀਆਂ ਕੰਧਾਂ ਦੇ ਅੰਦਰ ਹਮੇਸ਼ਾ ਦੇ ਲਈ ਗਾਇਬ ਹੋ ਗਏ।
ਇਹ ਬਿਰਤਾਂਤ ਗੁਜਰਾਂ ਵਾਲੇ ਜ਼ਿਲ੍ਹੇ ਦਾ ਹੈ। ਹਰ ਥਾਂ ਇਹੋ ਹੀ ਦ੍ਰਿਸ਼ ਸੀ। ਮੁਹਾਵਰਾ ਪ੍ਰਚਲਿਤ ਹੋ ਗਿਆ, ਖਾਧਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ। ਪੰਜਾਬ ਨੂੰ ਅਫਗਾਨਾਂ ਦੇ ਦੁਸ਼ਮਣ ਚੰਗੇ ਲੱਗਣ ਲੱਗ ਪਏ। ਪਹਿਲੇ ਅਧਿਆਇ ਦੇ ਵਿੱਚ ਜ਼ਿਕਰ ਆ ਚੁੱਕਿਆ ਤੁਹਾਡੇ ਲਈ ਕਿ ਮੰਗੋਲ ਹੱਲਿਆਂ ਤੋਂ ਪਹਿਲਾਂ ਸੁਲਤਾਨਾਂ ਵੇਲੇ ਪੰਜਾਬ ਦੇ ਵਿੱਚ ਸ਼ਾਂਤੀ ਬਣੀ, ਜਿਸ ਦੇ ਕਾਰਨ ਸੰਭਵ ਹੈ ਕਿ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਤੇ ਇਸਲਾਮ ਚੰਗੇ ਲੱਗੇ ਹੁਣ, ਕਿਉਂਕਿ ਸੁਲਤਾਨਾਂ ਨੇ ਧਾੜ ਵੀ ਰੋਕੇ। ਇਸੇ ਤਰ੍ਹਾਂ 18ਵੀਂ ਸਦੀ ਦੇ ਵਿੱਚ ਅਮੀਰ ਗਰੀਬ ਮੁਸਲਮਾਨਾਂ ਨੂੰ ਸਿੱਖ ਚੰਗੇ ਲੱਗਣ ਲੱਗੇ ਹੁਣ, ਜਿਹੜੇ ਅਬਦਾਲੀ ਦੇ ਵਿਰੁੱਧ ਸਟੈਂਡ ਲੈ ਰਹੇ ਸੀ। ਦੂਜਾ, ਕਿਸੇ ਮੁਸਲਮਾਨ ਚੀਫ ਨੇ ਸਿੱਖ ਮਿਸਲਾਂ ਦਾ ਵਿਰੋਧ ਨਹੀਂ ਸੀ ਕੀਤਾ, ਨਾ ਇਹਨਾਂ ਦੇ ਮੁਕਾਬਲੇ ਦੇ ਵਿੱਚ ਅੱਗੇ ਆਇਆ। ਮਿਸਲਦਾਰ ਪਿੰਡਾਂ ਦੇ ਬਾਸ਼ਿੰਦੇ ਸਨ ਜਿਨ੍ਹਾਂ ਨੇ ਅਫਗਾਨਾਂ ਤੋਂ ਜ਼ਮੀਨਾਂ ਖੋਹੀਆਂ। ਮੁਸਲਮਾਨ ਜਗੀਰਦਾਰਾਂ ਨੇ ਮੁਗਲਾਂ ਤੋਂ ਜਗੀਰਾਂ ਹਾਸਲ ਕੀਤੀਆਂ, ਲੜ ਕੇ ਨਹੀਂ ਜਿੱਤੀਆਂ। ਇਹ ਜਗੀਰਦਾਰੀ ਢਾਂਚਾ ਹੁਣ ਡਿੱਗਣ ਲੱਗਿਆ ਤਾਂ ਪੰਜਾਬ ਦੇ ਵੱਡੇ ਜ਼ਿਮੀਂਦਾਰਾਂ ਦੀ ਖਾਹਿਸ਼ ਕੇਵਲ ਜਿਉਂਦੇ ਰਹਿਣ ਦੀ ਸੀ, ਪੰਜਾਬ ਦਾ ਕੰਟਰੋਲ ਆਪਣੇ ਹੱਥ ਦੇ ਵਿੱਚ ਲੈਣ ਦੀ ਨਹੀਂ ਸੀ। ਪੰਜਾਬ ਨੇ ਔਰੰਗਜ਼ੇਬ ਦੇ ਵੱਲੋਂ ਦਾਰਾ ਸ਼ਿਕੋਹ ਦੇ ਵਿਰੁੱਧ ਜੰਗ ਦੇਖੀ ਸੀ। ਔਰੰਗਜ਼ੇਬ ਦੀ ਜਿੱਤ ਪੰਜਾਬੀ ਮੁਸਲਮਾਨਾਂ ਦੇ ਲਈ ਵੀ ਫਿਕਰ ਵਾਲੀ ਘਟਨਾ ਸੀ। ਉਸਦੀ ਸਖਤੀ, ਕੱਟੜਤਾ ਤੇ ਲਾਹੌਰ ਦੇ ਅੰਦਰ ਦਖਲ ਅੰਦਾਜ਼ੀ ਪੰਜਾਬੀਆਂ ਨੂੰ ਚੰਗੀ ਨਹੀਂ ਲੱਗੀ। ਉਸਦਾ ਵਾਰਸ ਸ਼ਾਹ ਆਲਮ ਬਹਾਦਰ ਸ਼ਾਹ ਜੋ ਸੀ, ਚੰਗਾ ਲੱਗਿਆ ਸੀ। ਉਸਦੀ ਮੌਤ ਲਾਹੌਰ ਹੋਈ, ਪਰ ਉਸਦੀ ਮੌਤ ਬਾਅਦ ਗੱਦੀ ਦੇ ਲਈ ਜੋ ਖਾਨਾ ਜੰਗੀ ਹੋਈ, ਪੰਜਾਬੀ ਹਤਾਸ਼ ਹੋ ਗਏ। ਜਦੋਂ ਕੋਈ ਹਕੂਮਤ ਡਿੱਗਦੀ, ਪੰਜਾਬੀਆਂ ਦੇ ਕੋਲ ਰੋਣ ਧੋਣ ਜਾਂ ਨਵਿਆਂ ਦਾ ਸਵਾਗਤ ਕਰਨ ਦਾ ਸਮਾਂ ਨਹੀਂ ਸੀ। ਅਜਿਹੇ ਮੌਕਿਆਂ ਦੇ ਉੱਤੇ ਉਹਨਾਂ ਨੂੰ ਕਦੇ ਸਿੱਖਾਂ ਦੇ ਨਾਲ ਮਿਲਣਾ ਪੈਂਦਾ ਤੇ ਕਦੇ ਅਫਗਾਨਾਂ ਦੇ ਨਾਲ। ਇਸ ਵਕਤ ਦੇ ਪੰਜਾਬ ਦੇ ਵਿੱਚ ਮੁਸਲਮਾਨਾਂ ਤੇ ਗੈਰ ਮੁਸਲਮਾਨਾਂ ਦੇ ਵਿਚਕਾਰ ਮੁਕਾਬਲੇਬਾਜ਼ੀ ਨਹੀਂ ਸੀ। ਥੋੜਾ ਸਮਾਂ ਪਹਿਲਾਂ ਅਦੀਨਾ ਬੇਗ ਨੇ ਇੱਕ ਮਿਸ਼ਰਤ ਸੈਨਾ ਤਿਆਰ ਕੀਤੀ ਸੀ, ਜੋ ਕਿ 1760 ਤੇ 70 ਦੇ ਵਿੱਚ ਸਿੱਖ ਮਿਸਲਾਂ ਦੇ ਵਿੱਚ ਮੁਸਲਮਾਨ ਵੀ ਸਨ। ਮੁਸਲਿਮ ਲੀਡਰਾਂ ਦੇ ਨਾਲ ਦੋਸਤੀ ਸੀ। ਕੁਝ ਇਲਾਕਿਆਂ ਦੇ ਵਿੱਚ ਸਿੱਖਾਂ ਨੇ ਮਸੀਤਾਂ ਬਣਾ ਕੇ ਦਿੱਤੀਆਂ ਤੇ ਬੁੱਚੜਾਂ ਨੂੰ ਗਾਉਂਆਂ ਮਾਰਨ ਤੋਂ ਰੋਕਿਆ। ਮਿਸਲ ਪੀਰੀਅਡ ਜਿਹੜਾ ਸੀ, ਉਹ ਜੋ ਸਮਾਂ ਸੀ ਮਿਸਲਾਂ ਦਾ, ਮਿਸਲ ਪੀਰੀਅਡ ਦੇ ਦੌਰਾਨ ਇੱਕ ਰਸੂਖਵਾਨ ਗਰੁੱਪ ਪੰਜਾਬ ਦੇ ਪੀਰਾਂ ਦੀਆਂ ਦਰਗਾਹਾਂ, ਮਸਜਿਦਾਂ, ਖਾਨਗਾਹਾਂ, ਮਕਬਰਿਆਂ ਦੀ ਸੰਭਾਲ ਕਰ ਰਹੀਆਂ ਸੀ। ਇਹਨਾਂ ਦੇ ਕੇਂਦਰਾਂ ਨੂੰ ਸਰਕਾਰਾਂ ਦੀ ਸਰਪ੍ਰਸਤੀ ਮਿਲੀ ਹੋਈ ਸੀ। ਇਹਨਾਂ ਦੀ ਗੱਦੀ ਨਿਸ਼ੀਨੀ ਦੀ ਨਿਸ਼ਚਿਤ ਪਰੰਪਰਾ ਸੀ। ਇਹਨਾਂ ਦੀ ਸਿਆਸਤ ਦੇ ਵਿੱਚ ਕੋਈ ਰੁਚੀ ਨਹੀਂ ਸੀ। ਜਿਹੜੀ ਮਰਜ਼ੀ ਸਰਕਾਰ ਆਵੇ ਜਾਂ ਜਾਵੇ, ਇਹ ਕਿਸੇ ਦੇ ਵਿੱਚ ਵਿਘਨ ਨਹੀਂ ਸੀ ਪਾਉਂਦੇ। ਇਹਨਾਂ ਦੇ ਕੰਮ ਦੇ ਵਿੱਚ ਕੋਈ ਵਿਘਨ ਨਾ ਪਾਏ। ਸੂਫੀ ਵਾਰਸਾਂ ਤੋਂ ਇਲਾਵਾ ਇੱਥੇ ਕੁਝ ਸਖ਼ਤ ਕਿਸਮ ਦੇ ਮੁਸਲਮਾਨ ਕਬੀਲੇ ਵੀ ਵਸਦੇ ਰਹੇ ਸਨ। ਗੱਖੜ, ਜੰਜੂਏ, ਪਹਾੜੀ, ਘੇਬੇ, ਰਾਵਲਪਿੰਡੀ ਦੇ ਆਸ ਪਾਸ, ਮੈਦਾਨੀ ਵਸਦੇ ਅਵਾਨ, ਭੱਟੀ, ਚੱਠੇ, ਚੀਮੇ ਤੇ ਵੜੈਚ, ਇਹਨਾਂ ਪੰਜਾਬੀ ਕਬੀਲਿਆਂ ਦੇ ਕਈ ਕਈ ਚੀਫ ਹੁੰਦੇ। ਬਲੋਚਾਂ ਤੇ ਪਖਤੂਨਾਂ ਦੇ ਆਪਣੇ ਸਰਦਾਰ ਹੁੰਦੇ। ਜਿਵੇਂ ਪਹਿਲਾਂ ਵੀ ਇੱਕ ਵਾਰੀ ਜ਼ਿਕਰ ਕੀਤਾ ਕਿ ਸਰਦਾਰ ਜਿਹੜਾ ਨਾ ਇਰਾਨ ਦੇ ਵਿੱਚ ਨਾਮ ਦੇ ਤੌਰ ਦੇ ਉੱਤੇ ਵੀ ਵਰਤਿਆ ਜਾਂਦਾ, ਜਿੱਦਾਂ ਕਿ ਬੰਦੇ ਦਾ ਨਾਮ ਹੋਵੇ, ਸਰਦਾਰ ਨਾਂ ਉੱਥੇ ਕਿਹਾ ਜਾਂਦਾ। ਇਹਨਾਂ ਸਰਦਾਰਾਂ ਦੇ ਕੰਮ ਢੰਗ ਦੇ ਬਾਰੇ ਕੋਈ ਵਿਸਤਾਰ ਨਹੀਂ ਮਿਲਦਾ, ਪਰ ਇਸ ਦੇ ਵਿੱਚ ਜਿਹੜਾ ਸਰਦਾਰ ਹੈ, ਮਤਲਬ ਕਿ ਉਹਨੂੰ ਜਿਹੜਾ ਮੁਖੀਆ ਕਹਿ ਲਓ ਕਹਿੰਦੇ ਆ, ਇਹਨਾਂ ਪਤਾ ਪੱਕਾ ਸੀ ਕਿ ਇਹਨਾਂ ਦੇ ਵਿੱਚੋਂ ਕਿਸੇ ਨੇ ਪੰਜਾਬ ਦਾ ਭਵਿੱਖ ਘੜਨਾ ਨਹੀਂ ਚਾਹਿਆ। ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਜਿਵੇਂ ਕਸੂਰ ਤੇ ਮੁਲਤਾਨ ਦੇ ਕਬੀਲੇ ਜ਼ਮੀਨ ਦੇ ਕਿਸੇ ਟੁਕੜੇ ਦੇ ਉੱਤੇ ਕਬਜ਼ਾ ਲੈਣ ਦੇ ਲਈ ਲੜਦੇ, ਪਰ ਇਹ ਸਥਾਨਕ ਨਿੱਕੀਆਂ ਝੜਪਾਂ ਹਨ। ਪੰਜਾਬ ਦੇ ਉੱਪਰ ਕਬਜ਼ਾ ਕਰਨਾ ਕੋਈ ਨਹੀਂ ਆਇਆ ਸੀ। ਦੂਜੇ ਪਾਸੇ ਸਿੱਖ ਬਾਬਾ ਬੰਦਾ ਸਿੰਘ ਵੇਲੇ, ਬੰਦਾ ਸਿੰਘ ਬਹਾਦਰ ਹੁਣਾਂ ਦੇ ਸਮੇਂ, ਦੂਜੇ ਪਾਸੇ ਸਿੱਖ ਬਾਬਾ ਬੰਦਾ ਸਿੰਘ ਵੇਲੇ ਤੋਂ ਲਾਹੌਰ ਉੱਪਰ ਰਾਜ ਕਰਨਾ ਵਿਉਂਤੀ ਬੈਠੇ ਸਨ। ਇਤਿਹਾਸਕ ਦੁਸ਼ਮਣ ਮੁਗਲਾਂ ਵਾਂਗ ਇਹਨਾਂ ਦਾ ਵਿਸ਼ਵਾਸ ਸੀਗਾ ਕਿ ਉਹ ਜੰਮੇ ਹੀ ਵੱਡੇ ਹਿੱਸੇ ਦੇ ਉੱਤੇ ਰਾਜ ਕਰਨ ਦੇ ਲਈ ਨੇ। ਬੰਦਾ ਸਿੰਘ ਨੇ 1711 ਦੇ ਵਿੱਚ ਤੇ ਜੱਸਾ ਸਿੰਘ ਆਲੂਵਾਲੀਆ ਨੇ 1761 ਦੇ ਵਿੱਚ ਸਿੱਕੇ ਜਾਰੀ ਕੀਤੇ। ਗੁਰੂ ਹਰਗੋਬਿੰਦ ਸਾਹਿਬ ਵੇਲੇ 1620 ਤੋਂ ਹੀ ਨਿਸ਼ਾਨ ਸਾਹਿਬ ਹਰੇਕ ਗੁਰਦੁਆਰੇ ਦੇ ਉੱਪਰ ਝੂਲਦਾ ਹੈ ਤੇ 1920 ਤੋਂ ਇਹ ਜਿਹੜੀ ਸੀ ਰੀਤ ਸ਼ੁਰੂ ਹੋਈ ਸੀ। ਇਹ ਵੀ ਸ਼ਕਤੀ ਦਾ ਪ੍ਰਤੀਕ ਹੈ। ਨਿਸ਼ਾਨ ਸਾਹਿਬ ਦੋ ਕਿਰਪਾਨਾਂ ਵਿਚਕਾਰ ਖੰਡਾ,
ਇਸ ਚਿੰਨ ਦੇ ਵਿੱਚੋਂ ਭਵਿੱਖ ਦੀ ਸਟੇਟ ਦੇਖੀ ਜਾ ਸਕਦੀ ਹੈ। ਜਦੋਂ ਕਿ ਕਈ ਕਹਿੰਦੇ ਨੇ ਕਿਰਪਾਨ ਰੱਬ ਦਾ ਪ੍ਰਤੀਕ ਹੈ ਤੇ ਰੱਬ ਦਾ ਇੱਕ ਨਾਮ ਹੈ। ਗੁਰੂ ਸਾਹਿਬਾਨਾਂ ਦੇ ਦਰਬਾਰ ਦੇ ਵਿੱਚ ਹੋਰ ਵੀ ਸ਼ਹਾਨਾ ਚਿੰਨ ਸਨ। ਤਖ਼ਤ ਤੇ ਚੋਰ ਨੇ ਵੀ ਸਿੱਖਾਂ ਨੂੰ ਉਤਸ਼ਾਹਿਤ ਕੀਤਾ ਕਿ ਉਹਨਾਂ ਦੀ ਕਿਸਮਤ ਦੇ ਵਿੱਚ ਰਾਜਭਾਗ ਲਿਖਿਆ। ਰਾਜਭਾਗ ਜਿਹੜਾ ਲਿਖਿਆ, ਆਪਣੀ ਹੋਣੀ ਦੇ ਵਿੱਚ ਵਿਸ਼ਵਾਸ, ਲੜਨ ਮਰਨ ਦੀ ਯੋਗਤਾ, ਰਾਜ ਕਰਨ ਦਾ ਅਧਿਕਾਰ, ਟੱਕਰ ਲੈਣੀ ਤੇ ਸਹੀ ਮੌਕੇ ਸਹੀ ਪੈਂਤੜਾ ਲੈਣ ਦੀਆਂ ਯੋਗਤਾਵਾਂ 18ਵੀਂ 19ਵੀਂ ਸਦੀ ਅੰਗਰੇਜ਼ਾਂ ਦੇ ਸਾਮਰਾਜ ਦੀ ਭੂਮਿਕਾ ਹਨ। ਸਿੱਖਾਂ ਦੀ ਧਾਰਮਿਕ ਤੇ ਸਿਆਸੀ ਪ੍ਰਤੀਬੰਧਤਾ ਵਿੱਚੋਂ ਉਹਨਾਂ ਦਾ ਖਾਲਸਾ ਰਾਜ ਝਲਕਦਾ ਹੈ। ਜ਼ੁਲਮ ਦਾ ਬਦਲਾ ਲੈਣਾ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਹੈ ਤੇ ਪੰਜਾਬ ਦੇ ਜਿਨ੍ਹਾਂ ਮੁਸਲਮਾਨਾਂ ਨੇ ਮੁਗਲ ਰਾਜ ਸਵੀਕਾਰ ਕਰ ਲਿਆ ਉਹਨਾਂ ਦੇ ਵਿੱਚ ਸਿੱਖਾਂ ਵਰਗੇ ਲੱਛਣ ਨਹੀਂ ਸਨ। ਨਸਲ ਵਜੋਂ ਪੰਜਾਬੀ, ਸਿੱਖ ਅਤੇ ਮੁਸਲਮਾਨ ਇੱਕੋ ਹਨ। ਬਹੁਤੇ ਕਾਸ਼ਤਕਾਰ ਨੇ ਤੇ ਜੱਟ ਨੇ। ਸਿੱਖਾਂ ਤੇ ਮੁਸਲਮਾਨ ਜੱਟਾਂ ਦੇ ਗੋਤ ਇੱਕੋ ਨੇ, ਪਰ ਪੰਜਾਬੀ ਮੁਸਲਮਾਨਾਂ ਨੂੰ ਸਿਆਸੀ ਧਾਰਮਿਕ ਜ਼ੁਲਮ ਦਾ ਸ਼ਿਕਾਰ ਨਹੀਂ ਹੋਣਾ ਪਿਆ। ਸੋ ਪੰਜਾਬੀ ਸਿੱਖ ਟੱਕਰ ਦੇ ਵਿੱਚੋਂ ਖਾੜਕੂ ਹੋ ਗਏ, ਜਦੋਂ ਕਿ ਮੁਸਲਮਾਨ ਆਰਾਮ ਦੇ ਨਾਲ ਦਿਨ ਕੱਟੀ ਕਰਦੇ ਰਹੇ। 1739 ਦੇ ਵਿੱਚ ਇੱਕ ਦੱਖਣ ਸਰਦਾਰ ਮੁਕਰਬ ਖਾਨ ਨਾਦਰ ਸ਼ਾਹ ਦੇ ਹਮਲੇ ਦੇ ਵੇਲੇ ਮੁਗਲਾਂ ਦੇ ਵਿਰੁੱਧ ਲੜਨ ਕਰਨਾਲ ਤੱਕ ਗਿਆ। ਯੁੱਧ ਜਿੱਤਣ ਦੇ ਪਿੱਛੋਂ ਨਾਦਰ ਨੇ ਉਸਨੂੰ ਨਵਾਬ ਦਾ ਖਿਤਾਬ ਦਿੱਤਾ। ਵਾਪਸ ਆ ਕੇ ਉਸਨੇ ਆਪਣੇ ਪਖਤੂਨ ਸ਼ਰੀਕ ਯੂਸਫ ਜ਼ਈਆ ਅਤੇ ਖਟਕਾ ਨੂੰ ਲੜਾਈ ਦੇ ਵਿੱਚ ਹਰਾਇਆ, ਗੁਜਰਾਤ ਸ਼ਹਿਰ ਉੱਪਰ ਕਬਜ਼ਾ ਕਰ ਲਿਆ, ਚਨਾਹ ਤੇ ਸਿੰਧ ਵਿਚਕਾਰਲੀ ਜ਼ਮੀਨ ਦੇ ਉੱਤੇ ਕਾਬਜ਼ ਹੋ ਗਿਆ, ਜਿਸ ਵਿੱਚ ਦੀ ਹੋ ਕੇ ਜੇਹਲਮ ਵੀ ਲੰਘਦਾ ਸੀ। ਅਫਗਾਨਾਂ ਤੇ ਸਿੱਖਾਂ ਵਿਚਕਾਰ ਨਿਰੰਤਰ ਜੰਗ ਚੱਲਦੀ ਰਹੀ। ਮੁਕਰਬ ਨੇ ਜਿਹੜਾ ਸੀ ਗੱਖੜ ਕੰਟਰੋਲ ਵਾਲੀ ਰਾਜਧਾਨੀ ਕਾਇਮ ਨਹੀਂ ਕੀਤੀ ਜੋ ਪੰਜਾਬ ਤੇ ਰਾਜ ਕਰੇ। ਇਸਦੇ ਇਕਦਮ ਉਲਟ ਗੁੱਜਰ ਸਿੰਘ ਭੰਗੀ ਅੰਮ੍ਰਿਤਸਰ ਤੋਂ ਬਾਅਦ 1765 ਦੇ ਵਿੱਚ ਲਾਹੌਰ ਦੇ ਵਿੱਚ ਦਾਖਲ ਹੋਇਆ ਤੇ ਉਸੇ ਸਾਲ ਉਸਨੇ ਮੁਕਰਬ ਤੋਂ ਗੁਜਰਾਤ ਖੋ ਲਿਆ, ਜਿਹੜਾ ਗੱਖੜਾਂ ਦਾ ਹੋਮਲੈਂਡ ਸੀ। 1939 ਦੇ ਵਿੱਚ ਜਿਹੜਾ ਗੱਖੜ ਸਰਦਾਰ ਕਰਨਾਲ ਤੱਕ ਤਲਵਾਰ ਵਾਹ ਕੇ ਆਇਆ ਸੀ, ਹੁਣ ਨੁਕਰੇ ਲੱਗ ਗਿਆ। ਅਜਨਬੀ ਗੁੱਜਰ ਸਿੰਘ ਨੂੰ ਨਹੀਂ ਰੋਕ ਸਕਿਆ, ਸ਼ਾਇਦ ਬੁੱਢਾ ਹੋਣ ਕਰਕੇ। ਇਸਦੇ ਪਿੱਛੋਂ ਗੁੱਜਰ ਸਿੰਘ ਨੇ ਕਦੀ ਅਦੀਨਾ ਬੇਗ ਦੇ ਨਾਲ ਰਹੇ ਵੜੈਚ ਸਰਦਾਰ ਰਹਿਮਤ ਖਾਨ ਤੋਂ ਜਿਹੜਾ ਸੀਗਾ ਚੱਜ ਦੁਆਬ ਦੇ ਇਲਾਕੇ ਖੋ ਲਏ। ਰਾਹ ਪ੍ਰਾਪਤੀ ਦੀ ਜਿਹੜੀ ਸੀ ਰਾਜ ਪ੍ਰਾਪਤੀ ਦੀ ਤਿੱਬਰ ਇੱਛਾ ਸ਼ਕਤੀ ਪਿੱਛੇ ਸਿੱਖ ਧਰਮ ਨੇ ਵੀ ਭੂਮਿਕਾ ਨਿਭਾਈ। ਮੁਸਲਮਾਨ ਨੂੰ ਵੀ ਇਸਲਾਮ ਸੱਤਾ ਦੇ ਲਈ ਪ੍ਰੇਰ ਸਕਦਾ ਸੀ। ਇੱਕ ਫਰਕ ਹੈ, ਸਿੱਖਾਂ ਦਾ ਧਰਮ ਦੇਸੀ ਜ਼ਬਾਨ ਦੇ ਵਿੱਚ ਹੈ, ਜੋ ਕਿਰਤੀ ਕਿਸਾਨ ਦੇ ਦਿਲ ਦੇ ਵਿੱਚ ਆਰਾਮ ਦੇ ਨਾਲ ਦਾਖਲ ਹੋ ਕੇ ਅਸਰ ਕਰਦਾ ਹੈ। ਪਰ ਪੰਜਾਬੀ ਮੁਸਲਮਾਨ ਦਾ ਧਰਮ ਅਰਬੀ ਦੇ ਵਿੱਚ ਸੀ, ਉਸਦੀ ਸਮਝ ਤੋਂ ਬਾਹਰ। ਪੰਜਾਬੀ ਮਾਨਸਿਕਤਾ ਅਮਲ ਰਾਹੀਂ ਸਮਾਜ ਨੂੰ ਜੀਵੰਤ ਰੱਖਦੀ ਹੈ ਤੇ ਪੰਜਾਬੀ ਮੁਸੀਬਤ ਦੇ ਉੱਤੇ ਹੱਸ ਪੈਂਦੇ ਹਨ, ਪਰ ਭਵਿੱਖ ਵਿੱਚ ਗੱਫਿਆਂ ਦੇ ਸੁਪਨੇ ਨਹੀਂ ਲੈਂਦੇ ਨੇ। ਸਿੱਖ ਇਸ ਮਾਨਸਿਕਤਾ ਦੇ ਵਿੱਚੋਂ ਨਿਕਲ ਕੇ ਰਾਜ ਕਰਨ ਦਾ ਸੁਪਨਾ ਲੈਣ ਲੱਗ ਪਏ। ਮੁਸਲਮਾਨ ਉਸੇ ਹਾਲਾਤ ਦੇ ਵਿੱਚ ਰਹੇ। ਸਿੱਖ ਘੋੜ ਸਵਾਰੀ ਦੇ ਸ਼ੌਕੀਨ ਸਨ, ਲੋੜ ਪੈਣ ਦੇ ਉੱਤੇ ਇੱਕ ਦੂਜੇ ਦੀ ਮਦਦ ਕਰਦੇ। ਗੱਖੜਾ ਦੇ ਵਿੱਚ ਗੁੱਜਰ ਸਿੰਘ ਨੂੰ ਇਸ ਕਰਕੇ ਕਾਮਯਾਬੀ ਮਿਲ ਗਈ ਕਿਉਂਕਿ ਚੜ੍ਹਤ ਸਿੰਘ ਦੀ ਸ਼ੁਕਰ ਚੱਕੀਆ ਮਿਸਲ ਨੇ ਮਦਦ ਕੀਤੀ। ਇਸੇ ਮਿਲਾਪ ਸਦਕਾ ਹੀ ਉਹਨਾਂ ਨੇ ਰੋਹਤਾਸ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਲਹਿਰਾ ਦਿੱਤਾ ਸੀ। ਆਖਰ ਇਹ ਸੰਧੀ ਰਿਸ਼ਤੇ ਦੇ ਵਿੱਚ ਬਦਲ ਗਈ ਤੇ ਚੜ੍ਹਤ ਸਿੰਘ ਦੀ ਧੀ ਗੁੱਜਰ ਸਿੰਘ ਦੇ ਬੇਟੇ ਦੇ ਨਾਲ ਵਿਆਹੀ ਗਈ। ਭਵਿੱਖ ਦੇ ਵਿੱਚ ਮਿਸਲਾਂ ਇੱਕ ਦੂਜੀ ਵਿਰੁੱਧ ਆਪੋ ਦੇ ਵਿੱਚ ਵੀ ਪੰਜਾਬ ਦੇ ਵਿੱਚ ਲੜਨਗੀਆਂ। ਇਸ ਵੇਲੇ ਉਹਨਾਂ ਸਾਰਿਆਂ ਦੀ ਮੰਜ਼ਲ ਇੱਕ ਸੀ। ਉਹਨਾਂ ਨੂੰ ਲੱਗਦਾ ਉਹ ਇੱਕ ਪਰਿਵਾਰ ਨੇ। ਮੁਸਲਮਾਨ ਕਬੀਲਿਆਂ, ਨਸਲਾਂ, ਸਥਾਨਾਂ, ਜ਼ਿਮੀਦਾਰਾਂ, ਮੁਜ਼ਾਹਰਿਆਂ ਦੇ ਵਿੱਚ ਵੰਡੇ ਹੋਏ ਸਨ। ਮੁਕਰਬ ਖਾਨ ਜਿਹੜਾ ਸੀ ਰਹਿਮਤ ਖਾਨ ਵਿਚਕਾਰ ਕੋਈ ਸੰਧੀ ਨਾ ਹੋਈ। ਕਪੂਰਥਲੇ ਦੇ ਭੱਟੀ ਰਾਜਪੂਤ ਨੇ ਮੁਕਰਬ ਦੇ ਨਾਲ ਕੋਈ ਸੰਧੀ ਨਾ ਕੀਤੀ। ਆਰਾਮ ਦੇ ਨਾਲ ਆਲੂ ਵਾਲੀਆਂ ਨੇ ਕਪੂਰਥਲਾ ਖੋ ਲਿਆ। ਗੱਖੜ ਵੜੈਚ, ਗੱਖੜ ਭੱਟੀ ਜਾਂ ਵੜੈਚ ਭੱਟੀ ਵਿਚਕਾਰ ਸੰਧੀ ਹੋ ਸਕਦੀ ਸੀ ਕਿ ਨਹੀਂ, ਕੌਣ ਜਾਣੇ, ਪਰ ਹੋਈ ਨਹੀਂ। ਜੇਹਲਮ ਇਲਾਕੇ ਦੇ ਸਥਾਨਕ ਕਬੀਲੇ ਗੱਖੜ, ਜੰਜੂਏ, ਗੁੱਜਰ,
ਜੱਟ ਤੇ ਖੋਖਰ ਘੋੜ ਸਵਾਰੀ ਜਾਂ ਤਲਵਾਰਬਾਜ਼ੀ ਵਿੱਚ ਸਿੱਖਾਂ ਨਾਲੋਂ ਘੱਟ ਨਹੀਂ ਸਨ, ਪਰ ਇਹ ਸਿੱਖ ਬਗਾਵਤ ਵਿਰੁੱਧ ਇਕੱਠੇ ਨਹੀਂ ਹੋਏ। ਇਸ ਸਮੇਂ ਦੀਆਂ ਕੁਝ ਹੋਰ ਮੁਸਲਮਾਨ ਪੰਜਾਬੀ ਰਿਆਸਤਾਂ ਦੇਖੀਏ ਤਾਂ ਲਹਿੰਦੇ ਪੰਜਾਬ ਦੇ ਵਿੱਚ ਮੁਲਤਾਨ ਤੇ ਬਹਾਵਲਪੁਰ, ਲਾਹੌਰ ਨੇੜੇ ਕਸੂਰ ਦੇ ਵਿੱਚ

ਹੋਏ ਸਨ। ਬਹਾਵਲਪੁਰ ਦੇ ਇਨ੍ਹਾਂ ਸਰਦਾਰਾਂ ਨੂੰ ਦਾਊਦ ਪੋਤਰੇ ਕਿਹਾ ਜਾਂਦਾ ਸੀਗਾ। ਅਫਗਾਨਾਂ ਨੇ ਇਨ੍ਹਾਂ ਨੂੰ ਆਪਣੇ ਅਧੀਨ ਕਰ ਲਿਆ ਤੇ ਕਦੀ ਕਦਾਈ ਇਹ ਮੁਲਤਾਨ ਦੀ ਥੋੜੀ ਬਹੁਤ ਜ਼ਮੀਨ ਧੱਕੇ ਦੇ ਨਾਲ ਵਾਹ ਲੈਂਦੇ। ਇਨ੍ਹਾਂ ਨੇ ਪੂਰੇ ਮੁਲਤਾਨ ਦੇ ਉੱਤੇ ਕਬਜ਼ਾ ਕਰਨ ਦੇ ਬਾਰੇ ਕਦੀ ਨਹੀਂ ਸੀ ਸੋਚਿਆ। ਅਕਬਰ ਵੇਲੇ ਪਖਤੂਨਾ ਨੇ ਲਾਹੌਰ ਵਾਂਗੇ ਲਾਹੌਰ ਜਿਹੜਾ ਸੀ ਲਾਗੇ ਵਸੇ ਕਸੂਰ ਨੂੰ ਕਬਜ਼ੇ ਦੇ ਵਿੱਚ ਲਿਆ ਤੇ ਸਖ਼ਤ ਕਿਲੇਬੰਦੀ ਕੀਤੀ। 1763 ਦੇ ਵਿੱਚ 4 ਸਿੱਖ ਮਿਸਲਾਂ ਨੇ ਇਸ ਉੱਪਰ ਹੱਲਾ ਬੋਲ ਕੇ ਜਿੱਤ ਲਿਆ। ਭੰਗੀ ਮਿਸਲ ਤੋਂ ਇੱਕ ਵਾਰ 1794 ਦੇ ਵਿੱਚ ਜ਼ਰੂਰ ਨਿਜ਼ਾਮੂਦੀਨ ਨੇ ਕਸੂਰ ਖੋਹ ਲਿਆ ਸੀ, ਪਰ ਮੁੜ ਰਣਜੀਤ ਸਿੰਘ ਕਾਬਜ਼ ਹੋ ਗਿਆ। ਕਦੀ ਕਦਾਈ ਕਸੂਰ ਨੇ ਲਾਹੌਰ ਨੂੰ ਵੰਗਾਰਨ ਦੀ ਦਲੇਰੀ ਜਿਹੜੀ ਸੀ ਦਿਖਾਈ, ਪਰ ਇਸਦੇ ਨਾਲ ਸਮਰਥਕ ਧੜੇ ਨਹੀਂ ਰਲੇ ਸੀ। ਰਚਨਾ ਦੁਆਬ ਦੇ ਝੰਗ ਉੱਪਰ ਜਿਹੜਾ ਦੇਰ ਤੱਕ ਸਿਆਲਾਂ ਦਾ ਕਬਜ਼ਾ ਰਿਹਾ। 1772 ਦੇ ਵਿੱਚ ਝੰਡਾ ਸਿੰਘ ਭੰਗੀ ਨੇ ਜਿੱਤ ਲਿਆ, ਪਰ ਅਹਿਮਦ ਖਾਨ ਸਿਆਲ ਨੇ ਫਿਰ ਛੁਡਵਾ ਲਿਆ। ਸਾਰੇ ਨਹੀਂ, ਅਸੀਂ ਥੋੜੇ ਜਿਹੇ ਮੁਸਲਮਾਨ ਸਰਦਾਰਾਂ ਦਾ ਜ਼ਿਕਰ ਕੀਤਾ। ਇਨ੍ਹਾਂ ਦੇ ਵਿੱਚ ਹੌਸਲਾ, ਯੁੱਧ ਨੀਤੀ, ਬਗਾਵਤ, ਆਜ਼ਾਦੀ ਸਾਰੇ ਗੁਣ ਸਨ, ਪਰ ਇੱਕ ਹੋ ਕੇ ਪੂਰੇ ਪੰਜਾਬ ਦੇ ਉੱਤੇ ਕਾਬਜ਼ ਹੋਣ ਵਾਸਤੇ ਰਣਨੀਤੀ ਨਹੀਂ ਸੀ ਇਹਨਾਂ ਕੋਲ। ਹਾਲਾਤ ਹੁਣ ਵੀ ਉਹੀ ਨੇ। ਪੇਂਡੂ ਸਿੱਖ ਕਿਸਾਨੀ ਦੇ ਵਿੱਚ ਜਿਹੜੀ ਬਰਾਬਰ ਦੀ ਭਾਈਚਾਰਕ ਸਾਂਝ ਸੀ ਉਹ ਮੁਸਲਮਾਨਾਂ ਦੇ ਵਿੱਚ ਨਹੀਂ ਸੀ। ਸਾਰੇ ਮਿਸਲਦਾਰ ਜੱਟ ਇੱਕੋ ਜਿਹੇ ਸਨ, ਕੋਈ ਉੱਚਾ ਨੀਵਾਂ ਨਹੀਂ। ਮਿਲਟਰੀ ਦੇ ਦਬਦਬਾ ਵਾਲੇ ਜਿਹੜੇ ਸਮਾਜ ਦੇ ਵਿੱਚ ਬਰਾਬਰੀ ਹੁੰਦੀ ਹੀ ਨਹੀਂ। ਜਰਨੈਲ ਦੇ ਬਰਾਬਰ ਸਿਪਾਹੀ ਕਿਵੇਂ ਹੋ ਸਕਦਾ ਹੈ? ਜ਼ਿਮੀਦਾਰ ਦੇ ਮੁਕਾਬਲੇ ਮੁਜਾਰੇ ਦੀ ਕੀ ਹੈਸੀਅਤ ਹੈ? ਕੋਈ ਆਪਣੇ ਨਾਮ ਦੇ ਨਾਲ ਰਾਜਪੂਤ ਗੋਤ ਲਾਉਂਦਾ ਹੈ, ਕੋਈ ਸੈਯਦ ਲਿਖ ਕੇ, ਕੋਈ ਸ਼ੇਖ, ਕੋਈ ਸੂਫੀ, ਕੋਈ ਮੁਗਲ ਦੱਸ ਕੇ ਵੱਡੇ ਖਾਨਦਾਨ ਦੇ ਨਾਲ ਆਪਣਾ ਨਾਤਾ ਜੋੜਦਾ ਹੈ? ਮੁਸਲਮਾਨ ਜੱਟਾਂ ਦਾ ਆਪਸ ਦੇ ਵਿੱਚ ਏਕਾ ਨਹੀਂ ਸੀ। ਸਿੱਖ ਕਿਸਾਨੀ ਕੋਲ ਵਧੀਕ ਉਪਜਾਊ ਜ਼ਮੀਨਾਂ ਸਨ, ਜਿਨ੍ਹਾਂ ਦੇ ਨਾਲ ਜੰਗੀ ਸਾਜੋ ਸਮਾਨ ਸੋਕ ਨਾਲ ਜਿਹੜਾ ਸੀ ਖਰੀਦ ਲੈਂਦੇ ਸੀ। ਸਿੱਖੀ ਨੇ ਇਸ ਬਰਾਬਰੀ ਦਾ ਅਹਿਸਾਸ ਪੱਕਾ ਕੀਤਾ। ਸਿੱਖੀ ਤੋਂ ਪਹਿਲਾਂ ਵੀ ਜੱਟਾਂ ਦਾ ਆਪਸ ਦੇ ਵਿੱਚ ਮੇਲ ਮਿਲਾਪ ਚੰਗਾ ਸੀ। ਇੱਥੇ ਤਾਂ ਮੁਗਲਾਂ ਦੇ ਜਿਹੜੇ ਸਨ ਪੈਰ ਉਖੜ ਰਹੇ ਸਨ, ਜਿਹੜੇ ਹੁਣ ਪੰਜਾਬੀ ਹੋ ਚੁੱਕੇ ਸਨ। ਪਰਦੇਸੀ ਅਫਗਾਨਾਂ ਦੇ ਪੈਰ ਕਿਵੇਂ ਲੱਗਦੇ? ਪੰਜਾਬੀ ਮੁਸਲਮਾਨਾਂ ਦੇ ਲਈ ਅਫਗਾਨ ਅਫਸਰ ਉਪਰੇ ਸਨ ਤੇ ਅਫਗਾਨ ਹੱਲਾ ਬਰਬਾਦੀ। ਸ਼ਾਇਰ ਮਿਰਜ਼ਾ ਸੌਦਾ ਤੇ ਮੀਰ ਤਕੀ ਮੀਰ ਅਬਦਾਲੀ ਦੇ ਹਮਲੇ ਕਾਰਨ ਪੂਰਬ ਵੱਲ ਅਵਧ ਚਲੇ ਗਏ ਸਨ। ਉਹਨਾਂ ਨੇ ਹਮਲਿਆਂ ਦੀ ਸਖ਼ਤ ਜ਼ਬਾਨ ਦੇ ਵਿੱਚ ਆਲੋਚਨਾ ਕੀਤੀ। ਇਸੇ ਤਰ੍ਹਾਂ ਦੇ ਖਿਆਲ ਪੰਜਾਬੀ ਮੁਸਲਮਾਨ ਜਿਹੜੇ ਸਨ ਠੁੱਕਦਾਰ ਪੰਜਾਬੀ ਦੇ ਵਿੱਚ ਪ੍ਰਗਟ ਕਰਦੇ ਸਨ। ਬੇਸ਼ੱਕ ਇਸਲਾਮ ਜਿਹੜਾ ਸੀ ਧਰਮ ਦੀ ਸਾਂਝ ਸੀਗੀ। ਸਿੱਖਾਂ ਦੇ ਖਿਲਾਫ ਅਫਗਾਨ ਯੁੱਧਾਂ ਦੇ ਵਿੱਚ ਪੰਜਾਬ ਦੇ ਮੁਸਲਮਾਨ ਸ਼ਾਮਲ ਨਹੀਂ ਹੋਏ। ਜਿਵੇਂ ਪਾਣੀਪਤ 1761 ਦੀ ਮਰਾਠਾ ਅਫਗਾਨ ਜੰਗ ਦੇ ਵਿੱਚ ਸਿੱਖਾਂ ਦਾ ਕੋਈ ਸਰੋਕਾਰ ਨਹੀਂ ਸੀ, ਇਵੇਂ ਸਿੱਖ ਅਫਗਾਨ ਜੰਗਾਂ ਦੇ ਵਿੱਚ ਪੰਜਾਬੀ ਮੁਸਲਮਾਨ ਮੂਕ ਦਰਸ਼ਕ ਰਿਹਾ। ਕਦੀ ਕਦਾਈ ਸਿੱਖਾਂ ਦੇ ਹੱਕ ਦੇ ਵਿੱਚ ਵੀ ਭੁਗਤਿਆ। ਪੱਛਮੀ ਦੁਆਬਿਆਂ ਦੇ ਵਿੱਚ ਸੂਫੀ ਸੰਤਾਂ ਦਾ ਬੜਾ ਅਸਰ ਸੀ, ਜਿਹੜੇ ਕਹਿੰਦੇ ਸਨ ਵੱਖ ਵੱਖ ਧਰਮ ਕੇਵਲ ਉੱਪਰ ਚਿਪਕਾਏ ਲੇਬਲ ਨੇ। ਇਨਸਾਨੀਅਤ ਪਛਾਣੋ, ਰੂਹਾਨੀਅਤ ਦੀ ਸ਼ਨਾਖਤ ਕਰੋ। ਇਸ ਪੱਖੋਂ ਵੀ ਸਿੱਖ ਮਿਸਲਾਂ ਦਾ ਰਾਜ ਮੁਸਲਮਾਨਾਂ ਦੇ ਲਈ ਪ੍ਰਵਾਨ ਸੀ। ਸਿੱਖਾਂ ਨੇ ਕਿਸਾਨੀ ਦੀ ਉੱਨਤੀ ਦੇ ਵੱਲ ਜਿਹੜਾ ਸੀ ਧਿਆਨ ਕੇਂਦਰਿਤ ਕਰਕੇ ਪੰਜਾਬ ਦੀ ਨਬਜ਼ ਫੜ ਲਈ। ਵਕਤ ਪਛਾਣ ਕੇ ਜੇ ਕੋਈ ਮੁਸਲਮਾਨ ਨੇਤਾ ਪੰਜਾਬੀ ਕੌਮ ਨੂੰ ਸਾਂਝੇ ਮੰਚ ਦੇ ਉੱਤੇ ਆਉਣ ਦੇ ਲਈ ਵੰਗਾਰਦਾ ਕਿ ਹਿੰਦੂ ਸਿੱਖ ਉਸਦੇ ਵਿੱਚ ਸ਼ਾਮਲ ਹੋ ਜਾਂਦੇ, ਇਹ ਬਹੁਤ ਵੱਡਾ ਸਵਾਲ। ਇਸ ਦੇ ਬਾਰੇ ਕੇਵਲ ਅੰਦਾਜ਼ੇ ਲੱਗ ਸਕਦੇ ਨੇ। ਅਦੀਨੇ ਤੋਂ ਪਿੱਛੋਂ ਕਿਸੇ ਮੁਸਲਮਾਨ ਨੇ ਪੰਜਾਬੀਆਂ ਦਾ ਸਾਂਝਾ ਪਲੇਟਫਾਰਮ ਉਸਾਰਨ ਦੇ ਬਾਰੇ ਨਹੀਂ ਸੋਚਿਆ ਜਿਹੜਾ ਕਿਸਾਨ ਪੱਖੀ ਹੋਵੇ। ਸਭ ਪੰਜਾਬੀ ਇੰਨਾ ਕੋਈ ਜਾਣ ਗਏ ਸਨ ਕਿ ਦਰਜਨ ਮਿਸਲਦਾਰ ਇੱਕ ਹਨ, ਖਾਸ ਕਰਕੇ ਜਦੋਂ ਸਾਂਝਾ ਦੁਸ਼ਮਣ ਟੱਕਰ ਪਵੇ। ਇਨ੍ਹਾਂ ਮਿਸਲਾਂ ਦੇ ਜਥੇਦਾਰਾਂ ਦਾ ਮੁੱਢਲਾ ਧੰਦਾ ਲੁੱਟ ਮਾਰ ਤੋਂ ਸ਼ੁਰੂ ਹੋਇਆ, ਆਪਸ ਦੇ ਵਿੱਚ ਖੈਬਾਜ਼ੀ ਰਹੀ। ਲੋਭੀ ਵੀ ਸਨ ਤਾਂ ਵੀ ਇਨ੍ਹਾਂ ਦਾ ਆਪਸੀ ਏਕਾ ਹੈਰਾਨੀਜਨਕ ਸੀ। ਜਿਉਂ ਜਿਉਂ ਮੁਗਲ ਸੂਰਜ ਅਸਤ ਹੁੰਦਾ ਗਿਆ, ਪੰਜਾਬ ਉੱਪਰ ਰਾਜ ਕਰਨ ਵਾਲੇ ਧੜੇ ਵੱਧਦੇ ਗਏ। ਵੱਡੇ ਫੈਸਲੇ ਅੰਮ੍ਰਿਤਸਰ ਸਰਬੱਤ ਖਾਲਸਾ ਬੁਲਾ ਕੇ ਲੈ ਜਾਂਦੇ ਤੇ ਅੰਮ੍ਰਿਤਸਰ ਜਾਣ ਦੇ ਹਾਲਾਤ ਸਾਜ਼ਗਾਰ ਨਾ ਹੁੰਦੇ ਤਾਂ ਯੁੱਧ ਦੇ ਮੈਦਾਨ ਦੇ ਵਿੱਚ ਸਰਬੱਤ ਖਾਲਸਾ ਕਰ ਲੈਂਦੇ।
ਪਰ ਗੁਰੂ ਗ੍ਰੰਥ ਸਾਹਿਬ

ਤਾਬਿਆਦਾਰੀ ਜ਼ਰੂਰੀ ਸੀ। ਗੁਰਮਤਾ ਮਾਇਨੇ ਜਿਹੜਾ ਸੀ ਗੁਰੂ ਦਾ ਫੈਸਲਾ, ਇਸ ਦੀ ਪਾਲਣਾ ਕਰਨੀ ਹਰੇਕ ਸਿੱਖ ਦੇ ਲਈ ਲਾਜ਼ਮੀ। ਇਸ ਵੇਲੇ ਪਿਛਲੇ ਸਮੇਂ ਪੰਥ ਤੋਂ ਦੂਰ ਹਟੇ ਵਿਅਕਤੀ ਜਾਂ ਧੜੇ ਵੀ ਨੇੜੇ ਲੈ ਆਂਦੇ। ਸ੍ਰੀ ਚੰਦ, ਧੀਰਮਲ, ਬੇਦੀ, ਸੋਢੀ, ਤ੍ਰਿਹਣ, ਭੱਲੇ ਆਦਿਕ ਜਿਹੜੇ ਸਨ ਗੁਰੂਆਂ ਦੇ ਵੰਸ਼ ਦੇ ਵਿੱਚੋਂ ਸਨ, ਉਹਨਾਂ ਦੀ ਸੰਤਾਨ ਦਾ ਸਤਿਕਾਰ ਹੋਣ ਲੱਗ ਪਿਆ। ਯੂੰ 1760 ਦੇ ਅਖੀਰ ਤੱਕ ਪੰਜਾਬ ਨੂੰ ਅਹਿਸਾਸ ਹੋ ਗਿਆ ਕਿ ਨਵੀਂ ਸਰਕਾਰ ਦਾ ਆਗਾਜ਼ ਹੋ ਗਿਆ। ਪੰਜਾਬ ਮੰਨ ਗਿਆ ਕਿ ਮੁਗਲਾਂ ਦਾ ਦੁਸ਼ਮਣ ਮੁਗਲਾਂ ਦਾ ਵਾਰਸ ਬਣ ਰਿਹਾ। ਮੁਗਲਾਂ ਦਾ ਭੋਗ ਪੈਣ ਦੇ ਪਿੱਛੋਂ ਖਾਲੀ ਹੋਇਆ ਥਾਂ ਬਹੁਗਿਣਤੀ ਪੰਜਾਬੀ ਮੁਸਲਮਾਨ ਨਹੀਂ, ਘੱਟ ਗਿਣਤੀ ਸਿੱਖ ਭਰਨਗੇ। ਹੈਰਾਨੀਜਨਕ ਤੱਥ ਇਹ ਹੈ ਕਿ ਉਨੀ ਹੀ ਦਿਨੀ ਬਹੁਤ ਦੂਰ ਦੱਖਣ ਦੇ ਵਿੱਚ 1760 ਤੋਂ ਲੈ ਕੇ 90 ਦੀ ਅਵਧੀ ਵਿੱਚ ਹਿੰਦੂ ਬਹੁਗਿਣਤੀ ਵਾਲੇ ਪ੍ਰਾਂਤ ਮੈਸੂਰ ਦੇ ਵਿੱਚ ਘੱਟ ਗਿਣਤੀ ਮੁਸਲਮਾਨ ਵਸੋਂ ਦੇ ਪਿਓ ਪੁੱਤ ਹੈਦਰ ਅਲੀ ਤੇ ਟੀਪੂ ਸੁਲਤਾਨ ਰਾਜ ਕਰਨ ਲੱਗ ਪਏ ਤੇ ਅੰਗਰੇਜ਼ਾਂ ਦੇ ਵਿਰੁੱਧ ਟੱਕਰ ਲੈ ਲਈ। 1766 ਦੇ ਵਿੱਚ ਸੈਯਦ ਵਾਰਸ ਸ਼ਾਹ ਨੇ ਹੀਰ ਲਿਖੀ। ਇਸ ਕਿੱਸੇ ਤੋਂ ਵਧੀਕ ਵਿਸਥਾਰ ਨਾਲ ਉਹਨਾਂ ਦਿਨਾਂ ਦੇ ਪੰਜਾਬ ਦੇ ਸਮਾਜ ਦਾ ਨਕਸ਼ਾ ਕਿਸੇ ਹੋਰ ਤੋਂ ਨਹੀਂ ਬਣਿਆ। ਇਸ ਦੀ ਕਹਾਣੀ ਵਾਰਸ ਸ਼ਾਹ ਨੇ ਨਹੀਂ ਘੜੀ, ਅਕਬਰ ਵੇਲੇ ਤੋਂ ਪੰਜਾਬੀ ਇਹ ਕਥਾ ਗਾਉਂਦੇ ਆ ਰਹੇ ਸਨ। ਮੰਨਿਆ ਗਿਆ ਕਿ ਹੀਰ ਵਿਚਲੀਆਂ ਘਟਨਾਵਾਂ ਅਸਲ ਦੇ ਵਿੱਚ 15ਵੀਂ ਸਦੀ ਦੇ ਝੰਗ ਦੇ ਵਿੱਚ ਘਟੀਆਂ। ਵਾਰਸ ਤੋਂ ਪਹਿਲਾਂ ਵੀ ਹੀਰਾਂ ਲਿਖੀਆਂ ਗਈਆਂ, ਜਿਨ੍ਹਾਂ ਦੇ ਵਿੱਚੋਂ ਇੱਕ ਝੰਗ ਦੇ ਹੀ ਦਮੋਦਰ ਦਾਸ ਅਰੋੜਾ ਨੇ ਲਿਖੀ ਸੀ ਤੇ ਲਾਹੌਰ ਦੇ ਪ੍ਰਸਿੱਧ ਸ਼ਾਇਰ ਸ਼ਾਹ ਹੁਸੈਨ ਦੀਆਂ ਕਾਫੀਆਂ ਦੇ ਵਿੱਚ ਵੀ ਹੀਰ ਰਾਂਝੇ ਦਾ ਜ਼ਿਕਰ ਜਿਹੜਾ ਪਹਿਲੋਂ ਆ ਚੁੱਕਿਆ। ਵਾਰਸ ਪੁਰਾਣੇ ਕਿੱਸੇ ਨੂੰ ਪਿਛੋਕੜ ਦੇ ਵਿੱਚ ਰੱਖ ਕੇ ਉੱਤਰ ਪੱਛਮੀ ਪੰਜਾਬ ਦੇ ਰੰਗ ਆਪਣੀ ਕਥਾ ਦੇ ਵਿੱਚ ਭਰ ਰਿਹਾ। ਚਨਾ ਦਰਿਆ ਕਿਸ਼ਤੀਆਂ ਮਲਾਹ ਨਾਲ ਮਿਲਾਉਂਦਾ ਹੈ। ਖੇਤੀ ਕਰਦੇ ਕਿਸਾਨ, ਪਸ਼ੂ ਚਾਰਦੇ ਪਾਲੀ, ਹਰਿਆਲੀਆਂ ਚਰਾਂਦਾ, ਸੂਤ ਕੱਤ ਦੀਆਂ ਨਾਰਾਂ, ਜ਼ਗੀਰਦਾਰੀ ਸਮਾਜ, ਕਬੀਲੇ ਦਾ ਸਰਦਾਰ, ਪਿਓ ਤੋਂ ਬਾਗੀ ਧੀ, ਮੌਲਵੀ, ਯੋਗੀ, ਸੂਫੀ, ਤਾਨੇ ਮਿਹਣੇ, ਦਲੀਲਾਂ, ਮਨ ਬਚਨੀਆਂ, ਇਸ ਦੇ ਵਿੱਚ ਸਭ ਕੁਝ ਹੈ। ਮੁਸਲਮਾਨ ਸ਼ਾਇਰ ਮੁਸਲਮਾਨ ਸੰਸਾਰ ਦੀ ਤਸਵੀਰ ਬਣਾ ਰਿਹਾ ਹੈ, ਜਿਸ ਦੇ ਵਿੱਚ ਹੀਰ ਅਤੇ ਉਸਦਾ ਆਸ਼ਕ ਵਸਦੇ ਨੇ। ਕਥਾ ਸ਼ੁਰੂ ਕਰਨ ਤੋਂ ਪਹਿਲਾਂ ਰੱਬ ਦਾ ਨਾਮ ਤੇ ਆਉਂਦਾ ਹੈ, ਫਿਰ ਪੈਗੰਬਰ ਦੀ ਉਸਤਤ ਕਰਦਾ ਹੈ, ਫਿਰ ਚਾਰ ਯਾਰਾਂ ਤੇ, ਫਿਰ ਬਾਬਾ ਫਰੀਦ ਦਾ ਜ਼ਿਕਰ ਕਰਦਿਆਂ ਲਿਖਦਾ ਹੈ, ਅਵਲ ਹਮਦ ਖੁਦਾਏ ਦਾ ਬਿਰਦ ਕਿਚੇ ਇਸ਼ਕ ਕਤੋ ਸੋ ਜੱਗ ਦਾ ਮੂਲ ਮੀਆਂ। ਪਹਿਲੋਂ ਆਪ ਹੀ ਰੱਬ ਨੇ ਇਸ਼ਕ ਕੀਤਾ, ਮਸ਼ੂਕ ਹੈ ਨਬੀ ਰਸੂਲ ਮੀਆਂ। ਇਸ਼ਕ ਪੀਰ ਫਕੀਰ ਦਾ ਮਰਤਬਾ ਹੈ, ਭਲਾ ਇਸ਼ਕ ਦਾ ਸਦਾ ਰਜੂਲ ਮੀਆਂ। ਖਿੜੇ ਤਿੰਨਾਂ ਦੇ ਬਾਗ ਕਲੂਬ ਅੰਦਰ, ਜਿਨ੍ਹਾਂ ਕੀਤਾ ਸੋ ਇਸ਼ਕ ਕਬੂਲ ਮੀਆਂ। ਵਾਰਸ ਦੀ ਹੀਰ ਨੇ ਪਹਿਲੋਂ ਲਿਖੇ ਕਿੱਸੇ ਪਛਾੜ ਦਿੱਤੇ, ਕਿਉਂਕਿ ਇਸ ਵਰਗੀ ਸਾਦ ਮੁਰਾਦੀ ਮੁਹਾਵਰੇਦਾਰ ਦੇਸੀ ਪੰਜਾਬੀ ਬੋਲੀ ਕਿਸੇ ਦੀ ਨਹੀਂ, ਪੰਜਾਬੀਆਂ ਦਾ ਮਨਪਸੰਦ ਛੰਦ ਬੈਂਤ ਵਰਤਿਆ। ਹੀਰ ਉਸੇ ਤਰ੍ਹਾਂ ਰਾਂਝੇ ਦੇ ਨਾਲ ਮਿਲਾਪ ਦੇ ਲਈ ਤੜਪਦੀ ਹੈ, ਜਿਵੇਂ ਰੂਹ ਰੱਬ ਦੇ ਨਾਲ ਮਿਲਣ ਦੇ ਲਈ। ਪੰਜਾਬੀ ਹਾਲੀ ਤੇ ਪਾਲੀ ਇਸ ਤਰ੍ਹਾਂ ਦਾ ਇਸ਼ਕ ਜਿਹੜਾ ਹੈ ਕਰ ਜਾਂ ਸੋਚ ਸਕਦਾ ਸੀ ਕਿ ਨਹੀਂ, ਪਤਾ ਨਹੀਂ। ਹੀਰ ਅਤੇ ਰਾਂਝੇ ਨੇ ਅਜਿਹਾ ਕੀਤਾ, ਜਾਂ ਕਹੋ ਵਾਰਸ ਨੇ ਅਜਿਹੀ ਕਲਪਨਾ ਕੀਤੀ। ਪਿੰਡ ਜਿਸ ਨੂੰ ਧੀਦੋ ਕਹਿੰਦਾ ਸੀ, ਵਾਰਸ ਦਾ ਵਹੀਦੂਦੀਨ ਰਾਂਝਾ ਤਖ਼ਤ ਹਜ਼ਾਰੇ ਦਾ ਕੁਆਰਾ ਸੁਨੱਖਾ ਅਵਾਰਾ ਜੱਟ ਸੀ। ਇਹ ਪਿੰਡ ਅੱਪਰ ਚੱਜ ਦੁਆਬ ਜੇਲਮ ਦੇ ਪੂਰਬ ਦੇ ਵਿੱਚ ਹੈ। ਉਹ ਆਪਣੀਆਂ ਮੱਝਾਂ ਤੇ ਬੰਸਰੀ ਨੂੰ ਪਿਆਰ ਕਰਦਾ ਹੈ। ਭਰਾ ਝਿੜਕਦੇ ਨੇ, ਭਾਬੀਆਂ ਤਾਨੇ ਮਿਹਣੇ ਦਿੰਦੀਆਂ ਨੇ ਕਿ ਆਖਾ ਨਹੀਂ ਮੰਨਦਾ। ਰੁੱਸ ਕੇ ਉਹ ਪੰਜਾਬ ਦੇ ਦੱਖਣ ਦੇ ਵੱਲ ਨਿਕਲ ਜਾਂਦਾ ਹੈ। ਝੰਗ ਦੇ ਵੱਲ ਜਾਂਦਾ ਹੋਇਆ ਝਨਾ ਕਿਨਾਰੇ ਸਿਆਲ ਸਰਦਾਰ ਦੀ ਸੋਹਣੀ ਪਰ ਗੁਸੈਲੀ ਧੀ ਹੀਰ ਦੇ ਨਾਲ ਉਸਦਾ ਜਿਹੜਾ ਸਾਹਮਣਾ ਹੋ ਜਾਂਦਾ ਹੈ। ਸਿਆਲ ਜੱਟਾਂ ਦਾ ਗੋਤ ਹੈ, ਜੋ ਰਾਂਝੇ ਦੇ ਗੋਤ ਤੋਂ ਉੱਚਾ ਮੰਨਿਆ ਜਾਂਦਾ ਸੀ। ਪਿੱਛੋਂ ਸਿਆਲ ਆਪਣੇ ਆਪ ਨੂੰ ਰਾਜਪੂਤ ਜਿਹੜੇ ਸੀ ਮੰਨਣ ਲੱਗ ਪਏ। ਰਾਜਪੂਤ
ਇਸ਼ਕ ਦੇ ਵਿੱਚ ਜ਼ਖਮੀ ਹੀਰ ਨੇ ਉਸਨੂੰ ਪਿਓ ਦੀਆਂ ਮੱਝਾਂ ਚਾਰਨ ਦੀ ਨੌਕਰੀ ਜਿਹੜੀ ਸੀ ਦਵਾ ਦਿੱਤੀ। ਧੀਦੋ ਵਰਗੇ ਮਾਮੂਲੀ ਛੋਕਰੇ ਦੇ ਨਾਲ ਇਸ਼ਕ ਦੀ ਕਰਤੂਤ ਤਾਂ ਪਤਾ ਲੱਗਾ ਤਾਂ ਉਸ ਵਾਸਤੇ ਫਟਾਫਟ ਯੋਗ ਵਰ ਲੱਭ ਲਿਆ ਗਿਆ। ਹੀਰ ਇਸ ਵਿਆਹ ਦੇ ਵਿਰੁੱਧ ਬਗਾਵਤ ਕਰਦੀ ਹੈ, ਮਾਪਿਆਂ ਤੇ ਕਾਜ਼ੀ ਨਾਲ ਬਹਿਸ ਕਰਦੀ ਹੈ ਪਰ ਸੁਣਵਾਈ ਨਹੀਂ, ਜਬਰਨ ਵਿਆਹ ਦਿੱਤੀ ਜਾਂਦੀ ਹੈ। ਰਾਂਝਾ ਯੋਗ ਲੈ ਕੇ ਉਸਨੂੰ ਮਿਲਦਾ ਹੈ, ਦੋਵੇਂ ਜਾਣੀ ਕਿ ਭੇਸ ਬਦਲ ਕੇ ਜੋਗੀ ਬਣ ਜਾਂਦਾ ਹੈ ਤੇ ਉਹਨੂੰ ਮਿਲਣ ਜਾਂਦਾ ਹੈ। ਦੋਵੇਂ ਨੱਠ ਜਾਂਦੇ ਨੇ, ਫੜੇ ਜਾਂਦੇ ਨੇ, ਮਾਪੇ ਆਖਰ ਰਾਂਝੇ ਦੇ ਨਾਲ ਉਸਦਾ ਵਿਆਹ ਕਰਨ ਦੇ ਲਈ ਮੰਨ ਜਾਂਦੇ ਨੇ, ਪਰ ਇਹ ਸਾਜਿਸ਼ ਹੈ। ਦੁਬਾਰਾ ਵਿਆਹੁਣ ਦੀ ਥਾਂ ਹੀਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਜਾਂਦਾ ਹੈ। ਸਾਗਰ ਕੰਢੇ ਲੱਗਾ ਜਹਾਜ਼ ਡੁੱਬ ਗਿਆ, ਖਬਰ ਸੁਣ ਕੇ ਧੀਦੋ ਵੀ ਪ੍ਰਾਣ ਜਿਹੜਾ ਸੀ ਆਪਣੇ ਤਿਆਗ ਦਿੰਦਾ ਹੈ ਤੇ ਕੁਝ ਪੁਰਾਣੇ ਕਿੱਸਿਆਂ ਦੇ ਵਿੱਚ ਦਰਜ ਹੈ ਕਿ ਹਾਕਮ ਨੇ ਉਹਨਾਂ ਦੀਆਂ ਦਲੀਲਾਂ ਸੁਣ ਕੇ ਨਿਕਾਹ ਮਨਜ਼ੂਰ ਕਰ ਲਿਆ ਤੇ ਦੋਵੇਂ ਜਿਹੜੇ ਸੀ ਖੁਸ਼ੀ ਖੁਸ਼ੀ ਮੱਕੇ ਦੀ ਜ਼ਿਆਰਤ ਕਰਨ ਚਲੇ ਗਏ ਤੇ ਵਾਰਸ ਨੂੰ ਜਿਹੜਾ ਸੀਗਾ ਇਹ ਸੁਖਾਤ ਪ੍ਰਵਾਨ ਨਹੀਂ ਸੀ, ਉਹ ਯਥਾਰਥਕ ਦੁਖਾਂਤ ਚੁਣਦਾ ਹੈ। ਕਿੱਸਾ ਰਚਨ ਦੀ ਤਰੀਕ ਕਿਸੇ ਜਾਂ ਕਿੱਸੇ ਦੇ ਵਿੱਚ ਲਿਖੀ ਹੋਈ ਹੈ ਪਰ ਵਾਰਸ ਦੇ ਜਨਮ ਦੀ ਤਰੀਕ ਪਤਾ ਨਹੀਂ। ਲੱਗਦਾ ਹੈ ਕਿ 1720 ਦੇ ਵਿੱਚ ਲਾਹੌਰ ਦੇ ਉੱਤਰ ਪੱਛਮ ਸ਼ੇਖੂਪੁਰਾ ਨੇੜੇ ਜੰਡਿਆਲਾ ਸ਼ੇਰ ਖਾਨ ਦੇ ਵਿੱਚ ਪੈਦਾ ਹੋਇਆ। ਇਹ ਮੁਸਲਮਾਨ ਕਿਸਾਨਾਂ ਦਾ ਪਿੰਡ ਸੀ ਜਿੱਥੇ ਕੁਝ ਸੈਯਦ ਵੀ ਰਹਿੰਦੇ ਸਨ, ਵਾਰਸ ਸ਼ਾਇਦ ਸੈਯਦ ਸੀ। 4 ਦਹਾਕੇ ਪਹਿਲਾਂ ਬੁੱਲੇ ਸ਼ਾਹ ਹੋਇਆ ਜੋ ਕਸੂਰ ਦੇ ਵਿੱਚ ਪੜ੍ਹਿਆ, ਉਵੇਂ ਵਾਰਸ ਨੇ ਕਸੂਰ ਪੜ੍ਹਾਈ ਕੀਤੀ। ਕਸੂਰੋਂ ਉਹ ਪਾਕਪੱਟਨ ਚਲਿਆ ਗਿਆ ਜਿੱਥੇ ਬਾਬਾ ਫਰੀਦ ਦਫ਼ਨ ਹੋਏ। ਇੱਥੇ ਰਹਿ ਕੇ ਉਸਨੇ ਤਪ ਕੀਤਾ। ਕਿਸੇ ਪਿੰਡ ਦੀ ਪੁਰਾਣੀ ਮਸਜਿਦ ਦੇ ਵਿੱਚ ਕੁਝ ਸਮਾਂ ਪੜ੍ਹਾਉਣ ਦੇ ਬਾਅਦ ਉਹ ਪਾਕਪੱਟਨ ਦੇ ਉੱਤਰ ਪੱਛਮ ਦੇ ਵੱਲ ਸਥਿਤ ਪਿੰਡ ਮਲਕਾ ਹਾਂਸ ਚਲਿਆ ਗਿਆ ਜਿੱਥੇ ਹੀਰ ਰਚੀ। ਇਸਦਾ ਕੇਂਦਰੀ ਭਾਵ ਵਿਯੋਗ ਹੈ। ਜਦੋਂ ਭਰਾ ਭਰਜਾਈਆਂ ਘਰ ਨੂੰ ਵਾਪਸੀ ਦੇ ਵਾਸਤੇ ਖਤ ਭੇਜਦੀਆਂ ਨੇ, ਉੱਤਰ ਦੇ ਵਿੱਚ ਲਿਖਦਾ ਉਹ ਆਂਸਰ ਦਿੰਦਾ ਹੈ, ਭਲਾ ਮੋਏ ਤੇ ਵਿਛੜੇ ਕੌਣ ਮਿਲੇ। ਐਵੇਂ ਜਿਉਂਦਾ ਕਹਿੰਦਾ ਕਿ ਭਲਾ ਮੋਏ ਤੇ ਵਿਛੜੇ ਕੌਣ ਮਿਲੇ, ਐਵੇਂ ਜਿਉੜਾ ਲੋਕ ਵਲਾਮਦਾਈ। ਉਸਦੀ ਲਿਖਤ ਦੀ ਤਾਕਤ ਕੇਵਲ ਉਸਦੀ ਅਮਰ ਬਿੰਬਾਵਲੀ ਨਹੀਂ, ਉਸਦੀ ਤਾਕਤ ਇਹ ਹੈ ਕਿ ਮਨੁੱਖੀ ਦਿਲ ਦੀਆਂ ਰਮਜ਼ਾਂ ਜਾਣਦਾ ਹੈ। ਕਿਸੇ ਵਿੱਚ ਲਿਖਿਆ ਕਿ ਹੀਰ ਉਦੋਂ ਰਚੀ ਗਈ ਜਦੋਂ ਤੂਫਾਨੀ ਦੌਰ ਦੇ ਵਿੱਚ ਹਾਲੀ ਰਾਜੇ ਹੋ ਗਏ, ਚੋਰ ਸਰਦਾਰ ਹੋ ਗਏ ਤੇ ਘਰੋਂ ਘਰ ਸਰਕਾਰ ਚੱਲਣ ਲੱਗ ਪਈ। ਦਰਜ ਹੈ ਅਵਾਰਾ ਲੁਟੇਰਿਆਂ ਹੱਥੋਂ ਖੁਦ ਵੀ ਲੁੱਟਿਆ ਗਿਆ। ਇਹ ਕੁਝ ਉਸਨੇ ਅਖੀਰ ਦੇ ਵਿੱਚ ਜਾਂਦਿਆਂ ਜਾਂਦਿਆਂ ਲਿਖ ਦਿੱਤਾ ਹੈ। ਉਸਦਾ ਕੰਮ ਕਥਾ ਸੁਣਾਉਣੀ ਹੈ, ਪੰਜਾਬ ਦੀ ਸਿਆਸਤ ਦੇ ਰੋਲੇ ਗੋਲੇ ਬਿਆਨ ਕਰਨੇ ਨਹੀਂ। ਵਾਂ ਵਰੋਲਿਆਂ ਹਿੰਸਕ ਝੜਪਾਂ ਦੇ ਦੌਰਾਨ ਜ਼ਖਮੀ ਲਹੂ ਲੁਹਾਨ ਪੰਜਾਬ ਦੇ ਵਿੱਚ ਹੀਰ ਕਿਵੇਂ ਰਚੀ ਜਾ ਸਕਦੀ ਹੈ ਜਿੱਥੇ ਅਮਨ ਅਮਾਨ ਦਾ ਨਾਂ ਥਾਂ ਨਹੀਂ। ਦੱਸਿਆ ਗਿਆ ਕਿ ਕੁਝ ਥਾਵਾਂ ਅਜਿਹੀਆਂ ਹੋਣਗੀਆਂ ਜਿੱਥੇ ਧਾੜ ਵੀ ਨਾ ਗਏ ਹੋਣ, ਜਿੱਥੇ ਮਾਰ ਧਾੜ ਉਜਾੜਾ ਨਾ ਹੋਇਆ ਹੋਵੇ, ਜਿੱਥੇ ਸ਼ਾਂਤੀ ਹੋਵੇ, ਜਿੱਥੇ ਹੀਰ ਰਚੀ ਜਾ ਸਕੇ, ਗਾਈ ਜਾ ਸਕੇ। ਸਹੀ ਹੈ, ਕੁਝ ਹਿੱਸੇ ਬਚੇ ਰਹਿ ਗਏ ਹੋਣਗੇ। ਪਹਿਲੋਂ ਬਾਬਾ ਬੰਦਾ ਸਿੰਘ ਦੇ ਹੱਲੇ ਵੀ ਤਾਂ ਸਰਹੰਦ ਤੋਂ ਜਲੰਧਰ ਤੱਕ ਸਨ। ਨਾਦਰ ਸ਼ਾਹ ਤੇ ਅਬਦਾਲੀ ਦੇ ਰੂਟ ਤੋਂ ਪਰੇ ਦੀਆਂ ਪੰਜਾਬੀ ਆਬਾਦੀਆਂ ਵੀ ਹੋਣਗੀਆਂ ਜੋ ਬਚੀਆਂ, ਪਰ ਉੱਥੇ ਵੀ ਡਰ ਬੇਚੈਨੀ ਤਾਂ ਸੀ ਹੀ, ਹਰੇਕ ਥਾਂ ਹਿੰਸਾ ਨਹੀਂ ਪੁੱਜੀ। ਹਿੰਸਾ ਦਾ ਖੌਫ ਤਾਂ ਪੁੱਜਿਆ। ਵਾਰਿਸ ਨੇ ਜਿਹੜਾ ਸਰੋਤਿਆਂ ਦੇ ਵੱਡੇ ਇਕੱਠਾਂ ਦੇ ਵਿੱਚ ਹੀਰ ਗਾ ਕੇ ਸੁਣਾਈ ਹੋਵੇਗੀ। ਪੰਜਾਬ ਦੇ ਆਮ ਬਸ਼ਿੰਦੇ ਦੀ ਜ਼ਿੰਦਗੀ ਹੀਰ ਰਾਂਝੇ ਵਰਗੀ ਹੀ ਸੀ। ਜੰਗਾਂ ਯੁੱਧਾਂ ਦੇ ਵਿੱਚ ਆਮ ਪੰਜਾਬੀ ਜਾਂ ਪੰਜਾਬੀ ਦਾ ਕੋਈ ਪਿਆਰਾ ਵਿਛੜ ਹੀ ਰਿਹਾ ਸੀ। ਖੂਨੀ ਹਵਾ ਦੇ ਵਿੱਚ ਕੀ ਪਤਾ ਕਿਹੜਾ ਖਪ ਜਾਵੇ। ਇੱਥੇ ਹੀਰ ਦੇ ਕਿੱਸੇ ਵਿੱਚ ਕਿਸਮਤ ਨੇ ਪਿਆਰ ਦਾ ਅੰਤ ਕਰ ਦਿੱਤਾ ਤੇ ਯੁੱਧ ਨੇ ਵੀ ਤਾਂ ਕਈਆਂ ਦੀ ਮੁਹੱਬਤ ਡੰਗ ਦਿੱਤੀ ਸੀ। ਹੀਰ ਦੇ ਇਸ ਵਿਰਲਾਪ ਨੂੰ ਵਾਰਸ ਨੇ ਜ਼ਬਾਨ ਦਿੱਤੀ 18ਵੀਂ ਸਦੀ ਦੇ ਵਿੱਚ। ਉਸੇ ਤਰ੍ਹਾਂ ਦੇ ਵੈਨ ਪੰਜਾਬੀ ਘਰਾਂ ਦੇ ਵਿੱਚ ਪੈ ਰਹੇ ਸਨ। ਸੱਤਾ ਮਾਨਣੀ ਤੇ ਉਜਾੜਾ ਭੋਗਣਾ ਪੰਜਾਬੀ ਅਨੁਭਵ ਵੀ ਸੀ। ਪਿਆਰ ਕਰਨਾ ਤੇ ਵਿਛੋੜਾ ਪੈਣਾ ਹੀਰ ਦਾ ਕੇਂਦਰੀ ਸੋਰ ਹੈ। ਇਹ ਦੋਵੇਂ ਅਨੁਭਵ ਇੱਕੋ ਧਾਗੇ ਦੇ ਦੋ ਸਿਰੇ ਨੇ। ਹਿੰਦੂ ਸਿੱਖ ਮੁਸਲਮਾਨ ਪੰਜਾਬੀਆਂ ਨੂੰ ਜਜ਼ਬਾਤੀ ਬਹਾਦਰ ਅਨੁਭਵੀ ਕੁੜੀ ਚੰਗੀ ਲੱਗੀ
ਜਿਹੜਾ ਮੌਲਵੀ ਕਾਜ਼ੀਆਂ ਵਿਰੁੱਧ ਫੈਸਲਾ ਲੈ ਸਕਦੀ ਸੀ। ਵਾਰਿਸ ਵੇਲੇ ਹੋਰ ਮੁਸਲਮਾਨ ਕਵੀਆਂ ਨੇ ਵੀ ਹੀਰਾਂ ਲਿਖੀਆਂ, ਪਰ ਉਹ ਇੰਨੇ ਹਰਮਨ ਪਿਆਰੇ ਨਾ ਹੋਏ। ਬੇਸ਼ੱਕ ਗਾਈਆਂ ਉਹਨਾਂ ਦੀਆਂ ਹੀਰਾਂ ਵੀ ਗਈਆਂ ਤੇ ਹੁਣ ਤੱਕ ਗਾਈਆਂ ਜਾ ਰਹੀਆਂ ਨੇ। ਕਿਸੇ ਕਿੱਸੇ ਦੇ ਵਿੱਚ ਫਿਰਕਾ ਪ੍ਰਸਤੀ ਜਾਂ ਇੱਕ ਦੂਜੇ ਦੇ ਧਰਮ ਦੇ ਵਿਰੁੱਧ ਨਫ਼ਰਤ ਨਹੀਂ। ਮੁਸਲਿਮ ਸਿੱਖ ਸਿਆਸੀ ਟੱਕਰ ਦੇ ਬਾਵਜੂਦ ਸਮਾਜ ਦੇ ਵਿੱਚ ਸੰਜਮ ਹੈ, ਸਹਿਣਸ਼ੀਲਤਾ ਹੈ, ਭਰਾਤਰੀ ਭਾਵ ਹੈ। ਅਸੀਂ 18ਵੀਂ ਸਦੀ ਦੇ ਪਿਛਲੇ ਅੱਧ ਦਾ ਪੰਜਾਬ ਦੇਖ ਲਿਆ, ਦੂਜੇ ਪਾਸੇ ਇਹ ਪੰਜਾਬ ਵੀ ਹੈ। ਸੱਥ ਦੇ ਵਿੱਚ ਹਜ਼ਾਰਾਂ ਸਰੋਤੇ, ਇੱਕ ਕੋਨੇ ਦੇ ਵਿੱਚ ਔਰਤਾਂ ਵੀ, ਸਾਰੇ ਹੀਰ ਸੁਣ ਰਹੇ ਨੇ, ਹੱਸ ਰਹੇ ਨੇ, ਰੋ ਰਹੇ ਨੇ। ਮਨ ਦੇ ਪਰਦੇ ਉੱਪਰ ਹਰ ਵਕਤ ਘੋੜਿਆਂ ਦੀਆਂ ਟਾਪਾਂ, ਖੂਨੋ ਖੂਨੀ ਡਿੱਗਦੀਆਂ ਲਾਸ਼ਾਂ ਵੀ ਤਾਂ ਨਹੀਂ ਨਾ ਹੋਣੀਆਂ ਚਾਹੀਦੀਆਂ। ਸੰਗਰਾਮ ਸੀ ਠੀਕ, ਪਰ ਅਮਨ ਵੀ ਮੌਜੂਦ ਸੀ। ਅਖੀਰਲੇ ਦੋ ਹੱਲਿਆਂ 1768 ਤੇ 69 ਤੇ 1769 ਤੋਂ 70 ਦਾ ਸਮਾਂ ਪਿੱਛੋਂ ਅਬਦਾਲੀ ਆਪਣੇ ਦੇਸ਼ ਦੇ ਵਿੱਚ ਹੀ ਕਮਜ਼ੋਰ ਪੈ ਗਿਆ, ਬਿਮਾਰ ਵੀ ਹੋ ਗਿਆ। ਸਿਪਾਹੀ ਦੂਰ ਦੁਰਾਡੇ ਦੀਆਂ ਮੁਹਿੰਮਾਂ ਦੇ ਵਿੱਚ ਜਾ ਕੇ ਖੁਸ਼ ਨਹੀਂ ਸਨ, ਫੁੱਟ ਵੀ ਪੈ ਜਾਇਆ ਕਰਦੀ ਸੀ। ਆਖਰੀ ਹੱਲੇ ਤੋਂ 2 ਸਾਲ ਬਾਅਦ ਉਸਦੀ ਮੌਤ ਹੋ ਗਈ। ਕੰਧਾਰ ਦੇ ਵਿੱਚ ਉਸਦਾ ਮਕਬਰਾ ਬਣਿਆ। ਭਾਰਤ ਦੇ ਉੱਪਰ ਹਮਲੇ ਅਬਦਾਲੀ ਦੀ ਸ਼ਖਸੀਅਤ ਦਾ ਇੱਕ ਪਾਸਾ ਹੈ। ਅਫਗਾਨਿਸਤਾਨੀ ਲੋਕ ਇਨ੍ਹਾਂ ਹਮਲਿਆਂ ਨੂੰ ਅੰਸ਼ਿਕ ਪ੍ਰਾਪਤੀ ਸਮਝਦੇ ਨੇ। ਉਹਨਾਂ ਨੂੰ ਫਖਰ ਹੈ ਕਿ ਅਹਿਮਦ ਸ਼ਾਹ ਅਬਦਾਲੀ ਨੇ ਉਹਨਾਂ ਨੂੰ ਖੁਦ ਮੁਖਤਾਰ ਆਜ਼ਾਦ ਅਫਗਾਨਿਸਤਾਨ ਦੇਸ਼ ਦਿੱਤਾ, ਇਸਦਾ ਝੰਡਾ ਦਿੱਤਾ। ਉਸਨੇ ਅਫਗਾਨ ਲੋਕਾਂ ਦੇ ਕਬੀਲਾ ਮੁਖੀਆਂ ਦੇ ਦਿਲ ਜਿੱਤੇ, ਹਾਰੇ ਹੋਏ ਦੁਸ਼ਮਣਾਂ ਨੂੰ ਮਾਫ਼ ਕੀਤਾ, ਸਗੋਂ ਮਾਨ ਸਨਮਾਨ ਦਿੱਤਾ। ਸਲਾਹਕਾਰਾਂ ਦੀ ਕੌਂਸਲ ਬਣਾਈ ਜਿਸਦੀ ਗੱਲ ਮੰਨਦੇ, ਸਜ਼ਾ ਦੇਣ ਦੇ ਲਈ ਤਸੀਹੇ ਨਹੀਂ ਦਿੱਤੇ। ਸਜ਼ਾ ਦੇ ਵਜੋਂ ਨੱਕ ਕੰਨ ਕੱਟਣ ਤੇ ਪਾਬੰਦੀ ਲਾਈ ਗਈ। ਮਾਲਕ ਗੁਲਾਮ ਨੂੰ ਮਾਰ ਨਹੀਂ ਸਕੇਗਾ, ਕਾਨੂੰਨ ਬਣਾਇਆ। 1870 ਦੇ ਵਿੱਚ ਕਲਕੱਤਾ ਰਿਵਿਊ ਨੇ ਇੱਕ ਗੁੰਮਨਾਮ ਰਿਪੋਰਟ ਛਾਪੀ ਜਿਹੜੀ ਕਿਸੇ ਅੰਗਰੇਜ਼ ਦੀ ਹੈ। ਇਸਦੇ ਵਿੱਚ ਅਬਦਾਲੀ ਦੇ ਬਾਰੇ ਲਿਖਿਆ, ਅਦਬ ਅਦਾਬ ਵਾਲਾ, ਦੂਰ ਅੰਦੇਸ਼, ਪੂਰਨ ਸੰਤੁਸ਼ਟ ਤੇ ਸ਼ਾਂਤ, ਸ਼ਾਇਰ, ਧਰਮੀ, ਵਿਦਵਾਨਾਂ ਦੀ ਸੰਗਤ ਦੇ ਵਿੱਚ ਖੁਸ਼ ਰਹਿਣ ਵਾਲਾ, ਪਰਿਵਾਰ ਨੂੰ ਰਾਜਨੀਤੀ ਤੋਂ ਪਰੇ ਰੱਖਣ ਵਾਲਾ, ਸ਼ਰਾਬੀਆਂ ਦਾ ਦੁਸ਼ਮਣ ਤੇ ਸਖੀ ਦਾਤੇ ਵਜੋਂ ਜਾਣਿਆ ਗਿਆ। ਭਾਰਤੀਆਂ ਨੂੰ ਇਹ ਗੁਣ ਦਿਸਣੇ ਨਹੀਂ ਸਨ, ਕਿਉਂਕਿ ਇੱਥੇ ਪੰਜਾਬ ਦੇ ਵਿੱਚ ਉਸਦੇ ਘੋੜਿਆਂ ਦੇ ਪੌੜੀ ਸੋਰੀ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਉਸਦੇ ਘੋੜਿਆਂ ਦੇ ਪੌੜਾਂ ਦੀਆਂ ਟਾਪਾਂ ਜਿਹੜੀਆਂ ਸਨ ਸੁਣਾਈ ਦਿੰਦੀਆਂ। ਹਾਂ, ਭਾਰਤੀਆਂ ਨੇ ਉਸਦੀ ਸੈਨਾ ਦੀ ਫੁਰਤੀ ਦੇਖੀ ਤੇ ਮੰਨੀ, ਉਸਦੀ ਆਪਣੀ ਬਹਾਦਰੀ ਦੀ ਧਾਂਕ ਮੰਨੀ, ਜਰਨੈਲ ਵਜੋਂ ਉਸਦੀ ਸੂਝ ਦੇਖੀ, ਕੂਟਨੀਤੀ ਦੇਖੀ। ਭਾਰਤੀ ਉਸਦੇ ਲਸ਼ਕਰ ਵੱਲੋਂ ਹੁੰਦਾ ਖੂਨ ਖਰਾਬਾ, ਕਤਲੋ ਗਾਰਤ ਕਿਵੇਂ ਭੁੱਲ ਸਕਦੇ ਸਨ? ਉਸ ਹੱਥੋਂ ਅੰਮ੍ਰਿਤਸਰ ਦੀ ਬਰਬਾਦੀ ਤੇ ਦਰਬਾਰ ਸਾਹਿਬ ਦੀ ਬੇਅਦਬੀ ਕਿਵੇਂ ਵਿਸਾਰ ਸਕਦੇ ਸਨ? ਇੱਕ ਅੰਗਰੇਜ਼ ਨੇ ਲਿਖਿਆ, ਉਹ ਯੁੱਧ ਜਿੱਤਣ ਦੇ ਵਿੱਚ ਨਿਪੁੰਨ ਪਰ ਸਲਤਨਤ ਕਾਇਮ ਕਰਨ ਦੇ ਵਿੱਚ ਨਾਕਾਮ ਸੀ। ਖਾਲੀ ਪਿਆ ਦਿੱਲੀ ਦਾ ਸਿੰਘਾਸਨ ਵਰਤ ਸਕਦਾ ਸੀ, ਉਹ ਟਿਕਿਆ ਹੀ ਨਹੀਂ। ਪੰਜਾਬ ਜਾਂ ਕਿਸੇ ਹੋਰ ਇਲਾਕੇ ਦੇ ਵਿੱਚ ਉਸਨੇ ਅਜਿਹਾ ਸਥਾਈ ਅਮਨ ਵਾਲਾ ਖਿੱਤਾ ਕਾਇਮ ਨਹੀਂ ਕੀਤਾ। ਸਰਕਾਰ ਨੇ ਬਣਾਈ ਜਿਸ ਨੂੰ ਲੋਕ ਪਸੰਦ ਕਰਦੇ ਹੋਣ। ਹਕੂਮਤ ਕਾਇਮ ਕਰਨ ਦੀ ਥਾਂ ਉਸਨੇ ਪੈਸੇ ਇਕੱਠੇ ਕਰਨ ਨੂੰ ਪਹਿਲ ਦਿੱਤੀ, ਪਰ ਪੈਸੇ ਕੇਵਲ ਆਪਣੇ ਵਾਸਤੇ ਨਹੀਂ। ਜੇਪੀ ਫੈਰੀਅਰ ਦੀ 1858 ਦੀ ਲਿਖਤ ਹੈ, ਸਟੇਟ ਦਾ ਪੈਸਾ ਉਸਦੇ ਨਿੱਜੀ ਹਰਮ ਦੇ ਵਿੱਚ ਨਹੀਂ ਗਿਆ। ਜਦੋਂ ਸਿੱਖ ਉਸ ਨੂੰ ਘੇਰਦੇ, ਰਸਤੇ ਦੇ ਵਿੱਚ ਪਰੇਸ਼ਾਨ ਕਰਦੇ, ਉਦੋਂ ਉਹ ਧਰਮ ਯੁੱਧ ਕਰਦੇ, ਧਰਮ ਤੋਂ ਹੌਸਲਾ ਲੈਂਦੇ। ਜਦੋਂ ਅਬਦਾਲੀ ਭਾਰਤ ਤੇ ਹਮਲਾ ਕਰਦਾ, ਉਸਦਾ ਉਦੋਂ ਇਸਲਾਮ ਦੇ ਨਾਲ ਕੋਈ ਲੈਣਾ ਦੇਣਾ ਨਾ ਹੁੰਦਾ, ਕੇਵਲ ਲੁਟੇਰਾ ਹੁੰਦਾ ਸੀ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਤੁਹਾਡੇ ਨਾਲ ਸਾਂਝ ਪਾਈ ਹੈ ਤੇ ਇੱਥੋਂ ਹੀ ਅਗਲਾ ਚੈਪਟਰ ਤੁਹਾਡੇ ਨਾਲ ਸਾਂਝਾ ਕਰਾਂਗੇ ਅਗਲੇ ਫਰਾਈਡੇ ਵਾਲੇ ਦਿਨ। ਇੱਥੋਂ ਹੀ ਸ਼ੁਰੂਆਤ ਕਰਾਂਗੇ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 ਬਾਅਦ ਦੇ ਵਿੱਚ ਵੀ ਕੋਈ ਸੁਨੇਹਾ ਦੇਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ ਤੇ ਆਡੀਓ ਤੇ ਲਿਖਤੀ ਸੁਨੇਹਾ ਤੁਸੀਂ ਭੇਜ ਸਕਦੇ ਹੋ ਤੇ ਉਮੀਦ ਕਰਦੇ ਹਾਂ ਚੈਪਟਰ ਚੰਗਾ ਲੱਗਿਆ ਹੋਵੇਗਾ, ਕਾਫੀ ਕੁਝ ਜਾਣਨ ਦਾ ਇਹਦੇ ਵਿੱਚੋਂ ਹਾਸਲ ਕੀਤਾ ਆਪਾਂ ਤੇ ਮੈਨੂੰ ਤਾਂ ਲੱਗਦਾ ਹੈ, ਬਾਕੀ ਤੁਸੀਂ ਦੱਸ ਸਕਦੇ ਹੋ।
ਤੇ ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਗਿਆ। ਇਹ ਸੀ ਦੋਸਤੋ ਅੱਜ ਦਾ ਚੈਪਟਰ ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਲੜੀਵਰ ਭਾਗ ਨੌਵਾਂ ਜਿਸ ਨੂੰ ਲਿਖਿਆ ਰਾਜਮੋਹਨ ਗਾਂਧੀ ਜੀ ਨੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ ਨੌਵਾਂ। ਲੋ ਦੋਸਤੋ ਫਿਰ ਅੱਜ ਇੱਥੇ ਹੀ ਇਸ ਚੈਪਟਰ ਦੀ ਸਮਾਪਤੀ ਕਰਦੇ ਹਾਂ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ ਜੀ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਸੁਨੇਹਾਂ ਦੇ ਵੱਲ ਝਾਤ ਮਾਰੀਏ ਤਾਂ ਦੋਸਤੋ ਸਭ ਤੋਂ ਪਹਿਲਾਂ ਸੁਨੇਹੇ ਦੇ ਵੱਲ ਨੂੰ ਵੱਧਦੇ ਹਾਂ ਤੇ ਥੋੜਾ ਜਿਹਾ ਮੈਨੂੰ ਓਪਨ ਕਰ ਲਵਾਂ ਜੀ ਤੇ ਦੋਸਤ ਸ਼ਾਇਦ ਕਹਿੰਦੇ ਹੋਣਗੇ ਕਿ ਸੁਨੇਹੇ ਵੀ ਨਹੀਂ ਪੜ੍ਹੇ ਜੀ, ਪੜ੍ਹਦੇ ਜੀ ਤੇ ਦੋ ਹੀ ਦੋਸਤ ਸੁਣ ਰਹੇ ਨੇ ਜੀ, ਦੇਖ ਲਓ। ਚਲੋ ਮਰਜ਼ੀ ਹੈ ਜੀ, ਅਸੀਂ ਤਾਂ ਆਪਣਾ ਕੰਮ ਕਰ ਦਿੱਤਾ, ਬਾਕੀ ਸੁਣਨਾ ਨਾ ਸੁਣਨਾ ਤੁਹਾਡੀ ਮਰਜ਼ੀ ਹੈ ਜੀ। ਤੇ ਲਓ ਫਿਰ ਗੱਲ ਕਰਦੇ ਹਾਂ ਜਾਂਦੇ ਜਾਂਦੇ। ਤੁਹਾਡੇ ਸੁਨੇਹੇ ਸਤਿ ਸ਼੍ਰੀ ਅਕਾਲ ਭੇਜੀ ਹੈ ਰੇਡੀਓ ਟੀਮ ਨੇ ਵੀ ਤੇ ਜਲੌਰ ਸਿੰਘ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ। ਤੇ ਲਾਈਕ ਨੰਬਰ 2 ਰਾਜਨ ਸੈਣੀ ਜੀ ਕਹਿੰਦੇ ਨੇ ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਤੇ ਆਪਣੇ ਹਰਜੀ ਆਪਣੀ ਹਰਸੀਰਤ ਕੌਰ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭਾਜੀ ਕਹਿੰਦੇ ਜੀ। ਜੀਆਂ ਨੂੰ ਜੀ ਸਵਾਗਤ ਹੈ, ਪਹਿਲੀ ਵਾਰੀ ਸੁਨੇਹਾ ਪਹੁੰਚਿਆ ਤੁਹਾਡਾ ਜੀਆਂ ਨੂੰ ਜੀ, ਦੁਆਬਾ ਰੇਡ ਦੇ ਛੋਟੇ ਜਿਹੇ ਪਰਿਵਾਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ ਹਰਸੀਰਤ ਕੌਰ ਜੀ। ਤੇ ਇਸੇ ਤਰ੍ਹਾਂ ਸੁਰਿੰਦਰ ਕੌਰ ਮਾਲ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਆ US ਤੋਂ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ, ਟੈਕਨੀਕਲ ਕਾਰਨਾਂ ਦੇ ਕਰਕੇ ਅੱਜ ਦਾ ਪ੍ਰੋਗਰਾਮ ਭਾਰਤ ਸਾਹਿਬ ਵੀ ਮੇਰੇ ਵਾਂਗੂ ਆਡੀਓ ਤੇ ਹੀ ਰਹਿਣ ਲਈ ਮਜਬੂਰ ਹੋ ਗਿਆ ਜੀ ਤੇ ਅੱਜ ਬਣਿਆ ਪਿਓਰ ਰੇਡੀਓ ਪ੍ਰੋਗਰਾਮ ਜੀ ਕਹਿੰਦੇ ਜੀ। ਏਦਾਂ ਮਜ਼ਾ ਆਉਂਦਾ ਵੈਸੇ ਦੇਖਿਆ ਜਾਵੇ ਨਾ ਜੀ, ਕਿਉਂਕਿ ਫਿਰ ਮੋਹਰੇ ਫੋਕਸ ਕਰਕੇ ਕੈਮਰੇ ਦੇ ਵਿੱਚ ਵੀ ਦੇਖਣਾ ਪੈਂਦਾ। ਇਹ ਇੱਦਾਂ ਫਿਰ ਕਈ ਵਾਰੀ ਥੋੜਾ ਜਿਹਾ ਐਕਟ ਵਗੈਰਾ ਵੀ ਕਰਨਾ ਹੋਵੇ ਤਾਂ ਥੋੜਾ ਜਿਹਾ ਸੌਖਾ ਰਹਿੰਦਾ ਤੇ ਮਜ਼ਾ ਆਉਂਦਾ ਵੈਸੇ ਇੱਦਾਂ ਵੀ। ਪਹਿਲਾਂ ਇੱਦਾਂ ਹੀ ਕਰਦੇ ਹੁੰਦੇ ਸੀ ਜੀ, ਪਰ ਕੀ ਕਰੀਏ ਹੁਣ ਵੀਡੀਓ ਦਾ ਜ਼ਮਾਨਾ ਆ ਗਿਆ ਦੋਸਤ, ਵੀਡੀਓ ਦੇ ਵਿੱਚ ਵੀ ਦੇਖਣਾ ਚਾਹੁੰਦੇ ਹਰ ਕਿਸੇ ਨੂੰ। ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ, ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ US ਤੋਂ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਤੇ ਬਿੱਟੂ ਵੀ ਸਾਬਕਾ ਹੋ ਗਿਆ ਜੀ ਕਹਿੰਦੇ, ਹਾਂਜੀ ਬਿਲਕੁਲ ਜੀ। ਤੇ ਸਤਨਾਮ ਸਿੰਘ ਜਾਣੀਆਂ ਚਾਲ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ। ਤੇ ਗੁਲਾਬ ਦੇ ਫੁੱਲ ਭੇਜੇ ਨੇ ਨਾਲ। ਤੇ ਇਸੇ ਤਰ੍ਹਾਂ ਹੀ ਕਹਿੰਦੇ ਆ ਸਿਕੰਦਰ ਸਿੰਘ ਔਜਲਾ ਸਾਹਿਬ, ਕਿਸੇ ਮਾਧਿਅਮ ਤੇ 5 ਮਹੀਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਬਿੱਟੂ ਦਾ ਅਸਤੀਫਾ ਲੈਣਗੇ, ਉਹਨਾਂ ਦਾ ਕਿਹਾ ਕਹਿੰਦੇ। ਰਾਜਨ ਸੈਣੀ ਸਾਹਿਬ ਕਹਿੰਦੇ ਅਸੀਂ ਵੀ ਦੱਸਿਆ ਸੀ ਜੀ, ਤੇ ਹੁਣ ਜਾਖੜ ਨੂੰ ਕਿਤੇ ਐਡਜਸਟ ਕਰਨਗੇ ਜੀ, 3 ਮਹੀਨੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਜੀ, ਰਾਜਨ ਸੈਣੀ ਸਾਹਿਬ ਕਹਿੰਦੇ ਨੇ। ਤੇ ਲਓ ਜੀ ਨੋਟ ਕਰ ਲਓ ਵੀ 3 ਮਹੀਨੇ ਪਹਿਲਾਂ ਕਹਿ ਦਿੱਤਾ ਸੀ ਭਾਈ ਜਾਖੜ ਸਾਹਿਬ ਨੂੰ ਐਡਜਸਟ ਕਰਨਗੇ ਕਿਤੇ। ਮੁਕੱਦਰ ਜੀ ਬਾਈ ਜੀ ਕਹਿੰਦੇ ਆ, ਸਤਿ ਸ਼੍ਰੀ ਅਕਾਲ ਪਿਆਰਿਓ, ਆਪਣੀ ਹੋਂਦ ਦਰਜ ਕਰਵਾ ਰਹੇ ਹਾਂ ਜੀ, ਜਿਉਂਦੇ ਵੱਸਦੇ ਰਹਿਣ ਸਾਰੇ ਸੱਜਣ ਜੀ। ਜੀਆਂ ਨੂੰ ਜੀ ਸਵਾਗਤ ਹੈ ਬਾਈ ਜੀ। ਔਜਲਾ ਸਾਹਿਬ ਕਹਿੰਦੇ ਭਵਿੱਖ ਬਾਣੀ ਮੀਡੀਆ ਨੇ ਜਾਖੜ ਬਾਰੇ ਪਿਛਲੇ ਮਹੀਨੇ ਦੱਸ ਦਿੱਤਾ, ਤੁਸੀਂ ਪਿੱਛੇ ਚੱਲ ਰਹੇ ਹੋ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ, ਹੋਂਦ ਦਰਜ ਕਰਵਾ ਰਹੇ ਹੋ ਕਿ ਘਰਦਿਆਂ ਨੂੰ ਵਕਤ ਪਾ ਰਹੇ ਹੋ, ਇਸ ਵੇਲੇ ਤਾਂ ਹੁੰਦੇ ਪੂਰੇ ਰਾਜੇ, ਲੱਗਦਾ ਕੋਈ ਨਹੀਂ ਲੱਗਦਾ ਕੋਈ ਨਵੀਂ ਰਿਆਸਤ ਵਸਾ ਰਹੇ ਹੋ। ਕਿਆ ਬਾਤ ਹੈ ਸੈਣੀ ਸਾਹਿਬ। ਤੇ ਮੁਕੱਦਰ ਜੀ ਕਹਿੰਦੇ ਜੀ ਸੈਣੀ ਬਾਈ ਜੀ। ਔਜਲਾ ਸਾਹਿਬ ਲਿਖਦੇ ਨੇ, ਅਸੀਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਜੀ। ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਸੁਰਿੰਦਰ ਮਾਲ ਜੀ ਕਹਿੰਦੇ ਨੇ ਕਿ ਫੋਨ ਤੇ ਸਭ ਕੁਝ ਪੜ੍ਹ ਸਕਦੇ ਹੋ, ਕਿੱਥੇ ਕਿੱਥੇ ਰੋਕਣਗੇ ਜੀ। ਬਿਲਕੁਲ ਦਰੁਸਤ ਜੀ। ਰਾਜੀਵ ਕੁਮਾਰ ਬਾਈ ਜੀ ਜੁੜੇ ਹੋਏ ਆ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਰਜਿੰਦਰ ਕੁਮਾਰ ਜੀਰਾ ਜੀ ਜੀਰੇ ਤੋਂ ਜੁੜੇ ਹੋਏ ਨੇ, ਕਹਿੰਦੇ ਜੀ ਭਾਰਤ ਜੀ ਤੇ ਦੁਆਬਾ ਰੇਡੀ ਤੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ। ਨਮਸਕਾਰ ਜੀ, ਜੀਰਾ ਸਾਹਿਬ ਸਵਾਗਤ ਹੈ। ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ ਹੈਲਸਿੰਕੀ ਤੋਂ, ਫਿਨਲੈਂਡ ਤੋਂ, ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ ਕਹਿੰਦੇ ਆ। ਤੇ ਆਪਣੇ ਇਲ ਕੁਝ ਇੱਦਾਂ ਕਰਕੇ ਆ ਜੀ, ਆਪਣੇ ਜਗਵੰਤ ਖੇੜਾ ਜੀ ਦੀ ID ਹੈ, ਸਤਿ ਸ਼੍ਰੀ ਅਕਾਲ ਭੇਜਦੇ ਨੇ ਅਮਰੀਕੇ ਤੋਂ। ਤੇ ਜਗਤਾਰ ਭਾਰਤ ਜੀ ਆਖਰ ਦੇ ਵਿੱਚ ਸਤਿ ਸ਼੍ਰੀ ਅਕਾਲ ਭੇਜਦੇ ਆ ਜੀ। ਲਓ ਦੋਸਤੋ, ਤੇ ਇਸ ਦੇ ਨਾਲ ਹੀ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਜੀ।
ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਜੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਕੋਈ ਚੰਗਾ ਮਾੜਾ ਬੋਲ ਬੋਲ ਗਏ ਹੋਈਏ ਮਾਫ਼ੀ ਚਾਹਵਾਂਗੇ। ਤੇ ਸੋਮਵਾਰ ਨੂੰ ਮਿਲਦੇ ਹਾਂ, ਕੱਲ ਨੂੰ ਫਿਰ ਵੀਕਐਂਡ ਹੈ ਜੀ, ਤੇ ਸਭ ਨੂੰ ਵੀਕਐਂਡ ਵੀ ਮੁਬਾਰਕ ਹੈ। ਤੇ ਸੈਟਰਡੇ ਸੰਡੇ ਮਹਿਫਲ ਮਿੱਤਰਾਂ ਜੀ ਲੈ ਕੇ ਸਮਰਜੀਤ ਸਿੰਘ ਸ਼ੰਮੀ ਵੀ ਹਾਜ਼ਰ ਹੋਣਗੇ, ਤੇ ਦੋ ਦਿਨ ਆਪਾਂ ਆਨੰਦ ਮਾਣਾਂਗੇ ਉਹਨਾਂ ਦੀਆਂ ਗੱਲਾਂ ਦਾ, ਤੁਹਾਡੀਆਂ ਤੇ ਸਭ ਦੀਆਂ ਸੁਣਾਂਗੇ ਜੀ। ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਹੈਵ ਏ ਨਾਈਸ ਵੀਕਐਂਡ। ਤੇ ਮਿਲਦੇ ਹਾਂ ਫਿਰ ਆਪਾਂ ਸੋਮਵਾਰ ਨੂੰ, ਤੇ ਕੱਲ ਨੂੰ ਤੇ ਪਰਸੋਂ ਨੂੰ ਵੀ ਆਪਾਂ ਮਿਲਾਂਗੇ ਸਰੋਤੇ ਦੇ ਤੌਰ ਦੇ ਉੱਤੇ ਸੀ। ਸਤਿ ਸ਼੍ਰੀ ਅਕਾਲ ਦੋਸਤੋ, ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ, ਇੰਨੀ ਕੁ ਬੇਨਤੀ ਹੈ। ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਜੀ, ਹਰਵਿੰਦਰ ਜੋਹਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਲੋ ਦੋਸਤੋ, ਆਖਰ ਦੇ ਵਿੱਚ ਆਪਣੇ ਗੁਰਦਾਸ ਮਾਨ ਜੀ ਕੀ ਕਹਿੰਦੇ ਆ, ਉਹ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ। ਤੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਜੋ ਐਪ ਦੇ ਉੱਤੇ ਸੁਣ ਰਹੇ ਨੇ ਦੋਸਤ, ਫੇਸਬੁੱਕ ਦੇ ਉੱਤੇ, ਯੂਟਿਊਬ ਦੇ ਉੱਤੇ ਜਾਂ ਰੇਡੀਓ ਗਾਰਡਨ ਦੇ ਉੱਤੇ, ਕਿਤੋਂ ਵੀ ਵੈਬਸਾਈਟ ਦੇ ਉੱਤੇ ਸੁਣ ਰਹੇ ਹੋ ਤਾਂ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ, ਉਨ੍ਹਾਂ ਗੀਤਕਾਰਾਂ ਨੂੰ, ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ ਮੇਰੀ ਮੁਰਾਦੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ ਜਿਹੜੇ ਕਿ ਦੁਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਵਾਲੀ ਸਭਾ ਦੇ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਵੀਰ ਝਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ

0: ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾਂ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ, ਹੋਇਆ ਮਸਲਾ ਪਿਆਏ ਆਰ ਪਾਰ ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ ਦਿੱਲੀਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ, ਪਾ ਕੇ ਗਲ ਤੇਰੇ

0: ਕਰੀ ਤੇਰੇ ਨਾਲ ਬੈਠੇ ਆ ਕਰਾਰ, ਦਿੱਲੀ ਏਣੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏਣੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ, ਦਿੱਲੀ ਏਣੀ ਤੈਨੂੰ ਜਿੱਤ ਕੇ ਮੁੜਾਂਗੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ, ਦਿੱਲੀ ਏਣੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏਣੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀ ਏਣੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏਣੀ ਤੈਨੂੰ ਜਿੱਤ ਕੇ ਮੁੜਾਂਗੇ। ਧੰਨਵਾਦ ਜੀ।
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ। ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਸਭਿਆਚਾਰ ਦੇ ਵਿੱਚ, ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ, ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ। ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਤਰਸੱਲੀ ਮਚਾਈ ਸੀ। ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਜਿਹੜੇ ਆ ਪਾਠਕ ਅਛ-ਅਛ ਕਰ ਉੱਠਦੇ ਸਨ। ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਖੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿੱਚ ਜਿਹੜਾ ਸਿਖਰ ਤੇ ਚਲਾ ਗਿਆ। ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ ਕਰ ਰਹੇ ਨੇ ਤੇ ਉਹ ਅਰਜ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਨੇ। ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ। ਸ਼ਮਸ਼ੇਰ ਸਿੰਘ ਸੰਧੂ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਗੋਲ ਮੋਲ ਤੂੰ ਛੱਡਦੇ ਵਾਅਦੇ, ਛੱਡਦੇ ਚੁਸਤ ਜੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਸੁਣ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ। ਫੇਰ ਨਾ ਪਿੱਛੇ ਹਟਣ ਪੰਜਾਬੀ, ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ, ਬੰਦ ਬੰਦ ਕਟਵਾਉਂਦੇ। ਫੇਰ ਨਾ ਪਿੱਛੇ ਹਟਣ ਪੰਜਾਬੀ, ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ, ਬੰਦ ਬੰਦ ਕਟਵਾਉਂਦੇ। ਇਹ ਗੱਲ ਕੁੱਲ ਸੰਸਾਰ ਜਾਣਦਾ, ਦਿਨੇ ਦਿਖਾਉਂਦੇ ਤਾਰੇ, ਇਹ ਗੱਲ ਕੁੱਲ ਸੰਸਾਰ ਜਾਣਦਾ, ਦਿਨੇ ਦਿਖਾਉਂਦੇ ਤਾਰੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਮੰਨ ਜਾ ਮੰਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ। ਅੱਤ ਖੁਦਾ ਦਾ ਵੈਰ ਹੈ ਹੁੰਦਾ, ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ, ਸਦਾ ਨਾ ਤਖ਼ਤ ਤੇ ਬਹਿਣਾ। ਅੱਤ ਖੁਦਾ ਦਾ ਵੈਰ ਹੈ ਹੁੰਦਾ, ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ, ਸਦਾ ਨਾ ਤਖ਼ਤ ਤੇ ਬਹਿਣਾ। ਕਲਮ ਰੋਵੇ ਸ਼ਮਸ਼ੇਰ ਸੰਧੂ ਦੀ, ਹੱਥ ਬੰਨ ਅਰਜ਼ ਗੁਜ਼ਾਰੇ, ਮੰਨ ਜਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾ ਸਮੇਂ ਦੀ ਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ।
1: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਿਹੜੀ ਕਿ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ। ਕੁਲਵੰਤ ਸਿੰਘ ਸਹਿਦੋਕੀ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ। ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ, ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ। ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸਰੀ ਕਵਿਤ ਛੰਦ ਹੈ, ਇੰਜ ਬਿਆਨ ਕੀਤੀ ਜਾ ਰਹੀ। ਡਿਗਰੀਆਂ ਪੜ ਗਏ ਪੈਸੇ ਸਿਰ ਚੜ ਗਏ ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਡਿਗਰੀਆਂ ਪੜ ਗਏ ਪੈਸੇ ਸਿਰ ਚੜ ਗਏ ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਨੌਕਰੀ ਨਾ ਮਿਲੇ ਕਿਤੇ ਕਿਲੇ ਸ਼ਿਕਵੇ ਨੇ ਕਿਤੇ ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ। ਇੱਥੇ ਲੀਡਰਾਂ ਦੇ ਗੱਪ ਪੈਦਾ ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ ਰੈਲੀਆਂ ਚ ਖੱਪ ਜਾਣ ਹੱਦਾਂ ਬੰਨੇ ਟੱਪ ਬੜੇ ਹੀ ਸ਼ੈਤਾਨ ਜੀ। ਲਾਰੇ ਨੌਕਰੀ ਦੇ ਲਾਣੀ ਉੱਤੋਂ ਰਿਸ਼ਵਤ ਖਾਣ ਵੋਟਾਂ ਲੈ ਕੇ ਭੱਜ ਜਾਣ ਕਰਦੇ ਹੈਰਾਨ ਜੀ। ਹੋ ਲਾਰੇ ਨੌਕਰੀ ਦੇ ਲਾਣ ਉੱਤੋਂ ਰਿਸ਼ਵਤ ਖਾਣ ਵੋਟਾਂ ਲੈ ਕੇ ਭੱਜ ਜਾਣ ਕਰਦੇ ਹੈਰਾਨ ਜੀ। ਸਾਡੀ ਕਿਸਮਤ ਖੋਟੀ ਬਾਪੂ ਕੱਢ ਲਈ ਸੋਟੀ ਜਿਉਂ ਦੱਬਾ ਮਾਰੇ ਝੋਟੀ ਸੁੱਕੇ ਜਿੰਦ ਜਾਣ ਜੀ। ਬਸ ਇਹੋ ਗੱਮ ਕਰਾਂ ਖੇਤਾਂ ਵਿੱਚ ਕੰਮ ਕਰਾਂ ਪੜ ਲਿਖ ਧੁੱਪੇ ਮਰਾਂ ਲਾ ਕੇ ਜ਼ੋਰ ਤਾਨ ਜੀ। ਗੌਰਮੈਂਟ ਪਈ ਸੁੱਤੀ ਚੋਰਾਂ ਨਾਲ ਰਲੀ ਕੁੱਤੀ ਪੈਂਦੀ ਮਾੜੇ ਸਿਰੀ ਜੁੱਤੀ ਅਨਪੜ ਪ੍ਰਧਾਨ ਜੀ। ਹੋ ਗੌਰਮੈਂਟ ਪਈ ਸੁੱਤੀ ਚੋਰਾਂ ਨਾਲ ਰਲੀ ਕੁੱਤੀ ਪੈਂਦੀ ਮਾੜੇ ਸਿਰੀ ਜੁੱਤੀ ਅਨਪੜ ਪ੍ਰਧਾਨ ਜੀ। ਬਾੜ ਖੇਤ ਨੂੰ ਹੀ ਖਾਵੇ ਝੂਠੇ ਕਰੀ ਜਾਣ ਦਾਵੇ ਸੈਦੋ ਚਿੰਤਾ ਖਾਈ ਜਾਵੇ ਹੋ ਗਏ ਆ ਪਰੇਸ਼ਾਨ ਜੀ ਹੋ ਗਏ ਆ ਪਰੇਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ ਸਰਹੰਦ ਤੋਂ ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ ਕੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ ਕੁੰਡ ਵਿਚ ਨਹੀਂ ਲੁਕਦੇ। ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ।

0: ਰੀਨਾ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗਰਦੀਵਾਲਾ ਦੇ ਵਿੱਚ ਵਸਦੇ ਸਾਡੇ ਬਹੁਤ ਹੀ ਪਿਆਰੇ ਸੂਫੀ ਗਾਇਕ ਰਿੰਕੂ ਸ਼ਾਹ ਦੀਵਾਨਾ ਤੋਂ। ਰਿੰਕੂ ਸ਼ਾਹ ਦੀਵਾਨਾ ਜੀ ਸਾਡੇ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਪਣਾ ਜੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਪੁੱਤਾਂ ਬਾਰੇ। ਪੁੱਤਾਂ ਦੀ ਕੀ ਮਹੱਤਤਾ ਏ, ਪੁੱਤ ਕੀ ਰੋਲ ਅਦਾ ਕਰ ਸਕਦੇ ਨੇ, ਪੁੱਤ ਕਿਉਂ ਸਮਾਜ ਦੇ ਵਿੱਚ ਜ਼ਰੂਰੀ ਨੇ, ਤੇ ਇਨ੍ਹਾਂ ਬਾਰੇ ਉਨ੍ਹਾਂ ਦਾ ਗੀਤ ਹੈ। ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਆਇਆਂ ਨੂੰ ਆਓ ਤੇ ਸਟੇਜ ਤੇ ਆਪਣਾ ਗੀਤ ਲੈ ਕੇ ਹਾਜ਼ਰ ਹੋ। ਰਿੰਕੂ ਸ਼ਾਹ ਦੀਵਾਨਾ ਜੀ,
1: ਹੈਲੋ ਜੀ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਹ ਰੂਹ ਹੋਣ ਦਾ ਮੌਕਾ ਦਿੱਤਾ ਇਸ ਨਿਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿੱਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ। ਇੱਕ ਗੀਤ ਪੰਜਾਬੀ ਸਭਿਆਚਾਰਕ ਗੀਤ ਜੋ ਕਿ ਪੁੱਤਾਂ ਬਾਰੇ ਹੈ, ਉਹ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਬਹੁਤ ਸਾਰਾ ਪਿਆਰ ਬਖਸ਼ੋਗੇ। ਔਰ ਇੱਕ ਹੋਰ ਮੇਰੇ ਦਿਲ ਦੇ ਵਿੱਚ ਬੜੀ ਵੱਡੀ ਗੱਲ ਹੈ ਕਿ ਵਾਹਿਗੁਰੂ ਅੱਲਾ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਹੈ ਉਹਨਾਂ ਦੇ ਹੱਕ ਵਿੱਚ ਅੱਲਾ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ ਪੰਜਾਬੀ ਕਿਸਾਨ ਵੀਰ, ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ। ਇੱਕ ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।

ਰਿੰਕੂ ਸ਼ਾਹ ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰਪਾਲ ਮੱਲ ਜੀ ਨੂੰ, ਜਿਹੜੇ ਕਿ ਜਰਮਨ ਦੇ ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੇ ਨੇ। ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ ਸਾਵੀ ਜੀ ਨੇ। ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ, ਕਵਿਤਾਵਾਂ ਲਿਖਦੇ ਨੇ, ਗਜ਼ਲਾਂ ਲਿਖਦੇ ਨੇ, ਉਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ। ਉਨ੍ਹਾਂ ਦਾ ਲਿਖਿਆ ਹੋਇਆ ਇਕ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ। ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰਪਾਲ ਮੱਲ ਜੀ ਲੈ ਕੇ ਆ ਰਹੇ ਨੇ, ਤੇਰੀਆਂ ਤੂੰ ਹੀ ਜਾਣੇ। ਜੋਗਿੰਦਰਪਾਲ ਮੱਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੋ, ਤੁਹਾਡਾ ਸਵਾਗਤ ਹੈ।

0: ਗੀਤ ਕੌਰ ਸਾਬੀ ਜੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਅਸੀਂ ਜੋਗਿੰਦਰਪਾਲ ਮੱਲ ਜੀ ਤੋਂ ਹੋਰ ਸੁਣਨਾ ਚਾਹਾਂਗੇ, ਜਿਹੜਾ ਕਿ ਰਣਜੀਤ ਕੌਰ ਸਾਬੀ ਜੀ ਦਾ ਹੀ ਲਿਖਿਆ ਹੋਇਆ ਏ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦਾ ਆਖਰੀ ਗੀਤ ਹੋਏਗਾ। ਤੇ ਇਸ ਜਿਹੜਾ ਹੁਣ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ, ਇਹ ਹੈ ਮੇਲਾ ਚਾਰ ਦਿਨਾਂ ਦਾ, ਯਾਨੀ ਕਿ ਜਿੰਦਗਾਨੀ ਜਿਹੜੀ ਆ ਸਿਰਫ ਚਾਰ ਦਿਨਾਂ ਦਾ ਮੇਲਾ ਏ, ਇਸ ਤੋਂ ਬਾਅਦ ਇਹ ਜਿੰਦਗਾਨੀ ਨਹੀਂ ਰਹਿਣੀ। ਇਸ ਜਿੰਦਗਾਨੀ ਨੂੰ ਜਿਹੜਾ ਚਾਰ ਦਿਨਾਂ ਦਾ ਮੇਲਾ ਕਿਵੇਂ ਬਤੀਤ ਕਰਨਾ ਚਾਹੀਦਾ ਆ, ਇਸ ਗੱਲਾਂ ਨੂੰ ਲੈ ਕੇ ਜਿਹੜਾ ਆ ਰਣਜੀਤ ਕੌਰ ਸਾਬੀ ਜੀ ਨੇ ਲਿਖਿਆ ਏ ਤੇ ਆਵਾਜ਼ ਦਿੱਤੀ ਆ ਜੋਗਿੰਦਰਪਾਲ ਮੱਲ ਜੀ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਇੱਕ ਵਾਰ ਫੇਰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਗਾਉਂਦੀ ਸ਼ਾਮ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅੜੀਕ ਕਰ ਰਹੇ ਨੇ, ਆਓ ਤੇ ਉਨ੍ਹਾਂ ਦਾ ਜਿਹੜਾ ਆ ਮਨ ਪਰਚਾਵਾ ਕਰੋ। ਜੋਗਿੰਦਰਪਾਲ ਮੱਲ ਜੀ,
1: ਹੌਸਲਾ ਨਸਲ ਹੈ ਗਾਲ ਦੇ ਮੇਲਾ ਚਾਰ ਦਿਨਾਂ ਦਾ, ਰੁਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ, ਰੁਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ, ਹੌਸਲਾ ਨਸਲ ਹੈ।

0: ਰੁੱਸਿਆ ਯਾਰ ਮਨਾ ਲੈ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ ਗਾ ਲੈ ਮੇਲਾ ਚਾਰ ਦਿਨਾਂ ਦਾ
1: ਰਣਜੀਤ ਕੌਰ ਸਾਵੀ ਜੀ ਦੀ ਰਚਨਾ ਤੇ ਜੋਗਿੰਦਰ ਪਾਲਮਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇੱਕ ਵਾਰ ਉਹਨਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਮ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸਹਿਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰ ਪਾਲਮਲ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ ਹਰਵੰਤ ਸਿੰਘ ਵੱਲੋਂ ਗਾਉਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ਅਲਵਿਦਾ, ਅਦਾਬ।

ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸੀਓ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮਾਲਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜਨੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੇਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਭੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਭੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਅਗਲਾ ਸ਼ੇਰ ਹੈ ਜੀ, ਦਿੱਲੀ ਕੀ ਦਰਬਾਰੀ ਛੋੜੋ, ਦਿੱਲੀ ਕੀ ਦਰਬਾਰੀ ਛੋੜੋ, ਗਾਉਂ ਕੀ ਨੰਬਰਦਾਰੀ ਰੱਖ। ਦਿੱਲੀ ਕੀ ਦਰਬਾਰੀ ਛੋੜੋ, ਗਾਉਂ ਕੀ ਨੰਬਰਦਾਰੀ ਰੱਖ। ਲੇ ਬੈਠੇਗਾ ਸਾਦਾ ਪਨੀਏ, ਲੇ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਲੇ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਦਿਲ ਸ਼ਾਇਰ ਸਾ, ਦਿਲ ਸ਼ਾਇਰ ਸਾ ਰੱਖਤਾ ਤੋ, ਦਿਲ ਸ਼ਾਇਰ ਸਾ ਰੱਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਦਿਲ ਸ਼ਾਇਰ ਸਾ ਰੱਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਸੁਰਖੀ ਮੇਗਰ ਰਹਿਣਾ ਹੈ ਤੋ, ਸੁਰਖੀ ਮੇਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਸੁਰਖੀ ਮੇਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਨੇਕੀ ਕਰਕੇ ਦਾਮਨ ਭਰਲੇ, ਨੇਕੀ ਕਰਕੇ ਦਾਮਨ ਭਰਲੇ, ਜਾਣੇ ਕੀ ਬਸ ਤਿਆਰੀ ਰੱਖ, ਜਾਣੇ ਕੀ ਬਸ ਤਿਆਰੀ ਰੱਖ। ਸ਼ੁਕਰੀਆ, ਆਦਾਬ।
0: ਪਿਆਰੇ ਸਰੋਤਿਓ, ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਸਤਲੁਜ ਅਤੇ ਬਿਆਸ ਦਰਿਆ ਜਿਹੜੇ ਆ ਉਹ ਇਕੱਠੇ ਹੁੰਦੇ ਨੇ, ਉਹਨਾਂ ਦਾ ਸੰਗਮ ਹੁੰਦਾ ਹੈ। ਉਸ ਥਾਂ ਦਾ ਨਾਂ ਹੈ ਹਰੀ ਕੇ ਪੱਤਣ। ਹਰੀ ਕੇ ਪੱਤਣ ਤੋਂ ਜਦੋਂ ਅਸੀਂ ਮੋਗਾ ਵੱਲ ਨੂੰ ਮਖੂ ਰੋਡ ਤੇ ਜਾਂਦੇ ਹਾਂ ਤਾਂ ਮਖੂ ਲੰਘ ਕੇ ਅੱਗੇ ਪਿੰਡ ਆਉਂਦਾ ਹੈ ਪੀਰ ਮੁਹੰਮਦ ਦੇ ਵਿੱਚ ਵੱਸਦਾ ਹੈ ਸਾਡਾ ਸ਼ਾਇਰ ਵੀਰ ਸਿੰਘ ਬੀਰਾ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਵੀਰ ਸਿੰਘ ਵੀਰਾ ਜੀ, ਜੀ ਆਇਆਂ ਨੂੰ,
2: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਧੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
0: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਹੈ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼ੀ ਪਾਇਆ ਵੇ, ਵੀਰ ਸਹੂ ਮੇਰੀ ਪੀੜ ਜਾਂਦਿਆ ਰਾਈਆ ਵੇ। ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦਿਮਾਸ਼ੀ ਪਾਇਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੋਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣ ਨੂੰ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣ ਨੂੰ ਹੈ ਨੀ, ਆਈ ਸਾਨੂੰ ਸ਼ਰਮ ਪੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾ ਨਿਪੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ ਸੀ ਸੁਣ ਨੂੰ ਹੈ ਨੀ, ਕਿਹੋ ਜਿਹੇ ਉਹਦੇ ਨੈਣ ਪੋਲੀਏ ਨੂੰ ਹੈ ਨੀ। ਦੇਵਰ ਜੈਸਾ ਰੰਗ ਸੀ ਸੁਣ ਸੱਸੜੀਏ, ਨਣ ਦੀ ਜੈਸੇ ਨੈਣ ਪੋਲੀਏ ਸੱਸੜੀਏ। ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈਨੀ, ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈਨੀ, ਤੇਰਾ ਲੱਗਦਾ ਕੰਤ ਪੋਲੀਏ ਨੂੰ ਅੜੀਏ, ਆ ਲੈ ਦੁੱਧ ਦਾ ਛੰਨਾ ਪੋਲੀਏ ਨੂੰ ਹੈਨੀ, ਰੁਸਿਆ ਕੰਤ ਮਨਾ ਨੀ ਪੋਲੀਏ ਨੂੰ ਅੜੀਏ, ਆ ਲੈ ਦੁੱਧ ਦਾ ਛੰਨਾ ਤੂੰ ਸ਼ਿਪਾਈ ਆਵੇ, ਕੁੱਟ ਵਾਟੀ ਪੀ ਨੰਦੀ ਦੇ ਪਾਈ ਆਵੇ, ਕੂਟਾਂ ਵਾਟੀ ਪੀ ਨੰਦੀ ਦੇ ਪਾਈ ਆਵੇ, ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਖੂਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ, ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਖੂਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ, ਨਿੱਕੀ ਹੁੰਦੀ ਨੂੰ ਛੱਡ ਗਏ ਸ਼ਿਪਾਈ ਆਵੇ, ਨਿੱਕੀ ਹੁੰਦੀ ਨੂੰ ਛੱਡ ਗਏ ਸ਼ਿਪਾਈ ਆਵੇ, ਹੁਣ ਮੈਂ ਹੋਈ ਮੁਟਿਆਰ ਨੰਦ ਦੇ ਪਾਈ ਆਵੇ, ਹੁਣ ਮੈਂ ਹੋਈ ਮੁਟਿਆਰ ਨੰਦੀ ਦੇ ਪਾਈ ਆਵੇ। ਧੰਨਵਾਦ ਜੀ।
0: ਕਾਮ ਮਹਿਫਲ ਦੀ ਅਗਲੀ ਸ਼ਾਇਰਾ ਹੈ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਤਕਰੀਬਨ ਆਉਂਦੇ ਰਹਿੰਦੇ ਨੇ, ਅਕਸਰ ਆਉਂਦੇ ਰਹਿੰਦੇ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਜਿੱਥੇ ਆਪਣੀਆਂ ਕਵਿਤਾਵਾਂ ਲਿਖਦੇ ਨੇ ਵੱਖ ਵੱਖ ਸਮੇਂ ਤੇ, ਉਹ ਅਖਬਾਰਾਂ ਦੇ ਵਿੱਚ ਲੇਖ ਵੀ ਲਿਖਦੇ ਰਹਿੰਦੇ ਨੇ, ਤੇ ਉਹਨਾਂ ਦੀ ਇੱਕ ਲਿਖੀ ਹੋਈ ਕਹਾਣੀ ਦੇ ਉੱਤੇ ਜਿਹੜੀ ਆ ਉਹ ਸ਼ਾਰਟ ਫਿਲਮ ਵੀ ਬਣੀ ਹੈ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
4: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਬੰਸ ਸਰ ਜੀ, ਆਪ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਸੱਦਰਾਂ ਦਾ ਮਹਿਲ। ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਕਿਤੇ ਮੁੱਲ ਕੌਡੀ ਨਹੀਂ ਕਿਤੇ ਕੋਹੇ ਨੂਰ ਨੀ ਮਾਏ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਜ਼ਖਮ ਆਪਣਿਆਂ ਦੇ ਨੇ ਤੋੜਿਆ ਗਰੂਰ ਨੀ ਮਾਏ। ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨੀ ਮਾਏ। ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਕੌੜੇ ਬੋਲ ਦਿਲ ਵਿੱਚ ਬਣ ਜਾਂਦੇ ਨਸੂਰ ਨੀ ਮਾਏ। ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨੀ ਮਾਏ। ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਨਕਾਬ ਉਤਾਰੂੰ ਉਹਦਾ ਜੋ ਕੋਈ ਮਗਨੋਰ ਨੀ ਮਾਏ। ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ।
0: ਤੇ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ, ਕਹਾਣੀਕਾਰਾ ਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਸਾਡੀਆਂ ਕਾਮ ਮਹਿਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ। ਇਸ ਵਾਰ ਫਿਰ ਉਹ ਆਪਣੇ ਮਨਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
5: ਮੈਂ ਮਨਮੋਹਨ ਕੌਰ, ਪਟਿਆਲਾ ਪੰਚਕੂਲਾ ਤੋਂ, ਦੀਵਾਲੀ ਦੇ ਸੰਬੰਧਤ ਇੱਕ ਨਜ਼ਮ ਲੈ ਕੇ ਆਈ ਹਾਂ। ਪੇਸ਼ ਹੈ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾਂ ਦੀ ਜੋਤ ਵਧਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਝੋਂਪੜੀ ਦੀ ਛਿੱਧੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਝੋਂਪੜੀ ਦੀ ਛਿੱਧੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ, ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ, ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚੁਆ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਗਰੀਬ ਨੂੰ ਪਿਆਰ ਦਾ ਅਰਕ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ।
0: ਗੌਰ ਤੋਂ ਬਾਅਦ ਪਿਆਰੇ ਸਰੋਤਿਓ, ਮੈਂ ਤੁਹਾਡੇ ਸਨਮੁੱਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾ ਸ਼ਹਿਰ ਦੇ ਵਿੱਚ ਵਸਦਾ ਹੈ ਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਤੇ ਅਗਾਹ ਵਧਣ ਲਈ ਹੌਸਲਾ ਦਿਓਗੇ। ਗੋਰਾ ਬੰਗਾ ਜੀ, ਤੁਹਾਡਾ ਦੁਆਬਾ ਰੇਡੀਓ ਤੇ ਨਿੱਘਾ ਸਵਾਗਤ ਹੈ।
6: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਗ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਤੇ ਬਾਤ ਨੂੰ।
0: ਗੋਰਾ ਬੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫੇਰ ਉਹ ਸਾਡੇ ਵਿਸ਼ੇਸ਼ ਸੰਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕਾਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
7: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਗਜ਼ਲ। ਕੁੱਤੇ ਪੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ, ਇੰਦਰ ਅੱਜ ਬਰਸਾਤਾਂ ਕਰਦੇ, ਪੌਣਾ ਦੀ ਰਫ਼ਤਾਰ ਬੜੀ, ਫਿਰ ਵੀ ਪਾਂਬੜ ਮਸਦੇ ਲੋਕੋ, ਮੇਰੇ ਚਾਰ ਛਪੇਰੇ ਨੇ, ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਕਰਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ, ਨਿੱਤ ਸਵੇਰੇ ਮੱਥਾ ਰਗੜਾ, ਮੰਜ਼ਲ ਤੀਕਰ ਜਾਣ ਲਈ, ਬੈਠੀ ਹਾਂ ਕਰ ਬਾਹਰ ਲੁਟਾਈ, ਬਾਬੇ ਚਾਰ ਛਪੇਰੇ ਨੇ, ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਉਹ, ਜੁਮਲੇ ਬਾਜ ਸਿਰੇ ਦਾ ਜਾਪੇ ਉਹਦੇ ਰੰਗ ਬਥੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ ਵੱਡੇ ਤੇਰੇ ਜੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ ਵੱਡੇ ਤੇਰੇ ਜੇਰੇ ਨੇ। ਧੰਨਵਾਦ।
0: ਮੇਰੇ ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ। ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
8: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

ਮੋਤੀਆਂ ਦੇ ਵਾਂਗ ਮਾਇਨੀ ਮੈਂ ਹੰਝੂਆਂ ਦੇ ਹਾਰ ਪਰੋਏ ਦਿਲ ਨਾ ਵਿਛੋੜਾ ਚੱਲ।

0: ਪਿਤਾ।
1: ਪਿਆਰੇ ਸਰੋਤਿਓ, ਸਾਡੀ ਕੰਮ ਮਹਿਫਲ ਦੇ ਵਿਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕੰਮ ਮਹਿਫਲ ਦੇ ਵਿਚ ਇਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੇ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿਚ ਮਾਂ ਰਾਹੀਂ ਹੀ ਹੁੰਦੀ ਹੈ। ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਆਪਣੀ ਇੱਕ ਰਚਨਾ ਲੈ ਕੇ, ਜਿਸ ਦਾ ਨਾਮ ਹੈ ਮਾਂ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਧਰਤੀ ਏ, ਤੂੰ ਅੰਬਰ ਏ, ਤੂੰ ਧਰਤੀ ਏ, ਤੂੰ ਅੰਬਰ ਏ। ਸਾਰੀ ਮਮਤਾ ਤੇਰੇ ਅੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਧੰਨਵਾਦ ਜੀ।
1: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ। ਉਹ ਆਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ, ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ। ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ। ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਾਣਾ 'ਚ ਹੀ ਰੋਕ ਲਿਆ ਏ। ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ। ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ। ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ, ਸਿਰਫ ਉਸ ਕੋਲ ਹੀ ਦੁੱਧ, ਮੱਖਣ, ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ। ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ਼ ਇਨਕਾਰ ਕੀਤਾ ਹੈ। ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ। ਇਹ ਕਦੋਂ ਬੰਦ ਹੋਵੇਗੀ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ। ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।
1: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ, ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ, ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਏ। ਅਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦ ਏ ਲਖਵਿੰਦਰ ਕੌਰ ਲੱਕੀ ਜੀ ਤੋਂ। ਅਤੇ ਜਿਹਨਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਏ ਅਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਏ। ਲਖਵਿੰਦਰ ਕੌਰ ਲੱਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
0: ਗਜ਼ਲ ਹਾਜ਼ਰ ਹੈ ਜੀ।

0: है। शुक्रिया जी।
1: ਸੁਤਿਓ ਹਫ਼ਤਾਵਾਰੀ ਕਾਮੇ ਫਲ ਦੇ ਵਿੱਚ ਹੁਣ ਮੈਂ ਤੁਹਾਡੀ ਜਾਣ ਪਛਾਣ ਪੰਜਾਬੀ ਦੇ ਨਵੇਂ ਉੱਭਰਦੇ ਸ਼ਾਇਰ ਤਲਵਿੰਦਰ ਸ਼ੇਰਗਿੱਲ ਜੀ ਨਾਲ ਕਰਵਾਉਣ ਜਾ ਰਿਹਾ। ਤਲਵਿੰਦਰ ਸ਼ੇਰਗਿੱਲ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਨੇੜੇ ਵਸਦੇ ਪਿੰਡ ਗੁਣਾ ਚੌਰ ਤੋਂ ਹਨ। ਬਹੁਤ ਵਧੀਆ ਸ਼ਾਇਰ ਨੇ। ਇਹਦੇ ਨਾਲ ਦੀ ਨਾਲ ਉਹਨਾਂ ਦੇ ਇੱਕ ਲਿਖੇ ਹੋਏ ਗੀਤ ਪੰਜਾਬ ਸਿਆਂ ਨੂੰ ਸਾਡੇ ਗਾਇਕ ਕ੍ਰਿਸ਼ਨ ਹੀ ਉਹਨੇ ਗਾਇਆ ਏ, ਜਿਹੜਾ ਇਸ ਵੇਲੇ ਪੰਜਾਬੀ ਦੇ ਸਰੋਤਿਆਂ ਦੀ ਬੜੀ ਪਸੰਦ ਬਣਿਆ ਹੋਇਆ ਏ। ਤੇ ਇਹੋ ਜਿਹੇ ਵਧੀਆ ਰਚਨਾਵਾਂ ਦੇ ਰਚਨਹਾਰੇ ਤਲਵਿੰਦਰ ਸ਼ੇਰਗਿੱਲ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਤੇ ਨਿਗਾਹ ਜੀ ਆਇਆਂ ਕਹਿੰਦੇ ਹਾਂ।
2: ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ, ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ, ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ, ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ। ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ, ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ। ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ, ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ। ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ, ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ। ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ। ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ।
1: ਇਸ ਵਿੱਚੋਂ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੈਰੀ ਰੰਧਾਵਾ ਜੀ। ਹੈਰੀ ਰੰਧਾਵਾ ਜੀ ਭਾਵੇਂ ਆਪਣੇ ਕਿੱਤੇ ਵਜੋਂ ਸਾਇੰਸ ਦੇ ਅਧਿਆਪਕ ਨੇ, ਪਰ ਉਹਨਾਂ ਦਾ ਸ਼ੌਕ ਜਿਹੜਾ ਆ ਉਹ ਸਾਹਿਤ ਨਾਲ ਬਹੁਤ ਅਵੱਲਾ ਏ। ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨਾ ਤੇ ਚੰਗਾ ਸਾਹਿਤ ਰਚਨਾ ਤੇ ਗੀਤ ਸੰਗੀਤ ਦਾ ਬਹੁਤ ਸ਼ੌਕ ਏ। ਇਸ ਵਾਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਜਗਜੀਤ ਸਿੰਘ ਜੀ ਦੀ ਗਾਈ ਹੋਈ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਹੈਰੀ ਰੰਧਾਵਾ ਜੀ ਤੁਹਾਡਾ ਸਵਾਗਤ ਹੈ।
3: ਹੈਰੀ ਰੰਧਾਵਾ ਵੱਲੋਂ ਪੇਸ਼ੀ ਖਿਦਮਤ ਹੈ ਸ਼ਾਇਰ ਜਗਦੀਪ ਹਸਰਤ ਜੀ ਦੀ ਇੱਕ ਬਹੁਤ ਪਿਆਰੀ ਗਜ਼ਲ। ਕੌਣ ਮੇਰੇ ਦਰ ਤੇ ਦੀਵਾ ਤਰ ਗਿਆ,

है राज बनया गया, जो किसे दी गल नहीं सी सहारदा।

0: ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ ਆਸ ਕਰਦੇ ਹਾਂ ਕਿ ਸਰੋਤੇ

ਮਹਿਫਿਲ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ, ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਆਨਲਾਈਨ ਕੰਪੀਟੀਸ਼ਨ ਸੀ ਉਸ ਦੇ ਵਿੱਚ ਵੀ ਹਿੱਸਾ ਲਿਆ ਸੀ, ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ, ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਹਰਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮਯਾਬ ਫਲ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਵੰਸ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਸਲਾਮਤ ਹੋਣਗੇ ਜੀ, ਤੇ ਗੱਲਾਂ ਬਾਤਾਂ ਕਰਨ ਦੇ ਲਈ 2.25 ਘੰਟੇ ਤੁਹਾਡੇ ਨਾਲ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਹਾਜ਼ਰ ਹਾਂ ਫਿਰ ਤੋਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ, ਤੇ ਗੱਲਬਾਤ ਕਰਕੇ ਕਰਨੀ ਹੋਵੇ, ਕੋਈ ਸੁਨੇਹਾ ਦੇਣਾ ਹੋਵੇ ਤਾਂ ਨਿੱਘਾ ਤੁਹਾਡਾ ਵੀ ਦੋਸਤੋ ਸਵਾਗਤ ਰਹੇਗਾ। ਚੰਗਾ ਲੱਗੇ ਦੋਸਤਾਂ ਤੱਕ ਜ਼ਰੂਰ ਪ੍ਰੋਗਰਾਮਾਂ ਨੂੰ ਸ਼ੇਅਰ ਕਰਦਿਆ ਕਰੋ। ਯੂਟਿਊਬ ਦੇ ਉੱਤੇ, ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਪ੍ਰੋਗਰਾਮ ਇਸ ਵਕਤ ਹਰ ਪਲੇਟਫਾਰਮ ਦੇ ਉੱਤੇ ਤੁਸੀਂ ਇਸ ਨੂੰ ਸਰਚ ਕਰ ਸਕਦੇ ਹੋ, ਤੇ ਨਾਲ ਦੀ ਨਾਲ ਆਪਣੇ ਕਮੈਂਟ ਵੀ ਨਾਲ ਲਾਈਵ ਦੇ ਵਿੱਚ ਲਿਖ ਸਕਦੇ ਹੋ, ਤੇ ਆਪਣਾ ਸੁਨੇਹਾ ਵੀ ਲਿਖਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਵੈਸੇ ਖੁਸ਼ੀ ਹੁੰਦੀ ਹੈ ਜੇਕਰ ਤੁਸੀਂ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸ਼ਿਰਕਤ ਕਰਦੇ ਹੋ, ਤਾਂ ਹੋਰ ਵੀ ਸੋਹਣੇ ਤੇ ਸੁਹਾਗੇ ਦੇ ਵਾਲੀ ਗੱਲ ਹੋ ਜਾਂਦੀ ਹੈ। ਪਰਮਿੰਦਰ ਬਾਨ ਜੀ ਜੁੜੇ ਹੋਏ ਨੇ ਜੀ ਫਗਵਾੜੇ ਤੋਂ, ਸਤਿ ਸ਼੍ਰੀ ਅਕਾਲ ਉਹਨਾਂ ਦੀ ਪਹੁੰਚ ਗਈ ਹੈ ਜੀ ਦੋਸਤਾਂ ਮਿੱਤਰਾਂ ਤੱਕ ਤੇ ਪੂਰੀ ਦੁਨੀਆਂ ਤਾਈ। ਤੇ ਲਓ ਫਿਰ ਕਰਦੇ ਹਾਂ ਆਗਾਜ਼ ਜ਼ਿੰਦਗੀ ਨਾਮਾ ਹਾਲੇ ਦੁਨੀਆਂ ਦਾ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ, ਬੜਾ ਖੂਬਸੂਰਤ ਅੱਜ ਦਾ ਵਿਚਾਰ ਜਿਹਦੀ ਆਪਾਂ ਪਾਉਣੀ ਹੈ ਬਾਤ, ਤੇ ਨਾਲ ਦੀ ਨਾਲ ਕਿਉਂਕਿ ਅੱਜ ਦਾ ਵਿਚਾਰ ਜਿਹੜਾ 23 ਜੁਲਾਈ 2026 ਦਾ ਦਿਹਾੜਾ ਹੈ। ਕਹਿੰਦੇ ਨੇ ਕਿ ਮਾਰਗ ਦਰਸ਼ਕ ਉਹ ਹੁੰਦਾ ਹੈ ਜੋ ਰਸਤਾ ਜਾਣਦਾ ਹੈ, ਉਸ ਉੱਪਰ ਚੱਲਦਾ ਹੈ ਤੇ ਦੂਜਿਆਂ ਨੂੰ ਵੀ ਕਹਿੰਦੇ ਰਸਤਾ ਵਿਖਾਉਂਦਾ ਹੈ। 23 ਜੁਲਾਈ 1856 ਦਾ ਦਿਨ ਲੋਕ ਮਾਨਿਆ ਬਾਲ ਗੰਗਾਧਰ ਤਿਲਕ ਦਾ ਜਿਹੜਾ ਜਨਮ ਹੁੰਦਾ ਹੈ ਅੱਜ ਦੇ ਦਿਹਾੜੇ ਦੇ ਉੱਤੇ, ਤੇ ਇਸੇ ਤਰ੍ਹਾਂ ਹੀ ਅੱਜ ਦੇ ਖਾਸ ਦਿਹਾੜੇ ਦੀ ਜਦੋਂ ਮੈਂ ਗੱਲ ਕੀਤੀ ਹੈ, ਜਿਹਦੇ ਵਿੱਚ 1906 ਤੋਂ ਗੱਲ ਤੋੜ ਲਈਏ, ਜਿਹਦੇ ਵਿੱਚ ਜ਼ਿਕਰ ਆਉਂਦਾ ਹੈ ਆਪਣਾ ਚੰਦਰ ਸ਼ੇਖਰ ਉਹਨਾਂ ਦਾ, ਚੰਦਰ ਸ਼ੇਖਰ ਆਜ਼ਾਦ ਜੀ ਦਾ, ਤੇ ਉਹਨਾਂ ਦੀ ਬਾਤ ਪਾਉਂਦੇ ਹਾਂ ਨਾਲ ਨਾਲ, ਤੇ ਗੱਲ ਉਹਨਾਂ ਦੇ ਬਾਰੇ ਵੀ ਸੁਣਾਉਂਦੇ ਹਾਂ। 1906 ਦਾ ਸਮਾਂ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਉਹਨਾਂ ਦਾ ਪਿੰਡ ਭਾਵਰਾ ਜ਼ਿਲ੍ਹਾ ਝਾਂਬੂਆਂ ਦੇ ਵਿੱਚ MP ਦੇ ਵਿੱਚ ਜਨਮ ਹੁੰਦਾ ਅੱਜ ਦੇ ਦਿਹਾੜੇ ਦੇ ਉੱਤੇ, ਤੇ 1914 ਦੇ ਵਿੱਚ ਕਾਮਾਗਾਟਾ ਮਾਰੂ ਜਹਾਜ਼ ਦੀ ਵੈਂਕੂਵਰ ਤੋਂ ਜਿਹੜੀ ਵਾਪਸੀ ਹੁੰਦੀ ਹੈ। 1927 ਦੇ ਵਿੱਚ ਰੇਡੀਓ ਤੋਂ ਪਹਿਲਾਂ ਸਮਾਚਾਰ ਬੁਲੇਟਿਨ ਜਿਹੜਾ ਸੀਗਾ ਸ਼ੁਰੂ ਹੋਇਆ, ਤੇ 1927 ਦੇ ਵਿੱਚ ਜਲਿਆਂ ਵਾਲੇ ਬਾਗ ਦੇ ਵਿੱਚ ਗੋਲੀ ਚਲਾਉਣ ਵਾਲਾ ਬਦਨਾਮ ਫੌਜੀ ਜਨਰਲ ਡਾਇਰ ਦੀ ਜਿਹੜੀ ਹੈ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ। 2005 ਦੇ ਵਿੱਚ ਮਿਸਰ ਦੇ ਰਿਜ਼ੋਰਟ ਦੇ ਵਿੱਚ ਬੰਬ ਧਮਾਕਾ ਹੁੰਦਾ ਤੇ 88 ਮਰੇ ਨੇ ਤੇ 200 ਜ਼ਖਮੀ ਇਹਦੇ ਵਿੱਚ ਹੁੰਦੇ ਹੈ। ਕ੍ਰਾਂਤੀਕਾਰੀਆਂ ਦਾ ਜ਼ਿਕਰ ਹੋਇਆ ਤਾਂ ਸ਼ੁਰੂਆਤ ਅੱਜ ਉਹਨਾਂ ਦੇ ਨਾਲ ਹੀ ਕਰਦੇ ਹਾਂ ਕਿਉਂਕਿ ਉਹਨਾਂ ਦੀ ਬਹੁਤ ਜ਼ਰੂਰਤ ਹੈ ਅੱਜ ਦੇ ਸਮੇਂ ਦੇ ਵਿੱਚ ਵੀ। ਕ੍ਰਾਂਤੀਕਾਰੀ ਦੇਸ਼ ਭਗਤ ਚੰਦਰ ਸ਼ੇਖਰ ਆਜ਼ਾਦ ਜੀ, ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਪੰਡਿਤ ਸੀਤਾਰਾਮ ਤਿਵਾੜੀ ਦੇ ਘਰ ਮਾਤਾ ਜਗਰਾਣੀ ਦੇਵੀ ਦੀ ਕੁੱਖੋਂ ਪਿੰਡ ਭਾਵਰਾ ਜ਼ਿਲ੍ਹਾ ਝਾਂਬੂਆ MP ਦੇ ਵਿੱਚ ਹੁੰਦਾ ਹੈ। ਘਰੇਲੂ ਹਾਲਤ ਕਮਜ਼ੋਰ ਹੋਣ ਦੇ ਕਾਰਨ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਇਹਨਾਂ ਦੇ ਪਿਤਾ ਕਈ ਥਾਂ ਗਏ, ਫਿਰ ਪਰਿਵਾਰ ਸਮੇਤ ਅਲੀ ਰਾਜ ਰਿਆਸਤ ਦੇ ਵਿੱਚ ਜਾ ਵੱਸਦੇ ਹੈ। ਆਜ਼ਾਦ 5 ਭਰਾਵਾਂ ਦੇ ਵਿੱਚੋਂ ਛੋਟੇ ਸਨ, ਸੰਸਕ੍ਰਿਤੀ ਦੀ ਜਿਹੜੀ ਸੀ ਪੜ੍ਹਾਈ ਦੇ ਲਈ ਬਨਾਰਸ ਚਲੇ ਜਾਂਦੇ ਹੈ। 1921 ਨੂੰ ਨਾ ਮਿਲਵਰਤਨ ਲਹਿਰ ਦੇ ਵਿੱਚ ਸਾਥੀਆਂ ਸਮੇਤ ਸ਼ਾਮਲ ਹੋ ਗਏ। 15 ਸਾਲ ਦੀ ਉਮਰ ਦੇ ਵਿੱਚ ਉਹਨਾਂ ਸਰਕਾਰ ਦੇ ਵਿਰੁੱਧ, ਨਾ ਮਿਲਵਰਤਨ ਲਹਿਰ ਦੇ ਵਿਰੁੱਧ ਬਨਾਰਸ ਦੇ ਵਿੱਚ ਵੱਡੇ ਜਲੂਸ ਦੀ ਅਗਵਾਈ ਕੀਤੀ, ਜਿਸ ਕਰਕੇ ਉਹਨਾਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਦ ਉਹਨਾਂ ਨੂੰ ਉਸਨੂੰ ਨਾਂ ਤੇ ਪਤਾ ਪੁੱਛਿਆ ਗਿਆ ਤਾਂ ਉਹਨਾਂ ਆਪਣਾ ਨਾਂ ਜਿਹੜਾ ਸੀ ਆਜ਼ਾਦ ਤੇ ਪਿਤਾ ਦਾ ਨਾਂ ਸੁਤੰਤਰ ਤੇ ਘਰ ਜੇਲ੍ਹ ਮੈਜਿਸਟ੍ਰੇਟ ਨੇ 15 ਬੈਂਤ ਦੀ ਸਜ਼ਾ ਸੁਣਾ ਦਿੱਤੀ ਤਾਂ ਜੇਲਰ ਬੰਨ ਕੇ ਜਿਹੜਾ ਸਜ਼ਾ ਦੇਣ ਲੱਗਿਆ ਤਾਂ ਉਸਨੇ ਕਿਹਾ ਕਿ ਮੈਨੂੰ ਬੰਨਣ ਦੀ ਜ਼ਰੂਰਤ ਨਹੀਂ ਹੈ, ਮੇਰੇ ਵਿੱਚ ਸਜ਼ਾ ਸਹਿਣ ਦੀ ਹਿੰਮਤ ਹੈ, ਤੇ ਉਹ ਭਾਰਤ ਮਾਤਾ ਜੈ ਦੇ ਨਾਰੇ ਲਾਉਂਦੇ ਰਹੇ ਤੇ ਬੈਂਤ ਵੱਜਦੀ ਰਹੀ ਤੇ ਜਲਿਆਂ ਵਾਲੇ ਬਾਗ ਦੇ ਵਿੱਚ ਅੰਗਰੇਜ਼ਾਂ ਵੱਲੋਂ ਕੀਤੀ ਕਤਲੋ ਗਾਰਤ ਦੇ ਪਿੱਛੋਂ ਆਜ਼ਾਦੀ ਦੀ ਜੰਗ ਦੇ ਵਿੱਚ ਕੁੱਦ ਪਿਆ। ਕਾਨਪੁਰ ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਹੋਰ ਸਾਥੀਆਂ ਦੇ ਨਾਲ ਰਲ ਕੇ ਕੰਮ ਕਰਨ ਲੱਗ ਪਏ। ਉਹਨਾਂ ਪਾਰਟੀ ਫੰਡ ਦੇ ਲਈ ਡਾਕੇ ਵੀ ਮਾਰੇ ਤੇ ਖਾਸ ਕਰਕੇ 9 ਅਗਸਤ 1925 ਨੂੰ ਲਖਨਊ ਨੇੜੇ ਕੋਕਰੀ ਤੇ ਆਲਮ ਨਗਰ ਵਿਚਕਾਰ ਜਿਹੜਾ ਸੀ ਚਲਦੀ ਰੇਲ ਗੱਡੀ ਚ ਡਾਕਾ ਮਾਰਿਆ, ਜਿਸ ਦੇ ਵਿਚ ਬਹੁਤ ਸਾਰਾ ਸਰਕਾਰੀ ਖਜ਼ਾਨਾ ਹੱਥ ਲੱਗਿਆ। ਚੰਦਰ ਸ਼ੇਖਰ ਆਜ਼ਾਦ ਭੇਸ ਬਦਲ ਕੇ ਝਾਂਸੀ ਚਲੇ ਗਏ ਤੇ 6 ਅਪ੍ਰੈਲ 1927 ਨੂੰ ਕੇਸ ਦੇ ਹੋਏ ਫੈਸਲੇ ਦੇ ਮੁਤਾਬਕ ਪੰਡਤ ਜਿਹੜੇ ਸਨ ਰਾਮ ਪ੍ਰਸ਼ਾਦ ਬਿਸਮਿਲ, ਰਜਿੰਦਰ ਨਾਥ ਲਹਿਰੀ, ਰੋਸ਼ਨ ਸਿੰਘ ਤੇ ਅਸ਼ਫਾਕ ਉੱਲਾ ਨੂੰ ਫਾਂਸੀ ਦਿੱਤੀ ਗਈ ਤੇ ਬਾਕੀ ਇਨਕਲਾਬੀਆਂ ਨੂੰ 5 ਤੋਂ 14 ਸਾਲ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਚੰਦਰ ਸ਼ੇਖਰ ਆਜ਼ਾਦ ਉਹਨਾਂ ਨੇ ਸਾਥੀਆਂ ਦੇ ਨਾਲ ਰਲ ਕੇ 8 ਤੇ 9 ਸਤੰਬਰ 1928 ਨੂੰ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਬਣਾ ਲਈ, ਜਿਹੜਾ ਕਮਾਂਡਰ ਇਨ ਚੀਫ ਆਜ਼ਾਦ ਨੂੰ ਬਣਾਇਆ ਗਿਆ। ਇਨ੍ਹਾਂ ਦਾ ਉਦੇਸ਼ ਸੀ ਹਥਿਆਰਬੰਦ ਇਨਕਲਾਬ ਦੇ ਰਾਹੀਂ ਆਜ਼ਾਦੀ ਹਾਸਲ ਕਰਨਾ ਤੇ ਇਸ ਦੇ ਲਈ ਬੰਬ ਬਣਾਉਣੇ ਤੇ ਸਰਕਾਰੀ ਖਜ਼ਾਨੇ ਲੁੱਟਣੇ। 1928 ਦੇ ਵਿਚ ਲਾਲਾ ਲਾਜਪਤ ਰਾਏ ਦਾ ਬਦਲਾ ਲੈਣ ਦੇ ਸਮੇਂ ਜਦ ਭੁਲੇਖੇ ਦੇ ਵਿਚ ਸਾਂਡਰਸ ਮਾਰਿਆ ਸੀ ਤਾਂ ਉਸ ਸਮੇਂ ਚੰਨਣ ਸਿੰਘ ਸਿਪਾਹੀ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਦਾ ਪਿੱਛਾ ਕਰਨ ਤੋਂ ਰੋਕਣ ਦੇ ਬਾਵਜੂਦ ਨਾ ਰੁਕਿਆ। ਚੰਦਰ ਸ਼ੇਖਰ ਆਜ਼ਾਦ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਤੇ ਫਿਰ ਦੂਜੇ ਸਾਥੀਆਂ ਵਾਂਗੂ ਭੇਸ ਬਦਲ ਕੇ ਮਥੁਰਾ ਪਹੁੰਚ ਗਿਆ। ਉਨ੍ਹਾਂ ਦੀ ਅਸੈਂਬਲੀ ਬੰਬ ਕੇਸ ਦੇ ਵਿਚ ਸ਼ਹੀਦ ਭਗਤ ਸਿੰਘ ਤੇ ਬੀ ਕੇ ਦੱਤ ਨੂੰ ਜੇਲ੍ਹ ਦੇ ਵਿਚੋਂ ਛਡਾਉਣ ਦੀ ਸਕੀਮ ਭਗਵਤੀ ਚਰਨ ਵੋਹਰਾ ਉਨ੍ਹਾਂ ਦੇ ਸ਼ਹੀਦ ਹੋਣ ਦੇ ਕਾਰਨ ਸਿਰੇ ਨਾ ਚੜੀ। ਆਜ਼ਾਦ ਦੀ ਜਿਹੜੀ ਸੀ ਗ੍ਰਿਫਤਾਰੀ ਲਈ 5,000 ਰੁਪਏ ਇਨਾਮ ਰੱਖ ਦਿੱਤਾ ਗਿਆ ਤੇ 1930 ਦੇ ਵਿਚ ਵਾਇਸਰਾਏ ਜਿਹੜਾ ਸੀ ਉਹਦੀ ਗੱਡੀ ਉਲਟਾਉਣ ਦੇ ਵਿਚ ਵੀ ਉਹ ਸ਼ਾਮਲ ਸਨ। ਉਨ੍ਹਾਂ ਨੇ ਜਿਹੜਾ ਸੀ 26 ਜਨਵਰੀ 1930 ਨੂੰ ਫਿਲਾਸਫੀ ਆਫ ਬੰਬ ਦੇ ਇਸ਼ਤਿਹਾਰ ਵੰਡੇ ਤੇ 27 ਫਰਵਰੀ 1931 ਨੂੰ ਇਲਾਹਾਬਾਦ ਦੇ ਐਲਫਰੈਡ ਪਾਰਕ ਦੇ ਵਿਚ ਸਾਥੀਆਂ ਨੂੰ ਮਿਲਣ ਆਏ ਤਾਂ ਕਿਸੇ ਨੇ ਅੰਗਰੇਜ਼ ਨੂੰ ਸੂਚਨਾ ਦਿੱਤੀ ਕਿ 40 ਹਥਿਆਰਬੰਦ ਪੁਲਿਸ ਵਾਲਿਆਂ ਵੱਲੋਂ ਘੇਰਾ ਪੈਣ ਤੇ ਸੁਖਦੇਵ ਨੂੰ ਪਹਿਲਾਂ ਭਜਾ ਦਿੱਤਾ ਗਿਆ ਤੇ SP ਨਾਟ ਬਾਬਰ ਦੇ ਜ਼ਖਮੀ ਹੋਣ ਦੇ SP ਬਸ਼ੇਸਰ ਸਿੰਘ ਨੇ ਘੇਰਾ ਪਾ ਕੇ ਗੋਲੀਆਂ ਦਾ ਮੀਂਹ ਵਰਾ ਦਿੱਤਾ। 32 ਮਿੰਟ ਗੋਲੀ ਚੱਲੀ। ਆਜ਼ਾਦ ਰੁੱਖ ਉਲੇ ਜਿਹੜਾ ਪਿਸਤੌਲ ਦੇ ਨਾਲ ਆਖਰੀ ਗੋਲੀ ਤੱਕ ਮੁਕਾਬਲਾ ਕਰਦਾ ਰਿਹਾ ਤੇ ਉਸਨੇ ਪਿਸਤੌਲ ਨੂੰ ਆਪਣੀ ਪੁੜਪੜੀ ਦੇ ਉੱਤੇ ਰੱਖ ਕੇ ਆਖਰੀ ਗੋਲੀ ਚਲਾ ਕੇ ਸ਼ਹਾਦਤ ਪ੍ਰਾਪਤ ਕਰ ਲਈ। ਪੁਲਿਸ ਲਾਸ਼ ਚੁੱਕਣ ਤੋਂ ਵੀ ਡਰਦੀ ਪਈ ਸੀ ਤੇ ਕਿਤੇ ਆਜ਼ਾਦ ਜਿਉਂਦਾ ਨਾ ਹੋਵੇ। ਉਹ ਆਮ ਤੌਰ ਦੇ ਉੱਤੇ ਗੁਣਗੁਣਾਉਂਦਾ ਹੁੰਦਾ ਸੀ, ਦੁਸ਼ਮਨੋਂ ਕੀ ਗੋਲੀਆਂ ਕਾ ਸਾਹਮਣਾ ਕਰੇਂਗੇ, ਆਜ਼ਾਦ ਹਮ ਆਜ਼ਾਦ ਹੀ ਰਹੇਂਗੇ। ਉਸਦਾ ਪਿਸਤੌਲ ਹੁਣ ਵੀ ਇਲਾਹਾਬਾਦ ਦੇ ਮਿਊਜ਼ੀਅਮ ਦੇ ਵਿਚ ਰੱਖਿਆ ਹੋਇਆ। ਜੀ ਦੋਸਤੋ, ਇਹ ਸੀ ਜੀ ਉਹ ਯੋਧਿਆਂ ਦੀ ਗੱਲ ਜਿਨ੍ਹਾਂ ਨੇ ਆਪਣੇ ਆਪ ਕੁਰਬਾਨ ਕਰ ਛੱਡਿਆ ਜਿਹੜਾ ਆਪਣੀ ਦੇਸ਼ ਮੁਲਕ ਦੀ ਖਾਤਰ, ਕ੍ਰਾਂਤੀਕਾਰੀ ਦੇਸ਼ ਭਗਤ ਚੰਦਰ ਸ਼ੇਖਰ ਆਜ਼ਾਦ। ਅੱਜ ਖਾਸ ਦਿਹਾੜਾ ਉਹਨਾਂ ਦਾ ਆਜ਼ਾਦੀ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦਾ ਵੱਡਾ ਯੋਗਦਾਨ ਹੈ। ਆਜ਼ਾਦ ਉਹਨਾਂ ਦਾ ਅੱਜ ਜਿਹੜਾ ਜਨਮ ਦਿਨ 23 ਜੁਲਾਈ 1906 ਨੂੰ ਉਹਨਾਂ ਨੇ ਜਨਮ ਲਿਆ ਤੇ ਬਹੁਤ ਕੁਝ ਕਰਨੇ ਪੜੇ। ਤੇ ਦੋਸਤੋ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। 20-25 ਮਿੰਟ ਖਬਰਾਂ ਵੱਲ ਨੂੰ ਲਾਉਂਦੇ ਹਾਂ ਤੇ ਨਾਲ ਦੀ ਨਾਲ ਫਿਰ ਗੱਲਾਂ ਬਾਤਾਂ ਵੀ ਸੁਣਾਂਗੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਖਬਰਾਂ ਦੇ ਨਾਲ ਤੇ ਖਬਰਾਂ ਕੀ ਕਹਿੰਦੀਆਂ ਨੇ ਦੇਖਿਆ ਜਾਵੇ ਤਾਂ ਬਹੁਤ ਕੁਝ ਕਹਿੰਦੀਆਂ ਨੇ। ਤੇ ਨਵਦੀਪ ਜੀ ਜੁੜੇ ਹੋਏ ਦਿੱਲੀ ਤੋਂ ਬੜੇ ਦਿਨਾਂ ਬਾਅਦ, ਸਤਿ ਸ਼੍ਰੀ ਅਕਾਲ ਭੇਜੀ ਆ। ਦਵਿੰਦਰ ਭਾਰਤ ਜੀ ਜੁਏ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਰਾਜਨ ਸੈਣੀ ਸਾਹਿਬ ਲਿਖ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਲਾਈਕ ਨੰਬਰ 3 ਜੀ। ਪਰਮਿੰਦਰ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਤੇ ਲਓ ਦੋਸਤੋ, ਗੱਲਬਾਤ ਸ਼ੁਰੂ ਕਰਦੇ ਆ ਫਿਰ ਅੱਜ ਦੇ ਵਿਚਾਰ ਤੋਂ ਬਾਅਦ, ਅੱਜ ਦੀਆਂ ਦਿਸ਼ਤੇ ਦੀਆਂ ਖਬਰਾਂ ਦੀ ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ। ਦੁਨੀਆਦਾਰੀ ਤੇ ਹਾਲਾਤ ਨੇ ਜੋ ਪਿਛਲੇ ਦਿਨਾਂ ਦੇ ਵਿਚ ਸੁਪਨੇ ਦਿਖਾਏ ਸੀ ਬੀਬੀਆਂ ਨੂੰ, ਹੁਣ ਬੀਬੀਆਂ ਦੇ ਸੁਪਨੇ ਜਿਹੜੇ ਨੇ ਚਕਨਾ ਚੂਰ ਹੋਏ ਨੇ। ਤੇ ਦੂਸਰੇ ਪਾਸੇ ਕਾਕਰੋਚ ਜਨਤਾ ਪਾਰਟੀ ਜਿਹੜੀ ਹੈ ਚੱਲ ਰਹੀ ਹੈ, ਉਹਦੇ ਉੱਤੇ ਜਿਹੜਾ NSA ਲਾਗੂ ਹੋਣ ਦੀ ਜਿਹੜੀ ਗੱਲ ਕਹਿ ਦਿੱਤੀ ਹੈ, ਸਪੈਸ਼ਲ ਅਥਾਰਟੀਆਂ ਦੇ ਦਿੱਤੀਆਂ ਗਈਆਂ। ਦੂਸਰੇ ਪਾਸੇ ਈਰਾਨ ਜਿਹੜਾ ਉਹ ਵੀ ਅੱਖਾਂ ਦਿਖਾਉਣ ਲੱਗ ਗਿਆ, ਕਹਿੰਦਾ ਅੱਖ ਬਦਲੇ ਅੱਖ, ਈਰਾਨ ਦੀ ਚੇਤਾਵਨੀ ਆਈ ਹੈ ਅਮਰੀਕਾ ਨੂੰ। ਤੇ ਹਮਲੇ ਲਗਾਤਾਰ 12ਵੇਂ ਦਿਨ ਦੇ ਵਿੱਚ ਵੀ ਉਸੇ ਮੁਕਾਮ ਦੇ ਉੱਤੇ ਚੱਲ ਰਹੇ ਹੈ ਜੋ ਅਮਰੀਕਾ ਕਰ ਰਿਹਾ ਹੈ। ਤੇ ਬਹੁਤ ਸਾਰੇ ਕੋਰਟ ਦੇ ਜਿਹੜੇ ਨੇ ਫੈਸਲੇ ਨੇ, ਕੁਝ ਗੱਲਾਂ ਬਾਤਾਂ ਨੇ, ਉਹਨਾਂ ਦੇ ਵੱਲ ਨੂੰ ਵੱਧਦੇ ਹਾਂ ਅੱਜ ਦੀਆਂ ਅਹਿਮ ਤੇ ਦਿਲਚਸਪ ਖਬਰਾਂ ਵੱਲ ਨੂੰ ਧਿਆਨ ਮਾਰਦੇ ਹਾਂ। ਤੇ ਇੱਕ ਵਫ਼ਾਦਾਰ ਕੁੱਤੇ ਵੱਲੋਂ ਆਪਣੇ ਮਾਲਕ ਨੂੰ ਇਨਸਾਫ਼ ਦਿਵਾਉਣ ਦੀ ਮਿਸਾਲ ਤੋਂ ਲੈ ਕੇ ਪੰਜਾਬ ਦੇ ਵਿਦਿਆਰਥੀਆਂ ਦੇ ਲਈ ਸਰਕਾਰ ਵੱਲੋਂ ਦਿੱਤੀ ਵੱਡੀ ਰਾਹਤ ਦਾ ਜ਼ਿਕਰ ਕਰਾਂਗੇ ਤੇ ਪੇਪਰ ਲੀਕ ਮਾਮਲਿਆਂ ਦੇ ਉੱਤੇ ਸਿਆਸੀ ਘਮਾਸਾਨ ਜਿਹੜਾ ਮਚ ਰਿਹਾ ਸੰਸਦ ਤੋਂ ਲੈ ਕੇ ਸੁਪਰੀਮ ਅਦਾਲਤ ਤੱਕ ਦੀਆਂ ਗੂੰਜਾਂ ਨੇ ਤੇ ਭਾਰਤ ਨਿਊਜ਼ੀਲੈਂਡ ਦੇ ਇਤਿਹਾਸਕ ਸਮਝੌਤੇ ਤੇ ਦੁਨੀਆਂ ਦੀ ਬਦਲਦੀ ਸਿਆਸਤ ਦੇ ਅਹਿਮ ਪਹਿਲੂਆਂ ਦੇ ਉੱਤੇ ਜਿਹੜਾ ਵਿਚਾਰ ਚਰਚਾ ਕਰਨ ਦੀ ਕੋਸ਼ਿਸ਼ ਰਹੇਗੀ ਕਿ ਵਫ਼ਾਦਾਰੀ ਇਨਸਾਫ਼ ਦਵਾ ਸਕਦੀ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਕਰ ਰਹੀ ਹੈ ਕਿ ਵਿਸ਼ਵ ਸਿਆਸਤ ਨਵੇਂ ਮੋੜ ਦੇ ਵੱਲ ਵੱਧ ਰਹੀ ਹੈ। ਇਹਨਾਂ ਵੱਲ ਧਿਆਨ ਦੇਣ ਦੀ ਕੋਸ਼ਿਸ਼ ਰਹੇਗੀ ਤੇ ਸਭ ਤੋਂ ਪਹਿਲਾਂ ਪੋਜ਼ਿਟਿਵ ਖ਼ਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਜਿਹਦੇ ਵਿੱਚ ਇੱਕ ਕੁੱਤੇ ਨੇ ਵਫ਼ਾਦਾਰੀ ਜਿਹੜੀ ਹੈ ਨਿਭਾਈ ਹੈ। ਪਾਲਤੂ ਕੁੱਤੇ ਦੀ ਮਦਦ ਦੇ ਕਾਰਨ ਮਾਲਕ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ ਹੈ। ਵਫ਼ਾਦਾਰੀਓ ਮੁੱਕਰੇ ਕੁੱਤੇ ਪਰਲੋ ਹੈ ਤੇ ਦੂਸਰੇ ਪਾਸੇ ਕੁੱਤੇ ਜਿਹੜੇ ਨੇ ਬੰਦਿਆਂ ਨੂੰ ਪਾੜ ਰਹੇ ਨੇ, ਖਾ ਰਹੇ ਨੇ, ਬੱਚਿਆਂ ਨੂੰ ਪਾੜ ਰਹੇ ਨੇ, ਖਾ ਰਹੇ ਨੇ, ਲਹੂ ਲੁਹਾਨ ਕਰ ਰਹੇ ਨੇ ਤੇ ਕੁਝ ਕੁੱਤੇ ਐਸੇ ਵੀ ਨੇ ਜੋ ਵਫ਼ਾਦਾਰੀ ਨਿਭਾਉਂਦੇ ਹੈ। ਕਿਹਾ ਜਾਂਦਾ ਹੈ ਕਿ ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਤੇ ਮੋਹਾਲੀ ਦੇ ਵਿੱਚ ਵਾਪਰੀ ਇੱਕ ਘਟਨਾ ਨੇ ਇਸ ਸੱਚਾਈ ਨੂੰ ਇੱਕ ਵਾਰ ਫਿਰ ਅਮਰ ਕਰ ਛੱਡਿਆ। ਇੱਕ ਪਾਲਤੂ ਜਿਹੜਾ ਜਾਨਵਰ ਨੇ ਆਪਣੀ ਵਫ਼ਾਦਾਰੀ ਤੇ ਸੂਝ ਬੂਝ ਦੇ ਨਾਲ ਉਹਨੇ ਅੰਨੇ ਕਤਲ ਦਾ ਜਿਹੜਾ ਪਰਦਾ ਫਾਸ਼ਤ ਕੀਤਾ ਹੈ ਜਿਸਦਾ ਕੋਈ ਸੁਰਾਗ ਮਿਲਣਾ ਪੁਲਿਸ ਦੇ ਲਈ ਵੀ ਮੁਸ਼ਕਲ ਹੋ ਰਿਹਾ ਸੀ। ਪਾਲਤੂ ਕੁੱਤੇ ਰੋਕੀ ਦੀ ਬਦੌਲਤ ਹੀ ਅੱਜ 5 ਸਾਲ ਪੁਰਾਣੇ ਇੱਕ ਮਾਮਲੇ ਦੇ ਵਿੱਚ ਕਾਤਲ ਨੂੰ ਉਮਰ ਕੈਦ ਦੀ ਸਜ਼ਾ ਮਿਲ ਸਕੀ ਹੈ। ਮਾਮਲਾ 12 ਜੂਨ 2021 ਦਾ ਹੈ ਜਦੋਂ ਛੋਟੀ ਬੜੀ ਨਗਲ ਦਾ ਜਿਹੜਾ ਰਹਿਣ ਵਾਲਾ ਬੱਕਰੀ ਪਾਲਕ ਸੁੱਚਾ ਸਿੰਘ ਰੋਜ਼ਾਨਾ ਦੀ ਤਰ੍ਹਾਂ ਬੱਕਰੀਆਂ ਚਾਰਨ ਦੇ ਲਈ ਘਰੋਂ ਗਿਆ ਪਰ ਵਾਪਸ ਨਾ ਪਰਤਿਆ। ਸੁੱਚਾ ਸਿੰਘ ਨੇ ਪਿੰਡ ਦੇ ਹੀ ਜਗੀਰ ਸਿੰਘ ਉਰਫ ਘੋਲਾ ਨੂੰ ਕੁਝ ਬੱਕਰੀਆਂ ਵੇਚੀਆਂ ਜਿਸਦੇ 40,000 ਰੁਪਏ ਉਸਦੇ ਵੱਲ ਬਾਕੀ ਸਨ। ਜਦੋਂ ਸੁੱਚਾ ਸਿੰਘ ਭੇਦ ਭਰੇ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਿਆ ਤਾਂ ਉਸਦੇ ਪਰਿਵਾਰ ਨੇ ਹਰ ਪਾਸੇ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਉਸਦਾ ਕੋਈ ਪਤਾ ਥੋ ਨਾ ਲੱਗਿਆ। ਸੁੱਚਾ ਸਿੰਘ ਦਾ ਪਾਲਤੂ ਕੁੱਤਾ ਰੋਕੀ ਆਪਣੇ ਮਾਲਕ ਦੀ ਭਾਲ ਦੇ ਵਿੱਚ ਪਰਿਵਾਰ ਦੇ ਲਈ ਉਮੀਦ ਦੀ ਆਖਰੀ ਕਿਰਨ ਬਣ ਗਿਆ। ਪਰਿਵਾਰਕ ਮੈਂਬਰਾਂ ਨੇ ਦੇਖਿਆ ਕਿ ਰੋਕੀ ਵਾਰ ਵਾਰ ਉਹਨਾਂ ਨੂੰ ਖੇਤਾਂ ਦੇ ਵਿੱਚ ਵੱਲ ਨੂੰ ਖਿੱਚ ਕੇ ਲੈ ਜਾਂਦਾ ਹੈ, ਇੱਕ ਖਾਸ ਜਗ੍ਹਾ ਦੇ ਉੱਤੇ ਖੜੇ ਹੋ ਕੇ ਲਗਾਤਾਰ ਭੌਂਕਦਾ ਰਹਿੰਦਾ ਹੈ। ਕੁੱਤੇ ਦੀ ਇਸ ਅਜੀਬ ਜਿਹੜੀ ਸੀ ਹਰਕਤ ਤੇ ਬਾਰ ਬਾਰ ਇੱਕੋ ਥਾਂ ਦੇ ਉੱਤੇ ਇਸ਼ਾਰਾ ਕਰਨ ਤੋਂ ਪਰਿਵਾਰ ਨੂੰ ਸ਼ੱਕ ਹੁੰਦਾ ਹੈ ਜਿਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਂਦੀ ਹੈ। ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਜਦੋਂ ਉਸ ਜਗ੍ਹਾ ਦੀ ਖੁਦਵਾਈ ਕਰਵਾਈ ਤਾਂ ਉੱਥੋਂ ਇੱਕ ਲਾਸ਼ ਬਰਾਮਦ ਹੋਈ ਜਿਸਦਾ ਸਿਰ ਧੜ ਦੇ ਨਾਲ ਉਹ ਵੱਖ ਕੀਤਾ ਹੋਇਆ ਸੀ। ਇਹ ਲਾਪਤਾ ਸੁੱਚਾ ਸਿੰਘ ਦੀ ਹੀ ਸੀ ਲਾਸ਼ ਜਿਹੜੀ। ਰੋਕੀ ਵੱਲੋਂ ਲਿਖਾਏ ਗਏ ਇਸ ਅਹਿਮ ਸੁਰਾਗ ਨੇ ਪੁਲਿਸ ਨੂੰ ਜਾਂਚ ਦਾ ਸਹੀ ਰਾਹ ਜਿਹੜਾ ਦਿਖਾ ਦਿੱਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜਗੀਰ ਸਿੰਘ ਘੋਲਾ ਖਿਲਾਫ਼ ਜਿਹੜਾ ਮਾਮਲਾ ਦਰਜ ਕੀਤਾ ਤੇ ਬਾਅਦ ਦੇ ਵਿੱਚ ਦੂਜੀ ਜਗ੍ਹਾ ਤੋਂ ਕਾਤਲਾਂ ਦੇ ਵੱਲੋਂ ਸੁੱਟਿਆ ਗਿਆ ਸਿਰ ਵੀ ਜਿਹੜਾ ਬਰਾਮਦ ਕਰ ਲਿਆ ਗਿਆ। ਲੰਬੀ ਕਾਨੂੰਨੀ ਲੜਾਈ ਤੇ ਅਦਾਲਤੀ ਕਾਰਵਾਈ ਤੋਂ ਬਾਅਦ ਆਖਰਕਾਰ ਮੋਹਾਲੀ ਦੀ ਇੱਕ ਅਦਾਲਤ ਨੇ 5 ਸਾਲ ਪੁਰਾਣੇ ਇਸ ਸੰਸਦੀ ਖੇਜ ਕਤਲ ਕੇਸ ਦੇ ਵਿੱਚ ਫੈਸਲਾ ਸੁਣਾਉਂਦਿਆਂ ਮੁੱਖ ਦੋਸ਼ੀ ਜਗੀਰ ਸਿੰਘ ਨੂੰ ਉਮਰ ਕੈਦ ਤੇ 1,00,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ ਹੈ। ਭਾਵੇਂ ਸੁੱਚਾ ਸਿੰਘ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ ਪਰ ਉਸਦੇ ਵਫ਼ਾਦਾਰ ਸਾਥੀ ਰੋਕੀ ਨੇ ਸਾਬਤ ਕਰ ਛੱਡਿਆ ਕਿ ਮੂੰਹੋਂ ਨਾ ਬੋਲ ਸਕਣ ਵਾਲੇ ਜਾਨਵਰ ਵੀ ਆਪਣੇ ਪਿਆਰ ਤੇ ਵਫ਼ਾਦਾਰੀ ਦੇ ਨਾਲ ਇਨਸਾਫ਼ ਦੀ ਮੰਜ਼ਿਲ ਤੱਕ ਪਹੁੰਚਣ ਦਾ ਜਿਹੜਾ ਹੌਸਲਾ ਰੱਖਦੇ ਨੇ। ਦੂਸਰੇ ਪਾਸੇ ਰੇਲਵੇ ਪ੍ਰੋਜੈਕਟਾਂ ਦੇ ਵਿੱਚ ਦੇਰੀ ਨੂੰ ਲੈ ਕੇ ਰਵਨੀਤ ਬਿੱਟੂ ਹੁਣਾਂ ਨੇ ਮੁੱਖ ਮੰਤਰੀ ਮਾਨ ਹੁਣਾਂ ਨੂੰ ਪੱਤਰ ਲਿਖ ਦਿੱਤਾ ਹੈ। ਰੇਲਵੇ ਤੇ ਖੁਰਾਕ ਪ੍ਰੋਸੈਸਿੰਗ ਉਦਯੋਗ ਦੇ ਬਾਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸੂਬਾ ਸਰਕਾਰ ਦੇ ਪੱਧਰ ਦੇ ਉੱਤੇ ਲੰਬਿਤ ਮਾਮਲਿਆਂ ਦੀ ਜਲਦੀ ਹੀ ਨਿਪਟਾਰੇ ਦੇ ਲਈ ਉਨ੍ਹਾਂ ਦੇ ਨਿੱਜੀ ਦਖਲ ਦੀ ਅਪੀਲ ਕੀਤੀ ਹੈ। ਇਨ੍ਹਾਂ ਲੰਬਿਤ ਮਾਮਲਿਆਂ ਦੇ ਕਾਰਨ ਪੰਜਾਬ ਦੀਆਂ ਕਈ ਅਹਿਮ ਰੇਲਵੇ ਬੁਨਿਆਦੀ ਢਾਂਚਾ ਪਰਯੋਜਨਾਵਾਂ ਦੇ ਕੰਮ ਦੇ ਵਿੱਚ ਦੇਰੀ ਹੋ ਰਹੀ ਹੈ। ਆਪਣੇ ਪੱਤਰ ਦੇ ਵਿੱਚ ਰਵਨੀਤ ਸਿੰਘ ਬਿੱਟੂ ਹੁਣਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦਾ ਸਮੇਂ ਸਿਰ ਮੁਕੰਮਲ ਹੋਣਾ ਨਾ ਸਿਰਫ ਰਾਸ਼ਟਰੀ ਮਹੱਤਵ ਦਾ ਵਿਸ਼ਾ ਹੈ ਸਗੋਂ ਪੰਜਾਬ ਦੇ ਵਿੱਚ ਰੇਲ ਸੰਪਰਕ ਨੂੰ ਮਜ਼ਬੂਤ ਕਰਨ, ਆਰਥਿਕ ਵਿਕਾਸ ਨੂੰ ਤੇਜ਼ੀ ਦੇਣ ਉਦਯੋਗਿਕ ਤਰੱਕੀ ਨੂੰ ਉਤਸ਼ਾਹਿਤ ਕਰਨ, ਯਾਤਰੀਆਂ ਤੇ ਮਾਲ ਢੋਆਈ ਦੀਆਂ ਜਿਹੜੀਆਂ ਨੇ ਸੁਵਿਧਾਵਾਂ ਵਿਚ ਸੁਧਾਰ ਲਿਆਉਣ ਅਤੇ ਸੂਬੇ ਦੇ ਸਮੁੱਚੇ ਵਿਕਾਸ ਦੇ ਲਈ ਵੀ ਬਹੁਤ ਜ਼ਰੂਰੀ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿਚ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਵੱਡੇ ਪੱਧਰ ਦੇ ਉਤੇ ਨਿਵੇਸ਼ ਅਤੇ ਮਨਜੂਰੀਆਂ ਦਿੱਤੀਆਂ ਗਈਆਂ ਨੇ, ਪਰ ਰਾਜ ਸਰਕਾਰ ਦੇ ਪੱਧਰ ਦੇ ਉਤੇ ਜ਼ਮੀਨ ਦਾ ਕਬਜ਼ਾ, ਕਾਨੂੰਨੀ ਮਨਜੂਰੀਆਂ ਤੇ ਪ੍ਰਸ਼ਾਸਨਿਕ ਪ੍ਰਵਾਨਗੀਆਂ ਲੰਬਿਤ ਹੋਣ ਦੇ ਕਾਰਨ ਕਈ ਮਹੱਤਵਪੂਰਨ ਪ੍ਰੋਜੈਕਟ ਪ੍ਰਭਾਵਿਤ ਹੋ ਰਹੇ ਨੇ, ਜਿਨ੍ਹਾਂ ਦੇ ਵਿਚ ਉਨ੍ਹਾਂ ਨੇ 4 ਪ੍ਰੋਜੈਕਟਾਂ ਦਾ ਜ਼ਿਕਰ ਕੀਤਾ। ਫਿਰੋਜ਼ਪੁਰ ਪੱਟੀ ਨਵੇਂ ਰੇਲ ਲਾਈਨ ਪ੍ਰੋਜੈਕਟ ਦੀ ਗੱਲ ਕੀਤੀ ਹੈ, ਰਾਜਪੁਰਾ ਮੁਹਾਲੀ ਨਵੇਂ ਰੇਲ ਪ੍ਰੋਜੈਕਟ ਦੀ ਗੱਲ ਕੀਤੀ ਹੈ ਲਾਈਨ ਦੀ, ਤੇ ਨੰਗਲ ਡੈਮ ਤਲਵਾੜਾ ਮੁਕੇਰੀਆ ਨਵੀਂ ਰੇਲ ਲਾਈਨ ਪ੍ਰੋਜੈਕਟ ਦੀ ਤੇ ਰਾਮਾ ਮੰਡੀ ਸੱਦਾ ਸਿੰਘ ਵਾਲਾ ਨਵੀਂ ਰੇਲ ਲਾਈਨ ਪ੍ਰੋਜੈਕਟ ਦੀ ਇਹਦੇ ਵਿਚ ਗੱਲ ਕੀਤੀ ਗਈ ਹੈ। ਦੂਸਰੇ ਪਾਸੇ ਪੰਜਾਬ ਦੇ ਵਿਚ ਕੋਈ ਪ੍ਰਸ਼ਨ ਪੱਤਰ ਲੀਕ ਨਹੀਂ ਹੋਇਆ, ਬਲਤੇਜ ਪੰਨੂਹਲਾ ਨੇ ਅਜੇ ਗੱਲਬਾਤ ਕਹੀ ਹੈ। ਆਮ ਆਦਮੀ ਪਾਰਟੀ ਆਪ ਨੇ ਵੀਰਵਾਰ ਨੂੰ ਵਿਰੋਧੀ ਧਿਰਾਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਭਾਜਪਾ ਤੇ ਦੋਸ਼ ਲਗਾਇਆ ਕਿ ਉਹ ਕਥਿਤ ਨੀਟ ਜਿਹੜਾ ਪ੍ਰਸ਼ਨ ਪੱਤਰ ਜਿਹੜਾ ਲੀਕ ਅਪ ਮਾਮਲੇ ਨੂੰ ਲੈ ਕੇ ਦੇਸ਼ ਭਰ ਦੇ ਵਿਚ ਹੋ ਰਹੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੇ ਸੰਬੰਧ ਦੇ ਵਿਚ ਪੰਜਾਬ ਸਰਕਾਰ ਤੇ ਬੇਬੁਨਿਆਦ ਦੋਸ਼ ਲਗਾ ਰਹੀਆਂ ਨੇ। ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਇੱਥੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਦੇ ਵਿਚ ਦਾਅਵਾ ਕੀਤਾ ਅੱਜ ਕਿ ਦੋਵੇਂ ਵਿਰੋਧੀ ਧਿਰਾਂ ਭਗਵੰਤ ਮਾਨ ਦੇ ਆਗੂਆਂ ਵਾਲੀ ਸਰਕਾਰ ਨੂੰ ਨਿਸ਼ਾਨਾ ਬਣਾ ਕੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਪੰਨੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੇ ਵਿਚ ਪੰਜਾਬ ਦੇ ਵਿਚ ਭਰਤੀ ਪ੍ਰੀਖਿਆ ਦਾ ਕੋਈ ਵੀ ਪ੍ਰਸ਼ਨ ਪੱਤਰ ਲੀਕ ਨਹੀਂ ਹੋਇਆ। ਫਰੀਦਕੋਟ ਦੀ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰਸ਼ਨ ਪੱਤਰ ਲੀਕ ਦਾ ਮਾਮਲਾ ਨਹੀਂ ਸੀ, ਸਗੋਂ ਇੱਕ ਉਮੀਦਵਾਰ ਨੇ ਕਥਿਤ ਤੌਰ ਦੇ ਉੱਤੇ ਨਕਲ ਕਰਨ ਦੇ ਲਈ ਇਲੈਕਟ੍ਰਾਨਿਕ ਉਪਕਰਨ ਦੀ ਵਰਤੋਂ ਕੀਤੀ ਸੀ ਤੇ ਉਸ ਉਮੀਦਵਾਰ ਨੂੰ ਰੰਗੇ ਹੱਥੀ ਫੜਨ ਤੋਂ ਬਾਅਦ ਪੁਲਿਸ ਨੇ ਕਾਨੂੰਨੀ ਕਾਰਵਾਈ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਜਨਤਾ ਨੂੰ ਗੁੰਮਰਾਹ ਕਰਨ ਦੇ ਲਈ ਜਾਣ ਬੁੱਝ ਕੇ ਇਸ ਘਟਨਾ ਨੂੰ ਪ੍ਰਸ਼ਨ ਪੱਤਰ ਲੀਕ ਵਜੋਂ ਪੇਸ਼ ਕਰ ਰਹੀ ਹੈ ਤੇ ਉਨ੍ਹਾਂ ਕਿਹਾ ਕਿ ਇਸ ਦੀ ਬਜਾਏ ਪਾਰਟੀ ਨੂੰ ਉਨ੍ਹਾਂ ਪ੍ਰਸ਼ਨ ਪੱਤਰ ਲੀਕ ਮਾਮਲਿਆਂ ਦੇ ਬਾਰੇ ਦੱਸਣਾ ਚਾਹੀਦਾ ਜੋ ਕਥਿਤ ਤੌਰ ਦੇ ਉੱਤੇ ਉਸਦੇ ਆਪਣੇ ਕਾਰਜਕਾਲ ਦੇ ਵਿਚ ਹੋਏ ਸਨ। ਕੇਂਦਰ ਸਰਕਾਰ ਤੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ। ਆਪ ਆਗੂ ਨੇ ਭਾਰਤੀ ਜਨਤਾ ਪਾਰਟੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਵੀ ਨਿਸ਼ਾਨਾ ਸੇਧਦਿਆਂ ਤੇ ਦਾਅਵਾ ਕੀਤਾ ਕਿ ਉਸਦੇ ਸ਼ਾਸਨ ਕਾਲ ਦੇ ਵਿਚ 90 ਤੋਂ ਵੱਧ ਪ੍ਰਸ਼ਨ ਪੱਤਰ ਲੀਕ ਹੋਏ ਨੇ ਤੇ ਜਿਸ ਦੇ ਨਾਲ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਪ੍ਰਭਾਵਿਤ ਹੋਇਆ। ਕੱਲ ਆਪਣੇ ਰਾਹੁਲ ਗਾਂਧੀ ਸਾਹਿਬ ਦਾ ਕਹਿੰਦੇ 152 ਤੇ ਇੱਥੇ ਪੰਨੂ ਸਾਹਿਬ ਪੰਜਾਬ ਦੇ ਵਿਚ 90 ਕਹੀ ਆਉਂਦੇ ਨੇ ਜੀ। ਉਨ੍ਹਾਂ ਦੋਸ਼ ਲਗਾਇਆ ਕਿ ਅਜਿਹੀਆਂ ਘਟਨਾਵਾਂ ਤੋਂ ਪਰੇਸ਼ਾਨ ਹੋ ਕੇ ਕਈ ਵਿਦਿਆਰਥੀਆਂ ਨੇ ਆਤਮ ਹੱਤਿਆ ਕਰ ਲਈ ਤੇ ਜ਼ਿੰਮੇਵਾਰ ਲੋਕਾਂ ਦੇ ਵਿਰੁੱਧ ਸਮੇਂ ਸਿਰ ਕਾਰਵਾਈ ਨਾ ਕਰਨ ਦੇ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਦੂਸਰੇ ਪਾਸੇ ਪੰਜਾਬ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦੇਣ ਦੀ ਕੋਸ਼ਿਸ਼ ਦੇ ਵਿਚ ਹੈ ਪੰਜਾਬ ਸਰਕਾਰ। ਸਰਕਾਰ ਨੇ ਡਿਜੀਟਾਈਜ਼ਡ ਜਨਮ ਸਰਟੀਫਿਕੇਟ ਅਪਡੇਟ ਕਰਨ ਦਾ ਸਮਾਂ ਵਧਾ ਦਿੱਤਾ। ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਅਕਾਦਮਿਕ ਸੈਸ਼ਨ 2026-27 ਦੇ ਲਈ ਯੂਨੀਫਾਈਡ ਸਟੂਡੈਂਟ ਰਜਿਸਟ੍ਰੇਸ਼ਨ ਪੋਰਟਲ ਦੇ ਉੱਤੇ ਡਿਜੀਟਾਈਜ਼ਡ ਜਨਮ ਸਰਟੀਫਿਕੇਟ ਅਪਡੇਟ ਕਰਨ ਦੇ ਸਮੇਂ ਦੇ ਵਿਚ ਵਾਧੇ ਨੂੰ ਮਨਜੂਰੀ ਦਿੱਤੀ ਹੈ। ਇਹ ਐਲਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਰਦਿਆਂ ਕਿਹਾ ਕਿ 8ਵੀਂ ਜਮਾਤ ਦੇ ਵਿਦਿਆਰਥੀਆਂ ਜਿਨ੍ਹਾਂ ਦੇ ਕੋਲ ਡਿਜੀਟਾਈਜ਼ਡ ਜਨਮ ਸਰਟੀਫਿਕੇਟ ਨਹੀਂ ਹੈ ਉਨ੍ਹਾਂ ਨੂੰ ਦਸਤਾਵੇਜ਼ ਪ੍ਰਾਪਤ ਕਰਨ ਅਤੇ ਇਸ ਪੋਰਟਲ ਦੇ ਉੱਤੇ ਅਪਡੇਟ ਕਰਨ ਦੇ ਲਈ 30 ਅਕਤੂਬਰ 2026 ਤੱਕ ਦਾ ਸਮਾਂ ਦਿੱਤਾ ਗਿਆ। ਇਸ ਤਰ੍ਹਾਂ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਦੌਰਾਨ ਲੋੜੀਂਦੇ ਸੁਧਾਰ ਅਤੇ ਇਸ ਨੂੰ ਅਪਡੇਟ ਜਿਹੜਾ ਕਰਨ ਦੇ ਲਈ ਅਗਲੇ ਅਕਾਦਮਿਕ ਸੈਸ਼ਨ ਤੱਕ ਦਾ ਸਮਾਂ ਦਿੱਤਾ ਹੈ। ਬੈਂਸ ਨੇ ਕਿਹਾ ਕਿ ਇਹ ਫੈਸਲਾ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸਕੂਲ ਸਿੱਖਿਆ ਦੇ ਵਿਚ ਡਿਜੀਟਲ ਸੁਧਾਰ ਲਿਆਉਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸ ਦੇ ਸਦਕਾ ਕਿਸੇ ਵੀ ਵਿਦਿਆਰਥੀ ਨੂੰ ਦਫ਼ਤਰੀ ਕਾਰਵਾਈ ਕਾਰਨ ਕਿਸੇ ਵੀ ਤਰ੍ਹਾਂ ਦੀ ਦਿੱਕਤ ਕਹਿੰਦੇ ਦਾ ਸਾਹਮਣਾ ਨਾ ਕਰਨਾ ਪਵੇ। ਵਿਸਤਾਰ ਦੇ ਨਾਲ ਖ਼ਬਰ ਵੱਲ ਨੂੰ ਵਧਦਿਆਂ ਜੋ ਦਿੱਲੀ ਦੇ ਵਿਚ ਹਾਲਾਤ ਬਣੇ ਆ, ਪੇਪਰ ਲੀਕ ਮਾਮਲੇ ਦੇ ਉੱਤੇ ਪੀਐਮ ਮੋਦੀ ਦਾ ਵੱਡਾ ਐਲਾਨ ਆਇਆ। ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੇ ਲਈ ਬਣਨਗੀਆਂ ਫਾਸਟ ਟਰੈਕ ਕੋਰਟਾਂ। ਦੂਸਰੇ ਪਾਸੇ ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੀ ਮੌਤ ਦੇ ਉੱਤੇ ਸੋਸ਼ਲ ਮੀਡੀਆ ਦਾਅਵੇ ਨੂੰ ਰੱਦ ਕੀਤਾ ਤੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਪ੍ਰਦਰਸ਼ਨਕਾਰੀਆਂ ਤੇ ਲੱਗੇਗਾ NSA। ਦਿੱਲੀ ਪੁਲਿਸ ਨੇ ਸਾਫ਼ ਕੀਤੀ ਸਥਿਤੀ ਹੈ ਇਹਦੇ ਬਾਰੇ ਤੇ 24 ਘੰਟਿਆਂ ਦੇ ਵਿਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਨਾਲ 4 ਵਾਰ ਸੰਪਰਕ ਕਰਨ ਦੀ ਕੇਂਦਰ ਦੇ ਵੱਲੋਂ ਕੋਸ਼ਿਸ਼ ਕੀਤੀ ਗਈ, ਪਰ ਕਹਿੰਦੇ ਕੋਈ ਆਂਸਰ ਨਾ ਆਇਆ। ਜਵਾਬ ਦੀ ਅਜੇ ਵੀ ਉਡੀਕ ਜਿਹੜੀ ਹੈ ਕੇਂਦਰ ਕਰ ਰਹੀ ਹੈ, ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ। ਕੇਂਦਰ ਰਾਜ ਮੰਤਰੀ ਜਤਿੰਦਰ ਸਿੰਘ ਜਿਨ੍ਹਾਂ ਨੂੰ ਸਿਹਤ ਮੰਤਰੀ ਨੇ ਸਿਹਤ ਮੰਤਰੀ ਜੇ ਪੀ ਨੱਡਾ ਦੇ ਨਾਲ ਸਰਕਾਰ ਦੇ ਵੱਲੋਂ ਕੋਕਰਜ ਜਨਤਾ ਪਾਰਟੀ ਸੀ ਜੇ ਪੀ ਦੇ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਜਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਨੱਡਾ ਦੀ ਰਿਹਾਇਸ਼ ਜਾਂ ਦਫ਼ਤਰ ਦੇ ਵਿਚ ਹੋ ਸਕਦੀ ਹੈ। ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਕਥਿਤ ਨੀਟ ਪੇਪਰ ਲੀਕ ਨੂੰ ਲੈ ਕੇ 20 ਜੁਲਾਈ ਦੇ ਸੰਸਦ ਚਲੋ ਪ੍ਰਦਰਸ਼ਨ ਦੀ ਕੌਮੀ ਜਾਂਚ ਏਜੰਸੀ ਐਨ ਆਈ ਏ ਤੋਂ ਜਾਂਚ ਦੀ ਮੰਗ ਕਰਨ ਵਾਲੀ ਇਕ ਜਨਹਿਤ ਪਟੀਸ਼ਨ ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰਨ ਦੇ ਲਈ ਐਮਰਜੈਂਸੀ ਤੌਰ ਦੇ ਉੱਤੇ ਸਹਿਮਤੀ ਦੇ ਦਿੱਤੀ ਹੈ, ਜਿਸਦੇ ਵਿਚ ਪਟੀਸ਼ਨਰ ਨੇ ਦੋਸ਼ ਲਾਇਆ ਕਿ ਇਹ ਪ੍ਰਦਰਸ਼ਨ ਵਿਦੇਸ਼ੀ ਫੰਡ ਪ੍ਰਾਪਤ ਸੰਸਥਾਵਾਂ ਤੇ ਰਾਜਕੀ ਅਦਾਕਾਰਾਂ ਦੇ ਨਾਲ ਜੁੜੀ ਇਕ ਵੱਡੀ ਸਾਜ਼ ਦਾ ਹਿੱਸਾ ਸੀ। ਇਸ ਪਟੀਸ਼ਨ ਨੂੰ ਚੀਫ਼ ਜਸਟਿਸ ਡੀ ਕੇ ਉਪਾਧਿਆਇ ਅਤੇ ਜਸਟਿਸ ਤੇਜਸ ਕਾਰੀਆ ਦੇ ਡਿਵੀਜ਼ਨ ਬੈਂਚ ਦੇ ਸਾਹਮਣੇ ਵਕੀਲ ਵਰੁਣ ਕੁਮਾਰ ਸਿਨਹਾ ਦੇ ਵੱਲੋਂ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਤੁਰੰਤ ਸੂਚੀਬੱਧ ਕਰਨ ਦੀ ਮੰਗ ਕੀਤੀ। ਇਹ ਦਾਅਵਾ ਕਰਦਿਆਂ ਕਿ ਪ੍ਰਦਰਸ਼ਨ ਨੇ ਰਾਸ਼ਟਰੀ ਰਾਜਧਾਨੀ ਦੇ ਵਿਚ ਆਮ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਇਹ ਪਟੀਸ਼ਨ ਅਮਲ ਦੇ ਵਿਚ ਜਿਹੜਾ ਸੀ ਅਖਿਲ ਭਾਰਤ ਹਿੰਦੂ ਮਹਾਂ ਸਭਾ ਜਿਹੜੀ ਹੈ ਉਹਦੇ ਸਾਬਕਾ ਉਪ ਪ੍ਰਧਾਨ ਸਤੀਸ਼ ਕੁਮਾਰ ਅਗਰਵਾਲ ਦੇ ਵੱਲੋਂ ਜਿਹੜੇ ਦਾਖਲ ਕੀਤੀ ਗਈ ਹੈ। ਪਟੀਸ਼ਨ ਦੇ ਜਿਹੜਾ ਅਨੁਸਾਰ ਇਹ ਪ੍ਰਦਰਸ਼ਨ ਜੋ ਸ਼ੁਰੂ ਦੇ ਵਿਚ ਕਥਿਤ ਨੀਟ ਪੇਪਰ ਲੀਕ ਦੇ ਉੱਤੇ ਕੇਂਦਰਿਤ ਸੀ, ਬਾਅਦ ਦੇ ਵਿਚ ਕਈ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਦੀ ਸ਼ਮੂਲੀਅਤ ਤੋਂ ਬਾਅਦ ਇਕ ਰਾਜਨੀਤਿਕ ਰੂਪ ਧਾਰਨ ਕਰ ਗਿਆ। ਇਸ ਦੇ ਵਿਚ ਦੋਸ਼ ਲਾਇਆ ਗਿਆ ਕਿ 20 ਜੁਲਾਈ ਦੇ ਮਾਰਚ ਦੇ ਨਤੀਜੇ ਵਜੋਂ ਹਿੰਸਾ, ਜਨਤਕ ਆਵਾਜਾਈ ਦੇ ਵਿਚ ਵਿਘਨ, ਪੱਤਰਕਾਰਾਂ ਤੇ ਹਮਲੇ, ਜਨਤਕ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ, ਸੰਸਦ ਦੀ ਸੁਰੱਖਿਆ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਤੇ ਪੁਲਿਸ ਕਰਮਚਾਰੀਆਂ ਦੇ ਜ਼ਖਮੀ ਹੋਣ ਵਰਗੀਆਂ ਘਟਨਾਵਾਂ ਸਾਹਮਣੇ ਆਈਆਂ। ਇਨ੍ਹਾਂ ਦੋਸ਼ਾਂ ਦੇ ਮੱਦੇਨਜ਼ਰ ਪਟੀਸ਼ਨਰ ਨੇ ਜਿਹੜਾ ਪ੍ਰਦਰਸ਼ਨਕਾਰੀਆਂ, ਪ੍ਰਬੰਧਕਾਂ ਅਤੇ ਕਿਸੇ ਵੀ ਕਥਿਤ ਬਾਹਰੀ ਪ੍ਰਭਾਵ ਦੀ ਭੂਮਿਕਾ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ। ਸਿਨਹਾ ਨੇ ਜਿਹੜਾ ਦਲੀਲ ਦਿੱਤੀ ਹੈ ਕਿ ਇਸ ਅੰਦੋਲਨ ਨੂੰ, ਜਿਸ ਨੂੰ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਵਜੋਂ ਪੇਸ਼ ਕੀਤਾ ਗਿਆ ਸੀ, ਦਿੱਲੀ ਦੇ ਵੱਡੇ ਹਿੱਸਿਆਂ ਨੂੰ ਠੱਪ ਕਰ ਦਿੱਤਾ, ਜਿਸ ਦੇ ਵਿਚ ਮੁੱਖ ਸੜਕਾਂ ਜਾਮ ਰਹੀਆਂ ਤੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੇਨਤੀ ਨੂੰ ਸਵੀਕਾਰ ਕਰਦਿਆਂ ਬੈਂਚ ਨੇ ਹੁਕਮ ਦਿੱਤਾ ਕਿ ਇਸ ਮਾਮਲੇ ਨੂੰ ਸ਼ੁੱਕਰਵਾਰ ਨੂੰ ਸੁਣਵਾਈ ਦੇ ਲਈ ਸੂਚੀਬੰਦ ਕੀਤਾ ਜਾਵੇ। ਦੂਸਰੇ ਪਾਸੇ ਨੀਟ ਯੂ ਜੀ 224 ਪੇਪਰ ਲੀਕ ਮਾਮਲੇ ਚ ਸੰਜੀਵ ਮੁਖੀਆ ਖਿਲਾਫ ਨਹੀਂ ਮਿਲਿਆ ਕੋਈ ਵੀ ਸਬੂਤ, ਕਹਿੰਦੇ ਸੀ ਬੀ ਆਈ ਨੇ ਗੱਲ ਕਹੀ ਹੈ, ਤੇ 45 ਲੋਕਾਂ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ ਸੀ ਬੀ ਆਈ ਨੇ। ਕੇਂਦਰੀ ਜਾਂਚ ਬਿਊਰੋ ਸੀ ਬੀ ਆਈ ਨੇ ਵੀਰਵਾਰ ਨੂੰ ਅੱਜ ਉਸ ਨੂੰ ਨੀਟ ਯੂ ਜੀ 224 ਦੇ ਪ੍ਰਸ਼ਨ ਪੱਤਰ ਦੀ ਚੋਰੀ ਜਾਂ ਵੰਡ ਦੇ ਵਿਚ ਸੰਜੀਵ ਕੁਮਾਰ ਉਰਫ ਸੰਜੀਵ ਮੁਖੀਆ ਦੀ ਸ਼ਮੂਲੀਅਤ ਨੂੰ ਸਾਬਤ ਕਰਨ ਵਾਲਾ ਕੋਈ ਵੀ ਸਬੂਤ ਨਹੀਂ ਮਿਲਿਆ ਦੱਸਿਆ। ਇਕ ਬਿਆਨ ਦੇ ਵਿਚ ਏਜੰਸੀ ਨੇ ਸਪਸ਼ਟ ਕੀਤਾ ਕਿ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਨ ਤੋਂ ਬਾਅਦ ਉਹ ਸੰਤੁਸ਼ਟ ਹੈ ਕਿ ਪੂਰੀ ਸਾਜ਼ਿਸ਼ ਤੇ ਇਸ ਦੇ ਵਿਚ ਸ਼ਾਮਲ ਵਿਅਕਤੀਆਂ ਦੀ ਜਿਹੜੀ ਹੈ ਪਛਾਣ ਹੋ ਚੁੱਕੀ ਹੈ। ਇਕ ਗੁਪਤ ਸੂਚਨਾ ਦੇ ਉੱਤੇ ਕਾਰਵਾਈ ਕਰਦੇ ਹੋਏ ਬਿਹਾਰ ਪੁਲਿਸ ਦੇ ਆਰਥਿਕ ਅਪਰਾਧ ਵਿੰਗ ਨੇ ਜਿਹੜਾ ਸੀਗਾ 5 ਮਈ 2024 ਨੂੰ ਨੀਟ ਯੂ ਜੀ 224 ਪੇਪਰ ਲੀਕ ਦਾ ਸਭ ਤੋਂ ਪਹਿਲਾਂ ਪਤਾ ਲਗਾਇਆ ਸੀ। ਜਾਂਚ ਦੇ ਦੌਰਾਨ ਬਿਹਾਰ ਪੁਲਿਸ ਨੂੰ ਪਤਾ ਲੱਗਿਆ ਕਿ ਮੁਖੀਆ ਪੇਪਰ ਲੀਕ ਦੇ ਵਿਚ ਸ਼ਾਮਲ ਹੋ ਸਕਦੈ ਤੇ ਬਿਹਾਰ ਪੁਲਿਸ ਦੇ ਵੱਲੋਂ ਦਰਜ ਐਫ ਆਈ ਆਰ ਵਿਚ ਉਸ ਨੂੰ ਮੁਲਜ਼ਮ ਦੇ ਵਜੋਂ ਨਾਮਜ਼ਦ ਕੀਤਾ ਗਿਆ ਸੀ, ਪਰ ਕੋਈ ਸਬੂਤ ਨਹੀਂ ਮਿਲਿਆ। ਦੂਸਰੇ ਪਾਸੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਐਸ ਜੀ ਪੀ ਸੀ ਨੂੰ 3 ਦਿਨਾਂ ਦੇ ਅੰਦਰ ਮੀਰੀ ਪੀਰੀ ਇੰਸਟੀਚਿਊਟ ਦਾ ਕਬਜ਼ਾ ਸੌਂਪਣ ਦੇ ਲਈ ਕਿਹਾ। ਐਸ ਜੀ ਪੀ ਸੀ ਦੇ ਪ੍ਰਧਾਨ ਨੂੰ ਪੱਤਰ ਵੀ ਭੇਜਿਆ ਗਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਚ ਸ਼ਾਹਾਬਾਦ ਸਥਿਤ ਜਿਹੜਾ ਮੀਰੀ ਪੀਰੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ ਦਾ ਜਿਹੜਾ ਕਬਜ਼ਾ ਆਪਣੇ ਹੱਥਾਂ ਦੇ ਵਿਚ ਲੈਣ ਦਾ ਫੈਸਲਾ ਕੀਤਾ। ਹਰਿਆਣਾ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ 3 ਦਿਨਾਂ ਦੇ ਅੰਦਰ ਅੰਦਰ ਕਬਜ਼ਾ ਸੌਂਪਣ ਲਈ ਇੱਕ ਪੱਤਰ ਵੀ ਭੇਜਿਆ। ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਹੋਰ ਗੁਰਦੁਆਰਿਆਂ ਤੇ ਸੰਸਥਾਵਾਂ ਵਾਂਗ ਹਰਿਆਣਾ ਕਮੇਟੀ ਮੀਰੀ ਪੀਰੀ ਹਸਪਤਾਲ ਨੂੰ ਵੀ ਚਲਾਵੇਗੀ ਤੇ ਜਲਦੀ ਹੀ ਇਸ ਦਾ ਕਬਜ਼ਾ ਲਵੇਗੀ। ਕਾਰਜਕਾਰਨੀ ਕਮੇਟੀ ਦੀ ਮੀਟਿੰਗ ਚ ਸੰਸਥਾ ਦਾ ਕਬਜ਼ਾ ਲੈਣ ਦਾ ਮਤਾ ਕਾਰਜਕਾਰਨੀ ਦੇ ਸਾਰੇ 11 ਮੈਂਬਰਾਂ ਦੀ ਮੌਜੂਦਗੀ ਦੇ ਵਿਚ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ। ਐਸ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਜਲਦ ਤੋਂ ਜਲਦ ਕਬਜ਼ਾ ਸੌਂਪਣ ਦੇ ਲਈ ਪੱਤਰ ਭੇਜਿਆ ਗਿਆ ਤਾਂ ਜੋ ਹਸਪਤਾਲ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਇਆ ਜਾ ਸਕੇ। ਜੇਕਰ SGPC 3 ਦਿਨਾਂ ਦੇ ਅੰਦਰ ਕਬਜ਼ਾ ਸੌਂਪਣ ਦੇ ਵਿਚ ਸਫਲ ਰਹਿੰਦੀ ਹੈ ਤਾਂ ਹਰਿਆਣਾ ਕਮੇਟੀ ਇਸ ਦਾ ਪ੍ਰਬੰਧਨ ਜਿਹੜਾ ਹੈ ਆਪਣੇ ਹੱਥਾਂ ਦੇ ਵਿਚ ਲੈ ਲਵੇਗੀ। ਬਕਾਇਆ ਤਨਖਾਹਾਂ ਦੇ ਕਾਰਨ ਮੀਰੀ ਪੀਰੀ ਹਸਪਤਾਲ ਦਾ ਸਟਾਫ ਅਣਮਿੱਥੇ ਸਮੇਂ ਦੇ ਲਈ ਹੜਤਾਲ ਤੇ ਹੈ, ਜਿਹਦੇ ਨਾਲ ਮਰੀਜ਼ਾਂ ਅਤੇ ਸਟਾਫ ਮੈਂਬਰਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਅਗਲੇ ਫੈਸਲੇ ਲੈਣ ਦੇ ਲਈ 72 ਘੰਟਿਆਂ ਦੇ ਬਾਅਦ ਕਾਰਜਕਾਰਨੀ ਦੀ ਇਕ ਹੋਰ ਮੀਟਿੰਗ ਕੀਤੀ ਜਾਏਗੀ। ਕਰਮਚਾਰੀਆਂ ਦੀ ਰੁਕੀ ਹੋਈ ਤਨਖਾਹ ਬਾਰੇ ਚੀਂਡਾ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਈ ਦੇ ਵਿਚ ਹਰਿਆਣਾ ਕਮੇਟੀ ਦੇ ਹੱਕ ਦੇ ਵਿਚ ਫੈਸਲਾ ਸੁਣਾਇਆ ਸੀ, ਪਰ ਅਜੇ ਤੱਕ ਇਸ ਦਾ ਕਬਜ਼ਾ ਨਹੀਂ ਲਿਆ ਜਾ ਸਕਿਆ। ਜਿੱਥੇ SGPC ਨੂੰ 2 ਮਹੀਨਿਆਂ ਦੀ ਤਨਖਾਹ ਦੇਣੀ ਜਿਹੜੀ ਚਾਹੀਦੀ ਹੈ ਤੇ ਉਥੇ ਹੀ ਹਰਿਆਣਾ ਕਮੇਟੀ 1 ਮਹੀਨੇ ਦਾ ਬਕਾਇਆ ਅਦਾ ਕਰੇਗੀ। ਹਰਿਆਣਾ ਕਮੇਟੀ ਕਬਜ਼ਾ ਲੈਣ ਤੋਂ ਬਾਅਦ ਆਪਣਾ ਬਕਾਇਆ ਚੁਕਾਏਗੀ। ਸਟਾਫ ਦੀਆਂ ਤਨਖਾਹਾਂ ਦੇ ਨਾਲ ਜੁੜਿਆ ਮਾਮਲਾ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਕੋਲ ਵਿਚਾਰ ਦੇ ਅਧੀਨ ਹੈ। ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਉਨ੍ਹਾਂ ਦੱਸਿਆ ਕਿ ਮੀਟਿੰਗ ਦੇ ਵਿਚ ਸੰਸਥਾ ਦੇ ਪ੍ਰਬੰਧਨ ਸੰਬੰਧੀ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਤੇ ਸਾਰੇ ਮੈਂਬਰਾਂ ਵੱਲੋਂ ਇਸ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਕਮੇਟੀ ਨੇ ਤਨਖਾਹਾਂ ਦੇ ਲਈ ਰੋਸ ਪ੍ਰਦਰਸ਼ਨ ਕਰ ਰਹੇ ਡਾਕਟਰ ਤੇ ਸਟਾਫ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਣਮਿੱਥੇ ਸਮੇਂ ਦੀ ਹੜਤਾਲ ਖਤਮ ਕਰਨ ਅਤੇ ਆਪਣੀਆਂ ਡਿਊਟੀਆਂ ਦੇ ਉੱਤੇ ਵਾਪਸ ਪਰਤਣ। ਕਰਮਚਾਰੀਆਂ ਦੀਆਂ ਤਨਖਾਹਾਂ ਦਾ ਭੁਗਤਾਨ ਜਲਦੀ ਹੀ ਕਹਿੰਦੇ ਕਰ ਦਿੱਤਾ ਜਾਵੇਗਾ। ਦੂਸਰੇ ਪਾਸੇ ਪਾਰਲੀਮੈਂਟ ਮੌਨਸੂਨ ਸੈਸ਼ਨ, ਸੰਸਦ ਦੇ ਬਾਹਰ ਅਸਤੀਫਾ ਦੋ, ਜਿਹੜਾ ਮਤਲਬ ਕਿ ਅਸਤੀਫੇ ਦਵੋ ਬਨਾਮ ਵੰਦੇ ਮਾਤਰਮ ਦੇ ਲੱਗੇ ਨੇ ਨਾਰੇ। CJP ਦੇ ਚੱਲ ਰਹੇ ਜਿਹੜੇ ਨੇ ਅੰਦੋਲਨ ਉਸ ਦੇ ਦੌਰਾਨ ਨੂੰ ਲੈ ਕੇ ਤਣਾਅ ਵਧਣ ਦੇ ਕਾਰਨ ਸੱਤਾਧਾਰੀ NDA ਅਤੇ ਵਿਰੋਧੀ ਇੰਡੀਆ ਬਲਾਕ ਦੋਵਾਂ ਦੇ ਸੰਸਦ ਮੈਂਬਰ ਅੱਜ ਸੰਸਦ ਦੇ ਬਾਹਰ ਪੇਪਰ ਲੀਕ ਦੇ ਮੁੱਦੇ ਦੇ ਉੱਤੇ ਆਹਮੋ ਸਾਹਮਣੇ ਹੋ ਗਏ। ਦੋਵਾਂ ਪਾਸਿਆਂ ਨੇ ਇੱਕ ਜਿਹੜਾ ਦੂਜੇ ਨੂੰ ਨਿੰਦਣ ਦੇ ਲਈ ਵਿਰੋਧੀ ਨਾਅਰੇਬਾਜ਼ੀ ਕੀਤੀ ਹੈ, ਜਦੋਂ ਕਿ ਕਾਂਗਰਸ ਦੀ ਅਗਵਾਈ ਵਾਲੇ ਬਲਾਕ ਨੇ ਅਸਤੀਫੇ ਦੋ ਮੋਦੀ ਸਰਕਾਰ ਸ਼ਰਮ ਕਰੋ ਦੇ ਜਿਹੜੇ ਨੇ ਨਾਅਰੇ ਲਗਾ ਕੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਜਿਹੜੇ ਅਸਤੀਫੇ ਦੀ ਮੰਗ ਕੀਤੀ ਤਾਂ NDA ਵਾਲੇ ਪਾਸਿਓਂ ਇਸ ਦੇ ਜਵਾਬ ਦੇ ਵਿਚ ਵੰਦੇ ਮਾਤਰਮ ਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਲਗਾਏ ਗਏ। ਕਾਂਗਰਸ ਵਾਲੇ ਪਾਸੇ ਦੀ ਪ੍ਰਤੀਨਿਧਤਾ ਕੁਮਾਰੀ ਸ਼ੈਲਜਾ, ਗੁਰਜੀਤ ਔਜਲਾ, ਜੋਤੀਮਣੀ, JB ਮੈਥਰ ਅਤੇ ਹੋਰ ਸਮੇਤ ਸੀਨੀਅਰ ਸੰਸਦ ਮੈਂਬਰਾਂ ਨੇ ਕੀਤੀ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਜਿਹੜੀ ਹੈ ਆਪਣੀ ਅਗਵਾਈ ਕਾਂਗਰਸ ਸੰਸਦੀ ਪਾਰਟੀ ਜਿਹੜੀ ਹੈ ਚੇਅਰ ਆਪਣੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਅਗਵਾਈ ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਨੂੰ ਜਿਹੜਾ ਹੈ ਬਰਖਾਸਤ ਕਰੋ ਦੇ ਬੈਨਰ ਚੁੱਕੇ ਹੋਏ ਸਨ, ਜਿਨ੍ਹਾਂ ਨੇ ਸੰਸਦ ਦੇ ਵਿਚ ਇਕ ਹੋਰ ਜਿਹੜਾ ਤਣਾਅਪੂਰਨ ਦਿਨ ਲਈ ਮਾਹੌਲ ਜਿਹੜਾ ਤਿਆਰ ਕਰ ਛੱਡਿਆ। ਲਓ ਜੀ ਦੋਸਤੋ, ਇਹ ਸੀ ਜੀ ਕੇਂਦਰ ਤੇ ਪੰਜਾਬ ਦੀਆਂ ਕੁਝ ਖ਼ਬਰਾਂ ਤੇ ਅਗਲੀਆਂ ਖ਼ਬਰਾਂ ਨੂੰ ਆਪਾਂ ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਵਧਾਂਗੇ। ਆਸਟ੍ਰੇਲੀਆ ਤੋਂ ਵੀ ਚੰਗੀ ਖ਼ਬਰ ਹੈ, 20 ਵਿਅਕਤੀਆਂ ਦੀ ਜਿਹੜੀ ਹੈ ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ 27 ਰਿਹਾਇਸ਼ ਜਿਹੜੀ ਮਿਲ ਗਈ ਹੈ ਜੀ, ਉਹਨੂੰ ਮੁਬਾਰਕਬਾਦ ਹੈ। ਚੰਗਾ ਕੰਮ ਕੀਤਾ, ਚੰਗਾ ਕਾਜ ਕੀਤਾ। ਪਿਛਲੇ ਸਮੇਂ ਦੇ ਵਿਚ ਜੋ ਕੁਝ ਵਾਪਰਿਆ ਸੀਗਾ ਬੌਂਡੀ ਬੀਚ ਦੇ ਉੱਤੇ ਤੇ ਉਹਨਾਂ ਨੂੰ ਜਿਹੜੀ ਆ ਉੱਥੇ ਦੀ ਰਿਹਾਇਸ਼ ਦੇ ਦਿੱਤੀ ਗਈ ਹੈ ਸਿਟੀ ਆਪਣੇ ਜਿਹੜੇ ਨੇ ਜਿਨ੍ਹਾਂ ਨੇ ਇਸ ਦੇ ਵਿਚ ਆਪਣਾ ਯੋਗਦਾਨ ਪਾਇਆ ਜੀ। ਤੇਲੋ ਦੋਸਤੋ, ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਆ, ਉਹਨਾਂ ਦਾ ਕਰਦੇ ਹਾਂ ਨਿੱਘਾ ਸਵਾਗਤ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਹੈ ਜੀ?
1: ਹਾਲ ਚਾਲ ਏਦਾਂ ਹੈ ਜੀ, ਵਾਈਫਾਈ ਚੱਲਦਾ ਨੀ ਹੈ
0: ਜੀ,
1: ਤੇ ਮੈਂ ਤੇ ਜੇ ਕਿਤੇ ਆਵਾਜ਼ ਦੇ ਵਿਚ ਕੋਈ ਦਿੱਕਤ ਹੋਵੇ ਤੇ ਮੈਂ ਪਹਿਲਾਂ ਹੀ ਮਾਫ਼ੀ ਮੰਗ ਲਵਾਂ ਜੀ। ਤੇ
0: ਚਲੋ ਆਪਾਂ ਇੱਥੋਂ ਹੀ ਸ਼ੁਰੂ ਕਰ ਲੈਂਦੇ ਆ ਕਿ ਭਾਈ ਪਿਛਲੇ ਦਿਨਾਂ ਚ ਆਪਾਂ ਗੱਲ ਵੀ ਕੀਤੀ ਸੀ ਵੈਸੇ ਕਿ ਐਡਵੋਕੇਟ ਰਾਜਨ ਸੈਣੀ ਸਾਹਿਬ ਕਿ ਬੀਬੀਆਂ ਦੇ ਪੈਸੇ ਗੁੱਲ ਹੁੰਦੇ ਨਜ਼ਰ ਆ ਰਹੇ ਨੇ ਜੀ।
1: ਪਰ ਸਾਹਿਬ ਐਕਚੁਲੀ ਇਹ ਪੈਸਿਆਂ ਦਾ ਇਹਨਾਂ ਨੇ ਨਾ ਤਾਂ ਮਤਲਬ ਪ੍ਰਬੰਧ ਜਿਹੜਾ ਕੀਤਾ ਸੀ ਨਾ ਜੀ,
0: ਜੀ
1: ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਇਹਦੇ ਬਾਰੇ ਕਿ ਇਹਨਾਂ ਨੇ ਇੱਕ ਸਕੀਮ ਹੈਗੀ ਸੀ ਕਿ ਕੰਸਟਰਕਸ਼ਨ ਦਾ ਜਿਹੜਾ ਹੈਗਾ ਨਾ ਜੀ ਕੋਈ ਕੰਮ ਚੱਲ
0: ਜੀ
1: ਹੁੰਦਾ ਆ ਉਹਦੇ ਤੇ 50 ਲੱਖ ਤੱਕ ਦਾ ਕੰਸਟਰਕਸ਼ਨ ਦਾ ਕੰਮ ਆ
0: ਜੀ,
1: ਉਹਦੇ ਵਿਚ ਜਿਹੜੇ ਕੰਸਟਰਕਸ਼ਨ ਦੇ ਵਿਚ ਇਨਵੋਲਵ ਮਜ਼ਦੂਰ ਆ
0: ਜੀ
1: ਉਹਨਾਂ ਦੀ ਸਿਕਿਉਰਿਟੀ ਵਾਸਤੇ ਕੁਛ ਇੱਕ ਯੋਜਨਾਵਾਂ ਹੈਗੀਆਂ ਜਿਹਦੇ ਵਿਚ ਸੈਂਟਰ ਜਿਹੜਾ ਹੈਗਾ ਉਹਨਾਂ ਕੰਟਰੈਕਟ ਦੇ ਉੱਤੇ ਜਿਹੜਾ ਆ ਕੋਈ ਸਰਚਾਰਜ ਦੇ ਰੂਪ ਦੇ ਵਿਚ ਲੈਂਦਾ ਪੈਸੇ ਜੀ,
0: ਜੀ
1: ਉਹ ਫੰਡ ਜਿਹੜਾ ਹੈਗਾ ਸੀਗਾ ਉਹ ਬਣਿਆ ਸੀ 1500 ਕਰੋੜ ਰੁਪਇਆ ਪਿਆ ਸੀ ਇਹਨਾਂ ਕੋਲ
0: ਜੀ।
1: ਉਹ ਅੱਗੇ ਦੀ ਅੱਗੇ ਜਿਹੜਾ ਹੈਗਾ ਪਹਿਲਾਂ ਉਹ 10 ਲੱਖ ਤੱਕ ਦੀ ਕੰਸਟਰਕਸ਼ਨ ਹੁੰਦੀ ਸੀ ਵੀ 10 ਲੱਖ ਦੀ ਕੰਸਟਰਕਸ਼ਨ ਤੋਂ ਵੱਧ ਜੇ ਕੰਸਟਰਕਸ਼ਨ ਹੈਗੀ ਆ
0: ਜੀ
1: ਤੇ ਦੈਨ ਉਹ ਮਤਲਬ ਜਿਹੜਾ ਹੈਗਾ ਆ ਉਤੇ ਸਰਚਾਰਜ ਉਹ ਲੱਗਦਾ ਸੀਗਾ ਜੀ ਸਰਵਿਸ ਚਾਰਜ
0: ਜੀ।
1: ਉਹ ਫੰਡ ਜਿਹੜਾ ਹੈਗਾ ਇਹਨਾਂ ਨੇ ਡਾਈਵਰਟ ਕਰਕੇ ਉਹਦੇ ਵਿੱਚ ਨਾ ਇੱਕ ਮਾਵਾਂ ਭੈਣਾਂ ਸਤਿਕਾਰ ਯੋਜਨਾ ਜਿਹੜੀ ਆ ਉਹਦੇ ਵਿੱਚ ਪਾਤੀ
0: ਜੀ
1: ਤੇ ਉੱਥੋਂ ਜਿਹੜਾ ਹੈਗਾ ਆ ਇਹ ਫੰਡ ਚੱਕਿਆ ਤੇ ਇਧਰ ਜਿਹੜਾ ਇਹ ਆ ਡਿਸਟ੍ਰੀਬਿਊਟ ਕਰਤਾ ਸੀ।
0: ਜਿਹੜਾ ਬੰਦਾ ਸੀਗਾ ਅਸਲ ਦੇ ਵਿੱਚ ਜਿਹੜੇ ਆਪਣੇ ਰਜਿਸਟਰਡ
1: ਉਹ ਸੈਂਟਰ ਦਾ ਹੈਗਾ ਆ ਜਾਂ ਮਤਲਬ ਜਿਹੜੇ ਹੈਗੇ ਹਾਂਜੀ ਹਾਂਜੀ ਹਾਂਜੀ
0: ਜੀ
1: ਉਹ ਜਿਹੜੇ ਰਜਿਸਟਰਡ ਮਜ਼ਦੂਰ ਆ ਕੰਸਟਰਕਸ਼ਨ ਦੇ ਕੰਮ ਦੇ ਵਿੱਚ ਤੇ ਉਹਨਾਂ ਦੀ ਭਲਾਈ ਵਾਸਤੇ ਹੁੰਦਾ ਆ ਜੀ ਜਾਂ ਰਾਜ ਮਿਸਤਰੀ ਹੈਗੇ ਆ ਨਾ ਜੀ ਉਹਨਾਂ ਨੂੰ ਵੀ ਮਿਲਦਾ ਰਾਜ ਮਿਸਤਰੀ ਜਿਹੜੇ ਹੈਗੇ ਉਹਨਾਂ ਨੂੰ ਵੀ ਮਿਲਦਾ
0: ਜੀ
1: ਵੀ ਜੇ ਉਹਨਾਂ ਕੋਲ ਕੰਮ ਨਹੀਂ ਹੈ ਤੇ ਕਿਸੇ ਕਾਰਨ ਵਸ਼ ਜਿੱਦਾਂ ਕਰੋਨਾ ਦੇ ਵਿੱਚ ਵੀ ਸਰ ਉਹ ਥੋੜਾ ਥੋੜਾ 5-5 ਹਜ਼ਾਰ ਰੁਪਇਆ ਉਹਨਾਂ ਨੂੰ ਮਿਲਿਆ ਸੀਗਾ
0: ਹਾਂਜੀ
1: ਹਾਂਜੀ
0: ਜੀ
1: ਤੇ ਉਹ ਫੰਡ ਜਿਹੜਾ ਹੈਗਾ ਇਹਨਾਂ ਨੇ ਇਧਰਲੇ ਪਾਸੇ ਡਾਈਵਰਟ ਕੀਤਾ ਸੀ ਉਹਦੇ ਬਾਰੇ ਹਾਈ ਕੋਰਟ ਦੇ ਵਿੱਚ ਰਿੱਟ ਪੈ ਗਈ ਸੀ ਤੇ ਹੁਣ ਏਦਾਂ ਆ ਕਿ ਉੱਥੇ ਰਿੱਟ ਦੇ ਵਿੱਚ ਸਟੇ ਹੋ ਗਿਆ ਇਸ ਚੀਜ਼ ਦਾ ਕਿ ਤੁਸੀਂ ਇਸ ਫੰਡ ਨੂੰ ਡਾਈਵਰਟ ਨਹੀਂ ਕਰ ਸਕਦੇ
0: ਜੀ।
1: ਹੁਣ ਜੇ ਸਰਕਾਰ ਨੇ ਦੇਣਾ ਹੋਊਗਾ ਤੇ ਉਹ ਜਾਂ ਤਾਂ ਕਿਸੇ ਹੋਰ ਪਾਸਿਓਂ ਅਰੇਂਜ ਕਰੇਗੀ ਨਹੀਂ ਤਾਂ ਇਸ ਯੋਜਨਾ ਦੇ ਉੱਤੇ ਰੋਕ ਲੱਗ ਗਈ ਆ ਜੀ।
0: ਸੈਣੀ ਸਾਹਿਬ ਰੋਕ ਲਾਈ ਕਹਿੰਦੇ ਆ ਵੈਸੇ ਕੇਂਦਰ ਨੇ ਲਾਈ ਆ ਕਿ
1: ਹਾਈ ਕੋਰਟ ਨਹੀਂ ਹਾਈ ਕੋਰਟ ਨੇ ਜੀ ਹਾਈ ਕੋਰਟ ਨੇ ਕਿਉਂਕਿ ਰਿੱਟ ਜਿਹੜੀ ਕੀਤੀ ਆ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੀਗੀ ਜੀ
0: ਜੀ
1: ਤੇ ਉਹ ਕਿਉਂਕਿ ਮਜ਼ਦੂਰ ਜਥੇਬੰਦੀਆਂ ਨੇ ਜਾਂ ਉੱਥੇ ਉਹ ਜਿਹੜੀ ਹੈਗੀ ਆ ਕਰਕੇ ਤੇ ਉੱਥੇ ਜਿਹੜਾ ਆ ਉਹ ਰੋਕ ਲੱਗ ਗਈ ਆ। ਹੁਣ ਜਿਹੜਾ ਨੇ ਫੰਡ ਦੇਣਾ ਹੋਊਗਾ ਤੇ ਮਤਲਬ 3-3 ਹਜ਼ਾਰ ਰੁਪਇਆ ਜਾਂ 1000-1000 ਰੁਪਇਆ ਜਿਹੜਾ ਪਾਉਣਾ ਹੋਊਗਾ ਉਹ ਜਾਂ ਤਾਂ ਕੋਈ ਆਪਣੇ ਸਰ ਬਜਟ ਦੇ ਵਿੱਚ ਇਹਨਾਂ ਨੇ ਕੀ ਪ੍ਰਬੰਧ ਕਰਨਾ ਤੁਸੀਂ ਇਹ ਦੇਖੋ ਪੀ ਐਸ ਪੀ ਸੀ ਐਲ ਜਿਹੜੀ ਹੈਗੀ ਆ 10 ਹਜ਼ਾਰ ਕਰੋੜ ਦਾ ਲੋਨ ਲੈਣ ਲੱਗੀ ਆ ਜੀ ਕਿਉਂਕਿ ਨਹੀਂ ਤਾਂ ਉਹਨਾਂ ਦੇ ਤਾਂ ਹੱਥ ਖੜੇ ਨਾ ਉਹਨਾਂ ਦੀਆਂ ਤਨਖਾਹਾਂ ਮਿਲਣੀਆਂ ਨਾ ਉਹਨਾਂ ਦਾ ਜਿਹੜਾ ਆ ਵੀ ਕੋਈ ਵੀ ਡਿਵੈਲਪਮੈਂਟ ਕਰ ਸਕਦੇ ਆ ਉਹਨਾਂ ਦਾ ਇੰਨਾ ਘਾਟਾ ਹੋ ਗਿਆ ਜੀ ਉਹਨਾਂ ਦੀਆਂ ਤਨਖਾਹਾਂ ਤੱਕ ਔਖਾ ਹੈਗਾ ਸੀਗਾ ਤੇ ਉਹਨਾਂ ਨੇ 10 ਹਜ਼ਾਰ ਕਰੋੜ ਦਾ ਲੋਨ ਅਪਲਾਈ ਕੀਤਾ ਤੇ ਜਿਸ ਕੰਪਨੀ ਨੇ ਲੋਨ ਦੇਣਾ ਸੀਗਾ ਜੀ ਉਹਨਾਂ ਨੇ ਕਿਹਾ ਵੀ ਠੀਕ ਹੈ ਜੀ ਵੀ ਗਰੰਟ ਸਰਕਾਰ ਇਸ ਚੀਜ਼ ਦੀ ਗਰੰਟੀ ਪਾ ਦੇ
0: ਜੀ
1: 70 ਸਾਲਾਂ ਦੇ ਵਿੱਚ ਪਹਿਲੀ ਵਾਰੀ ਏਦਾਂ ਹੋਇਆ ਹੈਗਾ ਆ ਜੀ ਕਿ ਸਰਕਾਰ ਗਰੰਟੀ ਦੇਣ ਤੋਂ ਨਾ ਕਰ ਗਈ।
0: ਕਿਆ ਬਾਤ ਹੈ ਜੀ
1: ਸਰਕਾਰ ਨੇ ਕਿਹਾ ਵੀ ਜੇ ਪੀ ਐਸ ਪੀ ਸੀ ਐਲ ਨੇ ਲੋਨ ਲੈਣਾ ਹੈਗਾ ਤੇ ਆਪਣੀਆਂ ਜਾਇਦਾਦਾਂ ਜਿਹੜੀਆਂ ਹੈਗੀਆਂ ਉਹ ਗਹਿਣੇ ਰੱਖ ਲਏ ਤੇ ਲੋਨ ਲੈ ਲਏ
0: ਪਹਿਲਾਂ ਤੁਸੀਂ ਕਹਿਣ ਦਾ ਭਾਵ ਇਹ ਹੁਣ ਤੁਸੀਂ ਪੈਰ ਪਿੱਛੇ ਗਏ ਚਲੇ ਆ ਜੀ ਪਹਿਲਾਂ ਤੁਸੀਂ ਉਹਦੇ ਉੱਤੇ ਆਖ ਰੱਖੀ ਹੋਈ ਸੀ ਅਗਲਿਆਂ ਨੇ ਵੇਚਣ ਨਹੀਂ ਦਿੱਤੀਆਂ ਤਾਂ ਹੁਣ ਕਹਿੰਦੇ ਤੁਸੀਂ ਵੇਚ ਲਓ ਜੀ
1: ਬਿਲਕੁਲ ਠੀਕ ਹੈ ਜੀ ਤੁਸੀਂ ਸਹੀ ਫੜਿਆ ਉਹ ਉੱਥੇ ਜਿਹੜਾ ਹੈਗਾ ਆ ਉਹਨਾਂ ਦਾ ਮਨ ਦੇ ਵਿੱਚ ਪਹਿਲਾਂ ਹੀ ਇਹ ਹੈਗਾ ਸੀਗਾ ਪਹਿਲਾਂ ਇਹ ਆਪ ਵੇਚਣੀਆਂ ਚਾਹੁੰਦੇ ਸੀ ਹੁਣ ਕਹਿੰਦੇ ਵੀ ਮੌਰਗੇਜ ਕਰਕੇ ਤੇ ਉੱਥੋਂ ਲੋਨ ਤੁਸੀਂ ਡਰਾ ਕਰੋ ਸਰਕਾਰ ਗਰੰਟੀ ਨਹੀਂ ਦੇਗੀ
0: ਜੀ
1: ਹੁਣ ਸਰਕਾਰ ਕਿਉਂ ਨਹੀਂ ਗਰੰਟੀ ਦੇਗੀ ਮੀਨਿੰਗ ਦੇਰ ਬਾਈ ਕਿ ਜਾਂ ਤਾਂ ਸਰਕਾਰ ਜਿਹੜੀ ਹੈਗੀ ਆ ਇਸ ਕਪੈਸਿਟੀ ਦੇ ਵਿੱਚ ਹੀ ਨਹੀਂ ਹੈ
0: ਜੀ
1: ਕਿ ਉਹ ਕਿਤੇ ਗਰੰਟੀ ਦੇ ਸਕੇ ਉਹ ਆਪਣੀ ਲੋਨ ਦੀਆਂ ਹੱਦਾਂ ਪਾਰ ਕਰ ਚੁੱਕੀ ਆ
0: ਪਰ ਜੇ ਸਰਕਾਰ ਸੈਣੀ ਸਾਹਿਬ ਗਰੰਟੀ ਨਹੀਂ ਲੈਂਦੀ ਪਈ ਆ ਜਾਂ ਲੈ ਨਹੀਂ ਰਹੀ ਤਾਂ ਫਿਰ ਉਹ ਸਬਸਿਡੀ ਜਿਹੜੀ ਦਿੰਦੇ ਆ ਬਿਜਲੀ ਦੀ ਤਾਂ ਉਹ 300 ਯੂਨਿਟ 600 ਯੂਨਿਟ ਅਗਲੇ ਕੈਂਸਲ ਕਰ ਸਕਦੇ ਆ ਕਿ ਉਹ ਕੋਈ ਐਗਰੀਮੈਂਟ ਹੋਇਆ ਹੋਇਆ ਇਹਨਾਂ ਦੇ ਨਾਲ
1: ਸਰ ਗੱਲ ਏਦਾਂ ਹੈਗੀ ਆ ਕਿਉਂਕਿ ਮਹਿਕਮਾ ਅਜੇ ਜਿਹੜਾ ਹੈਗਾ ਆ ਉਹ ਪੂਰੀ ਤਰ੍ਹਾਂ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਨਹੀਂ ਗਿਆ ਜੇ ਤਾਂ ਸਿੱਧਾ ਪ੍ਰਾਈਵੇਟ ਕੰਪਨੀ ਹੋਵੇ ਫਿਰ ਤਾਂ ਅਗਲੇ ਬੰਦੇ ਸਿੱਧਾ ਡਿਨਾਈ ਕਰ ਦੇਣ ਜੀ ਇਹਨਾਂ ਨੇ 5-6 ਮਹੀਨੇ ਕੱਢ ਲੈਣੇ ਹੈਗੇ ਅਗਲੀ ਸਰਕਾਰ ਜਿਹੜੀ ਆਈ ਆ ਉਹਦੇ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਆ ਹਾਂਜੀ ਉਹ ਅਗਨੀ ਪ੍ਰੀਖਿਆ ਇਹ ਹੋਊਗੀ ਵੀ ਜਾਂ ਤਾਂ ਉਹ ਪੀ ਐਸ ਪੀ ਸੀ ਐਲ ਨੂੰ ਪ੍ਰਾਈਵੇਟ ਕਰੇਗੀ
0: ਜੀ
1: ਕਿਉਂਕਿ ਘਾਟੇ ਵਾਲਾ ਜਿਹੜਾ ਹੈਗਾ ਆ ਨਾ ਤਾਂ ਘਾਟਾ ਸਰਕਾਰ ਚੱਕ ਸਕੇਗੀ ਨਾ ਫ੍ਰੀ ਯੋਜਨਾਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਮੀਟ ਆਊਟ ਕਰ ਸਕੇਗੀ ਉਹ ਅਲਟੀਮੇਟਲੀ ਦੇਣਾ ਹੀ ਪਏਗਾ ਜੀ ਵੀ ਪ੍ਰਾਈਵੇਟ ਸੈਕਟਰ ਨੂੰ ਪ੍ਰਾਈਵੇਟ ਸੈਕਟਰ ਜਿਹੜਾ ਆਪਣੀ ਮਰਜ਼ੀ ਦੇ ਨਾਲ ਜਿਹੜਾ ਆ ਚਾਰਜਿਸ ਫਿਕਸ ਕਰੇਗਾ ਆਪਣੀ ਮਰਜ਼ੀ ਦੇ ਨਾਲ ਜਿਹੜਾ ਆ ਉਹ ਡਿਸਟ੍ਰੀਬਿਊਸ਼ਨ ਦੇ ਕੰਮ ਕਰੇਗਾ ਜੀ
0: ਜੀ ਪਰ ਉਸ ਹਾਲਤ ਵਿੱਚ ਜਿਹੜਾ ਹੈਗਾ ਬਜਟ ਹੈਗਾ ਉਹਨਾਂ ਤੋਂ ਮਤਲਬ ਕਿ ਬਿਜਲੀ ਬੋਰਡ ਦੇ ਕੋਲ ਜਾਂ ਕਿੱਦਾਂ ਵੀ ਹੈ ਕਾਰਪੋਰੇਸ਼ਨ ਕੋਲ ਵੀ 4 ਮਹੀਨੇ ਉਹ ਹੈਂਡਲ ਕਰ ਸਕਦੇ ਨੇ ਫਿਰ ਮੋਹਰੇ ਤਾਂ ਚਲੋ ਚੋਣਾਂ ਦਾ ਐਲਾਨ ਹੋ ਜਾਣਾ ਪਰ ਇੱਕ ਚੀਜ਼ ਹੈਗੀ ਇਹਦੇ ਵਿੱਚ ਇਹ ਵੀ ਸਪਸ਼ਟ ਹੋ ਗਈ ਕਿ ਆਉਣ ਵਾਲੀ ਜਿਹੜੀ ਸਰਕਾਰ ਕਿਸੇ ਦੀ ਵੀ ਬਣੇ ਪਰ ਜੇ ਤਾਂ ਇਹਨਾਂ ਦੀ ਬਣੀ ਹੈ ਤਾਂ ਕੰਟੀਨਿਊ ਕਰਨਗੇ ਹੀ ਕਰਨਗੇ ਪਰ ਜੇ ਦੂਸਰੀ ਆ ਗਈ ਉਹਨਾਂ ਦੇ ਲਈ ਕੰਮ ਥੋੜਾ ਜਿਹਾ ਸੁਖਾਲਾ ਹੋ ਜਾਊਗਾ ਜੀ
1: ਨਹੀਂ ਭਾਰਤ ਸਾਹਿਬ ਇਹਨਾਂ ਨੇ ਬੁਨਿਆਦ ਹੀ ਏਦਾਂ ਦੀ ਬਣਾ ਦੇਣੀ ਹੈਗੀ ਕਿ ਅਲਟੀਮੇਟਲੀ ਇਹ ਸਰਕਾਰੀ ਅਦਾਰਾ ਜਿਹੜਾ ਹੈਗਾ ਹੈ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਚੱਲ ਜਾਊਗਾ ਜੀ।
0: ਜੀ
1: ਇਹਨਾਂ ਨੂੰ ਪਤਾ ਹੀ ਨਹੀਂ ਹੈ 5 ਸਾਲ ਦੇ ਵਿੱਚ ਜਿਹੜਾ ਹੈਗਾ ਜਿੰਨਾ 50 ਸਾਲ ਦੇ ਵਿੱਚ ਬਾਕੀ ਪਾਰਟੀਆਂ ਨੇ ਨੁਕਸਾਨ ਨਹੀਂ ਕੀਤਾ ਜਿੰਨਾ ਇਹਨਾਂ ਨੇ 5 ਸਾਲਾਂ ਚ ਕਰ ਦੇਣਾ ਹੈ।
0: ਜੀ
1: ਸਰਕਾਰੀ ਇੱਕ ਅਦਾਰਾ ਜਿਹੜਾ ਹੈਗਾ ਆ ਉਹਨੂੰ ਮਤਲਬ ਤੁਸੀਂ ਇਹੋ ਜਿਹੇ ਹਾਲਾਤਾਂ ਵਿੱਚ ਪਹੁੰਚਾ ਤਾ ਕਿ ਉਹ ਜਿਹੜਾ ਆ ਉਹਦੀ ਬੋਲੀ ਹੋਏਗੀ ਤੇ ਉਹ ਚੱਲ ਜਾਏਗਾ ਜੀ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ।
0: ਪਰ ਸੈਣੀ ਸਾਹਿਬ ਇੱਕ ਬੜਾ ਵਧੀਆ ਨੁਕਤਾ ਆਪਣੇ ਔਜਲਾ ਸਾਹਿਬ ਨੇ ਫੜਿਆ ਕਿ ਬਿਜਲੀ ਮਹਿਕਮਾ ਤਾਂ ਹੈਗਾ ਤਾਂ ਸਰਕਾਰ ਦੇ ਅੰਡਰ ਹੀ ਹੈ ਇਸ ਵਕਤ, ਜੇ ਸਰਕਾਰ ਮਤਲਬ ਕਿ ਉਹ ਕਾਮਿਆਂ ਦਾ ਥੋੜੀ ਆ, ਕਾਮੇ ਥੋੜੀ ਨਾ ਡਿਸੀਜਨ ਲੈ ਸਕਣਗੇ ਜੀ ਇਸ ਚੀਜ਼ ਦੇ ਵਿੱਚ ਵੀ ਭਾਈ ਤੁਸੀਂ ਅਸੀਂ ਗਰੰਟੀ ਨਹੀਂ ਦਿੰਦੇ ਤੁਸੀਂ ਕਰ ਲਓ ਜੋ ਕਰਨਾ, ਆਪ ਉਧਰੇ ਉਹ ਕਰ ਸਕਦੇ ਆ।
1: ਪਰ ਸਭ ਉੱਪਰਲੇ ਲੈਵਲ ਤੇ ਇਹਨਾਂ ਨੇ ਬੰਦੇ ਜਿਹੜੇ ਆ ਆਪਣੇ ਫਿੱਟ ਕਰ ਲਏ, ਪਹਿਲਾਂ ਉੱਪਰਲੇ ਬੰਦੇ ਕੱਢ ਹੀ ਦਿੱਤੇ ਹੈਗੇ ਜੀ, ਚੇਅਰਮੈਨ ਜਿਹੜਾ ਆ ਉਹ ਚੱਕ ਦਿੱਤਾ ਜੀ, ਮੈਂਬਰ ਜਿਹੜਾ ਹੈਗਾ ਸੀ ਪਾਵਰ ਮੈਂਬਰ ਜਨਰੇਸ਼ਨ ਉਹ ਚੱਕ ਦਿੱਤੇ ਜੀ, ਹਿਮਾਚਲ ਤੋਂ ਇੱਕ IAS ਅਫਸਰ ਲਿਆਂਦਾ ਏਦਾਂ ਦਾ ਜਿਹੜਾ ਕਿ ਕੁਛ ਇੱਕ ਦਿਨ ਚੀਫ ਸੈਕਟਰੀ ਰਿਹਾ ਸੀਗਾ ਉਹਨੂੰ ਲਿਆਂਦਾ, ਫਿਰ ਉਹਨੂੰ ਲਿਆ ਕੇ ਇੱਥੇ ਅਪੁਆਇੰਟ ਕਰਨ ਵਾਸਤੇ ਉਹ ਸ਼ਰਤ ਜਿਹੜੀ ਆ ਜੇ ਬੰਦਾ ਜਿਹੜਾ ਆ ਪੰਜਾਬੀ ਦਾ ਪੜਿਆ ਹੋਣਾ ਚਾਹੀਦਾ ਉਹ ਮਿਟਾਈ ਜੀ, ਆਪਣੇ ਬੰਦੇ ਫਿੱਟ ਕੀਤੇ ਜੀ, ਉਹ ਇਸ ਚੀਜ਼ ਕਰਕੇ ਉਹ ਹੁਣ ਇਸ ਚੀਜ਼ ਦੇ ਉੱਤੇ ਹੈਗਾ ਨਾ ਇੰਜੀਨੀਅਰ ਐਸੋਸੀਏਸ਼ਨ ਤਾਂ ਪਹਿਲੇ ਹੱਥ ਖੜੇ ਕਰਦੀ ਪਈ ਸੀ ਵੀ ਭਾਈ ਜੋ ਤੁਸੀਂ ਕਰ ਰਹੇ ਹੈਗੇ ਉਹਦੇ ਨਾਲ ਜਿਹੜੇ ਆ ਗੱਲ ਨਹੀਂ ਬਣਨੀ, ਹੁਣ ਇਨਫਰਾਸਟ੍ਰਕਚਰ ਦੇ ਉੱਤੇ ਵੀ ਪੈਸਾ ਨਹੀਂ ਖਰਚਿਆ ਜਾ ਸਕਦਾ, ਇੱਥੇ ਤੱਕ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਜਿਹੜੀਆਂ ਆ ਉਹ ਨਹੀਂ ਦਿੱਤੀਆਂ ਜਾ ਸਕਦੀਆਂ
0: ਜੀ।
1: ਹੁਣ ਸਵਾਲ ਤਾਂ ਇਹ ਹੈਗਾ ਨਾ ਕਿ ਤੁਸੀਂ ਚੀਜ਼ ਜਿਹੜੀ ਆ ਜਿੱਦਾਂ ਮਰਜ਼ੀ ਵੰਡੀ ਚੱਲੋ, ਜੇ ਉਸ ਚੀਜ਼ ਦਾ ਜਿਹੜਾ ਹੈਗਾ ਆ ਕਿ ਉਹਦੀਆਂ ਜਿਹੜੀਆਂ ਲਾਇਬਿਲਟੀਜ਼ ਆ ਉਹ ਕਿਹਨੇ ਦੇਣੀਆਂ ਜੀ।
0: ਨਾਲੇ ਇਹ ਵੀ ਆ ਨਾ ਸੈਣੀ ਸਾਹਿਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜੇ ਆਪਣਾ ਬਿਜਲੀ ਦੀ ਕੋਸਟ ਵੱਧਦੀ ਆ ਜਾਂ ਕੁਝ ਕਰਦੀ ਆ ਉਹ ਆਪਣੀ ਮਰਜ਼ੀ ਕਰਨਗੇ ਫਿਰ ਤਾਂ ਫਿਰ ਲੋਕ ਚੀਕਾਂ ਨਾ ਮਾਰਨ, ਇਹ ਵੀ ਫਿਰ ਨਾਲ ਨੋਟ ਕਰਨ ਹੁਣ ਜੇ ਨਜ਼ਾਰੇ ਲੈ ਰਹੇ ਨੇ ਤਾਂ। ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਹਿਸਾਬ ਆ ਮਹਿੰਗਾਈ ਦਾ ਜਾਂ ਹੋਰ ਸਾਰੀਆਂ ਚੀਜ਼ਾਂ, ਫਿਰ ਉਹ ਵੀ ਤਾਂ ਕੋਸਟ ਆਉਣ ਵਾਲੇ ਸਮੇਂ ਦੇ ਵਿੱਚ ਯੂਨਿਟ ਦੀ ਕੋਸਟ ਤਾਂ ਵਧਾਉਣਗੇ ਜੀ।
1: ਸਰ ਮੈਂ ਤਾਂ 2 ਘੰਟੇ ਪਹਿਲਾਂ 10,000 ਰੁਪਇਆ 10,500 ਰੁਪਇਆ ਜਿਹੜਾ ਹੈਗਾ ਆ ਆਨਲਾਈਨ ਟ੍ਰਾਂਸਫਰ ਕਰਕੇ ਹਟੇ ਆਇਆ ਜੀ, ਕਿੰਨੇ ਦਿਨਾਂ ਦਾ ਬਿੱਲ ਜੀ।
0: ਸੈਣੀ ਸਾਹਿਬ ਸਹੂਲਤਾਂ ਲੈ ਰਹੇ ਨੇ, ਮੈਂ ਉਹਨਾਂ ਦੀ ਗੱਲ ਕਰਦਾ, ਫਿਰ ਚੀਕਾਂ ਨਾ ਮਾਰਾਂ ਜਦੋਂ ਦੇਣੇ ਪਏ ਹਨ।
1: ਸਰ ਹੁਣ ਕੀ ਕੀਤਾ ਜਾ ਸਕਦਾ ਹੈਗਾ ਜਦੋਂ ਹਾਲਾਤ ਹੀ ਏਦਾਂ ਦੇ ਬਣਾਤੇ ਆ, ਸਰਕਾਰਾਂ ਦਾ ਕੰਮ ਕੀ ਹੁੰਦਾ ਆ, ਸਰਕਾਰਾਂ ਨੇ ਮਤਲਬ ਕੰਮ ਤਾਂ ਇਹ ਮੈਨੇਜਮੈਂਟ ਹੀ ਕਰਨੀ ਹੁੰਦੀ ਆ ਨਾ ਜੀ, ਇਥੋਂ ਆਏ ਆ ਇੱਥੇ ਦੇਣੇ ਆ ਇੱਥੇ ਇੰਨੀ ਸਹੂਲਤ ਦੇਣੀ ਹੈਗੀ ਆ, ਉਹ ਜਦੋਂ ਪੋਲੀਟੀਕਲ ਸਕੋਰ ਸੈੱਟ ਕਰਨ ਲੱਗ ਪੈਂਦੇ ਹੈਗੇ ਆ ਉਸ ਵੇਲੇ ਕਿਸੇ ਵੀ ਮਹਿਕਮੇ ਦਾ ਹਾਲਾਤ ਏਦਾਂ ਦੇ ਹੋ ਸਕਦੇ ਆ।
0: ਬਿਲਕੁਲ
1: ਏਦਾਂ ਹੀ ਬੀਬੀਆਂ ਦਾ ਜਿਹੜਾ ਹੈਗਾ ਆ ਜਿਹੜੇ 1,000 ਰੁਪਏ ਦੀ ਯੋਜਨਾ ਤੁਸੀਂ ਕਹਿੰਦੇ ਹੈਗੇ ਆ ਉਹ ਬਸ ਇਸੇ ਤਰ੍ਹਾਂ ਤਾਂ ਡੀਂਗਾ ਮਾਰ ਦਿੱਤੀਆਂ ਜੀ, ਉਹ ਜਿਨ੍ਹਾਂ ਦੇ ਪੈ ਗਏ ਜਿਨ੍ਹਾਂ ਦੇ ਰਹਿ ਗਏ ਰਹਿ ਗਏ, ਪਰ ਉਹਨੇ ਨਾਲ ਇਹ ਹੋ ਗਿਆ ਵੀ ਆਪਾਂ ਜਿਹੜਾ ਹੈਗਾ 1,000-1,000 ਰੁਪਇਆ ਦਿੱਤਾ ਜੀ, ਹੁਣ ਬਾਕੀਆਂ ਨੂੰ ਕਹਿ ਦੇਣਗੇ ਵੀ ਤੁਹਾਨੂੰ ਸਰਕਾਰ ਬਣਦੇ ਆ ਨਾਲ ਹੀ ਜਿਹੜਾ ਆ ਪੈ ਜਾਣਗੇ ਜੀ, ਉਹ ਕਿੱਥੋਂ ਪੈਣੇ ਤੇ ਕਿਹੜੀਆਂ ਗੱਲਾਂ। ਪਰ ਇਹ ਆ ਵੀ ਇਹਦਾ ਪੈਸਿਆਂ ਦੇ ਨਾਲ ਆਸਮਾਨ ਤੇ ਜ਼ਰੂਰ ਹੋਗਾ ਜੀ।
0: ਸੈਣੀ ਸਾਹਿਬ ਅਗਸਤ ਵਾਲੇ ਰਹਿ ਗਏ ਫਿਰ ਕੀ ਆਉਣਗੇ ਜੀ।
1: ਹਾਂਜੀ ਉਹ ਦੇਖੋ ਜੇ ਕਿਸ ਪਾਸਿਓਂ ਕਿਸੇ ਹੋਰ ਪਾਸਿਓਂ ਕਿਸੇ ਹੋਰ ਮਹਿਕਮੇ ਦੇ ਕੱਢ ਕੇ ਦੇ ਦੇਣਗੇ ਜੇ ਉਹਨਾਂ ਨੂੰ ਹੋਇਆ ਵੀ ਹਾਂ ਜੀ ਵੀ ਸਾਨੂੰ ਇਹਦੇ ਨਾਲ ਵੋਟਾਂ ਮਿਲ ਸਕਦੀਆਂ ਜੀ।
0: ਹੱਲੇ ਤਾਂ ਮੇਕਅਪ ਦਾ ਹੀ ਸਮਾਨ ਲਿਆ, ਸੂਟਾਂ ਰਹਿ ਗਏ ਜੀ, ਫਿਰ ਨਾਤੀ ਧੋਤੀ ਰਹਿ ਗਈ,
1: ਉਹਨਾਂ ਨੂੰ ਏਦਾਂ ਹੀ ਰਹਿਣਾ ਸੀਗਾ ਜੀ। ਬਾਕੀ ਜਿਹੜਾ ਨੇ ਵਿਚਾਰਿਆਂ ਨੇ ਕੁਛ ਵੀ ਨੀ ਲਿਆ, ਉਹਨਾਂ ਨੂੰ ਵੀ ਤਾਂ ਕੁਛ ਦੇਣਾ ਨੀ ਲੈ ਕੇ
0: ਜੀ,
1: ਇਸ ਕਰਕੇ ਉਹ ਜਿਹੜਾ ਹੈਗਾ ਆ ਉਹ ਵੀ ਜਰੂਰੀ ਆ ਜੀ।
0: ਜੀ
1: ਹਾਂ ਜੀ, ਸੋ ਇਸ ਕਰਕੇ PSPCL ਦਾ ਜਿਹੜਾ ਹੈਗਾ ਆ ਇਹਦਾ ਭਵਿੱਖ ਜਿਹੜਾ ਆ ਕੋਈ ਬਹੁਤਾ ਵਧੀਆ ਨਹੀਂ ਲੱਗ ਰਿਹਾ ਜੀ। ਉਹਨਾਂ ਦੇ ਹੜਤਾਲ ਦੇ ਉੱਤੇ ਕਾਮੇ ਬੈਠੇ ਹੈਗੇ ਆ ਜੀ, ਇੰਜੀਨੀਅਰ ਵੱਖਰੇ ਬੈਠੇ ਹੈਗੇ ਆ ਜੀ, ਤੇ ਸਰਕਾਰ ਦਾ ਧਿਆਨ ਇਸ ਪਾਸੇ ਹੈ ਹੀ ਨੀ ਜੀ।
0: ਬਿਲਕੁਲ, ਪਰ ਸੈਣੀ ਸਾਹਿਬ ਜਦੋਂ ਸਰਕਾਰ ਬਣੀ ਸੀ ਨਵੀਂ ਨਵੀਂ, ਸੁਖਬੀਰ ਸਿੰਘ ਬਾਦਲ ਉਹਨਾਂ ਨੇ ਜਿਹੜੇ 25-25 ਸਾਲ ਦੇ ਐਗਰੀਮੈਂਟ ਕੀਤੇ ਸੀ ਉਹਨਾਂ ਦਾ ਕੀ ਬਣਿਆ ਜੀ? ਇਹ ਕਹਿੰਦੇ ਸੀ ਟਾਲ ਦੇਣੇ ਜੀ, ਅਸੀਂ ਤਾਂ ਕੈਂਸਲ ਕਰਾਂਗੇ ਜੀ, ਉਹ ਮੁੜ ਕੇ ਸੁਣਿਆ ਕੁਛ ਨੀ ਜੀ, ਕੀ ਬਣਿਆ ਕੁਝ ਉਹਦਾ?
1: ਨਹੀਂ ਸਰ ਇਹ ਤਾਂ ਸਿਰਫ ਕਹਿਣ ਦੀਆਂ ਗੱਲਾਂ ਸੀ ਜੀ। ਉਹ ਤੋਂ ਬਾਅਦ ਅਸੀਂ ਪਾਵਰ ਪਲਾਂਟ ਖਰੀਦ ਲਿਆ ਜੀ ਇੱਕ, ਕਹਿੰਦੇ ਉਹ ਭਾਈ 1500 ਕਰੋੜ ਦਾ ਖਰੀਦਿਆ ਤੇ ਤੁਸੀਂ 3500 ਕਰੋੜ ਦਾ ਇੱਕ ਵੇਚ ਵੀ ਦਿੱਤਾ
0: ਜੀ।
1: ਹਾਂਜੀ ਲੋਕਾਂ ਨੂੰ ਵੇਚਣ ਵਾਲਾ ਜਿਹੜਾ ਹੈਗਾ ਆ ਉਹ ਥੋੜਾ ਭਾਸ਼ਣਾਂ ਵਿਚ ਦੱਸਿਆ ਜਾਂਦਾ ਜੀ, ਜਿਹੜਾ ਖਰੀਦਿਆ ਉਹ ਦੱਸਿਆ ਜਾਂਦਾ ਜੀ,
0: ਕਹਿੰਦੇ ਅਸੀਂ ਖੁਲਵਾ ਲਈ ਜੀ।
1: ਹਾਂਜੀ ਉਹ ਚੱਲਿਆ ਸਾਰਾ ਕੁਛ ਚੱਲਿਆ ਸਭ ਕੁਛ ਵਿਕ ਜਾਣਾ ਜੀ ਸਾਰੇ ਤੇ ਜਿੱਦਾਂ ਮਰਜ਼ੀ ਆ, ਪਰ ਜਦੋਂ ਇਨਕਮ ਤੋਂ ਵੱਧ ਖਰਚਾ ਹੁੰਦਾ ਹੈਗਾ ਆ ਤੇ ਉਹ ਕਿੰਨੇ ਕ ਦੇਰ ਤੱਕ ਜਿਹੜਾ ਚੱਲਣਾ ਜੀ, ਅਲਟੀਮੇਟਲੀ ਤਾਂ ਜਿਹੜਾ ਆ ਉਹ ਠੱਪ ਹੋਣਾ ਹੀ ਆ ਨਾ ਜੀ। ਇੱਕ ਇੱਕ ਛੋਟਾ ਜਿਹਾ ਘਰ ਤੁਸੀਂ ਚਲਾਉਂਦੇ ਹੈਗੇ ਆ, ਜਿਸ ਘਰ ਦੇ ਵਿੱਚ ਜਿਹੜਾ ਆਮਦਨ ਤੋਂ ਵੱਧ ਤੁਸੀਂ ਖਰਚਾ ਕਰੀ ਜਾਂਦੇ ਆ ਤੇ ਅਲਟੀਮੇਟਲੀ ਘਰ ਕਰਜ਼ਾ ਹੀ ਹੋਣਾ ਹੀ ਹੋਣਾ ਜੀ। ਤੇ ਫਿਰ ਤੇ ਉਹ ਇਹੋ ਜਿਹਾ ਜਦੋਂ ਐਸੈਟਸ ਜਿਹੜੀਆਂ ਹੈਗੀਆਂ ਉਹ ਮੋਰਗੇਜ ਕਰ ਦਿਓਗੇ, ਜੋ ਐਸੈਟਸ ਇੱਕ ਦਿਨ ਵਿਕਣੀਆਂ ਹੀ ਆ, ਜਦੋਂ ਤੁਹਾਡੇ ਕੋਲ ਆਮਦਨੀ ਇੰਨੀ ਨਹੀਂ ਆਉਂਦੀ ਹੈਗੀ ਕਿ ਤੁਸੀਂ ਉਹਨੂੰ ਰਿਡੀਮ ਕਰਾ ਸਕੋ, ਉਹਨੂੰ ਜਿਹੜੀ ਚੀਜ਼ ਗਹਿਣੇ ਰੱਖੀ ਉਹਨੂੰ ਛੁਡਾ ਸਕੋ।
0: ਬਿਲਕੁਲ ਹੈ ਜੀ,
1: ਹਾਂਜੀ। ਤੇ ਇਸ ਕਰਕੇ ਜੀ ਇਹਨਾਂ ਦਾ ਜਿਹੜਾ ਹੈਗਾ ਆ, ਜਿਹੜੀ ਯੋਜਨਾ ਸੀ 1000 ਰੁਪਏ ਵਾਲੀ, ਉਹਦੇ ਤੇ ਫਿਲਹਾਲ ਹਾਈ ਕੋਰਟ ਦਾ ਸਟੇ ਆ ਜੀ, ਤੇ PSPCL ਦਾ ਵੀ ਜਿਹੜਾ ਹੈਗਾ ਭਵਿੱਖ ਜਿਹੜਾ ਧੁੰਦਲਾ ਆ ਜੀ।
0: ਜੀ ਸਰ ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਦਿੱਲੀ ਨੂੰ ਚਲੀਏ ਥੋੜਾ ਜਿਹਾ, ਤਾਂ ਦਿੱਲੀ ਦੇ ਜੋ ਹਾਲਾਤ ਨੇ, ਮੋਦੀ ਸਾਹਿਬ ਥੋੜਾ ਥੋੜਾ ਬੋਲਣ ਲੱਗੇ ਨੇ। ਮੋਦੀ ਸਾਹਿਬ ਕਹਿੰਦੇ ਨੇ ਕਿ ਪੇਪਰ ਲੀਕ ਮਾਮਲੇ ਦੇ ਵਿੱਚ ਕਿ ਭਾਈ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਜਿਹੜੀ ਸਜ਼ਾ ਦੇਣ ਦੇ ਲਈ ਫਾਸਟ ਟਰੈਕ ਜਿਹੜੀਆਂ ਨੇ ਕੋਰਟਾਂ ਬਣਨਗੀਆਂ ਜੀ। ਕੁਝ ਹੋਏਗਾ ਕਿ ਕੋਰਟਾਂ ਬਣਾ ਕੇ ਛੱਡ?
1: ਭਾਈ ਸਾਹਿਬ ਬੇਨਤੀ ਇਹ ਹੈਗੀ ਆ ਕਿ ਜਦੋਂ ਅਸੀਂ ਪੜ੍ਹਦੇ ਸੀ ਉਸ ਵੇਲੇ ਇੱਕ ਚੀਜ਼ ਜਿਹੜੀ ਹੈਗੀ ਸਾਨੂੰ ਕੋਟੇਸ਼ਨ ਪੜ੍ਹਾਈ ਜਾਂਦੀ ਸੀ ਕਿ ਨੈਵਰ ਮੇਕ ਦਾ ਸੇਮ ਮਿਸਟੇਕ ਟਵਾਈਸ।
0: ਬਿਲਕੁਲ ਜੀ,
1: ਹਾਂਜੀ। ਇਸੇ ਤਰ੍ਹਾਂ ਜੂਏ ਦੇ ਵਿੱਚ ਉਹ ਕਹਿੰਦੇ ਨੈਵਰ ਪਲੇ ਦਾ ਸੇਮ ਗੇਮ ਟਵਾਈਸ
0: ਜੀ,
1: ਹਾਂਜੀ,
0: ਸੇਮ ਕਾਰਡ ਨਾ ਖੇਡੋ।
1: ਹਾਂਜੀ, ਹੁਣ ਸਵਾਲ ਇਹ ਹੈਗਾ ਆ ਕਿ ਸਰਕਾਰ ਦਾ ਜਿਹੜਾ ਆ ਐਟੀਚਿਊਡ ਆ
0: ਜੀ,
1: ਦੇਖੋ ਕਿਸਾਨ ਅੰਦੋਲਨ ਹੋਇਆ
0: ਜੀ,
1: ਇਹਨਾਂ ਨੇ ਉਤੋਂ ਕੋਈ ਸਬਕ ਨਹੀਂ ਲਿਆ। ਹਾਂਜੀ, ਇਹਨਾਂ ਨੇ ਜਦੋਂ ਅੰਦੋਲਨ ਸ਼ੁਰੂਆਤ ਹੋਈ ਪੰਜਾਬ ਦੇ ਵਿੱਚੋਂ, ਜੇ ਉਦੋਂ ਹੀ ਐਡਰੈਸ ਕਰ ਦਿੰਦੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ
0: ਜੀ,
1: ਤੇ ਫਿਰ ਜਿਹੜਾ ਹੈਗਾ ਆ ਉਹ ਇੰਨਾ ਕੰਮ ਵਧਣਾ ਹੀ ਨਹੀਂ ਸੀਗਾ ਜੀ। ਜਦੋਂ ਸ਼ੁਰੂਆਤ ਹੁੰਦੀ ਆ ਉਦੋਂ ਮੰਗਾਂ ਵੀ ਘੱਟ ਹੁੰਦੀਆਂ
0: ਜੀ,
1: ਜਦੋਂ ਅੰਦੋਲਨ ਮਗ ਜਾਂਦਾ ਹੈਗਾ ਜੀ ਮੰਗਾਂ ਨਾਲ ਨਾਲ ਵਧਦੀਆਂ ਰਹਿੰਦੀਆਂ, ਫਿਰ
0: ਜੀ
1: ਫਿਰ ਵਿੱਚ ਜਿਹੜਾ ਹੈਗੇ ਆ ਹੋਰ ਬੰਦੇ ਆ ਜਾਂਦੇ ਜੀ
0: ਜੀ।
1: ਕੱਲ ਇੱਕ ਮੈਂ ਵੀਡੀਓ ਦੇਖੀ ਸੀ, ਉਹ ਤੋਂ ਮੈਨੂੰ ਐਪਰੀਹੈਂਸ਼ਨ ਸੀ ਜੀ ਵੀ ਇੱਥੋਂ ਜਿਹੜੇ ਆ ਪੰਜਾਬ ਤੋਂ ਜਿਹੜੇ ਪੰਜਾਬ ਦੇ ਸ਼ੇਰ ਨਿਹੰਗ ਸਿੰਘ ਜਿਹੜੇ ਹੈਗੇ ਆ ਆਪਣੇ ਤਿੰਨ ਤਿੰਨ ਪਿਸਤੌਲ ਪਾ ਕੇ ਹੈਂਜੀ ਨੰਗੀਆਂ ਕਿਰਪਾਨਾਂ ਲੈ ਕੇ ਤੇ ਅੰਦੋਲਨਕਾਰੀਆਂ ਦੀ ਮਦਦ ਵਾਸਤੇ ਚੱਲ ਗਏ
0: ਜੀ।
1: ਤੇ ਆਈ ਵਾਜ ਇਨ ਐਪਰੀਹੈਂਸ਼ਨ ਕਿ ਇਹ ਬੰਦੇ ਜਿਹੜੇ ਹੈਗੇ ਉੱਥੇ ਪ੍ਰੋਬਲਮ ਕ੍ਰੀਏਟ ਕਰਨਗੇ
0: ਜੀ।
1: ਉਹ ਅੱਜ ਦਿਨੇ ਜਿਹੜਾ ਹੈਗਾ ਜੀ ਏਦਾਂ ਦੀਆਂ ਖਬਰਾਂ ਆਉਣ ਵੀ ਲੱਗ ਪਈਆਂ ਜੀ ਕਿ ਅੰਦੋਲਨਕਾਰੀਆਂ ਦੇ ਵਿੱਚ ਤੇ ਨਿਹੰਗ ਸਿੰਘਾਂ ਦੇ ਵਿੱਚ ਟਕਰਾਅ ਹੋਇਆ ਜੀ। ਇਸ ਕਰਕੇ ਉਹਲੇ ਕਹਿੰਦੇ ਹੁਣੇ ਵੀ ਅਸੀਂ ਤਾਂ ਸ਼ਾਂਤਮਈ ਅੰਦੋਲਨ ਕਰਦੇ ਪਏ ਹੈਗੇ ਆ, ਸਰਕਾਰ ਕੋਈ ਬਹਾਨਾ ਨਹੀਂ ਹੈ ਜੇ ਉਹ ਸਾਡੇ ਨਾਲ ਜਾਤੀ ਕਰਦੀ ਹੈਗੀ ਆ, ਤੇ ਅਸੀਂ ਉਹ ਕੱਲੇ ਕੱਲੇ ਅੱਜ ਕੱਲ ਬੱਚੇ ਜਿਹੜੇ ਹੈਗੇ ਆ ਉੱਥੇ ਤਾਂ ਹੈਗੇ ਸਟੂਡੈਂਟਸ
0: ਜੀ,
1: ਉਹਨਾਂ ਦੇ ਕੱਲੇ ਕੱਲੇ ਮੋਬਾਈਲ ਆ, ਉਹ ਕੱਲਾ ਕੱਲਾ ਇੱਕ ਇੱਕ ਜਿਹੜੀ ਹਰਕਤ ਹੈਗੀ ਪੁਲਿਸ ਦੀ ਉਹਨੂੰ ਫੋਕਸ ਕਰਦੇ ਪਏ ਆ ਜੀ, ਔਰ ਲੋਕਾਂ ਕੋਲ ਜਾ ਰਹੀ ਜੀ
0: ਜੀ।
1: ਉਹ ਸਗੋਂ ਉਹਨਾਂ ਨੂੰ ਲਾਹਨਤਾ ਪਾਉਂਦੇ ਆ ਵੀ ਦੱਸਿਓ ਜਰੂਰ ਆਪਣੇ ਘਰ ਜਾ ਕੇ ਆਪਣੇ ਬੱਚਿਆਂ ਨੂੰ ਜਾਂ ਆਪਣੇ ਵਾਈਫ ਨੂੰ ਕਿ ਅਸੀਂ ਏਦਾਂ ਕਰਕੇ ਬੱਚਿਆਂ ਦਾ ਭਵਿੱਖ ਪੁੱਛਣ ਵਾਸਤੇ ਜਿਹੜਾ ਆ ਏਦਾਂ ਤਸ਼ੱਦਦ ਕਰਕੇ ਆਏ ਆ ਜੀ।
0: ਨਾਲੇ ਇੱਕ ਚੀਜ਼ ਹੋਰ ਸੈਣੀ ਸਾਹਿਬ ਨੋਟ ਕਰ ਰਿਹਾ ਸੀ ਮੈਂ ਕਿ ਜਿਹੜੀਆਂ ਆਪਣੀਆਂ ਦੇਸ਼ ਦੀਆਂ ਵੱਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਚਾਹੇ ਉਹ ਗਰਾਹਾਂ ਹੈਗੇ ਨੇ ਚਾਹੇ ਉਹ ਦੂਸਰੇ ਰਾਜੇ ਵਾਲੇ, ਤੇ ਉਹਨਾਂ ਦਾ ਕੋਈ ਵੀ ਇਹਨਾਂ ਚੀਜ਼ਾਂ ਦੇ ਵਿੱਚ ਬਿਆਨ ਜਾਂ ਕੁਝ ਦੇਖਣ ਨੂੰ ਨਹੀਂ ਮੈਨੂੰ ਮਿਲਿਆ, ਸ਼ਾਇਦ ਮੈਂ ਨਾ ਵੀ ਦੇਖ ਸਕਿਆ ਹੋਵਾਂ। ਪਰ ਜਿਹੜੀਆਂ ਦੂਸਰੀਆਂ ਛੋਟੀਆਂ ਜਥੇਬੰਦੀਆਂ ਨੇ, ਜਾਂ ਚਾਹੇ ਉਹ ਭੰਦੇਰ ਹੋ ਗਈ, ਚਾਹੇ ਉਹ ਆਪਣੇ ਰੋਡ ਰਿੰਗ ਵਾਲੇ ਹੋ ਗਏ, ਜਾਂ ਜਦੋਂ ਕਿਸਾਨੀ ਮੋਰਚਾ ਲੱਗਿਆ ਹੋਇਆ ਸੀਗਾ ਉਸ ਸਮੇਂ ਵੀ ਇਹ ਆਪਣਾ ਮਤਲਬ ਕਿ ਰੋਲਾ ਵੱਖਰਾ ਪਾ ਕੇ ਬੈਠਣ ਲੱਗੇ ਹੋਏ ਸੀਗੇ ਕਿ ਭਈ ਏਦਾਂ ਕਰਨੀ ਓਦਾਂ ਕਰਨੀ ਆ। ਦੀਪ ਸਿੱਧੂ ਵਾਲਾ ਮਾਮਲਾ ਵੀ ਹੋਇਆ, ਤੇ ਉਹ ਚੀਜ਼ਾਂ ਫਿਰ ਤੋਂ ਨਹੀਂ ਲੱਗਦੀਆਂ ਕਿ ਉਹ ਕਿਸੇ ਦਾ ਮੋਰਚਾ, ਜਿੱਦਾਂ ਕਿ ਅੱਜ ਬਿਆਨ ਵੀ ਆਏ ਨੇ ਕੇਂਦਰ ਦੇ ਵੱਲੋਂ ਵੀ ਜਾਂ ਓਪੋਜੀਸ਼ਨ ਪਾਰਟੀਆਂ ਵੀ ਗੱਲ ਕਰਦੀਆਂ ਕਿ ਭਾਈ ਇਹ ਜਿਹੜਾ ਪ੍ਰੋਟੈਸਟ ਸੀਗਾ ਆਪਣਾ ਪੇਪਰ ਲੀਕ ਦਾ ਮਾਮਲਾ, ਹਨਾ, ਕੋਕਰਜ ਜਾਂ ਹੋਰ ਸਾਰੇ ਕੈਪਚਰ ਕਰ ਗਏ, ਜਾਂ ਹੋਰ ਜਿਹੜੇ ਜਥੇਬੰਦੀਆਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਉਹ ਪਹੁੰਚ ਰਹੀਆਂ ਨੇ, ਕਿ ਇਹ ਫਿਰ ਉਸੇ ਚੀਜ਼ ਨੂੰ ਕਿ ਲੋਕ ਮਤਲਬ ਕਿ ਇਹਦੇ ਵਿੱਚ ਪੇਸ਼ ਕੀਤਾ ਜਾ ਰਿਹਾ ਕਿ ਇਹ ਪੂਰੇ ਕਿਤੇ ਨਾ ਕਿਤੇ ਜਿਹੜੀਆਂ ਕੇਂਦਰ ਦੀਆਂ ਤਾਕਤਾਂ ਨੇ ਉਹ ਇਹ ਚੀਜ਼ ਨੂੰ ਪੇਸ਼ ਕਰਨਗੀਆਂ ਕਿ ਦੇਸ਼ ਨੂੰ ਤੋੜਨ ਦੀ ਫਿਰ ਤੋਂ ਕੋਸ਼ਿਸ਼, ਜਾਂ ਜ਼ੈਨ ਜੀ ਦੀ ਗੱਲ ਆਉਂਦੀ ਹੈ, ਜਾਂ ਹੋਰ ਸਾਰੀਆਂ ਚੀਜ਼ਾਂ ਜਿੱਦਾਂ ਤਖ਼ਤੇ ਪਲਟ ਦੀ ਗੱਲ ਆਉਂਦੀ ਹੈ, ਕਿ ਕਿਤੇ ਨਾ ਕਿਤੇ ਉਸ ਪਾਸੇ ਨੂੰ ਇਹ ਚੀਜ਼ ਨੂੰ ਦੇਖਿਆ ਜਾ ਰਿਹਾ ਜੀ ਕਿ ਐਡੀ ਵੱਡੀ ਇਹ ਜਿਹੜੀ ਹੈ ਪ੍ਰੋਟੈਸਟ ਬਣ ਸਕਦਾ ਹੈ।
1: ਪਰ ਸਾਹਿਬ ਦੇਖੋ ਗੱਲ ਏਦਾਂ ਹੈਗੀ ਆ, ਸਚਾਈ ਸਚਾਈ ਹੁੰਦੀ ਆ
0: ਜੀ।
1: ਅਸੀਂ ਵੀ ਮਹਿਸੂਸ ਕਰਦੇ ਆ ਦੇਖੋ ਇੱਥੇ ਰਹਿੰਦੇ ਹੋਏ ਕਿ ਯੂਥ ਦੇ ਵਿੱਚ ਅਨਰੈਸਟ ਆ
0: ਜੀ,
1: ਨੌਕਰੀਆਂ ਮਿਲ ਨਹੀਂ ਰਹੀਆਂ
0: ਬਿਲਕੁਲ।
1: ਫਿਰ ਜਦੋਂ ਕੋਈ ਏਦਾਂ ਦਾ ਟੈਸਟ ਹੁੰਦਾ ਆ, ਬੜੀ ਉਮੀਦ ਦੇ ਨਾਲ ਬੱਚੇ ਤਿਆਰੀ ਕਰਕੇ ਜਾਂਦੇ ਆ ਜੀ
0: ਜੀ,
1: ਐਸਾ ਕੋਈ ਟੈਸਟ ਨੀ ਜਿਹੜਾ ਲੀਕ ਨਹੀਂ ਹੋਇਆ ਜੀ
0: ਜੀ।
1: ਔਰ ਉਹਦੀ ਸਰ ਉਹਦੀ ਬਕਾਇਦਾ ਤੌਰ ਤੇ ਫੀਸ ਭਰੀ ਜਾਂਦੀ ਹੈਗੀ ਆ ਵੀ ਤੁਸੀਂ ਪੇਪਰ ਦੇਣੇ ਆ, ਜਨਰਲ ਕਾਸਟ ਦੇ ਇੰਨੇ ਪੈਸੇ ਆ, ਹਾਂਜੀ ਤੇ ਐਸਸੀ ਕਾਸਟ ਦੇ ਇੰਨੇ ਪੈਸੇ ਆ ਜੀ
0: ਜੀ।
1: ਉਹ ਪੈਸਿਆਂ ਨਾਲ ਗੁਰਾਈ ਕਰਦੀਆਂ ਸਰਕਾਰਾਂ, ਇਨਕਮ ਜਨਰੇਟ ਹੁੰਦੀ ਆ ਜਿਹਨਾਂ ਦੀ
0: ਜੀ।
1: ਉਹ ਤੋਂ ਬਾਅਦ ਜਦੋਂ ਇਹੋ ਜਿਹੇ ਹਾਲਾਤ ਹੁੰਦੇ ਆ ਕਿ ਬੱਚੇ ਦਿਨ ਰਾਤ ਮਿਹਨਤ ਕਰਕੇ ਔਰ ਉਹਨਾਂ ਨੂੰ ਪੇਪਰ ਦੇ ਕੇ ਆਉਂਦੇ ਆ, ਬਾਅਦ ਚ ਉਹਨਾਂ ਨੂੰ ਪਤਾ ਲੱਗੇ ਪੇਪਰ ਲੀਕ ਹੋ ਗਿਆ ਜੀ
0: ਜੀ,
1: ਉਸ ਬੱਚਿਆਂ ਦੇ ਮਨ ਤੇ ਕੀ ਗੁਜਰਦੀ ਹੈਗੀ ਆ ਜੀ। ਤੇ ਇਹ ਤਾਂ ਜਿਹੜਾ ਹੈਗਾ ਸੈਂਸਿਟਿਵ ਬੱਚੇ ਜਿਹਨਾਂ ਨੇ ਬਹੁਤ ਦਿਨ ਰਾਤ ਇੱਕ ਕੀਤਾ ਹੁੰਦਾ ਜੀ, ਉਹ ਨਹੀਂ ਬਰਦਾਸ਼ਤ ਕਰ ਸਕਦੇ। ਇਸੇ ਤਰੀਕੇ ਨਾਲ ਬੱਚੇ 30 ਬੱਚੇ ਜਿਹੜੇ ਹੈਗੇ ਆ ਉਹ ਦੱਸਦੇ ਹੈਗੇ ਆ ਵੀ ਹਾਂ ਜੀ ਵੀ ਸੁਸਾਈਡ ਕਰ ਗਏ ਜੀ
0: ਜੀ।
1: ਹੁਣ ਉਹਦਾ ਰਿਸਪੋਂਸੀਬਲ ਕੌਣ ਆ? ਤੁਸੀਂ ਇੱਕ ਮੰਤਰੀ ਦਾ ਅਸਤੀਫਾ ਨਹੀਂ ਲੈ ਸਕਦੇ
0: ਜੀ।
1: ਹੁਣ ਤੁਸੀਂ ਕੀ ਕਰਨਾ ਹੈਗਾ ਕਿ 100 ਗੰਢਾ ਵੀ ਖਾਣਾ ਹੈਗਾ ਆ ਤੇ ਮਾਫ ਕਰਨਾ ਵੀ ਉਹਦੇ ਜਿਹੜੇ ਕਹਿੰਦੇ ਹੈਗੇ ਆ ਕਿ 100 ਟਰਮਸ ਐਂਡ ਕੰਡੀਸ਼ਨ ਵੀ ਪੂਰੀਆਂ ਕਰਨੀਆਂ, ਮੈਂ ਸ਼ਬਦ ਨਾ ਵਰਤਾ ਦੂਜੇ
0: ਜੀ,
1: ਹਾਂਜੀ ਕਿਉਂ ਇਹੋ ਜਿਹਾ ਕੰਮ ਕਰਨਾ ਹੈਗਾ? ਤੁਸੀਂ ਪਹਿਲਾਂ ਜਿਹੜਾ ਹੈਗਾ ਆ ਕਿਸਾਨੀ ਅੰਦੋਲਨ ਦੇ ਵਿੱਚ ਵੀ ਸਾਰਾ ਕੁਛ ਕਹਿ ਤਾ, ਸਾਡੀ ਭਗਤੀ ਦੇ ਵਿੱਚ ਜਿਹੜਾ ਹੈਗਾ ਆ ਸਾਡੀ ਤਪੱਸਿਆ ਦੇ ਵਿੱਚ ਕਮੀ ਰਹਿ ਗਈ, ਅਸੀਂ ਸਮਝਾ ਨਹੀਂ ਸਕੇ ਤੇ ਇਸ ਕਰਕੇ ਅਸੀਂ ਵਿਦਡਰਾ ਕਰਦੇ ਹਾਂ। ਉਦਣ ਵੀ ਤੁਸੀਂ ਗਲਤੀ ਨਹੀਂ ਸੀ ਮੰਨੀ ਔਰ ਅੱਜ ਵੀ ਤੁਸੀਂ ਗਲਤੀ ਨਹੀਂ ਮੰਨ ਰਹੇ ਹੈਗੇ। ਤੁਸੀਂ ਜਿਹੜਾ ਹੈਗਾ ਅਲਟੀਮੇਟਲੀ ਤੁਹਾਨੂੰ ਕਰਨਾ ਪੈਣਾ ਇਹ ਸਾਰਾ ਕੁਛ, ਕਿਉਂਕਿ ਇਹ ਯੂਥ ਆ, ਇਹ ਤਾਂ ਘਰਦਿਆਂ ਤੋਂ ਬਾਕੀ ਹੋ ਕੇ ਆ ਗਏ ਹੈਗੇ ਵੀ ਭਾਈ ਸਾਡੇ ਨਾਲ ਖਿਲਵਾੜ ਹੋ ਰਿਹਾ
0: ਜੀ।
1: ਹੁਣ ਇਹਨਾਂ ਨੇ ਕੀ ਕੀਤਾ ਹੈਗਾ, ਸਰਕਾਰ ਨੇ ਆਪਣੇ ਜਿਹੜੇ ਹੱਥਕੰਡੇ ਆ ਉਹ ਵਰਤਣੇ ਸ਼ੁਰੂ ਕੀਤੇ ਆ ਜੀ,
0: ਬਿਲਕੁਲ
1: ਉੱਥੇ ਜਿਹੜਾ ਆ, ਹਾਂਜੀ ਬਿਲਕੁਲ ਡਰੋਨ ਦੇ ਨਾਲ ਜਿਹੜਾ ਹੈਗਾ ਆ ਉਹਨਾਂ ਬੰਦਿਆਂ ਦੀਆਂ ਪਿਕਚਰ ਲਈ ਜਾ ਰਹੀਆਂ ਹੈਗੀਆਂ, AI ਦੇ ਉੱਤੇ ਜਿਹੜਾ ਹੈਗਾ ਉਹਨਾਂ ਦੀ ਆਈਡੈਂਟੀਫਿਕੇਸ਼ਨ ਜਿਹੜੀ ਕੀਤੀ ਜਾ ਰਹੀ ਹੈਗੀ ਜੀ, ਕੱਲ ਉਹਨਾਂ ਨੇ ਸਰਵਿਸ ਲੈਣੀ ਹੈਗੀ ਆ ਕਿਤੇ ਤੇ ਉੱਥੇ ਜਿਹੜਾ ਆ ਆਪਣੇ ਆਪ ਉਹਨਾਂ ਦਾ ਰਿਕਾਰਡ ਬੋਲੂਗਾ ਜੀ
0: ਜੀ।
1: ਸਰ ਇਸ ਚੀਜ਼ ਦੇ ਉੱਤੇ ਜਿਹੜਾ ਆ ਇਨਕਾਰੀ ਨਹੀਂ ਕੀਤੀ ਜਾ ਸਕਦੀ ਕਿ ਸਰਕਾਰ ਆਪਣਾ ਪੂਰਾ ਜ਼ੋਰ ਲਾਉਂਦੀ ਪਈ ਆ ਜੀ, ਕਿਸੇ ਤਰੀਕੇ ਇਹਨੂੰ ਅੰਦੋਲਨ ਨੂੰ ਸਪਰੈਸ ਕੀਤਾ ਜਾ ਸਕੇ
0: ਜੀ,
1: ਬਟ ਉੱਥੇ ਫੋਰਸ ਹੀ ਇੰਨੀ ਜ਼ਿਆਦਾ ਹੈਗੀ ਆ ਜੀ
0: ਜੀ।
1: ਹੁਣ ਆਹ ਜਿਹੜੇ ਪੰਜਾਬ ਵਾਲੇ ਗਏ ਸੀ ਦੇ ਆਰ ਪ੍ਰੋਬਲਮ ਕ੍ਰੀਏਟਰਸ, ਹੈ ਜੀ
0: ਜੀ।
1: ਜਦੋਂ ਤੁਸੀਂ ਇੱਕ ਬਿਨਾਂ ਹਥਿਆਰਾਂ ਤੋਂ ਬੜਾ ਵਧੀਆ ਜਿਹੜਾ ਪੀਸਫੁਲ ਅੰਦੋਲਨ ਚੱਲ ਰਿਹਾ ਹੈ, ਜਦੋਂ ਤੁਹਾਡਾ ਤਾਂ ਜਿਹੜਾ ਹੈਗਾ ਆ ਤੁਸੀਂ ਸ਼ਸਤਰ ਜਿਹੜੇ ਘੁਮਾ ਕੇ ਉੱਥੇ ਗੱਤਕਾ ਖੇਡਣਾ ਸ਼ੁਰੂ ਕਰ ਦਿੱਤਾ ਜਾ ਕੇ,
0: ਹੈ
1: ਜੀ ਉਹਨਾਂ ਨੇ ਵੀ ਮਹਿਸੂਸ ਕੀਤਾ, ਪਹਿਲਾਂ ਉਹ ਬੜੇ ਖੁਸ਼ ਹੋਏ ਵੀ ਪੰਜਾਬ ਵਾਲੇ ਆ ਗਏ ਆ, ਹੁਣ ਇੱਥੇ ਜਿਹੜਾ ਕਿਸੇ ਨਾਲ ਜਾਤੀ ਨਹੀਂ ਹੋਏਗੀ, ਧੀ ਭੈਣ ਦੇ ਨਾਲ ਜਾਤੀ ਨਹੀਂ ਹੋਏਗੀ ਜੀ। ਆ ਹੁਣੇ ਹੁਣੇ ਰੀਸੈਂਟ ਦੇਖਿਆ ਜੀ ਵੀ ਪੁਲਿਸ ਦੀ ਇੱਕ ਗੱਡੀ ਖੋ ਕੇ ਦੌੜ ਪਏ ਆ ਜੀ, ਇਹ ਤਾਂ ਪੰਜਾਬ ਵਾਲਿਆਂ ਦਾ ਤੁਹਾਨੂੰ ਸੁਭਾਅ ਦਾ ਪਤਾ ਹੀ ਆ ਜੀ। ਉਹਨਾਂ ਨੂੰ ਸਰਕਾਰ ਨੂੰ ਜਿਹੜੀ ਜਾਤੀ ਸਰਕਾਰ ਨੇ ਕੱਲ ਕੀਤੀ ਸੀ ਨਾ ਜੀ, ਉਹਨੂੰ ਜਸਟੀਫਾਈ ਇਹ ਕਰ ਦੇਣਗੇ ਵੀ ਹਾਂ ਜੀ ਵੀ ਕਿਉਂਕਿ ਇਹਨਾਂ ਨੇ ਜੋ ਹਰਕਤਾਂ ਕਰਨੀਆਂ ਆ ਉੱਥੇ ਉਹਨਾਂ ਦੀ ਜਿਹੜੀ ਫੋਰਸ ਯੂਜ਼ ਕੀਤੀ ਹੈਗੀ ਉਹ ਜਸਟੀਫਾਈ ਹੋ ਜਾਣੀ ਕਿ ਹਾਂ ਠੀਕ ਹੈ ਜੀ
0: ਜੀ।
1: ਔਰ ਤੁਸੀਂ ਦੇਖਿਓ ਸਹੀ ਕੱਲ ਤੱਕ ਪਿਕਚਰ ਜਿਹੜੀ ਹੈਗੀ ਜੇ 24 ਘੰਟੇ ਹੋਰ ਉੱਥੇ ਰਹਿ ਗਏ ਨਾ ਜੀ, ਇਹਨਾਂ ਨੇ ਹੰਗਾਮਾ ਹੀ ਏਦਾਂ ਦਾ ਕਰ ਦੇਣਾ ਹੈਗਾ ਕਿ ਉਹਨਾਂ ਨੂੰ ਸਰਕਾਰ ਨੂੰ ਅੰਦੋਲਨ ਨੂੰ ਜਿਹੜਾ ਆ ਖੰਡਾਉਣ ਵਾਸਤੇ ਜੇ ਫੋਰਸ ਵੀ ਯੂਜ਼ ਕਰਨੀ ਪਈ ਤੇ ਉਹਨੂੰ ਵੀ ਜਿਹੜੇ ਅਕਲਮੰਦ ਲੋਕ ਹੈਗੇ ਉਹ ਜਸਟੀਫਾਈ ਕਰਨਗੇ, ਉਹ ਕਹਿਣਗੇ ਠੀਕ ਗੱਲ ਹੈਗੀ ਯਾਰ ਜੋ ਉੱਥੇ ਹਾਲਾਤ ਬਣ ਗਏ ਸੀ ਉੱਥੇ ਵੀ ਹਥਿਆਰ ਤਾਂ ਲਹਿਰਾ ਰਹੇ ਸੀਗੇ ਜੀ।
0: ਬਿਲਕੁਲ,
1: ਜਦਕਿ ਬੱਚਿਆਂ ਦਾ ਅੰਦੋਲਨ ਬੜਾ ਪੀਸਫੁਲ ਚੱਲ ਰਿਹਾ ਸੀਗਾ ਤੇ ਮੈਂ ਜਿਹੜਾ ਹੈਗਾ ਕੱਲ ਤੋਂ ਹੀ ਇਹ ਚਿੰਤਾ ਜਿਤਾਉਣ ਲੱਗ ਪਿਆ ਸੀ ਜਦੋਂ ਮੈਂ ਵੀਡੀਓ ਦੇਖੀਆਂ ਸੀ ਵੀ ਇਹ ਨੰਗੀਆਂ ਗਰਪਾਨਾਂ ਲੈ ਕੇ ਘੁਮਾਉਂਦੇ ਚੱਲ ਪਏ ਆ ਜੀ ਅਗਲੇ ਦੀ ਮਦਦ ਵਾਸਤੇ।
0: ਦੇਖੋ ਆਪਾਂ ਗੱਲ ਕਰਦੇ ਕਰਦੇ ਚਲੋ ਉਹਨਾਂ ਦਾ ਬਿਆਨ ਵੀ ਆ ਗਿਆ ਰਾਜੇਵਾਲ ਸਾਹਿਬ ਦਾ ਵੀ, CJP ਪ੍ਰੋਟੈਸਟ ਨੂੰ ਮਿਲੇਗਾ ਕਿਸਾਨਾਂ ਦਾ ਸਾਥ, SKM ਸ਼ਨਿਚਰਵਾਰ ਨੂੰ ਜਿਹੜਾ ਲੁਧਿਆਣੇ ਦੇ ਵਿੱਚ ਘੜੇਗੀ ਵਿਉਂਤਬੰਦੀ ਤੇ ਵਿਦਿਆਰਥੀਆਂ ਨੂੰ ਸਮਰਥਨ ਦੇਣ ਦੇ ਉੱਤੇ ਮੀਟਿੰਗ ਦੇ ਵਿੱਚ ਲਿਆ ਜਾਵੇਗਾ ਰਸਮੀ ਫੈਸਲਾ, ਕੀ ਅੱਗੇ ਕਰਨਾ ਹੈ ਜੀ? ਰਾਜੇਵਾਲ ਸਾਹਿਬ ਦਾ ਬਿਆਨ ਲੱਗ ਗਿਆ ਜੀ ਅੱਜ।
1: ਹਾਂਜੀ ਸਾਰੇ ਲੱਗਾ, ਸਪੋਰਟ ਤਾਂ ਸਾਰਿਆਂ ਨੇ ਕੀਤੀ ਹੈਗੀ ਜੀ। ਵੈਸੇ ਵੀ ਇਹ ਜਿਹੜਾ ਅੰਦੋਲਨ ਆ ਇਹ ਗਿਆ ਫੈਲ ਹੁਣ
0: ਜੀ,
1: ਇਹ ਸਿਰਫ ਜੰਤਰ ਮੰਤਰ ਤੱਕ ਸੀਮਤ ਨਹੀਂ ਹੈ ਜੀ। ਸੈਕਟਰ 17 ਚੰਡੀਗੜ੍ਹ ਦੇ ਵਿੱਚ ਇੰਨਾ ਕੁ ਹਜੂਮ ਇਕੱਠਾ ਹੋਇਆ ਜੀ, ਉੱਥੇ ਮੈਂ ਦੇਖਿਆ ਕਿ ਰੋਪੜ ਤੋਂ ਜਾਂ ਹੋਰ ਆਲੇ ਦੁਆਲੇ ਲੋਕੀ ਇਕੱਠੇ ਹੋਏ ਆ ਜਾ ਕੇ ਤੇ ਉੱਥੇ ਉਹਨਾਂ ਨੇ ਤੇ ਐਡਰੈਸ ਕੀਤਾ ਪਬਲਿਕ ਨੂੰ। ਪਰ ਸਵਾਲ ਇਹ ਹੈਗਾ ਜਿੱਥੇ ਸ਼ੰਕਾ ਜਾਂਦੀ ਆ ਕਿ ਇਸ ਅੰਦੋਲਨ ਦਾ ਸੂਤਰਧਾਰ ਲੀਡਰ
0: ਜੀ
1: ਉਹ ਦੀਪਿਕੇ, ਉਹ ਤਾਂ ਅੱਜ ਕਹਿੰਦਾ ਯਾਰ ਮੈਨੂੰ ਬੁਖਾਰ ਆ, ਮੈਂ ਥੋੜੀ ਰੈਸਟ ਕਰ ਰਹੀ ਆ,
0: ਜੀ
1: ਹੈ ਜੀ। ਉਹ ਤਾਂ ਬੁਖਾਰ ਵਾਸਤੇ ਕਹਿੰਦਾ ਹੈਗਾ ਮੈਂ ਆਰਾਮ ਕਰਕੇ ਫਿਰ ਸ਼ਾਮ ਤੱਕ ਆ ਜਾਊਂਗਾ।
0: ਜੀ
1: ਤੂੰ ਇਸ ਕਰਕੇ ਇਹ ਅੰਦੋਲਨ ਜਿਹੜਾ ਹੈ

0: ਪਿਆ ਉਹਨਾਂ ਨੂੰ ਕਾਮਰੇਡ ਜੇ ਵੋ ਇਸ ਤਰੀਕੇ ਨਾਲ ਕਿਹਾ, ਫਿਰ ਤੁਸੀਂ ਯਕੀਨ ਕਰੋ ਉਹਨਾਂ ਨੇ ਆਪਣਾ ਸ਼੍ਰੀ ਸਾਹਿਬ ਜਿਹੜਾ ਹੈਗਾ ਆ ਕੱਢ ਕੇ ਦਿਖਾ ਲਿਆ ਕਿ ਭਾਈ ਮੈਂ ਵੀ ਅੰਮ੍ਰਿਤਧਾਰੀ ਬੰਦਾ ਆ, ਦੋ ਟਾਈਮ ਪਾਠ ਕਰਨ ਵਾਲਾ, ਤੇ ਤੁਸੀਂ ਜਿਹੜਾ ਹੈਗਾ ਆ ਆਪਣਾ ਜਿਹੜਾ ਆ ਇਹ ਕੰਮ ਪਿੱਛੇ ਰੱਖੋ, ਜੋ ਮੈਂ ਕਹਿੰਦਾ ਹੈਗਾ ਉਹਦੇ ਹਿਸਾਬ ਨਾਲ ਚੱਲ ਲਓ, ਵੀ ਸਾਡਾ ਕਿਸਾਨੀ ਅੰਦੋਲਨ ਕਿਸਾਨੀ ਅੰਦੋਲਨ ਹੀ ਰਹਿਣ ਦਿਓ ਜੀ।
1: ਬਿਲਕੁਲ ਜੀ।
0: ਰਾਜੇਵਾਲ ਸਾਹਿਬ ਨੇ ਫਿਰ ਆਪਣੀ ਇੱਕ ਫੋਰਸ ਬਣਾਈ ਸੀ ਜਿਹੜੀ ਕਿ ਡਿਸਿਪਲਿਨ ਮੇਨਟੇਨ ਕਰਦੀ ਸੀ ਜੀ ਅੰਦੋਲਨ ਦੇ ਵਿੱਚ, ਹਾਂਜੀ, ਕਿਸੇ ਦੀ ਧੀ ਭੈਣ ਨਾਲ ਜਾਤੀ ਨਾ ਹੋਵੇ ਜਾਂ ਕੋਈ ਏਦਾਂ ਦਾ ਕੋਈ, ਫਿਰ ਉਹ ਦੇਖਦੇ ਸੀ ਕਿ ਕੋਈ ਅਨਨੋਨ ਬੰਦਾ, ਕਿਉਂਕਿ ਸਰਕਾਰ ਦੇ ਏਜੰਸੀਆਂ ਦੇ ਬੰਦੇ ਵੀ ਜਿਹੜੇ ਵਿੱਚ ਇਨਵੋਲਵ ਹੁੰਦੇ ਆ, ਜਿਹੜੇ ਜਿਹੜੇ ਆ ਕੋਈ ਨਾ ਕੋਈ ਗੜਬੜ ਕਰਾਉਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਨੇ ਦੇਖੋ ਉਦੋਂ ਬੰਦੇ ਫੜੇ ਵੀ ਸੀ ਇਸ ਤਰੀਕੇ ਨਾਲ ਅੰਦੋਲਨ ਦੇ ਵਿੱਚ, ਜੇ ਕੋਈ ਆਉਣਾ ਇਹੋ ਜਿਹਾ ਬੰਦਾ ਇਹੋ ਜਿਹਾ ਆ ਜਾਣਾ, ਉਹਨਾਂ ਨੇ ਚੱਕ ਕੇ ਠਾਣੇ ਗਿਆ ਵੀ ਇਹਦੀ ਆਈਡੈਂਟੀ ਡਿਸਕਲੋਜ਼ ਕਰੋ ਵੀ ਕੌਣ ਆ ਇਹ ਬੰਦਾ,
1: ਹਾਂਜੀ।
0: ਬਹੁਤ ਉਹਨਾਂ ਨੇ ਮਨਿਊਟਲੀ ਔਰ ਬਹੁਤ ਅਕਲਮੰਦੀ ਦੇ ਨਾਲ ਅੰਦੋਲਨ ਲੜਿਆ ਸੀ ਉਹ
1: ਜੀ,
0: ਤੇ ਇੱਥੇ ਜਿਹੜਾ ਹੈਗਾ ਨਾ ਦੇਰ ਇਜ਼ ਅ ਲੈਟਨੈਸ, ਨੋ ਡਾਊਟ ਕਿ ਹੁਣ ਰਾਹੁਲ ਗਾਂਧੀ ਵਿੱਚ ਜਿਹੜਾ ਆ ਇਨਵੋਲਵ ਹੋਇਆ ਹੈ ਜੀ, ਤੇ ਬੈਟਰ ਵੇ ਤਾਂ ਇਹੀ ਆ ਕਿ ਇਹਨੂੰ ਡਰਾ ਹੈਗਾ ਆ ਕਿ ਜੇ ਪੋਲੀਟੀਕਲ ਲੀਡਰਸ ਦੀ ਅਸੈਪਟੈਂਸ ਨੂੰ ਇਹ ਕਬੂਲ ਕਰ ਲੈ ਯੂਥ
1: ਜੀ,
0: ਤੇ ਇਸ ਅੰਦੋਲਨ ਤੋਂ ਜਿਹੜਾ ਹੈਗਾ ਆ ਟਰਮਸ ਐਂਡ ਕੰਡੀਸ਼ਨ ਦੇ ਨਾਲ ਇਹ ਸਹੀ ਤਰੀਕੇ ਨਾਲ ਚੱਲਿਆ ਤੇ ਸਹੀ ਤਰੀਕੇ ਨਾਲ ਆਪਣੀਆਂ ਮੰਗਾਂ ਮਨਵਾ ਕੇ ਤੇ ਵਾਪਸ ਹੋ ਜਾਏ, ਬੱਚਿਆਂ ਦਾ ਨੁਕਸਾਨ ਨਾ ਹੋਵੇ, ਆਪਾਂ ਇਹੀ ਉਮੀਦ ਕਰਦੇ ਹੈਗੇ ਜੀ। ਦੂਜੀ ਗੱਲ ਇਹ ਹੈਗੀ ਆ ਜੀ ਕਿ ਪੋਲੀਟੀਕਲ ਸੈਕਟਰ ਦੇ ਉੱਤੇ ਜਿਹੜਾ ਆ ਪੋਲੀਟੀਕਲ ਕਲਾਸ ਦੇ ਉੱਤੇ ਫੇਥ ਰਿਹਾ ਹੀ ਨੀ ਬੱਚਿਆਂ ਦਾ,
1: ਬਿਲਕੁਲ ਹੈ ਜੀ,
0: ਕਿ ਇਸੇ ਤਰੀਕੇ ਨਾਲ ਪੋਲੀਟੀਕਲ ਲੀਡਰਸ ਨੇ ਆਪਣੀ ਰੈਪੂਟੇਸ਼ਨ ਜਿਹੜੀ ਹੈਗੀ ਆ ਸਵਾਏ ਲੁੱਟ ਮਾਰ ਤੋਂ ਹੋਰ ਕੋਈ ਨਾ ਮਤਲਬ ਇੰਪ੍ਰੈਸ਼ਨ ਦਿੱਤਾ, ਤੇ ਇਹ ਆਉਣ ਵਾਲਾ ਜਿਹੜਾ ਸਾਡੀ ਜਨਰੇਸ਼ਨ ਹੈਗੀ ਆ ਨਾ ਜੀ, ਉਹ ਸਾਡੀ ਡੈਮੋਕ੍ਰੇਸੀ ਦੇ ਨਿਜ਼ਾਮ ਤੋਂ ਮਤਲਬ ਪਿੱਛੇ ਹਟ ਜਾਏਗੀ ਜੀ, ਲੋਕੀ ਵੋਟ ਹੀ ਨੀ ਪਾਉਣ ਜਾਣਗੇ
1: ਜੀ, ਬਿਲਕੁਲ,
0: ਤੁਸੀਂ ਦੂਰ ਕੀ ਜਾਣਾ ਜੀ, ਆਪਣੇ ਮੁਕੱਦਰ ਵੀਰ ਜੀ ਆ, ਉਹ ਕਹਿੰਦੇ ਨੀ ਕਿ ਵੋਟ ਨੀ ਪਾਉਣੀ ਕਿਸੇ ਨੂੰ, ਕਿਉਂ ਨੀ ਪਾਉਣੀ, ਕਿਉਂਕਿ ਸਾਰੇ ਹੀ ਏਦਾਂ ਦੇ ਹੈਗੇ ਆ ਜੀ। ਹੁਣ ਜੇ ਸਾਰੇ ਇਸ ਲੋਕ ਇਸ ਤਰੀਕੇ ਨਾਲ ਸੋਚਣ ਲੱਗ ਪਏ ਤੇ ਇਸ ਡੈਮੋਕ੍ਰੇਸੀ ਦਾ ਬਣੇਗਾ ਕੀ ਜੀ,
1: ਬਣੇਗਾ ਕੀ,
0: ਬਿਲਕੁਲ। ਸੋ ਇਸ ਕਰਕੇ ਇਨ ਦਾ ਇੰਟਰਸਟ ਆਫ ਜਿਹੜਾ ਡੈਮੋਕ੍ਰੇਸੀ, ਕਿ ਜੇ ਰਾਹੁਲ ਗਾਂਧੀ ਹੁਣ ਅੱਗੇ ਹੋਏ ਹੈਗੇ ਆ ਆਪਣੀਆਂ ਸ਼ਰਤਾਂ ਦੇ ਨਾਲ, ਸਰਕਾਰ ਨੂੰ ਵੀ ਚਾਹੀਦਾ ਕਿ ਆਰਾਮ ਨਾਲ ਸ਼ਰਤਾਂ ਮੰਨ ਕੇ, ਉਧਰ ਕੀ ਹੈਗਾ ਜੀ ਐਜੂਕੇਸ਼ਨ ਮਿਨਿਸਟਰ ਆ ਉਧਰ ਰਾਈਨ ਲੈਣਾ ਆ, ਲਓ ਜੀ ਬੱਚਿਆਂ ਨੂੰ ਅਸ਼ੋਰੈਂਸ ਦਿਓ ਜੀ ਕਿ ਬਾਅਦ ਅੱਗੇ ਤੋਂ ਏਦਾਂ ਤੇ ਕੋਈ ਗੱਲ ਨੀ ਹੋਊਗੀ, ਨਹੀਂ ਤੁਸੀਂ ਐਗਜ਼ਾਮ ਕਰਾ ਸਕਦੇ, ਤੁਸੀਂ ਇੰਟਰਵਿਊ ਦੇ ਪੈਟਰਨ ਦੇ ਉੱਤੇ ਜਿਹੜਾ ਹੈਗਾ ਸਿਲੈਕਸ਼ਨ ਕਰਨੀ ਸ਼ੁਰੂ ਕਰ ਦਿਓ ਜੀ।
1: ਜੀ ਬਿਲਕੁਲ,
0: ਹਾਂਜੀ, ਇਹ ਸਰ ਚੱਕਰ ਇਹ ਆ ਨਾ ਜੀ, ਇਹ ਨੈਕਸਸ ਆ ਇੱਕ
1: ਭ੍ਰਿਸ਼ਟ,
0: ਇਹ ਨੈਕਸਸ ਆ,
1: ਕਿਉਂਕਿ ਇਹ
0: ਪੇਪਰ ਲੀਕ, ਪੇਪਰ ਲੀਕ ਹੁੰਦੇ ਨੀ, ਪੇਪਰ ਪੇਪਰ ਲੀਕ ਹੁੰਦੇ ਨੀ, ਇਹ ਜਿਹੜੇ ਹੈਗੇ ਨਾ ਕੋਚਿੰਗ ਸੈਂਟਰ, ਉਹਨਾਂ ਨੂੰ ਪੇਪਰ ਵੇਚੇ ਜਾਂਦੇ ਆ ਕਰੋੜਾਂ ਦੇ ਵਿੱਚ, ਤਾਂ ਕਿ ਉਹ ਵੀ ਆਪਣਾ ਬਿਜ਼ਨਸ ਰਨ ਕਰ ਸਕਣ ਜੀ, ਤੇ ਬੱਚੇ ਤਾਂ ਵਿਚਾਰੇ ਆਪਣਾ ਭਵਿੱਖ ਬਣਾਉਣ ਵਾਸਤੇ ਆਉਂਦੇ ਹੈਗੇ, ਤੇ ਲੀਡਰ ਦੇ ਇਹਨਾਂ ਚਿਕਰਾਂ ਦੇ ਵਿੱਚ ਕਮਾਈਆਂ ਕਰਨ ਵਾਸਤੇ ਆਉਂਦੇ ਹੈਗੇ
1: ਜੀ, ਬਿਲਕੁਲ
0: ਜੀ, ਪਰ ਸਾਹਿਬ
1: ਜੀ। ਤੇ ਸੈਣੀ ਸਾਹਿਬ, ਪੁਲਿਸ ਵੈਸੇ ਹਰ ਵੇਲੇ ਕਟਹਿਰੇ ਦੇ ਵਿੱਚ ਰਹਿੰਦੀ ਹੈ, ਪਰ ਜੋ ਵੀਡੀਓਜ਼, ਚਲੋ ਮੈਂ ਇੱਕ ਉਸ ਹਿਸਾਬ ਦੇ ਨਾਲ ਗੱਲ ਕਰਨ ਲੱਗਿਆ ਕਿ ਕੁਝ ਚੀਜ਼ਾਂ 'ਚ ਚੰਗੀਆਂ ਵੀ ਕਰਦੀ ਹੈ ਪੁਲਿਸ, ਤਾਂ ਵੀ ਉਹ ਆਪਣੇ ਆਪ ਦੇ ਵਿੱਚ ਦੋਸ਼ੀ ਕਹਿਲਾ ਜਾਂਦੀ ਹੈ ਜੀ। ਕਾਰਨ ਕੀ ਬਣਦੇ ਆ, ਕੱਲ੍ਹ ਦੀ ਕਾਫ਼ੀ ਵੀਡੀਓ ਵਾਇਰਲ ਹੋਈ ਹੈ ਬਰਨਾਲੇ ਦੇ ਵਿੱਚ ਸ਼ਹਿਰ ਦੀ, ਅਤੇ ਉੱਥੇ ਕਾਫ਼ੀ, ਮੈਂ ਤਾਂ ਪਹਿਲਾਂ ਹੈਰਾਨ ਰਹਿ ਗਿਆ, ਮੈਂ ਕਿਹਾ ਇੰਨਾ ਗੰਦ ਕਾਹਤੋਂ ਪਿਆ, ਲੋਕ ਤੁਰੇ ਜਾਂਦੇ ਹੈ, ਤਾਂ ਪਤਾ ਉਦੋਂ ਲੱਗਿਆ ਜਦੋਂ ਪੂਰੀ ਖਬਰ ਦੇਖੀ ਹੈ ਕਿ ਉੱਥੇ ਜਿਹੜੇ ਸਫਾਈ ਕਰਮਚਾਰੀ ਨੇ ਉਹਨਾਂ ਨੇ ਕਾਫ਼ੀ ਜਿਹੜਾ ਉੱਥੇ ਹੱਲਾ ਗੁੱਲਾ ਕਰ ਰਹੇ ਨੇ, ਅਤੇ ਉਹ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਤਾਂ ਉਹ ਕਮੇਟੀ ਦੇ ਨਾਲ ਰਲ ਕੇ ਤਾਂ ਉੱਥੇ ਜਿਹੜਾ ਸੀ ਸਫਾਈ ਵਗੈਰਾ ਕਰਾਉਣ ਦੀ ਕਰ ਰਹੀ ਸੀ ਕੋਸ਼ਿਸ਼, ਚਲੋ ਜੇ ਤੁਸੀਂ ਨਹੀਂ ਕਰਨਾ ਭਾਈ ਅਸੀਂ ਕਰਾ ਲੈਂਦੇ ਹਾਂ, ਤਾਂ ਉੱਥੇ ਉਹ ਫਿਰ ਆਪਣਾ ਅੜੀਅਤ ਸੁਭਾਅ ਦਿਖਾਉਣ ਲੱਗ ਗਏ, ਅਤੇ ਜਿਸ ਦੇ ਨਾਲ ਫਿਰ ਇੱਕ ਸ਼ਾਇਦ ਲੇਡੀ ਦੇ ਖੂਨ ਵੀ ਨਿਕਲ ਰਿਹਾ ਸੀ ਸਿਰ ਦੇ ਵਿੱਚ ਮੱਥੇ ਤੋਂ, ਅਤੇ ਦੋ ਚਾਰ ਜਾਣੇ ਨਾਲ ਫੜੇ ਲਿਜਾ ਰਹੇ ਨੇ ਉਹਨੂੰ, ਤੇ ਕਹਿੰਦੇ ਨੇ ਭਾਈ ਆਹ ਮਾਰ ਦਿਓ ਸਾਨੂੰ, ਇੱਦਾਂ ਕਰ ਦਿਓ, ਉੱਦਾਂ ਕਰ ਦਿਓ, ਤਾਂ ਉਹ ਪਹਿਲਾਂ ਤਾਂ ਦੇਖ ਰਹੇ ਕਾਫੀ ਚਿਰ, ਤੇ ਉਧਰ ਨੂੰ ਤੁਰਦੇ ਆਪ ਵੰਗਾਰਦੇ ਨੇ ਪੁਲਿਸ ਨੂੰ, ਤੇ ਫਿਰ ਪੁਲਿਸ ਵਾਲੇ ਜਦੋਂ ਫਿਰ ਲਾਠੀ ਚਾਰਜ ਕਰਦੇ ਆ, ਜੋ ਕਰਦੇ ਆ, ਫਿਰ ਰੋਲਾ ਪੁੱਠਾ ਪਾਉਣ ਲੱਗ ਜਾਂਦੇ ਵੀ ਸਾਨੂੰ ਮਾਰ ਸੁੱਟਿਆ, ਸਾਨੂੰ ਇਹ ਕਰ ਦਿੱਤਾ, ਉਹ ਕਰ ਦਿੱਤਾ, ਇਹ ਕਿਵੇਂ ਦੇਖੀਏ ਜੀ ਇਸ ਮਸਲੇ ਨੂੰ, ਮਤਲਬ ਕਿ ਹਰ ਚੀਜ਼ ਦਾ ਫਾਇਦਾ ਕੋਈ ਨਾ ਕੋਈ ਤਾਂ ਲੈਣਾ ਚਾਹੁੰਦਾ ਹੀ ਹੈ, ਪਰ ਪੁਲਿਸ ਜਿਹੜੀ ਆ ਜੇ ਚੰਗਾ ਕੰਮ ਵੀ ਕਰਦੀ ਆ ਫਿਰ ਵੀ ਉਹ ਬਦਨਾਮ ਰਹਿੰਦੀ ਹੈ ਜੀ।
0: ਪਰ ਸਾਹਿਬ ਗੱਲ ਇੱਦਾਂ ਹੈਗੀ ਆ, ਪੁਲਿਸ ਚੰਗਾ ਕੰਮ ਕਰਦੀ ਆ ਇਹ ਗੱਲ ਜਿਹੜੀ ਹੈਗੀ ਆ, ਤੁਸੀਂ ਤਾਂ ਫਿਨਲੈਂਡ ਚ ਬੈਠੇ ਕਹਿ ਸਕਦੇ ਆ
1: ਜੀ,
0: ਪਰ ਇੱਥੇ ਨਹੀਂ ਕਹਿ ਸਕਦੇ, ਕਿਉਂਕਿ ਗਰਾਊਂਡ ਦੇ ਉੱਤੇ ਜਿਹੜਾ ਆ ਉਹ ਬੰਦੇ ਜਿਹੜੇ ਆ ਜਿਹਦੇ ਨਾਲ ਜਾਤੀ ਹੋਈ ਹੋਵੇ ਉਹ ਉਹਦੇ ਨਾਲ

0: ਇੱਕ
1: ਜੀ
0: ਸੈਂਟੀਮੈਂਟ ਰਨ ਕਰਨ ਲੱਗ ਪੈਂਦਾ ਜੀ।
1: ਹਾਂ, ਪਰ ਦੋਵੇਂ ਪੱਖ ਦੇਖਣੇ ਚਾਹੀਦੇ ਨੇ, ਮੈਂ ਉਹੀ ਉਸੇ ਪੁਆਇੰਟ ਤੋਂ ਗੱਲ ਕਰਨ
0: ਬਿਲਕੁਲ
1: ਲੱਗਿਆ।
0: ਤੁਹਾਡੀ ਗੱਲ ਠੀਕ ਹੈ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਂ ਪਹਿਲੀ ਗੱਲ ਦੇ ਵਿੱਚ ਵੀ ਜਿਹੜਾ ਐਡ ਕਰਦੇ ਆ ਜੀ, ਦਿੱਲੀ ਦੀ ਮੇਰੇ ਕੋਲ ਖਬਰ ਜਿਹੜੀ ਸੀ ਉਹ ਰਹਿ ਗਈ ਸੀ ਮੇਰੇ ਕੋਲ, ਮੈਂ ਉਹ ਦੱਸਦੇ ਆ ਜੀ
1: ਜੀ
0: ਕਿ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਹੋਮ ਮਿਨਿਸਟਰੀ ਨੇ ਪਾਵਰਸ ਦੇ ਦਿੱਤੀਆਂ
1: ਦਿੱਤੀਆਂ ਨੇ
0: ਹੈਗੀਆਂ
1: ਜੀ।
0: ਕਿ ਉਹ ਕਿਸੇ ਵੀ ਜਿਹੜਾ ਹੈਗਾ ਆ ਵੀ ਇਹ ਅੰਦੋਲਨਕਾਰੀ ਜਿਹੜਾ ਆ ਜੇ ਦੰਗਾਕਾਰੀ ਦੇ ਵਿੱਚ ਕਨਵਰਟ ਹੁੰਦਾ ਆ
1: ਜੀ
0: ਦੈਨ ਹੀ ਕੈਨ ਜਿਹੜਾ ਇੰਪੋਜ਼ NSA,
1: ਜੀ
0: ਉਹਦੇ ਉਹਨੂੰ NSA ਦੇ ਤਹਿਤ ਤੇ ਉਹਦੀ ਗ੍ਰਿਫਤਾਰੀ ਕਰਨ ਵਾਸਤੇ ਉਹਦੇ ਕੋਲ ਸਿੱਧੀਆਂ ਪਾਵਰ ਹੈਗੀਆਂ,
1: ਜੀ
0: ਜਿਹਦੇ ਵਿੱਚ 12 ਦਿਨ ਤੋਂ ਲੈ ਕੇ ਤੇ 12 ਮਹੀਨੇ ਤੱਕ ਜੇ ਆ ਬਿਨਾਂ ਕਿਸੇ ਕੇਸ ਤੋਂ ਬੰਦੇ ਨੂੰ ਅੰਦਰ ਰੱਖ ਸਕਦਾ ਹੈਗਾ ਜੀ।
1: ਜੀ
0: ਸੋ ਇਸ ਕਰਕੇ ਮੈਨੂੰ ਲੱਗਦਾ ਆ ਵੀ ਜੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੇ ਵੀ ਬੱਚੇ ਜਿਹੜੇ ਆ ਉਹਨਾਂ ਦਾ ਫਿਊਚਰ ਜਿਹੜਾ ਆ ਉਹ ਖਰਾਬ ਹੋ ਸਕਦਾ ਆ,
1: ਜੀ
0: ਜਿਹੜੇ ਕੋਈ ਤੇ ਜਿਹੜੇ ਆ ਹੁੜਦੰਗ ਮਚਾਉਂਦੇ ਹੈਗੇ ਆ ਜੀ, ਇਹਨਾਂ ਨੂੰ ਇਹਨਾਂ ਤੋਂ ਬਚਣਾ ਚਾਹੀਦਾ ਆ, ਉਸ ਗੈਦਰਿੰਗ ਤੋਂ ਅਵਾਇਡ ਕਰਨਾ ਚਾਹੀਦਾ। ਪੜ੍ਹਨ ਲਿਖਣ ਵਾਲੇ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਆਪਣੇ ਇਹ ਅੰਦੋਲਨ ਤਾਂ ਕਰ ਰਹੇ ਹੈਗੇ ਆ ਜੀ, ਉਹਨਾਂ ਨੂੰ ਨਾਲ ਨਾਲ ਆਪਣੇ ਭਵਿੱਖ ਦਾ ਵੀ ਧਿਆਨ ਰੱਖਣਾ ਚਾਹੀਦਾ ਜੀ।
1: ਬਿਲਕੁਲ ਹੈ ਜੀ।
0: ਹੁਣ ਜਿੱਥੇ ਤੱਕ ਆ ਜਾਓ ਜੀ ਸਫਾਈ ਸੇਵਕਾਂ ਦਾ,
1: ਜੀ
0: ਸਫਾਈ ਸੇਵਕਾਂ ਦਾ ਭਾਰਤ ਸਾਹਿਬ ਤੁਸੀਂ ਦੇਖੋ ਵੀ ਉਹ ਹੜਤਾਲ ਤੇ ਸੀਗੇ, ਉਹਨਾਂ ਦੀਆਂ ਮੰਗਾਂ ਸੀ ਕਿ ਸਾਨੂੰ ਪੈਨਸ਼ਨ ਜਿਹੜੀ ਹੈਗੀ ਆ ਉਹਦੇ ਵਿੱਚ ਸ਼ਾਮਿਲ ਕੀਤਾ ਜਾਏ ਪੈਨਸ਼ਨ ਯੋਜਨਾ ਦੇ ਵਿੱਚ
1: ਜੀ।
0: ਉਹ ਹੋਰ ਵੀ ਉਹਨਾਂ ਦੇ ਆਪਣੇ ਸਕੇਲ ਦੇ ਮੰਗ ਸੀ, ਉਹ ਕਹਿੰਦੇ ਸੀ ਵੀ ਜਿਹੜਾ ਕੰਮ ਕੋਈ ਨੀ ਕਰਦਾ ਉਹ ਕੰਮ ਅਸੀਂ ਕਰਦੇ ਹੈਗੇ
1: ਜੀ।
0: ਨੋ ਡਾਊਟ, ਬਿਲਕੁਲ ਠੀਕ ਕਹਿ ਰਹੇ ਹੈਗੇ ਜੀ। ਫਿਰ ਉਹਨਾਂ ਦਾ ਜਿਹੜਾ ਹੈਗਾ ਆ ਕਿ ਉਹਨਾਂ ਨੇ ਕੀ ਕੀਤਾ ਕਿ ਇਸ ਚੀਜ਼ ਨੂੰ ਬਲੈਕਮੇਲ ਕਰਨ ਦੀ ਨੀਅਤ ਦੇ ਨਾਲ ਵੀ ਗੰਦਗੀ ਜਿਹੜੀ ਆ ਉੱਥੇ ਰਹਿਣ ਦਿੱਤੀ। ਹਾਈ ਕੋਰਟ ਦੇ ਵਿੱਚ ਜਿਹੜਾ ਹੈਗਾ ਇਹ ਪਹਿਲਾਂ ਦਾ ਮਸਲਾ ਚੱਲਦਾ ਪਿਆ ਸੀ ਵੀ ਗੰਦਗੀ ਜਿਹੜੀ ਹੈਗੀ ਸ਼ਹਿਰਾਂ ਦੇ ਵਿੱਚ ਪਈ ਆ ਜੀ, ਉਹਨੂੰ ਚੱਕਦਾ ਕੋਈ ਨੀ ਜੀ। ਚੱਕਣ ਵਾਲੇ ਜਿਹੜੇ ਆ ਉਹ ਹੜਤਾਲ ਤੇ ਬੈਠੇ ਸੀ
1: ਜੀ।
0: ਪੁਲਿਸ ਨੇ ਕੀਤਾ ਇੱਕ ਅਲਟਰਨੇਟਿਵ ਜਿਹੜਾ ਆ, ਪਹਿਲਾਂ ਤਾਂ ਇਹਨਾਂ ਨੂੰ ਕਿਹਾ ਵੀ ਹੁਣ ਪੁਲਿਸ ਨੇ ਇੱਕ ਅਲਟਰਨੇਟਿਵ ਜਿਹੜਾ ਆ ਉਹ ਲਿਆਂਦਾ ਕਿਸੇ ਹੋਰ ਨੂੰ ਕਿਹਾ ਵੀ ਭਾਈ ਤੁਸੀਂ ਚੱਕੋ। ਟਰਾਲੀ ਦੇ ਵਿੱਚ ਜਦੋਂ ਉਹ ਗੰਦਗੀ ਲੱਦ ਰਹੇ ਸੀ
1: ਜੀ,
0: ਉਸ ਵੇਲੇ ਜਿਹੜਾ ਹੈਗਾ ਇਹਨਾਂ ਦੇ ਨਾਲ ਝੜਪ ਹੋਈ ਆ, ਹੰਗਾਮਾ ਹੋਇਆ ਜੀ
1: ਜੀ।
0: ਫਿਰ ਪੁਲਿਸ ਵਾਲਿਆਂ ਨੇ ਜਿਹੜਾ ਆ ਜਦੋਂ ਹਾਥੀ ਪੈ ਜਾਂਦੇ ਹੈਗੇ, ਪੁਲਿਸ ਦੀ ਵਰਦੀ ਦਾ ਇੱਕ ਖੌਫ ਤਾਂ ਹੋਣਾ ਚਾਹੀਦਾ, ਪਰ ਜਦੋਂ ਖੌਫ ਹੀ ਨੀ ਰਿਹਾ ਤੇ ਫਿਰ ਉਸ ਵੇਲੇ ਜਿਹੜਾ ਹੈਗਾ ਇਹ ਆਮਣੇ ਸਾਹਮਣੇ ਦੀ ਜੰਗ ਜਿਹੜੀ ਹੋਈ ਆ ਜੀ, ਉਹਦੇ ਵਿੱਚ ਵਰਦੀ ਵਾਲਿਆਂ ਨੂੰ ਤਾਂ ਪ੍ਰੋਟੈਕਸ਼ਨ ਹੈਗੀ ਆ ਇਸ ਚੀਜ਼ ਦੀ, ਨੋ ਡਾਊਟ ਕਿ ਵਰਦੀ ਵਾਲਿਆਂ ਤੇ ਵੀ ਸੱਟਾਂ ਸੁੱਟਾਂ ਲੱਗੀਆਂ ਜੀ। ਤੇ ਇਹ ਹੁਣ ਜਿਹੜਾ ਹੈਗਾ ਉਸ ਆਪਣੇ ਜਿਹੜੀ ਆ ਇਸ ਅੰਦੋਲਨ ਨੂੰ ਸਫਾਈ ਜਿਹੜੇ ਕਰਨ ਵਾਲੇ ਹੈਗੇ ਆ ਉਹ ਹੋਰ ਜਿਹੜਾ ਆ ਪ੍ਰਵੋਕ ਹੋਏ ਆ ਇਸ ਚੀਜ਼ ਤੋਂ
1: ਜੀ।
0: ਅੱਜ ਵੀ ਜਿਹੜਾ ਆ ਉਹਨਾਂ ਦੇ ਨਾਅਰੇ ਲੱਗਦੇ ਰਹੇ ਹੈਗੇ ਆ ਜੀ।
1: ਜੀ
0: ਸਰਕਾਰ ਵਾਸਤੇ ਨਮੋਸ਼ੀ ਦੀ ਗੱਲ ਆ, ਇਹੋ ਜਿਹੀਆਂ ਪ੍ਰੋਬਲਮ ਛੇਤੀ ਐਡਰੈਸ ਕਰ ਦੇਣੀਆਂ ਚਾਹੀਦੀਆਂ, ਮੇਰਾ ਤਾਂ ਇਹੀ ਮੰਨਣਾ ਜੀ।
1: ਬਿਲਕੁਲ
0: ਪਰ ਸਾਹਿਬ
1: ਤੇ ਸੈਣੀ ਸਾਹਿਬ ਔਜਲਾ ਸਾਹਿਬ ਕਹਿੰਦੇ ਨੇ ਹਾਸਾ ਠੇਠਾ ਵੀ ਕਰ ਲਈਏ ਇੱਥੋਂ ਜਾਂਦੇ ਜਾਂਦੇ, ਕਹਿੰਦੇ ਤੁਸੀਂ ਵੀ ਮਿੰਟੂ ਵਾਂਗੂ ਕਹਿੰਦੇ ਕਹਿਣ ਲੱਗ ਪਏ, ਅਸੀਂ ਤਾਂ ਕਹਿੰਦੇ ਪਹਿਲਾਂ ਹੀ ਕਹਿ ਦਿੱਤਾ ਸੀ ਜੀ, ਉਹ ਹਰ ਮੁੱਦੇ ਤੋਂ ਹਰ ਮੁੱਦੇ ਤੇ ਭੋਰਦਾ ਕਹਿੰਦੇ ਜੀ।
0: ਦੇਖੋ ਗੱਲ ਏਦਾਂ ਆ, ਅਸੀਂ ਦਾਵਾ ਤਾਂ ਨਹੀਂ ਕਰਦੇ ਹੈਗੇ,
1: ਸਾਡਾ
0: ਕੁਛ ਇੱਕ ਚੀਜ਼ਾਂ ਐਂਟੀ ਪਰ ਨਹੀਂ, ਉਹ ਗੱਲ ਤੁਹਾਡੀ ਠੀਕ ਹੈਗੀ ਆ, ਬਟ ਜਿੱਦਣ ਇਹ 1500 ਰੁਪਇਆ 1000 ਰੁਪਇਆ ਆਇਆ ਸੀਗਾ ਜੀ, ਉਦਣ ਹੀ ਆਪਾਂ ਪ੍ਰੋਗਰਾਮ ਦੇ ਵਿੱਚ ਇਹ ਦੱਸ ਦਿੱਤੀ ਸੀ ਗੱਲ, ਇਹਦੇ ਵਿੱਚ ਤਾਂ ਕੋਈ ਦੋ ਰਾਏ ਨੀ ਨਾ ਜੀ।
1: ਉਦੋਂ ਕਿਸੇ ਵੀ ਸੀਗਾ, ਮੈਂ ਵੀ ਕਿਹਾ ਸੀਗਾ
0: ਕਿ ਕਿੱਥੋਂ ਪੈਸੇ ਆਏ ਹੈਗੇ ਆ, ਇਹਨਾਂ ਨੇ ਕਿੱਦਾਂ ਯੋਜਨਾ ਜਿਹੜੀ ਹੈਗੀ ਆ ਵਿੱਚ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ, ਇਕੱਲੇ ਅਸੀਂ ਨੀ ਕਿਹਾ ਜੀ, ਇਹ ਸਰਦਾਰ ਹਮੀਰ ਸਿੰਘ ਹੋਣਾ ਦਾ ਪ੍ਰੋਗਰਾਮ ਮੈਂ ਸੁਣਿਆ ਸੀ, ਉਹਦੇ ਵਿੱਚ ਸਰਦਾਰ ਹਮੀਰ ਸਿੰਘ ਹੋਣਾ ਨੇ ਵੀ ਅੰਕੜੇ ਇਹ ਦਿੱਤੇ ਸੀਗੇ ਜੀ, ਉਹਨਾਂ ਦਾ ਪਲਾਂਗ ਪ੍ਰੋਗਰਾਮ ਸੀਗਾ।
1: ਸੈਣੀ ਸਾਹਿਬ ਇਹ ਸਰਕਾਰ ਚਲੋ ਅੰਡਰ ਜਿਹੜਾ ਮਹਿਕਮਾ ਜਰੂਰ ਬਣ ਜਾਵੇ, ਵੱਖਰੀ ਗੱਲ ਹੈ, ਬੋਰਡ ਬਣ ਜਾਵੇ ਜਾਂ ਕਿੱਦਾਂ, ਜਿੱਦਾਂ ਮੈਂ ਕਿਹਾ ਸੀ ਇੱਥੇ ਵੱਖਰੀਆਂ ਏਜੰਸੀਆਂ ਨੇ, ਮਤਲਬ ਕਿ ਉਹ ਸੋਸ਼ਲ ਬੈਨੀਫਿਟ ਜੋ ਵੀ ਦੇਣਾ ਉਹ ਸਰਕਾਰ ਦਾ ਕੰਮ ਬਣੇਗਾ, ਉਹ ਵੱਖਰੇ ਦੋ ਮਹਿਕਮੇ ਨੇ ਸਾਡੇ ਇੱਥੇ ਸੋਸ਼ਲ ਸਿਕਿਉਰਿਟੀ ਦੇ ਲਈ, ਤੇ ਉਹਨਾਂ ਦੇ ਅੰਡਰ ਆ, ਉਹੀ ਸਾਰਾ ਹਿਸਾਬ ਕਿਤਾਬ ਦੇਖਦੇ ਆ, ਉਹਨਾਂ ਦਾ ਬਜਟ ਜ਼ਰੂਰ ਤਿਆਰ ਕੀਤਾ ਜਾਂਦਾ ਕਿ ਇੰਨੀ ਸਬਸਿਡੀ ਦੇਣੀ ਆ, ਇੰਨਾ ਸੋਸ਼ਲ ਬੈਨੀਫਿਟ ਦੇਣਾ, ਜੋ ਕੁਝ ਵੀ ਦੇਣਾ ਜੀ, ਪਰ ਉਹ ਸਰਕਾਰ ਤਾਂ ਆਪ ਇਹਨਾਂ ਚੀਜ਼ਾਂ ਨੂੰ ਆਪ ਗਣਾਉਣ ਲੱਗੀ ਆਈ ਆ, ਤੇ ਉਹ ਮਹਿਕਮਾ ਵੱਖਰਾ ਹੋਣਾ ਚਾਹੀਦਾ, ਬੋਰਡ ਹੀ ਵੱਖਰਾ ਹੋਣਾ ਚਾਹੀਦਾ, ਜੋ ਇਹਨਾਂ ਨੇ ਬਣਾਇਆ ਨੀ, ਫਸੇ ਵੀ ਉੱਥੇ ਹੀ ਆ ਜੀ।
0: ਪਰ ਸਾਹਿਬ ਇੰਡੀਅਨ ਐਕਸਪ੍ਰੈਸ ਨੇ ਇਸ ਚੀਜ਼ ਦੇ ਉੱਤੇ ਪੂਰੀ ਤਰ੍ਹਾਂ ਰਿਸਰਚ ਕੀਤੀ ਸੀ
1: ਜੀ,
0: ਪੇਪਰ ਨੇ ਪਹਿਲਾਂ ਦਿੱਤਾ ਸੀ ਅਸੀਂ ਜਿਹੜਾ ਹੈਗਾ ਕੌਣ ਹੁੰਦੇ ਆ ਜੀ, ਸਾਨੂੰ ਨੀ ਇੰਨਾ ਪਤਾ ਲੱਗਦਾ ਜਿਹੜੇ ਔਜਲਾ ਸਾਹਿਬ ਕਹਿੰਦੇ ਹੈਗੇ ਆ ਜੀ, ਅਸੀਂ ਤਾਂ ਜਿਹੜਾ ਹੈਗਾ ਆ ਹਾਂਜੀ ਅਖਬਾਰ ਦੇਖ ਲਈ ਦੀ ਹੈ ਜਾਂ ਉਸ ਤਰੀਕੇ ਦੇ ਨਾਲ ਸੋਰਸਿਸ ਤੋਂ ਜਿਹੜਾ ਆ ਜੋ ਜਾਣਕਾਰੀ ਹੋਵੇ ਉਹ ਸਾਂਝੀ ਕਰ ਦਿੰਦੇ ਹੈਗੇ ਜੀ, ਬਟ ਹਾਂ ਜੀ ਇਹ ਜਰੂਰ ਦਾਵਾ ਕਰ ਦੇਈਦਾ ਵੀ ਅਸੀਂ ਆਪਣੇ ਪ੍ਰੋਗਰਾਮ ਚ ਦੱਸਿਆ ਸੀ, ਇੰਨਾ ਤਾਂ ਹੱਕ ਰੱਖਦੇ ਹਾਂ ਜੀ ਇੰਨੀ ਗੱਲ ਕਹਿਣ ਦਾ
1: ਸੂਤਰਾਂ ਤੋਂ।
0: ਹਾਂਜੀ ਅਸੀਂ ਸੂਤਰਾਂ ਸਾਤਰਾਂ ਤੋਂ ਤਾਂ ਨਹੀਂ, ਸਾਨੂੰ ਪਤਾ ਲੱਗਾ ਅਸੀਂ ਜਿਹੜਾ ਹੈਗਾ ਜੋ ਸਾਰਾ ਅਸੀਂ ਕਿਹਾ ਸੀ ਅੱਜ ਜਿਹੜਾ ਹੈਗਾ ਜੇ ਉਹ ਸੱਚ ਹੋ ਗਿਆ ਤੇ ਹਾਈ ਕੋਰਟ ਦੇ ਵਿੱਚ ਜਾ ਕੇ ਤੇ ਉਹ ਆਪਾਂ ਇੰਨਾ ਕੁ ਤਾਂ ਦਾਵਾ ਕਰਨ ਦਾ ਹੱਕ ਰੱਖਦੇ ਹਾਂ ਜੀ
1: ਬਿਲਕੁਲ
0: ਜੀ ਵੀ। ਹਾਂਜੀ ਜੀ ਪਰ ਸਾਹਿਬ
1: ਜੀ ਜੀ ਸੈਣੀ ਸਾਹਿਬ ਕੁਝ ਹੋਰ ਗੱਲਬਾਤ ਕਰਨੀ ਚਾਹੋ ਤਾਂ ਸਵਾਗਤ ਹੈ ਜੀ, ਕੁਝ ਰਹਿ ਗਿਆ ਹੋਵੇ ਮੇਰੇ ਵੱਲੋਂ।
0: ਹਾਂਜੀ ਪਰ ਸਾਹਿਬ ਬਸ ਸਿਰਫ ਇਹ ਹੀ ਆ ਕਿ ਆਪਾਂ ਨੂੰ ਵਿਸ਼ ਕਰਨੀ ਚਾਹੀਦੀ ਹੈਗੀ ਆ ਕਿ ਜਿਹੜੇ ਬੱਚੇ ਅੰਦੋਲਨ ਦੇ ਵਿੱਚ ਪਏ ਹੈਗੇ ਜੀ
1: ਜੀ
0: ਤੇ ਉਹ ਉਹਨਾਂ ਦੀਆਂ ਮੰਗਾਂ ਜਿਹੜੀਆਂ ਸਰਕਾਰ ਛੇਤੀ ਤੋਂ ਛੇਤੀ ਪ੍ਰਵਾਨ ਕਰੇ, ਬੱਚਿਆਂ ਦਾ ਕੋਈ ਨੁਕਸਾਨ ਨਾ ਹੋਵੇ ਜੀ, ਕਿਉਂਕਿ ਸਹੀ ਗੱਲ ਹੈਗੀ ਹੈ ਜੀ ਕਿ ਜਿਹੜੇ ਅਸੀਂ ਹੁਣ ਇਸ ਜਿਸ ਏਜ ਦੇ ਵਿੱਚ ਅਸੀਂ ਹੈਗੇ ਹਾਂ ਨਾ ਜੀ, ਸਾਡੀ ਮਤਲਬ ਨਜ਼ਰ ਜਿਹੜੀ ਹੈਗੀ ਹਮੇਸ਼ਾ ਬੱਚਿਆਂ ਦੀ ਵੈਲਵਿਸ਼ਿੰਗ ਤੇ ਹੁੰਦੀ ਆ ਵੀ ਵੈਲਵਿਸ਼ ਰਿਹਾ ਸੀ ਤੇ ਉਹਨਾਂ ਬੱਚਿਆਂ ਦਾ ਕੋਈ ਨੁਕਸਾਨ ਨਾ ਹੋਵੇ, ਉਹਨਾਂ ਨੂੰ ਅੱਛਾ ਫਿਊਚਰ ਜਿਹੜਾ ਆ ਉਹ ਅਚੀਵ ਹੋਵੇ, ਜਾਂ ਸਾਡੇ ਜਿਹੜੇ ਹੈਗੇ ਆ ਜੇ ਤੂੰ ਸਰਕਾਰਾਂ ਨਹੀਂ ਇਹੋ ਜਿਹੇ ਟੈਸਟ ਕਰਾ ਸਕਦੀਆਂ ਤੇ ਇਹਨਾਂ ਨੂੰ ਆਪਣੇ ਕੋਈ ਪੈਟਰਨ ਬਦਲਨੇ ਚਾਹੀਦੇ ਹੈਗੇ ਆ ਜੀ। ਪਤਾ ਨੀ ਕਿੱਦਾਂ ਦੇ ਲੋਕ ਹੈਗੇ ਜਿਹੜੇ ਬੱਚਿਆਂ ਦੇ ਫਿਊਚਰ ਦੇ ਨਾਲ ਖਿਲਵਾੜ ਕਰਦੇ ਆ ਜੀ, ਇਹ ਤੋਂ ਵੱਡਾ ਪਾਪ ਕੋਈ ਨਹੀਂ ਹੈ, ਜੋ ਕਿ ਕਿਸੇ ਦੇ ਭਵਿੱਖ ਦੇ ਨਾਲ ਜਿਹੜਾ ਖੇਡਣਾ
1: ਕਬਜ਼ਾ ਲੈਣ ਦਾ ਜਿਹੜਾ ਰੋਲਾ ਪੈ ਰਿਹਾ ਕਿ ਮੀਰੀ ਪੀਰੀ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਦਾ ਜਿਹੜਾ ਕਬਜ਼ਾ ਹੈ ਉਹ ਸਾਨੂੰ ਦਿਓ ਸਾਡੇ ਹੱਥਾਂ ਦੇ ਵਿੱਚ, ਤੇ ਅੱਜ ਜਿਹੜਾ ਧਾਮੀ ਜੀ ਨੂੰ ਵੀ ਪੱਤਰ ਵੀ ਲਿਖਿਆ ਉਹਨਾਂ ਨੇ, ਤੇ ਇਹ ਕੀ ਮਸਲਾ ਅਸਲ ਦੇ ਵਿੱਚ ਉਲਝੇਗਾ ਜਾਂ ਕਿੱਦਾਂ ਹੈ ਜੀ, ਕਿਉਂਕਿ ਹਰਿਆਣਾ ਕਮੇਟੀ ਵੀ ਝੀਂਡਾ ਉਹਨਾਂ ਨੇ ਜਿਹੜਾ ਸੀਗਾ ਸ਼ਾਇਦ ਉਹ ਉੱਥੇ ਲੈ ਲਈ ਸੀ, ਸਾਰਾ ਕੁਝ ਕੀਤਾ ਉਹਨਾਂ ਨੇ ਜਗਦੀਸ਼ ਝੀਂਡਾ ਉਹਨਾਂ ਨੇ।
0: ਜਦੋਂ ਨਾ ਇਹਨਾਂ ਨੇ ਹਰਿਆਣਾ ਕਮੇਟੀ ਬਣੀ ਨਾ
1: ਜੀ,
0: ਇਹਨਾਂ ਨੇ ਮਤਲਬ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜੇ ਘਰ ਦਾ ਜੀ ਜਿਹੜਾ ਆ ਉਹਨੂੰ ਪੂਰਾ ਸਨਮਾਨ ਨਾ ਦਈਏ ਤੇ ਇੱਕ ਦਿਨ ਉਹ ਰੁੱਸ ਕੇ ਚੱਲ ਜਾਏ ਤੇ ਫਿਰ ਗਿਲਾ ਨੀ ਕਰਨਾ ਚਾਹੀਦਾ
1: ਬਿਲਕੁਲ,
0: ਜਾਂ ਤੁਸੀਂ ਬੁੱਕਲ ਦੇ ਵਿੱਚ ਲੈ ਕੇ ਤੇ ਜੇ ਜਾਂ ਤਾਂ ਮਨਾਉਣ ਦੀ ਸਮਰੱਥਾ ਰੱਖਦੇ ਹੋਵੋ
1: ਜੀ।
0: ਹਰਿਆਣੇ ਵਾਲਿਆਂ ਨੇ ਪਹਿਲਾਂ ਇਹ ਕਿਹਾ ਵੀ ਇਹ ਸਾਡੇ ਜਿਹੜਾ ਹੈਗਾ ਆ ਵੀ ਗੁਰੂ ਘਰਾਂ ਤੋਂ ਜਿੰਨੇ ਕ ਮਤਲਬ ਚੜਾਵਾ ਇਹ ਲੈਂਦੇ ਆ ਜੀ ਉਹਦੇ ਹਿਸਾਬ ਨਾਲ ਸਾਡੇ ਗੁਰੂ ਘਰਾਂ ਦੀ ਡਿਵੈਲਪਮੈਂਟ ਨੀ ਕਰਦੇ ਔਰ ਪੈਸਾ ਉੱਥੇ ਨਹੀਂ ਖਰਚਿਆ ਜਾਂਦਾ, ਇਹ ਪੈਸਾ ਜਿਹੜਾ ਹੈਗਾ ਇਹ ਇੱਧਰ ਖਰਚ ਲੈਂਦੇ
1: ਹੁਣ ਵੀ ਕਹਿੰਦੇ ਸਾਡੇ ਕੋਲ ਤਨਖਾਹ ਦੇਣ ਨੂੰ ਪੈਸੇ ਹੈ ਨਹੀਂ।
0: ਹਾਂਜੀ ਉਹਨਾਂ ਨੂੰ ਇਹ ਇੰਸਟੀਟਿਊਸ਼ਨਾਂ ਜਿਹੜੀਆਂ ਹੈਗੀਆਂ ਆ ਉਹਨਾਂ ਨੇ ਵੀ ਉੱਥੇ ਹਰਿਆਣੇ ਦੇ ਵਿੱਚ ਜੇ ਕੋਈ ਹੈਗੀ ਆ ਤੇ ਉਹ ਉਹਨਾਂ ਨੂੰ ਵੀ ਮੈਨੇਜ ਕਰਨਾ ਹੁੰਦਾ
1: ਜੀ।
0: ਅਲਟੀਮੇਟਲੀ ਹੁਣ ਜਿਹੜਾ ਹੈਗਾ ਜਦੋਂ ਉਹਨਾਂ ਨੇ ਉਹਨਾਂ ਦੀ ਸਟੇਟ ਗੌਰਮੈਂਟ ਨੇ ਦੇਖਿਆ ਸਿੱਖ ਸੈਂਟੀਮੈਂਟ ਏਦਾਂ ਦਾ ਹੈਗਾ ਜੀ ਇਹਨੂੰ ਡਿਵਾਈਡ ਐਂਡ ਰੂਲ ਵਾਲਾ ਕੰਮ ਵਧੀਆ ਰਹਿੰਦਾ ਹੈਗਾ, ਉਹਨਾਂ ਨੇ ਆਪਣੀ ਐਸ ਜੀ ਪੀ ਸੀ ਹਰਿਆਣੇ ਦੀ ਵੱਖਰੀ ਬਣਵਾ ਦਿੱਤੀ
1: ਜੀ।
0: ਹੁਣ ਐਸ ਜੀ ਪੀ ਸੀ ਹਰਿਆਣੇ ਦੀ ਜਦੋਂ ਵੱਖਰੀ ਬਣ ਗਈ ਆ ਤੇ ਉਹਨਾਂ ਦੀਆਂ ਐਸੈਟਸ ਉਹਨਾਂ ਨੂੰ ਸੌਂਪ ਦੇਣੀਆਂ ਚਾਹੀਦੀਆਂ ਹੈਗੀਆਂ, ਜਦੋਂ ਤੁਸੀਂ ਮਤਲਬ ਇਸ ਚੀਜ਼ ਦੇ ਵਿੱਚ ਕਿਉਂ ਇੰਟਰਫੇਅਰ ਕਰਦੇ ਹੈਗੇ ਆ, ਜਦ ਤੱਕ ਤੁਹਾਡੀ ਸੁਪਰਮੇਸੀ ਕੋਈ ਕਬੂਲ ਕਰਦਾ ਸੀ ਤੇ ਵੈਲ ਐਂਡ ਗੁੱਡ, ਜੇ ਜਦ ਤੱਕ ਤਾਂ ਮਤਲਬ ਅਗਲਾ ਬੰਦਾ ਜਾਂ ਕੋਈ ਬੱਚਾ ਹੀ ਆ ਜਦ ਤੱਕ ਸਤਿਕਾਰ ਦਿੰਦਾ ਦਿੰਦਾ ਹੈਗਾ ਜੀ, ਜਦੋਂ ਨਹੀਂ ਦਿੰਦਾ ਅਗਲਾ ਕਹਿੰਦਾ ਮੇਰਾ ਹਿੱਸਾ ਵੱਖਰਾ ਕਰ ਦਿਓ ਨਹੀਂ ਕਰੋਗੇ ਤੇ ਫਿਰ ਜਿਹੜਾ ਹੈਗਾ ਜਿਹੜਾ ਸਤਿਕਾਰ ਤਾਂ ਨਹੀਂ ਹੈਗਾ ਤੇ ਉੱਤੋਂ ਗਾਲਾਂ ਵੀ ਕੱਢੂਗਾ ਅਗਲਾ
1: ਜੀ,
0: ਉਹੋ ਹੀ ਚੱਕਰ ਇੱਥੇ ਵੀ ਆਇਆ ਹੈਗਾ ਜੀ। ਇਹ ਸ਼੍ਰੋਮਣੀ ਕਮੇਟੀ ਵਾਲੇ ਜਿਹੜੇ ਆ ਇਹ ਆਪਣਾ ਕਬਜ਼ਾ ਛੱਡਦੇ ਨੀ ਜਦੋਂ ਤੁਹਾਨੂੰ ਪਤਾ ਆ ਵੀ ਹਰਿਆਣਾ ਕਮੇਟੀ ਵੱਖਰੀ ਹੋ ਚੁੱਕੀ ਆ ਤੇ ਤੁਹਾਡਾ ਹਰਿਆਣੇ ਦੇ ਵਿੱਚ ਲੱਖ ਅਧਿਕਾ ਹੈ ਕੋਈ ਨੀ,
1: ਪਰ ਉਹਦੇ ਵਿੱਚ ਹਰਿਆਣੇ ਦੀਆਂ ਜ਼ਮੀਨਾਂ। ਸੁਖਬੀਰ ਸਿੰਘ ਬਾਦਲ ਹੁਣੀ ਵੀ ਇਹ ਵੀ ਦਾਵਾ ਕਰਦੇ ਕਿ ਸਾਡੀਆਂ ਸੰਸਥਾਵਾਂ ਦੱਬੀਆਂ ਜਾ ਰਹੀਆਂ ਨੇ, ਤੇ ਉਹ ਫਿਰ ਕਿਤੇ ਨਾ ਕਿਤੇ ਜਿਹੜਾ ਮੀਰੀ ਪੀਰੀ ਦਾ ਜਿਹੜਾ ਖਾਲਸਾ ਮਾਰਚ ਜਿਹੜਾ ਸ਼ੁਰੂ ਹੋਇਆ ਕਿਤੇ ਨਾ ਕਿਤੇ ਮੈਂ ਦੇਖ ਰਿਹਾ ਸੀ ਉਹਦੇ ਵਿੱਚ ਵੀ ਇਹ ਮੁੱਦੇ ਉੱਠਣਗੇ ਜੀ।
0: ਨਹੀਂ ਸਰ ਹੁਣ ਮੁੱਦੇ ਕਾਹਦੇ ਉੱਠਣੇ ਹੈਗੇ ਤੇ ਕਾਹਦੇ ਇਹਨਾਂ ਨੇ ਮੁੱਦੇ ਅਡਰੈਸ ਕਰਾਉਣੇ ਜੀ, ਚੱਕਰ ਇਹ ਹੈਗੀ ਆ ਕਿ ਸਿੱਖ ਕੌਮ ਵੀ ਹੁਣ ਇਸ ਵੇਲੇ ਜਿਹੜਾ ਆ ਨਾ ਜੀ ਉਹ ਲੀਡਰ ਲੈਸ ਆ
1: ਜੀ,
0: ਇੱਥੇ ਲੀਡਰ ਕੋਈ ਨੀ ਹੈ ਜੀ, ਕਿਸੇ ਨੂੰ ਕੋਈ ਨੀ ਲੀਡਰ ਮੰਨਦਾ, ਅਗਲੇ ਇੱਕ ਗਰੁੱਪ ਦਾ ਕੋਈ ਵੱਖਰਾ ਲੀਡਰ ਆ, ਦੂਜੇ ਗਰੁੱਪ ਦਾ ਕੋਈ ਵੱਖਰਾ ਆ, ਤੀਜੇ ਦਾ ਕੋਈ ਵੱਖਰਾ ਆ ਜੀ, ਜੇ ਬਾਦਲ ਸਾਹਿਬ ਦੀ ਗੱਲ ਕਰੋ ਤੁਸੀਂ, ਜਾਂ ਤਾਂ ਬਾਦਲ ਸਾਹਿਬ ਜਿਹੜੇ ਹੈਗੇ ਸਾਰਿਆਂ ਨੂੰ ਪ੍ਰਵਾਨ ਹੋਣ,
1: ਜੀ
0: ਠੀਕ ਹੈ ਜੀ, SGPC ਦੀਆਂ ਚੋਣਾਂ ਇੰਨੇ ਸਾਲਾਂ ਤੋਂ ਹੋਈਆਂ ਨੇ ਜੀ, ਉਹਦੇ ਨਾਲ ਹੁੰਦਾ ਕਿ ਇਹ ਤਾਂ ਆਪਣੇ ਵੱਲੋਂ ਬੜੀ ਗ੍ਰੇਟਨੈਸ ਸਮਝਦੇ ਆ ਵੀ ਸਾਡੀ ਜੀ ਵੀ ਸਾਡੀ ਸੈਂਟਰ ਨਾਲ ਸਾਂਝ ਸੀ ਤੇ ਅਸੀਂ ਇੰਨੇ ਸਾਲ ਚੋਣ ਹੀ ਨੀ ਹੋਣ ਦਿੱਤੀ, ਤੇ ਸਾਡੇ ਉਹੀ SGPC ਦੇ ਮੈਂਬਰ ਜਿਹੜੇ ਆ ਉਹੀ ਚੁਣੇ, SGPC ਦਾ ਜਿਹੜਾ ਆ ਬਾਰੇ ਡਿਸੀਜਨ ਉਹੀ ਲੈ ਰਹੇ ਹੈਗੇ ਜੀ।
1: ਜੀ
0: ਪਰ ਹੁੰਦਾ ਕੀ ਆ ਉਹਦੇ ਵਿੱਚ, ਹੁੰਦਾ ਇਹ ਹੈਗਾ ਆ ਕਿ ਫੇਰ ਇੱਜ਼ਤ ਹੀ ਨੀ ਰਹਿੰਦੀ ਜੀ,
1: ਜੀ
0: ਜਦੋਂ ਟਰਮ ਤੁਹਾਡੀ ਜਿਹੜੀ ਮੁੱਕੀ ਹੈਗੀ ਆ ਤੁਹਾਨੂੰ ਫੇਰ ਉਸ ਨਜ਼ਰ ਨਾਲ ਦੇਖਿਆ ਹੀ ਨੀ ਜਾਂਦਾ, ਫਿਰ
1: ਜੀ
0: ਉਹਦੇ ਵਿੱਚੋਂ ਹੀ ਜਿਹੜਾ ਬਾਈਫਰਕੇਟ ਹੋ ਜਾਂਦੀ ਸੋਸਾਇਟੀ ਜੀ।
1: ਜੀ
0: ਏਦਾਂ ਹੀ ਹੁਣ ਅੰਮ੍ਰਿਤਪਾਲ ਉਹਨਾਂ ਦਾ ਧੜਾ ਵੱਖਰਾ ਬਣ ਗਿਆ ਜੀ,
1: ਜੀ
0: ਸਿੱਖ ਸੰਸਥਾਵਾਂ ਵੱਖਰੀਆਂ ਤੁਰੀਆਂ ਫਿਰਦੀਆਂ ਜੀ। ਉਹ
1: ਬਿਲਕੁਲ
0: ਕਾਰਨ ਕੀ ਹੈਗਾ ਆ ਕਿ ਇਹ ਆਪਣਾ ਮੋਹ ਪਾਸ਼ ਜਿਹੜਾ ਛੱਡਦੇ ਨੀ ਜੀ, ਏਦਾਂ ਹੀ ਇਹਨਾਂ ਦਾ ਹਰਿਆਣੇ ਨਾਲ ਹਾਲ ਆ ਜੀ।
1: ਜੀ
0: ਸੋ ਇਸ ਕਰਕੇ ਜਿਹੜਾ ਆ ਹਰਿਆਣੇ ਦਾ ਜਿਹੜਾ ਆ ਉਹ ਸਰ ਚੰਗੀ ਰਹਿਣਗੇ ਜੇ ਗ੍ਰੇਸਫੁਲੀ ਉਹਨਾਂ ਨੂੰ ਕਹਿ ਦੇਣਗੇ ਕਿ ਵੀ ਤੁਹਾਡੇ ਜਿਹੜੇ ਆ ਐਸੈਟਸ ਜਿਹੜੀਆਂ ਤੁਹਾਨੂੰ ਮੁਬਾਰਕ,
1: ਜੀ
0: ਤੇ ਤੁਸੀਂ ਆਪਣੇ ਹਿਸਾਬ ਨਾਲ ਮੈਨੇਜ ਕਰ ਲਓ।
1: ਜੀ ਬਿਲਕੁਲ ਹੈ ਜੀ,
0: ਕਿਉਂਕਿ ਹੁਣ ਜਦੋਂ ਐਕਟਿਵ ਵੱਖਰਾ ਬਣ ਗਿਆ, ਜਦੋਂ ਗੁਰੂ ਘਰ ਹੀ ਤੁਹਾਡੇ ਵੱਖਰੇ ਹੋ ਗਏ, ਤੇ ਤੁਸੀਂ ਕਿਉਂ ਮਤਲਬ ਜਿਹੜਾ ਹੈਗਾ ਧੱਕੇ ਨਾਲ ਉਹਨੂੰ ਰਿਟੇਨ ਕਰਨਾ ਚਾਹੁੰਦੇ ਹੈਗੇ ਜੀ।
1: ਜੀ ਬਿਲਕੁਲ ਹੈ ਜੀ, ਜੀ
0: ਜੀ ਭਾਰਤ ਸਾਹਿਬ,
1: ਥੈਂਕ ਯੂ ਸੈਣੀ ਸਾਹਿਬ, ਬਹੁਤ ਸ਼ੁਕਰੀਆ ਜੀ ਸਮਾਂ ਦੇਣ ਲਈ।
0: ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਸਰ, ਸ਼ੁਕਰੀਆ ਜੀ, ਗ੍ਰੇਟਫੁਲ
1: ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਇਸ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਕੁਝ ਖਬਰਾਂ ਵੱਲ ਨੂੰ ਧਿਆਨ ਮਾਰ ਕੇ ਫਿਰ ਆਪਾਂ ਅੱਗੇ ਵਧਦੇ ਹਾਂ। ਆਸਟ੍ਰੇਲੀਆ ਦੀ ਮੈਂ ਗੱਲਬਾਤ ਕਰ ਰਿਹਾ ਸੀ ਜਿਸ ਦੇ ਵਿੱਚ ਜਿਹੜਾ ਚੰਗਾ ਨਾਮ ਕਮਾਉਣ ਦੀ ਜਿਹੜੀ ਹੈ ਕਹਿ ਸਕਦੇ ਹਾਂ ਕਿ ਭਾਰਤੀ ਜਿਹੜੇ ਉਹਨਾਂ ਨੂੰ ਪ੍ਰਾਊਡ ਵੀ ਫੀਲ ਹੋਏਗਾ, ਪਰ ਬਹੁਤ ਸਾਰੇ ਲੋਕ ਇਹਨਾਂ ਨੂੰ ਜਿਹੜਾ ਜਾਤ ਪਾਤ ਦੇ ਨਾਲ ਲੈ ਲੈਂਦੇ ਆ, ਪਰ ਪੂਰਾ ਸਨਮਾਨ ਕੀਤਾ ਗਿਆ ਆਪਣਾ ਉਸ ਦੇ ਵਿੱਚ। ਤੇ ਆਪਣੇ ਨਾਲ ਬਹਾਦਰ ਸਿੰਘ ਬਾਈ ਜੀ ਜੁੜ ਰਹੇ ਨੇ ਬੁੱਲੋਵਾਲ ਵਾਲੇ, ਤੇ ਉਹਨਾਂ ਦਾ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਜੀ, ਡੈਨਮਾਰਕ ਤੋਂ ਬਾਈ ਜੀ ਸਵਾਗਤ ਹੈ ਜੀ।
2: ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਜੀ ਆਨੰਦ ਜੀ, ਬਹਾਦਰ ਜੀ
2: ਮੇਰਾ ਹਾਸਾ ਖੜਾ ਜਦੋਂ ਆਪਣੇ ਨਾ ਦੂਜੇ ਵਕੀਲ ਸਾਹਿਬ ਨੂੰ ਉਹ ਕਿਹਾ ਸੀ ਨਾ ਮਿੰਟੂ ਵਾਲੀ ਗੱਲ।
1: ਹਾਂਜੀ ਹਾਂਜੀ,
2: ਉਹ ਰੱਤੀ ਉਹ ਕਿਉਂਕਿ ਨਾ ਮੈਂ ਵੀ ਸਾਰੇ ਰੇਡੀਓ ਸੁਣਦਾ ਹੁੰਦਾ, ਉਹਨਾਂ ਦਾ ਵੀ ਸੁਣਦਾ
1: ਜੀ,
2: ਮਿੰਟੂ ਵਾਲਾ ਵਿੱਚ ਜੀ, ਉਹ ਗੱਲ ਉਹਦੇ ਚ ਕੋਈ ਝੂਠੀ ਗੱਲ ਨਹੀਂ ਆ
1: ਜੀ।
2: ਉਹਨੇ ਨਾ ਮਤਲਬ ਗੱਲ ਨੂੰ ਜੇ ਉਹ ਪੂਰਾ ਗੱਲ ਘਰੋੜ ਕੇ ਦੇਖਿਆ ਨਾ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਏਦਾਂ ਹੋਣਾ ਆ।
1: ਉਹ ਕਈ ਵਾਰੀ ਨਾ ਤਕੀਆ ਕਲਾਮ ਕਹਿ ਲਓ ਨਾ, ਮੂੰਹ ਤੇ ਚੜਿਆ ਹੁੰਦਾ ਕੋਈ ਚੀਜ਼ ਦਾ, ਤੇ ਉਹ ਬਿਲਕੁਲ ਹੈ ਜੀ।
2: ਮੈਂ ਤੁਹਾਨੂੰ ਹੋਰ ਵੀ ਦੱਸਦਾ ਇਕੱਲਾ ਉਹ ਨੀਗਾ
1: ਜੀ,
2: ਦੋ ਤਿੰਨ ਰੇਡੀਓ ਹੈਗੇ ਕੈਨੇਡਾ ਦੇ, ਕੋਈ ਅਮੈਰੀਕਾ ਦੇ ਆ
1: ਜੀ,
2: ਤੇ ਜਿਹੜਾ ਮਰਜ਼ੀ ਸੁਣ ਲਓ ਤੁਸੀਂ, ਕਿਉਂਕਿ ਪਤਾ ਨੀ ਜਾਂ ਜਿੰਨੇ ਵੀ ਪੱਤਰਕਾਰ ਜਾਂ ਰੇਡੀਓ ਚਲਾਉਂਦੇ ਉਹਨਾਂ ਨੂੰ ਆਦਤ ਹੀ ਆ ਇਹ, ਕਿਉਂਕਿ ਆਪਣੇ ਆਪ ਨੂੰ ਕਹਿਣ ਦੀ ਕਿ
1: ਜੀ
2: ਮੈਂ ਸਭ ਤੋਂ ਉੱਪਰ ਮੈਂ ਹੀ ਆ।
1: ਬਿਲਕੁਲ,
2: ਜਿੰਨੇ ਵੀ ਰੇਡੀਓ ਸੁਣ ਲਈਏ ਨਾ, ਜਿੰਨੇ ਮੈਂ ਸੌਖ ਸੱਚੀ ਕਹਿੰਦਾ, ਮੈਨੂੰ ਸੌਂਹ ਲੱਗੇ, ਮੈਂ ਉਹਨਾਂ ਨੂੰ ਲੋਕੀ ਹਮੇਸ਼ਾ ਇਦੀ ਕਹਿਣਗੇ,
1: ਹਾਂਜੀ
2: ਅਸੀਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀਗਾ, ਮੈਂ ਪਹਿਲਾਂ ਹੀ ਕਹਿ ਦਿੱਤਾ ਸੀਗਾ, 3 ਮਹੀਨੇ ਪਹਿਲੇ ਮੈਂ ਕਹਿ ਦਿੱਤਾ ਸੀਗਾ ਆਹ ਕੰਮ ਹੋਣਾ ਆ। ਮੈਂ ਅਸੀਂ ਜਦੋਂ ਪਿਛਲੀ ਵਾਰੀ ਗੱਲ ਕੀਤੀ ਸੀ, ਮੈਂ ਉਦੋਂ ਤੁਹਾਨੂੰ ਕਿਹਾ ਸੀਗਾ ਕੰਮ ਹੋਣਾ ਆ, ਮਤਲਬ ਏਦਾਂ ਵੀ ਨਾ ਗੱਲਾਂ ਕਰਦੇ ਕੋਈ ਮੋਰਲਾ ਬੰਦਾ ਕਹਿੰਦਾ ਯਾਰ ਪਤਾ ਨੀ ਇਹਦੇ ਕਿੰਨੇ ਕੁ ਸੈੱਲ ਹੋਣਗੇ, ਜਿਹੜਾ ਸਾਰਾ ਨੀ ਪਤਾ। ਪਰ ਪ੍ਰੋਬਲਮ ਇਹ ਹੈ ਕਿ ਪਰ ਇੱਦਾਂ ਨਾ ਮੈਂ ਇੱਥੇ ਕਹਿੰਦਾ ਹੁੰਦਾ ਆ ਵੀ ਜਿਹੜਾ ਮੈਨੂੰ ਹੁਣ ਕੋਈ ਬੇਵਕੂ ਬਣਾਵੇ ਕੋਈ ਗੱਲ ਮਾਰ, ਯਾਰ ਮੈਨੂੰ ਪਤਾ ਆਈ ਮੈਨੂੰ ਵਿੱਚ 500 ਰੁਪਇਆ ਨੀ ਬਚਿਆ, ਵੀ ਮੈਂ ਸੋਚਦਾ ਮੈਂ ਕਿਹਾ ਯਾਰ ਕਿਹਨੂੰ ਬੇਵਕੂ ਬਣਾਉਣ ਲੱਗਿਆ, ਮੈਂ ਵੀ ਜਨਮਾਂ ਚ ਰਹਿੰਦਾ ਆ,
1: ਬਿਲਕੁਲ
2: ਮੈਨੂੰ ਨੀ ਪਤਾ ਖਰਚਾ ਹੁੰਦਾ ਕਿੰਨਾ ਹੁੰਦਾ, 500 ਵੱਜਦਾ ਜਾਂ 5000 ਵੱਜਦਾ ਪਿੱਛੇ, ਉਹ ਮੈਨੂੰ ਵੀ ਪਤਾ ਹੀ ਨਾ, ਮੈਂ ਸਿਸਟਮ ਚ ਰਹਿੰਦਾ ਆ।
1: ਇੱਕ ਦੇਖੋ ਕਾਮਨ ਸੈਂਸ ਵੀ ਹੁੰਦੀ ਆ ਨਾ ਕਿ ਬੰਦਾ ਚਲੋ ਜਿਸ ਚੀਜ਼ ਦੇ ਨਾਲ ਹਰ ਵੇਲੇ ਘੁਲਦਾ ਆ ਜਾਂ ਗੱਲਬਾਤ ਹੁੰਦੀ ਆ, ਇੱਕ ਕਾਮਨ ਸੈਂਸ ਵੀ ਹੈਗੀ ਆ। ਇੱਥੇ ਦੇਖੋ ਬੱਚੇ ਆਪਣੇ ਜਿਹੜੇ ਨੇ ਉਹ ਗੱਲਾਂ ਕਈ ਵਾਰੀ ਆਪਾਂ ਨੂੰ ਨੀ ਪਤਾ ਹੁੰਦੀਆਂ ਜਿਹੜੀਆਂ ਬੱਚੇ ਕਰ ਜਾਂਦੇ ਨੇ ਜੀ, ਕਈ ਵਾਰੀ ਦੰਦਾਂ ਥੱਲੇ ਜੀਭ ਆ ਜਾਂਦੀ ਆ ਵੀ ਹੈ
2: ਸਿੱਖ ਨੂੰ ਮਿਲਦਾ ਬੱਚਿਆਂ ਦੇ ਕੋਲ,
1: ਬਿਲਕੁਲ
2: ਮਿਲਦਾ ਹੈਗਾ ਕੋਈ,
1: ਬਿਲਕੁਲ।
2: ਪਰ ਜਿੱਦਾਂ ਨਾ ਉਹਨੇ ਤਾਂ ਏਦਾਂ ਕਰਨਾ ਹੁੰਦਾ ਕਿ ਮੇਰੇ ਸੈੱਲ ਆ ਮੇਰੇ ਮੈਨੂੰ ਟਿਕਟਾਂ ਦਾ ਵੀ ਦਿੱਤਾ ਲਾਭ, ਟਿਕਟ ਲੈ ਲਾ ਸਾਡੇ ਕੋਲ, ਮੈਂ ਜਾਣਨਾ ਨੀ
1: ਜੀ।
2: ਇੱਕ ਮੁੰਡਾ ਆ ਉੱਥੇ ਹੋਲੈਂਡ,
1: ਹਾਂਜੀ,
2: ਉਹ ਕਦੇ ਕਦੇ ਬੋਲਣਾ ਪੋਸਟ ਪਾਉਣਾ ਹੁੰਦਾ, ਉਹ ਕਰੇ ਇਹਦੇ ਖਿਲਾਫ ਹੀ ਆ। ਹੁਣ ਆਪਾਂ ਚਲੋ ਤੁਸੀਂ ਨਾ ਲੈ ਹੀ ਦਿੱਤਾ ਆ, ਮਿੰਟੂ ਤਾਂ ਆਰਾਮ ਨਾਲ ਮਿੰਟੂ ਕਹਿ ਲੱਗਾ ਕਹਿਣ
1: ਜੀ,
2: ਤੇ ਉਹ ਫਿਰ ਉਹ ਕਹਿੰਦਾ ਕਹਿੰਦਾ ਸੇਰੇ ਹਲੇ ਤਾਂ ਕਾਪੂ, ਕਹਿੰਦਾ ਰਾਜਸਥਾਨ ਤੋਂ ਗੋਡੇ ਲਿਆ ਕੇ ਚੱਕਰਾਂ ਫਤਿਹ ਦੱਸ ਲੋਕਾਂ ਨੂੰ। ਦੂਜਾ ਫਿਰ ਪਤਾ ਕੀ ਆ, ਜਿਹੜੀ ਨਾ ਉਹ ਉਦਾਹਰਣਾਂ ਦਿੰਦੇ ਹੁੰਦੇ ਆ, ਮੈਂ ਤੁਹਾਨੂੰ ਇੱਕ ਵਾਰੀ ਪ੍ਰੇਰਣਾ ਗਿਆ ਹੈਗਾ, ਇੱਕ ਸ਼ੋਹਰਤ, ਇੱਕ ਜਿਹਦੀ ਕੁਰਬਾਨੀ, ਇਹਨੂੰ ਕੋਈ ਕੋਈ ਸੰਭਾਲ ਸਕਦਾ
1: ਹੈ? ਬਹੁਤ ਘੱਟ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਜਿੱਦਾਂ ਹੁਣ ਇੱਕ ਪਾਸੇ ਜਗਤਾਰ ਸਿੰਘ ਹਵਾਰਾ ਵਰਗੇ ਆ, ਉਹਨਾਂ ਨੇ ਜਿੱਤਿਆ, ਉਹਨੇ ਜਿੱਤਿਆ ਮੈਨੂੰ ਬਾਹਰ ਖੜਾਓ ਜਾਂ ਕਿਸੇ ਹੋਰ ਜਾਂ ਕੋਈ ਹੋਰ, ਜਿੱਦਾਂ ਵੋਟਾਂ ਲੜਾਓ। ਇੱਕ ਪਾਸੇ ਸਾਡੇ ਕੋਲ ਰਾਜੂ ਹੋਣਾ, ਲੋਕਾਂ ਨੇ ਸਾਥ ਦਿੱਤਾ ਸੀ ਬਹੁਤ ਜ਼ਿਆਦਾ ਝੰਡੇ ਨਾਲ,
1: ਹਾਂਜੀ ਬਿਲਕੁਲ,
2: ਕਹਿੰਦਾ ਵੋਟ ਪਾਓ ਬਾਦਲ ਨੂੰ, ਕਦੀ ਬਾਦਲ ਨੂੰ ਵੋਟ ਪਾਓ, ਕਦੀ ਅਕਾਲੀਆਂ ਨੂੰ ਵੋਟ ਪਾਓ, ਹੋਰ ਵੀ ਬੈਠੇ ਆ ਉਸ ਤੋਂ ਜ਼ਿਆਦਾ ਲੰਬੇ ਟਾਈਮ ਦੇ ਬੈਠੇ ਅੰਦਰ, ਕੋਈ ਨੀ ਬੋਲਿਆ।
1: ਨਾਲੇ ਦੇਖੋ ਉਹ ਥੋੜਾ ਜਿਹਾ ਪੋਲੀਟੀਕਲ ਸਿਸਟਮ ਦੇ ਨਾਲ ਚੱਲਦੇ ਆ ਨਾ, ਉਹ ਇੱਕ ਤਾਂ ਉਹ ਅਮਿਤ ਸ਼ਾਹ ਨੇ ਵੀ ਕਿਹਾ ਹੋਇਆ, ਉਦੋਂ ਆਪਾਂ ਗੱਲ ਕੀਤੀ ਵੀ ਸੀ ਕਿ ਇਹ ਜਾਂ ਤਾਂ ਕਨਫੈਂਸ ਕਰ ਲੈਣ ਕਿ ਹਾਂ ਭਾਈ ਮੈਂ ਕੀਤਾ ਤਾਂ ਹੋਇਆ ਕਿ ਹਾਂ ਮੈਂ ਕੀਤਾ ਆ, ਅਗਲੇ ਕਹਿੰਦੇ ਤੁਸੀਂ ਮਾਫ਼ੀ ਮੰਗ ਲਓ, ਫਿਰ ਤਾਂ ਤੁਹਾਨੂੰ ਰਿਹਾਈ ਦੇ ਸਕਦੇ ਆ ਜਾਂ ਕੁਛ ਕਰ ਸਕਦੇ, ਉਹ ਅਸੈਪਟ ਵੀ ਨੀ ਕਰਦੇ ਹਨਾ।
2: ਹੋਰ ਕਿਸੇ ਦੇ ਕੋਲ ਨੀ ਚਲੇ ਜਾਂਦੇ ਅੰਦਰ ਇਹ ਸਾਡੇ ਕੈਦੀ ਬੈਠੇ, ਉਹਨਾਂ ਦੇ ਕੋਲ ਕੱਲੇ ਰਾਜੂ ਉਹਨਾਂ ਦੇ ਕੋਲ ਕਿਉਂ?
1: ਉਹਦੀ
2: ਭੈਣ ਨੂੰ ਖੜਾ ਕੀਤਾ ਵੋਟਾਂ ਚ, ਬਾਦਲਾਂ ਨੇ ਬਾਦਲਾਂ ਨੇ ਖੜਾ ਕੀਤਾ ਵੋਟਾਂ ਹਾਰ ਗਈ
1: ਜੀ,
2: ਪਰ ਸਾਧ ਕਿੰਨ ਦਿੱਤਾ ਸੀਗਾ ਪੂਰੇ ਪੰਜਾਬ ਨੂੰ ਜਦੋਂ ਝੰਡੇ ਲਾ ਗਈ ਸੀ ਉਹਦੇ,
1: ਬਿਲਕੁਲ ਕੱਪੜਾ ਮੰਗਿਆ ਸੀ ਕੇਸਰੀ ਰੰਗ ਦਾ, ਹਾਂਜੀ ਬਿਲਕੁਲ
2: ਬਿਲਕੁਲ। ਇਸ ਕਰਕੇ ਜਿੱਦਾਂ ਹਮਿੰਦ ਵਾਲੇ ਦੀ ਗੱਲ ਆ, ਇਹ ਗੱਲ ਵਾਕਈ ਸਹੀ ਆ, ਉਹ ਨਾ ਬਹੁਤ ਜਾਣੀ ਜਿੱਦਾਂ ਨਾ ਕਈ ਜਦੋਂ ਤੁਸੀਂ ਖ਼ਬਰਾਂ ਪੜ੍ਹਦੇ ਹੁੰਦੇ ਆ, ਕੋਈ ਕੋਈ ਕਿਸੇ ਦਾ ਕੋਈ ਵੀ ਡਾਇਲੋਗ ਹੁੰਦਾ ਨਾ, ਉਹਦੇ ਮੂੰਹ ਚੋਂ ਡਾਇਲੋਗ ਵੀ ਨੀ ਚੱਲੇ
1: ਬਿਲਕੁਲ।
2: ਫਿਰ ਉਹਨੇ ਕਬੱਡੀ ਵੀ ਖੇਡੀ ਆ, ਉਹਨੇ ਬਾਸਕਟਬਾਲ ਵੀ ਖੇਡੇ ਆ, ਉਹਨੇ ਗੁੰਡਾਗਰਦੀ ਕੀਤੀ ਆ, ਉਹ ਗੈਂਗਸਟਰ ਵੀ ਰਿਹਾ ਆ, ਉਹ ਅਖਬਾਰਾਂ ਚ ਬਹੁਤ ਚਿਰ ਹੋ ਗਿਆ ਕੰਮ ਕਰਦੇ ਨੂੰ, ਉਹ ਰਾਜਨੀਤੀ ਵੀ ਕੀਤੀ, ਉਹਨੇ ਵਾਲੀਬਾਲ ਵੀ ਖੇਡਿਆ, ਮੈਨੂੰ ਨੀ ਸਮਝ ਸਾਡੇ ਕੋਲ ਕੰਮ ਹੋਏ ਨੀ ਇੰਨੇ।
1: ਬਿਲਕੁਲ ਹੈ ਜੀ, ਬਿਲਕੁਲ ਹੈ, ਉਹ ਕਈ ਵਾਰੀ ਹੁੰਦਾ ਮਤਲਬ ਕਿ ਹਰ ਗੱਲ ਦੇ ਵਿੱਚ ਚਲੋ ਜਿਹੜੀ ਅਸੀਂ ਕਹਿ ਦੇ ਤਾਂ ਭਾਈ ਸਾਨੂੰ ਜਿਹੜੀ ਚੀਜ਼ ਦਾ ਨਹੀਂ ਪਤਾ ਨਹੀਂ ਪਤਾ ਹਨਾ, ਐਵੇਂ ਹਰ ਪਾਸੇ ਲੱਤ ਨਾ ਫਸਾਈਏ, ਫੁੱਟਬਾਲ ਖੇਡਦੇ ਰਹੇ ਖੇਡਦੇ ਰਹੇ, ਕ੍ਰਿਕਟ ਦਾ ਬਾਰੇ ਨਹੀਂ ਪਤਾ ਨਹੀਂ ਪਤਾ ਕਹਿ ਦੇਈਦਾ ਜੀ, ਨਹੀਂ ਪਤਾ ਜੀ।
2: ਉਹਨੇ ਕ੍ਰਿਕਟ ਦਾ ਵੀ ਕਿਹਾ, ਜਿਮ ਦਾ ਵੀ ਕਿਹਾ, ਉਹਨੇ ਵਾਲੀਬਾਲ ਵੀ ਕਿਹਾ, ਉਹਨੇ ਫੁੱਟਬਾਲ ਵੀ ਕਿਹਾ, ਉਹਨੇ ਗੈਂਗਸਟਰ ਵੀ ਕਿਹਾ, ਉਹਨੇ ਪੱਤਰਕਾਰੀ ਬਹੁਤ ਸਾਰੇ ਕਰਦੇ ਨੇ, ਅਖਬਾਰਾਂ ਵੀ ਬੜਾ ਕੰਮ ਕੀਤਾ,
1: ਬਿਲਕੁਲ
2: ਮੈਨੂੰ ਸਮਝ ਨੀ ਆਉਂਦੀ ਕਿ ਇੰਨੇ ਕੰਮ ਬੰਦਾ ਕਿੱਦਾਂ ਕਰ ਸਕਦਾ ਆ।
1: ਜੀ ਜੀ ਜੀ,
2: ਜਿੱਦਾਂ ਉਹ ਤਾਂ ਉਹੀ ਗੱਲ ਹੋ ਗਈ ਜਿੱਦਾਂ ਉਹ ਕਹਿੰਦਾ ਅਕਸ਼ੇ ਕੁਮਾਰ ਕਦੀ ਉਹ ਆਪਣੇ ਪੇ ਨੂੰ ਬਣਾਉਂਦਾ ਸੀ, ਮੇਰਾ ਪੇ ਸੀਗਾ ਵਕੀਲ ਸੀਗਾ, ਕਦੀ ਕਹਿੰਦਾ ਮੇਰਾ ਪੇ ਰੇੜੀ ਲਾਉਂਦਾ ਸੀਗਾ, ਨਵੀਂ ਨਵੀਂ ਉਹ ਕਹਿੰਦਾ ਪੇ ਕਰਦਾ।
1: ਅੱਛਾ ਨੀ ਸਾਹਿਬ ਜੀ ਕਹਿੰਦੇ ਸੀ ਬੱਕਰੀ ਵਿੱਚ ਬੱਕਰੀ ਵਿੱਚ ਹੋਈ ਸੀ, ਧਾਰਾਂ ਵੀ ਗੱਡੀਆਂ ਨੇ, ਮੰਜਾ ਵੀ ਬਾਣ ਵਾਲਾ ਬਣਾਇਆ ਸੀ,
2: ਘਰੇਲੂ
1: ਕੰਮ ਸੀਗੇ ਜੀ ਜਿਹੜੇ ਹੱਥੀ ਕੀਤੇ, ਚਲੋ ਅੱਜ ਦੇ ਬੱਚੇ ਜਾਂ ਸਮਾਂ ਬਦਲ ਗਿਆ ਉਹ ਨਹੀਂ ਕਰਦੇ ਜਾਂ
2: ਬੱਕਰੀ ਨੀ ਚੋਈ,
1: ਬਿਲਕੁਲ ਹੈ ਜੀ, ਮਸ਼ੀਨਾਂ
2: ਬੱਕਰੀ ਨੀ ਚੋਈ ਮੈਂ,
1: ਹਾਂਜੀ
2: ਨਹੀਂ ਬੱਕਰੀ ਨੀ ਪਰ ਮੈਂ ਚੋਈ ਬੱਕਰੀ,
1: ਹਾਂਜੀ
2: ਉਹ ਮੇਰਾ ਨਾ ਹਾਸਾ ਨਿਕਲ ਗਿਆ ਜਦੋਂ ਇੱਕ ਮਿੰਟ ਪੜ੍ਹਨ ਲੱਗੇ ਤੁਹਾਨੂੰ, ਪਹਿਲਾਂ ਮੈਂ ਹਿਸਾਬ ਜਿਹਾ ਨੀ ਆਇਆ ਇੱਕ ਗੱਲ ਕੀ ਸੀਗੀ ਤੁਹਾਨੂੰ ਸਮਝ ਲੱਗੀ ਲੱਗਦਾ ਪੜ੍ਹ ਕੇ,
1: ਨਹੀਂ ਮੈਂ ਪਹਿਲਾਂ ਪੜ੍ਹ ਲਿਆ ਸੀਗਾ ਕਮੈਂਟ, ਮੈਂ ਤਾਂ ਹੀ ਕਿਹਾ ਮੈਂ ਕਿਹਾ ਥੋੜਾ ਜਿਹਾ ਸੈਣੀ ਸਾਹਿਬ ਹਾਸਾ ਠੱਟਾ ਵੀ ਕਰ ਲਈਏ ਜਾਂਦੇ ਜਾਂਦੇ, ਹਾਂਜੀ ਤਾਂ ਹੀ ਮੈਂ ਕਿਹਾ
2: ਉਹਨਾਂ ਨੇ ਧਾਰਨਾ ਧਾਰਨਾ ਵੀ ਕਿਤੇ ਨਾ ਚੱਲ
1: ਆਪਣੇ ਬਹਾਦਰ ਸਿੰਘ ਜੀ ਜੁੜੇ ਸੀ ਡੈਨਮਾਰਕ ਤੋਂ ਤੇ ਬੁੱਲੋਵਾਲ ਵਾਲੇ, ਤੇ ਲਾਈਨਾਂ ਦੋਸਤ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 1919 ਸਟੂਡੀਓ ਦਾ ਨੰਬਰ ਹੈ। ਲੋ ਗੱਲ ਕਰਦੇ ਆ ਆਸਟ੍ਰੇਲੀਆ ਦੀ, ਅੱਜ ਪੋਜ਼ਿਟਿਵ ਖਬਰਾਂ ਬਹੁਤ ਨੇ। ਬੌਂਡੀ ਬੀਚ ਦੇ ਵਿਚ ਜਿਹੜਾ ਸ਼ੂਟਿੰਗ ਹੋਈ ਸੀ ਪਿਛਲੇ ਸਮੇਂ ਦੇ ਦੌਰਾਨ, ਆਸਟ੍ਰੇਲੀਆ ਦੇ ਵਿਚ 20 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਜਿਹੜੀ ਹੈ ਮਿਲੀ ਹੈ ਸਥਾਈ ਰਿਹਾਇਸ਼ ਦਿੱਤੀ ਹੈ। ਸਿਡਨੀ ਦੇ ਬੌਂਡੀ ਬੀਚ ਦੇ ਉੱਤੇ ਹੋਈ ਭਿਆਨਕ ਹਮਲੇ ਦੇ ਦੌਰਾਨ ਜਿਹੜਾ ਸੀ ਭਾਰਤੀ ਮੂਲ ਦੇ 37 ਸਾਲਾਂ ਕੈਬ ਡਰਾਈਵਰ ਰਹਿਮਤ ਪਾਸ਼ਾ ਨੇ ਜਿਹੜਾ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਹਾਦਰੀ ਦੀ ਮਿਸਾਲ ਜਿਹੜੀ ਕਾਇਮ ਕੀਤੀ ਸੀ, ਉਸਨੇ ਗੋਲੀਆਂ ਦੀ ਬਰਸਾਤ ਤੇ ਵਿੱਚੋਂ ਜ਼ਖਮੀਆਂ ਨੂੰ ਬਾਹਰ ਕੱਢਿਆ ਸੀ ਤੇ ਕਰੀਬ 18 ਤੋਂ 20 ਲੋਕਾਂ ਦੀ ਜਾਨ ਬਚਾਉਣ ਦਾ ਜਿਹੜਾ ਸਿਹਰਾ ਹਾਸਲ ਕੀਤਾ। ਪਾਸ਼ਾ ਦੀ ਜਿਹੜੀ ਇਸ ਬਹਾਦਰੀ ਨੂੰ ਦੇਖਦਿਆਂ ਆਸਟ੍ਰੇਲੀਆ ਨੇ ਜਿਹੜਾ ਹੈ ਉਹਨਾਂ ਨੂੰ ਸਥਾਈ ਰਿਹਾਇਸ਼ ਦੇ ਦਿੱਤੀ ਹੈ ਤੇ ਇਸ ਤੋਂ ਇਲਾਵਾ ਉਸਦੀ ਪਤਨੀ ਤੇ 3 ਬੱਚਿਆਂ ਦੀਆਂ ਸਥਾਈ ਰਿਹਾਇਸ਼ ਅਰਜ਼ੀਆਂ ਦੇ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਖਬਰ ਤੋਂ ਬਾਅਦ ਸਮਾਜਿਕ ਮਾਧਿਅਮਾਂ ਦੇ ਉੱਤੇ ਜਿਹੜਾ ਲੋਕਾਂ ਨੇ ਪਾਸ਼ਾ ਦੀ ਖੂਬ ਪ੍ਰਸ਼ੰਸਾ ਵੀ ਕੀਤੀ ਹੈ। ਕਈਆਂ ਨੇ ਤਾਂ ਲਿਖ ਦਿੱਤਾ ਕਿ ਉਸ ਨੂੰ ਬਹਾਦਰ ਇਨਸਾਨ ਦੇ ਵਜੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਹੋਰਾਂ ਨੇ ਕਿਹਾ ਕਿ ਅਜਿਹੇ ਕੰਮ ਵੱਖ ਵੱਖ ਭਾਈਚਾਰਿਆਂ ਵਿਚਕਾਰ ਜਿਹੜਾ ਭਰੋਸਾ ਤੇ ਏਕਤਾ ਨੂੰ ਮਜ਼ਬੂਤ ਕਰਦੇ ਹੈ ਤੇ ਕੁਝ ਲੋਕਾਂ ਨੇ ਮੰਗ ਕੀਤੀ ਹੈ ਕਿ ਸਥਾਈ ਰਿਹਾਇਸ਼ ਦੇ ਨਾਲ ਉਸ ਨੂੰ ਜਿਹੜਾ ਵਿਸ਼ੇਸ਼ ਸਨਮਾਨ ਦੇ ਨਾਲ ਵੀ ਤੇ ਆਰਥਿਕ ਇਨਾਮ ਵੀ ਜਿਹੜਾ ਉਹਨੂੰ ਮਿਲਣਾ ਚਾਹੀਦਾ ਹੈ, ਉਹ ਹੱਕਦਾਰ ਹੈ। ਵੇਰਵਿਆਂ ਦੇ ਅਨੁਸਾਰ ਰਾਹਤ ਕਾਰਜਾਂ ਦੇ ਦੌਰਾਨ ਪਾਈ ਉਸਦੀ ਜਿਹੜੀ ਸੀ ਟੋਪੀ ਨੂੰ ਸਿਡਨੀ ਦੇ ਅਜਾਇਬ ਘਰ ਦੇ ਵਿੱਚ ਰੱਖਿਆ ਜਾਵੇਗਾ, ਜੋ ਉਸ ਸਮੇਂ ਦੇ ਵਿੱਚ ਉਹਨੇ ਜੋ ਕੱਪੜੇ ਪਾਏ ਹੋਏ ਸਨ, ਕੈਪ ਲਈ ਹੋਈ ਸੀ। ਤੇ ਰਹਿਮਤ ਪਾਸ਼ਾ ਦਾ ਜਿਹੜਾ ਨਾਮ ਕਈ ਬਹਾਦਰੀ ਪੁਰਸਕਾਰਾਂ ਦੇ ਲਈ ਵੀ ਭੇਜਿਆ ਗਿਆ ਹੈ ਉੱਥੇ। ਕਿਆ ਬਾਤ ਹੈ ਜੀ, ਸਲਾਮ ਹੈ, ਸਲੂਟ ਹੈ ਇੱਦਾਂ ਦੇ ਦੋਸਤਾਂ ਨੂੰ, ਲੋਕਾਂ ਨੂੰ ਜਿਨ੍ਹਾਂ ਨੇ ਬਹਾਦਰੀ ਦਿਖਾਈ ਹੈ, ਜਾਨਾਂ ਬਚਾਈਆਂ ਨੇ। ਦੂਸਰੇ ਪਾਸੇ ਲੜਾਈ ਜੰਗ ਦੀ ਗੱਲ ਕਰੀਏ, ਹੌਰਮੁਜ਼ ਦੇ ਬਾਰੇ ਇਰਾਨ ਦੀ ਮੰਗ ਹੈ, ਡੇਂਜਰਸ ਮਿਸਾਲ। ਮਾਰਕੋ ਰੂਬੀਓ ਦਾ ਕਹਿਣਾ ਹੈ ਕਿ ਅਮਰੀਕਾ ਵਿਸ਼ੇਸ਼ ਮੰਤਰੀ ਵੱਲੋਂ ਆਸੀਅਨ ਮੁਲਕਾਂ ਦੇ ਆਗੂਆਂ ਨੂੰ ਚੇਤਾਵਨੀ ਦਿੱਤੀ ਗਈ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਬੁੱਧਵਾਰ ਨੂੰ ਏਸ਼ੀਆਈ ਆਗੂਆਂ ਨੂੰ ਚੇਤਾਵਨੀ ਦਿੱਤੀ ਕਿ ਹੌਰਮੁਜ਼ ਨੂੰ ਕੰਟਰੋਲ ਕਰਨ ਦੇ ਉੱਤੇ ਉਥੋਂ ਟੋਲ ਵਸੂਲਣ ਦੀ ਇਰਾਨ ਦੀ ਮੰਗ ਆਲਮੀ ਅਰਥਚਾਰੇ ਦੇ ਉੱਤੇ ਨੈਵੀਗੇਸ਼ਨ ਦੀ ਆਜ਼ਾਦੀ ਦੇ ਸਿਧਾਂਤ ਲਈ ਖਤਰਾ ਜਿਹੜਾ ਪੈਦਾ ਕਰੇਗੀ। ਰੂਬੀਓ ਇੱਥੇ ਜਿਹੜਾ ਫਿਲੀਪੀਨਸ ਦੀ ਰਾਜਧਾਨੀ ਮਨੀਲਾ ਦੇ ਵਿੱਚ ਆਸੀਅਨ ਮੁਲਕਾਂ ਦੇ ਆਪਣੇ ਹਮਰੁਤਬਾਵਾਂ ਦੇ ਨਾਲ ਸਾਲਾਨਾ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਰੂਬੀਓ ਨੇ ਕਿਹਾ ਕਿ ਵਾਸ਼ਿੰਗਟਨ ਭਾਵੇਂ ਪੱਛਮੀ ਏਸ਼ੀਆ ਦੇ ਵਿੱਚ ਜੰਗ ਦੇ ਵਿੱਚ ਰੁੱਝਿਆ ਹੋਇਆ, ਪਰ ਉਹ 100% ਆਸੀਅਨ ਮੁਲਕਾਂ ਦੇ ਨਾਲ ਹੈ ਤੇ ਜੇ ਅਸੀਂ ਮੱਧ ਪੂਰਬ ਦੇ ਵਿੱਚ ਮਿਸਾਲ ਕਾਇਮ ਕਰਦੇ ਹਾਂ ਜਿੱਥੇ ਇੱਕ ਦੇਸ਼ ਦੇ ਵਿੱਚ ਫੈਸਲਾ ਕਰ ਸਕਦਾ ਹੈ ਕਿ ਉਹ ਕਿਸੇ ਕੌਮਾਂਤਰੀ ਜਲ ਮਾਰਗ ਨੂੰ ਕੰਟਰੋਲ ਕਰਨ ਜਾ ਰਿਹਾ ਹੈ ਤੇ ਟੋਲ ਵਸੂਲੇਗਾ ਤੇ ਜੇ ਤੁਸੀਂ ਉਹਨਾਂ ਨੂੰ ਭੁਗਤਾਨ ਨਹੀਂ ਕਰਦੇ ਤਾਂ ਤੁਹਾਡੇ ਜਹਾਜ਼ ਉਡਾ ਦੇਵੇਗਾ ਤਾਂ ਅਸੀਂ ਬਹੁਤ ਹੀ ਖਤਰਨਾਕ ਮਿਸਾਲ ਕਾਇਮ ਕਰਾਂਗੇ ਉੱਥੇ, ਜੋ ਇਸ ਖੇਤਰ ਸਣੇ ਦੁਨੀਆਂ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਦੁਹਰਾਈ ਜਾਵੇਗੀ। ਟਰੰਪ ਪ੍ਰਸ਼ਾਸਨ ਵੱਲੋਂ ਸਾਊਦੀ ਅਰਬ ਦੇ ਨਾਲ ਇੱਕ ਸਮਝੌਤੇ ਦੇ ਉੱਤੇ ਦਸਤਖਤ ਕੀਤੇ ਜਾਣ ਦੀ ਆਸ ਹੈ, ਜੋ ਸੰਭਾਵੀ ਤੌਰ ਦੇ ਉੱਤੇ ਸੂਬੇ ਨੂੰ ਉਸਦੇ ਗੈਰ ਫੌਜੀ ਪਰਮਾਣੂ ਪ੍ਰੋਗਰਾਮ ਦੇ ਲਈ ਯੂਰੇਨੀਅਮ ਭਰਪੂਰਤਾ ਦੀ ਜਿਹੜੀ ਹੈ ਸਮਰਥਾ ਮੁਹੱਈਆ ਕਰਾ ਸਕਦਾ ਹੈ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਕਹਿਣਾ ਕਿ ਅਮਰੀਕਾ ਵੱਲੋਂ ਦਸਤਖਤਸ਼ੁਦਾ ਕੋਈ ਵੀ ਸਮਝੌਤਾ ਪਰਮਾਣੂ ਪਸਾਰ ਦੇ ਵੱਲ ਨਹੀਂ ਲੈ ਕੇ ਜਾਵੇਗਾ। ਇਸ ਸਮਝੌਤੇ ਦੇ ਤਹਿਤ ਸਾਂਝੇ ਅਮਰੀਕਾ ਸਾਊਦੀ ਅਧਿਐਨ ਤੋਂ ਬਾਅਦ ਸਾਊਦੀ ਅਰਬ ਦੇ ਵਿੱਚ ਯੂਰੇਨੀਅਮ ਭਰਪੂਰਤਾ ਸਹੂਲਤ ਦੇ ਨਿਰਮਾਣ ਦੀ ਇਜਾਜ਼ਤ ਮਿਲ ਸਕਦੀ ਹੈ। ਇਹ ਪੁਸ਼ਟੀ ਫੈਸਲੇ ਤੋਂ ਜਾਣੂ ਦੋ ਵਿਅਕਤੀਆਂ ਨੇ ਕੀਤੀ ਹੈ ਜੋ ਵੇਰਵਿਆਂ ਦੇ ਉੱਤੇ ਚਰਚਾ ਕਰਨ ਦੇ ਲਈ ਅਧਿਕਾਰਤ ਨਹੀਂ ਸਨ ਤੇ ਉਹਨਾਂ ਇਹ ਵੀ ਜਾਣਕਾਰੀ ਨਾਮ ਨਾ ਛਾਪਣ ਦੀ ਸ਼ਰਤ ਦੇ ਉੱਤੇ ਦਿੱਤੀ ਹੈ ਤੇ ਉਹਨਾਂ ਨੇ ਸਮਝੌਤੇ ਦੀ ਪੁਸ਼ਟੀ ਨਹੀਂ ਕੀਤੀ ਹੈ। ਪਰ ਰੂਬੀਓ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਫੈਸਲੇ ਦੀ ਹੋ ਰਹੀ ਆਲੋਚਨਾ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਯੂਰਪੀਅਨ ਯੂਨੀਅਨ ਦੇ ਵਫਦ ਦੇ ਵੱਲੋਂ ਮਾਸ ਗ੍ਰੇਵਸ ਵਾਲੀ ਥਾਂ ਦਾ ਵਿਜ਼ਿਟ ਕੀਤਾ ਜਾ ਰਿਹਾ। ਸ੍ਰੀਲੰਕਾ ਦੇ ਵਿੱਚ ਲੋਕਾਂ ਨੇ ਕੌਮਾਂਤਰੀ ਏਜੰਸੀਆਂ ਤੋਂ ਜਾਂਚ ਕਰਾਉਣ ਦੇ ਲਈ ਮੁਜ਼ਾਹਰਾ ਜਿਹੜਾ ਕੀਤਾ। ਸ੍ਰੀਲੰਕਾ ਦੇ ਵਿੱਚ ਚੈਮਾਨੀ ਸਮੂਹਿਕ ਕਬਰਾਂ ਵਾਲੀ ਥਾਂ ਦਾ ਦੌਰਾ ਕਰਨ ਪਹੁੰਚੇ ਯੂਰਪੀਅਨ ਯੂਨੀਅਨ ਦੇ ਵਫਦ ਦਾ ਪੀੜਤ ਪਰਿਵਾਰਾਂ ਦੇ ਵੱਲੋਂ ਜ਼ੋਰਦਾਰ ਜਿਹੜਾ ਵਿਰੋਧ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਕੌਮਾਂਤਰੀ ਏਜੰਸੀਆਂ ਦੇ ਵੱਲੋਂ ਜਾਂਚ ਕਰਵਾਈ ਜਾਵੇ ਤੇ ਸ੍ਰੀਲੰਕਾ ਦੇ ਉੱਤਰੀ ਜਾਫਨਾ ਜ਼ਿਲ੍ਹੇ ਦੇ ਵਿੱਚ ਸਥਿਤ ਚੈਮਾਨੀ ਦੇਸ਼ ਦੇ ਵਿੱਚ ਲਗਭਗ 3 ਦਹਾਕੇ ਲੰਮੇ ਚੱਲੀ ਖਾਨਾ ਜੰਗੀ ਦੌਰਾਨ ਲਾਪਤਾ ਹੋਏ ਨਾਗਰਿਕਾਂ ਨੂੰ ਉੱਥੇ ਦਫ਼ਨਾਉਣ ਦੇ ਕਾਰਨ ਚਰਚਾ ਦੇ ਵਿੱਚ ਰਿਹਾ ਹੈ। ਲਾਪਤਾ ਵਿਅਕਤੀਆਂ ਦੇ ਪਰਿਵਾਰਾਂ ਦੇ ਨਾਲ ਸੰਬੰਧਿਤ ਐਸੋਸੀਏਸ਼ਨ ਦੇ ਬੈਨਰ ਦੇ ਹੇਠ ਵੱਡੀ ਗਿਣਤੀ 'ਚ ਇਕੱਠੀਆਂ ਹੋਈਆਂ ਔਰਤਾਂ ਤੇ ਪੀੜਤਾਂ ਨੇ ਹੱਥਾਂ ਦੇ ਵਿੱਚ ਤਖ਼ਤੀਆਂ ਤੇ ਲਾਪਤਾ ਹੋਏ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਫੜੀਆਂ ਹੋਈਆਂ ਸਨ। ਵਫ਼ਦ ਦੇ ਵਿੱਚ ਯੂਰਪੀਅਨ ਯੂਨੀਅਨ ਸਮੇਤ ਫਰਾਂਸ, ਜਰਮਨੀ, ਇਟਲੀ ਤੇ ਨੀਦਰਲੈਂਡ ਦੇ ਜਿਹੜੇ ਨੇ ਸਫੀਰ ਸ਼ਾਮਲ ਸਨ। ਮਨੁੱਖੀ ਹੱਕਾਂ ਦੇ ਵਕੀਲ ਰਨੀਤਾ ਗੁਨਾਨ ਰਾਜਾ ਅਨੁਸਾਰ 93 ਦਿਨਾਂ ਦੀ ਖੁਦਾਈ ਦੇ ਦੌਰਾਨ ਹੁਣ ਤੱਕ 467 ਮਨੁੱਖੀ ਪਿੰਜਰ ਉੱਥੋਂ ਬਰਾਮਦ ਹੋ ਚੁੱਕੇ ਹੈ। ਬੀਤੇ ਦਿਨ ਵੀ 3 ਬੱਚਿਆਂ ਦੇ ਸਮੇਤ 13 ਹੋਰ ਪਿੰਜਰ ਮਿਲੇ ਸਨ। ਖੁਦਾਈ ਦੇ ਦੌਰਾਨ ਬੱਚਿਆਂ ਦੇ ਦੁੱਧ ਦੀਆਂ ਬੋਤਲਾਂ, ਸਕੂਲੀ ਬੈਗ, ਖਿਡੌਣੇ ਤੇ ਸੜੀਆਂ ਹੱਡੀਆਂ ਵੀ ਜਿਹੜੀਆਂ ਬਰਾਮਦ ਹੋਈਆਂ ਨੇ ਤੇ ਫਰਵਰੀ 2025 ਦੇ ਵਿੱਚ ਉਸਾਰੀ ਦੇ ਕੰਮਾਂ ਦੇ ਦੌਰਾਨ ਉੱਥੋਂ ਪਹਿਲਾਂ ਵੀ ਪਹਿਲੀ ਵਾਰ ਜਿਹੜਾ ਪਿੰਜਰ ਉੱਥੇ ਮਿਲਿਆ ਸੀ। ਆਖਰੀ ਖਬਰਾਂ ਵੱਲ ਨੂੰ ਵਧੀਏ ਤੇ ਭਾਰਤ ਤੇ ਨਿਊਜ਼ੀਲੈਂਡ ਨੇ ਇਤਿਹਾਸਕ ਫ੍ਰੀ ਟ੍ਰੇਡ ਐਗਰੀਮੈਂਟ ਦੇ ਉੱਤੇ ਹਸਤਾਖਰ ਕਰ ਦਿੱਤੇ ਹੈ ਤੇ ਰਿਸ਼ਤੇ ਨੂੰ ਸਟ੍ਰੈਟੇਜਿਕ ਪਾਰਟਨਰਸ਼ਿਪ ਦਾ ਦਰਜਾ ਦਿੱਤਾ ਗਿਆ ਹੈ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਊਜ਼ੀਲੈਂਡ ਦੀ ਇਤਿਹਾਸਕ ਫੇਰੀ ਜੋ ਕਿ 40 ਸਾਲਾਂ ਦੇ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਫੇਰੀ ਹੈ, ਉਹਨੇ ਦੋਵਾਂ ਦੇਸ਼ਾਂ ਵਿਚਕਾਰ ਸੰਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਪਹੁੰਚਾ ਦਿੱਤਾ ਹੈ ਉੱਚਾ। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੀ ਜਿਹੜੀ ਮੇਜ਼ਬਾਨੀ ਦੇ ਵਿੱਚ ਦੋਵਾਂ ਨੇਤਾਵਾਂ ਨੇ 2030 ਤੱਕ ਦਾ ਰੋਡਮੈਪ ਬਣਾਇਆ। ਇੱਕ ਇਤਿਹਾਸਕ ਮੁਕਤ ਵਪਾਰ ਸਮਝੌਤਾ FTA ਦੇ ਉੱਤੇ ਦਸਤਖਤ ਕੀਤੇ ਹੈ। 10 ਦੁਵੱਲੇ ਸਮਝੌਤਿਆਂ ਨੂੰ ਅੰਤਮ ਰੂਪ ਦਿੱਤਾ ਗਿਆ, ਨਾਲ ਹੀ ਮੁੱਖ ਖੇਤਰਾਂ ਦੇ ਵਿੱਚ 8 ਨਵੀਆਂ ਪਹਿਲਕਦਮੀਆਂ ਵੀ ਕੀਤੀਆਂ ਗਈਆਂ ਨੇ। ਇਸ ਨਵੇਂ FTA ਦਾ ਜਿਹੜਾ ਉਦੇਸ਼ ਹੈ ਨਿਵੇਸ਼ ਨੂੰ ਉਤਸ਼ਾਹਿਤ ਕਰਕੇ ਬਾਜ਼ਾਰ ਪਹੁੰਚ ਦੇ ਵਿੱਚ ਸੁਧਾਰ ਕਰਕੇ ਤੇ ਕਸਟਮ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਜਾਵੇ। 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ ਨਿਊਜ਼ੀਲੈਂਡ ਡਾਲਰ ਜਿਹੜਾ 7 ਬਿਲੀਅਨ ਕਰਨਾ ਹੈ। PAR ਤੋਂ ਇਲਾਵਾ ਦੋਵਾਂ ਦੇਸ਼ਾਂ ਨੇ 100 ਸਾਲ ਦੀ ਏਕਤਾ ਦੇ ਰਾਹੀਂ ਖੇਡ 226 ਪਹਿਲਕਦਮੀ ਦੇ ਤਹਿਤ ਖੇਤੀਬਾੜੀ, ਖਾਸ ਕਰਕੇ ਡੇਅਰੀ, ਕੀਵੀ ਫਰੂਟ ਜਿਹੜਾ ਹੈ ਤੇ ਤਕਨਾਲੋਜੀ ਟਰਾਂਸਫਰ ਦੇ ਨਾਲ ਨਾਲ ਸਿੱਖਿਆ, ਅੰਟਾਰਕਟਿਕ ਖੋਜ, ਆਫਤ ਪ੍ਰਬੰਧਨ ਤੇ ਖੇਡਾਂ ਦੇ ਵਿੱਚ ਸਹਿਯੋਗ ਨੂੰ ਮਜ਼ਬੂਤ ਕੀਤਾ ਹੈ। ਇੱਕ ਪਾਸੇ ਦੇਖੋ ਇਹਨਾਂ ਚੀਜ਼ਾਂ ਵੱਲ ਸਾਡਾ ਕੋਈ ਧਿਆਨ ਨਹੀਂ ਹੈ, ਦੂਸਰੇ ਪਾਸੇ ਸਿਰਫ਼ ਅਮਰੀਕਾ ਨੂੰ ਜ਼ਰੂਰ ਟਾਰਗੇਟ ਕੀਤਾ ਜਾਂਦਾ ਹੈ ਕਿਉਂਕਿ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜਾਂ ਹੋਰ ਜਿਹੜਾ ਕੁਝ MOU ਜਿਹੜੇ ਸਾਈਨ ਹੋ ਰਹੇ ਨੇ ਜਾਂ ਡੀਲ ਹੋ ਰਹੀ ਹੈ, FTA ਜਿਹੜੇ ਸਮਝੌਤੇ ਹੋ ਰਹੇ ਨੇ। ਆਹ ਪਿਛਲੇ ਦਿਨਾਂ ਦੇ ਵਿੱਚ ਦੇਖੋ ਇੰਗਲੈਂਡ ਦੇ ਨਾਲ ਹੋਇਆ ਤੇ ਉਹ ਵੀ ਲਾਗੂ ਹੋ ਗਿਆ, ਤੇ ਅੱਜ ਨਿਊਜ਼ੀਲੈਂਡ ਦੇ ਨਾਲ ਹੋਇਆ ਉਹ ਵੀ ਲਾਗੂ ਹੋ ਗਿਆ, ਤੇ ਸਿਰਫ਼ ਤੇ ਸਿਰਫ਼ ਅਮਰੀਕਾ ਨੂੰ ਜ਼ਰੂਰ ਆਪਾਂ ਦੇਖਦੇ ਹਾਂ ਪਰ ਇਹਨੇ ਛੋਟੇ ਹੋਰ ਮੁਲਕ ਜਿਹੜੇ ਨੇ ਉਹਨਾਂ ਦੇ ਨਾਲ ਸਮਝੌਤੇ ਕੀਤੇ ਜਾ ਰਹੇ ਹੈ ਉਹਦੀ ਗੱਲ ਨਹੀਂ ਹੁੰਦੀ ਪਈ ਹੈ। ਨਵੇਂ ਸਮੁੰਦਰੀ ਸਮਝੌਤਿਆਂ ਦੇ ਵਿੱਚ ਜਲ ਸੈਨਾ, ਲੌਜਿਸਟਿਕਸ ਸਹਾਇਤਾ, ਸਾਲਾਨਾ ਸਮੁੰਦਰੀ ਸੁਰੱਖਿਆ ਸੰਵਾਦ ਅਤੇ ਅੱਤਵਾਦ ਵਿਰੋਧੀ ਸਾਂਝੇ ਕਾਰਜ ਸਮੂਹ ਰਾਹੀਂ ਰੱਖਿਆ ਤੇ ਸੁਰੱਖਿਆ ਸੰਬੰਧਾਂ ਨੂੰ ਕਾਫ਼ੀ ਮਜ਼ਬੂਤ ਕੀਤਾ ਗਿਆ। ਦੋਵਾਂ ਆਗੂਆਂ ਨੇ ਇੱਕ ਆਜ਼ਾਦ ਤੇ ਖੁੱਲ੍ਹੇ ਇੰਡੋ ਪੈਸੇਫਿਕ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਨੇ ਸੁਧਾਰੀ ਗਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਤੇ ਪਰਮਾਣੂ ਸਪਲਾਇਰ ਸਮੂਹ NSG ਦੇ ਵਿੱਚ ਭਾਰਤ ਦੇ ਦਾਖਲੇ ਦਾ ਸਮਰਥਨ ਵੀ ਕਰ ਦਿੱਤਾ ਹੈ। ਆਖਰੀ ਖਬਰ ਵੱਲ ਨੂੰ ਵਧੀਏ ਤੇ ਰਾਸ਼ਟਰਪਤੀ ਚੋਣਾਂ ਦੇ ਵਿੱਚ ਕੀਤੀ ਦਖਲ ਅੰਦਾਜ਼ੀ ਤਾਂ ਕਹਿੰਦੇ ਮਿਲੇਗੀ ਸਖ਼ਤ ਸਜ਼ਾ, ਫਰਾਂਸ ਨੇ ਇਹ ਜਿਹੜੀ ਹੈ ਗੱਲਬਾਤ ਕਹਿ ਦਿੱਤੀ ਹੈ। ਫਰਾਂਸ ਦੇ ਗ੍ਰਹਿ ਮੰਤਰੀ ਲੋਰੇਟ ਨੁਨੇਜ਼ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਵੱਲੋਂ ਚੋਣਾਂ ਦੇ ਵਿੱਚ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਏਗੀ, ਅਜਿਹਾ ਕਰਨ ਵਾਲਿਆਂ ਦੇ ਲਈ ਸਜ਼ਾਵਾਂ ਨੂੰ ਸਖ਼ਤ ਕੀਤਾ ਜਾਵੇਗਾ। ਨੁਨੇਜ਼ ਨੇ ਬੁੱਧਵਾਰ ਬੀਤੇ ਕੱਲ੍ਹ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਸਵੇਰੇ ਮੈਂ ਮੰਤਰੀ ਪਰਿਸ਼ਦ ਸਾਹਮਣੇ ਇੱਕ ਬਿੱਲ ਪੇਸ਼ ਕੀਤਾ ਹੈ ਜਿਸਦੇ ਵਿੱਚ ਕੈਦ ਦੀ ਜਿਹੜੀ ਸਜ਼ਾ ਨੂੰ 1 ਸਾਲ ਤੋਂ ਵਧਾ ਕੇ 3 ਸਾਲ ਅਤੇ ਜੁਰਮਾਨੇ ਨੂੰ 15,000 ਯੂਰੋ ਤੋਂ ਵਧਾ ਕੇ 45,000 ਯੂਰੋ 51,300 ਡਾਲਰ ਕਰਨ ਦਾ ਪ੍ਰਸਤਾਵ ਰੱਖਿਆ। ਇੱਕ ਸੁਤੰਤਰ ਕਮਿਸ਼ਨ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੇ ਨੇ ਜਿਸਦਾ ਕੰਮ ਚੋਣ ਪ੍ਰਕਿਰਿਆ ਦੇ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਮਾਮਲਿਆਂ ਦੇ ਬਾਰੇ ਜਨਤਾ ਨੂੰ ਸੂਚਿਤ ਕਰਨਾ ਹੋਵੇਗਾ। ਫਰਾਂਸ ਦੇ ਵਿੱਚ ਰਾਸ਼ਟਰਪਤੀ ਚੋਣਾਂ 18 ਅਪ੍ਰੈਲ 2027 ਨੂੰ ਹੋਣੀਆਂ ਨੇ। ਜੇਕਰ ਲੋੜ ਪਈ ਤਾਂ ਦੂਜਾ ਦੌਰ 2 ਮਈ ਨੂੰ ਜਿਹੜਾ ਹੋਵੇਗਾ ਤੇ ਮੌਜੂਦਾ ਫਰਾਂਸੀਸੀ ਰਾਸ਼ਟਰਪਤੀ ਐਮੈਨੂਅਲ ਮੈਕਰੋਨ ਚੋਣ ਨਹੀਂ ਲੜ ਸਕਣਗੇ ਕਿਉਂਕਿ ਉਹ ਪਹਿਲਾਂ ਹੀ ਜਿਹੜਾ ਆਪਣਾ ਲਗਾਤਾਰ ਦੂਜਾ ਕਾਰਜਕਾਲ ਪੂਰਾ ਕਰ ਚੁੱਕੇ ਨੇ ਤੇ ਕਰ ਰਹੇ ਨੇ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਤੇ ਦੀਆਂ ਖਬਰਾਂ ਤੇ ਫਰਾਂਸ ਤੋਂ ਪੁਰੇਵਾਲ ਸਾਹਿਬ ਵੀ ਜੁੜੇ ਆ ਤੇ ਉਹਨਾਂ ਦੇ ਮੁਲਕ ਦੀ ਖਬਰ ਵੀ ਹੈ ਤੇ ਫਰਾਂਸ ਦੇ ਵਿੱਚ ਐਲਾਨ ਕਰ ਦਿੱਤਾ ਜੀ ਅਗਲਿਆਂ ਨੇ ਤੇ ਜੇ ਕਹਿੰਦੇ ਨੇ ਬਾਹਰੋਂ ਦਖਲਅੰਦਾਜ਼ੀ ਹੋਈ ਹੋਰ ਮੁਲਕਾਂ ਦੀ ਸਾਡੀਆਂ ਚੋਣਾਂ ਦੇ ਦੌਰਾਨ ਤੇ ਭਾਈ ਵੱਡੇ ਜੁਰਮਾਨੇ ਲੱਗਣਗੇ। 15,000 ਯੂਰੋ ਪਹਿਲਾਂ ਦਾ ਜੁਰਮਾਨਾ ਹੈ ਤੇ ਉਹਨੂੰ ਵਧਾ ਕੇ 45,000 ਯੂਰੋ ਕਰ ਦਿੱਤਾ ਜਾਵੇਗਾ। ਤੇ ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਤੇ ਦੀਆਂ ਖਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 949 1919 ਬਾਅਦ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਕਰ ਸਕਦੇ ਹੋ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਭਾਰਤ ਜੀ ਤੇ ਸਾਰੇ ਸੱਜਣਾਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਕਹਿੰਦੇ ਨਮਸਕਾਰ ਹੈ ਜੀ। ਤੇ ਪੁਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਭੇਜਦੇ ਫਰਾਂਸ ਤੋਂ। ਬਹਾਦਰ ਵੀਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਆਪਣੇ ਔਜਲਾ ਸਾਹਿਬ ਲਿਖਦੇ ਆ ਤੇ ਨਾਲ ਦੀ ਨਾਲ ਇਸੇ ਤਰ੍ਹਾਂ ਹੀ ਹੋਰ ਅਗਲੇ ਸੁਨੇਹੇ ਨੇ ਆਪਣੇ। ਸਿਕੰਦਰ ਸਿੰਘ ਔਜਲਾ ਸਾਹਿਬ ਦੇ ਕਹਿੰਦੇ ਨੇ ਕਿ ਗੱਲ ਤੋਰੋ ਬਸ, ਮੁੱਦੇ ਚੋਂ ਮੁੱਦਾ ਉੱਠ ਗਿਆ ਕਹਿੰਦੇ ਜੀ। ਤੇ ਬਹਾਦਰ ਵੀਰ ਜੀ ਸਤਿ ਸ੍ਰੀ ਅਕਾਲ। ਤੇ ਰਾਜਨ ਸੈਣੀ ਸਾਹਿਬ ਕਹਿੰਦੇ PR ਭਾਰਤ ਸਾਹਿਬ ਹਾਂਜੀ ਪੀਆਰ ਜੀ ਬਿਲਕੁਲ ਜੀ, ਉੱਥੇ ਪੀਆਰ ਦੇ ਦਿੱਤੀ ਹੈ, ਪਰਮਾਨੈਂਟ ਰੈਜ਼ੀਡੈਂਸੀ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੂੰ, ਤੇ ਪਰਿਵਾਰ ਨੂੰ ਵੀ ਦੇਣ ਦੀ ਜਿਹੜੀ ਪੂਰੀ ਯੋਜਨਾ ਬਣ ਚੁੱਕੀ ਹੈ ਜੀ। ਤੇ ਵਧੀਆ ਵਿਚਾਰ ਦੋਹਾਂ ਵੀਰਾਂ ਵੱਲੋਂ, ਕਹਿੰਦੇ ਨੇ ਐਪਰੀਸ਼ੀਏਟ ਕਰਦੇ ਆ ਔਜਲਾ ਸਾਹਿਬ ਤੇ ਰਾਜਨ ਜੀ ਨੂੰ ਤੇ ਮੈਨੂੰ ਨਾਲ, ਤੇ ਸ਼ੁਕਰੀਆ ਵੀਰ ਜੀ ਕਹਿੰਦੇ ਨੇ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ, ਰਾਜਨ ਸੈਣੀ ਸਾਹਿਬ ਕਹਿੰਦੇ ਵੀਰ ਜੀ ਤੁਸੀਂ ਮਿੰਟੂ ਖਿਲਾਫ ਮਾਹੌਲ ਬਣਾ ਦੇਣਾ ਜੀ, ਹੱਸ ਰਹੇ ਨੇ ਜੀ। ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਕਹਿੰਦੇ ਆ ਆਪਣੇ ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ, ਤੇ ਗੁਲਾਬ ਦੇ ਫੁੱਲ ਭੇਜੇ ਆ। ਤੇ ਇਸੇ ਤਰ੍ਹਾਂ ਹੀ ਉੱਪਰ ਜਿਹੜੇ ਨੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ, ਆਪਣੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ, ਨਵਦੀਪ ਬਾਈ ਜੀ ਦਿੱਲੀ ਵਾਲੇ ਸਤਿ ਸ੍ਰੀ ਅਕਾਲ ਭੇਜਦੇ ਆ। ਤੇ ਇਸੇ ਤਰ੍ਹਾਂ ਪਰਮਿੰਦਰ ਜੀ ਫਗਵਾੜੇ ਵਾਲੇ ਸਤਿ ਸ੍ਰੀ ਅਕਾਲ ਭੇਜਦੇ ਆ, ਪਿਆਰਿਓ ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਭੇਜੀ ਆ ਜੀ। ਤੇ ਲਓ ਦੋਸਤੋ, ਅੱਜ ਥੋੜੇ ਦੋਸਤ ਘੱਟ ਨੇ ਜੀ ਨਾਲ, ਚਲੋ ਕੋਈ ਨੀ, ਆਪਾਂ ਆਪਣਾ ਫਰਜ਼ ਨਿਭਾਉਣਾ ਹੈ, ਦੁਨੀਆਦਾਰ ਆ ਦੁਨੀਆ ਦੇ ਤੋਂ ਫਰਜ਼ ਨਿਭਾਈ ਜਾ, ਜੋ ਕੁਝ ਹੁੰਦਾ ਹੈ ਹੋ ਕੇ ਰਹਿੰਦਾ ਹੈ, ਤੇ ਆਪਣਾ ਫਰਜ਼ ਨਿਭਾਈ ਜਾ। ਲਓ ਦੋਸਤੋ ਗੱਲ ਕਰਦੇ ਆ, ਪਹਿਲਾਂ ਗੱਲ ਕੀਤੀ ਹੈ ਜੀ ਬੀਬੀਆਂ ਦੇ ਸੁਪਨੇ ਚੱਕਣਾ ਚੂਰ ਹੋ ਚੁੱਕੇ ਆ, ਤੇ ਦੂਸਰੇ ਪਾਸੇ ਗੱਲ ਕੀਤੀ ਸੀ ਕੋਕਰਜਾਂ ਦੇ ਉੱਤੇ NSA ਲੱਗਣ ਦੀ ਗੱਲ ਕੀਤੀ ਹੈ, ਵਿਸਤਾਰ ਦੇ ਵਿੱਚ ਖਬਰਾਂ ਕੀਤੀਆਂ ਨੇ। ਤੇ ਦੂਸਰੇ ਪਾਸੇ ਆਪਣੇ ਇਰਾਨ ਨੇ ਜਿਹੜੀ ਹੈ ਅਮਰੀਕਾ ਨੂੰ ਚੇਤਾਵਨੀ ਦੇ ਦਿੱਤੀ ਹੈ। ਲਓ ਦੋਸਤੋ ਤੇ ਗੱਲ ਕਰਦੇ ਆ ਅੱਗੇ ਤੁਹਾਡੇ ਨਾਲ, ਜਿਹਦੇ ਵਿੱਚ ਬਾਤ ਪਾਉਂਦੇ ਆ, ਇੱਕ ਵੈਸੇ ਖਬਰ ਮੰਦਭਾਗੀ ਵੀ ਆ ਰਹੀ ਹੈ। ASI ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ, ਕਥਿਤ ਵੀਡੀਓ ਵਾਇਰਲ ਹੋਈ ਹੈ ਤੇ 7 ਵਿਅਕਤੀਆਂ ਦੇ ਉੱਤੇ ਦੋਸ਼ ਲਗਾਏ ਨੇ, ਇਹ ਖਬਰ ਆ ਰਹੀ ਹੈ ਜੀ ਆਪਣੀ, ਆਈ ਹੈ ਜੀ ਹੈਲਪ ਨੰਬਰ ਜਿਹੜਾ 112 ਹੈ, ਫਿਰੋਜ਼ਪੁਰ ਤੋਂ ਖਬਰ ਲੱਗੀ ਹੈ। 112 ਹੈਲਪਲਾਈਨ ਦੇ ਵਿੱਚ ਮੱਖੂ ਵਿਖੇ ਤਾਇਨਾਤ ਇੱਕ ਸਹਾਇਕ ਥਾਣੇਦਾਰ ASI ਗੁਰਦਿਆਲ ਸਿੰਘ, ਜੋ ਬਟਾਲਾ ਦਾ ਰਹਿਣ ਵਾਲਾ ਹੈ, ਉਹਨੇ ਅੱਜ ਤੜਕੇ ਹਰੀਕੇ ਹੈੱਡ ਤੋਂ ਨਿਕਲਣ ਵਾਲੀ ਰਾਜਸਥਾਨ ਫੀਡਰ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਗੁਰਦਿਆਲ ਸਿੰਘ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਨਹਿਰ ਦੇ ਵਿੱਚ ਛਾਲ ਮਾਰਨ ਤੋਂ ਪਹਿਲਾਂ ਰਿਕਾਰਡ ਕੀਤਾ ਕਥਿਤ ਵੀਡੀਓ ਸੰਦੇਸ਼ ਹੈ ਉਹਨੇ। ਗੁਰਦਿਆਲ ਸਿੰਘ ਦਾ ਇੱਕ ਕਥਿਤ ਵੀਡੀਓ ਸੰਦੇਸ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਉਸ ਦੇ ਵੱਲੋਂ ਨਹਿਰ ਦੇ ਵਿੱਚ ਛਾਲ ਮਾਰਨ ਤੋਂ ਪਹਿਲਾਂ ਰਿਕਾਰਡ ਕੀਤੀ ਗਈ ਸੀ। ਇਸ ਵੀਡੀਓ ਦੀ ਪ੍ਰਮਾਣਿਕਤਾ ਤੇ ਇਸ ਦੇ ਵਿੱਚ ਕੀਤੇ ਗਏ ਦਾਅਵਿਆਂ ਦੀ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਸਾਜ਼ਿਸ਼, ਬਲੈਕਮੇਲਿੰਗ ਤੇ ਝੂਠੇ ਦੋਸ਼ਾਂ ਦੇ ਇਲਜ਼ਾਮ ਲਗਾਏ ਸਨ। ਇਸ ਕਥਿਤ ਵੀਡੀਓ ਦੇ ਵਿੱਚ ASI ਗੁਰਦਿਆਲ ਸਿੰਘ ਨੇ ਦੋਸ਼ ਲਗਾਇਆ ਕਿ ਕੁਝ ਵਿਅਕਤੀਆਂ ਦੇ ਵੱਲੋਂ ਉਸ ਨੂੰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਤੇ ਉਸਨੇ ਵੀਡੀਓ ਦੇ ਵਿੱਚ 7 ਵਿਅਕਤੀਆਂ ਦੇ ਨਾਮ ਲੈਂਦਿਆਂ ਦੋਸ਼ ਲਗਾਇਆ ਕਿ ਉਸ ਖਿਲਾਫ ਸਾਜ਼ਿਸ਼ ਰਚ ਰਹੇ ਸਨ ਤੇ ਉਸ ਤੋਂ ਵੱਡੀ ਰਕਮ ਦੀ ਮੰਗ ਕੀਤੀ ਜਾ ਰਹੀ ਸੀ। ਵੀਡੀਓ ਦੇ ਵਿੱਚ ਉਸਨੇ ਕਿਹਾ ਕਿ ਜੇਕਰ ਉਸਦੇ ਨਾਲ ਕੋਈ ਅਣਹੋਣੀ ਵਾਪਰਦੀ ਹੈ ਤਾਂ ਉਕਤ 7 ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ। ASI ਨੇ ਵੀਡੀਓ ਦੇ ਵਿੱਚ ਇਹ ਵੀ ਦਾਅਵਾ ਕੀਤਾ ਕਿ ਇਹ ਸਾਰਾ ਵਿਵਾਦ ਉਸਦੀ ਪਤਨੀ ਦੇ ਵੱਲੋਂ ਸਥਾਨਕ ਨਗਰ ਨਿਗਮ ਚੋਣ ਲੜਨ ਤੋਂ ਬਾਅਦ ਸ਼ੁਰੂ ਹੋਇਆ। ਉਸਨੇ ਆਪਣੇ ਉੱਤੇ ਝੂਠੇ ਦੋਸ਼ ਲਗਾਏ ਜਾਣ, ਸੋਸ਼ਲ ਮੀਡੀਆ ਦੇ ਉੱਤੇ ਬਦਨਾਮ ਕਰਨ ਤੇ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤੇ ਜਾਣ ਦੇ ਵੀ ਇਲਜ਼ਾਮ ਜਿਹੜੇ ਲਗਾਏ ਨੇ। ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਸ਼ੁਰੂ ਕੀਤੀ ਹੈ। ASI ਗੁਰਦਿਆਲ ਸਿੰਘ ਵੱਲੋਂ ਵੀਡੀਓ ਦੇ ਵਿੱਚ ਲਗਾਏ ਗਏ ਦੋਸ਼ਾਂ ਦੀ ਅਧਿਕਾਰਤ ਤੌਰ ਦੇ ਉੱਤੇ ਪੁਸ਼ਟੀ ਨਹੀਂ ਹੋਈ ਤੇ ਨਾ ਹੀ ਨਾਮਜ਼ਦ ਵਿਅਕਤੀਆਂ ਦੇ ਨਾਲ ਸੰਪਰਕ ਹੋ ਸਕਿਆ। ਥਾਣਾ ਮੱਖੂ ਦੇ SHO ਜਤਿੰਦਰ ਸਿੰਘ ਦੇ ਵੱਲੋਂ ASI ਗੁਰਦਿਆਲ ਸਿੰਘ ਦੀ ਨਹਿਰ ਦੇ ਵਿੱਚ ਛਾਲ ਮਾਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਮਾਮਲੇ ਦੇ ਹਰ ਪੱਖ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ ਤੇ ਹੋ ਸਕੇਗੀ। ਮੰਦਭਾਗਾ ਹੈ ਜੀ, ਦੇਖੋ ਡਿਊਟੀ ਚੰਗੇ ਜੋਬਾਂ ਦੇ ਉੱਤੇ ਲੱਗੇ ਆ ਪਰ ਫਿਰ ਵੀ ਹਾਲਾਤ ਇਹ ਨੇ ਜੀ, ਸੁਸਾਈਡ ਕਰ ਲੈਣਾ, ਆਤਮ ਹੱਤਿਆ ਕਰ ਲੈਣਾ ਚੰਗੀ ਗੱਲ ਨਹੀਂ ਹੈ। ਲੋ ਦੋਸਤੋ ਇੱਕ ਗੱਲ ਸਾਂਝੀ ਕਰਦੇ ਹਾਂ ਤੇ ਫਿਰ ਆਗਿਆ ਵੱਲ ਨੂੰ ਵਧਾਂਗੇ। ਗੱਲ ਹੈ ਜੀ ਗਿਆਨ ਦਾ ਅਸਲ ਆਧਾਰ। ਗਿਆਨ ਦਾ ਅਸਲ ਆਧਾਰ ਸੁਣਨਾ, ਸਮਝਣਾ ਤੇ ਸੰਵਾਦ। ਮੁਲਕ ਸਿੰਘ ਜੀ ਲਿਖਦੇ ਆ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਾ ਤੇ ਦੁਆਬਾ ਰੇਡ ਦਾ ਮੰਚ ਗੱਲਬਾਤ ਸਾਂਝੀ ਕਰਨ ਲੱਗਿਆ ਤੁਹਾਡੇ ਨਾਲ। ਕਹਿੰਦੇ ਨੇ ਕਿ ਕਿਸੇ ਵੀ ਸਮਾਜ ਦੀ ਸਿੱਖਿਆ ਦਾ ਉਦੇਸ਼ ਸਿਰਫ ਪੜ੍ਹਨਾ ਲਿਖਣਾ ਸਿਖਾਉਣਾ ਨਹੀਂ ਹੁੰਦਾ। ਸਿੱਖਿਆ ਦਾ ਜਿਹੜਾ ਅਸਲ ਮਕਸਦ ਹੈ, ਮਨੁੱਖ ਦੇ ਵਿੱਚ ਅਜਿਹੀ ਸਮਰੱਥਾ ਪੈਦਾ ਕਰਨਾ ਕਿ ਉਹ ਆਪਣੇ ਆਲੇ ਦੁਆਲੇ ਦੀ ਦੁਨੀਆਂ ਨੂੰ ਸਮਝ ਸਕੇ, ਉਸਦੇ ਬਾਰੇ ਤਰਕ ਕਰ ਸਕੇ, ਸਵਾਲ ਪੁੱਛ ਸਕੇ, ਸਵਾਲ ਕਰ ਸਕੇ, ਦੂਜੇ ਦੇ ਵਿਚਾਰਾਂ ਨੂੰ ਸੁਣ ਸਕੇ ਤੇ ਲੋੜ ਪੈਣ ਦੇ ਉੱਤੇ ਆਪਣੇ ਵਿਚਾਰ ਵੀ ਬਦਲ ਸਕੇ। ਇਸ ਅਰਥ ਦੇ ਵਿੱਚ ਸਿੱਖਿਆ ਕੇਵਲ ਗਿਆਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਨਹੀਂ, ਸਗੋਂ ਆਪਣੇ ਆਪ ਨੂੰ ਲਗਾਤਾਰ ਵਿਕਸਿਤ ਕਰਨ ਦੀ ਜਿਹੜੀ ਪ੍ਰਕਿਰਿਆ ਹੈ। ਪੁਰਾਤਨ ਸਮਾਜਾਂ ਦੇ ਵਿੱਚ ਸਿੱਖਿਆ ਦਾ ਕੋਈ ਵੱਖਰਾ ਸੰਸਥਾਗਤ ਢਾਂਚਾ ਨਹੀਂ ਸੀ। ਪਰਿਵਾਰ, ਭਾਈਚਾਰਾ, ਕੰਮ ਧੰਦਾ ਤੇ ਸਮਾਜਿਕ ਜੀਵਨ ਹੀ ਸਿੱਖਾਂ ਦੇ ਮੁੱਖ ਸਾਧਨ ਸਨ। ਬੱਚਾ ਆਪਣੇ ਵੱਡਿਆਂ ਨੂੰ ਦੇਖ ਕੇ ਸਿੱਖਦਾ ਸੀ। ਖੇਤੀ, ਕਾਰੀਗਰੀ, ਸੰਗੀਤ, ਲੋਕ ਬੁੱਧੀ, ਜੀਵਨ ਮੁੱਲ, ਇਹ ਸਭ ਜੀਵਨ ਤੇ ਤਜਰਬਿਆਂ ਦੇ ਰਾਹੀਂ ਅੱਗੇ ਵੱਧਦੇ ਸਨ। ਇਸ ਪ੍ਰਕਿਰਿਆ ਦੇ ਵਿੱਚ ਸਵਾਲ ਵੀ ਹੁੰਦੇ ਸੀ, ਰੀਸ ਵੀ ਤੇ ਸਾਂਝਾ ਅਨੁਭਵ ਵੀ ਹੁੰਦਾ ਸੀ। ਸਮੇਂ ਦੇ ਨਾਲ ਨਾਲ ਸਕੂਲ, ਕਾਲਜ, ਯੂਨੀਵਰਸਿਟੀਆਂ ਆ ਗਈਆਂ, ਖੋਜ ਸੰਸਥਾਵਾਂ ਬਣ ਗਈਆਂ। ਇਸ ਦੇ ਨਾਲ ਮਨੁੱਖੀ ਸੱਭਿਆਚਾਰ ਨੂੰ ਬਹੁਤ ਵੱਡਾ ਲਾਭ ਹੋਇਆ। ਗਿਆਨ ਨੂੰ ਜਿਹੜਾ ਵਿਸਤਾਰ ਮਿਲ ਗਿਆ। ਵਿਸਤ੍ਰਿਤ ਢੰਗ ਦੇ ਨਾਲ ਸੰਭਾਲਣਾ, ਉਸਦੀ ਜਾਂਚ ਕਰਨਾ, ਨਵੀਆਂ ਖੋਜਾਂ ਨੂੰ ਅੱਗੇ ਵਧਾਉਣਾ ਮੁਮਕਿਨ ਹੋ ਗਿਆ। ਵਿਗਿਆਨ, ਤਕਨਾਲੋਜੀ ਤੇ ਚਿਕਿਤਸਾ ਵਰਗੇ ਖੇਤਰਾਂ ਚ ਹੋਈ ਤਰੱਕੀ ਇਸੇ ਸੰਸਥਾ ਬੰਦ ਦੇ ਸਿੱਖਿਆ ਦਾ ਨਤੀਜਾ ਨਿਕਲਿਆ। ਸਿੱਖਿਆ ਦਾ ਜਨਤਕ ਢਾਂਚਾ ਉਸਰਨ ਦੇ ਨਾਲ ਲਾਜ਼ਮੀ ਸਿੱਖਿਆ ਤੱਕ ਸਾਧਨਹੀਣ ਵਰਗਾ ਹੀ ਜਿਹੜਾ ਪਹੁੰਚ ਵੀ ਵਧੀ, ਪਰ ਫਿਰ ਇਸ ਵਿਕਾਸ ਦੇ ਨਾਲ ਨਾਲ ਇੱਕ ਨਵੀਂ ਚੁਣੌਤੀ ਵੀ ਪੈਦਾ ਹੁੰਦੀ ਗਈ। ਕਈ ਵਾਰ ਸਿੱਖਿਆ ਨੂੰ ਇੱਕ ਅਜਿਹੀ ਪ੍ਰਕਿਰਿਆ ਸਮਝ ਲਿਆ ਗਿਆ ਜਿਹਦੇ ਵਿੱਚ ਇੱਕ ਧਿਰ ਸਰਵ ਜਾਣਦੀ ਹੈ ਤੇ ਦੂਜੀ ਸਰਵ ਸਿੱਖਦੀ ਹੈ। ਇਸ ਧਾਰਨਾ ਦੇ ਵਿੱਚ ਗਿਆਨ ਦਾ ਪ੍ਰਵਾਹ ਜਿਹੜਾ ਸੀ ਮੁੱਖ ਤੌਰ ਦੇ ਉੱਤੇ ਇੱਕੋ ਦਿਸ਼ਾ ਦੇ ਵਿੱਚ ਹੁੰਦਾ ਗਿਆ। ਬ੍ਰਾਜ਼ੀਲ ਦੇ ਪ੍ਰਸਿੱਧ ਸਿੱਖਿਆ ਦਾਰਸ਼ਨਿਕ ਪਾਓਲੋ ਫਰੇਰੇ ਨੇ ਇਸ ਨੂੰ ਜਿਹੜਾ ਇਸ ਰੁਝਾਨ ਦੀ ਡੂੰਘੀ ਆਲੋਚਨਾ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਜੇ ਸਿੱਖਿਆ ਸਿਰਫ ਜਾਣਕਾਰੀ ਨੂੰ ਵਿਦਿਆਰਥੀਆਂ ਦੇ ਮਨ ਦੇ ਵਿੱਚ ਜਮ੍ਹਾਂ ਕਰਵਾਉਣ ਤੱਕ ਸੀਮਤ ਰਹਿ ਜਾਵੇ, ਯਾਨੀ ਕਿ ਅਪਲੋਡ ਹੀ ਕਰਨਾ ਉਹਨਾਂ ਦੇ ਵਿੱਚ, ਤੇ ਉਹ ਮਨੁੱਖ ਨੂੰ ਸੋਚਣ ਵਾਲਾ ਨਹੀਂ ਸਗੋਂ ਸਿਰਫ ਯਾਦ ਰੱਖਣ ਵਾਲਾ ਬਣਾ ਦਿੰਦੀ ਹੈ। ਜਿੱਦਾਂ ਆਪਣੇ ਰੱਟੇ ਲਵਾਏ ਜਾਂਦੇ ਹੈ, ਰੱਟੇ ਲਾ ਲਓ ਤੇ ਉਹ ਆਪਣੇ ਵਿੱਚ ਕੋਈ ਕ੍ਰੀਏਟਿਵਿਟੀ ਫਿਰ ਪੈਦਾ ਨਹੀਂ ਕਰ ਸਕਦਾ ਨਾ, ਆਪਣੀ ਸੋਚ ਦੇ ਨਾਲ ਕੁਝ ਹੋਰ ਨਵਾਂ ਉਸਰ ਨਹੀਂ ਸਕਦਾ, ਕਿਉਂਕਿ ਉਹਦੇ ਵਿੱਚ ਸਾਰੀਆਂ ਚੀਜ਼ਾਂ ਅਪਲੋਡ ਕੀਤੀਆਂ। ਜਿੱਦਾਂ ਅੱਜ AI ਹੈ, ਰੋਬੋਟ ਸਿਸਟਮ ਹੋ ਗਿਆ, ਜੋ ਉਹਦੇ ਵਿੱਚ ਸੋਫਟਵੇਅਰ ਪਾ ਦਿੱਤਾ, ਜੋ ਉਹਨੂੰ ਡਿਜ਼ਾਇਨ ਕਰ ਦਿੱਤਾ, ਉਸੇ ਮੁਤਾਬਕ ਹੀ ਉਹ ਚੱਲਦਾ ਤੇ ਮਨੁੱਖ ਵੀ ਫਿਰ ਉਸੇ ਤਰ੍ਹਾਂ ਚੱਲੇਗਾ। ਸਗੋਂ ਸਿਰਫ ਯਾਦ ਰੱਖਣ ਵਾਲਾ ਬਣਾ ਦਿੰਦੀ ਹੈ। ਫਰੇਰੇ ਦੇ ਅਨੁਸਾਰ ਅਸਲ ਸਿੱਖਿਆ ਸੰਵਾਦ ਤੋਂ ਜਨਮ ਲੈਂਦੀ ਹੈ, ਜਦੋਂ ਅਸੀਂ ਸੰਵਾਦ ਕਰਦੇ ਹਾਂ। ਜਿੱਦਾਂ ਉਚਲਾ ਸਾਹਿਬ ਨੇ ਲਿਖਿਆ ਕਿ ਗੱਲ ਦੇ ਵਿੱਚੋਂ ਗੱਲ ਨਿਕਲੀ। ਅਧਿਆਪਕ ਅਤੇ ਵਿਦਿਆਰਥੀ ਦੋਵੇਂ ਸਿੱਖਣ ਦੀ ਪ੍ਰਕਿਰਿਆ ਦੇ ਭਾਗੀਦਾਰ ਹੁੰਦੇ ਨੇ। ਇਹ ਨਹੀਂ ਵੀ ਭਾਈ ਅਧਿਆਪਕ ਨੂੰ ਸਾਰਾ ਕੁਝ ਹੀ ਆਉਂਦਾ ਹੈ ਤੇ ਉਹ ਵੀ ਨਾਲ ਨਾਲ ਸਿੱਖਦਾ ਸਿੱਖ ਸਕਦਾ ਹੈ। ਇਹ ਨਹੀਂ ਵੀ ਮੈਨੂੰ ਹੀ ਪਤਾ ਸਾਰਾ ਕੁਝ, ਭਾਈ ਤੁਹਾਨੂੰ ਨਹੀਂ ਪਤਾ ਬੱਚਿਓ, ਜਾਂ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਦੇਖ ਲਓ ਤੇ ਆਪਾਂ ਕਈ ਵਾਰੀ ਬੱਚਿਆਂ ਨੂੰ ਡਾਂਟ ਦਿੰਦੇ ਹਾਂ, ਚੁੱਪ ਕਰ, ਤੈਨੂੰ ਜ਼ਿਆਦਾ ਪਤਾ, ਮੈਂ ਤੇਰਾ ਪਿਓ ਹਾਂ, ਤੇ ਉਹ ਬੱਚੇ ਨੂੰ ਚੁੱਪ ਕਰਾ ਦਿੰਦੇ ਹਾਂ ਕਿਉਂਕਿ ਉਹਦੇ ਵਿੱਚ ਕ੍ਰੀਏਟਿਵਿਟੀ ਹੈ ਜਾਂ ਕੁਝ ਚੀਜ਼ਾਂ ਨੇ, ਉਹ ਆਪਣਾ ਸੰਵਾਦ ਕਰਨਾ ਚਾਹੁੰਦਾ, ਸ਼ੋ ਕਰਨਾ ਚਾਹੁੰਦਾ ਹੈ, ਤੁਹਾਨੂੰ ਦੱਸਣਾ ਚਾਹੁੰਦਾ ਹੈ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ, ਪਰ ਉਹਨੂੰ ਅਸੀਂ ਚੁੱਪ ਕਰਾ ਦਿੰਦੇ ਹਾਂ। ਸਗੋਂ ਸਿਰਫ ਯਾਦ ਰੱਖਣ ਵਾਲਾ ਬਣਾਉਂਦੀ ਹੈ ਤੇ ਫਰੇਰੇ ਦੇ ਅਨੁਸਾਰ ਅਸਲ ਸਿੱਖਿਆ ਸੰਵਾਦ ਤੋਂ ਜਨਮ ਲੈਂਦੀ ਹੈ। ਅਧਿਆਪਕ ਅਤੇ ਵਿਦਿਆਰਥੀ ਦੋਵੇਂ ਸਿੱਖਣ ਦੀ ਪ੍ਰਕਿਰਿਆ ਦੇ ਭਾਗੀਦਾਰ ਹੁੰਦੇ ਹੈ, ਨਾ ਕਿ ਸਿਰਫ ਵਿਦਿਆਰਥੀ। ਅਧਿਆਪਕ ਸਿਖਾਉਂਦਾ ਵੀ ਹੈ ਤੇ ਸਿੱਖਦਾ ਵੀ ਹੈ, ਵਿਦਿਆਰਥੀ ਸਿੱਖਦਾ ਵੀ ਹੈ ਤੇ ਆਪਣੀ ਅਨੁਭਵਾਂ ਦੇ ਰਾਹੀਂ ਸਿੱਖਣ ਦੀ ਪ੍ਰਕਿਰਿਆ ਨੂੰ ਸੰਪੰਨ ਵੀ ਕਰਦਾ ਹੈ। ਫਰੇਰੇ ਦੀ ਇਹ ਗੱਲ ਅੱਜ ਵੀ ਓਨੀ ਹੀ ਢੁਕਵੀਂ ਹੈ। ਸੰਵਾਦ ਦਾ ਅਰਥ ਇਹ ਨਹੀਂ ਕਿ ਹਰ ਵਿਚਾਰ ਬਰਾਬਰ ਸਹੀ ਹੈ ਜਾਂ ਹਰ ਰਾਏ ਨੂੰ ਬਿਨਾਂ ਜਾਂਚੇ ਪਰਖੇ ਮੰਨ ਲਿਆ ਜਾਵੇ। ਸੰਵਾਦ ਦਾ ਅਰਥ ਹੈ ਇਹ ਹੈ ਕਿ ਸਿੱਖਣ ਦੀ ਪ੍ਰਕਿਰਿਆ ਦੇ ਵਿੱਚ ਹਰ ਭਾਗੀਦਾਰ ਨੂੰ ਇੱਕ ਮਨੁੱਖ ਦੇ ਵਜੋਂ ਸਨਮਾਨ ਦਿੱਤਾ ਜਾਵੇ ਤੇ ਸਮਾਜ ਨੂੰ ਸਾਂਝੇ ਤੌਰ ਦੇ ਉੱਤੇ ਹੋਰ ਡੂੰਘਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਪਰ ਅਸੀਂ ਕਹਿੰਦੇ ਹਾਂ ਭਾਈ ਸਾਨੂੰ ਹੀ ਪਤਾ ਸਾਰਾ ਕੁਝ, ਤੁਸੀਂ ਚੁੱਪ ਕਰਕੇ ਬੈਠੇ ਰਹੋ। ਇੱਕ ਮਹੱਤਵਪੂਰਨ ਸਵਾਲ ਇਹ ਵੀ ਉੱਠਦਾ ਹੈ, ਸਵਾਲ ਇਹ ਹੈ ਕਿ ਜੇ ਸੰਵਾਦ ਸਿੱਖਣ ਦੀ ਬੁਨਿਆਦ ਹੈ ਤਾਂ ਫਿਰ ਬਹੁਤ ਸਾਰੀਆਂ ਸਥਿਤੀਆਂ ਦੇ ਵਿੱਚ ਸੰਵਾਦ ਬਣਦਾ ਕਿਉਂ ਨਹੀਂ ਹੈ। ਅਸੀਂ ਅਕਸਰ ਇਹ ਮੰਨ ਲੈਂਦੇ ਹਾਂ ਕਿ ਜੇ ਕਿਸੇ ਵਿਅਕਤੀ ਦੇ ਕੋਲ ਗਿਆਨ ਹੈ ਤੇ ਉਹ ਉਸਨੂੰ ਸਪਸ਼ਟ ਸ਼ਬਦਾਂ ਦੇ ਵਿੱਚ ਦੂਜੇ ਤੱਕ ਪਹੁੰਚਾ ਦੇਵੇ ਤਾਂ ਸਿੱਖਣਾ ਆਪਣੇ ਆਪ ਹੋ ਜਾਵੇਗਾ। ਪਰ ਮਨੁੱਖੀ ਸਿੱਖਣ ਦੀ ਪ੍ਰਕਿਰਿਆ ਇੰਨੀ ਸੌਖੀ ਨਹੀਂ ਹੈ। ਸਿੱਖਣਾ ਕੇਵਲ ਜਾਣਕਾਰੀ ਪ੍ਰਾਪਤ ਕਰਨ ਦਾ ਨਾਮ ਨਹੀਂ, ਇਹ ਆਪਣੇ ਪੁਰਾਣੇ ਅਨੁਭਵਾਂ, ਵਿਸ਼ਵਾਸਾਂ, ਭਾਸ਼ਾ ਤੇ ਨਵੇਂ ਵਿਚਾਰਾਂ ਵਿਚਕਾਰ ਇੱਕ ਲਗਾਤਾਰ ਚੱਲਣ ਵਾਲਾ ਸੰਵਾਦ ਹੈ। ਇਹ ਨਹੀਂ ਕਿ ਸੁਣ ਲਿਆ, ਆਪਣੇ ਨਾਲ ਵੀ ਵਿਚਾਰ ਕਰਨਾ ਬਾਅਦ ਦੇ ਵਿੱਚ ਵੀ ਭਾਈ ਅੱਜ ਜੋ ਮੈਂ ਕਰਕੇ ਆਇਆ ਪ੍ਰੋਗਰਾਮ ਉਹਦੇ ਵਿੱਚੋਂ ਮੈਂ ਕੀ ਕੱਢਿਆ ਜਾਂ ਜੋ ਮੈਂ ਕਰਕੇ ਆਇਆ ਉਹ ਠੀਕ ਕਰਕੇ ਆਇਆ, ਉਹਦੇ ਆਪਸ ਦੇ ਵਿੱਚ ਵੀ ਬਾਅਦ ਦੇ ਵਿੱਚ ਵੀ ਉਹ ਜਿਹੜੀ ਹੈ ਘੁਸਰ ਮੁਸਰ ਜਿਹੜੀ ਹੈ ਅੰਦਰਲੇ ਪਾਸੇ ਚੱਲਣੀ ਚਾਹੀਦੀ ਹੈ। ਜੇ ਕੋਈ ਗਲਤੀ ਕੀਤੀ ਹੈ ਤਾਂ ਮਾਫ਼ੀ ਵੀ ਮੰਗ ਲੈਣੀ ਚਾਹੀਦੀ ਹੈ, ਭਾਈ ਗਲਤ ਕਹਿ ਗਿਆ ਮੈਂ। ਇਸੇ ਲਈ ਇੱਕੋ ਹੀ ਗੱਲ ਦੋ ਵੱਖ ਵੱਖ ਵਿਅਕਤੀਆਂ ਦੇ ਉੱਤੇ ਵੱਖਰਾ ਅਸਰ ਪਾਉਂਦੀ ਹੈ। ਕੋਈ ਉਸਨੂੰ ਤੁਰੰਤ ਪ੍ਰਵਾਨ ਕਰ ਲੈਂਦਾ ਹੈ, ਕੋਈ ਉਸਦੇ ਉੱਤੇ ਸ਼ੱਕ ਜ਼ਾਹਰ ਕਰਦਾ ਹੈ। ਇੱਥੋਂ ਗੱਲ ਯਾਦ ਆਉਂਦੀ ਹੈ, ਦੇਖੋ ਹੁਣ ਇਹ ਵੀ ਚੀਜ਼ਾਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਅੱਖੀਂ ਦੇਖੀਆਂ ਨੇ, ਸਮਝੀਆਂ ਨੇ। ਹੁਣ ਮੇਰੇ ਵਰਗਾ ਇੰਡੀਆ ਦੇ ਵਿੱਚ ਪੜ੍ਹਨ ਵਾਲਾ ਨਹੀਂ ਸੀਗਾ, ਗੇਮ ਖੇਡਦਾ ਰਿਹਾ ਤੇ ਪਾਸ ਵੀ ਹੁੰਦੇ ਰਹੇ, ਤੇ ਇੱਥੇ ਆ ਕੇ ਜਦੋਂ ਪੜ੍ਹਨਾ ਪਿਆ ਤੇ ਪੜ੍ਹੇ, ਮਜਬੂਰੀ ਬਣ ਗਈ, ਪੜ੍ਹਨਾ ਪੈਣਾ ਸੀ, ਭਾਸ਼ਾਵਾਂ ਵੀ ਸਿੱਖੀਆਂ, ਹੋਰ ਸਾਰਾ ਕੁਝ ਕੀਤਾ, ਅੱਜ ਵੀ ਸਿੱਖੀ ਜਾ ਰਹੇ ਹਾਂ ਨਾਲ ਨਾਲ, ਤੇ ਕੰਮ ਵੀ ਕਰੀ ਜਾਂਦੇ ਹਾਂ, ਪੜ੍ਹੇ ਵੀ ਇੱਥੇ ਆ ਕੇ ਵੀ ਪੜ੍ਹੇ, ਸਾਰਾ ਕੁਝ ਕੀਤਾ। ਪਰ ਉੱਥੇ ਸਾਡੇ ਸਿਸਟਮ ਇੱਕੋ ਹੀ ਹੈ ਕਿ ਹਾਂ ਰੱਟਾ ਲਵਾ ਦਿਓ, ਜੇ ਇਹਨੂੰ ਨਹੀਂ ਆਉਂਦਾ ਤੇ ਭਾਈ ਇਹਨੂੰ ਕੁੱਟੋ ਮਾਰੋ, ਘਰੋਂ ਵੀ ਗਾਲਾਂ ਪੈਂਦੀਆਂ ਨੇ। ਪਰ ਉਹਨਾਂ ਨੂੰ ਤਰੀਕਾ ਇਹ ਨਹੀਂ ਕਿ ਜਿੱਦਾਂ ਇਹਦੇ ਵਿੱਚ ਲਿਖਿਆ ਕਿ ਚਾਹੇ ਦੋ ਵਿਅਕਤੀ ਹੈ, ਇਹਦਾ ਉਹ ਮਤਲਬ ਨਹੀਂ ਕਿ ਜੇ ਸਕੂਲ ਦੇ ਵਿੱਚ ਟੀਚਰ ਜਾਂ ਘਰ ਦੇ ਵਿੱਚ ਪੇਰੈਂਟਸ ਕੋਈ ਗੱਲ ਕਹਿੰਦੇ ਹੈ ਦੋ ਬੱਚਿਆਂ ਨੂੰ ਕਿ ਉਹ ਸੇਮ ਟੂ ਸੇਮ ਉਹ ਦੋਵੇਂ ਇੱਕੋ ਤਰ੍ਹਾਂ ਹੀ ਸਮਝ ਜਾਣ, ਕਿਉਂਕਿ ਕੁਝ ਜਿਹੜੇ ਬੱਚੇ ਹੁੰਦੇ ਹੈ ਉਹ ਸੈਂਸਿਟਿਵ ਹੁੰਦੇ ਹੈ ਜਾਂ ਉਹਨਾਂ ਨੂੰ ਸਪੈਸ਼ਲ ਸੌਖੇ ਤਰੀਕੇ ਦੇ ਨਾਲ ਸਮਝਾਉਣ ਦੀ ਇੱਕ ਤਕਨੀਕ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਉਹਨਾਂ ਨੇ ਅਪਣਾਈ ਹੋਈ ਹੈ। ਜੇ ਬੱਚਾ ਨਹੀਂ ਸਮਝਦਾ ਕਲਾਸ ਦੇ ਨਾਲ ਤੇ ਉਹਨੂੰ ਵੱਖਰਾ ਕਰਕੇ ਤੇ ਉਸਨੂੰ ਸੌਖੇ ਤਰੀਕੇ ਦੇ ਵਿੱਚ ਜਿੱਦਾਂ ਉਹ ਸਮਝ ਸਕਦਾ ਹੈ ਉਹਨੂੰ ਉਦਾਂ ਸਮਝਾਇਆ ਜਾਂਦਾ ਹੈ, ਨਾ ਕਿ ਕੁੱਟਿਆ ਮਾਰਿਆ ਤੇ ਉਹਨੂੰ ਮਾੜਾ ਕਿਹਾ ਜਾਂਦਾ ਹੈ, ਉਹਦਾ ਸੈਲਫ ਕੌਨਫੀਡੈਂਸ ਥੱਲੇ ਸਿੱਟਿਆ ਜਾਂਦਾ ਹੈ। ਇਸ ਲਈ ਇੱਕੋ ਹੀ ਗੱਲ ਦੋ ਵੱਖ ਵੱਖ ਵਿਅਕਤੀ ਉੱਤੇ ਵੱਖਰਾ ਅਸਰ ਪਾਉਂਦੀ ਹੈ। ਕੋਈ ਉਸਨੂੰ ਤੁਰੰਤ ਪ੍ਰਵਾਨ ਕਰ ਲੈਂਦਾ ਹੈ ਤੇ ਕੋਈ ਉਸਦੇ ਉੱਤੇ ਸ਼ੱਕ ਜ਼ਾਹਰ ਕਰਦਾ ਹੈ ਤੇ ਕੋਈ ਉਸਨੂੰ ਪੂਰੀ ਤਰ੍ਹਾਂ ਰੱਦ ਕਰ ਦਿੰਦਾ ਹੈ। ਇਹ ਫਰਕ ਸਿਰਫ ਜਾਣਕਾਰੀ ਦੀ ਘਾਟ ਕਾਰਨ ਨਹੀਂ ਹੁੰਦਾ, ਸਗੋਂ ਇਸਦੇ ਪਿੱਛੇ ਮਨੁੱਖੀ ਮਨ ਦੀ ਜਟਲ ਜਿਹੜਾ ਬਣਤਰ ਕੰਮ ਕਰ ਰਹੀ ਹੁੰਦੀ ਹੈ। ਮਨੋਵਿਗਿਆਨ ਜਿਹੜੀ ਹੈ ਉਹ ਦੱਸਦਾ ਹੈ, ਸਾਈਕੋਲੋਜਿਸਟ ਦੱਸਦੇ ਨੇ ਜਾਂ ਮਨੋਵਿਗਿਆਨੀ ਦੱਸਦੇ ਹੈ ਕਿ ਮਨੁੱਖ ਨਵੀਂ ਜਾਣਕਾਰੀ ਨੂੰ ਕਿਸੇ ਕੋਰੇ ਕਾਗਜ਼ ਵਾਂਗ ਸਵੀਕਾਰ ਨਹੀਂ ਕਰਦਾ। ਉਹ ਹਰ ਨਵੇਂ ਵਿਚਾਰ ਦੀ ਤੁਲਨਾ ਨਾਪਦਾ ਤੋਲਦਾ ਆਪਣੇ ਪੁਰਾਣੇ ਅਨੁਭਵਾਂ ਦੇ ਨਾਲ ਕਰਦਾ ਪਿਛੋਕੜ ਦੇ ਵਿੱਚ। ਜਿੱਦਾਂ ਹੁਣ ਕੋਈ ਵੀ ਕੋਈ ਨਿਊਜ਼ ਚੱਲਦੀ ਹੈ ਅਸੀਂ ਉਹਨੂੰ ਚੱਕ ਕੇ ਉਹ 47 ਤੱਕ ਲੈ ਜਾਂਦੇ ਹਾਂ, ਫਿਰ ਉਸ ਦੇ ਨਾਲ ਮੇਲ ਮਿਲਾਪ ਕਰਦੇ ਹਾਂ, ਪਰ ਅਸੀਂ ਉਹ ਚੀਜ਼ ਨੂੰ ਨਹੀਂ ਦੇਖਦੇ ਕਿ ਭਾਈ ਜੋ ਅੱਜ ਵਾਪਰ ਰਿਹਾ ਉਹਦੇ ਉੱਤੇ ਫੋਕਸ ਕਰਕੇ ਉਹਨੂੰ ਜਿਹੜਾ ਆਪਾਂ ਉਹਦੇ ਨਾਲ ਚੱਲੀਏ, ਤੇ ਅਸੀਂ ਉਹ ਫਿਰ ਲੰਬੀ ਬਹਿਸ ਦੇ ਵਿੱਚ ਪੈ ਜਾਂਦੇ ਹਾਂ ਜਾਂ ਲੰਬੀਆਂ ਚੀਜ਼ਾਂ ਦੇ ਵਿੱਚ ਪੈ ਜਾਂਦੇ ਹਾਂ, ਫਿਰ ਉਸ ਚੀਜ਼ ਦਾ ਆਪਾਂ ਹੱਲ ਕਦੇ ਵੀ ਨਹੀਂ ਕੱਢ ਸਕਦੇ। ਤੇ ਮਨੋਵਿਗਿਆਨੀ ਇਹ ਮੰਨਦੇ ਨੇ ਕਿ ਜੇਕਰ ਨਵੀਂ ਗੱਲ ਉਸਦੇ ਅਨੁਭਵ ਦੇ ਨਾਲ ਮੇਲ ਖਾਂਦੀ ਹੋਵੇ ਤਾਂ ਉਸਨੂੰ ਅਪਣਾਉਣਾ ਸੁਖਾਲਾ ਹੋ ਜਾਂਦਾ, ਪਰ ਜੇਕਰ ਉਹ ਪੁਰਾਣੀ ਸਮਝ ਦੇ ਨਾਲ ਟਕਰਾਉਂਦੀ ਹੋਵੇ ਤਾਂ ਮਨ ਦੇ ਵਿੱਚ ਸ਼ੰਕਾ ਪੈਦਾ ਹੋਣਾ ਸੁਭਾਵਿਕ ਗੱਲ ਹੈ। ਇਸਦੇ ਲਈ ਸੰਦੇਹ ਹਮੇਸ਼ਾ ਅਗਿਆਨਤਾ ਦੀ ਨਿਸ਼ਾਨੀ ਨਹੀਂ ਹੁੰਦਾ, ਸਗੋਂ ਕਈ ਵਾਰ ਤਾਂ ਇਹ ਸੱਚੀ ਸਿੱਖਣ ਦੀ ਜਿਹੜੀ ਹੈ ਭਾਵਨਾ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਪ੍ਰਕਿਰਿਆ ਦੇ ਵਿੱਚ ਭਾਸ਼ਾ ਦੀ ਭੂਮਿਕਾ ਵੀ ਬੇਹੱਦ ਮਹੱਤਵਪੂਰਨ ਹੈ। ਭਾਸ਼ਾ ਕੇਵਲ ਜਾਣਕਾਰੀ ਪਹੁੰਚਾਉਣ ਦਾ ਸਾਧਨ ਨਹੀਂ, ਸਗੋਂ ਇਹ ਨਿਰਧਾਰਿਤ ਕਰਦੀ ਹੈ ਕਿ ਅਸੀਂ ਦੁਨੀਆਂ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਹਾਂ। ਇੱਕੋ ਘਟਨਾ ਨੂੰ ਵੱਖ ਵੱਖ ਸ਼ਬਦਾਂ ਦੇ ਵਿੱਚ ਬਿਆਨ ਕਰਨ ਦੇ ਨਾਲ ਉਸਦਾ ਅਰਥ ਵੀ ਬਦਲ ਸਕਦਾ ਹੈ। ਇਸੇ ਲਈ ਸਿੱਖਣ ਦੀ ਪ੍ਰਕਿਰਿਆ ਉਦੋਂ ਹੀ ਪ੍ਰਭਾਵਸ਼ਾਲੀ ਬਣਦੀ ਹੈ ਜਦੋਂ ਸਿੱਖਣ ਵਾਲੇ ਦੀ ਭਾਸ਼ਾ, ਜੀਵਨ ਤੇ ਅਨੁਭਵ ਦੇ ਨਾਲ ਜੁੜਦੀ ਹੈ। ਭਾਸ਼ਾ ਦੇ ਨਾਲ ਪ੍ਰਮਾਣਿਕਤਾ ਦਾ ਪੱਖ ਵੀ ਜੁੜਿਆ ਹੋਇਆ ਹੈ। ਹਰ ਸਮਾਜ ਦੇ ਵਿੱਚ ਕੁਝ ਆਵਾਜ਼ਾਂ ਨੂੰ ਸੁਭਾਵਿਕ ਤੌਰ ਦੇ ਉੱਤੇ ਵੱਧ ਭਰੋਸੇਯੋਗ ਮੰਨਿਆ ਜਾਂਦਾ ਹੈ, ਮਤਲਬ ਕਿ ਉਹਦੇ ਉੱਤੇ ਇਹ ਵੀ ਨਿਰਭਰ ਕਰਦਾ ਹੈ ਕਿ ਕਿਸ ਸਾਊਂਡ ਦੇ ਵਿੱਚ। ਜਿੱਦਾਂ ਆਪਣੇ ਮੁੱਖ ਮੰਤਰੀ ਮਾਨ ਸਾਹਿਬ ਨੇ ਜਦੋਂ ਝੂਠ ਬੋਲਣ ਲੱਗਦੇ ਆ ਸੰਗ ਨੂੰ ਘਰੋੜ ਕੇ ਜਿਹਾ ਬੋਲਦੇ ਆ, ਤੇ ਉਹ ਸਾਰੀਆਂ ਚੀਜ਼ਾਂ ਨੇ ਇਹ ਚੀਜ਼ਾਂ ਤੋਂ ਵੀ ਨੋਟ ਕਰਦੇ ਆ। ਜੇ ਕੋਈ ਬੰਦਾ ਗੁੱਸੇ 'ਚ ਬੋਲਦਾ ਹੈ ਤੇ ਉਹਦਾ ਸਾਊਂਡ ਮਤਲਬ ਕਿ ਕਿਸ ਪ੍ਰਕਾਰ ਦਾ ਹੈ ਉਹਦੇ ਤੋਂ ਵੀ ਜੱਜ ਕਰ ਲਿਆ ਜਾਂਦਾ। ਭਾਸ਼ਾ ਨਾਲ ਪ੍ਰਮਾਣਿਕਤਾ ਦਾ ਪੱਖ ਵੀ ਜੁੜਿਆ ਹੋਇਆ। ਹਰ ਸਮਾਜ ਦੇ ਵਿਚ ਕੁਝ ਆਵਾਜ਼ਾਂ ਨੂੰ ਸੁਭਾਵਿਕ ਤੌਰ ਦੇ ਉੱਤੇ ਵੱਧ ਭਰੋਸੇਯੋਗ ਮੰਨਿਆ ਜਾਂਦਾ। ਕਿਸੇ ਖੋਜ ਸੰਸਥਾ ਦੀ ਰਿਪੋਰਟ, ਮਾਹਰ ਦੇ ਲੇਖ ਜਾਂ ਅਧਿਆਪਕ ਦੇ ਬੋਲਾਂ ਨੂੰ ਅਸੀਂ ਇਸ ਦੇ ਲਈ ਗੰਭੀਰਤਾ ਦੇ ਨਾਲ ਲੈਂਦੇ ਹਾਂ ਕਿਉਂਕਿ ਉਹ ਜਾਂਚ, ਪਰਖ ਤੇ ਜਵਾਬਦੇਹੀ ਵਾਲੀ ਪ੍ਰਕਿਰਿਆ ਦੇ ਵਿਚੋਂ ਲੰਘ ਕੇ ਆਏ ਹੁੰਦੇ ਨੇ। ਇਹ ਭਰੋਸਾ ਸਮਾਜ ਦੇ ਲਈ ਲਾਜ਼ਮੀ ਹੈ, ਪਰ ਜੇਕਰ ਇਹ ਭਰੋਸਾ ਇੱਕ ਪਾਸੜ ਹੋ ਜਾਵੇ ਤਾਂ ਦੂਜੇ ਦੇ ਅਨੁਭਵ ਨੂੰ ਸੁਣਨ ਦੀ ਗੁੰਜਾਇਸ਼ ਹੀ ਨਾ ਰਹੇ ਤਾਂ ਸੰਵਾਦ ਕਮਜ਼ੋਰ ਪੈਣ ਲੱਗ ਪੈਂਦਾ। ਦੂਜੇ ਪਾਸੇ ਜੇਕਰ ਹਰ ਵਿਅਕਤੀ ਆਪਣੇ ਅਨੁਭਵ ਨੂੰ ਜਿਹੜਾ ਹੀ ਅੰਤਮ ਸੱਚ ਮੰਨ ਕੇ ਕਿਸੇ ਤਰਕ ਨੂੰ ਸਵੀਕਾਰ ਹੀ ਨਾ ਕਰੇ ਤਾਂ ਵੀ ਸੰਵਾਦ ਸੰਭਵ ਨਹੀਂ ਰਹਿੰਦਾ, ਤਿੜਕ ਜਾਂਦਾ ਹੈ। ਇਸ ਦੇ ਲਈ ਸੰਵਾਦ ਦਾ ਆਧਾਰ ਸਿਰਫ ਬੋਲਣਾ ਨਹੀਂ ਸਗੋਂ ਸੁਣਨਾ ਤੇ ਆਪਣੇ ਵਿਚਾਰ ਦੀ ਮੁੜ ਜਾਂਚ ਦੇ ਲਈ ਤਿਆਰ ਰਹਿਣਾ ਵੀ ਹੈ। ਸੰਵਾਦ ਦਾ ਅਰਥ ਇਹ ਨਹੀਂ ਕਿ ਦੋਹਾਂ ਧਿਰਾਂ ਦੇ ਕੋਲ ਇੱਕੋ ਜਿਹਾ ਗਿਆਨ ਹੈ ਜਾਂ ਦੋਹਾਂ ਦੀ ਹਰ ਗੱਲ ਇੱਕੋ ਜਿਹੀ ਦਰੁਸਤ ਹੈ। ਸੰਵਾਦ ਦਾ ਅਰਥ ਇਹ ਵੀ ਹੈ ਕਿ ਦੋਵਾਂ ਧਿਰਾਂ ਇਹ ਮੰਨਦੀਆਂ ਨੇ ਕਿ ਸਮਝ ਹੋਰ ਡੂੰਘੀ ਹੋ ਸਕਦੀ ਹੈ। ਇਹ ਬੌਧਿਕ ਨਿਮਰਤਾ ਦੀ ਸਿੱਖਣ ਦੀ ਅਸਲ ਸ਼ੁਰੂਆਤ ਹੈ। ਇਸੇ ਲਈ ਚੰਗਾ ਅਧਿਆਪਕ ਸਿਰਫ ਜਵਾਬ ਨਹੀਂ ਦਿੰਦਾ ਸਗੋਂ ਅਜਿਹੇ ਸਵਾਲ ਪੁੱਛਦਾ ਹੈ ਜੋ ਸੋਚਣ ਦੇ ਲਈ ਮਜਬੂਰ ਕਰਨ। ਇਸੇ ਤਰ੍ਹਾਂ ਚੰਗਾ ਸਿੱਖਣ ਵਾਲਾ ਸਿਰਫ ਸੁਣਦਾ ਨਹੀਂ ਸਵਾਲ ਵੀ ਕਰਦਾ ਹੈ। ਸਵਾਲ ਪੁੱਛਣਾ ਵਿਰੋਧ ਨਹੀਂ ਸਗੋਂ ਸਮਝ ਨੂੰ ਹੋਰ ਵਿਸ਼ਾਲ ਕਰਨ ਦਾ ਯਤਨ ਹੁੰਦਾ ਹੈ। ਆਖਿਰ ਚ ਲਿਖਦੇ ਨੇ ਕਿ ਅਸੀਂ ਸਿੱਖਿਆ ਨੂੰ ਲੰਬੇ ਸਮੇਂ ਤੱਕ ਕੇਵਲ ਗਿਆਨ ਦੇਣ ਦੀ ਪ੍ਰਕਿਰਿਆ ਵਜੋਂ ਦੇਖਦੇ ਰਹੇ ਹਾਂ, ਪਰ ਅਸਲ ਸਿੱਖਣਾ ਅਰਥ ਸਿਰਜਣ ਦੀ ਜਿਹੜੀ ਪ੍ਰਕਿਰਿਆ ਹੈ, ਅਰਥ ਨੂੰ ਸਿਰਜਣਾ। ਅਧਿਆਪਕ, ਵਿਦਿਆਰਥੀ, ਪੁਸਤਕ, ਅਨੁਭਵ ਅਤੇ ਸਮਾਜ ਇਹ ਸਾਰੇ ਮਿਲ ਕੇ ਅਰਥਾਂ ਦਾ ਨਿਰਮਾਣ ਕਰਦੇ ਨੇ। ਇਸ ਦੇ ਵਿੱਚ ਕੋਈ ਇੱਕ ਧਿਰ ਜਿਹੜੀ ਹੈ ਇਕੱਲੀ ਕਾਫੀ ਨਹੀਂ ਹੁੰਦੀ। ਇਸ ਦੇ ਲਈ ਜਿਹੜਾ ਸਿੱਖਿਆ ਦੀ ਸਭ ਤੋਂ ਵੱਡੀ ਚੁਣੌਤੀ ਜਾਣਕਾਰੀ ਦੀ ਘਾਟ ਨਹੀਂ ਸਗੋਂ ਅਰਥਪੂਰਨ ਸੰਵਾਦ ਦੀ ਘਾਟ ਹੈ। ਜਿੱਥੇ ਸੰਵਾਦ ਰੁਕ ਜਾਂਦਾ ਹੈ ਉੱਥੇ ਸਿੱਖਣਾ ਵੀ ਜਮੂਦ ਦਾ ਜਿਹੜਾ ਸ਼ਿਕਾਰ ਹੋਣ ਲੱਗਦਾ ਹੈ। ਜਿੱਥੇ ਸਵਾਲ ਪੁੱਛਣ, ਸੁਣਨ, ਮੰਥਨ ਕਰਨਾ ਤੇ ਆਪਣੇ ਵਿਚਾਰ ਬਦਲਣ ਦੀ ਰਵਾਇਤ ਜਿੰਦਾ ਰਹਿੰਦੀ ਹੈ ਉੱਥੇ ਗਿਆਨ ਵੀ ਜੀਵੰਤ ਰਹਿੰਦਾ ਹੈ। ਇਸੇ ਲਈ ਸਿੱਖਿਆ ਦੀ ਅਸਲ ਕਸੌਟੀ ਇਹ ਨਹੀਂ ਕਿ ਅਸੀਂ ਕਿੰਨੀ ਜਾਣਕਾਰੀ ਯਾਦ ਕਰ ਲਈ ਹੈ, ਕਿੰਨਾ ਘੋਟਾ ਲਾ ਲਿਆ। ਅਸਲ ਕਸੌਟੀ ਇਹ ਹੈ ਕਿ ਅਸੀਂ ਇੱਕ ਅਜਿਹਾ ਮਿਆਰੀ ਸੰਵਾਦ ਰਚਾ ਸਕੇ ਹਾਂ ਜਿਹਦੇ ਵਿੱਚ ਨਵੇਂ ਵਿਚਾਰਾਂ ਦੇ ਲਈ ਖੁੱਲ੍ਹ ਹੋਵੇ, ਮਤਲਬ ਕਿ ਨਵੇਂ ਵਿਚਾਰ ਆਉਣ, ਘੁੱਟਣ ਨਾ ਮਹਿਸੂਸ ਕੀਤੀ ਜਾਵੇ। ਚਾਹੇ ਆਪਣੇ ਸਰੋਤੇ ਹੀ ਹੈ, ਉਹਦੇ ਵਿੱਚ ਕੋਈ ਨਵੀਂ ਗੱਲ ਆਉਂਦੀ ਹੈ ਕਿ ਅਸੀਂ ਉਹਨੂੰ ਸਵੀਕਾਰ ਕਰਦੇ ਹਾਂ ਜਾਂ ਉਸਨੂੰ ਆਪਾਂ ਕੱਟਦੇ ਹਾਂ ਉਹੀ ਚੀਜ਼ ਨੂੰ ਕਿ ਭਾਈ ਨਹੀਂ ਨਹੀਂ ਨਹੀਂ ਇੱਦਾਂ ਨਹੀਂ ਇੱਦਾਂ ਨਹੀਂ ਤੂੰ ਇੱਦਾਂ ਕਿੱਦਾਂ ਕਹਿ ਸਕਦਾ, ਤਾਂ ਫਿਰ ਉਹ ਕੰਮ ਖਤਮ ਹੈ ਜੀ। ਅਸਲ ਕਸੌਟੀ ਹੈ ਕਿ ਅਸੀਂ ਇੱਕ ਅਜਿਹਾ ਮਿਆਰੀ ਸੰਵਾਦ ਰਚਾ ਸਕੇ ਹੈਗੇ ਹਾਂ ਜਿਹਦੇ ਵਿੱਚ ਨਵੇਂ ਵਿਚਾਰਾਂ ਦੇ ਲਈ ਖੁੱਲ੍ਹ ਹੋਵੇ, ਸਬੂਤਾਂ ਦੇ ਲਈ ਸਤਿਕਾਰ ਹੋਵੇ ਤੇ ਮਨੁੱਖੀ ਅਨੁਭਵ ਦੇ ਲਈ ਸੰਵੇਦਨਸ਼ੀਲਤਾ ਹੋਵੇ। ਕਿਆ ਬਾਤ ਹੈ ਜੀ, ਬੜਾ ਖੂਬਸੂਰਤ ਆਰਟੀਕਲ। 94-162-55-877 ਨੰਬਰ ਹੈ ਜੀ, ਸੰਪਰਕ ਜ਼ਰੂਰ ਕਰਿਆ ਕਰੋ ਇਸ ਤਰ੍ਹਾਂ ਦੀਆਂ ਕਲਮਾਂ ਨੂੰ, ਤੇ ਹੱਲਾਸ਼ੇਰੀ ਚਾਹੀਦੀ ਹੁੰਦੀ ਹੈ। ਮੁਲਖ ਸਿੰਘ ਹੋਣਾ ਦੇ ਕਲਮ ਦੇ ਵਿੱਚੋਂ ਇਹ ਜਿਹੜੀ ਸੀ ਗੱਲਬਾਤ ਸੀ ਜੀ, ਗਿਆਨ ਦਾ ਅਸਲ ਆਧਾਰ ਸੁਣਨਾ, ਸਮਝਣਾ ਤੇ ਸੰਵਾਦ। ਲਓ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਜਾਂਦੇ ਜਾਂਦੇ ਕੋਈ ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ, ਨਹੀਂ ਤਾਂ ਫਿਰ ਆਪਾਂ ਅੱਗੇ ਲਵਾਂਗੇ। +358-44-9976-19 ਬਾਰ ਸਟੂਡੀਓ ਦਾ ਨੰਬਰ ਹੈ। ਕੁਝ ਸੁਨੇਹੇ ਆਏ ਨੇ ਜੀ, ਉਹਨਾਂ ਦੀ ਆਪਾਂ ਬਾਤ ਪਾਉਂਦੇ ਹਾਂ। ਮੁਕੱਦਰ ਜੀ ਕਹਿੰਦੇ ਆ, ਹੁਣ ਕਿਹੜਾ ਸਰਕਾਰ ਲਿਆਈਏ, ਕਿਹੜੀ ਸਰਕਾਰ ਲਿਆਈਏ, ਇਹ ਤਾਂ ਤੁਸੀਂ ਦੇਖਣਾ ਭਾਈ, ਓਪੋਜੀਸ਼ਨ ਲੈ ਕੇ ਆਓ। ਮੈਂ ਤਾਂ ਕਦੋਂ ਦਾ ਕਹਿੰਦਾ, ਫਿਰ ਗੱਲ ਆ ਗਈ ਉਹੀ ਹੈ ਨਾ ਜੀ। ਨਹੀਂ ਨਹੀਂ, ਮੈਂ ਨਹੀਂ ਕਹਿੰਦਾ ਜੀ, ਮੈਂ ਨਹੀਂ ਕਹਿੰਦਾ। ਤੇ ਲੋ ਅੱਗੇ ਵੱਧਦੇ ਆ। ਮਨਦੀਪ ਜੱਸੀ ਜੀ ਕਹਿੰਦੇ ਆ, ਬਾਈ ਜੀ ਲਿਖਦੇ ਨੇ ਕਿ ਭਾਈ ਇੱਕ ਮਿੰਟ ਜੀ, ਮੈਂ ਇੱਧਰ ਦੇਖ ਲਵਾਂ ਇੱਕ ਮਸਲਾ, ਉਹਨੂੰ ਵੀ ਨਾਲ ਨਾਲ ਹੱਲ ਕਰ ਲਈਏ। ਹਾਂਜੀ, ਮਨਦੀਪ ਜੱਸੀ ਜੀ ਕਹਿੰਦੇ, ਭਾਰਤ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ, ਹਾਜ਼ਰੀ ਕਬੂਲ ਕਰਨਾ ਜਨਾਬ ਜੀ ਉਹ। ਤੇ ਅੱਗੇ ਕਹਿੰਦੇ ਨੇ, ਗੁੱਡ ਨਾਈਟ ਜੀ ਜਨਾਬ ਜੀ ਉਹ ਤੇ ਸਾਰੇ ਵੀਰਾ, ਸਵੀਟ ਡਰੀਮ, ਰੱਬ ਰਾਖਾ ਕਹਿੰਦੇ। ਲਓ ਜੀ, ਤੇ ਇਸੇ ਤਰ੍ਹਾਂ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਤੇ ਲਓ ਦੋਸਤੋ, ਇਹ ਸੀ ਆਪਣੇ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਪੁਰੇਵਾਲ ਸਾਹਿਬ ਜੁੜੇ ਹੋਏ ਨੇ, ਤੇ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰੇ ਦੋਸਤ, ਸਿਕੰਦਰ ਸਿੰਘ ਔਜਲਾ ਸਾਹਿਬ, ਸਤਨਾਮ ਸਿੰਘ ਜਾਣੀਆਂ ਚਾਲ ਜੀ, ਸੁਰਜੀਤ ਭਾਰਤ ਜੀ ਤੇ ਇਸੇ ਤਰ੍ਹਾਂ ਦਵਿੰਦਰ ਭਾਰਤ ਜੀ ਯੂਏ ਤੋਂ, ਨਵਦੀਪ ਸਿੰਘ ਜੀ ਆਪਣੇ ਦਿੱਲੀ ਵਾਲੇ ਜੀ ਤੇ ਪਰਮਿੰਦਰ ਬਾਨ ਜੀ ਫਗਵਾੜੇ ਵਾਲੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਦੋਸਤੋ। ਤੇ ਲਓ ਫਿਰ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਅੱਜ ਇੰਨਾ ਹੀ, ਸਵੀਕਾਰ ਕਰਿਓ, ਥੋੜਾ ਜਿਹਾ ਥੱਕਿਆ ਥੱਕਿਆ ਮਹਿਸੂਸ ਕਰਦੇ ਹਾਂ ਤੇ ਕੱਲ ਨੂੰ ਮਿਲਦੇ ਹਾਂ ਫਿਰ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਈ ਤੇ ਨਿੱਘੀ ਦੋਸਤੋ, ਇਸ ਦੇ ਨਾਲ ਹੀ ਸਤਿ ਸ੍ਰੀ ਅਕਾਲ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ, ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ, ਭੁਪਿੰਦਰ ਜੀ ਮੇਰੇ ਘਰ ਵਾਲੇ ਨੇ ਹੁਣੇ ਤੁਹਾਨੂੰ ਟੀਵੀ ਦੇ ਉੱਤੇ ਦੇਖਿਆ, ਕਹਿੰਦੇ ਪੱਗ ਤਾਂ ਸਾਰੇ ਬੰਨ ਲੈਂਦੇ ਆ ਪਰ ਇੰਨੀ ਸੋਹਣੀ ਪੱਗ ਆਪਣੇ ਪੰਜਾਬੀ ਮੁੰਡੇ ਹੀ ਕਹਿੰਦੇ ਬੰਨਦੇ ਨੇ ਜੀ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਸਭ ਦੇ ਆਸ਼ੀਰਵਾਦ ਨੇ ਜੀ। ਤੇ ਅੱਜ ਇੱਥੇ ਤੱਕ ਪਹੁੰਚਿਆ, ਨਹੀਂ ਤਾਂ ਚਲੋ ਜਿਸ ਦਿਨ ਸ਼ੁਰੂ ਕੀਤੀ ਸੀ ਉਦੋਂ ਬਹੁਤ ਹੋਰ ਤਰ੍ਹਾਂ ਆਪਣੇ ਆਪ ਨੂੰ ਲੱਗਦਾ ਸੀ, ਪਰ ਸ਼ੁਰੂਆਤ ਹਰ ਚੀਜ਼ ਦੀ ਇਸੇ ਤਰ੍ਹਾਂ ਹੁੰਦੀ ਹੈ। ਤੇ ਤੁਹਾਡਾ ਸਹਿਯੋਗ ਜਿਹੜਾ ਜੀ, ਹੱਲਾਸ਼ੇਰੀ ਜਿਹੜੀ ਹੈ ਇੱਥੇ ਤੱਕ ਲੈ ਆਉਂਦੀ ਹੈ। ਤੇ ਸੁਰਿੰਦਰ ਕੌਰ ਮਾਲ ਜੀ ਦੀ ਗੱਲਬਾਤ ਸੁਣ ਕੇ ਆਪਾਂ ਫਿਰ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ, ਤੇ ਨਾਲ ਉਹ ਜੁੜੇ ਨੇ। ਸਤਿ ਸ੍ਰੀ ਅਕਾਲ ਜੀ ਜੋਲ, ਸੁਰਿੰਦਰ ਕੌਰ ਮਾਲ ਭੈਣ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਦੇਖੋ ਕਿੰਨੀ ਚੰਗੀ ਗੱਲ ਹੈ, ਅੱਜ ਤੁਸੀਂ ਜੋਲ ਭੈਣ ਜੀ ਨੂੰ ਚੇਤੇ ਕਰ ਲਏ।
1: ਹਾਂਜੀ ਜੋਲ ਭੈਣ ਜੀ, ਹਾਂਜੀ ਕਾਫੀ ਸਮਾਂ ਹੋ ਗਿਆ ਜੀ, ਉਹ ਕਾਫੀ ਵੈਸੇ ਮੇਰੇ ਖਿਆਲ ਨਾਲ ਇੰਡੀਆ ਗਏ ਹੋਏ ਜੀ, ਤੇ ਪਰ
3: ਤੁਸੀਂ ਤਾਂ ਹੋ, ਤੁਸੀਂ ਦੱਸਦੇ ਸੀ, ਮੈਂ ਵੀ ਵੈਸੇ ਉਹਨਾਂ ਨੂੰ ਯਾਦ ਕਰਦੀ ਸੀ, ਫਿਰ ਦੇਖ ਲਓ ਤੇ ਹੁਣ ਮਹੀ ਇੱਕ ਦਿਸਦੀ ਆ, ਉਹ ਤੁਹਾਡੀ ਭੈਣ ਵੀ ਨਹੀਂ ਆਉਂਦੀ ਹੈਗੀ, ਉਹ ਸਿਸਟਰ ਤੁਹਾਡੇ ਅੱਗੇ ਕਦੇ ਕਦੇ ਫੋਨ ਕਰ ਲੈਂਦੇ ਸੀ, ਗੱਲ ਕਰਦੇ ਸੀ, ਹੁਣ ਕੀ ਗੱਲ ਉਹ ਨਹੀਂ ਕਰਦੇ ਹੁਣ?
1: ਉਹ ਥੋੜਾ ਜਿਹਾ ਜੀ ਉੱਥੇ ਵੀ ਇੰਗਲੈਂਡ ਚ ਛੁੱਟੀਆਂ ਵਗੈਰਾ ਬੱਚਿਆਂ ਨੂੰ ਹੋਈਆਂ, ਉਹ ਵੀ ਫਿਰ ਬੀਜੀ ਬੂਜੀ ਰਹਿੰਦੇ ਆ ਜੀ।
3: ਮੈਂ ਕਿਹਾ ਹਾਂਜੀ ਤਾਂ ਫਿਰ ਪੱਗ ਦੇ ਖੜਾ ਪੇ ਤੁਹਾਡੇ ਕਹਿੰਦੇ ਇਦਾਂ ਇਹ ਆਪ ਵੀ ਭੁਪਿੰਦਰ ਜੀ ਪੱਗ ਬੰਨਦੇ ਹੁੰਦੇ ਸੀ, ਸਰਦਾਰ ਹੁੰਦੇ ਸੀ, ਤਾਂ ਹੁਣ ਨਹੀਂ ਬੰਨਦੇ, ਹੁਣ ਮਾਰਕਟਾ ਲੈ ਸੀ ਫਿਰ, ਤਾਂ ਕਹਿੰਦੇ ਵੀ ਇੰਨੀ ਸੋਹਣੀ ਪੱਗ ਤਾਂ ਹਨਾ ਆਪਣੇ ਪੰਜਾਬ ਦੇ ਮੁੰਡੇ ਬੰਨਦੇ, ਹੋਰ ਨੀ ਵੀ ਜਾਣੀ ਕਿ ਦੇਖ ਲੋ ਵੀ ਇਹਦਾ ਮਤਲਬ ਇਹਨਾਂ ਨਹੀਂ ਤਾਂ ਇਹ ਵੀ ਨਗੋ ਚਮੋਤ ਦੂਜੇ ਦੀਆਂ ਕੱਢਦੇ ਹੁੰਦੇ, ਪਰ ਤੁਹਾਡੀ ਪੱਗ ਸੋਹਣੀ ਲੱਗੀ।
1: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਸਭ ਦੇ ਤੁਹਾਡੇ ਆਸ਼ੀਰਵਾਦ ਹੈ ਜੀ। ਕਦੇ ਸ਼ੁਰੂ ਕੀਤੀ ਸੀ, ਅੱਜ ਤੋਂ 3 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਬੰਨਣੀ ਜੀ,
3: ਬਹੁਤ ਵਧੀਆ ਲੱਗਦੇ ਤੇ ਪ੍ਰੋਗਰਾਮ ਵੀ ਬਹੁਤ ਵਧੀਆ ਸੀ, ਤਾਂ ਹੁਣ ਮੈਨੂੰ ਕਹਿੰਦੇ ਕਿਉਂਕਿ ਇੰਨੀ ਮਸ਼ੀਨ ਨੀ ਸੀ ਲਾਈ ਹੋਏ ਰਿੰਗ ਗੇਟ ਹਨਾ, ਤੇ ਮੈਨੂੰ ਕਹਿੰਦੇ ਮੁੰਡਾ ਕੀ ਕਹਿੰਦਾ, ਫਿਰ ਲਿਖ ਕੇ ਦੱਸਿਆ ਵੀ ਏਦਾਂ ਕਰੇ ਵੀ ਜੇ ਤੁਸੀਂ ਗੱਲਬਾਤ ਕਰਦੇ ਤਾਂ, ਕਿਉਂਕਿ ਪਤਾ ਕੀ ਜਿਸਲੇ ਆਪਣੀਆਂ ਖਬਰਾਂ ਸੁਣਨੀਆਂ ਸੀ ਕਰਨੀ ਉਸ ਲਈ ਮਸ਼ੀਨ ਲਾਈ ਸੀ, ਜਿਸਲੇ ਹੁਣ ਮੇਰੇ ਕੋਲ ਆ ਕੇ ਬੈਠੇ ਤਾਂ ਉੱਤੇ ਵੀ ਇਹਨੇ ਫਿਰ ਆਪਣੀ ਗੱਲ ਕਰ ਲੈਣੀ, ਫਿਰ ਮੇਰੀ ਉਨੀ ਸਹੀ ਨੀ ਸੁਣਨੀ ਹੁੰਦੀ,
1: ਬਿਲਕੁਲ।
3: ਤਾਂ ਫਿਰ ਮੈਂ ਲਿਖ ਕੇ ਦੱਸਿਆ, ਮੈਂ ਕਿਹਾ ਏਦਾਂ ਵੀ ਮੁੰਡਾ ਕੁਛ ਦੱਸ ਰਿਹਾ, ਠੀਕ ਆ
1: ਸੰਵਾਦ ਦੀ ਮੈਂ ਜੀ ਗੱਲ ਕਰਦਾ ਸੀਗਾ, ਦੇਖੋ ਤੁਸੀਂ ਵੀ ਟੀਚਿੰਗ ਦੇ ਵਿਚ ਰਹੇ ਹੋ, ਪਰ ਆਪਣੇ ਜ਼ਿਆਦਾਤਰ ਉੱਥੇ ਘੋਟੇ ਲਵਾਏ ਜਾਂਦੇ ਆ ਇੱਥੇ ਬੱਚੇ, ਜਾਂ ਇੰਡੀਆ ਦੇ ਵੀ ਚਲੋ ਹੁਣ ਤਾਂ ਬਹੁਤ ਫਰਕ ਪੈ ਚੁੱਕਿਆ, ਜਦੋਂ ਅਸੀਂ ਪੜ੍ਹਦੇ ਸੀ ਉਦੋਂ ਥੋੜਾ ਜਿਹਾ ਮਾਹੌਲ ਵੱਖਰਾ ਸੀਗਾ, ਚਾਹੇ ਕੁੱਟ ਕੇ ਸਮਝਾਉਂਦੇ ਸੀ, ਚਾਹੇ ਘਰੋਂ ਵੀ ਕਹਿੰਦੇ ਸੀ ਭਾਈ ਮਾਸਟਰ ਜੀ ਜਾਂ ਮੈਡਮ ਜੀ ਤੁਹਾਡੇ ਹੀ ਨੇ ਜੀ ਬੱਚੇ, ਜੋ ਕਰਨਾ ਤੁਸੀਂ ਕਰਨਾ, ਅਸੀਂ ਤਾਂ ਬਸ
3: ਜੀ। ਹਾਂਜੀ ਹਾਂਜੀ
1: ਜੀ,
3: ਤਾਂ ਭੁਪਿੰਦਰ ਜੀ, ਅੱਛਾ ਘੋਟੇ ਦੀ ਗੱਲ ਕੀਤੀ, ਰਿਹਾ ਘੋਟਾ ਲਫ਼ਜ ਵੀ ਕਿੰਨੀ ਦੇਰ ਬਾਅਦ ਮੈਂ ਸੁਣਿਆ।
1: ਹਾਂਜੀ
3: ਅੱਛਾ ਗੱਲ ਸੁਣੋ, ਮੈਨੂੰ ਤਾਂ ਘੋਟਾ ਲਾਉਣਾ ਨੀ ਸੀ ਆਉਂਦਾ ਭੁਪਿੰਦਰ ਜੀ, ਮੈਨੂੰ ਨੀ ਸੀ ਲਾਉਣਾ ਦਾ ਘੋਟਾ, ਪਤਾ ਨੀ ਮੈਂ ਏਦਾਂ ਦੀ ਸੀ। ਹੁਣ ਤੁਸੀਂ ਦੇਖੋ ਜੇ ਮੈਂ ਸਮਝੋ ਭਈ ਐਸੇ ਯਾਦ ਕੀਤਾ ਇੰਗਲਿਸ਼ ਦਾ, ਭਈ ਉਹ ਕੀ ਸੀਗਾ, ਉਹ ਚ ਕੀ ਆ ਪਤਾ ਕੀ ਆ ਉਹਨੂੰ, ਮੈਂ ਜਾਣੀ ਕਿ ਆਪਣੇ ਮਨ ਵਿੱਚ ਕੀ ਆ ਪੰਜਾਬੀ ਚ ਬਿਠਾ ਲੈਣਾ ਭੀ ਕੀ ਕਿਹਾ ਸੀ ਉਹਨੇ, ਜਾਣੀ ਕਿ ਫੇਰ ਮੈਂ ਉਹ ਆਪਣੇ ਸ਼ਬਦਾਂ ਵਿੱਚ ਆਪਣੀ ਅੰਗਰੇਜ਼ੀ ਬਣਾ ਕੇ ਆਪ ਲਿਖਦੀ ਹੁੰਦੀ ਸੀ। ਏਦਾਂ ਨੀ ਭੀ ਜਿਹੜਾ ਹਨਾ ਗਾਈਡ ਦੇ ਵਿੱਚ ਦਿੱਤਾ ਆ ਜਾਂ ਤੁਹਾਨੂੰ ਟੀਚਰ ਨੇ ਲਿਖਾਇਆ ਤੁਸੀਂ ਉਹ ਚੇਤੇ ਕਰ ਲਓ, ਮੈਂ ਇਹ ਕੰਮ ਨਹੀਂ ਕਰ ਸਕੀ ਸੀ। ਮੈਂ ਕਾਲਜ ਵੀ ਰਹੀ ਆ, ਕਾਲਜ ਵੀ ਨੀ ਏਦਾਂ ਭੀ ਮੈਨੂੰ ਪਤਾ ਨੀ, ਮੈਨੂੰ ਘੋਟਾ ਲਾਉਣਾ ਨਹੀਂ ਜ਼ਿੰਦਗੀ ਚ ਆਇਆ ਹਨਾ। ਹੁਣ ਮੈਂ ਕਹਿੰਦੀ ਉਹ ਕਿੰਨੇ ਨਿਆਣੇ ਹੁਸ਼ਿਆਰ ਹੁੰਦੇ ਸੀ ਜਿਹੜੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹਨਾਂ ਨੂੰ ਪੂਰਾ ਰਟਿਆ ਹੁੰਦਾ ਸੀ,
1: ਬਿਲਕੁਲ
3: ਮੇਰੇ ਮੇਰੇ ਚ ਇਹ ਜੁਗਤੀ ਨਹੀਂ ਆਈ ਭੁਪਿੰਦਰ ਜੀ, ਬਸ ਇਹ ਸੀ ਮੈਂ ਆਪਣੇ ਸ਼ਬਦਾਂ ਚ ਲਿਖਦੀ ਸੀ। ਔਰ ਪਰ ਮੇਰੇ ਵਾ ਟੀਚਰ ਵੀ ਇਸ ਕਰਕੇ ਖੁਸ਼ ਹੁੰਦੇ ਸੀ ਵੀ ਆਪਣੇ ਸ਼ਬਦਾਂ ਚ ਲਿਖਿਆ ਹੈ, ਕਿਉਂਕਿ ਉਹ ਦੇਖਦੇ ਕਿਸੇ ਗਾਈਡ ਚੋਂ ਨੀ ਨਾ ਕਿਸੇ ਕਿਤਾਬ ਚੋਂ, ਏਦਾਂ ਤੇ ਆਪਣੇ ਸ਼ਬਦਾਂ ਚ ਲਿਖਿਆ, ਇਸ ਕਰਕੇ ਨੰਬਰ
1: ਹੁਣ ਦੇਖੋ। ਇੱਥੇ ਜਿਹੜੀ ਇੱਥੇ ਮੁਲਕਾਂ ਦੇ ਵਿੱਚ ਸਕੂਲਿੰਗ ਆ ਉਹਦੇ ਵਿੱਚ ਇਹੀ ਚੀਜ਼ ਹੈ ਜੀ ਕਿ ਮਤਲਬ ਕਿ ਜੋ ਕ੍ਰੀਏਟੀਵਿਟੀ ਦੇਖਦੇ ਆ ਕਿ ਬੱਚਾ ਸੇਮ ਟੂ ਸੇਮ ਲਿਖ ਰਿਹਾ ਕਿ ਉਹ ਮਤਲਬ ਕਿ ਆਪਣੀ ਉਹਦੀ ਕੁਝ ਕ੍ਰੀਏਟੀਵਿਟੀ ਹੈ ਜੀ।
3: ਹਾਂਜੀ ਹਾਂਜੀ,
1: ਪੜ੍ਹ ਜ਼ਰੂਰ ਲੈਣਾ ਕਿਤਾਬਾਂ ਦੇ ਵਿੱਚੋਂ, ਪਰ ਉਹਨੂੰ ਜਿਹੜਾ ਆਪਣੇ ਰੂਪ ਦੇ ਵਿੱਚ ਜਿਹੜਾ ਵੱਖਰਾ ਵੱਖਰਾ ਕਿਸੇ ਨੇ

0: ਜਿੱਦਾਂ ਬਾਈਬਲ ਦੀ ਗੱਲ ਆ ਜਾਂ ਕੁਝ ਉਹਨਾਂ ਦੀਆਂ ਨਿੱਜੀ ਕਿਤਾਬਾਂ ਨੇ ਜਾਂ ਕੁਛ ਹੈ ਕਿ ਉਹਦੇ ਵਿੱਚ ਕੁਝ ਨਾ ਕੁਝ ਨਵਾਂ ਐਡ ਕਰਨਾ ਤੁਸੀਂ, ਉਹਨਾਂ ਨੂੰ ਬਕਾਇਦਾ ਕਿਹਾ ਜਾਂਦਾ ਜੀ?
1: ਉਹ ਗੱਲ ਸੁਣੋ ਭੁਪਿੰਦਰ ਜੀ, ਠੀਕ ਆ। ਓਦਾਂ ਵੀ ਤਾਂ ਤੁਸੀਂ ਦੇਖੋ ਕਿਸੇ ਵੀ ਇੰਟਰਵਿਊ ਤੇ ਜਾਣੇ, ਜੋਬ ਤੇ ਜਾਣੇ ਆ, ਕਿੱਦਾਂ ਉਹ ਤੁਹਾਨੂੰ ਪੁੱਛਦੇ ਆ ਭਈ ਤੁਸੀਂ ਇਸ ਸਾਡੀ ਕੰਪਨੀ ਕਿਉਂ ਚੂਜ਼ ਕੀਤੀ ਆ, ਜਾਂ ਤੁਸੀਂ ਸਾਡੇ ਇਸ ਪਾਸੇ ਕਿਉਂ ਆਉਣਾ ਚਾਹਿਆ, ਕੀ ਕਰਨੇ ਆ, ਕੀ ਤੁਹਾਨੂੰ ਚੰਗਾ ਲੱਗਾ, ਤੁਸੀਂ ਇਸ ਜਿਹੜਾ ਸਾਡੀ ਸੰਸਥਾ ਹੈਗੀ ਆ ਇਹਨੂੰ ਅੱਗੇ ਵਧਾਉਣ ਲਈ ਤੁਸੀਂ ਆਪਣਾ ਕੀ ਯੋਗਦਾਨ ਪਾਓਗੇ, ਕੀ ਕਰੋਗੇ, ਉਹ ਪੁੱਛਦੇ ਆ ਤੁਹਾਨੂੰ। ਫਿਰ ਤੁਸੀਂ ਆਪਣੇ ਆਪ ਦੱਸਣਾ ਭਈ ਮੈਂ ਜਦੋਂ ਜੋਬ ਜੇ ਮੈਨੂੰ ਮਿਲ ਗਏ ਮੈਂ ਆ ਕਰੂੰਗਾ, ਮੈਂ ਆ ਕਰੂੰਗਾ, ਮੈਂ
0: ਬਿਲਕੁਲ ਹੈ ਜੀ।
1: ਨਹੀਂ ਇੰਡੀਆ ਨਾਲ ਤਾਂ ਡਿਫਰੈਂਟ ਹੈਗਾ, ਤਾਂ ਇੱਥੇ ਤਾਂ ਇਹ ਚੀਜ਼ਾਂ ਹੈਗੀਆਂ ਭੁਪਿੰਦਰ ਜੀ,
0: ਬਿਲਕੁਲ
1: ਇਹ ਚੀਜ਼ਾਂ। ਫਿਰ ਉਸ ਬੰਦੇ ਨੂੰ ਜਿਹੜਾ ਹੁਣ ਜਿਹੜਾ ਇੰਟਰਵਿਊ ਲੈ ਰਿਹਾ ਉਹਨੇ ਹੀ ਦੇਖਣਾ ਫਿਰ ਕਿਹੜੇ ਬੰਦੇ ਨੇ ਕੀ ਕੁਛ ਕਿਹਾ ਤੇ ਕੀ ਕੁਛ ਕਿੱਦਾਂ ਕੀਤੀ ਹੈ, ਹਨਾ
0: ਜੀ। ਬਿਲਕੁਲ
1: ਹਾਂਜੀ ਹਾਂਜੀ। ਚਲੋ ਹੁਣ ਤੁਹਾਡਾ ਪ੍ਰੋਗਰਾਮ ਤਾਂ ਖਤਮ ਹੋ ਗਿਆ, ਚਲ ਵਧੀਆ, ਤੇ ਫਿਰ ਆਪਣੀ ਸਿਹਤ ਦਾ ਧਿਆਨ ਰੱਖਣਾ, ਤਾਂ ਬੱਚਿਆਂ ਨੂੰ ਪਿਆਰ ਦੇਣਾ, ਬਹੁਤ
0: ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਸਮੇਂ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਸਨ ਜੀ, ਤੇ ਅੰਕਲ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ ਅਪਰੀਸ਼ੀਏਟ ਕਰਨ ਦੇ ਲਈ ਪੱਗ ਲਈ ਵੀ, ਤੇ ਸੁਰਿੰਦਰ ਕੌਰ ਮਾਲ ਜੀ ਦਾ ਵੀ ਸ਼ੁਕਰੀਆ, ਔਜਲਾ ਸਾਹਿਬ ਦਾ ਵੀ ਸ਼ੁਕਰੀਆ, ਤੇ ਸਾਰੇ ਦੋਸਤਾਂ ਦਾ ਧੰਨਵਾਦ ਹੈ ਜੀ। ਤੇ ਕੱਲ ਨੂੰ ਮਿਲਣ ਦੇ ਬਾਅਦ ਜਿਹੜਾ ਮੁਲਾਕਾਤ ਹੋਏਗੀ ਦੋਸਤੋ, ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਪਾਰਾ ਜਲੋ ਪਿਆਰ ਭਾਈ ਤੇ ਨਿੱਗੀ ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ।

0: ಕೇಳ್ತಿರೋದು ಅಪವ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਬੁੱਧਵਾਰ ਵਾਲਾ ਦਿਨ ਹੈ, 22 ਜੁਲਾਈ 2026 ਦਾ ਦਿਹਾੜਾ ਤੇ ਗੱਲਾਂ ਬਾਤਾਂ ਲਈ ਹਾਜ਼ਰ ਹਾਂ ਜੀ ਮੈਂ ਤੇ ਸਮਰਜੀਤ ਸਿੰਘ ਸ਼ੰਮੀ ਜੀ। ਤੇ ਗੱਲਬਾਤ ਅੱਜ ਰਹੇਗੀ, ਅੱਜ ਦਾ ਵਿਸ਼ਾ ਰੋਟੀ, ਕੱਪੜਾ ਤੇ ਮਕਾਨ, ਲੋੜ ਜਾਂ ਲਗਜ਼ਰੀ, ਦੋਵੇਂ ਪੱਖ ਵਿਚਾਰਾਂਗੇ। ਸਮੇਂ ਦੇ ਨਾਲ ਨਾਲ ਤਬਦੀਲੀਆਂ ਹੁੰਦੀਆਂ ਗਈਆਂ ਤੇ ਪਹਿਲਾਂ ਰੋਜ਼ੀ ਰੋਟੀ ਦੀ ਜ਼ਰੂਰਤ ਸੀ ਤੇ ਹੁਣ ਸ਼ੋਸ਼ੇਬਾਜ਼ੀ ਜਾਂ ਸ਼ੋਬਾਜ਼ੀ ਜਿਹੜਾ ਵੱਧ ਜਿਹੜੀ ਦੇਖਣ ਨੂੰ ਮਿਲ ਰਹੀ ਹੈ। ਹੋਰ ਸਾਰਾ ਸਿਲਸਿਲਾ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਵਿੱਚ ਜਾਵਾਂਗੇ ਤੇ ਉਸ ਤੋਂ ਬਾਅਦ ਵਿਸ਼ੇ ਦੇ ਨਾਲ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਤੇ ਫੋਨ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1920 ਸਟੂਡੀਓ ਦਾ ਨੰਬਰ, ਹਰ ਵਾਰ ਦੀ ਤਰ੍ਹਾਂ ਫਿਲਮਾਂ ਸਟੂਡੀਓ ਤੋਂ ਉਹੀ ਨੰਬਰ ਰਹਿੰਦਾ ਹੈ ਤੇ ਜਿਸ ਦੇ ਵਿੱਚ ਕਾਲ ਮਿਲਾ ਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ, ਚੰਦ ਤੋਂ ਵੀ ਕਾਲ ਮਿਲਾ ਕੇ ਤੁਸੀਂ ਨਾਲ ਜੁੜ ਸਕਦੇ ਹੋ। 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੇ ਸਭ ਤੋਂ ਪਹਿਲਾਂ ਦੋਸਤੋ, ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲਦੇ ਹਾਂ ਤੇ ਨਾਲ ਦੀ ਨਾਲ ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:09 ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ ਆਪਣੇ 12:05 ਹੋ ਗਏ ਨੇ ਤੇ ਇਸੇ ਤਰ੍ਹਾਂ ਹੀ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:05, ਯੂਕੇ ਦੇ ਵਿੱਚ ਸ਼ਾਮ ਦੇ ਜਿਹੜੇ 5:05, ਯੂਰਪੀਅਨ ਕੰਟਰੀਆਂ ਦੇ ਮੁਤਾਬਕ 6:05 ਨੇ ਤੇ ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ 9:36 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਤੇ ਲੋ ਦੋਸਤੋ, ਗੱਲਬਾਤ ਜ਼ਿਆਦਾ ਸਮਾਂ ਨਾ ਲਾਉਂਦੇ ਹੋਏ ਅੱਜ ਵਿਚਾਰ ਕਰਾਂਗੇ, ਵੱਖਰੇ ਵੱਖਰੇ ਐਂਗਲ ਤੋਂ ਦੇਖਣ ਦੀ ਕੋਸ਼ਿਸ਼ ਕਰਾਂਗੇ ਦੁਨੀਆਦਾਰੀ ਦੇ ਵਿੱਚ ਕੀ ਕੁਝ ਬਦਲ ਰਿਹਾ, ਰੋਟੀ ਕੱਪੜਾ ਮਕਾਨ ਦੀ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤਾਂ ਕਹਿੰਦੇ ਜੇਕਰ ਤੁਹਾਨੂੰ ਲੋਕ ਨਫ਼ਰਤ ਕਰਦੇ ਨੇ ਤਾਂ ਇਸਦੇ ਦੋ ਕਾਰਨ ਹੋ ਸਕਦੇ ਹੈ। ਪਹਿਲਾ ਕਾਰਨ ਜਿਹੜਾ ਕਿ ਤੁਹਾਡੇ ਵਿੱਚ ਕੁਝ ਅਜਿਹਾ ਹੈ ਜੋ ਉਹਨਾਂ ਨੂੰ ਪਸੰਦ ਨਹੀਂ ਤੇ ਦੂਜਾ ਤੁਹਾਡੇ ਵਿੱਚ ਕੁਝ ਅਜਿਹਾ ਹੈ ਜੋ ਉਹਨਾਂ ਦੇ ਕੋਲ ਨਹੀਂ ਹੈ। ਅੱਜ ਦੇ ਦਿਹਾੜੇ ਦੇ ਵਿੱਚ 22 ਜੁਲਾਈ 1648 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਜਦੋਂ ਯੂਕਰੇਨ ਦੇ ਵਿੱਚ 10,000 ਯਹੂਦੀਆਂ ਦਾ ਕਤਲੇਆਮ ਕੀਤਾ ਗਿਆ ਸੀ। 1775 ਦੇ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਫੌਜ ਦੀ ਵਾਗਡੋਰ ਆਪ ਸੰਭਾਲ ਲਈ ਤੇ 1823 ਦੇ ਵਿੱਚ ਮਾਂ ਬਾਪ ਦੇ ਸੰਤਾਨ ਦੇ ਵਿੱਚ ਜਾਂਦੇ ਗੁਣਾਂ ਦਾ ਅਧਿਐਨ ਕਰਨ ਵਾਲੇ ਵਿਗਿਆਨੀ ਗ੍ਰੈਗਰੀ ਮੈਡਲ ਦਾ ਜਿਹੜਾ ਸੀ ਜਨਮ ਹੁੰਦਾ 1823 ਦੇ ਵਿੱਚ। 2003 ਦੇ ਵਿੱਚ ਇਰਾਕ ਦੇ ਰਾਸ਼ਟਰਪਤੀ ਸਦਾਮ ਹੁਸੈਨ ਦੇ ਦੋਵੇਂ ਬੇਟੇ ਹਵਾਈ ਹਮਲੇ ਦੇ ਵਿੱਚ ਮਾਰੇ ਗਏ। 2012 ਦੇ ਵਿੱਚ ਕਾਂਗਰਸ ਦੇ ਪ੍ਰਣਬ ਮੁਖਰਜੀ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਚੁਣੇ ਜਾਂਦੇ ਹਨ। ਥੋੜੀ ਜਿਹੀ ਗੱਲ ਕਰਦੇ ਹਾਂ ਜ਼ਮੀਨ ਪੱਤਰਿਆਂ ਦੀ, ਥੋੜੀ ਜਿਹੀ ਕੁਝ ਜਿਹੜੇ ਔਖੇ ਸ਼ਬਦ ਹੈ ਜਿਹਦੇ ਵਿੱਚ ਗੱਲ ਬਾਤ ਕਰਦੇ ਹਾਂ ਜ਼ਮੀਨ ਜਾਇਦਾਦ ਦੀ। ਜ਼ਮੀਨ ਜਮ੍ਹਾਂਬੰਦੀ ਫਰਦ ਦੇ ਵਿੱਚ ਦਿੱਤੇ ਕੁਝ ਐਸੇ ਵੱਖਰੇ ਨੰਬਰ ਹੁੰਦੇ ਆ, ਉਹਨਾਂ ਦਾ ਮਤਲਬ ਕੀ ਹੁੰਦਾ ਹੈ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। 19 ਜੁਲਾਈ ਨੂੰ ਜਿਹੜਾ ਸੀ ਫਰਦ ਦੇ ਵਿੱਚ ਜੇ ਦੇਖਿਆ ਜਾਵੇ, 19 ਜੁਲਾਈ ਜਿਹੜਾ ਕੱਲ ਦਾ ਆਪਣਾ 19 ਜੁਲਾਈ ਦਾ ਵਿਚਾਰ ਸੀਗਾ, ਅੱਜ ਦਾ ਵਿਚਾਰ ਉਹਦਾ ਜਿਹੜਾ ਲੜੀਵਾਰ ਭਾਗ ਦੂਸਰਾ ਹੈ। ਖੇਵਟ ਨੰਬਰ ਸਭ ਤੋਂ ਪਹਿਲਾਂ ਹੈ, ਖਤੌਣੀ ਨੰਬਰ ਲਗਾਨ ਜਿਹਨੂੰ ਕਹਿੰਦੇ ਹੈ, ਮਾਲਕ ਦਾ ਨਾਂ ਤੇ ਵੇਰਵਾ, ਕਾਸ਼ਤਕਾਰ ਦਾ ਨਾਂ ਤੇ ਵੇਰਵਾ, ਸਿੰਚਾਈ ਦਾ ਸਾਧਨ ਮੁਰੱਬਾ ਤੇ ਖਸਰਾ ਨੰਬਰ, ਰਕਬਾ ਤੇ ਭੋ ਦੀ ਜਿਹੜੀ ਕਿਸਮ ਹੈ ਉਹਦਾ ਜਿਹੜਾ ਜ਼ਿਕਰ ਇਹਨਾਂ ਚੀਜ਼ਾਂ ਦੇ ਵਿੱਚ ਆਉਂਦਾ ਹੈ। ਤੇ ਵਿਸ਼ੇਸ਼ ਕਥਨ ਜਿਵੇਂ ਕਿ ਕਥਨ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ ਜਮ੍ਹਾਂਬੰਦੀ ਦੇ ਵਿੱਚ। ਇਸ ਦੇ ਵਿੱਚ ਇਹ ਜਿਹੜਾ ਥੱਲੇ ਲਿਖਿਆ ਹੁੰਦਾ ਹੈ ਕਥਨ, ਉਹਦੇ ਵਿੱਚ ਲਿਮਿਟ ਜਾਂ ਲੋਨ ਜੋ ਕਢਵਾਇਆ ਗਿਆ ਉਹ ਕਿਸ ਬੈਂਕ ਅਤੇ ਬ੍ਰਾਂਚ ਦਾ ਨਾਮ ਉੱਥੇ ਲਿਖਿਆ ਜਾਵੇਗਾ, ਜਿਵੇਂ ਕਿ ਲਿਖਿਆ ਜਾਂਦਾ ਹੈ ਕਿ ਆਹ ਨਾਮ ਮਾਲਕ ਦਾ ਨਾਂ ਦੇ ਬੰਦੇ ਨੇ, ਆਹ ਜਿਹੜਾ ਨੰਬਰ ਹੈ ਨਾਂ ਦੀ ਬੈਂਕ ਦੀ ਜਿਹੜੀ ਹੈ ਬ੍ਰਾਂਚ, ਫਿਰ ਬ੍ਰਾਂਚ ਦਾ ਨਾਂ ਆ ਜਾਂਦਾ ਹੈ ਵੀ ਉੱਥੋਂ ਇਹ ਲੋਨ ਕਰਾਇਆ, ਉਹ ਚੀਜ਼ਾਂ ਜਿਹੜੀਆਂ ਉੱਥੇ ਦਰਜ ਕੀਤੀਆਂ ਜਾਂਦੀਆਂ। ਤੇ ਲਓ ਦੋਸਤੋ, ਅੱਜ ਦੇ ਵਿਚਾਰ ਤੋਂ ਨਾਲ ਦੀ ਨਾਲ ਚੱਲਦੇ ਹਾਂ। ਦੁਨੀਆਦਾਰੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਅੱਜ ਦਾ ਜਿਹੜਾ ਆਪਣਾ ਮੁੱਦਾ ਹੈ ਉਹਦੇ ਆਪਾਂ ਬਾਤ ਪਾਉਂਦੇ ਹਾਂ ਤੇ ਸ਼ਮੀ ਜੀ ਨੂੰ ਵੀ ਕਾਲ ਲਾਉਂਦੇ ਹਾਂ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਤੁਹਾਡੇ ਨਾਲ ਵੀ ਪਾਉਂਦੇ ਹਾਂ। +358 44 976 1919 ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਇਸ ਵਿਸ਼ੇ ਦੇ ਉੱਤੇ ਵਿਚਾਰ ਚਰਚਾ ਦੇ ਲਈ ਤੁਸੀਂ ਵੀ ਹਿੱਸਾ ਬਣ ਸਕਦੇ ਹੋ ਤੇ ਨਾਲ ਨਾਲ ਬਾਅਦ ਦੇ ਵਿੱਚ ਇਸ ਵਿਸ਼ੇ ਤੋਂ ਬਾਅਦ ਚੋਂ ਜਿੰਨਾ ਵੀ ਸਮਾਂ ਬਚੇਗਾ ਉਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਜੋ ਦੁਨੀਆਂ ਦੇ ਵਿੱਚ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਹਾਲਾਤ ਨੇ ਉਹਨਾਂ ਦਾ ਜ਼ਿਕਰ ਕਰਾਂਗੇ। ਤੇ ਲੋ ਦੋਸਤੋ ਬਾਤ ਪਾਉਂਦੇ ਹਾਂ ਅੱਜ ਦੇ ਵਿਸ਼ੇ ਦੀ। ਅੱਜ ਦਾ ਵਿਸ਼ਾ ਜੋ ਹੈ ਆਪਣਾ ਰੋਟੀ ਕੱਪੜਾ ਤੇ ਮਕਾਨ। ਰੋਟੀ ਕੱਪੜਾ ਤੇ ਮਕਾਨ ਬੁਨਿਆਦੀ ਲੋੜਾਂ ਤੋਂ ਬਦਲਦੇ ਸੁਪਨਿਆਂ ਤੱਕ ਦਾ ਸਫ਼ਰ ਉੱਤੇ ਵਿਚਾਰ ਵਟਾਂਦਰਾ ਕਰਨ ਦੀ ਕੋਸ਼ਿਸ਼ ਕਰਾਂਗੇ, ਤੁਹਾਡਾ ਵੀ ਇੰਤਜ਼ਾਰ ਰਹੇਗਾ। ਅੱਜ ਦੇ ਦੌਰ ਦੇ ਵਿੱਚ ਕੀ ਰੋਟੀ ਸਿਰਫ ਭੁੱਖ ਮਿਟਾਉਣ ਦਾ ਸਾਧਨ ਹੈ ਜਾਂ ਸਿਹਤਮੰਦ ਜੀਵਨ ਸ਼ੈਲੀ ਤੇ ਸਮਾਜਿਕ ਪਛਾਣ ਦਾ ਪ੍ਰਤੀਕ ਬਣ ਚੁੱਕੀ ਹੈ ਕਿ ਕੱਪੜਾ ਸਿਰਫ ਤਨ ਢੱਕਣ ਦੇ ਲਈ ਜਾਂ ਸਾਡੀ ਸ਼ਖਸੀਅਤ ਸਟੇਟਸ ਤੇ ਫੈਸ਼ਨ ਦੀ ਪਹਿਚਾਣ ਬਣ ਗਿਆ ਕਿ ਮਕਾਨ ਸਿਰਫ ਇੱਕ ਛੱਤ ਹੈ ਜਾਂ ਉਹ ਸੁਪਨਾ ਜਿਸ ਨੂੰ ਪੂਰਾ ਕਰਨ ਲਈ ਮਨੁੱਖ ਆਪਣੀ ਪੂਰੀ ਜ਼ਿੰਦਗੀ ਜਿਹੜੀ ਹੈ ਸਮਰਪਿਤ ਕਰ ਦਿੰਦਾ ਹੈ। ਇਸ ਖੁੱਲ੍ਹੀ ਚਰਚਾ ਦੇ ਵਿੱਚ ਸਮਾਜਿਕ ਆਰਥਿਕ ਤੇ ਸੱਭਿਆਚਾਰਕ ਤਬਦੀਲੀਆਂ ਦੇ ਸੰਦਰਭ ਦੇ ਵਿੱਚ ਗੱਲਬਾਤ ਨਾਲ ਨਾਲ ਚੱਲੇਗੀ ਤੇ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ ਤੇ ਅੱਜ ਦਾ ਵਿਸ਼ਾ ਹੈ ਰੋਟੀ ਕੱਪੜਾ ਤੇ ਮਕਾਨ। ਲਓ ਜੀ ਆਪਣੇ ਨਾਲ ਜੁੜ ਚੁੱਕੇ ਨੇ ਸਮਰਜੀਤ ਸਿੰਘ ਸ਼ਮੀ ਜੀ ਸਾਡੇ ਸਹਿਯੋਗੀ ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਸ਼ੁਰੂ ਕਰਦੇ ਹਾਂ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਫਿਰ ਤੋਂ ਇੱਕ ਵਾਰ ਸਮਾਂ ਬੰਨਣ ਦੇ ਲਈ ਨਾਲ ਜੁੜਨ ਦੇ ਲਈ ਜੀਆਂ ਨੂੰ ਜੀ।
0: ਪਰ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਦੁਆਬਾ ਜਿਹੜੇ ਸੁਣ ਰਹੇ ਸਾਰੇ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ
0: ਤੇ ਬਹੁਤ ਬਹੁਤ ਸਵਾਗਤ
1: ਜੀਆਂ ਨੂੰ ਜੀ। ਕੀ ਹਾਲ ਚਾਲ ਨੇ ਜਨਾਬ, ਮੌਸਮ ਕਿਵੇਂ ਹੈ?
0: ਮੌਸਮ ਔਸਮ ਹੋਇਆ ਪਿਆ ਜੀ ਹਮੇਸ਼ਾ ਹੀ, ਕਿਉਂਕਿ ਕਹਿੰਦੇ ਉਹ ਸਦਾ ਦੀਵਾਲੀ ਸਾਧਦੀ ਤੇ ਚੱਤੋ ਪਹਿਰ ਬਸੰਤ
1: ਜੀ
0: ਉਹ ਕੰਮ ਹੈ ਕਿ ਪਰ ਇਸ ਵੇਲੇ ਸਾਵਣ ਮਹੀਨਾ ਜਿਹੜਾ ਚੱਲ ਰਿਹਾ ਉਹਦੀ ਝੜੀਆਂ ਜਿਹੜੀਆਂ ਹੋ ਰਹੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ
1: ਜੀ
0: ਤੇ ਮੈਂ ਕਹਿ ਲੋ ਵੀ ਜਿਵੇਂ ਇਹ ਹੋਣਾ ਚਾਹੀਦਾ ਲਗਭਗ ਉਂਝ ਹੀ ਹੋ ਰਿਹਾ ਹੈ।
1: ਕਿਆ
0: ਬਹੁਤ ਹੀ ਪਿਆਰਾ ਮੌਸਮ
1: ਸਾਵਣ ਕਾ ਮਹੀਨਾ, ਕਿਆ ਬਾਤ ਹੈ ਜੀ। ਤੇ ਸ਼ਮੀ ਜੀ ਅੱਜ ਦਾ ਵਿਸ਼ਾ ਇਹਨਾਂ ਮੌਸਮਾਂ ਦੇ ਵਿੱਚ ਰੋਜ਼ੀ ਰੋਟੀ ਕਮਾਉਣੀ ਵੀ ਔਖੀ ਹੋ ਜਾਂਦੀ ਹੈ। ਚਲੋ ਇਹਦੇ ਨਾਲ ਹੀ ਆਪਾਂ ਗੱਲ ਜੋੜ ਕੇ ਸ਼ੁਰੂ ਕਰ ਦਿੰਦੇ ਹਾਂ। ਪਰ ਜਿਨ੍ਹਾਂ ਨੇ ਚੁੱਲ੍ਹੇ ਦੇ ਵਿੱਚ ਅੱਗ ਬਾਲਣੀ ਹੈ, ਬੱਚਿਆਂ ਦਾ ਢਿੱਡ ਪਾਲਣਾ ਹੈ, ਰੋਜ਼ ਹੈਂਡ ਟੂ ਮਾਊਥ ਦਾ ਸਿਸਟਮ ਹੈ, ਉਹਨਾਂ ਲਈ ਮੌਸਮ ਹਨੇਰੀਆਂ ਝੱਖੜ ਮੀਂਹ ਕਣੀ ਉਹ ਕਿਤੇ ਮਾਇਨੇ ਨਹੀਂ ਰੱਖਦੇ। ਪਰ ਉਹਨਾਂ ਨੂੰ ਜਿਹੜਾ ਪੂਰੀ ਆਪਣੀ ਜ਼ੋਰਦਾਰ ਹਿੰਮਤ ਦੇ ਨਾਲ ਕਹਿ ਸਕਦੇ ਹਾਂ ਕਿ ਕੰਮਾਂ ਕਾਰਾਂ ਦੇ ਉੱਤੇ ਜਾਣਾ ਹੀ ਪੈਂਦਾ ਹੈ ਜੀ, ਤੇ ਉਹ ਕਾਜ ਆਪਣਾ ਨਿਬੇੜਦੇ ਨੇ, ਕਰਦੇ ਨੇ ਤੇ ਕੁਝ ਫਿਰ ਖੱਟ ਕੇ ਘਰ ਨੂੰ ਲਿਆਉਂਦੇ ਆ। ਜਿਵੇਂ ਪਹਿਲੇ ਸਮਿਆਂ ਦੇ ਵਿੱਚ ਕਹਿੰਦੇ ਆਏ ਹਾਂ ਆਪਾਂ ਜਾਂ ਸੁਣਦੇ ਆਏ ਹਾਂ ਪ੍ਰੋਗਰਾਮਾਂ ਦੇ ਵਿੱਚ ਵੀ ਕਿ 75 ਸਾਲ ਹੋ ਗਏ ਮੁਲਕ ਨੂੰ, ਰੋਜ਼ੀ ਰੋਟੀ ਦਾ ਮਾਹੌਲ ਉੱਥੇ ਦਾ ਉੱਥੇ ਹੀ ਹੈ। ਪਰ ਲੱਗਦਾ ਨਹੀਂ ਕਿ ਅੱਜ ਦਾ ਮਾਹੌਲ ਜਿਹੜਾ ਰੋਜ਼ੀ ਰੋਟੀ ਤੇ ਕੱਪੜਾ ਹਰ ਚੀਜ਼ ਜਾਂ ਮਕਾਨ ਇਹ ਚੀਜ਼ਾਂ ਬਣ ਤਾਂ ਗਈਆਂ ਨੇ, ਸਾਰਾ ਕੁਝ ਹੈ, ਆਲੀਸ਼ਾਨ ਵੀ ਚੀਜ਼ਾਂ ਹੋ ਗਈਆਂ, ਇੱਕ ਸਟੇਟਸ ਵੀ ਬਣ ਗਿਆ ਹਰ ਇੱਕ ਵਿਅਕਤੀ ਦਾ, ਚੰਗੀ ਗੱਡੀ ਹੋਵੇ ਥੱਲੇ ਤੇ ਵੱਡੀ ਕੋਠੀ ਹੋਵੇ ਤੇ ਰੱਜ ਕੇ ਖਾਣਾ ਹੋਵੇ ਤੇ ਚਾਹੇ ਜਾ ਕੇ ਆਪਾਂ ਡੀਪੂ ਤੋਂ ਖਾਣਾ ਲਿਆਉਣਾ ਹੋਵੇ ਤੇ, ਪਰ ਸਟੇਟਸ ਜ਼ਰੂਰੀ ਹੈ ਜੀ। ਕਿਵੇਂ ਦੇਖਦੇ ਹੋ ਕਿ ਹਾਲਾਤ ਸੁਧਰੇ ਨੇ ਕਿ ਹੋਰ ਵੀ ਵਿਗੜੇ ਨੇ?
0: ਪਰ ਸਭ ਬੜੀ ਪਿਆਰੀ ਗੱਲ ਤੁਸੀਂ ਕੀਤੀ ਆ। ਅੱਜ ਸਵੇਰੇ ਹੀ ਕਿਸੇ ਸੋਸ਼ਲ ਮੀਡੀਆ ਦੇ ਕਿਸੇ ਗਰੁੱਪ ਦੇ ਵਿੱਚ
1: ਜੀ
0: ਦੇਖੋ ਬੜੀ ਸਤਿਕਾਰ ਸ਼ਖਸੀਅਤ ਨੇ ਹਰਪਾਲ ਸਿੰਘ ਪੰਨੂ ਜੀ
1: ਜੀ,
0: ਉਹਨਾਂ ਦਾ ਇੱਕ ਸੁਨੇਹਾ ਮੈਨੂੰ ਪੜ੍ਹਨ ਨੂੰ ਮਿਲਿਆ, ਬੜੀ ਵਧੀਆ ਲੱਗੀ ਮੈਨੂੰ ਗੱਲ ਉਹਨਾਂ ਦੀ
1: ਜੀ।
0: ਉਹਨਾਂ ਨੇ ਫ੍ਰਾਂਸ ਕਾਫਕਾ ਦੀ ਇੱਕ ਜਿਹੜੀ ਆ ਕੋਟੇਸ਼ਨ ਨੂੰ ਪੇਸ਼ ਕੀਤਾ, ਸਾਂਝਾ ਕੀਤਾ, ਜਿਹੜੀ ਕਿ ਸਾਡੇ ਅੱਜ ਦੇ ਵਿਸ਼ੇ ਉੱਤੇ ਬੜੀ ਢੁਕਦੀ ਆ
1: ਜੀ।
0: ਜਿੰਨੀਆਂ ਵੀ ਤੁਸੀਂ ਜਿਹੜੀਆਂ ਨੇ ਗੱਲਾਂ ਬਾਤਾਂ ਕੀਤੀਆਂ ਉਹ ਬਹੁਤ ਢੁਕਦੀ ਆ ਉੱਤੇ
1: ਜੀ।
0: ਉਹਨਾਂ ਦਾ ਕਾਫਕਾ ਦਾ ਇੱਕ ਨਾਵਲ ਹੈ ਮੈਟਾਮੋਰਫਿਸ, ਤੇ ਉਹ ਉਹਦੇ ਵਿੱਚ ਉਹਨਾਂ ਨੇ ਲਿਖਿਆ
1: ਜੀ
0: ਕਿ ਰਹਿਣ ਲਈ ਖੱਡ ਪੱਟ ਲਈ ਹੈ, ਲੋੜ ਜੋਗੇ ਦਾਣੇ ਇਕੱਠੇ ਕਰ ਲਏ ਹਨ, ਮੇਰੇ ਵਰਗਾ ਖੁਸ਼ਕਿਸਮਤ ਹੋਰ ਕੌਣ ਹੋਏਗਾ, ਹਰੇਕ ਕੀੜਾ ਸੌਣ ਵੇਲੇ ਅਜਿਹਾ ਸੋਚਿਆ ਕਰਦਾ।
1: ਵਾਹ ਜੀ ਵਾਹ ਜੀ, ਵਾਹ ਜੀ, ਕਿਆ ਬਾਤ ਹੈ
0: ਹੁਣ
1: ਜੀ।
0: ਪੰਨੂ ਸਾਹਿਬ ਨੇ ਇਹਦੀ ਵਿਆਖਿਆ ਇਹ ਕੀਤੀ ਆ ਵੀ ਦੇਖੋ ਜੀ ਇਹ ਜਿਹੜੇ ਇਹ ਸਟੇਟਮੈਂਟ ਆ ਉਹਨਾਂ ਦੇ ਇਸ ਨਾਵਲ ਦੀ
1: ਜੀ
0: ਇਹ ਬਹੁਤ ਇੰਪੋਰਟੈਂਟ ਇਸ ਕਰਕੇ ਬਣ ਗਈ ਕਿ ਜਿਹੜਾ ਕਾਫਕਾ ਨੇ ਜਿਹੜਾ ਵਾਕ ਲਿਖਿਆ ਇਹ
1: ਜੀ
0: ਉਹ ਸਵਾਰਥ ਤੋਂ ਪਰ ਉੱਠ ਜਾਣ ਦਾ ਸੰਕੇਤ ਹੈ
1: ਜੀ
0: ਕਿਉਂਕਿ ਜਦੋਂ ਅਸੀਂ ਇਹ ਸੋਚਾਂਗੇ ਜਦੋਂ ਅਸੀਂ ਇੰਨਾ ਹੀ ਸੋਚਾਂਗੇ ਫਿਰ ਤਾਂ ਅਸੀਂ ਕੀੜੇ ਮਕੌੜੇ ਹੀ ਰਹਿ ਗਏ
1: ਬਿਲਕੁਲ
0: ਪਰ ਜੇ ਅਸੀਂ ਇਤੋਂ ਪਾਰ ਉੱਠ ਕੇ ਜਾਂਦੇ ਹਾਂ
1: ਜੀ
0: ਫਿਰ ਤਾਂ ਹੀ ਅਸੀਂ ਕੀੜਿਆ ਮਕੌੜਿਆਂ ਤੋਂ ਉੱਪਰ ਹੋ ਕੇ ਮਾਨਵ ਜਾਤੀ ਵਿੱਚ ਦਾਖਲ ਹੋਵਾਂਗੇ
1: ਦਾਖਲ ਹੋਵਾਂਗੇ
0: ਇਹ ਬਹੁਤ ਹੀ ਬਰੀਕ ਲਾਈਨ ਆ
1: ਜੀ ਬਿਲਕੁਲ ਆ ਜੀ
0: ਕਿ ਮੈਨੂੰ ਕੀ ਤੈਨੂੰ ਕੀ ਇਹ ਵਾਲੀ ਜਦੋਂ ਗੱਲਾਂ ਹੋਣਗੀਆਂ ਫਿਰ ਤਾਂ ਇਹ ਕੀੜੇ ਮਕੌੜੇ ਵਾਲੀ ਜ਼ਿੰਦਗੀ ਜੀ ਰਹੇ ਹਾਂ ਪਰ ਜੇ ਅਸੀਂ ਪੂਰੀ ਮਾਨਵਤਾ ਦੀ ਗੱਲ ਕਰ ਰਹੇ ਹਾਂ ਕਿ ਠੀਕ ਹੈ
1: ਜੀ
0: ਕਰ ਭਲਾ ਹੋ ਭਲਾ ਤੇ ਉਹ ਸਾਰੀਆਂ ਚੀਜ਼ਾਂ ਹੋਣਗੀਆਂ ਤੇ ਦੂਸਰੀ ਇਹ ਵੀ ਨਾਲ ਗੱਲ ਜੁੜ ਸਕਦੀ ਆ
1: ਜੀ
0: ਕਿ ਰੋਟੀ ਕੱਪੜਾ ਅਤੇ ਮਕਾਨ ਇਹ ਬੁਨਿਆਦੀ ਲੋੜਾਂ ਤਾਂ ਬਿਲਕੁਲ ਹੈਗੀਆਂ
1: ਜੀ
0: ਪਰ ਕੀ ਅਸੀਂ ਸਿਰਫ ਇਹੀ ਪੂਰਾ ਕਰਨ ਵਾਸਤੇ ਇੱਥੇ ਬੈਠੇ ਆ
1: ਬੈਠੇ ਆ
0: ਫਿਰ ਉਹ ਸੋਸਾਇਟੀ ਕਿੱਥੇ ਗਈ ਫਿਰ
1: ਜੀ
0: ਉਹ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਨੇ ਉਹ ਕਿੱਥੇ ਗਈਆਂ ਕਿਉਂਕਿ ਇਹ ਤਾਂ ਆਪਾਂ ਥੋੜੀ ਮਿਹਨਤ ਕਰਾਂਗੇ ਕੁਛ ਕਰਾਂਗੇ ਇਹ ਸਾਨੂੰ ਮਿਲ ਜਾਣਗੀਆਂ ਪ੍ਰਾਪਤ ਹੋ ਜਾਣਗੀਆਂ ਰੋਟੀ ਵੀ ਹੋ ਜਾਏਗੀ ਕੱਪੜੇ ਵੀ ਮਿਲ ਜਾਣਗੇ ਹੋ ਸਕਦਾ ਮਕਾਨ ਵੀ ਆਪਾਂ ਬਣਾ ਲਈਏ
1: ਜੀ
0: ਉਸ ਤੋਂ ਬਾਅਦ ਵਾਲੀ ਕਹਾਣੀ
1: ਜੀ
0: ਜਾਂ ਜਿਹੜੀ ਉਸ ਤੋਂ ਵੀ ਜ਼ਰੂਰੀ ਕਹਾਣੀ ਹੈ
1: ਜੀ
0: ਕਿ ਅਸੀਂ ਸਮਾਜ ਲਈ ਕੀ ਕਰ ਰਹੇ ਹਾਂ ਜਿੱਥੇ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ ਉਹਦੇ ਲਈ ਸਾਡਾ ਕੀ ਯੋਗਦਾਨ ਆ ਫਿਰ ਉਹ ਜਿਹੜਾ ਐਨੀਮਲ ਕਿੰਗਡਮ ਦੇ ਵਿੱਚੋਂ ਅਸੀਂ ਜਿਹੜੇ ਹਿਊਮਨ ਆ
1: ਜੀ
0: ਉਹ ਵੱਖਰੇ ਕਿੱਦਾਂ ਹੋਵਾਂਗੇ
1: ਬਿਲਕੁਲ ਹੈ ਜੀ
0: ਇਸੇ ਕਰਕੇ ਹੀ ਇਹ ਜੋ ਧਰਤੀ ਉੱਤੇ ਇਸ ਪਲੈਨਟ ਉੱਤੇ ਆਪਾਂ ਦੇਖਦੇ ਹਾਂ ਜਿਹੜਾ ਜੋ ਤਸਵੀਰਾਂ ਆਪਾਂ ਨੂੰ ਦਿਖਦੀਆਂ ਨੇ ਜੋ ਡਿਵੈਲਪਮੈਂਟ ਜਿਹਨੂੰ ਆਪਾਂ ਕਹਿੰਦੇ ਹਾਂ
1: ਜੀ
0: ਉਹ ਹੋ ਰਹੀ ਆ
1: ਜੀ
0: ਉਹ ਸ਼ਾਇਦ ਇਸੇ ਹੀ ਰੋਟੀ ਕੱਪੜਾ ਔਰ ਮਕਾਨ ਤੋਂ ਕਿਤੇ ਉੱਪਰ ਉੱਠਣ ਵਾਲੀ ਚੀਜ਼ ਹੋ ਜਾਂਦੀ ਹੈ ਤੁਸੀਂ ਦੇਖੋ ਕਿ ਅੱਜ ਬਹੁਤ ਸਾਰੇ ਮੁਲਕ ਨੇ ਪੂਰੀ ਦੁਨੀਆਂ ਦੇ ਵਿੱਚ
1: ਜੀ
0: ਬਹੁਤ ਸਾਰੇ ਜਿਹੜੇ ਆਪਾਂ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਇਹ ਡਿਵੈਲਪ ਨਹੀਂ ਹੋਏ ਹਾਲੇ ਇਹ ਹਾਲੇ ਬਹੁਤ ਪਿੱਛੇ ਨੇ
1: ਜੀ
0: ਕੁਛ ਡਿਵੈਲਪਿੰਗ ਨੇ ਕੁਛ ਜਿਹੜੇ ਹਾਲੇ ਹੋ ਰਹੇ ਨੇ ਡਿਵੈਲਪ ਕੁਛ ਬਾਹਲੇ ਡਿਵੈਲਪ ਐ ਆਪਾਂ ਤਿੰਨ ਕੈਟਾਗਰੀ ਬਣਾ ਲਈਆਂ
1: ਜੀ
0: ਇੱਕ ਹੋ ਰਹੇ ਨੇ ਇੱਕ ਹੋ ਚੁੱਕੇ ਨੇ ਇੱਕ ਅਜੇ ਤੱਕ ਨਹੀਂ ਹੋਏ ਕਿਤੇ ਵੀ ਹੈ ਨਹੀਂ ਬਹੁਤ ਹੀ ਪਿੱਛੇ
1: ਰੱਖ ਲੋ ਭਈ ਉੱਜੜ ਵੀ ਗਏ ਕਈ ਬਣ ਕੇ ਵੀ ਉੱਜੜ ਗਏ ਜੀ
0: ਉੱਜੜ ਗਏ
1: ਜੀ
0: ਔਰ ਕਈ ਤਾਂ ਕਈਆਂ ਦਾ ਉਹਨਾਂ ਦਾ ਕਹਿ ਲੋ ਵੀ ਆਈਡੈਂਟੀ ਕ੍ਰਾਈਸਿਸ ਬਣਿਆ ਪਿਆ ਕਿ ਅਸੀਂ ਹੈਗੇ ਕੀ ਆ ਅਸੀਂ ਕਿੱਥੇ ਹੈ ਕੌਣ ਅਸੀਂ
1: ਜੀ
0: ਉਹ ਵੀ ਇੱਕ ਸਿਸਟਮ ਹੈ ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਚੀਜ਼ ਜਿਹੜੀ ਕਾਮਨ ਉੱਠ ਕੇ ਆਉਂਦੀ ਆ ਉਹ ਇਹੀ ਆ
1: ਜੀ
0: ਕਿ ਯੂਨਾਈਟਿਡ ਹੋ ਕੇ ਇੱਕ ਪੱਧਰ ਤੇ ਆ ਕੇ ਅਸੀਂ ਬਤੌਰ ਮਨੁੱਖ ਅਸੀਂ ਬਾਕੀ ਮਨੁੱਖਾਂ ਬਾਰੇ ਕੀ ਸੋਚ ਰਹੇ ਹਾਂ
1: ਜੀ ਬਿਲਕੁਲ
0: ਕਿਸੇ ਧਰਤੀ ਦੇ ਕਿਸੇ ਕੋਨੇ ਤੇ ਧਰਤੀ ਦੇ ਕਿਸੇ ਕੋਨੇ ਤੇ ਘਾਣ ਹੋ ਰਿਹਾ
1: ਜੀ
0: ਔਰ ਉਹਦੇ ਵਿੱਚ ਬੰਬਾਰੀ ਹੋ ਰਹੀ ਕੁਛ ਹੋ ਰਿਹਾ ਸਮਥਿੰਗ ਇਜ਼ ਗੋਇੰਗ ਬੈਡ
1: ਜੀ
0: ਤੇ ਉਹਨਾਂ ਚੀਜ਼ਾਂ ਦਾ ਮੈਂ ਨੋਟਿਸ ਨਹੀਂ ਲੈ ਰਿਹਾ ਮੈਂ ਕੁਛ ਵੀ ਨਹੀਂ ਕਰ ਰਿਹਾ ਮੈਂ ਰਿਐਕਟ ਨਹੀਂ ਕਰ ਰਿਹਾ ਮੈਂ ਐਕਟ ਨਹੀਂ ਕਰ ਰਿਹਾ ਤੇ ਮੈਂ ਇਹੀ ਸੋਚੀ ਜਾਂਦਾ ਕਿ ਮੈਨੂੰ ਕਿ ਮੇਰੇ ਆਲੇ ਪਾਸੇ ਤਾਂ ਸਭ ਠੀਕ ਹੈ ਭਾਈ ਠੰਡੀ ਹਵਾ ਚੱਲੀ ਜਾਂਦੀ ਹੈ ਕਾਹਦੇ ਵਾਸਤੇ ਮੈਂ ਇਹ ਕਰਨਾ ਉਹ ਆਪੇ ਦੇਖ ਲੈਣਗੇ
1: ਜੀ
0: ਪਰ ਇਹ ਜਿਹੜਾ ਜਿਹੜੀ ਇਹ ਅੱਗ ਹੈ ਇਹ ਚਿੰਗਿਆੜੀ ਹੈ ਇਹ ਸਾਰਾ ਕੁਛ ਜਦੋਂ ਅਸੀਂ ਇਹਦੇ ਬਾਰੇ ਫਿਕਰਮੰਦ ਨਹੀਂ ਹੁੰਦੇ ਜਦੋਂ ਮਾਨਵਤਾ ਦਾ ਭਲਾ ਨਹੀਂ ਸੋਚਦੇ ਕਿਉਂਕਿ ਅਸੀਂ ਤਾਂ ਅਰਦਾਸ ਵੀ ਇਹੀ ਕਰਦੇ ਹਾਂ ਪੰਜਾਬ ਚ ਕਿ ਭਾਈ ਸਰਬੱਤ ਦਾ ਭਲਾ
1: ਬਿਲਕੁਲ ਹੈ ਜੀ
0: ਰੋਟੀ ਕੱਪੜਾ ਔਰ ਮਕਾਨ ਦੇ ਜਿਹੜੇ ਸਿਲਸਿਲੇ ਆ ਇਹ ਮੈਨੂੰ ਲੱਗਦਾ ਕਿ ਜਿਵੇਂ ਤੁਸੀਂ ਲਿਖਿਆ ਵੀ ਆ ਕਿ ਬੁਨਿਆਦੀ ਲੋੜਾਂ ਤੋਂ ਜਿਹੜਾ ਬਦਲਦੇ ਜਿਹੜੇ ਸੁਪਨੇ ਆ
1: ਜੀ
0: ਉਹਨਾਂ ਤੱਕ ਦਾ ਸਫ਼ਰ ਆ ਬੀਂਗ ਟੂ ਬਿਕਮਿੰਗ ਦਾ ਸਫ਼ਰ ਆ ਜੋ ਅਸੀਂ ਹੈਗੇ ਆ ਉਦੋਂ ਉੱਪਰ ਉੱਠਣ ਦਾ ਸਫ਼ਰ ਆ
1: ਜੀ
0: ਜੀ ਪਾਤ ਸਾਹਿਬ
1: ਬਿਲਕੁਲ ਚੰਮੀ ਜੀ ਦੇਖੋ ਪਹਿਲਾਂ ਕੱਚੇ ਘਰ ਹੁੰਦੇ ਸੀ ਤੇ ਉਹਨੂੰ ਲਿਪ ਕੇ ਹੀ ਮਤਲਬ ਕਿ ਖੁਸ਼ ਹੁੰਦੇ ਸੀਗੇ ਚੁੱਲ੍ਹੇ ਹੋ ਗਏ ਚੌਂਕੇ ਹੋ ਗਏ ਤੇ ਵਿਹੜਾ ਹੁੰਦਾ ਸੀ ਉਹਨੂੰ ਵੀ ਮਤਲਬ ਕਿ ਪੂਰਾ ਲਿਪ ਲਿਆ ਜਾਂਦਾ ਸੀ ਉਹਦੀ ਪੋਚਾ ਸਾਰਾ ਕੁਝ ਫੇਰਿਆ ਜਾਂਦਾ ਸੀ ਉਹਦੇ ਉੱਤੇ ਤਾਂ ਉਹਦਾ ਚੀਜ਼ਾਂ ਦੇ ਵਿੱਚ ਵੀ ਖੁਸ਼ ਸੀ ਇਨਸਾਨ ਹਨਾ ਤੇ ਜਦੋਂ ਪੱਕੇ ਹੋ ਗਏ ਉਹ ਫਿਰ ਕਲੀ ਆ ਗਈ ਜਾਂ ਹੋਰ ਪੱਕੇ ਰੰਗ ਆ ਗਏ ਉਹ ਕਰਨ ਲੱਗ ਗਿਆ ਸੀ ਹੌਲੀ ਹੌਲੀ ਸਥਿਤੀ ਬਦਲਦੀ ਗਈ ਖਰਚੇ ਵੱਧਦੇ ਗਏ ਹੋਰ ਸਾਰੀਆਂ ਚੀਜ਼ਾਂ ਪਰ ਕਿਤੇ ਨਾ ਕਿਤੇ ਜਦੋਂ ਝਾਤ ਮਾਰਦੇ ਹਾਂ ਤਸੱਲੀ ਫਿਰ ਬਣੀ ਚਾਹੇ ਉਹ ਸਟੇਟਸ ਦੀ ਗੱਲ ਆ ਜਾਂਦੀ ਹੈ ਇੱਕ ਦੂਸਰੇ ਨੂੰ ਦਿਖਾਉਣਾ ਚੜਾਉਣਾ ਕਿ ਉਹਨੇ ਆਹ ਚੀਜ਼ ਰੱਖੀ ਹੋਈ ਹੈ ਮੇਰੇ ਕੋਲ ਆਹ ਆਇਆ ਤੇਰੇ ਕੋਲ ਆਹ ਨਹੀਂ ਤੇ ਉਹ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਲੜਾਈ ਦਾ ਕਾਰਨ ਵੀ ਬਣਦੀਆਂ ਨੇ ਇੱਕ ਦੂਸਰੇ ਦੀ ਮਾਨਸਿਕਤਾ ਦੇ ਉੱਤੇ ਵੀ ਸੱਟ ਮਾਰਦੀਆਂ ਨੇ ਕਲਾ ਕਲੇਸ਼ ਵੀ ਵੱਧਦਾ ਹੈ ਤੇ ਪਰਿਵਾਰਕ ਜਿਹੜੇ ਮਸਲੇ ਨੇ ਉਹ ਵੀ ਵੱਧਦੇ ਆ ਇਹਨਾਂ ਚੀਜ਼ਾਂ ਦੇ ਨਾਲ ਕਿ ਉਹ ਗਵਾਂਢੀਆਂ ਨੇ ਆਹ ਚੀਜ਼ ਲਈ ਹੋਈ ਹੈ ਤੇ ਸਾਡੇ ਕੋਲ ਉਹ ਹੈ ਨਹੀਂ, ਤੇ ਉਹ ਚੀਜ਼ਾਂ ਜਿਹੜੀਆਂ ਨੇ ਇੱਕ ਜ਼ਰੂਰਤ ਜਿਹੜੀ ਹੈ। ਫਿਰ ਕੱਪੜਿਆਂ ਦੇ ਬ੍ਰਾਂਡ ਆ ਗਏ, ਮਤਲਬ ਕਿ ਕੋਈ ਐਡੀਡਾਸ ਕਹਿੰਦਾ ਕਿ ਮੈਂ ਉਹ ਪਾਉਣਾ, ਕੋਈ ਕਹਿੰਦਾ ਫਿਲਾ ਦਾ ਪਾਉਣਾ, ਕੋਈ ਕਹਿੰਦਾ ਭਾਈ ਨਾਇਕੀ ਦਾ ਹੀ ਪਾਉਣਾ, ਤੇ ਉਹ ਚੀਜ਼ਾਂ ਕਦੇ ਮਨ ਚ ਇੱਦਾਂ ਦੀ ਚੀਜ਼ ਨਹੀਂ ਆਈ ਕਿ ਕੋਈ ਕੰਪਨੀ ਦੀ ਚੀਜ਼ ਜਿਹੜੀ ਚੀਜ਼ ਸੋਹਣੀ ਲੱਗੇ, ਪ੍ਰਾਈਜ਼ ਉਹਦਾ ਠੀਕ ਠਾਕ ਹੋਵੇ, ਉਹ ਪਸੰਦ ਆ ਗਈ ਤਾਂ ਉਹ ਲੈ ਲਈਦੀ ਆ ਜੀ। ਇਹ ਨਹੀਂ ਭਈ ਅੜਨਾ ਹੀ ਆ ਭਈ ਆਹ ਹੀ ਲੈਣੀ ਆ, ਜਾਂ ਇਹ ਕੰਪਨੀ ਦਾ ਹੀ ਸਮਾਨ ਹੋਣਾ ਚਾਹੀਦਾ ਜਿਹਦੇ ਉੱਤੇ ਲੋਗੋ ਵਗੈਰਾ ਲੱਗਾ ਹੋਵੇ, ਤੇ ਉਹ ਚੀਜ਼ਾਂ ਕਿਤੇ ਨਾ ਕਿਤੇ ਕੁਝ ਲੋਕ ਇਸ ਤਰ੍ਹਾਂ ਦੀ ਮਾਨਸਿਕਤਾ ਦੇ ਵੀ ਹੈਗੇ ਨੇ।
0: ਬਿਲਕੁਲ ਜੀ ਬਿਲਕੁਲ, ਉਹ ਜਦੋਂ ਸਮਰੱਥਾ ਆ ਜਾਂਦੀ ਨਾ ਜੀ, ਫਿਰ ਨਖਰੇ ਵੀ ਆ ਜਾਂਦੇ ਆ
1: ਜੀ।
0: ਇਸੇ ਕਰਕੇ ਕਹਿ ਲੋ ਵੀ ਜਾਂ ਤੇ ਆਪਾਂ ਇਹ ਕਹਿ ਕੇ ਚੱਲੀਏ ਕਿ ਨੌਕਰੀ ਕੀ ਤੇ ਨਖਰਾ ਕੀ, ਪਰ ਜਦੋਂ ਸਾਡੇ ਕੋਲ ਸਰਮਾਇਆ ਆ ਗਿਆ, ਜਦੋਂ ਸਾਡੇ ਕੋਲ ਸਭ ਸੈਟਅਪ ਬਣ ਗਿਆ ਕਿ ਹੁਣ ਭਾਈ ਹੁਣ ਅਸੀਂ ਇੰਨੀ ਗੱਲ ਕਰ ਸਕਦੇ ਹਾਂ ਕਿ ਬਈ ਦੁਨੀਆਂ ਨੂੰ ਦਿਖਾ ਸਕਦੇ ਹਾਂ ਸਾਡੇ ਕੋਲ ਕੀ ਆ, ਅਸੀਂ ਕੀ ਕਰ ਰਹੇ ਹਾਂ
1: ਜੀ,
0: ਅਸੀਂ ਕਿੰਨੇ ਚੁੱਕੇ ਹਾਂ। ਇਹਨਾਂ ਚੀਜ਼ਾਂ ਦੇ ਉੱਤੇ ਫਿਰ ਸਾਡਾ ਜਿਹੜਾ ਹੁਣ ਤੁਸੀਂ ਵੇਖੋ, ਜੇ ਕਿਸੇ ਵਿਅਕਤੀ ਨੂੰ ਸਿਰਫ ਰੋਟੀ ਦਾ ਹੀ ਸੰਸਾ ਪਿਆ ਰਹੇ
1: ਜੀ
0: ਕਿ ਰੋਟੀ ਮਿਲਣੀ ਹੈ ਕਿ ਨਹੀਂ ਮਿਲਣੀ, ਉਹ ਪੜੂਗਾ ਕੀ, ਉਹ ਅੱਗੇ ਵਧੂਗਾ ਕੀ, ਉਹ ਕੁਛ ਸੋਚੂਗਾ ਕੀ।
1: ਬਿਲਕੁਲ,
0: ਦੁਨੀਆਂ ਦਾ ਮਹਾਨ ਨਾਵਲ ਹੈ ਜਿਹੜਾ ਆਪਣਾ ਵਿਕਟਰ ਹਿਊਗੋ ਵਾਲਾ ਲੈਸ ਮਿਜ਼ਰੇਬਲਸ
1: ਜੀ,
0: ਉਹਦੀ ਕਹਾਣੀ ਤੇ ਦੇਖੋ ਤੁਸੀਂ, ਬਹੁਤ ਵੱਡਾ ਬਹੁਤ ਵੱਡੇ ਆਕਾਰ ਦਾ ਨਾਵਲ ਹੈ
1: ਤੇ
0: ਉਹਦੇ ਵਿੱਚ ਉਹਦੀ ਕਹਾਣੀ ਦਾ ਜੇ ਆਪਾਂ ਦੇਖੀਏ ਨਾ ਸੂਤਰ ਕੀ ਆ, ਗਰੀਬੀ ਮਜਬੂਰੀ ਹੈ ਕੀ ਆ, ਵੀ ਇੱਕ ਬੰਦਾ ਬ੍ਰੈਡ ਚੋਰੀ ਕਰ ਲੈਂਦਾ ਹੈ ਕਿ ਉਹਦੇ ਕੋਲ ਇੰਨੇ ਪੈਸੇ ਨੀ ਬਚੇ, ਕੁਛ ਨੀ ਬਚਿਆ, ਉਹ ਇੰਨੇ ਮਤਲਬ ਉਹਦਾ ਬੜਾ ਇੰਟੈਲੀਜੈਂਟ ਆ, ਉਹਦਾ ਬੜਾ ਕਹਿ ਲੋ ਸਮਰੱਥ ਆ, ਲੇਕਿਨ ਉਹਦੇ ਕੋਲ ਰੁਜ਼ਗਾਰ ਨੀ ਹੈ, ਕੁਛ ਨੀ ਹੈ, ਸਮਥਿੰਗ ਗੋਨ ਬੈਡ
1: ਜੀ।
0: ਬਟ ਉਹਨੂੰ ਲੱਗਿਆ, ਉਹਨੇ ਦੇਖਿਆ ਕਿ ਉਹ ਬੱਚੇ ਭੁੱਖੇ ਭੁੱਖ ਨਾਲ ਤੜਫ ਰਹੇ ਆ, ਤੇ ਉਹ ਪਰਿਵਾਰ ਦੇ ਹੀ ਜਾਂਦਾ ਤੇ ਇੱਕ ਦੁਕਾਨ ਤੋਂ ਬ੍ਰੈਡ ਦਾ ਇੱਕ ਟੁਕੜਾ ਚੋਰੀ ਕਰਦਾ ਹੈ, ਉਹਦੇ ਪਿੱਛੇ ਪੁਲਿਸ ਪੈਂਦੀ ਆ,
1: ਬਿਲਕੁਲ
0: ਉਹਨੂੰ ਗ੍ਰਿਫ਼ਤਾਰ ਕਰ ਲੈਂਦੀ ਆ
1: ਜੀ।
0: ਉਹ ਸਾਰੀ ਫਿਰ ਉਹਦੀ ਜਿਹੜੀ ਆ ਜ਼ਿੰਦਗੀ ਬਰਬਾਦ ਹੋ ਗਈ, ਜੇਲ੍ਹ ਚ ਕੱਟਦੀ ਆ ਤੇ ਉਹ ਪੂਰਾ ਹਾਲ ਮੰਗ ਕੇ ਦਿਹਾੜੇ ਜੋ ਵੀ ਆ
1: ਜੀ।
0: ਹੁਣ ਜੇ ਤਾਂ ਇਹ ਹਾਲਾਤ ਰਹਿਣਗੇ ਕਿ ਸਾਡੇ ਕੋਲ ਰੋਟੀ ਖਾਣ ਲਈ ਵੀ ਜਿਹੜਾ ਉਹ ਸੰਸਾ ਝੋਰਾ ਤੇ ਉਹਦੇ ਲਈ ਵੀ ਸਾਡੇ ਕੋਲ ਇੱਕ ਬੇਤਬਾਰੀ ਆ
1: ਜੀ,
0: ਫੇਰ ਤਾਂ ਆਪਾਂ ਨਹੀਂ ਤਰੱਕੀ ਕਰ ਸਕਦੇ। ਇੱਕ ਕੁਛ ਵੀ ਕਿਸੇ ਵੀ ਜਿਹੜੀ ਆ ਵਿਕਸਿਤ ਨੇਸ਼ਨ ਵਾਸਤੇ ਜ਼ਰੂਰੀ ਆ ਕਿ ਉਹ ਭਾਈ ਘੱਟੋ ਘੱਟ ਇਹਨਾਂ ਤਿੰਨਾਂ ਮਾਮਲਿਆਂ ਦੇ ਵਿੱਚ ਘੱਟੋ ਨਿਸ਼ਚਿੰਤ ਹੋਵੇ, ਘੱਟੋ ਘੱਟ
1: ਜੀ,
0: ਰੋਟੀ ਪੱਖੋਂ ਨਿਸ਼ਚਿੰਤ ਆ, ਕੱਪੜੇ ਪੱਖੋਂ ਨਿਸ਼ਚਿੰਤ ਆ, ਤੇ ਉਹਨੂੰ ਰਹਿਣ ਦੀ ਕੋਈ ਚਿੰਤਾ ਨਹੀਂ ਹੈਗੀ
1: ਜੀ,
0: ਉਹ ਕਰ ਲੇਗਾ
1: ਜੀ।
0: ਤੁਸੀਂ ਵੇਖੋ, ਮੈਂ ਵੇਖਦਾ ਕਿ ਉਹ ਸੋਸ਼ਲ ਮੀਡੀਆ ਤੇ ਆਪਾਂ ਜਦੋਂ ਵੇਖਦੇ ਆ ਕਿ ਵੀਡੀਓਜ਼ ਆਉਂਦੇ ਆ, ਪਿਆਰੇ ਲਾਲ ਗਰਗ ਸਾਹਿਬ ਬਹੁਤ ਹਰਮਨ ਪਿਆਰੇ ਨੇ, ਉਹ ਜਦੋਂ ਕਹਿੰਦੇ ਆ ਕਿ ਭਾਈ ਮੈਂ ਜ਼ਿੰਦਗੀ ਚ ਮਕਾਨ ਹੀ ਨਹੀਂ ਖਰੀਦਿਆ
1: ਜੀ,
0: ਕਿਉਂਕਿ ਇਹ ਕੋਈ ਮੈਨੂੰ ਲੱਗਿਆ ਕਿ ਬਹੁਤੀ ਜ਼ਰੂਰੀ ਗੱਲ ਨਹੀਂ ਹੈਗੀ
1: ਜੇ
0: ਮਕਾਨ ਖਰੀਦਣਾ, ਤੇ ਮੈਂ ਰੈਂਟਲ ਦੇ ਵਿੱਚ ਹੀ ਰਹਿੰਦਾ ਰਿਹਾ ਤੇ ਸਾਰਾ ਕੁਛ, ਉਹਨਾਂ ਦੀ ਆਪਣੀ ਫਿਲੋਸਫੀ ਹੋ ਸਕਦੀ ਹੈ
1: ਜੀ,
0: ਪਰ ਰਹਿਣਾ ਤੇ ਪੈਣਾ ਹੀ ਹੈ, ਮਕਾਨ ਤੇ ਲੈਣੇ ਹੀ ਪੈਣੇ ਆ
1: ਜੀ,
0: ਉਹ ਆਪਣੀ ਇੱਕ ਬੁਨਿਆਦੀ ਲੋੜ ਆ
1: ਜੀ।
0: ਇਹ ਤਿੰਨੋਂ ਸ਼ਬਦ ਜਿਹੜੇ ਆ ਅਸਲ ਵਿੱਚ ਆਤਮ ਨਿਰਭਰ ਹੋਣ ਦਾ ਇੱਕ ਕਹਿ ਲੋ ਵੀ ਸਰਟੀਫਿਕੇਟ ਕਹਿ ਲੋ,
1: ਪਹਿਲੀ ਪੌੜੀ
0: ਮੇਰੇ ਕੋਲ, ਪਹਿਲੀ ਪੌੜੀ ਕਹਿ ਲੋ
1: ਜੀ,
0: ਰੋਟੀ ਤੇ ਕੱਪੜਾ ਤੇ ਸਿੱਧ ਕਰਦੇ ਆ ਵੀ ਇਹ ਬੰਦਾ ਕਮਾ ਰਿਹਾ ਖਾ ਰਿਹਾ ਅੱਛਾ ਠੀਕ ਹੈ। ਮਕਾਨ ਵੀ ਜਦੋਂ ਹੋ ਜਾਏਗਾ ਫਿਰ ਉਹ ਬੰਦਾ ਸੋਚਦਾ ਕਿ ਹਾਂ ਠੀਕ ਆ ਬਈ, ਇਹ ਹੁਣ ਇਹਦੇ ਕੋਲ ਇੱਕ ਆਪਣਾ ਆਧਾਰ ਵੀ ਹੈਗਾ
1: ਜੀ,
0: ਹੁਣ ਇਹ ਪੂਰਾ ਸੋਲਿਡ ਰੂਪ ਦੇ ਵਿੱਚ ਕੁਛ ਹੋਰ ਸੋਚ ਸਕਦਾ, ਅਗਲੀ ਗੱਲ ਸੋਚਦਾ, ਹੁਣ ਇਹ ਕਵਿਤਾਵਾਂ ਲਿਖ ਸਕਦਾ, ਹੁਣ ਇਹ ਗੀਤ ਗਾ ਸਕਦਾ, ਹੁਣ ਇਹ ਕੁਛ ਆਪਣੇ ਹੋਰ ਸ਼ੌਂਕ ਪੂਰੇ ਕਰ ਸਕਦਾ, ਕਿਉਂਕਿ ਇਹ ਤਿੰਨ ਤਾਂ ਹੋ ਗਈਆਂ ਪੂਰੀਆਂ
1: ਜੀ,
0: ਹੁਣ ਇਹਨੂੰ ਫਿਕਰ ਵਾਲੀ ਗੱਲ ਨੀ, ਢੋਲੇ ਦੀਆਂ ਗਾਊਗਾ ਹੁਣ
1: ਜੀ,
0: ਹੁਣ ਇਹ ਵਿਗਿਆਨ ਦੇ ਵਿੱਚ ਕੋਈ ਨਵੇਂ ਮਾਰਕੇ ਵੀ ਮਾਰ ਸਕਦਾ ਹੈ, ਕੋਈ ਨਵੀਆਂ ਖੋਜਾਂ ਕਰ ਸਕਦਾ ਹੈ
1: ਜੀ,
0: ਔਰ ਕੁਛ ਨਵੇਂ ਕੁਛ ਆਯਾਮ ਜਿਹੜੇ ਹੈ ਉਹਨਾਂ ਦੀ ਖੋਜ ਤੇ ਨਿਕਲ ਸਕਦਾ ਹੈ
1: ਜੀ,
0: ਜੇ ਕਿਉਂਕਿ ਅੱਜ ਤੁਸੀਂ ਵੇਖੋ ਇਹ ਬੜੀ ਹੀ ਇੱਕ ਅਜੀਬ ਕਹਿ ਲੋ ਸਥਿਤੀ ਆ, ਆਮ ਚਰਚਾ ਵਿੱਚ ਵੀ ਦੇਖਦੇ ਆ, ਜਿਹੜੇ ਵਿਅੰਗਕਾਰ ਆ ਉਹ ਵੀ ਲਿਖਦੇ ਆ, ਕਾਰਟੂਨਿਸਟ ਵੀ ਲਿਖਦੇ ਆ, ਕਿ ਸਾਨੂੰ ਇੰਨਾ ਚਿਰ ਹੋ ਗਿਆ ਕਹਿ ਲੋ ਵੀ ਸੈਂਕੜੇ ਸਾਲ ਹੋ ਗਏ ਆ ਪਤੁਰੇ ਫਿਰਦੇ ਆ, ਔਰ ਅਜੇ ਤੱਕ ਵੀ ਮੈਕਸੀਮਮ ਪੂਰੀ ਧਰਤੀ ਤੇ ਹੋ ਕੀ ਰਿਹਾ ਕਿ ਲੋ ਜੀ ਗਲੀਆਂ ਬਣਾਤੀਆਂ ਜੀ, ਹੁਣ ਨਾਲੀਆਂ ਬਣਾਤੀਆਂ ਜੀ,
1: ਤੇ ਤੁਸੀਂ ਉੱਚੀਆਂ ਕਰਤੀ,
0: ਹਾਂ ਤੁਹਾਡੇ ਜਿਹੜੇ ਸ਼ਮਸ਼ਾਨ ਘਾਟ ਆ ਇਹ ਥੋੜੇ ਜਿਹੇ ਮਾਡਰਨ ਕਰਤੇ ਆ, ਝਟਕੇ ਨਾਲ ਹੀ ਸਵਾਹ ਬਣ ਜੂ
1: ਤੇ
0: ਇਹ ਬਾਲਣ ਲੱਗਣਾ ਫਲਾਣਾ ਉਹ ਚੀਜ਼ਾਂ ਹੋ ਰਹੀਆਂ, ਇਹਨਾਂ ਦੀ ਜ਼ਰੂਰਤ ਨਹੀਂ ਹੈ। ਬੇਸਿਕ ਚੀਜ਼ ਹੈ ਕਿ ਤੁਸੀਂ ਕਰੋ ਉਹਨੂੰ ਡਿਵੈਲਪ, ਡਿਵੈਲਪਮੈਂਟ ਹੋਏਗੀ, ਵਿਅਕਤੀ ਦਾ ਜਿਹੜਾ ਵਿਕਾਸ ਆ ਉਹ ਕਦੋਂ ਸ਼ੁਰੂ ਹੁੰਦਾ ਜੀ, ਇਹਨਾਂ ਚੀਜ਼ਾਂ ਦੀ ਜਦੋਂ ਸ਼ਖਸੀਅਤ ਦਾ ਵਿਕਾਸ ਉਦੋਂ ਸ਼ੁਰੂ ਹੋਊਗਾ ਜਦੋਂ ਉਹਦੇ ਕੋਲ ਇਹ ਤਿੰਨੋਂ ਚੀਜ਼ਾਂ ਹੈਗੀਆਂ।
1: ਜੀ
0: ਇਸੇ ਕਰਕੇ ਅੱਜ ਜਦੋਂ ਆਪਾਂ ਚਰਚਾ ਵੀ ਕਰ ਰਹੇ ਹਾਂ
1: ਜੀ,
0: ਇਸੇ ਕਰਕੇ ਮੈਨੂੰ ਲੱਗਦਾ ਅਸੀਂ ਕਰਨ ਦੇ ਸਮਰੱਥ ਹੋ ਰਹੇ ਹਾਂ ਕਿ ਭਾਈ ਅਸੀਂ ਕਰ ਸਕਦੇ ਹਾਂ,
1: ਬਿਲਕੁਲ
0: ਇਹਦੇ ਉੱਤੇ ਗੱਲ ਹੋ ਸਕਦੀ ਹੈ।
1: ਨਾਲੇ
0: ਔਰ
1: ਇਹਦੇ ਵਿੱਚ ਇਹ ਵੀ
0: ਜੀ
1: ਹੈ
0: ਜੀ
1: ਨਾ
0: ਜੀ
1: ਸ਼ਮੀ ਜੀ ਕਿ ਇਹਦਾ ਸੰਦਰਭ ਜਿਹੜਾ ਇੱਥੇ ਹੁਣ ਜਿਹੜਾ ਬਾਹਰਲੇ ਮੁਲਕਾਂ ਦੀ ਗੱਲ ਕਰੀਏ ਤਾਂ ਇੱਥੇ ਜਿਹੜੇ ਗੋਰੇ ਲੋਕ ਆ ਉਹਨਾਂ ਦਾ ਘਰ ਲੈਣ ਦਾ ਮਕਸਦ ਜਾਂ ਇੱਕ ਫੈਸਿਲਿਟੀ ਕਹਿ ਲਓ ਕਿ ਆਪਣੇ ਆਪ ਦੇ ਵਿੱਚ ਉਸ ਚੀਜ਼ ਨੂੰ ਦੇਖਦੇ ਆ, ਤਾਂ
0: ਜੀ
1: ਉਹ ਜਿੰਨਾ ਚਿਰ ਦੇਖੋ ਪਹਿਲਾਂ ਜਦੋਂ ਮੈਰਿਡ ਕਪਲ ਹੈ, ਦੋ ਜਾਣੇ ਹੁੰਦੇ ਆ, ਚਲੋ ਰੈਂਟ ਦੇ ਉੱਤੇ ਵੀ ਰਹਿੰਦੇ ਆ, ਜੌਬ ਦੇ ਉੱਤੇ ਲੱਗਦੇ ਆ, ਤਾਂ ਹੌਲੀ ਹੌਲੀ ਉਹ ਚਲੋ ਘਰ ਦੇ ਬਾਰੇ ਸੋਚਣ ਲੱਗਦੇ ਆ ਕਿ ਇੰਨਾ ਰੈਂਟ ਬਹੁਤ ਮਹਿੰਗਾ ਹੈ ਇਹਨਾਂ ਮੁਲਕਾਂ ਦੇ ਵਿੱਚ, ਤਾਂ ਉਨੇ ਦਾ ਹੀ ਤੁਸੀਂ
0: ਜੀ
1: ਤਕਰੀਬਨ ਘਰ ਜੇ ਲੈਂਦੇ ਹੋ ਤਾਂ ਉਹ ਤੁਹਾਨੂੰ ਚੀਪ ਪੈਂਦਾ ਹੈ। ਤਾਂ ਫਿਰ ਜੇ ਤਾਂ ਜੌਬ ਮਤਲਬ ਕਿ ਹੈਗੀ ਆ ਕਿ ਭੱਜ ਨੱਠ ਵਾਲੀ, ਪਤਾ ਨਹੀਂ ਗਾ ਵੀ ਕਿਹੜੇ ਸ਼ਹਿਰ ਚ ਕਿੱਥੇ ਕਦੋਂ ਮਤਲਬ ਕਿ ਆ ਜਾਣੀ ਆ, ਉਹ ਵੱਖਰੀ ਗੱਲ ਆ। ਚਲੋ ਉਹ ਫਿਰ ਰੈਂਟ ਦੇ ਨਾਲ ਵੀ ਜ਼ਿਆਦਾ ਵਧੀਆ ਰਹਿੰਦਾ ਹੈ, ਤੇ ਫਿਰ ਉਹ ਬੱਚਿਆਂ ਦੇ ਲਈ ਵੀ ਥੋੜਾ ਜਿਹਾ ਸੌਖਾ ਹੋ ਜਾਂਦਾ ਜਦੋਂ ਬੱਚੇ ਹੋ ਜਾਂਦੇ ਆ ਕਿ ਉਹਨਾਂ ਦਾ ਸਕੂਲਿੰਗ ਜਿਹੜੀ ਆ ਇੱਕੋ ਹੀ ਸਕੂਲ ਦੇ ਵਿੱਚ ਹੋਵੇ, ਨਹੀਂ ਤਾਂ ਫਿਰ ਭੱਜ ਨੱਠ ਲੱਗੀ ਰਹਿੰਦੀ, ਉਹ ਵੀ ਡਿਸਟਰਬ ਹੁੰਦੇ ਆ ਬੱਚੇ ਵੀ ਵਿੱਚ, ਦੇ ਆਪ ਵੀ ਡਿਸਟਰਬ ਹੁੰਦਾ ਬੰਦਾ, ਉਹ ਸਾਰੀਆਂ ਚੀਜ਼ਾਂ ਨੂੰ ਫਿਰ ਦੋਸਤ ਵੀ ਨਵੇਂ ਬਣਾਉਣੇ ਪੈਂਦੇ ਆ ਹਰ 2-4 ਸਾਲ ਬਾਅਦ, ਜੇ ਘਰ ਬਦਲਾਂਗੇ ਜਗ੍ਹਾ ਬਦਲਾਂਗੇ ਤਾਂ ਉਹਦੇ ਨਾਲ ਇੱਕ ਵਿਕਾਸ ਕਿਤੇ ਨਾ ਕਿਤੇ ਉਹ ਬੱਚਿਆਂ ਦਾ ਵੀ ਤੇ ਆਪਣਾ ਵੀ ਜਿਹੜਾ ਕਹਿ ਸਕਦੇ ਆ, ਜਾਂ ਜੇ 4 ਪੈਸੇ ਜੇ ਜੋੜਨੇ ਵੀ ਆ ਉਹਦੇ ਵਿੱਚ ਵੀ ਕਾਫੀ ਜਿਹੜਾ ਫਿਰ ਕਹਿ ਸਕਦੇ ਆ ਕਿ ਮੁਸ਼ਕਲਾਂ ਜੋ ਜ਼ਰੂਰ ਉਹ ਸਾਹਮਣੇ ਆਉਂਦੀਆਂ ਨੇ ਜੀ।
0: ਸਭ ਬਿਲਕੁਲ ਸਹੀ ਗੱਲ ਹੈ ਜੀ, ਅਸਲ ਚ ਇਹ ਸਾਰਿਆ ਕੁਝ ਵੀ ਚੱਲਦਾ ਹੈ ਤੇ ਨਾਲ ਜਦੋਂ ਨਾ ਬੰਦਾ ਕਹਿੰਦਾ ਵੀ ਮੈਂ ਤਾਂ ਕਰ ਲੂੰਗਾ ਕੱਟ ਲੂੰਗਾ ਸਾਰਾ ਕੁਛ, ਲੇਕਿਨ ਲੋਕ ਨੀ ਜੀਣ ਦਿੰਦੇ ਫਿਰ
1: ਜੀ,
0: ਉਹ ਕਹਿੰਦੇ ਵੀ ਲੈ ਦੱਸ। ਨਵਤੇਜ ਭਾਰਤੀ ਹੋਰਾਂ ਦੀ ਇੱਕ ਬਹੁਤ ਹੀ ਛੋਟੀ ਜਿਹੀ ਬਹੁਤ ਹੀ ਪਿਆਰੀ ਕਵਿਤਾ ਹੈ, ਉਹਦੀਆਂ ਕੁਝ ਲਾਈਨਾਂ ਨੇ ਵੇਖੋ। ਉਹਦਾ ਕਵਿਤਾ ਹੈਗੀ ਜੀ ਨੀ ਕਰਦਾ,
1: ਜੀ ਨੀ ਕਰਦਾ,
0: ਤੁਸੀਂ ਵੇਖੋ ਦੋ ਹੀ ਇਹ ਚ ਸਟੈਂਜੇ ਆ
1: ਜੀ।
0: ਪਹਿਲੇ ਚ ਉਹ ਲਿਖਦੇ ਆ ਕਿ ਤੇਰੇ ਨਾਲ ਦੇ ਸਾਰੇ ਤੇਥੋਂ ਅੱਗੇ ਲੰਘ ਗਏ ਹਨ, ਉਸਨੇ ਰੋਸ ਕੀਤਾ।
1: ਕਿਆ ਬਾਤ,
0: ਤੇਰੇ ਨਾਲ ਦੇ ਸਾਰੇ ਤੇਥੋਂ ਅੱਗੇ ਲੰਘ ਗਏ ਹਨ, ਉਸਨੇ ਰੋਸ ਕੀਤਾ। ਆਖਰੀ ਸਟੈਂਜਾ ਵੇਖੋ, ਕੀ ਕਹਾਂ ਮੇਰਾ ਕਿਸੇ ਨੂੰ ਪਿੱਛੇ ਛੱਡਣ ਨੂੰ ਜੀ ਨਹੀਂ ਕਰਦਾ,
1: ਜੀ ਨਹੀਂ ਕਰਦਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ ਜੀ।
0: ਹੁਣ ਤੁਸੀਂ ਵੇਖੋ ਕਿੰਨਾ ਸਰਲ ਕਿੰਨਾ ਸਾਦਾ ਤੇ ਕਿੰਨਾ ਸਾਊ ਜਿਹਾ ਉਹ ਐਕਸਪ੍ਰੈਸ਼ਨ ਹੈ ਇੱਕ
1: ਜੀ, ਬਿਲਕੁਲ ਹੈ ਜੀ।
0: ਕਿਉਂਕਿ ਬੰਦਾ ਦੌੜ ਚ ਸ਼ਾਮਿਲ ਜਾਂ ਹੋ ਜਾਏ ਜਾਂ ਨਾ ਹੋਏ, ਇਹ ਬੰਦਾ ਵੀ ਇਹੀ ਹੈ ਕਿ ਲਾਈਫ ਦੇ ਵਿੱਚ ਜਦੋਂ ਲੜਾਈ ਲੱਗ ਜੇ ਜਾਂ ਕੁਛ ਹੋ ਜੇ ਜਾਂ ਕੋਈ ਚੁਣੌਤੀ ਇਹੋ ਜਿਹੀ ਆ ਜਾਏ ਜਾਂ ਚੈਲੰਜ ਹੋ ਜੇ ਜਾਂ ਕੁਛ ਹੋ ਜੇ, ਤਾਂ ਫਿਰ ਜਾਂ ਸਪੋਰਟਸ ਦੇ ਵਿੱਚ ਵੀ ਲੈ ਲਓ
1: ਜੀ,
0: ਫਿਰ ਉਦੋਂ ਸਿਰਫ ਸ਼ਬਦ ਇੱਕੋ ਹੀ ਆ, ਉਹਦੇ ਅਰਥ ਵੱਖਰੇ ਹੋ ਸਕਦੇ ਆ। ਜਾਂ ਭਾਗ ਲਓ ਜਾਂ ਭਾਗ ਲਓ
1: ਜੀ, ਭਾਗ ਲਓ ਭਾਗ ਲਓ,
0: ਜਾਂ ਤਾਂ ਭਾਗ ਲੈ ਲਓ ਨਾ ਫਿਰ ਭਾਜੋ
1: ਭਾਜੋ ਪੰਜਾਬੀ ਆ ਗਏ ਓਏ,
0: ਜਾਂ ਤੋ ਭਾਗ ਲੋ ਜਾਂ ਭਾਗ ਲੋ, ਉਹ ਦੋ ਹੀ ਚੀਜ਼ਾਂ, ਦੋਨਾਂ ਤੋਂ ਹੋਰ ਕੋਈ ਤਰੀਕਾ ਹੀ ਨਹੀਂ ਜੀ।
1: ਨਹੀਂ ਕੈਨੇਡਾ ਚ ਵੈਸੇ ਹੋ ਇਦਾਂ ਹੀ ਰਿਹਾ, ਉਹ ਗੋਰੇ ਭਜਾਈ ਜਾਂਦੇ ਆ ਜੀ, ਘਰ ਕੋਈ ਲੈ ਕੇ ਰਾਜੀ ਨੀ ਲੱਗ
0: ਗਿਆ, ਉਹਨਾਂ ਦਾ ਵੀ ਫੰਡਾ ਠੀਕ ਆ। ਕਹਿੰਦੇ ਜਾਂ ਤਾਂ ਤੁਸੀਂ ਕਿਉਂਕਿ ਸਾਰੀ ਦੁਨੀਆਂ ਨੂੰ ਆਪਣੇ ਵਰਗਾ ਨਹੀਂ ਕਰ ਸਕਦੇ, ਨਾ ਹੀ ਤੁਸੀਂ ਸਾਰੀ ਦੁਨੀਆਂ ਵਰਗੇ ਹੋ ਸਕਦੇ ਹੋ। ਇਹ ਤਾਂ ਸਿੱਧਾ ਹੀ ਚੀਜ਼ ਹੈ ਕਿ ਜੇ ਭਾਈ ਤੁਸੀਂ ਸ਼ਾਂਤਮਈ ਢੰਗ ਨਾਲ ਰਹਿਣਾ, ਜੇ ਆਪਣੇ ਇੱਜ਼ਤ ਮਾਨ ਰਹਿਣਾ, ਧੋਣ ਉੱਚੀ ਚੱਕ ਕੇ ਤੇ ਆਪਣੇ ਸ਼ਾਂਤੀ ਪੂਰਵਕ ਰਹਿਣਾ ਚਾਹੁੰਦੇ ਹੋ, ਤਾਂ ਜਾਂ ਤਾਂ ਲੋਕਾਂ ਵਰਗੇ ਹੋ ਜਾਓ ਜਾਂ ਲੋਕਾਂ ਨੂੰ ਆਪਣੇ ਵਰਗੇ ਕਰ ਲਓ,
1: ਵਰਗੇ ਕਰ ਲਓ ਜੀ, ਬਿਲਕੁਲ।
0: ਵਿੱਚ ਵਿਚਾਲੇ ਜਿਹੜਾ ਰਹੂਗਾ ਉਹ ਪਿਸੂਗਾ
1: ਜੀ,
0: ਉਹ ਹਮੇਸ਼ਾ ਮਤਲਬ ਰੋਣ ਪਿੱਟਣੀ ਪਾ ਕੇ ਰੱਖੂਗੀ, ਲੈ ਬਈ ਉਹ ਐਂ ਕਰੀ ਜਾਂਦੇ ਉਹ ਐਂ ਕਰੀ ਜਾਂਦੇ, ਬਈ ਤੂੰ ਕਰਨਾ ਜੋ ਕਰਦਾ,
1: ਕਹਿੰਦਾ ਨਾ ਵਸੂੰਗਾ ਨਾ ਵਸਣ ਦੇਵਾਂਗੇ,
0: ਨਹੀਂ ਮੈਂ ਤਾਂ ਪਿੱਟਣਾ ਹੀ ਹੈ।
1: ਔਜਲਾ ਸਾਹਿਬ ਕਹਿੰਦੇ ਦੱਸੋ ਪੰਜਾਬੀ ਤਾਂ ਸਾਡੇ ਸਾਗ ਚੋਰੀ ਕਰੀ ਜਾਂਦੇ, ਦੱਸੋ ਜੀ ਤੇ ਚਲਾਨ ਕਰਾ ਕੇ ਹਟਿਆ 4-5
0: ਰੋਟੀ ਦਾ ਮਾਮਲਾ ਹੋ ਗਿਆ,
1: ਉਹ ਵੀ ਮੱਕੀ ਦੀ ਦੇਖੋ ਹੈ, ਉਹ ਕਹਿੰਦੇ ਮੱਕੀ ਦੀ ਜਲਦੀ ਪੱਕ ਜਾਂਦੀ ਵੈਸੇ ਕਣਕ ਦੇ ਨਾਲ, ਉਹ ਨਾ ਪਿਛਲੇ ਦਿਨ ਗੱਲ ਮਹਿਸੂਸ ਕੀਤੀ ਆ ਜੀ, ਮੈਂ ਨਾ ਮੇਰਾ ਮਨ ਕੀਤਾ ਚਲੋ ਮੱਕੀ ਦੀਆਂ ਰੋਟੀਆਂ ਲਾਉਂਦੇ ਆ ਯਾਰ, ਤੇ ਉਹ ਆਟਾ ਜਿਹੜਾ ਕਣਕ ਦੀ ਰੋਟੀ ਆ ਉਹਨੂੰ ਟਾਈਮ ਲੱਗ ਜਾਂਦਾ ਜੀ, ਤੇ ਪਤਾ ਨੀ ਉਹ ਨਾਲ ਦੀ ਨਾਲ ਮੱਕੀ ਦਾ ਆਟਾ ਜਿਹੜਾ ਗੁੰਨ ਕੇ ਤੇ ਨਾਲ ਨਾਲ ਰੋਟੀ ਲੈ ਜਾਂਦੀ ਹੈ, ਤੇ ਕਣਕ ਦਾ ਆਟਾ ਥੋੜਾ ਜਿਹਾ ਟਾਈਮ ਲੈ ਜਾਂਦਾ ਸੀ ਤੇ ਤਾਂ ਕਰਕੇ ਮੇਰੇ ਮਨ ਚ ਆਇਆ ਕਿ ਮੈਂ ਕਿ ਮੱਕੀ ਦੀ ਰੋਟੀ ਵਧੀਆ ਜਲਦੀ ਜਲਦੀ ਪੱਕ ਜਾਂਦੀ ਹੈ ਜੀ, ਸ਼ਾਇਦ ਉਹਨਾਂ ਦੀ
0: ਮੈਨੂੰ ਤਾਂ
1: ਪਰਸਾਦ।
0: ਐਂ ਲੱਗਣ ਲੱਗ ਗਿਆ ਵੀ, ਮੈਨੂੰ ਤਾਂ ਐਂ ਲੱਗਦਾ ਵੀ ਤੁਹਾਡੀ ਗੱਲ ਸੁਣ ਕੇ ਕਿ ਮੱਕੀ ਦੀ ਰੋਟੀ ਨੂੰ ਜੇ ਬੇਲ ਕੇ ਰੱਖ ਦੋ ਤਾਂ ਬਣ ਹੀ ਜਾਂਦੀ ਏ।
1: ਨਹੀਂ ਜੀ, ਬੇਲੀ ਦੀ ਵੀ ਮਤਲਬ ਕਿ ਹੱਥਾਂ ਦੇ ਉੱਤੇ ਨੀ ਨਾ, ਉਹ ਜਿੱਦਾਂ ਆਪਣੇ ਕਹਿ ਲੋ ਸਵਾਣੀਆਂ ਜਾਂ ਮਾਤਾਵਾਂ ਜਿਹੜੀਆਂ ਹੱਥ ਦੇ ਉੱਤੇ ਗੋਲ ਕਰ ਦਿੰਦੀਆਂ ਨੇ ਪੇੜਾ ਬਣਾ ਕੇ ਰੋਟੀ ਦੀ ਸ਼ੇਪ ਦਿੰਦੀਆਂ, ਉਹ ਕੰਮ ਨੀ ਜੀ ਆਪਾਂ ਤਾਂ ਕਰੀਦਾ। ਮਤਲਬ ਕਿ ਉਹ ਲਿਫਾਫਾ ਜਿਹਾ ਲੈ ਲਈਦਾ ਜੀ, ਇੱਕ ਪਾਸੇ ਉਹ ਕੱਟ ਲਈਦਾ, ਉਹਦੇ ਵਿੱਚ ਪੇੜਾ ਰੱਖ ਕੇ ਤੇ ਉੱਤੋਂ ਦੱਬ ਦੱਬ ਕੇ ਮਾੜਾ ਜਿਹਾ ਉਹਨੂੰ ਖੋਲ ਕੇ ਤੇ ਮੁੜ ਕੇ ਫਿਰ ਬੇਲ ਨਾਲ ਘੁਮਾ ਦੇਈਦਾ ਜੀ।
0: ਇਹਨੂੰ ਕਹਿੰਦੇ ਆ ਮਤਲਬ ਪੇੜੇ ਦੀ ਕਿਡਨੈਪਿੰਗ
1: ਜੀ। ਸੈਣੀ ਸਾਹਿਬ ਆ ਜਾਓ, ਤੁਸੀਂ ਵੀ ਲਾ ਲਓ ਚਾਰ ਰੋਟੀਆਂ।
2: ਹਾਂਜੀ,
1: ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਚੰਮੀ ਵੀਰ ਜੀ, ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ
1: ਸ੍ਰੀ ਅਕਾਲ ਜੀ। ਸੈਣੀ ਸਾਹਿਬ, ਮੱਕੀ ਦੀਆਂ ਲਾਉਣੀਆਂ ਕਣਕ ਦੀਆਂ ਹੁਣ ਕਿ ਜਵਾਰ ਦੀਆਂ?
2: ਗੱਲ ਏਦਾਂ ਹੈਗੀ ਜੀ, ਪਹਿਲਾਂ ਤਾਂ ਮੈਂ ਵਿਸ਼ੇ ਤੇ ਰਹੂੰਗਾ, ਫੇਰ ਹੀ ਤੁਹਾਡੀ ਗੱਲ ਦਾ ਜਵਾਬ ਦਊਂਗਾ
1: ਜੀ। ਕਹਿੰਦੇ ਰੋਟੀ ਦਾ ਮਸਲਾ ਹੈ ਜੀ,
2: ਕੁੱਲੀ ਜੁੱਲੀ, ਆ ਕੁੱਲੀ ਗੁੱਲੀ ਤੇ ਜੁੱਲੀ ਹੈ ਜੀ,
1: ਤੇ ਗੁੱਲੀ ਗੁੱਲੀ ਨਾ ਕਹੋ ਜੀ ਸੈਣੀ ਸਾਹਿਬ,
2: ਗੁੱਲੀ ਕਪੜਾ ਔਰ ਮਕਾਨ,
1: ਗੁੱਲੀ ਮੁੜ ਕੇ ਔਖਾ ਹੋਊਗਾ, ਕਈ ਗੁੱਸਾ ਕਰ ਜਾਂਦੇ ਆ ਜੀ,
2: ਕਿਉਂਕਿ ਰੁਜ਼ਗਾਰ ਵੀ ਚਾਹੀਦਾ ਹੈ ਜੀ, ਤੇ ਰੋਟੀ ਕਪੜਾ ਔਰ ਮਕਾਨ। ਮੈਂ ਜਦੋਂ ਤੁਸੀਂ ਵਿਸ਼ਾ ਪਾਇਆ ਤੇ ਮੈਂ ਸੋਚਦਾ ਰਿਹਾ ਸ਼ਾਇਦ ਕਿਤੇ ਇਸ ਫਿਲਮ ਦੇ ਗਾਣੇ ਗੁਣੇ ਸੁਣਨੇ ਇਹਨਾਂ ਨੇ, ਮੈਂ ਉਧਰ ਹੀ ਦੇਖਦਾ ਰਿਹਾ ਜੀ।
1: ਨਹੀਂ, ਗੱਲ ਕਰਦੇ ਸੀ ਸੈਣੀ ਸਾਹਿਬ, ਦੇਖੋ 75 ਸਾਲ ਤੋਂ ਸੁਣਦੇ ਆ ਰਹੇ ਕਿ ਰੋਟੀ ਕੱਪੜਾ ਮਕਾਨ ਹੀ ਨੀ ਅਜੇ ਦਾ ਪੂਰਾ ਹੋਇਆ, ਜਿਹਨਾਂ ਦਾ ਪੂਰਾ ਹੋ ਗਿਆ ਉਹ ਫੈਸ਼ਨ ਦੇ ਵਿੱਚ ਪੈ ਗਿਆ, ਕੱਪੜੇ ਪਾੜ ਪਾੜ ਕੇ ਪਾਉਣ ਲੱਗ ਗਏ ਆ।
2: ਪਰ ਗੱਲ ਤੁਹਾਡੀ ਠੀਕ ਹੈਗੀ ਆ, ਪਰ ਇੱਕ ਗੱਲ ਹੈਗੀ ਨਾ ਜੀ, ਬੰਦਾ ਜਿੰਨੀ ਮਰਜ਼ੀ ਸਾਦਗੀ ਦੇ ਵਿੱਚ ਜਾਂ ਕਿੰਨੇ ਮਰਜ਼ੀ ਅਸੂਲਾਂ ਦੇ ਵਿੱਚ ਜਿਹੜਾ ਆ ਕੱਟਣੀ ਚਾਹੁੰਦਾ ਹੋਵੇ
1: ਜੀ,
2: ਪਰ ਸਮਾਜ ਨਹੀਂ ਕੱਟਣ ਦਿੰਦਾ ਜੀ।
1: ਬਿਲਕੁਲ
2: ਸ਼ਮੀ ਵੀਰ ਜੀ, ਮੈਂ ਨਾ ਜ਼ਿੰਦਗੀ ਦੇ ਰੁਝੇਵਿਆਂ ਦੇ ਵਿੱਚ ਨਾ ਤੇ ਜਾਂ ਮਜਬੂਰੀਆਂ ਚ ਵੀ, ਕਿਉਂ ਮੇਰੇ ਪਿਤਾ ਜੀ 14 ਸਾਲ ਮੰਜੇ ਤੇ ਰਹੇ ਸੀ, ਤੁਸੀਂ ਯਕੀਨ ਕਰਿਓ ਉਦੋਂ ਆ ਜਿਹੜਾ ਬਾਲਿਆਂ ਵਾਲਾ ਘਰ ਸੀ ਇਹਨੂੰ ਰੰਗ ਵੀ ਨੀ ਕਰਾ ਹੋਇਆ 14 ਸਾਲ
1: ਜੀ,
2: ਕਿਉਂਕਿ ਅਸੀਂ ਡਾਕਟਰਾਂ ਦੇ ਤੁਰੇ ਰਹੇ ਜੀ। ਹਾਂਜੀ, ਚਲੋ ਵਕਤ ਨਿਕਲ ਗਿਆ
1: ਜੀ,
2: ਪਰ ਉਹ ਮਤਲਬ ਜਿਹੜਾ ਆ ਉਸ ਚੀਜ਼ ਦੇ ਉੱਤੇ ਹੁਣ ਮੈਨੂੰ ਮਤਲਬ ਇਹ ਹੈਗਾ ਆ ਕਿ ਇਸ ਚੀਜ਼ ਦੇ ਉੱਤੇ ਪਛਤਾਪ ਹੁੰਦਾ ਵੀ ਮੈਂ 10 ਕੁ ਸਾਲ ਪਹਿਲਾਂ ਇਸ ਮਸਲੇ ਤੇ ਜਾਗ ਪੈਂਦਾ ਤੇ ਵਧੀਆ ਸੀ
1: ਜੀ,
2: ਕਿਉਂਕਿ ਫੇਰ ਜਿਹੜਾ ਹੈਗਾ ਨਾ ਸਮਾਜ ਪਰਿਵਾਰ ਇਹ ਵੀ ਤੁਹਾਡੀ ਸੋਚ ਮੁਤਾਬਕ ਜਿਹੜਾ ਆ, ਤੁਸੀਂ ਤਾਂ ਆਪਣੇ ਆਪ ਨੂੰ ਦੱਸਦੇ ਮੈਂ ਬਹੁਤ ਸਾਦਾ ਜੀਵਨ ਜਿੰਨਾ ਆ ਤੇ ਮੈਂ ਬਹੁਤ ਸਾਦਗੀ ਚ ਰਹਿੰਦਾ ਆ
1: ਜੀ,
2: ਉਹ ਇਸ ਚੀਜ਼ ਨੂੰ ਨੀ ਕਹਿੰਦੇ ਜੀ। ਅਗਲੇ ਕਹਿੰਦੇ ਹੈਗੇ ਆ ਭਗਵੰਤ ਮਾਨ ਬਣ, ਜੇ ਸੁਖ ਜੀਣਾ, ਜੇ ਸੁਖ ਜੀਣਾ 4 ਦਿਨ ਤੇ ਕਰਜ਼ਾ ਲੈ ਕੇ ਖਾ
1: ਜੀ,
2: ਸੁਖੀ ਵਸੂ ਤੇਰੀ ਜਿੰਦਗੀ ਤੇ ਧਾਹਾਂ ਮਾਰਨਗੇ ਸ਼ਾਹ, ਜਿੱਦਾਂ ਮਰਜ਼ੀ ਸ਼ਾਹ ਬਣ ਕੇ ਜੀਓ। ਸੋ ਇਹ ਨੈਸੈਸਿਟੀਜ਼ ਹੈਗੀਆਂ ਲਾਈਫ ਦੀਆਂ, ਤੁਸੀਂ ਜਿਹੜੇ ਕਹਿੰਦੇ ਪਰ ਸਾਹਿਬ ਫੈਸ਼ਨ ਵਾਲੀ ਗੱਲ, ਉਹ ਤਾਂ ਸੈਚੂਰੇਟਡ ਪੁਆਇੰਟ ਜਿਹੜਾ ਆ ਉਹ ਬਹੁਤ ਅੱਗੇ ਜਾ ਕੇ ਆਉਂਦਾ ਹੈਗਾ ਆ, ਤੇ ਉਹ ਤੋਂ ਅੱਗੇ ਫਿਰ ਜਿਹੜਾ ਹੈਗਾ ਆ ਭੁੱਖ ਤਾਂ ਕਦੀ ਮਿਟੀ ਹੀ ਨੀ ਜੀ।
1: ਬਿਲਕੁਲ ਹੈ ਜੀ,
2: ਤੁਸੀਂ ਦੇਖੋ ਕਿ ਜਦੋਂ ਬੰਦੇ ਦਾ ਪੂਰਾ ਮਹਿਲ ਉਸਰ ਜਾਂਦਾ ਹੈਗਾ ਆ, ਉਹ ਤੋਂ ਬਾਅਦ ਉਹ ਕਹਿੰਦਾ ਆ ਨਹੀਂ ਯਾਰ ਜੋ ਸੁਖ ਕੁੱਲੀ ਚ ਹੈਗਾ ਸੀ ਨਾ ਉਹ ਮਹਿਲ ਚ ਨਹੀਂ ਹੋ
1: ਸਕਦਾ। ਬਿਲਕੁਲ ਹੈ,
0: ਬਿਲਕੁਲ
2: ਇਹ ਮਨੁੱਖ ਦੀ ਪ੍ਰਵਿਰਤੀ ਆ ਜੀ, ਕਿ ਮਤਲਬ ਜਿਹੜਾ ਹੈਗਾ ਵੱਡੇ ਘਰ ਵਾਲਾ ਜਿਹੜਾ ਆ ਛੋਟੇ ਘਰ ਦੀ ਤਾਰੀਫ ਕਰੂਗਾ, ਤੇ ਛੋਟੇ ਘਰ ਵਾਲਾ ਜਿਹੜਾ ਹੈਗਾ ਆ ਉਹ ਵੱਡੇ ਘਰ ਦੀ ਇੱਛਾ ਕਰੂਗਾ।
1: ਬਿਲਕੁਲ ਹੈ ਜੀ, ਉਹ ਲੱਡੂ ਹੀ ਹੈ ਜੀ, ਜਿਹਨੇ ਖਾਧਾ ਉਹ ਵੀ ਪਛਤਾਇਆ ਹੈ ਜੀ, ਜਿਹਨੇ ਨਹੀਂ ਖਾਧਾ ਉਹ ਵੀ ਪਛਤਾਉਂਦਾ ਜੀ।
2: ਇਸੇ ਤਰ੍ਹਾਂ ਰੁਜ਼ਗਾਰ ਦਾ ਹੈਗਾ ਆ, ਦੂਜੇ ਦਾ ਰੁਜ਼ਗਾਰ ਤੁਹਾਨੂੰ ਈਜ਼ੀ ਜੋਬ ਲੱਗਦਾ ਆ ਤੇ ਤੁਹਾਨੂੰ ਵਧੀਆ ਲੱਗਦਾ ਆ, ਜਿੱਦਾਂ ਹੁਣ ਸਾਨੂੰ ਲੱਗਦਾ ਵੀ ਮਾਸਟਰਾਂ ਵਾਲਾ ਤਾਂ ਜੋਬ ਵੀ ਕੋਈ ਨੀ ਨਜ਼ਾਰੇ, ਹੈਂਜੀ ਐਸ਼ ਕਰਨ ਨੂੰ ਮਾਸਟਰੀ ਹੈਂਜੀ। ਸੋ ਇਸ ਕਰਕੇ ਇਹ ਤਾਂ ਹੁਣ ਜਦੋਂ ਬੰਦਾ ਜਿਹੜਾ ਕੋਈ ਉਸ ਪ੍ਰੋਫੈਸ਼ਨ ਚ ਹੁੰਦਾ ਉਹਨੂੰ ਪਤਾ ਹੁੰਦੀਆਂ ਉਹਦੀਆਂ ਕੀ ਮਜਬੂਰੀਆਂ ਹੈਗੀਆਂ ਭਾਈ, ਜਦੋਂ ਅਗਲੇ ਛੁੱਟੀਆਂ ਦੇ ਵਿੱਚ ਵੀ ਡਿਊਟੀਆਂ ਲਾ ਦਿੰਦੇ ਆ ਤੇ ਪਰਿਵਾਰ ਵੀ ਅੱਖਾਂ ਕੱਢਦਾ ਹੈਂਜੀ।
1: ਬਿਲਕੁਲ ਹੈ ਜੀ,
2: ਤੇ ਇਸੇ ਤਰੀਕੇ ਨਾਲ ਜਿਹੜਾ ਆ ਜੀ, ਪਰ ਸਿਆਣੇ ਬੰਦੇ ਜਿਹੜੇ ਆ, ਮੈਂ ਕਈ ਬੰਦੇ ਦੇਖੇ ਸਿਆਣੇ ਜੀ
1: ਜੀ,
2: ਵੀ ਉਹਨਾਂ ਨੇ ਇੱਕ ਝਟਕੇ ਦੇ ਵਿੱਚ ਹੀ ਜਿਹੜਾ ਆ ਸਾਰੇ ਪ੍ਰਬੰਧ ਕਰ ਲਏ ਜੀ
1: ਜੀ,
2: ਉਹ ਸਾਡੇ ਨਾਲ ਇੱਕ ਮੁੰਡਾ ਪੜ੍ਹਦਾ ਹੁੰਦਾ ਸੀਗਾ ਜੀ, ਉਹਨੇ ਟਾਈਮ ਸਿਰ ਜਿਹੜਾ ਹੈਗਾ ਸਮੇਂ ਦਾ ਸਹੀ ਉਪਯੋਗ ਕਰਕੇ ਸਹੀ ਜਗ੍ਹਾ ਟਾਈਮ ਇਨਵੈਸਟ ਕੀਤਾ
1: ਜੀ,
2: ਚੰਗੀ ਕੁੜੀ ਨਾਲ ਵਿਆਹ ਹੋ ਗਿਆ ਜੀ,
1: ਜੀ
2: ਸਹੁਰਿਆਂ ਦੇ ਘਰ ਚ ਚੱਲ ਗਿਆ ਜੀ ਆਰਾਮ ਨਾਲ, ਠੀਕ ਹੈ ਜੀ, ਸਾਲੇ ਬਾਹਰ ਸੀਗੇ ਜੀ, ਜਮੀਨ ਵੀ ਪਿੱਛੋਂ ਮਿਲ ਗਈ, ਕੁੱਲੀ ਗੁੱਲੀ ਜੁੱਲੀ ਸਾਰਾ ਕੁਛ, ਉੱਥੇ ਫੁੱਫੜ ਦੇ ਕੱਪੜੇ ਵੀ ਆ ਜਾਂਦੇ ਅੱਜ ਤੱਕ, ਹਾਂਜੀ, ਉਹਦਾ ਰੋਟੀ ਉਹਨੇ ਉਹਨੇ ਸਿਰਫ ਇੱਕ ਲਾਟਰੀ ਸਹੀ ਵੱਟ ਲਈ ਜੀ, ਉਹਦੇ ਨਾਲ ਜਿਹੜਾ ਹੈਗਾ ਆ ਤਿੰਨੇ ਚੀਜ਼ਾਂ ਦਾ ਰੋਟੀ ਕੱਪੜਾ ਔਰ ਮਕਾਨ ਦਾ ਪ੍ਰਬੰਧ ਹੋ ਗਿਆ ਜੀ ਉਹਦਾ।
1: ਬਿਲਕੁਲ ਇਸ ਗੱਲ ਤੋਂ ਮੈਨੂੰ ਇੱਕ ਮਨ ਚ ਗੱਲ ਆਈ ਆ, ਚਲੋ ਡੈਡੀ ਹੋਣਾ ਤੋਂ ਜਰੂਰ ਸੁਣਦੇ ਆਏ ਆ, ਤੁਹਾਡਾ ਵੀ ਐਕਸਪੀਰੀਅੰਸ ਹੋਏਗਾ,
2: ਤੁਸੀਂ ਵੀ ਇਹੀ ਕੀਤਾ?
1: ਨਹੀਂ ਨਹੀਂ
2: ਹਾਂਜੀ ਮੈਨੂੰ ਪਤਾ ਲੱਗ ਗਿਆ।
1: ਨਹੀਂ ਫਾਦਰ ਸਾਹਿਬ ਕਹਿੰਦੇ ਆ ਕਿ ਚਲੋ ਜਦੋਂ ਛੋਟੇ ਸੀਗੇ ਅਸੀਂ ਉਦੋਂ ਕਹਿੰਦੇ ਹੁੰਦੇ ਸੀਗੇ ਜਦੋਂ ਸੁਣਿਆ ਉਹਨਾਂ ਤੋਂ ਕਿ ਇੱਕ ਉਮਰ ਹੁੰਦੀ ਹੈ ਜਦੋਂ ਨਾ ਬੰਦਾ ਤਰੱਕੀ ਵੀ ਕਰਦਾ ਹੈ, ਕਿ ਇੱਕ ਪੜਾਅ ਹੁੰਦਾ ਹੈ ਜਿਵੇਂ ਕਿ ਕਹਿ ਲਓ ਬਚਪਨ ਜਵਾਨੀ ਬੁਢਾਪਾ, ਇਸੇ ਤਰ੍ਹਾਂ ਜਿਹੜਾ ਇੱਕ ਤਰੱਕੀ ਕਰਨ ਦਾ ਵੀ ਇੱਕ ਸਮਾਂ ਹੁੰਦਾ ਹੈ, ਜੇ ਉਸ ਸਮੇਂ ਦੇ ਵਿੱਚ ਵਿੱਚ ਤੁਸੀਂ ਉਸ ਨੂੰ ਕਾਮਯਾਬੀ ਹਾਸਲ ਕਰ ਲਈ, ਉਹ ਸਮਾਂ ਜੇ ਕਹੀਏ ਤਾਂ 20 ਤੋਂ ਤਕਰੀਬਨ 35 ਸਾਲ ਦੇ ਵਿੱਚ ਵਿੱਚ ਜਿੱਥੇ ਵੀ ਹੱਥ ਪੈਂਦਾ ਪਾ ਸਕਦੇ ਉੱਥੋਂ ਪਾ ਲਓ, ਨਹੀਂ ਤਾਂ ਫਿਰ ਖੁੰਝ ਗਿਆ ਤੇ ਸਾਰੀ ਉਮਰ ਹੀ ਜ਼ੋਰ ਲਾਉਂਦਾ ਰਹੇ ਤਾਂ ਨਹੀਂ ਹੋ ਸਕਦਾ। ਤੁਸੀਂ ਕੀ ਕਹਿੰਦੇ ਹੋ?
2: ਨਹੀਂ ਬਿਲਕੁਲ ਠੀਕ ਕਹਿੰਦੇ ਆ ਤੁਸੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਬਜ਼ੁਰਗਾਂ ਨੇ ਇਹਨਾਂ ਗੱਲਾਂ ਦੇ ਤੱਤ ਕੱਢੇ ਹੁੰਦੇ ਹੈਗੇ ਆ ਜੀ, ਨਾ ਤਾਂ ਸਰੀਰਕ ਤੌਰ ਤੇ ਐਨਰਜੀ ਉਹ ਰਹਿੰਦੀ ਹੈਗੀ ਆ ਨਾ ਪ੍ਰੈਕਟੀਕਲੀ ਬੰਦਾ। ਦੂਜੀ ਗੱਲ ਇਹ ਹੈਗੀ ਆ ਕਿ ਜਦੋਂ ਸਾਡੀ ਏਜ ਦੇ ਵਿੱਚ ਬੰਦਾ ਆਉਂਦਾ ਹੈਗਾ ਨਾ ਜੀ 55-60 ਦੀ ਰੇਂਜ ਚ, ਉਦੋਂ ਤੱਕ ਜਿਹੜਾ ਹੈਗਾ ਆ ਬੰਦਾ ਇਹਨਾਂ ਲਾਇਬਿਲਟੀਆਂ ਤੋਂ ਸੁਰਖਰੂ ਹੋਣਾ ਚਾਹੀਦਾ ਜੀ।
1: ਬਿਲਕੁਲ ਆ ਜੀ,
2: ਉਦੋਂ ਉਹਦੀ ਇੱਕ ਸਿਕਿਉਰਡ ਜੋਬ ਹੋਣੀ ਚਾਹੀਦੀ ਆ ਜੀ।
1: ਜੀ
2: ਤੁਸੀਂ ਦੇਖੋ ਨਾ ਇਹ ਹੋਇਆ ਹੁੰਦਾ ਕੀ ਆ ਸਾਡੇ ਨਾ, ਅਸੀਂ ਜਿਹੜਾ ਹੈਗਾ ਸਾਡੇ ਕੰਟਰੀ ਦੇ ਵਿੱਚ ਪਲੈਨਿੰਗ ਜਿਹੜੀ ਆ ਸਿਖਾਈ ਵੀ ਨਹੀਂ ਜਾਂਦੀ ਤੇ ਅਸੀਂ ਪਲੈਨਿੰਗ ਨੂੰ ਤਰਜੀਹ ਵੀ ਨਹੀਂ ਦਿੰਦੇ।
1: ਬਿਲਕੁਲ।
2: ਤੀਜਾ ਕਾਰਨ ਇਹ ਹੈਗਾ ਕਿ ਹੋ ਸਕਦਾ ਸਾਡੀਆਂ ਬੇਸਿਕ ਲੋੜਾਂ ਹੀ ਨਾ ਪੂਰੀਆਂ ਹੁੰਦੀਆਂ ਹੋਣ ਜਿਹੜਾ ਅਸੀਂ ਅੱਗੇ ਤੱਕ ਸੋਚ ਸਕਦੇ ਹੋਈਏ।
1: ਬਿਲਕੁਲ ਆ ਜੀ।
2: ਹਾਂਜੀ ਤੁਸੀਂ ਦੇਖੋ ਨਾ ਮੈਨੂੰ ਮਤਲਬ ਔਜਲਾ ਸਾਹਿਬ ਨੇ ਇੱਕ ਵਾਰੀ ਸਵਾਲ ਕੀਤਾ ਕਿ ਤੇਰੇ ਤੋਂ ਰਿਟਾਇਰਮੈਂਟ ਦੇ ਪਲਾਨ ਕੀ ਲਏ ਆ।
1: ਹਾਂਜੀ
2: ਅਸੀਂ ਕਦੀ ਇਸ ਵਿਸ਼ੇ ਤੇ ਸੋਚਿਆ ਹੀ ਨਹੀਂ
1: ਜੀ।
2: ਹਾਂਜੀ ਤੂੰ ਮੈਡੀਕਲ ਇੰਸ਼ੋਰੈਂਸ ਵਾਸਤੇ ਕੀ ਕੀਤਾ ਆ? ਅਸੀਂ ਭਾਵੇਂ ਧਿਆਨ ਦਿੱਤਾ ਹੀ ਨਾ ਹੋਵੇ ਇਹਨਾਂ ਗੱਲਾਂ ਤੇ। ਹਾਂਜੀ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਜਿਹੜੀਆਂ ਉਸ ਉਹਨਾਂ ਮੁਲਕਾਂ ਦੇ ਵਿੱਚ ਜਾ ਕੇ ਬਾਹਰਲੇ ਕੰਟਰੀਆਂ ਦੇ ਵਿੱਚ ਜਾ ਕੇ ਜਿੱਦਾਂ ਸੋਚ ਡਿਵੈਲਪ ਹੁੰਦੀ ਆ ਉਹਦੇ ਉਹ ਸੋਚ ਬਣਦੀ ਆ ਜੀ। ਅਸੀਂ ਇਹਨਾਂ ਚੀਜ਼ਾਂ ਨੂੰ ਮਤਲਬ ਜਿਹੜਾ ਹੈਗਾ ਆ ਸੈਕੰਡਰੀ ਆ ਸਾਡੇ ਲਈ, ਇਹ ਪਤਾ ਨੀ ਹੈਗਾ ਇਹਦੀ। ਤੁਸੀਂ ਜਿਹੜੀ ਗੱਲ ਕਹੀ ਆ ਵੀ ਹਾਂ ਜੀ ਚੜ੍ਹਦੀ ਉਮਰੇ ਜੇ ਬੰਦਾ ਕਰ ਲੈ ਤੇ ਉਹ ਠੀਕ ਰਹਿੰਦਾ ਹੈਗਾ, ਉਹ ਜੇ ਕਰੂ ਤਾਂ ਨਾ ਜੇ ਉਹ ਆਈਡੀਆ ਦਿਮਾਗ ਦੇ ਵਿੱਚ ਆਊਗਾ ਜਾਂ ਉਸ ਚੀਜ਼ ਨੂੰ ਲਾਇਬਿਲਟੀ ਦੇ ਤੌਰ ਤੇ ਲਈਏ ਤਾਂ।
1: ਬਿਲਕੁਲ ਆ ਜੀ, ਪਹਿਲਾ ਟਾਰਗੇਟ
2: ਖਾਣਾ ਪੀਣਾ ਐਸ਼ ਕਰਨਾ ਉਹਦੇ ਵਿੱਚ ਹੀ ਜਿਹੜਾ ਆ ਵੀ ਹਾਂ ਜੀ ਖੁੱਲਾ ਖਰਚਾ ਸਾਰਾ ਕੁਛ ਜਿਹੜਾ ਆ, ਜਦੋਂ ਤੁਸੀਂ ਇਹ ਚੀਜ਼ਾਂ ਤੇ ਐਕਸਟਰਾ ਦੇ ਉੱਤੇ ਇਨਵੈਸਟਮੈਂਟ ਕਰਨਾ ਆ ਤੇ ਤੁਹਾਨੂੰ ਮੂੰਹ ਦੇ ਉੱਤੇ ਚੈੱਕ ਵੀ ਲਾਉਣਾ ਪਊਗਾ, ਤੁਹਾਨੂੰ ਕੰਪਲਸਰੀ ਸੇਵਿੰਗ ਵੀ ਕਰਨੀ ਪਊਗੀ
1: ਜੀ, ਟਾਈਮ ਵੀ ਦੇਣਾ ਪਊਗਾ ਉਸ ਚੀਜ਼ ਲਈ,
2: ਟਾਈਮ ਵੀ ਦੇਣਾ ਪਊਗਾ। ਹੁਣ ਆ ਜਾਈਏ ਸ਼ਮੀ ਵੀਰ ਜੀ, ਤੁਹਾਨੂੰ ਇੱਕ ਛੋਟੀ ਜਿਹੀ ਇੰਸੀਡੈਂਟ ਦੱਸਦੇ ਹੈਗੇ ਆ
1: ਜੀ
2: ਕਿ ਜਿਹਨੂੰ ਤੁਹਾਨੂੰ ਪਤਾ ਲੱਗੂਗਾ ਵੀ ਬੰਦੇ ਨੂੰ ਨਾ ਨਜ਼ਰਾਂ ਤੋਂ ਬਚਣਾ ਚਾਹੀਦਾ
1: ਜੀ।
2: ਭਾਰੀ ਸਾਹਿਬ ਖਾਣਾ ਬਣਾ ਲੈਂਦੇ ਆ, ਹੀ ਇਜ਼ ਵੈਰੀ ਗੁੱਡ ਕੁੱਕ ਹੈ ਜੀ।
1: ਨਹੀਂ ਮੇਰਾ ਤਾਂ ਪ੍ਰੋਫੈਸ਼ਨ
2: ਕਰ ਲੈਂਦੇ ਜੀ। ਹਾਂਜੀ ਪੈਸ਼ਨ ਵੀ ਆ ਜੋਬ ਵੀ ਹੈਗਾ ਸਾਰਾ ਕੁਛ ਹੈਗਾ ਜੀ।
1: ਜੀ
2: ਜੀਣ ਅਸੀਂ ਇਹਨਾਂ ਨੂੰ ਵੀ ਨੀ ਦਿੰਦੇ, ਉਧਰੋਂ ਮੇਰਾ ਹੈਗਾ ਹੈ ਜੀ ਵੀ ਮੈਂ ਕਦੀ ਪਾਣੀ ਦਾ ਗਲਾਸ ਜਿਹੜਾ ਆ ਆਪ ਪਾ ਕੇ ਨੀ ਸੀ ਪੀਤਾ ਤੇ ਉਹ ਜੀਣ ਮੈਨੂੰ ਵੀ ਨੀ ਸੀ ਦਿੰਦੇ ਜੀ ਇਹ, ਹੈ ਜੀ ਵੀ ਤੈਨੂੰ ਕੱਖ ਨੀ ਆਉਂਦਾ ਜੇ ਵੋ। ਔਜਲਾ ਸਾਹਿਬ ਨੇ ਖਾਸ ਕਰਕੇ ਜੀ
1: ਅੱਜ ਸਵੇਰੇ ਵੀ ਕੜਛੀ ਮਾਰੀ ਜਾਂਦੇ ਸੀਗੇ, ਵੈਸੇ ਮੈਂ ਸੁਣੀ ਹੈ
2: ਆਪ ਨੀ ਤੇਰੇ ਕੋਲੋਂ ਜਿਹੜਾ ਹੈਗਾ ਆ ਚਾਹ ਬਣਦੀ ਆਪ ਨੀ। ਤੁਸੀਂ ਇਹ ਦੇਖੋ ਕਿ 30 ਸਾਲਾਂ ਦੇ ਵਿੱਚ ਮੇਰੀ ਵਾਈਫ ਕਦੀ ਜਿਹੜਾ ਹੈਗਾ ਆ ਕਿਸੇ ਪਾਸੇ ਗਈ ਨੀ ਸੀ ਤੇ ਨਾ ਮੈਨੂੰ ਕਦੀ ਰੋਟੀ ਪਾ ਕੇ ਆਪ ਖਾਣ ਦੀ ਆਦਤ ਜੀ।
1: ਜੀ
2: ਉਹ ਹੁਣ ਬੇਟੇ ਕੋਲ 5-7 ਤਿੰਨ ਦਿਨ ਲਾ ਕੇ ਆਏ ਜੀ ਤੇ ਇਹਨਾਂ ਨੇ ਮੇਰੇ ਤੋਂ ਭਾਂਡੇ ਮੰਜਵਾ ਲਏ
1: ਹੈਂਜੀ, ਨਾਲੇ ਪਤਾ ਲੱਗਿਆ ਵੀ
2: ਟਿਕਾਣਾ ਨਹੀਂ ਰਿਹਾ
1: ਇੱਕ ਔਰਤ ਦੀ ਘਰ ਦੇ ਵਿੱਚ ਅਹਿਮੀਅਤ ਕੀ ਹੁੰਦੀ ਆ ਜੀ। ਜੀ
2: ਮੈਂ ਸੋਚਿਆ ਮੈਂ ਕਿਹਾ ਬੰਦੇ ਨੂੰ ਨਾ ਕਹਿੰਦੇ ਹੁੰਦੇ ਆ ਵੀ तो कहते ना वो हुसन को रोग मार देते हैं, अकल को सोग मार देते हैं, आदमी खुद ब खुद कभी नहीं मरता, दूसरे लोग मार देते हैं। इस करके नजरां तो बचना चाहिए ना, तो जेड़ा वधिया बनाउंदा हैगा या ओनू जीन दिंदे हैगे, जां जेड़ा कुछ नहीं करता जिन्हू कुछ नहीं आउंदा ओनू भी नहीं जीन दिंदे। ते अज भारे साहब हुण बैठे पुछदे हैगे आ भी सैणी साहब जवार दियां के कणक दियां लाउणियां, मैं कह दसो हद हो गई आ।
1: ते सैणी साहब असीं बैलेंस करदे औरत ते मर्द दे विच साडे मुल्क च कोई फर्क नहीं गा, इक्को जिहे सी। असीं उस लैवल दे उत्ते लै के आउणा चाहुंदे आ सारा समाज जी। हांजी
2: देखो मैडम हुणां दा तां सानू पता नहीं हैगा या, पर सानू इन्ना पता है कि तुहानू पूरी तरह ही औरत बनाता गया या।
1: इदां ना करो, देखो
0: जुलम है,
1: तुसीं मेरा जेंडरी बदलन लगे होए हो।
2: तुसीं क्या कोई फर्क नहीं हैगा ते काम तुसीं सारे उल्टा होई जाते हैगे।
1: ए ता सैणी साहब चलो छोटे हुंदे सी ना इंडिया भी हुंदे सी तां उत्थे भी टिकदे नहीं सी जी, कुछ ना कुछ करी जाना, मतलब कि कुछ बनाई जाना, कारखाने ते लगे रहना, काले पीले हुंदे रहना, ते ताए हुणां दियां खरादा सीगा उत्थे चलिया जाना जी, कुछ ना कुछ खोल ही रखना जी, घर च पक्का खराब हो गया उस आए सही चाहे ना होवे पर खलारना जरूर आ पहला उन्हां जी। ते कह लो कि समय दे नाल भी जिदा चलो शुरुआत दे विच तुहाडे नाल गल भी कीती है, वैसे इना मुल्का च सैणी साहब आना ता रोटी पानी ता पकाउणा आउणा ही चाहिदा जी वैसे ना जी।
2: खुशी
0: बयान है ना ए ना एक बड़ी पहला एक मीम चली ਧੱਕਾ ਵੀਰ ਜੀ ਇਹ ਧੱਕਾ
1: ਨਹੀਂ ਨਹੀਂ ਧੱਕਾ ਨੀ ਭਾਜੀ ਔਜਲਾ ਸਾਹਿਬ ਲਿਖਦੇ ਆ ਕਿ ਅਸੀਂ ਇੱਕ ਸਾਥੀ ਦੀ ਅਹਿਮੀਅਤ ਸਮਝਾਈ ਹੈ ਤੁਹਾਨੂੰ ਰਾਜਨ ਜੀ ਭੈਣ ਜੀ ਨੂੰ ਸਲਾਮ ਹੈ ਇਹ ਨੀ ਗਈ ਪਾਣੀ ਬੁੜਾਈ ਚਾਹ ਬਣਾ ਦੇ ਘੁੱਟ ਕੇ ਆ ਕੋਈ ਭੁੱਖ ਜੀ ਲੱਗੀ ਆ ਦੋ ਕੁ ਰੋਟੀਆਂ ਹੀ ਲਾ ਦੇ ਪਰੌਂਠਾ ਹੀ ਲਾ ਦੇ ਚੱਲ ਰਹਿਣ ਦੇ ਰੋਟੀਆਂ ਨੂੰ ਨਾ ਜੀ
2: ਔਜਲਾ ਸਾਹਿਬ ਮੇਰੇ ਪੇਸ਼ੇ ਦਾ ਧਿਆਨ ਕਰਨ, ਅਸੀਂ ਤਾਂ ਸਾਥੀਆਂ ਦੀ ਜਥੇਬੰਦੀ ਬਣਾ ਦਈਏ, ਹੋਰ ਦੱਸੋ ਜੀ।
1: ਸੈਣੀ ਸਾਹਿਬ ਉਹ ਸਟੇਟਸ ਤੁਹਾਡਾ ਕਚਹਿਰੀ ਜਾਂ ਘਰ ਥੋੜੀ ਜੀ, ਘਰ ਤਾਂ ਫਿਰ ਜੀ
2: ਭਰਾਈ ਸਾਹਿਬ ਗੱਲ ਏਦਾਂ ਹੈਗੀ ਆ, ਉਹ ਮੈਂ ਨਾ ਦੋ ਚਾਰ ਬੰਦਿਆਂ ਨੂੰ ਜਾਣਦਾ ਜਿਹੜਿਆਂ ਤੋਂ ਨਾ ਚੰਗੀ ਆਮਦਨ ਹੈਗੀ ਸੀਗੀ, ਉਹ ਬੁਢਾਪੇ ਚ ਜਾ ਕੇ ਪਤਾ ਲੱਗਿਆ ਇੱਕ ਤਾਂ ਮਰ ਗਿਆ ਤੇ ਬਾਅਦ ਚ ਪਤਾ ਲੱਗਿਆ ਜਦੋਂ ਦੋ ਜਨਾਨੀਆਂ ਜਿਹੜੀਆਂ ਇੰਤਕਾਲ ਚੜਾਉਣ ਚਲ ਗਈਆਂ ਜੀ, ਉਧਰ ਵੀ ਫੈਮਿਲੀ ਪੂਰੀ ਤੇ ਉਧਰ ਵੀ ਫੈਮਿਲੀ ਪੂਰੀ ਹੈਗੀ। ਇਸ ਕਰਕੇ ਰੋਟੀ ਕੱਪੜਾ ਔਰ ਮਕਾਨ ਤੱਕ ਨੀ ਸੀਮਤ, ਲੋਕੀ ਤਾਂ ਦੋ ਦੋ ਮਕਾਨ ਦੋ ਦੋ ਦੁਕਾਨ ਸਾਰਾ ਕੁਛ ਦੋ ਦੋ ਬਣਾਈ ਫਿਰਦੇ ਇੱਥੇ।
1: ਦੋ ਦੋ ਚਿਹਰੇ ਹੋ ਗਏ ਨਾ ਹੁਣ, ਦੋ ਦੋ ਚਿਹਰੇ ਹਰ ਬੰਦੇ ਦੇ ਆਮ ਹੋ ਗਏ, ਉਹ ਗੀਤ ਪੰਮੇ ਦੁਮੇ ਵਾਲੇ ਦਾ।
2: ਤਾਂ ਫੇਰ ਤੁਸੀਂ ਆਪੇ ਦੱਸਦੇ ਹੈਗੇ ਆ ਜੀ ਵੀ ਹੱਕ ਬਰਾਬਰ ਆ ਸਾਰਿਆਂ ਦੇ ਹੈਂਜੀ।
1: ਬਿਲਕੁਲ ਹੈ ਜੀ, ਨਹੀਂ ਚਲੋ ਹਾਂਜੀ ਹਾਂਜੀ
2: ਅੱਜ ਦੇ ਜਮਾਨੇ ਦੇ ਵਿਚ ਇੱਕ ਘਰ ਇੱਕ ਪਤਨੀ ਹੈਂਜੀ, ਜਿਹੜਾ ਦੇ ਤੇ ਉਹਦੇ ਇੱਕ ਪੇਸ਼ੇ ਦੇ ਵਿਚ ਰਹਿ ਕੇ ਜੀਵਨ ਜਿਹੜਾ ਗੁਜ਼ਾਰਨਾ ਬੜੀ ਸਾਦਗੀ ਵਾਲਾ ਜੀਵਨ ਆ, ਓਹਦੇ ਨਾਲ ਦੀ ਰੀਸ ਨਹੀਂ ਜੀ।
1: ਸਾਡੀ
2: ਕਰਕੇ
1: ਇੱਕ ਵਾਰੀ ਨਾ ਅਸੀਂ ਗਏ ਹੋਏ ਸੀ ਕਿਤੇ ਸਕੂਲ ਦੇ ਵਿਚ, ਤੇ ਉੱਥੇ ਨਾਲ ਕੰਮ ਵਾਲੇ ਵੀ ਸੀਗੇ ਨਾਲ ਹੋਰ, ਤੇ ਅਸੀਂ ਬੈਠੇ ਇੱਕ ਕਮਰੇ ਦੇ ਵਿਚ ਤੇ ਸਾਰੇ ਆਪਣੀ ਆਪਣੀ ਹੈ ਨਾ ਮਤਲਬ ਕਿ ਇੰਟਰਡਿਊਸ ਕਰਾਉਂਦੇ ਇੱਕ ਦੂਸਰੇ ਨੂੰ, ਤੇ ਮੇਰੇ ਮੂੰਹ ਨਿਕਲ ਗਿਆ ਜੀ, ਉਹ ਕਹਿੰਦੇ ਤੂੰ ਆਪਣਾ ਨਾਮ ਦੱਸ ਤੇ ਪਰਿਵਾਰ ਚ ਕਿੰਨੇ ਜਾਣੇ ਆ, ਤੇ ਮੈਂ ਕਿਹਾ ਮੈਂ ਮੇਰਾ ਨਾਮ ਭੁਪਿੰਦਰ ਤੇ ਦੋ ਬੱਚੇ ਨੇ ਮੇਰੇ ਤੇ ਇੱਕੋ ਹੀ ਵਾਈਫ ਆਈ, ਸਾਰੇ ਜਾਣੇ ਹੱਸ ਹੋਏ ਕਹਿੰਦੇ ਕਿ ਤਾਂ ਬਾਕੀਆਂ ਦੀ ਵੀ ਇੱਕੋ ਹੀ ਹੈ।
0: ਐਂਡ ਹੋ ਗਿਆ
2: ਤੁਸੀਂ ਕਹਿਣਾ ਸੀ ਭੁੱਖ ਪੋਸੀਬਿਲਿਟੀ ਕਹਿ ਨਾਟ ਵੀ ਰੂਲਡ ਆਊਟ ਵੀ ਕਹਿ ਦਿੰਦੇ ਆ ਨਾ ਲੋਕੀ, ਤਾਂ ਕਰਕੇ ਮੈਂ ਪਹਿਲਾਂ ਦੱਸ ਦਿੱਤਾ ਬਾਅਦ ਚ ਤੁਸੀਂ।
1: ਅਚਨਚੇਤ ਕਈ ਵਾਰੀ ਹੋ ਜਾਂਦਾ ਜੀ, ਕੀ ਕਰੀਏ ਨਾ।
2: ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ
1: ਜੀ।
2: ਠੀਕ ਹੈ ਸ਼ਮੀ ਜੀ, ਕੈਰੀ ਆਨ ਤੁਸੀਂ ਸਬਜੈਕਟ ਦੇ ਵਿਸ਼ੇ ਤੇ।
0: ਠੀਕ
2: ਹੈ, ਸ਼ੁਕਰੀਆ ਜੀ,
1: ਥੈਂਕ ਯੂ ਜੀ, ਥੈਂਕ ਯੂ,
2: ਥੈਂਕ ਯੂ,
1: ਸ਼ੁਕਰੀਆ ਜੀ, ਸ਼ੁਕਰੀਆ। ਲੋ ਦੋਸਤੋ, ਇਸ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਹਾਂਜੀ, ਆ ਜਾਓ ਜੀ ਆਪਣੇ ਸ਼ਮੀ ਜੀ, ਸਵਾਗਤ ਹੈ ਫਿਰ ਤੋਂ ਜੀ।
0: ਲੋ ਜੀ, ਮੈਨੂੰ ਲੱਗਦਾ ਸੈਣੀ ਸਾਹਿਬ ਨੇ ਨਾ ਮਤਲਬ ਪਟਾਕੇ ਪਾ ਤੇ ਪੂਰੇ
1: ਜੀ,
0: ਤੇ ਕਾਫੀ ਉਹਨਾਂ ਨੇ ਜਿਹੜੀਆਂ ਨੇ ਜਿਹੜੀਆਂ ਉਹਨਾਂ ਦੀ ਟਿੱਪਣੀਆਂ ਸਾਰਥਕ ਨੇ
1: ਜੀ,
0: ਔਰ ਜੋ ਸਮੇਂ ਦੇ ਹਿਸਾਬ ਨਾਲ ਜਾਂ ਆਪਣੇ ਵਿਸ਼ੇ ਦੇ ਹਿਸਾਬ ਨਾਲ ਪੂਰਾ ਟੁਕਦੀਆਂ ਨੇ
1: ਟੁਕਦੀਆਂ ਨੇ
0: ਸਰ, ਇਹ ਸਹੀ ਗੱਲ ਆ ਕਿਉਂਕਿ ਇਹ ਤਾਂ ਆਪਣੇ ਕਹਿ ਲੋ ਬੁੱਧੀ ਵਿਵੇਕ ਇਹ ਤੋਂ ਕੰਮ ਲੈਣ ਵਾਲੀ ਗੱਲ ਆ
1: ਜੀ।
0: ਜਿਵੇਂ ਤੁਸੀਂ ਗੱਲ ਕੀਤੀ ਆ ਉਹ ਭਾਈ ਹੁਣ ਕੱਲੋ ਚਲੋ ਸਹਿ ਸੁਭਾਅ ਹੋ ਜਾਂਦੀ, ਕਈ ਵਾਰੀ ਇਹੋ ਜਿਹੀ ਗੱਲ ਨਿਕਲ ਆਉਂਦੀ ਹੈ ਕਿ ਬੰਦਾ ਬਾਅਦ ਚ ਕੱਲੇ ਆ ਸਕਦਾ
1: ਜੀ,
0: ਠੀਕ ਹੈ ਜੀ ਚਲੋ ਹੋ ਗਈ ਗੱਲ, ਪਰ ਉਹ ਗੱਲ ਗਲਤ ਵੀ ਨਹੀਂ ਸੀ, ਉਹ ਹੈ ਠੀਕ ਸੀ, ਪਰ ਉਹਦਾ ਹੋ ਸਕਦਾ ਕਿ ਕਹਿਣ ਦਾ ਤਰੀਕਾ ਕਈ ਵਾਰੀ ਉਹ ਫਨੀ ਹੋ ਜਾਂਦਾ ਹੈ।
1: ਬਿਲਕੁਲ,
0: ਪਰ ਸਾਹਿਬ ਆਹੀ ਜਿਹੜੀ ਗੱਲ ਆ ਜਿਹੜੀ ਆਪਾਂ ਪਹਿਲਾਂ ਕਰ ਰਹੇ ਸੀਗੇ ਕਿ ਜਿਹੜੀ ਕੀੜੇ ਮਕੌੜਿਆਂ ਵਾਲੀ ਜ਼ਿੰਦਗੀ ਆ ਜਾਂ ਐਨੀਮਲ ਲਾਈਫ ਆ ਜਿਹੜੀ, ਉਹ ਮਨੁੱਖ ਨੂੰ ਵੱਖਰਾ ਤਾਂ ਹੀ ਬਣਾਉਂਦੀ ਆ ਜਦੋਂ ਅਸੀਂ ਵੱਖਰਾ ਸੋਚਦੇ ਹਾਂ, ਜਦੋਂ ਉਹਨਾਂ ਤੋਂ ਥੋੜਾ ਜਿਹਾ ਥੋੜਾ ਅਲੱਗ ਹੋ ਕੇ ਇੱਕ ਜਿਹੜਾ ਸਾਡਾ ਸੋਸ਼ਲ ਸੈਟਅਪ ਆ ਸਿਸਟਮ ਹੈ ਉਹਨੂੰ ਅਸੀਂ ਮੇਨਟੇਨ ਰੱਖਦੇ ਹਾਂ, ਇੱਕ ਡਿਸਿਪਲਿਨ ਮੇਨ ਰੱਖਦੇ ਹਾਂ, ਮੇਨਟੇਨ ਰੱਖਦੇ ਹਾਂ। ਹੁਣ ਪਰ ਦਿੱਕਤ ਇੱਥੇ ਆ ਜਾਂਦੀ ਆ, ਕਲੈਸ਼ ਆਫ ਇੰਟਰਸਟ ਹੁੰਦਾ
1: ਜੀ,
0: ਉਹ ਟੱਬਰਾਂ ਚ ਵੀ ਹੋ ਸਕਦਾ, ਪਰਿਵਾਰਕ ਮਾਹੌਲ ਦੇ ਵਿੱਚ ਕਈ ਵਾਰੀ ਆਪ ਹੀ ਕਹਿ ਲੋ ਭਰਾ ਹੀ ਸ਼ਰੀਕ ਬਣ ਜਾਂਦਾ, ਤੇ ਉਹ ਖਤਰਨਾਕ ਮਾਹੌਲ ਬਣ ਜਾਂਦਾ, ਕਈ ਵਾਰੀ ਦੋਸਤ ਦਾ ਹੀ ਦੁਸ਼ਮਣ ਬਣ ਜਾਂਦਾ ਹੈ, ਔਰ ਇਹ ਵੱਡੇ ਵਿਆਪਕ ਤੌਰ ਦੇ ਉੱਤੇ ਇੱਕ ਸਟੇਟ ਦੂਜੀ ਸਟੇਟ ਦੀ ਦੁਸ਼ਮਣ ਹੋ ਜਾਂਦੀ ਹੈ ਤੇ ਜੰਗ ਯੁੱਧ ਹੋਰ ਸਾਰਾ ਚੱਲਦਾ, ਖਲਜਗਣ ਪੈਂਦਾ ਪੂਰਾ, ਤੇ ਉਹ ਲਾਲਸਾਵਾਂ ਦੀ ਇਹਨੂੰ ਆਪਾਂ ਐਕਸਟ੍ਰੀਮ ਕਹਿੰਦੇ ਹਾਂ। ਇਸੇ ਕਰਕੇ ਸ਼ਾਇਦ ਇਹ ਕਹਾਵਤ ਬਣੀ ਹੋਏਗੀ ਕਿ ਐਕਸਟ੍ਰੀਮ ਆਫ ਐਵਰੀਥਿੰਗ ਇਜ਼ ਬੈਡ, ਅੱਤ ਤੇ ਖੁਦਾ ਦਾ ਵੈਰ ਹੁੰਦਾ ਹੈ
1: ਜੀ।
0: ਜਦੋਂ ਪਰ ਫਿਰ ਵੀ ਜਿਹੜੀ ਇਹਨੂੰ ਆਪਾਂ ਪੋਜ਼ਿਟਿਵਲੀ ਦੇਖਣਾ ਹੋਵੇ ਤਾਂ ਗੱਲ ਤਾਂ ਇਹ ਹੈ ਕਿ ਭਾਈ ਆਪਾਂ ਨੂੰ ਅੱਗੇ ਵਧਣ ਲਈ ਕੋਈ ਮੋਟਿਵ, ਕੋਈ ਏਮ, ਕੋਈ ਓਬਜੈਕਟਿਵ ਕੁਛ ਤਾਂ ਚਾਹੀਦਾ ਨਾ
1: ਜੀ।
0: ਤੁਸੀਂ ਬੱਸ ਖਰੀਦ ਕੇ ਖੜੀ ਕਰ ਲਈ, ਸਾਰੇ ਖਰਚੇ ਕਰ ਲਏ ਉਹ ਤੇ ਹੁਣ ਇਹ ਪਤਾ ਨਾ ਹੋਵੇ ਕਿ ਚਲਾਉਣੀ ਕਿੱਧਰ ਨੂੰ ਆ, ਇਹ ਤਾਂ ਫਿਰ ਕੋਈ ਮਤਲਬ ਨੀ ਰਹਿ ਗਿਆ। ਉਹਦਾ ਕੋਈ ਡਰਾਈਵਿੰਗ ਫੋਰਸ ਤਾਂ ਚਾਹੀਦੀ ਆ, ਡਰਾਈਵਿੰਗ ਫੋਰਸ ਸਾਡੇ ਆਪਣੇ ਟੀਚੇ ਆ, ਆਪਣੇ ਏਮਸ, ਆਪਣੇ ਓਬਜੈਕਟਿਵ, ਆਪਣੇ ਜਿਹੜੇ ਆ ਲਾਲਸਾਵਾਂ ਨੇ, ਆਪਣੀਆਂ ਇੱਛਾਵਾਂ ਨੇ, ਆਪਣੇ ਸੁਪਨੇ ਆ ਜਿਹਨਾਂ ਨੂੰ ਅਸੀਂ ਪੂਰਾ ਕਰਨਾ ਚਾਹੁੰਦੇ ਆ, ਕੋਈ ਸੋਚ ਕੇ ਚੱਲਦਾ ਕਿ ਮੈਂ ਧਰਤੀ ਤੇ ਰਾਜ ਕਰਨਾ
1: ਜੀ,
0: ਉਹ ਫਿਰ ਰੋਟੀ ਕੱਪੜਾ ਮਕਾਨ ਪਿੱਛੇ ਰਹਿ ਜਾਂਦੇ ਆ
1: ਜੀ।
0: ਹੁਣ ਤੁਸੀਂ ਵੇਖੋ ਇੱਕ ਜਿਹੜਾ ਪਰਸਪੈਕਟਿਵ ਹੈ ਉਹ ਕਿਵੇਂ ਗੱਲ ਜਿਹੜੀ ਚੱਲਦੀ ਆ
1: ਜੀ।
0: ਕੋਈ ਇਹ ਬੜੀ ਵਾਰੀ ਕੋਟ ਕੀਤੀ ਜਾਂਦੀ ਹੈ ਗੱਲ, ਸ਼ਾਇਦ ਚੁਟਕਲਾ ਹੀ ਹੋਵੇ ਪਰ ਕਾਫੀ ਸਾਰਥਿਕ ਹੈ ਸਾਡੇ ਅੱਜ ਦੇ ਮਾਹੌਲ ਦੇ ਵਿੱਚ, ਟੌਪਿਕ ਦੇ ਵਿੱਚ
1: ਜੀ,
0: ਕਿ ਇੱਕ ਸਰਵੇ ਕੀਤਾ ਗਿਆ ਕਿ ਦੱਸੋ ਭਾਈ ਕੰਪਨੀ ਕਿਸੇ ਨੇ ਸਰਵੇ ਕੀਤਾ ਕਿ ਅਲੱਗ ਅਲੱਗ ਜਿਹੜੇ ਫੀਲਡ ਚ ਲੋਕਾਂ ਨੂੰ ਪੁੱਛੇ ਗਏ ਸਵਾਲ, ਸੇਮ ਸਵਾਲ ਉਹਨਾਂ ਨੂੰ ਪੁੱਛਿਆ ਗਿਆ। ਇੱਕ ਟੀਚਰ ਕੋਲ ਆਏ, ਤੁਸੀਂ BMW ਅਗਰ ਲੈਣੀ ਹੋਵੇ ਤਾਂ ਕਿੰਨੇ ਚਿਰ ਚ ਲੈ ਲੋਗੇ, ਉਹਨੇ ਬੜਾ ਉਹ ਬੜਾ ਹੈਰਾਨ ਹੋਇਆ ਕਿ ਮੈਂ ਕਿਦਾਂ ਲੈ ਲੂ ਭਾਈ, ਮੇਰੇ ਕੋਲ ਇੰਨੇ ਮਤਲਬ ਮੈਂ ਸਾਰਾ ਪੂਰੀ ਲਾਈਫ ਲਾ ਲਾ ਤਾਂ ਵੀ ਨੀ ਹੋਣੀ, ਫਿਰ ਵੀ ਕਹਿੰਦਾ ਜੋ ਜ਼ੋਰ ਜ਼ਾਰ ਲਾ ਗਏ ਜੀ ਮੈਂ ਤਾਂ 7-8 ਸਾਲ ਚ ਚਲੋ ਕਰ ਲਾਂਗੇ, ਚਲੋ ਪੈਸੇ ਇਕੱਠੇ ਕਰਕੇ ਜੋ ਕੁਛ ਵੀ ਕਰ ਕਰਾ ਕੇ ਅੱਕ ਚੱਬ ਲਾਂਗੇ। ਡਾਕਟਰ ਸਾਹਿਬ ਉਹ ਗਏ, ਉਹ ਕਹਿੰਦੇ ਵੀ ਚਲੋ ਸਾਡੇ ਬਾਹਲੀ ਚੱਕਰ ਨੀ ਹੈਗਾ, ਆਪਾਂ ਛੇਤੀ ਲੈ ਲਾਂਗੇ, ਤੇ ਵਕੀਲ ਸਾਹਿਬ ਨੇ ਵੀ ਇਹੀ ਦੱਸਿਆ ਤੇ ਉਹਨਾਂ ਨੇ ਵੀ ਕਿਹਾ ਵੀ ਆਪਾਂ ਵੀ ਕੋਈ ਚੱਕਰ ਨੀ, 2-4 ਕਲਾਇੰਟ ਆ ਗਏ ਹਨੇਰੀਆਂ ਲਿਆ ਦਾਂਗੇ BMW। ਐ ਪੁੱਛਦੇ ਰਹੇ, ਉਹ ਕਹਿੰਦੇ ਫਿਰ ਇੱਕ ਬਹੁਤ ਵੱਡੇ ਇੰਡਸਟਰੀਅਲਿਸਟ ਕੋਲ ਗਏ, ਮੰਨ ਲਓ ਟਾਟਾ ਰਤਨ ਟਾਟਾ ਸਾਹਿਬ ਕੋਲ ਚਲੇ ਗਏ, ਉਹਨਾਂ ਨੂੰ ਪੁੱਛਿਆ ਗਿਆ ਕਿ ਭਾਈ ਤੁਸੀਂ BMW ਕਦੋਂ ਕਿੰਨੀ ਦੇਰ ਚ ਲੈ ਲਓਗੇ, ਉਹਨਾਂ ਨੇ ਸੋਚ ਕੇ ਜਵਾਬ ਦਿੱਤਾ ਕਿ ਜੈਂਟਲਮੈਨ ਮੈਨੂੰ ਨਾ 2 ਸਾਲ ਦਾ ਟਾਈਮ ਲੱਗ ਜੂ, ਹੋ ਸਕਦਾ 5 ਦਾ ਵੀ ਲੱਗ ਜੇ
1: ਜੀ।
0: ਉਹ ਪੁੱਛਣ ਵਾਲਾ ਬੜਾ ਹੈਰਾਨ ਹੋਇਆ ਕਿ ਸਰ ਤੁਸੀਂ ਦੱਸੋ ਅੱਧ ਹੋ ਗਈ ਹੈ, ਉਹ ਮੈਂ ਬਾਕੀ ਲੋਕਾਂ ਨੂੰ ਪੁੱਛ ਕੇ ਆਇਆ ਉਹਦਾ ਇੰਨਾ ਟਾਈਮ ਲਾਇਆ ਨੀ, ਤੁਸੀਂ ਏਡੇ ਵੱਡੀ ਕੰਪਨੀਆਂ ਦੇ ਮਾਲਕ ਹੋ, ਵੱਡੇ ਮਤਲਬ ਆਪ ਹੀ ਤੁਸੀਂ ਵੱਡੀ ਇੰਡਸਟਰੀ ਹੋ, ਤੁਹਾਨੂੰ ਇੰਨਾ ਟਾਈਮ ਕਿੱਦਾਂ ਲੱਗ ਜੂ, ਤੁਸੀਂ ਤਾਂ ਭਾਵੇਂ ਹੁਣੇ ਕਢਾ ਲਓ
1: ਜੀ।
0: ਉਹ ਕਹਿੰਦੇ ਜੈਂਟਲਮੈਨ BMW ਇਜ਼ ਏ ਬਿਗ ਕੰਪਨੀ
1: ਜੀ,
0: ਇਹ ਸੋਚ ਦਾ ਫਰਕ ਆ। ਉਹ ਜੇ ਮਹਾਤੜ ਨੂੰ ਪੁੱਛੋ ਕਾਰ ਬਾਰੇ ਸੋਚੂ, ਤੇ ਜਿਹੜਾ ਜੇ ਤੁਸੀਂ ਏਡੇ ਵੱਡੇ ਕਿਸੇ ਦਿਮਾਗ ਨੂੰ ਪੁੱਛੋਗੇ ਉਹ ਕਹੂਗਾ ਮੈਂ ਤਾਂ ਪੂਰੀ ਕੰਪਨੀ ਖਰੀਦਣ ਨੂੰ ਫਿਰਦਾ, ਤੂੰ ਕਾਰ ਦੀ ਗੱਲ ਕਰੀ ਜਾਂਦਾ।
1: ਬਿਲਕੁਲ,
0: ਜਿਹੜਾ ਜਿਹੜਾ ਮਿਡਲ ਕਲਾਸ ਬੰਦਾ ਉਹਦੀ ਸੋਚ ਵੀ ਉੱਥੇ ਖੜੀ ਆ
1: ਜੀ
0: ਕਿ ਮੇਰੇ ਕੋਲ ਸਾਈਕਲ ਆ ਗਿਆ, ਹੁਣ ਮੈਂ ਚਲੋ ਮੋਟਰਸਾਈਕਲ ਲੈ ਲਾ,
1: ਜੀ
0: ਚਲੋ ਮੋਟਰਸਾਈਕਲ ਆ ਗਿਆ ਹੁਣ ਮੈਂ ਕਾਰ ਲੈਣਾ, ਕਾਰ ਆ ਗਈ ਥੋੜੀ ਜਿਹੀ ਹੁਣ ਵੱਡੀ ਕਾਰ ਲੈਣਾ, ਉਹਦੇ ਵੱਡੀ ਕਾਰ ਤੱਕ ਹੀ ਗੇਮ ਓਵਰ ਹੋ ਜਾਂਦੀ ਆ
1: ਬਿਲਕੁਲ ਹੈ ਜੀ,
0: ਕਿਉਂਕਿ ਉਹ ਸੋਚਿਆ ਹੀ ਇੰਨਾ ਕਾ।
1: ਇੰਨਾ ਕਾ ਜੀ।
0: ਤੇ ਜਦੋਂ ਇੱਕ ਸਾਈਕੋਲੋਜੀ ਆਫ ਮਾਇੰਡ ਮਨੀ, ਸਾਈਕੋਲੋਜੀ ਆਫ ਮਨੀ ਜਿਹੜੀ ਹੈ ਨਾ, ਇਹ ਕਿਤਾਬ ਮੈਨੂੰ ਲੱਗਦਾ ਹੋਣੀ ਚਾਹੀਦੀ ਸਾਡੀ ਲਾਇਬ੍ਰੇਰੀ ਦੇ ਵਿੱਚ, ਮੈਂ ਵੀ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਪਰ ਟੇਢਾ ਕੰਮ ਹੈ ਥੋੜਾ ਜਿਹਾ, ਪਰ ਇਹ ਬਹੁਤ ਇੰਟਰਸਟਿੰਗ ਚੀਜ਼ ਹੈ
1: ਬਿਲਕੁਲ,
0: ਕਿਉਂਕਿ ਜਿਹੜਾ ਪੈਸਾ ਹੈ ਪੈਸਾ ਧੇਲਾ, ਕਿਉਂਕਿ ਰੋਟੀ ਕੱਪੜਾ ਮਕਾਨ ਇਹਦੀ ਜਿਹੜੀ ਬੈਕਬੋਨ ਆ, ਇਹਦੀ ਜਿਹੜੀ ਆਤਮਾ ਹੈ ਰੂਹ ਹੈ, ਕੁੱਲ ਮਿਲਾ ਕੇ ਪੈਸੇ ਨਾਲ ਜੁੜੀ ਹੋਈ ਹੈ। ਪੈਸਾ ਕਿੱਥੋਂ ਜਨਰੇਟ ਹੋਏਗਾ ਜਿੱਥੋਂ ਇਹ ਤਿੰਨੋਂ ਚੀਜ਼ਾਂ ਮਿਲ ਜਾਣ।
1: ਜੀ
0: ਜੇ ਜੇ ਆਪਾਂ ਉਹ ਦੂਜੇ ਪਾਸੇ ਜਾਈਏ, ਜੇ ਰੂਹਾਨੀਅਤ ਵਾਲੇ ਬੰਦੇ ਉਹਨਾਂ ਨੂੰ ਪੁੱਛੀਏ ਕਿ ਪੈਸਾ ਕਿਵੇਂ ਕਮਾਇਆ ਜਾਊਗਾ ਜੀ, ਉਹ ਕਹਿਣਗੇ ਜੀ ਇਹ ਮਾਇਆ ਜਿਹੜੀ ਹੈ ਪਾਪਾਂ ਬਿਨਾਂ ਨਹੀਂ ਇਕੱਠੀ ਹੁੰਦੀ, ਤੁਹਾਨੂੰ ਮਾੜੇ ਮੋਟੇ ਟੱਗੀ ਟੋਰੀ ਕਰਨੀ ਪੈਣੀ ਹੈ, ਫੇਰ ਇਕੱਠੀ ਹੋ
1: ਜੀ।
0: ਤੇ ਜੇ ਤੁਸੀਂ ਮਰ ਜਾਂਦੇ ਹੋ ਤੇ ਫਿਰ ਇਹ ਨਾਲ ਨੀ ਜਾਂਦੀ, ਉਹ ਵੀ ਨਾਲ ਡਰਾ ਦਿੰਦੇ ਆ ਕਿ ਭਾਈ ਇਹੋ ਜਿਹਾ ਚੱਕਰ ਪੈਣ ਦੀ ਲੋੜ ਨੀ ਹੈਗੀ, ਫਿਰ ਗੱਲ ਖਤਮ ਹੋ ਜਾਂਦੀ ਆ,
1: ਬਿਲਕੁਲ ਹੈ ਜੀ,
0: ਫਿਰ ਤੁਹਾਡੀ ਦੌੜ ਰੁਕ ਜਾਏਗੀ, ਫਿਰ ਆਪਾਂ ਕਰਾਂਗੇ ਨੀ ਕੁਛ
1: ਜੀ,
0: ਛੱਡੋ ਯਾਰ ਫਿਰ ਕਾਹਦੇ ਵਾਸਤੇ ਆਪਾਂ ਇੰਨੀ ਬਿਪਤਾ ਕਰ ਰਹੇ ਹਾਂ।
1: ਬਿਲਕੁਲ,
0: ਪਰ ਚਲੋ ਸਾਨੂੰ ਪਤਾ ਹੈ ਕਿ ਜੇ ਡਰਾਈਵਿੰਗ ਫੋਰਸ ਦੀ ਜਦੋਂ ਮੈਂ ਗੱਲ ਆਪਾਂ ਗੱਲ ਕਰਦੇ ਹਾਂ, ਉਹ ਜਿਹੜੇ ਸੁਪਨਿਆਂ ਦੀ ਗੱਲ ਕਰਦੇ ਹਾਂ ਕਿ ਸੁਪਨੇ ਉਹ ਨਹੀਂ ਜਿਹੜੇ ਆਪਾਂ ਸੁੱਤੇ ਹੋਏ ਦੇਖਦੇ ਹਾਂ, ਸੁਪਨੇ ਉਹ ਆ ਜਿਹੜੇ ਸਾਨੂੰ ਸੌਣ ਨਹੀਂ ਦਿੰਦੇ,
1: ਸੌਣ ਨਹੀਂ ਦਿੰਦੇ ਜੀ, ਬਿਲਕੁਲ ਹੈ ਜੀ।
0: ਫਿਰ ਇਹ ਰੋਟੀ ਕੱਪੜਾ ਔਰ ਮਕਾਨ ਤਾਂ ਸੈਕੰਡਰੀ ਚੀਜ਼ਾਂ ਰਹਿ ਜਾਂਦੀਆਂ ਨੇ, ਇਹ ਤਾਂ ਇੱਕ ਬੇਸਿਕ ਚੀਜ਼ ਹੋ ਗਈ, ਜੇ ਉਹ ਇਹ ਬਿਲਕੁਲ ਓਦਾਂ ਹੀ ਚੀਜ਼ ਹੋ ਜਾਂਦੀ ਹੈ ਜਿਵੇਂ ਕਿਸੇ ਆਲੀਸ਼ਾਨ ਬਿਲਡਿੰਗ ਦੀ ਨੀਂਹ
1: ਜੀ,
0: ਫਾਊਂਡੇਸ਼ਨ ਫਾਊਂਡੇਸ਼ਨ ਦੀ ਤਰ੍ਹਾਂ ਹੀ ਕੰਮ ਕਰਦੀ ਹੈ, ਤੇ ਉੱਤੇ ਉਸਾਰੀ ਹੋ ਸਕਦੀ ਹੈ, ਇਹ ਜਿੰਨੀਆਂ ਤਿੰਨੋਂ ਚੀਜ਼ਾਂ ਮਜ਼ਬੂਤ ਹੋਣਗੀਆਂ ਉੱਪਰ ਬਿਲਡਿੰਗ ਉਨੀ ਵਧੀਆ ਬਣ ਜਾਏਗੀ।
1: ਨਾਲੇ ਭਾਜੀ ਮਹਿੰਗਾਈ ਦੇ ਤੌਰ ਦੇ ਉੱਤੇ ਦੇਖਿਆ ਜਾਵੇ ਇਹਨਾਂ ਮੁਲਕਾਂ ਦੇ ਵਿੱਚ ਬਹੁਤ ਔਖਾ, ਜਾਂ ਕਾਨੂੰਨ ਵੀ ਬਦਲ ਗਏ, ਜਿਵੇਂ ਕਿ ਪਹਿਲਾਂ ਕੋਈ ਹੁੰਦਾ ਨਹੀਂ ਸੀਗਾ ਵੀ ਤੁਸੀਂ ਚਲੋ ਘਰ ਲੈਣਾ ਆ ਤੇ ਲੈ ਲਓ ਚੁੱਪ ਕਰਕੇ, ਬੈਂਕ ਜਾਓ ਪਸੰਦ ਕਰੋ ਤੇ ਲੋਨ ਦੇ ਦਿੰਦੇ ਸੀ, ਗੱਲ ਨਹੀਂ ਬੜੀ ਗਰੰਟੀ ਪੈ ਜਾਣੀ ਗੌਰਮੈਂਟ ਦੀ ਇੱਕ, ਤੇ ਹੁਣ ਜਿਹੜੇ ਨੇ ਉਹਨਾਂ ਨੇ ਲੋ ਵੀ ਇਹਨਾਂ ਮੁਲਕਾਂ ਚ ਵੀ ਬਦਲੇ ਆ, ਜਾਂ ਕੈਨੇਡਾ ਅਮਰੀਕਾ ਦੀ ਗੱਲ ਕਰ ਲਈਏ ਚਾਹੇ, ਤੇ ਜੇ ਉਹਨਾਂ ਦੇ ਬਾਰੇ ਸੋਚਦੇ ਆ ਅੱਜ, ਚਾਹੇ ਬੱਚੇ ਪੜ੍ਹਨ ਦੇ ਲਈ ਆਉਂਦੇ ਆ ਜਾਂ ਇੱਥੇ ਜੋਬਾਂ ਕਰਦੇ ਆ, ਆਪਣਾ ਸੈਟਲ ਵੀ ਹੋਣਾ ਉਹਨਾਂ ਨੇ, ਤੇ ਮਾਹੌਲ ਇਦਾਂ ਦੇ ਨੇ ਕਿ ਇੱਥੇ ਦੇ ਜੰਮੇ ਪਲੇ ਜਿਹੜੇ ਬੱਚੇ ਨੇ ਇਹਨਾਂ ਮੁਲਕਾਂ ਦੇ ਵਿੱਚ, ਜੇ ਦੇਖਿਆ ਜਾਵੇ ਜੋ ਕੰਡੀਸ਼ਨਾਂ ਨੇ ਹੁਣ, ਜਾਂ ਲੋ ਬਦਲ ਗਏ ਸਾਰੇ ਲੋਨ ਦੇ ਵਗੈਰਾ ਵੀ, ਬੈਂਕਿੰਗ ਦੇ ਸਾਰੇ, ਤਾਂ ਬੱਚੇ ਆਪਣਾ ਘਰ ਹੀ ਨਹੀਂ ਕਦੇ ਲੈ ਸਕਦੇ ਜੀ, ਉਸ ਹਿਸਾਬ ਦੇ ਨਾਲ ਜਦ ਦੇਖਿਆ ਜਾਵੇਗਾ ਤਾਂ, ਤੇ ਉਹ ਬਹੁਤ ਸਥਿਤੀ ਡਾਵਾਡੋਲ ਇਹਨਾਂ ਮੁਲਕਾਂ ਦੇ ਵਿੱਚ ਵੀ ਉਸੇ ਤਰ੍ਹਾਂ ਹੈ। ਤੇ ਬਾਕੀ ਆਪਾਂ ਔਜਲਾ ਸਾਹਿਬ ਦੇ ਨਾਲ ਪੁੱਛਦੇ ਆ ਉਹਨਾਂ ਦੇ ਹਾਲਾਤ ਕੀ ਨੇ ਉਧਰ ਮੁਲਕਾਂ ਦੇ ਵਿੱਚ, ਤੇ ਨਾਲ ਸਰਬਜੀਤ ਸਿੰਘ ਚਾਹਲ ਸਾਹਿਬ ਵੀ ਜੁੜੇ ਹੋਏ ਨੇ, ਉਹਨਾਂ ਦੀ ਵੀ ਗੱਲ ਸੁਣਦੇ ਆ। ਔਜਲਾ ਸਾਹਿਬ ਸਵਾਗਤ ਜੀ ਸਾਨੂੰ ਜੀ।
0: ਜੀ ਜੀ
3: ਸਰੋਤਿਆਂ ਨੂੰ
1: ਸਤਿ ਸ੍ਰੀ ਅਕਾਲ ਜੀ, ਜੀ ਸਾਨੂੰ ਜੀ
0: ਜੀ ਸਤਿ ਸ੍ਰੀ ਅਕਾਲ ਜੀ।
3: ਸ਼ਮੀ ਭਾਈ ਜਿਹੜੀ ਇਹ ਬੰਦੇ ਆਪਾਂ ਨੂੰ ਗੱਲ ਸਮਝਾਉਂਦੇ ਨੇ ਜੀ, ਨਾਲੇ ਆਪਾਂ ਉਹਨਾਂ ਨੂੰ ਮੱਥਾ ਵੀ ਟੇਕਦੇ ਆ ਵੀ ਪਾਪਾ ਬਾਜ ਨਾ ਇਕੱਠੀ ਹੋਏ ਮੋਇਆ ਸਾਥ ਨਾ ਜਾਏ
1: ਜੀ,
3: ਉਹ ਆਪਾਂ ਨੂੰ ਸਮਝਾਉਂਦੇ ਨੇ ਜੀ,
1: ਨਹੀਂ ਉਹ ਦੂਜਿਆਂ ਤੋਂ ਭਜਾ ਦਿੰਦੇ ਆਪ ਥੋੜੀ ਲੈ ਕੇ,
3: ਸ਼ਾਇਦ ਉਹ ਲੈ ਜਾਂਦੇ ਹੁਣ ਨਾਲ। ਮੈਂ ਤਾਂ ਉਹ ਸ਼ਮੀ ਭਾਈ ਤਾਂ ਪੁੱਛਦਾ ਵੀ ਸ਼ਾਇਦ ਉਹਨਾਂ ਕੋਲ ਕੋਈ ਵੱਖਰਾ ਹੋਵੇ, ਕੋਈ ਅਕਾਊਂਟ ਉਹਨਾਂ ਦਾ ਬੈਂਕ ਵੱਖਰੀ ਦੱਸੀ।
1: ਔਜਲਾ ਸਾਹਿਬ ਉਹ ਸਹੀ ਕਹਿੰਦੇ ਆ, ਦੇਖੋ ਇਕੱਠੀ ਕਰ ਲੈਂਦੇ ਆ ਪਰ ਭਜਵਾਉਣੀ ਆ ਜਦੋਂ ਕਿਸੇ ਤੋਂ, ਉਹ ਭਜਵਾ ਦਿੰਦੇ ਆ ਫਿਰ ਆਪ ਉੱਥੇ ਜਾ ਕੇ ਕਲੈਕਟ ਕਰ ਲੈਂਦੇ ਆ ਜੀ।
3: ਮੈਂ ਸ਼ਮੀ ਭਾਜੀ ਜਿਹੜੀ ਸਾਡੀ ਨਾ ਇੱਕ ਸੋਚ ਬਦਲੀ ਹੋਈ ਹੈ ਸਾਡੇ ਸਮਾਜ ਦੇ ਵਿੱਚ ਲਾ ਲਓ ਜਾਂ ਜਿੱਦਾਂ ਵੀ ਹੈ, ਮੈਂ ਥੱਲੇ ਲਿਖਿਆ ਵੀ ਹੈ ਬੜੀਆਂ ਗੱਲਾਂ ਸੁਣ ਕੇ, ਕਿ ਜੇ ਆਪਾਂ ਇਸ ਚੀਜ਼ ਨੂੰ ਅਹਿਮੀਅਤ ਘੱਟ ਦਈਏ ਮਕਾਨ ਤੇ ਕੱਪੜੇ ਨੂੰ
0: ਜੀ,
3: ਚਲੋ ਠੀਕ ਹੈ ਰੋਟੀ ਤਾਂ ਸਾਡੇ ਢਿੱਡ ਭਰ ਨੂੰ ਜੀਵਨ ਨੂੰ ਸਾਡੇ ਸਰੀਰ ਨੂੰ ਲੋੜ ਆ, ਜੇ ਰੋਟੀ ਹੋਊ ਐਨਰਜੀ ਹੋਊ ਤਾਂ ਹੀ ਅਸੀਂ ਕੰਮ ਕਰ ਸਕਾਂਗੇ ਨਾ, ਸਾਡੇ ਜਾਨ ਤਾਂ ਹੀ
1: ਫਿਊਲ ਹੈ ਸਾਡਾ ਬਿਲਕੁਲ।
3: ਇਹ ਅਸੀਂ ਇਹਨੂੰ ਇਹਨੂੰ ਇਹ ਚੀਜ਼ ਨੂੰ ਮੁੱਖ ਰੱਖ ਕੇ ਬਾਕੀ ਜਿਹੜੇ ਜ਼ਿੰਦਗੀ ਦੇ ਹੋਰ ਕਾਰਜ ਨੇ ਉਹ ਕਰੀਏ। ਅਸੀਂ ਸਾਨੂੰ ਉਲਝਾਇਆ ਦੋ ਚੀਜ਼ਾਂ, ਇੱਕ ਤਾਂ ਵੀ ਕੱਪੜਾ ਮਾੜਾ ਨੀ, ਠੀਕ ਹੈ ਕੱਪੜਾ ਧੋਤਾ ਹੋਣਾ ਚਾਹੀਦਾ
1: ਜੀ,
3: ਸਾਫ ਸੁਥਰਾ ਹੋਣਾ ਚਾਹੀਦਾ
1: ਜੀ,
3: ਬ੍ਰਾਂਡਡ ਤੋਂ ਕੀ ਲੈਣਾ ਜੀ,
1: ਬਿਲਕੁਲ ਹੈ ਜੀ।
3: ਹੁਣ ਜਿੱਥੇ ਬ੍ਰਾਂਡਡ ਕੱਪੜੇ ਪੈਂਦੇ ਨੇ ਉੱਥੇ ਅਸੀਂ ਕੁੜਤੇ ਪਜਾਮੇ ਪਾ ਕੇ ਆਪਦੇ ਨੂੰ ਟੌਹਰ ਮਹਿਸੂਸ ਕਰਦੇ ਜੀ, ਇੱਥੇ
1: ਨੇ ਇੱਕ ਪਾਸੇ ਰੋਲਾ ਪਾਈ ਜਾਂਦੇ ਵਾਤਾਵਰਨ ਦੇ ਵਿੱਚ, ਜਿਹੜੇ ਜੀਵ ਜੰਤੂ ਆ ਉਹ ਖਤਮ ਹੋਈ ਜਾਂਦੇ ਆ ਤੇ ਉਹਨਾਂ ਦੇ ਕੱਪੜੇ ਬਣਾ ਬਣਾ ਕੇ ਪਾਈ ਜਾਂਦੇ ਆ ਜੀ।
3: ਨਹੀਂ ਹੁਣ ਇੱਥੇ ਆ ਮੁਲਕਾਂ ਦੇ ਵਿੱਚ ਮਤਲਬ ਕੁੜਤਾ ਜਮਾ ਪਾਉਣੇ ਆ ਇੱਥੇ ਬ੍ਰਾਂਡਡ ਕੱਪੜੇ
1: ਜੀ, ਨਹੀਂ ਭਾਜੀ, ਜਿੰਨੇ ਆ ਗੁੱਚੀ ਹੋ ਗਿਆ ਜਾਂ ਹੋਰ ਹੋ ਗਿਆ, ਚਾਹੇ ਉਹ ਪਰਸ ਬਣਾਉਂਦੇ ਆ, ਬੈਗ ਬਣਾਉਂਦੇ ਆ, ਜਾਂ ਕੁਝ ਕੱਪੜੇ ਵੀ ਬਣਾਉਂਦੇ ਆ, ਉਹਦੇ ਵਿੱਚ ਕ੍ਰੋਕੋਡਾਇਲ ਜਾਂ ਹੋਰ ਬਹੁਤ ਸਾਰੇ ਐਸੇ ਜੀਵ ਜੰਤੂ ਆ ਜਿਹੜੇ ਦੁਨੀਆਂ ਦੇ ਉੱਤੇ ਦੁਰਲਭ ਦੇ ਵਿੱਚ, ਉਹਨਾਂ ਨੂੰ ਪਾੜ ਪਾੜ
3: ਬਣਾਏ। ਮੈਂ ਜਿਹੜੀ ਗੱਲ ਜੀਵਨ ਜਾਂਚ ਦੀ ਆਪਾਂ ਗੱਲ ਕਰਦੇ ਆ, ਜੀਵਨ ਜਿਉਣ ਦੀ ਗੱਲ ਕਰਦੇ, ਮੈਂ ਉਹਦੇ ਪਿੱਛੇ ਤੇ ਗੱਲ ਕਰ ਰਿਹਾ
1: ਜੀ
3: ਕਿ ਜੇ ਜਾਣੀਏ ਅਸੀਂ ਇਹੀ ਧਾਰਨਾ ਬਣ ਕੇ ਚੱਲੀਏ, ਠੀਕ ਆ ਮੈਂ ਆ ਮੇਰਾ ਕੱਪੜਾ ਸਾਫ਼ ਸੁਥਰਾ ਹੋਣਾ ਚਾਹੀਦਾ, ਡਜ਼ਨਟ ਮੈਟਰ ਉਹ ਕਹੀ ਗਿਆ ਖੱਦਰ ਅੱਗੇ ਬਜ਼ੁਰਗਾਂ ਨੇ ਖੱਦਰ ਪਾ ਕੇ ਜ਼ਿਆਦਾ,
1: ਬਿਲਕੁਲ
3: ਵੀ ਜਿਹੜਾ ਜਿਹੜੀ ਜ਼ਿੰਦਗੀ ਦੀ ਸਾਡੀ ਏਮ ਹੈ ਜੋ ਅਸੀਂ ਕਰਨਾ ਚਾਹੁੰਦੇ ਅਸੀਂ ਉਹ ਕਰੀਏ
1: ਜੀ,
3: ਸਾਰੀ ਜ਼ਿੰਦਗੀ ਅਸੀਂ ਘਰ ਬਣਾਉਣ ਤੇ ਹੀ
1: ਲਾ ਦਿੰਨੇ ਆ ਜੀ,
3: ਜਾਨੂੰ ਉਹ ਚ ਰਹਿਣ ਦਾ ਟਾਈਮ ਆਉਂਦਾ, ਜਾਨੂੰ ਤੁਰਨ ਦਾ ਟਾਈਮ ਆ ਜਾਂਦਾ,
1: ਬਿਲਕੁਲ
3: ਜਾਨੂੰ ਡਿਜ਼ਾਇਨ ਬਦਲ ਜਾਂਦੇ ਨੇ
1: ਜੀ,
3: ਜਾਨੂੰ ਡਿਜ਼ਾਇਨ ਹੀ ਬਦਲ ਜਾਂਦੇ ਨੇ।
1: ਹੁਣ ਇਹਨਾਂ ਮੁਲਕਾਂ ਚ ਆ ਕੇ ਵੀ ਘੱਟੋ ਘੱਟ 25 ਸਾਲ ਤੇ ਕਿਤੇ ਗਏ ਨੀ ਤੁਸੀਂ, 25 ਸਾਲ ਲਈ ਤਾਂ ਬੁੱਕ ਹੀ ਹੋਣਾ, ਤੁਹਾਡੀ ਲਾਈਫ ਤਾਂ ਉੱਥੇ ਚਲੇ ਗਈ ਜੀ, ਕਿਸ਼ਤਾਂ ਦਿੰਦੇ।
3: ਨਹੀਂ ਹਾਲ ਕੈਨੇਡਾ ਦੇ ਵਿੱਚ ਇਸੇ ਗੱਲ ਦਾ ਹੀ ਹੋਇਆ ਨਾ,
1: ਬਿਲਕੁਲ
3: ਜੇ ਆਪਦੀ ਜ਼ਿੰਦਗੀ ਨੂੰ ਹੁਣ ਏਡੇ ਏਡੇ ਘਰ ਉਹ ਖਾਲੀ ਨੇ
1: ਜੀ
3: ਉੱਪਰ, ਤੇ ਮਤਲਬ ਘਰੇ ਛੋਟਾ ਹੋਵੇ, ਮਤਲਬ ਦੀ ਜਾਨ ਨੂੰ ਸੌਖਾ ਕਰੀਏ ਅਸੀਂ, ਗੋਰਿਆਂ ਦਾ ਕੀ ਸੀ, ਗੋਰੇ ਹੀ ਸੀ, ਮੈਂ ਉਹੀ ਉਹੀ ਇੱਥੇ ਵਿਸ਼ੇ ਨੂੰ ਨਾਲ ਵਿੱਚ ਰਲਾ ਕੇ ਕਰਦਾ
1: ਜੀ
3: ਕਿ ਜੇ ਇਹ ਜਿਹੀਆਂ ਚੀਜ਼ਾਂ ਨੂੰ ਅਸੀਂ ਸੋਚੀਏ ਨੇ ਵੀ ਭਾਰ ਘਰ ਤਾਂ ਉੱਡਾ, ਜਿਹੜਾ ਬੰਦਾ ਮਿਹਨਤ, ਮੈਂ ਕਿਸੇ ਨਾਲ ਕੀ, ਮੈਂ 12-14 ਘੰਟੇ ਵੀ ਬਾਹਰ ਲੱਗ ਜਾਂਦੇ, 40 ਵੀ ਗੇੜਾ ਮਾਰੇ ਆਈਦਾ ਘਰੇ, ਪਰ ਉਹ ਇੱਕ ਬਾਕੀ ਦਾ ਦੱਸੋ ਆਪਾਂ ਸ਼ਮੀ ਭਾਜੀ ਨੂੰ ਲਾ ਲਓ, ਜਿਹੜਾ ਵੀ ਬੰਦਾ ਕੋਈ ਕੰਮ ਕਰਦਾ ਜਿਹਦੀ ਰੁਟੀਨ ਆ ਕੋਈ, ਉਹ ਘਰੇ ਇੱਕ ਤਾਂ ਸੌਣ ਹੀ ਜਾਂਦਾ,
1: ਸੌਣ ਹੀ ਜਾਂਦਾ 5-7 ਘੰਟੇ ਲਈ ਜਾਂਦਾ ਜੀ ਬਸ।
3: ਹਾਂਜੀ ਉਹਦੇ ਆਪਦੇ ਕਮਰੇ ਤੇ ਆਪਦੇ ਬਾਥਰੂਮ ਤੋਂ ਬਿਨਾਂ ਕੀ ਅਹਿਮੀਅਤ ਆ ਘਰ ਦੀ,
1: ਕੁਛ ਨੀ ਜੀ, ਬਿਲਕੁਲ, ਜਾਂ ਘਾਹ ਕੋ ਕੱਟੇ ਆਂਦਾ ਮੇਰੇ ਵਰਗਾ ਜੀ।
3: ਹਾਂ ਚਲੋ ਜੇ ਐਕਸਟਰਾ ਟਾਈਮ ਹੈਗਾ, ਹੁਣ ਮੈਂ ਚਲੋ ਤੁਸੀਂ ਜਿਵੇਂ ਤੁਹਾਡੀ ਟੋਟਲ ਛੁੱਟੀ ਹੈ
1: ਜੀ,
3: ਤੁਹਾਡੇ ਕੋਲ ਟਾਈਮ ਆ ਤੁਸੀਂ ਕੱਢ ਦਿੰਦੇ ਹੋ, ਹੁਣ ਮੈਂ ਤਾਂ ਮੇਰੇ ਨੂੰ ਐਂ ਹੁੰਦਾ ਵੀ ਇੰਨੇ ਪੈਸੇ ਇੱਥੇ ਕੰਮ ਵਾਲੇ ਨੂੰ ਦੇ ਕੇ ਘਾਹ ਕੱਟੂ ਤੇ ਇੰਨੇ ਚ ਘਾਹ ਕਟਾ ਲੈਣਾ, ਮੇਰਾ ਜਿਹੜੀ ਆਪਦੀ ਰੋਟੀ ਬਣਾਈ ਹੋਈ ਹੈ ਵੀ ਚਲੋ ਇਹਨੂੰ ਐਂ ਸਵਾਰ ਲਓ, ਵੀ ਨਾਲੇ ਉਹਨਾਂ ਨੂੰ ਕੱਟਣਾ ਆਉਂਦਾ ਵਧੀਆ। ਮੈਂ ਲੈਣ ਲੱਗਿਆ ਸੀ, ਉਹ ਮੇਰਾ ਦੋਸਤ ਕਹਿੰਦਾ ਕੀ ਕਰਨ ਲੱਗਿਆ, ਮੈਂ ਟਰੈਕਟਰ ਲੈਣ ਲੱਗਿਆ ਘਾਹ ਕੱਟਿਆ, ਕਹਿੰਦਾ ਪਹਿਲਾਂ ਤਾਂ ਘਰੇ ਕਲੇਸ਼ ਪਿਆ ਕਰੋ, ਪਹਿਲਾਂ ਤਾਂ ਕਹਿੰਦਾ 3-4 ਦਿਨ ਲੱਗਦਾ, ਕਹਿੰਦਾ ਵੀ ਕੱਟੀਏ ਅੱਜ ਚੱਲ ਕੱਲ ਨੂੰ ਕੱਟ ਲਾਂਗੇ, ਹੈਂ ਕਹਿੰਦਾ ਫਿਰ ਇੱਕ ਆਪਣੀ ਆਦਤ ਆ ਫਿਰ ਵੀਰ ਖੋਲ ਲੈਂਦੇ ਆ, ਕਹਿੰਦਾ ਉੱਥੇ ਹੀ ਕਿੜਕਟ ਸ਼ੁਰੂ ਹੋ ਜਾਂਦੀ ਹੈ, ਕਹਿੰਦਾ ਫਿਰ ਕੋਈ ਪੁੱਠਾ ਸਿੱਧਾ ਕੱਟਿਆ ਗਿਆ, ਕਹਿੰਦਾ ਘਾਹ ਘਰੇ ਘਾਹ ਬਣ ਜਾਣਾ, ਰਹਿਣ ਦੇ ਕਹਿੰਦਾ 30 ਰੁਪਏ ਦੇ ਲਿਆ ਕਰ ਉਹੀ ਕਟਾ ਲਿਆ ਕਰ, ਆਪਾਂ ਪਹਿਲਾਂ 20 ਦਿੰਦੇ ਸੀ ਫਿਰ 25 ਹੋ ਗਏ, ਹੁਣ 40 ਹੋ ਗਏ ਜੀ, ਹੈਨਾ ਆਰਾਮ ਨਾਲ ਵਧੀਆ ਕੱਟ ਕੇ ਉਹ ਆਪਣੇ ਹਵਾ ਮਾਰ ਕੇ ਸਾਰਾ ਕੁਝ ਕਰਕੇ ਚਲੇ ਜਾਂਦਾ ਜੀ, ਆਪਣੀ ਕੋਈ ਟੈਨਸ਼ਨ ਨੀ,
1: ਬਿਲਕੁਲ।
3: ਸੋ ਮੈਂ ਮੇਰਾ ਕਹਿਣ ਦਾ ਮਤਲਬ ਆ ਵੀ ਅਸੀਂ ਸਾਨੂੰ ਨਾ ਆਹ ਸਾਨੂੰ ਤਾਂ ਇਸੇ ਚੀਜ਼ਾਂ ਜਾਂ ਰੋਟੀ ਕੱਪੜਾ ਔਰ ਮਕਾਨ, ਠੀਕ ਹੈ ਰੋਟੀ ਜ਼ਰੂਰੀ ਹੈ, ਅਸੀਂ ਕੱਪੜੇ ਦੇ ਮਕਾਨ ਨੂੰ ਕਿਉਂ ਨੀ ਛੱਡ ਰਹੇ,
1: ਬਿਲਕੁਲ
0: ਜੀ।
3: ਹੁਣ ਇਹਨਾਂ ਮੁਲਕਾਂ ਦੇ ਵਿੱਚ ਇੰਡੀਆ ਦੇ ਵਿੱਚ ਵਾਤਾਵਰਨ ਕਰਕੇ ਕੱਪੜੇ ਆਪਾਂ ਨੂੰ ਗਰਮੀ ਆਉਂਦੀ ਹੈ, ਗਰਦਾ ਉਹਦੇ ਨਾਲ ਕੱਪੜਾ ਫਟ ਜਾਂਦਾ, ਇੱਥੇ ਤਾਂ ਫੜਦੇ ਹੀ ਨੀ ਕੱਪੜਾ ਜੀ।
1: ਔਜਲਾ ਸਾਹਿਬ ਮਕਾਨ ਕਿੱਦਾਂ ਛੱਡਣਗੇ, ਉੱਥੇ ਮਕਾਨਾਂ ਦਾ ਤਾਂ ਰੋਲਾ ਸਰ, ਜਦੋਂ ਮਕਾਨ ਆ ਜਾਂਦੀ ਹੈ
3: ਅਸੀਂ ਆਲਜੇ, ਅਸੀਂ ਆਲਜੇ,
1: ਜਿੰਨਾ ਚਿਰ ਮਕਾਨ
3: ਪੈਸਾ ਵੇਸਟ ਆਫ ਮਨੀ,
1: ਜਿੰਨਾ ਚਿਰ ਮਕਾਨ ਨਹੀਂ ਆਉਂਦੀ ਉਹਨਾਂ ਚਿਰ ਮਕਾਨ ਛੁੱਟਦਾ ਨਹੀਂ ਜੀ,
3: ਬਿਲਕੁਲ ਬਿਲਕੁਲ, ਹਾਂ ਸ਼ਬਦ ਤਾਂ ਇੱਕੋ ਹੈ
1: ਜੀ।
3: ਕੀ ਸ਼ਮੀ ਭਾਈ ਮੇਰੇ ਵਿਚਾਰਾਂ ਨਾਲ ਐਗਰੀ ਹੋ ਤੁਸੀਂ ਇਸ ਗੱਲ?
1: ਬਿਲਕੁਲ ਬਿਲਕੁਲ
0: ਬਿਲਕੁਲ ਜੀ ਬਿਲਕੁਲ, ਔਜਲਾ ਸਾਹਿਬ ਗੱਲ ਤੇ ਵਿਚਾਰਨ ਦੀ ਹੈ ਨਾ ਕਿ ਸਾਡੀ ਲੋੜ ਕਿੰਨੀ ਆ ਤੇ ਅਸੀਂ ਕੀ ਉਦੋਂ ਉਹ ਕਦੇ ਕਿਹੜੇ ਚੱਕਰ ਵਿੱਚ ਫਸੇ ਹੋਏ ਆ ਔਰ ਕਿਉਂ ਫਸੇ ਹੋਏ
3: ਆ
0: ਇਹ ਤੇ ਵਿਚਾਰ ਨਹੀਂ
1: ਜੀ।
3: ਦੇਖੋ ਸਾਦੇ ਕੱਪੜੇ ਨੇ ਵੀ ਤੁਹਾਨੂੰ ਸ਼ਮੀ, ਸਾਦੇ ਕੱਪੜੇ ਨੇ ਵੀ ਤੁਹਾਡਾ ਸਰੀਰ ਢਕਣਾ ਤੇ ਮਹਿੰਗੇ ਨੇ ਵੀ ਢਕਣਾ, ਮਹਿੰਗਾ ਪਾ ਕੇ ਲੋਕਾਂ ਨੂੰ ਇਹ ਦਿਖਾਉਣਾ ਹੈ
1: ਜੀ।
3: ਮੈਂ ਕਹਿੰਦਾ ਹੁਣ ਅੱਜ ਕੱਲ ਲੋਕਾਂ ਦੇ ਹਾਲਾਤ ਨੇ ਜਿਹੜੇ, ਕੋਈ ਵਧੀਆ ਗੱਡੀ ਲੈ ਆਉਂਦਾ ਨਾਲੇ ਧਮਕੀ ਆ ਜਾਂਦੀ ਹੈ, ਅੱਜ ਕੱਲ ਅਗਲਾ ਕਹਿੰਦਾ ਵੀ ਰਹੀਏ ਇਹੋ ਜਿਹੇ ਤਰੀਕੇ ਨਾਲ, ਪਤਾ ਹੀ ਨਹੀਂ ਲੱਗੇ ਅਮੀਰ ਆ ਕਿ ਗਰੀਬ ਹੈ, ਹਾਲਾਤ ਸਾਡੇ ਕਿਹੋ ਜਿਹੇ ਬਣੇ ਹੋਏ ਨੇ, ਫਿਰ ਰਹਿ ਕੀ ਰਹਿ ਲੋ, ਘਰੇ ਜੋ ਮਰਜ਼ੀ ਕਰੋ, ਅੰਦਰਲੇ ਪਾਸੇ ਤੁਸੀਂ ਜੋ ਮਰਜ਼ੀ ਕਰੋ
1: ਜੀ,
0: ਬਿਲਕੁਲ ਨਾ ਤੇ ਬੰਦਾ ਆਪਣੀ ਸ਼ਕਲ ਦੇਖ ਸਕਦਾ ਨਾ। ਅੱਛਾ ਤੁਸੀਂ ਵੇਖੋ ਇਹ ਸ਼ਕਲ ਜਿਹੜੀ ਆ ਲੋਕਾਂ ਚ ਬਹੁਤ ਵਧੀਆ ਨਜ਼ਰ ਆਏ, ਇਹਦੇ ਉੱਤੇ ਪੂਰਾ ਜ਼ੋਰ ਲੱਗਿਆ ਰਹਿੰਦਾ ਬੰਦੇ ਦਾ ਕਿ ਠੀਕ ਹੈ ਜੀ ਹੁਣ ਮੈਂ ਸ਼ੀਸ਼ੇ ਮੂਹਰੇ ਮਲੇ ਐ ਕਰਨਾ ਫਿਰ ਐ ਕਰਨਾ, ਉਹ ਆਪਣੇ ਆਪ ਹੀ ਨੀ ਦੇਖ ਸਕਦਾ ਜਿਹੜੀ ਚੀਜ਼, ਤੇ ਉਹ ਲੋਕਾਂ ਚ ਉਹਦੀ ਇੱਕ ਇਮੇਜ ਬਣਾਉਣ ਦੀ ਕੋਸ਼ਿਸ਼ ਪੂਰੀ ਜ਼ਿੰਦਗੀ ਲਾ ਦਿੰਦਾ ਬੰਦਾ ਕਿ ਠੀਕ ਹੈ ਤੂੰ ਮੈਂ ਬੈਸਟ ਨਜ਼ਰ ਆਉਣਾ ਚਾਹੀਦਾ ਕਿਉਂਕਿ ਰੱਬ ਨੇ ਮੇਰੇ ਕੰਨ ਚ ਫੂਕ ਮਾਰੀ ਹੋਈ ਹੈ ਕਿ ਤੂੰ ਧਰਤੀ ਦਾ ਸਭ ਤੋਂ ਬੈਸਟ ਬੰਦਾ।
1: ਮੈਨੂੰ ਕਈ ਵਾਰੀ
3: ਜਿਹੋ ਜੀ ਇੱਕ ਵਾਰੀ ਬਣ ਗਈ ਜਿਹੋ ਜੀ ਮਰਜ਼ੀ ਡੈਂਟ ਕਰਾ, ਇਹ ਚੀਜ਼ ਇਹੋ ਜਿਹੀ ਜਿਹੜੀ ਸਿੱਧੀ ਨੀ ਹੋ ਸਕਦੀ, ਟਰੈਕਟਰ ਟਰਾਲੀ ਵਾਲਾ ਤਾਂ ਡੈਂਟ ਪੈ ਸਿੱਧਾ ਹੋਜੂ,
1: ਨਾਲੇ ਕਈ
3: ਵਾਰ ਹੋ ਸਕਦੀ ਹੈ ਉਹ ਕੱਲ ਕਿਸੇ ਨੇ ਗੱਲ ਸੁਣਾ, ਮੇਰੇ ਯਾਦ ਆ ਗਿਆ, ਬਹੁਤ ਸੋਹਣੀ ਜੀਰਾ ਜੀ ਨੇ ਗੱਲ ਸੁਣਾਈ ਸੀ ਸੰਡੇ ਵਾਲੇ ਪ੍ਰੋਗਰਾਮ ਚ। ਮੈਂ ਨਾ ਗੁਰੂ ਘਰ ਨੂੰ ਜਾਂਦਾ ਵੀ ਉਦੋਂ ਬਾਅਦ ਵਿਚਾਰੀ ਗਿਆ ਤੇ ਮੈਂ ਮੁੜਦਾ ਹੈ ਵੀ ਵਿਚਾਰੀ ਗਿਆ ਉਸ ਗੱਲ
1: ਜੀ
3: ਕਿ ਬੰਦਾ ਬਿਊਟੀ ਪਾਰਲਰ ਲਾ ਲਓ ਨਾਈ ਵਾਲਾ ਦੇ, ਉੱਥੋਂ ਆ ਕੇ ਆਪਾਂ ਨਹਾਉਂਦੇ ਹਾਂ ਤੇ ਲੇਡੀ ਨਹਾ ਨੀ ਸਕਦੀ
0: ਜੀ,
3: ਗੱਲ ਦੇਖੋ ਕਿੱਡੀ ਇਹਦੇ ਵਿੱਚ, ਤੇ ਅਸੀਂ ਨਹਾ ਕੇ ਨਿਖਰ

0: ਜੀਵਨ ਅਸੀਂ ਇਸ ਕੰਮ ਚ ਕੱਢ ਦਿੰਦੇ
1: ਕੱਢ ਦਿੰਦੇ
0: ਕਿੰਨੀ ਐਨਰਜੀ ਉਹਦੇ ਨਾਲ ਕਈ ਹੋਰ ਤਰੱਕੀਆਂ ਹੋ ਸਕਦੀਆਂ ਨੇ
1: ਜੀ
0: ਕਈ ਚੀਜ਼ਾਂ ਅਸੀਂ ਹੋਰ ਅਗਾਹਾਂ ਕਰ ਸਕਦੇ ਹਾਂ
1: ਬਿਲਕੁਲ ਮੈਨੂੰ ਕੋਈ ਦੇਖੂਗਾ ਮੈਂ ਜੋ ਚੀਜ਼ ਲਈ ਹੋਈ ਹੈ ਉਹ ਧਿਆਨ ਦਊਗਾ ਅਗਲੇ ਦੇ ਭਾ ਕੀ ਆ ਭਾਈ ਜੋ ਮਰਜ਼ੀ ਲਈ ਫਿਰ ਹਨਾ ਮੈਨੂੰ ਲੱਗਦਾ ਆਪਣੇ ਆਪ ਨੂੰ ਭੁਲੇਖਾ ਦੇਣ ਵਾਲੀ ਗੱਲ ਆ
0: ਦੇਖੋ ਤੱਤ ਕੱਢਦਾ ਮੈਂ ਤੁਹਾਨੂੰ ਉਹਦੇ ਘਰੇ ਗੱਡੀ ਵੀ $1.5-1.5 lakh ਦੀ ਖੜੀ ਘਰ ਵੀ ਉਹਦਾ $10-12 lakh ਦਾ ਅਸੀਂ ਬੱਲੇ ਬੱਲੇ ਕਰਕੇ ਆ ਗਏ ਮੈਂ ਕਿਹਾ ਵਧੀਆ ਸੀ ਕਹਿੰਦੇ ਹਾਂ ਮੈਂ ਕਿਹਾ ਵੀ ਆਪਾਂ ਤਾਂ ਇੱਕ ਵਾਰੀ ਚੀਕ ਵੱਜੀ ਉਹਦਾ ਘਰ ਦੇਖ ਕੇ ਵੀ ਕਾਸ ਸਾਡੇ ਕੋਲ ਵੀ ਹੋਵੇ ਕਹਿੰਦਾ ਮੈਂ ਜਦੋਂ ਹਰੇਕ ਮਹੀਨੇ ਚੈੱਕ ਕੱਢਦਾ ਹੋਣਾ ਕਿਸ ਦੀ ਉਹਨੂੰ ਪੁੱਛ ਕੇ ਦੇਖੋ ਦੀ ਹਰੇਕ ਮਹੀਨੇ ਚੀਕ
1: ਚੀਕ ਨਿਕਲਦੀ ਹੋਣੀ ਆ ਬਿਲਕੁਲ
0: ਮੈਂ ਤਾਂ ਸਿੱਧਾ ਸਰਲ ਕਿੰਨੀ ਵਾਰੀ ਆਪਾਂ ਸਾਰੇ ਪ੍ਰੋਗਰਾਮ ਚ ਗੱਲ ਕਹਿੰਦੇ ਹਾਂ ਵੀ ਭਾਈ ਲੋਕ ਤਾਂ ਜਹਾਜ਼ ਚ ਬ੍ਰੇਕਫਾਸਟ ਕਰਨ ਜਾਂਦੇ ਨੇ ਸਵੇਰੇ
1: ਬਿਲਕੁਲ
0: ਆਪਣੇ ਕੋਲ ਤਾਂ ਸਾਈਕਲ ਦੇਖੋ ਅਸੀਂ ਤਾਂ ਸਾਈਕਲ ਦੇ ਜਾ ਸਕਦੇ ਹਾਂ
1: ਬਿਲਕੁਲ
0: ਅਸੀਂ ਕਿਉਂ ਹਾਂ ਜਿੱਦਣ ਜਹਾਜ਼ ਤੇ ਜਾਣ ਜੋਗੇ ਜਹਾਜ਼ ਲੈ ਲਿਓ ਕਿਉਂ ਕਿਸੇ ਪਿੱਛੇ ਲਾ ਕੇ ਆਪਦਾ ਕੈਨੇਡਾ ਚ ਹਾਲ ਕਿਉਂ ਹੋਇਆ ਅੱਜ ਲੋਕ ਘਰ ਛੱਡ ਕੇ ਭੱਜ ਰਹੇ ਨੇ ਕਿਉਂ
1: ਬਿਲਕੁਲ ਕਿਸ਼ਤਾਂ ਨੀ ਪੂਰੀਆਂ ਹੁੰਦੀਆਂ
0: ਕਿ ਗਵਾਂਢਣ ਨੇ 3300 ਸਕੁਆਇਰ ਫੁੱਟ ਬਣਾਇਆ ਆਪਾਂ 3700 ਬਣਾਉਣਾ
1: 3300 ਬਣਾਵਾਂਗੇ
0: ਬਿਲਕੁਲ 3700 ਬਣਾਉਣਾ
1: ਬੇਸਮੈਂਟਾਂ ਚ ਪੈਸੇ ਵੱਟੀ ਜਾਂਦੇ ਸੀ ਨਾ ਪਹਿਲਾਂ ਹੁਣ ਪੈਸੇ
0: ਵੱਟ ਮੈਂ ਨਹੀਂ ਕਹਿੰਦਾ ਕੋਈ ਮੈਂ ਫੁਗਰੀ ਨਹੀਂ ਮਾਰਦਾ ਬਹੁਤ ਸੋਹਣਾ ਘਰ ਆ ਮੇਰੇ ਕੋਲ ਮੇਰੀ ਤਮੰਨਾ ਹੈ ਵੀ ਮੈਂ ਇਹ ਘਰ ਨੂੰ ਵੇਚ ਕੇ
1: ਜੀ
0: ਇੱਕ ਫਲੋਰ ਵਾਲਾ ਘਰ ਲੈਵਾਂ ਜਿਹਦੇ ਵਿੱਚ ਥੱਲੇ ਬੇਸਮੈਂਟ ਹੋਵੇ ਉੱਪਰ 3 ਬੈਡਰੂਮ ਹੋਣ ਚਾਹੇ ਉਹ ਲੇਕ ਤੇ ਲੈ ਲਵਾਂ ਮੇਰਾ ਪਲਾਨ ਹੈ ਜਦ ਵੀ ਮੈਂ ਮਰਜ਼ੀ ਜਿੱਦਣ ਮੈਨੂੰ ਟੱਕ ਜਿੱਦਣ ਮੈਨੂੰ ਮਿਲਿਆ ਮੈਂ ਘਰ ਲੈ ਲੈਣਾ ਮੈਂ ਵਾਈਫ ਨੂੰ ਬੱਚੇ ਮੇਰੇ ਤਿਆਰ
1: ਜੀ
0: ਮੈਂ ਵੀ ਕਈ ਕਮਰੇ ਜਾਂ ਤੁਸੀਂ ਯੂਜ ਹੀ ਨਹੀਂ ਕਰ ਸਕਦੇ
1: ਜੀ
0: ਉਹਦਾ ਫਾਇਦਾ ਕੀ ਹੈ
1: ਨਾਲੇ ਦੇਖੋ ਇੱਥੇ ਗੋਰਿਆਂ ਦਾ ਇਹੀ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਬੱਚੇ ਹੁੰਦੇ ਆ ਉਦੋਂ 4-5-6 ਜਿਹੜੇ ਰੂਮ ਹੁੰਦੇ ਆ ਉਹਨਾਂ ਦਾ ਘਰ ਲੈ ਲੈਂਦੇ ਆ ਜਦੋਂ ਬੱਚੇ ਵੱਡੇ ਹੋ ਜਾਂਦੇ ਯੂਨੀਵਰਸਿਟੀਆਂ ਜਾਂ ਸ਼ਹਿਰਾਂ ਨੂੰ ਨੌਕਰੀਆਂ ਤੇ ਚਲ ਜਾਂਦੇ ਆ ਦੋ ਜਾਣੇ ਇਕੱਲੇ ਹੀ ਰਹਿ ਜਾਂਦੇ ਆ ਜੀ ਫਿਰ ਤੇ ਉਸ ਤੋਂ ਬਾਅਦ ਉਹ ਆਪਣਾ ਵੇਚ ਬਚਾ ਕੇ ਉਹ ਮੁੜ ਕੇ ਇੱਕ ਅਪਾਰਟਮੈਂਟ ਲੈ ਲੈਂਦੇ ਆ ਜਾਂ ਇੱਕ ਸਟੂਡੀਓ ਲੈ ਲੈਂਦੇ ਆ ਜੀ ਉਹਦੇ ਵਿੱਚ ਬੜੇ ਵਧੀਆ ਰਹਿੰਦੇ ਆ ਆਪਣਾ
0: ਕੁਝ ਪੇਰੈਂਟਸ ਲੱਕੀ ਨੇ ਨਹੀਂ ਤਾਂ ਤੁਸੀਂ ਇਹ ਸੋਚ ਲਓ ਬਾਹਰਲੇ ਮੁਲਕਾਂ ਦੇ ਵਿੱਚ ਕੈਨੇਡਾ ਵੀ ਜਿਨ੍ਹਾਂ ਨੇ ਬਾਹਰ ਆਈਲੈਟਸ ਕਰਕੇ ਬੱਚੇ ਚਲੇ ਗਏ ਉਹ ਵੀ ਉਹਨਾਂ ਦੇ ਵੀ ਢੁਕਦੀ ਹੈ ਗੱਲ ਇੱਕ ਵਾਰੀ ਬੱਚਾ ਜਿਨ੍ਹਾਂ ਦਾ ਯੂਨੀਵਰਸਿਟੀ ਚਲਿਆ ਗਿਆ ਉਹ ਮੁੜ ਕੇ ਨਹੀਂ ਆਇਆ
1: ਬਿਲਕੁਲ
0: ਮੁੰਡਾ ਤਾਂ ਚਲੋ ਲਾ ਲਓ ਵੀ ਚਲੋ ਆਪਾਂ ਆਪਣੇ ਆਏ ਹਾਂ ਵੀ ਮੁੰਡਾ ਮਾਂ ਪਿਓ ਦਾ ਜਾਂ ਕਦੇ ਵੀ ਹੈ ਧੀ ਤਾਂ ਕਦੇ ਮੁੜ ਕੇ ਆਈ ਉਹਨੇ ਉਦੋਂ ਬਾਅਦ ਵਿਆਹ ਹੋ ਜਾਂਦਾ
1: ਬਿਲਕੁਲ ਬਿਲਕੁਲ
0: ਠੀਕ ਹੈ ਉਦੋਂ ਜ਼ਰੂਰਤ ਹੁੰਦੀ ਹੈ ਘਰ ਦੀ ਮੈਂ ਇਹ ਨਹੀਂ ਕਹਿੰਦਾ ਨਹੀਂ ਹੁੰਦੀ
1: ਜੀ
0: ਪਰ ਮੈਂ ਜਾਣੀ ਇੱਥੇ ਵੀ ਚਲੋ ਸਾਡੀ ਸੋਚ ਤਬਦੀਲੀ ਨਹੀਂ ਆਈ ਇੰਡੀਆ ਵੀ ਹੁਣ ਚਾਹੇ ਅਸੀਂ ਵੀ ਹਾਂ ਮੈਂ ਵੀ ਉਹਨਾਂ ਦੇ ਵਿੱਚ ਮਕਾਨ ਖਾਲੀ ਪਿਆ ਉਹਦਾ ਫਾਇਦਾ ਕੀ ਹੈ
1: ਜੀ
0: ਉਹ ਚਾਹੇ ਉਸ ਸਮੇਂ 50 lakh ਲੱਗਿਆ ਸੀ ਅੱਜ 1.5 crore ਹੋਊਗਾ ਉਹ ਖਾਲੀ ਉਹ ਇੱਕ ਵੇਸਟ ਆਫ ਮਨੀ ਹੋਆ ਹੋਰ ਕੀ ਹੈ ਜੀ
1: ਇਹ ਪ੍ਰੋਬਲਮ ਇਹ ਵੀ
0: ਹਾਲਾਂਕਿ ਮੈਂ ਸਾਡਾ ਮਕਾਨ ਮੈਂ ਇਹ ਵੀ ਨਹੀਂ ਕਹਿੰਦਾ ਮੈਂ ਕੱਲ ਨੂੰ ਕੋਈ ਮੇਰੇ ਘਰੇ ਜਾ ਕੇ ਕਹੇ ਵੀ ਮੈਂ ਸਾਡਾ ਮਕਾਨ ਪਾਉਣ ਦੇ 1% ਹੱਕ ਚ ਨਹੀਂ ਸੀ
1: ਜੀ
0: ਮੈਨੂੰ ਫਿਊਚਰ ਦਿੰਦਾ ਸੀ ਇੱਕ ਦਿਨ ਖਾਲੀ ਹੋਣਾ
1: ਬਿਲਕੁਲ
0: ਪਰ ਨਹੀਂ ਸੁਣੀ ਗਈ ਕਈ ਵਾਰੀ ਨਹੀਂ ਚੱਲਦੀ ਤੁਹਾਡੀ ਤੇ
1: ਜੀ
0: ਪਤਾ ਲੱਗਣਾ ਚਾਹੀਦਾ ਭਾਈ ਛੋਟਾ ਵੀ ਬਾਹਰ ਆਇਆ ਅਮਰੀਕਾ ਕਦੇ ਵੱਡਾ ਤਾਂ ਨੀ ਗਿਆ ਹੋਇਆ ਚੱਕਦੇ ਫਿਰ ਮੈਂ ਨੀ ਰੋਕਦਾ ਫਿਰ ਮੈਂ ਰੋਕਦਾ ਨੀ ਹੁੰਦਾ ਸ਼ੰਮੀ ਭਾਈ ਚਾਹੇ ਮੇਰੇ ਘਰ ਦਾ ਹੋਵੇ ਚਾਹੇ ਬਗਾਨਾ ਹੋਵੇ ਆਪਦਾ ਫਿਰ ਮੈਂ ਉਹਨੂੰ ਕਹਿੰਦਾ ਚੱਕ ਦੇ
1: ਜੀ
0: ਅੜਾ ਦੇ ਗਰਦ ਹੁਣ ਫਿਰ ਜਦੋਂ ਤੁਸੀਂ ਇੱਕ ਸ਼ੰਮੀ ਭਾਈ ਤੁਸੀਂ ਹੋ ਤੁਹਾਡੇ ਟੀਚਰ ਦੀ ਐਕਸਪੀਰੀਅੰਸ ਆ ਸਾਰੀ ਜ਼ਿੰਦਗੀ ਹੈ ਨਾ ਮੈਂ ਆਪਦੀ ਬਾਹਰ ਕੱਢੀ ਮੇਰਾ ਕੋਈ ਐਕਸਪੀਰੀਅੰਸ ਆ ਉਹਦੇ ਵਿੱਚੋਂ ਮੈਨੂੰ ਪਤਾ ਭਾਈ ਆਹ ਮਾੜੇ ਪੱਖ ਨੇ ਆਹ ਚੰਗੇ ਪੱਖ ਨੇ ਔਰ ਤੁਸੀਂ ਇੱਕ ਮੈਨੂੰ ਵੀ ਕਿਸੇ ਨੇ ਕਿਹਾ ਹੋਣਾ ਮੈਂ ਵੀ ਕੋਈ 1000 ਬੰਦੇ ਨੂੰ ਕਿਹਾ ਹੋਣਾ ਵੀ ਪਿੱਛੇ ਜ਼ਮੀਨ ਲੈਣ ਦੀ ਲੋੜ ਨੀ ਕੋਈ ਵਧੀਆ ਮਕਾਨ ਵੱਡਾ ਪਾਉਣ ਦੀ ਲੋੜ ਨੀ ਛੋਟਾ ਮਕਾਨ ਸੋਹਣਾ ਪਾ ਲਓ ਕਿਉਂ ਵੀ ਇਹ ਕੱਲ ਨੂੰ ਵੇਚ ਕੇ ਉੱਥੇ ਰਹਿਣਾ ਕਿਸੇ ਨੇ ਨੀ ਤੇ ਇਹ ਵੇਚ ਕੇ ਇੱਥੇ ਲੈ ਕੇ ਆਉਣੀ ਪੈਣੀ ਹੈ ਉਹੀ ਪੈਸਾ ਇੱਥੇ ਲਾ ਕੇ ਆਪਦੀ ਤਰੱਕੀ ਕਰ ਲਓ ਪਰ ਇਹ ਸਾਡੇ ਨਾ ਪੰਜਾਬੀਆਂ ਦੇ ਇੱਕ ਦਿਮਾਗ ਚ ਬੈਠਾ ਆਇਆ ਵੀ ਪਹਿਲਾਂ ਪਿੰਡ ਦੱਸੀ ਹੈ ਵੀ ਮੁੰਡਾ ਅਮਰੀਕਾ ਗਿਆ ਹੋਇਆ ਕੈਨੇਡਾ ਗਿਆ
2: ਪੂਰਾ ਖੜਕਾ ਹੋ
0: ਰਿਹਾ ਇੱਥੇ ਬਹੁਤ ਸੋਹਣਾ ਸੁਖਵਾਲ ਆਓ ਜਿਹੜਾ ਐਂਡ ਤੇ ਕਹਿੰਦਾ ਸੁਖਵਾਲ ਆਓ ਜਿਲ੍ਹੇ ਦੀ ਬਹੁਤ ਵਧੀਆ ਗੀਤ ਹੈ ਉਹ ਕਹਿੰਦਾ 3 ਮੰਜ਼ਲੀ ਕੋਠੀ ਤੋਂ ਦਿਖਦਾ ਸੀ ਪਿੰਡ ਸਾਰਾ

0: ਇੱਥੇ ਦੋ ਰੂਮਾਂ ਦੀ ਬੇਸਮੈਂਟ ਵਿੱਚ ਕਰਦਾ ਜੱਟ ਗੁਜ਼ਾਰਾ।
1: ਕਿਆ ਬਾਤ ਹੈ, ਕਿਆ
0: ਦੂਰੋਂ ਆਉਂਦੀ ਦੇਖਦੀ ਸੀ ਪਿੰਡ ਨੂੰ ਡਿਫੈਂਡਰ ਕਾਲੀ, ਇੱਥੇ ਆ ਕੇ ਲੈ ਲਈ ਮੈਂ 500 ਵਾਲੀ ਕੈਮਰੀ।
1: ਕਿਆ ਬਾਤ ਹੈ ਜੀ,
0: ਆਹ ਹਾਲਾਤ ਨੇ ਸਾਡੇ।
1: ਬਿਲਕੁਲ ਹੈ,
0: ਅਸੀਂ ਵਿਖਾਵਾ ਚ ਜਿਉਂਦੇ ਆ, ਤੇ ਵਿਖਾਵੇ ਦਾ ਕੀ ਹੁੰਦਾ ਫਿਰ? ਜਿਹੜਾ ਤੁਸੀਂ ਕਿਹਾ ਵਿਖਾਵੇ ਦੇ ਵਿੱਚ ਧੋਖਾ, ਆਪਦੇ ਆਪ ਨੂੰ ਦਿੰਨੇ ਆ। ਕਿਸੇ ਦੀ ਤਾਂ ਇੱਕ ਦਿਨ ਦੇਖ ਕੇ, ਕਿਸੇ ਦਾ ਇੱਕ ਦਿਨ ਤੁਹਾਡਾ ਵਧੀਆ ਕੱਪੜਾ ਪਾ ਕੇ ਹੋਊਗਾ ਵੀ ਬੜੀ ਵਧੀਆ ਯਾਰ ਸ਼ਰਟ ਆ।
1: ਬਿਲਕੁਲ,
0: ਪਰ ਸ਼ਰਟ ਲੈਣ ਵੇਲੇ ਜਦੋਂ ਤੂੰ ਤੰਗ ਹੋਇਆ ਹੋਵੇਗਾ, ਸ਼ਾਇਦ ਤੈਂ ਉਧਰ ਮੈਕਡੋਨਲਡ ਬਣਾ ਖਾਦਾ ਵੀ ਪੈਸੇ ਮੋਗੇ
1: ਜੀ।
0: ਤੋ ਵਿਖਾਵੇ ਦੀ ਜ਼ਿੰਦਗੀ ਨਾ ਜੀਓ ਜੀ
1: ਜੀ,
0: ਤੇ ਆਹ ਦੋ ਚੀਜ਼ਾਂ ਬਿਨਾਂ ਸਰ ਸਕਦਾ? ਠੀਕ ਹੈ, ਰੋਟੀ ਖਾਓ ਤੇ ਆਪਦੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਣ ਦੀ ਕੋਸ਼ਿਸ਼ ਕਰੀਏ। ਧੰਨਵਾਦ ਜੀ, ਬਹੁਤ
1: ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ ਜੀ। ਦੋਸਤੋ, ਇਹ ਸਨ ਜੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ, ਤੇ ਸਰਬਜੀਤ ਸਿੰਘ ਚਾਹਲ ਸਾਹਿਬ ਜੁੜੇ ਹੋਏ ਨੇ 15 ਮਿੰਟ ਤੋਂ ਹੋਲਡ ਤੇ ਸ਼ੁਕਰੀਆ ਚਾਹਲ ਸਾਹਿਬ, ਸਵਾਗਤ ਹੈ ਜੀ ਆਨੂੰ ਜੀ।
2: ਸਤਿ ਸ੍ਰੀ ਅਕਾਲ ਜੀ ਭਾਰਤ ਜੀ, ਸ਼ਮੀ ਜੀ ਤੇ ਔਜਲਾ ਸਾਹਿਬ ਤੇ ਹੋਰ ਵੀ ਜਿਹੜੇ ਸੱਜਣ ਸਰੋਤਾ ਜਨ ਤੇ ਜਿਹੜੇ ਇਸ ਵੇਲੇ ਦੁਆਬਾ ਰੇਡੀਓ ਦੇ ਇਸ ਖੂਬਸੂਰਤ ਮੰਚ ਦੇ ਨਾਲ ਜਿਨ੍ਹਾਂ ਨੇ ਰਾਬਤਾ ਬਣਾ ਕੇ ਰੱਖਿਆ ਹੋਇਆ
1: ਜੀ,
2: ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਜੀ ਆਨੂੰ ਜੀ ਚਾਹਲ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਤੇ?
2: ਸਤਿ ਸ੍ਰੀ ਅਕਾਲ ਜੀ, ਗੱਲ ਆ ਵੀ ਮੇਰਾ ਤੇ ਇਹੋ ਆ ਗੱਲ ਸੀਗੀ
1: ਜੀ,
2: ਜਿਵੇਂ ਇਹ ਚੀਜ਼ ਬੁਨਿਆਦੀ ਸਹੂਲਤਾਂ ਨੇ ਨਾ ਜੀ, ਰੋਟੀ ਕੱਪੜਾ ਤੇ ਮਕਾਨ, ਚੁੱਲੀ ਕੁੱਲੀ ਗੁੱਲੀ ਵਗੈਰਾ, ਹੈ ਨਾ, ਜੋ ਕੁੱਝ ਵੀ ਹੈ
1: ਜੀ,
2: ਤੇ ਇਹ ਸਾਰਾ ਕੁੱਝ ਆਪਣੇ ਬੰਦੇ ਨੂੰ ਇੱਕ ਜਿਉਂਦੇ ਰਹਿਣ ਵਾਸਤੇ ਜਾਂ ਆਪਣੇ ਇੱਕ ਹੋਂਦ ਨੂੰ ਬਣਾਉਣ ਵਾਸਤੇ ਜਾਂ ਬਰਕਰਾਰ ਰੱਖਣ ਵਾਸਤੇ ਇਹ ਸਾਰਾ ਕੁੱਝ ਕੀਤਾ ਜਾ
1: ਜੀ।
2: ਤੇ ਮੈਂ ਜਿਹੜੀ ਅੱਜ ਕਾਲ ਕੀਤੀ ਆ, ਉਹ ਵੀ ਮੈਂ ਆਪਣੀ ਹੋਂਦ ਬਚਾਉਣ ਵਾਸਤੇ ਕੀਤੀ ਆ, ਕਿਉਂਕਿ
1: ਜੀ
2: ਮੈਨੂੰ ਲੱਗਦਾ ਕਿ 90% ਮੇਰੇ ਜਿਹੜੇ ਸਰੋਤਾ ਕਹਿੰਦੇ, ਜਿਹੜੇ ਸਾਡੇ ਜਿਹੜੇ ਮੈਨੂੰ ਸੁਣਦੇ ਸੀ ਜਾਂ ਜਿਨ੍ਹਾਂ ਦੇ ਨਾਲ ਮੇਰੇ ਨਾਲ ਤੋਂ ਵਾਟਸਅਪ ਸੀ, ਜਾਣੂ ਸੀ, ਤੇ ਮੇਰੇ ਖਿਆਲ ਚ 90% ਭੁੱਲ ਗਏ ਹੋਣੇ ਆ। ਤੇ ਮੈਂ ਕਿਹਾ ਚੱਲ ਅੱਜ ਮੈਂ ਹਾਜ਼ਰੀ ਲਵਾਵਾਂ।
1: ਏਦਾਂ ਭੁੱਲਦਾ ਕਿੱਥੇ ਆ ਜੀ ਬੰਦਾ, ਸਾਨੂੰ ਗਿਟਕਾ ਦੇ
3: ਇਹ ਪਰਸੈਂਟੇਜ ਤੁਸੀਂ ਕੱਢੀ ਕਿਵੇਂ ਆ? ਫਾਰਮੂਲਾ ਕਿਹੜਾ?
2: ਬਹੁਤ ਸੋਹਣਾ ਲੱਗ ਰਿਹਾ ਸੀਗਾ, ਮੈਂ ਸਟਾਰਟ ਦੇ ਵਿੱਚ ਹੀ ਪ੍ਰੋਗਰਾਮ ਸੁਣਨਾ ਸ਼ੁਰੂ ਕੀਤਾ ਸੀਗਾ
1: ਜੀ,
2: ਤੇ ਉਹਦੇ ਵਿੱਚ ਮੈਂ ਚਲੋ ਨਾਲੋ ਨਾਲ ਕਮੈਂਟ ਵੀ ਕਰਦਾ ਰਿਹਾ
1: ਜੀ।
2: ਚੱਲ ਇਹ ਵੀ ਦੋਵੇਂ ਵਿਦਵਾਨ ਤੁਸੀਂ ਬਿਲਕੁਲ ਤਿਆਰੀ ਦੇ ਵਿੱਚ ਆਏ ਹੋ, ਜਿਵੇਂ ਆਪਾਂ ਕਹਿੰਦੇ ਆ ਨਾ ਕਿ ਮਿਸ ਕੇ ਕੁਸ਼ਤੀ ਪੈਣੀ ਜਾਂ ਮਿਸ ਕੇ ਮੈਚ ਪੈਣਾ
1: ਜਿੰਨਾ
2: ਵਿੱਚ ਪੈਂਦੇ ਹੋ ਜੀ। ਅੱਜ ਮਿਸ ਕੇ ਮੈਚ ਪਿਆ ਕਿਉਂਕਿ ਸ਼ਮੀ ਜੀ ਹੁਣਾਂ ਨੇ ਵੀ ਜਿਵੇਂ ਇੱਕ ਦਿਮਾਗ ਦੇ ਵਰਕੇ ਫੋਲ ਦਿੱਤੇ
1: ਜੀ,
2: ਕਿਤਾਬਾਂ ਫੋਲ ਦਿੱਤੀਆਂ, ਬੜੇ ਬੜੇ ਗ੍ਰੰਥ ਫੋਲ ਦਿੱਤੇ, ਬੜੇ ਬੜੀਆਂ ਖੂਬਸੂਰਤ ਕੋਟੇਸ਼ਨਾਂ ਜਿਹੜੀਆਂ ਉਹ ਕੱਢ ਕੇ ਲਿਆਏ, ਕੱਢ ਕੇ ਲਿਆਏ ਨੀ ਨਾ, ਕੱਢ ਕੇ ਅੱਗੇ ਰੱਖੀਆਂ ਸੀਗੀਆਂ, ਵਰਤੀਆਂ ਹੀ ਨੇ।
1: ਬਿਲਕੁਲ,
2: ਇਸ ਕਰਕੇ ਮੈਨੂੰ ਲੱਗਿਆ ਕਿ ਬਹੁਤ ਤਿਆਰੀ ਚ ਆ, ਤੇ ਗੱਲ ਇਹ ਆ ਵੀ ਬੰਦਿਆਂ ਨੂੰ ਛੇੜਨਾ ਨਹੀਂ ਸੀ ਚਾਹੀਦਾ, ਕਿਉਂਕਿ ਗੱਲ ਬੜੇ ਰਵਾਨੀ ਚ ਰੌਣ ਦੇ ਵਿੱਚ ਤਿਆਰੀ ਚ ਗੱਲਬਾਤ ਹੋ ਰਹੀ ਸੀ, ਬਹੁਤ ਸੋਹਣੀ ਗੱਲਬਾਤ ਚੱਲ ਰਹੀ ਸੀ।
1: ਥੈਂਕ ਯੂ ਜੀ,
2: ਤੇ ਮਜ਼ਾ ਬੜਾ ਆ ਰਿਹਾ ਸੀਗਾ
1: ਜੀ।
2: ਇਹ ਗੱਲ ਬਿਲਕੁਲ ਦਰੁਸਤ ਆ, ਕਈ ਵਿਦਵਾਨਾਂ ਨੇ ਵੀ ਗੱਲ ਕੀਤੀ ਹੈ, ਤੁਸੀਂ ਵੀ ਬੜੀ ਇਸ ਨੂੰ ਬੜੀ ਗੰਭੀਰਤਾ ਦੇ ਨਾਲ ਇਸ ਵਿਸ਼ੇ ਨੂੰ ਲਿਆ
1: ਜੀ,
2: ਕਿ ਕਿਉਂ ਜਿਹੜੀਆਂ ਇੱਕ ਬੁਨਿਆਦੀ ਲੋੜਾਂ ਨੇ ਉਹਨਾਂ ਨੂੰ ਅਸੀਂ ਅਯਾਸ਼ੀ ਦਾ ਸਮਾਨ ਕਿਉਂ ਬਣਾ ਲਿਆ
1: ਜੀ,
2: ਵੀ ਰੋਟੀ ਆ ਉਹ ਸਾਡੀ ਹੁਣ ਰੈਸਟੋਰੈਂਟਾਂ ਦੇ ਵਿੱਚ ਕਿਉਂ ਚਲੇਗੀ, ਉਹ ਲਿਫਾਫਿਆਂ ਦੇ ਵਿੱਚ ਸਾਡੇ ਘਰ ਤੱਕ ਕਿਉਂ ਆਉਣ ਲੱਗੀ?
1: ਸਟਰੀਟ ਫੂਡ ਹੋ ਗਿਆ ਜੀ ਮਸ਼ਹੂਰ।
2: ਹਾਂ, ਸਟਰੀਟ ਫੂਡ ਮਸ਼ਹੂਰ ਹੋ ਗਿਆ ਜੀ, ਆਰਡਰ ਕਰੋ ਤੇ ਘਰ ਆ ਜਾਓ ਜੀ। ਦੂਜੀ ਇਵੇਂ ਹੀ ਜਿਹੜਾ ਸਾਡਾ ਰਹਿਣ ਸਹਿਣ ਆ ਉਹ ਵੀ ਸਾਡਾ ਇੱਕ ਸਿੰਬਲ, ਸਟੇਟਸ ਸਿੰਬਲ ਹੋ ਗਿਆ
1: ਜੀ।
2: ਤੇ ਦੂਸਰੀ ਗੱਲ ਹੈ ਵੀ ਮਕਾਨ ਦਾ ਇਹ ਅਸੀਂ ਦੇਖਿਆ ਕਿ ਜੇ ਸਾਡੇ ਕੋਲ 4 ਪੈਸੇ ਬਚ ਜਾਂਦੇ ਨੇ ਇੱਥੇ ਪੰਜਾਬ ਦੇ ਵਿੱਚ, ਉਹ ਸਾਰੇ ਹੀ ਰਾਜਸਥਾਨ ਚਲੇ ਜਾਂਦੇ ਨੇ, ਪੱਥਰ ਇੱਟਾਂ ਟੈਲ ਆ ਜਾਂਦੀਆਂ ਉੱਥੋਂ
1: ਜੀ,
2: ਇਹ ਹਾਲਾਤ ਹੈ
1: ਜੀ।
2: ਪਰ ਇਹਦੇ ਵਿੱਚ ਇਹ ਦੇਖਿਆ ਜਾਵੇ ਕਿ ਚਲੋ ਇਹ ਜ਼ਰੂਰਤ ਆ, ਪਰ ਹੁਣ ਦੂਸਰੇ ਪਾਸੇ ਜਿਵੇਂ ਸ਼ਮੀ ਜੀ ਨੇ ਕਾਫੀ ਗੱਲ ਕੀਤੀ, ਮੈਂ ਕਿਹਾ ਵੀ ਗੱਲ ਅੰਕੜਿਆਂ ਤੱਕ ਵੀ ਪਹੁੰਚ ਜਾਏਗੀ
1: ਜੀ,
2: ਪਰ ਉਹ ਇਹ ਸੀਗਾ ਵੀ ਆਪਾਂ ਇਹ ਵੇਖੀਏ ਵੀ ਰੋਟੀ ਸਾਡੀ ਬੁਨਿਆਦੀ ਜ਼ਰੂਰਤ ਹੈਗੀ ਆ ਤੇ ਇੱਕ ਸਾਡਾ ਮਤਲਬ ਪੇਟ ਦੀ ਲੋੜ ਵੀ ਆ, ਹੱਕ ਵੀ ਆ
1: ਜੀ।
2: ਪਰ ਜਿਹੜੇ ਸਰਕਾਰੀ ਸਰਕਾਰਾਂ ਹੀ ਸਾਡੀਆਂ ਜਿਹੜੀਆਂ ਨੇ ਉਹ ਡਾਟੇ ਦਿੰਦੀਆਂ ਨੇ ਕਿ ਕਿੰਨੇ ਪਰਸੈਂਟ, 43% ਲੋਕ ਸਾਡੇ ਨੇ ਬਲੋ ਦਾ ਪਾਵਰਟੀ ਲਾਈਨ ਆ, ਕਿ ਜਾਨੀ ਕਿ ਗਰੀਬੀ ਰੇਖਾ ਤੋਂ ਥੱਲੇ ਆ,
1: ਜਿਹਨਾਂ
2: ਨੂੰ ਇੱਕ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ।
1: ਦੇਖੋ ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਸੀ ਕਿਹੜੇ ਮੁਲਕ ਫਰਾਂਸ ਦੇ ਵਿੱਚ ਆਏ ਹੋਏ ਸੀ, ਕਹਿੰਦੇ ਓਨੀ ਤੁਹਾਡੀ ਇੱਥੇ ਜਨਤਾ ਨੀ ਜਿੰਨੇ ਅਸੀਂ ਲੋਕਾਂ ਨੂੰ ਘਰ ਬਣਾ ਕੇ ਦੇ ਦਿੱਤੇ ਆ।
2: ਕਦੀ ਆਵਾਸ ਯੋਜਨਾ ਚੱਲਦੀ ਹੈ, ਕਦੀ ਮਤਲਬ ਹਵਾ ਯੋਜਨਾ, ਹਵਾ ਮਹਿਲ ਹੀ ਬਣਦੇ ਨੇ ਜ਼ਿਆਦਾਤਰ। ਹੁਣ ਇੰਨੀ ਪਾਪੂਲੇਸ਼ਨ ਜਿਹੜੀ ਹੈਗੀ ਆ, ਇਹ ਬੁਨਿਆਦੀ ਜ਼ਰੂਰਤਾਂ ਸਾਡੀਆਂ ਪੂਰੀਆਂ ਨੀ ਹੋ ਸਕੀਆਂ
1: ਤੇ
2: ਇੱਧਰ ਅਸੀਂ ਗੱਲਾਂ ਜਿਹੜੀਆਂ ਕਰੀ ਜਾਂਦੇ ਨੇ ਉਹ ਹਾਈਡਰੋਜਨ ਟ੍ਰੇਨ ਚਲਾਉਣ ਦੀਆਂ, ਸੈਟਾਲਾਈਟ ਤੇ ਅਸੀਂ ਆਪਣੇ ਆਪ ਨੂੰ ਪਹਿਲੀ ਤਾਕਤ ਬਣਾਉਣ ਦੀਆਂ ਕੋਸ਼ਿਸ਼ਾਂ ਕਰੀਆਂ, ਅਰਬਾਂ ਖਰਬਾਂ ਰੁਪਏ, ਪਤਾ ਨੀ ਕਿੰਨੀ ਸਾਡੇ ਦੇਸ਼ ਦੀ ਇਕੋਨੋਮੀ ਜਿਹੜੀ ਆ ਉਹ ਡਿਸਟਰਬ ਕਰ ਗਈ ਆ ਇਹ ਪੁੱਠੇ ਕੰਮਾਂ ਦੇ ਵਿੱਚ। ਹੁਣ ਤੁਸੀਂ ਜਦੋਂ ਇਸ ਗੱਲ ਚੋਂ ਆਪਾਂ ਕੀ ਲੈਣਾ, ਵੀ ਕੋਲੇ ਵਾਲੀ ਚਾਹੇ ਦੂਜੀ ਵਾਲੀ, ਬਿਜਲੀ ਵਾਲੀ ਚਾਹੇ ਡੀਜ਼ਲ ਵਾਲੀਆਂ ਤੇ ਗੱਡੀਆਂ ਤੁਹਾਡੇ ਕੋਲ ਚੱਲਦੀਆਂ ਨੇ, ਹਾਈਡਰੋਜਨ ਵਾਲੀ ਲੈ ਲਿਆ ਮੁੜ ਕੇ ਫਿਰ ਡੀਜ਼ਲ ਇੰਜਨ ਦੇ ਪਿੱਛੇ ਪਾ ਕੇ ਲਿਆਉਣੀ ਪਈ, ਉਹ ਖਰਾਬ ਹੋ ਗਈ। ਜਿਹੜੇ ਕੰਮ ਤੁਹਾਡੇ ਕੋਲ ਨਹੀਂ ਹੁੰਦੇ, ਸੈਟਾਲਾਈਟ ਤੁਸੀਂ ਚਲਾਉਂਦੇ ਰਹੇ, ਉਹ ਤੁਹਾਡਾ ਜਿੱਥੇ ਤੁਸੀਂ ਤਾਰਨਾ ਚਾਹੁੰਦੇ ਉੱਥੇ ਉਤਰਦਾ ਹੀ ਨੀ। ਜਿੱਦਾਂ ਤੁਸੀਂ ਕਿਸੇ ਦੇ ਨੀ ਮੰਨਦੇ, ਮੋਦੀ ਸਾਹਿਬ ਜਿੱਦਾਂ ਕਿਸੇ ਦੇ ਨੀ ਮੰਨਦੇ, ਏਦਾਂ ਤੁਹਾਡੇ ਸੈਟਾਲਾਈਟ ਵੀ ਨੀ ਮੰਨਦੇ, ਤੁਹਾਡੀ ਮਰਜ਼ੀ ਦਾ ਉਤਰਨਾ ਹੈਨਾ
1: ਜੀ।
2: ਫਿਰ ਇਹ ਵੇਖੋ ਕਿ ਜਿਹੜੀ ਤਿੰਨੇ ਚੀਜ਼ਾਂ ਜਿਹੜੀਆਂ ਨੇ, ਰੋਟੀ ਕੱਪੜਾ ਤੇ ਮਕਾਨ, ਇਹ ਅੱਜ ਕੱਲ ਸਰਕਾਰਾਂ ਕਹਿੰਦੀਆਂ ਨੇ ਸਾਡੀ ਜ਼ਿੰਮੇਵਾਰੀ ਆ, ਤੁਸੀਂ ਸਿਰਫ ਨਸ਼ੇ ਪੱਤੇ ਦਾ ਇੰਤਜ਼ਾਮ ਕਰੋ, ਬਾਕੀ ਇਹੀ ਕਰ ਲੈਂਦੇ ਸਾਰਾ ਕੁਛ
1: ਜੀ। ਜੀ ਬਿਲਕੁਲ।
2: ਉਹ ਵੇਖੋ ਰੋਟੀਆਂ ਦੇ ਸਮਾਨ ਦੀਆਂ ਕਿੱਟਾਂ ਜਿਹੜੀਆਂ ਨੇ ਉਹ ਮਿਲਣੀਆਂ ਸ਼ੁਰੂ ਹੋਈਆਂ। ਹੁਣ ਭਗਵੰਤ ਮਾਨ ਜੀ ਉਹਨਾਂ ਨੇ ਚਲੋ ਲੂਣ ਤੇਲ ਤੇ ਮਿਰਚਾਂ ਵੀ ਹਨਾ
1: ਜੀ
2: ਉਹ ਵੀ ਕਰ ਦਿੱਤੀਆਂ ਨੇ
1: ਜੀ।
2: ਫਿਰ ਜਿਹੜਾ ਕੱਪੜੇ ਵਾਲਾ ਕੰਮ ਹੈਗਾ ਤੇ ਉਹ ਇਲੈਕਸ਼ਨ ਕੋਈ ਨਾ ਕੋਈ ਚੱਲਦੀ ਰਹਿੰਦੀ ਆ, ਤੇ ਬੀਬੀਆਂ ਨੂੰ ਸੂਟ ਜਿਹੜੇ ਨੇ ਉਹ ਪਹੁੰਚ ਜਾਂਦੇ ਨੇ
1: ਹਨਾ।
2: ਤੇ ਤੀਜੀ ਜਿਹੜੀ ਗੱਲ ਹੈਗੀ ਮਕਾਨ ਦੀ ਗੱਲ ਹੈਗੀ ਆ, ਉਹ ਤੁਸੀਂ ਤੇ ਚਲੋ ਉੱਥੇ ਰਹਿੰਦੇ ਹੋ, ਸ਼ਮੀ ਜੀ ਇੱਥੇ ਰਹਿੰਦੇ ਨੇ
1: ਜੀ,
2: ਤੇ ਮੈਂ ਵੀ ਇੱਥੇ ਰਹਿਣਾ, ਤੇ ਹਰ ਇਲੈਕਸ਼ਨ ਜਿਹੜੀ ਹੈ ਨਾ ਸਿਰਫ ਇਸ ਚੀਜ਼ ਦੇ ਉੱਤੇ ਆਵਾਸ ਯੋਜਨਾ ਦੇ ਉੱਤੇ, ਮਕਾਨ ਦੇ ਉੱਪਰ ਜਿਹੜੀ ਹੈਗੀ ਆ ਉਹ ਇਲੈਕਸ਼ਨਾਂ ਜਿੱਤੀਆਂ ਜਾਂਦੀਆਂ ਨੇ
1: ਜੀ,
2: ਕਿਉਂਕਿ ਹਰ ਇਲੈਕਸ਼ਨ ਦੇ ਨੇੜੇ ਤੇੜੇ ਆ ਕੇ ਪਿੰਡਾਂ ਦੇ ਵਿੱਚ ਇੱਕ ਰੌਲਾ ਪੈਂਦਾ ਪਲਾਟ ਵੱਢਣ ਦਾ, ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣੇ ਨੇ
1: ਜੀ,
2: ਦਿੱਤੇ ਜਾਂਦੇ ਨੇ ਗੱਡੀ ਪਾਤੀ ਦਿੱਤੇ ਜਾਂਦੇ ਨੇ, ਮੁੜ ਕੇ ਕਬਜ਼ਾ ਕਿਸੇ ਨੂੰ ਨੀ ਮਿਲਦਾ
1: ਜੀ।
2: ਉਸ ਤੋਂ ਬਾਅਦ ਕੀ ਹੁੰਦਾ ਵਾ ਕਿ 20-20 ਹਜ਼ਾਰ ਰੁਪਇਆ, 25-25 ਹਜ਼ਾਰ ਰੁਪਇਆ ਛੱਤਾਂ, ਜਿਹੜੀਆਂ ਛੱਤਾਂ ਟੁੱਟ ਗਈਆਂ ਨੇ ਮਕਾਨ ਨੂੰ ਠੀਕ ਕਰਨ ਵਾਸਤੇ, ਉਹ ਨੋਟ ਇਲੈਕਸ਼ਨ ਤੋਂ 2-4 ਮਹੀਨੇ ਪਹਿਲਾਂ ਜਿਹੜੇ ਉਹ ਨੋਟ ਵੰਡ ਦਿੱਤੇ ਜਾਂਦੇ ਨੇ, ਜੇ ਤੁਸੀਂ ਮਕਾਨ ਬਣਾ ਲਓ
1: ਜੀ।
2: ਇਹ ਸਾਰੇ ਕੁਛ ਦਾ ਰਾਜਨੀਤੀਕਰਨ ਹੋ ਗਿਆ
1: ਬਿਲਕੁਲ। ਤੇ
2: ਬਾਕੀ ਇਹ ਸਾਨੂੰ ਲੱਗਦਾ ਹੀ ਆ ਤੇ ਅਸੀਂ ਕੁਝ ਕੁ ਲੋਕ ਜਿਹੜੇ ਸਾਡੇ ਦਾਇਰੇ ਦੇ ਨੇ, ਅਸੀਂ ਇਹ ਵੇਖਦੇ ਹਾਂ ਕਿ ਅਸੀਂ ਉਹ ਚੀਜ਼ਾਂ ਤੋਂ ਉੱਪਰ ਚਲੇ ਗਏ ਆ
1: ਜੀ।
2: ਪਰ ਜੇ ਅਸੀਂ ਆਪਣੇ ਦੇਸ਼ ਦੀ ਗੱਲ ਕਰੀਏ ਜਾਂ ਓਵਰਆਲ ਸਾਰਾ ਕੁਝ ਅਸੀਂ ਅਨੈਲਿਸਿਸ ਕਰੀਏ
1: ਜੀ,
2: ਤੇ ਅਜੇ ਬਹੁਤ ਸਾਰੀ ਜਨਤਾ ਜਿਹੜੀ ਆ ਉਹ ਅਜੇ ਇਹ ਬੁਨਿਆਦੀ ਜ਼ਰੂਰਤਾਂ ਤੋਂ ਸੱਤਣੇ ਆ
1: ਜੀ।
2: ਇਸ ਪਾਸੇ ਸਾਡਾ ਧਿਆਨ ਜਿਹੜਾ ਹੈਗਾ ਉਹ ਜਿੱਥੋਂ ਤੁਸੀਂ ਇਹ ਨਾ ਲਿਆ ਰੋਟੀ ਕੱਪੜਾ ਮਕਾਨ, ਫਿਲਮ ਨੇ ਇੱਕ ਵਾਰ ਭਾਵੇਂ ਉਦੋਂ ਇੰਨੀ ਗੱਲ ਨਹੀਂ ਸੀਗੀ ਜਦੋਂ ਇਹ ਫਿਲਮ ਬਣੀ ਸੀਗੀ, ਇੱਕ ਵਾਰੀ ਸਾਡਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਆ
1: ਜੀ,
2: ਜਿਹਦੇ ਤੇ ਅੱਜ ਅਸੀਂ ਸਾਰੇ ਗੱਲਾਂ ਬਾਤਾਂ ਕਰ ਰਹੇ ਹਾਂ
1: ਜੀ।
2: ਤੇ ਮੈਨੂੰ ਹੁਣ ਪਤਾ ਨਹੀਂ ਲੱਗ ਰਿਹਾ ਵੀ ਸ਼ਮੀ ਸਾਹਿਬ ਸੁਸਤ ਕਿਉਂ ਹੋ ਗਏ ਨੇ, ਸੌ ਗਏ ਨੇ, ਕੀ ਗੱਲ
1: ਨਹੀਂ ਤੁਹਾਡੀ ਗੱਲ ਸੁਣ ਰਹੇ ਜੀ।
3: ਬਿਲਕੁਲ ਜੀ, ਐਨ ਪੂਰੇ ਕਹਿ ਲੋ ਵੀ ਉਹ ਕੰਨ ਕਰ ਗੱਲ ਸੁਣ ਮੱਖਣਾ, ਉਹ ਕੰਮ ਹੋ ਗਿਆ, ਸੁਣ ਰਹੇ ਜੀ
1: ਬਿਲਕੁਲ।
2: ਪਿਆਰ ਦਾ ਤੈਨੂੰ ਮੈਂ ਵਾਲਾ
3: ਕਾਨਪੁਰ ਦਾ ਬਾਜ਼ਾਰ ਤੈਨੂੰ ਖੁੱਟਿਆ ਹੋਇਆ ਜੀ ਪੂਰਾ
1: ਜੀ।
2: ਹਾਂਜੀ ਉਹ ਮੈਂ
3: ਕਾਨਪੁਰ ਦਾ ਬਾਜ਼ਾਰ ਤੈਨੂੰ ਖੁੱਟਿਆ ਜੀ ਬਿਲਕੁਲ।
2: ਇਸ ਕਰਕੇ ਮੇਰਾ ਜੀ ਕੀਤਾ ਸੀਗਾ ਕਿ ਮੈਂ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਨਾ ਜੀ, ਚਲੋ ਮੈਂ ਦੁਆਬਾ ਰੇਡੀਓ ਦਾ,
1: ਬਹੁਤ ਵਧੀਆ ਲੱਗਿਆ ਚੱਲ ਸਰ, ਜੁੜਿਆ ਕਰੋ ਜ਼ਰੂਰ, ਬਿਲਕੁਲ ਤੁਹਾਡਾ ਆਪਣਾ ਮੰਚ ਹੈ, ਜੁੜਿਆ ਕਰੋ, ਗੱਲਬਾਤ ਰੱਖਿਆ ਕਰੋ,
2: ਬਹੁਤ ਵਧੀਆ ਗੱਲਬਾਤ ਤੁਸੀਂ ਤੋਰੀ, ਬਹੁਤ ਵਧੀਆ ਵਿਸ਼ਾ, ਵਿਸ਼ਾ ਬਹੁਤ ਗੰਭੀਰ ਸੀ, ਮੈਂ ਸਗੋਂ ਇਹਨੂੰ ਹੋਰ ਪਾਸੇ ਲੈ ਗਿਆ, ਵਿਸ਼ਾ ਬਹੁਤ ਗੰਭੀਰ ਆ
1: ਜੀ।
2: ਇਹ ਬੁਨਿਆਦੀ ਲੋੜਾਂ ਜਿਹੜੀਆਂ ਨੇ ਮਨੁੱਖ ਦੀਆਂ ਜ਼ਰੂਰ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਤੇ ਬਾਕੀ ਇਹ ਵੀ ਗੱਲ ਇਸ ਗੱਲ ਤੇ ਵੀ ਮਾੜੀ ਗੱਲ ਹੈਗੀ ਕਿ ਮਨੁੱਖ ਨੂੰ ਤੁਸੀਂ ਜਿਹੜੇ ਅੱਜ ਦੇ ਲੋਕਾਂ ਨੂੰ ਅਸੀਂ ਮੰਗਤੇ ਜਾਂ ਕੰਮ ਕਾਰ ਤੋਂ ਤੱਕਣੇ ਢਾਲ ਖਾਏ ਕਿ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ, ਉਸ ਪਾਸੇ ਵੀ ਅਸੀਂ ਮੋੜ ਦਿੱਤਾ ਗਿਆ ਸਾਨੂੰ
1: ਜੀ ਬਿਲਕੁਲ,
2: ਵੀ ਅਸੀਂ ਨਾ ਤਾਂ ਕਮਾਈ ਕਰਦੇ ਹਾਂ ਤੇ ਨਾ ਕੁਝ ਹੱਥੋਂ ਦਿੰਦੇ ਹਾਂ
1: ਜੀ।
2: ਤੇ ਫਿਰ ਅਸੀਂ ਜਿਹੜਾ ਰਾਹ ਪੜ ਲਿਆ ਜਿਹੜਾ ਚੰਗਾ ਰਾਹ ਸੀਗਾ ਉਸ ਪਾਸੇ ਅਸੀਂ ਨਹੀਂ ਤੁਰਦੇ
1: ਜੀ।
2: ਤੇ ਚਲੋ ਮੈਂ ਤੇ ਅੱਜ ਇਸੇ ਕਰਕੇ ਮੈਂ ਤੁਰ ਪਿਆ, ਮੈਂ ਕਿਹਾ ਤੁਸੀਂ
1: ਨਹੀਂ ਨਹੀਂ ਸ਼ੁਕਰੀਆ, ਬਹੁਤ ਵਧੀਆ ਲੱਗਿਆ ਸਾਂਝ ਪਾਈ ਤੁਸੀਂ, ਸ਼ੁਕਰੀਆ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ,
2: ਧੰਨਵਾਦ ਜੀ ਤੁਹਾਡਾ, ਤੁਸੀਂ ਸਮਾਂ ਦਿੱਤਾ,
1: ਥੈਂਕ ਯੂ ਜੀ, ਥੈਂਕ ਯੂ, ਵੈਲਕਮ,
2: ਇਸ ਤਰ੍ਹਾਂ ਗਾਹੇ ਵਗਾਹੇ ਜ਼ਰੂਰ ਕਰਦੇ ਰਿਹਾ ਕਰੋ,
1: ਵੈਲਕਮ ਜੀ, ਵੈਲਕਮ, ਹਰ ਵੇਲੇ ਵੈਲਕਮ ਆ ਜੀ, ਜੀ ਆਨੂ ਜੀ, ਅਗਲੀ ਲਾਈਨ ਦੇ ਉੱਤੇ ਮਨਦੀਪ ਜੱਸੀ ਬਾਈ ਜੀ ਨੇ, ਮੁਕੱਦਰ ਜੀ ਵੀ ਕਾਲ ਕਰ ਰਹੇ ਆ, ਪਿੱਛੇ ਉਹਨਾਂ ਦੀ ਵੀ ਗੱਲ ਸੁਣਦੇ ਆ। ਮਨਦੀਪ ਜੀ ਸਵਾਗਤ ਹੈ ਜੀ, ਅਨੂ ਜੀ ਬਾਈ ਜੀ
4: ਸਤਿ ਸ੍ਰੀ ਅਕਾਲ ਜੀ, ਭਰਤ
1: ਸਾਹਿਬ ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ, ਕੋਈ ਤੰਗੀ ਪਰੇਸ਼ਾਨੀ ਤਾਂ ਨੀ ਇਸ ਲਾਈਨ ਦੇ ਵਿੱਚ ਆ ਰਹੀ?
4: ਨਹੀਂ ਜੀ, ਤੁਸੀਂ ਦੱਸੋ, ਮੇਰੇ ਵੱਲੋਂ ਸ਼ਮੀ ਜੀ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਜੀ।
1: ਨਹੀਂ ਠੀਕ ਹੈ ਜੀ, ਹਾਂਜੀ ਕੰਟੀਨਿਊ ਪਲੀਜ਼
3: ਜੀ, ਜੀ ਅਨੂ ਜੀ, ਨਹੀਂ ਇਸ ਵੇਲੇ ਠੀਕ ਚੱਲ ਰਿਹਾ ਜੀ, ਸਤਿ ਸ੍ਰੀ ਅਕਾਲ ਜੀ,
4: ਦੋਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ, ਤੇ ਹੋਰ ਸਭ ਠੀਕ ਠਾਕ ਜੀ?
1: ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੀ।
4: ਜਿਹੜਾ ਤੁਸੀਂ ਇਹ ਰੱਖਿਆ ਨੀ ਆਪਣਾ ਰੋਟੀ ਕੱਪੜਾ ਤੇ ਮਕਾਨ ਜੀ,
1: ਹੈ
4: ਜੀ ਸਰ, ਉਹਦੇ ਤੇ ਇੱਕ ਦੇਵੀ ਦੀ ਰਚਨਾ ਸੁਣਾਉਂਗਾ, ਉਹਦੇ ਵਿੱਚ ਸਾਰਾ ਕੁਛ ਹੀ ਹੈ ਜਨਾਬ, ਭਾਰਤ ਸਾਹਿਬ ਜੀ
1: ਆਉਣ ਦਿਓ ਜੀ।
3: ਜੀ ਕਿਆ ਬਾਤ ਆ
4: ਜੀ ਜਨਾਬ, ਬਸ ਬੋਲ ਕੇ ਸੁਣਾਉਣਾ ਜੀ, ਤੇ ਕਿਉਂਕਿ ਅੱਗੇ ਵੀ ਸੁਣਨਾ, ਉਹ ਅਸੀਂ ਉਹ ਜੁੜੇ ਹੋਏ ਸੀਗੇ ਆਪਣੇ ਮੁਕੱਦਰ ਜੀ ਤੇ ਸਾਰੇ ਭਰਾ ਜੁੜੇ ਹੋਏ ਸੀਗੇ ਉਹ ਦਰਕਾਲ ਜੀ, ਤੇ ਹਾਂਜੀ ਸਰ, ਤੇ ਉਹ ਸੁਣਾਉਣਾ ਜੀ, ਕਹਿੰਦਾ ਕਹਿੰਦਾ ਜੀ ਜਿਨ੍ਹਾਂ ਦਾ ਗੀਤ ਬਣਾ ਨੀ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ। ਜਿਨ੍ਹਾਂ ਦਾ ਗੀਤ ਬਣਾ ਨੀ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ, ਜਿਨ੍ਹਾਂ ਦਾ ਦਰਦ ਘਟਾ ਨੀ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ।
1: ਵਾਹ ਜੀ ਵਾਹ, ਬਹੁਤ ਕੁਝ,
3: ਉਹਨਾਂ ਤੋਂ ਮਾਫ਼ੀ ਚਾਹੁੰਦਾ।
4: ਮੈਂ ਕੰਮ ਜਿਨ੍ਹਾਂ ਦੇ ਆ ਨੀ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ, ਜਿਨ੍ਹਾਂ ਦਾ ਗੀਤ ਬਣਾ ਨੀ ਸਕਿਆ ਉਹਨਾਂ ਤੋਂ ਮਾਫ਼ੀ
1: ਚਾਹੁੰਦਾ। ਕਿਆ ਬਾਤ ਹੈ,
4: ਦੁੱਖ ਜਿਨ੍ਹਾਂ ਦੇ ਗਿਣ ਨੀ ਸਕਿਆ
1: ਜੀ,
4: ਦੁੱਖ ਜਿਨ੍ਹਾਂ ਦੇ ਗਿਣ ਨੀ ਸਕਿਆ ਮਿਣ ਨੀ ਸਕਿਆ
3: ਜੀ,
4: ਦੁੱਖ ਜਿਨ੍ਹਾਂ ਦੇ ਗਿਣ ਨੀ ਸਕਿਆ, ਜ਼ਖਮ ਜਿਨ੍ਹਾਂ ਦੇ ਮਿਣ ਨੀ ਸਕਿਆ, ਮਨ ਦਾ ਕੂੜਾ ਹੂੰਝ ਨੀ ਸਕਿਆ, ਕਿਸੇ ਦੇ ਅੱਥਰੂ ਪੂੰਝ ਨੀ ਸਕਿਆ।
1: ਵਾਹ ਜੀ ਵਾਹ, ਬਹੁਤ ਖੂਬ,
4: ਆਵੇਂ ਜਿਸ ਦੀ ਪੀੜ ਜਿਨ੍ਹਾਂ ਦੀ ਆਵੇਂ ਜਿਸ ਦੀ ਪੀੜ ਜਿਨ੍ਹਾਂ ਦੀ ਕਲਮ ਦੇ ਉੱਤੇ ਚੜਾ ਨੀ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ,
1: ਵਾਹ ਜੀ,
4: ਜਿਨ੍ਹਾਂ ਦਾ ਗੀਤ ਬਣਾ ਨੀ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ।
1: ਬਹੁਤ ਖੂਬ
4: ਜਨਾਬ, ਅੱਗੇ ਹੈ ਕਹਿੰਦਾ, ਸਾਰੀ ਉਮਰ ਮੁਸ਼ਕਤ ਕਰਦੇ
1: ਜੀ
4: ਲੇਬਰ ਤੇ ਮਿਸਤਰੀ ਭਾਈਚਾਰਾ ਜੀ, ਹਨਾ ਸਾਰੇ
1: ਬਿਲਕੁਲ
4: ਉਹ ਆ ਗਏ ਜੀ ਵਿੱਚ, ਸਾਰੀ ਉਮਰ ਮੁਸ਼ਕਤ ਕਰਦੇ ਭੁੱਖ ਚ ਜੰਮਦੇ ਭੁੱਖ ਚ ਮਰਦੇ, ਸਾਰੀ ਉਮਰ ਮੁਸ਼ਕਤ ਕਰਦੇ ਭੁੱਖ ਚ ਜੰਮਦੇ ਭੁੱਖ ਚ ਮਰਦੇ, ਦੂਸਰਿਆਂ ਲਈ ਮਹਿਲ ਬਣਾਉਂਦੇ ਆਪ ਤਾਰਿਆਂ ਛਾਵੇਂ ਸੌਂਦੇ।
1: ਵਾਹ ਜੀ ਵਾਹ ਜੀ, ਕਿਆ ਬਾਤ ਹੈ ਜੀ,
3: ਵਾਹ ਵਾਹ ਜੀ ਵਾਹ,
4: ਦੂਸਰਿਆਂ ਲਈ ਮਹਿਲ ਬਣਾਉਂਦੇ ਆਪ ਤਾਰਿਆਂ ਛਾਵੇਂ ਸੌਂਦੇ, ਜਿਨ੍ਹਾਂ ਦੀ ਕਿਸੇ ਨੇ ਖਬਰ ਲਈ ਨਾ ਜਿਨ੍ਹਾਂ ਤੇ ਮੈਂ ਵੀ ਜਾ ਨੀ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ,
1: ਮਾਫ਼ੀ ਚਾਹੁੰਦਾ,
3: ਇਹਨਾਂ ਦਾ ਗੀਤ ਤੋਂ ਮਾਫ਼ੀ,
4: ਠੀਕ ਆ, ਉਹਨਾਂ ਤੋਂ ਮਾਫੀ ਚਾਹੁੰਦਾ ਜੀ।
1: ਵਾਹ ਜੀ
3: ਵਾਹ ਕਮਾਲ।
4: ਫਿਰ ਉਹ ਜਿਹੜੇ ਸਾਡੇ ਵਰਗੇ ਕੋਈ ਹੁੰਦੇ ਆ ਲਿਖਣ ਵਾਲੇ, ਚਲੋ ਬੇਬੀ ਨੇ ਆਪਦੇ ਨਾਲ ਕੰਪੈਰੀਜ਼ਨ ਕੀਤਾ ਜੀ, ਪਰ ਹੋ ਨਹੀਂ ਸਕਦਾ ਬੇਬੀ ਦਾ ਤਾਂ
1: ਜੀ।
4: ਤੇ ਕਹਿੰਦਾ ਜੀ ਕਿੰਨੇ ਵਰੇ ਉਮਰ ਦੇ ਗਾਲੇ, ਕਿੰਨੇ ਵਰੇ ਉਮਰ ਦੇ ਗਾਲੇ, ਮੈਂ ਕਿੰਨੇ ਵਰਕੇ ਕੀਤੇ ਕਾਲੇ।
1: ਵਾਹ।
4: ਕਿੰਨੇ ਵਰਕੇ ਕੀਤੇ ਕਾਲੇ, ਗੀਤ ਵੀ ਗੰਗਾ ਤਾਰਨ ਜੋਗੇ, ਕਿਸੇ ਦਾ ਕੀ ਸਵਾਰਨ ਜੋਗੇ।
1: ਕਿਆ ਬਾਤ ਹੈ, ਕਿਆ ਬਾਤ ਹੈ।
4: ਜਬਰ ਜ਼ੁਲਮ ਨਾਲ ਲੜ ਨਹੀਂ ਸਕਦੇ
1: ਜੀ,
4: ਜਬਰ ਜ਼ੁਲਮ ਨਾਲ ਲੜ ਨਹੀਂ ਸਕਦੇ, ਮਜ਼ਲੂਮਾਂ ਨਾਲ ਖੜ ਨਹੀਂ ਸਕਦੇ
1: ਜੀ।
4: ਬਣਨਾ ਸੋਚਿਆ ਜਿਨ੍ਹਾਂ ਦੇ ਵਰਗਾ, ਪਰ ਲਾਗੇ ਵੀ ਜਾ ਨਹੀਂ ਸਕਿਆ, ਉਹਨਾਂ ਤੋਂ ਮਾਫੀ ਚਾਹੁੰਦਾ।
1: ਵਾਹ ਜੀ।
4: ਜਿਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ, ਉਹਨਾਂ ਤੋਂ ਮਾਫੀ ਚਾਹੁੰਦਾ।
1: ਕਿਆ ਬਾਤ ਹੈ ਜੀ।
4: ਜਨਾਬ ਅੱਗੇ ਕਹਿੰਦਾ ਗਲਤ ਸਿਆਸਤ ਦੇ ਹੱਥ ਚੜ ਗਏ, ਗਲਤ ਸਿਆਸਤ ਦੇ ਹੱਥ ਚੜ ਗਏ, ਕਿਸੇ ਜਨੂਨ ਦੇ ਹੜ ਵਿੱਚ ਹੜ ਗਏ।
1: ਕਿਆ ਬਾਤ ਹੈ ਜੀ।
4: ਡਾਢਿਆਂ ਧਰਮ ਸਥਾਨ ਗਿਰਾਏ, ਜੀਵਨ ਜੋਗੇ ਮਾਰ ਮੁਕਾਏ।
1: ਵਾਹ ਬਹੁਤ ਖੂਬ।
4: ਜੋ ਅਣਿਆਈ ਮੌਤੇ ਮਾਰੇ, ਜੋ ਅਣਿਆਈ ਮੌਤੇ ਮਾਰੇ, ਮੇਰੀ ਰੂਹ ਵਿੱਚ ਬਿਲਕਣ ਸਾਰੇ।
1: ਬਹੁਤ ਖੂਬ, ਬਹੁਤ ਖੂਬ।
4: ਮੈਂ ਬੁਝ ਦਿਲ ਜਿਨ੍ਹਾਂ ਆਪਣਿਆਂ ਲਈ ਹਾਂ ਦਾ ਨਾਰਾ ਲਾ ਨਹੀਂ ਸਕਿਆ, ਉਹਨਾਂ ਤੋਂ ਮਾਫ਼ੀ ਚਾਹੁੰਦਾ।
1: ਵਾਹ ਜੀ।
4: ਜਿਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ, ਉਹਨਾਂ ਤੋਂ ਮਾਫ਼ੀ
1: ਚਾਹੁੰਦਾ। ਕਿਆ ਬਾਤ,
3: ਮਾਫ਼ੀ ਚਾਹੁੰਦਾ।
4: ਮੇਰੇ ਸਿਰ ਉਪਕਾਰ ਜਿਨ੍ਹਾਂ ਦੇ, ਮੇਰੇ ਸਿਰ ਉਪਕਾਰ ਜਿਨ੍ਹਾਂ ਦੇ, ਕਰਜ਼ੇ ਬੇਸ਼ੁਮਾਰ ਜਿਨ੍ਹਾਂ ਦੇ, ਜਿਨ੍ਹਾਂ ਲਿਖਣਾ ਗਾਉਣ ਸਿਖਾਇਆ, ਮੈਂ ਉਹਨਾਂ ਦਾ ਵੀ ਕੀ ਮੁੱਲ ਪਾਇਆ।
1: ਬਹੁਤ ਖੂਬ, ਬਹੁਤ ਖੂਬ।
4: ਮਾਂ ਪਿਓ ਦਾ ਵੀ ਕਰਜ਼ਦਾਰ ਮੈਂ, ਭੈਣ ਭਾਈ ਦਾ ਦੇਣਦਾਰ ਮੈਂ।
1: ਵਾਹ ਜੀ।
4: ਮਾਂ ਪਿਓ ਦਾ ਵੀ ਕਰਜ਼ਦਾਰ ਮੈਂ, ਭੈਣ ਭਾਈ ਦਾ ਦੇਣਦਾਰ ਮੈਂ, ਕਦੇ ਜਿਨ੍ਹਾਂ ਨੂੰ ਵਕਤ ਨਹੀਂ ਦਿੰਦਾ, ਬੀਵੀ ਬੱਚਿਆਂ ਤੋਂ ਸ਼ਰਮਿੰਦਾ
1: ਜੀ।
4: ਮਨ ਦਾ ਮੇਲਾ ਮੁਜਰਮ ਦੇਵੀ, ਮਨ ਦਾ ਮੇਲਾ ਮੁਜਰਮ ਦੇਵੀ, ਜਿਨ੍ਹਾਂ ਨਾਲ ਨਜ਼ਰ ਮਿਲਾ ਨਹੀਂ ਸਕਿਆ, ਉਹਨਾਂ ਤੋਂ ਮਾਫ਼ੀ ਚਾਹੁੰਦਾ।
1: ਬਹੁਤ ਖੂਬ।
4: ਜਿਨ੍ਹਾਂ ਦਾ ਗੀਤ ਬਣਾ ਨਹੀਂ ਸਕਿਆ, ਉਹਨਾਂ ਤੋਂ ਮਾਫ਼ੀ ਚਾਹੁੰਦਾ।
1: ਬਹੁਤ ਖੂਬ, ਬਹੁਤ ਖੂਬ ਜੀ।
3: ਵਾਹ ਜੀ ਵਾਹ।
4: ਜਨਾਬ ਜਿਹੜਾ ਆਪਣਾ ਇਹ ਟਾਈਟਲ ਸੀਗਾ, ਉਹਦੇ ਚ ਮੈਨੂੰ ਲੱਗਦਾ ਸਾਰੀਆਂ ਗੱਲਾਂ ਆ ਗਈਆਂ ਜੀ।
1: ਬਿਲਕੁਲ ਹੈ ਜੀ, ਦਰੁਸਤ ਹੈ ਜੀ,
3: ਸਾਰੀਆਂ ਆ ਗਈਆਂ ਜੀ। ਬਿਲਕੁਲ ਬਿਲਕੁਲ।
1: ਬਹੁਤ ਸੋਹਣੀ ਰਚਨਾ ਦੇ ਨਾਲ ਤੁਸੀਂ ਕੀਤਾ ਜੀ ਸੰਵਾਦ ਉਹਦੇ ਵਿੱਚ ਜੀ।
4: ਹੋਰ ਤੁਸੀਂ ਸੁਣਾਓ ਜੀ ਗੱਲਬਾਤ।
1: ਬਹੁਤ ਵਧੀਆ ਜੀ, ਥੈਂਕ ਯੂ ਜੱਸੀ ਭਾਈ ਜੀ, ਤੇ ਮੁਕੱਦਰ ਜੀ ਦੀ ਵੀ ਗੱਲ ਸੁਣਦੇ ਆ ਨਾਲ ਅੱਗੇ ਜਾ ਕੇ। ਫਿਰ ਜੇ ਹੋਰ ਕੁਝ ਕਹਿਣਾ ਚਾਹੁੰਦੇ ਤਾਂ ਕੰਟੀਨਿਊ ਪਲੀਜ਼।
4: ਨਹੀਂ ਮੈਂ ਤਾਂ ਬਸ ਸੁਣਾ
1: ਜੀ
4: ਥੋੜਾ ਜਿਹਾ ਇਸ ਵੇਲੇ ਅੱਜ ਉਹ ਜਿਵੇਂ ਕਹਿੰਦੇ ਸੀ ਨਾ ਪਿਆ ਹੋਇਆ ਜੀ
1: ਜੀ
4: ਤੇਲ ਪਿਆ ਹੋਇਆ ਜੀ ਜੋਤਾਂ
1: ਦਾ। ਕੋਈ ਨੀ ਜੀ, ਕੋਈ ਨੀ।
4: ਨਹੀਂ ਸਰ ਗੱਲ ਪਤਾ ਕੀ ਹੈ, ਮੁਕਰਨਾ ਐਵੇਂ ਥੋੜੀ ਹੈ ਜੀ।
1: ਬਿਲਕੁਲ ਬਿਲਕੁਲ ਬਿਲਕੁਲ। ਨਹੀਂ ਉਧਰ ਜੋਜਾ ਦਾ ਟਾਈਮ ਹੋ ਜਾਂਦਾ ਜੀ, ਇੱਧਰ ਚਾਹ ਪੱਤੀ ਦਾ ਟਾਈਮ ਹੋ ਜਾਂਦਾ
4: ਜੀ। ਹਾਂਜੀ ਹਾਂਜੀ
1: ਜੀ
4: ਜੀ ਜੀ ਜੀ ਜੀ ਸਰ ਕਰੋ ਗੱਲ
1: ਜੀ।
3: ਬਹੁਤ ਖੂਬ ਜੀ, ਕਿਆ ਬਤਾ ਜੱਸੀ ਭਾਈ ਜੀ।
1: ਮਤਲਬ
3: ਇਹਨਾਂ ਨੇ ਬਿਲਕੁਲ ਜੀ ਜੱਸੀ ਜੀ, ਜਿਵੇਂ ਭਰ ਸਾਹਿਬ ਜੱਸੀ ਭਾਈ ਜੀ ਹੋਰਾਂ ਨੇ ਇਹ ਸਾਂਝ ਪਾਈ ਨਾ, ਬੜੀ ਕਮਾਲ ਦੀ ਆ। ਕਿਉਂਕਿ ਦੇਖੋ ਇੱਕ ਲੈਵਲ ਤੇ ਆ ਕੇ ਇੱਕ ਸ਼ਾਇਰ ਦਿਲ ਜਿਹੜਾ ਹੈ ਉਹ ਹਰੇਕ ਤੋਂ ਮਾਫ਼ੀ ਮੰਗ ਰਿਹਾ ਕਿ ਭਾਈ ਮੈਂ ਆਹ ਨੀ ਕਰ ਸਕਿਆ, ਮੈਂ ਉਹ ਨੀ ਕਰ ਸਕਿਆ। ਇਹਦਾ ਮਤਲਬ ਹੈ ਕਿ ਉਹਨੇ ਕੋਸ਼ਿਸ਼ ਕੀਤੀ ਭਾਈ ਮੈਂ ਆਹ ਸਭ ਕੁਛ ਕਰਾਂ, ਲੇਕਿਨ ਹੋ ਸਕਦਾ ਹੈ ਕਾਫੀ ਚੀਜ਼ਾਂ ਚ ਕਾਮਯਾਬ ਵੀ ਹੋਇਆ ਹੈ, ਲੇਕਿਨ ਜਿਨ੍ਹਾਂ ਚ ਨਹੀਂ ਹੋਏ
1: ਜੀ
3: ਉਹਨਾਂ ਦੇ ਲਈ ਇੱਕ ਕਹਿ ਲੋ ਵੀ ਇੱਕ ਟਿੱਪਣੀ ਕਰਨੀ ਤਾਂ ਬਣਦੀ ਹੈ ਕਿ ਠੀਕ ਹੈ ਭਾਈ ਆਹ ਹੋਣੀ ਚਾਹੀਦੀ ਸੀ ਪਰ ਹੋ ਨਹੀਂ ਪਾਈ।
1: ਬਿਲਕੁਲ।
3: ਉਹ ਮੇਰੇ ਹੁੰਦਿਆਂ ਵੀ ਹੋ ਨਹੀਂ ਪਾਈ, ਇਹ ਇੱਕ ਮਲਾਲ ਇੱਕ ਸ਼ਿਕਵਾ ਰਹਿੰਦਾ ਹੀ ਹੈ
1: ਜੀ।
3: ਤੇ ਭਰ ਸਾਹਿਬ ਇਹੀ ਕਹਿ ਲੋ ਵੀ ਇਨਸਾਨੀਅਤ ਹੈ, ਇਹੀ ਜ਼ਬਰਦਸਤ ਚੀਜ਼ ਆਪਾਂ ਕਹਿੰਦੇ ਹਾਂ ਵੀ ਸਾਡੇ ਮਨੁੱਖ ਦੇ ਮਨ ਚ ਇਹ ਚੀਜ਼ਾਂ ਆਉਂਦੀਆਂ ਨੇ ਕਿ ਲੱਥੀ ਜੜੀ ਦਾ ਜਿਹਨੂੰ ਕਹਿੰਦੇ ਆ ਵੀ ਫਰਕ ਪੈਂਦਾ ਕਿਸੇ ਨੂੰ, ਜੇ ਕਿ ਜਿਹੜੇ ਮੋਟੀ ਚਮੜੀ ਵਾਲਿਆਂ ਨੂੰ ਤਾਂ ਕੋਈ ਫਰਕ ਨੀ, ਕੋਈ ਫਰਕ ਹੀ ਨੀ ਪੈਣਾ, ਜੋ ਹੋਏ ਨਾ ਹੋਏ ਨਹੀਂ ਹੋਇਆ ਉਹ ਜਿਵੇਂ ਕਹਿੰਦੇ ਹੁੰਦੇ ਕੋਈ ਮਰੇ ਕੋਈ ਜੀਵੇ ਸੁਤਰਾ ਘੋਲ ਪਤਾ ਸੀ ਵੀ
1: ਬਿਲਕੁਲ
3: ਉਹ ਕੋਈ ਫਰਕ ਹੀ ਨੀ ਉਧਰ। ਪਰ ਜਿਹੜਾ ਸੈਂਸਿਟਿਵ ਬੰਦਾ ਹੈ, ਜਿਹੜਾ ਕੋਮਲ ਭਾਵੀ ਬੰਦਾ ਹੈ, ਕੋਮਲ ਚਿੱਤ ਬੰਦਾ ਹੈ, ਉਹ ਸੋਚਦਾ ਹੈ, ਸੁਹਿਰਦ ਹੈ, ਦੂਜਿਆਂ ਵਾਸਤੇ ਵੀ ਸੋਚਦਾ ਹੈ
1: ਜੀ,
3: ਤੇ ਉਹ ਲਗਭਗ ਧਰਤੀ ਤੇ ਜਿਹੜਾ ਮਰਜ਼ੀ ਯੁੱਗ ਆਇਆ ਹੋਵੇ, ਜਿਹੜਾ ਮਰਜ਼ੀ ਕੈਲੰਡਰ ਕੰਧੇ ਟੰਗਿਆ ਹੋਵੇ, ਉਹ ਬੰਦਾ ਪਰੇਸ਼ਾਨ ਨਹੀਂ ਰਹੇਗਾ। ਉਹ ਬੰਦਾ ਕਹਿ ਲੋ ਵੀ ਕਿਉਂਕਿ ਉਹ ਸੰਵੇਦਨਸ਼ੀਲ ਹੈ, ਬਹੁਤ ਜ਼ਿਆਦਾ ਸੰਵੇਦਨਸ਼ੀਲ ਹੈ, ਹਰ ਚੀਜ਼ ਦਾ ਉਹ ਤੇ ਅਸਰ ਹੋ ਰਿਹਾ, ਹਰ ਚੀਜ਼ ਤੇ ਉਹ ਰਿਐਕਟ ਕਰ ਰਿਹਾ,
1: ਬਿਲਕੁਲ,
3: ਫਿਰ ਉਹ ਪਰੇਸ਼ਾਨ ਨਹੀਂ ਰਹੇਗਾ।
1: ਬਿਲਕੁਲ ਜੀ। ਸ਼ਮੀ ਜੀ, ਆਖਰ ਦੇ ਵਿੱਚ ਸੁਣਦੇ ਹਾਂ ਆਪਾਂ ਮੁਕੱਦਰ ਜੀ ਦੀ ਗੱਲਬਾਤ, ਫਿਰ ਮੈਂ ਆਪਾਂ ਸਮਾਪਤੀ ਕਰਾਂਗੇ ਜੀ। ਸਮਾਂ ਤੁਹਾਡੇ ਵੱਲ ਵੀ ਕਾਫੀ ਹੋ ਚੱਲਿਆ। ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ, ਜੀ ਨੂੰ ਜੀ ਸਵਾਗਤ ਹੈ ਬਾਈ ਜੀ।
5: ਸ਼ਮੀ ਬਾਈ ਜੀ,
1: ਸਤਿ ਸ੍ਰੀ ਅਕਾਲ ਮੁਕੱਦਰ ਜੀ, ਜੀ ਨੂੰ ਜੀ ਲੰਘੇ ਆਓ।
3: ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ,
5: ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਤੇ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ
1: ਜ਼ਿੰਦਾਬਾਦ ਜੀ,
3: ਜ਼ਿੰਦਗੀ ਜ਼ਿੰਦਾਬਾਦ।
5: ਮੈਂ ਤਾਂ ਨਾ ਮੇਰਾ ਲਾ ਲੋ 37-38 ਸਾਲ ਦਾ ਤਜਰਬਾ ਹੈ ਮੇਰੀ ਜ਼ਿੰਦਗੀ ਦਾ
1: ਜੀ।
5: ਮੈਂ ਜਿੰਨਾ ਕੁ ਵੇਖਿਆ ਇਸ ਜ਼ਿੰਦਗੀ ਨੂੰ, ਉਹ ਜਿਵੇਂ ਨਾ ਮੈਨੂੰ ਉਹ ਮੁਕੱਦਰ ਕੇ ਸਿਕੰਦਰ ਫਿਲਮ ਦਾ ਉਹ ਗਾਣਾ, ਉਹ ਕਹਿੰਦਾ ਰੋਤੇ ਹੋਏ ਆਤੇ ਹੈ ਸਭ, ਹੱਸਤੇ ਹੋਏ ਜੋ ਜਾਏ,
1: ਕਿਆ ਬਾਤ ਹੈ ਜੀ,
5: ਵੋ ਮੁਕੱਦਰ ਕੇ ਸਿਕੰਦਰ ਜਾਨੇ ਮਨ ਕਹਿਲਾਏ।
1: ਵਾਹ ਜੀ।
5: ਅਸਲ ਚ ਨਾ ਇਹ ਜਿਹੜੀ ਬਾਈ ਜੀ ਗੱਲ ਕਰਕੇ ਗਏ ਨਾ ਪਿੱਛੇ, ਮੈਂ ਨਾ ਚਲੋ ਅੱਜ ਮੈਂ ਥੋੜਾ ਜਾ ਉਹ ਸੀ, ਮੈਂ ਇੱਕ ਕਾਲ ਲਾਉਣ ਤੇ ਨਾ ਲਾਉਣ ਚ ਦੋਵਾਂ ਪਾਸੇ ਸੀ ਅੱਜ ਮੈਂ
1: ਜੀ,
5: ਪਰ ਜਦੋਂ ਬਾਈ ਜੀ ਨੇ ਗੱਲ ਕੀਤੀ ਨਾ, ਕਹਿੰਦੇ ਮੈਨੂੰ ਅੱਜ ਆਪਣੀ ਹੋਂਦ ਵਾਸਤੇ ਆਉਣਾ ਪਿਆ, ਕਹਿੰਦੇ
1: ਜੀ
5: ਇਹ ਨਾ ਅਸਲ ਚ ਇਹ ਦੁਨੀਆਂ ਦੀ ਨਹੀਂ, ਇਹ ਆਪਣਾ ਸ਼ਮੀ ਬਾਈ ਜੀ, ਇਹ ਨਾ ਆਪਾਂ ਮੰਨੀਏ ਨਾ ਮੰਨੀਏ, ਇਹ ਅਟਲ ਸਚਾਈ ਹੈ ਜੀ। ਜਿੰਨਾ ਮੇਰਾ ਤਜਰਬਾ, ਜਿੰਨਾ ਕੁ ਮੈਂ ਵੇਖਿਆ
1: ਜੀ,
5: ਜੇ ਆਪਣੀ ਹੋਂਦ ਹੈਗੀ ਹੈ ਤੇ ਸਾਨੂੰ ਦੁਨੀਆਂ ਯਾਦ ਕਰਦੀ ਹੈ, ਜੇ ਨਹੀਂ ਹੈਗੀ ਤਾਂ ਭੁੱਲ ਜਾਂਦੇ ਨੇ ਬਾਈ ਜੀ। ਇਹ ਤਾਂ ਇਹ ਅੱਜ ਕੱਲ ਤਾਂ ਦੁਨੀਆਂ ਇੰਨੀ ਫਾਸਟ ਹੋ ਗਈ ਨਾ
1: ਜੀ,
5: ਵੀ ਇੱਥੇ ਤਾਂ ਪਤਾ ਹੀ ਨੀ ਲੱਗਦਾ ਵੀ ਕਦੋਂ, ਮੰਨ ਲਓ ਅੱਜ ਕਾਲ ਕਰਦੇ ਆ ਵੀ ਕੱਲ ਨੂੰ ਯਾਦ। ਮੈਂ ਨਾ ਕਈ ਸੱਜਣ, ਮੈਂ ਕਈ ਵਾਰੀ ਟਵਾਣਾ ਸਾਹਿਬ ਨਾਲ ਵੀ ਗੱਲ ਕੀਤੀ ਵੀ ਕਈ ਸੱਜਣ ਜਿਹੜੇ ਆਉਂਦੇ ਸੀ ਉਹਨਾਂ ਨੂੰ ਅੱਜ ਦੁਬਾਰਾ ਵੀ ਉਹੀ ਗੱਲ ਵੀ ਉਹ ਜਿਹੜੇ ਕਈ ਰੈਗੂਲਰ ਵੀ ਜੁੜਦੇ ਸੀ ਉਹਨਾਂ ਨੂੰ ਪੁੱਛਿਆ ਹੀ ਨਹੀਂ ਗਿਆ ਵੀ ਉਹ ਆਏ ਜਾਂ ਨਹੀਂ ਆਏ ਜਾਂ ਕਿਉਂ ਨਹੀਂ ਆਏ
1: ਜੀ।
5: ਤੇ ਉਹ ਜੇ ਉਹ ਰੇਡੀਓ ਤੇ ਜੁੜਦੇ ਨੇ ਜਿਵੇਂ ਮੈਂ ਜੁੜਦਾ ਵਾ, ਤੇ ਉਹ ਐ ਲੱਗਦਾ ਵੀ ਮੰਨ ਲਓ ਵੀ ਬੜੇ ਅਜੀਜ਼ ਨੇ ਸਾਡੇ ਸਾਰੇ ਹੀ, ਵੀ ਇਹਨਾਂ ਤੋਂ ਬਿਨਾ ਵੀ ਮੰਨ ਲਓ ਰੇਡੀਓ ਤੇ ਗੱਲ ਨਹੀਂ ਹੁੰਦੀ
1: ਜੀ।
5: ਪਰ ਅਸੀਂ ਨਾ ਬੜੀ ਇਹ ਸ਼ਮੀ ਬਾਈ ਜੀ, ਮੈਂ ਤੁਹਾਨੂੰ ਅਸਲੀ ਦੱਸਦਾ ਪਿਆ ਅੱਜ ਦੀ ਜ਼ਿੰਦਗੀ ਦੀ
1: ਜੀ,
5: ਵੀ ਇਹ ਬਾਈ ਜੀ ਦੀ ਗੱਲ ਮੈਂ ਵਾਕਈ ਮੈਂ ਨਾ ਬਾਈ ਜੀ ਦੀ ਗੱਲ ਸੁਣ ਕੇ ਕਾਲ ਲਾਈ ਅੱਜ
1: ਜੀ,
5: ਵੀ ਅਸੀਂ ਬੜੀ ਬੜੀ ਛੇਤੀ ਪਿੱਛੇ ਛੱਡ ਦਿੰਦੇ ਹਾਂ ਬਾਈ ਜੀ, ਉਹ ਜਿਹੜਾ ਪਿੱਛੇ ਨਿਕਲ ਗਿਆ ਨਾ ਉਹ ਨਿਕਲ ਗਿਆ, ਜਿਹੜਾ ਰਫਤਾਰ ਨਾਲ ਰਲ ਗਿਆ ਤੇ ਉਹ ਰਲ ਗਿਆ, ਕਹਾਣੀ ਇੱਥੇ ਬਣੀ ਪਈ।
1: ਬਿਲਕੁਲ,
5: ਅਸੀਂ ਕਹਿੰਦੇ ਜ਼ਰੂਰ ਹੈਗੇ ਆ ਇਹ ਰਿਸ਼ਤੇ ਜਿਹੜੇ ਨੇ ਜਾਂ ਦੂਜੇ ਵੀ ਉਹ ਐਵੇਂ ਹੋਣਾ ਚਾਹੀਦਾ, ਉਹ ਐਵੇਂ ਹੋਣਾ ਚਾਹੀਦਾ, ਜਿੰਨਾ ਕੁ ਮੈਂ ਇਸ ਸਮਾਜ ਨੂੰ ਜਿੰਨਾ ਕੁ ਮੈਂ ਨੇੜੇ ਵੇਖਿਆ ਨਾ ਬਾਈ
1: ਜੀ,
5: ਇੱਥੇ ਜੇ ਤੁਹਾਡੀ ਹੋਂਦ ਹੈਗੀ ਆ, ਜੇ ਤੁਹਾਡੇ ਕੋਲ ਪੈਸਾ ਹੈਗਾ ਤੇ ਤੁਹਾਡੇ ਨਾਲ ਕੋਈ ਨੀ ਪੁੱਛਦਾ ਬਾਈ ਜੀ, ਕੋਈ ਨੀ ਪੁੱਛਦਾ,
1: ਬਿਲਕੁਲ
5: ਇਹ ਅਟਲ ਸਚਾਈ ਹੈ, ਕੋਈ ਮੰਨੇ ਨਾ ਮੰਨੇ ਇਸ ਗੱਲ,
1: ਬਿਲਕੁਲ ਹੈ ਜੀ, ਬਿਲਕੁਲ।
5: ਮੇਰਾ ਛੋਟਾ
3: ਬਿਲਕੁਲ ਸੱਚੀ ਗੱਲ ਹੈ
1: ਜੀ,
3: ਸੱਚ ਹੈ ਜੀ,
5: ਕਿਉਂਕਿ ਮੈਨੂੰ ਸ਼ਮੀ ਬਾਈ ਜੀ, ਮੈਂ ਬਾਈ ਜੀ ਦੀ ਗੱਲ ਸੁਣ ਕੇ ਤਾਂ ਮੈਨੂੰ ਵਾਕਈ ਲੱਗਿਆ ਵੀ ਇਹਦੇ ਚ ਮੈਂ ਨਾ ਜਿੰਨਾ ਕੁ ਨੇੜਿਓ ਵੇਖਿਆ ਸਾਰੇ ਰਿਸ਼ਤਿਆਂ ਨੂੰ
1: ਜੀ,
5: ਮੈਂ ਬਹੁਤ ਨੇੜਿਓ ਵੇਖਿਆ ਸਾਰੀ ਕਹਾਣੀ ਨੂੰ, ਸੱਕੇ ਤੋਂ ਸੱਕੇ ਰਿਸ਼ਤਿਆਂ ਨੂੰ ਵੇਖਿਆ ਬਾਈ ਜੀ, ਮੈਂ ਐਵੇਂ ਕਹਾਂ ਤੁਹਾਨੂੰ,
1: ਬਿਲਕੁਲ ਹੈ ਜੀ।
5: ਇਹ ਅਸਲ ਸਚਾਈ ਜ਼ਿੰਦਗੀ ਦੀ ਹੈ ਵੀ ਜੇ ਇਸ ਜ਼ਿੰਦਗੀ ਚ ਕੋਈ ਮੰਨ ਲਓ ਤੁਹਾਡੇ ਨਾਲ ਰਲ ਸਕਦਾ ਕੋਈ ਠੀਕ ਹੈ, ਨਹੀਂ ਜੇ ਫਿਰ ਜਿਹੜਾ ਪਿੱਛੇ ਰਹਿ ਗਿਆ ਉਹਨੂੰ ਕਿਸੇ ਨੇ ਨਹੀਂ ਪੁੱਛਣਾ ਹੈਗਾ, ਉਹ ਰਹਿ ਗਿਆ
1: ਜੀ, ਬਿਲਕੁਲ।
5: ਇਹ ਦੌੜ ਐਸੀ ਲੱਗੀ ਹੋਈ ਹੈ ਨਾ, ਇਹਦੇ ਚ ਕੁਛ ਨੀ ਬਣ ਸਕਦਾ। ਮੈਂ ਨਾ ਚਲੋ ਜੱਸੀ ਬਾਈ ਵੀ ਦੇਬੀ ਦੀ ਗੱਲ ਸੁਣਾ ਕੇ ਗਿਆ, ਤਾਂ ਮੈਂ ਵੀ ਇੱਕ ਦੇਬੀ ਦੀ ਛੋਟੀ ਜਿਹੀ ਗੱਲ ਕਹਿ ਕੇ ਤੁਹਾਨੂੰ ਗੱਲ ਖਤਮ ਕਰਦਾ,
3: ਲੱਗਦਾ ਹੈ ਆਵਾਜ਼ ਬੰਦ ਹੋ ਗਈ ਹੈ।
1: ਨਹੀਂ ਆ ਰਹੀ ਹੈ ਜੀ ਆਪਣੀ, ਹਾਂਜੀ ਹਾਂਜੀ, ਕੰਟੀਨਿਊ ਪਲੀਜ਼ ਮੁਕੱਦਰ ਜੀ।
5: ਜੀ ਜੀ ਆਉਂਦੀ ਹੈ
1: ਸ਼ਮੀ ਜੀ, ਆਉਂਦੀ ਹੈ ਆਵਾਜ਼ ਤੁਹਾਨੂੰ? ਹੈਲੋ, ਇੱਕ ਮਿੰਟ ਜੀ,
5: ਸ਼ਮੀ ਬਾਈ ਜੀ ਮੇਰੇ ਕੋਲ ਵੀ ਨਹੀਂ ਆਉਂਦੀ
1: ਵੇ, ਨਹੀਂ ਉਹਨਾਂ ਨੇ ਉਧਰੋਂ ਮਿਊਟ ਕਰ ਲਿਆ ਤਾਂ ਪਰ ਜੀ, ਇੱਕ ਮਿੰਟ ਜੀ, ਕੰਟੀਨਿਊ ਮੁਕੱਦਰ ਬਾਈ ਜੀ, ਹਾਂਜੀ ਤੁਸੀਂ ਬਿਲਕੁਲ ਹੈ ਜੀ,
5: ਆ ਗਈ
1: ਆਉਂਦੀ ਆਉਂਦੀ ਤੁਹਾਡੀ ਆਵਾਜ਼ ਆਉਂਦੀ ਹੈ, ਹਾਂਜੀ ਬਿਲਕੁਲ ਆਉਂਦੀ ਹੈ ਜੀ,
5: ਦੇਬੀ ਕਹਿੰਦਾ ਜਾਣ ਦੀ ਬਾਜ਼ੀ ਲਾ ਕੇ ਵੇਖ
1: ਜੀ,
5: ਤੂੰ ਵੀ ਇਸ਼ਕ ਕਮਾ ਕੇ ਵੇਖ
1: ਵਾਜੀ
5: ਜਾਣ ਦੀ ਬਾਜੀ ਲਾ ਕੇ ਵੇਖ ਤੂੰ ਵੀ ਇਸ਼ਕ ਕਮਾ ਕੇ ਵੇਖ
1: ਵਾਹ
5: ਤੂੰ ਹੀ ਤੂੰ ਦਾ ਨਾਦ ਸੁਣੇਗਾ ਵਿੱਚੋਂ ਮੈਂ ਹਟਾ ਕੇ ਵੇਖ
1: ਕਿਆ ਬਾਤ ਹੈ ਜੀ
5: ਜਿਹਦਾ ਦੂਜਾ ਸਿਰਾ ਨਾ ਦਿੰਦਾ ਉਸ ਗਲੀ ਵਿੱਚ ਆ ਕੇ ਵੇਖ
1: ਵਾਹ ਜੀ
5: ਜਾਤਾਂ ਗੋਤਾਂ ਧਰਮਾਂ ਵਾਲਾ ਚਸ਼ਮਾ ਕਿਧਰੇ ਲਾ ਕੇ ਵੇਖ
1: ਵਾਹ
3: ਲਾ ਕੇ ਵੇਖ
5: ਦੁਨੀਆ ਕਿੰਨੀ ਸੋਹਣੀ ਲੱਗਦੀ ਦੁਨੀਆ ਕਿੰਨੀ ਸੋਹਣੀ ਲੱਗਦੀ ਨਫ਼ਰਤ ਦਿਲੋਂ ਮਿਟਾ ਕੇ ਵੇਖ
1: ਕਿਆ ਬਾਤ ਹੈ ਜੀ
5: ਮਨ ਨੂੰ ਕਿੰਨਾ ਚੈਨ ਹੈ ਮਿਲਦਾ
1: ਜੀ
5: ਤੂੰ ਕੰਮ ਕਿਸੇ ਦੇ ਆ ਕੇ ਵੇਖ
1: ਵਾਹ
5: ਮਸਕਰਾ ਹੋਣਾ ਕਿੰਨਾ ਔਖਾ
1: ਜੀ
5: ਮਸਕਰਾ ਹੋਣਾ ਕਿੰਨਾ ਔਖਾ ਲੱਗ ਜਾਊ ਪਤਾ ਹਸਾ ਕੇ ਵੇਖ
1: ਜੀ
5: ਨਾ ਆਈਏ ਤਾਂ ਨਾਮ ਬਦਲ ਦੇ ਦੇਵੀ ਕਿਤੇ ਬੁਲਾ ਕੇ ਵੇਖ
1: ਵਾਹ ਜੀ ਕਿਆ ਬਾਤ ਹੈ
3: ਕਿਆ ਬਾਤ ਹੈ ਵਾਹ ਵਾਹ
5: ਇੱਕ ਛੋਟੀ ਜਿਹੀ ਗੱਲ ਹੈ ਸ਼ਮੀ ਬਾਈ ਜੀ ਮੈਂ ਕਹਿ ਕੇ ਖਤਮ ਕਰਦਾ ਮੈਨੂੰ ਪਤਾ ਤੁਹਾਡਾ ਟਾਈਮ ਵੀ ਓਵਰ ਹੋਇਆ ਪਿਆ
3: ਜੀ
5: ਉਹ ਕਹਿੰਦਾ ਦੂਸ ਜਿਵੇਂ ਜੱਸੀ ਬਾਈ ਨੇ ਗੱਲ ਕੀਤੀ ਸੀ ਨਾ ਕਹਿੰਦਾ ਦੂਸਰੇ ਦੇ ਰੱਬ ਤੋਂ ਭਗਵਾਨ ਤੋਂ ਖਤਰਾ
1: ਜੀ
5: ਅੱਜ ਕੱਲ ਇਨਸਾਨ ਨੂੰ ਇਨਸਾਨ ਤੋਂ ਖਤਰਾ
1: ਜੀ
3: ਜੀ
5: ਧਰਮਾਂ ਧਰਮਾਂ ਨੂੰ ਇੱਕ ਦੂਜੇ ਤੋਂ ਕੋਈ ਖਤਰਾ ਨਹੀਂ ਸਿਰਫ ਧਰਮਾਂ ਤੋਂ ਇੱਕ ਦੂਜੇ ਨੂੰ ਕੋਈ ਖਤਰਾ ਨਹੀਂ ਸਿਰਫ ਬੰਦੇ ਅੰਦਰ ਲੁਕੇ ਹੋਏ ਸ਼ੈਤਾਨ ਤੋਂ ਖਤਰਾ
1: ਬਿਲਕੁਲ ਹੈ ਜੀ ਕਿਆ ਬਾਤ ਹੈ ਜੀ
3: ਵਾਹ ਜੀ ਵਾਹ
5: ਧਰਮ ਦਾ ਨਕਾਬ ਪਾ ਕੇ ਕੁਰਸੀ ਤੇ ਬੈਠੇ ਧਰਮ ਦਾ ਨਕਾਬ ਪਾ ਕੇ ਕੁਰਸੀ ਤੇ ਬੈਠੇ ਸਭ ਮੈਨੂੰ ਭੁੱਲ ਜਾਂਦੀ ਉਹ ਮੈਂ ਕਹਿੰਦਾ ਦੇਵੀ ਦੇ ਸ਼ੇਰ ਵਾਲੇ ਲੰਮੇ ਹੁੰਦੇ ਨੇ ਕਹਿੰਦੇ ਵੀ ਦੇਵੀ
1: ਕੋਈ ਨੀ ਕਹਿੰਦੇ ਛੋਟੇ ਕਰ ਲਿਆ ਕਰੋ ਬਾਈ
5: ਆ ਗਿਆ ਯਾਦ ਉਹ ਕਹਿੰਦਾ ਉਹ ਕਹਿੰਦਾ ਵੀ ਧਰਮਾਂ ਦਾ ਨਕਾਬ ਪਾ ਕੇ ਕੁਰਸੀ ਤੇ ਬੈਠੇ ਸਭ ਤੋਂ ਜਿਆਦਾ ਐਸੇ ਹੁਕਮਰਾਨ ਤੋਂ ਖਤਰਾ ਝੂਠੀਆਂ ਗੱਲ ਇੱਥੇ ਆਂਦਾ ਵੀ ਝੂਠੀਆਂ ਤਾਰੀਫਾਂ ਕਰੇ ਕਮੀ ਨਾ ਦੱਸੇ ਝੂਠੀਆਂ ਤਾਰੀਫਾਂ ਕਰੇ ਕਮੀ ਨਾ ਦੱਸੇ ਬਚਿਓ ਯਾਰੋ ਐਸੇ ਕਦਰਦਾਨ ਤੋਂ ਖਤਰਾ
1: ਕਿਆ ਬਾਤ ਹੈ
3: ਕਦਰਦਾਨ ਤੋਂ ਖਤਰਾ
5: ਮਿਲੀ ਹੈ ਤਾਂ ਕਿਸੇ ਦਿਨ ਇਹ ਚਲੀ ਜਾਏਗੀ ਮਿਲੀ ਹੈ ਤਾਂ ਕਿਸੇ ਦਿਨ ਇਹ ਚਲੀ ਜਾਏਗੀ ਦੇਵੀ ਨੂੰ ਰਹਿੰਦਾ ਆਪਣੀ ਜਾਨ ਤੋਂ ਖਤਰਾ
1: ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਖੂਬ
5: ਅੱਜ ਕੱਲ ਇਨਸਾਨ ਨੂੰ ਇਨਸਾਨ ਤੋਂ ਖਤਰਾ ਬਾਬੇ ਇਹ ਧਰਮਾਂ ਮਜ਼ਬਾਨ ਐਵੇਂ ਰੌਲੇ ਪਾਏ ਹੋਏ ਨੇ
1: ਜੀ ਜੀ ਬਿਲਕੁਲ ਹੈ ਜੀ
5: ਇਹ ਖਤਰਾ ਇਨਸਾਨ ਨੂੰ ਇਨਸਾਨ
1: ਤੋਂ ਹੀ ਖਤਰਾ ਹੈ ਜੀ
5: ਮੈਂ ਮਾਫ਼ੀ ਚਾਹੁੰਦਾ ਮੈਂ ਨਾ ਬਾਈ ਜੀ ਤੇ ਮੈਨੂੰ ਗੱਲ ਉਹ ਨਾ ਬਹੁਤ ਸੋਹਣੀ ਲੱਗੀ ਹੈ ਵੀ ਆਪਣੀ ਨਾ ਜੇ ਅਸੀਂ ਜਾਉਣਾ ਤਾਂ ਹੋਂਦ ਦਰਜ ਕਰਾਉਣੀ ਪੈਂਦੀ ਹੈ ਨਹੀਂ ਜੇ ਬਸ ਫਿਰ ਪਿੱਛੇ ਪਿੱਛੇ ਰਹਿ ਜਾਂਦੀ
1: ਹੈ ਬਿਲਕੁਲ ਹੈ ਜੀ ਬਿਲਕੁਲ ਹੈ ਜੀ ਦਰੁਸਤ ਹੈ ਜੀ ਥੈਂਕ ਯੂ
3: ਬਿਲਕੁਲ ਜੀ ਬਿਲਕੁਲ ਉਹ ਕਹਿੰਦੇ ਚਲਤੀ ਦਾ ਨਾਮ ਗਾੜੀ ਵਾਲਾ ਮਾਹੌਲ ਹੋ ਜਾਂਦਾ ਜੀ ਬਿਲਕੁਲ
5: ਚਲਤੀ ਦਾ ਨਾਮ ਗਾੜੀ ਹੈ ਜੀ ਮੁਹੱਬਤ ਜ਼ਿੰਦਾਬਾਦ
1: ਤੇ ਜ਼ਿੰਦਗੀ ਜ਼ਿੰਦਾਬਾਦ
5: ਸ਼ਮੀ ਬਾਈ ਜੀ
3: ਵੇਖੋ ਜ਼ਿੰਦਗੀ ਜ਼ਿੰਦਾਬਾਦ
5: ਜੀ ਅਸੀਂ ਨਾ ਰਹੀਏ ਅਸੀਂ ਪਿੱਛੇ ਛੁੱਟ ਜਾਈਏ ਜਾਂ ਕਿਤੇ ਛੁੱਟ ਜਾਈਏ ਪਰ ਮੁਹੱਬਤ ਜ਼ਿੰਦਾਬਾਦ ਰਹੂਗੀ ਜੀ ਅਸੀਂ ਇਹੀ
3: ਜ਼ਿੰਦਾਬਾਦ
1: ਨਹੀਂ ਯਾਰ ਕਾਡਾ ਚ ਵੱਜਦੇ ਰਹਿਣਾ ਜੀ ਆਪਾਂ ਇੱਕ ਦੂਸਰੇ ਦੇ ਵਿੱਚ
3: ਬਿਲਕੁਲ ਜੀ
1: ਦੇਖੋ ਰਿਕਾਰਡ ਹੋ ਰਿਹਾ ਦੁਨੀਆ ਦੇ ਵਿੱਚ ਸਾਰਾ ਕੁਝ ਹੀ ਰਹਿਣਾ ਇਹ
5: ਨਹੀਂ
1: ਜੀ
5: ਅਸੀਂ ਉਹੀ ਗੱਲ ਇਹ ਦੁਨੀਆ ਦੀ ਭੱਜ ਦੌੜ ਚ ਘੱਟੋ ਘੱਟ ਆਪਣੇ ਜਿਹੜੇ ਜਿਗਰੀ ਤੁਸੀਂ ਹੋ ਗਏ ਸ਼ਮੀ ਬਾਈ ਜੀ ਹੋ ਗਏ ਉਹਨਾਂ ਤੋਂ ਅਸੀਂ ਪਿੱਛੇ ਨਾ ਜੇ ਛੁੱਟ ਵੀ ਗਏ ਤੇ ਜੇ ਹੁਣ ਉਹੀ ਗੱਲ ਜੇ ਤੁਰ ਗਏ ਦੁਨੀਆ ਤੋਂ ਮੁੜ ਕੇ ਉਹ ਵੀ ਇੱਕ ਉਹ ਹੁੰਦਾ ਵੀ ਇੱਕ ਝੂਠਾ ਜਿਹਾ ਦਿਲਾਸਾ ਹੀ ਹੁੰਦਾ
1: ਮੈਂ
5: ਕੋਈ ਯਾਦ ਕਰਦਾ ਕਿ ਨਹੀਂ ਕਰਦਾ
1: ਬਿਲਕੁਲ
5: ਭਾਵੇਂ ਤੁਸੀਂ ਰੋਜ਼ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਤੇ ਸ਼ੁਰੂ ਹੋਣ ਤੋਂ ਬਾਅਦ ਯਾਦ ਕਰੀ ਕਿੰਨੇ ਪੁੱਛਣਾ
1: ਬਾਬਾ ਸ਼ੁਕਰੀਆ
5: ਇਸੇ ਕਰਕੇ ਜ਼ਿੰਦਗੀ ਇੱਕ ਸਫ਼ਰ ਹੈ ਸੁਹਾਣਾ ਹੈ ਜਹਾਂ ਕੱਲ ਕਿਆ ਹੋ ਕਿਸੇ ਨੇ
1: ਜਾਣਾ
5: ਮੌਸਮ ਆਏਗੀ ਇੱਕ ਦਿਨ ਜਾਨ ਜਾਣੀ ਹੈ ਆਏਗੀ ਇੱਕ ਦਿਨ ਐਸੀ ਬਾਤੋਂ ਸੇ ਕਿਉਂ ਘਬਰਾਨਾ
1: ਵਾਹ ਜੀ ਕਿਆ ਬਾਤ ਹੈ ਜੀ, ਸ਼ੁਕਰੀਆ ਮੁਕੰਦ ਜੀ,
5: ਜ਼ਿੰਦਗੀ ਨੂੰ ਜਿੰਦਾ ਦਿਲੀ ਨਾਲ ਜਿਉਂ ਬਾਬਿਓ, ਆਪਣੇ ਜਿੰਨੇ ਵੀ ਸੱਜਣਾ ਦਾ ਸਾਥ ਹੈ
1: ਬਿਲਕੁਲ
5: ਰਵੇ,
1: ਗੁਰਮੇਲ ਦਾਦੂ ਜੀ ਨੇ ਉਹਨਾਂ ਦੀ ਗੱਲ ਸੁਣ ਕੇ ਫਿਰ ਆਗਿਆ ਲੈਣਾ। ਵੈਸੇ ਇੱਕ ਕਮੈਂਟ ਨੇ ਪੂਰਾ ਮਤਲਬ ਕਿ ਸਾਰਾ ਮਾਹੌਲ ਹੀ ਰੰਗੀਨ ਕਰ ਦਿੱਤਾ ਜੀ। ਗੁਰੀ ਮਾਨ ਜੀ ਨੇ ਲਿਖਿਆ ਆਪਣੇ ਜੱਸੀ ਬਾਈ ਜੀ ਜਿਹੜਾ ਦੇਬੀ ਬਾਈ ਜੀ ਦੀਆਂ ਸਤਰਾਂ ਸੁਣਾ ਕੇ ਗਏ, ਉਸ ਤੋਂ ਬਾਅਦ ਇੱਕ ਸਤਰ ਨੇ ਜਿਹੜੀ ਆ ਭਸੂੜੀ ਪਾਤੀ ਹੈ। ਕਹਿੰਦੇ ਮੈਂ ਜਿਨ੍ਹਾਂ ਨੂੰ ਰਾਜਸਥਾਨ ਤੋਂ ਡੋਡੇ ਦਵਾ ਨਾ ਸਕਿਆ ਉਹਨਾਂ ਤੋਂ ਮਾਫ਼ੀ ਚਾਹੁੰਦਾ ਸੈਣੀ ਸਾਹਿਬ ਭਾਰਤ ਵੀਰ, ਇਹ ਮੇਰੀ ਰਚਨਾ ਜੀ। ਤੇ ਥੱਲੇ ਜੀ ਐਨ ਪੂਰੀ ਐਡਰੈਸੋ ਐਡਰੈਸ ਹੋ ਰਹੇ ਨੇ ਜੀ, ਸਾਨੂੰ ਵੀ ਪਹੁੰਚਾਓ ਜੀ, ਸਾਨੂੰ ਵੀ ਪਹੁੰਚਾਓ ਜੀ। ਤੇ ਗੁਰਮੇਲ ਦਾਦੂ ਜੀ ਸਤਿ ਸ੍ਰੀ ਅਕਾਲ ਜੀ, ਆਨੋ ਜੀ ਸਵਾਗਤ ਹੈ ਬਾਈ ਜੀ ਕੈਨੇਡਾ ਵਾਲਿਓ।
6: ਸਤਿ ਸ੍ਰੀ ਅਕਾਲ ਜੀ ਦੋਨੇ ਵੀਰਾਂ ਨੂੰ, ਭਿੰਦਰ ਜੀ ਸ਼ਮੀ ਜੀ ਤੇ ਸਾਰੇ ਸੁਣਨ ਵਾਲੇ ਦੁਆਬਾ ਟੀਮ ਨੂੰ
1: ਸਤਿ ਸ੍ਰੀ ਅਕਾਲ ਜੀ। ਜੀ ਆਨੋ ਜੀ,
6: ਹਾਂਜੀ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ
1: ਜੀ,
6: ਤੇ ਅੱਜ ਚਲੋ ਆ ਲਾਈਵ ਥੋੜਾ ਸੁਣਨ ਦਾ ਮੌਕਾ ਮਿਲਿਆ ਸਾਰੇ ਵੀਰ
1: ਜੀ।
6: ਜਿਵੇਂ ਆਪਣੇ ਬਾਈ ਜੀ ਔਲਖ ਸਾਹਿਬ ਗੱਲ ਕਰਕੇ ਗਿਆ ਵੀ ਮੈਂ ਨਾ ਤਕਰੀਬਨ ਜਦੋਂ ਪ੍ਰੋਗਰਾਮ ਸੁਣਦਾ ਹੁੰਦਾ ਜੀ, ਮੇਰੇ ਜਿੰਨੇ ਵੀ ਆਪਣੇ ਪਹਿਲਾਂ ਦੇ ਪ੍ਰੋਗਰਾਮ ਨਾਲ ਪੁਰਾਣੇ ਜੁੜੇ ਮੇਰੇ ਤਕਰੀਬਨ ਹੀ ਯਾਦ ਆਉਂਦੇ ਰਹਿੰਦੇ ਆ ਜੀ।
1: ਹਾਂਜੀ,
6: ਤੇ ਜਿਵੇਂ ਆ ਚਹਿਲ ਸਾਹਿਬ ਜੁੜ ਕੇ ਗਿਆ ਮੇਰੇ, ਕਈ ਦਿਨਾਂ ਤੋਂ ਨਾ ਚਹਿਲ ਸਾਹਿਬ ਵੀ ਮੇਰੇ ਦਿਮਾਗ ਚ ਆਈ ਜਾਂਦੇ ਸੀ, ਪਤਾ ਨੀ ਕਿੱਥੇ ਜੀ ਲਖ ਸ਼੍ਰੀ ਰਾਮ
1: ਜੀ ਦੇਖ ਲਓ ਸੰਪਰਕ ਪਹੁੰਚ ਜਾਂਦਾ ਜੀ, ਤੋਂ ਯਾਦ ਕਰਦੇ ਇੱਕ ਦੂਜੇ
6: ਨੂੰ। ਬਿਲਕੁਲ ਮੈਂ ਨਾ ਸੱਚੀ ਸੱਚੀ ਗੱਲ ਕਹਿਣਾ ਜੀ, ਤੇ ਜਿਵੇਂ ਆਪਣੇ ਨਾਲ ਲਖ ਸ਼੍ਰੀ ਰਾਮ ਜੱਖੂ ਜੀ ਆ, ਜਾਂ ਆਪਣੇ ਇੱਕ ਭਾਜੀ ਗੁਰਨੇਕ ਸਿੰਘ, ਹਾਂਜੀ, ਤੇ ਹੋਰ ਵੀ ਆਪਣੇ ਪੁਰਾਣੇ ਸੱਜਣ ਜਿਵੇਂ ਇੱਕ ਅਮਰੀਕਾ ਤੋਂ ਕਦੇ ਆਪਣੇ ਕੰਕਲ ਆਉਂਦੇ ਹੁੰਦੇ ਸੀ, ਤੇ
1: ਹਰਮਿੰਦਰ ਚਾਹ
6: ਇੱਕ ਚਹਿਲ ਸਾਹਿਬ, ਹਾਂ ਉਹ ਤਾਂ ਕਿਆ ਬਾਤ ਆ ਜੀ, ਤੇ ਆਪਣੇ ਬਾਈ ਸਤਪਾਲ ਬਰਾੜ ਸਾਹਿਬ ਜੀ,
1: ਹਾਂਜੀ ਬਿਲਕੁਲ।
6: ਤੇ ਤਕਰੀਬਨ ਮੈਂ ਜੇ ਨਾਂ ਲੈਣ ਲੱਗਿਆ ਤਾਂ ਬਹੁਤ ਸਾਰੇ ਹੋ ਜਾਣੇ। ਮੈਂ ਨਾ ਜਿੱਦੋਂ ਤੋਂ ਰੇਡੀਓ ਸੁਣਨ ਲੱਗਿਆ ਜੀ ਕੋਰੋਨਾ ਟਾਈਮ ਤੋਂ ਲੈ ਕੇ
1: ਜੀ,
6: ਤੇ ਕੱਲਾ ਕੱਲੇ ਬੰਦੇ ਦੀ ਇੱਕ ਵੱਖਰੀ ਜਿਵੇਂ ਕਹਿ ਲਓ ਨਾ ਆਪਣੇ ਜਿਵੇਂ ਰੱਖੜੇ ਨੀ ਬਣੇ ਹੁੰਦੇ ਆਪਾਂ ਰੱਖੜਿਆਂ ਦੇ ਵਿੱਚ, ਉਹ ਰੱਖੇ ਹੁੰਦੇ ਆ ਆਪਾਂ ਸਾਰਾ ਕੁਛ, ਜਿਵੇਂ ਮਸਾਲੇ ਵਾਲੀ ਰੱਖੀ ਹੁੰਦੀ ਵਿਆਹ ਚ ਮਿਰਚਾਂ ਚ ਲੂਣ, ਉਹ ਸਾਰਿਆਂ ਦਾ ਅਲੱਗ ਅਲੱਗ ਟੇਸਟ ਆ ਜੀ, ਤੇ ਉਹ ਮਸਾਲੇਦਾਨੀ ਉਹ ਸਾਰੇ ਨਾ ਉਵੇਂ ਉਵੇਂ ਪਏ ਆ ਜੀ ਉਹਦੇ ਵਿੱਚ
1: ਜੀ।
6: ਮਿਰਚਾਂ ਘੱਟ ਆ ਲੂਣ ਘੱਟ ਆ ਚੀਜ਼,
1: ਤੇ
6: ਹਾਂਜੀ ਤੇ ਉਹ ਵਾਕਈ ਬਹੁਤ ਸੋਹਣਾ ਜੀ ਚਹਿਲ ਸਾਹਿਬ ਦੀ ਬਾਤ ਸੁਣੀ ਆ। ਤੇ ਦੂਜਾ ਅੱਜ ਦਾ ਜਿਹੜਾ ਪ੍ਰੋਗਰਾਮ ਜਿਵੇਂ ਤੁਸੀਂ ਰੋਟੀ ਕੱਪੜਾ ਮਕਾਨ ਹੈਗਾ ਰੱਖਿਆ, ਇੱਕ ਉਹ ਸ਼ੇਕਸਪੀਅਰ ਨੇ ਵੀ ਕਿਤੇ ਲਿਖਿਆ ਸੀ, ਉਹ ਕਹਿੰਦਾ ਵੀ ਨਰਕਾਂ ਦੇ ਵਿੱਚ ਤਾਂ ਨਰਕ ਤਾਂ ਹੁਣ ਖਾਲੀ ਹੋ ਗਿਆ ਕਿਉਂਕਿ ਸਾਰੇ ਸਤਾਨ ਆ ਜਿਹੜੇ ਉਹ ਧਰਤੀ ਤੇ ਆ ਗਏ
1: ਜੀ।
6: ਤੇ ਹੁਣ ਦੇਖਿਆ ਜਾਵੇ ਜੀ ਰੋਟੀ ਕੱਪੜਾ ਤੇ ਮਕਾਨ ਤਾਂ ਚਲੋ ਆਪਣੀਆਂ ਮੁੱਢੀਆਂ ਬੇਸਿਕ ਜ਼ਰੂਰਤਾਂ ਪਹਿਲਾਂ ਤੋਂ ਸਾਰੇ ਕਹਿੰਦੇ ਆ ਰਹੇ ਆ
1: ਜੀ,
6: ਪਰ ਅੱਜ ਦੇ ਟਾਈਮ ਚ ਤੇ ਦੇਖਿਆ ਜਾਵੇ ਨਾ ਰੋਟੀ ਕੱਪੜਾ ਮਕਾਨ ਨਾਲੋਂ ਹੋਰ ਜਿਹੜੀਆਂ ਜ਼ਰੂਰਤਾਂ ਨੇ ਜੀ ਉਹ ਜ਼ਿਆਦਾ ਵੱਡੀਆਂ ਹੋ ਗਈਆਂ,
1: ਵੱਡੀਆਂ ਹੋ ਗਈਆਂ ਜੀ ਬਿਲਕੁਲ।
6: ਹਾਂਜੀ
1: ਇੰਟਰਨੈਟ ਹੋ ਗਿਆ
6: ਜੀ, ਹਾਂਜੀ ਮਤਲਬ ਬਹੁਤ ਤੁਸੀਂ ਇਮੇਜਿਨ ਵੀ ਸੋਚਣੀ ਕਿੰਨੀ ਲਾਈਨ ਅਪ ਹੋ ਜਾਣੀ ਆ। ਤੁਸੀਂ ਕਦੇ ਵੀ ਨਾ ਕਿਸੇ ਇੱਥੇ ਤੁਸੀਂ ਆਮ ਤੌਰ ਤੇ ਕਦੇ ਤੁਸੀਂ ਨਾ ਜੀ ਐਕਸਪੈਰੀਮੈਂਟ ਕਰਕੇ ਦੇਖ ਲਓ ਇਹ ਚੀਜ਼ ਦੀ, ਜੇ ਕੋਈ ਬੰਦਾ ਕੋਈ ਕੁਛ ਮੰਗ ਰਿਹਾ ਜਾਂ ਕੁਛ ਕਰ ਰਿਹਾ ਉਸਨੂੰ ਲੱਗਦਾ ਉਹ ਭੁੱਖਾ, ਤੁਸੀਂ ਉਹਨੂੰ ਕੋਈ ਖਾਣ ਵਾਲੀ ਚੀਜ਼ ਦੇ ਦਿਓ ਜਾਂ ਕੱਪੜਾ ਪਹਿਨਣ ਨੂੰ ਦੇ ਦਿਓ ਜਾਂ ਐਵੇਂ ਉਹਨੂੰ ਸੈਲਟਰ ਦੇ ਦਿਓ, ਉਹਨੂੰ ਉਨੀ ਖੁਸ਼ੀ ਨਹੀਂ ਹੋਣੀ ਜਿੰਨੀ ਖੁਸ਼ੀ ਤੁਸੀਂ ਉਹਨੂੰ ਕੈਸ਼ ਦਿਓਗੇ ਉਹਦੇ ਨਾਲ ਹੋਣੀ। ਹਾਂਜੀ ਕਿਉਂਕਿ ਕੈਸ਼ ਦਾ ਮਤਲਬ ਇਹ ਆ, ਉਹ ਕਹਿੰਦਾ ਵੀ ਇਹ ਜ਼ਰੂਰਤਾਂ ਤਾਂ ਤੁਹਾਨੂੰ ਦੀਆਂ ਪਰ ਜਿਹੜੀਆਂ ਮੇਰੀਆਂ ਜ਼ਰੂਰਤਾਂ ਉਹ ਤੁਹਾਡੀਆਂ ਇਹਦੇ ਨਾਲ ਨਹੀਂ, ਉਹ ਮੈਨੂੰ ਕੈਸ਼ ਨਾਲ ਪੂਰੀਆਂ ਹੋਣਗੀਆਂ
1: ਜੀ।
6: ਤੇ ਉਹ ਇਸ ਕਰਕੇ ਜੀ ਇਹ ਮੁੱਢਲੀਆਂ ਜ਼ਰੂਰਤਾਂ ਤਾਂ ਕਹਿ ਲਓ ਵੀ ਇਹਦੇ ਨਾਲ ਜੇ ਦੇਖਿਆ ਜਾਵੇ ਨਾ ਜੀ, ਤੁਸੀਂ ਇੱਕ ਦੇਖੋ ਜੀ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਵੀ ਹੋ ਜਾਣ ਸਾਰਾ ਕੁਛ ਤਾਂ ਚੱਲਦਾ ਰਹਿੰਦਾ, ਪਰ ਜਿਹੜੀਆਂ ਦੂਜੀਆਂ ਜ਼ਰੂਰਤਾਂ ਉਹਨਾਂ ਦੇ ਨਾਲ ਤਾਂ ਕਿੰਨਾ ਘਮਸਾਨ ਮੱਚਿਆ ਹੋਇਆ ਜੀ
1: ਜੀ।
6: ਤੁਸੀਂ ਜਿਵੇਂ ਇੰਟਰਨੈਟ ਆ ਜੀ, ਇੰਟਰਨੈਟ ਹੁਣ ਜੇ ਨਾ ਹੋਵੇ ਉਹਨੂੰ ਬੰਦ ਕਰ ਦੋ, ਇੰਟਰਨੈਟ ਤੇ ਹੀ ਕਿੰਨਾ ਕੁਛ ਆਪਾਂ ਤਾਂ ਚਲੋ ਇੱਕ ਮੈਂ ਕਹਿਣਾ ਜੀ ਹੁਣ ਮੇਰੀ ਏਜ ਦੇ ਹਿਸਾਬ ਨਾਲ ਜਿਵੇਂ ਇੱਕ ਇਹੋ ਜਿਹੀ ਜਨਰੇਸ਼ਨ ਆ ਜੀ, ਤੇ ਕਿੱਥੋਂ ਲੈ ਕੇ ਆਪਾਂ ਚੱਲੇ ਆ ਜੀ, ਆਪਾਂ ਫੱਟੀਆਂ ਦੇ ਉੱਤੇ ਪੂਰਨੇ ਪਵਾ ਕੇ ਮਾਸਟਰਾਂ ਤੋਂ ਉਹਦੇ ਉੱਤੇ ਕਾਲੀ ਸ਼ਾਹੀ ਦੇ ਨਾਲ ਵੀ ਲਿਖਦੇ ਰਹੇ ਆ
1: ਜੀ।
6: ਆਪਾਂ ਨੂੰ ਤਾਂ ਉਹ ਵੀ ਯਾਦ ਆ ਵੀ ਫੱਟੀਆਂ ਤੇ ਪੂਰਨੇ, ਹੁਣ ਇਹ ਤਾਂ ਇੱਕ ਜਿਵੇਂ ਕਹਿ ਲਓ ਵੀ ਮਿਊਜ਼ੀਅਮ ਚ ਰੱਖਣ ਵਾਲੀਆਂ ਚੀਜ਼ਾਂ ਹੋ ਗਈਆਂ
1: ਜੀ,
6: ਜੇ ਹੁਣ ਫੱਟੀ ਆ ਤੇ ਉਹਦੇ ਨਾਲ ਕਲਮ ਦਬਾਤ ਉੱਥੇ ਮਿਊਜ਼ੀਅਮ ਚ ਰੱਖੀ ਹੋਵੇ ਤਾਂ ਉਹ
1: ਬਿਲਕੁਲ ਹੈ ਜੀ
6: ਹਾਂਜੀ ਉਹ ਕਲਮ ਦਵਾ ਤੇ ਫੱਟੀ ਰੱਖੀ ਹੋਵੇ ਅੱਜ ਕੱਲ ਦੇ ਬੱਚੇ ਪੁੱਛਣਗੇ ਵੀ ਕੀ ਆ ਉਹਨਾਂ ਨੂੰ ਦੱਸਣਾ ਪੈਣਾ ਆਪਾਂ ਨੂੰ
1: ਸਲੇਟ ਹੁੰਦੀ ਸੀ ਹਾਂਜੀ
6: ਸਲੇਟ ਹੁੰਦੀ ਸੀ ਜੀ
1: ਜੀ
6: ਉਹਨਾਂ ਨੂੰ ਬਿਲਕੁਲ ਦੱਸਣਾ ਪੈਣਾ ਵੀ ਇਹ ਭਾਈ ਫੱਟੀ ਆ ਇਹ ਜਦੋਂ ਅਸੀਂ ਨਵੀਂ ਲਿਆਉਂਦੇ ਸੀ ਫਿਰ ਉਹਦੇ ਤੇ ਗੋਹਾ ਲਾ ਕੇ ਉਹਨੂੰ ਰੱਖਦੇ ਸੀ ਦੋ ਤਿੰਨ ਦਿਨ ਫਿਰ ਉਦੋਂ ਬਾਅਦ ਉਹ ਸਾਫ਼ ਹੁੰਦੀ ਸੀ
1: ਫਿਰ ਗੋਹੇ ਦਾ ਨਾਂ
6: ਉਹ ਸ਼ਿਟ ਹਾਂ ਉਹ ਆਪਾਂ ਤਾਂ ਪੂਰਾ ਨੂੰ ਗੋਹੇ ਨਾਲ ਲਾ ਕੇ ਸਾਰਾ ਕੁਝ ਜੀਤੀ ਉਹਦੇ ਤੇ ਹਾਂਜੀ ਫਿਰ ਬਾਅਦ ਦੇ ਵਿੱਚ ਜਿਹੜੀ ਗਾਜ ਨੀ ਆਪਾਂ ਕਹਿੰਦੇ ਤੇ ਗਾਜ ਨੀ ਕਹਿੰਦੇ ਤੇ ਚੀਕਣੀ ਮਿੱਟੀ ਉਹ ਕਈ ਵਾਰੀ ਹੱਟੇ ਤੋਂ ਸਪੈਸ਼ਲ ਉਹ ਲੈ ਕੇ ਆਉਣੀ ਉਹ ਤੇ ਉਹ ਓਦਾਂ ਦੀਆਂ ਉਹ ਫਿਰ ਉਹ ਕਿਆ ਬਾਤਾਂ ਜੀ
1: ਉਹ ਯਾਦਾਂ ਜਿਹੜੀਆਂ
6: ਵਿੱਚ ਖਾਣ ਵਾਲੇ ਵੀ ਹੁੰਦੇ ਸੀ ਸੱਜਣ ਤੇ ਸਾਡੇ ਮੇਰੇ ਯਾਦ ਆ ਜੀ ਜਦੋਂ ਅਸੀਂ ਮੇਰੇ ਬਚਪਨ ਦੇ ਬਹੁਤ ਸਾਡੇ ਨਾ ਸਕੂਲ ਦੇ ਸਾਹਮਣੇ ਇੱਕ ਬੋਰਡ ਦਾ ਦਰਖਤ ਆ ਜੀ ਬਹੁਤ ਵੱਡਾ ਹੁਣ ਵੀ ਹੈਗਾ ਚਲੋ ਬਹੁਤ ਪੁਰਾਣਾ ਦਰਖਤ ਆ ਬੋਰਡ ਦਾ ਜਦੋਂ ਅਸੀਂ ਸਕੂਲ ਦੇ ਗੇਟ ਚੋਂ ਨਿਕਲਦੇ ਸੀ ਨਾ ਉਹ ਜਮਾ ਸਾਹਮਣੇ ਸੀ ਮੰਨ ਲਓ ਇੱਕ ਐਵੇਂ ਕੱਲਾ ਸਕੂਲ ਦਾ ਲੰਘਣਾ ਅਸੀਂ ਫਿਰ ਜਦੋਂ ਛੁੱਟੀ ਹੋਣੀ ਅਸੀਂ ਇੱਕ ਦੂਜੇ ਨਾਲ ਕਹਿੰਦੇ ਵੀ ਆਪਾਂ ਫੱਟੀਆਂ ਤੇਰੀ ਫੱਟੀ ਤਕੜੀ ਆ ਕਿ ਮੇਰੀ ਫੱਟੀ ਤਕੜੀ ਆ ਉਹਦੇ ਨਾਲ ਫੱਟੀਆਂ ਤੋੜੀਆਂ ਵੀ ਬਹੁਤ ਆਈ ਬੋਰਡ ਦੇ ਨਾਲ ਮਾਰ ਮਾਰ ਕੇ ਜੀ
1: ਆਪਣੇ ਉਹਨਾਂ ਸਮਿਆਂ ਦੇ ਵਿੱਚ ਗੂੰਦ ਕਿੱਥੇ ਹੁੰਦਾ ਸੀ ਇੱਕ ਉਹ ਹਰੀ ਜਿਹੀ ਦਬਾਤ ਹੁੰਦੀ ਸੀ ਛੋਟੀ ਜਿਹੀ ਡੱਬੇ ਉਹ ਜ਼ਰੂਰ ਮਿਲ ਜਾਂਦਾ ਸੀ ਅੱਟੀ ਤੋਂ ਨਹੀਂ ਤਾਂ ਲੇਟੀ ਹੁੰਦੀ ਸੀ ਜਾਂ ਫਿਰ ਲਸੂੜੀਆਂ ਨੂੰ ਤੋੜ ਕੇ ਤੇ ਉਹਨਾਂ ਨੂੰ ਮਲ ਮਲ ਕੇ ਮਤਲਬ ਕਿ ਪੇਪਰ ਜੋੜ ਲੈਂਦੇ ਹੁੰਦੇ ਸੀ
6: ਹਾਂਜੀ ਹਾਂਜੀ ਬਿਲਕੁਲ ਉਹ ਗੂੰਦ ਉਹਦਾ ਮਤਲਬ ਹੁਣ ਜਿਵੇਂ ਇਹ ਚੀਜ਼ਾਂ ਜੀ ਹੁਣ ਇਹ ਆਪਾਂ ਤੋਂ ਚਾਰ ਲੈਣ ਵਾਲੀ ਕਾਪੀ ਦੇ ਵਿੱਚ ABC ਸਿੱਖੀ ਹੈ ਜੀ ਆਪਾਂ
1: ਜੀ
6: ਉਹ ਵੀ ਇਹ ਕਈ ਵਾਰੀ ਤਾਂ ਜੀ ਉਹ ਕਨਫਿਊਜ਼ਨ ਹੋ ਜਾਂਦੀ ਜਦੋਂ ਛੋਟੀ ABC ਹੁਣੀ ਇਹ ਭਾਈ ਵਿਚਾਲੇ ਵਾਲੀਆਂ ਦੋ ਲੈਣਾ ਚ ਆਊਗੀ ਫਿਰ ਉਹ ਤਾਂ ਵਾਲੀਆਂ ਚ ਪੀ ਥੱਲੇ ਵਾਲੀਆਂ ਚ ਕਿਉਂ ਉਹ ਲੈਣਾ ਦਾ ਹੀ ਨੀ ਸਮਝ ਆਉਂਦਾ ਹੁੰਦਾ ਸੀ ਵੀ ਦਾਹ ਵਾਲੀਆਂ ਲੈਣਾ ਚ ਲਿਖ ਗਏ ਕਿ ਥੱਲੇ ਵਾਲੀਆਂ ਚ ਲਿਖ ਗਏ
1: ਬਿਲਕੁਲ
6: ਤੇ ਚਲੋ ਜੀ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਮੈਂ ਤਾਂ ਵੈਸੇ ਹਾਜ਼ਰੀ ਲਵਾਉਣੀ ਸੀ
1: ਥੈਂਕ ਯੂ
6: ਤੇ ਬਹੁਤ ਸੋਹਣਾ ਐਪਰੀਸ਼ੀਏਟ ਕਰਨਾ ਰੋਜ਼ ਪ੍ਰੋਗਰਾਮ ਸੁਣੀ ਦਾ ਐਵਰੀ ਡੇ
1: ਥੈਂਕ ਯੂ
6: ਤੇ ਬੜਾ ਸੋਹਣਾ ਚਲੋ ਰਿਕਾਰਡਿੰਗ ਸੁਣ ਲਈ ਦੀ ਆ
1: ਜੀ
6: ਤੇ ਬਹੁਤ ਹੀ ਸੋਹਣਾ ਚੱਲਦੇ ਰਹੋ ਮੁਹੱਬਤ ਜਿੰਦਾਬਾਦ ਜ਼ਿੰਦਗੀ ਜਿੰਦਾਬਾਦ ਜੀ ਸਾਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਜੀ ਪੁਰਾਣਿਆਂ ਨੂੰ ਨਵਿਆਂ ਨੂੰ ਸਾਰਿਆਂ ਨੂੰ ਜੀ
1: ਸ਼ੁਕਰੀਆ ਜੀ ਲੋ ਦੋਸਤੋ ਇਹ ਸਨ ਜੀ ਆਪਣੇ ਨਾਲ ਗੁਰਮੇਲ ਦਾਦੂ ਜੀ ਕੈਨੇਡਾ ਤੋਂ ਜੁੜੇ ਸੀ ਤੇ ਸ਼ੰਮੀ ਜੀ ਅੱਜ ਦਾ ਚੈਪਟਰ ਫਿਰ ਆਪਾਂ ਸਮੇਟ ਰਹੇ ਹਾਂ ਤੇ ਜਾਂਦੇ ਜਾਂਦੇ ਇਹ ਸਾਰੇ ਮੁੱਦੇ ਦੇ ਉੱਤੇ ਸਮੇਟਣ ਦੀ ਜ਼ਿੰਮੇਵਾਰੀ ਤੁਹਾਨੂੰ ਦਿੰਦੇ ਹਾਂ ਜੀ ਤੇ ਮਾਈਕ ਸੰਭਾਲੋ ਜੀ
3: ਬਿਲਕੁਲ ਭਰ ਸਾਹਿਬ ਜਿੰਨੀਆਂ ਅੱਜ ਗੱਲਾਂ ਬਾਤਾਂ ਹੋਈਆਂ ਵਾਕਈ ਇਹ ਚ ਬਾ ਕਮਾਲ ਜਿਹੜੀ ਚਰਚਾ ਹੋਈ ਆ ਹਾਂਜੀ ਰੋਟੀ ਕੱਪੜਾ ਔਰ ਮਕਾਨ ਦਾ ਸਿਲਸਿਲਾ ਇੰਨਾ ਲੰਬਾ ਹੋ ਜਾਏਗਾ ਕਿ ਘੜੀ ਦੀਆਂ ਸੂਈਆਂ ਵੀ ਚੱਕਰ ਖਾ ਜਾਣ ਤੋ ਬੰਦਾ ਤੇ ਮਤਲਬ ਕਿਹਦਾ ਪਾਣੀ ਹਾਰਾ ਇਹ ਤੇ ਵੱਖਰੀ ਗੱਲ ਆ ਤੋ ਕੁਦਰਤੀ ਜਿਹੜੀ ਗੱਲ ਆ ਨਾ ਉਹ ਇਹੀ ਜਿਹੜੀ ਕੁਲਮ ਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਭਾਈ ਠੀਕ ਆ ਇਹ ਸਾਡੀਆਂ ਬੁਨਿਆਦੀ ਲੋੜਾਂ ਹੈਗੀਆਂ ਇਹਨਾਂ ਤੋਂ ਬਿਨਾਂ ਗੁਜ਼ਾਰਾ ਨਹੀਂ
1: ਬਿਲਕੁਲ
3: ਤੋ ਸਾਡਾ ਜੋ ਬੀਇੰਗ ਟੂ ਬਿਕਮਿੰਗ ਵਾਲਾ ਜਿਹੜਾ ਸਫ਼ਰ ਹੈ ਨਾ ਜੋ ਕਹਿ ਲਓ ਵੀ ਆਦਮੀ ਤੋਂ ਇਨਸਾਨ ਬਣਨ ਵਾਲਾ ਜਿਹੜਾ ਸਫ਼ਰ ਆ ਉਹ ਇਹ ਲੋੜਾਂ ਪੂਰੀਆਂ ਹੋਣ ਤੋਂ ਬਾਅਦ ਸ਼ੁਰੂ ਹੁੰਦਾ ਹੈ
1: ਬਿਲਕੁਲ ਹੈ ਜੀ
3: ਉਸ ਤੋਂ ਬਾਅਦ ਹੀ ਯਾਤਰਾ ਜਿਹੜੀ ਅੱਗੇ ਚੱਲਦੀ ਹੈ ਆਪਾਂ ਐਕਸਪਲੋਰ ਕਰਦੇ ਹਾਂ ਆਲੇ ਦੁਆਲੇ ਨੂੰ ਆਪਾਂ ਵੇਖਦੇ ਹਾਂ ਸੁਣਦੇ ਹਾਂ ਅਬਜ਼ਰਵ ਕਰਦੇ ਹਾਂ ਔਰ ਫਿਰ ਨਵੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਕਿ ਆਪਾਂ ਨਵੀਆਂ ਖੋਜਾਂ ਕਰਦੇ ਹਾਂ ਤੇ ਨਵੀਆਂ ਲਿਖਤਾਂ ਲਿਖਦੇ ਹਾਂ ਔਰ ਫਿਲੋਸਫੀ ਦੀ ਗੱਲ ਹੁੰਦੀ ਹੈ ਸਾਇੰਸ ਦੀ ਗੱਲ ਹੁੰਦੀ ਹੈ ਉਹ ਅੱਗੇ ਚੱਲਦਾ ਸਾਰਾ ਸਿਲਸਿਲਾ ਐਜੂਕੇਸ਼ਨ ਦੀ ਗੱਲ ਚੱਲਦੀ ਹੈ ਤੋ ਇਹ ਬਹੁਤ ਜ਼ਰੂਰੀ ਹੈ ਜੀ ਇਹ ਬੁਨਿਆਦੀ ਲੋੜਾਂ ਨੇ ਇਹਨਾਂ ਦੀ ਪੂਰਤੀ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਇਹ ਕਿਵੇਂ ਪੂਰੀਆਂ ਹੁੰਦੀਆਂ ਨੇ ਇਹ ਬੰਦੇ ਦੀ ਆਪਣੀ ਮਿਹਨਤ ਹੈ ਔਰ ਜੋ ਸਿਸਟਮ ਹੈ ਜਿਹ ਚ ਬੰਦਾ ਰਹਿ ਰਿਹਾ ਹੈ ਜਿਸ ਖਿੱਤੇ ਚ ਰਹਿ ਰਿਹਾ ਉਹ ਵੀ ਨਿਰਭਰ ਕਰਦਾ ਕਿ ਉੱਥੇ ਕਿਹੋ ਜਿਹੇ ਹਾਲਾਤ ਹੈ ਕੁੱਲ ਮਿਲਾ ਕੇ ਕਹਿ ਲਓ ਕਿ ਜ਼ਰੂਰੀ ਹੈ ਭਾਰਤ ਸਾਹਿਬ ਕਿ ਅਸੀਂ ਜਾਗਰੂਕ ਰਹੀਏ ਜਿਹੜੀ ਚੇਤਨਾ ਹੈ ਨਾ ਜੋ ਆਪਣੇ ਮਨ ਦੀ ਜਿਹੜੀ ਆਪਾਂ ਕਹਿ ਲੋ ਵੀ ਹਮੇਸ਼ਾ ਕੁਛ ਸਿੱਖਦੇ ਰਹਿਣ ਦੀ ਕੁਛ ਨਵਾਂ ਕਰਦੇ ਰਹਿਣ ਦੀ ਜਿਹੜੀ ਜਿਗਿਆਸਾ ਉਹ ਕਦੇ ਮਰਨ ਨਹੀਂ ਦੇਣੀ ਚਾਹੀਦੀ ਸੋ ਬਾਕੀ ਅੱਜ ਬਹੁਤ ਵਧੀਆ ਲੱਗਿਆ ਜਿਵੇਂ ਹੋਂਦ ਦੀ ਗੱਲ ਵੀ ਹੋਈ ਆ ਹੋਂਦ ਜਿਹੜੀ ਹੈ ਨਾ ਜਿਵੇਂ ਚਾਲ ਸਾਹਿਬ ਗੱਲ ਕਰਕੇ ਗਏ ਇਹ ਤਾਂ ਇਹ ਸਾਡਾ ਸਵਾਲ ਹੈ ਬਹੁਤ ਵੱਡਾ ਸਵਾਲ ਹੈ ਇਹ ਹੋਂਦ ਦਾ ਹੀ ਜਿਹੜਾ ਯੁੱਧ ਹੈ ਲੜਾਈ ਆ
1: ਉਹ ਚੱਲ ਰਹੀ ਹੈ ਦੁਨੀਆ ਬਣੀ ਆ ਜੀ ਬਿਲਕੁਲ
3: ਬਿਲਕੁਲ ਜੀ ਨਾਮ ਰੱਖ ਨਾਮ ਬੰਦੇ ਨੇ ਆਪਣਾ ਖੁਦ ਨੀ ਰੱਖਿਆ ਹੁੰਦਾ ਪਰ ਉਸ ਨਾਮ ਨੂੰ ਚਮਕਾਉਣ ਦੇ ਲਈ ਉਹ ਪੂਰੀ ਉਮਰ ਲਾ ਦਿੰਦਾ ਤੋ ਉਹ ਨਾਮ ਬਣ ਗਿਆ ਤੇ ਲੜਾਈਆਂ ਵੀ ਕਰਦਾ ਕਿ ਤੂੰ ਮੇਰਾ ਨਾਮ ਵਿਗਾੜਿਆ ਤੂੰ ਐਂ ਕੀਤਾ ਜੀ ਉਹ ਨਾਮ ਨੂੰ ਕਲੰਕ ਲਾਤਾ ਕੋਈ ਕਹਿੰਦਾ ਨਾਮ ਨੂੰ ਲਾਈਟਾਂ ਜਗਾਤੀਆਂ ਕੋਈ ਕਹਿੰਦਾ ਨਾਂ ਰੋਸ਼ਨ ਕਰਤਾ ਜੀ ਬਾਲਾ ਤੋ ਇਹ ਸਿਲਸਿਲਾ ਜ਼ਰੂਰੀ ਹੈ ਜੀ ਔਰ ਜੇ ਕਹਿ ਲੋ ਵੀ ਅਸੀਂ ਜਿਉਂਦੇ ਆ ਤਾਂ ਜਿਉਂਦੇ ਹੋਣ ਦਾ ਸਬੂਤ ਵੀ ਇਹੀ ਹੈ ਕਿ ਅਸੀਂ ਸੰਘਰਸ਼ ਕਰ ਰਹੇ ਆ ਲਗਾਤਾਰ, ਔਰ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿਣ ਦੀ ਜ਼ਰੂਰਤ ਰੱਖਣੀ ਹੈ, ਤੇ ਇਹ ਜ਼ਰੂਰੀ ਚੀਜ਼ਾਂ ਨੇ।
1: ਬਿਲਕੁਲ,
3: ਤੇ ਬਹੁਤ ਵਧੀਆ ਲੱਗਿਆ ਭਾਈ ਸਾਹਿਬ ਤੇ ਬਾ ਕਮਾਲ ਚਰਚਾ, ਤੇ ਇਸ ਵਿੱਚ ਸ਼ਾਮਿਲ ਕਰਨ ਲਈ ਸ਼ੁਕਰੀਆ ਆਪਦਾ।
1: ਲੋ ਦੋਸਤੋ, ਇਸ ਜੀ ਸਾਡੇ ਸਹਿਯੋਗੀ ਨਾਲ ਗੱਲਾਂ ਬਾਤ ਅੱਜ ਕਰਕੇ ਗਏ ਨੇ, ਤੇ ਤੁਹਾਡਾ ਸਾਥ, ਰੋਟੀ ਕੱਪੜਾ ਤੇ ਮਕਾਨ, ਲੋੜ ਜਾਂ ਲਗਜ਼ਰੀ ਦੀ ਗੱਲ ਹੋਈ ਹੈ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਸਟੂਡੀਓ ਦਾ ਨੰਬਰ ਹੈ, ਤੇ ਕਾਲ ਕਰ ਸਕਦੇ ਹੋ ਤੇ ਗੱਲਬਾਤ ਨੂੰ ਅੱਗੇ ਵਧਾ ਸਕਦੇ ਹੋ। ਆਖਰੀ ਪਲ ਬਚੇ ਨੇ ਜਿਸ ਦੇ ਵਿਚ ਆਪਾਂ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ, ਅੱਜ ਖੁਸ਼ੀ ਹੋ ਰਹੀ ਹੈ, ਸੁਨੇਹੋ ਸੁਨੇਹੀ ਹੋ ਰਹੇ ਹੋ, ਤੇ ਬਹੁਤ ਵਧੀਆ ਲੱਗਦਾ ਜਦੋਂ ਦੋਸਤ ਨਾਲ ਜੁੜਦੇ ਆ, ਆਪਣੀ ਗੱਲਬਾਤ ਰੱਖਦੇ ਆ। ਤੇ ਦੋਸਤੋ, ਜਾਂਦੇ ਜਾਂਦੇ ਅੱਜ ਦੀਆਂ ਜਿਹੜੀਆਂ ਦੇਸ਼ਭਰ ਦੀਆਂ ਖਬਰਾਂ ਨੇ 15-20 ਮਿੰਟ ਦੇ ਵਿੱਚ, ਉਹਨਾਂ ਨੂੰ ਸਮੇਟ ਕੇ ਤੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਆ। ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਤੁਹਾਡੇ ਮੈਂ ਨਾਲ ਨਾਲ ਫਿਰ ਜਿਹੜੇ ਆਪਣੇ ਤੁਸੀਂ ਚੈਟ ਦੇ ਵਿੱਚ ਜਿਹੜਾ ਕਮੈਂਟ ਕਰ ਰਹੇ ਹੋ ਜੀ, ਉਹਨਾਂ ਦਾ ਜ਼ਿਕਰ ਵੀ ਜਾਂਦੇ ਜਾਂਦੇ ਜ਼ਰੂਰ ਕਰਾਂਗਾ। ਤੇ ਅੱਜ ਦੀਆਂ ਦੇਸ਼ਭਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਕੀ ਧਿਆਨ ਮੰਗਦੀਆਂ ਨੇ, ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ ਨਾਲ ਨਾਲ। ਤੇ ਸਮਾਂ ਵੀ ਤਕਰੀਬਨ 15-20 ਮਿੰਟ ਆਪਣੇ ਕੋਲ ਬਚੇ ਨੇ ਅਜੇ, ਤੇ ਖਬਰਾਂ ਤੋਂ ਬਾਅਦ ਤੁਸੀਂ ਆਪਣੀ ਕੋਈ ਗੱਲਬਾਤ ਰੱਖਣੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। +358 44 976 19 ਸਟੂਡੀਓ ਦਾ ਨੰਬਰ ਹੈ, ਤੇ ਲਾਈਨਾਂ 15 ਕੁ ਮਿੰਟ ਦੇ ਲਈ ਮੈਂ ਹੋਲਡ ਕਰਾਂਗਾ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਤੁਹਾਡੇ ਲਈ ਲਾਈਨਾਂ ਖੁੱਲ ਜਾਣਗੀਆਂ ਜੀ। ਕਿੱਕਰ ਦਾ ਗੂੰਦ, ਹਾਂਜੀ, ਆਪਣੇ ਲਿਖਿਆ ਜੀ ਆਪਣੇ ਸੁਰਿੰਦਰ ਕੌਰ ਮਾਲ ਜੀ ਨੇ, ਕਿੱਕਰ ਦਾ ਗੂੰਦ ਵੀ ਕਹਿੰਦੇ ਵਰਤੀ ਦਾ ਸੀਗਾ ਜੀ ਉੱਥੇ ਉਸ ਸਮੇਂ ਦੇ ਵਿੱਚ। ਤੇ ਇਸੇ ਤਰ੍ਹਾਂ ਲੋਫਰ ਦੋਸਤੋ, ਗੱਲਬਾਤ ਅੱਗੇ ਵਧਾਉਂਦੇ ਹਾਂ, ਤੇ ਸਭ ਤੋਂ ਪਹਿਲਾਂ ਤੁਹਾਨੂੰ ਹੁਣ ਦੇਸ਼ ਵਿਦੇਸ਼ ਦੀਆਂ ਖਬਰਾਂ ਜਿਹੜੀਆਂ ਨੇ ਉਹ ਸੁਣਾਉਂਦੇ ਹਾਂ ਕੀ ਕਹਿੰਦੀਆਂ ਨੇ, ਤੇ ਫਿਰ ਆਪਾਂ ਨਾਲ ਨਾਲ ਤੁਹਾਡੇ ਕਮੈਂਟ ਤੇ ਫੋਨ ਲਾਈਨ ਲੈਂਦੇ ਹਾਂ। ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵਿੱਚ ਰਾਜੋਆਣਾ ਸਾਹਿਬ ਦਾ ਪੱਤਰ ਫਿਰ ਅਕਾਲ ਤਖ਼ਤ ਸਾਹਿਬ ਨੂੰ ਜਿਹੜਾ ਮਿਲਿਆ, ਤੇ ਮੋਦੀ ਸਰਕਾਰ ਘਿਰੀ ਹੈ, ਜੋ ਮੁੱਦਾ ਜਿਹੜਾ ਪੂਰੇ ਇੰਡੀਆ ਦੇ ਵਿੱਚ ਚੱਲ ਰਿਹਾ, ਹਥਿਆਰਬੰਦ ਫੌਜਾਂ ਕਾਕਰੋਚ ਦੇ ਹੱਕ ਦੇ ਵਿੱਚ ਜਾ ਜੁੜੀਆਂ ਨੇ, ਤੇ ਸੁਪਰੀਮ ਕੋਰਟ ਨੇ ਜਿਹੜੇ ਨੇ ਆਪਣੇ ਹੱਥ ਖੜੇ ਕਰ ਦਿੱਤੇ ਆ, ਕੋਈ ਸੁਣਵਾਈ ਨਹੀਂ, ਕੋਈ ਗੱਲਬਾਤ ਨਹੀਂ, ਕਹਿੰਦੇ ਨਾ ਸੂਮ ਓਟੋ ਲੈਣਾ ਨਾ ਕੁਛ ਕਰਨਾ ਹੈ। ਦੂਸਰੇ ਪਾਸੇ ਪੰਜਾਬ ਦੇ ਪਾਣੀਆਂ ਦੇ ਵਿੱਚ, ਫਿਕਰਾਂ ਦੇ ਵਿੱਚ ਫਿਰ ਤੋਂ ਮਾਹੌਲ ਜਿਹੜਾ ਸੰਸਦ ਦੇ ਵਿੱਚ ਗੂੰਜਣ ਲੱਗਿਆ, ਅੱਜ ਅੰਕੜੇ ਪੇਸ਼ ਕੀਤੇ ਗਏ ਨੇ ਜਿਹਦੇ ਵਿੱਚ 310% ਪਾਣੀ ਦੀ ਲੁੱਟ ਹੋ ਰਹੀ ਹੈ, ਤੇ ਨਾਲ ਦੀ ਨਾਲ ਜਿਹੜਾ ਜ਼ਮੀਨੀ ਪਾਣੀ ਹੈ ਉਹਦੇ ਉੱਤੇ ਖਤਰਾ ਜਿਹੜਾ ਮੰਡਰਾਇਆ ਹੋਇਆ। ਲੋ ਫਿਰ ਬਾਤ ਪਾਉਂਦੇ ਹਾਂ ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਦੇ ਨਾਲ, ਤੇ ਪੰਜਾਬ ਦੀਆਂ ਖਬਰਾਂ ਤੋਂ ਕਰਦੇ ਹਾਂ ਸ਼ੁਰੂਆਤ, ਤੇ ਜ਼ਿਆਦਾ ਖਬਰਾਂ ਨਹੀਂ, 8-10 ਖਬਰਾਂ ਹੀ ਨੇ, ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਕਮੈਂਟ ਲੈਂਦੇ ਹਾਂ। ਬਾਬਾ ਗੁਰਵਿੰਦਰ ਸਿੰਘ ਖੇੜੀ, ਕਿਆ ਬਾਤਾਂ ਜੀ, ਵੋਟੀ ਨੇ ਮੁਖੜੀ ਫੇਰੀ। ਬਾਬਾ ਗੁਰਵਿੰਦਰ ਸਿੰਘ ਖੇੜੀ ਤੇ ਉਸਦੀ ਮਾਤਾ ਵਿਰੁੱਧ ਮਾਮਲਾ ਦਰਜ ਹੋ ਗਿਆ, ਤੇ ਇਦਾਂ ਦੇ ਸਾਡੇ ਕਹਿ ਲਓ ਕਿ ਰੋਲ ਮਾਡਲ ਨੇ ਜੀ ਦੁਨੀਆਂ ਦੇ ਵਿੱਚ, ਜਿਹੜੇ ਆਪਣੇ ਪਰਿਵਾਰਾਂ ਦੇ ਨਾਲ ਧੱਕਾ ਕਰਦੇ ਆ ਤੇ ਉਹ ਲੋਕਾਂ ਦੇ ਨਾਲ ਸਾਫ਼ੀ ਕਿੱਥੋਂ ਕਰਨਗੇ। ਬਾਬਾ ਗੁਰਵਿੰਦਰ ਸਿੰਘ ਖੇੜੀ ਤੇ ਉਸਦੀ ਮਾਤਾ ਵਿਰੁੱਧ ਮਾਮਲਾ ਦਰਜ ਹੋਇਆ, ਪਤਨੀ ਨੂੰ ਦਾਜ ਦੇ ਲਈ ਤੰਗ ਕਰਨ ਦੇ ਦੋਸ਼ ਲੱਗੇ ਆ। ਸੋਸ਼ਲ ਮੀਡੀਆ ਦੇ ਉੱਤੇ ਅਕਸਰ ਚਰਚਾ ਦੇ ਵਿੱਚ ਰਹਿੰਦੇ ਗੁਰਵਿੰਦਰ ਸਿੰਘ ਬਾਬਾ ਖੇੜੀ ਜੱਟਾਂ ਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਵਿਰੁੱਧ ਉਸਦੀ ਪਤਨੀ ਦੇ ਵੱਲੋਂ ਦਾਜ ਦੇ ਲਈ ਤੰਗ ਪ੍ਰਚਾਰ ਕਰਨ ਦੇ ਲਗਾਏ ਗਏ ਕਥਿਤ ਦੋਸ਼ਾਂ ਦੇ ਮੱਦੇਨਜ਼ਰ ਫਤਿਹਗੜ੍ਹ ਸਾਹਿਬ ਪੁਲਿਸ ਦੇ ਵੱਲੋਂ ਗੁਰਵਿੰਦਰ ਸਿੰਘ ਖੇੜੀ ਤੇ ਉਸਦੀ ਮਾਤਾ ਦੇ ਵਿਰੁੱਧ IPC ਦੀਆਂ ਜਿਹੜੀਆਂ ਨੇ ਵੱਖ ਵੱਖ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤੇ ਜਾਣ ਦੀ ਜਿਹੜੀ ਸੂਚਨਾ ਆਈ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਦਰਖਾਸਤ ਦੇ ਵਿੱਚ ਇੱਕ ਵਿਆਹੁਤਾ ਲੜਕੀ ਨੇ ਦੋਸ਼ ਲਗਾਏ ਸਨ ਕਿ 7/11/2023 ਨੂੰ ਉਸਦਾ ਵਿਆਹ ਗੁਰਵਿੰਦਰ ਸਿੰਘ ਵਾਸੀ ਪਿੰਡ ਖੇੜੀ ਜੱਟਾਂ ਸੰਗਰੂਰ ਦੇ ਨਾਲ ਹੋਇਆ। ਇਹ ਵਿਆਹ ਦੇ ਮੌਕੇ ਉਸਦੇ ਪੇਕੇ ਪਰਿਵਾਰ ਨੇ ਮੈਰਿਜ ਪੈਲਸ, ਗਹਿਣਿਆਂ, ਮਿਲਣੀਆਂ ਤੇ ਹੋਰ ਰਸਮਾਂ ਦੇ ਉੱਤੇ ਕਾਫ਼ੀ ਖਰਚਾ ਕੀਤਾ, ਪਰ ਵਿਆਹ ਤੋਂ ਬਾਅਦ ਉਸਦੇ ਪਤੀ ਗੁਰਵਿੰਦਰ ਸਿੰਘ ਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਉਸਨੂੰ ਦਾਜ ਦਹੇਜ ਲਈ ਜਿਹੜਾ ਤੰਗ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਲੜਾਈ ਝਗੜਾ ਕਰਕੇ ਉਸਨੂੰ ਘਰੋਂ ਜਿਹੜਾ ਕੱਢ ਦਿੱਤਾ। ਦਰਖਾਸਤ ਕਰਤਾ ਨੇ ਜਿਹੜਾ ਦੋਸ਼ ਲਗਾਏ ਨੇ ਕਿ ਜਿੱਥੇ ਉਸਦੇ ਸਹੁਰੇ ਪਰਿਵਾਰ ਨੇ ਉਸਦੇ ਗਹਿਣੇ ਆਦਿ ਇਸਤਰੀ ਧਨ ਉਸਦੀ ਮਰਜ਼ੀ ਤੋਂ ਜਿਹੜਾ ਬਗੈਰ ਆਪਣੇ ਕੋਲ ਰੱਖਿਆ ਹੋਇਆ ਉੱਥੇ ਗੁਰਵਿੰਦਰ ਸਿੰਘ ਖੇੜੀ ਦੇ ਵੱਲੋਂ ਉਸਨੂੰ ਤੇ ਉਸਦੀ ਮਾਤਾ ਨੂੰ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਬਦਨਾਮ ਕਰਕੇ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ। ਉਹ ਮਿਲੀ ਭੁਗਤ ਕਰਕੇ ਉਸਨੂੰ ਆਪਣੇ ਘਰ ਵਸਾਉਣਾ ਨਹੀਂ ਚਾਹੁੰਦੇ ਨੇ ਤੇ ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਫਤਿਹਗੜ੍ਹ ਸਾਹਿਬ ਦੇ ਮੁਖੀ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਦਰਖਾਸਤਕਰਤਾ ਦੇ ਵੱਲੋਂ ਲਗਾਏ ਗਏ ਦੋਸ਼ਾਂ ਦੀ ਪੜਤਾਲ DSP ਜਿਹੜੇ ਨੇ ਪੱਧਰ ਦੇ ਅਧਿਕਾਰੀ ਦੇ ਵੱਲੋਂ ਕੀਤੀ ਗਈ ਹੈ ਜਿਨ੍ਹਾਂ ਦੀ ਪੜਤਾਲੀਆ ਰਿਪੋਰਟ ਦੇ ਆਧਾਰ ਦੇ ਉੱਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਮਾਮਲੇ ਦੇ ਵਿੱਚ ਜਿਹੜਾ ਮੁਕੱਦਮਾ ਦਰਜ ਕਰਨ ਦੇ ਦਿੱਤੇ ਗਏ ਹੁਕਮਾਂ ਦੇ ਉੱਤੇ ਥਾਣਾ ਫਤਿਹਗੜ੍ਹ ਸਾਹਿਬ ਵਿਖੇ ਗੁਰਵਿੰਦਰ ਸਿੰਘ ਤੇ ਉਸਦੀ ਮਾਤਾ ਗੁਰਮੀਤ ਕੌਰ ਵਾਸੀਆਨ ਪਿੰਡ ਖੇੜੀ ਜੱਟਾਂ ਸੰਗਰੂਰ ਵਿਰੁੱਧ ਜਿਹੜਾ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ। ਘੋੜੀ ਤੇ ਅੱਖ ਲੱਗਦੀ ਹੈ ਜੀ ਇਹਨਾਂ ਦੀ, ਕਾਫੀ ਮਸ਼ਹੂਰ ਹੋਈ ਸੀ ਘੋੜੀ ਦੀ। ਸੁਖਬੀਰ ਸਿੰਘ ਬਾਦਲ ਹੁਣੀ ਵੀ ਗਏ ਸੀ ਤੇ ਹੋਰ ਸਾਰਾ ਸਿਲਸਿਲਾ ਦੇਖਦੇ ਹਾਂ ਕੀ ਕੁਝ ਬਣਦਾ। ਦੁਨੀਆਂ ਦਾ ਰੋਲ ਮਾਡਲ ਹੈ ਜੀ, ਲੋਕੀ ਹੱਥਾਂ ਤੇ ਚੱਕੇ ਫਿਰਦੇ ਇਹਨਾਂ ਨੂੰ। ਬਲਵਿੰਦਰ ਸਿੰਘ ਰਾਜੋਆਣਾ ਸਾਹਿਬ ਦੀ ਗੱਲ ਕਰੀਏ ਤੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਹੈ ਪੱਤਰ ਤੇ ਫਾਂਸੀ ਦੀ ਸਜ਼ਾ ਮਾਫ਼ੀ ਦੀ ਅਪੀਲ ਵਾਪਸ ਲਈ ਜਾਵੇ ਜਾਂ ਫਿਰ ਭਾਜਪਾ ਦੇ ਸਿੱਖ ਆਗੂਆਂ ਨੂੰ ਤਲਬ ਕੀਤਾ ਜਾਵੇ। ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੂੰ ਪੱਤਰ ਲਿਖ ਕੇ ਅਪੀਲ ਕਰ ਦਿੱਤੀ ਹੈ। ਉਨ੍ਹਾਂ ਦੀ ਫਾਂਸੀ ਦੀ ਸਜ਼ਾ ਸੰਬੰਧੀ ਰਹਿਮ ਦੀ ਜਿਹੜੀ ਅਪੀਲ ਹੈ ਵਾਪਸ ਲਈ ਜਾਵੇ ਜਾਂ ਫਿਰ ਇਸ ਮਾਮਲੇ ਦੇ ਵਿੱਚ ਕੋਈ ਫੈਸਲਾ ਨਾ ਕਰਨ ਵਾਲੀ ਭਾਜਪਾ ਸਰਕਾਰ ਦੇ ਸਿੱਖ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤਲਬ ਕਰਕੇ ਹੋ ਰਹੀ ਦੇਰੀ ਦੇ ਬਾਰੇ ਜਵਾਬ ਜਿਹੜਾ ਮੰਗਿਆ ਜਾਵੇ। ਇਸ ਸੰਬੰਧ ਦੇ ਵਿੱਚ ਉਨ੍ਹਾਂ ਵੱਲੋਂ 3 ਸਫ਼ਿਆਂ ਦਾ ਇੱਕ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜਿਆ ਗਿਆ। ਇਹ ਪੱਤਰ ਪਟਿਆਲਾ ਜੇਲ੍ਹ ਦੇ ਵਿੱਚੋਂ 20 ਜੁਲਾਈ ਨੂੰ ਲਿਖਿਆ ਗਿਆ। 3 ਸਫ਼ਿਆਂ ਦੇ ਆਪਣੇ ਇਸ ਪੱਤਰ ਦੇ ਵਿੱਚ ਰਾਜੋਆਣਾ ਨੇ ਦੱਸਿਆ ਕਿ ਉਸਨੂੰ ਜੇਲ੍ਹ ਦੇ ਵਿੱਚ ਲਗਭਗ 31 ਸਾਲ ਹੋ ਚੁੱਕੇ ਨੇ। ਫਾਂਸੀ ਵਾਲੀ ਚੱਕੀ ਦੇ ਵਿੱਚ ਰਹਿੰਦਿਆਂ ਕਰੀਬ 19 ਸਾਲ ਬੀਤ ਗਏ ਨੇ। 31 ਜੁਲਾਈ ਨੂੰ 20ਵਾਂ ਸਾਲ ਜਿਹੜਾ ਸ਼ੁਰੂ ਹੋ ਜਾਵੇਗਾ। ਰਾਜੋਆਣਾ ਨੇ ਕਿਹਾ ਕਿ ਉਸਨੇ ਆਪਣੀ ਫਾਂਸੀ ਦੀ ਸਜ਼ਾ ਮਾਫ਼ੀ ਬਾਰੇ ਕਦੇ ਵੀ ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਸਰਕਾਰ ਜਾਂ ਰਾਸ਼ਟਰਪਤੀ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਵੀ ਅਪੀਲ ਨਹੀਂ ਕੀਤੀ। ਹਾਲਾਂਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸੰਬੰਧ ਦੇ ਵਿੱਚ ਰਾਸ਼ਟਰਪਤੀ ਨੂੰ ਕੀਤੀ ਗਈ ਅਪੀਲ ਨੂੰ ਕਈ ਸਾਲ ਹੋ ਚੁੱਕੇ ਨੇ, ਪਰ ਅਜੇ ਤੱਕ ਸਰਕਾਰ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਫੈਸਲਾ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ 41 ਤਰੀਕਾਂ ਪੈ ਚੁੱਕੀਆਂ ਨੇ, ਪਰ ਅਦਾਲਤ ਦੇ ਵੱਲੋਂ ਵੀ ਉਨ੍ਹਾਂ ਤੱਕ ਕੋਈ ਠੋਸ ਫੈਸਲਾ ਨਹੀਂ ਸੁਣਵਾਇਆ ਗਿਆ। ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਇਸ ਸੰਬੰਧ ਦੇ ਵਿੱਚ ਪਹਿਲਾਂ ਵੀ ਬੇਨਤੀ ਕਰ ਚੁੱਕੇ ਨੇ ਤੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਮਾਫ਼ੀ ਸੰਬੰਧੀ ਅਪੀਲ ਵਾਪਸ ਲਈ ਜਾਵੇ, ਪਰ ਹੁਣ ਤੱਕ ਇਸ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਕੋਈ ਫੈਸਲਾ ਅਜੇ ਤੱਕ ਨਹੀਂ ਕੀਤਾ ਗਿਆ। ਦੂਸਰੇ ਪਾਸੇ ਪੰਜਾਬ ਗਰਾਊਂਡ ਵਾਟਰ ਕ੍ਰਾਈਸਿਸ, ਪੰਜਾਬ ਦੇ 3 ਜ਼ਿਲ੍ਹਿਆਂ ਦੇ ਵਿੱਚ ਤੈਅ ਹੱਦ ਤੋਂ ਕਿਤੇ ਵੱਧ ਕੱਢਿਆ ਜਾ ਰਿਹਾ ਧਰਤੀ ਹੇਠਲਾ ਪਾਣੀ, ਕੇਂਦਰ ਨੇ ਜਿਹੜਾ ਇਹ ਦਾਅਵੇ ਕਰ ਦਿੱਤੇ ਹੈ। ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਘਟਣ ਦਾ ਸੰਕਟ ਜਿਹੜਾ ਵੱਧਦਾ ਜਾ ਰਿਹਾ। ਇਸ ਦੇ ਦੌਰਾਨ ਸੰਗਰੂਰ, ਮਲੇਰਕੋਟਲਾ ਤੇ ਜਲੰਧਰ ਜ਼ਿਲ੍ਹੇ ਤੈਅ ਕੀਤੇ ਗਏ ਨੇ, ਹੱਦ ਤੋਂ ਕਿਤੇ ਵੱਧ ਧਰਤੀ ਹੇਠਲਾ ਪਾਣੀ ਕੱਢ ਰਹੇ ਨੇ। ਜਲ ਸ਼ਕਤੀ ਮੰਤਰੀ CR ਪਟੇਲ ਹੁਣਾਂ ਨੇ ਸੰਸਦ ਦੇ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੀ ਧਰਤੀ ਦੇ ਹੇਠਲੇ ਪਾਣੀ ਦੀ ਸਭ ਤੋਂ ਵੱਧ ਨਿਕਾਸੀ ਜਿਹੜੀ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੋ ਰਹੀ ਹੈ, ਜੋ ਕਿ 309.99% ਹੈ। ਇਸ ਤੋਂ ਬਾਅਦ ਮਲੇਰਕੋਟਲਾ 301.93%, ਜਲੰਧਰ 281.17%, ਕਪੂਰਥਲਾ 242.96%, ਮੋਗਾ 233.09%, ਬਰਨਾਲਾ 219.36% ਤੇ ਪਟਿਆਲਾ 208.53% ਦਾ ਨੰਬਰ ਆਉਂਦਾ ਹੈ। ਪੰਜਾਬ ਦੇ ਹੋਰ ਵੀ ਕਈ ਅਜਿਹੇ ਜ਼ਿਲ੍ਹੇ ਨੇ ਜਿੱਥੇ ਧਰਤੀ ਹੇਠਲੇ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਵਿੱਚ ਤਰਨ ਤਾਰਨ 202.49%, ਲੁਧਿਆਣਾ 194.65%, ਫਤਿਹਗੜ੍ਹ ਸਾਹਿਬ 182.13% ਤੇ ਅੰਮ੍ਰਿਤਸਰ 160.33% ਸ਼ਾਮਲ ਨੇ। ਇੱਕ ਪਾਸੇ ਜਿੱਥੇ ਪੰਜਾਬ ਧਰਤੀ ਹੇਠਲੇ ਪਾਣੀ ਦੇ ਗੰਭੀਰ ਸੰਕਟ ਦਾ ਜਿਹੜਾ ਸਾਹਮਣਾ ਕਰ ਰਿਹਾ, ਉੱਥੇ ਹੀ ਇਹ ਸਾਰੇ ਜ਼ਿਲ੍ਹੇ ਤੈਅ ਕੀਤੀਆਂ ਗਈਆਂ ਸੀਮਾਵਾਂ ਤੋਂ ਕਿਤੇ ਵੱਧ ਪਾਣੀ ਕੱਢ ਰਹੇ ਨੇ। ਪਟੇਲ ਹੁਣਾਂ ਨੇ ਦੱਸਿਆ ਕਿ ਪੰਜਾਬ ਆਪਣੇ ਸਾਲਾਨਾ ਵਰਤੋਂ ਯੋਗ ਸਰੋਤਾਂ ਦੀ ਸਮਰੱਥਾ ਦੇ ਨਾਲ 56% ਤੋਂ ਵੀ ਵੱਧ ਧਰਤੀ ਹੇਠਲਾ ਪਾਣੀ ਬਾਹਰ ਕੱਢ ਰਿਹਾ। ਪਟੇਲ ਹੁਣਾਂ ਨੇ ਇਹ ਵੀ ਦੱਸਿਆ ਕਿ ਸੂਬੇ ਦੇ ਕੁੱਲ 153 ਧਰਤੀ ਹੇਠਲੇ ਪਾਣੀ ਦੇ ਮੁਲਾਂਕਣ ਬਲਾਕਾਂ ਦੇ ਵਿੱਚੋਂ 111 ਬਲਾਕ ਅਤਿ ਸ਼ੋਸ਼ਿਤ, ਜਾਣੀ ਕਿ ਜਿੱਥੇ ਪਾਣੀ ਦੀ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ, ਉਹਦੀ ਸ਼੍ਰੇਣੀ ਦੇ ਵਿੱਚ ਆਉਂਦੇ ਹੈ। ਇਸ ਦਾ ਕਾਰਨ ਸਿੰਚਾਈ ਦੇ ਲਈ ਧਰਤੀ ਹੇਠਲੇ ਪਾਣੀ ਦੇ ਉੱਤੇ ਨਿਰਭਰਤਾ ਤੇ ਬਹੁਤ ਜ਼ਿਆਦਾ ਪਾਣੀ ਖਪਤ ਕਰਨ ਵਾਲੀ ਝੋਨੇ ਦੀ ਖੇਤੀ ਹੈ। ਅੰਕੜਿਆਂ ਅਨੁਸਾਰ ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਦਾ ਸਲਾਨਾ ਰੀਚਾਰਜ, ਜ਼ਮੀਨ ਦੇ ਵਿੱਚ ਪਾਣੀ ਦਾ ਮੁੜ ਰਿਸਣਾ ਜਿਹੜਾ ਹੈ 18.60 ਅਰਬ ਘਣ ਮੀਟਰ BCM ਦੱਸਿਆ ਜਾਂਦਾ ਹੈ, ਜਦੋਂ ਕਿ ਵਰਤੋਂ ਯੋਗ ਜਿਹੜਾ ਕੱਢਣ ਯੋਗ ਪਾਣੀ ਧਰਤੀ ਹੇਠਲਾ ਪਾਣੀ ਸਰੋਤ ਹੈ 16.80% ਜਿਹੜਾ 16.80 BCM ਜਿਹੜਾ ਕੱਢਿਆ ਜਾ ਰਿਹਾ ਜਾਂ ਵਾਪਸ ਜਿਹੜਾ ਪੈਂਦਾ ਹੈ ਉਹਦੇ ਵਿੱਚ ਦੁਬਾਰਾ ਧਰਤੀ ਦੇ ਵਿੱਚ 18.60 ਅਰਬ ਘਣ ਮੀਟਰ BCM ਤੇ ਜਿਹੜਾ ਧਰਤੀ ਹੇਠਲਾ ਪਾਣੀ ਸਰੋਤ ਜਿਹੜਾ ਹੈ ਉਹ 16.80 BCM ਜਿਹੜਾ ਦੱਸਿਆ ਜਾ ਰਿਹਾ ਹੈ। ਤਰਸੋਂਗੇ ਭਾਈ ਪਾਣੀ ਨੂੰ? ਕੋਈ ਨੀ, ਠਹਿਰ ਜਾਓ, ਹੋਰ 5-10-20 ਸਾਲ ਠਹਿਰ ਜਾਓ। ਪੇਪਰ ਲੀਕ ਪ੍ਰੋਟੈਸਟ, ਧਰਮਿੰਦਰ ਪ੍ਰਧਾਨ ਲਾਂਭੇ ਹੋਣ, ਪ੍ਰਧਾਨ ਮੰਤਰੀ ਮਾਫ਼ੀ ਮੰਗਣ ਅਤੇ ਸਿੱਖਿਆ ਪ੍ਰਣਾਲੀ ਬਦਲੇ, ਰਾਹੁਲ ਗਾਂਧੀ ਨੇ ਇਹ ਗੱਲ ਕਹੀ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦਿੱਲੀ ਦੇ ਵਿੱਚ ਸਿੱਖਿਆ ਦੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਉੱਤੇ ਪੁਲਿਸ ਦੇ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕਰਦਿਆਂ ਕਿਹਾ ਕਿ ਪਿਛਲੇ ਇੱਕ ਦਹਾਕੇ ਦੇ ਵਿੱਚ 152 ਪੇਪਰ ਲੀਕ ਹੋਏ ਨੇ, ਜਿਹਦੇ ਨਾਲ 7.5 ਕਰੋੜ ਵਿਦਿਆਰਥੀ ਤੇ ਉਨ੍ਹਾਂ ਦੇ ਪਰਿਵਾਰ ਪ੍ਰਭਾਵਿਤ ਹੋਏ। ਰਾਹੁਲ ਨੇ ਮੰਗ ਕੀਤੀ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਕਿਉਂਕਿ ਉਹ ਇਸ ਅਹੁਦੇ ਦੇ ਯੋਗ ਨਹੀਂ। ਇਸ ਵੇਲੇ ਨੌਜਵਾਨਾਂ ਦਾ ਭਵਿੱਖ ਖਤਰੇ ਚ ਹੈ, ਇਸ ਦੇ ਲਈ ਵਿਦਿਆਰਥੀ ਪ੍ਰਦਰਸ਼ਨ ਜਿਹੜਾ ਕਰ ਰਹੇ ਨੇ। ਵਿਦਿਆਰਥੀਆਂ ਦੇ ਉੱਤੇ ਹਮਲਾ ਕਰਨ ਵਾਲੇ ਹਰ ਵਿਅਕਤੀ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਵਿਦਿਆਰਥੀਆਂ ਦੇ ਨਾਲ ਹੋਏ ਵਿਹਾਰ ਦੇ ਲਈ ਮਾਫ਼ੀ ਮੰਗਣੀ ਚਾਹੀਦੀ ਹੈ। ਰਾਹੁਲ ਨੇ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਅੱਤਵਾਦੀ ਨਹੀਂ ਨੇ, ਉਹ ਸਾਡਾ ਭਵਿੱਖ ਨੇ ਤੇ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ, ਪਰ ਸਰਕਾਰ ਧਿਆਨ ਭਟਕਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਜੇਕਰ ਭਾਰਤ ਦੇ ਵਿਦਿਆਰਥੀ ਸੜਕਾਂ ਦੇ ਉੱਤੇ ਹਨ ਤਾਂ ਵਿਰੋਧੀ ਧਿਰ ਨੂੰ ਵੀ ਸੜਕਾਂ ਦੇ ਉੱਤੇ ਹੋਣਾ ਚਾਹੀਦਾ ਹੈ। ਸੜਕੋਂ ਸੜਕੀ ਹੋਣਗੇ, ਹੁਣ ਰਾਜਨੀਤੀ ਚੱਲੇਗੀ। ਸਰਕਾਰ ਇਸ ਮੁੱਦੇ ਨੂੰ ਦਬਾਉਣਾ ਚਾਹੁੰਦੀ ਹੈ, ਪਰ ਉਹ ਚਾਹੁੰਦੇ ਨੇ ਕਿ ਧਰਮਿੰਦਰ ਪ੍ਰਧਾਨ ਜਿਹੜੇ ਨੇ ਪ੍ਰਧਾਨ ਮੰਤਰੀ ਮਾਫ਼ੀ ਮੰਗਣ ਅਤੇ ਸਿੱਖਿਆ ਪ੍ਰਣਾਲੀ ਬਦਲੇ। ਸੰਸਦ ਮਾਰਚ ਦੇ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਕਾਰਵਾਈ ਤੋਂ ਅਗਲੇ ਦਿਨ ਲੋਕ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਦਿਆਰਥੀਆਂ ਦੀਆਂ ਮੰਗਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ। ਕਾਂਗਰਸ ਆਗੂ ਨੇ ਕਿਹਾ ਕਿ ਸਭ ਦੇ ਸਾਹਮਣੇ ਇਹ ਗੱਲ ਬਿਲਕੁਲ ਸਾਫ਼ ਹੈ ਕਿ ਸਾਡੀਆਂ ਸਿੱਖਿਆ ਪ੍ਰਣਾਲੀ ਅੱਜ ਇਕ ਧੋਖਾਧੜੀ ਵਾਲਾ ਸਿਸਟਮ ਬਣ ਚੁੱਕੀ ਹੈ। ਅਸੀਂ ਜਾਣਦੇ ਹਾਂ ਕਿ ਪਿਛਲੇ 10 ਸਾਲਾਂ ਦੇ ਵਿਚ 152 ਪੇਪਰ ਲੀਕ ਹੋਏ ਨੇ। ਜੇਕਰ ਹਿਸਾਬ ਲਗਾਇਆ ਜਾਵੇ ਤਾਂ ਲਗਭਗ ਹਰ ਮਹੀਨੇ ਇਕ ਪੇਪਰ ਲੀਕ ਹੁੰਦਾ ਹੈ। ਹਰ ਮਹੀਨੇ ਲੱਖਾਂ ਵਿਦਿਆਰਥੀਆਂ ਨੂੰ ਕਿਹਾ ਜਾਂਦਾ ਹੈ ਕਿ ਜਿਸ ਮਾਨਸਿਕ ਤਣਾਅ ਦੇ ਵਿਚੋਂ ਤੁਸੀਂ ਲੰਘੇ ਹੋ ਤੁਹਾਨੂੰ ਉਸ ਦੇ ਵਿਚੋਂ ਦੁਬਾਰਾ ਲੰਘਣਾ ਪਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਸਰਕਾਰ ਨੂੰ ਇਸ ਦੀ ਕੋਈ ਵੀ ਪਰਵਾਹ ਨਹੀਂ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਸਾਡੇ ਜਿਹੜੇ ਨੇ 7.5 ਕਰੋੜ ਵਿਦਿਆਰਥੀ ਤੇ ਪਰਿਵਾਰ ਪ੍ਰਭਾਵਿਤ ਹੋਏ ਨੇ। ਇਹ ਮੱਧ ਵਰਗੀ ਅਤੇ ਗਰੀਬ ਪਰਿਵਾਰ ਨੇ, ਉਹ ਆਪਣੀ ਖੂਨ ਪਸੀਨੇ ਦੀ ਕਮਾਈ ਇਸ ਦੇ ਵਿਚ ਲਗਾਉਂਦੇ ਨੇ ਤੇ ਫਿਰ ਉਨ੍ਹਾਂ ਦੇ ਨਾਲ ਮਾੜਾ ਵਿਹਾਰ ਕੀਤਾ ਜਾਂਦਾ ਹੈ। ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਕਿਸੇ ਨੂੰ ਵੀ ਸਜ਼ਾ ਨਹੀਂ ਮਿਲੀ। ਪਿਛਲੇ 10 ਸਾਲਾਂ ਦੇ ਵਿਚ 152 ਪੇਪਰ ਲੀਕ ਹੋ ਚੁੱਕੇ ਹੈ, ਪਰ ਸਜ਼ਾ 0 ਹੈ। ਦੂਸਰੇ ਪਾਸੇ ਪੰਜਾਬ ਦੇ ਪ੍ਰਧਾਨ ਕਾਂਗਰਸ ਦੇ ਉਹ ਮੁੱਦਾ ਉਠਾ ਰਹੇ ਨੇ 6 ਮਹੀਨਿਆਂ ਬਾਅਦ ਚੇਤੇ ਆਇਆ। ਰਾਜਾ ਵੜਿੰਗੂਣਾ ਨੇ ਪੰਜਾਬ ਦੇ ਵਿਚ ਪੇਪਰ ਲੀਕ ਹੋਣ ਦੇ ਉੱਤੇ CM ਮਾਨ ਅਤੇ ਬੈਂਸ ਤੋਂ ਅਸਤੀਫ਼ਾ ਮੰਗ ਲਿਆ। ਪੰਜਾਬ ਦੇ ਨੌਜਵਾਨ ਜਵਾਬਦੇਹੀ ਦੇ ਹੱਕਦਾਰ ਨੇ, ਕਹਿੰਦੇ ਬਹਾਨਿਆਂ ਦੇ ਨਹੀਂ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੇ ਵਿਚ ਵਾਰ ਵਾਰ ਹੋ ਰਹੇ ਪੇਪਰ ਲੀਕ ਦੇ ਮਾਮਲੇ ਦੇ ਉੱਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਅਸਤੀਫੇ ਦੀ ਮੰਗ ਕਰ ਲਈ। ਉਨ੍ਹਾਂ ਕਿਹਾ ਕਿ ਜਿਵੇਂ ਕੌਮੀ ਪੱਧਰ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਜ਼ਿੰਮੇਵਾਰ ਨੇ ਤੇ ਦੇਸ਼ ਉਨ੍ਹਾਂ ਤੋਂ ਜਵਾਬ ਅਤੇ ਜਵਾਬਦੇਹੀ ਮੰਗਦਾ, ਉਸੇ ਤਰ੍ਹਾਂ ਪੰਜਾਬ ਦੇ ਵਿਚ ਪੇਪਰ ਲੀਕ ਦੇ ਲਈ ਮਾਨ ਅਤੇ ਬੈਂਸ ਜਵਾਬਦੇਹ ਨੇ ਤੇ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ। ਪ੍ਰਦੇਸ਼ ਕਾਂਗਰਸ ਜਿਹੜੇ ਨੇ ਕਮੇਟੀ PCC ਦੇ ਪ੍ਰਧਾਨ ਨੇ ਆਪ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਦੇ ਉਸ ਦਾਅਵੇ ਦਾ ਵੀ ਹਵਾਲਾ ਦਿੱਤਾ ਜਿਸ ਦੇ ਵਿਚ ਉਨ੍ਹਾਂ ਕਿਹਾ ਸੀ ਕਿ ਜੇਕਰ ਪੰਜਾਬ ਵਿਚ ਪੇਪਰ ਲੀਕ ਹੁੰਦਾ ਤਾਂ ਜ਼ਿੰਮੇਵਾਰ ਆਗੂ ਨੂੰ ਅਸਤੀਫ਼ਾ ਦੇਣ ਦੇ ਲਈ ਮਜਬੂਰ ਕੀਤਾ ਜਾਵੇਗਾ। ਪੰਜਾਬ ਗਰੁੱਪ B ਦਾ ਪੇਪਰ ਲੀਕ ਹੋਏ ਨੂੰ 6 ਮਹੀਨੇ ਹੋ ਚੁੱਕੇ ਹੈ। ਉਸ ਤੋਂ ਪਹਿਲਾਂ 12ਵੀਂ ਜਮਾਤ ਦੀ ਅੰਗਰੇਜ਼ੀ PSAT ਅਤੇ ਫਾਰਮਾਸਿਸਟ ਭਰਤੀ ਪ੍ਰੀਖਿਆ ਦੇ ਪੇਪਰ ਵੀ ਲੀਕ ਹੋਏ ਸਨ। ਉਨ੍ਹਾਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੇ ਵਿਚ ਪੇਪਰ ਲੀਕ ਦੇ 4 ਵੱਡੇ ਮਾਮਲੇ ਸਾਹਮਣੇ ਆਏ, ਪਰ ਅਜੇ ਤੱਕ ਨਾ ਤਾਂ ਕੋਈ ਜਾਂਚ ਹੋਈ ਤੇ ਨਾ ਹੀ ਕਿਸੇ ਦੀ ਜਵਾਬਦੇਹੀ ਤੈਅ ਕੀਤੀ ਗਈ। ਕਾਰਵਾਈ ਦੀ ਗੱਲ ਤਾਂ ਛੱਡ ਹੀ ਦਿਓ, ਉਹਨਾਂ ਪੁੱਛਿਆ ਕਿ ਸਾਨੂੰ ਦੱਸੋ ਭਗਵੰਤ ਮਾਨ ਕਦੋਂ ਅਸਤੀਫਾ ਦੇਣਗੇ ਤੇ ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਜਵਾਬਦੇਹੀ ਦੇ ਹੱਕਦਾਰ ਨੇ ਤੇ ਬਹਾਨਿਆਂ ਦੇ ਨਹੀਂ ਨੇ। ਦੂਸਰੇ ਪਾਸੇ ਸਮਾਂ ਬਰਬਾਦ ਨਾ ਕਰੋ, ਸੁਪਰੀਮ ਕੋਰਟ ਨੇ ਵੀ ਹੱਥ ਖੜੇ ਕਰ ਦਿੱਤੇ ਹੈ। ਸੀਜੇਪੀ ਯਾਨੀ ਕਿ ਕਾਕਰੋਚ ਜਨਤਾ ਪਾਰਟੀ ਜਿਹੜੀ ਹੈ, ਪ੍ਰਦਰਸ਼ਨ ਮੌਕੇ ਪੁਲਿਸ ਕਾਰਵਾਈ ਦੇ ਖਿਲਾਫ਼ ਪਟੀਸ਼ਨ ਦੇ ਉੱਤੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਦੇ ਵਿਚ ਕਾਕਰੋਚ ਜਨਤਾ ਪਾਰਟੀ ਦੀ ਅਗਵਾਈ ਹੇਠ ਹੋਏ ਪ੍ਰਦਰਸ਼ਨ ਮਾਰਚ ਦੇ ਦੌਰਾਨ ਵਿਦਿਆਰਥੀਆਂ ਦੇ ਉੱਤੇ ਪੁਲਿਸ ਕਾਰਵਾਈ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਤੁਰੰਤ ਸੂਚੀਬੱਧ ਕਰਨ ਦੀ ਬੇਨਤੀ ਨੂੰ ਠੁਕਰਾ ਮਾਰਿਆ। ਇਹ ਮਾਮਲਾ ਭਾਰਤ ਦੇ ਚੀਫ਼ ਜਸਟਿਸ CJI ਸੂਰਿਆਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਅਤੇ ਵੀ ਮੋਨਾ

ਸਾਡੇ ਕੋਲ ਦੇਖਣ ਦਾ ਸਮਾਂ ਨਹੀਂ ਹੈ, ਅਸੀਂ ਵੀਡੀਓ ਨਹੀਂ ਦੇਖਣਾ ਚਾਹੁੰਦੇ। ਜਦੋਂ ਵਕੀਲ ਨੇ ਦੁਹਰਾਇਆ ਕਿ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਗਈ ਹੈ ਤੇ ਦੁਬਾਰਾ ਵੀਡੀਓ ਸਬੂਤਾਂ ਦਾ ਹਵਾਲਾ ਦਿੱਤਾ ਤਾਂ CJI ਨੇ ਕਿਹਾ ਕਿ ਸਾਡਾ ਸਮਾਂ ਬਰਬਾਦ ਨਾ ਕਰੋ, ਅਸੀਂ ਕੋਈ ਵੀ ਵੀਡੀਓ ਨਹੀਂ ਦੇਖਣਾ ਚਾਹੁੰਦੇ। ਇਹ ਪਟੀਸ਼ਨ ਸੋਮਵਾਰ ਨੂੰ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਸੰਸਦ ਦੇ ਵੱਲ ਕਾਕਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਮਾਰਚ ਦੌਰਾਨ ਪੁਲਿਸ ਕਾਰਵਾਈ ਦੇ ਨਾਲ ਸੰਬੰਧਿਤ ਹੈ, ਜਦੋਂ ਕਥਿਤ ਪ੍ਰੀਖਿਆ ਬੇਨਿਜਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰਨ ਵਾਲੀ ਲਈ ਜਿਹੜੀ ਹਜ਼ਾਰਾਂ ਵਿਦਿਆਰਥੀਆਂ ਤੇ ਨੌਜਵਾਨ ਪ੍ਰਦਰਸ਼ਨਕਾਰੀ ਦਿੱਲੀ ਦੇ ਦਿਲ ਦੇ ਵਿੱਚ ਜਿਹੜਾ ਇਕੱਠੇ ਹੋਏ ਸਨ। ਇਸ ਮਾਰਚ ਦੇ ਵਿੱਚ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਕਰਮਚਾਰੀਆਂ ਵਿਚਕਾਰ ਝੜਪਾਂ ਦੇਖਣ ਨੂੰ ਮਿਲੀਆਂ, ਜਿਨ੍ਹਾਂ ਨੇ ਸੰਸਦ ਦੇ ਵੱਲ ਜਾਣ ਦੀ ਕੋਸ਼ਿਸ਼ ਕਰ ਰਹੀ ਭੀੜ ਨੂੰ ਖਦੇੜਨ ਦੇ ਲਈ ਲਾਠੀਆਂ ਤੇ ਅਥਰੂ ਗੈਸ ਦੀ ਵਰਤੋਂ ਕੀਤੀ ਹੈ। ਤੇ ਹੁਣ ਲੋਕ ਕਿੱਥੇ ਜਾਣ ਪਾਈ, ਇਹ ਸਟੂਡੈਂਟ ਕਿੱਥੇ ਜਾਣਗੇ ਜੇ ਕੋਰਟਾਂ ਵੀ ਜਿਹੜੀਆਂ ਆਪਣੇ ਹੱਥ ਖੜੇ ਕਰ ਦੇਣਗੀਆਂ ਤੇ ਫਿਰ ਕਿਹਦੇ ਤੋਂ ਇਨਸਾਫ਼ ਮੰਗਣਗੇ। ਦੂਸਰੇ ਪਾਸੇ ਪਾਰਲੀਮੈਂਟ ਮੌਨਸੂਨ ਸੈਸ਼ਨ, ਕਾਲੇ ਕੱਪੜੇ ਪਾ ਕੇ ਸੰਸਦ ਪੁੱਜੇ ਆ ਵਿਰੋਧੀ ਧਿਰ ਦੇ ਆਗੂ, ਨੀਟ UG ਪੇਪਰ ਲੀਕ ਅਤੇ ਪੁਲਿਸ ਕਾਰਵਾਈ ਵਿਰੁੱਧ ਹੱਲਾ ਬੋਲਿਆ। ਵਿਰੋਧੀ ਪ੍ਰਦਰਸ਼ਨ ਜਿਹੜੇ ਨੇ ਵਿਰੋਧ ਪ੍ਰਦਰਸ਼ਨ ਦੇ ਵਜੋਂ ਸੰਸਦ ਦੇ ਅੰਦਰ ਕਾਲੇ ਕੱਪੜੇ ਪਾ ਕੇ ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਪਾਰਟੀਆਂ ਨੇ ਬੁੱਧਵਾਰ ਅੱਜ ਜਿਹੜਾ ਫਿਰ ਤੋਂ ਕੇਂਦਰ ਉੱਤੇ ਜਿਹੜਾ ਹਾਲ ਹੀ ਦੇ ਪ੍ਰਦਰਸ਼ਨਾਂ ਦੌਰਾਨ ਵਿਦਿਆਰਥੀਆਂ ਤੇ ਸੰਸਦ ਮੈਂਬਰਾਂ ਨਾਲ ਕਥਿਤ ਧੱਕਾ ਮੁੱਕੀ ਨੂੰ ਲੈ ਕੇ ਹਮਲਾ ਜਿਹੜਾ ਬੋਲਿਆ। ਕਾਂਗਰਸ ਦੇ ਸੰਸਦ ਮੈਂਬਰ ਨੇ ਦੋਵਾਂ ਸਦਨਾਂ ਦੇ ਵਿੱਚ ਨੀਟ UG 226 ਪੇਪਰ ਲੀਕ ਵਿਦਿਆਰਥੀਆਂ ਉੱਤੇ ਪੁਲਿਸ ਕਾਰਵਾਈ ਅਤੇ ਪ੍ਰੀਖਿਆ ਸੰਕਟ ਦੇ ਉੱਤੇ ਚਰਚਾ ਦੀ ਮੰਗ ਕਰਦਿਆਂ ਨੋਟਿਸ ਦਿੱਤੇ ਨੇ। ਕਾਂਗਰਸ ਦੇ ਰਾਜ ਸਭਾ ਮੈਂਬਰ ਡਾ ਸੈਯਦ ਨਾਸਿਰ ਹੁਸੈਨ ਨੇ ਰਾਜ ਸਭਾ ਦੇ ਵਿਚ ਨਿਯਮ 267 ਤਹਿਤ ਇਕ ਨੋਟਿਸ ਸੌਂਪਿਆ, ਜਿਸਦੇ ਵਿਚ ਭਾਰਤ ਦੀ ਪ੍ਰੀਖਿਆ ਪ੍ਰਣਾਲੀ ਦੇ ਵਿਚ ਇਕ ਜਿਹੜਾ ਹੈ ਪ੍ਰਣਾਲੀਗਤ ਸੰਕਟ ਦੇ ਵਜੋਂ ਵਰਣਨ ਕੀਤੀ ਗਈ ਸਥਿਤੀ ਦੇ ਉੱਤੇ ਚਰਚਾ ਕਰਨ ਵੇਲੇ ਦਿਨ ਦੇ ਕੰਮਕਾਜ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਗਈ। ਆਪਣੇ ਨੋਟਿਸ ਦੇ ਵਿੱਚ ਉਨ੍ਹਾਂ ਨੇ ਵੱਡੇ ਪੱਧਰ ਦੇ ਉੱਤੇ ਪੇਪਰ ਲੀਕ ਹੋਣ ਦੇ ਦੋਸ਼ਾਂ ਤੋਂ ਬਾਅਦ ਨੀਟ UG 226 ਨੂੰ ਰੱਦ ਕਰਨ, ਭਰਤੀ ਪ੍ਰੀਖਿਆਵਾਂ ਦੇ ਵਾਰ ਵਾਰ ਪੇਪਰ ਲੀਕ ਹੋਣ, CBSE ਦੀ ਆਨ ਸਕਰੀਨ ਮਾਰਕਿੰਗ ਪ੍ਰਣਾਲੀ ਦੇ ਵਿਚ ਬੇਨਿਜਮੀਆਂ, ਨੀਟ ਦੇ ਨਾਲ ਜੁੜੀਆਂ ਵਿਦਿਆਰਥੀਆਂ ਦੀਆਂ ਕਥਿਤ ਖੁਦਕੁਸ਼ੀਆਂ ਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵਿਰੁੱਧ ਤਾਕਤ ਦੀ ਕਥਿਤ ਵਰਤੋਂ ਦਾ ਹਵਾਲਾ ਦਿੱਤਾ ਗਿਆ। ਨੋਟਿਸ ਦੇ ਵਿਚ ਦੇਸ਼ ਦੀ ਪ੍ਰੀਖਿਆ ਮੁਲਾਂਕਣ ਅਤੇ ਭਰਤੀ ਪ੍ਰਣਾਲੀਆਂ ਦੇ ਵਿਚ ਜਨਤਕ ਵਿਸ਼ਵਾਸ ਨੂੰ ਬਹਾਲ ਕਰਨ ਦੇ ਲਈ ਸੁਧਾਰਾਂ ਬਾਰੇ ਤੁਰੰਤ ਚਰਚਾ ਕਰਨ ਦੀ ਵੀ ਮੰਗ ਰੱਖੀ ਗਈ। ਲੋਕ ਸਭਾ ਦੇ ਵਿਚ ਕਾਂਗਰਸ ਦੇ ਸੰਸਦ ਮੈਂਬਰ ਹਿੱਬੀ ਇੰਡਨ ਨੇ 20 ਜੁਲਾਈ ਨੂੰ ਸੰਸਦ ਨੇੜੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਵਿਰੁੱਧ ਪੁਲਿਸ ਕਾਰਵਾਈ ਦੇ ਬਾਰੇ ਚਰਚਾ ਕਰਨ ਦੇ ਲਈ ਇਕ ਜਿਹੜਾ ਮੁੱਤਲ ਮਤਾ ਨੋਟਿਸ ਦਿੱਤਾ ਗਿਆ। ਸੀਨੀਅਰ ਕਾਂਗਰਸ ਆਗੂ KC ਵੇਣੁਗੋਪਾਲ ਨੇ ਵੀ ਨੀਟ UG ਪੇਪਰ ਲੀਕ ਅਤੇ 20 ਜੁਲਾਈ ਨੂੰ ਜੰਤਰ ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉੱਤੇ ਕਥਿਤ ਪੁਲਿਸ ਲਾਠੀਚਾਰਜ ਦੇ ਬਾਰੇ ਚਰਚਾ ਦੀ ਮੰਗ ਕਰਦਿਆਂ ਇਕ ਮੁੱਤਲ ਮਤਾ ਜਿਹੜਾ ਨੋਟਿਸ ਸੌਂਪਿਆ। ਇਹ ਤਾਲਮੇਲ ਵਾਲੇ ਸੰਸਦੀ ਕਦਮ ਉਸ ਸਮੇਂ ਸਾਹਮਣੇ ਆਏ ਨੇ ਜਦੋਂ ਵਿਰੋਧੀ ਧਿਰ ਦੇ ਸੰਸਦ ਮੈਂਬਰ ਕੇਂਦਰ ਦੇ ਵਿਰੁੱਧ ਆਪਣਾ ਰੋਸ ਦਰਜ ਕਰਨ ਦੇ ਲਈ ਕਾਲੇ ਰੰਗ ਦੇ ਪਹਿਰਾਵੇ ਦੇ ਵਿਚ ਪਹੁੰਚੇ ਹੈ, ਜਿਨ੍ਹਾਂ ਨੇ ਸਰਕਾਰ ਦੇ ਉੱਤੇ ਪ੍ਰੀਖਿਆ ਪ੍ਰਣਾਲੀ ਪ੍ਰਤੀ ਜਵਾਬਦੇਹੀ ਦੀ ਮੰਗ ਕਰ ਰਹੇ ਵਿਦਿਆਰਥੀਆਂ ਦੇ ਉੱਤੇ ਬਹੁਤ ਜ਼ਿਆਦਾ ਤਾਕਤ ਵਰਤਣ ਦਾ ਦੋਸ਼ ਲਾਇਆ ਤੇ ਪ੍ਰਦਰਸ਼ਨਾਂ ਦੇ ਦੌਰਾਨ ਕਾਨੂੰਨ ਘਾੜਿਆਂ ਸੰਸਦ ਮੈਂਬਰਾਂ ਦੇ ਪ੍ਰਤੀ ਹੰਕਾਰੀ ਰਵੱਈਆ ਅਪਣਾਉਣ ਦਾ ਦੋਸ਼ ਜਿਹੜਾ ਲਾਇਆ ਗਿਆ ਹੈ। ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਝਾਤ ਮਾਰੀਏ ਤੇ ਦੋਸਤੋ ਇਰਾਨ ਦੇ ਜਿਹੜਾ ਹੈ ਪਕੈਕਸ ਮਾਊਂਟੇਨ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਦੇ ਵਿਚ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਇਰਾਨ ਦੇ ਵਿਰੁੱਧ ਅਮਰੀਕੀ ਫੌਜੀ ਕਾਰਵਾਈ ਦਾ ਅਗਲਾ ਨਿਸ਼ਾਨਾ ਪਕੈਕਸ ਮਾਊਂਟੇਨ ਹੋ ਸਕਦਾ ਹੈ, ਜੋ ਕਿ ਇਕ ਬਹੁਤ ਹੀ ਸੁਰੱਖਿਅਤ ਅਤੇ ਕਿਲਾ ਬੰਦ ਜਿਹੜਾ ਭੂਮੀਗਤ ਪਰਮਾਣੂ ਕੰਪਲੈਕਸ ਹੈ ਇਰਾਨ ਦਾ। ਪੱਛਮੀ ਅਤੇ ਇਜ਼ਰਾਈਲੀ ਖੁਫੀਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਰਾਨ ਨੇ ਪਿਛਲੇ ਹਵਾਈ ਹਮਲਿਆਂ ਤੋਂ ਬਚਾਉਣ ਦੇ ਲਈ ਪਕੈਕਸ ਪਹਾੜ ਦੇ ਵਿਚ ਆਪਣੇ ਬਾਕੀ ਬਚੇ ਯੂਰੇਨੀਅਮ ਭੰਡਾਰਾਂ ਨੂੰ ਸਟੋਰ ਕੀਤਾ ਹੈ। ਟਰੰਪ ਦੀ ਇਸ ਚੇਤਾਵਨੀ ਦੇ ਜਵਾਬ ਦੇ ਵਿਚ ਇਰਾਨ ਨੇ ਕਿਹਾ ਕਿ ਉਸ ਦੇ ਪਰਮਾਣੂ ਟਿਕਾਣਿਆਂ ਦੇ ਉੱਤੇ ਕਿਸੇ ਵੀ ਅਮਰੀਕੀ ਹਮਲੇ ਨੂੰ ਖੇਤਰੀ ਟਕਰਾਅ ਦੇ ਵਾਧੇ ਦੇ ਵਜੋਂ ਦੇਖਿਆ ਜਾਵੇਗਾ। ਨਤਾਨਜ਼ ਫਡੋਰ ਅਤੇ ਇਸਫਾਹਾਨ ਤੇ ਪਹਿਲਾਂ ਹੀ ਅਮਰੀਕਾ ਅਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਖੁਫੀਆ ਮੁਲਾਂਕਣਾਂ ਤੋਂ ਪਤਾ ਲੱਗਿਆ ਕਿ ਇਰਾਨ ਨੇ ਇਸ ਪਹਾੜ ਦੇ ਹੇਠਾਂ ਆਪਣੀਆਂ ਜਿਹੜੀਆਂ ਮੁੱਖ ਪਰਮਾਣੂ ਸੰਪਤੀਆਂ ਨੂੰ ਤਬਦੀਲ ਕਰ ਦਿੱਤਾ ਹੈ ਤੇ ਜ਼ਮੀਨ ਤੋਂ 100 ਮੀਟਰ ਤੋਂ ਵੱਧ ਹੇਠਾਂ ਚਟਾਨਾਂ ਦੇ ਹੇਠਾਂ ਸਥਿਤ ਇਸ ਸਹੂਲਤ ਨੂੰ ਇਰਾਨ ਦੇ ਸਭ ਤੋਂ ਸੁਰੱਖਿਅਤ ਪ੍ਰਮਾਣੂ ਸਥਾਨਾਂ ਦੇ ਵਿਚੋਂ ਇਕ ਮੰਨਿਆ ਜਾਂਦਾ ਹੈ। ਟਰੰਪ ਨੇ ਰਾਸ਼ਟਰਪਤੀ ਦਫ਼ਤਰ ਦੇ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਬਹੁਤ ਜਲਦੀ ਇਸ ਜਿਹੜਾ ਖੇਤਰ ਦੇ ਉੱਤੇ ਬਹੁਤ ਵੱਡਾ ਹਮਲਾ ਕਰ ਸਕਦੇ ਹਾਂ, ਉਹ ਇਸ ਨੂੰ ਰੋਕਣ ਦੇ ਲਈ ਕੁਝ ਨਹੀਂ ਕਰ ਸਕਦੇ। ਇਜ਼ਰਾਈਲੀ ਖੁਫੀਆ ਜਾਣਕਾਰੀ ਦੇ ਅਨੁਸਾਰ ਪਿਛਲੇ ਸਾਲ ਦੇ ਹਮਲਿਆਂ ਤੋਂ ਬਾਅਦ ਇਰਾਨ ਨੇ

ਆਪਣੇ ਬਹੁਤ ਕੁਝ ਜਿਹੜਾ ਜ਼ਿਆਦਾ ਅਮੀਰ ਯੂਰੇਨੀਅਮ ਅਤੇ ਉੱਨਤ ਸਟੈਰੀਫਿਊਜ਼ ਇਸ ਭੂਮੀਗਤ ਕੰਪਲੈਕਸ ਦੇ ਵਿਚ ਭੇਜ ਦਿੱਤੇ ਨੇ। ਟਰੰਪ ਨੇ ਸਿੱਧੇ ਤੌਰ ਦੇ ਉੱਤੇ ਇਸ ਮੁਲਾਂਕਣ ਦੀ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦਾ ਅਨੁਮਾਨ ਹੈ ਕਿ ਵਾਰ ਵਾਰ ਫੌਜੀ ਕਾਰਵਾਈਆਂ ਦੇ ਬਾਵਜੂਦ ਇਰਾਨ ਜਿਹੜਾ ਹੈ ਕੋਲ ਅਜੇ ਵੀ ਲਗਭਗ 1000 ਪਾਉਂਡ ਬਹੁਤ ਜ਼ਿਆਦਾ ਅਮੀਰ ਯੂਰੇਨੀਅਮ ਹੈ ਜੋ ਹਥਿਆਰ ਬਣਾਉਣ ਦੇ ਪੱਧਰ ਦੇ ਨੇੜੇ ਹੈ। ਇਰਾਨ ਦੇ ਵਿਚ ਇਹ ਪਹਾੜੀ ਇਕ ਪਾਸੇ ਤੁਸੀਂ ਇਧਰ ਭਾਈ ਰੋਕ ਰਹੇ ਹੋ ਤੇ ਦੂਸਰੇ ਪਾਸੇ ਤੁਸੀਂ ਅਰਬ ਮੁਲਕ ਨੂੰ ਜਿਹੜਾ ਹੈ ਹਾਂ ਪੱਕੀ ਹੁੰਗਾਰਾ ਦੇ ਰਹੇ ਹੋ ਭਾਈ ਤੁਸੀਂ ਭਾਈ ਕਰ ਸਕਦੇ ਹੋ ਤੇ ਇਰਾਨ ਵਾਲੇ ਜਿਹੜਾ ਪਰਮਾਣੂ ਹਥਿਆਰਾਂ ਦੀ ਨਹੀਂ ਰੱਖ ਸਕਦੇ ਨੇ। ਇਰਾਨ ਦੇ ਵਿਚ ਇਹ ਪਹਾੜੀ ਜਿਸ ਨੂੰ ਕੋਹੋ ਏ ਕਲਾਂਗ ਗਜ਼ ਲਾ ਵਜੋਂ ਜਾਣਿਆ ਜਾਂਦਾ ਹੈ ਨਤਾ ਨਜ਼ ਯੂਰੇਨੀਅਮ ਸੰਸ਼ੋਧਨ ਕੰਪਲੈਕਸ ਤੋਂ ਲਗਭਗ 1 ਮੀਲ ਦੱਖਣ ਦੇ ਵਿਚ ਸਥਿਤ ਹੈ। ਕੰਪਲੈਕਸ ਦਾ ਨਿਰਮਾਣ 2020 ਦੇ ਵਿਚ ਸ਼ੁਰੂ ਹੋਇਆ ਸੀ ਤੇ ਇੰਸਟੀਚਿਊਟ ਫਾਰ ਸਾਇੰਸ ਐਂਡ ਇੰਟਰਨੈਸ਼ਨਲ ਸਿਕਿਉਰਿਟੀ ISIS ਦੇ ਦੁਆਰਾ ਵਿਸ਼ਲੇਸ਼ਣ ਕੀਤੀ ਗਈ ਸੈਟੇਲਾਈਟ ਇਮੇਜਰੀ ਕੰਪਲੈਕਸ ਦੇ ਕਈ ਸੁਰੰਗ ਨੈਟਵਰਕ ਬਹੁਤ ਜ਼ਿਆਦਾ ਮਜ਼ਬੂਤ ਪ੍ਰਵੇਸ਼ ਦੇ ਦੁਆਰ ਤੇ ਇੱਕ ਵੱਡੀ ਸੁਰੱਖਿਆ ਘੇਰੇ ਨੂੰ ਦਰਸਾਉਂਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਪਿਕੈਕਸ ਮਾਊਂਟੇਨ ਜਿਹੜੀ ਹੈ ਅਮਰੀਕਾ ਦੇ ਲਈ ਇੱਕ ਮਹੱਤਵਪੂਰਨ ਫੌਜੀ ਚੁਣੌਤੀ ਪੇਸ਼ ਕਰਦਾ ਹੈ। CNN ਦੀ ਜਿਹੜੀ ਰਿਪੋਰਟ ਦੇ ਅਨੁਸਾਰ ਇਸ ਦੀ ਬਹੁਤ ਡੂੰਘਾਈ ਦੇ ਕਾਰਨ ਅਮਰੀਕਾ ਦੇ ਸਭ ਤੋਂ ਸ਼ਕਤੀਸ਼ਾਲੀ ਬੰਕਰ ਬਸਟਿੰਗ ਬੰਬ ਮੈਸਿਵ ਆਰਡੀਨੈਂਸ ਪੈਨੇਟਰੇਟਰ ਜਿਹੜਾ MOP ਦਾ ਵੀ ਜਿਹੜਾ ਸੀਮਤ ਪ੍ਰਭਾਵ ਹੋਵੇਗਾ। ਹਵਾਈ ਹਮਲੇ ਸੁਰੰਗਾਂ ਨੂੰ ਬੰਦ ਕਰ ਸਕਦੇ ਨੇ ਤੇ ਬਿਜਲੀ ਸਪਲਾਈ ਨੂੰ ਕੱਟ ਸਕਦੇ ਨੇ ਪਰ ਭੂਮੀਗਤ ਚੈਂਬਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਨਾ ਮੁਸ਼ਕਲ ਹੋ ਸਕਦਾ ਹੈ। ਵਰਤਮਾਨ ਦੇ ਵਿਚ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ IAEA ਦੇ ਨਿਰੀਖਕਾਂ ਦੇ ਜਿਹੜੇ ਪਾਬੰਦੀਆਂ ਦੇ ਕਾਰਨ ਇਰਾਨ ਦੇ ਪਰਮਾਣੂ ਭੰਡਾਰ ਦੇ ਬਾਰੇ ਅਨਿਸ਼ਚਿਤਤਾ ਵੱਧ ਗਈ ਹੈ ਜਿਸ ਦੇ ਨਾਲ ਪੈਕੈਕਸ ਜਿਹੜਾ ਪਹਾੜ ਹੈ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਦਾ ਜਿਹੜਾ ਇੱਕ ਨਵਾਂ ਕੇਂਦਰ ਬਣ ਗਿਆ ਹੈ। ਦੂਸਰੇ ਪਾਸੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕੁਝ ਫੈਸਲੇ ਲਏ ਆ। ਯੂਕਰੇਨੀ ਫੌਜ ਮੁਖੀ ਜਿਹੜੇ ਨੇ ਉਨ੍ਹਾਂ ਦੀ ਛੁੱਟੀ ਕਰ ਦਿੱਤੀ ਹੈ। ਯੂਕਰੇਨੀ ਰਾਸ਼ਟਰਪਤੀ ਵਲੋਦੀਮਿਰ ਜ਼ੇਲੈਂਸਕੀ ਨੇ ਮੰਗਲਵਾਰ ਨੂੰ ਕੱਲ ਬੀਤੇ ਚ ਦੇਸ਼ ਦੇ ਫੌਜ ਮੁਖੀ ਜਨਰਲ ਓਲੇਕਸੈਂਡਰ ਸਿਰਸਕੀ ਨੂੰ ਜਿਹੜਾ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ। ਇਹ ਘਟਨਾਕ੍ਰਮ ਰਾਜਧਾਨੀ ਕੀਵ ਸਮੇਤ ਦੇਸ਼ ਭਰ ਦੇ ਕਈ ਸ਼ਹਿਰਾਂ ਦੇ ਵਿਚ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸਾਹਮਣੇ ਆਇਆ ਜਿਹਦੇ ਵਿਚ ਸਿਰਸਕੀ ਨੂੰ ਜਿਹੜਾ ਹਟਾਉਣ ਦੀ ਮੰਗ ਕੀਤੀ ਗਈ ਸੀ। ਇਹ ਦੂਜਾ ਵੱਡਾ ਬਦਲਾਅ ਹੈ ਜੋ ਜ਼ੇਲੈਂਸਕੀ ਨੇ ਜਨਤਕ ਦਬਾਅ ਹੇਠ ਕੀਤਾ ਹੈ। ਇਸ ਤੋਂ ਪਹਿਲਾਂ ਪਿਛਲੀ ਗਰਮੀਆਂ ਦੇ ਵਿਚ ਹੋਏ ਵਿਰੋਧ ਪ੍ਰਦਰਸ਼ਨਾਂ ਨੇ ਜ਼ੇਲੈਂਸਕੀ ਨੂੰ ਜਿਹੜਾ ਇੱਕ ਕਾਨੂੰਨ ਵਾਪਸ ਲੈਣ ਦੇ ਲਈ ਮਜਬੂਰ ਜਿਹੜਾ ਕੀਤਾ ਸੀ ਜਿਸ ਨੇ ਕਥਿਤ ਤੌਰ ਦੇ ਉੱਤੇ ਯੂਕਰੇਨ ਦੇ ਭ੍ਰਿਸ਼ਟਾਚਾਰ ਵਿਰੋਧੀ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਸੀ। ਸੋਸ਼ਲ ਮੀਡੀਆ ਦੇ ਉੱਤੇ ਜਾਰੀ ਇੱਕ ਬਿਆਨ ਦੇ ਅਨੁਸਾਰ ਜ਼ੇਲੈਂਸਕੀ ਨੇ ਮਾਈਖਾਈਲੋ ਡਰਾ ਪਾਰਟੀ ਨੂੰ ਜਿਹੜਾ ਨਵਾਂ ਫੌਜ ਮੁਖੀ ਨਿਯੁਕਤ ਕੀਤਾ ਹੈ। ਜ਼ੇਲੈਂਸਕੀ ਨੇ ਜਿਹੜਾ ਕਿਹਾ ਕਿ ਸਾਡੀ ਇੱਕ ਸਾਂਝੀ ਇੱਛਾ ਹੈ ਕਿ ਦੁਸ਼ਮਣ ਤੇ ਜਿੱਤ ਪ੍ਰਾਪਤ ਕਰਨਾ ਤੇ ਫਰੰਟ ਲਾਈਨਾਂ ਤੇ ਅਜਿਹੇ ਹਾਲਾਤ ਪੈਦਾ ਕਰਨਾ ਤੇ ਰੂਸ ਤੇ ਅਜਿਹਾ ਦਬਾਅ ਪਾਉਣਾ ਕਿ ਰੂਸ ਸ਼ਾਂਤੀ ਦੇ ਲਈ ਸਹਿਮਤ ਹੋਣ ਦੇ ਲਈ ਮਜਬੂਰ ਹੋਵੇ। ਯੂਕਰੇਨੀ ਨੇਤਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ ਫੌਜੀ ਕਮਾਂਡਰਾਂ ਦੇ ਨਾਲ ਕਈ ਮੀਟਿੰਗਾਂ ਤੋਂ ਬਾਅਦ ਜਿਹੜਾ ਲਿਆ ਗਿਆ ਹੈ। ਦੂਸਰੇ ਪਾਸੇ ਮਮਦਾਨੀ ਸਿੰਘ ਫਸਾ ਰਹੇ ਨੇ ਜੀ ਆਪਣੀ ਗੌਰਮੈਂਟ ਦੇ ਵਿਚ ਨਾਲ। ਮਮਦਾਨੀ ਨੇ ਸੰਘੀ ਸਰਕਾਰ ਨੂੰ ਨੇਤਨ ਜਾਹੂ ਨੂੰ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਤੇ ਮੁੜ ਕੇ ਉਹਦੀ ਝਾੜ ਝੰਬ ਹੋ ਗਈ ਹੈ। ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਨੇ ਮੰਗਲਵਾਰ ਕੱਲ੍ਹ ਫਿਰ ਦੇਰ ਰਾਤ ਕਿਹਾ ਕਿ ਨਿਊਯਾਰਕ ਸਿਟੀ ਦੁਨੀਆ ਦੀ ਸਭ ਤੋਂ ਉੱਚੀ ਜੰਗੀ ਅਪਰਾਧ ਅਦਾਲਤ ਦੇ ਦੁਆਰਾ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਵਿਰੁੱਧ ਜਾਰੀ ਕੀਤੇ ਗਏ ਗ੍ਰਿਫ਼ਤਾਰੀ ਵਾਰੰਟ ਨੂੰ ਲਾਗੂ ਨਹੀਂ ਕਰ ਸਕਦਾ। ਪਰ ਉਨ੍ਹਾਂ ਨੇ ਸੰਘੀ ਸਰਕਾਰ ਨੂੰ ਅਜਿਹਾ ਕਰਨ ਦੀ ਅਪੀਲ ਕੀਤੀ ਭਾਈ ਅਸੀਂ ਨਹੀਂ ਕਰ ਸਕਦੇ, ਤੁਸੀਂ ਕਰੋ। ਇਕ ਵੀਡੀਓ ਦੇ ਵਿਚ ਮਮਦਾਨੀ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੂੰ ਯੁੱਧ ਅਪਰਾਧੀ ਦਸਿਆ ਤੇ ਕਿਹਾ ਕਿ ਉਨ੍ਹਾਂ ਦਾ ਨਿਊਯਾਰਕ ਸਿਟੀ ਦੇ ਵਿਚ ਸਵਾਗਤ ਨਹੀਂ ਹੈ। ਮਮਦਾਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਸ਼ੇਅਰ ਕੀਤੀ ਗਈ ਇਕ ਵੀਡੀਓ ਦੇ ਵਿਚ ਕਿਹਾ ਕਿ ਇਹ ਸਪਸ਼ਟ ਹੈ ਕਿ ਸਾਡੇ ਕੋਲ ਇਸ ਗ੍ਰਿਫ਼ਤਾਰੀ ਵਾਰੰਟ ਨੂੰ ਲਾਗੂ ਕਰਨ ਦਾ ਸੁਤੰਤਰ ਕਾਨੂੰਨੀ ਅਧਿਕਾਰ ਨਹੀਂ। ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ICC ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ ਸੰਘੀ ਸਰਕਾਰ ਦੇ ਕੋਲ ਇਹ ਅਧਿਕਾਰ ਹੈ ਤੇ ਮੈਂ ਉਨ੍ਹਾਂ ਨੂੰ ICC ਦੇ ਵਿਚ ਸ਼ਾਮਲ ਹੋਣ ਤੇ ਇਸ ਗ੍ਰਿਫ਼ਤਾਰੀ ਵਾਰੰਟ ਨੂੰ ਲਾਗੂ ਕਰਨ ਦੇ ਲਈ ਅਪੀਲ ਕਰਦਾ ਹਾਂ। ਇਸ ਮਹੀਨੇ ਦੇ ਸ਼ੁਰੂ ਦੇ ਵਿਚ ਵੀ ਮਮਦਾਨੀ ਨੇ ਨਿਊਯਾਰਕ ਟਾਈਮਜ਼ ਨੂੰ ਦੱਸਿਆ ਸੀ ਕਿ ਉਹ ਅਤੇ ਸ਼ਹਿਰ ਦਾ ਨਿਆਂ ਵਿਭਾਗ ਸਤੰਬਰ ਦੇ ਵਿਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਲਈ ਨਿਊਯਾਰਕ ਸਿਟੀ ਜਾਣ ਦੇ ਉੱਤੇ ਨੇਤਨਯਾਹੂ ਨੂੰ ਗ੍ਰਿਫ਼ਤਾਰ ਕਰਨ ਦੀ ਸੰਭਾਵਨਾ ਦੇ ਉੱਤੇ ਚਰਚਾ ਕਰ ਰਹੇ ਸਨ।
ਸੰਯੁਕਤ ਰਾਸ਼ਟਰ ਦੇ ਵਿਚ ਇਜ਼ਰਾਈਲ ਦੇ ਰਾਜਦੂਤ ਡੈਨੀ ਡੈਨਨ ਨੇ ਮੇਅਰ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਬਸ ਬਹੁਤ ਹੋ ਗਿਆ। ਉਨ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਇਕ ਬਿਆਨ ਦੇ ਵਿਚ ਕਿਹਾ, ਤੁਹਾਨੂੰ ਨਿਊਯਾਰਕ ਦੇ ਲੋਕਾਂ ਦੀ ਸੇਵਾ ਕਰਨ ਦੇ ਲਈ ਚੁਣਿਆ ਗਿਆ ਹੈ, ਹਮਾਸ ਦੇ ਲਈ ਪ੍ਰਚਾਰ ਦਾ ਸਾਧਨ ਬਣਨ ਦੇ ਲਈ ਨਹੀਂ, ਆਪਣਾ ਕੰਮ ਕਰੋ। ਹਾਲਾਂਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਵੀ ਇਹ ਸਪਸ਼ਟ ਕਰ ਦਿੱਤਾ, ਸੋਸ਼ਲ ਮੀਡੀਆ ਉੱਤੇ ਪੋਸਟ ਪਾਈ ਕਿ ਨੇਤਨ ਜਾਹੂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਗਿਆ ਕਿ ਕਿਸੇ ਵੀ ਹਾਲਤ ਦੇ ਵਿਚ ਤੁਹਾਨੂੰ ਸੰਯੁਕਤ ਰਾਜ ਦੇ ਵਿਚ ਰਹਿੰਦੇ ਹੋਏ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ। ਇਸ ਪੋਸਟ ਦੇ ਵਿਚ ਮਮਦਾਨੀ ਦਾ ਸਿੱਧਾ ਜ਼ਿਕਰ ਨਹੀਂ ਕੀਤਾ ਗਿਆ ਸੀ, ਪਰ ਟੇਢੇ ਢੰਗ ਦੇ ਨਾਲ ਜ਼ੋਰ ਚੇਤਾਵਨੀ ਦੇ ਦਿੱਤੀ ਗਈ। ਆਖਰੀ ਖਬਰ ਵੱਲ ਨੂੰ ਵਧੀਏ ਤੇ ਓਨਟਾਰੀਓ ਤੋਂ ਫਿਰ ਖਬਰ ਹੈ, ਉੱਥੇ ਦੇ MP ਜਿਹੜੇ ਨੇ ਉਨ੍ਹਾਂ ਦੇ ਮਾੜੇ ਦਿਨ ਚੱਲ ਰਹੇ ਹੈ। ਭਾਈ ਇਹ ਗਏ ਤਾਂ ਹੈਗੇ ਤਾਂ ਪੰਜਾਬ ਦਾ ਹੀ ਖੂਨ ਆ ਨਾ, ਗਦਾਰੀ ਸਾਡੇ ਖੂਨ ਚੋਂ ਨਹੀਂ ਜਾ ਸਕਦੀ, ਕੁਝ ਨਾ ਕੁਝ ਤਾਂ ਕਰਾਂਗੇ ਅਸੀਂ, ਚਾਹੇ ਇੱਥੇ ਇਹਨਾਂ ਧਰਤੀਆਂ ਤੇ ਹੋਈਏ ਤੇ ਚਾਹੇ ਉਹਨਾਂ ਧਰਤੀਆਂ ਦੇ ਉੱਤੇ। ਐਡੇ ਐਡੇ ਅਹੁਦੇ ਦੇ ਦਿੱਤੇ ਤੁਹਾਨੂੰ ਫਿਰ ਵੀ ਰੱਜ ਨਹੀਂ ਆਇਆ। ਓਨਟਾਰੀਓ ਪੋਲੀਟਿਕਸ ਜਿਹੜੀ ਹੈ ਉਹਦੇ ਵਿਚ MP ਇਹ ਜਿਹੜੇ ਹਰਦੀਪ ਗਰੇਵਾਲ ਤੇ ਪਿਤਾ ਦੀ ਅਖਬਾਰ ਨੂੰ ਸਰਕਾਰੀ ਇਸ਼ਤਿਹਾਰ ਦੇਣ ਦੇ ਦੋਸ਼ ਲੱਗੇ ਹੈ। ਬ੍ਰੈਂਪਟਨ ਪੂਰਬੀ ਤੋਂ ਵਿਧਾਇਕ ਅਤੇ ਓਨਟਾਰੀਓ ਦੀ ਡੱਗ ਫੋਰਡ ਸਰਕਾਰ ਦੇ ਵਿਚ ਟਰਾਂਸਪੋਰਟ ਮੰਤਰੀ ਦੇ ਨਾਲ ਪਾਰਲੀਮਾਨੀ ਸਹਾਇਕ ਦੇ ਵਜੋਂ ਸੇਵਾਵਾਂ ਨਿਭਾ ਰਹੇ ਹਰਦੀਪ ਸਿੰਘ ਗਰੇਵਾਲ ਅੱਜ ਕੱਲ ਤੱਤੇ ਪਾਣੀ ਦੇ ਵਿਚ ਚੱਲ ਰਹੇ ਹੈ। ਉਸ ਵੱਲੋਂ ਸਰਕਾਰ ਤੋਂ ਲਏ ਨਜਾਇਜ਼ ਰਿਹਾਇਸ਼ੀ ਭੱਤੇ ਦੇ ਮਾਮਲੇ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਅੱਜ ਨਿਊ ਡੈਮੋਕਰੇਟਿਕ ਪਾਰਟੀ ਦੀ ਆਗੂ ਮਾਰਿਟ ਸਟਾਈਲਜ਼ ਵੱਲੋਂ ਉਸ ਦੇ ਉੱਤੇ ਨਿੱਜੀ ਹਿੱਤਾਂ ਦੇ ਲਈ ਆਪਣੇ ਪਿਤਾ ਦੀ ਅਖਬਾਰ ਦੇ ਵਿਚ ਸਰਕਾਰੀ ਇਸ਼ਤਿਹਾਰ ਦੇਣ ਦੇ ਦੋਸ਼ਾਂ ਦੇ ਹੇਠ ਇਮਾਨਦਾਰੀ ਤੇ ਨੈਤਿਕਤਾ ਕਮਿਸ਼ਨਰ ਨੂੰ ਜਿਹੜਾ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਜਿਹੜੀ ਮੰਗ ਕਰ ਲਈ ਗਈ ਹੈ। ਇਹ ਇਸ਼ਤਿਹਾਰ ਸਰਕਾਰ ਦੇ ਵੱਲੋਂ ਆਪਣੇ ਹਲਕੇ ਦੇ ਵਿਕਾਸ ਦੇ ਲਈ ਦਿੱਤੀ ਜਾਂਦੀ ਰਕਮ ਦੇ ਵਿਚੋਂ ਦਿੱਤੇ ਗਏ। ਸ਼ਿਕਾਇਤਕਰਤਾ ਨੇ ਗਰੇਵਾਲ ਦੇ ਪਿਤਾ ਦੀ ਅਖਬਾਰ ਦੇ ਵਿਚ ਛਪੇ ਉਸਦੇ ਇਸ਼ਤਿਹਾਰ ਵੀ ਜਿਹੜੇ ਨੱਥੀ ਕਰਕੇ ਇਹ ਸਬੂਤ ਵੀ ਲਾਏ ਨੇ, ਨਾਲ ਕਿ ਪੰਜਾਬੀ ਪੋਸਟ ਅਖਬਾਰ ਦਾ ਮਾਲਕ ਹਰਦੀਪ ਸਿੰਘ ਗਰੇਵਾਲ ਦਾ ਪਿਤਾ ਜਗਦੀਸ਼ ਸਿੰਘ ਗਰੇਵਾਲ ਹੈ। ਉਸਨੇ ਕਿਹਾ ਕਿ ਵਿਧਾਇਕ ਇੰਜ ਕਰਕੇ ਲਗਾਤਾਰ ਨੈਤਿਕਤਾ ਦੇ ਉੱਤੇ ਇਮਾਨਦਾਰੀ ਦੇ ਨਿਯਮ ਤੋੜ ਰਿਹਾ। ਉਸਨੇ ਕਿਹਾ ਕਿ ਸਰਕਾਰੀ ਖਰਚੇ ਵਾਲੇ ਇਸ਼ਤਿਹਾਰ ਨਿੱਜੀ ਹਿੱਤਾਂ ਦਾ ਟਕਰਾਅ ਅਤੇ ਪਿਤਾ ਨੂੰ ਫਾਇਦਾ ਪਹੁੰਚਾਉਣ ਦਾ ਯਤਨ ਹੈ, ਪਰ ਸਾਡੇ ਵਾਲੇ ਤਾਂ ਮਤਲਬ ਕਿ ਖੁੱਲ੍ਹੇਆਮ ਦਿੱਤੇ ਜਾਂਦੇ ਆਪਣੇ ਤਾਂ ਜੋ ਹਾਲਾਤ ਨੇ। ਉਸਨੇ ਕਿਹਾ ਕਿ ਆਪਣੇ ਪਿਤਾ ਦੀ ਮਾਲਕੀ ਵਾਲੀ ਅਖਬਾਰ ਨੂੰ ਸਰਕਾਰੀ ਰਕਮ ਤੋਂ ਵਿੱਚੋਂ ਜਿਹੜਾ ਇਸ਼ਤਿਹਾਰ ਦੇਣ ਤੋਂ ਪਹਿਲਾਂ ਵਿਧਾਇਕ ਦੇ ਵੱਲੋਂ ਜਿਹੜਾ ਇੰਟੀਗ੍ਰਿਟੀ ਕਮਿਸ਼ਨਰ ਤੋਂ ਜਿਹੜਾ ਸੀ ਆਗਿਆ ਨਾ ਲੈ ਕੇ ਨਿਯਮਾਂ ਦੀ ਵੀ ਅਵਗਿਆ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਸਬੂਤ ਦੇ ਵਜੋਂ ਕਿਹਾ ਕਿ ਉਸੇ ਅਖਬਾਰ ਦੇ ਪੰਨੇ ਤੇ ਜਗਦੀਸ਼ ਸਿੰਘ ਗਰੇਵਾਲ ਦੇ ਅਖਬਾਰ ਦਾ ਕਰਤਾ ਧਰਤਾ ਹੋਣ ਤੇ ਉਸਦਾ ਫੋਨ ਨੰਬਰ ਛਪਿਆ ਹੋਇਆ ਹੈ। ਉਸਨੇ ਲਿਖਿਆ ਕਿ ਹਰਦੀਪ ਸਿੰਘ ਗਰੇਵਾਲ ਵੱਲੋਂ ਸ਼ਰੇਆਮ ਇਮਾਨਦਾਰੀ ਐਕਟ 1994 ਦੀ ਉਲੰਘਣਾ ਕੀਤੀ ਗਈ ਹੈ। ਉਸਨੇ ਕਿਹਾ ਕਿ ਲੋਕ ਇਹ ਜਿਹੜਾ ਜਾਣਨ ਦੇ ਹੱਕਦਾਰ ਨੇ ਕਿ ਉਨ੍ਹਾਂ ਦੇ ਵੱਲੋਂ ਦਿੱਤੇ ਜਾਂਦੇ ਟੈਕਸ ਦਾ ਪੈਸਾ ਕਿੱਥੇ ਤੇ ਕਿਉਂ ਖਰਚਿਆ ਜਾ ਰਿਹਾ ਤੇ ਪਿਛਲੇ ਸਮਿਆਂ ਦੇ ਵਿਚ ਪਿਛਲੇ ਵੀਕ ਦੀਆਂ ਗੱਲਾਂ ਨੇ, ਜ਼ਿਆਦਾ ਦੂਰ ਨਹੀਂ, ਨਜਾਇਜ਼ ਰਿਹਾਇਸ਼ੀ ਫੰਡ ਮਾਮਲੇ ਦੇ ਵਿਚ ਵੀ ਇਹ ਘਿਰੇ ਹੋਏ ਨੇ, ਜਿੱਥੇ 30-35 ਕਿਲੋਮੀਟਰ ਦਾ ਏਰੀਆ ਸੀਗਾ ਤੇ ਉਥੋਂ ਵੀ ਜਿਹੜਾ ਹੋਟਲਾਂ ਦੇ ਵਿਚ ਰਹਿੰਦੇ ਸੀਗੇ ਤੇ ਰੋਜ਼ ਅਪ ਡਾਊਨ ਨਹੀਂ ਕਰਦੇ ਸੀਗੇ ਤੇ ਉਹ ਸਾਰੇ ਭੱਤੇ ਜਿਹੜੇ ਨੇ ਨਜਾਇਜ਼ ਲਏ, ਉਸ ਚੀਜ਼ਾਂ ਦਾ ਪੈਨੀ ਦਾ ਕਹਿੰਦੇ ਹਿਸਾਬ ਲਵਾਂਗੇ। ਇਹ ਭਾਈ ਇਹਨਾਂ ਮੁਲਕਾਂ ਦੀਆਂ ਗੌਰਮੈਂਟਾਂ ਨੇ, ਇਹ ਕੋਈ ਆਪਣਾ ਪੰਜਾਬ ਜਾਂ ਇੰਡੀਆ ਦੀ ਗੌਰਮੈਂਟ ਨਹੀਂ ਜਿੱਥੇ ਭਾਈ ਦਾ ਹਿਸਾਬ ਲਿਆ ਜਾਵੇਗਾ। ਤੇ ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਅੱਜ 22 ਜੁਲਾਈ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ, ਬੁੱਧ ਕੰਮ ਸ਼ੁੱਧ। ਤੇ ਲਓ ਫਿਰ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਜੇ ਗੱਲਬਾਤ ਦੇ ਵਿਚ ਸਾਂਝ ਕੋਈ ਪਾਉਣੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਸ਼ਮੀ ਜੀ ਦੇ ਨਾਲ ਜੋ ਵਿਸ਼ਾ ਆਪਾਂ ਅੱਜ ਸਾਂਝਾ ਕੀਤਾ ਹੈ, ਗੱਲਬਾਤ ਕੀਤੀ ਹੈ, ਹੋਰ ਦੋਸਤਾਂ ਨੇ ਵੀ ਕਾਲ ਕੀਤੀ ਹੈ, ਜੇ ਕੋਈ ਦੋਸਤ ਰਹਿ ਗਿਆ ਕਾਲ ਕਰਨ ਦੇ ਲਈ ਜਾਂ ਆਪਣਾ ਵਿਚਾਰ ਦੇਣ ਦੇ ਲਈ ਤੇ ਉਹ ਜੁੜ ਸਕਦੇ ਨੇ, ਨਿੱਘਾ ਸਵਾਗਤ ਰਹੇਗਾ। ਤਦ ਤੱਕ ਤੁਹਾਡੇ ਸੰਖੇਪ ਦੇ ਵਿਚ ਦੋਸਤੋ, ਮੈਂ ਸੁਨੇਹਿਆਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦਾ ਤੇ ਫਿਰ ਆਪਾਂ ਆਗਿਆ ਵੱਲ ਨੂੰ ਵੀ ਵੱਧਦੇ ਹਾਂ। ਆਪਣੇ ਤਕਰੀਬਨ 12-13 ਮਿੰਟ ਉੱਪਰ ਚੱਲ ਰਹੇ ਨੇ ਤੇ ਸਭ ਤੋਂ ਪਹਿਲਾਂ ਤੁਹਾਡੇ ਸੁਨੇਹਿਆਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਸੁਨੇਹੇ ਬਹੁਤ ਪਿਆਰ ਮੈਂ ਬਤਾਇਆ ਦੋਸਤਾਂ ਦਾ, ਬਹੁਤ ਬਹੁਤ ਸ਼ੁਕਰੀਆ ਹੈ ਜੀ। ਤੇ ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਪਹੁੰਚਿਆ, ਸਤਿ ਸ੍ਰੀ ਅਕਾਲ ਭੇਜੀ ਆ ਜੀ ਭਾਰਤ ਜੀ ਤੇ ਸ਼ਮੀ ਜੀ ਨੂੰ, ਸਰਬਜੀਤ ਚਾਹਲ ਸਾਹਿਬ ਨੇ। ਤੇ ਸੁਰਿੰਦਰ ਮਾਲ ਜੀ ਲਿਖਦੇ ਆ, ਸਤਿ ਸ੍ਰੀ ਅਕਾਲ ਜੀ ਸਭ ਪਿਆਰਿਆਂ ਨੂੰ, ਦੋਸਤਾਂ ਨੂੰ, ਪਰਿਵਾਰ ਨੂੰ।
ਤੇ ਇਕਬਾਲ ਮਾਂਗੜ ਜੀ ਕੈਲੀਫੋਰਨੀਆ ਤੋਂ ਸਤਿ ਸ੍ਰੀ ਅਕਾਲ ਤੇ ਨਾਲ ਫੁੱਲ ਭੇਜ ਰਹੇ ਨੇ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ। ਰਾਜਨ ਸੈਣੀ ਸਾਹਿਬ ਕਹਿੰਦੇ ਨੇ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 2 ਜੀ। ਔਜਲਾ ਸਾਹਿਬ US ਤੋਂ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਤੇ ਸਾਗ ਚੋਰੀ ਕਰੀ ਜਾਂਦੇ ਨੇ ਜੀ ਇਹ ਲਿਖਿਆ ਨਾਲ। ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਜੀਆਂ ਨੂੰ ਜੀ ਸਵਾਗਤ ਹੈ ਜੀ। ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਜੀਰੇ ਤੋਂ, ਭਾਰਤ ਜੀ ਤੇ ਸ਼ਮੀ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ੍ਰੀ ਅਕਾਲ ਭੇਜਦੇ ਨੇ, ਦਿਲ ਭੇਜਦੇ ਨੇ, ਭਰੀ ਕਹਿੰਦੇ ਭਰੀ ਨਮਸਕਾਰ ਹੈ ਜੀ। ਇਸੇ ਤਰ੍ਹਾਂ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਲਾ ਲਾ ਤੜਕੇ ਪਤੀੜਾ ਪਵਾ ਦਿੱਤੀਆਂ ਕਹਿੰਦੇ ਜੀ। ਤੇ ਆਪਣੇ ਨਾਲ ਆਪਣੇ ਜਲੌਰ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਜਲੌਰ ਸਿੰਘ ਗੋਦਾਰਾ ਤੋਂ ਸਤਿ ਸ੍ਰੀ ਅਕਾਲ ਜੀ। ਸੰਗਤ ਜੀ ਮਨਦੀਪ ਜੱਸੀ ਜੀ ਕਹਿੰਦੇ ਆ। ਤੇ ਇਸੇ ਤਰ੍ਹਾਂ ਮੁਕੱਦਰ ਜੀ ਤੋਂ ਬਾਅਦ ਜੱਸੀ ਜੀ ਤੋਂ ਬਾਅਦ ਔਜਲਾ ਸਾਹਿਬ ਕਹਿੰਦੇ ਭਾਰਜ ਵੀਰੇ ਰੱਬ ਦੀ ਨਿਗਾਹ ਘੁੰਮ ਗਈ ਹੋਣੀ ਹੈ, ਨਹੀਂ ਤਾਂ ਕੈਨੇਡੇ ਹੋਣਾ ਸੀ ਜੀ। ਮਨਦੀਪ ਜੱਸੀ ਜੀ ਲਿਖਦੇ ਆ ਕਿ ਆਪਣੇ ਅੱਗੇ ਚੌਥਾ ਸ਼ਬਦ ਤੋਂ ਬਚ ਕੇ ਮੋੜ ਤੋਂ ਜਨਾਬ ਜੀ ਉਹ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਜੀਵਨ ਕੇ ਬਸ ਤੀਨ ਨਿਸ਼ਾਨ ਰੋਟੀ ਕੱਪੜਾ ਔਰ ਮਕਾਨ। ਕਿਆ ਬਾਤ ਹੈ ਜੀਰਾ ਸਾਹਿਬ, ਪਿੱਛੇ ਰਹਿ ਗਏ ਉਹ ਅੱਜ। ਗੀਤ ਬਣਦਾ ਜੀ ਤੁਹਾਡਾ ਇਹਦੇ ਉੱਤੇ ਵੈਸੇ ਅੱਜ। ਮਨਦੀਪ ਜੱਸੀ ਜੀ ਕਹਿੰਦੇ ਜੀਰਾ ਸਾਹਿਬ ਜੀ ਕੁੱਕੀ ਭਾਜੀ ਸਤਿ ਸ੍ਰੀ ਅਕਾਲ ਜੀ। ਤੇ ਔਜਲਾ ਸਾਹਿਬ ਕਹਿੰਦੇ ਜੇ ਮਕਾਨ ਤੇ ਕੱਪੜੇ ਤੋਂ ਉੱਪਰ ਉੱਠ ਜੀਵਿਆ ਜਾਵੇ ਤਾਂ ਸ਼ਾਇਦ ਜ਼ਿੰਦਗੀ ਵਧੀਆ ਬਸਰ ਹੋ ਜਾਵੇਗੀ। ਬਿਲਕੁਲ ਹੈ ਜੀ। ਮਨਦੀਪ ਜੱਸੀ ਕਹਿੰਦੇ ਜੋ ਸੁੱਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ ਜਨਾਬ ਜੀ ਉਹ। ਅੱਗੇ ਲਿਖਦੇ ਨੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਤੁਰਨ ਵਾਲੇ ਕਾਰ ਭਾਲਦੇ ਨੇ ਤੇ ਕਾਰ ਵਾਲੇ ਸਾਈਕਲ ਤੇ ਭੱਜੇ ਫਿਰਦੇ ਆ। ਤੇ ਇਸੇ ਤਰ੍ਹਾਂ ਮਨਦੀਪ ਜੀ ਲਿਖਦੇ ਬੜੇ ਸੋਹਣੇ ਵਿਸ਼ਲੇਸ਼ਣ ਰਾਜਨ ਸਰ ਜੀ ਦੇ ਕਹਿੰਦੇ ਜੀ। ਮੁਕੱਦਰ ਜੀ ਲਿਖਦੇ ਬੰਦਾ ਚੰਗਾ ਹੋਵੇ ਜਾਂ ਮਾੜਾ, ਸਮਾਜ ਚੰਗਾ ਜਿਹੜੇ ਮੈਡਲ ਗੱਲ ਦੇ ਵਿੱਚ ਪਾਉਂਦਾ, ਜਿਹੜੇ ਮੈਡਲ ਗੱਲ ਦੇ ਵਿੱਚ ਪਾਉਂਦਾ, ਅਸੀਂ ਪਵਾਏ ਹੋਏ ਨੇ। ਆਪਣੇ ਹਿਸਾਬ ਦੇ ਨਾਲ ਚੰਗੀ ਜ਼ਿੰਦਗੀ ਜੀਵੋ। ਸਮਾਜ ਦੇ ਦੋ ਦੋ ਪਾਸੇ ਦੰਦੇ ਹੈ, ਉਹਦੇ ਨਾਲ ਪੂਰਾ ਨਹੀਂ ਆਇਆ ਜਾਣਾ ਕਹਿੰਦੇ ਜੀ। ਸਰਬਜੀਤ ਚਾਲ ਜੀ ਲਿਖਦੇ ਆ ਕਿ ਬਹੁਤ ਵਧੀਆ ਵਿਸ਼ਾ ਵਿਚਾਰ ਚਰਚਾ ਕਮਾਲ ਦੇ ਰੋਹ ਦੇ ਵਿੱਚ ਹੋ ਰਹੀ ਹੈ। ਦੋਵੇਂ ਵਿਦਵਾਨਾਂ ਕੋਲ ਚਰਚਾ ਦੇ ਲਈ ਲੋੜੀਂਦੀ ਸਮੱਗਰੀ ਹੈ, ਵਧੀਆ ਹੋ ਨਿਬੜੇਗੀ ਚਰਚਾ, ਉਮੀਦ ਬਣੀ ਹੈ। ਸ਼ੁਕਰੀਆ ਜੀ, ਧੰਨਵਾਦ ਜੀ ਬਹੁਤ ਬਹੁਤ ਚਾਲ ਸਾਹਿਬ। ਤੇ ਮੁਕੱਦਰ ਜੀ ਕਹਿੰਦੇ ਸਮਾਜ ਦੇ ਵਿੱਚ ਕੁਝ ਕੁ ਬੰਦੇ ਨਾਲ ਖੜਦੇ ਆ, ਨਹੀਂ ਜੇ ਤਮਾਸ਼ਬੀਨ ਜ਼ਿਆਦਾ ਹੁੰਦੇ ਆ। ਆਪਣੇ ਮਨਦੀਪ ਜੱਸੀ ਜੀ ਲਿਖਦੇ ਆ ਬੰਦਾ ਹੋ ਅਮੀਰ ਤਾਂ ਆਪਣੇ ਘਰੇ ਹੋ, ਜੇਕਰ ਨੇਕ ਨਹੀਂ ਫਿਰ ਇਨਸਾਨ ਹੀ ਨਹੀਂ। ਜਿਹੜਾ ਕੱਢੇ ਨਾ ਦਸਵੰਦ ਗੁਰੂ ਘਰ ਦਾ, ਉਹ ਦੋਵੋਂ ਜਹਾਨੀ ਪ੍ਰਵਾਨ ਹੀ ਨਹੀਂ। ਉਹਦੇ ਬੋਲਾਂ ਚ ਅਸਰ ਨਹੀਂ ਹੋ ਸਕਦਾ, ਜਿਸ ਸ਼ਖਸ ਦੀ ਮਿੱਠੀ ਜ਼ੁਬਾਨ ਹੀ ਨਹੀਂ। ਕਿਆ ਬਾਤ ਹੈ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਅਸੀਂ ਇੱਕ ਸਾਥੀ ਦੀ ਅਹਿਮੀਅਤ ਸਮਝਾਈ ਹੈ ਤੁਹਾਨੂੰ ਰਾਜਨ ਜੀ, ਭੈਣ ਜੀ ਨੂੰ ਸਲਾਮ ਹੈ। ਤੇ ਮਨਦੀਪ ਜੱਸੀ ਜੀ ਕਹਿੰਦੇ ਪੜ੍ਹ ਕੇ ਭਾਰਤ ਸਾਹਿਬ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਬਿਲਕੁਲ ਸਹੀ ਮੁਕੱਦਰ ਵੀਰ ਜੀ, ਤੇ ਕਿਆ ਬਾਤਾਂ ਜੱਸੀ ਵੀਰ। ਔਜਲਾ ਸਾਹਿਬ ਐਪਰੀਸ਼ੀਏਟ ਕਰ ਰਹੇ ਆ ਜੱਸੀ ਜੀ ਨੂੰ। ਤੇ ਔਜਲਾ ਸਾਹਿਬ ਜੀ ਸ਼ੁਕਰੀਆ ਕਹਿੰਦੇ ਨੇ ਮਨਦੀਪ ਜੀ। ਔਜਲਾ ਸਾਹਿਬ ਕਹਿੰਦੇ ਕਈ ਵਾਰ ਜੱਜਾਂ ਨੂੰ ਵੀ ਕਹਿੰਦੇ ਵਕੀਲ ਕਰਨੇ ਪੈ ਜਾਂਦੇ ਨੇ। ਕਿਆ ਬਾਤ ਹੈ ਜੀ। ਤੇ ਸਰਬਜੀਤ ਚਾਲ ਸਾਹਿਬ ਕਹਿੰਦੇ ਭੁੱਖੇ ਨੂੰ ਰੋਟੀ ਦੀ ਪਈ ਹੁੰਦੀ ਹੈ ਤੇ ਰੱਜੇ ਨੂੰ ਕਵੱਲੀਆਂ ਗੱਲਾਂ ਸੁੱਜਦੀਆਂ ਨੇ। ਬਿਲਕੁਲ ਦਰੁਸਤ ਜੀ। ਤੇ ਭਾਨ ਸਿੰਘ ਗਰੇਵਾਲ ਸਾਹਿਬ ਕਹਿੰਦੇ ਲਾਈਕ ਨੰਬਰ 7 ਜੀ ਤੇ ਗ੍ਰੇਟ। ਤੇ ਮਨਦੀਪ ਜੱਸੀ ਕਹਿੰਦੇ ਸਰਦਾਰ ਭਾਨ ਸਿੰਘ ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ ਆਹ ਗੱਲ ਘਰੇ ਆ ਕੇ ਵੀ ਕਹਿੰਦੇ ਦੱਸ ਦੇਣੀ ਸੀ ਭਾਰਜ ਵੀਰੇ। ਤੇ ਗਰੇਵਾਲ ਸਾਹਿਬ ਕਹਿੰਦੇ ਦੁਆਬਾ ਰੇਡੀਓ ਦੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ ਜੀ, ਸਵਾਗਤ ਹੈ। ਗਰੇਵਾਲ ਸਾਹਿਬ ਸਪੋਰਟ ਵੀ ਕਰਦੇ ਆ ਤੇ ਔਜਲਾ ਸਾਹਿਬ ਵੀ ਸਪੋਰਟ ਕਰਦੇ ਆ। ਗਰੇਵਾਲ ਸਾਹਿਬ ਕਹਿੰਦੇ ਮਨਦੀਪ ਸਿੰਘ ਜੱਸੀ ਸਾਹਿਬ ਸਤਿ ਸ੍ਰੀ ਅਕਾਲ ਜੀ। ਤੇ ਮਨਦੀਪ ਜੀ ਕਹਿੰਦੇ ਗਰੇਵਾਲ ਸਾਹਿਬ ਜੀ ਉੱਪਰਲਾ ਪੜ੍ਹ ਕੇ ਜਨਾਬ ਜੀ ਉਹ ਜਰਾ। ਤੇ ਅਗਲਾ ਸੁਨੇਹਾ ਆ ਗਿਆ ਮਨਦੀਪ ਜੱਸੀ ਜੀ ਦਾ। ਉਸ ਤੋਂ ਬਾਅਦ ਸਰਬਜੀਤ ਚਾਲ ਸਾਹਿਬ ਲਿਖਦੇ ਦੋਵੇਂ ਵਿਦਵਾਨ ਤਿਆਰੀ ਦੇ ਵਿੱਚ ਆਏ ਨੇ, ਦਿਲ ਭੇਜਿਆ, ਸਤਿ ਸ੍ਰੀ ਅਕਾਲ ਭੇਜਿਆ ਗ੍ਰੇਟ ਜੀ। ਤੇ ਕੂਠੇ ਖੜੇ ਕਿਤੇ ਮੇਲਾ ਲੁੱਟਣਗੇ ਲੱਗਦਾ ਜੀ। ਤੇ ਗਰੇਵਾਲ ਸਾਹਿਬ ਕਹਿੰਦੇ ਪੜ੍ਹ ਲਿਆ ਜਨਾਬ ਜੀ ਉਹ। ਤੇ ਰਜਿੰਦਰ ਜੀਰਾ ਜੀ ਕਹਿੰਦੇ ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਜੀ।
ਮਨਦੀਪ ਜੀ ਕਹਿੰਦੇ ਆ ਕਿ ਜੀਰਾ ਸਾਹਿਬ ਜੀ, ਕੁੱਕੀ ਭਾਜੀ, ਸਤਿ ਸ੍ਰੀ ਅਕਾਲ ਤੇ ਮਨਦੀਪ ਜੱਸੀ ਵੀਰ ਜੀ ਨੂੰ ਬਹੁਤ ਖੂਬ ਕਿਹਾ, ਗ੍ਰੇਟ ਕਿਹਾ ਰਾਜਨ ਸੈਣੀ ਸਾਹਿਬ ਨੇ। ਗਰੇਵਾਲ ਸਾਹਿਬ ਦੇ ਰਜਿੰਦਰ ਕੁਮਾਰ ਜੀਰਾ ਜੀ ਨੂੰ ਸਤਿ ਸ੍ਰੀ ਅਕਾਲ ਜੀ, ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਸਤਿ ਸ੍ਰੀ ਅਕਾਲ ਵੀਰ ਜੀ, ਤੇ ਮਨਦੀਪ ਜੀ ਕਹਿੰਦੇ ਰਾਜਨ ਸੈਣੀ ਜੀ ਸ਼ੁਕਰੀਆ ਜੀ। ਗਰੇਵਾਲ ਸਾਹਿਬ ਕਹਿੰਦੇ ਐਡਵੋਕੇਟ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀਰਾ ਸਾਹਿਬ ਲਿਖਦੇ ਨੇ ਸੈਣੀ ਵੀਰ ਜੀ ਦਾ ਇਹ ਕਹਿਣਾ ਵਾਹ ਵੀ ਇਹ ਕਹਿਣਾ ਹੈਗਾ ਕਿ ਦੋ ਦੋ ਮਕਾਨ ਦਾ ਮਤਲਬ ਵੀ ਇੱਕ ਇੰਡੀਆ ਦੇ ਇੰਡੀਆ ਚ ਬਣਾ ਕੇ ਰੱਖੀ ਹੁੰਦੀ ਹੈ ਤੇ ਇੱਕ ਮਕਾਨ ਬਾਹਰ ਬਣਾਇਆ ਹੁੰਦਾ ਜੀ ਜੀ। ਤੇ ਇਸੇ ਤਰ੍ਹਾਂ ਰਾਜਨ ਜੀ ਕਹਿੰਦੇ ਆ ਜੀਰਾ ਸਾਹਿਬ ਵੀ ਆ ਗਏ ਸਮੇਤ ਸਾਡੇ ਵੀਰ ਮੁਕੱਦਰ ਜੀ, ਲਾ ਲਓ ਕਾਲ ਹੁਣ ਹੋਰ ਨਹੀਂ ਹੁੰਦਾ ਸਬਰ ਜੀ। ਗਰੇਵਾਲ ਸਾਹਿਬ ਕਹਿੰਦੇ ਅੱਜ ਕਮੈਂਟ ਕਰਨਾ ਬਹੁਤ ਔਖਾ, ਵਾਰ ਵਾਰ ਡਿਲੀਟ ਕਰਕੇ ਕਮੈਂਟ ਹੋ ਰਿਹਾ ਜੀ। ਨਹੀਂ ਰਹਿਣ ਦਿਆ ਕਰੋ, ਡਿਲੀਟ ਕਾਹਤੋਂ ਕਰਨਾ, ਕੋਈ ਗੱਲ ਨਹੀਂ। ਮਨਦੀਪ ਜੱਸੀ ਜੀ ਕਹਿੰਦੇ ਅਗਲਾ ਕਮੈਂਟ ਕਰ ਦਿਆ ਕਰੋ ਉੱਪਰ ਹੋਰ। ਗਰੇਵਾਲ ਸਾਹਿਬ ਜੀ ਅੱਜ ਸਾਰੇ ਸ਼ਰਾਰਤੀ ਅਨਸਰ ਜੁੜ ਗਏ ਨੇ ਜਨਾਬ ਜੀ, ਉਹ ਤੇ ਹੱਸ ਰਹੇ ਨੇ ਗਰੇਵਾਲ ਸਾਹਿਬ। ਮੁਕੱਦਰ ਜੀ ਲਿਖਦੇ ਆ ਕਿ ਪਿਛਲੇ ਜਨਮ ਦਾ ਸਾਨੂੰ ਪਤਾ ਨਹੀਂ, ਪਰ ਘੱਟੋ ਘੱਟ ਇਸ ਜਨਮ ਦੇ ਵਿੱਚ ਅਸੀਂ ਕਿਸੇ ਦਾ ਮਾੜਾ ਨਹੀਂ ਸੋਚਿਆ, ਰੁੱਖੀ ਖਾਈਏ ਸੁੱਖੀ ਖਾਈਏ। ਇਕਬਾਲ ਮਾਂਗੜ ਜੀ ਕਹਿੰਦੇ ਆ ਵਧੀਆ ਟੌਪਿਕ ਤੇ ਸਭ ਦੀ ਸਮਝ ਕਹਿੰਦੇ ਜੀ, ਬਹੁਤ ਖੂਬ ਐਪਰੀਸ਼ੀਏਟ ਕਰਦੇ ਆ ਸਭ ਨੂੰ। ਕੈਲੀਫੋਰਨੀਆ ਤੋਂ ਇਕਬਾਲ ਮਾਂਗੜ ਜੀ ਸ਼ੁਕਰੀਆ ਜੀ। ਤੇ ਮੁਕੱਦਰ ਜੀ ਕਹਿੰਦੇ ਜੀ ਸੈਣੀ ਬਾਈ ਜੀ ਗ੍ਰੇਟ ਜੀ। ਤੇ ਮਨਦੀਪ ਜੀ ਲਿਖਦੇ ਆ ਟਵਾਣਾ ਰੇਡੀਓ ਦੇ ਟਵਾਣਾ ਰੇਡੀਓ ਤੇ ਜੁੜੇ ਹੋਏ ਸੀ ਜਨਾਬ ਜੀ, ਸਾਰੇ ਆ ਗਏ ਜੀ, ਸ਼ੁਕਰ ਕਰੋ। ਹਰਜੀਤ ਸਰਾਂ ਸਾਹਿਬ ਸੌਂ ਗਏ, ਨਹੀਂ ਤਾਂ ਉਹਨਾਂ ਨੇ ਵੀ ਆ ਜਾਣਾ ਸੀ ਜੀ। ਤੇ ਰਾਜਨ ਸੈਣੀ ਸਾਹਿਬ ਦੇ ਘਰ ਦੀ ਡੈਰੀ ਘਰ ਦਾ ਕਿ ਉਹ ਫਿਰ ਵੀ ਰੁੱਖੀ ਮੁਕੱਦਰ ਵੀਰ ਜੀ। ਮਨਦੀਪ ਜੱਸੀ ਜੀ ਕਹਿੰਦੇ ਰਾਜਨ ਜੀ ਹੱਸਦੇ ਪਏ ਨੇ ਨਾਲ, ਇੱਕ ਤਾਂ ਮਸ਼ਹੂਰੀਆਂ ਆ ਜਾਂਦੀਆਂ ਫਿਰ ਉੱਪਰ ਥੱਲੇ ਕਰ ਜਾਂਦੀਆਂ ਜੀ ਕੁਛ ਨਾ ਕੁਛ। ਦੋਸਤੋ ਸੁਨੇਹੇ ਬਹੁਤ ਨੇ ਤੇ ਲੱਗਦਾ ਕਿ ਮੇਨ ਹੀ ਪੜ੍ਹ ਲਈਏ, ਕਿਉਂਕਿ ਅੱਧਾ ਘੰਟਾ ਲੱਗ ਜਾਊ ਮੈਨੂੰ ਫਿਰ ਸੁਨੇਹੇ ਪੜ੍ਹਦਿਆਂ ਨੂੰ ਹੀ। ਤੇ ਲਓ ਫਿਰ ਦੋਸਤੋ ਜਾਂਦੇ ਜਾਂਦੇ ਜਿਹੜੇ ਕੁਝ ਸੁਨੇਹੇ ਨੇ ਉਹਨਾਂ ਦੀ ਸਾਂਝ ਪਾ ਕੇ ਆਗਿਆ ਲੈਂਦੇ ਹਾਂ। ਜੇ ਕਾਲ ਕਰਨੀ ਹੈ ਤਾਂ ਨਿੱਘਾ ਸਵਾਗਤ ਹੈ, ਦੋ ਚਾਰ ਮਿੰਟ ਲਾ ਲਾਂਗੇ। ਜਗਵੰਤ ਖੇੜਾ ਜੀ ਜੁੜੇ ਹੋਏ, ਸਤਿ ਸ੍ਰੀ ਅਕਾਲ ਭੇਜਦੇ ਆ ਤੇ ਸਤਿ ਸ੍ਰੀ ਅਕਾਲ, ਵੈਰੀ ਨਾਈਸ ਕਹਿੰਦੇ ਨੇ ਪ੍ਰੋਗਰਾਮ। ਇਕਬਾਲ ਮਾਂਗੜ ਜੀ ਐਪਰੀਸ਼ੀਏਟ ਕਰਦੇ ਆ ਮਨਦੀਪ ਜੀ ਨੂੰ, ਰਾਜਨ ਸੈਣੀ ਸਾਹਿਬ ਜੁੜੇ ਹੋਏ ਜਗਵੰਤ ਖੇੜਾ ਜੀ ਨੂੰ ਵਾਹ ਵਾਹ ਕਹਿੰਦੇ ਨੇ। ਤੇ ਆਜੋ ਜੀ ਹੋ ਜਾਣ ਚਾਰ ਲਾਈਨਾਂ ਇਸ ਵਿਸ਼ੇ ਦੇ ਉੱਤੇ ਵੀ ਕਹਿੰਦੇ ਜੀ। ਤੇ ਇਸੇ ਤਰ੍ਹਾਂ ਹੀ ਸਾਰੇ ਦੋਸਤ ਨਾਲ ਜੁੜੇ ਹੋਏ ਨੇ ਜੀ, ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਮੈਂ ਮਾਫ਼ੀ ਚਾਹਾਂਗਾ। ਗੁਰੀ ਮਾਨ ਜੀ ਜੁੜੇ ਹੋਏ ਨੇ, ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸ਼ਮੀ ਬਾਈ ਜੀ ਭਾਰਤ ਜੀ ਔਜਲਾ ਜੀ, ਤਿੰਨ ਮਰਲੇ ਦੀ ਜਗ੍ਹਾ ਦੇ ਵਿੱਚ ਮਕਾਨ, ਮੇਰਾ ਤਿੰਨ ਪੀੜੀਆਂ ਕੱਢ ਲਈਆਂ, ਚੌਥੀ ਚੱਲ ਰਹੀ ਹੈ ਜੀ, ਰੱਬ ਦੀ ਕਿਰਪਾ, ਮਨ ਖੁਸ਼ ਹੈ ਜੀ, ਤੇ ਹੁਣ ਜਾ ਕੇ ਚੁਬਾਰੇ ਪਏ ਆ। ਕਹਿੰਦੇ ਕਿਆ ਬਾਤ ਹੈ ਜੀ। ਤੇ ਗੁਰੀ ਮਾਂ ਜੀ ਸਤਿ ਸ੍ਰੀ ਅਕਾਲ ਭੇਜਦੇ ਸਾਰੇ ਸੱਜਣਾਂ ਨੂੰ, ਮਿੱਤਰਾਂ ਨੂੰ, ਮਨਦੀਪ ਜੱਸੀ ਜੀ, ਭਾਰਤ ਜੀ ਨੂੰ, ਸ਼ਮੀ ਜੀ ਨੂੰ, ਰਜਿੰਦਰ ਜੀਰਾ ਜੀ ਨੂੰ, ਰਾਜਨ ਸੈਣੀ ਜੀ ਨੂੰ, ਸਰਬਜੀਤ ਚਾਹਲ ਜੀ ਨੂੰ, ਤੇ ਸਿਕੰਦਰ ਸਿੰਘ ਔਜਲਾ ਸਾਹਿਬ ਨੂੰ, ਮੁਕੱਦਰ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ। ਤੇ ਗਰੇਵਾਲ ਸਾਹਿਬ ਨੇ ਵੀ ਚਾਹਲ ਸਾਹਿਬ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ, ਬਰਥਡੇ ਦਿੱਤਾ, ਮੁਬਾਰਕਾਂ ਦਿੱਤੀਆਂ ਨੇ। ਤੇ ਨਾਲ ਨਾਲ ਇਸੇ ਤਰ੍ਹਾਂ ਮੁਕੱਦਰ ਜੀ ਜੁੜੇ ਹੋਏ ਨੇ, ਹੋਰ ਸਾਰੇ ਸੱਜਣ ਜੁੜੇ ਹੋਏ ਨੇ। ਲਓ ਦੋਸਤੋ ਫਿਰ ਇੱਥੇ ਹੀ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ, ਤੇ ਸੁਨੇਹੇ ਮੈਂ ਬਾਅਦ ਦੇ ਵਿੱਚ ਵੀ ਆਪ ਵੀ ਪੜ੍ਹ ਲਾਂਗਾ, ਕਾਪੀ ਪੇਸਟ ਕਰਕੇ ਜ਼ਰੂਰ ਪਾ ਦਿੱਤੇ ਜਾਂਦੇ ਆ, ਤਾਂ ਕਿ ਦੋਸਤ ਵੀ ਨਾਲ ਦੀ ਨਾਲ ਜੇ ਚਾਹੁਣ ਤਾਂ ਪੜ੍ਹ ਸਕਦੇ ਨੇ। ਤੇ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ, ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਕੁਝ ਨਾ ਕੁਝ ਨਵਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮੈਂ ਤੁਹਾਡਾ ਦੋਸਤ ਭੁਪਿੰਦਰ ਵਾਰਿਸ ਤੇ ਦੁਆਬਾ ਰੇਡੀਓ ਦੇ ਮੰਚ, ਤੇ ਕੱਲ ਨੂੰ 9:30 ਵਜੇ ਫਿਰ ਮਿਲਦੇ ਹਾਂ, ਹੋਵੇਗੀ ਮੁਲਾਕਾਤ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਜ਼ਰੂਰ ਕਰ ਦਿਆ ਕਰੋ, ਇਹੀ ਜਿਹੜੀ ਹੈ ਸਾਡੀ ਉਮੀਦ ਹੈ ਤੁਹਾਡੇ ਕੋਲੋਂ, ਹੋਰ ਕੁਝ ਨਹੀਂ ਮੰਗਦੇ। ਤੇ ਸਬਸਕ੍ਰਿਪਸ਼ਨ ਲੈਣੀ ਚਾਹੁੰਦਾ ਤਾਂ ਉਹ ਤੁਹਾਡੀ ਮਰਜ਼ੀ ਹੈ, ਮੈਂਬਰਸ਼ਿਪ ਲੈ ਸਕਦੇ ਹੋ ਯੂਟਿਊਬ ਦੇ ਉੱਤੇ ਜਾ ਕੇ, ਤੇ ਸਬਸਕ੍ਰਾਈਬ ਕਰਨ ਦੇ ਕੋਈ ਪੈਸਾ ਤੇ ਲੈਣੀ ਲੱਗਦਾ, ਉਹ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਆ ਜਾਂਦਾ ਹੈ ਕਿ ਪ੍ਰੋਗਰਾਮ ਜਿਹੜਾ ਲਾਈਵ ਸ਼ੁਰੂ ਹੋਇਆ, ਤੇ ਚੇਤਾ ਰੱਖਣ ਦੀ ਜ਼ਰੂਰਤ ਨਹੀਂ, ਤੇ ਸਕਰੀਨ ਦੇ ਉੱਤੇ ਆ ਜਾਂਦਾ ਕਿ ਭਾਈ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ। ਲਓ ਦੋਸਤੋ ਇਸਦੇ ਨਾਲ ਹੀ ਮੈਨੂੰ ਦਿਓ ਅੱਗੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਸਾਥ ਨਿਭਾਉਣ ਦੇ ਲਈ, ਚੁੱਪ ਚੁਪੀਤੇ ਸੁਣਨ ਦੇ ਲਈ ਵੀ, ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ ਦੇ ਉੱਤੇ ਜਿਨ੍ਹਾਂ ਦੋਸਤਾਂ ਨੇ ਸੁਨੇਹੇ ਭੇਜੇ ਆ ਲਿਖ ਕੇ ਨਾਲ ਜੁੜੇ ਰਹੇ, ਉਹਨਾਂ ਦਾ ਵੀ ਸ਼ੁਕਰੀਆ, ਕਾਲ ਕਰਨ ਵਾਲੇ ਦੋਸਤਾਂ ਦਾ ਵੀ ਸ਼ੁਕਰੀਆ, ਧੰਨਵਾਦ ਹੈ ਸਾਰਿਆਂ ਨੂੰ, ਬਹੁਤ ਬਹੁਤ ਸ਼ੁਕਰੀਆ। ਤੇ ਉਹਨਾਂ ਦੋਸਤਾਂ ਦਾ ਵੀ ਜਾਂਦੇ ਜਾਂਦੇ ਸ਼ੁਕਰੀਆ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ, ਹਰਵਿੰਦਰ ਜੌਲ ਭੈਣ ਜੀ,
ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ। ਸੋ ਮੈਨੂੰ ਦਿਓ ਹੁਣ ਆਗਿਆ, ਕੱਲ ਨੂੰ ਮਿਲਦੇ ਹਾਂ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ। ਇਹ ਗੀਤ ਕੀ ਕਹਿੰਦਾ ਹੈ ਇਸ ਨੂੰ ਜ਼ਰੂਰ ਸੁਣਿਓ। ਮਾਨ ਸਾਹਿਬ ਕਹਿੰਦੇ ਆ ਰੋਟੀ ਕੀ ਕੁਝ ਕਰਾਉਂਦੀ ਹੈ ਤੇ ਕੁਝ ਕੀ ਕੁਝ ਕਹਿੰਦੀ ਹੈ। ਤੇ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਗੀਤ ਜਿਹੜਾ ਸੁਣ ਸਕਦੇ ਹੋ। ਫੇਸਬੁੱਕ ਯੂਟਿਊਬ ਦੇ ਉੱਤੇ ਗੀਤ ਨਹੀਂ ਚੱਲੇਗਾ ਦੋਸਤੋ, ਮਾਫ਼ੀ ਚਾਹਾਂਗਾ। ਤੇ ਸਤਿ ਸ਼੍ਰੀ ਅਕਾਲ ਜੀ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ। ਗੱਲਾਂ ਕਰਨ ਲਈ ਫਿਰ ਤੋਂ ਤੁਹਾਡੇ ਨਾਲ ਹਾਜ਼ਰ ਹਾਂ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਸਭ ਤੋਂ ਪਹਿਲਾਂ 15-20 ਮਿੰਟ ਲਾਉਣ ਦੀ ਕੋਸ਼ਿਸ਼ ਰਹੇਗੀ। ਕੁਝ ਜਿਹੜੀਆਂ ਦੇਸ਼ ਦੀਆਂ ਖ਼ਬਰਾਂ ਨੇ ਉਹਨਾਂ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ। ਅੱਜ 21 ਜੁਲਾਈ 2026 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ ਤੇ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ ਵੀ। ਤੇ ਸਭ ਤੋਂ ਪਹਿਲਾਂ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ। ਫਿਨਲੈਂਡ ਦੇ ਮੁਤਾਬਕ ਇਸ ਵਕਤ ਸ਼ਾਮ ਦੇ ਘੜੀਆਂ ਦੇ ਉੱਤੇ 7:10 ਨੇ ਤੇ ਭਾਰਤ ਦੇ ਵਿੱਚ ਰਾਤ ਦੇ 9:40 ਦਾ ਸਮਾਂ ਜਿਹੜਾ ਹੋ ਚੁੱਕਿਆ। ਤੇ ਬਾਕੀ ਦੋਸਤੋ, ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ ਤੇ ਬਾਕੀ ਤੁਸੀਂ ਦਰੁਸਤ ਕਰਾ ਦਿਓ ਤੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਲਾਈਨਾਂ ਵੀ ਨਾਲ ਦੀ ਨਾਲ ਖੋਲਾਂਗੇ ਤੇ ਖਾਸ ਅੱਜ ਮੁੱਦਿਆਂ ਦੇ ਉੱਤੇ ਚਰਚਾ ਕਰਨ ਦੀ ਕੋਸ਼ਿਸ਼ ਰਹੇਗੀ। ਨਾਲ ਨਾਲ ਖੁੱਲ੍ਹਾ ਓਪਨ ਮੰਚ ਹੁੰਦਾ ਹੈ ਤੇ ਜਿਸ ਦੇ ਵਿੱਚ ਤੁਸੀਂ ਆਪਣੀ ਸਾਂਝ ਪਾ ਸਕਦੇ ਹੋ, ਆਪਣੀ ਗੱਲਬਾਤ ਨੂੰ ਰੱਖ ਸਕਦੇ ਹੋ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਇਕੱਠੇ ਆਪਾਂ ਰਲ ਮਿਲ ਕੇ ਬਹਿੰਦੇ ਹਾਂ ਤੇ 2 ਦਿਨ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ। ਸੈਟਰਡੇ ਤੇ ਸੰਡੇ ਨੂੰ ਭਾਰਤੀ ਸਮਾਂ 8:30-8:30 ਲੈ ਕੇ ਹਾਜ਼ਰ ਹੁੰਦੇ ਨੇ ਤੇ 2 ਦਿਨ ਉਹ ਜਿਹੜਾ ਨੇ ਦੋਸਤਾਂ ਦੇ ਨਾਲ ਜੁੜਦੇ ਹੈ। ਚਲੋ ਫਿਰ ਕਰਦੇ ਹਾਂ ਸ਼ੁਰੂਆਤ। ਸਭ ਤੋਂ ਪਹਿਲਾਂ ਪਰਮਿੰਦਰ ਜੀ ਨੇ ਬਹੁਤ ਬਹੁਤ ਸ਼ੁਕਰੀਆ ਫਗਵਾੜੇ ਤੋਂ ਜੁੜੇ, ਕਹਿੰਦੇ ਆ ਜਾਓ ਜੀ ਪਿਆਰਿਓ ਤੇ ਸਤਿ ਸ੍ਰੀ ਅਕਾਲ ਜੀ। ਸਾਰੇ ਦੁਆਬਾ ਰੇਡੀਓ ਸਤਿਕਾਰ ਸੱਜਣਾਂ ਨੂੰ ਭੇਜੀ ਹੈ ਪਰਮਿੰਦਰ ਜੀ ਨੇ, ਲਾਈਕ ਨੰਬਰ 1 ਭੇਜਿਆ। ਤੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਹੋਏ ਨੇ ਹੈਲਸਿੰਕੀ ਤੋਂ, ਸਤਿ ਸ੍ਰੀ ਅਕਾਲ ਜੀ। ਦੁਆਬਾ ਰੇਡੀਓ ਸੁਣਨ ਵਾਲੇ ਸਾਧ ਦੋਸਤਾਂ ਨੂੰ ਨਿੱਘਾ ਸਵਾਗਤ। ਤੇ ਮੁਕੱਦਰ ਜੀ ਜੁੜੇ ਹੋਏ, ਸਤਿ ਸ੍ਰੀ ਅਕਾਲ ਪਿਆਰਿਆਂ ਨੂੰ ਕਹਿੰਦੇ ਹੈ। ਚਲੋ ਦੋਸਤੋ, ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਕੀ ਕਹਿੰਦੀ ਹੈ ਅੱਜ ਦੀ ਗੱਲਬਾਤ ਤੇ ਉਸ ਤੋਂ ਬਾਅਦ ਫਿਰ ਆਪਾਂ ਹੌਲੀ ਹੌਲੀ ਜਿਹੜਾ ਅੱਗੇ ਨੂੰ ਚੱਲਦੇ ਹਾਂ। ਜਿਹਦੇ ਵਿੱਚ ਅੱਜ ਸੰਦੇਸ਼ ਹੈ ਮਹਾਨ ਸਿਕੰਦਰ ਦਾ। ਮਹਾਨ ਸਿਕੰਦਰ ਦਾ ਕਹਿਣਾ ਤੇ ਮੰਨਣਾ ਕਹਿੰਦਾ ਕਿ ਮੈਂ ਸ਼ੇਰਾਂ ਦੀ ਉਸ ਫੌਜ ਤੋਂ ਨਹੀਂ ਡਰਦਾ ਜਿਸਦੀ ਅਗਵਾਈ ਭੇੜੀਆ ਕਰ ਰਿਹਾ ਹੋਵੇ, ਬਲਕਿ ਮੈਂ ਭੇੜੀਏ ਦੀ ਉਸ ਫੌਜ ਤੋਂ ਜ਼ਰੂਰ ਡਰਦਾ ਜਿਸਦੀ ਅਗਵਾਈ ਸ਼ੇਰ ਕਰਦਾ ਹੋਵੇ। ਵੈਸੇ ਦੇਖਿਆ ਜਾਵੇ ਤਾਂ ਭੇੜੀਏ ਵੀ ਕਾਫ਼ੀ ਕੁੰਕਾਰ ਨੇ, ਕਾਫ਼ੀ ਜਿਹੜੇ ਸਖ਼ਤ ਦਿਮਾਗੀ ਹੁੰਦੇ ਆ, ਜਿੱਥੇ ਇੱਕ ਚੀਜ਼ ਦੇ ਪਿੱਛੇ ਪੈ ਜਾਂਦੇ ਆ ਫਿਰ ਟਲਦੇ ਨਹੀਂ ਪਿੱਛੇ। ਤੇ ਦੂਸਰੀ ਗੱਲ ਕਰਦੇ ਹਾਂ ਅੱਜ ਦੇ ਦਿਹਾੜੇ ਦੇ ਉੱਤੇ 21 ਜੁਲਾਈ 356 BC ਦੀ ਮਹਾਨ ਸਿਕੰਦਰ ਦਾ ਜਨਮ ਜਦੋਂ ਹੁੰਦਾ ਤੇ ਉਹਦਾ ਅੱਜ ਜਨਮ ਦਿਨ ਵੀ ਹੈ। ਮੁਬਾਰਕਬਾਦ ਹੈ ਜੀ। ਸਿਕੰਦਰ ਨੇ ਦੁਨੀਆਂ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਤੇ ਸਾਰਾ ਕੁਝ ਆਪਣਾ ਕਰ ਕਮਾਲ ਕੀਤੇ ਨੇ। ਦੂਸਰੇ ਪਾਸੇ 1883 ਦੇ ਵਿੱਚ ਤੁਹਾਨੂੰ ਲੈ ਚੱਲੀਏ ਤੇ ਦੇਸ਼ ਦਾ ਪਹਿਲਾ ਜਿਹੜਾ ਸੀ ਥੀਏਟਰ ਹਾਲ ਸਟਾਰਟ ਜਿਹੜਾ ਕੀਤਾ ਗਿਆ ਸੀ ਕਲਕੱਤਾ ਦੇ ਵਿੱਚ ਖੋਲਿਆ ਸੀ। 1899 ਦੇ ਵਿੱਚ ਮਹਾਨ ਲੇਖਕ ਹੋਏ ਨੇ ਨਾਵਲਕਾਰ ਅਰਨੈਸਟ ਹਮਿੰਗਵੇ ਦਾ ਜਨਮ ਹੁੰਦਾ ਹੈ ਤੇ 1914 ਦੇ ਵਿੱਚ ਦੇਸ਼ ਭਗਤ ਬਾਬਾ ਸੋਹਣ ਸਿੰਘ ਭਕਨਾ ਹੁਣਾ ਕਾਮਾਗਾਟਾ ਮਾਰੂ ਜਹਾਜ਼ ਦੇ ਬਾਬਾ ਗੁਰਦਿੱਤ ਸਿੰਘ ਦੇ ਨਾਲ ਸੰਪਰਕ ਦੇ ਲਈ ਅਮਰੀਕਾ ਤੋਂ ਰਵਾਨਾ ਹੁੰਦੇ ਹੈ। 1947 ਦੇ ਵਿੱਚ ਸੰਵਿਧਾਨ ਸਭਾ ਨੇ ਕੌਮੀ ਝੰਡੇ ਨੂੰ ਮਾਨਤਾ ਦੇ ਦਿੱਤੀ ਤੇ 1960 ਦੇ ਵਿੱਚ ਲੰਕਾ ਦੀ ਸਿਰਮਿਊ ਭੰਡਾਰ ਨਾਇਕੇ ਸੰਸਾਰ ਦੇ ਵਿੱਚ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ ਸੀ। 1977 ਦੇ ਵਿੱਚ ਨੀਲਮ ਸੰਜੀਵਾ ਰੈਂਡੀ ਦੇਸ਼ ਦੇ ਰਾਸ਼ਟਰਪਤੀ ਬਣੇ। 1983 ਦੇ ਵਿੱਚ ਰੂਸ ਦੇ ਵੋਸਟੇਕ ਅੰਟਾਰਟਿਕਾ ਦੇ ਵਿੱਚ ਸਭ ਤੋਂ ਘੱਟ ਤਾਪਮਾਨ ਜਿਹੜਾ ਦਰਜ ਕੀਤਾ ਗਿਆ -99.2°C ਰਿਕਾਰਡ ਜਿਹੜਾ ਕੀਤਾ ਗਿਆ ਸੀ। 2007 ਦੇ ਵਿੱਚ ਭਾਰਤ ਦੀ ਪਹਿਲੀ ਵਾਰ ਔਰਤ ਪ੍ਰਤਿਭਾ ਪਟੇਲ ਜਿਹੜੀ ਸੀ ਰਾਸ਼ਟਰਪਤੀ ਬਣੀ ਸੀ ਤੇ ਮਹਾਨ ਸਿਕੰਦਰ ਦਾ ਜ਼ਿਕਰ ਆਇਆ ਉਹਦੇ ਨਾਲ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਦੁਨੀਆਂ ਦਾ ਪਹਿਲਾ ਵਿਅਕਤੀ ਜਿਸਨੇ ਆਪਣੀਆਂ ਪ੍ਰਾਪਤੀਆਂ ਨਾਲ ਆਪਣੇ ਨਾਂ ਦੇ ਨਾਲ ਮਹਾਨ ਸ਼ਬਦ ਮਹਾਨ ਸਿਕੰਦਰ ਦਾ ਖਿਤਾਬ ਹਾਸਲ ਕੀਤਾ। ਸਿਕੰਦਰ ਦੇ ਜ਼ਮਾਨੇ ਦੇ ਵਿੱਚ ਜਿਹੜਾ ਵੀ ਜਿੱਤਦਾ ਸੀ ਉਸਨੂੰ ਸਿਕੰਦਰ ਕਿਹਾ ਜਾਂਦਾ ਹੁੰਦਾ ਸੀ। ਉਹ ਸੰਸਾਰ ਦੇ ਪਹਿਲੇ 10 ਜਰਨੈਲਾਂ ਦੇ ਵਿੱਚੋਂ 3 ਨੰਬਰ ਦੇ ਉੱਤੇ ਆਉਂਦਾ ਹੈ। ਉਹਦਾ ਜਨਮ ਯੂਨਾਨ ਦੀ ਇੱਕ ਰਿਆਸਤ ਮਕਦੋਨੀਆ ਦੇ ਰਾਜੇ ਫਿਲਿਪ ਦੇ ਘਰ ਹੋਇਆ ਤੇ ਇਸਦੇ ਪਿਤਾ ਨੇ ਕਿਹਾ ਸੀ ਕਿ ਪੁੱਤਰ ਮੇਰਾ ਰਾਜ ਤੇਰੇ ਲਈ ਸੌੜਾ ਹੈ, ਤੂੰ ਆਪਣੇ ਮੇਚ ਦੀ ਜਿਹੜੀ ਹੈ ਸਲਤਨਤ ਲੱਭ ਲੈ। ਫਿਲਿਪ ਦਾ ਜਿਹੜਾ ਸਿਕੰਦਰ ਦੀ ਭੈਣ ਦੇ ਵਿਆਹ ਦੇ ਵਿੱਚ ਦਰਬਾਰੀ ਨੇ ਧੋਖੇ ਦੇ ਨਾਲ ਕਤਲ ਕਰ ਦਿੱਤਾ ਤੇ ਪਿਤਾ ਦੀ ਮੌਤ ਤੋਂ ਬਾਅਦ ਉਸਦੀ ਬਹਾਦਰੀ ਦੇ ਰੰਗ ਪ੍ਰਗਟ ਹੋਣ ਲੱਗੇ। 19 ਸਾਲ ਦੀ ਉਮਰ ਦੇ ਵਿੱਚ ਸੰਸਾਰ ਜਿੱਤਣ ਦੇ ਸੁਪਨੇ ਨੂੰ ਸੱਚ ਕਰਨ ਦੇ ਲਈ ਤੁਰ ਪਿਆ ਤੇ ਉਹਨੇ 13 ਸਾਲਾਂ ਦੇ ਵਿੱਚ 48,60,000 ਕਿਲੋਮੀਟਰ ਇਲਾਕਾ ਜਿੱਤਿਆ। ਜਿਸ ਇਲਾਕੇ ਦੇ ਬਾਰੇ ਸੋਚਦਾ ਸੀ ਉਸ ਨੂੰ ਜਿੱਤ ਲੈਂਦਾ ਸੀ। 30 ਸਾਲ ਤੱਕ ਦੀ ਉਮਰ ਤੱਕ ਉਹਨੇ ਵੱਡਾ ਸਾਮਰਾਜ ਕਾਇਮ ਕਰ ਲਿਆ। ਜੋ ਯੂਨਾਨ ਤੋਂ ਲੈ ਕੇ ਮਿਸਰ ਤੇ ਪੰਜਾਬ ਤੱਕ ਫੈਲਿਆ ਹੋਇਆ ਸੀ। ਉਸ ਵਿੱਚ ਜਵਾਨੀ ਵਾਲੇ ਔਗਣ ਨਹੀਂ ਸਨ, ਸਗੋਂ ਯੋਧੇ ਵਾਲੇ ਗੁਣਾਂ ਕਰਕੇ ਹੀ ਹਰਮਨ ਪਿਆਰਾ ਸੀ। ਉਸਨੇ ਹਾਰੇ ਰਾਜਿਆਂ ਦੇ ਉੱਤੇ ਵਿਧਵਾ ਮਹਾਰਾਣੀਆਂ ਦਾ ਪੂਰਾ ਸਤਿਕਾਰ ਵੀ ਕੀਤਾ। ਇੱਕ ਲੜਾਈ ਦੇ ਵਿੱਚ ਰਾਜੇ ਦੇ ਮਾਰੇ ਜਾਣ ਤੋਂ ਬਾਅਦ ਉਸਦੀ ਵਿਧਵਾ ਨੇ ਆਪਣੀ ਮਰਜ਼ੀ ਦੇ ਨਾਲ ਸਿਕੰਦਰ ਦੇ ਨਾਲ ਵਿਆਹ ਕਰਵਾ ਲਿਆ। ਉਹ ਕਿਹਾ ਕਰਦਾ ਸੀ, ਅਸਮਾਨ ਦੇ ਵਿੱਚ ਦੋ ਸੂਰਜ ਨਹੀਂ ਹੋ ਸਕਦੇ ਨੇ, ਤੇ ਉਹਨੇ ਜਿਹੜਾ ਸੀ ਉਹਦੇ ਅਨੁਸਾਰ ਕਹਿੰਦਾ ਹੈ ਕਿ ਉਸਨੇ ਮੰਨਿਆ ਕਿ ਮੈਂ ਧਰਤੀਆਂ ਜਿੱਤਦਾ ਰਿਹਾ, ਲੋੜ ਗਿਆਨ ਦਾ ਸੰਸਾਰ ਜਿੱਤਣ ਦੀ ਸੀ। ਉਸਨੇ ਉਹਦੇ ਅਨੁਸਾਰ ਗਰਮੀ ਅਤੇ ਸਰਦੀ, ਭੁੱਖ ਅਤੇ ਪਿਆਸ, ਅਨੇਕਾਂ ਤੇ ਥਕਾਵਟ ਮਹਿਸੂਸ ਕਰਨ ਵਾਲੇ ਨੂੰ ਹਰਾਇਆ ਨਹੀਂ ਜਾ ਸਕਦਾ। ਉਹਨੇ 35 ਨਵੇਂ ਸ਼ਹਿਰ ਵਸਾਏ, ਹਰ ਥਾਂ ਦੇ ਉੱਤੇ ਆਪਣਾ ਪ੍ਰਭਾਵ ਛੱਡਿਆ। ਸਿਕੰਦਰ ਨੇ ਆਪਣੇ ਪਿਤਾ ਦਾ ਸੁਪਨਾ ਜਿਹੜਾ ਸੀ ਏਸ਼ੀਆ ਨੂੰ ਜਿੱਤਣ ਦਾ ਪੂਰਾ ਕੀਤਾ। ਉਸਦੇ ਘੋੜੇ ਦਾ ਨਾਂ ਜੇਹਲਮ ਸੀ, ਜਿਸਦੇ ਮਰਨ ਦੇ ਉੱਤੇ ਸਿਕੰਦਰ ਨੇ ਭਾਰਤ ਦੇ ਇੱਕ ਦਰਿਆ ਦਾ ਨਾਂ ਜੇਹਲਮ ਰੱਖ ਦਿੱਤਾ ਸੀ। ਉਹ ਜਿਹੜਾ ਇੱਕ ਵੀ ਲੜਾਈ ਨਹੀਂ ਹਾਰਿਆ ਤੇ ਉਸਦੇ ਕੋਲ 10,000 ਘੋੜ ਸਵਾਰ ਸਨ। ਹੈਪ ਹੇਸਟੀਅਨ ਦੇ ਕਰੈਟਸ ਸਿਕੰਦਰ ਦੇ ਬੇਹੱਦ ਪਿਆਰੇ ਦੋਸਤ ਸਨ। ਇੱਕ ਵਾਰ ਉਹਨੇ ਇੱਕ ਸਿੰਧੀ ਪਹਾੜੀ ਉੱਤੇ ਝੰਡਾ ਲਹਿਰਾਉਣ ਦੇ ਲਈ ਇੱਕ ਫੌਜੀ ਦੀ ਮੰਗ ਕੀਤੀ ਤਾਂ 300 ਫੌਜੀ ਆ ਨਿਤਰੇ ਸੀ। ਉਹ ਭਾਸ਼ਣ ਦੇ ਨਾਲ ਹੀ ਜਿੱਤ ਪੱਕੀ ਕਰ ਦਿੰਦਾ। ਜਦੋਂ ਉਹ ਤੁਰਿਆ ਸੀ ਉਸਦੇ ਸਿਰ ਕਰਜ਼ਾ ਸੀ। 50 ਮਹੀਨੇ ਬਾਅਦ ਉਹ ਜਿਹੜਾ ਸੀ ਉਸਦੇ ਕੋਲ ਸੰਸਾਰ ਦੇ ਖਜ਼ਾਨੇ ਸਨ। ਉਹ ਸੰਸਾਰ ਦਾ ਪਹਿਲਾ ਤੇ ਅੰਤਲਾ ਸੀ ਜਿਸਨੇ ਸੰਸਾਰ ਜਿੱਤਣ ਦਾ ਸੁਪਨਾ ਵੇਖਿਆ ਤੇ ਜਿਹੜਾ ਸੀ ਉਪਰਾਲਾ ਵੀ ਕੀਤਾ। ਭਾਰਤ ਦੀ ਲੜਾਈ ਦੇ ਵਿੱਚ ਸਿਕੰਦਰ ਨੇ ਪੋਰਸ ਨੂੰ ਪੁੱਛਿਆ ਕਿ ਤੂੰ ਕੀ ਸੋਚ ਕੇ ਮੇਰੇ ਖਿਲਾਫ਼ ਡਟਿਆ ਸੀ। ਉਹ ਅੱਗੇ ਉਹ ਜਵਾਬ ਦਿੰਦਾ ਹੈ, ਕਹਿੰਦਾ ਹੈ ਕਿ ਮੈਂ ਮੰਨਦਾ ਤੂੰ ਬਹਾਦਰ ਹੈ ਪਰ ਮੈਂ ਵੀ ਬਹਾਦਰ ਹਾਂ। ਫਿਰ ਸਿਕੰਦਰ ਨੇ ਕਿਹਾ ਕਿ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ। ਪੋਰਸ ਨੇ ਜਵਾਬ ਦਿੱਤਾ, ਅੱਗਿਓ ਜੋ ਇੱਕ ਬਾਦਸ਼ਾਹ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ। ਸਿਕੰਦਰ ਨੇ ਉਸਦੀ ਬਾਦਸ਼ਾਹੀ ਨਹੀਂ ਮੋੜੀ, ਸਗੋਂ ਹੋਰ ਇਲਾਕੇ ਵੀ ਦੇ ਦਿੱਤੇ। ਡੇਰੀਅਸ ਨਾਂ ਦਾ ਬਾਦਸ਼ਾਹ ਵੀ ਸਿਕੰਦਰ ਦੇ ਨਾਲ ਲੜਿਆ ਸੀ ਤੇ ਉਸਨੇ ਸਿਕੰਦਰ ਨੂੰ ਏਸ਼ੀਆ ਆਪਸ ਦੇ ਵਿੱਚ ਅੱਧਾ ਜਿਹੜਾ ਸੀਗਾ ਵੰਡਣ ਦਾ ਸੁਝਾਅ ਦਿੰਦਿਆਂ ਕਿਹਾ ਸੀ, ਜੇ ਮੈਂ ਸਿਕੰਦਰ ਹੁੰਦਾ ਤਾਂ ਮੰਨ ਜਾਂਦਾ। ਸਿਕੰਦਰ ਨੇ ਕਿਹਾ, ਜੇ ਮੈਂ ਡੇਰੀਅਸ ਹੁੰਦਾ ਤਾਂ ਮੈਂ ਵੀ ਮੰਨ ਜਾਂਦਾ, ਪਰ ਮੈਂ ਕੀ ਕਰਾਂ, ਮੈਂ ਡੇਰੀਅਸ ਨਹੀਂ ਸਿਕੰਦਰ ਹਾਂ। ਸੰਸਾਰ ਦੇ ਬਾਦਸ਼ਾਹਾਂ ਦੇ ਵਿੱਚੋਂ ਸਭ ਤੋਂ ਘੱਟ ਦੋਸ਼ ਸਿਕੰਦਰ ਦੇ ਚਰਿੱਤਰ ਦੇ ਉੱਤੇ ਲੱਗਦੇ ਨੇ। ਆਪਣੀ ਮਾਂ ਦਾ ਉਹ ਬਹੁਤ ਸਤਿਕਾਰ ਕਰਦਾ ਸੀ ਤੇ ਉਸਨੂੰ ਹਰ ਮੁਹਿੰਮ ਬਾਰੇ ਖੱਤ ਰਾਹੀਂ ਜਿਹੜਾ ਦੱਸਦਾ ਰਹਿੰਦਾ ਸੀ। ਜਦ ਉਸਨੂੰ ਪਤਾ ਲੱਗਿਆ ਕਿ ਮੇਰੇ ਬਚਣ ਦੀ ਸੰਭਾਵਨਾ ਨਹੀਂ ਹੈ ਤਾਂ ਉਸਨੇ ਲਿਖ ਕੇ ਕਿਹਾ, ਮੇਰੇ ਮਰਨ ਤੋਂ ਬਾਅਦ 3 ਕੰਮ ਜ਼ਰੂਰ ਕੀਤੇ ਜਾਣ। ਪਹਿਲਾ ਕੰਮ ਉਹ ਲਿਖਦਾ ਹੈ ਕਿ ਮੇਰੀ ਅਰਥੀ ਨੂੰ ਮੇਰੇ ਹਕੀਮ ਹੀ ਚੁੱਕਣ ਤਾਂ ਕਿ ਸੰਸਾਰ ਨੂੰ ਪਤਾ ਲੱਗੇ ਕਿ ਸੰਸਾਰ ਤੋਂ ਜਾਣ ਵਾਲੇ ਭਾਵ ਮੌਤ ਤੋਂ ਕੋਈ ਨਹੀਂ ਬਚ ਸਕਦਾ। ਦੂਸਰਾ ਉਹ ਲਿਖਦਾ ਹੈ ਕਿ ਮੇਰੇ ਕਬਰਸਤਾਨ ਤੱਕ ਦੇ ਰਾਹ ਦੇ ਵਿੱਚ ਸਾਰੇ ਹੀਰੇ ਮੋਤੀ ਖਿਲਾਰ ਦਿੱਤੇ ਜਾਣ ਤਾਂ ਜੋ ਹਰ ਕੋਈ ਜਾਣ ਜਾਵੇ ਕਿ ਸਭ ਖਜ਼ਾਨੇ ਇੱਥੇ ਹੀ ਰਹਿ ਜਾਣਗੇ। ਤੀਸਰੀ ਗੱਲ ਉਹ ਲਿਖਦਾ ਹੈ ਕਿ ਮੇਰੀ ਅਰਥੀ ਦੇ ਵਿੱਚੋਂ ਮੇਰੇ ਹੱਥ ਬਾਹਰ ਕੱਢ ਕੇ ਰੱਖੇ ਜਾਣ ਤਾਂ ਕਿ ਸੰਸਾਰ ਨੂੰ ਦੱਸ ਸਕਾਂ ਕਿ ਜਿਸ ਨੇ ਦੁਨੀਆਂ ਜਿੱਤ ਲਈ ਸੀ ਦੁਨੀਆਂ ਤੋਂ ਜਾਣ ਵੇਲੇ ਉਸਦੇ ਦੋਵੇਂ ਹੱਥ ਖਾਲੀ ਸਨ। ਸਿਕੰਦਰ ਦੇ ਲਈ ਹਰੇਕ ਦਿਨ ਇੱਕ ਨਵੀਂ ਮੁਹਿੰਮ ਹੁੰਦੀ ਸੀ। ਉਸਨੇ ਕਦੇ ਹਾਰ ਸ਼ਬਦ ਨਹੀਂ ਸੁਣਿਆ ਸੀ ਪਰ ਉਸਨੂੰ ਮੌਤ ਨੇ ਛੋਟੀ ਉਮਰ 32 ਸਾਲ ਦੇ ਵਿੱਚ ਜਿੱਤ ਲਿਆ। ਬੇਸ਼ੱਕ ਉਸਦੇ ਕਾਰਨਾਮੇ ਮਿਟ ਗਏ ਪਰ ਉਸਦਾ ਨਾਂ ਹੋਰ ਗੂੜਾ ਹੁੰਦਾ ਗਿਆ ਤੇ ਅੱਜ 1 ਕਰੋੜ ਦੇ ਨਾਲੋਂ ਵੱਧ ਲੋਕਾਂ ਦਾ ਨਾਂ ਸਿਕੰਦਰ ਹੈ। ਤੇ ਲਓ ਦੋਸਤੋ, ਇਹ ਸੀ ਜੀ ਸਿਕੰਦਰ ਮਹਾਨ ਦੀ ਗੱਲਬਾਤ। ਤੇ ਅੱਗੇ ਚੱਲਦੇ ਹਾਂ ਅੱਜ ਦੀਆਂ ਦੇਸ਼ ਪੇ ਦੀਆਂ ਖ਼ਬਰਾਂ ਦੇ ਵੱਲ ਨੂੰ। ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ? ਤੇ ਲਾਈਨਾਂ ਤੁਹਾਡੇ ਲਈ ਖੋਲਦੇ ਹਾਂ ਕੁਝ ਪਲ ਤੱਕ। ਸਟੂਡੀਓ ਦਾ ਨੰਬਰ +358449761979 ਸਟੂਡੀਓ ਦਾ ਨੰਬਰ ਹੈ। ਤੇ ਅੱਜ 21 ਜੁਲਾਈ 2026 ਦਾ ਦਿਹਾੜਾ। ਇੱਕ ਵਾਰ ਫਿਰ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਹੈ, ਜਿਵੇਂ ਕਿ ਕਿਸਾਨਾਂ ਦੀ ਆਵਾਜ਼ ਦਿੱਲੀ ਤੱਕ ਪਹੁੰਚੇਗੀ ਕਿ ਨਹੀਂ, ਕੀ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਹੋ ਰਹੀ ਖਿਲਵਾੜ ਤੇ ਦੇਸ਼ ਦੀ ਸਿਆਸਤ ਜਵਾਬ ਦੇਵੇਗੀ, ਕੀ ਦੁਨੀਆਂ ਦੇ ਵਿੱਚ ਚੱਲ ਰਹੇ ਤਣਾਅ ਦਾ ਅਸਰ ਤੁਹਾਡੀ ਜ਼ਿੰਦਗੀ ਦੇ ਉੱਤੇ ਵੀ ਪੈ ਸਕਦਾ ਜਾਂ ਪਿਆ ਹੈ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਇੱਕਮੁੱਠ ਹੋ ਕੇ ਆਪਾਂ ਲੱਭਣ ਦੀ ਕੋਸ਼ਿਸ਼ ਕਰਾਂਗੇ। ਤੇ ਨਾਲ ਨਾਲ ਪੰਜਾਬ ਦੀ ਕੈਬਨਿਟ ਅਕਾਲੀ ਦਲ ਦੇ ਵਿੱਚ ਵੱਡੀ ਬਗਾਵਤ, ਕਿਸਾਨਾਂ ਦੇ ਦਿੱਲੀ ਕੂਚ, ਭਾਰਤ ਅਮਰੀਕਾ ਵਪਾਰ ਸਮਝੌਤੇ ਤੇ ਖੁੱਲੀ ਗੱਲਬਾਤ, ਨੀਟ ਪੇਪਰ ਲੀਕ ਮਾਮਲੇ ਦੇ ਉੱਤੇ ਦੇਸ਼ ਭਰ ਦੇ ਵਿੱਚ ਮਚੇ ਸਿਆਸੀ ਤੂਫਾਨ ਦੀ ਪੜਤਾਲ, ਇੰਸਪੈਕਟਰ ਨਾਗਰਾ ਮਾਮਲੇ ਦੇ ਨਵੇਂ ਖੁਲਾਸੇ, ਕੈਨੇਡਾ ਦੇ ਵਿੱਚ ਪੰਜਾਬੀਆਂ ਨੇ ਫਿਰ ਆਪਣਾ ਨਾਮ ਰੋਸ਼ਨ ਕਰਵਾਇਆ, ਗ੍ਰਿਫਤਾਰੀਆਂ ਹੋਈਆਂ ਨੇ ਚਾਰ ਤੇ ਇੱਕ ਨੂੰ ਜਿਹੜਾ ਮੋਸਟ ਵਾਂਟਡ ਦੇ ਵਿੱਚ ਪਾਇਆ, ਇਰਾਨ ਪਾਕਿਸਤਾਨ ਦੀਆਂ ਅਹਿਮ ਬੈਠਕਾਂ, ਕੈਨੇਡਾ ਦੀਆਂ ਨਵੀਆਂ ਪਾਬੰਦੀਆਂ ਤੇ ਵਿਸ਼ਵ ਰਾਜਨੀਤੀ ਦੀਆਂ ਵੱਡੀਆਂ ਖ਼ਬਰਾਂ ਦੇ ਵੱਲ ਝਾਤ ਮਾਰਨ ਦੀ ਕੋਸ਼ਿਸ਼ ਰਹੇਗੀ। ਤੇ ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤੋ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਅੱਗੇ ਕਰ ਦਿਆ ਕਰੋ। ਲਓ ਫਿਰ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅਕਾਲੀ ਦਲ ਪੁਨਰ ਸੁਰਜੀਤ ਦੇ ਵਿੱਚ ਵੱਡੀ ਬਗਾਵਤ ਜਿਹੜੀ ਛਿੜੀ ਹੈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅੰਦਰ ਵੱਡੀ ਬਗਾਵਤ ਹੋਣ ਦੀ ਖ਼ਬਰ ਆਈ ਹੈ। ਦੱਸਿਆ ਜਾ ਰਿਹਾ ਕਿ ਪਾਰਟੀ ਦੇ 15 ਤੋਂ ਵੱਧ ਲੀਡਰਾਂ ਨੇ ਮੌਜੂਦਾ ਲੀਡਰਸ਼ਿਪ ਦੇ ਖਿਲਾਫ਼ ਮੋਰਚਾ ਖੋਲਦਿਆਂ ਵੱਖਰਾ ਧੜਾ ਬਣਾਉਣ ਦਾ ਐਲਾਨ ਕਰ ਦਿੱਤਾ। ਇਹ ਵੀ ਪਤਾ ਲੱਗਿਆ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਇਹ ਨਵਾਂ ਧੜਾ ਜਿਹੜਾ ਤਿਆਰ ਕੀਤਾ ਗਿਆ। ਦੂਸਰੇ ਪਾਸੇ ਅਕਾਲੀ ਦਲ ਪੁਨਰ ਸੁਰਜੀਤ ਨੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ ਦੇ ਵਿੱਚੋਂ ਕੱਢਿਆ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਬਡਾਲਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਦੇ ਰਾਹੀਂ ਦੱਸਿਆ ਕਿ ਅਨੁਸ਼ਾਸਨੀ ਕਮੇਟੀ ਦੀ ਸਿਫਾਰਸ਼ ਦੇ ਉੱਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਇਕਬਾਲ ਸਿੰਘ ਝੂੰਦਾ ਨੂੰ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ 6 ਸਾਲਾਂ ਦੇ ਲਈ ਖਾਰਜ ਕਰ ਦਿੱਤਾ ਗਿਆ। ਵਡਾਲਾ ਨੇ ਦੱਸਿਆ ਕਿ ਪਾਰਟੀ ਅਨੁਸ਼ਾਸਨ ਦੇ ਵਿਰੁੱਧ ਜਾਂਦਿਆਂ ਪਹਿਲਾਂ ਵੀ ਝੂੰਦਾ ਨੇ ਆਪਣੇ ਤੌਰ ਦੇ ਉੱਤੇ 2 ਮੀਟਿੰਗਾਂ ਕੀਤੀਆਂ ਤੇ ਉਹ ਹੋਰਨਾਂ ਦੇ ਵਿੱਚ ਜਿਹੜਾ ਹੋਰਨਾਂ ਆਗੂਆਂ ਤੇ ਵਰਕਰਾਂ ਨੂੰ ਗੁੰਮਰਾਹ ਕਰਕੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਹੁਣ ਵੀ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੂਜੀਆਂ ਪਾਰਟੀਆਂ ਦੇ ਨਾਲ ਮਿਲ ਕੇ ਚੱਲਣ ਦਾ ਜਿਹੜਾ ਐਲਾਨ ਕੀਤਾ, ਜਦੋਂ ਕਿ ਜਥੇਬੰਦੀ ਵੱਲੋਂ ਪਹਿਲਾਂ ਹੀ ਦੂਜੀਆਂ ਪੰਥਕ ਧਿਰਾਂ ਦੇ ਨਾਲ ਏਕਤਾ ਕਰਨ ਦੇ ਲਈ ਇੱਕ ਤਾਲਮੇਲ ਕਮੇਟੀ ਬਣਾਈ ਹੋਈ ਹੈ, ਜੋ ਆਪਣਾ ਕੰਮ ਬਹੁਤ ਸੁਚੱਜੇ ਢੰਗ ਦੇ ਨਾਲ ਕਹਿੰਦੇ ਕਰ ਰਹੀ ਹੈ। ਝੂੰਦਾ ਨੇ ਜਿਹੜਾ ਏਕਤਾ ਦਾ ਇਹ ਐਲਾਨ ਉਸ ਤਾਲਮੇਲ ਕਮੇਟੀ ਤੋਂ ਬਾਹਰ ਹੋ ਕੇ ਕੀਤਾ, ਜਿਸਦੇ ਨਾਲ ਜਥੇਬੰਦੀ ਦੇ ਅਨੁਸ਼ਾਸਨ ਤੇ ਪੰਥਕ ਏਕਤਾ ਦੇ ਯਤਨਾਂ ਨੂੰ ਕਹਿੰਦੇ ਵੱਡੀ ਢਾਹ ਲੱਗੀ ਹੈ। ਉਨ੍ਹਾਂ ਦੇ ਇਸ ਆਪ ਹੁਦਰੇਪਨ ਦਾ ਜਿਹੜਾ ਨੋਟਿਸ ਲੈਂਦਿਆਂ ਹੋਇਆ ਅਨੁਸ਼ਾਸਨੀ ਕਮੇਟੀ ਨੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਜਿਹੜੀ ਅਗਵਾਈ ਹੇਠ ਇੱਕ ਵਰਚੁਅਲ ਮੀਟਿੰਗ ਕਰਕੇ ਸਿਫਾਰਿਸ਼ ਕੀਤੀ ਸੀ ਕਿ ਝੂੰਦਾ ਦੇ ਖਿਲਾਫ਼ ਸਖ਼ਤ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਤੇ ਵਡਾਲਾ ਨੇ ਕਿਹਾ ਕਿ ਅਨੁਸ਼ਾਸਨੀ ਕਮੇਟੀ ਦੀ ਸਿਫਾਰਿਸ਼ ਦੇ ਉੱਤੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ। ਇਹ ਹੁਕਮ ਤੁਰੰਤ ਪ੍ਰਭਾਵਤ ਨਾਲ ਜਿਹੜੇ ਲਾਗੂ ਸਮਝੇ ਜਾਣ। ਦੂਸਰੇ ਪਾਸੇ ਪੰਜਾਬ ਮੰਤਰੀ ਮੰਡਲ ਵੱਲੋਂ 3 ਅਗਸਤ ਤੋਂ ਮੌਨਸੂਨ ਸੈਸ਼ਨ ਬੁਲਾਉਣ ਦੇ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ 'ਚ 3 ਅਗਸਤ ਤੋਂ ਮੌਨਸੂਨ ਸੈਸ਼ਨ ਬੁਲਾਉਣ ਦੇ ਲਈ ਹਰੀ ਝੰਡੀ ਦਿੱਤੀ ਹੈ। 3 ਤੋਂ 10 ਅਗਸਤ ਤੱਕ ਇਹ ਜਿਹੜਾ ਸੈਸ਼ਨ ਚੱਲੇਗਾ। ਪੰਜਾਬ ਸਰਕਾਰ ਦੇ ਵੱਲੋਂ ਮੌਨਸੂਨ ਸੈਸ਼ਨ ਦੇ ਵਿੱਚ ਜਾਗਤ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਸਤਿਕਾਰ ਸੋਧ ਐਕਟ 2026 ਦੇ ਵਿੱਚ ਸੋਧ ਕੀਤੀ ਜਾ ਸਕਦੀ ਹੈ, ਇਹ ਵੀ ਚਰਚਾ ਹੈ। ਇਸ ਦੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਮਾਨ ਹੋਣਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜਾਬ ਸਰਕਾਰ ਨੂੰ ਜਿਹੜੇ ਸੁਝਾਅ ਦਿੱਤੇ ਨੇ ਉਸ ਦੇ ਬਾਰੇ ਐਡਵੋਕੇਟ ਜਨਰਲ ਦੇ ਨਾਲ ਸਲਾਹ ਕੀਤੀ ਜਾਵੇਗੀ। ਐਡਵੋਕੇਟ ਜਨਰਲ ਦੇ ਨਾਲ ਸਲਾਹ ਤੋਂ ਬਾਅਦ ਹੀ ਸੋਧ ਕੀਤੀ ਜਾ ਸਕਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੇ 29 ਜੂਨ ਨੂੰ ਪੰਜਾਬ ਦੇ ਕਈ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨੂੰ ਤਲਬ ਕਰਕੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੀਆਂ ਕੁਝ ਮੱਦਾਂ ਦੇ ਉੱਤੇ ਇਤਰਾਜ਼ ਜਤਾਇਆ ਸੀ ਤੇ ਇਸ ਦੇ ਨਾਲ ਹੀ ਸੂਬਾ ਸਰਕਾਰ ਨੂੰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਲਈ 1 ਮਹੀਨੇ ਦਾ ਸਮਾਂ ਦਿੱਤਾ ਸੀ। ਸੂਬਾ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਉੱਤੇ ਹੀ ਐਕਟ ਦੇ ਵਿੱਚ ਸੋਧ ਕਰਨ ਲਈ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਉੱਤੇ ਇਤਰਾਜ਼ ਜਤਾਇਆ ਮਾਨ ਸਾਹਿਬ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਉੱਤੇ ਇਤਰਾਜ਼ ਜਤਾਇਆ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਰੱਖੀ ਜਾ ਰਹੀ ਹੈ ਤਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣਾ ਗਲਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੁਕਰੇਨ ਦੇ ਰੂਸ ਵਿਚਕਾਰ ਜੰਗ ਨੂੰ ਰੁਕਵਾਉਣ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਤੇ ਦੇਸ਼ ਦੇ ਕਿਸਾਨਾਂ ਦੇ ਨਾਲ ਬੈਠ ਕੇ ਵੀ ਗੱਲ ਕਰਨੀ ਚਾਹੀਦੀ ਹੈ, ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕੱਢਣਾ ਚਾਹੀਦਾ ਹੈ। ਜੰਤਰ ਮੰਤਰ ਦੇ ਉੱਤੇ ਲਾਠੀਚਾਰਜ ਦੇ ਉੱਤੇ ਪੇਪਰ ਲੀਕ ਮੁੱਦੇ ਦੇ ਉੱਤੇ ਮਾਨ ਸਾਹਿਬ ਨੇ ਕਿਹਾ ਵਿੰਨਿਆ ਨਿਸ਼ਾਨਾ। ਕਹਿੰਦੇ ਕਿ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਜੰਤਰ ਮੰਤਰ ਦੇ ਉੱਤੇ ਸੰਘਰਸ਼ ਕਰ ਰਹੇ ਨੌਜਵਾਨਾਂ ਤੇ ਲਾਠੀਚਾਰਜ ਕਰਨ ਦੇ ਉੱਤੇ ਵੀ ਸਵਾਲ ਚੁੱਕੇ ਨੇ। ਨੌਜਵਾਨ ਪੜ੍ਹ ਕੇ ਆਪਣਾ ਭਵਿੱਖ ਤਿਆਰ ਕਰਨਾ ਚਾਹੁੰਦੇ ਨੇ ਪਰ ਕੁਝ ਲੋਕ ਪੈਸੇ ਦੇ ਦਮ ਦੇ ਉੱਤੇ ਪੇਪਰ ਖਰੀਦ ਰਹੇ ਨੇ। ਇਸੇ ਦੇ ਖਿਲਾਫ਼ ਨੌਜਵਾਨ ਸੰਘਰਸ਼ ਕਰ ਰਹੇ ਨੇ ਤੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਗੁਰੂ ਬਣਨ ਦੀਆਂ ਗੱਲਾਂ ਕਰ ਰਹੇ ਨੇ ਤੇ ਉਨ੍ਹਾਂ ਪਹਿਲਾਂ ਦੇਸ਼ ਵਿਚ ਪੇਪਰ ਲੀਕ ਰੋਕਣ ਦੇ ਲਈ ਯਤਨ ਕਰਨੇ ਚਾਹੀਦੇ ਆ। ਦੂਸਰੇ ਪਾਸੇ CJP ਪਾਰਲੀਮੈਂਟ ਮਾਰਚ ਲਾਈਵ ਦੀ ਗੱਲ ਕਰੀਏ ਜੋ ਅੱਜ ਕੁਝ ਵਾਪਰਿਆ। ਕਾਂਗਰਸ ਦੇ ਵੱਲੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਬਾਰ ਪ੍ਰਦਰਸ਼ਨ ਹੋਇਆ, ਚੰਨੀ ਨੂੰ ਹਿਰਾਸਤ ਦੇ ਵਿਚ ਲਿਆ ਤੇ ਰਾਹੁਲ ਗਾਂਧੀ ਵੀ ਚੁੱਕੇ ਗਏ। ਨੀਟ UG 226 ਪੇਪਰ ਲੀਕ ਮਾਮਲੇ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਜਿਹੜੇ ਅਸਤੀਫੇ ਦੀ ਮੰਗ ਕਰ ਰਹੀ ਕਾਂਗਰਸ ਜਨਤਾ ਪਾਰਟੀ ਦੇ ਸੰਸਦ ਮੈਂਬਰ ਜਾਂ ਸੰਸਦ ਮਾਰਚ ਦੇ ਦੌਰਾਨ ਦਿੱਲੀ ਦੇ ਵਿਚ ਸਥਿਤੀ ਤਣਾਅਪੂਰਨ ਬਣੀ ਹੋਈ ਸੀ। ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਕੇਂਦਰੀ ਮੰਤਰੀ JP ਨੱਡਾ ਦੇ ਨਾਲ ਹੋਈ ਬੈਠਕ ਦੇ ਬਾਵਜੂਦ CJP ਆਗੂਆਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਧਰਨਾ ਅਤੇ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ। ਕਾਂਗਰਸ ਪਾਰਟੀ ਨੇ ਵੀ ਜਿਹੜਾ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਕਰਦਿਆਂ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ। ਸੋਮਵਾਰ ਨੂੰ ਕੱਲ ਬੀਤੇ ਚ ਕੇਂਦਰੀ ਦਿੱਲੀ ਦੇ ਵਿਚ ਹਜ਼ਾਰਾਂ ਦੀ ਗਿਣਤੀ ਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਦਿੱਲੀ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ। ਇਸ ਭੜਕੀ ਹਿੰਸਾ ਤੇ ਭੰਨ ਤੋੜ ਦੇ ਵਿਚ ਵੱਡੀ ਗਿਣਤੀ ਚ ਪੁਲਿਸ ਕਰਮੀ ਤੇ ਪ੍ਰਦਰਸ਼ਨਕਾਰੀ ਜ਼ਖਮੀ ਹੋਏ, ਜਦੋਂ ਕਿ ਪੁਲਿਸ ਨੇ ਲਗਭਗ 100 ਤੋਂ ਵੱਧ ਲੋਕਾਂ ਨੂੰ ਹਿਰਾਸਤ ਚ ਲਿਆ। 2019 ਦੇ ਸਾਲ ਦੇ ਦੌਰਾਨ ਨਾਗਰਿਕਤਾ ਸੋਧ ਕਾਨੂੰਨ CAA ਵਿਰੋਧੀ ਅੰਦੋਲਨ ਦੀ ਯਾਦ ਦਿਵਾਉਂਦੇ ਇਸ ਪ੍ਰਦਰਸ਼ਨ ਦੇ ਦੌਰਾਨ ਕੇਂਦਰ ਸਰਕਾਰ ਨੇ 20 ਜੂਨ ਤੋਂ ਚੱਲ ਰਹੇ ਧਰਨੇ ਤੋਂ ਬਾਅਦ ਪਹਿਲੀ ਵਾਰ CJP ਆਗੂਆਂ ਨਾਲ ਰਸਮੀ ਗੱਲਬਾਤ ਕੀਤੀ ਹੈ। ਕੇਂਦਰੀ ਮੰਤਰੀ JP ਨੱਡਾ ਨੇ CJP ਦੇ ਨੁਮਾਇੰਦਿਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਕਾ ਦੇ ਨਾਲ ਮੁਲਾਕਾਤ ਕੀਤੀ ਹੈ, ਜਿਨ੍ਹਾਂ ਨੇ ਸਿੱਖਿਆ ਮੰਤਰੀ ਦੀ ਬਰਖਾਸਤਗੀ ਸਮੇਤ ਆਪਣੀਆਂ ਹੋਰ ਪ੍ਰਮੁੱਖ ਮੰਗਾਂ ਦਾ ਮੰਗ ਪੱਤਰ ਨੱਡਾ ਨੂੰ ਸੌਂਪਿਆ। ਸਰਕਾਰ ਨੇ ਮੰਗ ਪੱਤਰ ਦੇ ਉੱਤੇ ਵਿਚਾਰ ਕਰਨ ਦਾ ਭਰੋਸਾ ਦਿੰਦਿਆਂ ਧਰਨਾ ਖਤਮ ਕਰਨ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਹਸਪਤਾਲ ਦੇ ਵਿਚ ਜੇਰੇ ਇਲਾਜ ਜਾਣੇ ਪਛਾਣੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਨੌਜਵਾਨ ਆਗੂਆਂ ਨੂੰ ਸੰਸਦ ਦੇ ਵਿਚ ਮੈਂਬਰ ਪਾਰਲੀਮੈਂਟ ਨਾਲ ਮਿਲਣ ਦੀ ਇਜਾਜ਼ਤ ਨਹੀਂ ਮਿਲਦੀ ਜਾਂ ਸੰਸਦ ਮੈਂਬਰ ਹਸਪਤਾਲ ਆ ਕੇ ਉਨ੍ਹਾਂ ਦੇ ਨਾਲ ਮੁਲਾਕਾਤ ਨਹੀਂ ਕਰਦੇ ਨੇ। ਕਾਂਗਰਸ ਦੇ ਵੱਲੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਬਾਹਰ ਪ੍ਰਦਰਸ਼ਨ ਕੀਤਾ ਗਿਆ ਤੇ ਚੰਨੀ ਨੂੰ ਹਿਰਾਸਤ ਦੇ ਵਿਚ ਲਿਆ ਗਿਆ। ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ, ਜਿਨ੍ਹਾਂ ਦੇ ਨਾਲ ਪਾਰਟੀ ਪ੍ਰਧਾਨ ਖੜਗੇ ਵੀ ਸਨ ਤੇ ਮੰਗਲਵਾਰ ਨੂੰ ਨੀਟ ਪੇਪਰ ਲੀਕ ਮਾਮਲੇ ਦੇ ਪ੍ਰਦਰਸ਼ਨ ਕਰ ਰਹੇ ਸੀ। ਵਿਦਿਆਰਥੀਆਂ ਤੇ ਪੁਲਿਸ ਕਾਰਵਾਈ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫੇ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਦੀ ਲੋਕ ਕਲਿਆਣ ਮਾਰਗ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਦੋਵਾਂ ਨੇਤਾਵਾਂ ਦੇ ਨਾਲ ਧਰਨੇ ਦੇ ਵਿਚ ਕਈ ਪਾਰਟੀ ਸੰਸਦ ਮੈਂਬਰ ਤੇ ਨੇਤਾ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕਾਂਗਰਸ ਨੇਤਾਵਾਂ ਨੇ ਸੋਮਵਾਰ ਨੂੰ ਸੰਸਦ ਦੇ ਵੱਲ CJP ਦੀ ਜਿਹੜੀ ਅਗਵਾਈ ਵਾਲੇ ਵਿਰੋਧ ਮਾਰਚ ਦੇ ਦੌਰਾਨ ਨੌਜਵਾਨ ਵਿਦਿਆਰਥੀਆਂ ਤੇ ਕਥਿਤ ਪੁਲਿਸ ਅਤਿਆਚਾਰਾਂ ਦੇ ਵਿਰੋਧ ਦੇ ਵਿਚ ਪਹਿਲਾਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਵੱਲ ਮਾਰਚ ਕੀਤਾ ਸੀ। ਗਾਂਧੀ ਨੇ ਆਪਣੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਤੇ ਹੋਰ ਕਾਂਗਰਸ ਨੇਤਾਵਾਂ ਦੇ ਨਾਲ ਇਸ ਤੋਂ ਪਹਿਲਾਂ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਵਿਚ ਸੋਮਵਾਰ ਦੀ ਪੁਲਿਸ ਕਾਰਵਾਈ ਦੇ ਵਿਚ ਜ਼ਖਮੀ ਹੋਏ ਕੁਝ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਵੀ ਕੀਤੀ ਸੀ। ਇਸ ਦੇ ਦੌਰਾਨ ਪੰਜਾਬ ਕਾਂਗਰਸ ਕੈਂਪੇਨ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਲੋਕ ਕਲਿਆਣ ਮਾਰਗ ਤੋਂ ਹਿਰਾਸਤ ਦੇ ਵਿਚ ਲੈ ਲਏ ਗਏ ਤੇ ਚੰਨੀ ਨੇ ਦੋਸ਼ ਲਗਾਇਆ ਕਿ ਭਾਜਪਾ ਅੱਤਵਾਦੀਆਂ ਵਰਗੀਆਂ ਚਾਲਾਂ ਦਾ ਜਿਹੜਾ ਸਹਾਰਾ ਲੈ ਰਹੀਆਂ ਨੇ ਤੇ ਸਰਕਾਰ ਤੇ ਵਿਦਿਆਰਥੀਆਂ ਦੀਆਂ ਜਿਹੜੀਆਂ ਚਿੰਤਾਵਾਂ ਨੂੰ ਨਜ਼ਰ ਅੰਦਾਜ਼ ਜਿਹੜਾ ਕਰਨ ਦੇ ਦਾ ਦੋਸ਼ ਜਿਹੜਾ ਉਨ੍ਹਾਂ ਨੇ ਲਾਇਆ ਹੈ। ਫਾਰਮਰ ਪ੍ਰੋਟੈਸਟ ਜਿਹੜਾ ਸਮੇਟਣ ਲੱਗ ਪਿਆ ਜੀ। ਦਿੱਲੀ ਚੱਲੇ ਕਿਸਾਨ ਜਿਹੜੇ ਨੇ ਸ਼ੰਭੂ ਦੇ ਉੱਤੇ ਲੱਗੇ ਜਾਮ ਨੇ ਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ਼ ਕਿਸਾਨਾਂ ਦੀ ਜਿਹੜੀ ਹੈ ਮਹਾਂ ਰੈਲੀ ਸੀ। ਦੇਸ਼ ਬਚਾਓ ਮੋਰਚਾ ਵੱਲੋਂ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਖਿਲਾਫ਼ ਅੱਜ ਦਿੱਲੀ ਸਥਿਤ ਕਿਸਾਨ ਘਾਟ ਦੇ ਉੱਤੇ ਕਿਸਾਨ ਮਹਾਂਰੈਲੀ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਮਹਾਂਰੈਲੀ ਦੇ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਚ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤਾ ਜਾ ਰਿਹਾ। ਦੂਜੇ ਪਾਸੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਤੋਂ ਰੋਕਣ ਲਈ ਸ਼ੰਭੂ ਬਾਰਡਰ ਉੱਤੇ ਵੱਡੀਆਂ ਵੱਡੀਆਂ ਰੋਕਾਂ ਬੈਰੀਕੇਡ ਲਗਾ ਦਿੱਤੀਆਂ ਸਨ। ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਗਿਆ ਤੇ ਪੁਲਿਸ ਨੇ ਆਮ ਲੋਕਾਂ ਦੇ ਲਈ ਰੂਟ ਵੀ ਜਿਹੜਾ ਸੀ ਡਾਇਵਰਟ ਕਰ ਦਿੱਤਾ ਸੀ। ਦੇਸ਼ ਬਚਾਓ ਮੋਰਚੇ ਦੇ ਆਗੂ ਸਰਵਨ ਸਿੰਘ ਭੰਦੇਰ ਤੇ ਹੋਰਨਾਂ ਆਗੂਆਂ ਦੀ ਅਗਵਾਈ ਹੇਠ ਪੰਜਾਬ ਦੇ ਵਿਚੋਂ ਵੱਖ ਵੱਖ ਥਾਵਾਂ ਤੋਂ ਕਿਸਾਨਾਂ ਨੇ ਲੰਘੇ ਦਿਨ ਹੀ ਦਿੱਲੀ ਲਈ ਚਾਲੇ ਪਾ ਦਿੱਤੇ ਸੀ। ਕਿਸਾਨ ਰਾਤ ਸਮੇਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਰੁਕੇ ਤੇ ਅੱਜ ਸਵੇਰੇ ਜਿਵੇਂ ਹੀ ਦਿੱਲੀ ਵੱਲ ਨੂੰ ਅੱਗੇ ਵਧੇ ਤਾਂ ਪੁਲਿਸ ਨੇ ਸ਼ੰਭੂ ਬਾਰਡਰ ਦੇ ਉੱਤੇ ਵੱਡੀਆਂ ਵੱਡੀਆਂ ਰੋਕਾਂ ਲਗਾ ਕੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ। ਇਸ ਵੇਲੇ ਸ਼ੰਭੂ ਬਾਰਡਰ ਉੱਤੇ ਵੱਡੀ ਗਿਣਤੀ 'ਚ ਜਿਹੜਾ ਕਿਸਾਨ ਹੋਏ ਸਨ ਮੌਜੂਦ ਤੇ ਉੱਥੇ ਹੀ ਕਿਸਾਨਾਂ ਦਾ ਭਾਰੀ ਜਿਹੜਾ ਇਕੱਠ ਹੋਇਆ। ਦੇਸ਼ ਬਚਾਓ ਮੋਰਚੇ ਦੇ ਆਗੂ ਸਰਵਨ ਸਿੰਘ ਭੰਦੇਰ ਹੋਰਨਾਂ ਆਗੂਆਂ ਦੀ ਅਗਵਾਈ ਹੇਠ ਪੰਜਾਬ ਦੇ ਵਿੱਚੋਂ ਵੱਖ ਵੱਖ ਥਾਵਾਂ ਤੋਂ ਕਿਸਾਨਾਂ ਨੇ ਲੰਘੇ ਦਿਨ ਹੀ ਦਿੱਲੀ ਲਈ ਚਾਲੇ ਪਾ ਦਿੱਤੇ ਸਨ। ਕਿਸਾਨ ਰਾਤ ਸਮੇਂ ਜਿਹੜਾ ਸ਼ੰਭੂ ਦੇ ਉੱਤੇ ਹੀ ਜਿਹੜਾ ਰੁਕੇ ਰਹੇ। ਹਰਿਆਣਾ ਪੁਲਿਸ ਦੇ ਵੱਲੋਂ ਇਹ ਸਖ਼ਤ ਨਾਕੇਬੰਦੀ ਦੇਸ਼ ਬਚਾਓ ਮੋਰਚੇ ਦੇ ਸੱਦੇ ਦੇ ਉੱਤੇ ਦਿੱਲੀ ਦੇ ਕਿਸਾਨ ਘਾਟ ਵਿਖੇ 21 ਜੁਲਾਈ ਨੂੰ ਕੀਤੀ ਜਾ ਰਹੀ ਵਿਸ਼ਾਲ ਮਹਾਂਪੰਚਾਇਤ ਤੋਂ ਕੁਝ ਘੰਟੇ ਪਹਿਲਾਂ ਕੀਤੀ ਗਈ। ਆਯੋਜਕਾਂ ਦਾ ਦਾਅਵਾ ਹੈ ਕਿ ਇਸ ਮਹਾਂਪੰਚਾਇਤ ਦੇ ਵਿੱਚ ਦੇਸ਼ ਭਰ ਤੋਂ ਲਗਭਗ 550 ਕਿਸਾਨ ਜਥੇਬੰਦੀਆਂ ਤੇ ਸਮਾਜਿਕ ਸੰਸਥਾਵਾਂ ਹਿੱਸਾ ਲੈ ਰਹੀਆਂ ਨੇ। ਦਿੱਲੀ ਦੇ ਵਿੱਚ ਪਿਛਲੇ ਦਿਨੀ ਹੋਏ ਪ੍ਰਦਰਸ਼ਨ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ। ਦੂਸਰੇ ਪਾਸੇ ਸ਼ਾਮ ਤੱਕ ਖ਼ਬਰ ਆ ਗਈ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਦਿੱਲੀ ਕੂਚ ਟਲ ਗਿਆ। ਜਲਦ ਹੋਵੇਗੀ ਖੇਤੀਬਾੜੀ ਮੰਤਰੀ ਦੇ ਨਾਲ ਮੀਟਿੰਗ। ਅਮਰੀਕਾ ਭਾਰਤ ਵਪਾਰ ਸਮਝੌਤੇ ਦੇ ਵਿਰੋਧ ਦੇ ਵਿੱਚ ਕਿਸਾਨਾਂ ਵੱਲੋਂ ਇਹ ਮਾਰਚ ਕੀਤਾ ਜਾਣਾ ਸੀ ਤੇ ਕਿਸਾਨ ਦੁਪਹਿਰ 3 ਵਜੇ ਤੋਂ ਬਾਅਦ ਸ਼ੰਭੂ ਸਰਹੱਦ ਤੋਂ ਵਾਪਸ ਆਉਣ ਲੱਗ ਪਏ। ਇਸ ਦੇ ਨਾਲ ਹੀ ਕੁਰੂਕਸ਼ੇਤਰ ਪੁਲਿਸ ਨੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਣੀ ਨੂੰ ਵੀ ਰਿਹਾਅ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਦਿਲਬਾਗ ਸਿੰਘ ਜਿਹੜੇ ਨੇ ਦਰਾਜ ਕੇ ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਦੇ ਨਾਲ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਦੋ ਮੰਗਾਂ ਦੇ ਸਮਝੌਤਾ ਹੋਇਆ। ਇਸ ਦੇ ਲਈ ਵਿਰੋਧ ਮੁਲਤਵੀ ਜਿਹੜਾ ਕਰ ਦਿੱਤਾ ਗਿਆ। ਕਿਸਾਨ ਆਗੂ ਸਰਵਨ ਭੰਦੇਰ ਹੁਣਾਂ ਦੱਸਿਆ ਕਿ ਖੇਤੀਬਾੜੀ ਮੰਤਰੀ ਰਾਣਾ ਨੇ ਕਿਹਾ ਕਿ ਗ੍ਰਿਫ਼ਤਾਰ ਕਿਸਾਨ ਆਗੂਆਂ ਨੂੰ ਜਲਦ ਹੀ ਰਿਹਾਅ ਕਰ ਦਿੱਤਾ ਜਾਏਗਾ। ਅਗਲੇ 8 ਤੋਂ 10 ਦਿਨਾਂ ਦੇ ਅੰਦਰ ਅੰਦਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦੇ ਨਾਲ ਗੱਲਬਾਤ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਦੇ ਦੌਰਾਨ ਅਮਰੀਕਾ ਭਾਰਤ ਵਪਾਰ ਸਮਝੌਤੇ ਉੱਤੇ ਵੀ ਚਰਚਾ ਹੋਵੇਗੀ। ਕਿਸਾਨ ਦਿੱਲੀ ਜਾਣ ਦੇ ਲਈ ਸਵੇਰੇ ਸਵੇਰੇ ਪਟਿਆਲਾ ਅੰਬਾਲਾ ਵਿਚਕਾਰ ਸ਼ੰਭੂ ਸਰਹੱਦ ਦੇ ਉੱਤੇ ਤੇ ਸੰਗਰੂਰ ਤੇ ਜੀਂਦ ਵਿਚਕਾਰ ਖਨੌਰੀ ਸਰਹੱਦ ਦੇ ਉੱਤੇ ਪਹੁੰਚੇ ਸਨ। ਇਸ ਗੱਲ ਦੀ ਜਾਣਕਾਰੀ ਮਿਲਦਿਆਂ ਹੀ ਹਰਿਆਣਾ ਪੁਲਿਸ ਨੇ ਦੋਵਾਂ ਸਰਹੱਦਾਂ ਦੇ ਉੱਤੇ ਬੈਰੀਕੇਡਿੰਗ ਕਰਤੀ ਤੇ ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਜਿਸ ਦੇ ਨਾਲ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਲਿਆ ਗਿਆ ਸੀ। ਦੂਸਰੇ ਪਾਸੇ ਪੀਐਮ ਮੋਦੀ ਸਾਹਿਬ ਦੋ ਮੁੱਦਿਆਂ ਦੇ ਉੱਤੇ ਅੱਜ ਬੋਲੇ ਆ। ਹਰ ਮੁਕਤ ਜਿਹੜਾ ਕਹਿੰਦੇ ਨੇ ਕਿ ਮੋਦੀ ਉਨ੍ਹਾਂ ਨੇ ਕਿਹਾ ਕਿ ਜਿਹੜਾ ਫਾਰਮਰ ਪ੍ਰੋਟੈਸਟ ਚੱਲ ਰਿਹਾ ਹਰ ਮੁਕਤ ਜਿਹੜਾ ਵਪਾਰ ਸਮਝੌਤਾ ਹੈ FTA ਵਿੱਚ ਕਿਸਾਨਾਂ ਦੇ ਹਿੱਤਾਂ ਨੂੰ ਦਿੱਤਾ ਜਾਵੇਗਾ ਪਹਿਲ ਦਿੱਤੀ ਜਾਏਗੀ। ਸਰਕਾਰ ਕਿਸਾਨਾਂ ਦੀ ਭਲਾਈ ਦੇ ਲਈ ਪੂਰੀ ਤਰ੍ਹਾਂ ਕਹਿੰਦੇ ਨੇ ਵਚਨਬੱਧ ਹੈ ਤੇ ਦੂਸਰਾ ਮਾਮਲਾ ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਖਿਲਾਫ਼ ਜਿਹੜਾ ਨੀਟ ਪੇਪਰ ਮਾਮਲਾ ਦੋਸ਼ੀਆਂ ਦੇ ਖਿਲਾਫ਼ ਹੋਵੇ ਸਖ਼ਤ ਤੋਂ ਸਖ਼ਤ ਕਾਰਵਾਈ ਇਹ ਕੋਈ ਸਿਆਸੀ ਮੁੱਦਾ ਨਹੀਂ ਹੈ ਮੋਦੀ ਸਾਹਿਬ ਕਹਿੰਦੇ ਹੈ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ਼ ਜਿਹੜਾ ਦਿੱਲੀ ਵੱਲ ਮਾਰਚ ਕਰਨ ਅਤੇ ਸ਼ੰਭੂ ਬਾਰਡਰ ਦੇ ਉੱਤੇ ਤਣਾਅਪੂਰਨ ਸਥਿਤੀ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਕਿਸਾਨ ਭਾਈਚਾਰੇ ਨੂੰ ਵੱਡਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਕਿਸੇ ਵੀ ਵਪਾਰਕ ਸਮਝੌਤੇ ਦੇ ਵਿੱਚ ਉਨ੍ਹਾਂ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਵੇਗਾ। ਮੰਗਲਵਾਰ ਸਵੇਰੇ ਆਯੋਜਿਤ NDA ਸੰਸਦੀ ਪਾਰਟੀ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਹਾਲ ਹੀ ਦੇ ਵਿੱਚ ਕੀਤੇ ਗਏ ਮੁਕਤ ਵਪਾਰ ਸਮਝੌਤਿਆਂ ਦਾ ਜਿਹੜਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੇ ਵੱਲੋਂ ਕੀਤੇ ਜਾਣ ਵਾਲੇ ਇਹ ਸਮਝੌਤੇ ਦੇਸ਼ ਅਤੇ ਕਿਸਾਨਾਂ ਦੋਵਾਂ ਦੇ ਹਿੱਤਾਂ ਨੂੰ ਪਹਿਲ ਦੇਣਗੇ ਤੇ ਇਨ੍ਹਾਂ ਦੇ ਨਾਲ ਖੇਤੀਬਾੜੀ ਸੈਕਟਰ ਨੂੰ ਨੁਕਸਾਨ ਨਹੀਂ ਬਲਕਿ ਲਾਭ ਪਹੁੰਚੇਗਾ। ਸੰਸਦੀ ਮਾਮਲਿਆਂ ਦੇ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਦੱਸਿਆ ਕਿ ਕਿਸਾਨਾਂ ਦੀ ਭਲਾਈ ਸਰਕਾਰ ਦਾ ਮੁੱਖ ਟੀਚਾ ਰਿਹਾ ਤੇ ਆਉਣ ਵਾਲੇ ਕਿਸੇ ਵੀ FTA ਵਿੱਚ ਕਿਸਾਨਾਂ ਦੇ ਹਿੱਤਾਂ ਦੀ ਪੂਰੀ ਰਾਖੀ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਹੋਰ ਅੱਗੇ ਵਧਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਇਸ ਬੈਠਕ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਵੀ ਸੰਬੋਧਨ ਕੀਤਾ ਤੇ ਨੀਟ UGC ਪੇਪਰ ਜਿਹੜਾ ਲੀਕ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਰਕਾਰ ਇਸ ਮੁੱਦੇ ਦੇ ਉੱਤੇ ਪੂਰੀ ਤਰ੍ਹਾਂ ਕਹਿੰਦੇ ਗੰਭੀਰ ਹੈ। ਦੂਸਰੇ ਪਾਸੇ ਇੰਸਪੈਕਟਰ ਆਪਣੇ ਨਾਗਰਾ FBI ਦੀ ਜਾਂਚ ਤੋਂ ਬਾਅਦ ਘਿਰੇ ਨੇ ਇੰਸਪੈਕਟਰ ਨਾਗਰਾ ਦੇ ਪੁਲਿਸ ਰਿਮਾਂਡ ਦੇ ਵਿੱਚ ਵਾਧਾ ਹੋ ਗਿਆ। ਭ੍ਰਿਸ਼ਟਾਚਾਰ ਤੇ ਫਿਰੌਤੀ ਮੰਗਾਂ ਦੇ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕੀਤੇ ਪੰਜਾਬ ਪੁਲਿਸ ਦੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ 3 ਰੋਜ਼ਾ ਪੁਲਿਸ ਰਿਮਾਂਡ ਖਤਮ ਹੋਣ ਦੇ ਉੱਤੇ ਅੱਜ ਫਿਰ ਦਸੂਹਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਰਿਮਾਂਡ ਦੇ ਵਿੱਚ 1 ਦਿਨ ਦਾ ਵਾਧਾ ਕੀਤਾ। ਨਾਗਰਾ ਨੂੰ 17 ਜੁਲਾਈ ਦੀ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ। ਅਮਰੀਕੀ ਜਾਂਚ ਏਜੰਸੀ FBI ਵੱਲੋਂ ਗੈਂਗਸਟਰਾਂ ਦੀਆਂ ਕਾਰਵਾਈਆਂ ਦੀ ਕੀਤੀ ਜਾਂਚ ਤੋਂ ਬਾਅਦ ਨਾਗਰਾ ਦੇ ਇੱਕ ਗੈਂਗਸਟਰ ਸਮੂਹ ਦੇ ਨਾਲ ਸੰਬੰਧ ਉਜਾਗਰ ਹੋਣ ਤੋਂ ਬਾਅਦ ਉਸਨੂੰ ਟਾਂਡਾ ਦੇ SHO ਵਜੋਂ ਹਟਾ ਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ। ਮਾਮਲੇ ਦੀ ਜਾਂਚ ਦੇ ਲਈ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਜਿਸ ਦੀ ਮੁੱਢਲੀ ਜਾਂਚ ਤੋਂ ਬਾਅਦ ਨਾਗਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਨਵਰੀ ਮਹੀਨੇ ਟਾਂਡਾ ਦੇ ਪਿੰਡ ਮਿਆਣੀ ਦੇ ਵਿੱਚ ਬਲਵਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਦੇ ਹੋਏ ਕਤਲ ਸੰਬੰਧੀ ਜੋ FIR ਦਰਜ ਹੋਈ ਸੀ ਉਸੇ ਦੇ ਵਿੱਚ ਵਾਧਾ ਜੁਰਮ ਜਿਹੜਾ ਦਰਜ ਕਰਕੇ ਨਾਗਰਾ ਨੂੰ ਭ੍ਰਿਸ਼ਟਾਚਾਰ ਤੇ ਜਬਰੀ ਵਸੂਲੀ ਦੇ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕੀਤਾ ਸੀ। FBI ਨੇ ਇਸ ਕਤਲ ਕੇਸ ਨੂੰ ਵਰਤ ਕੇ ਅਮਰੀਕਾ ਰਹਿੰਦੇ ਇੱਕ ਪਰਿਵਾਰ ਨੂੰ ਡਰਾ ਧਮਕਾ ਕੇ $400,000 ਦੀ ਮੰਗ ਕੀਤੇ ਜਾਣ ਦੇ ਦੋਸ਼ ਉਕਤ ਪੁਲਿਸ ਅਧਿਕਾਰੀਆਂ ਦੇ ਉੱਤੇ ਲਗਾਏ ਸਨ ਤੇ ਵਿਸ਼ੇਸ਼ ਜਾਂਚ ਟੀਮ ਨੂੰ ਇਸ ਰਾਸ਼ੀ ਚੋਂ ₹16,00,000 ਦੀ ਮਨੀ ਟ੍ਰੇਲ ਜਿਹੜਾ ਉਹਦਾ ਪਤਾ ਲੱਗ ਚੁੱਕਿਆ ਹੈ। ਦੂਸਰੇ ਪਾਸੇ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਧਿਆਨ ਮਾਰਾਂਗੇ ਤੇ ਪਾਕਿਸਤਾਨ ਦੇ ਵਿੱਚ ਬੈਠਕ ਹੋਣ ਜਾ ਰਹੀ ਹੈ ਫਿਰ ਤੋਂ। ਇਰਾਨ ਤੇ ਪਾਕਿਸਤਾਨ ਇਕੱਠੇ ਬੈਠਣ ਦੀ ਕੋਸ਼ਿਸ਼ ਕਰ ਰਿਹਾ ਤੇ ਦੂਸਰੇ ਪਾਸੇ ਆਪਣਾ ਟਰੰਪ ਕਹਿ ਰਿਹਾ ਪੂਰਾ ਇੱਕ ਜਿਹੜਾ ਨਕਸ਼ਾ ਬਣਾ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਜੰਗ ਛੇੜਨੀ ਹੈ ਤੇ ਉਹਨਾਂ ਨੇ ਕਹਿ ਦਿੱਤਾ ਬੂਟਸ ਔਨ ਦੀ ਗਰਾਊਂਡ ਤੇ ਇਹਦੇ ਵਿੱਚ ਜਿਹੜੇ ਨੇ ਅਰਬ ਮੁਲਕ ਨੇ ਉਹਨਾਂ ਦੀਆਂ ਫੌਜਾਂ ਵੀ ਸਾਥ ਦੇ ਸਕਦੀਆਂ ਤੇ ਯੁੱਧ ਜਿਹੜਾ ਹੋਰ ਵੀ ਗੰਭੀਰ ਬਣਦਾ ਨਜ਼ਰ ਆਵੇਗਾ। ਪਰ ਉਮੀਦ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਤੋਂ ਟਲਿਆ ਜਾਵੇ, ਨਸਲ ਕੁਸ਼ੀਆਂ ਹੋਰ ਸਾਰਾ ਸਿਲਸਿਲਾ ਜੋ ਹੋ ਰਿਹਾ ਉਹਨਾਂ ਨੂੰ ਜਿਹੜਾ ਰੋਕਿਆ ਜਾਵੇ, ਲੋਕਾਂ ਨੂੰ ਇਹਦੇ ਬਾਰੇ ਵੀ ਜਿਹੜੀ ਆਵਾਜ਼ ਉਠਾਉਣੀ ਚਾਹੀਦੀ ਹੈ। ਤੇ ਲੋ ਦੋਸਤੋ, ਅੱਗੇ ਗੱਲਾਂ ਬਾਤਾਂ ਕਰਨ ਦੇ ਲਈ ਆਪਣੇ ਨਾਲ ਜੁੜ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ, +358 44 976 19 ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਨਾਲ ਕਰ ਸਕਦੇ ਹੋ। ਕੋਈ ਸਵਾਲ ਹੋਵੇ, ਕੋਈ ਗੱਲਬਾਤ ਹੋਵੇ ਤਾਂ ਤੁਹਾਡਾ ਵੀ ਨਿੱਘਾ ਸਵਾਗਤ ਰਹੇਗਾ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ, ਬੜੀਆ
0: ਜੀ।
1: ਭਾਰੀ ਸਾਹਿਬ, ਆ ਜਿਹੜੀ ਤੁਸੀਂ ਹੁਣ ਲਾਸਟ ਵਿੱਚ ਖਬਰ ਕੀਤੀ ਹੈ ਨਾ ਜੀ, SHO ਨਾਗਰਾ ਵਾਲੀ,
0: ਹਾਂਜੀ,
1: ਇਹਦੇ ਬਾਰੇ ਨਾ ਸਰ ਅੱਜ ਇੱਕ ਹੋਰ ਵਿਊ ਨਜ਼ਰ ਆਇਆ ਜੀ।
0: ਜੀ,
1: ਉਹ ਕਹਿੰਦੇ ਵੀ ਮਤਲਬ ਇਸ ਕੇਸ ਦੇ ਜ਼ਰੀਏ ਜਿਹੜਾ ਆ ਇੱਥੇ ਕਾਰਵਾਈ ਕੀਤੀ, ਜਿਹੜੀ FIR ਕੀਤੀ ਆ, ਇਹਦੇ ਜ਼ਰੀਏ ਸਰਕਾਰ ਗੁਰਿੰਦਰਜੀਤ ਸਿੰਘ ਨਾਗਰਾ ਦੀ ਐਕਸਟ੍ਰਾਡੀਸ਼ਨ ਤੋਂ ਉਹਦਾ ਬਚਾਅ ਕਰ ਰਹੀ ਆ।
0: ਬਿਲਕੁਲ ਹੈ ਜੀ,
1: ਐਕਸਟ੍ਰਾਡੀਸ਼ਨ ਟ੍ਰੀਟੀ ਦਾ ਇੱਕ ਰੂਲ ਆ ਕਿ ਜੇ ਉਸ ਬੰਦੇ ਤੇ ਕੇਸ ਚੱਲਦਾ ਹੋਵੇ ਤੇ ਉਹਦੀ ਉਨਾ ਚਿਰ ਤੱਕ ਐਕਸਟ੍ਰਾਡੀਸ਼ਨ ਨਹੀਂ ਹੋ ਸਕਦੀ ਜੀ।
0: ਜੀ,
1: ਟੂ ਸੇਵ ਹਿਮ ਫਰੋਮ ਦੀ ਕਲਚਿਸ ਆਫ FBI, ਜੋ ਮਤਲਬ ਸਕਾਲਰਸ ਕਹਿ ਰਹੇ ਆ, ਉਹ ਕਹਿੰਦੇ ਆ ਕਿ ਇਹਨੂੰ ਬਚਾਉਣ ਵਾਸਤੇ ਹੀ ਇਹ FIR ਦਰਜ ਕੀਤੀ ਹੈਗੀ ਆ ਤੇ ਇਹ ਹੁਣ ਜਿਹੜਾ ਹੈਗਾ ਇਹ ਸਾਰਾ ਪੇਪਰ ਵਰਕ ਹੈਗਾ ਜੀ। ਨੋ ਡਾਊਟ ਕਿ ਜਿਹੜਾ ਇਹਨਾਂ ਦੇ ਆਪੋਨੈਂਟ ਕੰਪਲੇਨੈਂਟ ਸੀਗਾ, ਜਿਹਨੇ ਉੱਥੇ ਜਿਹੜਾ ਆ FBI ਨੂੰ ਇਨਫੋਰਮੇਸ਼ਨ ਦਿੱਤੀ, ਜਿਹਨੂੰ ਇਹ ਨਾਗਰਾ ਸਾਹਿਬ ਇਨਕਲੂਡ ਕੀਤਾ ਮਰਡਰ ਕੇਸ ਦੇ ਵਿੱਚ, ਜਦੋਂ ਉਹ ਬੰਦਾ ਜਿਹੜੇ ਰਾਹੀਂ
0: ਜੀ
1: ਮਤਲਬ ਉਹ ਬੰਦੇ ਦੀ ਅਰੈਸਟ ਹੋ ਗਈ ਜਿਹਦੇ ਰਾਹੀਂ ਨਾਗਰਾ ਸਾਹਿਬ ਮੰਗ ਕਰ ਰਹੇ ਸੀ ਉੱਥੋਂ, ਜਾਂ ਉਹਨਾਂ ਦੇ ਨਾਲ ਜਿਹੜੇ ਜਿਹਨਾਂ ਨਾਲ ਡੀਲ ਹੋਈ ਦੱਸਦੇ ਹੈਗੇ ਸੀ ਉਹਨਾਂ ਦੀ।
0: ਜਿਵੇਂ ਸੈਣੀ ਸਾਹਿਬ, ਇਹਦੇ ਵਿੱਚ FIR ਹੋਈ ਆ ਪੰਜਾਬ ਦੇ ਵਿੱਚ, ਜਾਂ ਜੋ ਮਾਮਲਾ ਤਾਂ ਪੰਜਾਬ ਦੇ ਵਿੱਚ ਵਾਪਰਿਆ ਜਾਂ ਕਿੱਦਾਂ ਵਾਪਰਿਆ, ਕੀ ਉਹਦੀ ਵੀ ਜਾਂਚ ਪੜਤਾਲ ਉਹਦੇ ਵਿੱਚ ਹੋ ਰਹੀ ਆ ਕਿ ਕਤਲ ਹੋਇਆ ਹੈ?
1: ਸਰ ਆਊ ਤਾਂ ਸਹੀ ਨਾ ਜੀ, ਉਹ ਬੰਦੇ ਦੀ ਮੈਂ ਉਹੀ ਬੇਨਤੀ ਕਰ ਰਿਹਾ ਨਾ ਕਿ ਉਹ ਬੰਦਾ ਜਿਹੜਾ ਆ ਉਹ ਰਿਟਾਇਰਡ DSP ਆ ਪੁਲਿਸ ਦਾ ਜੀ।
0: ਜੀ, ਜਿਹਨਾਂ ਵਾਰਦਾਤ
1: ਉਹਨੇ ਇਹਨਾਂ ਦੇ ਨਾਲ, ਹਾਂਜੀ, ਉਹ ਵੀ ਜਿਹੜਾ ਹੈਗਾ ਆ ਸਾਰੇ ਮਤਲਬ ਜਾਣਦਾ ਸੀ, ਉਹਨੇ ਹੀ ਆਪ ਹੀ ਟ੍ਰੈਪ ਕੀਤਾ ਇਹਨੂੰ, ਉਹਨੇ ਮਤਲਬ ਕਿੱਦਾਂ ਕੀਤਾ ਜੀ, ਜਿੱਦਾਂ ਉਹਨੇ ਨਾ ਜੀ ਪੈਸੇ ਇਹਨਾਂ ਦੇ ਮੰਗ ਕੀਤੀ ਹੋਊਗੀ ਜੀ ਜ਼ਰੂਰ
0: ਜੀ,
1: ਉਹਨੇ ₹16,00,000 ਕਿਸੇ ਆਪਣੇ ਜਿਹੜਾ ਆ ਜਲੰਧਰ ਤੇ ਕਿਸੇ ਵਪਾਰੀ ਨੂੰ ਦੇ ਦਿੱਤਾ, ਸੱਜਣ ਨੂੰ ਕਹਿ ਦਿੱਤਾ ਹੋਊਗਾ ਵੀ ਇੱਥੋਂ ₹16,00,000 ਫਲਾਨੇ ਨੂੰ ਦੇ ਦੇ
0: ਜੀ,
1: ਕੋਈ ਬੰਦਾ ਆਊਗਾ
0: ਜੀ।
1: ਉਹ ਪੁਲਿਸ ਵਾਲਾ ਕੋਈ ਆਇਆ ਆ ਕੇ ਤੇ ਉਹਦੇ ਕੋਲੋਂ ₹16,00,000 ਲੈ ਕੇ ਤੇ ਇੱਥੇ ਨਾਗਰਾ ਸਾਹਿਬ ਨੂੰ ਦੇ ਕੇ ਗਿਆ ਜੀ।
0: ਜੀ,
1: ਜੋ ਦੱਸਦੇ ਆ ਉਹ ਬੰਦਾ ਜਿਹੜਾ ਆ ਉਹਦਾ ਵੀ ਉਹਨੇ ਨੰਬਰ ਸਾਰਾ ਕੁਛ ਉਹਨਾਂ ਨੇ ਪਹਿਲਾਂ ਹੀ ਨੋਟ ਕੀਤਾ ਆ ਸੀ। ਉਹ ਬੰਦੇ ਨੇ ਜਿਹੜਾ ਆ ਜਦੋਂ DSP ਨੇ ਉਹਨਾਂ ਨੂੰ ਦੱਸਿਆ FBI ਨੂੰ, ਤੇ ਉੱਥੋਂ ਬਾਅਦ ਜਿਹੜਾ ਆ ਜਦੋਂ ਇਨਕੁਆਇਰੀ ਹੋਈ ਆ ਤੇ ਉਹ ਇਨਕੁਆਇਰੀ ਦੇ ਵਿੱਚ ਉਹ ਬੰਦੇ ਨੇ ਸਟੈਂਡ ਕੀਤਾ ਜੀ ਕਿ ਮੇਰਾ ਉਹਨਾਂ ਨਾਲ ਸੱਜਣਤਾ ਹੀ ਹੈਗੀ, ਉਹਨਾਂ ਨੇ ਮੈਨੂੰ ਕਿਹਾ ਸੀ ਵੀ ਰੁਪਈਆ ਦੇ ਦੇ
0: ਜੀ,
1: ਹਾਂਜੀ, ਤੇ ਤੈਨੂੰ ਦੇ ਦਿਆਂਗੇ
0: ਜੀ,
1: ਤੇ ਮੈਂ ₹16,00,000 ਉਹ ਜੇ ਮੁੱਦਾ ਦੱਸਦਾ ਵੀ ਮੈਂ ਉਧਰ ਲੈ ਲਏ ਸੀ ਉਹ ਵਿਟਨੈਸ ਦੇ ਤੌਰ ਤੇ ਆ ਗਿਆ ਤੇ ਉਹ ਪੁਲਿਸ ਦਾ ਜਿਹੜਾ ਨੰਬਰ ਨੋਟ ਕੀਤਾ ਸੀ ਉਸ ਬੰਦੇ ਨੇ ਸੋਚਿਆ ਵੀ ਭਾਈ ਮੈਂ ਵੀ ਮਤਲਬ ਫਸਦਾ ਹੈਗਾ, ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਕੁਛ ਨੀ ਹੈਗਾ ਯਾ ਮੈਨੂੰ ਤਾਂ ਇੱਦਾਂ ਕਰਕੇ ਕਿਹਾ ਸੀਗਾ ਵੀ ਹਾਂ ਪੈਸੇ ਨਾਗਰਾ ਸਾਹਿਬ ਸਾਹਿਬ ਲਾਇਆ ਜੀ ਬਸ
0: ਜੀ।
1: ਟਾਂਡਾ ਥਾਣਾ ਤਾਂ ਖਾਲੀ ਪਿਆ ਜੀ, ਟਾਂਡੇ ਥਾਣੇ ਚੋ ਮੁਲਾਜ਼ਮ ਸਾਰੇ ਹੀ ਦੌੜ ਗਏ ਆ।
0: ਅੱਛਾ ਜੀ,
1: ਕੋਈ ਛੁੱਟੀ ਤੇ ਗਿਆ ਆ, ਕੋਈ ਚਾਰ ਬੰਦੇ ਆ ਜੀ ਸਿਆਣੇ ਦੇ ਵਿਚ ਬੈਠੇ
0: ਜੀ,
1: ਬਾਕੀ ਜਿਹੜੇ ਇਸ ਕੇਸ ਦੇ ਨਾਲ ਅੱਗੇ ਪਿੱਛੇ ਜਿਹੜੇ ਨੂੰ ਨੋਨ ਹੈਗਾ ਸੀਗਾ ਉਹ ਸਾਰੇ ਵੀ ਕਿਸੇ ਹੋਰ ਦਾ ਨਾਂ ਨਾ ਆ ਜਾਏ ਜੀ ਇਸ ਤਰੀਕੇ ਦੇ ਨਾਲ ਜੀ।
0: ਜੀ
1: ਤੇ ਜਿਹੜੀ ਇਹ ਗੱਲ ਆਈ ਹੈਗੀ ਆ ਕਿ ਇਸ ਗੱਲ ਦੇ ਵਿਚ ਵੀ ਇਸ ਗੱਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਐਕਸਟ੍ਰਾਡੀਸ਼ਨ ਤੋਂ ਬਚਾਅ ਰਹੇਗਾ ਓਨਾ ਚਿਰ ਜਿੰਨਾ ਚਿਰ ਜਿਹੜਾ ਆ ਇਹ ਕੇਸ ਚੱਲਦਾ ਆ, ਤੇ ਕੇਸ ਲੰਬਾ ਚਲਾ ਲੈਣਗੇ, ਹੋਰ ਤਾਂ ਕੋਈ ਚੱਕਰ ਨਹੀਂ ਜੀ।
0: ਪਰ ਸੈਣੀ ਸਾਹਿਬ ਇੱਕ ਚੀਜ਼ ਦੇ ਵਿਚ ਹੋਰ ਪੁਆਇੰਟ ਕਰਨਾ ਚਾਹਾਂਗਾ, ਜਿਵੇਂ ਕਿ ਇਹਨੂੰ ਲਾਇਨ ਹਾਜ਼ਰ ਕੀਤਾ ਜੀ, ਡਿਸਮਿਸ ਕਿਉਂ ਨਹੀਂ ਕੀਤਾ ਜਾਂ ਡਿਊਟੀ ਤੋਂ ਬਾਹਰ ਹੀ ਕਿਉਂ ਨਹੀਂ ਕੀਤਾ? ਇਹ ਭੱਤੇ ਸਾਰਾ ਕੁਝ ਫਿਰ ਲਾਇਨ ਹਾਜ਼ਰੀ ਦੇ ਵਿਚ ਮਿਲਦੇ ਰਹਿਣਗੇ?
1: ਇਹ ਸਾਰੀਆਂ ਗੱਲਾਂ ਹੀ ਤਾਂ ਸ਼ੱਕ ਖੜਾ ਕਰਦੀਆਂ ਜੀ, ਇਹ ਸਾਰੀਆਂ ਗੱਲਾਂ ਸ਼ੱਕ ਖੜਾ ਕਰਦੀਆਂ ਹੈਗੀਆਂ। ਜੇ ਤੁਹਾਨੂੰ ਪ੍ਰਾਇਮਾ ਫਸ਼ਾਈ ਦੋਸ਼ੀ ਮਿਲ ਗਿਆ ਆ ਤੇ ਤੁਸੀਂ ਡਿਸਮਿਸ ਕਰੋ
0: ਜੀ,
1: ਉਹ ਫਿਰ ਨਾ ਜੀ ਕਹਿੰਦੇ ਇੱਕ ਇਹ ਨੀ ਹੈਗਾ ਵੀ ਉਹ ਨਹੀਂ ਹੋ ਸਕਦਾ, ਡਿਸਕ੍ਰਿਪਸ਼ਨ ਉਸ ਸਟੇਟ ਦੀ ਹੁੰਦੀ ਆ ਵੀ ਜਿਹੜੀ ਸਟੇਟ ਜਿਹੜੀ ਆ ਉਹ ਕੋਲ ਕੇਸ ਚੱਲਦਾ ਹੈਗਾ ਆ, ਉਹ ਉਹਦੀ ਡਿਸਕ੍ਰਿਪਸ਼ਨ ਆ ਕਿ ਉਹ ਡਿਊਰਿੰਗ ਟ੍ਰਾਇਲ ਦੇਣਾ ਚਾਹੁੰਦੀ ਆ ਜਾਂ ਨਹੀਂ ਦੇਣਾ ਚਾਹੀਦੀ
0: ਆ,
1: ਜਾਂ ਕਵੇ ਕਿ ਜੀ ਵੀ ਸਾਡਾ ਟ੍ਰਾਇਲ ਕੰਕਲੂਡ ਹੋਣ ਦਿਓ ਤੇ ਜਾਂ ਉਸ ਤੋਂ ਬਾਅਦ ਸਜ਼ਾ ਜਦੋਂ ਪੂਰੀ ਭੁਗਤ ਲਊਗਾ ਉਸ ਤੋਂ ਬਾਅਦ ਹੀ ਐਕਸਟ੍ਰਾਡੀਸ਼ਨ ਹੋ ਸਕਦੀ ਆ ਜੀ, ਉਹ ਸਾਰਾ ਪ੍ਰੋਸੀਜਰ ਨਿੰਗਰ ਆਉਣ ਹੋ ਜਾਊਗਾ ਤਾਂ ਜੀ, ਫਿਰ ਮਤਲਬ ਜਿਹੜਾ ਹੈਗਾ ਆ ਜਿੰਨੀ ਡਿਲੇ ਹੋ ਜਾਊਗੀ ਓਨਾ ਮੈਟਰ ਥੋੜਾ ਠੰਡਾ ਪੈ ਜਾਊਗਾ ਜੀ।
0: ਪਰ ਕੀ ਇਹਨਾਂ ਨੂੰ ਲੱਗਦਾ ਕਿ ਜਿਹੜੀਆਂ ਬਾਹਰਲੀ FBI ਏਜੰਸੀ ਹੈ ਕਿ ਉਹ ਠੰਡਾ ਪੈਣ ਦੇਗੀ?
1: ਸਰ ਗੱਲ ਏਦਾਂ ਆ ਕਿ ਜੇ ਹੋ ਸਕਦਾ ਕਿਸੇ ਸਟੇਜ ਦੇ ਉੱਤੇ ਜਿਹੜਾ ਆ ਉਹਨਾਂ ਨੂੰ ਵੀ ਲੱਗੇ ਕਿ ਇਹਦੀ ਐਕਸਟ੍ਰੈਡੀਸ਼ਨ ਗੈਰ ਜ਼ਰੂਰੀ ਆ
0: ਜੀ, ਕਿਵੇਂ ਜਿਵੇਂ ਕਿ ਅੱਜ ਵੀ ਇੱਕ ਨਾ ਅਮਰੀਕਾ ਦੇ ਵਿੱਚ ਮੋਸਟ ਵਾਂਟਡ ਦੇ ਵਿੱਚ ਪਾਇਆ ਆ, ਉਹ ਵੀ ਜਿਹੜਾ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਸੀਗਾ ਜੀ, ਤੇ ਉਹ ਆਪਣੀਆਂ ਜਾਂਚ ਉਹ ਲਗਾਤਾਰ ਉਹਦੇ ਵਿੱਚ ਵਧਾਈ ਜਾ ਰਹੇ ਆ, ਘਟਾ ਤਾਂ ਨਹੀਂ ਰਹੇ, ਉਹ ਹੋਰ ਫੜ ਫੜ ਕੇ ਚੱਕੀ ਜਾਂਦੇ ਆ ਜੀ ਕੰਮ ਨੂੰ ਅੱਗੇ।
1: ਸਰ ਜੀ ਐਕਸਟ੍ਰੈਡੀਸ਼ਨ ਦੀ ਇਹਨਾਂ ਦੀ ਗੱਲ ਆਊਗੀ ਤੇ ਸਟੇਟ ਇਹ ਕਹੂਗੀ ਨਾ ਜੀ ਕਿ ਅਸੀਂ ਤਾਂ ਤੁਹਾਡੇ ਦੋਸ਼ਾਂ ਦੀ ਆਲਰੇਡੀ ਜਿਹੜੀ ਹੈ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ ਜੀ, ਅਸੀਂ ਇੱਥੇ ਹੀ ਇਹਨੂੰ ਪਨਿਸ਼ ਕਰ ਦਿਆਂਗੇ ਜੀ, ਠੀਕ ਹੈ ਨਾ ਜੀ। ਤੋ ਇਸ ਕਰਕੇ ਜਿਹੜਾ ਆ ਐਨੀ ਵੇ ਬਾਕੀ ਦੇਖਦੇ ਹੈਗੇ ਜੀ ਕਿੱਧਰ ਨੂੰ ਜਾਂਚ ਜਾਂਦੀ ਆ ਜੀ, ਹੁਣ ਇੱਕ ਦਿਨ ਦਾ ਰਿਮਾਂਡ ਹੋਰ ਹੋਇਆ ਜੀ, ਉਹ ਲਿਆਉਂਦੇ ਹੈਗੇ ਆ ਜੀ, ਮੇਨ ਗੇਟ ਤੇ ਸਾਰਾ ਮੀਡੀਆ ਬੈਠਾ ਹੁੰਦਾ ਜੀ, ਉਦਣ ਵੀ ਜਿਹੜਾ ਆ ਉਹ ਪਹਿਲਾਂ ਉਹਨਾਂ ਨੇ ਪਤਾ ਨੀ ਲੱਗਣ ਦਿੱਤਾ ਕਿਹੜੇ ਵੇਲੇ ਲੈ ਕੇ ਆਏ ਆ, ਤੇ ਜੇ ਉਸ ਵੇਲੇ ਜਦੋਂ ਮੀਡੀਆ

0: ਵੀਡੀਆ ਮੇਨ ਗੇਟ ਤੇ ਹੀ ਖੜਾ ਰਿਹਾ ਵੀ ਮੇਨ ਗੇਟ ਤੋਂ ਪਤਾ ਲੱਗ ਜਾਏ ਜੀ। ਹਾਂਜੀ ਉਹ ਪਿਛਲੇ ਦਰਵਾਜੇ ਥਾਣੀ ਲੈ ਗਿਆ ਜੀ।
1: ਜੀ ਜਿਵੇਂ ਸੈਣੀ ਸਾਹਿਬ ਹੜਤਾਲ ਚੱਲ ਰਹੀ ਹੈ ਵਕੀਲਾਂ ਦੀ, ਏਦਾਂ ਫਿਰ ਸਪੈਸ਼ਲ ਜਿਹੜੇ ਕੇਸ ਨੇ ਉਹਨਾਂ ਨੂੰ ਮਤਲਬ ਕਿ ਨਜ਼ਰ ਅੰਦਾਜ਼ ਨਹੀਂ ਕੀਤਾ ਜਾਂਦਾ, ਉਹਦੇ ਸਪੈਸ਼ਲ ਫਿਰ ਕਰ ਲਈ ਜਾਂਦੀ ਹੈ ਸੁਣਵਾਈ ਜੀ?
0: ਦੇਖੋ ਕ੍ਰਿਮੀਨਲ ਕੇਸ ਦੇ ਵਿੱਚ ਤਾਂ ਸੁਣਵਾਈ ਹੁੰਦੀ ਹੈ ਨਾ ਜੀ, ਉਹਦੇ ਵਿੱਚ ਤਾਂ ਆਉਣਾ ਹੀ ਪੈਂਦਾ ਹੈਗਾ ਜਦੋਂ ਮਰਜ਼ੀ
1: ਜੀ।
0: ਔਰ ਵਕੀਲ ਨਾ ਵੀ ਪੇਸ਼ ਹੋਵੇ ਤਾਂ ਉਹਦੇ ਵਿੱਚ ਕੋਈ ਚੱਕਰ ਨਹੀਂ ਹੈਗਾ ਜੀ, ਰਿਮਾਂਡ ਦੀ ਗੱਲ ਹੀ ਹੋਣੀ ਆ, ਰਿਮਾਂਡ ਦੀ ਗੱਲ ਇੱਕ ਪਰਸਨ ਵੀ ਕਰ ਸਕਦਾ ਬੰਦਾ। ਹਾਂਜੀ ਪੁਲਿਸ ਨੇ ਰਿਮਾਂਡ ਮੰਗਿਆ, ਜੱਜ ਨੇ ਪਹਿਲਾਂ 3 ਦਿਨ ਦਾ ਦਿੱਤਾ ਸੀ ਤੇ ਹੁਣ ਜਿਹੜਾ ਹੈਗਾ ਆ ਬਟ ਨੈਚੁਰਲ 3 ਦਿਨ ਤੋਂ ਘੱਟ ਹੀ ਦਈ ਦੇਣਾ ਸੀਗਾ ਜੀ।
1: ਜੀ ਬਿਲਕੁਲ,
0: ਸੋ ਇਸ ਕਰਕੇ ਜਿਹੜਾ ਹੈਗਾ ਇਹਦੇ ਉੱਤੇ ਤਾਂ ਏਡੀ ਸਬਮਿਸ਼ਨ ਸੀਗੀ ਜੀ ਕਿ ਜਿਹੜੀ ਇਹ ਐਪਰੀਹੈਂਸ਼ਨ ਹੈਗੀ ਆ ਵੀ ਇਹਨਾਂ ਨੂੰ ਸਿਰਫ ਬਚਾਇਆ ਜਾ ਰਿਹਾ ਆ, ਹੋਰ ਕੁਛ ਨੀ ਜੀ, FBI ਤੋਂ ਬਚਾਇਆ ਜਾ ਸਕੇ ਜੀ।
1: ਬਿਲਕੁਲ ਆ ਜੀ। ਅਕਾਲੀ ਦਲ ਪੁਨਰ ਸੁਰਜੀਤ ਤੇ ਵਾਰਸ ਪੰਜਾਬ ਇੱਕ ਮਿਕ ਹੁੰਦੇ ਵੀ ਨਜ਼ਰ ਆ ਰਹੇ ਆ, ਪਰ ਦੂਸਰੇ ਪਾਸੇ ਜਿਹੜਾ ਇਕਬਾਲ ਸਿੰਘ ਝੂੰਡਾ ਨੂੰ 6 ਸਾਲ ਦੇ ਲਈ ਜਿਹੜੀ ਬਾਹਰ ਦਾ ਰਾਸਤਾ ਕਿਤੇ ਨਾ ਕਿਤੇ ਦਿਖਾਤਾ ਜੀ।
0: ਹੋਇਆ ਏਦਾਂ ਜੀ, ਇਹ ਖਬਰ ਆਉਂਦਿਆਂ ਨਾਲ ਹੀ ਨਾ ਮੈਂ ਔਜਲਾ ਸਾਹਿਬ ਨੂੰ ਫੋਨ ਕੀਤਾ, ਮੈਂ ਕਿਹਾ ਔਜਲਾ ਸਾਹਿਬ ਏਦਾਂ ਕਰਕੇ ਹੋਈ ਆ
1: ਜੀ?
0: ਕਹਿੰਦੇ ਔਜਲਾ ਸਾਹਿਬ ਕਹਿੰਦੇ ਤੂੰ ਸ਼ੋਲੇ ਫਿਲਮ ਦੇਖੀ ਸੀ? ਮੈਂ ਕਿਹਾ ਹਾਂਜੀ। ਕਹਿੰਦੇ ਉਹ ਸਰਾਨੀ ਕਹਿੰਦਾ ਰਹੇ ਸੀ ਆਦੇ ਇਧਰ ਜਾਓ ਆਦੇ ਇਧਰ ਆਓ ਤੇ ਬਾਕੀ ਮੇਰੇ ਪਿੱਛੇ ਆਓ, ਕਹਿੰਦੇ ਗਿਆਨੀ ਜੇਲਰ ਹੈ ਜੀ, ਤੇ ਉਹ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਇਹੀ ਹਿਸਾਬ ਆ, ਆਦੇ ਇਧਰ ਜਾਓ ਆਦੇ ਇਧਰ ਆਓ ਬਾਕੀ ਮੇਰੇ ਪਿੱਛੇ ਆਓ ਹੈ ਜੀ। ਇਸ ਕਰਕੇ ਇਹਨਾਂ ਦੇ ਆਦੇ ਇਧਰ ਜਾਓ ਆਦੇ ਉਧਰ ਆਓ। ਜਿਹੜੇ ਅਯਾਲੀ ਸਾਹਿਬ ਆਪਣੇ ਵਲੰਟਰੀ ਚਲੇ ਗਏ ਸੀਗੇ ਜੀ, ਝੁੰਦਾ ਸਾਹਿਬ ਨੇ ਦੇਖਿਆ ਵੀ ਭਾਈ ਇਸ ਲੀਡਰਸ਼ਿਪ ਦੇ ਹਾਂ ਜੀ, ਉਹਨਾਂ ਨੇ ਆਪਣਾ ਗਰੁੱਪ ਜਿਹਾ ਬਣਾਇਆ ਸੀ ਜੀ, ਉਹਦੇ ਮੁਤਾਬਕ ਹੀ ਉਹਨਾਂ ਨੇ ਅੰਮ੍ਰਿਤਪਾਲ ਹੋਣਾ ਦੇ ਅੱਜ ਕਹਿਤਾ ਵੀ ਹਾਂ ਜੀ ਉਹਨਾਂ ਦੀ ਸਾਡੀ ਮੁੱਖ ਮੰਤਰੀਸ਼ਿਪ ਆ, ਉਹ ਸਾਨੂੰ ਮਨਜ਼ੂਰ ਆ
1: ਜੀ।
0: ਉਹ ਅਜੇ ਗੱਲ ਕਰਦੇ ਸੀ, ਇਹਨਾਂ ਨੇ ਸੋਚਿਆ ਭਾਈ ਇਹਦੇ ਨਾਲ ਤਾਂ ਇਹ ਆ ਵੀ ਜਾਂਦਾ ਜਾਂਦਾ ਹੋਰ ਨਾ ਸਾਰਾ ਕੁਛ ਹੀ ਸਮੇਟ ਜਾਏ
1: ਜੀ,
0: ਤੇ ਆਪਣੇ ਲੈਵਲ ਤੇ ਅਲਾਇੰਸ ਕਰੀ ਜਾਂਦੇ ਪਏ ਆ। ਤੇ ਇਹਨਾਂ ਨੇ ਜੀ 6 ਸਾਲ ਵਾਸਤੇ ਮੁੱਢਲੀ ਮੈਂਬਰਸ਼ਿਪ ਤੋਂ ਉਹਨਾਂ ਨੂੰ ਬਰਖਾਸਤ ਕਰਤਾ, ਹੁਣ ਰਹਿ ਗਿਆ ਜੀ ਗੋਬਿੰਦ ਸਿੰਘ ਲੌਂਗੋਵਾਲ ਗਿਆਨੀ ਜੀ ਰਹਿ ਗਏ ਆ ਜੀ, ਹਾਂਜੀ ਬਡਾਲਾ ਜੀ ਰਹਿ ਗਏ ਹੈਗੇ ਆ, ਹੋਰ ਬਾਕੀ ਹੋਰ ਬੰਦੇ ਜੀ। ਸਵਾਲ ਤਾਂ ਇਹ ਹੈਗਾ ਆ ਕਿ ਸਰ ਗਰਾਊਂਡ ਤੇ ਇਹਨਾਂ ਦਾ ਪ੍ਰਭਾਵ ਕੁਛ ਨੀ ਦਿਸਦਾ ਪਿਆ
1: ਜੀ,
0: ਠੀਕ ਹੈ ਜੀ। ਸ਼੍ਰੋਮਣੀ ਅਕਾਲੀ ਦਲ ਬਾਦਲ
1: ਜੀ
0: ਹਾਂਜੀ, ਉਹ ਆਪਣਾ ਜਦੋ ਜਹਿਦ ਕਰ ਰਹੇ ਹੈਗੇ ਆ ਤੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੂੰ ਬੂਸਟ ਮਿਲ ਰਿਹਾ ਆ, ਗਰਾਊਂਡ ਤੇ ਇਹ ਆ, ਇਹ ਗਰਾਊਂਡ ਰਿਐਲਿਟੀ ਆ ਜੀ।
1: ਅੱਜ ਵੈਸੇ ਅੰਮ੍ਰਿਤ ਆਪਣੇ ਅੰਮ੍ਰਿਤਸਰ ਏਰੀਆ ਜਾਂ ਮਾਝਾ ਏਰੀਆ ਦੇ ਵਿਚ ਕਾਫੀ ਜਿਹੜਾ ਗੇੜੀ ਕੱਢ ਕੇ ਆਏ ਨੇ ਸੁਖਬੀਰ ਸਿੰਘ ਬਾਦਲ ਵੀ ਤੇ ਨਾਲ ਮਜੀਠਾ ਸਾਹਿਬ ਵੀ, ਤੇ ਉੱਥੇ ਜਾਇਜਾ ਜੂਜਾ ਲੈ ਕੇ ਆ ਰਹੇ, ਕਹਿੰਦੇ ਪਾਣੀ ਪੂਣੀ ਜਿਹੜਾ ਪਿਛਲੇ ਸਮੇਂ ਦੇ ਵਿਚ ਜੋ ਅਜੇ ਤਾਂ ਕੋਈ ਇਹ ਕਰ ਹੀ ਨੀ ਰਹੇ ਪ੍ਰਬੰਧ, ਫਿਰ ਡੁੱਬੇਗਾ ਜੀ ਉਸ ਹਿਸਾਬ ਦੇ ਨਾਲ।
0: ਦੇਖੋ ਜੀ ਮੇਰੀ ਤਾਂ ਆਪਣੀ ਫੀਲਿੰਗ ਆ ਇਹ
1: ਜੀ,
0: ਅਸੀਂ ਸੋਚਦੇ ਤਾਂ ਇਹ ਸੀ ਵੀ ਬਾਦਲ ਸਾਹਿਬ ਸਟੈਪ ਬੈਕ ਕਰਕੇ ਤੇ ਮਜੀਠੀਆ ਸਾਹਿਬ ਨੂੰ ਕਮਾਂਡ ਦੇ ਦੇਣ ਤੇ ਤਾਂ ਵੀ ਬਹੁਤ ਵਧੀਆ ਜੀ, ਜੇ ਉਹਨਾਂ ਦਾ ਮਨ ਨਹੀਂ ਹੁਣ ਮੰਨਦਾ ਹੈਗਾ ਆ ਜੀ, ਜਾਂ ਕੋਈ ਪ੍ਰਤਿਗਿਆ ਕੀਤੀ ਆ ਉਹਨਾਂ ਨੇ
1: ਜੀ
0: ਵੀ ਮੈਂ ਨਹੀਂ ਛੱਡਣਾ ਜੀ, ਤੇ ਫਿਰ ਏਦਾਂ ਹੈਗਾ ਆ ਜੀ ਕਿ ਉਹਨਾਂ ਨੂੰ ਚਾਹੀਦਾ ਇਹ ਆ ਕਿ ਮਜੀਠੀਆ ਸਾਹਿਬ ਨੂੰ ਹਰ ਜਗ੍ਹਾ ਤੇ ਨਾਲ ਹੀ ਰੱਖਣ ਜੀ।
1: ਬਿਲਕੁਲ,
0: ਆ 2-3 ਦਿਨ ਤੋਂ ਤਾਂ ਦੇਖ ਬਾਦਲ ਸਾਹਿਬ ਇੱਕ ਅੱਛੇ ਵਕਤਾ ਨਹੀਂ ਹੈ
1: ਜੀ,
0: ਠੀਕ ਹੈ ਜੀ, ਉਹ ਨਾ ਕੋਈ ਗੱਲ ਜਿਹੜੀ ਹੈਗੀ ਆ ਉਹਨੂੰ ਕਨਵਿੰਸਿੰਗ ਢੰਗ ਦੇ ਨਾਲ ਦੂਜੇ ਨੂੰ ਮਤਲਬ ਨਹੀਂ ਦੱਸ ਸਕਦੇ ਜਾਂ ਨਹੀਂ ਮਤਲਬ ਸਮਝਾ ਸਕਦੇ,
1: ਕੁਝ ਲੋਕ ਇਸ ਤਰੀਕੇ ਨਾਲ ਮਜੀਠੀਆ ਸਾਹਿਬ ਕਰ ਸਕਦੇ ਆ, ਕੁਝ ਬੈਕ ਤੇ ਕਰ ਸਕਦੇ ਆ ਨਾ, ਟੀਮ ਵਰਕ ਹੋਣਾ ਚਾਹੀਦਾ ਉਹਦੇ ਵਿੱਚ, ਹੋ ਸਕਦਾ ਹੈ। ਬਿਲਕੁਲ,
0: ਦੇਖੋ ਸਰ ਜਿੱਥੇ ਤੱਕ ਮੈਚਿਓਰਿਟੀ ਲੈਵਲ ਦੀ ਵੀ ਗੱਲ ਕਰੀਏ, ਮੈਂ ਵੱਡੇ ਬਾਦਲ ਸਾਹਿਬ ਦਾ ਵੀ ਸੁਣਦੇ ਰਹੇ ਅਸੀਂ ਜਾਂ ਦੇਖਦੇ ਰਹੇ ਆ, ਜੇ ਉਹਨਾਂ ਨੂੰ ਕਿਸੇ ਨੇ ਸਵਾਲ ਕਰਨਾ ਜੇ ਇੱਥੋਂ ਅੱਜ ਤੱਕ ਇਹਨੇ ਲੜਨਾ ਤੁਸੀਂ ਲੜੋਗੇ, ਉਹਨਾਂ ਦਾ ਜਵਾਬ ਇਹ ਹੁੰਦਾ ਸੀ ਕਾਕਾ ਮੈਨੂੰ ਕੀ ਪਤਾ ਪਾਰਟੀ ਨੇ ਟਿਕਟ ਮੈਨੂੰ ਦੇਣੀ ਵੀ ਆ ਕਿ ਨਹੀਂ।
1: ਬਿਲਕੁਲ,
0: ਇਹ ਤਾਂ ਪਾਰਟੀ ਨੂੰ ਪਤਾ, ਮੈਨੂੰ ਥੋੜਾ ਪਤਾ, ਇਹ ਤਾਂ ਪਾਰਟੀ ਨੂੰ ਪਤਾ ਹੋਊਗਾ, ਜਦਕਿ ਹੀ ਵਾਜ਼ ਆਲ ਇਨ ਆਲ ਉਹ ਸਾਰਾ ਕੁਛ ਪਾਰਟੀ ਸੀ, ਪਰ ਲੋਕਾਂ ਨੂੰ ਦਿਖਾਉਣ ਵਾਸਤੇ ਉਹਨਾਂ ਨੇ ਜਿਹੜਾ ਹੈਗਾ ਆ ਵਰਡਿੰਗ ਹੈ ਜੀ, ਉੱਥੇ ਜਿਹੜਾ ਹੈਗਾ ਆ ਆਪਣੀ ਕਮੇਟੀ ਜਿਹੜੀ ਪੋਲੀਟੀਕਲ ਅਫੇਅਰਸ ਦੀ ਬਣਾਈ ਸੀ ਉਹਦੇ ਵਿੱਚ ਗੱਲ ਰੱਖ ਕੇ ਆਪ ਹੀ ਸਾਰਾ ਕੁਛ ਕਰਨਾ, ਪਰ ਫਾਰਮੈਲਿਟੀ ਸੇਕ ਜਿਹੜਾ ਹੈਗਾ ਲੋਕ ਦਿਖਾਵੇ ਵਾਸਤੇ ਤਰਜੀਹ ਜ਼ਰੂਰ ਦੇ ਰਹੇ
1: ਜੀ।
0: ਵੱਡੇ ਦੂਜੇ ਲੀਡਰਾਂ ਨੂੰ ਜਿਹੜਾ ਹੈਗਾ ਆ ਉਹਨਾਂ ਨੇ ਹੱਕ ਨਾ ਤਾਂ ਕਿਸੇ ਨੇ ਵੀ ਨੀ ਸੀ ਕਰਦਾ, ਕੋਈ ਵੀ ਉਹਨਾਂ ਨੂੰ ਨਹੀਂ ਸੀ ਨਾ ਕਰਦਾ ਜੀ,
1: ਘੱਟੋ ਘੱਟ ਰਿਸਪੈਕਟ ਤਾਂ ਹੁੰਦੀ ਸੀ ਨਾ ਭਈ, ਉਹਨਾਂ ਨੂੰ ਇਹ ਤਾਂ ਮਹਿਸੂਸ ਕਰਾ ਦਿੰਦੇ ਸੀ ਭਾਈ ਮੈਂ ਤੁਹਾਡੇ ਨਾਲ ਹੀ ਆ ਨਾ।

0: ਬਿਲਕੁਲ ਤੁਹਾਡਾ ਨਾ ਸਾਡਾ ਵੀ ਉਹ ਕਹਿੰਦੇ ਹੋਣਗੇ ਸਾਡਾ ਵੀ ਜ਼ਿਕਰ ਹੋਇਆ ਅੱਜ ਹਨਾ ਜੀ
1: ਜਦੋਂ ਇਹ ਗੱਲ ਕਹਿ ਦੇਣੀ ਵੀ ਪਤਾ ਨੀ ਮੈਨੂੰ ਪਾਰਟੀ ਨੇ ਟਿਕਟ ਦੇਣੀ ਕਿ ਨਹੀਂ ਦੇਣੀ ਜੀ ਮੈਨੂੰ ਪਾਰਟੀ ਜਿੱਥੋਂ ਕਹੂਗੀ ਮੈਂ ਤਾਂ ਪਾਰਟੀ ਗਾਕਾ ਇਹਦੇ ਵਿੱਚ ਲੋਕਤੰਤਰ ਚ ਪਾਰਟੀ ਵੱਡੀ ਹੁੰਦੀ ਬੰਦਾ ਨੀ ਵੱਡਾ ਹੁੰਦਾ ਇਹ ਗੱਲਾਂ ਕਹਿ ਕੇ ਜਿਹੜਾ ਹੈਗਾ ਆ ਉਹ ਮੁੜ ਕੇ ਜਿਹੜਾ ਅਗਲੇ ਨੇ ਜਿਹੜੇ ਬੰਦੇ ਉਹਨੇ ਬਣਾਏ ਹੁੰਦੇ ਸੀਗੇ ਉਹਨਾਂ ਨੂੰ ਇਹ ਫੀਲ ਆਉਂਦਾ ਸੀਗਾ ਵੀ ਇਹਨਾਂ ਨੂੰ ਵੀ ਟਿਕਟ ਅਸੀਂ ਦੇ ਰਹੇ ਹਾਂ ਹੈਗੀ ਅਸੀਂ ਇਹਨਾਂ ਨੂੰ ਲੜਾ ਰਹੇ ਹੈਗੇ ਹਾਂ
0: ਬਿਲਕੁਲ
1: ਸਗੋਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਾਦਲ ਸਾਹਿਬ ਜਿੱਥੇ ਜਾਂਦੇ ਫਲਾਡੇ ਨੂੰ ਡਿਕਲੇਅਰ ਕਰ ਦਿੱਤਾ ਤੇ ਫਿਰ ਪੋਲੀਟੀਕਲ ਅਫੇਅਰ ਦੀ ਕਮੇਟੀ ਕਾਹਦੇ ਵਾਸਤੇ ਹੈਗੀ ਜੀ ਬਣਾਈ ਤੁਸੀਂ ਕੋਰ ਕਮੇਟੀ ਜਿਹੜੀ ਆ ਕਾਹਦੇ ਵਾਸਤੇ
0: ਜੀ
1: ਇਸ ਕਰਕੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਬੜੀਆਂ ਬੰਦੇ ਨੂੰ ਅੱਗੇ ਲੈ ਕੇ ਜਾਂਦੀਆਂ ਤੇ ਇਹ ਬਾਦਲ ਸਾਹਿਬ ਦੇ ਵਿੱਚ ਇਹਦੇ ਵਿੱਚ ਨਾ ਲੈਕਨੈਸ ਆ ਇਸ ਚੀਜ਼ਾਂ ਦੇ ਉੱਤੇ ਉਹ ਘਾਟ ਆ ਤੇ ਉਹ ਘਾਟ ਜਿਹੜੀ ਹੈਗੀ ਨਾ ਜੀ ਉਹ ਪੂਰੀ ਨਹੀਂ ਹੋ ਸਕਦੀ ਜੀ ਦੂਜਾ ਉਹ ਆ ਕਿ ਉਹ ਅੱਛੇ ਵਕਤਾ ਨਹੀਂ ਹੈਗੇ ਉਹ ਰਿਟਰ ਵਧੀਆ ਨਹੀਂ ਹੈਗੇ ਜੀ ਜਿੱਦਾਂ ਤੁਸੀਂ ਦੇਖੋ ਮਜੀਠੀਆ ਸਾਹਿਬ ਕਿਸੇ ਟੋਪਿਕ ਦੇ ਉੱਤੇ ਗੱਲ ਕਰਦੇ ਹੈਗੇ ਆ ਜੀ ਉਹ ਐਨ ਵਕੀਲਾਂ ਵਾਂਗੂ ਤਰਕਨਾ ਕਿਹੜੀ ਗੱਲ ਪਹਿਲਾਂ ਕਿਹੜੀ ਬਾਅਦ ਦੇ ਵਿੱਚ ਕਿਸ ਤਰੀਕੇ ਨਾਲ ਗੱਲ ਸਮਝਾਉਣੀ ਆ ਇਹਨੂੰ ਕਿਹਦੇ ਨਾਲ ਕੋਰ ਰਿਲੇਟ ਕਰਨਾ ਆ ਹੈਂਜੀ ਤੇ ਉਹ ਇਸ ਕਰਕੇ ਉਹ ਕਨਵਿੰਸਿੰਗ ਮਤਲਬ ਜਿਹੜੀ ਹੈਗੀ ਆ ਉਹਨਾਂ ਦੀ ਸਪੀਚ ਹੁੰਦੀ ਆ ਜੀ ਉਹ ਇਸ ਕਰਕੇ ਜੇ ਏਦਾਂ ਦਾ ਗੁਣੀ ਬੰਦਾ ਨਾਲ ਹੋਵੇ ਤੇ ਹੋਵੇ ਰਿਸ਼ਤੇਦਾਰ ਤੇ ਉਹ ਜੇ ਤੁਸੀਂ ਆਪ ਨਹੀਂ ਛੱਡਣਾ ਤੇ ਉਹਨਾਂ ਨੂੰ ਮੈਕਸੀਮਮ ਟਾਈਮ ਨਾਲ ਹੀ ਰੱਖਣਾ ਚਾਹੀਦਾ ਹੈਗਾ ਇਹਦੇ ਨਾਲ ਪਾਰਟੀ ਜਿਹੜੀ ਆ ਉਹਨੂੰ ਬੂਸਟ ਮਿਲੂਗਾ ਜੀ
0: ਬਿਲਕੁਲ ਹੈ ਜੀ ਬਿਲਕੁਲ ਦਰੁਸਤ ਹੈ
1: ਹਾਂਜੀ ਤੇ ਲੋਕਾਂ ਨਾਲ ਵੀ ਲੈਜੰਡ ਕਿਉਂਕਿ ਬਾਦਲ ਸਾਹਿਬ ਜਿਹੜੇ ਹੈਗੇ ਆ ਡਿਪਟੀ ਸੀ ਐਮ ਰਹੇ ਹੈਗੇ ਆ ਜੀ ਤੇ ਉਹਨਾਂ ਤੱਕ ਪਬਲਿਕ ਦਾ ਪਹੁੰਚਣਾ ਬਹੁਤ ਈਜ਼ੀ ਨਹੀਂ ਹੁੰਦਾ ਹੈਗਾ ਜਿੰਨਾ ਮਤਲਬ ਮਜੀਠੀਆ ਸਾਹਿਬ ਦੇ ਤੱਕ ਪਹੁੰਚਣ ਸੌਖੀ ਹੈਗੀ ਆ ਤੇ ਉਹ ਇਸ ਕਰਕੇ ਲੋਕਾਂ ਦਾ ਲੈਜੰਡ ਜਿਹੜਾ ਆ ਉਹ ਜਿੱਥੇ ਬਣਦਾ ਹੋਵੇ ਉੱਥੋਂ ਵੋਟ ਨਿਕਲਦੀ ਆ ਜੀ
0: ਬਿਲਕੁਲ ਹੈ ਜੀ
1: ਆਪਣੇ ਮੁੱਖ ਮੰਤਰੀ ਵੀ ਤਾਂ ਆ ਕੇ ਕਹਿ ਦਿੰਦੇ ਆ ਨਾ ਇੰਨੀ ਨੇੜਿਓਂ ਕਦੀ ਦੇਖਿਆ ਸੀ ਮੁੱਖ ਮੰਤਰੀ ਹੈਜੀ ਏਦਾਂ ਇਹਨਾਂ ਨੇ ਕਿੱਡੇ ਕਿੱਡੇ ਨਾਂ ਬਣਾਏ ਸੀ ਕਿੱਡੇ ਕਿੱਡੇ ਹਊਗਾ ਬਣਾਇਆ ਸੀ
0: ਬਿਲਕੁਲ
1: ਇਹ ਤੁਹਾਡਾ ਪਿਆਰ ਹੀ ਆ ਜੀ ਉਹ ਕਿਹੜੀਆਂ ਤਰੀਕੇ ਨਾਲ ਮਤਲਬ ਲੋਕਾਂ ਦਾ ਅਹਿਸਾਸ ਕਰਾਉਂਦੇ ਵੀ ਮੈਂ ਤੁਹਾਡੇ ਵਰਗਾ ਹੀ ਆ ਜੀ ਇਹਨਾਂ ਨੂੰ ਕੀ ਪਤਾ ਹੈਜੀ ਸਕੂਲ ਚ ਪੜ੍ਹਨ ਵਾਲਿਆਂ ਨੂੰ
0: ਅੱਜ ਵੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਈ ਹੈ ਤੇ ਉਹਦੇ ਵਿੱਚ ਮੌਨਸੂਨ ਸੈਸ਼ਨ ਦਾ ਜਿਹੜਾ ਆਗਾਜ਼ ਦਾ ਜ਼ਿਕਰ ਕਰ ਦਿੱਤਾ 3 ਤੋਂ 10 ਅਗਸਤ ਤੱਕ ਚੱਲੇਗਾ ਤੇ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਮਾਨ ਸਾਹਿਬ ਵੀ ਪ੍ਰੈਸ ਕਾਨਫਰੰਸ ਕਰਨ ਲੱਗੇ ਆ ਜੀ ਪਰ ਉਹਦੇ ਵਿੱਚ ਇਹ ਚਰਚਾਵਾਂ ਘੱਟ ਹੋਈਆਂ ਨੇ ਜ਼ਿਆਦਾ ਆਪਣੀਆਂ ਜਿਹੜੀਆਂ ਨੇ ਸਕੀਮਾਂ ਦੇ ਬਾਰੇ ਦੱਸਦੇ ਰਹੇ ਨੇ ਕਿ ਰਾਸ਼ਨ ਕਾਰਡ ਵੀ ਕਹਿੰਦੇ ਹੁਣ 10 ਲੱਖ ਨੂੰ ਦੇਣਾ ਜੀ ਉਹਨਾਂ ਦੇ ਵਿੱਚ ਜਿਹੜਾ ਨਵੇਂ ਮੈਂਬਰ ਨੇ ਉਹ ਵੀ ਵਿੱਚ ਆਪਣਾ ਨਾਮ ਲਿਖਾ ਸਕਣਗੇ ਬਾਕੀ ਉਹ ਰਸੋਈ ਦੀ ਯੋਜਨਾ ਜਿਹੜੀ ਉਸੇ ਤਰ੍ਹਾਂ ਬਰਕਰਾਰ ਰਹੇਗੀ ਤੇ ਮਾਮਾ ਭੈਣਾਂ ਸਤਿਕਾਰ ਯੋਜਨਾ ਜਿਹੜੀ ਹੈ ਉਹ ਵੀ ਇਸੇ ਤਰ੍ਹਾਂ ਚੱਲਦੀ ਰਹੇਗੀ ਉਹਦੇ ਵਿੱਚ ਹੋਰ ਵਾਧਾ ਹੋ ਜਾਏਗਾ ਇਹ ਚੀਜ਼ਾਂ ਜ਼ਰੂਰ ਗਿਣਾਈ ਜਾਂਦੇ ਆ ਜੀ
1: ਪਰ ਇਹ ਸਭ ਇਹ ਤਾਂ ਰੂਟੀਨ ਮੈਟਰ ਦੀਆਂ ਗੱਲਾਂ ਆ ਰਾਸ਼ਨ ਕਾਰਡ ਦੇ ਵਿੱਚ ਘਰ ਚ ਨਵੀਂ ਵੋਟੀ ਆ ਜਾਂਦੀ ਸੀ ਤੇ ਅਗਲੇ ਦਿਨ ਫਾਰਮ ਭਰ ਦਿੰਦੇ ਹੁੰਦੇ ਸੀ ਜਾ ਕੇ ਤੇ ਉੱਥੋਂ ਜਿਹੜਾ ਹੈਗਾ ਆ ਆਪਣੇ ਬਲਾਕ ਦੇ ਵਿੱਚੋਂ ਜਾਂ ਸਬ ਡਿਵੀਜ਼ਨ ਦੇ ਵਿੱਚੋਂ ਤਹਿਸੀਲੋਂ ਜਾ ਕੇ ਜਿਹੜਾ ਆ ਉਹ ਉਹਨਾਂ ਦੇ ਦਫ਼ਤਰ ਦੇ ਵਿੱਚੋਂ ਫੂਡ ਸਪਲਾਈ ਦੇ ਦਫ਼ਤਰ ਦੇ ਵਿੱਚੋਂ ਜਿਹੜਾ ਆ ਉੱਥੇ ਨਾਂ ਦਰਜ ਕਰਾ ਕੇ ਤੇ ਥੋੜੇ ਚਿਰ ਬਾਅਦ ਰਾਸ਼ਨ ਕਾਰਡ ਦੇ ਉੱਤੇ ਨਾਂ ਦਰਜ ਹੋ ਜਾਂਦਾ ਸੀ ਉਸੇ ਰਾਸ਼ਨ ਕਾਰਡ ਤੇ ਐਡ ਕਰ ਦਿੰਦੇ ਸੀ ਬੋਰ ਲਾ ਦਿੰਦੇ ਸੀ ਸਾਈਨ ਕਰਕੇ ਜੀ
0: ਬਿਲਕੁਲ
1: ਇਹ ਤਾਂ ਪ੍ਰੋਸੈਸ ਆਫ ਲਾਅ ਹੈਗਾ ਆ ਜੀ ਇਹ ਤਾਂ ਰੂਟੀਨ ਚ ਚੱਲਦਾ ਹੀ ਰਹਿੰਦਾ ਹੈਗਾ ਜੀ
0: ਮੈਂ ਇਹ ਚੀਜ਼ ਸੋਚਦਾ ਸੀ ਕਿ ਮੁੱਖ
1: ਮੰਤਰੀ ਨੂੰ
0: ਇਹ ਚੀਜ਼ਾਂ ਗਿਣਾਉਣ ਦੀ ਕੀ ਜ਼ਰੂਰਤ ਹੈ ਜੀ ਆਪਣੀ ਤੁਸੀਂ ਜਿਹੜੇ ਅਹੁਦੇ ਉੱਤੇ ਬੈਠੇ ਹੋ ਤੁਹਾਡੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਨਿਭਾਓ
1: ਉਹੀ ਬੇਨਤੀ ਕਰ ਰਿਹਾ ਨਾ ਜੀ ਮੈਂ
0: ਵੀ
1: ਇਹ ਕੰਮ ਤਾਂ ਜਿਹੜੇ ਹੈਗੇ ਆ ਰੂਟੀਨ ਦੇ ਵਿੱਚ ਹੋਣਾ ਹੀ ਚਾਹੀਦਾ ਉਹਦੇ ਵਾਸਤੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਣ ਦੀ ਕੀ ਲੋੜ ਹੈ ਜੀ ਹੁਣ ਕੋਈ ਮਰ ਗਿਆ ਤੇ ਉਹਦਾ ਡੈਥ ਸਰਟੀਫਿਕੇਟ ਮਿਲਣਾ ਹੈ ਜਾਂ ਪਿਆ ਤੇ ਉਹਦਾ ਜਨਮ ਪ੍ਰਮਾਣ ਪੱਤਰ ਮਿਲਣਾ ਹੈ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਰੂਟੀਨ ਮੈਟਰ ਆ ਸਟੇਟ ਦੇ ਕੋਈ ਰਿਟਾਇਰ ਹੋ ਰਿਹਾ ਹੈਗਾ ਆ ਤੇ ਹਾਂਜੀ ਜੀ ਉਹਦੇ ਫੰਡ ਦੇ ਦਿੱਤੇ ਜਾ ਰਹੇ ਤੇ ਉਹਨੂੰ ਰਿਟਾਇਰ ਕੀਤਾ ਜਾ ਰਿਹਾ ਹੈਗਾ ਆ ਦੂਜਾ ਕੋਈ ਭਰਤੀ ਹੋ ਰਿਹਾ ਆ ਤਾਂ ਜੀ
0: ਬਿਲਕੁਲ
1: ਇਹ ਚੀਜ਼ਾਂ ਤਾਂ ਰੂਟੀਨ ਚ ਹੈਗੀ ਆ ਜੀ ਪਰ ਗੱਲ ਇਹ ਹੈਗੀ ਇਹਨਾਂ ਨੂੰ ਪਤਾ ਹੀ ਨੀ ਹੈਗਾ ਜੀ ਵੀ ਮੁੱਖ ਮੰਤਰੀ ਦੇ ਕੰਮ ਕੀ ਹੁੰਦੇ ਹੋ ਇਹਨਾਂ ਚੀਜ਼ਾਂ ਨੂੰ ਹੀ ਕੰਮ ਸਮਝਣ ਲੱਗ ਪਏ ਜੀ
0: ਬਿਲਕੁਲ ਹੈ ਜੀ
1: ਬਾਕੀ ਲੋਕਾਂ ਨੂੰ ਫ੍ਰੀ ਵੀਜ ਦੇ ਉੱਤੇ ਲਾਇਆ ਆ ਜੀ ਲੋਕਾਂ ਨੂੰ ਹੁਣ 3 ਨਵੇਂ ਰੂਟ ਦੇ ਉੱਤੇ ਜਿਹੜਾ ਹੈਗਾ ਆ ਉਹਨਾਂ ਨੇ ਬੱਸਾਂ ਚਲਾਉਣੀਆਂ ਤੀਰਥ ਯਾਤਰਾ ਕਰਾਉਣੀਆਂ ਜੀ
0: ਨਹੀਂ ਮੈਂ ਕਮੈਂਟ ਵੀ ਦੇਖ ਰਿਹਾ ਸੀ ਜਦੋਂ ਲਾਈਵ ਸੀਗੇ ਤਾਂ ਉੱਥੇ ਲੋਕ ਜਿਹੜੇ ਨੇ ਜਿਹੜੇ ਮੁਲਾਜ਼ਮ ਨੇ ਉਹ ਕਹਿੰਦੇ ਸਾਨੂੰ ਪੱਕੇ ਕਰੋ ਉਹ ਕਮੈਂਟ ਲਿਖ ਰਹੇ ਨੇ ਜਿਹੜੇ ਹੋਰ ਸਾਰੀਆਂ ਉਹ ਮੰਗਾਂ ਕਰ ਸਾਨੂੰ ਅੱਜ ਸਕੀਮਾਂ ਆਉਣੀ ਚਾਹੀਦੀਆਂ ਸਾਨੂੰ ਨੌਕਰੀ ਦਿਓ ਰੋਜ਼ਗਾਰ ਦਿਓ ਏਦਾਂ ਦੇ ਕਮੈਂਟ ਵੀ ਆ ਰਹੇ ਕਦੇ ਧਿਆਨ ਦਿੱਤਾ ਜਾਂ ਪੜ੍ਹਦੇ ਹੋਣਗੇ ਬਾਅਦ ਦੇ ਵਿੱਚ ਕੀ ਮਤਲਬ ਕਿ ਫਾਇਦਾ ਹੋਇਆ ਪ੍ਰੈਸ ਕਾਨਫਰੰਸ ਦਾ ਜਾਂ ਲੋਕ ਕੀ ਚਾਹੁੰਦੇ ਨੇ ਕਿ ਆਪਣੀ ਗੱਲ ਕਹਿ ਕੇ ਬਸ ਪਾਸੇ ਆ ਜੀ ਅੱਜ ਵੈਸੇ ਇਹ ਵੀ ਦੇਖੋ ਵੀ ਕਹਿੰਦੇ ਨੇ ਕਿ ਭਾਈ ਮੋਦੀ ਸਾਹਿਬ ਨੂੰ ਵੀ ਕਿਹਾ ਉਹਨਾਂ ਨੇ ਕਿ ਇਹ ਦੇਸ਼ ਦੇ ਹੀ ਕਿਸਾਨ ਨੇ ਇਹਨਾਂ ਦੀ ਗੱਲ ਸੁਣ ਲੈਣੀ ਚਾਹੀਦੀ ਹੈ, ਬਾਹਰ ਜਾ ਕੇ ਤੁਸੀਂ ਸਾਰਿਆਂ ਦੀ ਗੱਲ ਸੁਣਦੇ ਹੋ ਤੇ ਇਸ ਤਰ੍ਹਾਂ ਦੇ ਮੁੱਦੇ। ਪਰ ਪੰਜਾਬ ਦੇ ਵਿੱਚ ਸ਼ੰਭੂ ਦੇ ਉੱਤੇ ਕਿੰਨਾ ਚਿਰ ਉਹ ਪਹਿਲਾਂ ਵੀ ਬੈਠੇ ਰਹੇ ਨੇ ਕਿਸਾਨ, ਉਦੋਂ ਵੀ ਤਾਂ ਆਪ ਵੀ ਤਾਂ ਰੋਕੇ ਹੋਏ ਸੀ ਜੇ ਸਾਰਾ ਕੁਝ ਕੁੱਟ ਕਟਾਪਾ, ਅੱਜ ਵੀ ਚੱਲ ਰਿਹਾ ਜੀ।
1: ਅੱਜ ਦਾ ਜੀ ਇੱਕ ਐਮ ਐਲ ਏ ਦੇ ਕੋਲ ਜਿਹੜਾ ਹੈਗਾ ਮੈਂ ਖੜਾ ਤੇ ਉਹ ਹੈਗਾ ਉਹ ਏਕ ਸ਼ਾਮ ਸ਼ਿਵ ਕੇ ਨਾਮ ਜਿਹੜੀ ਆ ਉਹ ਗੱਲ ਕਰਦੇ ਸੀਗੇ ਤੇ ਉਹਨਾਂ ਦੇ ਲਾਗੇ ਨਾਲ ਹੈਗਾ ਸੀ ਇੱਕ ਪੰਡਿਤ ਜੀ, ਉਹ ਬੀਜੇਪੀ ਵਾਲੇ ਹੈਗੇ ਜੀ। ਉਹ ਪੰਡਿਤ ਜੀ ਕਹਿੰਦੇ ਪਹਿਲਾਂ ਤਾਂ ਤੁਸੀਂ ਸ਼ਿਵ ਜੀ ਨੂੰ ਆਹਾ ਹਾ ਕਹਿੰਦੇ ਸੀਗੇ, ਹੁਣ ਤੁਹਾਨੂੰ ਸ਼ਿਵ ਜੀ ਬੜਾ ਚੇਤੇ ਆ ਰਿਹਾ ਹੈਗਾ ਜੀ।
0: ਜੀ
1: ਮੈਂ ਪੁਲਿਸ ਦੀ ਸੀਗਾ ਮੈਂ ਜਾਂਦਾ, ਮੈਂ ਕਿਹਾ ਪੰਡਿਤ ਜੀ ਇਹਨਾਂ ਨੂੰ ਸਮਝਾ ਦਿਓ ਵੀ ਉਹਨੂੰ ਭੋਲਾ ਸ਼ੰਕਰ ਕਹਿੰਦੇ ਆ, ਕਦੀ ਮੂਰਖ ਸ਼ੰਕਰ ਨੀ ਕਿਹਾ। ਹਾਂਜੀ ਇਸ ਕਰਕੇ ਮੈਂ ਕਿਹਾ ਉਹ ਕਹਿੰਦੇ ਸ਼ੰਕਰ ਭੋਲਾ ਆ ਮੂਰਖ ਨੀ ਗਾ, ਇੱਕ ਸ਼ਾਮ ਸ਼ਿਵ ਦੇ ਨਾਮ ਦੇ ਨਾਲ ਤੁਸੀਂ ਵੋਟਾਂ ਕੱਢਦੇ ਫਿਰਦੇ ਹੋਰ ਕੁਛ ਨੀ।
0: ਹਾਂਜੀ
1: ਹੋਰ ਸ਼ਰਧਾ ਆ ਗਈ ਲੋਕਾਂ ਨੂੰ।
0: ਹਾਂ
1: ਇਸ ਕਰਕੇ ਜਿਹੜਾ ਹੈ ਇਹ ਬਾਨ ਸਾਹਿਬ ਨੇ ਜਿਹੜਾ ਜਿਹੜਾ ਸੈਸ਼ਨ ਦੀ ਗੱਲ ਕੀਤੀ ਹੈਗੀ ਆ ਉਹਦੇ ਵਿੱਚ ਉਹਨਾਂ ਨੂੰ ਸਪੈਸਿਫਿਕ ਸਵਾਲ ਪੁੱਛਿਆ ਗਿਆ ਸੀ ਜੀ।
0: ਹਾਂਜੀ
1: ਉਹ ਕਹਿੰਦੇ ਵੀ ਉਹਨਾਂ ਦੇਖੋ ਉਹ ਕਹਿੰਦੇ ਅਸੀਂ SGPC ਦੇ ਟੱਚ ਵਿੱਚ ਆ, ਥੋੜਾ ਨਰਮ ਇਹ ਤੋਂ ਪਤਾ ਲੱਗਦਾ ਥੋੜੇ ਨਰਮ ਪਏ ਆ। ਉਹ ਕਹਿੰਦੇ ਜਿਹੜੇ ਇਹਨਾਂ ਨੇ ਸੁਝਾਅ ਦਿੱਤੇ ਹੈਗੇ ਆ ਉਹ ਅਸੀਂ ਆਪਣੇ ਜਿਹੜਾ ਆ AG ਨੂੰ ਭੇਜ ਦਿੱਤੇ, ਐਡਵੋਕੇਟ ਜਨਰਲ ਦੇ ਦਫ਼ਤਰ ਨੂੰ ਭੇਜ ਦਿੱਤੇ ਆ, ਉੱਥੋਂ ਜੋ ਹੋ ਕੇ ਆਊਗਾ ਉਹਦੇ ਮੁਤਾਬਕ ਜਿਹੜਾ ਆ ਵੀ ਕਿਹੜੀ ਕਿਹੜੀ ਅਮੈਂਡਮੈਂਟ ਜਿਹੜੀ ਆ ਕਿੱਦਾਂ ਕਿੱਦਾਂ ਜਿਹੜੀ ਆ ਕੀਤੀ ਜਾ ਸਕਦੀ ਹੈਗੀ ਆ, ਉਹਦੇ ਨਾਲ ਫਿਰ ਵਿਚਾਰ ਵਟਾਂਦਰੇ ਤੋਂ ਬਾਅਦ ਜਿਹੜਾ ਆ ਅਸੀਂ ਜੋ ਉਹ ਉੱਥੋਂ ਸਲਾਹ ਆਊਗੀ ਉਹਦੇ ਮੁਤਾਬਕ ਐਕਟ ਕਰ ਦਿਆਂਗੇ। ਦੈਟ ਮੀਨਸ ਵੀ ਇਸ ਮੁੱਦੇ ਤੇ ਤਾਂ ਉਹ ਨਰਮ ਪੈਂਦੇ ਥੋੜੇ ਜਿਹੇ ਦਿਸਦੇ ਹੈਗੇ ਆ, ਪਰ ਗੱਲ ਉਹਨਾਂ ਨੇ ਗੋਲੀ ਫੇਰ ਉਧਰ AG ਆਫਿਸ ਵੱਲ ਨੂੰ ਰੇਡ ਦਿੱਤੀ ਆ ਜੀ ਵੀ ਉਸ ਪ੍ਰੋਸੈਸ ਨੂੰ ਜਿਹੜਾ ਆ ਜਿੱਦਾਂ ਤੁਸੀਂ 30 ਦਿਨ ਦੇ ਅੰਦਰ ਕਰਕੇ ਲਿਆਓ ਵਾਲਾ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ 30 ਦਿਨ ਚ ਨੀ ਹੋਣਾ ਕੁਛ ਵੀ। ਹਾਂਜੀ ਉਹ ਟਾਈਮ ਵੀ ਨੀ ਲੈਣਾ ਭਾਰਤ ਸਾਹਿਬ, ਟਾਈਮ ਲੈ ਲਿਆ ਤੇ ਇਟ ਮੀਨਸ ਵੀ ਜਿਹੜੀ ਸਰਕਾਰ ਹੈਗੀ ਆ ਉਹ ਜਥੇਦਾਰ ਸਾਹਿਬ ਦੀ ਜਥੇਦਾਰ ਸਾਹਿਬ ਦੀ ਸੁਪਰਮੇਸੀ ਥੱਲੇ ਚੱਲ ਰਹੀ ਹੈ ਜੀ, ਓਦਾਂ ਇੱਕ ਲੈਟਰ ਲਿਖ ਦੇਣਗੇ ਜੀ ਵੀ ਹਾਂ ਜੀ ਅਸੀਂ ਕਰ ਰਹੇ ਹੈਗੇ
0: ਜੀ,
1: ਪ੍ਰੋਸੈਸ ਨੂੰ ਟਾਈਮ ਲੱਗ ਜਾਏ ਬਸ
0: ਜੀ
1: ਥੋੜਾ।
0: ਬਿਲਕੁਲ
1: ਨਹੀਂ ਜੀ ਨਹੀਂ ਇਹਨਾਂ ਨੇ ਏਦਾਂ ਕਰਕੇ ਤਰੀਕਾ ਨੀ ਲੈਣੀਆਂ ਉੱਥੇ ਜਾ ਕੇ, ਇਹਨਾਂ ਨੇ ਜਿਹੜਾ ਹੈਗਾ ਸੂਚਿਤ ਕਰ ਦੇਣਗੇ ਬੇਸ਼ੱਕ ਜੀ।
0: ਬਿਲਕੁਲ
1: ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਹੈਗਾ ਆ ਇਲੈਕਟਡ ਬੋਡੀ ਜਿਹੜੀ ਆ ਉਹ ਏਦਾਂ ਉਹ ਇਸ ਤਰੀਕੇ ਦੇ ਨਾਲ ਜਿਹੜਾ ਆ
0: ਜੀ
1: ਨੋ ਡਾਊਟ ਕੇ ਰਿਲੀਜੀਅਸ ਸੈਂਟੀਮੈਂਟ ਕਰਕੇ ਆਪਾਂ ਕਹਿ ਦਿੰਦੇ ਹੈਗੇ ਆ, ਅਦਰਵਾਈਜ਼ ਜਿਹੜਾ ਆ ਇੰਸਟੀਟਿਊਸ਼ਨ ਜਿਹੜੀ ਆ ਉਹ ਇੱਧਰ ਜਵਾਬ ਦੇ ਜਿਹੜੀ ਰਹੀ ਹੈ ਉੱਥੇ ਇੱਕ ਸਿੱਖ ਜਵਾਬ ਦੇ ਆ
0: ਜੀ।
1: ਹਾਂਜੀ
0: ਬਿਲਕੁਲ
1: ਸੋ ਹਾਂਜੀ ਬਾਕੀ ਉਹ ਕਰ ਦੇਣਗੇ ਜੀ ਉਸ ਚੀਜ਼ ਦੇ ਉੱਤੇ ਸੈਸ਼ਨ ਜਿਹੜਾ ਆਊਗਾ ਤੇ ਉਹਦੇ ਤੇ ਜਿਹੜਾ ਆ ਵੀ ਲੱਗਦਾ ਆ ਕਿ ਨਰਮ ਪਏ ਆ, ਨਹੀਂ ਤਾਂ ਪਹਿਲਾਂ ਤਾਂ ਉਹਨਾਂ ਦਾ ਐਟੀਚਿਊਡ ਹੀ ਬੜਾ ਐਡਾਮੈਂਟ ਹੁੰਦਾ ਸੀਗਾ ਜੀ ਵੀ ਉਹਨਾਂ ਨੂੰ ਲੱਗਦਾ ਸੀਗਾ ਵੀ ਮੈਂ ਮਤਲਬ ਇਸ ਚੀਜ਼ ਦਾ ਕ੍ਰੈਡਿਟ ਲੈਣਾ ਆ ਤੇ ਉਸ ਕਰਕੇ ਜਿਹੜਾ ਆ ਉਹ ਇਗਨੋਰ ਕਰ ਰਹੇ ਸੀ ਜੀ ਪਹਿਲਾਂ।
0: ਬਿਲਕੁਲ ਹੈ ਜੀ ਆਪਣੇ ਔਜਲਾ ਅੱਗੇ ਵਧਣ ਤੋਂ ਪਹਿਲਾਂ ਔਜਲਾ ਸਾਹਿਬ ਦਾ ਇੱਕ ਕਮੈਂਟ ਆਇਆ ਕਹਿੰਦੇ ਆਪਣੇ 6 ਸਾਲ ਤੱਕ ਕਹਿੰਦੇ ਨੇ ਹਰਪ੍ਰੀਤ ਵਾਲੀ ਪਾਰਟੀ ਬਚ ਜਾਵੇਗੀ ਜੀ।
1: ਨਹੀਂ ਬਚੂਗੀ ਤਾਂ ਕਿਹੜੀ ਗੱਲ ਹੈਗੀ ਆ ਜੀ, ਉਹਨਾਂ ਨੂੰ ਕਿਹੜਾ ਸ਼ਬਦ ਗਾਉਣੇ ਭੁੱਲੇ ਆ
0: ਜੀ।
1: ਹਾਂਜੀ ਉਹ ਕਥਾ ਕਰਨੀ ਤਾਂ ਆਉਂਦੀ ਹੈਗੀ ਆ ਜੀ, ਉਹਨਾਂ ਨੇ ਮੁੜ ਕੇ ਫੇਰ ਕਥਾ ਕਰਨ ਲੱਗ ਪੈਣਗੇ ਜੀ, ਪਰ ਇਹਨਾਂ ਦੀ ਕਥਾ ਜਾਂਦੇ ਕਰ ਗਏ ਸਾਰਿਆਂ ਦੀ, ਕਿਸੇ ਨੂੰ ਕਿੱਧਰ ਉਲਝਾ ਕਿਸੇ ਨੂੰ ਕਿੱਧਰ ਉਲਝਾ, ਪਰ ਇਹ ਕੁਦਰਤ ਬੜੀ ਵੱਡੀ ਚੀਜ਼ ਹੈਗੀ ਆ ਜੀ, ਕੁਦਰਤ ਦਿਸਦਾ ਕੁਛ ਨੀ ਹੁੰਦਾ ਪਰ ਜੋ ਜੋ ਵਾਪਰਦਾ ਹੈਗਾ ਨਾ ਵੀ ਉਹ ਤੋਂ ਪਤਾ ਲੱਗਦਾ ਆ ਉਹ ਵਿੱਚ। ਦੇਖੋ ਇਹ ਲੋਕ ਏਦਾਂ ਹੀ ਗੁਰਬਾਣੀ ਪੜ੍ਹਦੇ ਉੱਥੇ ਲਿਖਿਆ ਨੀ ਸਹਿ ਸਿਆਣਪਾਂ ਲੱਖ ਹੋਵੇ ਇੱਕ ਨਾ ਚੱਲੇ ਨਾਲ,
0: ਹੈਂਜੀ
1: ਜੋ ਮਰਜ਼ੀ ਕਰ ਲਓ ਜਿਹੜਾ ਆ ਹੁਕਮ ਤੋਂ ਵੱਡਾ ਕੋਈ ਚੀਜ਼ ਨੀ ਹੈਗੀ, ਉਹਦੇ ਹੁਕਮ ਦੇ ਵਿੱਚ ਹੀ ਜੋ ਹੋਣਾ ਆ ਉਹ ਹੋਣਾ ਆ ਜੀ।
0: ਤੁਸੀਂ
1: ਸਿਆਣਪਾਂ ਦੇ ਨਾਲ ਜਿਹੜਾ ਆ ਜੋ ਤੁਸੀਂ ਜਿਹੜਾ ਜਦੋਂ ਤੁਹਾਡੇ ਮਨ ਦੇ ਵਿੱਚ ਜਦੋਂ ਇੱਕ ਕੁਰਸੀ ਤੇ ਬੈਠੇ ਮੈਲਾਫਾਈਡ ਚੱਲ ਰਿਹਾ ਨਾ ਜੀ, ਜੇ ਮੈਂ ਆਪਣੀ ਚੇਅਰ ਤੇ ਬੈਠਾ ਆ ਤੇ ਮੈਂ ਉਸ ਵੇਲੇ ਆ ਕਲਾਇੰਟ ਦੇ ਕੇਸ ਨੂੰ ਨਾ ਵਿਚਾਰ ਕੇ ਕਲਾਇੰਟ ਦੀ ਜੇਬ ਦੇ ਵਿੱਚੋਂ ਠੱਗੀ ਮਾਰਨ ਨੂੰ ਵਿਚਾਰਦਾ ਹੋਵਾਂ ਜੀ ਤੇ ਉਹ ਮੈਂ ਕੇਸ ਨੀ ਜਿੱਤ ਸਕਦਾ ਜੀ।
0: ਬਿਲਕੁਲ
1: ਉਸ ਵੇਲੇ ਮੇਰੀ ਕੰਸੈਂਟਰੇਸ਼ਨ ਸਿਰਫ ਕੇਸ ਤੇ ਹੋਣੀ ਚਾਹੀਦੀ ਕਿ ਮੈਂ ਇਹਨੂੰ ਮਤਲਬ ਕਿੱਦਾਂ ਪਾਰ ਲਾਣਾ ਹੈਗਾ ਆ, ਉਹ ਬਾਕੀ ਦੂਜੀਆਂ ਚੀਜ਼ਾਂ ਸਕੈਂਟ ਨੀ ਹੁੰਦੀਆਂ। ਨੋ ਡਾਊਟ ਸਾਡਾ ਤਾਂ ਲਾਈਵਲੀਹੁੱਡ ਆ ਤੇ ਦੁਕਾਨਦਾਰੀ ਵੀ ਆ,
0: ਬਿਲਕੁਲ
1: ਪਰ ਜਿਹੜੇ ਅਹੁਦਿਆਂ ਤੇ ਇਹ ਬੈਠੇ ਸੀ ਜਿੱਦਣ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫਸੀਲ ਤੇ ਬੈਠੇ ਸੀ ਇਹਨਾਂ ਨੂੰ ਉਦਣ ਜਿਹੜਾ ਆ ਇਹਨਾਂ ਦੇ ਮਨ ਦੇ ਵਿੱਚ
0: ਜੀ
1: ਉਹ ਚੀਜ਼ ਨਹੀਂ ਸੀ ਹੋਣੀ ਚਾਹੀਦੀ ਇਹਨਾਂ ਦਾ ਆਪਣਾ ਲੋਭ ਸੀਗਾ ਜਿਹਦੇ ਕਰਕੇ ਸਾਰੀ ਕੌਨਸਪੀਰੇਸੀ ਜਿਹੜੀ ਆ ਰਚੀ ਗਈ ਸੀਗੀ
0: ਬਿਲਕੁਲ
1: ਇਸ ਚੀਜ਼ ਨੂੰ ਉਹਨਾਂ ਨੇ ਆਪ ਐਡਮਿਟ ਕਰ ਲਿਆ ਸੀ ਇੱਕ ਚੈਨਲ ਦੇ ਉੱਤੇ
0: ਜੀ
1: ਜੀ ਸਰ
0: ਜੀ ਸੈਣੀ ਸਰ ਤੇ
1: ਬਾਕੀ ਭਾਰੇ ਸਾਹਿਬ ਜਿਹੜਾ ਹੈਗਾ ਆ ਕਾਫੀਆਂ ਜਿਹੜੀਆਂ ਕਿਸ ਤਰੀਕੇ ਦੇ ਨਾਲ ਬੱਚਿਆਂ ਦੇ ਨਾਲ ਹੋਇਆ ਜੀ ਗੱਲ ਇਹ ਤਾਂ ਹੈਗੀ ਜੀ ਦੇਸ਼ ਦੇ ਵਿਚ ਜਿਹੜਾ ਆ ਅਨਰੈਸਟ ਆ ਜੀ ਪੋਲੀਟੀਕਲ ਲੀਡਰ ਤੋਂ ਲੋਕੀ ਫੈਡ ਅਪ ਹੋ ਗਏ ਹੈਗੇ ਆ ਇਹਨਾਂ ਤੇ ਭਰੋਸਾ ਨੀ ਰਿਹਾ ਜੀ
0: ਜੀ
1: ਹੁਣ ਹੁੰਦਾ ਕੀ ਆ ਜਦੋਂ ਕੋਈ ਨਵਾਂ ਬੰਦਾ ਆਉਂਦਾ ਦੇਖੋ ਜਾਨਵਰਾਂ ਦੇ ਵਿਚ ਵੀ ਜਿਹੜਾ ਆ ਇਹ ਪ੍ਰਵਿਰਤੀ ਪਾਈ ਜਾਂਦੀ ਆ ਇੱਕ ਭੇਡਾਂ ਆ ਤੇ ਭੇਡ ਵੀ ਜਿਹੜੀ ਹੈਗੀ ਉਹਨਾਂ ਨੇ ਇੱਕ ਲੀਡਰ ਬਣਾਈ ਹੁੰਦੀ ਜੇ ਉਹ ਟੱਪ ਕੇ ਜਾਂਦੀ ਤੇ ਮਗਰ ਹੀ ਸਾਰੀਆਂ ਟੱਪ ਟੱਪ ਕੇ ਜਾਂਦੀਆਂ ਜੀ
0: ਜੀ
1: ਇਸੇ ਤਰ੍ਹਾਂ ਜਿਹੜਾ ਹੈਗਾ ਆ ਹਰ ਡੂਮਰੇ ਦੀਆਂ ਮੱਖੀਆਂ ਆ ਜੀ ਸ਼ਹਿਰ ਦੀਆਂ ਇਹਨਾਂ ਦੇ ਵੀ ਇੱਕ ਰਾਣੀ ਮੱਖੀ ਇਹਨਾਂ ਦੀ ਲੀਡਰ ਹੈਗੀ ਆ
0: ਜੀ
1: ਹਾਂਜੀ ਇਸੇ ਤਰੀਕੇ ਨਾਲ ਜਿਹੜਾ ਆ ਵੀ ਲੀਡਰ ਤੋਂ ਬਿਨਾਂ ਕੋਈ ਵੀ ਮੂਵਮੈਂਟ ਨਹੀਂ ਚੱਲਦੀ ਹੁੰਦੀ ਇਹ ਜਿਹੜੀ ਲੀਡਰਸ਼ਿਪ ਦੇ ਥੱਲੇ ਜਿਹੜਾ ਹੈਗਾ ਆ ਇਹ ਇਕਦਮ ਕਾਕਰੋਚ ਜਨਤਾ ਪਾਰਟੀ ਆ ਗਈ ਤੇ ਉਹਨਾਂ ਦਾ ਲੀਡਰ ਆ ਗਿਆ ਦੀਪਕੇ ਉਹ ਮੈਚੋਰਡ ਲੀਡਰ ਤਾਂ ਹੈ ਨੀ ਗੇ ਜੀ ਕੋਈ ਨਾ ਉਹਨਾਂ ਨੂੰ ਪਤਾ ਆ ਜੀ ਕਿ ਵਟ ਟੂ ਡੂ ਨੋ ਅੱਗੇ ਕੀ ਕਰਨਾ ਹਾਂਜੀ ਉਹਦੇ ਕਰਕੇ ਜਿਹੜਾ ਆ ਅੰਦੋਲਨ ਦੀ ਰੂਪ ਰੇਖਾ ਕੋਈ ਬਹੁਤੀ ਵਧੀਆ ਨਹੀਂ
0: ਜੀ
1: ਲੋਕ ਆਪ ਮੁਹਾਰੇ ਜਿਹੜੇ ਹੈਗੇ ਕਿਉਂਕਿ ਦੇਸ਼ ਵੱਡਾ
0: ਜੀ
1: ਅਨਰੈਸਟ ਜ਼ਿਆਦੇ ਆ ਅਨਇੰਪਲਾਇਮੈਂਟ ਜ਼ਿਆਦੇ ਆ ਲੋਕੀ ਫਰਸਟ੍ਰੇਟਿਡ ਹੈਗੇ ਆ ਜੀ ਲੋਕੀ ਕਹਿੰਦੇ ਕੋਈ ਬੰਦਾ ਉੱਠ ਕੇ ਖੜਾ ਹੋਵੇ ਦੌੜ ਕੇ ਲੋਕੀ ਨਾਲ ਰਲ ਜਾਂਦੇ ਹੈਗੇ ਵੀ ਕਿਉਂਕਿ ਅਨਰੈਸਟ ਬਹੁਤ ਹੈਗੀ ਜੀ ਬੇਰੁਜ਼ਗਾਰੀ ਬਹੁਤ ਆ
0: ਜੀ ਬਿਲਕੁਲ ਜੀ
1: ਦੂਜਾ ਸਾਡੇ ਸਿਸਟਮ ਦਾ ਇਹ ਆ ਹਿਸਾਬ ਕਿਤਾਬ ਹੁਣ ਤੁਸੀਂ ਦੇਖੋ ਨਾ ਇੱਥੇ ਪੰਜਾਬ ਦੇ ਵਿੱਚ ਜਿਹੜੇ ਨੇ ਫਾਰਮੇਸੀ ਆਫਿਸਰ ਭਰਤੀ ਕਰਨੇ ਸੀ 460 ਦੇ ਨੇੜੇ ਤੇੜੇ ਪੋਸਟਾਂ ਸੀ ਜੀ
0: ਹਾਂਜੀ
1: 40,000 ਬੱਚੇ ਨੇ ਮਤਲਬ ਅਪੀਅਰ ਹੋਇਆ ਐਗਜ਼ਾਮ ਦੇ ਵਿੱਚ
0: ਜੀ
1: ਉਸ ਐਗਜ਼ਾਮ ਦੇ ਵਿੱਚ ਜਿਹੜਾ ਆ ਪੇਪਰ ਜਿਹੜਾ ਆ ਲੀਕ ਹੋਇਆ ਉਹਨਾਂ ਦੇ ਕਹਿੰਦੇ ਵੀ ਜਿਹਨਾਂ ਬੰਦਿਆਂ ਨੇ ਲੀਕ ਕਰਾਇਆ 3 ਲੱਖ ਤੋਂ 13 ਲੱਖ ਰੁਪਏ ਤੱਕ ਦਿੱਤੇ ਗਏ ਸੀ ਜਿਹਦੇ ਕਰਕੇ ਉਹਨਾਂ ਬੱਚਿਆਂ ਨੂੰ ਬਹੁਤ ਹੀ ਸੂਖਸ਼ਮ ਡਿਵਾਈਸ ਜਿਹੜੇ ਦਿੱਤੇ ਗਏ ਬਲੂਟੁੱਥ
0: ਜੀ
1: ਜਿਹਨਾਂ ਰਾਹੀਂ ਉਹ ਪੇਪਰ ਜਿਹੜਾ ਹੈਗਾ ਜਾਂ ਪਹਿਲਾਂ ਲੀਕ ਕਰਕੇ ਹਰਿਆਣਾ ਹਰਿਆਣੇ ਤੋਂ ਰਾਜਸਥਾਨ ਇਸ ਤਰੀਕੇ ਦੇ ਨਾਲ ਜਿਹੜਾ ਉਹ ਚੱਲਿਆ ਤੇ ਉਹ ਨਕਲ ਦਾ ਸਕੈਂਡਲ ਉਹ ਫੜਿਆ ਗਿਆ ਕੰਮ ਹਾਂਜੀ ਉਹ ਕਿਤੇ ਗੱਲ ਲੀਕ ਹੋ ਗਈ ਤੇ ਉਹ ਫੜ ਹੋ ਗਿਆ ਜੀ ਕੰਮ
0: ਜੀ
1: ਹੁਣ ਸਵਾਲ ਇਹ ਹੈਗਾ ਆ ਕਿ ਉਹ ਜਿਹੜਾ 400 ਬੱਚਾ ਆ ਉਹ ਉਹਨਾਂ ਬੱਚਿਆਂ ਨਾਲੋਂ ਜਿਹਨਾਂ ਨੇ ਪੇ ਕੀਤਾ ਆ ਜੀ ਉਹਨਾਂ ਨਾਲੋਂ ਤਾਂ ਲੀਡ ਲੈ ਜਾਊਗਾ ਨਾ ਜੀ ਜੇ ਨਾ ਯਾਰ ਹੁੰਦਾ ਤੇ ਉਹ ਬੱਚਾ ਜਿਹੜਾ 35,000 ਆ
0: ਜੀ
1: ਉਹ ਤਾਂ ਅਨਰੈਸਟ ਚ ਜਾਣਾ ਹੀ ਆ ਨਾ ਜੀ
0: ਬਿਲਕੁਲ ਆ ਜੀ
1: ਇੱਥੇ ਦੇਖੋ ਵੀ 450 ਵੈਕੈਂਸੀ ਹੈਗੀ ਤੇ 100 ਗੁਣਾ ਜਿਹੜਾ ਆ ਵੀ ਆ ਰਿਹਾ ਹੈਗਾ ਆ ਬੱਚਾ
0: ਜੀ
1: ਤੇ ਤੁਸੀਂ ਉੱਥੇ ਅੰਦਾਜ਼ਾ ਲਾਓ ਵੀ ਕਿੰਨੀ ਬੇਰੁਜ਼ਗਾਰੀ ਆ ਔਰ ਕਿੰਨੇ ਬੰਦੇ ਰੁਜ਼ਗਾਰ ਦੀ ਭਾਲ ਦੇ ਵਿੱਚ ਤੁਰੇ ਫਿਰਦੇ ਹੈਗੇ ਆ ਤੇ ਫਿਰ ਜਦੋਂ ਉਹਨਾਂ ਨੂੰ ਕੋਈ ਏਦਾਂ ਦਾ ਬੰਦਾ ਹੁਣ ਇਹੋ ਜਿਹੇ ਸਿਸਟਮ ਦੇ ਖਿਲਾਫ਼ ਜੇ ਕੋਈ ਉੱਠੇਗਾ ਤੇ ਉਹ 35,000 ਤਾਂ ਦੌੜਾ ਹੀ ਆਜੂਗਾ ਨਾ ਜੀ ਵੀ ਜਿਹਨਾਂ ਨਾਲ ਇਨਜਸਟਿਸ ਹੋਇਆ ਹੋਊਗਾ
0: ਬਿਲਕੁਲ
1: ਹੁਣ ਜਿਹਨਾਂ ਨੇ 3 ਤੋਂ 13 ਲੱਖ ਦਿੱਤੇ ਹੈਗੇ ਜਦੋਂ ਉਹਨਾਂ ਦੇ ਡੁੱਬਿਆ ਤੇ ਉਹ ਵੀ ਨਾਲ
0: ਜੁੜਨਗੇ
1: ਤਾਹਾਂ ਮਾਰ ਮਾਰ ਕੇ ਰੋਣਗੇ ਜੀ ਉਹ ਵੀ ਨਾਲ ਜੁੜਨਗੇ ਜੀ
0: ਜੀ
1: ਸੋ ਇਸ ਕਰਕੇ ਦੇਸ਼ ਦੇ ਵਿੱਚ ਅਨਸਰਟੈਂਟੀ ਆ ਬਾਕੀ ਰਾਹੁਲ ਗਾਂਧੀ ਕਹਿੰਦੇ ਹੈਗੇ ਵੀ ਉੱਥੇ ਜਾ ਕੇ ਤੇ ਹੁਣ ਲੰਬੇ ਪੈ ਗਏ ਸੀਗੇ ਜੀ
0: ਜੀ
1: ਮੋਦੀ ਸਾਹਿਬ ਦੇ ਰੈਜੀਡੈਂਸ ਦੇ ਬਾਹਰ ਉੱਥੇ ਧਰਨਾ ਦੇਣ ਲੱਗੇ ਸੀ ਹੁਣ ਉੱਥੇ ਕਸ਼ਮਕਸ਼ ਦਿੱਲੀ ਦੇ ਵਿੱਚ ਚੱਲ ਰਹੀ ਆ ਜੀ ਦਿੱਲੀ ਜਿਹੜੀ ਆ ਸਾਰੇ ਪਾਸੇ ਲਾਲਾ ਲਾਲਾ ਹੋਈ ਆ ਜੀ ਸਾਰਿਆਂ ਦਾ ਮੰਗਣ ਜਿੱਦਾਂ ਮਰਜ਼ੀ ਕਰਨ ਜੀ ਉਹ ਤਾਂ ਉਹਨਾਂ ਦੀ ਡਿਮਾਂਡ ਆ ਅਪੋਜੀਸ਼ਨ ਦੀ
0: ਜੀ
1: ਉਹਨਾਂ ਨੇ ਦੇਣਾ ਅਸਤੀਫਾ ਜੀ ਉਹਨਾਂ ਨੇ ਤਾਂ ਤੁਹਾਨੂੰ ਚੋਣਾਂ ਦੇ ਵਿੱਚ ਨੀ ਲਾਗੇ ਲੱਗਣ ਦਿੰਦੇ ਕੋਈ ਨਾ ਕੋਈ ਜ਼ਰੀਆ ਬਣਾ ਲੈਂਦੇ ਅਗਲੇ ਤੇ ਤੁਹਾਨੂੰ ਅਸਤੀਫਾ ਦੇ ਦੇਣਗੇ ਆਰਾਮ ਨਾਲ ਪਿੱਛਾ ਜੀ ਉਹ ਤਾਂ ਅਗਲਾ ਦਿਨ
0: ਪਰ ਸਹੀ ਦੂਸਰੇ ਪਾਸੇ ਸੰਸਦ ਦਾ ਜਿਹੜਾ ਮੌਨਸੂਨ ਸੈਸ਼ਨ ਚੱਲ ਰਿਹਾ ਜੇ ਦੂਸਰਾ ਦਿਨ ਸੀਗਾ ਵੀ ਉੱਥੇ ਅੰਦਰ ਕਿਉਂ ਨੀ ਬੋਲਦੇ ਜੀ ਇਹ ਚੀਜ਼ਾਂ ਨੂੰ ਕਿ ਬਾਹਰ ਜਾ ਕੇ ਧਰਨੇ ਲਾ ਕੇ ਜਾਂ ਉਹ ਜੇ ਇਹਨਾਂ ਨੂੰ ਹਾਊਸ ਮਿਲਿਆ ਹੈ ਨੁਮਾਇੰਦੇ ਚੁਣ ਕੇ ਭੇਜੇ ਗਏ ਨੇ ਉੱਥੇ ਕਿਉਂ ਨੀ ਆਪਣੀ ਗੱਲ ਰੱਖ ਪਾਉਂਦੇ ਜੀ
1: ਸਰ ਗੱਲ ਏਦਾਂ ਹੈਗੀ ਪਹਿਲਾਂ ਤਾਂ ਇਹ ਸੰਸੀਅਰ ਐਫਰਟ ਜਿਹੜਾ ਆ ਅਪੋਜੀਸ਼ਨ ਦਾ ਹੈ ਹੀ ਨਹੀਂ
0: ਜੀ
1: ਜੇ ਕਿਤੇ ਇਹ ਏਦਾਂ ਦੀ ਗੱਲ ਕਰਨ ਤੇ ਸੱਤਾਧਾਰੀ ਵਾਲੇ ਵੀ ਘੱਟ ਨੀ ਹੈਗੇ ਜੀ ਉਹ ਰੌਲਾ ਪਾ ਦਿੰਦੇ ਆ
0: ਜੀ
1: ਉਹ ਏਦਾਂ ਦੀਆਂ ਗੱਲਾਂ ਕਰਨ ਲੱਗ ਪੈਂਦੇ ਹੈਗੇ ਆ ਪਿਛਲੀਆਂ ਤੇ ਏਦਾਂ ਕਰਕੇ ਮਿਹਣੇ ਤਾਨੇ ਮਿਹਣੇ ਉਹ ਇਹਨਾਂ ਨੂੰ ਕਰ ਦਿੰਦੇ ਪ੍ਰਵੋਕ ਤੇ ਇਹ ਫੇਰ ਤਾਂ ਨਾਰੇ ਮਾਰਦੇ ਮੂਰਦੇ ਫਿਰ ਨਿਕਲ ਜਾਂਦੇ ਹੈਗੇ ਜੀ
0: ਜੀ
1: ਸੋ ਇਸ ਕਰਕੇ ਸਰ ਉਹ ਤਾਂ ਐਵੇਂ ਜਿਹੜਾ ਹੈਗਾ ਨਾ, ਹੁਣ ਇਹ ਜਿਹੜੀਆਂ ਇੰਸਟੀਟਿਊਸ਼ਨਾਂ ਹੈ ਨਾ, ਇਹ ਐਵੇਂ ਪਬਲਿਕ ਦਾ ਪੈਸਾ ਫੂਕਣ ਵਾਸਤੇ ਹੀ ਆ ਜੀ, ਟੈਕਸ ਪੈਸੇ।
0: ਜੀ
1: ਬਾਕੀ ਇਹਨਾਂ ਦੀਆਂ ਮੋਟੀਆਂ ਦਿਹਾੜੀਆਂ ਪੈਂਦੀਆਂ ਜੀ, ਸੈਸ਼ਨ ਚਲਾਉਣ ਵਾਸਤੇ ਕਰੋੜਾਂ ਰੁਪਇਆ ਲੱਗਦਾ ਜੀ ਇੱਕ ਦਿਨ ਦਾ,
0: ਬਿਲਕੁਲ
1: ਉਹ ਸਵਾਹਾ ਹੋ ਜਾਂਦਾ ਜੀ। ਹੁਣ
0: ਬਿਲਕੁਲ
1: ਤੁਸੀਂ ਦੇਖ ਲਿਓ ਜਦੋਂ ਇਹ ਸੈਸ਼ਨ ਜਦੋਂ ਐਂਡ ਹੋਣਾ ਨਾ ਜੀ, ਉਹ ਤੋਂ ਬਾਅਦ ਆਰਟੀਕਲ ਲੱਗਣੇ ਆ ਵੀ ਇਸ ਸੈਸ਼ਨ ਦੇ ਉੱਤੇ ਇੰਨਾ ਪੈਸਾ ਖਰਚ ਹੋਇਆ ਤੇ ਨਿਕਲਿਆ ਕੀ ਹੈ ਵਿੱਚੋਂ,
0: ਇੰਨੇ ਬਿੱਲ ਪਾਸ
1: ਜਿਹੜੇ
0: ਕਰਤੇ
1: ਪੰਜ ਸੱਤ
0: ਜੀ।
1: ਬਿੱਲ ਉਹਨਾਂ ਦੇ ਜਿਹੜੇ 5-7 ਬਿੱਲ ਉਹਨਾਂ ਨੇ ਪਹਿਲਾਂ ਦੱਸੇ ਹੈਗੇ ਆ ਜੀ, ਉਹ ਉਹਨਾਂ ਨੇ ਪਾਸ ਕਰ ਲੈਣੇ ਵਿਦਆਊਟ ਐਨੀ ਡਿਸਕਸ਼ਨ, ਕਿਉਂਕਿ ਇਹੋ ਜਿਹਾ ਉਹ ਆਖਰ ਦੇ ਵਿੱਚ ਜਾਂਦੇ 15 ਮਿੰਟਾਂ ਚ ਲਿਆ ਕੇ ਪਾਸ ਪਾਸ ਪਾਸ ਕਰਕੇ ਉਹ ਕਰ ਗਏ ਠੀਕ ਠਾਕ ਹੈ।
0: ਤੇ ਸੈਣੀ ਸਾਹਿਬ, ਕਿਸਾਨਾਂ ਨੇ ਦੇਸ਼ ਬਚਾਓ ਮੋਰਚਾ ਚਲਾਇਆ ਸੀ, ਬਚਾ ਲਿਆ ਜੀ ਦੇਸ਼, ਬੜੀ ਜਲਦੀ ਫੁਰਤੀ ਮਾਰੀ ਹੈ।
1: ਉਹ ਕਹਿੰਦੇ ਜੀ ਵੀ ਇਹ ਇਕੱਲਾ ਕਿਸਾਨਾਂ ਦਾ ਨੀ ਸੀਗਾ, ਇਹਦੇ ਵਿੱਚ ਹੋਰ ਵੀ ਬੰਦੇ ਹੈਗੇ ਆ ਵੀ ਜਿਹੜੇ ਛੋਟੇ ਵਪਾਰੀ ਆ ਜਾਂ ਹੋਰ ਆ, ਇਹਨਾਂ ਨੇ ਇੱਕ ਭਾਰਤ ਬਚਾਓ ਮੋਰਚਾ ਬਣਾਇਆ
0: ਜੀ,
1: 500 ਜਥੇਬੰਦੀਆਂ ਆ ਇਹ। ਮੈਂ ਜਦੋਂ ਇਹ ਗੱਲ ਸੁਣੀ ਤੇ ਮੈਂ ਕਿਹਾ ਜਥੇਬੰਦੀ ਦਾ ਤਾਂ ਇਹ ਹਾਲ ਹੈਗਾ ਆ, ਹੁਣ ਭਾਰਤ ਸਾਹਿਬ ਆਪਣੀ ਮਿਸਿਜ ਨਾਲ ਜਾਂਦੇ ਹੋਣ ਤੇ ਬਣ ਗਿਆ ਕਪਲ
0: ਕਪਲ
1: ਹਾਂਜੀ
0: ਜੀ
1: ਹਾਂ, ਤੇ ਇੱਕ ਛੋਟਾ ਬੇਟਾ ਵੱਡਾ ਬੇਟਾ ਨਾਲ ਚੱਲਿਆ ਹੋਵੇ ਤੇ ਫੈਮਿਲੀ, ਜਦੋਂ ਛੋਟਾ ਬੇਟਾ ਨਾਲ ਬਣਾ ਲਿਆ ਤੇ ਫੇਰ ਬਣ ਗਈ ਜਥੇਬੰਦੀ
0: ਜੀ।
1: ਬਸ ਏਦਾਂ ਦੀਆਂ ਜਥੇਬੰਦੀਆਂ ਜੀ, ਇਹਨਾਂ ਦੇ ਮਤਲਬ ਉਹ 500 ਜਥੇਬੰਦੀ ਜਿਹੜੀ ਆ, ਉਹ 500 ਜਥੇਬੰਦੀ ਦਾ 500 ਲੀਟਰ ਜੀ, ਉਹ ਤਾਂ ਹਰ ਇੱਕ ਬੰਦਾ ਆਪਣੀ ਜਥੇਬੰਦੀ ਨੂੰ ਰੀਪ੍ਰਜੈਂਟ ਕਰਦਾ, ਕਿੱਥੇ ਗੱਲ ਕਰਨੀ ਆ। ਇਹਨਾਂ ਨੇ ਕਹਿਣਾ ਹਰ ਇੱਕ ਬੰਦੇ ਜਥੇਬੰਦੀ ਦਾ ਇੱਕ ਇੱਕ ਜਾਂ ਦੋ ਦੋ ਨੁਮਾਇੰਦੇ ਜਾਣੇ ਆ, ਕਿਹੜਾ ਇਹਨਾਂ ਬੰਦਿਆਂ ਨਾਲ ਜਿਹੜਾ ਹੈਗਾ ਤੁਸੀਂ ਇੱਕ ਲੀਡਰ ਨੀ ਚੁਣ ਸਕਦੇ।
0: ਨਾਲੇ ਦੇਖੋ ਇੱਕ ਇੱਕ ਇਹ ਵੀ ਲੱਗਦਾ ਕਿ ਸਾਰਾ ਕੁਝ ਰਲਿਆ ਮਲਿਆ ਹੀ ਚੱਲਦਾ ਜੀ, ਇਹ ਵੀ ਹੈ ਨਾ ਕਿ ਦੇਖੋ ਜੇ ਤੁਸੀਂ ਜਾਣਾ ਹੈ ਨਾ, ਭਈ ਤੁਸੀਂ ਪਹਿਲਾਂ ਕਿਹਾ ਹੋਇਆ ਭਈ ਜਾਣਾ ਹੈ, ਹੁਣ ਬੱਸਾਂ ਚ ਗਏ ਹੋ ਤੁਸੀਂ ਤਾਂ ਪਹਿਲਾਂ ਟਰੈਕਟਰ ਟਰਾਲੀ ਲੈ ਕੇ ਗਏ ਸੀ, ਉਦੋਂ ਚਲੋ ਉਹ ਬਣ ਗਿਆ, ਰੋਲਾ ਪੈ ਗਿਆ ਕਿ ਇਹ ਵਹੀਕਲ ਸੜਕ ਦੇ ਉੱਤੇ ਨੀ ਚੜਾਇਆ ਜਾ ਸਕਦਾ, ਹਾਈਵੇ ਦੇ ਉੱਤੇ ਜਾਂ ਕਿੱਦਾਂ, ਤੇ ਖੇਤੀ ਲਈ ਹੈ। ਐਤਕੀ ਬੱਸਾਂ ਚ ਗਏ ਨੇ, ਰੋਕ ਫਿਰ ਉੱਥੇ ਸ਼ੰਭੂ ਚ ਲਏ ਨੇ ਕਿ ਭਾਈ ਤੁਹਾਨੂੰ ਪਤਾ ਹੈ ਤਾਂ ਤੁਸੀਂ ਪਹਿਲਾਂ 2-4 ਦਿਨ ਜਾ ਕੇ ਉੱਥੇ ਬੈਠੋ, ਜੇ ਬਹਿਣਾ ਤਾਂ ਰੋਲਾ ਪਾਉਣਾ ਹੀ ਆ।
1: ਭਾਰਤੀ ਸਾਹਿਬ ਗੱਲ ਏਦਾਂ ਆ ਕਿ ਇਹ ਸਮਝ ਤੋਂ ਬਾਹਰ ਦੀ ਗੱਲ ਹੈਗੀ ਆ ਕਿ ਹਰਿਆਣਾ ਸਰਕਾਰ ਨੂੰ ਇਹ ਅਧਿਕਾਰ ਕਿਹਨੇ ਦਿੱਤਾ ਆ ਜੀ
0: ਜੀ
1: ਉੱਥੇ ਰੋਕਣ ਦਾ ਜੀ,
0: ਉੱਥੇ ਬੀਜੇਪੀ ਦੀ ਸਰਕਾਰ ਆ
1: ਨੈਸ਼ਨਲ ਕੈਪੀਟਲ। ਤੁਸੀਂ ਦੇਖੋ ਨਹੀਂ, ਭਾਰਤੀ ਸਾਹਿਬ ਬੇਨਤੀ ਇਹ ਹੈਗੀ ਆ, ਰਸਤਾ ਰੋਕਣ ਦੇ ਨਾਲ ਜਿਹੜਾ ਆ ਸਾਡਾ ਇੱਥੇ ਨੋਟੀਫਿਕੇਸ਼ਨ ਆਈ ਸੀ ਜੀ ਵੀ ਹਾਂ ਜੀ ਪੰਜਾਬ ਦਾ ਰਸਤਾ ਬੰਦ ਆ, ਤੇ ਜੇ ਆਉਣਾ ਹੋਵੇ ਤੇ ਫਲਾਣੇ ਰਸਤੇ ਤੋਂ ਪਿੰਡਾਂ ਦੇ ਵਿੱਚੋਂ ਦੀ ਚੰਡੀਗੜ੍ਹ ਨੂੰ ਪੈ ਜਾਓ ਅੰਬਾਲੇ ਤੋਂ
0: ਹਾਂਜੀ।
1: ਕੀ ਇਹ ਜਿਹੜਾ ਹੈਗਾ ਇਹ ਨੈਸ਼ਨਲ ਇੰਟਰਸਟ ਦੇ ਵਿੱਚ ਹੈਗਾ, ਇੱਕ ਜੀ ਟੀ ਰੋਡ ਜਿਹੜੀ ਆ ਉਹ ਤਾਂ ਕਲੀਅਰ ਹੋਣੀ ਚਾਹੀਦੀ ਹੈ ਜਿੱਦਾਂ ਮਰਜ਼ੀ ਆ, ਚਾਹੇ ਇਹ ਜੀ ਟੀ ਰੋਡ ਤੇ ਹੈਗੇ ਆ ਇਹਨਾਂ ਦੀ ਵਜ੍ਹਾ ਕਰਕੇ ਲੱਗਾ ਆ, ਚਾਹੇ ਜਿਹੜਾ ਸਰਕਾਰ ਦੇ ਐਡਾਮੈਂਟ ਐਟੀਟਿਊਡ ਕਰਕੇ ਆ
0: ਜੀ,
1: ਪਰ ਇਹ ਇਹਦੇ ਨਾਲ ਲੋਕਾਂ ਨੂੰ ਇਨਕਨਵੀਨੀਅੰਸ ਹੁੰਦੀ ਆ ਨਾ ਜੀ,
0: ਰੋਕ ਤਾਂ ਇਹ ਵੀ ਨੀ ਸਕਦੇ, ਇਹਨਾਂ ਨੂੰ ਵੀ ਪਰਮਿਸ਼ਨ ਲੈਣੀ ਪੈਣੀ ਆ, ਏਦਾਂ ਹੀ ਸਰਕਾਰ ਨੂੰ ਵੀ ਪਰਮਿਸ਼ਨ ਲੈਣੀ ਪੈਣੀ ਆ ਜੇ ਉਹ ਰੋਕਦੇ ਆ ਤਾਂ ਜੀ।
1: ਭਾਰਤ ਸਾਹਿਬ ਚਲੋ ਮੈਂ ਤਾਂ ਇਸ ਚੀਜ਼ ਦਾ ਸ਼ੁਕਰ ਮਨਾਉਣਾ ਹੈਗਾ ਆ ਕਿ ਉਹਨਾਂ ਨੇ ਜਦੋਂ ਦੇਖਿਆ ਵੀ ਇੱਥੇ ਵੀ ਕੰਮ ਵਧਣ ਲੱਗਾ ਹੈ, ਉਧਰੋਂ ਦਿੱਲੀ ਦੇ ਵਿੱਚ ਪਹਿਲਾਂ ਹੀ ਰੋਲਾ ਪੈਂਦਾ ਪਿਆ ਆ, ਉਹਨਾਂ ਨੇ ਜਿਹੜਾ ਆ ਖੇਤੀ ਮੰਤਰੀ ਨਾਲ ਮੀਟਿੰਗ ਦੇ ਦਿੱਤੀ ਹੈ ਇਹਨਾਂ ਨੂੰ, ਇਹ ਚੁੱਪ ਕਰਕੇ ਇਸੇ ਕਰਕੇ ਵਾਪਸ ਆ ਗਏ ਹੈਗੇ ਜੀ, ਤੇ ਖੇਤੀ ਮੰਤਰੀ ਨਾਲ ਹਾਲੇ ਟ੍ਰੀਟੀ ਦਾ ਜਿਹੜਾ ਆ ਉਹ ਪ੍ਰਧਾਨ ਮੰਤਰੀ ਨੇ ਜਵਾਬ ਜ਼ਰੂਰ ਦਿੱਤਾ ਕਿ ਤੁਹਾਡੇ ਇੰਟਰਸਟ ਦੇ ਅਗੇਂਸਟ ਆਪਾਂ ਕੁਛ ਨੀ ਕਰਾਂਗੇ ਜੀ, ਤੇ ਤੁਹਾਡੇ ਹਿੱਤ ਜਿਹੜੇ ਆ ਸਾਡੇ ਸੁਰੱਖਿਅਤ ਹੈਗੇ ਆ ਜੀ, ਕੋਈ ਚਿੰਤਾ ਨਾ ਕਰੋ
0: ਜੀ।
1: ਉਹਦੇ ਨਾਲ ਇੰਨੇ ਨਾਲ ਹੀ ਜਿਹੜਾ ਹੈਗਾ ਆ ਚਲੋ ਮਕਸਦ ਤਾਂ ਹੱਲ ਅਗਲੇ ਨੂੰ ਆਉਂਦਾ ਦਿਸਦਾ ਨਾ ਵੀ ਸਾਡੀ ਹਿਲ ਜੁਲ ਦਾ ਅਸਰ ਪੈਂਦਾ ਆ ਜੀ,
0: ਬਿਲਕੁਲ ਹੈ ਜੀ।
1: ਬਾਕੀ ਜਿਹੜਾ ਦਿੱਲੀ ਹੈਂਡਲ ਕੀਤਾ,
0: ਹੋਰ ਚੀਜ਼ ਸੋਚਦਾ ਸੀ ਜਿਵੇਂ ਕਿ ਖਾਣ ਪੀਣ ਦੀਆਂ ਚੀਜ਼ਾਂ ਨੇ, ਚਲੋ ਇਹਨਾਂ ਆਪਣੇ ਇੰਡੀਆ ਚੋਂ ਵੀ ਬਹੁਤ ਸਾਰੇ ਮੁਲਕਾਂ ਨੂੰ, ਅਰਬ ਦੇਸ਼ਾਂ ਨੂੰ ਕਹਿ ਲਓ ਕਿ ਡੇਅਰੀ ਪ੍ਰੋਡਕਟ ਜਾਂਦਾ, ਉਹ ਸਾਰੀਆਂ ਚੀਜ਼ਾਂ ਜਾਂਦੀਆਂ, ਤੇ ਜੋ ਹਾਲਾਤ ਨੇ ਮੁਲਕ ਦੇ, ਕੱਲਾ ਇਹ ਨਹੀਂ ਕਹਿੰਦੇ ਕਿ ਕੋਈ ਮਤਲਬ ਕਿ ਫਾਰਮਿੰਗ ਕੱਲੀ, ਚਲੋ ਫਸਲਾਂ ਤਾਂ ਜ਼ਰੂਰ ਕਰਦੇ ਆ ਪਰ ਮਿਲਕ ਹੋ ਗਿਆ, ਹੋਰ ਸਾਰੀਆਂ ਚੀਜ਼ਾਂ ਹੋ ਗਈਆਂ ਜਿਹੜੀਆਂ ਪੰਜਾਬ ਦੀਆਂ ਇਕੱਲੀਆਂ ਲੋੜਾਂ ਨੇ ਫੂਡ ਦੀਆਂ, ਉਹ ਨੀ ਮਿਲਕ ਪ੍ਰੋਡਕਟ ਨੀ ਪੂਰਾ ਹੁੰਦਾ ਤਾਂ ਉਹ ਖੋਆ ਹੋ ਗਿਆ, ਪਨੀਰ ਹੋ ਗਿਆ, ਹੋਰ ਸਾਰੀਆਂ ਚੀਜ਼ਾਂ ਵੱਡੇ ਪੱਧਰ ਦੇ ਉੱਤੇ ਕਿੱਥੋਂ ਤਿਆਰ ਕਰੀ ਜਾਂਦੇ ਆ, ਉਹ ਮਿਲਾਵਟ ਦਾ ਸਿਸਟਮ ਚੱਲ ਰਿਹਾ, ਤੇ ਇਹ ਸਾਰੀਆਂ ਚੀਜ਼ਾਂ ਘੱਟੋ ਘੱਟ ਚਲੋ ਮੈਂ ਕਿਸਾਨਾਂ ਦੇ ਖਿਲਾਫ਼ ਨਹੀਂ ਗਾ, ਪਰ ਇੱਕ ਜਿਹੜਾ ਹੈਲਥੀ ਸਾਨੂੰ ਜੋ ਅਸੀਂ ਜੋ ਪੇ ਕਰਦੇ ਹਾਂ ਉਹ ਹੈਲਥੀ ਸਾਨੂੰ ਪ੍ਰੋਡਕਟ ਵੀ ਤਾਂ ਮਿਲਣਾ ਚਾਹੀਦਾ ਨਾ, ਤੇ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਤਾਂ ਕਾਟ ਆਵੇਗੀ ਜਾਂ ਘੱਟ ਹੋਵੇਗਾ, ਜੇ ਬਾਹਰੋਂ ਰੀਅਲ ਪ੍ਰੋਡਕਟ ਜੇ ਆਉਂਦਾ ਹੈ ਤਾਂ ਜਾਂ ਕਿੱਦਾਂ ਹੈ।
1: ਨਹੀਂ ਤੁਹਾਡੀ ਗੱਲ ਠੀਕ ਹੈਗੀ ਆ, ਪਰ ਇਹ ਸਭ ਦੋ ਤਿੰਨ ਚੀਜ਼ਾਂ ਆ ਜੀ
0: ਜੀ
1: ਇੱਕ ਚੀਜ਼ ਤਾਂ ਇਹ ਕੋਈ ਵੀ ਚੇਂਜ ਹੋਵੇ ਨਾ ਅਸੀਂ ਓਹਨੂੰ ਛੇਤੀ ਕਿਤੇ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੁੰਦੇ।
0: ਬਿਲਕੁਲ ਹੈ ਜੀ,
1: ਹਾਂਜੀ, ਇਹ ਚੀਜ਼ ਕੋਈ ਆ ਜਾਂਦੀ ਹੈ ਲੈਟ, ਆਪਾਂ ਕੰਪੀਟੀਸ਼ਨ ਦੇ ਵਿੱਚ ਸਾਡੀ ਕੁਆਲਿਟੀ ਨੂੰ ਨਿਖਾਰ ਹੀ ਆਊਗਾ,
0: ਆਊਗਾ
1: ਸਾਨੂੰ ਮਤਲਬ ਜਿਹੜਾ ਫਾਇਦਾ ਹੀ ਹੁੰਦਾ ਹੁੰਦਾ ਜੀ।
0: ਜੀ
1: ਦੂਜਾ ਸਰ, ਐਨਰਜੀ ਸੈਕਟਰ ਦੇ ਵਿੱਚ ਜੋ ਮਤਲਬ ਵਿਦਵਾਨ ਲੋਕ ਕਹਿੰਦੇ ਆ ਜੀ ਵੀ ਐਥਾਨੋਲ ਬਣਾਉਣ ਵਾਸਤੇ ਸਾਡੇ ਕੋਲ ਜੀਐਮ ਮੱਕਾ ਉਸ ਪ੍ਰਯਾਪਤ ਮਾਤਰਾ ਦੇ ਵਿੱਚ ਹੈ ਨਹੀਂ ਗਾ ਜਿੰਨਾ ਸਾਨੂੰ ਐਥਾਨੋਲ ਚਾਹੀਦਾ ਆ ਜੀ।
0: ਜੀ ਬਿਲਕੁਲ ਹੈ ਜੀ,
1: ਉਧਰੋਂ ਜਦੋਂ ਟੈਰਿਫ ਵਾਰ ਦੇ ਵਿੱਚ ਜਿਹੜਾ ਆ ਅਮਰੀਕਾ ਨੇ ਥਰੈਟ ਕੀਤਾ ਸੀ ਚਾਈਨਾ ਨੂੰ, ਤੇ ਚਾਈਨਾ ਨੇ ਕੀ ਕੀਤਾ, ਕਿਉਂਕਿ ਚਾਈਨਾ ਦੇ ਵਿੱਚ ਸੂਰਸਾਰ ਪਾਲਦੇ ਹੈਗੇ ਆ ਤੇ ਉੱਥੇ ਮੱਕੇ ਦੀ ਬਹੁਤ ਲੋੜ
0: ਹੈ। ਬਿਲਕੁਲ ਹੈ ਜੀ,
1: ਤੇ ਉਹਨਾਂ ਨੇ ਕੀਤਾ, ਉਹਨਾਂ ਦਾ ਜਿਹੜੀ ਮੱਕੀ ਬੰਦ ਕਰ ਦਿੱਤੀ ਜੀ, ਉਹਨਾਂ ਨੇ ਅਲਟਰਨੇਟਿਵ ਬਾਜ਼ਾਰ ਪਹਿਲਾਂ ਹੀ ਲੱਭੇ ਹੈਗੇ ਜੀ, ਉਹਨਾਂ ਕੋਲ ਹਰ ਇੱਕ ਚੀਜ਼ ਦੀ ਕਿਸੇ ਚੀਜ਼ ਦੀ ਕਮੀ ਨਹੀਂ।
0: ਬਿਲਕੁਲ, ਸੋਇਆਬੀਨ ਹੋ ਗਿਆ, ਹੋਰ ਸਾਰੀ,
1: ਅਮਰੀਕਾ ਚਾਹੁੰਦਾ ਹੈਗਾ ਆ ਕਿ ਜਿਹੜਾ ਉੱਥੇ ਬੰਦ ਹੋਇਆ ਆ ਉਹ ਮੈਂ ਇੰਡੀਆ ਦੇ ਵਿੱਚ ਧੱਕਾਂ ਜੀ।
0: ਜੀ
1: ਇਹਨਾਂ ਦਾ ਜਿਹੜਾ ਆ ਇਹ ਚਾਹੁੰਦੇ ਹੈਗੇ ਆ ਵੀ ਅਸੀਂ ਲੈਂਦੇ ਤਾਂ ਹੈਗੇ ਹੀ ਆ ਜੀ, ਹੋਰ ਆਲੇ ਦੁਆਲੇ ਲੈਂਦੇ ਹੈਗੇ ਆ ਜੀ, ਬਾਕੀ ਸਾਡੇ ਦੇਸ਼ ਚ ਤਾਂ ਜਿੰਨਾ ਹੁੰਦਾ ਹੀ ਆ, ਤੇ ਇਥਾਨੋਲ ਨੂੰ ਇੰਨਾ ਵਧਾ ਰਹੇ ਹੈਗੇ, ਇੰਨਾ ਵਧਾ ਰਹੇ, ਹੁਣ ਕਹਿੰਦੇ ਤੁਹਾਡੀ ਰਸੋਈ ਤੱਕ ਵੀ ਜਾਊਗਾ।
0: ਜੀ
1: ਰਸੋਈ ਤੱਕ ਇੱਦਾਂ ਜਾਊਗਾ ਵੀ ਆ ਕੁਕਿੰਗ ਗੈਸ ਜਿਹੜੀ ਆ ਇਹਦੀ ਸਪਲਾਈ ਜਿਹੜੀ ਆ ਹੌਲੀ ਹੌਲੀ ਘਟਾਉਂਦੇ ਘਟਾ ਦੇ ਜਾਣਗੇ ਜੀ।
0: ਜੀ
1: ਤੇ ਇਥਾਨੋਲ ਵਾਲਾ ਸਿਲੰਡਰ ਜਿਹੜਾ ਆ ਆ ਜਾਇਆ ਕਰੂਗਾ ਜੀ, ਉਹਦਾ ਸਪੈਸ਼ਲ ਇੱਕ ਸਟੋਵ ਦੱਸਦੇ ਆ ਜੀ ਵੀ ਉਹ ਆਊਗਾ।
0: ਜੀ
1: ਤੇ ਹੁਣ ਜਿਹੜੀ ਚੀਜ਼ ਛੱਡ ਚੁੱਕੇ ਆ ਮੁੜ ਕੇ ਚੁੱਲ੍ਹੇ ਦਾ ਬਾਲਣੇ ਨੇ ਜਨਾਨੀਆਂ ਨੇ ਜੀ,
0: ਜੀ
1: ਤੇ ਉਹਨਾਂ ਨੇ ਮੁੜ ਕੇ ਕਰਨਾ ਤਾਂ ਜਿਹੜਾ ਹੈਗਾ ਇਹਨਾਂ ਚੀਜ਼ਾਂ ਦੇ ਉੱਤੇ ਹੀ ਕੰਮ ਹੈਗਾ ਜੀ।
0: ਬਿਲਕੁਲ ਹੈ ਜੀ,
1: ਸੋ ਉਹ ਇਸ ਕਰਕੇ ਇਸ ਮਸਲੇ ਦੇ ਵਿੱਚ ਉਹ ਕਹਿੰਦੇ ਜਾਣ ਬੁੱਝ ਕੇ ਇਹ ਕੰਮ ਜਿਹੜਾ ਆ ਕੀਤਾ ਜਾ ਰਿਹਾ ਆ, ਔਰ ਮੱਕਾ ਜਿਹੜਾ ਆ ਅਲਟੀਮੇਟਲੀ ਲੋਕਾਂ ਨੂੰ ਫਿਰ ਸਮਝਾਇਆ ਜਾਊਗਾ ਕਿ ਭਾਈ ਐਨਰਜੀ ਸੈਕਟਰ ਜਿਹੜਾ ਹੈਗਾ ਆ ਉਹਦੇ ਵਾਸਤੇ ਮੱਕੇ ਦੀ ਜ਼ਰੂਰਤ ਆ ਜੀ, ਤੇ ਦੇਖੋ ਗੱਡੀਆਂ ਤਾਂ ਤੁਸੀਂ ਵੀ ਚਲਾਉਣੀਆਂ ਆ, ਖੜੀਆਂ ਤਾਂ ਕਰ ਨਹੀਂ ਸਕਦੇ, ਇਸ ਕਰਕੇ ਇਸ ਚੀਜ਼ ਨੂੰ ਆਉਣ ਦਿਓ ਜੀ। ਬਾਜ਼ਾਰ ਦੇਖੋ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਵੀ ਜੋ ਕੰਡਕਟ ਹੈਗਾ ਆ ਨਾ ਜੀ ਸਾਡੀ ਸਰਕਾਰ ਦਾ, ਕਿਉਂਕਿ ਟਰੰਪ ਇੰਨੀ ਵਾਰੀ ਬੋਲਿਆ ਇਹਨਾਂ ਨੇ ਕਦੀ ਜਵਾਬ ਨਹੀਂ ਦਿੱਤਾ ਜੀ ਉਹਦੀ ਗੱਲ ਦਾ, ਜਦਕਿ ਉਹਦਾ ਸੁਭਾਅ ਹੈਗਾ ਆ ਜਿਹੜਾ ਉਹਨੂੰ ਕੁੱਦ ਕੇ ਪੈਂਦਾ ਆ, ਉਹਨੂੰ ਇੱਜ਼ਤ ਦੇਣ ਲੱਗ ਪੈਂਦਾ ਹੈਗਾ, ਜਿਹੜਾ ਉਹਦਾ ਸਤਿਕਾਰ ਕਰਦਾ ਆ ਉਹਦੇ ਜੁੱਤੀ ਲਾ ਕੇ ਸਿਰ ਚ ਮਾਰਨੀ ਸ਼ੁਰੂ ਕਰ ਦਿੰਦਾ ਜੀ।
0: ਬਿਲਕੁਲ ਹੈ ਜੀ,
1: ਇੱਕ ਹਰ ਇੱਕ ਬੰਦੇ ਦਾ ਸੁਭਾਅ ਹੁੰਦਾ ਜੀ, ਕਈ ਬੰਦੇ ਹੁੰਦੇ ਹੈਗੇ ਜਿਹੜਾ ਬੰਦਾ ਇੱਜ਼ਤ ਦੇਵੇ ਨਾ ਉਹ ਬੰਦੇ ਡਬਲ ਇੱਜ਼ਤ ਦਿੰਦੇ ਆ ਵੀ ਭਾਈ ਇਹ ਬੰਦਾ ਮੇਰਾ ਸਤਿਕਾਰ ਕਰਦਾ।
0: ਜੀ
1: ਟਰੰਪ ਸਾਹਿਬ ਦਾ ਉਲਟਾ ਹੈਗਾ ਆ ਵੀ ਜਿਹੜਾ ਇਹਦਾ ਸਤਿਕਾਰ ਕਰਦਾ ਆ ਤੇ ਉਹਦੇ ਜੁੱਤੀਆਂ ਮਾਰਦਾ ਆ, ਜਿਹੜਾ ਇਹਨੂੰ ਅੱਖਾਂ ਦਿਖਾਉਂਦਾ ਹੈਗਾ ਆ ਉਹਨੂੰ ਰਾਇਤਾਂ ਦੇਣ ਲੱਗ ਪੈਂਦਾ ਜੀ, ਉਹਨੂੰ ਕਹਿੰਦਾ ਹੈਗਾ ਹੀ ਇਜ਼ ਗ੍ਰੇਟ ਪਰਸਨ ਹੈ ਜੀ।
0: ਬਿਲਕੁਲ ਹੈ,
1: ਹਾਂਜੀ
0: ਜੀ,
1: ਤੋ ਇਸ ਕਰਕੇ ਇਹਨਾਂ ਦੀ ਹੁਣ ਐਪਰੀਹੈਂਸ਼ਨ ਤਾਂ ਹੈਗੀ ਆ ਨਾ ਜੀ ਕਿਸਾਨਾਂ ਨੂੰ ਵੀ ਭਾਈ ਇਹ ਬਾਜ਼ਾਰ ਖੋਲ੍ਹ ਦੇਣਗੇ ਤੇ ਉਹਦੇ ਨਾਲ ਖੇਤੀ ਸੈਕਟਰ ਦੇ ਉੱਤੇ ਪਹਿਲਾਂ ਹੀ ਐਡਵਰਸ ਇਫੈਕਟ ਪਿਆ ਆ ਤੇ ਹੋਰ ਐਡਵਰਸ ਇਫੈਕਟ ਪਊਗਾ ਜੀ।
0: ਜੀ
1: ਤੀਜਾ ਜਿਹੜਾ ਜਿਹੜੀ ਮੈਂ ਪਹਿਲੀ ਗੱਲ ਕਹੀ ਹੈਗੀ ਆ ਕਿ ਚੇਂਜ ਜਿਹੜੀ ਆ ਉਹ ਸਾਨੂੰ ਛੇਤੀ ਕਿਤੇ ਅਸੀਂ ਨਾ ਸੌ ਮਤਲਬ ਕੰਫਰਟ ਜ਼ੋਨ ਦੇ ਵਿੱਚ ਰਹਿਣ ਦੇ ਆਦੀ ਆ ਜੀ,
0: ਕਿਉਂਕਿ
1: ਅਸੀਂ ਮਤਲਬ ਕੰਪੀਟੀਸ਼ਨ ਤੋਂ ਡਰਦੇ ਆ।
0: ਪਹਿਲਾਂ ਮੇਨ ਚੀਜ਼ਾਂ ਹੁੰਦੀਆਂ ਸੀ ਪੈਟਰੋਲ ਡੀਜ਼ਲ ਤੇ ਮਿੱਟੀ ਦਾ ਤੇਲ, ਦੇਖੋ ਪਹਿਲਾਂ ਮਿੱਟੀ ਦਾ ਤੇਲ ਪਿੱਛੇ ਲੜਦੇ ਰਹਿੰਦੇ ਸੀ ਡਿਪੂਆਂ ਦੇ ਉੱਤੇ ਤਾਂ ਹੁਣ ਉਹਨੂੰ ਪੁੱਛਦਾ ਕੋਈ ਨਹੀਂ ਹੈ, ਕਿਉਂਕਿ ਉਹਨਾਂ ਚੀਜ਼ਾਂ ਦੇ ਵਿੱਚ ਹੋਰ ਉਹਦੇ ਬਦਲਾਅ ਆ ਗਏ, ਮਤਲਬ ਕਿ ਹੁਣ ਜਿਹੜੀ ਹੈ ਆਪਣੀ ਬਾਇਓਗੈਸ ਆ ਗਈ, ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਪਹਿਲਾਂ ਇਹਨਾਂ ਚੀਜ਼ਾਂ ਤੇ ਪਤਾ ਨਹੀਂ ਸੀਗਾ, ਤੇ ਉਹ ਚੇਂਜ ਤਾਂ ਕਿਤੇ ਨਾ ਕਿਤੇ ਹੌਲੀ ਹੌਲੀ ਆਉਣੀ ਆਉਣੀ ਆ, ਜਾਂ ਸਮੇਂ ਦੇ ਨਾਲ ਨਾਲ ਜਿੱਦਾਂ ਜਿੱਦਾਂ ਵੀ ਹੈ, ਉਹ ਵੱਖਰੀ ਗੱਲ ਹੈ ਕਿ ਅਸੀਂ ਆਪਣੀ ਅੜੀ ਦੇ ਉੱਤੇ ਅੜ ਜਾਂਦੇ ਹਾਂ। ਤਾਂ ਉਹ ਦੇਖੋ ਹੁਣ ਪਿਛਲੇ ਸਮਿਆਂ ਦੇ ਵਿੱਚ ਵੀ ਚਾਹੇ ਕਾਰਪੋਰੇਟ ਢਾਂਚੇ ਨੂੰ ਆਪਾਂ ਕਹਿੰਦੇ ਹਾਂ ਮਾੜਾ ਹੈਗਾ ਕੁਝ ਚੀਜ਼ਾਂ ਦੇ ਵਿੱਚ, ਮਾੜਾ ਕੁਝ ਚੀਜ਼ਾਂ ਦੇ ਵਿੱਚ ਚੰਗਾ, ਜੇ ਕਾਰਪੋਰੇਟ ਢਾਂਚਾ ਫੈਕਟਰੀਆਂ ਲਾਉਂਦਾ ਤਾਂ ਉੱਥੇ ਆਲੇ ਦੁਆਲੇ ਦੇ ਜਿਹੜੇ ਪਿੰਡ ਹੈਗੇ ਆ ਉਹਨਾਂ ਨੂੰ ਚਲੋ ਰੋਜ਼ਗਾਰ ਵੀ ਮਿਲਦਾ, ਸਰਕਾਰਾਂ ਨੇ ਤਾਂ ਸਾਰਾ ਰੋਜ਼ਗਾਰ ਕਰ ਨਹੀਂ ਦੇਣਾ, ਉਹ ਚਾਹੇ ਆਪਣੇ ਇੱਥੇ ਚਾਹੇ ਅਸੀਂ ਫਿਨਲੈਂਡ ਦੀ ਗੱਲ ਕਰ ਲਈਏ ਤੇ ਚਾਹੇ ਅਸੀਂ ਕਰ ਲਈਏ ਇੰਡੀਆ ਦੀ, ਤੇ ਘੱਟੋ ਘੱਟ ਜਿਹੜਾ ਸਰਮਾਏਦਾਰ ਢਾਂਚਾ ਹੈਗਾ ਆ ਉਹਨੂੰ ਵੀ ਤਾਂ ਨਾਲ ਲੈ ਕੇ ਤੁਰਨਾ ਪਵੇਗਾ ਨਾ, ਜੇ ਅਸੀਂ ਕਹਿੰਦੇ ਹਾਂ ਕਿ ਸਾਨੂੰ ਸੁੱਖ ਸਹੂਲਤਾਂ ਵੀ ਮਿਲਣ ਤੇ ਸਾਨੂੰ ਜਿਹੜੀਆਂ ਨੇ ਨੌਕਰੀਆਂ ਵੀ ਮਿਲਣ, ਹਰ ਪਰਿਵਾਰ ਦੇ ਵਿੱਚ ਇੱਕ ਅੱਧਾ ਤੱਕ ਘੱਟੋ ਘੱਟ ਨੌਕਰੀ ਕਰਦਾ ਹੋਵੇ, ਤਾਂ ਉਹ ਚੀਜ਼ਾਂ ਨੂੰ ਫਿਰ ਨਕਾਰਿਆ ਵੀ ਨਹੀਂ ਨਾ ਜਾ ਸਕਦਾ। ਹੁਣ ਇਹਨਾਂ ਮੁਲਕਾਂ ਦੇ ਵਿੱਚ ਕਾਰਪੋਰੇਟ ਢਾਂਚੇ ਦਾ ਬਹੁਤ ਵੱਡਾ ਬੋਲਬਾਲਾ ਹੈ ਜੀ, ਪਰ ਉਹ ਗੌਰਮੈਂਟਾਂ ਆਪਣੇ ਜਿਹੜੇ ਨੇ ਫਰਜ਼ ਨੇ ਉਹ ਹਰ ਇੱਕ ਵਿਅਕਤੀ ਨੂੰ ਉਹਦੇ ਪੈਰਾਂ ਦੇ ਉੱਤੇ ਖੜਾ ਕਰਨ ਦੇ ਲਈ ਉਹਨੂੰ ਪ੍ਰੋਫੈਸ਼ਨਲ ਇਦਾਂ ਦਾ ਚੁਣ ਕੇ ਦਿੰਦੇ ਆ ਜਾਂ ਉਸ ਨੂੰ ਉਧਰਲੇ ਪਾਸੇ ਨੂੰ ਧੱਕਦੇ ਨੇ ਕਿ ਆਉਣ ਵਾਲੇ ਤਿੰਨਾਂ ਚਾਰਾਂ ਸਾਲਾਂ ਦੇ ਵਿੱਚ ਉਹ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੰਦਾ ਹੈ ਜੀ, ਤੇ ਉਹਦੇ ਉਹਨੂੰ ਫਿਰ ਉਹ ਉਸ ਚੀਜ਼ ਦੇ ਵਿੱਚ ਕੋਈ ਗਿਲਾ ਸ਼ਿਕਵਾ ਹੀ ਹੈ ਨਹੀਂ ਗਾ ਕਿ ਚਾਹੇ ਕਾਰਪੋਰੇਟ ਢਾਂਚਾ ਹੈ ਤੇ ਚਾਹੇ ਉਹ ਸਰਕਾਰੀ ਢਾਂਚਾ ਹੈ, ਅਗਲੇ ਨੂੰ ਤਾਂ ਜੋਬ ਦੇ ਨਾਲ ਮਤਲਬ ਹੈ ਕਿ ਜਿਹੜਾ ਮੈਨੂੰ ਪੇ ਵੱਧ ਕਰੇਗਾ ਮੈਂ ਉੱਥੇ ਨੌਕਰੀ ਕਰ ਲਾਂਗਾ।
1: ਪਰ ਸਾਹਿਬ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਆ
0: ਜੀ।
1: ਸਾਡੇ ਸਮੱਸਿਆ ਕੀ ਆ ਜੀ, ਸਾਡੇ ਸਮੱਸਿਆ ਇਹ ਇਹਨਾਂ ਸੰਵਾਦ ਜਿਹੜਾ ਆ ਉਹਨੂੰ ਬੜਾ ਡਿਫੀਕਲਟ ਬਣਾਇਆ ਆ ਇਹਨਾਂ ਨੇ। ਸੰਵਾਦ ਤਾਂ ਇੰਨਾ ਮਤਲਬ ਚੱਲਦਾ ਰਹਿਣਾ ਚਾਹੀਦਾ ਨਾ ਜੀ। ਕੀ ਇਹਨਾਂ ਨੇ ਗੱਲ ਕੀਤੀ ਹੈਗੀ ਜੀ, ਇੱਕ ਜਿਹੜਾ ਹੈਗਾ ਆ ਵੀ ਤੁਹਾਡਾ ਖੇਤੀ ਮੰਤਰੀ ਤੁਹਾਡੇ ਨਾਲ ਮੀਟਿੰਗ ਕਰੇਗਾ ਜੀ, ਉਹ ਵਾਪਸ ਆ ਗਏ ਜੀ ਇਹਨੇ ਗੱਲ
0: ਜੀ।
1: ਤੁਸੀਂ ਜਿਹੜਾ ਹੈਗਾ ਆ ਸੰਵਾਦ ਤਾਂ ਜਿਹੜਾ ਯਾਰ ਚਾਹੁੰਦੇ ਰਹੋ, ਜਿਹੜੀ ਗੱਲ ਆਪਾਂ ਤੁਹਾਡਾ ਜਿਹੜਾ ਵਿਊ ਪੁਆਇੰਟ ਆ, ਜੇ ਤੁਸੀਂ ਕਿਸਾਨਾਂ ਨੂੰ ਸਮਝਾਓਗੇ ਔਰ ਉਹਨਾਂ ਦੇ ਸੇਫ ਗਾਰਡ ਦੀ ਗਰੰਟੀ ਦਿਓਗੇ, ਉਹਨਾਂ ਨੂੰ ਸੜਕਾਂ ਤੇ ਨਿਕਲਣ ਦੀ ਲੋੜ ਕੀ ਹੈਗੀ ਆ?
0: ਬਿਲਕੁਲ, ਜਿੱਦਾਂ ਤੁਸੀਂ ਇੱਕ ਪਾਸੇ ਆਪਣੇ ਅੰਬੈਸਡਰਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਅਮੈਰੀਕਨ ਡੀਲ ਦੇ ਨਾਲ, ਓਦਾਂ ਹੀ ਉਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਖੁੱਲ ਕੇ ਆਵਾਮ ਦੇ ਵਿੱਚ ਗੱਲ ਕਰੀ ਜਾਓ, ਓਪਨ ਕਰੋ ਪੋਲਿਸੀ ਆਪਣੀ।
1: ਇਸੇ ਤਰੀਕੇ ਨਾਲ ਸਰ ਜਿਹੜਾ ਹੈਗਾ ਆ ਦਿੱਲੀ ਦਾ ਅੰਦੋਲਨ, ਉਹ ਤੁਸੀਂ ਜਿਹੜਾ ਆ ਲੋਕਾਂ ਨੂੰ ਆਪ ਪ੍ਰਵੋਕ ਕੀਤਾ
0: ਜੀ।
1: ਇੱਕ ਪੇਪਰ ਨੀਟ ਦਾ ਲੀਕ ਹੋਇਆ, ਬੱਚਿਆਂ ਦੀਆਂ ਜਾਨਾਂ ਗਈਆਂ, ਹਾਂਜੀ ਬੱਚੇ ਜਿਹੜੇ ਹੈਗੇ ਡਿਪਰੈਸਡ ਹੋਏ ਉਸ ਚੀਜ਼ ਦੇ ਨਾਲ, ਤੁਹਾਨੂੰ ਕਿਹਾ ਵੀ ਸਿੱਖਿਆ ਮੰਤਰੀ ਦਾ ਅਸਤੀਫਾ ਹੋਣਾ ਚਾਹੀਦਾ ਆ, ਤੁਹਾਨੂੰ ਤਾਂ ਕਿਸੇ ਦੇ ਮੰਗਣ ਤੋਂ ਪਹਿਲਾਂ ਤੁਹਾਨੂੰ ਆਪ ਲੈ ਲੈਣਾ ਚਾਹੀਦਾ ਸੀ ਉਹਦਾ ਅਸਤੀਫਾ।
0: ਦੇਖੋ
1: ਇੱਕ ਬੰਦੇ ਦਾ ਅਸਤੀਫਾ ਹੋ ਜਾਊਗਾ ਤੇ ਉਹਦੇ ਨਾਲ ਕਿੰਨਾ ਕੁ ਬੁਹਾਰ ਡਿੱਗ ਪਊਗਾ ਜੀ ਇੰਨੇ ਲੋਕਾਂ ਨੂੰ। ਅਲਟੀਮੇਟਲੀ ਤਾਂ ਮਤਲਬ ਜਿਹੜਾ ਆ ਉਹ ਫੇਲ ਤਾਂ ਹੋਇਆ ਹੀ ਆ ਨਾ ਜੀ ਉਹ ਇਸ ਸਿਸਟਮ ਨੂੰ ਜਿਹੜਾ ਆ।
0: ਬਿਲਕੁਲ, ਅਕਾਲ ਦੀ ਕੈਨੇਡਾ ਦੀ ਖਬਰ ਸੀ ਸੈਣੀ ਸਾਹਿਬ, ਓਨਟਾਰੀਓ ਦੀ, ਉੱਥੇ ਦੇ ਜਿਹੜੇ ਮੰਤਰੀ ਸੀਗੇ ਜਿਹੜੇ ਨੇ ਉਹ 30-35 ਕਿਲੋਮੀਟਰ ਦੇ ਏਰੀਏ ਦੇ ਵਿੱਚ ਰਹਿੰਦੇ ਆ ਜੀ, ਤੇ ਉਹ ਭੱਤੇ ਲੈ ਗਏ, ਕੋਈ $35,000 ਲੈ ਗਿਆ, ਕੋਈ $40,000 ਲੈ ਗਿਆ, ਤੇ ਉਹਦੇ ਉੱਤੇ ਜਿਹਦੇ ਅੰਡਰ ਉਹ ਸੀਗਾ ਸਾਰਾ ਕੁਝ, ਤੇ ਉਹ ਕਹਿੰਦੇ ਜੀ ਮਤਲਬ ਕਿ ਤੁਹਾਨੂੰ ਇਹ ਭੱਤਿਆਂ ਦੀ ਜ਼ਰੂਰਤ ਨਹੀਂ, ਉਹਦੇ ਵਿੱਚ ਵੀ ਆਪਣੇ ਇੰਡੀਅਨ ਜਿਹੜੇ ਮੂਲ ਦੇ ਲੋਕ ਨੇ ਉਹਨਾਂ ਨੇ ਇਹ ਚੀਜ਼ਾਂ ਨੂੰ ਲਿਆ ਜ਼ਿਆਦਾ, ਉਹਨਾਂ ਦੇ ਨਾਂ ਸੀ ਜ਼ਿਆਦਾ ਵਿੱਚ, ਤੇ ਉਹ ਮਿਸਯੂਜ਼ ਇੱਥੇ ਵੀ ਕਰਦੇ ਉਹਨਾਂ ਮੁਲਕਾਂ ਦੇ ਵਿੱਚ। ਪਰ ਉਹ ਜਿਹੜਾ ਮੰਤਰੀ ਸੀਗਾ ਵੱਡਾ ਉਹਨਾਂ ਦਾ ਸਾਰਾ ਜਿਸਦੇ ਅੰਡਰ ਇਹ ਸਾਰੀ ਚੀਜ਼ ਆਉਂਦੀ ਸੀ, ਉਹਨੇ ਅਸਤੀਫਾ ਦੇ ਦਿੱਤਾ, ਕਹਿੰਦਾ ਇੱਕ ਇੱਕ ਰੁਪਈਆ ਜਾਂ ਇੱਕ ਇੱਕ ਡਾਲਰ ਵੀ ਜਿਹੜਾ ਜਨਤਾ ਦਾ ਉਹ ਜੇ ਗਲਤ ਪਾਸੇ ਜਾਊਗਾ ਮੈਂ ਨੀ ਜਾਣ ਦਿੰਦਾ, ਉਹ ਸਾਰੀ ਵਸੂਲੀ ਕਰਾਂਗੇ। ਉਹਨੇ ਆਪਣਾ ਅਸਤੀਫਾ ਦੇ ਦਿੱਤਾ ਤੇ ਉਹਦੇ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ।
1: ਬਿਲਕੁਲ ਠੀਕ ਹੈ ਜੀ, ਏਦਾਂ ਦਾ ਹੋਣਾ ਚਾਹੀਦਾ ਹੈਗਾ ਨਾ, ਤੁਸੀਂ ਮਤਲਬ ਉਹਦਾ ਅਸਤੀਫਾ ਲੈ ਲਓ ਜੀ। ਬੱਚਿਆਂ ਨੂੰ ਕਿਉਂ ਇਸ ਚੀਜ਼ ਤੇ ਮਜਬੂਰ ਕਰਦੇ, ਤੁਸੀਂ ਹੈਗੇ ਚੜਾਉਂਦੇ ਅਗਲਿਆਂ ਨੂੰ ਵੀ ਆਪਾਂ ਚੋਰੀ ਵੀ ਕਰਨੀ ਆ ਤੇ ਸੀਨਾ ਜੋਰੀ ਵੀ ਕਰਨੀ ਆ ਜੀ, ਉੱਥੇ ਫਿਰ ਬੱਚੇ ਅਰੈਸਟ ਹੋ ਕੇ ਤੇ ਸੜਕਾਂ ਤੇ ਹੀ ਅਨਰੈਸਟ ਹੁੰਦੀ ਆ ਤੇ ਫਿਰ ਸੜਕਾਂ ਤੇ ਹੀ ਆਉਣਗੇ ਜੀ।
0: ਬਿਲਕੁਲ
1: ਹਾਂਜੀ, ਉਹ ਫਿਰ ਦੂਜਾ ਇਹ ਆ ਇਸ ਮੌਕੇ ਦਾ ਕੋਈ ਨਾ ਕੋਈ ਫਾਇਦਾ ਵੀ ਲੈ ਜਾਂਦਾ ਆ, ਵੀ ਭੀੜ ਤੰਤਰ ਬੇਕਾਬੂ ਹੋਇਆ ਆ, ਚਲੋ ਇਹਨਾਂ ਨੂੰ ਜਿਹੜਾ ਹੈਗਾ ਉਹਦੇ ਵਿੱਚੋਂ ਹੀ ਲੀਡਰ ਜਾਮ ਪੈਂਦੇ ਆ ਜੀ, ਫਿਰ ਤੁਸੀਂ ਸਿਚੁਏਸ਼ਨ ਨੂੰ ਉਦੋਂ ਟੈਕਲ ਕਰਨਾ ਸ਼ੁਰੂ ਕਰਦੇ ਆ ਜਦੋਂ ਪਾਣੀ ਜਿਹੜਾ ਹੈਗਾ ਆ ਸਿਰ ਤੋਂ ਪਾਰ ਹੋ ਜਾਇਆ ਹੁੰਦਾ ਜੀ।
0: ਜੀ ਬਿਲਕੁਲ ਹੈ,
1: ਤੋ ਬਾਕੀ ਜਿਹੜਾ ਹੈਗਾ ਆ ਉਹਨਾਂ ਬੰਦਿਆਂ ਨਾਲ ਸਾਰਿਆਂ ਨਾਲ ਹਮਦਰਦੀ ਜੀ, ਜਿਹੜੇ ਬੰਦਿਆਂ ਦੇ ਸੱਟਾਂ ਲੱਗੀਆਂ ਜਾਂ ਇਸ ਤਰੀਕੇ ਦੇ ਨਾਲ ਇਸ ਅੰਦੋਲਨ ਚ ਪਾਰਟੀਸਪੇਟ ਕਰਦੇ ਆ। ਪਰ ਹਾਂਜੀ ਇਹ ਜ਼ਰੂਰ ਆ ਕਿ ਇਸ ਅੰਦੋਲਨ ਨੂੰ ਲੀਡ ਕਰਨ ਵਾਲੇ ਤੇ ਪਾਰਟੀਸਪੇਟ ਕਰਨ ਵਾਲੇ ਥੋੜੇ ਸ਼ੰਕਾ ਦੇ ਘੇਰੇ ਚ ਸ਼ੁਰੂ ਤੋਂ ਹੀ ਹੈਗੇ ਸੀਗੇ ਜੀ।
0: ਬਿਲਕੁਲ
1: ਹਾਂਜੀ, ਹੁਣ ਉਹ ਗੱਲਾਂ ਉਹਨਾਂ ਦਾ ਪਾਸਟ ਕੰਡਕਟ ਜਿਹੜਾ ਆ ਉਹਦੇ ਕਰਕੇ ਜਿਹੜਾ ਆ ਇਹ ਚੀਜ਼ਾਂ ਇਗਨੋਰ ਨਹੀਂ ਕੀਤੀਆਂ ਜਾ ਸਕਦੀਆਂ ਜੀ।
0: ਬਿਲਕੁਲ
1: ਹਾਂਜੀ ਹਾਂਜੀ ਹਾਂਜੀ ਭਾਰਤ ਸਾਹਿਬ
0: ਜੀ, ਸੈਣੀ ਸਾਹਿਬ
1: ਠੀਕ ਹੈ, ਪਰ
0: ਥੈਂਕ ਯੂ ਸਰ, ਬਹੁਤ ਬਹੁਤ ਸ਼ੁਕਰੀਆ,
1: ਗ੍ਰੇਟਫੁਲ ਸਰ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ ਜੀ,
0: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ ਕੁਝ ਮੁੱਦਿਆਂ ਦੇ ਉੱਤੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ +358 44 1949 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਜੇਕਰ ਗੱਲਬਾਤ ਦੇ ਵਿੱਚ ਕੋਈ ਸ਼ਮੂਲੀਅਤ ਕਰਨੀ ਚਾਹੁੰਦੇ ਹੋ, ਤੇ +358 44 1979 ਬਾਰ ਸਟੂਡੀਓ ਦਾ ਨੰਬਰ ਹੈ, ਵਟਸਐਪ ਕਾਲ ਕਰਕੇ ਆਪਣਾ ਯੋਗਦਾਨ ਤੁਸੀਂ ਪਾ ਸਕਦੇ ਹੋ, ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੁਹਾਡੇ ਦੋਸਤੋ ਸੁਨੇਹੇ ਵੀ ਆ ਰਹੇ ਨਾਲ ਦੀ ਨਾਲ, ਉਹਨਾਂ ਦੀ ਵੀ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਆਪਾਂ ਵਿਦੇਸ਼ੀ ਖ਼ਬਰਾਂ 2-4 ਨੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਉਸ ਤੋਂ ਬਾਅਦ ਗੱਲ ਕਰਾਂਗੇ ਗੁੱਸਾ ਤੇ ਮਨੁੱਖੀ ਜੀਵਨ ਦੇ ਬਾਰੇ ਥੋੜੀ ਜਿਹੀ, ਤੇ ਖੂਨ ਬਹੁਤ ਮਿੱਠਾ ਹੈ ਇਹਦੀ ਗੱਲਬਾਤ ਸੁਣਾਵਾਂਗੇ, ਮੱਛਰ ਜਿਹੜੇ ਨੇ ਹੋਰਨਾਂ ਨਾਲੋਂ ਵਧੇਰੇ ਕਿਉਂ ਕੱਟਦੇ ਨੇ ਕਿਸੇ ਹੋਰ ਨੂੰ, ਇਹ ਖੋਜ ਇੱਕ ਆਈ ਆ ਉਹ ਕੀ ਕਹਿੰਦੀ ਹੈ, ਇਹਦੇ ਇੱਦਾਂ ਦੀਆਂ ਗੱਲਾਂ ਬਾਤਾਂ ਤੁਹਾਨੂੰ ਸੁਣਾਉਂਦੇ ਹਾਂ ਵਿੱਚ ਥੋੜੀਆਂ ਜਿਹੀਆਂ, ਤੇ ਸਭ ਤੋਂ ਪਹਿਲਾਂ ਜਿਹੜੇ ਸੁਨੇਹੇ ਨੇ ਕੁਝ ਉਹਨਾਂ ਦੇ ਵੱਲ ਨੂੰ ਝਾਤ ਮਾਰ ਲਈਏ। ਸਾਰੇ ਦੋਸਤਾਂ ਦਾ ਸਵਾਗਤ ਕਰਦੇ ਹਾਂ, ਆਪਣੇ ਪਰਮਿੰਦਰ ਬਰਨ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਇਸੇ ਤਰ੍ਹਾਂ ਹੀ ਲਾਈਕ ਨੰਬਰ 1 ਜੀ, ਮਾਨ ਸਿੰਘ ਸੈਣੀ ਸਾਹਿਬ ਹੈਲਸਿੰਗੀ ਤੋਂ ਸਤਿ ਸ਼੍ਰੀ ਅਕਾਲ, ਮੁਕੱਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ, ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਭਾਰਤ ਸਾਹਿਬ ਮੇਰੇ ਪਿਤਾ ਜੀ ਦਾ ਜਨਮ ਦਿਨ ਹੈ 20 21 ਜੁਲਾਈ ਦਾ ਸੀ ਜੀ। ਕਿਆ ਬਾਤ ਹੈ, ਮੁਬਾਰਕਬਾਦ ਹੈ ਰਾਜਨ ਸੈਣੀ ਸਾਹਿਬ, ਮਾਫੀ ਚਾਹੁੰਦਾ ਮੈਂ ਪਹਿਲਾਂ ਦੇਖ ਨਹੀਂ ਪਾਇਆ ਮੈਸੇਜ ਇਹ ਜੀ, ਤੇ ਬਹੁਤ ਬਹੁਤ ਮੁਬਾਰਕਬਾਦ ਹੈ ਸਾਰੇ ਪਰਿਵਾਰ ਨੂੰ ਜੀ। 21 ਜੁਲਾਈ ਦਾ ਜਨਮ ਆਪਣੇ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਫਾਦਰ ਸਾਹਿਬ ਦਾ ਜੀ, ਮੁਬਾਰਕਬਾਦ ਹੈ ਜੀ ਉਹਨਾਂ ਨੂੰ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਤੇ ਪਿਤਾ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਰਾਜਨ ਵੀਰ ਜੀਓ, ਉਹਨਾਂ ਦੀਆਂ ਯਾਦਾਂ ਤੇ ਮਿਹਨਤ ਨੂੰ ਕਹਿੰਦੇ ਸੱਜਦਾ ਹੈ ਜੀ। ਬਿਲਕੁਲ ਦੋਸਤੋ, ਔਜਲਾ ਸਾਹਿਬ ਨੇ ਫਰਮਾਇਆ। ਰਾਜਨ ਜੀ ਕਹਿੰਦੇ ਸ਼ੁਕਰੀਆ ਵੀਰ ਜੀ, ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਸਿਕੰਦਰ ਨਾ ਹੈ, ਹੈ ਹੀ ਕਹਿੰਦੇ ਦਿਲ ਨੂੰ ਲੱਗਣ ਵਾਲਾ। ਬਿਲਕੁਲ ਦਰੁਸਤ ਹੈ ਜੀ, ਮਹਾਨ ਸਿਕੰਦਰ ਦੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ ਤੇ ਉਹਦਾ ਵੀ ਅੱਜ ਜਨਮ ਦਿਨ ਸੀਗਾ ਜੀ। ਤੇ ਦੂਸਰੇ ਪਾਸੇ ਰਾਜਨ ਸੈਣ ਸਾਹਿਬ ਕਹਿੰਦੇ ਕੋਈ ਸ਼ੱਕ, ਹਾ ਹਾ ਹਾ ਵੀਰ ਜੀ ਹੱਸ ਰਹੇ ਨੇ, ਤੇ ਮਨਦੀਪ ਜੱਸੀ ਬਾਈ ਜੀ ਜੁੜੇ ਆ, ਵਾਹ ਜੀ ਵਾਹ ਜਨਾਬ ਰਾਜਨ ਸਰ ਜੀ, ਪਿਤਾ ਜੀ ਦੇ ਜਨਮ ਦਿਹਾੜੇ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਜੀ ਸਾਰੇ ਵੀਰਾਂ ਨੂੰ ਜੀ। ਤੇ ਰਾਜਨ ਜੀ ਕਹਿੰਦੇ ਸ਼ੁਕਰੀਆ ਮਨਦੀਪ ਜੀ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ, ਸਤਿ ਸ੍ਰੀ ਅਕਾਲ ਜੀ ਕਹਿੰਦੇ ਆਪਣੇ ਰਾਜਨ ਸੈਣੀ ਸਾਹਿਬ। ਤੇ ਮਾਲ ਜੀ ਜੁੜੇ ਹੋਏ ਨੇ US ਤੋਂ, ਰਾਜਨ ਸੈਣੀ ਜੀ ਨੂੰ ਕੰਗ੍ਰੈਚੁਲੇਸ਼ਨ ਭੇਜਦੇ ਆ ਤੇ ਰਾਜਨ ਜੀ ਥੈਂਕ ਯੂ ਕਰ ਰਹੇ ਨੇ ਜੀ। ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਭੇਜਦੇ ਆ, ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਲਿਖ ਭੇਜੀ ਆ ਜੀ, ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਕਹਿੰਦੇ ਆ, ਤੇ ਗੁਲਾਬ ਦੇ ਫੁੱਲ ਵੀ ਭੇਜੇ ਆ ਨਾਲ। ਤੇ ਗੁਰੀਮਾਨ ਜੀ ਜੁੜੇ ਆ ਰਾਜਨ ਸੈਣੀ ਜੀ ਨੂੰ, ਭਾਰਜ ਵੀਰ ਜੀ ਤੇ ਸਿਕੰਦਰ ਔਜਲਾ ਜੀ, ਮੁਕੱਦਰ ਸਿੰਘ ਜੀ, ਸਤਨਾਮ ਸਿੰਘ ਜੀ, ਹਰਪ੍ਰੀਤ ਵਾਲੀ ਸੋਰੀ ਸਤਨਾਮ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ। ਔਜਲਾ ਸਾਹਿਬ ਲਿਖਦੇ ਹਰਪ੍ਰੀਤ ਵਾਲੀ ਪਾਰਟੀ 6 ਸਾਲ ਤੱਕ ਰਹੇਗੀ ਵੀ ਜੀ। ਤੇ ਮਲੂਕ ਜੀ ਕਹਿੰਦੇ ਆ ਆਪਣੇ ਗੁੱਡ ਨਾਈਟ ਜੀ, ਤੇ ਇਸੇ ਤਰ੍ਹਾਂ ਹੀ ਮਲੂਕ ਬਾਈ ਰੁਕ ਕੇ ਕਹਿੰਦੇ ਸੌ ਜਾਇਓ ਕਰੋ ਥੋੜਾ ਜਿਹਾ। ਤੇ ਆਪਣੇ ਗੁਰੀਮਾਨ ਜੀ ਲਿਖਦੇ ਆ ਔਜਲਾ ਸਾਹਿਬ ਕਹਿੰਦੇ ਸਕੂਲ ਦੇ ਬੱਚਿਆਂ ਦੇ ਝੋਲਿਆਂ ਤੋਂ ਮਾਂ ਦੀ ਫੋਟੋ ਚੱਲ ਰਹੀ ਹੈ ਜੀ। ਤੇ ਗੁਰੀਮਾਨ ਜੀ ਲਿਖਦੇ ਆ ਹੌਲੀ ਹੌਲੀ ਲੋਕਾਂ ਨੂੰ ਅਕਲ ਆ ਰਹੀ ਹੈ ਜੀ, ਫਰੀ ਨਹੀਂ ਰੋਜ਼ਗਾਰ ਮੰਗਿਆ ਕਰਨਗੇ ਜੀ। ਮਲੂਕ ਸਿੰਘ ਜੀ ਲਿਖਦੇ ਆ ਮਾਨ ਬਾਈ ਵਟਸਐਪ ਵੇਖਣਾ ਆਪਣਾ, ਅੱਛਾ ਜੀ ਚਲੋ। ਤੇ ਔਜਲਾ ਸਾਹਿਬ ਕਹਿੰਦੇ ਆ ਪ੍ਰੈਸ ਕਾਨਫਰੰਸ ਹੁੰਦੀ ਹੀ ਹੈ, ਹੁੰਦੀ ਹੈ ਵਨ ਵੇ ਸੁਣੋ ਕਹਿੰਦੇ ਜੀ। ਗੁਰੀਮਾਨ ਜੀ ਲਿਖਦੇ ਆ ਕਿ ਜਿੱਥੇ ਸਕੂਲਾਂ ਦੇ ਬਸਤਿਆਂ ਦੇ ਉੱਤੇ ਮੁੱਖ ਮੰਤਰੀ ਦੀ ਫੋਟੋ ਲੱਗੀ ਹੋਵੇ ਉਹ ਬਸਤੇ ਨੂੰ ਅੱਗ ਲਾ ਦਵੋ ਕਹਿੰਦੇ ਜੀ। ਸਾਡੇ ਜਵਾਕ ਦਾ ਚੱਕਣ ਨਾ ਜੀ ਉਹ ਦੇ ਬਸਤੇ ਜੀ, ਤਾਂ ਉਹ ਤਾਂ ਆਪਣੀ ਮਨ ਮਰਜ਼ੀ ਦੇ ਮਾਲਕ ਨੇ। ਕਹਿੰਦੇ ਮੈਂ ਵੇਖਦਾ ਜੀ, ਤੇ ਆਰਾਮ ਦੇ ਨਾਲ ਸੋ ਜਾਇਓ ਮਲੂਕ ਬਾਈ, ਮੈਂ ਆਪੇ ਕਰ ਦੇਣਾ ਫਰੀ ਹੋ ਓਕੇ ਜੀ ਕਹਿੰਦੇ ਆਪਣੇ ਗੁਰੀਮਾਨ ਜੀ ਲਿਖਦੇ ਆ। ਕਹਿੰਦੇ ਮੈਸੇਜ ਮੈਂ ਪੜ੍ਹ ਲਿਆ ਸੀ ਜੀ, ਤੇ ਜੰਤਰ ਮੰਤਰ ਕੀ ਜਾਣਾ ਜੀ, ਪੰਜਾਬ ਯੂਨੀਵਰਸਿਟੀ ਦਾ ਜਿਹੜਾ ਹਾਲ ਦੇਖ ਲਓ, ਕਿਵੇਂ ਬੱਚਿਆਂ ਨਾ ਧੱਕਾ ਹੋ ਰਿਹਾ, ਤੇ RSS ਦੇ ਮਾੜੇ ਬੰਦੇ ਜਵਾਕਾਂ ਦੇ ਨਾਲ ਧੱਕਾ ਕਰਕੇ ਹੱਸ ਜਾਂਦੇ ਆ ਅੰਦਰ ਨੂੰ ਜੀ ਕਹਿੰਦੇ। ਤੇ ਬਾਈ ਪੇਪਰ ਲੀਕ ਕਰਨ ਵਾਲਾ ਤੰਤਰ ਹੀ ਕਹਿੰਦੇ ਅੰਦਰੋਂ ਚੱਲ ਰਿਹਾ ਜੀ, ਤੇ ਪੈਸਾ ਮੁੜਨਾ ਨਹੀਂ ਤੇ 26 ਬੰਦੇ ਅਰੈਸਟ ਹੋਏ ਆ, ਭਵਿੱਖ ਵੀ ਗਿਆ ਪੈਸੇ ਵੀ ਗਏ ਨੇ। ਮਾਲ ਸੁਰਿੰਦਰ ਜੀ ਲਿਖਦੇ ਆ ਪੇਪਰ ਲੀਕ ਕਰਨਾ ਬਹੁਤ ਗਲਤ ਹੈ, ਜਿਨ੍ਹਾਂ ਬੱਚਿਆਂ ਨੇ ਮਿਹਨਤ ਜਿਹੜੀ ਹੈ ਕੀਤੀ ਹੈ ਉਹ ਤਾਂ ਕਹਿੰਦੇ ਸਹਿ ਨਹੀਂ ਸਕਦੇ, ਫਿਰ ਸੜਕ ਦੇ ਉੱਤੇ ਆਉਣਾ ਤਾਂ ਹੈ ਹੀ ਜੀ। ਗੁਰੀਮਾਨ ਜੀ ਕਹਿੰਦੇ ਪੇਪਰ ਬਹੁਤ ਸਾਲਾਂ ਤੋਂ ਲੀਕ ਹੋ ਰਹੇ ਆ, ਪਰ ਮੈਂ ਅੱਜ ਤੱਕ ਨਹੀਂ ਸੁਣਿਆ ਕਿਸੇ ਸਿਕੰਜਾ ਜਿਹੜਾ ਮੰਤਰੀ ਨੇ ਅਸਤੀਫਾ ਦਿੱਤਾ ਹੋਵੇ, ਸੋਰੀ ਸਿੱਖਿਆ ਜਾਣੀ ਕਿ ਸਿੱਖਿਆ ਮੰਤਰੀ ਨੇ ਕਿਸੇ ਨੇ ਅਸਤੀਫਾ ਦਿੱਤਾ ਹੋਵੇ, ਜਾਂ ਜਿਹੜੀ ਟੀਮ ਦੀ ਜ਼ਿੰਮੇਵਾਰੀ ਹੁੰਦੀ ਹੈ ਇਹ ਜਿਹੜਾ ਟੀਮ ਨੂੰ ਸਜ਼ਾ ਹੋਈ ਹੈ, ਕੁਝ ਵੀ ਨਹੀਂ ਹੁੰਦਾ ਜੀ। ਨਿਤਿਨ ਗਡਕਰੀ ਨੇ ਆਪਣੇ ਮੁੰਡੇ ਦੀ ਫੈਕਟਰੀ ਨੂੰ ਲਾਭ ਦੇਣ ਦੇ ਲਈ ਸਾਰਾ ਭਾਰਤ ਦੇ ਲੋਕਾਂ ਦੀ ਕਹਿੰਦੇ ਨੇ ਗੱਡੀਆਂ ਸਕੂਟਰ ਨੂੰ ਖਰਾਬ ਕਰਨੇ ਤੋਂ ਬਾਅਦ ਗਡਕਰੀ ਦੇ ਲੋਕਾਂ ਦੀਆਂ ਰਸੋਈਆਂ ਨੂੰ ਅੱਗ ਲਾਊਗਾ ਕਹਿੰਦੇ ਜੀ। ਗਡਕਰੀ ਰਸੋਈਆਂ ਨੂੰ ਅੱਗ ਲਾਏਗਾ ਪਹਿਲਾਂ ਸਕੂਟਰ ਗੱਡੀਆਂ ਖਰਾਬ ਕਰਕੇ। ਮਾਲ ਸੁਰਿੰਦਰ ਜੀ ਕਹਿੰਦੇ ਬਿਲਕੁਲ ਸਹੀ ਭੁਪਿੰਦਰ ਜੀ ਕਿਹਾ ਤੁਸੀਂ, ਸ਼ੁਕਰੀਆ ਜੀ ਐਪਰੀਸ਼ੀਏਟ ਕਰਨ ਦੇ ਲਈ ਜੀ। ਤੇ ਸ਼ੁਕਰੀਆ ਭਾਰਤ ਸਾਹਿਬ ਕਹਿੰਦੇ ਨੇ ਰਾਜਨ ਸੈਣੀ ਸਾਹਿਬ ਦੇ। ਗੁਰੀਮਾਨ ਜੀ ਲਿਖਦੇ ਆ ਕਿ ਸੈਣੀ ਸਾਹਿਬ ਬਾਪੂ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਹੋਣ ਜੀ। ਤੇ ਸੈਣੀ ਸਾਹਿਬ ਦੁਬਾਰਾ ਜੁੜੇ ਨੇ, ਉਹਨਾਂ ਦੀ ਗੱਲ ਸੁਣ ਕੇ ਫਿਰ ਅੱਗੇ ਵਧਦੇ ਆ। ਰਾਜਨ ਜੀ ਕਹਿੰਦੇ ਆ ਗੁਰੀਮਾਨ ਸਾਹਿਬ ਸਤਿ ਸ੍ਰੀ ਅਕਾਲ ਵੀਰ ਜੀ ਤੇ ਸ਼ੁਕਰੀਆ ਜੀ। ਹਾਂਜੀ ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਫਿਰ ਤੋਂ ਜੀ।
1: ਹਾਂਜੀ ਹਾਂਜੀ ਭਾਰਤ ਸਾਹਿਬ ਮੈਂ ਮਾਫੀ ਚਾਹੁੰਦਾ ਜੀ।
0: ਨਹੀਂ ਨਹੀਂ ਕੋਈ
1: ਨਾ, ਪੰਜਾਬ ਯੂਨੀਵਰਸਿਟੀ ਵਾਲਾ ਜਿਹੜਾ ਹੈਗਾ ਆ ਉਹ ਮੁੱਦਾ ਰਹਿ ਗਿਆ ਸੀਗਾ ਜੀ।
0: ਹਾਂਜੀ ਕਾਫੀ ਪੰਜਾਬ ਯੂਨੀਵਰਸਿਟੀ ਦੀ ਪਰਸੋਂ ਦਾ ਪਿਆ ਉੱਥੇ ਵੀ ਜੀ। ਜੀ
1: ਹਾਂਜੀ, ਉੱਥੇ ਜੀ ਇੱਕ ਨਾ ਫੰਕਸ਼ਨ ਕਰਵਾਇਆ ਪਰ ਆਪਣੇ ਪੰਜਾਬ ਯੂਨੀਵਰਸਿਟੀ ਵਾਲਿਆਂ ਨੇ।
0: ਅੱਛਾ ਜੀ।
1: ਹਾਂਜੀ ਉਹ ਪੰਜਾਬ ਨਹੀਂ ਬੀਜੇਪੀ ਨੇ ਨੀ ਪੰਜਾਬ ਯੂਨੀਵਰਸਿਟੀ ਦੀ ਫੰਕਸ਼ਨ ਕਰਾਇਆ, ਪੰਜਾਬ ਯੂਨੀਵਰਸਿਟੀ ਨੇ ਕਰਵਾਇਆ, ਹੋਇਆ ਕਿ ਉਹਦੇ ਵਿੱਚ ਜਿਹੜਾ ਇਨਵਾਈਟ ਕਰ ਲਿਆ ਸਰ ਵੀ ਸਾਧਵੀ ਰਿਤੰਬ ਨਾ ਹੈਗਾ ਜੀ, ਉਹਦਾ ਰਿਤੰਬ ਏਦਾਂ ਦਾ ਨਾਂ ਜੀ,
0: ਪਹਿਲਾਂ
1: ਉਹਨਾਂ ਨੇ ਅਪੋਜ਼ ਕੀਤਾ ਸੀਗਾ ਵੀ ਭਾਈ ਇਹ ਜਿਹੜੇ ਹੈਗੇ ਆ ਜਿਹੜੀਆਂ ਸਾਧਵੀਆਂ ਜਿਹੜੀਆਂ ਹੈਗੀਆਂ ਇਹ ਅੱਗ ਲਾਉਣੀਆਂ ਹੈਗੀਆਂ, ਇਹਨਾਂ ਦੇ ਮਤਲਬ ਦੂਜੇ ਧਰਮਾਂ ਦੇ ਖਿਲਾਫ਼ ਬੋਲਦੀਆਂ ਵੀ ਇੱਥੇ ਤਾਂ ਸੈਕੂਲਰ ਬੱਚੇ ਜਿਹੜੇ ਹੈਗੇ ਆ ਉਹਨਾਂ ਦੇ ਤਾਂ ਵਿਦਿਅਕ ਅਦਾਰੇ ਤਾਂ ਜਿਹੜੇ ਹੈਗੇ ਰਾਜਨੀਤੀ ਤੋਂ ਪਰੇ ਰੱਖਣੇ ਚਾਹੀਦੇ ਜੀ।
0: ਬਿਲਕੁਲ ਹੈ ਜੀ,
1: ਪਹਿਲਾਂ ਇਹਨਾਂ ਨੇ ਨਾ ਜੀ ਉਹ ਬੱਚਿਆਂ ਨੂੰ ਕਹਿ ਤਾ ਠੀਕ ਹੈ ਜੀ, ਮੁੜ ਕੇ ਉਹਨਾਂ ਦਾ ਫੰਕਸ਼ਨ ਜਿਹੜਾ ਹੈਗਾ ਆ ਦੂਜੇ ਹਾਲ ਚ ਕਰਵਾ ਤਾ ਜੀ, ਸੱਦੀਆਂ ਹੀ ਅਸੀਂ ਇਸ ਕਰਕੇ ਉਹਦੇ ਤੇ ਜਿਹੜਾ ਹੈਗਾ ਬੱਚਿਆਂ ਨੇ ਹੰਗਾਮਾ ਕਰ ਦਿੱਤਾ ਵੀ ਤੁਸੀਂ ਇਹਨਾਂ ਨੂੰ, ਜਦ ਅਸੀਂ ਤੁਹਾਨੂੰ ਕਿਹਾ ਸੀ ਵੀ ਇਹਨਾਂ ਨੂੰ ਇਨਵਾਈਟ ਨਹੀਂ ਕਰਨਾ ਤੇ ਤੁਸੀਂ ਫੇਰ ਇਹਨਾਂ ਨੂੰ ਇਨਵਾਈਟ ਕਰ ਰਹੇ ਹੈਗੇ ਆ ਜੀ।
0: ਬਿਲਕੁਲ ਹੈ ਜੀ,
1: ਕਿਉਂਕਿ ਇਹਨਾਂ ਦੀ ਸੋਚ ਜਿਹੜੀ ਹੈਗੀ ਆ ਇਹ ਹੈ ਜੀ ਕਿ ਹਾਂ ਹਿੰਦੂਆਂ ਨੂੰ ਜਿਹੜਾ ਆ ਵੱਧ ਬੱਚੇ ਜੰਮਣੇ ਚਾਹੀਦੇ ਆ ਜੀ, ਕਿਉਂਕਿ ਸਾਡੀ ਗਿਣਤੀ ਘੱਟ ਰਹੀ ਹੈਗੀ ਆ, ਮੁਸਲਮਾਨਾਂ ਦੀ ਗਿਣਤੀ ਵੱਧ ਰਹੀ ਹੈਗੀ ਆ, ਇਹ ਇਹੋ ਜਿਹੇ ਬੱਚੇ। ਇਹ ਦੇਖੋ ਸਿੱਖਿਆ ਦਾ ਜਿਹੜਾ ਆ ਮੰਦਰ ਆ ਉੱਥੇ ਹਰ ਇੱਕ ਬੱਚਾ ਆ ਜੀ, ਉੱਥੇ ਹਿੰਦੂ ਮੁਸਲਿਮ ਸਿੱਖ ਈਸਾਈ ਹਰ ਇੱਕ ਬੱਚੇ ਨੂੰ ਪੜ੍ਹਨ ਦਾ ਅਧਿਕਾਰ ਆ ਤੇ ਵਿਦਿਆ ਗ੍ਰਹਿਣ ਕਰਨ ਦਾ ਅਧਿਕਾਰ ਆ, ਉੱਥੇ ਇਹੋ ਜਿਹੇ ਜਿਹੜੇ ਆ ਅੱਗ ਲਾਊ ਲਾਣਾ ਜਿਹੜਾ ਆ ਉਹਨਾਂ ਦਾ ਉਹਨਾਂ ਦਾ ਦਾਖਲਾ ਨਹੀਂ ਹੋਣਾ ਚਾਹੀਦਾ। ਵੱਡੀ ਗੱਲ ਇਹ ਹੈਗੀ ਆ ਕਿ ਉੱਥੇ ਜਿਹੜੇ ਆ ਸਿੱਖੀ ਸਰੂਪ ਦੇ ਵਿੱਚ ਵੀ ਬੰਦੇ ਸੀ ਜਿਹੜੇ ਕਿ ਫੈਸਿਲੀਟੇਟ ਕਰ ਰਹੇ ਸੀ ਪ੍ਰੋਫੈਸਰ ਉਹਨਾਂ ਦੇ ਭਾਸ਼ਣ ਨੂੰ। ਇੱਕ ਕਹਿੰਦੇ ਬੱਚੀ ਨੇ ਜਿਹੜਾ ਹੈਗਾ ਆ ਉਹ ਬੜਾ ਹੰਗਾਮਾ ਕੀਤਾ, ਉਹ ਕਹਿੰਦੀ ਤੁਹਾਡੀ ਜਿਹੜੀ ਹੈਗੀ ਜ਼ਮੀਰ ਮਰ ਗਈ ਆ, ਤੁਹਾਡਾ ਨਿੱਜ ਭਰਮ ਹੋ ਗਿਆ ਆ ਜਿਹਦੇ ਕਰਕੇ ਤੁਹਾਨੂੰ ਵੀ ਨੀ ਪਤਾ। ਕਹਿੰਦੀ ਇਹਨਾਂ ਦੀਆਂ ਪੈਂਟਾਂ ਲਿਖਾਓ ਪ੍ਰੋਫੈਸਰਾਂ ਦੀਆਂ, ਦੇਖੋ ਇਹਨਾਂ ਨੇ ਥੱਲੇ ਖਾਕੀ ਨਿੱਕਰ ਪਾਈ ਹੋਣੀ ਆ ਜੀ। ਉਹ ਫਿਰ ਕਮੈਂਟ ਬੜਾ ਹਾਈਲਾਈਟ ਹੋਇਆ ਜੀ, ਉਹ ਕਹਿੰਦੇ ਬੱਚੀ ਹੈ ਵੀ ਕਹਿੰਦੇ ਮਤਲਬ ਬਿਲਕੁਲ ਹਲਕੇ ਜਿਹਾ ਸਰੀਰ, 35 ਕਿਲੋ ਦੀ ਸੀ, ਰਗਾਂ ਚ ਬੋਲਦੀ ਸੀ, ਉਹਨੂੰ ਫਿਰ ਪੁਲਿਸ ਨੇ ਉਹਨੂੰ ਵੀ ਮਤਲਬ ਉਹਨੇ ਵੀ ਬੜਾ ਹੰਗਾਮਾ ਕੀਤਾ ਤੇ ਉਹਨੂੰ ਵੀ ਪੁਲਿਸ ਚੱਕ ਕੇ ਲਗਾਈ ਜੀ। ਸੋ ਬੱਚਿਆਂ ਨੇ ਬੱਚਿਆਂ ਦਾ ਪ੍ਰੋਟੈਸਟ ਜਿਹੜਾ ਸੀਗਾ ਜੀ ਉਹ ਬਿਲਕੁਲ ਜਾਇਜ਼ ਸੀਗਾ ਜੀ। ਪੰਜਾਬ ਯੂਨੀਵਰਸਿਟੀ ਦੇ ਐਡਮਿਨਿਸਟ੍ਰੇਟਰ ਜਿਹੜੇ ਹੈਗੇ ਆ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਬੱਚੇ ਜਦੋਂ, ਮੈਂ ਤਾਂ ਕਹਿੰਦਾ ਹੈਗਾ ਆ ਜੀ ਕਿ ਬੱਚੇ ਜਦ ਸਾਡੇ ਨਾਲੋਂ ਜਿਆਦਾ ਸਿਆਣੇ ਹੋ ਗਏ ਆ।
0: ਬਿਲਕੁਲ
1: ਹਾਂਜੀ,
0: ਚਲੋ ਸਰਕਾਰੀ ਯੂਨੀਵਰਸਿਟੀ ਆ ਜਿੱਦਾਂ ਮਰਜ਼ੀ ਹੈ, ਪਰ ਉਹਦੇ ਅੰਦਰ ਅੰਦਰ ਹੀ ਸਾਰਾ ਕੁਝ ਉਹਨਾਂ ਦਾ ਨਿੱਜ ਹੈਗਾ, ਉੱਥੋਂ ਬਾਹਰੋਂ ਇਨਵੋਲਵ ਕਿਉਂ ਹੋਣ ਜੀ। ਬਿਲਕੁਲ, ਉਹ ਵੀ ਸਹਿਮਤ ਚੀਜ਼ ਹੋ ਸਕਦੀ ਹੈ।
1: ਬੱਚੇ ਜਿਹੜੇ ਹੈਗੇ ਨਾ ਜੀ, ਬੱਚੇ ਚਾਹੁੰਦੇ ਹੈਗੇ ਆ ਕਿ ਸਾਨੂੰ ਕੁਆਲਿਟੀ ਐਜੂਕੇਸ਼ਨ ਦਿੱਤੀ ਜਾਵੇ, ਸਾਨੂੰ ਏਦਾਂ ਦੇ ਭਾਸ਼ਣ ਨਫ਼ਰਤ ਦੀ ਭਾਸ਼ਣ ਜਿਹੜੇ ਆ ਜਾਂ ਏਦਾਂ ਦੀਆਂ ਜਿਹੜੀਆਂ ਪਰਸਨੈਲਿਟੀਜ਼ ਆ ਉਹ ਲਿਆ ਕੇ ਨਾ ਸੁਣਾਈਆਂ ਜਾਣ, ਜਿਹੜੀਆਂ ਜਿਨ੍ਹਾਂ ਦਾ ਕੰਮ ਹੀ ਦੇਸ਼ ਦੇ ਵਿੱਚ ਅੱਗ ਲਾਉਣਾ ਹੈ।
0: ਬਿਲਕੁਲ, ਕਿਉਂਕਿ ਉੱਥੇ ਦੇਖੋ ਬਹੁਤ ਸਾਰੇ ਜਿਹੜੇ ਨੇ ਯੂਨੀਅਨਾਂ ਦੇ ਨਾਲ ਬੱਚੇ ਜੁੜੇ ਹੋਏ ਨੇ, ਉਹ ਚਾਹੇ ਤਰਕਸ਼ੀਲ ਹੈਗੇ ਆ, ਚਾਹੇ ਉਹ ਕਮਿਊਨਿਸਟ ਕੁਝ ਜਥੇਬੰਦੀਆਂ ਹੈਗੀਆਂ ਨੇ, ਬਹੁਤ ਸੁਚੇਤ ਨੇ ਜੀ। ਉਹ ਆਪਣਾ ਪੂਰਾ ਉਹ ਆਪਣੇ ਆਪ ਦੇ ਵਿੱਚ ਗੱਲ ਵੀ ਕਰਦੇ ਆ, ਬੜੇ ਵਧੀਆ ਬੁਲਾਰੇ ਵੀ ਨੇ ਆਪਣੇ ਆਪ ਚ ਜੀ।
1: ਦੇਖੋ ਪੋਲਿਟਿਕਸ ਡਿਸਕਸ਼ਨ ਹੁੰਦੀ ਹੈ ਜੀ, ਬਟ ਜਿਹੜਾ ਹੈਗਾ ਆ ਧਾਰਮਿਕ ਤੌਰ ਤੇ ਜਿਹੜਾ ਆ ਲੋਕਾਂ ਨੂੰ ਮਤਲਬ ਇਨਵੈਸਟੀਗੇਟ ਕਰਨਾ ਜਾਂ ਭੜਕਾਉਣਾ ਜੀ, ਉਹ ਇਹ ਚੀਜ਼ਾਂ ਜਿਹੜੀ ਨਹੀਂ ਹੋਣੀਆਂ ਚਾਹੀਦੀਆਂ। ਔਰ ਇਹ ਲੋਕ ਜਿਹੜੇ ਹੈਗੇ ਆ ਏਦਾਂ ਦੇ, ਇਹ ਲੋਕ ਜਿੱਥੇ ਜਾਂਦੇ ਹੈਗੇ ਆ ਇਹ ਆਪਣਾ ਛਾਪ ਛੱਡਣ ਦੇ ਮਾਰੇ ਨਾ ਜੀ ਏਦਾਂ ਦੀ ਗੱਲ ਕਰਕੇ ਜ਼ਰੂਰ ਆਉਂਦੇ ਆ। ਇਸ ਕਰਕੇ ਇਹਨਾਂ ਦਾ ਜਿਹੜਾ ਆ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ ਜਿਹੜਾ ਆ ਵਾਈਡੀ ਕਰਨਾ ਚਾਹੀਦਾ ਇਹਨਾਂ ਨੂੰ ਬੁਲਾਉਣ ਤੋਂ।
0: ਨਾਲੇ ਦੇਖੋ ਜੀ ਐਨ ਯੂ ਦੇ ਵਿੱਚ ਵੀ ਬਥੇਰਾ ਕੁਝ ਦਿੱਲੀ ਦੇ ਵਿੱਚ ਉਸ ਪਹਿਲੇ ਸਮਿਆਂ ਚ ਹੋਇਆ, ਹੁਣ ਇੱਧਰ ਨੂੰ ਪੰਜਾਬ ਵੱਲ ਨੂੰ ਇਹ ਤੁਰ ਪਏ ਨੇ ਨਾ ਇਹ ਚੀਜ਼ਾਂ ਕਰਨ ਨੂੰ।
1: ਸਰ ਉੱਥੇ ਜਿਹੜਾ ਹੈਗਾ ਆ ਦੂਜੇ ਬੰਦਿਆਂ ਦਾ ਜਿਹੜਾ ਆ ਉੱਥੇ ਕਮਿਊਨਿਸਟਾਂ ਦਾ ਹੋਲਡ ਸੀਗਾ, ਇੱਧਰ ਹੈਗਾ ਆ ਯੂਨੀਵਰਸਿਟੀਆਂ ਤੇ ਇਹਨਾਂ ਨੇ ਬਣਾਤੀਆਂ ਜਿਹੜੀਆਂ ਆ ਰਾਜਨੀਤੀ ਦੇ ਜਿਹੜੇ ਆ ਸਕੂਲ ਜਿਹੜੇ ਆ ਜੀ ਤੇ ਅਖਾੜੇ ਬਣਾਤੇ ਆ ਜੀ। ਸੋ ਇਸ ਕਰਕੇ ਥੋੜਾ ਅਵਾਇਡ ਕਰਨਾ ਚਾਹੀਦਾ ਜੀ। ਮਿਹਰਬਾਨੀ, ਪਰ ਮੈਨੂੰ ਇਹੀ ਖਬਰ ਸੀ ਮੈਂ ਕਰਨੀ ਸੀ, ਮੇਰੇ ਦਿਮਾਗ ਚੋਂ ਨਿਕਲ ਗਈ ਸੀ ਸਰ। ਗ੍ਰੇਟਫੁਲ ਸਰ, ਸ਼ੁਕਰੀਆ ਜੀ,
0: ਸ਼ੁਕਰੀਆ,
1: ਸਤਿ ਸ੍ਰੀ ਅਕਾਲ, ਥੈਂਕ ਯੂ ਜੀ।
0: ਲੋ ਦੋਸਤੋ, ਇਹ ਸਨ ਰਾਜਨ ਸੈਣੀ ਸਾਹਿਬ ਦੁਆਰਾ ਜੁੜੇ ਸਨ ਤੇ ਅਗਲੀਆਂ ਖਬਰਾਂ ਵੱਲ ਨੂੰ ਚੱਲਦੇ ਆ ਜੋ ਦੁਨੀਆਦਾਰੀ ਦੇ ਹਾਲਾਤ ਹੋਰ ਨੇ। ਇੰਟਰਨੈਸ਼ਨਲ ਖਬਰਾਂ ਕੀ ਕਹਿੰਦੀਆਂ ਨੇ, ਇਰਾਨ ਪਾਕਿਸਤਾਨ ਦੀ ਗੱਲਬਾਤ ਜਿਹੜੀ ਹੋਣ ਜਾ ਰਹੀ ਹੈ, ਅਮਰੀਕਾ ਦੇ ਨਾਲ ਵੱਧਦੇ ਤਣਾਅ ਦੇ ਦਰਮਿਆਨ ਇਰਾਨੀ ਵਫਦ ਜਿਹੜਾ ਇਸਲਾਮਾਬਾਦ ਪਹੁੰਚਿਆ ਹੈ। ਪਾਕਿਸਤਾਨ ਇਰਾਨ ਵਿਚਾਲੇ ਜਿਹੜੀ ਹੈ ਅਹਿਮ ਗੱਲਬਾਤ ਹੋਣ ਦੀ ਜਿਹੜੀ ਹੈ ਉਮੀਦ ਜਤਾਈ ਜਾ ਰਹੀ ਹੈ। ਇਰਾਨ ਦੇ ਗ੍ਰਹਿ ਮੰਤਰੀ ਮੋਮੇਨੀ ਦੀ ਅਗਵਾਈ ਹੇਠ ਉੱਚ ਪੱਧਰੀ ਇਰਾਨੀ ਵਫਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਅਤੇ ਡਿਫੈਂਸ ਫੋਰਸਿਸ ਦੇ ਜਿਹੜੇ ਚੀਫ਼ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੇ ਨਾਲ ਗੱਲਬਾਤ ਕਰਨ ਦੇ ਲਈ ਪਾਕਿਸਤਾਨ ਪੁੱਜਿਆ। ਇਹ ਦੌਰਾ ਅਜਿਹੇ ਸਮੇਂ ਦੇ ਵਿਚ ਹੋ ਰਿਹਾ ਜਦੋਂ ਪਾਕਿਸਤਾਨ ਤੇ ਇਰਾਨ ਵਿਚਾਲੇ ਹਾਲਾਤ ਬਹੁਤ ਜ਼ਿਆਦਾ ਤਣਾਅਪੂਰਨ ਬਣੇ ਹੋਏ ਨੇ। ਮੋਮੇਨੀ ਸੋਮਵਾਰ ਸ਼ਾਮ ਨੂੰ ਹੀ ਪਾਕਿਸਤਾਨ ਪਹੁੰਚੇ ਨੇ, ਜਿੱਥੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਮੁਹਸੀਨ ਨਕਵੀ ਨੇ ਨਿੱਘਾ ਸਵਾਗਤ ਕੀਤਾ ਹੈ। ਨਕਵੀ ਦੇ ਵਿਸ਼ੇਸ਼ ਸੱਦੇ ਦੇ ਉੱਤੇ ਹੀ ਇਹ ਜਿਹੜੇ ਇਰਾਨੀ ਵਫਦ ਇਸਲਾਮਾਬਾਦ ਦੇ ਦੌਰੇ ਦੇ ਉੱਤੇ ਆਇਆ। ਆਪਣੇ ਦੌਰੇ ਦੇ ਦੌਰਾਨ ਇਰਾਨੀ ਗ੍ਰਹਿ ਮੰਤਰੀ ਨੇ ਯਾਦਗਾਰ ਏ ਸ਼ੁਹਦਾ ਦਾ ਦੌਰਾ ਕੀਤਾ ਤੇ ਫੈਡਰਲ ਕਾਂਸਟੇਬਲਰੀ ਦੇ ਜਿਹੜੇ ਨੇ ਸ਼ਾਨਦਾਰ ਦਸਤੇ ਨੇ ਮਹਿਮਾਨ ਨੂੰ ਗਾਰਡ ਆਫ ਆਨਰ ਦੇ ਨਾਲ ਜਿਹੜਾ ਭੇਂਟ ਕੀਤਾ ਹੈ, ਮਾਨ ਸਤਿਕਾਰ ਕੀਤਾ ਹੈ। ਇਸ ਤੋਂ ਬਾਅਦ ਉਹ ਇਸਲਾਮਾਬਾਦ ਦੇ 0 ਪੁਆਇੰਟ ਨੇੜੇ ਪਹਾੜੀ ਦੇ ਉੱਤੇ ਸਥਿਤ ਸ਼ਕਰਪੜੀਆ ਪਾਰਕ ਵੀ ਗਏ ਨੇ, ਜਿੱਥੋਂ ਉਨ੍ਹਾਂ ਨੇ ਪੂਰੇ ਸ਼ਹਿਰ ਦੇ ਖੂਬਸੂਰਤ ਨਜ਼ਾਰੇ ਦਾ ਆਨੰਦ ਵੀ ਮਾਣਿਆ। ਸਰਕਾਰੀ ਪਾਕਿਸਤਾਨੀ ਟੀਵੀ ਦੀ ਰਿਪੋਰਟ ਦੇ ਅਨੁਸਾਰ ਇਸ ਦੌਰੇ ਦੇ ਦੌਰਾਨ ਮੇਮੋਨੀ ਪ੍ਰਧਾਨ ਮੰਤਰੀ ਸ਼ਰੀਫ ਤੇ ਫੀਲਡ ਮਾਰਸ਼ਲ ਮੁਨੀਰ ਦੇ ਨਾਲ ਅਹਿਮ ਬੈਠਕ ਜਿਹੜਾ ਕਰਨਗੇ। ਕੱਲ੍ਹ ਤੱਕ ਅਗਲੀ ਜਿਹੜੀ ਇਹਦੀ ਅਪਡੇਟ ਆਏਗੀ। ਦੂਸਰੇ ਪਾਸੇ ਇੰਡੂਸ ਵਾਟਰਸ ਟੈਰੇਟਰੀ ਜਿਹੜੀ ਹੈ ਉਹਦੇ ਵਿੱਚ ਪਾਕਿਸਤਾਨ ਨੇ ਸਿੰਧ ਜਲ ਸੰਧੀ ਦੀ ਬਹਾਲੀ ਦੇ ਲਈ ਕੈਨੇਡਾ ਦਾ ਸਮਰਥਨ ਮੰਗ ਲਿਆ। ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਸੋਮਵਾਰ ਨੂੰ ਸਿੰਧ ਜਲ ਸੰਧੀ ਸਮਝੌਤੇ ਦੀ ਬਹਾਲੀ ਲਈ ਕੈਨੇਡਾ ਤੋਂ ਮਦਦ ਮੰਗੀ ਹੈ। ਡਾਰ ਜੋ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵੀ ਨੇ, ਉਨ੍ਹਾਂ ਨੇ ਇਹ ਗੱਲ ਇੱਥੇ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਜੋ ਕਿ 2 ਦਿਨਾਂ ਦੌਰੇ ਦੇ ਉੱਤੇ ਪਾਕਿਸਤਾਨ ਦੇ ਵਿੱਚ ਨੇ, ਨਾਲ ਇੱਕ ਸਾਂਝੀ ਪ੍ਰੈਸ ਬਰੀਫਿੰਗ ਨੂੰ ਜਿਹੜਾ ਸੰਬੋਧਨ ਕਰਦਿਆਂ ਕਹੀ ਹੈ। ਸਿੰਧ ਜਲ ਸੰਧੀ IWT 1960 ਦੇ ਭਾਰਤ ਤੇ ਪਾਕਿਸਤਾਨ ਵਿਚਕਾਰ ਵਿਸ਼ਵ ਬੈਂਕ ਦੀ ਵਿਚੋਲਗੀ ਦੇ ਨਾਲ ਹੋਇਆ ਇੱਕ ਸਮਝੌਤਾ ਹੈ ਪਾਣੀਆਂ ਦਾ, ਜੋ ਸਿੰਧ ਬੇਸਿਨ ਦੀਆਂ 6 ਨਦੀਆਂ ਦੇ ਪਾਣੀ ਦੀ ਵੰਡ ਨੂੰ ਨਿਯੰਤਰਿਤ ਜਿਹੜਾ ਕਰਦਾ ਹੈ, ਜਿਹਦੇ ਵਿੱਚ ਪੂਰਬੀ ਨਦੀਆਂ ਭਾਰਤ ਨੂੰ ਤੇ ਪੱਛਮੀ ਨਦੀਆਂ ਵੱਡੇ ਪੱਧਰ ਦੇ ਉੱਤੇ ਪਾਕਿਸਤਾਨ ਨੂੰ ਅਲਾਟ ਕੀਤੀਆਂ ਗਈਆਂ ਨੇ। ਡਾਰ ਨੇ ਸੋਮਵਾਰ ਕੱਲ੍ਹ ਬੀਤੇ 'ਚ ਦਾਅਵਾ ਕੀਤਾ ਕਿ April 2025 ਦੇ ਵਿੱਚ ਸਿੰਧ ਜਲ ਸੰਧੀ ਨੂੰ ਮੁਅੱਤਲ ਰੱਖਣ ਦੇ ਐਲਾਨ ਦੇ ਨਾਲ ਭਾਰਤ ਨੇ ਪਹਿਲਾਂ ਹੀ ਅਸਥਿਰ ਸੁਰੱਖਿਆ ਸਥਿਤੀ ਦੇ ਵਿੱਚ ਇੱਕ ਨਵਾਂ ਪੜਾਅ ਜਿਹੜਾ ਜੋੜ ਦਿੱਤਾ ਹੈ। ਡਾਰ ਨੇ ਕਿਹਾ ਕਿ ਅਸੀਂ ਸਿੰਧ ਜਲ ਸੰਧੀ ਦੀ ਭਾਰਤ ਦੇ ਵੱਲੋਂ ਤੁਰੰਤ ਬਹਾਲੀ, ਪਾਣੀ ਦੇ ਹਥਿਆਰੀਕਰਨ ਨੂੰ ਖਤਮ ਕਰਨ ਤੇ ਅੰਤਰਰਾਸ਼ਟਰੀ ਕਾਨੂੰਨ ਅਤੇ ਅਭਿਆਸਾਂ ਦੇ ਅਨੁਸਾਰ ਹੀ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਧੀ ਦੀਆਂ ਜ਼ਿੰਮੇਵਾਰੀਆਂ ਨੂੰ ਬਣਾਈ ਰੱਖਣ ਦੇ ਲਈ ਕੈਨੇਡਾ ਸਮੇਤ ਆਪਣੇ ਦੋਸਤ ਦੇਸ਼ਾਂ ਦਾ ਸਮਰਥਨ ਜਿਹੜਾ ਨਾਲ ਚਾਹੁੰਦੇ ਹਾਂ। ਇਸੇ ਤਰ੍ਹਾਂ ਇਰਾਨ ਨੂੰ ਚਾਰੇ ਪਾਸਿਓਂ ਘੇਰਨ ਦੀ ਤਿਆਰੀ ਹੋ ਗਈ ਹੈ। ਗਰਾਊਂਡ ਅਟੈਕ ਦਾ ਅਮਰੀਕੀ ਸੀਕਰਟ ਪਲਾਨ ਜਿਹੜਾ ਆਊਟ ਕੀਤਾ ਹੈ, ਤਬਾਹੀ ਜਿਹੜੀ ਮੱਚ ਸਕਦੀ ਹੈ। ਅਮਰੀਕਾ ਤੇ ਇਰਾਨ ਵਿਚਕਾਰ ਚੱਲ ਰਹੇ ਫੌਜੀ ਟਕਰਾਅ ਦੇ ਵਿਚਕਾਰ ਇੱਕ ਕਥਿਤ ਗ੍ਰਾਫਿਕ ਨਕਸ਼ਾ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਨਕਸ਼ੇ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਅਮਰੀਕਾ ਇਰਾਨ ਦੇ ਵਿਰੁੱਧ ਇੱਕ ਸੰਭਾਵੀ ਜ਼ਮੀਨੀ ਕਾਰਵਾਈ ਬੂਟਸ ਆਨ ਦੀ ਗਰਾਊਂਡ ਦੀ ਤਿਆਰੀ ਕਰ ਰਿਹਾ। ਹਾਲਾਂਕਿ ਇਸ ਨਕਸ਼ੇ ਦੀ ਸੁਤੰਤਰਤਾ ਤੌਰ ਦੇ ਉੱਤੇ ਪੁਸ਼ਟੀ ਨਹੀਂ ਕੀਤੀ ਗਈ, ਨਾ ਹੀ ਅਮਰੀਕਾ, ਇਜ਼ਰਾਈਲ ਜਾਂ ਕਿਸੇ ਹੋਰ ਅਧਿਕਾਰਤ ਏਜੰਸੀ ਨੇ ਅਜਿਹੇ ਕਿਸੇ ਫੌਜੀ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੇ ਜਾ ਰਹੇ ਜਿਹੜੇ ਇੱਕ ਨਕਸ਼ੇ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਅਮਰੀਕੀ ਫੌਜ ਇਰਾਨ ਦੇ ਪੱਛਮੀ ਤੇ ਦੱਖਣੀ ਤੱਟਵਰਤੀ ਖੇਤਰਾਂ ਤੋਂ ਜ਼ਮੀਨੀ ਕਾਰਵਾਈ ਸ਼ੁਰੂ ਕਰ ਸਕਦੀ ਹੈ। ਇਹ ਜਿਹੜਾ ਹੈ ਖੁਜ਼ੇਸਤਾਨ, ਬੁਸ਼ਹਿਰ, ਬੰਦਰ ਅਬਾਸ, ਹੋਰਮੋ ਜ਼ਗਨ ਅਤੇ ਖਰਗ ਟਾਪੂ ਵਰਗੇ ਰਣਨੀਤਿਕ ਖੇਤਰਾਂ ਨੂੰ ਸੰਭਾਵੀ ਫੌਜੀ ਟੀਚਿਆਂ ਦੇ ਵਜੋਂ ਸੂਚੀਬੱਧ ਕਰਦਾ ਹੈ ਤੇ ਦਾਅਵੇ ਦੇ ਅਨੁਸਾਰ ਹੀ ਅਮਰੀਕੀ ਜਲ ਸੈਨਾ ਖਾੜੀ ਖੇਤਰ ਦੇ ਵਿੱਚ ਆਪਣੇ ਜੰਗੀ ਜਹਾਜ਼ਾਂ ਤੇ ਸਹਿਯੋਗੀ ਫੌਜਾਂ ਦੇ ਨਾਲ ਮਿਲ ਕੇ ਕਾਰਵਾਈਆਂ ਕਰ ਸਕਦੀ ਹੈ। ਨਕਸ਼ੇ ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਸਾਊਦੀ ਅਰਬ, ਸੰਯੁਕਤ ਅਰਬ ਅਮਰਾਤ, UAE, ਕਤਰ, ਬਹਿਰੀਨ ਤੇ ਕੁਵੈਤ ਵਰਗੇ ਖਾੜੀ ਦੇਸ਼ਾਂ ਦੀਆਂ ਫੌਜਾਂ ਅਮਰੀਕਾ ਦੀ ਮਦਦ ਕਰ ਸਕਦੀਆਂ ਨੇ। ਇਨ੍ਹਾਂ ਦੇ ਵਿੱਚੋਂ ਕਿਸੇ ਵੀ ਦੇਸ਼ ਨੇ ਅਜੇ ਤੱਕ ਅਧਿਕਾਰਤ ਤੌਰ ਦੇ ਉੱਤੇ ਇਰਾਨ ਵਿਰੁੱਧ ਸੰਭਾਵੀ ਜ਼ਮੀਨੀ ਕਾਰਵਾਈ ਦੇ ਵਿੱਚ ਆਪਣੀ ਸ਼ਮੂਲੀਅਤ ਦਾ ਐਲਾਨ ਨਹੀਂ ਕੀਤਾ ਹੈ। ਹਾਲ ਹੀ ਦੇ ਵਿੱਚ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਇਰਾਨ ਦੇ ਉੱਤੇ ਸੰਭਾਵੀ ਜ਼ਮੀਨੀ ਹਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਿੱਧਾ ਜਵਾਬ ਦੇਣ ਤੋਂ ਬਚਦੇ ਹੋਏ ਕਿਹਾ ਸੀ ਕਿ ਹੋਰ ਲੋਕ ਇਹ ਕਰਨਗੇ। ਇਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਤੇਜ਼ ਹੋ ਗਈ ਤੇ ਟਰੰਪ ਕਿਹੜੇ ਹੋਰ ਲੋਕਾਂ ਦਾ ਜ਼ਿਕਰ ਕਰ ਰਹੇ ਸਨ। ਵਾਇਰਲ ਨਕਸ਼ੇ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਰਾਕੀ ਸਰਹੱਦ ਤੋਂ ਕੰਮ ਕਰ ਰਹੇ ਕੁਰਦਿਸ਼ ਲੜਾਕੇ ਉੱਤਰੀ ਇਰਾਨ ਦੇ ਵੱਲ ਵਧ ਰਹੇ ਹੋ ਸਕਦੇ ਨੇ। ਦੂਸਰੇ ਪਾਸੇ ਕੈਨੇਡਾ ਸਰਕਾਰ ਵੱਲੋਂ ਇਬੋਲਾ ਵਾਇਰਸ ਦੇ ਮੱਦੇਨਜ਼ਰ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਦੇ ਉੱਤੇ ਰੋਕ ਲਾਤੀ ਹੈ। ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਦੇ ਉੱਤੇ ਆਰਜ਼ੀ ਪਾਬੰਦੀ ਲਾਉਣ ਦਾ ਐਲਾਨ ਕਰ ਦਿੱਤਾ। ਸਰਕਾਰ ਨੇ ਕਿਹਾ ਕਿ ਪਿਛਲੇ 21 ਦਿਨ ਦੇ ਦੌਰਾਨ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਮੁਲਕ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਪਬਲਿਕ ਹੈਲਥ ਏਜੰਸੀ ਵੱਲੋਂ ਜਾਰੀ ਹੁਕਮ ਅੱਧੀ ਰਾਤ ਤੋਂ ਲਾਗੂ ਹੋ ਗਿਆ ਇਹ ਹੁਕਮ ਘੱਟੋ ਘੱਟ 31 ਅਗਸਤ ਤੱਕ ਜਾਰੀ ਰਹਿਣਗੇ। ਕਮਰਸ਼ੀਅਲ ਏਅਰਲਾਈਨਜ਼ ਅਤੇ ਪ੍ਰਾਈਵੇਟ ਏਅਰ ਕੈਰੀਅਰਸ ਨੂੰ ਵੀ ਹਦਾਇਤ ਦਿੱਤੀ ਗਈ ਹੈ ਕਿ ਕਾਂਗੋ ਦੇ ਨਾਲ ਸੰਬੰਧਿਤ ਕਿਸੇ ਮੁਸਾਫਰ ਨੂੰ ਜਹਾਜ਼ ਦੇ ਵਿਚ ਚੜ੍ਹਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਕੈਨੇਡਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੀ ਸਿਹਤ ਸੁਰੱਖਿਆ ਸਾਡੀ ਤਰਜੀਹ ਹੈ। ਇਸ ਦੇ ਮੱਦੇਨਜ਼ਰ ਇਬੋਲਾ ਵਾਇਰਸ ਤੋਂ ਪ੍ਰਭਾਵਿਤ ਇਲਾਕਿਆਂ ਦੇ ਨਾਲ ਸੰਬੰਧਿਤ ਲੋਕਾਂ ਨੂੰ ਫਿਲਹਾਲ ਕੈਨੇਡਾ ਦੀਆਂ ਸਰਹੱਦਾਂ ਤੋਂ ਦੂਰ ਰੱਖਿਆ ਜਾਵੇਗਾ। ਮਈ ਦੇ ਵਿਚ ਲਾਗੂ ਬੰਦਿਸ਼ਾਂ ਤਹਿਤ ਕੈਨੇਡਾ ਦੇ ਸਿਹਤ ਵਿਭਾਗ ਦੇ ਵੱਲੋਂ ਇਬੋਲਾ ਵਾਇਰਸ ਨਾਲ ਜਿਹੜਾ ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਨੂੰ 21 ਦਿਨ ਦੇ ਲਈ ਸੈਲਫ ਆਈਸੋਲੇਟ ਹੋਣ ਦੇ ਹੁਕਮ ਦਿੱਤੇ ਗਏ ਸਨ, ਪਰ ਇਸ ਵਾਰ ਦਾਖਲਾ ਹੀ ਰੋਕ ਦਿੱਤਾ ਗਿਆ। ਪਬਲਿਕ ਹੈਲਥ ਏਜੰਸੀ ਦੇ ਇਸ ਬੁਲਾਰੇ ਨੇ ਦੱਸਿਆ ਕਿ ਭਾਵੇਂ ਕੈਨੇਡਾ ਦੇ ਵਿਚ ਇਬੋਲਾ ਵਾਇਰਸ ਦਾ ਖਤਰਾ ਬੇਹੱਦ ਘੱਟ ਹੈ, ਪਰ ਕੌਮਾਂਤਰੀ ਆਵਾਜਾਈ ਦੇ ਨਾਲ ਸੰਬੰਧਿਤ ਤੱਥਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਦੁਨੀਆ ਦੇ ਵਿਚ ਤੀਜੀ ਵਾਰ ਇਬੋਲਾ ਵਾਇਰਸ ਇੰਨੇ ਵੱਡੇ ਪੱਧਰ ਦੇ ਉੱਤੇ ਖਤਰਾ ਪੈਦਾ ਕਰ ਰਿਹਾ ਹੈ ਜਿਸਦਾ ਕੋਈ ਇਲਾਜ ਅੱਜ ਤੱਕ ਲੱਭਿਆ ਨਹੀਂ ਜਾ ਸਕਿਆ। ਇਸ ਵਾਰ ਇਬੋਲਾ 828 ਮੌਤਾਂ ਦਾ ਕਾਰਨ ਬਣ ਚੁੱਕਿਆ ਹੈ, ਪਰ ਜੁਲਾਈ ਦੇ ਅੰਤ ਤੱਕ ਮੌਤਾਂ ਦੀ ਗਿਣਤੀ 1330 ਤੋਂ ਟੱਪਣ ਦਾ ਖਦਸ਼ਾ ਜਿਹੜਾ ਜ਼ਾਹਰ ਕੀਤਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕਾਂਗੋ ਦੇ ਵਿਚ ਇਸ ਵਾਰ 80% ਮਰੀਜ਼ ਅਜਿਹੇ ਸਾਹਮਣੇ ਆਏ ਜੋ ਜਾਣਕਾਰਾਂ ਦੀ ਸੂਚੀ ਦੇ ਵਿਚ ਸ਼ਾਮਲ ਨਹੀਂ ਸਨ। ਅਫਰੀਕਾ ਮਹਾਂਦੀਪ ਦੇ ਕਈ ਹੋਰ ਦੇਸ਼ਾਂ ਦੇ ਵਿਚ ਵੀ ਇਬੋਲਾ ਵਾਇਰਸ ਦੇ ਮਰੀਜ਼ ਸਾਹਮਣੇ ਆ ਰਹੇ ਨੇ, ਪਰ ਕਾਂਗੋ ਵਿਚਲੇ ਹਾਲਾਤ ਜ਼ਿਆਦਾ ਚਿੰਤਾ ਵਾਲੇ ਨੇ ਜਿੱਥੇ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਨੇ। ਦੂਸਰੇ ਪਾਸੇ ਜਿਹੜਾ ਚੀਨ ਜਿਹੜਾ ਆਪਣੇ ਪੈਰ ਫਸਾ ਰਿਹਾ ਕਿਰਗਿਜ਼ਸਤਾਨ ਜਿਹੜਾ ਚੀਨ ਦਾ ਵੱਧਦਾ ਦਬਦਬਾ ਉਹਦੇ ਵਿਚ ਹੈ, ਦੇਸ਼ ਦੀ ਪ੍ਰਭੂ ਸੱਤਾ ਨੂੰ ਲੈ ਕੇ ਚਿੰਤਾ ਵਧੀ ਹੈ। ਮੱਧ ਏਸ਼ੀਆਈ ਦੇਸ਼ ਹੈ ਕਿਰਗਿਜ਼ਸਤਾਨ ਦੇ ਵਿਚ ਚੀਨ ਦਾ ਵੱਧਦਾ ਪ੍ਰਭਾਵ ਉਥੋਂ ਦੇ ਸਥਾਨਕ ਲੋਕਾਂ ਦੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਤਾਜ਼ਾ ਅੰਕੜਿਆਂ ਦੇ ਅਨੁਸਾਰ ਸਾਲ 2026 ਦੇ ਪਹਿਲੇ 6 ਮਹੀਨਿਆਂ ਦੇ ਵਿਚ ਕਿਰਗਿਜ਼ਸਤਾਨ ਦੁਆਰਾ ਜਾਰੀ ਕੀਤੇ ਗਏ ਲਗਭਗ 61,000 ਕੰਮ ਕਾਜੀ ਵੀਜ਼ਿਆਂ ਦੇ ਵਿਚੋਂ 60% ਜਿਹੜੇ ਨੇ ਸਿਰਫ ਚੀਨੀ ਨਾਗਰਿਕਾਂ ਨੂੰ ਦਿੱਤੇ ਗਏ ਨੇ। ਸਰਕਾਰੀ ਅੰਕੜਿਆਂ ਦੇ ਮੁਤਾਬਕ ਪਿਛਲੇ 3 ਸਾਲਾਂ ਦੇ ਵਿਚ ਕਿਰਗਿਜ਼ਸਤਾਨ ਦੇ ਵਿਚ ਲਗਭਗ 7,000 ਚੀਨੀ ਕੰਪਨੀਆਂ ਤੇ ਸੰਸਥਾਵਾਂ ਰਜਿਸਟਰਡ ਹੋਈਆਂ ਨੇ। ਚੀਨੀ ਕੰਪਨੀਆਂ ਦੇਸ਼ ਦੇ ਵੱਡੇ ਬੁਨਿਆਦੀ ਢਾਂਚੇ, ਮਾਈਨਿੰਗ ਅਤੇ ਊਰਜਾ ਪ੍ਰੋਜੈਕਟਾਂ ਦੇ ਵਿਚ ਸ਼ਾਮਲ ਨੇ, ਜਿਨ੍ਹਾਂ ਦੇ ਵਿਚੋਂ ਕੁਝ ਕੋਲ ਰਾਜ ਦੀ ਜਿਹੜੀ ਹੈ ਜ਼ਮੀਨ 49 ਸਾਲਾਂ ਦੀ ਲੀਜ਼ ਦੇ ਉੱਤੇ ਹੈ। ਇਸ ਤੋਂ ਇਲਾਵਾ ਚੀਨ ਕਿਰਗਿਜ਼ਸਤਾਨ ਦਾ ਸਭ ਤੋਂ ਵੱਡਾ ਕਰਜ਼ਦਾਤਾ ਬਣ ਗਿਆ। ਦੇਸ਼ ਦੇ 8.9 ਅਰਬ ਡਾਲਰ ਦੇ ਕੁੱਲ ਜਿਹੜਾ ਵਿਦੇਸ਼ੀ ਕਰਜ਼ੇ ਦੇ ਵਿਚੋਂ 1.6 ਅਰਬ ਡਾਲਰ ਲਗਭਗ 28% ਇਕੱਲੇ ਚੀਨ ਦੇ ਐਕਸਪੋਰਟ ਇੰਪੋਰਟ ਦੇ ਜਿਹੜਾ ਬੈਂਕ ਦਾ ਹੈ। ਦੂਸਰੇ ਪਾਸੇ ਆਸਟ੍ਰੇਲੀਆ ਦੀ ਜਾਇਦਾਦ ਮਾਰਕੀਟ ਦੇ ਵਿਚ ਵੱਡਾ ਫੇਰ ਬਦਲ ਦੇਖਣ ਨੂੰ ਮਿਲ ਰਿਹਾ, ਜਿਸ ਦੇ ਵਿਚ ਚੀਨੀ ਨਿਵੇਸ਼ਕ ਜਿਹੜੇ ਨੇ ਆਪਣੀਆਂ ਘਰ ਜਾਂ ਜ਼ਮੀਨਾਂ ਵੇਚ ਰਹੇ ਨੇ। ਆਸਟ੍ਰੇਲੀਆ ਦੀ ਰਿਹਾਇਸ਼ੀ ਜਾਇਦਾਦ ਮਾਰਕੀਟ ਦੇ ਵਿਚ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ। ਰਿਪੋਰਟ ਦੇ ਮੁਤਾਬਕ ਕਈ ਵਿਦੇਸ਼ੀ ਚੀਨੀ ਨਿਵੇਸ਼ਕ ਜਿਹੜੇ ਨੇ ਨਿਵੇਸ਼ਕ ਆਪਣੇ ਘਰ ਅਤੇ ਨਿਵੇਸ਼ ਵਾਲੀਆਂ ਜਾਇਦਾਦਾਂ ਵੱਡੀ ਗਿਣਤੀ ਚ ਵੇਚ ਰਹੇ ਹੈ। ਮਾਹਰਾਂ ਦੇ ਅਨੁਸਾਰ ਇਸ ਦੇ ਮੁੱਖ ਕਾਰਨ ਚੀਨ ਦੀ ਕਮਜ਼ੋਰ ਅਰਥ ਵਿਵਸਥਾ, ਪੂੰਜੀ ਨੂੰ ਵਾਪਸ ਲਿਜਾਣ ਦੀ ਕੋਸ਼ਿਸ਼, ਬਦਲਦੇ ਨਿਵੇਸ਼ੀ ਹਾਲਾਤਾਂ ਤੇ ਆਸਟ੍ਰੇਲੀਆ ਦੇ ਵਿਚ ਵਿਦੇਸ਼ੀ ਖਰੀਦਦਾਰਾਂ ਦੇ ਲਈ ਸਖ਼ਤ ਹੁੰਦੇ ਨਿਯਮ ਦੱਸੇ ਜਾ ਰਹੇ ਹੈ। ਵਿਦੇਸ਼ੀ ਨਿਵੇਸ਼ ਸਮੀਖਿਆ ਬੋਰਡ ਦੇ ਅੰਕੜਿਆਂ ਅਨੁਸਾਰ ਚੀਨੀ ਨਿਵੇਸ਼ਕ ਕਈ ਸਾਲਾਂ ਤੱਕ ਆਸਟ੍ਰੇਲੀਆਈ ਰਿਹਾਇਸ਼ੀ ਜਾਇਦਾਦ ਦੇ ਸਭ ਤੋਂ ਵੱਡੇ ਵਿਦੇਸ਼ੀ ਖਰੀਦਦਾਰ ਰਹੇ ਨੇ। ਦੇਸ਼ ਭਰ ਦੇ ਵਿਚ ਘਰਾਂ ਦੀ ਔਸਤ ਕੀਮਤ ਅਜੇ ਵੀ ਕਰੀਬ 10 ਲੱਖ ਆਸਟ੍ਰੇਲੀਆਈ ਡਾਲਰ ਹੈ। ਇਸ ਦੇ ਲਈ ਵੱਧ ਵਿਕਰੀ ਦੇ ਨਾਲ ਕੁਝ ਇਲਾਕਿਆਂ ਦੇ ਵਿਚ ਸਪਲਾਈ ਵੱਧ ਸਕਦੀ ਹੈ। ਇਸ ਦੇ ਨਾਲ ਦੇਸ਼ ਭਰ ਦੇ ਵਿਚ ਘਰਾਂ ਦੀਆਂ ਕੀਮਤਾਂ ਅਚਾਨਕ ਨਹੀਂ ਡਿੱਗਣਗੀਆਂ। ਆਬਾਦੀ ਵਾਧਾ, ਪ੍ਰਵਾਸ ਅਤੇ ਰਿਹਾਇਸ਼ ਦੀ ਘਾਟ ਦੇ ਕਾਰਨ ਮੰਗ ਅਜੇ ਵੀ ਮਜ਼ਬੂਤ ਹੈ। ਫਿਰ ਵੀ ਜੇ ਇਹ ਰੁਝਾਨ ਜਾਰੀ ਰਿਹਾ ਤਾਂ ਸਿਡਨੀ, ਮੈਲਬਰਨ ਅਤੇ ਬ੍ਰਿਸਬੇਨ ਦੇ ਕੁਝ ਇਲਾਕਿਆਂ ਦੇ ਵਿਚ ਖਰੀਦਦਾਰਾਂ ਨੂੰ ਵੱਧ ਚੋਣਾਂ ਅਤੇ ਕੀਮਤਾਂ ਦੇ ਉੱਤੇ ਕੁਝ ਦਬਾਅ ਦੇਖਣ ਨੂੰ ਮਿਲ ਸਕਦਾ ਹੈ। ਇਹੀ ਕਾਰਨ ਹੈ ਕਿ ਇਹ ਮਾਮਲਾ ਨਿਵੇਸ਼ਕਾਂ ਅਤੇ ਘਰ ਖਰੀਦਣ ਦੇ ਇੱਛੁਕ ਲੋਕਾਂ ਲਈ ਖਾਸ ਦਿਲਚਸਪੀ ਦਾ ਜਿਹੜਾ ਵਿਸ਼ਾ ਬਣਿਆ ਹੋਇਆ ਹੈ। ਆਖਰੀ ਖਬਰ ਵੱਲ ਨੂੰ ਵੱਧਦੇ ਹਾਂ। ਕੈਨੇਡਾ ਪੰਜਾਬੀ ਅਰੈਸਟ ਹੋਏ ਹੈ। ਮਾਰਖਮ ਦੇ ਵਿਚ ਸਟੋਰ ਤੋਂ ਪਾਵਰ ਟੂਲ ਚੋਰੀ ਕਰਨ ਦੇ ਦੋਸ਼ ਹੇਠ 4 ਪੰਜਾਬੀ ਗ੍ਰਿਫ਼ਤਾਰ ਕੀਤੇ ਹੈ, 1 ਫਰਾਰ ਹੋਇਆ ਹੈ। ਕੈਨੇਡਾ ਦੇ ਸ਼ਹਿਰ ਟੋਰਾਂਟੋ ਨੇੜੇ ਮਾਰਖਮ ਦੇ ਵਿਚ ਇਕ ਰਿਟੇਲ ਸਟੋਰ ਤੋਂ ਮਹਿੰਗੇ ਬਿਜਲੀ ਦੇ ਜਿਹੜੇ ਨੇ ਟੂਲ ਜਿਹੜੇ ਨੇ ਸੰਦ ਪਾਵਰ ਟੂਲਸ ਚੋਰੀ ਕਰਨ ਦੇ ਦੋਸ਼ ਹੇਠ ਯਾਰਕ ਰੀਜਨਲ ਪੁਲਿਸ ਨੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇਕ ਹੋਰ ਮੁਲਜ਼ਮ ਦੀ ਭਾਲ ਜਾਰੀ ਹੈ ਅਤੇ ਪੁਲਿਸ ਦੇ ਅਨੁਸਾਰ ਇਹ ਘਟਨਾ ਐਤਵਾਰ 19 ਜੁਲਾਈ ਨੂੰ ਸ਼ਾਮ ਕਰੀਬ 7:45 ਵਜੇ ਵਾਪਰੀ ਹੈ। ਫੇਰਬਰਨ ਡਰਾਈਵ ਅਤੇ ਹਾਈਵੇ 7 ਨੇੜੇ ਸਥਿਤ ਜਿਹੜਾ ਇੱਕ ਰਿਟੇਲ ਸਟੋਰ ਦੇ ਵਿੱਚ ਸਟੋਰ ਦੇ ਲੌਸ ਪ੍ਰੀਵੈਂਸ਼ਨ ਅਮਲੇ ਨੇ ਜਿਹੜਾ 5 ਸ਼ੱਕੀ ਵਿਅਕਤੀਆਂ ਨੂੰ ਸ਼ਾਪਿੰਗ ਕਾਰਟਾਂ ਦੇ ਵਿੱਚ ਮਹਿੰਗੇ ਪਾਵਰ ਟੂਲ ਪਾਉਂਦਿਆਂ ਹੋਇਆਂ ਦੇਖਿਆ। ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ ਪਹਿਲਾਂ ਹੋਈਆਂ ਚੋਰੀਆਂ ਦੇ ਮਾਮਲਿਆਂ ਦੇ ਨਾਲ ਵੀ ਜੁੜੇ ਹੋਏ ਸਨ। ਨਿਗਰਾਨੀ ਦੇ ਦੌਰਾਨ ਪਤਾ ਲੱਗਿਆ ਕਿ ਉਹ ਬਿਨਾਂ ਭੁਗਤਾਨ ਕੀਤੇ ਸਮਾਨ ਲੈ ਕੇ ਸਟੋਰ ਤੋਂ ਬਾਹਰ ਨਿਕਲ ਗਏ। ਸਟੋਰ ਕਰਮਚਾਰੀਆਂ ਨੇ ਬਾਹਰ ਜਾ ਕੇ ਦੇਖਿਆ ਕਿ ਮੁਲਜ਼ਮ ਚੋਰੀ ਕੀਤਾ ਸਮਾਨ ਇੱਕ ਵਾਹਨ ਦੇ ਵਿੱਚ ਰੱਖ ਰਹੇ ਸਨ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਮੌਕੇ ਉੱਤੇ ਪਹੁੰਚੀ ਪੁਲਿਸ ਨੂੰ ਦੇਖ ਕੇ ਮੁਲਜ਼ਮਾਂ ਨੇ ਜਿਹੜਾ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤੇ ਆਪਣਾ ਵਾਹਨ ਜਿਹੜਾ ਪੁਲਿਸ ਦੀ ਗੱਡੀ ਦੇ ਨਾਲ ਟਕਰਾ ਦਿੱਤਾ। ਇਸ ਦੇ ਉਪਰੰਤ ਸਾਰੇ ਮੁਲਜ਼ਮ ਪੈਦਲ ਭੱਜਣ ਲੱਗ ਪਏ ਤੇ ਪੁਲਿਸ ਅਧਿਕਾਰੀਆਂ ਨੇ ਪਿੱਛਾ ਕਰਕੇ 4 ਵਿਅਕਤੀਆਂ ਨੂੰ ਕਾਬੂ ਕੀਤਾ, ਜਦੋਂ ਕਿ 5ਵਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਤੇ ਪੁਲਿਸ ਦੇ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ 4 ਵਿਅਕਤੀ ਘਟਨਾ ਸਮੇਂ ਪਹਿਲਾਂ ਤੋਂ ਹੀ ਜ਼ਮਾਨਤ ਜਾਂ ਰਿਹਾਈ ਦੀਆਂ ਸ਼ਰਤਾਂ ਦੇ ਉੱਤੇ ਚੱਲ ਰਹੇ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਵਿੱਚ ਮੋਹਿਤ ਸ਼ਰਮਾ 36 ਸਾਲਾਂ, ਜਿਸਦਾ ਕੋਈ ਪੱਕਾ ਪਤਾ ਦਰਜ ਨਹੀਂ ਹੈ, ਮਨਪ੍ਰੀਤ ਸਿੰਘ 30 ਸਾਲਾਂ ਬਰੈਂਪਟਨ, ਵਿਸ਼ਵਜੀਤ ਸਿੰਘ 22 ਸਾਲਾਂ ਮਿਸੀ ਸਾਗਾ ਤੇ ਸੁਖਜਿੰਦਰ ਰੱਖੜਾ 43 ਸਾਲਾਂ ਕਿਚਨਰ ਸ਼ਾਮਲ ਨੇ। ਪੁਲਿਸ ਦੇ ਅਨੁਸਾਰ ਮੋਹਿਤ ਸ਼ਰਮਾ ਖਿਲਾਫ਼ $5,000 ਤੋਂ ਵੱਧ ਦੀ ਚੋਰੀ, ਚੋਰੀ ਦਾ ਮਾਲ ਰੱਖਣ, ਸੰਨਮਾਰੀ ਦੇ ਔਜ਼ਾਰ ਜਿਹੜੇ ਨੇ ਰੱਖਣ, ਪੁਲਿਸ ਕਾਰਵਾਈ ਦੇ ਵਿੱਚ ਰੁਕਾਵਟ ਪਾਉਣ, ਨਸ਼ੀਲੇ ਪਦਾਰਥ ਰੱਖਣ ਤੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਨੇ। ਮਨਪ੍ਰੀਤ ਸਿੰਘ ਦੇ ਉੱਤੇ $5,000 ਤੋਂ ਵੱਧ ਦੀ ਚੋਰੀ, ਚੋਰੀ ਦਾ ਮਾਮਲਾ ਰੱਖਣ, ਸੰਨਮਾਰੀ ਦੇ ਔਜ਼ਾਰ ਰੱਖਣ, ਪੁਲਿਸ ਕਾਰਵਾਈ ਦੇ ਵਿੱਚ ਰੁਕਾਵਟ ਪਾਉਣ, ਰਿਹਾਈ ਹੁਕਮਾਂ ਦੀ ਉਲੰਘਣਾ ਤੇ ਪ੍ਰੋਬੇਸ਼ਨ ਦੀ ਉਲੰਘਣਾ ਦੇ ਦੋਸ਼ ਦਰਜ ਕੀਤੇ ਗਏ। ਇਸ ਤਰ੍ਹਾਂ ਵਿਸ਼ਵਜੀਤ ਸਿੰਘ ਦੇ ਖਿਲਾਫ਼ $5,000 ਤੋਂ ਵੱਧ ਦੀ ਚੋਰੀ, ਚੋਰੀ ਦਾ ਮਾਲ ਰੱਖਣ, ਸੰਨਮਾਰੀ ਦੇ ਔਜ਼ਾਰ ਰੱਖਣ, ਪੁਲਿਸ ਕਾਰਵਾਈ ਦੇ ਵਿੱਚ ਰੁਕਾਵਟ ਪਾਉਣ ਤੇ ਰਿਹਾਈ ਦੇ ਉੱਤੇ ਅਦਾਲਤੀ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ। ਜਦਕਿ ਸੁਖਜਿੰਦਰ ਰੱਖੜਾ ਤੇ $5,000 ਤੋਂ ਵੱਧ ਦੀ ਚੋਰੀ ਤੇ ਹੋਰ ਸਮਾਨ ਰੱਖਣ ਦਾ ਤੇ ਪੁਲਿਸ ਤੋਂ ਭੱਜਣ ਦੇ ਦੋਸ਼ ਆਇਦ ਕੀਤੇ ਗਏ ਤੇ ਯੌਰਕ ਰੀਜਨਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਫਰਾਰ 5ਵੇਂ ਮੁਲਜ਼ਮ ਦੀ ਭਾਲ ਕੀਤੀ ਜਿਹੜੀ ਹੈ ਜਾ ਰਹੀ ਹੈ। ਨਾ ਚਮਕਾ ਦਿੱਤਾ ਜੀ ਫਿਰ ਤੇ ਸਾਡੇ ਵਾਲੇ ਕਹਿੰਦੇ ਪਿੱਛੇ ਕਾਹਤੋਂ ਰਹਿ ਜਾਈਏ, ਹਰ ਪਾਸੇ ਹੀ ਅਸੀਂ ਧੁੰਮਾਂ ਪਾਵਾਂਗੇ। ਤੇ ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਭੇਦ ਦੀਆਂ ਖ਼ਬਰਾਂ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ। ਤੇ ਪ੍ਰਾਈਵੇਟ ਸਕੂਲ ਪੰਜਾਬ ਸਰਕਾਰ ਦੇ ਫੀਸ ਕੈਂਪ ਆਰਡੀਨੈਂਸ ਵਿਰੁੱਧ ਲਾਮਬੰਦੀ ਹੋਏ ਨੇ ਤੇ ਹਾਈਕੋਰਟ ਜਾਣ ਦੀ ਜਿਹੜੀ ਹੈ ਚੇਤਾਵਨੀ ਦੇ ਦਿੱਤੀ ਹੈ। ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਗੌਰਮੈਂਟ ਦੇ ਵੱਲੋਂ ਕੀਤਾ ਗਿਆ, ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਮੰਗਲਵਾਰ ਨੂੰ ਸੂਬਾ ਸਰਕਾਰ ਦੇ ਉਸ ਆਰਡੀਨੈਂਸ ਦਾ ਵਿਰੋਧ ਕਰ ਦਿੱਤਾ ਹੈ ਜਿਹਦੇ ਵਿੱਚ ਸਾਲਾਨਾ ਫੀਸ ਵਾਧੇ ਨੂੰ 5% ਤੱਕ ਸੀਮਿਤ ਕਰ ਦਿੱਤਾ ਗਿਆ। ਸਕੂਲਾਂ ਨੂੰ ਪਿਛਲੇ 3 ਸਾਲਾਂ ਦੇ ਦੌਰਾਨ ਨਿਰਧਾਰਿਤ ਹੱਦ ਤੋਂ ਵੱਧ ਇਕੱਠੀ ਕੀਤੀ ਗਈ ਜਿਹੜੀ ਹੈ ਫੀਸ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਸ ਕਦਮ ਦੇ ਨਾਲ ਸਕੂਲਾਂ ਤੇ ਸਿੱਖਿਆ ਖੇਤਰ ਦੀ ਵਿੱਤੀ ਵਿਵਹਾਰਕਤਾ ਜਿਹੜੀ ਹੈ ਉਹਦੇ ਉੱਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨੈਸ਼ਨਲ ਇੰਡੀਪੈਂਡੈਂਟ ਸਕੂਲਜ਼ ਅਲਾਇੰਸ ਜਿਹੜਾ ਉਹਦੇ ਪ੍ਰਧਾਨ ਕੁਲਭੂਸ਼ਣ ਸ਼ਰਮਾ ਤੇ ਰਿਕਗਨਾਈਜ਼ਡ ਅਫੀਲੇਟਿਡ ਜਿਹੜੇ ਨੇ ਸਕੂਲਜ਼ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਪ੍ਰਾਈਵੇਟ ਸਕੂਲ ਐਸੋਸੀਏਸ਼ਨ, ਮਾਪਿਆਂ, ਸਿੱਖਿਆ ਸ਼ਾਸਤਰੀਆਂ ਤੇ ਵਿੱਤੀ ਮਾਹਰਾਂ ਦੇ ਨਾਲ ਵਿਚਾਰ ਵਟਾਂਦਰਾ ਕਰੇ। ਉਨ੍ਹਾਂ ਕਿਹਾ ਕਿ ਜੇ ਮਸਲਾ ਹੱਲ ਨਾ ਹੋਇਆ ਤਾਂ ਪ੍ਰਾਈਵੇਟ ਸਕੂਲ ਕਾਨੂੰਨੀ ਰਾਹਤ ਦੇ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁੱਖ ਕਰਨਗੇ। ਸ਼ਰਮਾ ਨੇ ਕਿਹਾ ਕਿ ਹਾਲਾਂਕਿ ਮਾਪਿਆਂ ਦੇ ਹਿੱਤਾਂ ਦੀ ਰੱਖਿਆ ਕਰਨਾ ਮਹੱਤਵਪੂਰਨ ਹੈ, ਸਰਕਾਰ ਨੂੰ ਸਕੂਲਾਂ ਦੀ ਵਿੱਤੀ ਸਥਿਰਤਾ, ਅਧਿਆਪਕਾਂ ਦੇ ਲਈ ਉਚਿਤ ਤਨਖਾਹਾਂ ਤੇ ਵਿਦਿਆਰਥੀਆਂ ਦੇ ਲਈ ਮਿਆਰੀ ਸਿੱਖਿਆ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਸੰਤੁਲਿਤ ਅਤੇ ਪਾਰਦਰਸ਼ੀ ਫੀਸ ਰੈਗੂਲੇਸ਼ਨ ਨੀਤੀ ਦੀ ਮੰਗ ਕੀਤੀ ਹੈ। ਹਰਪਾਲ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਨੇ ਪਿਛਲੀ ਨੀਤੀ ਦੇ ਆਧਾਰ ਦੇ ਉੱਤੇ ਵਿੱਤੀ ਵਚਨਬੱਧਤਾਵਾਂ ਕੀਤੀਆਂ ਸਨ ਜੋ ਪ੍ਰਤੀ ਸਾਲ 8% ਤੱਕ ਫੀਸ ਸੋਧ ਦੀ ਆਗਿਆ ਦਿੰਦੀ ਸੀ। ਉਨ੍ਹਾਂ ਕਿਹਾ ਕਿ ਸਕੂਲਾਂ ਨੇ ਅਧਿਆਪਕਾਂ ਦੀਆਂ ਤਨਖਾਹਾਂ, ਬੁਨਿਆਦੀ ਢਾਂਚੇ, ਪ੍ਰਯੋਗਸ਼ਾਲਾਵਾਂ, ਸਮਾਰਟ ਕਲਾਸਰੂਮਾਂ, ਡਿਜੀਟਲ ਸਿੱਖਿਆ, ਸੁਰੱਖਿਆ ਉਪਾਵਾਂ ਤੇ ਖੇਡ ਸੁਵਿਧਾਵਾਂ ਦੇ ਵਿੱਚ ਭਾਰੀ ਨਿਵੇਸ਼ ਕੀਤਾ ਹੈ ਤੇ ਪਿਛਲੇ ਸਮੇਂ ਦੀਆਂ ਫੀਸਾਂ ਰਿਫੰਡ ਕਰਨ ਦੇ ਨਾਲ ਉਨ੍ਹਾਂ ਦੇ ਉੱਤੇ ਭਾਰੀ ਵਿੱਤੀ ਜਿਹੜਾ ਬੋਝ ਪਵੇਗਾ। ਐਸੋਸੀਏਸ਼ਨ ਨੇ ਕਿਹਾ ਕਿ ਬਹੁਤ ਸਾਰੇ ਪ੍ਰਾਈਵੇਟ ਸਕੂਲ ਅਜੇ ਵੀ ਕੋਵਿਡ-19 ਮਹਾਮਾਰੀ ਦੇ ਦੌਰਾਨ ਹੋਏ ਨੁਕਸਾਨ ਤੋਂ ਉਭਰ ਰਹੇ ਨੇ ਤੇ ਕੰਮਕਾਜ ਨੂੰ ਜਾਰੀ ਰੱਖਣ ਲਈ ਲਏ ਗਏ ਕਰਜ਼ਿਆਂ ਦੀ ਅਦਾਇਗੀ ਕਰ ਰਹੇ ਨੇ। ਤੇ ਭਾਈ ਤੁਸੀਂ ਆਪਣੇ ਨਹੀਂ ਕਰ ਸਕਦੇ ਤੇ ਆਪਣੀਆਂ ਸਹੂਲਤਾਂ ਘਟਾਓ ਤਾਂ ਹੀ ਬੱਚੇ ਫਿਰ ਸਰਕਾਰੀ ਸਕੂਲਾਂ ਚ ਜਾਣਗੇ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਪਿਛਲੇ ਸਮੇਂ ਦੀਆਂ ਰਿਫੰਡ ਫੀਸਾਂ ਖਾਸ ਤੌਰ ਦੇ ਉੱਤੇ ਘੱਟ ਫੀਸ ਵਾਲੇ ਪ੍ਰਾਈਵੇਟ ਸਕੂਲਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਤੇ ਇੱਥੋਂ ਤੱਕ ਕਿ ਕੁਝ ਸੰਸਥਾਵਾਂ ਨੂੰ ਬੰਦ ਕਰਨ ਦੇ ਲਈ ਮਜਬੂਰ ਕਰ ਸਕਦੀਆਂ ਨੇ। ਤੇ ਇੱਕ ਭਾਈ ਚਾਹੀਦਾ ਤਾਂ ਬੈਰੀਅਰ ਤਾਂ ਚਾਹੀਦਾ ਹੀ ਹੈ। ਇਹਦਾ ਮਤਲਬ ਕਿ ਤੁਸੀਂ ਬਿਜ਼ਨਸ ਹੀ ਕਰ ਰਹੇ ਹੋ ਇੱਕ ਖੁੱਲੇ ਤੌਰ ਦੇ ਉੱਤੇ ਬੱਚਿਆਂ ਤੋਂ ਫੀਸਾਂ ਵਸੂਲ ਕਰਕੇ ਵੱਡੇ ਪੱਧਰ ਦੇ ਉੱਤੇ। ਉਪਲਬਧ ਅੰਕੜਿਆਂ ਦਾ ਹਵਾਲਾ ਦਿੰਦਿਆਂ ਐਸੋਸੀਏਸ਼ਨ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਲਗਭਗ 2.67 ਮਿਲੀਅਨ ਵਿਦਿਆਰਥੀਆਂ ਦੇ ਮੁਕਾਬਲੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਲਗਭਗ 3.06 ਮਿਲੀਅਨ ਜਾਣੀ ਕਿ 30 ਲੱਖ ਵਿਦਿਆਰਥੀ ਪੜ੍ਹਦੇ ਆ।

ਦਿੱਤਾ। ਐਸੋਸੀਏਸ਼ਨ ਨੇ ਅੱਗੇ ਕਿਹਾ ਕਿ ਵੱਧ ਰਹੀ ਮਹਿੰਗਾਈ ਅਤੇ ਵੱਧਦੇ ਸੰਚਾਲਨ ਖਰਚਿਆਂ ਜਿਨ੍ਹਾਂ ਦੇ ਵਿਚ ਬਿਜਲੀ, ਕਰਮਚਾਰੀ ਲਾਭ, ਆਵਾਜਾਈ, ਰੱਖ ਰਖਾਅ ਅਤੇ ਤਕਨਾਲੋਜੀ ਦੀਆਂ ਲਾਗਤਾਂ ਸ਼ਾਮਲ ਨੇ, ਪਿਛਲੇ 3 ਸਾਲਾਂ ਦੇ ਵਿਚ ਖਰਚਿਆਂ ਨੂੰ ਕਾਫ਼ੀ ਵਧਾ ਦਿੱਤਾ ਹੈ ਕਿਉਂਕਿ ਅਧਿਆਪਕਾਂ ਅਤੇ ਸਟਾਫ ਦੀਆਂ ਤਨਖਾਹਾਂ ਸਕੂਲ ਦੇ ਖਰਚਿਆਂ ਦਾ ਵੱਡਾ ਹਿੱਸਾ ਬਣਦੀਆਂ ਨੇ। ਇਸ ਦੇ ਲਈ ਸਾਲਾਨਾ ਫੀਸ ਵਾਧੇ ਨੂੰ 5% ਤੱਕ ਸੀਮਿਤ ਕਰਨ ਦੇ ਨਾਲ ਤਨਖਾਹ ਸੌਦਾ ਤੇ ਸਿੱਖਿਆ ਦੀ ਗੁਣਵੱਤਾ ਪ੍ਰਭਾਵਿਤ ਹੋਵੇਗੀ। ਤੇ ਉਨ੍ਹਾਂ ਕਿਹਾ ਕਿ ਅੱਗੇ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਟਕਰਾਅ ਦੀ ਬਜਾਏ ਗੱਲਬਾਤ ਦੇ ਰਾਹੀਂ ਮਸਲੇ ਨੂੰ ਹੱਲ ਕਰੇ। ਲਓ ਜੀ, ਉਹ ਕਹਿੰਦੇ ਭਾਈ ਅਸੀਂ ਨਹੀਂ ਕਰਦੇ 5% ਦੇ ਉੱਤੇ ਸਮਝੌਤਾ, ਤੇ ਹੁਣ ਕਰਾਂਗੇ ਗੱਲਬਾਤ ਅਗਲੀ, ਆਪਾਂ ਜਾ ਕੇ ਹਾਈਕੋਰਟ ਦੀ ਜਿਹੜੀ ਹੈ ਚੇਤਾਵਨੀ ਦੇ ਦਿੱਤੀ ਹੈ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਇੱਕ ਦੋ ਗੱਲਾਂ ਬਾਤਾਂ ਤੁਹਾਨੂੰ ਜ਼ਿੰਦਗੀ ਦੇ ਨਾਲ ਜੁੜੀਆਂ ਸੁਣਾਉਂਦੇ ਹਾਂ, ਤੇ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ ਲਾਉਂਦੇ ਹਾਂ, ਬਹੁਤ ਹੀ ਛੋਟਾ, ਤੇ ਬਸ ਅੱਧੇ ਕੁ ਮਿੰਟ ਦਾ ਬ੍ਰੇਕ, ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ ਜ਼ਿੰਦਗੀ ਦੇ ਕੁਝ ਜਿਹੜੀਆਂ ਸਾਡੇ ਨਾਲ ਚੱਲਣੀਆਂ ਚਾਹੀਦੀਆਂ ਨੇ ਨਾਲ ਨਾਲ। ਤੇ ਗੁਰੀਮਾਨ ਜੀ ਕਹਿੰਦੇ ਆ ਕਿ ਆਪਣੇ ਸਕੂਲ ਪ੍ਰਾਈਵੇਟ ਸਕੂਲ ਨੇ ਤਾਂ ਕਹਿੰਦੇ ਨੇ ਪੇਰੈਂਟਸ ਨੂੰ ਠੱਗਣੇ ਉੱਤੇ ਜ਼ੋਰ ਦਿੱਤਾ ਹੋਇਆ ਜੀ, ਤੇ ਮੁੱਖ ਮੰਤਰੀ ਦੇ 5% ਵਾਲੇ ਕਾਨੂੰਨ ਨੂੰ ਸਕੂਲਾਂ ਨੇ ਚੈਲੰਜ ਕਰ ਦਿੱਤਾ ਹੈ। ਇਹ ਹਾਲ ਹੈ, ਮੁੱਖ ਮੰਤਰੀ ਦੇ ਕੋਲੋਂ ਇੱਕ ਕਾਨੂੰਨ ਵੀ ਸਖ਼ਤੀ ਦੇ ਨਾਲ ਲਾਗੂ ਨਹੀਂ ਹੋ ਸਕਦਾ ਜੀ। ਤੇ ਅੱਗੇ ਕਹਿੰਦੇ ਨੇ ਆਪਣੇ ਪੰਜਾਬ ਦੇ ਹਾਲਾਤ ਸਿੱਧੇ ਕਰਨੇ ਬਹੁਤ ਔਖੇ ਹੋ ਗਏ ਆ ਜੀ। ਈਰਜਿੰਦਰ ਜੀ, ਰਾਜੀ ਗੁਰੀ ਜੀ, ਮਾਨ ਜੀ ਗ੍ਰੇਟ ਕਹਿੰਦੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਨੂੰ ਖਾਣੇ ਉੱਤੇ ਜ਼ੋਰ ਦਿੱਤਾ ਹੋਇਆ, ਸਰਕਾਰੀ ਅਦਾਰਾ ਬਿਲਕੁਲ ਖਤਮ ਕਰਕੇ ਸਾਰਾ ਕੁਝ ਪ੍ਰਾਈਵੇਟ ਕਰਨੇ ਉੱਤੇ ਸੈਂਟਰ ਦਾ ਜ਼ੋਰ ਲੱਗਾ ਹੋਇਆ ਜੀ। ਕਹਿੰਦੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ, ਤੇ ਹੋਰ ਬਹੁਤ ਸਾਰੇ ਸੁਨੇਹੇ ਨੇ ਦੋਸਤਾਂ ਦੇ। ਗੁਰੀਮਾਨ ਜੀ ਕਹਿੰਦੇ ਸੁਣਨੇ ਦੇ ਵਿਚ ਆਇਆ ਕਿ ਪੰਜਾਬ ਯੂਨੀਵਰਸਿਟੀ ਨੂੰ ਕੁਝ ਗ੍ਰਾਂਟ ਪੰਜਾਬ ਸਰਕਾਰ ਦਿੰਦਾ ਸੀ, ਕੁਝ ਸੈਂਟਰ ਸਰਕਾਰ, ਪਰ ਪੰਜਾਬ ਸਰਕਾਰ ਨੇ 4 ਸਾਲਾਂ ਦੇ ਵਿਚ ਯੂਨੀਵਰਸਿਟੀ ਨੂੰ ਕੋਈ ਗ੍ਰਾਂਟ ਨਹੀਂ ਦਿੱਤੀ, ਪਰ ਸੈਂਟਰ ਦੇ ਰਿਹਾ, ਜਿਸ ਕਾਰਨ ਜਿਹੜਾ ਯੂਨੀਵਰਸਿਟੀ ਸੈਂਟਰ ਧੱਕਾ ਕਰਦਾ ਹੈ ਜੀ। ਤੇ ਰਜਿੰਦਰ ਜੀ ਰਾਜੀ ਕਹਿੰਦੇ ਭਾਜੀ ਉਸ ਬੱਚੀ ਨੂੰ ਦਾਦ ਦੇਣੀ ਚਾਹੀਦੀ ਹੈ, ਬਹੁਤ ਜ਼ਿਆਦਾ ਉਹਨੇ ਬੇਇੱਜ਼ਤੀ ਕੀਤੀ ਜੀ, ਉਸਨੇ ਮੁਰਦਾਬਾਦ ਦੇ ਨਾਰੇ ਵੀ ਕਹਿੰਦੇ ਲਾਏ ਜੀ। ਤੇ ਲਓ ਦੋਸਤੋ, ਅੱਗੇ ਵੱਧਦੇ ਹਾਂ ਤੇ ਗੱਲਬਾਤ ਕਰਦੇ ਹਾਂ ਥੋੜੀ ਜਿਹੀ ਆਪਾਂ ਗੁੱਸੇ ਦੀ, ਗੁੱਸਾ ਤੇ ਮਨੁੱਖੀ ਜੀਵਨ, ਇਹਦੀ ਬਾਤ ਪਾਉਂਦੇ ਹਾਂ। ਗੁਰਦੀਪ ਸਿੰਘ ਸੰਧੂ ਉਹਨਾਂ ਦੀ ਕਲਮ ਦੇ ਵਿੱਚੋਂ ਗੱਲਬਾਤ ਹੈ, ਤੇ ਉਸ ਤੋਂ ਬਾਅਦ ਫਿਰ ਆਪਾਂ ਹੋਰ ਗੱਲਾਂ ਬਾਤਾਂ ਵੱਲ ਨੂੰ ਵਧਾਂਗੇ ਜੇ ਸਮਾਂ ਇਜਾਜ਼ਤ ਦਵਾਏਗਾ, ਤੇ ਮੱਛਰਾਂ ਦੀ ਗੱਲ ਤੁਹਾਨੂੰ ਸੁਣਾਵਾਂਗੇ ਥੋੜੀ ਜਿਹੀ, ਤੇ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਜੀ। ਤੇ ਇੱਕ ਛੋਟਾ ਜਿਹਾ ਬ੍ਰੇਕ, ਤੇ ਇਸੇ ਤਰ੍ਹਾਂ ਨਾਲ ਜੁੜੇ ਰਹੋ ਤੇ ਗੱਲਾਂ ਬਾਤਾਂ ਕਰਦੇ ਹਾਂ, ਹੋਰ ਆਪਾਂ 20-25 ਮਿੰਟ ਲਾਉਂਦੇ ਹਾਂ। ਤੇ ਤੁਹਾਡਾ ਵੀ ਸਵਾਗਤ ਹੈ, ਜੇ ਗੱਲਬਾਤ ਦੇ ਵਿੱਚ ਸ਼ਮੂਲੀਅਤ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44976 19 ਵਾਰ ਸਟੂਡੀਓ ਦਾ ਨੰਬਰ ਹੈ ਜੀ। ਲਓ ਮਿਲਦੇ ਹਾਂ ਦੋਸਤੋ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ, ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲੇ ਦੁਨੀਆ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜਤਾ ਮੰਚ। ਤੇ ਗੱਲਬਾਤ ਦੋਸਤੋ ਤੁਹਾਨੂੰ ਸਾਂਝੀ ਕਰਦੇ ਹਾਂ, ਤੁਹਾਡੇ ਨਾਲ ਸੁਣਾਉਂਦੇ ਹਾਂ ਗੁੱਸਾ ਤੇ ਮਨੁੱਖੀ ਜੀਵਨ ਦੇ ਬਾਰੇ। ਗੁੱਸਾ ਤੇ ਮਨੁੱਖੀ ਜੀਵਨ, ਇਹਦੀ ਅਹਿਮੀਅਤ ਸਾਡੇ ਜੀਵਨ ਦੇ ਵਿੱਚ ਕੀ ਹੈ? ਗੁਰਦੀਪ ਸਿੰਘ ਸੰਧੂ ਹੁਣਾਂ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜ ਦਾ ਮੰਚ। ਗੁਰਦੀਪ ਜੀ ਲਿਖਦੇ ਆ ਕਿ ਬਾਬਾ ਫਰੀਦ ਨੇ ਮਨੁੱਖੀ ਮਨ ਨੂੰ ਗੁੱਸੇ ਤੋਂ ਨਿਰਲੇਪ ਰਹਿਣ ਦੀ ਨਸੀਹਤ ਦਿੰਦਿਆਂ ਕਿਹਾ, ਫਰੀਦਾ ਬੁਰੇ ਦਾ ਭਲਾ ਕਰੀ, ਗੁੱਸਾ ਮਨ ਨਾ ਹੰਡਾਏ। ਗੁੱਸਾ ਭਾਵ ਕ੍ਰੋਧ 5 ਮੂਲ ਮਾਨਵੀ ਪ੍ਰਵਿਰਤੀਆਂ ਵਿੱਚੋਂ ਇੱਕ ਪ੍ਰਮੁੱਖ ਜਿਹੜਾ ਪ੍ਰਵਿਰਤੀ ਹੈ।
ਇਨ੍ਹਾਂ ਪੰਜ ਮੂਲ ਪ੍ਰਵਿਰਤੀਆਂ

0: ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨੂੰ ਮਾਨਵੀ ਸ਼ਖਸੀਅਤ ਦੇ ਪੰਜ ਵਿਕਾਰ ਵੀ ਜਿਹੜਾ ਮੰਨਿਆ ਜਾਂਦਾ ਹੈ। ਗੁੱਸਾ ਜਿਹੜਾ ਮਨੁੱਖ ਜੀਵਨ ਦੀਆਂ ਇਹਨਾਂ ਮੂਲ ਪ੍ਰਵਿਰਤੀਆਂ ਦੇ ਵਿੱਚੋਂ ਹੀ ਇੱਕ ਕੁਦਰਤੀ ਤੇ ਆਮ ਜਿਹੜਾ ਪ੍ਰਵਿਰਤੀ ਹੈ। ਇਹਨਾਂ ਨੂੰ ਨਿਯੰਤਰਣ ਦੇ ਵਿੱਚ ਰੱਖਣਾ ਹੀ ਮਾਨਵੀ ਜੀਵਨ ਦਾ ਗੌਰਵ ਹੈ। ਗੁੱਸਾ ਇੱਕ ਕੁਦਰਤੀ ਭਾਵਨਾ ਹੈ ਜੋ ਅਸੀਂ ਉਸ ਸਮੇਂ ਮਹਿਸੂਸ ਕਰਦੇ ਹਾਂ ਜਦੋਂ ਕੋਈ ਗੱਲ ਸਾਨੂੰ ਬੁਰੀ ਲੱਗਦੀ ਹੈ, ਸਾਡੇ ਨਾਲ ਸਾਨੂੰ ਅਨਿਆਂ ਜਾਂ ਫਿਰ ਬੇਇਨਸਾਫ਼ੀ, ਇਨਸਾਫ਼ੀ ਹੋ ਰਹੀ ਮਹਿਸੂਸ ਹੁੰਦੀ ਹੈ ਜਾਂ ਕੁਝ ਸਾਡੀਆਂ ਉਮੀਦਾਂ ਦੇ ਖਿਲਾਫ਼ ਜਿਹੜਾ ਵਾਪਰਦਾ ਹੈ। ਗੁੱਸੇ ਦੀ ਭਾਵਨਾ ਪੈਦਾ ਹੋਣ ਦੇ ਨਾਲ ਮਨੁੱਖੀ ਮਨ ਦੇ ਅੰਦਰ ਬੇਚੈਨੀ, ਚਿੜਚਿੜਾਪਨ ਮਹਿਸੂਸ ਹੋਣ ਲੱਗ ਪੈਂਦਾ ਹੈ। ਮਨ ਜਿਹੜਾ ਅਸ਼ਾਂਤ ਹੋ ਜਾਂਦਾ ਹੈ, ਸੋਚਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਗੁੱਸਾ ਆਉਣਾ ਇੱਕ ਸਧਾਰਨ ਮਾਨਵੀ ਵਰਤਾਰਾ ਹੈ। ਗੁੱਸੇ ਦਾ ਸਭ ਤੋਂ ਪਹਿਲਾ ਹਮਲਾ ਸਾਡੀ ਸੰਵੇਦਨਾ ਜਿਹੜਾ ਉਹਦੇ ਉੱਤੇ ਹੁੰਦਾ ਹੈ। ਵੈਸੇ ਮੈਂ ਇੱਦਾਂ ਦੇ ਆਰਟੀਕਲ ਇੱਕ ਦੋ ਵਾਰੀ ਪਹਿਲਾਂ ਮੈਂ ਪੜ੍ਹ ਰਿਹਾ ਸੀ ਇਹਨਾਂ ਮੁਲਕਾਂ ਦੇ ਵਿੱਚ ਕੁਝ ਇਸ ਤਰ੍ਹਾਂ ਦਾ, ਜਿਵੇਂ ਕਿ 7 ਤੋਂ 14 ਸੈਕਿੰਡ ਦੇ ਵਿੱਚ ਜਿਹੜਾ ਪਹਿਲਾਂ ਤੁਸੀਂ ਗੁੱਸੇ ਨੂੰ ਜਦੋਂ ਮਨੋਵਿਗਿਆਨ ਨੂੰ ਪੜ੍ਹਦੇ ਆ, ਜੇ ਤੁਸੀਂ ਉਹਨੂੰ ਕੰਟਰੋਲ ਕਰ ਲੈਂਦੇ ਹੋ ਤਾਂ ਤੁਹਾਡੇ ਆਉਣ ਵਾਲੇ 7 ਤੋਂ 14 ਘੰਟੇ ਜਾਂ 12 ਤੋਂ 24 ਘੰਟੇ ਜਿਹੜੇ ਨੇ ਬਰਬਾਦ ਹੋਣ ਤੋਂ ਜਿਹੜੇ ਨੇ ਟਾਲ ਸਕਦੇ ਹੋ, ਉਹਨੂੰ ਨੁਕਸਾਨ ਆਪਣਾ ਬਚਾ ਸਕਦੇ ਹੋ, ਮਾਨਸਿਕ ਸਥਿਤੀ ਵੀ, ਆਲਾ ਦੁਆਲਾ ਵੀ, ਪਰਿਵਾਰਕ ਰਿਸ਼ਤੇ ਵੀ, ਦੋਸਤ ਰਿਸ਼ਤੇ ਵੀ, ਹੋਰ ਸਾਰੀਆਂ ਚੀਜ਼ਾਂ ਗੱਲ ਕਰ ਲਈਏ। ਕਿਉਂਕਿ ਹਰ ਵੇਲੇ ਚਿੜਚਿੜਾਪਨ ਜਾਂ ਹਰ ਵੇਲੇ ਅੰਦਰ ਕੁਝ ਨਾ ਕੁਝ ਫਿਰ ਬਲਦਾ ਰਹਿੰਦਾ ਹੈ, ਅਤੇ ਉਹਨੂੰ ਜੇ ਕੰਟਰੋਲ ਕਰਨਾ 7 ਤੋਂ 14 ਘੰਟੇ ਬਹੁਤ ਨੇ। ਜੇ ਇਹਦੇ ਵਿੱਚ ਕੰਟਰੋਲ ਕਰ ਲਿਆ ਤਾਂ ਤੁਸੀਂ ਆਉਣ ਵਾਲੇ ਆਪਣੇ ਸਮੇਂ ਦੇ ਜਿਹੜੇ ਨੇ 12 ਤੋਂ 24 ਘੰਟੇ ਬਚਾ ਸਕਦੇ ਹੋ। ਇੰਨਾ ਉਹਨੂੰ ਰਿਕਵਰ ਕਰਨ ਦੇ ਲਈ ਸਮਾਂ ਲੱਗ ਜਾਂਦਾ ਹੈ ਇਹਨਾਂ 14 ਸੈਕਿੰਡਾਂ ਦੇ ਵਿੱਚ ਵਾਪਰੀ ਹੋਈ ਘਟਨਾ ਨੂੰ। ਮਨ ਅਸ਼ਾਂਤ ਹੋ ਜਾਂਦਾ ਹੈ, ਸੋਚਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਗੁੱਸਾ ਆਉਣਾ ਇੱਕ ਸਧਾਰਨ ਮਾਨਵੀ ਵਰਤਾਰਾ ਹੈ ਤੇ ਗੁੱਸੇ ਦਾ ਸਭ ਤੋਂ ਪਹਿਲਾਂ ਹਮਲਾ ਸਾਡੀ ਸੰਵੇਦਨਾ ਦੇ ਉੱਪਰ ਹੁੰਦਾ ਹੈ। ਮਨੁੱਖ ਤਰਕ ਜਾਂ ਦਲੀਲ ਦਾ ਪੱਲਾ ਛੱਡ ਭਾਵੁਕਤਾ ਜਿਹੜਾ ਹੈ ਦੇ ਵਹਿਣ ਦੇ ਵਿੱਚ ਵਹਿ ਜਾਂਦਾ ਹੈ। ਇਸ ਪ੍ਰਵਿਰਤੀ ਦੇ ਜਾਗਰਤ ਹੋਣ ਦੇ ਨਾਲ ਮਨੁੱਖ ਦੀ ਸੋਚਣ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਸੋਚਣ ਦਾ ਕੰਮ ਮਨੁੱਖੀ ਮਨ ਕਰਦਾ ਹੈ। ਮਨ ਦੇ ਗੁੱਸੇ ਦੀ ਭਾਵਨਾ ਦਾ ਸ਼ਿਕਾਰ ਹੋ ਜਾਣ ਦੇ ਨਾਲ ਮਨ ਆਪਣੀ ਸੋਚਣ ਦੀ ਸੁਭਾਵਿਕਤਾ ਤੇ ਮੌਲਿਕਤਾ ਗੁਆ ਬੈਠਦਾ ਹੈ। ਇਸ ਦੇ ਲਈ ਗੁੱਸੇ ਦੇ, ਉਹ ਕਹਿੰਦੇ ਨੇ ਕਿ ਮੈਂ ਆਪਣੇ ਆਪ ਦੇ ਵਿੱਚ ਨਹੀਂ ਰਿਹਾ ਤਾਂ ਗੁੱਸਾ ਕਰ ਰਿਹਾ, ਜਦੋਂ ਬਾਅਦ ਚੋਂ ਮਾਫ਼ੀਆਂ ਮੰਗਦੇ ਹਾਂ ਆਪਾਂ, ਸੋਰੀ ਕਹਿੰਦੇ ਹਾਂ, ਗਲਤੀ ਹੋ ਗਈ, ਅਣਜਾਣੇ 'ਚ ਕਰ ਲਿਆ। ਇਸੇ ਲਈ ਗੁੱਸੇ ਦੇ ਅਧੀਨ ਲਿਆ ਗਿਆ ਫੈਸਲਾ ਤਰਕ ਸੰਗਤ ਤੇ ਸਹੀ ਨਹੀਂ ਹੁੰਦਾ। ਅਕਸਰ ਕਹਿੰਦੇ ਨੇ ਕਿ ਭਾਈ ਠੰਡਾ ਹੋ ਜਾ, ਠੰਡੇ ਦਿਮਾਗ ਨਾਲ ਸੋਚ, ਫਿਰ ਆਪਾਂ ਕੋਈ ਨਹੀਂ ਕੱਲ੍ਹ ਨੂੰ ਫੈਸਲਾ ਲੈ ਲਾਂਗੇ, ਤੱਤੇ ਤੱਤੇ ਨਾ ਫੈਸਲਾ ਲਵੋ। ਅਕਸਰ ਗੁੱਸੇ ਦੇ ਵਿੱਚ ਲਏ ਗਏ ਫੈਸਲਿਆਂ ਦੇ ਉੱਤੇ ਮਨੁੱਖ ਨੂੰ ਪਛਤਾਉਣਾ ਪੈਂਦਾ ਹੈ ਕਿਉਂਕਿ ਇਹ ਸਹੀ ਨਹੀਂ ਹੁੰਦੇ। ਗੁੱਸੇ ਦੇ ਪ੍ਰਭਾਵ ਦੇ ਅਧੀਨ ਲਏ ਗਏ ਫੈਸਲਿਆਂ ਦੀ ਮਨੁੱਖ ਨੂੰ ਆਪਣੇ ਜੀਵਨ ਦੇ ਵਿੱਚ ਬਹੁਤ ਵੱਡੀ ਕੀਮਤ ਵੀ ਚੁਕਾਉਣੀ ਪੈਂਦੀ ਹੈ ਤੇ ਪੈ ਸਕਦੀ ਵੀ ਹੈ। ਗੁੱਸਾ ਇੱਕ ਅਜਿਹੀ ਮਨੁੱਖੀ ਭਾਵਨਾ ਹੈ ਜਿਸ ਨੂੰ ਜੇਕਰ ਸਹੀ ਸਮੇਂ ਦੇ ਉੱਤੇ ਸਹੀ ਦ੍ਰਿਸ਼ਟੀ ਦੇ ਵਿੱਚ ਵਰਤਿਆ ਜਾਵੇ ਤਾਂ ਇਹ ਲਾਭਦਾਇਕ ਵੀ ਹੋ ਸਕਦਾ ਹੈ, ਸਾਬਤ ਹੋ ਸਕਦਾ ਹੈ। ਪਰ ਜਦੋਂ ਇਹ ਕਾਬੂ ਤੋਂ ਬਾਹਰ ਹੋ ਜਾਂਦੀ ਹੈ, ਯਾਨੀ ਕਿ ਗੁੱਸਾ ਬਾਹਰ ਹੋ ਜਾਂਦਾ ਹੈ, ਤਾਂ ਇਹ ਨੁਕਸਾਨਦਾਇਕ ਵੀ ਸਾਬਤ ਹੁੰਦਾ ਹੈ। ਗੁੱਸੇ ਦੇ ਪੈਦਾ ਹੋਣ ਦੇ ਕਈ ਕਾਰਨ ਹੋ ਸਕਦੇ ਹੈ। ਆਮ ਤੌਰ ਦੇ ਉੱਤੇ ਮਨੁੱਖ ਦੀਆਂ ਅਧੂਰੀਆਂ ਇੱਛਾਵਾਂ, ਅਸਫਲਤਾਵਾਂ, ਤਣਾਅ, ਈਰਖਾ ਜਾਂ ਡਰ ਦੇ ਵਿੱਚੋਂ ਜਨਮ ਲੈਂਦਾ ਹੈ। ਅਜੋਕੇ ਸਮੇਂ ਦੇ ਤੇਜ਼ ਰਫ਼ਤਾਰ ਮਨੁੱਖੀ ਜੀਵਨ 'ਚ ਲੋਕ ਬਹੁਤ ਜ਼ਿਆਦਾ ਦਬਾਅ ਹੇਠ ਜਿਉਂਦੇ ਸਨ, ਜਿਸਦੇ ਕਾਰਨ ਉਹ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਵੀ ਗੁੱਸੇ ਹੋ ਜਾਂਦੇ। ਜੀਵਨ ਦੀਆਂ ਵੱਖ ਵੱਖ ਪਰਿਸਥਿਤੀਆਂ ਵਿੱਚ ਵਿਚਰਦਿਆਂ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਅਕਸਰ ਗੁੱਸੇ ਨੂੰ ਵਧਾਉਣ ਦਾ ਕਾਰਨ ਬਣਦੀਆਂ ਨੇ। ਗੁੱਸੇ ਦਾ ਮਨੁੱਖ ਦੇ ਮਨ ਅਤੇ ਸਰੀਰ ਦੇ ਉੱਪਰ ਬਹੁਤ ਗਹਿਰਾ ਅਸਰ ਪੈਂਦਾ ਹੈ। ਜਿਵੇਂ ਕਿ ਹੁਣ ਦੇਖੋ, ਖ਼ਬਰਾਂ ਵੀ ਆਪਾਂ ਸਾਂਝੀਆਂ ਕਰਦੇ ਹਾਂ, ਉਹ ਸਾਰੀਆਂ ਗੱਲਾਂ ਕਰਦੇ ਹਾਂ, ਉਹ ਕਿਤੇ ਨਾ ਕਿਤੇ ਅਸਰ ਸਾਡੇ ਉੱਤੇ ਵੀ ਜਿਹੜਾ ਛੱਡਦੀਆਂ ਨੇ, ਜੋ ਮੁਲਕਾਂ ਦੇ ਵਿੱਚ ਵਾਪਰ ਰਿਹਾ, ਅਨਿਆਂ ਹੋ ਰਿਹਾ, ਉਹ ਸਾਰੀਆਂ ਚੀਜ਼ਾਂ, ਲੋਕ ਆਵਾਜ਼ ਉਠਾ ਰਹੇ ਨੇ, ਲਾਠੀਚਾਰਜ ਹੋ ਰਹੇ ਨੇ, ਕੁੱਟਿਆ ਮਾਰਿਆ ਜਾ ਰਿਹਾ, ਉਹ ਚੀਜ਼ਾਂ ਨੂੰ ਦੇਖ ਕੇ, ਵੀਡੀਓਜ਼ ਨੂੰ ਦੇਖ ਕੇ, ਤਸਵੀਰਾਂ ਨੂੰ ਦੇਖ ਕੇ, ਉਹ ਕਿਤੇ ਨਾ ਕਿਤੇ ਆਪਣੇ ਅੰਦਰ ਵੀ ਉਹ ਜਿਹੜੀ ਚੀਜ਼ ਪੈਦਾ ਹੁੰਦੀ ਹੈ। ਜਦੋਂ ਮਨੁੱਖ ਗੁੱਸੇ ਦੇ ਅਧੀਨ ਹੁੰਦਾ ਹੈ ਤਾਂ ਉਸ ਸਮੇਂ ਉਸਦੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਜਾਂਦੀ ਹੈ, ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ, ਮਨ ਬੇਚੈਨ ਹੋ ਜਾਂਦਾ ਹੈ। ਮੈਡੀਕਲ ਸਾਇੰਸ ਨੇ ਇਹ ਸਿੱਧ ਕਰਕੇ ਰੱਖ ਦਿੱਤਾ ਕਿ ਲੰਮੇ ਸਮੇਂ ਤੱਕ ਗੁੱਸੇ ਦੇ ਵਿੱਚ ਰਹਿਣ ਨਾਲ ਦਿਲ ਦੀਆਂ ਬਿਮਾਰੀਆਂ, ਤਣਾਅ ਤੇ ਨੀਂਦ ਦੀ ਕਮੀ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ। ਮਨੋਵਿਗਿਆਨ ਵੀ ਇਹ ਦੱਸਦਾ ਹੈ, ਜਿਹੜੇ ਨੇ ਸਾਈਕੋਲੋਜਿਸਟ ਨੇ ਉਹ ਦੱਸਦੇ ਨੇ ਕਿ ਗੁੱਸਾ ਮਨੁੱਖ ਨੂੰ ਨਕਾਰਾਤਮਕ ਸੋਚ ਦਾ ਧਾਰਨੀ ਬਣਾਉਂਦਾ ਤੇ ਉਸਦੀ ਸੋਚਣ ਸਮਝਣ ਦੀ ਸ਼ਕਤੀ ਨੂੰ ਕਮਜ਼ੋਰ ਕਰ ਦਿੰਦਾ। ਗੁੱਸਾ ਕੇਵਲ ਮਨੁੱਖ ਦੇ ਵਿਅਕਤੀਤਵ ਵਿੱਚ ਹੀ ਵਿਗਾੜ ਨਹੀਂ ਸਿਰਜਦਾ, ਸਗੋਂ ਇਹ ਉਸਦੇ ਸਮਾਜਿਕ ਜੀਵਨ ਦੇ ਵਿੱਚ ਵੀ ਵਿਗਾੜ ਲਿਆਉਂਦਾ। ਗੁੱਸੇ ਕਾਰਨ ਮਨੁੱਖ ਨੂੰ ਬਹੁਤ ਵੱਡੇ ਸਮਾਜਿਕ ਨੁਕਸਾਨ ਵੀ ਹੁੰਦੇ ਨੇ। ਗੁੱਸੇ ਦੇ ਅਧੀਨ ਮਨੁੱਖ ਅਕਸਰ ਕੌੜੇ ਖਰਵੇ ਸ਼ਬਦ ਜਿਹੜਾ ਬੋਲਦਾ, ਉਸਦੇ ਜਿਹੜੇ ਨੇ ਅਜਿਹੇ ਸ਼ਬਦ ਰਿਸ਼ਤਿਆਂ ਦੇ ਵਿੱਚ ਵੀ ਦਰਾੜ ਪੈਦਾ ਕਰ ਸਕਦੇ ਹੈ। ਦੋਸਤਾਂ, ਪਰਿਵਾਰਕ ਮੈਂਬਰਾਂ, ਸਾਥੀਆਂ ਦੇ ਨਾਲ ਦੂਰੀਆਂ ਵੱਧ ਸਕਦੀਆਂ ਨੇ। ਗੁੱਸਾ ਅਕਸਰ ਝਗੜਿਆਂ ਤੇ ਹਿੰਸਾ ਦਾ ਕਾਰਨ ਬਣਦਾ, ਜਿਹਦੇ ਨਾਲ ਨਾ ਕੇਵਲ ਮਨੁੱਖੀ ਜੀਵਨ, ਮਨੁੱਖ ਦੀ ਨਿੱਜੀ ਜ਼ਿੰਦਗੀ ਅਸਹਿਜ ਹੋ ਜਾਂਦੀ ਹੈ, ਸਗੋਂ ਕਈ ਵਾਰ ਇਸ ਪ੍ਰਵਿਰਤੀ ਦੇ ਕਾਰਨ ਸਮਾਜ ਦੇ ਵਿੱਚ ਵੀ ਅਸ਼ਾਂਤੀ ਫੈਲਦੀ ਹੈ। ਜਿਸ ਤਰ੍ਹਾਂ ਹਰ ਵਸਤ ਵਰਤਾਰੇ ਦੇ ਇੱਕ ਤੋਂ ਵਧੇਰੇ ਪੱਖ ਹੁੰਦੇ ਨੇ, ਉਸੇ ਤਰ੍ਹਾਂ ਹੀ ਗੁੱਸੇ ਦੇ ਵੀ ਜਿਹੜੇ ਨੇ ਗੁੱਸੇ ਦੇ ਵੀ ਦੋ ਪੱਖ ਹੁੰਦੇ ਹੈ, ਚੰਗਾ ਪਾਸਾ ਤੇ ਮਾੜਾ ਪਾਸਾ। ਗੁੱਸਾ ਆਉਣਾ ਤੇ ਗੁੱਸੇ ਦਾ ਹੋਣਾ ਮਨੁੱਖ ਦੇ ਲਈ ਹਰ ਪਰਿਸਥਿਤੀ ਦੇ ਵਿੱਚ ਮਾੜਾ ਨਹੀਂ ਹੁੰਦਾ। ਕਈ ਵਾਰ ਗੁੱਸਾ ਮਨੁੱਖ ਦੇ ਲਈ ਚੰਗਾ ਵੀ ਹੁੰਦਾ। ਇਹ ਗੁੱਸਾ ਹੀ ਹੈ ਜਿਹੜਾ ਮਨੁੱਖ ਨੂੰ ਅਨਿਆਂ ਤੇ ਜ਼ੁਲਮ ਦੇ ਖਿਲਾਫ਼ ਮਜ਼ਬੂਤ ਹੋ ਕੇ ਖੜਾ ਹੋਣ ਦੀ ਹਿੰਮਤ ਵੀ ਬਖਸ਼ਦਾ। ਗੁੱਸਾ ਮਨੁੱਖ ਨੂੰ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਦੇ ਲਈ ਲੜਨ ਦੀ ਹਿੰਮਤ ਪ੍ਰੇਰਣਾ ਵੀ ਦਿੰਦਾ ਤੇ ਉਸ ਸ਼ਕਤੀ ਦਾ ਆਧਾਰ ਵੀ ਬਣਦਾ। ਇਸ ਦੇ ਲਈ ਗੁੱਸੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਯਤਨ ਕਰਨ ਦੀ ਥਾਂ ਉੱਤੇ ਜਿਹੜਾ ਇਸ ਨੂੰ ਕਾਬੂ ਦੇ ਵਿੱਚ ਲਿਆਉਣਾ ਵਧੇਰੇ ਮਹੱਤਵਪੂਰਨ ਤੇ ਸਾਰਥਕ ਹੋ ਸਕਦਾ ਹੈ ਤੁਹਾਡੇ ਲਈ। ਗੁੱਸੇ ਨੂੰ ਮਨੁੱਖੀ ਦੇਖੋ, ਕਈ ਵਾਰੀ ਆਪਾਂ ਚੁੱਪ ਚਪੀਤੇ ਕੁਝ ਕੰਮ ਕਾਜ ਕਰਦੇ ਰਹਿੰਦੇ ਹਾਂ, ਕੋਈ ਸਾਨੂੰ ਟੀਚਰ ਹੀ ਕਰ ਦਿੰਦਾ, ਆਪਾਂ ਨੂੰ ਗੁੱਸਾ ਆਉਂਦਾ ਹੈ, ਲੈ ਯਾਰ ਤੂੰ ਤਾਂ ਮਤਲਬ ਕਿ ਘੱਟ ਪੈਸਿਆਂ ਦੇ ਉੱਤੇ ਘੰਟੇ ਆਪਣੀ ਜੋਬ ਕਰੀ ਜਾਂਦਾ ਹੈ, ਵੀ ਮੈਨੂੰ ਤਾਂ ਉੱਥੇ ਇੰਨੇ ਮਿਲਦੇ ਨੇ। ਉਹ ਚੀਜ਼ ਸੁਣ ਕੇ ਫਿਰ ਕਿਤੇ ਨਾ ਕਿਤੇ ਅੰਦਰੋਂ ਉਬਾਲ ਉੱਠਦਾ ਹੈ, ਯਾਰ ਮੇਰੇ ਨਾਲ ਧੱਕਾ ਹੋ ਰਿਹਾ, ਤੇ ਉਹ ਫਿਰ ਆਪਣੇ ਮਾਲਕ ਦੇ ਨਾਲ ਜਿੱਥੇ ਵੀ ਉਹ ਜੋਬ ਕਰਦਾ ਜਾ ਕੇ ਫਿਰ ਆਵਾਜ਼ ਉਠਾਉਂਦਾ ਵੀ ਭਾਈ ਤੂੰ ਮੇਰੇ ਨਾਲ ਧੱਕਾ ਕਰੀ ਜਾਂਦਾ, ਮੈਂ ਤੋਂ ਘੰਟੇ ਵੀ ਵੱਧ ਲਵਾਉਂਦਾ, ਤਨਖਾਹ ਵੀ ਮੈਨੂੰ ਘੱਟ ਦਿੰਦਾ, ਤੇ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਿਹੜਾ ਅਤਿਆਚਾਰ ਹੁੰਦਾ, ਸ਼ੋਸ਼ਣ ਹੁੰਦਾ, ਉਹ ਫਿਰ ਆਪਣੇ ਆਪ ਦੇ ਲਈ ਆਵਾਜ਼ ਬੁਲੰਦ ਕਰਦਾ। ਇਸੇ ਤਰ੍ਹਾਂ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਜਾਂ ਬਹੁਤ ਸਾਰੇ ਅਹੁਦੇ ਜਿਹੜੇ ਮਿਲਦੇ ਨੇ ਉਹਨਾਂ ਦੇ ਵਿੱਚ ਜੋ ਬੋਲਣਗੇ ਨਾ ਫਿਰ ਉਹ ਕੋਈ ਨਾ ਕੋਈ ਹੋਰ ਉਹਦੇ ਉੱਤੇ ਸਥਾਪਿਤ ਹੋ ਜਾਏਗਾ। ਗੁੱਸੇ ਨੂੰ ਮਨੁੱਖੀ ਭਾਵਨਾਵਾਂ ਦੇ ਵਿੱਚੋਂ ਮਿਟਾਇਆ ਨਹੀਂ ਜਾ ਸਕਦਾ, ਖਾਰਜ ਨਹੀਂ ਕੀਤਾ ਜਾ ਸਕਦਾ, ਹਾਂ ਇਸ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਗੁੱਸੇ ਉੱਤੇ ਕਾਬੂ ਪਾਉਣ ਦੇ ਲਈ ਕਈ ਢੰਗ ਜਿਹੜੇ ਤਰੀਕੇ ਅਪਣਾਏ ਜਾ ਸਕਦੇ ਹੈ। ਇਸ ਦਿਸ਼ਾ ਦੇ ਵਿੱਚ ਸਭ ਤੋਂ ਪਹਿਲਾਂ ਮਨੁੱਖ ਨੂੰ ਆਪਣੇ ਸਵੈ ਉੱਪਰ ਨਿਯੰਤਰਣ ਕਰਨਾ ਸਿੱਖਣਾ ਚਾਹੀਦਾ ਹੈ, ਆਪਣੇ ਆਪ ਤੇ ਕੰਟਰੋਲ। ਜਿਉਂਦੇ ਜੀ ਮਨੁੱਖ ਦਾ ਗੁੱਸੇ ਤੋਂ ਖਹਿੜਾ ਛੁੱਟ ਨਹੀਂ ਸਕਦਾ, ਜੀਵਨ ਦੇ ਵਿੱਚ ਗੁੱਸੇ ਦੇ ਨਾਲ ਮਨੁੱਖ ਦਾ ਵਾਸਤਾ ਪੈਣਾ ਸੁਭਾਵਿਕ ਹੈ। ਗੁੱਸੇ ਦੀ ਪ੍ਰਸਥਿਤੀ ਦੇ ਵਿੱਚ ਮਨੁੱਖ ਦੇ ਲਈ ਸਭ ਤੋਂ ਮਹੱਤਵਪੂਰਨ ਉਸ ਸਮੇਂ ਕੁਝ ਪਲਾਂ ਦੇ ਲਈ ਚੁੱਪ ਰਹਿਣਾ, ਸ਼ਾਂਤ ਰਹਿਣਾ ਤੇ ਬਹੁਤ ਅਹਿਮ ਹੁੰਦਾ ਹੈ, ਜੋ ਕਿ ਮੁਸ਼ਕਲ ਸਮਾਂ ਹੁੰਦਾ ਹੈ। ਮੁਸ਼ਕਲ ਹੈ, ਅਸੰਭਵ ਨਹੀਂ ਹੈ, ਸੰਭਵ ਹੋ ਸਕਦਾ ਪਰ ਉਹੀ ਜਿੱਦਾਂ ਪਹਿਲਾਂ ਗੱਲ ਕੀਤੀ ਹੈ ਕਿ 14 ਤੋਂ 17 ਸੈਕਿੰਡ ਆਪਣੇ ਆਪ ਦੇ ਉੱਤੇ ਅੱਧਾ ਮਿੰਟ ਕੰਟਰੋਲ ਕਰ ਲੈਂਦੇ ਹੋ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਬਚਾਇਆ ਜਾ ਸਕਦਾ ਹੈ। ਜਾਂ ਬਹੁਤ ਸਾਰੇ ਲੋਕ ਨੇ, ਕਈਆਂ ਨੂੰ ਗੁੱਸਾ ਆਉਂਦਾ ਤੇ ਉਹ ਵਾਕ ਕਰਨ ਚਲੇ ਜਾਂਦੇ ਹੈ ਜਾਂ ਆਪਣਾ ਰਾਸਤਾ ਬਦਲ ਲੈਂਦੇ ਹੈ ਜਾਂ ਕਿਸੇ ਦੇ ਨਾਲ ਲੜਾਈ ਝਗੜਾ ਹੁੰਦਾ ਹੈ ਘਰ ਪਰਿਵਾਰ ਦੇ ਵਿੱਚ ਤੇ ਉਹ ਉੱਥੋਂ ਕੁਝ ਪਲ ਦੇ ਲਈ ਹੋਰ ਕਮਰੇ 'ਚ ਚਲੇ ਜਾਂਦੇ ਹੈ ਤੇ ਜਿਹਨੂੰ ਜ਼ਿਆਦਾ ਗੁੱਸਾ ਹੁੰਦਾ ਪਿੱਛੇ ਪਿੱਛੇ ਵੀ ਘੁੰਮਦਾ ਹੈ ਪਰ ਉਹਨੂੰ ਇਗਨੋਰ ਜਿਹੜਾ ਕਰਦਾ ਉਹ ਬਚ ਜਾਂਦਾ ਹੈ। ਜਦੋਂ ਵੀ ਗੁੱਸਾ ਆਵੇ ਮਨੁੱਖ ਨੂੰ ਲੰਬੇ ਭਰਵੇਂ ਡੂੰਘੇ ਸਾਹ ਲੈਣੇ ਚਾਹੀਦੇ ਹੈ। ਇਸ ਦਿਸ਼ਾ ਦੇ ਵਿੱਚ ਧਿਆਨ, ਮੈਡੀਟੇਸ਼ਨ, ਯੋਗਾ, ਕਸਰਤ ਆਦਿ ਕਿਰਿਆਵਾਂ ਮਨੁੱਖੀ ਮਨ ਨੂੰ ਸ਼ਾਂਤ ਕਰਨ ਦੇ ਵਿੱਚ ਮਦਦਗਾਰ ਸਾਬਤ ਹੋ ਸਕਦੀਆਂ ਹੈ। ਸਕਾਰਾਤਮਕ ਸੋਚ ਹਮੇਸ਼ਾ ਹੀ ਜੜੀ ਹੈ ਮਨੁੱਖ ਨੂੰ ਸਮੱਸਿਆਵਾਂ ਨੂੰ ਸਮਝਣ ਤੇ ਉਹਨਾਂ ਦਾ ਬਿਹਤਰ ਹੱਲ ਕਰਨ ਦੇ ਸਮਰੱਥ ਬਣਾਉਂਦੀ ਹੈ। ਮਨੁੱਖ ਦਾ ਸਕਾਰਾਤਮਕ ਦ੍ਰਿਸ਼ਟੀਕੋਣ ਉਸਦੀ ਗੁੱਸੇ ਦੀ ਭਾਵਨਾ ਨੂੰ ਸ਼ਾਂਤ ਕਰ ਸਕਦਾ ਹੈ, ਉਸ ਨੂੰ ਘਟਾ ਸਕਦਾ ਹੈ। ਗੁੱਸੇ ਨੂੰ ਕਿਸੇ ਵੀ ਤਰ੍ਹਾਂ ਮਨੁੱਖੀ ਜੀਵਨ ਦੇ ਵਿੱਚੋਂ ਪੂਰਨ ਤੌਰ ਦੇ ਉੱਤੇ ਖਾਰਜ ਨਹੀਂ ਕੀਤਾ ਜਾ ਸਕਦਾ। ਵਿਅਕਤੀਗਤ ਤੇ ਸਮਾਜਿਕ ਪੱਧਰ ਦੇ ਉੱਤੇ ਗੁੱਸੇ ਦਾ ਬੇਕਾਬੂ ਹੋਣਾ ਭਾਵ ਵਧਣਾ ਹਾਨੀਕਾਰਕ ਹੈ। ਮਨੁੱਖ ਨੂੰ ਆਪਣੇ ਗੁੱਸੇ ਉੱਤੇ ਕਾਬੂ ਰੱਖਣ ਤੇ ਇਸ ਨੂੰ ਸਹੀ ਦਿਸ਼ਾ ਦੇ ਵਿੱਚ ਵਰਤਣ ਦੀ ਸਾਂਝ ਜਾਂ ਜਾਂਚ ਜਦੋਂ ਵੀ ਆ ਜਾਵੇਗੀ, ਉਸਦੇ ਨਾਲ ਨਾ ਸਿਰਫ ਮਨੁੱਖ ਦਾ ਵਿਅਕਤੀਗਤ ਜੀਵਨ ਸੁਖਮਈ ਸੌਖਾ ਹੋਵੇਗਾ, ਸਗੋਂ ਸਮਾਜਿਕ ਵਿਕਾਸ ਦੇ ਲਈ ਲੋੜੀਂਦੀ ਸ਼ਾਂਤੀ ਵੀ ਜਿਹੜੀ ਕਾਇਮ ਹੋ ਜਾਵੇਗੀ। ਲਓ ਦੋਸਤੋ, ਇਹ ਆਲਾ ਦੁਆਲਾ ਹੀ ਸਾਨੂੰ ਬਹੁਤ ਚੀਜ਼ਾਂ ਪ੍ਰਭਾਵਿਤ ਕਰਦਾ ਹੈ। ਤੇ ਇਹ ਗੱਲ ਸੀ ਜੀ ਆਪਣੀ ਗੁੱਸਾ ਤੇ ਮਨੁੱਖੀ ਜੀਵਨ ਦੀ। ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਦੀ ਕਲਮ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਦੇ ਦੁਆਬਾ ਰੇਡੀਓ ਦਾ ਮੰਚ। ਉਮੀਦ ਕਰਦੇ ਹਾਂ ਚੰਗੀ ਲੱਗੀ ਹੋਏਗੀ ਤੇ ਇਸ ਦੇ ਨਾਲ ਹੀ ਫਿਰ ਆਪਾਂ ਤੁਹਾਡੇ ਕਮੈਂਟਾਂ ਵੱਲ ਨੂੰ ਧਿਆਨ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਨਾਲ ਦੀ ਨਾਲ ਜੇ ਇੱਕ ਰਿਪੋਰਟ ਹੈਗੀ ਹੈ ਵੈਸੇ ਉਹਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰ ਲਈਏ। ਫਿਰ 10 ਕੁ ਮਿੰਟ ਜੇ ਆਪਣੇ ਕੋਲ ਬਚੇ ਹੈ ਮੱਛਰਾਂ ਤੇ ਗੱਲ ਕਰਦੇ ਹਾਂ। ਕੈਥਰੀਨ ਵਾਗ ਨੇ ਲਿਖਿਆ ਇਹਦੇ ਉੱਤੇ ਗੱਲ ਰਿਪੋਰਟ ਲਿਖੀ ਹੈ ਉਹਦੀ ਗੱਲ ਕਰਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਖੂਨ ਬਹੁਤ ਮਿੱਠਾ ਹੈ, ਕੀ ਇਹ ਧਾਰਨਾ ਸੱਚ ਹੈ? ਕੁਝ ਲੋਕਾਂ ਨੂੰ ਮੱਛਰ ਹੋਰਨਾਂ ਦੇ ਨਾਲੋਂ ਵਧੇਰੇ ਕਿਉਂ ਕੱਟਦੇ ਨੇ? ਖੋਜ ਇਹਦੇ ਬਾਰੇ ਰਿਪੋਰਟ ਕੀ ਕਹਿੰਦੀ ਹੈ? ਇਹ ਰਿਪੋਰਟ ਲਿਖੀ ਹੈ ਜੀ ਆਪਣੇ ਕੈਥਰੀਨ ਵਾਂਗ ਉਹਨਾਂ ਨੇ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਦੁਆਬਾ ਰੇਡੀਓ ਦੇ ਮੰਚ ਤੇ BBC ਤੋਂ ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਕਹਿੰਦੇ ਨੇ ਕਿ ਮੈਂ ਮੱਛਰਾਂ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਦੀ ਹਾਂ। ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਮੈਂ ਭਾਵੇਂ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾਵਾਂ, ਇੱਕ ਗੱਲ ਲਗਭਗ ਤੈਅ ਹੀ ਹੈ ਕਿ ਮੈਨੂੰ ਮੱਛਰ ਜ਼ਰੂਰ ਕੱਟਣਗੇ। ਉਹਨਾਂ ਦੇ ਕੱਟਣ ਦੇ ਨਾਲ ਵੱਡੇ ਵੱਡੇ ਖਾਰਸ਼ ਵਾਲੇ ਨਿਸ਼ਾਨ ਬਣ ਜਾਂਦੇ ਨੇ ਜੋ ਕਈ ਹਫ਼ਤਿਆਂ ਤੱਕ ਰਹਿੰਦੇ ਨੇ। ਦੂਜੇ ਪਾਸੇ ਮੇਰੇ ਨਾਲ ਹੋਰ ਦੋ ਲੋਕ ਹੁੰਦੇ ਨੇ, ਉਹਨਾਂ ਨੂੰ ਮੱਛਰਾਂ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ। ਉਹਨਾਂ ਨੂੰ ਇੱਕ ਵੀ ਮੱਛਰ ਨਹੀਂ ਕੱਟਦਾ, ਜੇਕਰ ਕੱਟਦੇ ਵੀ ਨੇ ਤਾਂ ਉਹਨਾਂ ਦੇ ਸਰੀਰ ਦੇ ਉੱਤੇ ਸਿਰਫ ਇੱਕ ਛੋਟਾ ਜਿਹਾ ਲਾਲ ਨਿਸ਼ਾਨ ਬਣ ਜਾਂਦਾ ਹੈ ਤੇ ਮੇਰੇ ਦੋਸਤ ਅਕਸਰ ਮਜ਼ਾਕ ਕਰਦੇ ਨੇ ਕਿ ਸ਼ਾਇਦ ਮੇਰਾ ਖੂਨ ਬਹੁਤ ਮਿੱਠਾ ਹੈ। ਦਿਲਚਸਪ ਗੱਲ ਇਹ ਹੈ ਕਿ ਉਹ ਸ਼ਾਇਦ ਕੁਝ ਹੱਦ ਤੱਕ ਸਹੀ ਵੀ ਹੋਣ। ਸਾਡੇ ਸਰੀਰ ਤੋਂ ਕਈ ਤਰ੍ਹਾਂ ਦੇ ਜੈਵਿਕ ਸੰਕੇਤ ਜਿਹੜੇ ਨਿਕਲਦੇ ਹੈ, ਜਿਵੇਂ ਕਿ ਸਾਡਾ ਸਾਹ ਤੇ ਸਰੀਰ ਦੀ ਗੰਧ ਜਾਂ ਸਾਡੇ ਸਰੀਰ ਦੀ ਜਿਹੜੀ ਹੈ ਹੀਟ ਜਿਹੜੀ ਹੈ ਉਹਦੇ ਨਾਲ ਵੀ ਜਿਹੜੇ ਮੱਛਰ ਖਿੱਚੇ ਆਉਂਦੇ ਆ, ਇਹੀ ਤੈਅ ਕਰਦੇ ਨੇ ਕਿ ਕਿਸ ਵਿਅਕਤੀ ਨੂੰ ਮੱਛਰ ਕਿੰਨਾ ਵੱਧ ਕੱਟਣਗੇ। ਕੁਝ ਲੋਕਾਂ ਦੇ ਵਿੱਚ ਇਹ ਸੰਕੇਤ ਇੰਨੇ ਤਾਕਤਵਰ ਹੁੰਦੇ ਨੇ ਕਿ ਮੱਛਰ ਉਹਨਾਂ ਵੱਲ ਖਿੱਚੇ ਚਲੇ ਆਉਂਦੇ ਨੇ। ਜਾਣਦੇ ਹਾਂ ਉਹ ਤਿੰਨ ਕਾਰਨ ਜਿਨ੍ਹਾਂ ਦੇ ਰਾਹੀਂ ਇਹ ਖੂਨ ਚੂਸਣ ਵਾਲੇ ਕੀੜੇ ਤੁਹਾਨੂੰ ਲੱਭ ਲੈਂਦੇ ਨੇ। ਕਾਰਬਨ ਡਾਈਆਕਸਾਈਡ ਮੱਛਰਾਂ ਨੂੰ ਦੱਸਦੀ ਹੈ ਕਿ ਤੁਸੀਂ ਨੇੜੇ ਹੋ। ਇਨਸਾਨਾਂ ਨੂੰ ਸਿਰਫ਼ ਮਾਦਾ ਮੱਛਰ ਕੱਟਦੀ ਹੈ, ਉਹ ਸਾਡੇ ਖੂਨ ਦੇ ਵੱਲ ਇਸ ਦੇ ਲਈ ਖਿੱਚੇ ਆਉਂਦੇ ਨੇ ਕਿਉਂਕਿ ਆਪਣੇ ਅੰਡਿਆਂ ਦੇ ਵਿਕਾਸ ਦੇ ਲਈ ਲੋੜੀਂਦੇ ਪ੍ਰੋਟੀਨ ਉਹਨਾਂ ਨੂੰ ਖੂਨ ਤੋਂ ਹੀ ਮਿਲਦੇ ਨੇ। ਕਿਉਂਕਿ ਫਿਨਲੈਂਡ ਦੇ ਵਿੱਚ ਪਿਛਲੇ ਸਮਿਆਂ ਤੋਂ ਇਹ ਚੀਜ਼ ਕੀਤੀ ਜਾ ਰਹੀ ਹੈ ਕਿ ਜਿਹੜੇ ਨੇ ਨਰ ਮੱਛਰ ਜਿਹੜੇ ਨੇ ਉਹ ਜ਼ਿਆਦਾ ਪੈਦਾਵਾਰ ਕੀਤੀ ਜਾਵੇ ਤਾਂ ਕਿ ਜਿਹੜੇ ਮਾਦਾ ਮੱਛਰ ਆ ਉਹ ਘੱਟ ਹੋਣ ਅਤੇ ਇਹ ਚੀਜ਼ਾਂ ਨੂੰ ਜਿਹੜਾ ਕੰਟਰੋਲ ਕੀਤਾ ਜਾਵੇ ਕਿਉਂਕਿ ਇਹਨਾਂ ਸਮਿਆਂ ਦੇ ਵਿੱਚ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਹੈ, ਖਾਸ ਕਰ ਫੋਰੈਸਟ ਏਰੀਏ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ। ਚਲੋ ਸ਼ਹਿਰਾਂ ਦੇ ਵਿੱਚ ਇੰਨਾ ਨਹੀਂ ਹੈ ਅਤੇ ਫੋਰੈਸਟ ਏਰੀਆ ਦੇ ਵਿੱਚ ਕਾਫ਼ੀ ਵੱਡੇ ਪੱਧਰ ਦੇ ਉੱਤੇ ਮੱਛਰ ਇੱਥੇ ਹੋ ਜਾਂਦਾ ਹੈ। ਉਹ ਸਿਹਤ ਲਈ ਹਾਨੀਕਾਰਕ ਨਹੀਂ ਹੈ ਪਰ ਕਾਫ਼ੀ ਜਿਹੜਾ ਦੰਦੀਆਂ ਦੁੰਦੀਆਂ ਚੰਗੀਆਂ ਵੱਢਦਾ ਹੈ ਅਤੇ ਇੱਥੇ ਦੇ ਵਿਗਿਆਨੀਆਂ ਦੀ ਇੱਕ ਕੋਸ਼ਿਸ਼ ਹੈ ਕਿ ਮਾਦਾ ਮੱਛਰ ਨੂੰ ਘਟਾਇਆ ਜਾਵੇ ਅਤੇ ਨਰ ਮੱਛਰ ਜਿਹੜਾ ਉਹਦੀ ਬਹੁਤਾਤ ਕੀਤੀ ਜਾਵੇ ਕਿਉਂਕਿ ਨਰ ਮੱਛਰ ਜਿਹੜਾ ਉਹ ਬਾਈਟ ਨਹੀਂ ਕਰਦਾ ਜ਼ਿਆਦਾ ਅਤੇ ਮਾਦਾ ਜਿਹੜੀ ਆ ਉਹ ਖੂਨ ਚੂਸਦੀ ਹੈ ਅਤੇ ਉਹਨੂੰ ਪ੍ਰੋਟੀਨ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਅੱਗੇ ਅੱਗੇ ਉਹਨੇ ਲਾਰਵਾ ਪੈਦਾ ਕਰਨਾ ਸਾਰਾ ਕੁਝ ਕਰਨਾ। ਉਹ ਸਾਡੇ ਖੂਨ ਦੇ ਵੱਲ ਇਸ ਦੇ ਲਈ ਖਿੱਚੇ ਆਉਂਦੇ ਨੇ ਕਿਉਂਕਿ ਆਉਣ ਆਪਣੇ ਅੰਡਿਆਂ ਦੇ ਵਿਕਾਸ ਦੇ ਲਈ ਲੋੜੀਂਦੇ ਪ੍ਰੋਟੀਨ ਉਹਨਾਂ ਨੂੰ ਜਿਹੜਾ ਖੂਨ ਤੋਂ ਹੀ ਮਿਲਦੇ ਨੇ। ਮੱਛਰ ਆਪਣੇ ਸ਼ਿਕਾਰ ਨੂੰ ਲਗਭਗ 10 ਮੀਟਰ 33 ਫੁੱਟ ਦੀ ਦੂਰੀ ਤੋਂ ਦੇਖਣ ਤੇ ਸੁੰਘਣ ਦੀ ਸਮਰੱਥਾ ਦੇ ਆਧਾਰ ਦੇ ਉੱਤੇ ਪਛਾਣ ਲੈਂਦੇ ਆ। ਕਿਆ ਬਾਤ ਹੈ ਜੀ, ਛੋਟਾ ਜਿਹਾ ਦੇਖ ਲਓ ਹੈਗਾ ਮੱਛਰ ਤੇ 10 ਮੀਟਰ 33 ਫੁੱਟ ਤੋਂ ਖਿੱਚ ਪੈਦਾ ਕਰ ਦਿੰਦਾ ਕਿ ਹਾਂ ਭਾਈ ਉੱਥੇ ਕੋਈ ਨਾ ਕੋਈ ਹੈਗਾ। ਇਹਨਾਂ ਦੇ ਵਿੱਚ ਕਾਰਬਨ ਡਾਈਆਕਸਾਈਡ ਜਿਹੜੀ ਹੈ CO2 ਆਪਾਂ ਛੱਡਦੇ ਹਾਂ ਸਾਡਾ ਸਰੀਰ, ਉਹਦੇ ਉਹ ਕਣ ਸ਼ਾਮਲ ਨੇ ਜੋ ਅਸੀਂ ਸਾਹ ਤੇ ਚਮੜੀ ਦੇ ਰਾਹੀਂ ਬਾਹਰ ਕੱਢਦੇ ਹਾਂ। ਇਨਸਾਨ ਦੇ ਸਾਹ ਦੇ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਮੱਛਰਾਂ ਦੇ ਸੁੰਘਣ ਵਾਲੇ ਅੰਗਾਂ ਨੂੰ ਇਹ ਸੰਕੇਤ ਦੇ ਦਿੰਦੀ ਹੈ ਕਿ ਨੇੜੇ ਕੋਈ ਸੰਭਾਵਿਤ ਸ਼ਿਕਾਰ ਹੈ ਤੇ ਇਸ ਦੇ ਨਾਲ ਉਹਨਾਂ ਦੇ ਵਿੱਚ ਸ਼ਿਕਾਰ ਦੀ ਭਾਲ ਕਰਨ ਵਾਲਾ ਵਿਹਾਰ ਸਰਗਰਮ ਹੋ ਜਾਂਦਾ ਹੈ। ਵੱਡੀ ਉਮਰ ਦੇ ਲੋਕ ਬੱਚਿਆਂ ਦੇ ਨਾਲੋਂ ਵੱਧ ਮੱਛਰਾਂ ਦਾ ਸ਼ਿਕਾਰ ਹੁੰਦੇ ਨੇ ਕਿਉਂਕਿ ਉਹ ਵੱਧ ਕਾਰਬਨ ਡਾਈਆਕਸਾਈਡ ਹਵਾ ਦੇ ਵਿੱਚ ਛੱਡਦੇ ਆ। ਇਸੇ ਕਾਰਨ ਮੱਛਰ ਸਿਰਫ ਇਨਸਾਨਾਂ ਤੋਂ ਹੀ ਨਹੀਂ ਸਗੋਂ ਕਾਰਬਨ ਡਾਈਆਕਸਾਈਡ ਦੇ ਹੋਰ ਸਰੋਤਾਂ ਦੇ ਵੱਲ ਵੀ ਖਿੱਚੇ ਜਾਂਦੇ ਆ। ਇਸਦੇ ਲਈ ਡਰਾਈ ਆਈਸ ਤੇ ਬੋਤਲਾਂ ਦੇ ਵਿੱਚ ਭਰੀ ਕਾਰਬਨ ਡਾਈਆਕਸਾਈਡ ਨੂੰ ਮੱਛਰ ਫੜਨ ਵਾਲੇ ਜਾਲਾਂ ਦੇ ਵਿੱਚ ਵੀ ਵਰਤਿਆ ਜਾਂਦਾ ਹੈ। ਸਰੀਰ ਦੀ ਗਰਮਾਹਟ ਮੱਛਰਾਂ ਨੂੰ ਖਿੱਚਦੀ ਹੈ। ਖੋਜਾਂ ਦੱਸਦੀਆਂ ਨੇ ਕਿ ਮੱਛਰ ਸਰੀਰ ਦੀ ਗਰਮੀ ਤੇ ਨਮੀ ਦੇ ਵੱਲ ਵੀ ਖਿੱਚੇ ਜਾਂਦੇ ਆ ਤੇ ਕਾਰਬਨ ਡਾਈਆਕਸਾਈਡ ਕਾਰਨ ਪੈਦਾ ਹੋਈ ਗਰਮੀ ਤੇ ਨਮੀ ਇਸ ਖਿੱਚ ਨੂੰ ਹੋਰ ਵਧਾ ਦਿੰਦੀ ਹੈ। ਜਦੋਂ ਸਾਨੂੰ ਪਸੀਨਾ ਆ ਜਾਂਦਾ, ਮੁੜਕਾ ਆ ਜਾਂਦਾ, ਉਸ ਸਮੇਂ ਇਹਨਾਂ ਨੂੰ ਹੋਰ ਖਿੱਚ ਵੱਧ ਜਾਂਦੀ ਹੈ। ਇਸੇ ਕਾਰਨ ਗਰਭਵਤੀ ਔਰਤਾਂ ਹੋਰਨਾਂ ਔਰਤਾਂ ਦੇ ਮੁਕਾਬਲੇ ਮੱਛਰਾਂ ਨੂੰ ਆਪਣੇ ਵੱਲ ਦੁੱਗਣਾ ਖਿੱਚਦੀਆਂ ਨੇ। ਅਜਿਹਾ ਇਸ ਦੇ ਲਈ ਹੁੰਦਾ ਹੈ ਕਿ ਕਿਉਂਕਿ ਗਰਭ ਅਵਸਥਾ ਦੇ ਦੌਰਾਨ ਸਰੀਰ ਦਾ ਮੈਟਾਬੋਲਿਜ਼ਮ ਜਿਹੜਾ ਤੇ ਸਾਹ ਲੈਣ ਦੀ ਮਾਤਰਾ ਵੱਧ ਹੁੰਦੀ ਹੈ, ਵੱਧ ਜਾਂਦੀ ਹੈ, ਜਿਸਦੇ ਕਾਰਨ ਸਰੀਰ ਵੱਧ ਗਰਮੀ ਪੈਦਾ ਕਰਦਾ ਹੈ ਤੇ ਵੱਧ ਕਾਰਬਨ ਡਾਈਆਕਸਾਈਡ ਬਾਹਰ ਕੱਢਦਾ ਹੈ। ਯੂਕੇ ਦੀ ਡਰਮ ਯੂਨੀਵਰਸਿਟੀ ਦੇ ਵਿੱਚ ਜਨਤਕ ਸਿਹਤ ਕੀਟ ਵਿਗਿਆਨ ਦੇ ਪ੍ਰੋਫੈਸਰ ਸਟੀਵ ਲਿੰਡਸੇ ਕਹਿੰਦੇ ਨੇ ਕਿ ਤੁਹਾਡੇ ਅੰਦਰ ਇੱਕ ਛੋਟੀ ਭੱਠੀ ਕੰਮ ਕਰ ਰਹੀ ਹੁੰਦੀ ਹੈ, ਇਸ ਦੇ ਲਈ ਤੁਹਾਡਾ ਸਰੀਰ ਹੋਰ ਗਰਮ ਹੋ ਜਾਂਦਾ ਹੈ। ਜੋ ਲੋਕ ਕਸਰਤ ਕਰਦੇ ਨੇ ਉਹ ਮੱਛਰਾਂ ਨੂੰ ਆਪਣੇ ਵੱਲ ਵਧੇਰੇ ਖਿੱਚਦੇ ਹੈ, ਖਾਸ ਤੌਰ ਦੇ ਉੱਤੇ ਜਦੋਂ ਉਹ ਕਸਰਤ ਕਰ ਰਹੇ ਹੋਣ ਜਾਂ ਕਸਰਤ ਕਰਨ ਦੇ ਤੁਰੰਤ ਬਾਅਦ ਦੇ ਵਿੱਚ, ਕਿਉਂਕਿ ਕਸਰਤ ਦੇ ਦੌਰਾਨ ਸਰੀਰ ਦਾ ਮੈਟਾਬੋਲਿਜ਼ਮ ਤੇਜ਼ ਹੋ ਜਾਂਦਾ ਹੈ, ਜਿਸਦੇ ਨਾਲ ਵੱਧ ਕਾਰਬਨ ਡਾਈਆਕਸਾਈਡ ਨਿਕਲਦੀ ਹੈ ਤੇ ਸਰੀਰ ਹੋਰ ਗਰਮ ਅਤੇ ਪਸੀਨੇ ਨਾਲ ਭਿੱਜਿਆ ਹੁੰਦਾ ਹੈ। ਇਸੇ ਤਰ੍ਹਾਂ ਵੱਡੇ ਸਰੀਰ ਵਾਲੇ ਲੋਕ ਜਿਹੜੇ ਨੇ ਜੋ ਆਮ ਤੌਰ ਦੇ ਉੱਤੇ ਵੱਧ ਗਰਮੀ ਪੈਦਾ ਕਰਦੇ ਹੈ ਤੇ ਵੱਧ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਨੇ, ਉਹ ਵੀ ਮੱਛਰਾਂ ਨੂੰ ਵੱਧ ਆਕਰਸ਼ਿਤ ਕਰ ਸਕਦੇ ਹੈ। ਤੀਸਰਾ ਕਾਰਨ ਦੱਸਦੇ ਨੇ, ਚਮੜੀ ਦੀ ਗੰਧ ਵੀ ਮੱਛਰਾਂ ਨੂੰ ਖਿੱਚਦੀ ਹੈ। ਜਦੋਂ ਮੱਛਰ ਆਪਣੇ ਨਿਸ਼ਾਨੇ ਦੇ ਨੇੜੇ ਪਹੁੰਚ ਜਾਂਦੇ ਹੈ, ਅਰਥਾਤ 10 ਮੀਟਰ ਜਾਂ 33 ਫੁੱਟ ਤੋਂ ਘੱਟ ਦੂਰੀ ਤੇ, ਤਾਂ ਉਹ ਚਮੜੀ ਅਤੇ ਸਾਹ ਦੇ ਵਿੱਚੋਂ ਆਉਣ ਵਾਲੀ ਗੰਧ ਸਮੇਤ ਕਈ ਸੰਕੇਤਾਂ ਦੀ ਮਦਦ ਦੇ ਨਾਲ ਆਪਣੇ ਸ਼ਿਕਾਰ ਦੀ ਜਿਹੜੀ ਪਛਾਣ ਕਰਦੇ ਹੈ। ਪ੍ਰੋਫੈਸਰ ਲਿੰਡਸੇ ਕਹਿੰਦੇ ਨੇ ਕਿ ਅਸਲ ਦੇ ਵਿੱਚ ਇਹ ਸਭ ਗੰਧ ਦੀ ਹੀ ਖੇਡ ਹੈ। ਮੱਛਰ ਕਿਸ ਨੂੰ ਕੱਟਣਗੇ, ਇਹ ਕਿਸੇ ਦੇ ਸਰੀਰ ਦੀ ਗੰਧ ਤੈਅ ਕਰਦੀ ਹੈ। ਘੱਟ ਜਾਂ ਤੇਜ਼ ਗੰਧ ਵਾਲੇ ਰਸਾਇਣਕ ਤੱਤ ਹੀ ਇਸ ਦੇ ਵਿੱਚ ਫਰਕ ਪਾਉਂਦੇ ਹੈ। ਮੱਛਰ ਇੱਕ ਰਸਾਇਣਕ ਸੰਸਾਰ ਦੇ ਵਿੱਚ ਰਹਿੰਦੇ ਨੇ। ਲਿੰਡਸੇ ਅਤੇ ਉਨ੍ਹਾਂ ਦੇ ਸਾਥੀ ਵਿਗਿਆਨੀਆਂ ਨੇ ਇਸ ਧਾਰਨਾ ਨੂੰ ਵੀ ਗਲਤ ਸਾਬਤ ਕਰ ਦਿੱਤਾ ਕਿ ਜਿਨ੍ਹਾਂ ਦਾ ਖੂਨ ਮਿੱਠਾ ਹੁੰਦਾ ਹੈ ਉਨ੍ਹਾਂ ਨੂੰ ਮੱਛਰ ਵੱਧ ਕੱਟਦੇ ਨੇ। ਉਨ੍ਹਾਂ ਦੀ ਖੋਜ ਦੇ ਮੁਤਾਬਕ ਮੱਛਰ ਅਸਲ ਦੇ ਵਿੱਚ ਹਰ ਵਿਅਕਤੀ ਦੀ ਚਮੜੀ ਤੋਂ ਆਉਣ ਵਾਲੀ ਵਿਲੱਖਣ ਗੰਧ ਦੇ ਵੱਲ ਆਕਰਸ਼ਿਤ ਹੁੰਦੇ ਆ, ਨਾ ਕਿ ਖੂਨ ਤੋਂ। ਸਾਡੀ ਚਮੜੀ ਤੇ ਰਹਿਣ ਵਾਲੇ ਸੂਖਮ ਜੀਵ ਕਾਰਬੋਹਾਈਡਰੇਟ, ਫੈਟੀ ਐਸਿਡ ਅਤੇ ਪੈਪਟਾਈਡ ਵਰਗੇ ਤੱਤਾਂ ਨੂੰ ਤੋੜ ਕੇ ਉਡਨਸ਼ੀਲ ਜੈਵਿਕ ਯੋਗਿਕ ਬਣਾਉਂਦੇ ਨੇ, ਜੋ ਆਸਾਨੀ ਦੇ ਨਾਲ ਹਵਾ ਦੇ ਵਿੱਚ ਫੈਲ ਜਾਂਦੇ ਆ। ਮੱਛਰ ਇਹਨਾਂ ਦੀ ਪਛਾਣ ਕਰ ਸਕਦੇ ਆ। ਸਾਡੀ ਚਮੜੀ ਤੋਂ 500 ਤੋਂ ਵੱਧ ਉਡਨਸ਼ੀਲ ਜੈਵਿਕ ਯੋਗਿਕ ਜਿਹੜੇ ਨਿਕਲਦੇ ਆ, ਸਾਡੀ ਚਮੜੀ ਤੋਂ 500 ਤੋਂ ਵੱਧ ਉਡਨਸ਼ੀਲ ਜੈਵਿਕ ਨਿਕਲਦੇ ਆ, ਜੋ ਸਾਨੂੰ ਦਿਖਦੇ ਨੇ ਅੱਖਾਂ ਦੇ ਨਾਲ। ਮੱਛਰ ਪਹਿਲਾਂ ਹੀ ਸਾਡੀ ਚਮੜੀ ਦੇ ਉੱਤੇ ਮੌਜੂਦ ਅਮੋਨੀਆ ਅਤੇ ਲੈਕਟਿਕ ਐਸਿਡ ਦੇ ਵੱਲ ਆਕਰਸ਼ਿਤ ਹੁੰਦੇ ਆ। ਜੇ ਚਮੜੀ ਦੇ ਉੱਤੇ ਕਾਰਬੋਕਸਿਲਿਕ ਐਸਿਡ ਵੀ ਮੌਜੂਦ ਹੋਣ ਤਾਂ ਇਹ ਆਕਰਸ਼ਣ ਹੋਰ ਵੀ ਵੱਧ ਜਾਂਦਾ ਹੈ। ਅਮਰੀਕਾ ਦੀ ਰੌਕਫੈਲਰ ਯੂਨੀਵਰਸਿਟੀ ਦੇ ਖੋਜਕਾਰਾਂ ਨੇ 64 ਲੋਕਾਂ ਦੀ ਚਮੜੀ ਦੀ ਗੰਧ ਦਾ ਅਧਿਐਨ ਕੀਤਾ। ਇਸ ਦੇ ਵਿੱਚ ਸ਼ਾਮਲ ਭਾਗੀਦਾਰਾਂ ਨੂੰ 6 ਘੰਟਿਆਂ ਤੱਕ ਨਾਈਲੋਨ ਦੇ ਕੱਪੜੇ ਪਹਿਨਾਏ ਗਏ, ਜਿਨ੍ਹਾਂ ਨੇ ਚਮੜੀ ਦੀ ਗੰਧ ਨੂੰ ਇਕੱਠਾ ਕਰਨ ਦਾ ਕੰਮ ਕੀਤਾ, ਕਿਉਂਕਿ ਉਹ ਬਾਹਰ ਨਹੀਂ ਨਿਕਲਦੀ, ਫਿਰ ਜਿਹੜੀ ਹੈ ਉਹਦੇ ਵਿੱਚ ਕਵਰ ਹੋ ਗਿਆ ਸਾਰਾ ਕੁਝ। ਬਾਅਦ ਦੇ ਵਿੱਚ ਮੱਛਰਾਂ ਨੂੰ ਇਨ੍ਹਾਂ ਨਮੂਨਿਆਂ ਦੇ ਵਿੱਚੋਂ ਚੋਣ ਕਰਨ ਦਾ ਮੌਕਾ ਦਿੱਤਾ ਗਿਆ। ਨਤੀਜਿਆਂ ਤੋਂ ਪਤਾ ਲੱਗਿਆ ਕਿ ਮੱਛਰ ਉਨ੍ਹਾਂ ਲੋਕਾਂ ਦੀ ਗੰਧ ਨੂੰ ਵੱਧ ਤਰਜੀਹ ਦਿੰਦੇ ਸਨ ਜਿਨ੍ਹਾਂ ਦੀ ਚਮੜੀ ਦੇ ਉੱਤੇ ਕਾਰਬੋਕਸਿਲਿਕ ਐਸਿਡ ਦੀ ਮਾਤਰਾ ਜ਼ਿਆਦਾ ਸੀ। ਖੋਜਕਾਰਾਂ ਨੇ ਹਰ ਵਿਅਕਤੀ ਦੇ ਲਈ ਮੱਛਰਾਂ ਨੂੰ ਆਕਰਸ਼ਿਤ ਕਰਨ ਦਾ ਇੱਕ ਸਕੋਰ ਤਿਆਰ ਕੀਤਾ। ਸਭ ਤੋਂ ਵੱਧ ਸਕੋਰ ਵਾਲਾ ਵਿਅਕਤੀ ਸਭ ਤੋਂ ਘੱਟ ਸਕੋਰ ਵਾਲੇ ਵਿਅਕਤੀ ਦੇ ਨਾਲੋਂ 100 ਗੁਣਾ ਵੱਧ ਆਕਰਸ਼ਕ ਸੀ। ਇਹ ਫਰਕ ਕਈ ਸਾਲਾਂ ਤੱਕ ਕਾਇਮ ਰਿਹਾ, ਭਾਵੇਂ ਲੋਕਾਂ ਦੀ ਜੀਵਨ ਸ਼ੈਲੀ ਦੇ ਵਿੱਚ ਬਦਲਾਅ ਆਏ। ਲਿੰਡਸੇ ਕਹਿੰਦੇ ਨੇ ਕਿ ਮੱਛਰਾਂ ਦੇ ਲਈ ਤੁਹਾਡੀ ਕੁੱਲ ਜਿਹੜੀ ਆਕਰਸ਼ਕਤਾ ਵੱਡੇ ਪੱਧਰ ਦੇ ਉੱਤੇ ਪਹਿਲਾਂ ਤੋਂ ਹੀ ਜਿਹੜੀ ਤੈਅ ਹੁੰਦੀ ਹੈ। ਚਮੜੀ ਦੇ ਉੱਤੇ ਮੌਜੂਦ ਸੂਖਮ ਜੀਵਾਂ ਦੀ ਕਿਸਮ ਜਿਹੜੀ ਹੈ ਕਿਸਮ ਵੀ ਇਸ ਗੱਲ ਨੂੰ ਪ੍ਰਭਾਵਿਤ ਕਰਦੀ ਹੈ ਕਿ ਮੱਛਰ ਕਿਸੇ ਵਿਅਕਤੀ ਦੇ ਵੱਲ ਕਿੰਨੇ ਆਕਰਸ਼ਿਤ ਹੁੰਦੇ ਨੇ। ਨੀਦਰਲੈਂਡ ਦੀ ਵਾਗੇਨਿਗਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਹ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਵੱਲ ਮਲੇਰੀਆ ਫੈਲਾਉਣ ਵਾਲੇ ਮੱਛਰ ਵੱਧ ਆਕਰਸ਼ਿਤ ਹੁੰਦੇ ਸਨ, ਉਨ੍ਹਾਂ ਦੀ ਚਮੜੀ ਦੇ ਉੱਤੇ ਬੈਕਟੀਰੀਆ ਦੀ ਬਣਤਰ ਹੋਰਨਾਂ ਦੇ ਨਾਲੋਂ ਵੱਖਰੀ ਸੀ। ਇੰਡੀਆ ਦੇ ਵਿੱਚ ਇਸ ਸਮੇਂ ਕਾਫ਼ੀ ਜਿਹੜਾ ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ ਦੋਸਤੋ। ਮਲੇਰੀਆ ਹੋ ਗਿਆ, ਟਾਈਫਾਇਡ ਹੋ ਗਿਆ, ਕਿਉਂਕਿ ਮੱਛਰਾਂ ਦੀ ਬਰਸਾਤ ਹੋ ਜਾਂਦੀ ਹੈ ਬਰਸਾਤਾਂ ਦੇ ਸਮਿਆਂ ਦੇ ਵਿੱਚ, ਤੇ ਉਹਨਾਂ ਦੇ ਵਿੱਚ ਬੈਕਟੀਰੀਆ ਦੀ ਗਿਣਤੀ ਵੱਧ ਸੀ ਪਰ ਉਹਨਾਂ ਦੀਆਂ ਕਿਸਮਾਂ ਘੱਟ ਸਨ। ਇਸਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਚਮੜੀ ਦੇ ਉੱਤੇ ਮੌਜੂਦ ਬੈਕਟੀਰੀਆ ਹੀ ਸਰੀਰ ਦੀ ਖਾਸ ਗੰਧ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ। ਦਰਅਸਲ ਬੈਕਟੀਰੀਆ ਤੋਂ ਬਿਨਾਂ ਮਨੁੱਖ ਤੇ ਪਸੀਨੇ ਦੀ ਗੰਧ ਉਸਦੇ ਲਈ ਨਾ ਦੇ ਬਰਾਬਰ ਹੁੰਦੀ ਹੈ। ਜੋੜੇ ਬੱਚਿਆਂ ਟਵਿੰਸ ਦੇ ਵਿੱਚ ਟਵਿੰਸ ਦੇ ਉੱਤੇ ਕੀਤੇ ਗਏ ਇੱਕ ਜਿਹੜਾ ਸਟੱਡੀ ਦੇ ਉੱਤੇ ਅਧਿਐਨ ਦੇ ਵਿੱਚ ਵੀ ਪਾਇਆ ਗਿਆ ਕਿ ਇੱਕੋ ਜਿਹੇ ਆਈਡੈਂਟੀਕਲ ਜਿਹੜੇ ਜਾਣੀ ਕਿ ਜੁੜਵੇ ਬੱਚੇ ਆਈਡੈਂਟੀਕਲ ਜੋੜੇ ਮੱਛਰਾਂ ਨੂੰ ਲਗਭਗ ਇੱਕੋ ਜਿਹੇ ਪੱਧਰ ਦੇ ਉੱਤੇ ਆਕਰਸ਼ਿਤ ਕਰਦੇ ਸਨ, ਜਦੋਂ ਕਿ ਗੈਰ ਇੱਕੋ ਜਿਹੇ ਨਾਨ ਆਈਡੈਂਟੀਕਲ ਜੋੜਿਆਂ ਦੇ ਵਿੱਚ ਇਹ ਫਰਕ ਨਜ਼ਰ ਆਇਆ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸਰੀਰ ਦੀ ਉਹ ਗੰਧ ਜੋ ਇਹ ਤੈਅ ਕਰਦੀ ਹੈ ਕਿ ਮੱਛਰ ਕਿਸੇ ਨੂੰ ਕਿੰਨਾ ਕੱਟਣਗੇ, ਵਿਰਾਸਤ ਜਾਣੀ ਕਿ ਸਾਡੇ ਜੀਨਸ ਜਿਹੜੇ ਨੇ ਜੀਨਾਂ ਦੇ ਰਾਹੀਂ ਵੀ ਮਿਲ ਸਕਦੀ ਹੈ। ਮੱਛਰ ਦੇ ਕੱਟਣ ਦਾ ਅਸਰ ਇੱਕੋ ਜਿਹਾ ਨਹੀਂ ਹੁੰਦਾ ਹੈ। ਮੱਛਰ ਦੇ ਕੱਟਣ ਤੋਂ ਬਾਅਦ ਹਰ ਵਿਅਕਤੀ ਦੇ ਸਰੀਰ ਦੀ ਪ੍ਰਤੀਕਿਰਿਆ ਜਿਹੜੀ ਵੱਖ ਹੋ ਸਕਦੀ ਹੈ। ਇੱਕ ਜੀਨੋਮ ਪੱਧਰੀ ਖੋਜ ਦੇ ਵਿੱਚ ਪਤਾ ਲੱਗਿਆ ਕਿ ਸਾਡੇ ਰੋਗ ਪ੍ਰਤੀਰੋਧਕ ਤੰਤਰ ਦੇ ਨਾਲ ਜੁੜੇ ਜੀਨਾਂ ਦਾ ਇਸ ਗੱਲ ਦੇ ਨਾਲ ਗਹਿਰਾ ਸੰਬੰਧ ਹੈ ਕਿ ਸਾਡਾ ਸਰੀਰ ਮੱਛਰ ਦੇ ਕੱਟਣ ਦੇ ਉੱਤੇ ਕਿਵੇਂ ਜਿਹੜਾ ਪ੍ਰਤੀਕਿਰਿਆ ਕਰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹੋ ਜੀਨ ਸਰੀਰ ਦੇ ਵਿੱਚ ਐਲਰਜੀ ਦੇ ਨਾਲ ਜੁੜੇ ਜੀਨਾਂ ਦੇ ਨਾਲ ਜਿਹੜਾ ਵੀ ਮਿਲਦੇ ਨੇ। ਇਸ ਤੋਂ ਕਈਆਂ ਦੇ ਬਹੁਤ ਜਿੱਦਾਂ ਕਿ ਮੇਰੇ ਕਈ ਵਾਰੀ ਧੱਫੜ ਬਹੁਤ ਪੈ ਜਾਂਦੇ ਆ ਸ਼ੁਰੂ ਦੇ ਵਿੱਚ ਜਦੋਂ ਨਵਾਂ ਮੱਛਰ ਹੁੰਦਾ ਹੈ ਅਤੇ ਐਲਰਜੀ ਦੀ ਮੈਡੀਸਿਨ ਖਾਣੀ ਪੈਂਦੀ ਹੈ ਅਤੇ ਉਹ ਧੱਫੜ ਫਿਰ ਵੱਧਦੇ ਜਾਂਦੇ ਆ, ਮੋਟੇ ਹੁੰਦੇ ਜਾਂਦੇ ਆ। ਇਸ ਤੋਂ ਇਲਾਵਾ ਕੁਝ ਲੋਕਾਂ ਦੇ ਵਿੱਚ ਮੱਛਰ ਦੇ ਕੱਟਣ ਤੋਂ ਬਾਅਦ ਜ਼ਿਆਦਾ ਸੋਜ ਵਾਲੇ ਨਿਸ਼ਾਨ ਬਣਨ ਦੀ ਜਿਹੜੀ ਹੈ ਪ੍ਰਵਿਰਤੀ ਵੱਧ ਹੁੰਦੀ ਹੈ, ਜਿੱਦਾਂ ਗਿਲਟੀ ਬਣ ਜਾਂਦੀ ਹੈ। ਇਸ ਦੇ ਕਾਰਨ ਉਹਨਾਂ ਨੂੰ ਲੱਗ ਸਕਦਾ ਹੈ ਕਿ ਉਹ ਮੱਛਰਾਂ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਦੇ ਨੇ। ਫਰਗੂਸਨ ਕਹਿੰਦੇ ਨੇ ਕਿ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਮੱਛਰ ਉਹਨਾਂ ਨੂੰ ਵੱਧ ਇਸ ਦੇ ਲਈ ਕੱਟਦੇ ਨੇ ਕਿਉਂਕਿ ਉਹਨਾਂ ਦੇ ਸਰੀਰ ਦੇ ਉੱਤੇ ਵੱਧ ਪ੍ਰਤੀਕਿਰਿਆ ਹੁੰਦੀ ਹੈ। ਦੂਜੇ ਪਾਸੇ ਕੁਝ ਲੋਕਾਂ ਨੂੰ ਮੱਛਰ ਕਾਫ਼ੀ ਵਾਰ ਕੱਟਦੇ ਨੇ ਪਰ ਉਹਨਾਂ ਦੇ ਸਰੀਰ ਦੇ ਉੱਤੇ ਇਸ ਦਾ ਬਹੁਤ ਘੱਟ ਅਸਰ ਦਿਖਾਈ ਦਿੰਦਾ ਹੈ, ਜਦੋਂ ਕਿ ਕੁਝ ਲੋਕ ਜੈਵਿਕ ਤੌਰ ਦੇ ਉੱਤੇ ਮੱਛਰਾਂ ਦੇ ਲਈ ਹੋਰਾਂ ਨਾਲੋਂ ਵੱਧ ਆਕਰਸ਼ਕ ਹੋ ਸਕਦੇ ਨੇ ਪਰ ਕੋਈ ਵੀ ਵਿਅਕਤੀ ਮੱਛਰਾਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੁੰਦਾ। ਫਰਗੂਸਨ ਕਹਿੰਦੇ ਨੇ ਆਖਰ 'ਚ ਕਿ ਭਾਵੇਂ ਤੁਹਾਨੂੰ ਲੱਗਦਾ ਹੋਵੇ ਕਿ ਮੱਛਰ ਤੁਹਾਨੂੰ ਨਹੀਂ ਕੱਟਦੇ, ਫਿਰ ਵੀ ਤੁਹਾਨੂੰ ਉਹਨਾਂ ਤੋਂ ਬਚਾਅ ਦੇ ਲਈ ਲੋੜੀਂਦੇ ਉਪਾਅ ਜ਼ਰੂਰੀ ਕਰਨੇ ਚਾਹੀਦੇ ਨੇ। ਜੀ ਦੋਸਤੋ, ਇਹ ਸੀ ਜੀ ਗੱਲਬਾਤ, ਇੱਕ ਰਿਪੋਰਟ ਸਟੱਡੀ। ਖੂਨ ਬਹੁਤ ਮਿੱਠਾ ਹੈ, ਕਿ ਇਹ ਧਾਰਨਾ ਸੱਚ ਹੈ? ਕੁਝ ਲੋਕਾਂ ਨੂੰ ਮੱਛਰ ਹੋਰਨਾਂ ਨਾਲੋਂ ਵਧੇਰੇ ਕਿਉਂ ਕੱਟਦੇ ਨੇ? ਇਹ ਖੋਜ ਦੇ ਬਾਰੇ ਤੁਹਾਡੇ ਨਾਲ ਸਾਂਝ ਪਾਈ ਹੈ ਅਤੇ ਗੱਲਬਾਤ ਇਹ ਲਿਖੀ ਸੀ ਜੀ BBC ਤੋਂ ਕੈਥਰੀਨ ਵਾਂਗ ਹੋਣਾ ਨੇ ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਅਤੇ ਦੁਆਬਾ ਰੇਡੀਓ ਦਾ ਮੰਚ। ਲਓ ਫਿਰ ਇੱਥੇ ਹੀ ਆਪਾਂ ਫਿਰ ਅੱਗੇ ਵੱਲੋਂ ਵੱਧਦੇ ਹਾਂ ਅਤੇ ਲਾਈਨਾਂ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਆ 2-4 ਮਿੰਟ ਦਾ ਨਿੱਘਾ ਸਵਾਗਤ ਹੈ, ਫਿਰ ਉਸ ਤੋਂ ਬਾਅਦ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਕੁਝ ਤਦ ਤੱਕ ਮੈਂ ਤੁਹਾਡੇ ਸੁਨੇਹਿਆਂ ਵੱਲ ਝਾਤ ਮਾਰ ਲਵਾਂ ਅਤੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਆਪਣੇ ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਜੀ। ਅਤੇ ਤੁਸੀਂ ਵੀ ਜੇਕਰ ਮੈਂਬਰਸ਼ਿਪ ਲੈਣੀ ਚਾਹੁੰਦੇ ਹੋ ਦੁਆਬਾ ਰੇਡੀਓ ਯੂਟਿਊਬ ਦੇ ਉੱਤੇ ਜਾ ਕੇ ਅਤੇ ਗੋਲਡਨ, ਸਿਲਵਰ ਅਤੇ ਡਾਇਮੰਡ ਦੇ ਰੂਪ ਦੇ ਵਿੱਚ ਮੈਂਬਰਸ਼ਿਪ ਲੈ ਸਕਦੇ ਹੋ। ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਹੋ ਤਾਂ ਵੈਬਸਾਈਟ ਦੇ ਉੱਤੇ ਜਾ ਕੇ ਦੁਆਬਾ ਰੇਡੀਓ ਦੀ ਸਬਸਕ੍ਰਿਪਸ਼ਨ ਵੀ ਲੈ ਸਕਦੇ ਹੋ ਜੀ। ਅਤੇ ਸਬਸਕ੍ਰਾਈਬ ਕਰਨ ਦੇ ਲਈ ਕੋਈ ਪੈਸਾ ਧੇਲਾ ਨਹੀਂ ਲੱਗਦਾ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਅਤੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ, ਇਹੀ ਬੇਨਤੀ ਹੈ ਜੀ। ਅਤੇ ਚੁੱਪ ਚਪੀਤੇ ਸੁਣਨ ਵਾਲੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਨਾਲ ਜੁੜੇ ਦੋਸਤਾਂ ਦਾ ਕਾਲ ਕਰਕੇ ਉਹਨਾਂ ਦਾ ਵੀ ਸ਼ੁਕਰੀਆ ਅਤੇ ਜਿਹਨਾਂ ਨੇ ਸ਼ੁਰੂ ਤੋਂ ਅਖੀਰ ਤੱਕ ਸੁਣਿਆ ਪ੍ਰੋਗਰਾਮ ਉਹਨਾਂ ਦਾ ਵੀ ਸ਼ੁਕਰੀਆ, ਜਿਹਨਾਂ ਨੇ ਲਿਖਤੀ ਸੁਨੇਹੇ ਭੇਜੇ ਨੇ ਉਹਨਾਂ ਦਾ ਵੀ ਸ਼ੁਕਰੀਆ ਜੀ। ਅਤੇ ਜਾਂਦੇ ਜਾਂਦੇ ਕੁਝ ਸੁਨੇਹੇ ਜਿਹੜੇ ਨੇ ਜਿਹੜੇ ਨਹੀਂ ਪੜੇ ਗਏ ਉਹਨਾਂ ਦੇ ਵੱਲ ਨੂੰ ਧਿਆਨ ਮਾਰ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਗੁਰੀਮਾਨ ਜੀ ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਨੂੰ ਖਾਣੇ ਉੱਤੇ ਜ਼ੋਰ ਦਿੱਤਾ ਹੋਇਆ, ਸਰਕਾਰੀ ਅਦਾਰਾ ਬਿਲਕੁਲ ਖਤਮ ਕਰਕੇ ਸਾਰਾ ਕੁਝ ਪ੍ਰਾਈਵੇਟ ਕਰਨ ਉੱਤੇ ਸੈਂਟਰ ਦਾ ਜ਼ੋਰ ਲੱਗਿਆ ਹੋਇਆ। ਪੰਜਾਬ ਦੇ ਹਾਲਾਤ ਸਿੱਧੇ ਕਰਨੇ ਬਹੁਤ ਔਖੇ ਹੋ ਗਏ ਹੈ ਅਤੇ ਇਸੇ ਤਰ੍ਹਾਂ ਹੀ ਰਜਿੰਦਰ ਕੁਮਾਰ ਜੀ ਨੂੰ ਥੈਂਕ ਯੂ ਕਹਿੰਦੇ ਨੇ ਅਤੇ ਰਜਿੰਦਰ ਕੁਮਾਰ ਜੀ ਮੇਰੇ ਖਿਆਲ ਗੁੱਡੀ ਦਾ ਨਾਮ ਸਾਰਾ ਹੈਗਾ ਸ਼ਾਇਦ ਕਹਿੰਦੇ ਅਤੇ ਸਾਰਾ ਆ ਤੇ ਸ਼ਾਇਦ ਬਹੁਤ ਕੁੜੀ ਤੇਜ਼ ਹੈ ਜੀ, ਸਰਕਾਰ ਨੂੰ ਸਿੱਧਾ ਸਿੱਧਾ ਵੰਗਾਰਦਿਆਂ ਨੇ ਤੇ ਸਹੀ ਗੱਲ ਹੈ ਛੋਟੇ ਵੀਰ ਕਹਿੰਦੇ ਆਪਣੇ ਰਜਿੰਦਰ ਜੀਰਾ ਜੀ। ਲੋ ਦੋਸਤੋ, ਸੁਰਿੰਦਰ ਕੌਰ ਮਾਲ ਜੀ ਜੁੜੇ ਨੇ ਆਖਰ ਦੇ ਵਿੱਚ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਸਤਿ ਸ੍ਰੀ ਅਕਾਲ ਮਾਲ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
1: ਹਾਂਜੀ ਭੁਪਿੰਦਰ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ?
1: ਹਾਂਜੀ, ਮੱਛਰ ਭੁਪਿੰਦਰ ਜੀ ਜਿੱਦਾਂ ਤੁਸੀਂ ਕਹਿੰਦੇ ਮੇਰੇ ਵੀ ਬਹੁਤ ਲੜਦਾ, ਔਰ ਜੇ ਲੜਦਾ ਨਾ ਉਹ 2 ਹਫ਼ਤੇ ਤੱਕ ਉਹ ਦਾਗ ਨਹੀਂ ਚੰਦਾ ਹੈ, ਮੋਟਾ ਮੋਟਾ ਹੋਈ ਜਾਂਦਾ।
0: ਹਾਂਜੀ, ਉਹ ਅਲਰਜੀ ਹੋ ਜਾਂਦੀ ਹੈ ਜੀ, ਰਿਐਕਸ਼ਨ ਹੋ ਜਾਂਦਾ ਫਿਰ।
1: ਹਾਂਜੀ ਹਾਂਜੀ, ਏਦਾਂ ਮੇਰੀ ਪੋਤੀ ਜੇ ਲੜਦਾ ਤਾਂ ਮੇਰੇ ਮੈਨੂੰ ਕਹਿੰਦੇ ਹੁੰਦੇ ਸਾਡਾ ਕਾਲਾ ਰੰਗ ਖੁਸ਼ਕੀ ਨਾ ਗਰਮੀ ਨਾ, ਖੁਸ਼ਕੀ ਕਹਿੰਦੇ ਸਾਡੇ ਲੜਦਾ ਨੀ ਤਾਂ ਬਹੁਤ ਵਧੀਆ, ਪਤਾ ਨੀ ਤੈਨੂੰ ਮੱਛਰ ਮੁੜ ਮੁੜ ਕੇ ਤੇਰੇ ਵੱਲ ਨੂੰ ਜਦੇ ਆਉਂਦਾ
0: ਜੀ। ਉਹ ਨਹੀਂ, ਉਹੀ
1: ਮੇਰੇ ਲੜਦਾ। ਅੱਛਾ, ਮੈਂ ਇੱਕ ਹੋਰ ਵੀ
0: ਐਸਿਡ ਛੱਡਦਾ ਨਾ ਜੀ ਉਹਦੇ ਤੇ ਡਿਪੈਂਡ ਜੀ।
1: ਹਾਂਜੀ ਮੈਂ ਹੋਰ ਵੀ ਦੇਖਿਆ, ਮੈਂ ਗੂਗਲ ਚ ਕਰਕੇ ਦੇਖਦੀ ਸੀ ਕਿ ਕਾਹਦੇ ਲੜਦਾ ਜਾਂ ਕਿੱਦਾਂ। ਉਹ ਕਹਿੰਦੇ ਜੀ ਜੇ ਤੁਸੀਂ ਪਰਫਿਊਮ ਲਾਇਆ ਤਾਂ ਤੁਹਾਡੇ ਨੇੜੇ ਆਉਂਦਾ, ਜੇ ਤੁਸੀਂ ਗ੍ਰੀਨ ਜਾਂ ਜੈਲੋ ਕੱਪੜੇ ਪਾਏ ਆ
0: ਉਹਨਾਂ ਰੰਗਾਂ ਤੇ ਵੀ ਡਿਪੈਂਡ ਹੁੰਦਾ ਜੀ ਬਿਲਕੁਲ। ਹਾਂਜੀ
1: ਹਾਂਜੀ
0: ਕਲਰ ਤੇ ਵੀ ਡਿਪੈਂਡ ਕਰਦਾ ਜੀ।
1: ਹਾਂਜੀ ਕਲਰ ਤੇ ਡਿਪੈਂਡ ਹੁੰਦਾ, ਤੁਸੀਂ ਦੇਖੋ ਜੈਲੋ ਸਰੋਂ ਦੇ ਵਰਗਾ ਰੰਗ ਹੋਵੇ ਤਾਂ ਉੱਥੇ ਦੇਖੋ ਮੱਛਰ ਮੱਛਰ ਆਪਾਂ ਦੇਖਦੇ ਹਾਂ ਖੇਤਾਂ ਵਿੱਚ ਵੀ ਤਾਂ ਬਹੁਤ ਹੁੰਦਾ
0: ਬਿਲਕੁਲ।
1: ਹਾਂਜੀ ਤਾਂ ਮੇਰੇ ਮੱਛਰ ਇੱਦਾਂ ਬਹੁਤ ਲੜਦਾ, ਪਰ ਮੈਂ ਤਾਂ ਤੁਹਾਨੂੰ ਮੈਂ ਦੱਸਦੀ ਭੁਪਿੰਦਰ ਜੀ, ਜਦ ਮੈਂ ਇੰਡੀਆ ਹੁੰਦੀ ਆ ਨਾ, ਜਦ ਮੱਛਰ ਕਿਤੇ ਉਦਾਂ ਤੇ ਸਿਰ ਜਾਲੀਆਂ ਲੱਗੀਆਂ, ਪਰ ਫਿਰ ਵੀ ਲੋਕ ਕੋਈ ਆਉਂਦੇ ਜਾਂਦੇ ਮਿਲਣ, ਮਿੱਤਰ ਦੋਸਤ ਰਿਸ਼ਤੇਦਾਰ, ਉਹ ਦਰਵਾਜ਼ਾ ਖੋਲਦਾ ਕਈ ਵਾਰੀ ਤਾਂ ਫਿਰ ਕੋਈ ਕੋਈ ਨਾ ਕੋਈ ਮੱਛਰ ਤਾਂ ਸਿਰ ਤੇ ਬੈਠ ਕੇ ਆ ਜਾਂਦਾ।
0: ਬਿਲਕੁਲ ਹੈ ਜੀ ਬਿਲਕੁਲ। ਹਾਂਜੀ
1: ਹਾਂਜੀ ਤਾਂ ਫਿਰ ਉਹ ਜਾਣੀ ਕਿ ਪਤਾ ਨੀ ਜਿਸ ਵੇਲੇ ਸੌਣ ਦਾ ਟਾਈਮ ਹੁੰਦਾ ਉਹਨੇ ਉਸ ਵੇਲੇ ਲੜਨਾ ਸ਼ੁਰੂ ਕਰਨਾ, ਪਤਾ ਨੀ ਉਹਨੂੰ ਕੀ ਤਕਲੀਫ ਹੈ।
0: ਆਪਣੇ ਤਾਂ ਜੀ ਇੱਥੇ ਚਲੋ ਇੰਨਾ ਡੇਂਜਰਸ ਨਹੀਂ ਗਾ, ਜਿਸ ਹਿਸਾਬ ਨਾਲ ਇੰਡੀਆ ਦੇ ਵਿੱਚ ਡੇਂਗੂ ਹੋ ਗਿਆ ਜਾਂ ਹੋਰ ਫੀਵਰ ਹੈਗੇ ਆ ਨਾ, ਉਹਦੇ ਨਾਲ ਕਾਫੀ ਡੇਂਜਰਸ ਸਿਹਤ ਲਈ ਵੀ ਹੋ ਜਾਂਦਾ ਜੀ, ਮਲੇਰੀਆ ਹੋ ਗਿਆ।
1: ਹਾਂਜੀ ਪਰ ਇਹ ਤਾਂ ਸਾਰੇ ਕਹਿੰਦੇ ਹੁੰਦੇ ਉਦਾਂ, ਚਲੋ ਠੀਕ ਹੈ ਅਜੇ ਤੱਕ ਵਾਹਿਗੁਰੂ ਦੀ ਮਿਹਰ ਆਪੇ, ਕਦੀ ਏਦਾਂ ਦੀ ਕੋਈ ਗੱਲ ਨੀ ਹੋਈ ਹੈਗੀ, ਫੇਰ ਤੰਦਰੁਸਤੀ ਆ ਸਹੀ ਸਭ ਠੀਕ ਆ। ਪਰ ਮਤਲਬ ਹੈਗਾ ਮੱਛਰ ਇੱਥੇ ਵੀ, ਹੁਣ ਜਿਸਲੇ ਤੁਸੀਂ ਦੇਖੋ ਜਿਸਲੇ ਬਾਹਰ ਜਾਈਦਾ, ਘਰ ਤੋਂ ਬਾਹਰ ਜਾਈਦਾ ਵਾਕ ਕਰੀ ਜਾਂ ਕਿਤੇ, ਤਾਂ ਕਿਤੇ ਨਾ ਕਿਤੇ ਥੋੜੇ ਮੱਛਰ ਦੰਦੀ ਵੱਢੇ ਜਾਂਦਾ ਜਿਸ ਤੁਸੀਂ ਤਕਾਲਾ ਸਿੰਘ ਨੂੰ ਬੈਠੇ ਆ ਹਨਾ।
0: ਬਿਲਕੁਲ ਹੈ ਜੀ, ਉਹ ਬਿਲਕੁਲ ਦੁੱਖ ਤਾਂ ਲੱਗਦਾ ਜੀ ਸੂਈ ਜਦੋਂ ਚੋਬਦਾ।
1: ਹਾਂਜੀ ਹਾਂਜੀ ਇੱਕ ਦਿਨ ਮੈਂ ਇੱਦਾਂ ਹੀ ਪੜਿਆ ਜੀ, ਕਹਿੰਦੇ ਜੀ ਮੱਛਰ ਨੀ ਤੁਹਾਡੇ ਨੇੜੇ ਆਊਗਾ, ਤੁਸੀਂ ਹਨਾ ਵੀਡੀਓ ਦੇਖਦੀ ਸੀ ਕਿਸੇ ਦਾ, ਫਿਰ ਜੇ ਤੁਸੀਂ ਆਪਣੇ ਕੋਲ ਜਾਣੀ ਕਿ ਨਿੰਬੂ ਰੱਖਦੇ ਆ ਜਾਂ ਫਿਰ ਦੂਜਾ ਰੱਖਦੇ ਆ, ਕੀ ਹੁੰਦਾ
0: ਨਿੰਮ ਦੇ ਥੱਲੇ ਨੀ ਹੁੰਦਾ ਜੀ ਦੇਖੋ ਮੱਖੀ ਮੱਛਰ ਕੋਈ।
1: ਹਾਂਜੀ ਫਿਰ ਜੇ ਤੁਸੀਂ ਤੁਸੀਂ ਪੁਦੀਨਾ ਰੱਖ ਲੈਣੇ, ਪੁਦੀਨੇ ਦਾ ਬੂਟਾ ਰੱਖਿਆ ਹੋਵੇ
0: ਫਿਰ ਉਹਦੇ,
1: ਹਾਂਜੀ ਉਹਦੇ ਨਾਲ ਤੁਹਾਡੀ ਤੁਹਾਨੂੰ ਨੀਂਦ ਵੀ ਕਹਿੰਦੇ ਚੰਗੀ ਆਉਂਦੀ ਆ। ਇੱਕ ਦਿਨ ਥੋੜੇ ਕੁ ਦਿਨ ਹੋਏ ਮੇਰੀ ਡਾਟਰ ਲਾ ਮੇਰੇ ਕਮਰੇ ਚ ਆਈ ਤਾਂ ਮੈਨੂੰ ਕਹਿੰਦੀ ਆਹ ਤੁਸੀਂ ਕੀ ਰੱਖਿਆ, ਮੈਂ ਕਿਹਾ ਇਹ ਮੈਂ ਦੂਜਾ ਲਾਇਆ, ਮੈਂ ਮਿੰਟ ਦਾ ਬਾਹਰੋਂ ਲਾ ਕੇ ਇਹ ਚ ਬੂਟਾ ਲਾ, ਕਹਿੰਦੇ ਇਹ ਬੜਾ ਸਿੱਧਾ, ਮੈਂ ਇਹਦੇ ਚ ਅੱਕੜਿਆ ਬੇਚਾਰੇ ਨੂੰ ਆਲੇ ਦੁਆਲੇ ਭੁਪਿੰਦਰ ਜੀ ਹਵਾ ਨੀ ਮਿਲਦੀ ਕੁਛ ਨੀ ਮਿਲਦੀ ਤਾਂ ਉਹਨੂੰ ਸਿੱਧਾ ਹੀ ਹੋਣਾ। ਹੁਣ ਮੈਂ ਉਹਨੂੰ ਚਾਰ ਕੁ ਦਿਨ ਹੋਏ ਬਾਹਰ ਰੱਖਿਆ, ਤੁਸੀਂ ਦੇਖੋ ਉਹਦੇ ਪੱਤੇ ਕਿਟਕਿੜੇ ਹੋਏ ਉਸੇ ਪੁਦੀਨੇ ਦੇ, ਜਿਹਨੂੰ ਅੰਦਰ ਬੇਚਾਰੇ ਨੂੰ ਹਵਾ ਨੀ ਮਿਲਦੀ ਕੁਛ ਨੀ, ਉਹਨੂੰ ਵੱਖਰਾ ਤੋਣਾ ਸੀ। ਪਰ ਮੈਂ ਇਹ ਦੇਖਿਆ ਸੀ ਉਹਨਾਂ ਸੱਚੀ ਉਹਦੀ ਸਮੈਲ ਦੇ ਨਾਲ ਹੋਊਗਾ ਜਾਂ ਕੁਛ ਵੀ ਹੋਊਗਾ, ਮੱਛਰ ਨੀ ਕੋਈ ਕੁਛ ਨੀ, ਤਾਂ ਵਾਕੇ ਨੀਂਦ ਵੀ ਵਾਕੇ ਆਉਂਦੀ
0: ਹੈ।
1: ਉਹ ਕਹਿੰਦੇ ਥੋੜੇ ਜਿਹੇ ਕਮਰੇ ਵਿੱਚ ਕਹਿੰਦੇ ਤੁਸੀਂ
0: ਨਾਲੇ ਪੈਂਦੀ ਚਟਨੀ ਖਾਓ ਨਾਲੇ ਮੱਛਰ ਤੋਂ ਬਚੋ ਨਾ ਜੀ।
1: ਚਟਨੀ ਲਈ ਤਾਂ ਬਾਹਰੇ ਹੀ ਹੈ, ਪਿਛਲੇ ਬਾਹਰਲੇ ਪਾਸੇ ਮੇਰੇ ਹੈਗੇ ਹਨਾ, ਫਲਾਇਆ ਪੁਦੀਨਾ ਹਨਾ, ਉਹ ਤਾਂ ਲੱਗਾ ਹੈ। ਪਰ ਉਹ ਪਤਾ ਲਾਇਆ ਸੀ ਫਿਰ ਜਿੱਦਾਂ ਮੈਂ ਕਿਹਾ ਚੱਲ ਇਹ ਐਕਸਪੈਰੀਮੈਂਟ ਕਰਕੇ ਦੇਖ ਲੈਣੀ ਆ, ਫਿਰ ਤਾਂ ਫਰਕ ਪੈਂਦਾ, ਉਹ ਸੱਚੀ ਪੈਂਦਾ ਹੈ ਕਿਉਂਕਿ ਉਹ ਪੁਦੀਨੇ ਦੀ ਸਮੈਲ ਹੋ ਜਾਂਦੀ। ਫਿਰ ਤੁਸੀਂ ਕੋਲ ਆਪਣੇ ਸਮਝੋ ਆਪਣੇ ਗੁਲਾਬ ਦੇ ਫੁੱਲ ਜਾਂ ਕੁਛ ਵੀ ਰੱਖਿਓ ਫਰੈਸ਼ ਫਲਾਵਰ, ਤਾਂ ਫਿਰ ਉਹਦਾ ਅਸਰ ਤਾਂ ਹੁੰਦਾ ਵੈਸੇ।
0: ਸਾਡੇ ਨਾ ਇੱਥੇ ਇੱਕ ਮੱਖੀ ਬਹੁਤ ਹੈ ਜੀ, ਜਦੋਂ ਮੱਛਰ ਨਹੀਂ ਹੁੰਦਾ ਨਾ, ਜਦੋਂ ਗਰਮੀ ਜ਼ਿਆਦਾ ਹੋ ਜਾਂਦੀ ਹੈ ਤਾਂ ਮੱਛਰ ਨਹੀਂ ਆ, ਇੱਕ ਮੱਖੀ ਆ ਜੀ, ਉਹ ਜਿੱਥੇ ਬਹਿੰਦੀ ਆ ਨਾ ਉਹ ਮਤਲਬ ਕਿ ਉਨੀ ਦੰਦੀ ਵੱਢ ਕੇ ਲੈ ਜਾਂਦੀ ਆ ਜੀ ਮਾਸ ਦੀ, ਤੇ ਉਹ ਬਹੁਤ ਪਿੱਛੇ ਪੈਂਦੀ ਆ, ਬਹੁਤ ਦੁਖੀ ਕਰਦੀ ਆ। ਤੇ ਇੱਥੇ ਨਾ ਜੀ ਉਹ ਬੱਚਿਆਂ ਦੇ ਉਹ ਟੋਪੀਆਂ ਨੀ ਆਉਂਦੀਆਂ ਹੁੰਦੀਆਂ ਸੀ, ਮਤਲਬ ਕਿ ਉੱਪਰ ਪੱਖਾ ਜਿਹਾ ਲੱਗਾ ਹੁੰਦਾ ਸੀਗਾ,
1: ਅੱਛਾ
0: ਤੇ ਉਹ ਲਾ ਲਓ ਨਾ ਜੀ, ਉਹ ਮੱਖੀ ਤੁਹਾਡੇ ਲਾਗੇ ਨੀ ਆਉਂਦੀ ਜੀ। ਏਦਾਂ ਦੇ ਹੈਗੇ ਆ ਬਹੁਤ ਸਾਰੀਆਂ ਚੀਜ਼ਾਂ।
1: ਪੱਖੇ ਤੋਂ ਡਰਦੇ ਹੋਣੇ?
0: ਹਾਂ ਪੱਖਾ, ਉਹ ਛੋਟਾ ਜਿਹਾ ਪੱਖਾ ਆ ਉੱਪਰ, ਜਿੱਦਾਂ ਆਪਣੇ ਉਹ ਬਚਪਨ ਦੇ ਵਿੱਚ ਟੋਪੀਆਂ ਨੀ ਹੁੰਦੀਆਂ ਸੀਗੀਆਂ ਜੀ, ਉਹ ਸਤਰੰਗੀ ਜਿਹੀਆਂ, ਤੇ ਉੱਤੇ ਉਹ ਲੱਗਿਆ ਹੁੰਦਾ ਸੀ, ਇੱਕ ਪੱਖਾ ਲਾਇਆ ਹੁੰਦਾ ਸੀ, ਉਹ ਘੁੰਮੀ ਜਾਂਦਾ ਹਵਾ ਦੇ ਨਾਲ, ਉਹ ਚੀਜ਼ ਆ ਜੀ।
1: ਅੱਛਾ ਜੀ
0: ਹਾਂਜੀ,
1: ਤਾਂ ਫਿਰ ਆਹੋ ਕੋਈ ਨਾ ਕੋਈ ਹੈਗੇ ਤਾਂ ਹੈਗੇ ਬਚਾ ਕਰਨ ਲਈ,
0: ਬਜ਼ਾਰਾਂ
1: ਵਿੱਚ ਵੀ ਤਾਂ ਚੀਜ਼ਾਂ ਤਾਂ ਬਹੁਤ ਹੁੰਦੀਆਂ।
0: ਹੁਣ ਦੇਖੋ ਜਿੱਥੇ ਕਬੂਤਰ ਜ਼ਿਆਦਾ ਆ, ਜਿੱਥੇ ਕਬੂਤਰ ਜ਼ਿਆਦਾ ਆ ਉੱਥੇ ਜੇ ਬਾਜ਼ ਆ ਜਾਵੇ ਜੀ, ਤੇ ਉਸ ਏਰੀਆ ਦੇ ਵਿੱਚ ਕਬੂਤਰ ਨੀ ਤੁਹਾਨੂੰ ਲੱਭੂਗਾ। ਇਸੇ ਤਰ੍ਹਾਂ ਜੇ ਬਾਂਦਰ ਆ ਤੇ ਲੰਗੂਰ ਆ, ਦੇਖੋ ਜਿੱਥੇ ਆਪਣੇ ਆਪਣੇ ਮਾਲਪੁਰ ਤੋਂ ਅੱਗੇ ਆਪਾਂ ਪਹਾੜੀ ਏਰੀਏ ਨੂੰ ਚਲ ਜਾਈਏ, ਜਿੱਥੇ ਲੰਗੂਰ ਆ ਨਾ ਜੀ, ਉੱਥੇ ਬਾਂਦਰ ਨੀ ਦਿਖੇਗਾ ਜੀ, ਇਹਨਾਂ ਦੀ ਆਪਸ ਦੇ ਵਿੱਚ ਬਹੁਤ ਲੱਗਦੀ ਹੈ।
1: ਅੱਛਾ ਜੀ
0: ਹਾਂਜੀ,
1: ਹੁਣ ਕਈ ਗੱਲਾਂ ਸੁਣੀ ਚਾਹੀਦੀਆਂ। ਮੈਂ ਤਾਂ ਕੱਲ ਸੋਚਦੀ ਸੀ ਤੁਹਾਡੇ ਵੱਲ ਦੇਖਦੇ, ਕਿਉਂਕਿ ਹੁਣ ਮੈਂ ਸ਼ਾਇਦ ਤੁਹਾਡੇ ਕੰਨ ਚ ਆਵਾਜ਼ ਵੀ ਪਈ, ਕਿਉਂਕਿ ਮੈਂ ਤਾਂ ਟੀਵੀ ਤੇ ਸੁਣ ਰਹੀ ਸੀ, ਤਾਂ ਮੈਂ ਫੋਨ ਤਾਂ ਫਿਰ ਹੁਣ ਫੋਨ ਤੇ ਹੀ ਕਰਨਾ ਸੀ, ਤਾਂ ਮੈਂ ਉਹਨੂੰ ਉਸ ਵੇਲੇ ਦਵਾ ਸੱਟ ਬੰਦ ਕੀਤਾ। ਮੈਂ ਦੇਖਦੀ ਹਾਂ, ਮੈਂ ਕਿਹਾ ਮੈਂ ਭੁਪਿੰਦਰ ਜੀ ਤੁਹਾਨੂੰ 2-3 ਸਾਲ ਪਹਿਲਾਂ ਕਹਿੰਦੇ ਤੁਸੀਂ ਕਿਹਾ ਤੇ ਮਾਲ ਜੀ ਮੈਨੂੰ ਤਾਂ ਏਦਾਂ ਕੱਪੜੇ ਪਾਉਂਦਿਆਂ ਨੂੰ ਅਜੇ ਥੋੜਾ ਆਦੀ ਨੀ ਹੈ, ਮੈਂ ਕਿਹਾ ਤੁਸੀਂ ਬਹੁਤ ਵਧੀਆ
0: ਚੇਤੇ,
1: ਮੈਂ ਕਿਹਾ ਤੁਹਾਡੇ ਦੇਖਿਓ ਦਿਨੋ ਦਿਨ ਜਿਸ ਕੁਰਸੀ ਤੇ ਹੁਣ ਤੁਸੀਂ ਬੈਠ ਗਏ, ਆਪਣੇ ਆਪ ਤੁਸੀਂ ਪਰਸਨੈਲਿਟੀ
0: ਬਣਾਉਣ
1: ਲਈ ਆਪਣੇ ਆਪ ਹੀ ਹੋ ਜਾਂਦਾ ਵੀ ਐ ਬਣਾਉਣੇ ਆ ਤਾਂ ਏਦਾਂ ਕਰਨਾ ਤਾਂ ਏਦਾਂ ਕਰਨਾ, ਕਿਉਂਕਿ ਜਦੋਂ ਆਪਾਂ ਸ਼ੁਰੂ ਕਰਦੇ ਭਵਿੰਦਰ ਜੀ ਉਹ ਡਿਫਰੈਂਟ ਹੁੰਦੇ ਆ, ਉਹ ਤੋਂ ਬਾਅਦ ਹੌਲੀ ਹੌਲੀ ਬਾਕੀ ਪਰਸਨੈਲਿਟੀ ਵੀ ਜਿੱਦਾਂ ਤੁਸੀਂ ਵੱਡੇ ਵੀ ਹੋ ਜਾਂਦੇ ਨਾ ਪਰਸਨੈਲਿਟੀ ਆਪਣੇ ਆਪ ਹੀ ਬਣਦੀ।
0: ਹਾਂ ਬਿਲਕੁਲ ਹੈ ਜੀ, ਉਹ ਨਿਖਾਰ ਆਉਂਦਾ ਆਪਣੇ।
1: ਹਾਂਜੀ ਬਿਲਕੁਲ, ਹਾਂਜੀ ਬਾਕੀ ਹਾਂ ਪ੍ਰੋਗਰਾਮ ਮੈਂ ਸੁਣਿਆ ਸਾਰਾ, ਮੈਂ ਤਾਂ ਦਿੱਲੀ ਦਾ ਵੀ ਦੇਖਤੀ ਸੀ ਤੇ ਭੁਪਿੰਦਰ ਜੀ ਇੰਨੀ ਕੁੱਟਮਾਰ, ਇੰਨੀ ਪੁਲਿਸ ਉਹਨਾਂ ਨੂੰ ਕੁੱਟ ਰਹੀ ਆ, ਬੱਚਿਆਂ ਨੂੰ, ਫਿਰ ਬੱਚੇ ਵੀ ਉਹਨਾਂ ਨੂੰ ਕੁੱਟ ਰਹੇ, ਪਰ ਉਹ ਤਾਂ ਹੈ ਤਾਂ ਮਾੜੀ ਗੱਲ ਹੈ, ਪੇਪਰ ਲੀਕ ਹੋਣਾ ਇਹ ਮਾੜੀ ਗੱਲ ਥੋੜੀ ਨੀ। ਤੇ ਮੈਨੂੰ ਕਿਸੇ ਦਾ ਪਤਾ, ਇੱਕ ਵਾਰ ਕਿਸੇ ਕੋਈ ਪੇਪਰ ਦੇ ਰਿਹਾ ਸੀ ਬੱਚਾ ਤਾਂ ਮੈਡੀਕਲ ਚ ਸੀ ਹਨਾ, ਤਾਂ ਉਹਨੇ ਮਤਲਬ ਕੀ ਹੋਇਆ ਜਦ ਉਹਨੇ ਦੱਸਿਆ ਵੀ ਮੇਰੇ ਕੋਲ ਬੈਠੇ ਹੋਰ ਬੱਚੇ ਜਿਹੜੇ ਨਕਲ ਕਰ ਰਹੇ ਆ, ਤਾਂ ਉਹ ਬੱਚੇ ਤੇ ਇੰਨਾ ਅਸਰ ਹੋਇਆ, ਤੁਸੀਂ ਦੇਖੋ ਬੱਚੇ ਨੇ ਪੇਪਰ ਪੜ੍ਹ ਕੇ ਬਾਹਰ ਆ ਗਿਆ ਸੀ, ਜਦਕਿ ਟੌਪ ਦਾ ਸਟੂਡੈਂਟ ਸੀ ਸਕੂਲ ਕਾਲਜ ਦਾ ਹਨਾ।
0: ਬਿਲਕੁਲ,
1: ਤਾਂ ਤੁਸੀਂ ਦੇਖੋ ਉਹਨੇ ਆਪਣਾ ਆਪਣਾ ਸਾਲ ਖਰਾਬ ਕਰ ਲਿਆ, ਪੇਪਰ ਪੜ੍ਹ ਕੇ ਆ ਗਿਆ ਉਹਨੂੰ, ਫਿਰ ਉੱਥੇ ਦੇਣ ਵੀ ਅੰਦਰ ਪੇਪਰ ਦੇਣ ਤੇ ਹੋਰ ਪੇਪਰ ਲੈ ਲਾ ਤੂੰ ਹੋਰ ਕਰ ਲਾ ਹਨਾ, ਪਰ ਸੁਪਰਡੈਂਟ ਦੇਵੇ, ਪਰ ਉਹ ਕਹਿੰਦੇ ਵੀ ਮੈਂ ਨੀ ਕਰਨਾ।
0: ਹੁਣ ਦੇਖੋ ਭੈਣ ਜੀ, ਤੁਸੀਂ ਇੱਥੇ ਵੀ ਜੌਬ ਕੀਤੀ ਹੈ ਇਸ ਅਧਾਰੇ ਦੇ ਵਿੱਚ, ਸਾਡੇ ਉੱਥੇ ਸਟੱਡੀ ਸਿਸਟਮ ਹੀ ਟੋਟਲੀ ਡਿਫਰੈਂਟ ਆ। ਚਲੋ ਅਸੀਂ ਉੱਥੇ ਪੜ੍ਹੇ ਹਾਂ, ਉਸ ਹਿਸਾਬ ਦੇ ਨਾਲ ਦੇਖਦੇ ਹਾਂ, ਜਾਂ ਇੱਥੇ ਇਹਨਾਂ ਇੱਥੇ ਆ ਕੇ ਵੀ ਚਲੋ ਪੜ੍ਹਨ ਦਾ ਮੌਕਾ ਮਿਲਿਆ, ਸਕੂਲਾਂ 'ਚ ਜਾਣ ਦਾ ਮੌਕਾ ਮਿਲਿਆ, ਤੇ ਉਹਨਾਂ ਦਾ ਢਾਂਚਾ ਹੀ ਟੋਟਲੀ ਵੱਖਰਾ ਹੈਗਾ ਜੀ ਦੇਖਣ
2: ਨੂੰ
0: ਜੀ। ਤੇ ਉਹਨਾਂ ਦੇ ਦੇਖੋ ਮਤਲਬ ਕਿ ਉਹ ਬੱਚਿਆਂ ਨੂੰ ਇੰਡੀਪੈਂਡੈਂਟ ਬਣਾਉਂਦੇ ਆ, ਨਕਲ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਸੇ ਦੇ ਵੱਲ ਨੂੰ ਦੇਖਦੇ ਹੀ ਨਹੀਂ ਗੇ ਜੀ।
1: ਭੁਪਿੰਦਰ ਜੀ ਮੈਂ ਹੁਣ ਵੀ ਆਪਣੀ ਪੋਤੀ ਨਾਲ ਗੱਲਾਂ ਕਰਦੀ ਰਹਿੰਦੀ, ਮੈਂ ਕਿਹਾ ਮੈਂ ਕਹਿੰਦੀ ਹੁੰਦੀ ਤੇ ਮੈਂ ਝੂਠ ਨੀ ਬੋਲਿਆ ਕਦੀ, ਔਰ ਮੈਂ ਕਿਹਾ ਮੈਂ ਇੱਕ ਗੱਲ ਤੇ ਹਮੇਸ਼ਾ ਝੂਠ ਬੋਲਦੀ ਰਹੀ ਹਾਂ, ਮੈਂ ਹੁਣ ਦੇਖੋ ਤੁਹਾਨੂੰ ਕਹਿ ਰਹੀ ਹਾਂ ਔਨ ਏਅਰ ਕਹਿ ਰਹੀ ਹਾਂ, ਇੱਕ ਗੱਲ ਤੇ ਮੈਂ ਹਮੇਸ਼ਾ ਝੂਠ ਬੋਲ ਰਹੀ ਹਾਂ। ਜਦੋਂ ਮੈਂ ਨਿਊਯਾਰਕ ਵੀ ਸਕੂਲ ਵੀ ਸੀਗੀ ਜਾਂ ਮੈਂ ਇੰਡੀਆ ਵੀ ਹੁੰਦੀ ਸੀ, ਜਦ ਮੇਰੇ ਨਾਲ ਦੇ ਬੱਚਿਆਂ ਨੇ ਪੁੱਛਣਾ ਸੁਰਿੰਦਰ ਤੂੰ ਆਹ ਸਵਾਲ ਕਰ ਲਿਆ, ਆਹ ਤੂੰ ਕਰ ਲਿਆ, ਆਹ ਦੱਸੀ ਜਰਾ ਆ ਕੀਤਾ, ਮੈਂ ਕਿਹਾ ਮੈਨੂੰ ਤਾਂ ਆਉਂਦਾ ਨੀ ਹੈ
0: ਜੀ।
1: ਭੁਪਿੰਦਰ ਜੀ ਮੈਂ ਦੱਸਦੀ ਨੀ ਸੀ ਹੁੰਦੀ, ਮੈਂ ਤੁਹਾਨੂੰ ਆਪਣੀ ਗੱਲ ਦੱਸੀ,
0: ਪਤਾ ਕਹਤੇ
1: ਉਹ ਗੱਲ ਸੁਣੋ, ਮੈਂ ਇੰਨੀ ਮਿਹਨਤ ਕੀਤੀ, ਮੈਂ ਮਿਹਨਤ ਕੀਤੀ, ਉਹ ਮੇਰੀ ਮਿਹਨਤ ਦਾ ਕੀ ਫਾਇਦਾ ਹੋ ਗਿਆ, ਇੱਕ ਬੱਚੇ ਨਾਲ ਤੁਹਾਨੂੰ ਪੁੱਛ ਰਿਹਾ ਤਾਂ ਮੈਂ ਉੱਤੇ ਜਾਣੀ ਕਿ ਇੰਨੀ ਕੂਲ ਜੇ ਹੋ ਕੇ ਤਾਂ ਬਸ ਉਹਨੂੰ ਦੱਸ ਦਵਾਂ ਹਾਂ ਇਹਦਾ ਆਹ ਆਂਸਰ ਆ, ਤੇ ਏਦਾਂ ਮੈਂ ਨਹੀਂ ਕਰ ਸਕਦੀ ਕਿਉਂਕਿ ਮੈਂ ਮਿਹਨਤ ਕੀਤੀ ਆ।
0: ਬਿਲਕੁਲ ਹੈ ਜੀ,
1: ਏਦਾਂ ਮੇਰੀ ਨਿਊਯਾਰਕ ਗੱਲ ਹੁੰਦੀ ਸੀ ਤੁਹਾਨੂੰ ਮੈਂ ਦੱਸਦੀ ਹਾਂ, ਇੱਕ ਵਾਰ ਜਦੋਂ ਗਏ ਤਾਂ ਉਹ ਕਹਿੰਦੇ ਤੁਹਾਨੂੰ ਫੇਰ ਹੁਣ ਇੱਥੇ ਨਾ ਭੇਜਣ ਕੇ, ਇੱਥੇ ਦਾ ਟੀਚਰ ਸਰਟੀਫਿਕੇਸ਼ਨ ਇੱਥੇ ਦਾ ਲੈਣ ਦੇ ਲਈ ਤੁਹਾਨੂੰ ਟੈਸਟ ਦੇਣਾ ਪੈਣਾ, ਉਹ 4 ਘੰਟੇ ਦਾ ਟੈਸਟ ਸੀ ਭੁਪਿੰਦਰ ਜੀ। ਹੁਣ ਤੁਸੀਂ ਦੇਖੋ ਫੇਰ ਮੇਰੀ ਬੇਟੀ ਦੇ ਬੱਚੇ ਵੀ ਸੀ, ਮੈਂ ਉਹਨਾਂ ਦੀ ਵੀ ਟੇਕ ਕੇਅਰ ਕਰਦੀ ਸੀ ਹਨਾ ਘਰ,
0: ਨਾਲੇ ਢਾਂਚਾ ਭੈਣ ਜੀ ਵੱਖਰਾ ਹੈ ਕਿ ਹਰ ਯੂਨੀਵਰਸਿਟੀ ਦੇ ਵਿੱਚ ਮਤਲਬ ਕਿ ਉਹ ਪੇਪਰ ਆਪਣੇ ਉੱਥੋਂ ਹੀ ਤਿਆਰ ਕਰਦੇ ਨੇ, ਬਾਹਰੋਂ ਕਿਤੇ ਲਿਆਉਣ ਦੀ ਲੋੜ ਹੀ ਨਹੀਂ, ਲੀਕ ਕਿੱਦਾਂ ਹੋ ਜਾਵੇ ਜੀ? ਤੁਸੀਂ ਆਨ ਦਾ ਸਪੋਟ ਜਿਹੜਾ ਉੱਥੇ ਤਿਆਰ ਕਰੋ ਬੱਚਿਆਂ ਦੇ ਲਈ, ਜੋ ਤੁਸੀਂ ਸਿਲੇਬਸ ਪੜ੍ਹਾਇਆ ਉਹਨਾਂ ਨੇ ਜੋ ਕੀਤਾ ਹੈ, ਤੇ ਉਹਦੇ ਵਿੱਚ ਉਹ ਤਿਆਰ ਕਰ ਲੈਂਦੇ ਨੇ ਜੀ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ, ਕਿਤੋਂ ਬਾਹਰੋਂ ਥੋੜੀ ਆਉਂਦੇ, ਇੱਥੇ ਕਾਹਤੋਂ ਨੀ ਪੇਪਰ ਲੀਕ ਹੁੰਦੇ?
1: ਨਹੀਂ ਪੇਪਰ ਤਾਂ ਵਿੱਚੋਂ ਹੀ ਹੁੰਦਾ
0: ਜੀ,
1: ਪਰ ਗੱਲ ਤਾਂ ਇਹ ਆ ਕਿ ਕਰੂਗਾ ਤਾਂ ਉਹੀ ਜਨ ਪੜਿਆ ਹੋ।
0: ਬਿਲਕੁਲ
1: ਭੁਪਿੰਦਰ ਜੀ ਤੁਹਾਨੂੰ ਮੈਂ ਗੱਲ ਦੱਸਦੀ, ਅਸੀਂ 12-13 ਜਣੀਆਂ ਸੀਗੀਆਂ ਜਿਹੜੀਆਂ ਪੇਪਰ ਦੇਣ ਲਈ ਗਈਆਂ ਹਨਾ, ਨਿਊਯਾਰਕ ਦਾ ਦੇਣਾ ਹਨਾ, ਪੇਪਰ ਦੇਣ ਲਈ ਗਈਆਂ, ਜਦੋਂ ਪੇਪਰ ਦੇ ਕੇ ਬਾਹਰ ਨਿਕਲੇ ਨਾ, ਉਹ ਕਹਿਣ ਕਿੱਦਾਂ ਦਾ ਪੇਪਰ ਹੋਇਆ, ਇੱਕ ਦੂਜੇ ਨੂੰ ਪੁੱਛਣ, ਮੈਨੂੰ ਵੀ ਕਹਿੰਦੇ ਕਹਿੰਦੇ ਸੁਰਿੰਦਰ ਜੀ ਦਾ ਵੀ ਨੀ ਚੱਜਦਾ ਹੋਇਆ ਹੋਣਾ, ਉਹ ਮੈਨੂੰ ਪੁੱਛਣ ਕਿੱਦਾਂ ਦਾ ਹੋਇਆ, ਮੈਂ ਕਿਹਾ ਬਸ ਸੋ ਸੋ ਹਨਾ, ਤਾਂ ਕਹਿੰਦੇ ਹਾਂ ਸੁਰਿੰਦਰ ਜੀ ਦਾ ਵੀ ਕਿੱਥੋਂ ਆਉਣਾ, ਇਹ ਤਾਂ ਪਹਿਲਾਂ ਹੁਣ ਦੇਖ ਸਕੂਲ ਆਪਾਂ ਜੋਬ ਵੀ ਕਰਦੇ ਹਾਂ, ਫਿਰ ਘਰ ਜਾ ਕੇ ਕਹਿੰਦੇ ਆਪਣੇ ਗ੍ਰੈਂਡ ਚਿਲਡਰਨ ਦੀ ਟੇਕ ਕੇਅਰ ਵੀ ਕਰਨੀ ਹੁੰਦੀ ਆ, ਇਹ ਤੋਂ ਵੀ ਕਿੱਥੇ ਪੜ੍ਹ ਹੁੰਦਾ ਤੇ ਇਹ ਤੋਂ ਨੀ ਪੜ੍ਹ ਹੁੰਦਾ, ਪਰ ਮੈਂ ਚੁੱਪ ਸੀ ਤੇ ਜੋ ਕਹਿੰਦੇ ਆ ਸੁਣੀ ਜਾਓ ਹਨਾ। ਭੁਪਿੰਦਰ ਜੀ ਤਾਂ ਮੈਂ ਕਿਸੇ ਨੂੰ ਕੋਈ ਜਵਾਬ ਨਹੀਂ ਦਿੱਤਾ, ਪਰ ਮੈਂ ਮੇਰੀ ਬੇਟੀ ਦਾ ਵੱਡਾ ਬੇਟਾ ਹੋ 4 ਸਾਲ ਦਾ ਸੀ, ਮੈਂ ਉਹਨੂੰ ਲੈ ਕੇ ਜਾਣੀ ਕਿ ਲਾਇਬ੍ਰੇਰੀ ਚਲ ਜਾਣਾ, ਉਹਨੂੰ ਬੀਬਾ ਪੁੱਤ ਬਣ ਕੇ ਮੇਰੇ ਕੋਲ ਆਪਣਾ ਕੁਛ ਨਾ ਕੁਛ ਦੇਖੀ ਜਾਣਾ, ਤੇ ਮੈਂ ਆਪਣਾ ਉੱਥੇ 2 ਘੰਟੇ ਲਾ ਕੇ ਪੜ੍ਹਿਆ ਨਾ, ਪਰ ਮੈਂ ਕਿਸੇ ਨੂੰ ਕਦੀ ਦੱਸਿਆ ਨੀ ਸੀ ਵੀ ਮੈਂ ਪੜ੍ਹਦੀ ਹੈਗੀ ਆ, ਮੈਂ ਤਿਆਰੀ ਕਰਦੀ ਹਾਂ ਆਪਣੀ ਹਨਾ। ਤਾਂ ਤੁਸੀਂ ਦੇਖੋ 12-13 ਦੇ ਵਿੱਚੋਂ ਸਿਰਫ ਮੈਂ ਹੀ ਪਾਸ ਹੋਈ, ਫਿਰ ਮੈਨੂੰ ਉਹਨੇ ਸਾਰਿਆਂ ਤੋਂ ਉੱਥੇ ਹਾਰਡ ਕਲਾਸ ਦੇਣੀ ਹਨਾ, ਮੈਂ ਕਹਿੰਦਾ ਮੈਨੂੰ, ਮੈਂ ਆਪਣੇ ਸੁਪਰਵਾਈਜ਼ਰ ਨੂੰ ਪੁੱਛਿਆ ਇੱਕ ਵਾਰ ਫਿਰ ਮੈਨੂੰ ਕਿਉਂ ਹਾਰਡ ਕਲਾਸ ਦਿੱਤੀ ਜਾਂਦੀ ਆ, ਉਹ ਮੈਨੂੰ ਕਹਿੰਦੀ ਦੱਸਾਂ ਤੁਸੀਂ ਤੁਹਾਡਾ ਕਸੂਰ ਕੀ ਆ, ਕਹਿੰਦੀ ਸਿਰਫ ਤੁਸੀਂ ਇਕੱਲੇ ਪਾਸ ਹੋਏ ਆ, ਬਾਕੀ
0: ਸਾਰੇ
1: ਬਾਕੀ ਸਾਰੀਆਂ ਫੇਲ ਹੋਈਆਂ। ਮੈਂ ਕਿਹਾ ਦੱਸੋ ਹੁੰਦੀ ਵੀ ਭੁਪਿੰਦਰ ਜੀ ਤਾਂ ਆ, ਕੋਈ ਵੀ ਆ ਜਿਹੜਾ ਬੰਦਾ ਨਾ ਜਿੰਮੇਵਾਰ ਹੁੰਦਾ, ਜਿੰਮੇਵਾਰੀ ਜਿਹੀ ਨਿਭਾਉਂਦਾ, ਆਪਾਂ ਘਰ ਵਿੱਚ ਵੀ ਇੱਦਾਂ ਹੁੰਦੇ, ਉਸੇ ਬੱਚੇ ਨੂੰ ਕਹੀ ਜਾਈਦਾ ਆ ਕਰੀ ਆ ਕਰੀ,
0: ਮੌਤਬਾਰ ਬਣਾਇਆ ਜਾਂਦਾ ਜੀ। ਬਿਲਕੁਲ
1: ਹਾਂਜੀ ਹਾਂਜੀ, ਏਦਾਂ ਸੀ, ਪਰ ਮੈਨੂੰ ਤਾਂ ਏਦਾਂ ਬਹੁਤ ਦੁੱਖ ਹੁੰਦਾ ਸੀ ਉੱਥੇ ਜਦੋਂ ਅਸੀਂ ਹੁਣ ਨਿਊਯਾਰਕ ਸਕੂਲੇ ਮੈਂ 7 ਕਲਾਸਾਂ ਲਈਆਂ, ਜਾਣੀ ਕਿ ਕਾਲਜ ਦੇ ਹਨਾ 21 ਕ੍ਰੈਡਿਟ ਲਏ, ਇੱਕ ਇੱਕ ਕਲਾਸ ਦੇ 3 ਕ੍ਰੈਡਿਟ ਹੁੰਦੇ ਆ ਹਨਾ।
0: ਜੀ
1: ਤਾਂ ਮੈਨੂੰ ਜਦ ਉੱਥੇ ਨਾ ਜਾਣੀ ਆਪਾਂ ਬਾਰਨਾ ਕਲਾਸ ਦੇ ਵਿੱਚ, ਮੈਂ
0: ਜੀ
1: ਪਤਾ ਕਦੋਂ ਬਾਰਨਾ ਕਲਾਸ ਦੇ ਵਿੱਚ,
0: ਜੀ
1: ਜਦੋਂ ਉਧਰੋਂ ਪ੍ਰੋਫੈਸਰ ਆ ਰਹੀ ਆ, ਉਹ ਮੋਹਰਿਓਂ ਪ੍ਰੋਫੈਸਰ ਆ ਰਹੀ, ਇਧਰਲੇ ਪਾਸੇ ਮੈਂ ਜਾਣਾ, ਤਾਂ ਕਿ ਮੈਨੂੰ ਅੰਦਰ ਗਈ ਨੂੰ ਕੋਈ ਇਹ ਨਾ ਪੁੱਛੇ ਮਾਹਿਲ ਜੀ ਕਰ ਲਿਆ ਤੁਸੀਂ, ਮਾਹਿਲ
0: ਜੀ
1: ਜੀ ਆ ਦੱਸਿਓ ਕਿੱਦਾਂ।
0: ਜੀ
1: ਪਤਾ ਨੀ, ਮੈਂ ਇਸ ਗੱਲ ਤੇ ਸੱਚੀ ਮੈਂ ਮਾੜੀ ਰਹੀ ਆ, ਮਾੜੀ ਇਸ
0: ਬਿਲਕੁਲ
1: ਕਰਕੇ ਮੈਂ ਕਹਿੰਦੀ ਆ ਵੀ ਮੈਂ ਅਗਲੇ ਦੀ ਮਦਦ ਇਸ ਗੱਲ ਤੇ ਨਹੀਂ ਕਰ ਸਕਦੀ, ਕਿਉਂਕਿ ਮੈਂ ਮਿਹਨਤ ਕੀਤੀ, ਮੈਂ ਕਿਉਂ
0: ਬਿਲਕੁਲ ਆ ਜੀ,
1: ਦੱਸਣ ਦੀ।
0: ਬਿਲਕੁਲ ਚਾਹੀਦਾ ਹੀ ਆ ਜੀ ਏਦਾਂ,
1: ਹਾਂਜੀ
0: ਬਿਲਕੁਲ ਆ ਜੀ। ਜੀ
1: ਹਾਂਜੀ, ਤਾਂ ਫਿਰ ਹੁਣ ਇਹਨਾਂ ਬੱਚਿਆਂ ਦਾ ਵੀ ਇਹੀ ਹਾਲ ਹੈ, ਜਿਹੜੇ ਮਿਹਨਤ
0: ਜੀ
1: ਕਰਦੇ ਉਹ ਇਹੀ ਚਾਹੁੰਦੇ ਕਿ ਸਾਡੀ ਕਾਬਲੀਅਤ ਦਾ ਸਾਨੂੰ ਮੁੱਲ ਮਿਲੇ। ਇਹ
0: ਮੁੱਲ
1: ਥੋੜਾ ਭਾਈ ਇੱਕ
0: ਮਿਲੇ
1: ਨਲਾਇਕ ਬੱਚੇ ਨੇ 13 ਲੱਖ 16 ਲੱਖ ਰੁਪਇਆ ਦੇ ਕੇ, ਤਾਂ
0: ਜੀ
1: ਉਹ ਨਲਾਇਕ ਬੰਦੇ ਨੇ ਬਣ ਜਾਣਾ ਕੁਛ, ਤਾਂ ਦੱਸੋ ਉਹਨੇ ਨੌਕਰੀ ਕਰਕੇ ਜਸਟੀਫਾਈ ਕੀ ਕਰੂਗਾ
0: ਕਿੱਥੇ
1: ਆਪਣੀ
0: ਕਰੇਗਾ
1: ਨੌਕਰੀ
0: ਜੀ।
1: ਦੇ ਨਾਲ,
0: ਬਿਲਕੁਲ
1: ਕੱਖ ਵੀ ਨਹੀਂ
0: ਬਿਲਕੁਲ,
1: ਕਰੂਗਾ।
0: ਉਹ ਸਿਸਟਮ ਤਾਂ ਹੀ ਕਲੈਪਸ ਵੀ ਤਾਂ ਹੋ ਰਿਹਾ ਭੈਣ ਜੀ, ਉਹੀ ਹੈ ਨਾ ਜੀ।
1: ਹਾਂਜੀ ਹਾਂਜੀ,
0: ਜੀ
1: ਮੈਨੂੰ ਤਾਂ ਸਭ ਆਪਣਾ ਚੇਤਾ ਆਈ ਜਾਂਦਾ ਸੀ, ਮੈਂ ਕਿਹਾ ਬਾਕੀ ਕੋਈ ਬੱਚਾ ਨਹੀਂ ਬਰਦਾਸ਼ਤ ਕਰ ਸਕਦਾ ਇਹਦਾ, ਜਿਹੜੇ
0: ਜੀ
1: ਪੜ੍ਹਦੇ ਆ ਉਹ ਹੋਣਾ ਤਾਂ ਕਾਬਿਲੀਅਤ ਦੇ ਜ਼ਰੀਏ, ਫਿਰ ਦੂਜੇ ਪਾਸੇ SC BC ਕਰਕੇ ਉਹ ਕਰੀ ਜਾਂਦੇ, ਉਹਨਾਂ ਨੂੰ ਥਾਂ ਰਾਖਵੇਂ ਰੱਖਿਓ, ਇੱਕ ਜਨਰਲ ਕੈਟਾਗਰੀ ਵਿੱਚ ਆ ਉਸ ਬੰਦੇ ਦੇ, ਸਮਝੋ 90% ਆ, ਦੂਜੇ ਬੰਦੇ ਦੇ 60% ਆ, ਉਹ 60% ਨੂੰ ਸਿਲੈਕਟ ਕਰੀ ਜਾਂਦੇ, 90% ਵਾਲਾ ਰਹੀ ਜਾਂਦਾ, ਤਾਂ ਗਲਤ ਗੱਲ ਹੈ ਨਾ ਭੁਪਿੰਦਰ ਜੀ।
0: ਨਾਲੇ ਭੈਣ ਜੀ ਉਹਦੇ ਵਿੱਚ ਸ਼ਰਮ ਨੀ ਆਉਂਦੀ ਹੋਗੀ, ਚਲੋ ਜਦੋਂ ਨਵੇਂ ਨਵੇਂ ਨਾ ਮੁਲਕਾਂ ਚ ਆਏ ਨਾ, ਜਦੋਂ ਚਲੋ ਕੰਮ ਕਾਜ ਕਦੇ ਕੀਤਾ ਨੀ ਸੀਗਾ, ਤਾਂ ਉਸ ਹਿਸਾਬ ਦੇ ਨਾਲ ਹੋਰ ਵੱਖਰੇ ਕੰਮ ਕਾਰ ਕਰਦੇ ਰਹੇ ਆ, ਜਦੋਂ ਹੋਰ ਨਵੇਂ ਕੰਮ ਕਰਨੇ ਪਏ ਇੱਥੇ ਆ ਕੇ, ਚਲੋ ਪਹਿਲਾਂ ਦੇਖ ਦੇਖ ਕੇ ਮਾੜੇ ਮੋਟੇ ਸਿੱਖਦੇ ਰਹੇ ਆ, ਤਾਂ ਜਦੋਂ ਕਿਤੇ ਪ੍ਰੋਫੈਸ਼ਨ ਦੇ ਵਿੱਚ ਗਏ ਆ ਤਾਂ ਉੱਥੇ ਚਾਹੇ ਕੰਮ ਆਉਂਦਾ ਵੀ ਸੀਗਾ ਤਾਂ ਵੀ ਝਿਜਕ ਜਿਹੀ ਇੱਕ ਹੁੰਦੀ ਸੀ, ਯਾਰ ਮੈਂ ਠੀਕ ਵੀ ਕਰ ਰਿਹਾ, ਮਤਲਬ ਕਿ ਜਿੱਦਾਂ ਬਾਕੀ ਕਰਦੇ ਪਏ ਆ ਜਾਂ ਉਹ ਕੀ ਸੋਚਦੇ ਹੋਣਗੇ ਮੇਰੇ ਬਾਰੇ, ਹਨਾ। ਤੇ ਜਿਹੜੇ ਹੁਣ ਇਦਾਂ ਪੇਪਰ ਨੂੰ ਖਰੀਦ ਕੇ ਪੋਸਟਾਂ ਲੈ ਕੇ ਗਏ ਨੇ, ਜਿਹੜੇ ਮਤਲਬ ਕਿ ਪੋਸਟਾਂ ਲੈ ਕੇ ਪੋਸਟਾਂ ਦੇ ਉੱਤੇ ਬਹਿ ਗਏ ਪੈਸੇ ਦੇ ਕੇ, ਤੇ ਉਹ ਕਿੱਦਾਂ ਮਤਲਬ ਕਿ ਆਪਣੇ ਆਪ ਨੂੰ ਸੈਟਿਸਫਾਈ ਕਿੱਦਾਂ ਕਰਨਗੇ, ਜਾਂ ਲੋਕਾਂ ਦੇ ਨਾਲ ਇਨਸਾਫ਼, ਜਾਂ ਕੋਈ ਦਵਾਈ ਵਗੈਰਾ ਜਾਂ ਗਲਤ ਦੇ ਦਿੱਤੀ ਗਈ ਜਾਂ ਕਿੱਦਾਂ, ਫਿਰ ਉਹਦਾ ਜ਼ਿੰਮੇਵਾਰ ਕੌਣ
1: ਹੋਏਗਾ? ਉਹ ਫਿਰ 75-85% ਲੋਕਾਂ ਨੂੰ ਤਾਂ ਮਾਰੂ ਗਈ
0: ਜੀ, ਬਿਲਕੁਲ ਜੀ,
1: ਕਿਉਂਕਿ ਜਦ ਉਹਨਾਂ ਦਾ ਨੌਲੇਜ ਨੀ, ਉਹਨਾਂ ਨੂੰ ਕੁਛ ਪਤਾ ਨੀ ਹੈਗਾ, ਸਮਝੋ ਪੈਸੇ ਦੇ ਕੇ ਉਹ ਪਾਸ ਹੋ ਗਏ ਆ ਜਾਂ ਕੁਛ ਵੀ ਆ, ਗਾਹਾਂ ਵੀ ਖਬਰੇ ਕਿੰਨੀਆਂ ਸਿਫਾਰਿਸ਼ਾਂ ਕਰਕੇ ਤਾਂ ਪੈਸੇ ਦੇ ਕੇ ਉਹ ਪਾਸ ਹੋ ਗਏ, ਤਾਂ ਤੁਸੀਂ ਦੇਖੋ ਉਹਨੇ ਇਲਾਜ ਵੀ ਕਿੱਦਾਂ ਦਾ ਕਰਨਾ। ਜਿਹੜੇ ਹੁਣ ਇੰਜੀਨੀਅਰ ਆ ਜਾਂ ਕੁਛ ਆ, ਜੇ ਕੋਈ ਜਿਹੜੇ ਤਾਂ ਅਸਲੀ ਬੰਦੇ ਆਊਗੇ ਉਹ ਠੀਕ ਹੈ, ਜਿਹੜੇ ਨਲੈਕੇ ਆ ਗਏ ਤਾਂ ਫਿਰ ਤਾਂ ਫਿਰ ਆਹ ਹੀ ਕੁਛ ਹੋਣਾ।
0: ਬਿਲਕੁਲ
1: ਬਿਲਕੁਲ, ਚਲੋ
0: ਥੈਂਕ ਯੂ ਭੈਣ ਜੀ,
1: ਸ਼ੁਕਰੀਆ। ਮੈਂ ਆਪਣੇ ਹੁਣ ਵਿਚਾਰ ਸਾਂਝੇ ਕਰ ਦਿੱਤੇ ਜੋ
0: ਮੇਰੇ।
1: ਓਕੇ,
0: ਲੋ ਦੋਸਤੋ, ਇਸ ਤਰ੍ਹਾਂ ਜੀ ਸੁਰਿੰਦਰ ਕੌਰ ਮਾਲ ਜੀ ਜੋ ਇਸ ਤੋਂ ਸਪੋਰਟ ਵੀ ਕਰਦੇ ਆ ਤੇ ਗੱਲਬਾਤ ਆਪਣੀ ਰੱਖ ਕੇ ਗਏ ਨੇ। ਲੋ ਫਿਰ ਇੱਥੇ ਹੀ ਲੈਣੇ ਆ ਗਿਆ ਦੋਸਤੋ, ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮੁਲਾਕਾਤ ਹੋਏਗੀ। ਸਮਰਜੀਤ ਸਿੰਘ ਸ਼ੰਮੀ ਹੁਣਾਂ ਨਾਲ ਕੋਈ ਨਾ ਕੋਈ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ੍ਰੀ ਅਕਾਲ।

0: हाँ जी, सत श्री अकाल दोस्तों। प्रोग्राम सिक्ख्या ते रुजगार लैके मैं समरजीत सिंह शमी तुहाडी सेवा च हाजिर हाँ। तुसीं सुन रहे हो दुआबा रेडियो, तुहाडी अपनी आवाज़। दोस्तों, सिक्ख्या ते रुजगार दे विच तुहानूं पता है कि असीं वख-वख जो मुद्दे ने जुड़े हुए विषय दे नाल, चाहे वह काउंसलिंग होए, चाहे वह रुजगार नाल जुड़ी हुई कोई गल होवे, उहदे उत्ते आपां चर्चा करदे हाँ, सिक्ख्या नाल जुड़ियां गल्लां करदे हाँ, एजुकेशन दे उत्ते गल करदे हाँ। तो इस सारे प्रक्रिया दे विच एक बहुत ही महत्वपूर्ण जिहड़ा विषय है वो आंदा है पेरेंटिंग, जाने कि बच्चे का पालन पोषण। सो अज इस महत्वपूर्ण विषय के उत्ते गलबात करन लई साडे नाल जुड़े ने पैनलिस्ट डॉक्टर भावना गुप्ता जी। बहुत बहुत स्वागत है डॉक्टर साहब तुहाडा।
1: थैंक यू।
0: तो दोस्तों, डॉक्टर भावना गुप्ता जी को चेयरपर्सन हन टर्न राउंड एजुकेशनल एंड कंसल्टेंसी सर्विसिज जलंधर, ते इस तो इलावा वो बतौर डॉक्टर भी प्रैक्टिस करते हैं, ते काउंसलिंग दे विच बहुत सरगर्म ने, ते इंडस्ट्रियल ट्रेनिंग वो दे रहे ने, ते स्टूडेंट्स नू करियर गाइडेंस दे विच उन्हां दा बहुत बड़ा जिहड़ा समां जिहड़ा लगता है, बहुत योगदान है उन्हां दा। ते विशेष तौर ते पेरेंटिंग वर्कशॉप्स वो ऑर्गेनाइज करते ने, ते उहदे विच मापिआं नू कैसे जिहड़ा गाइड करते ने, ये अज आपां जाणांगे उन्हां कोलों। तो डॉक्टर साहब, सब तो पहला तो जिहड़ा सवाल ये आउंदा है मन दे विच कि ये पेरेंटिंग की है, पालन पोषण की है, इहनूं आपां किवें डिफाइन करदे हां?
1: जी, पेरेंटिंग सब तो पहला सानू ये समझना चाहिए है कि सब तो कॉम्प्लिकेटेड जॉब और फुल टाइम जॉब है पेरेंटिंग।
0: जी
1: यदा कोई निर्धारित समा नहीं है, जब तक
0: जी
1: तुसी पेरेंट्स हो पेरेंटिंग चलती रहती है।
0: जी जी
1: एक बच्चे नू पैदा करना, उस दियां जरूरतां पूरियां करना, और जिस तरह आपां कहने कि सारे इदां ही पलदे है,
0: जी जी
1: ये पेरेंटिंग नहीं है। पेरेंटिंग इस तो वध के है कुछ।
0: जी
1: तुसी एक बच्चे नू वो बनाना जो तुसी बनाना चाहते हो, उसनू टाइम देना पैंदा है।
0: बिल्कुल बिल्कुल जी
1: उहदे लई जो एफर्ट्स लगदियां है वो सब इस पेरेंटिंग दे विच आ जांदा है।
0: जी जी जी जी तो ये अपने आप दे विच ही उम्र भर चलण वाला
1: हाँ
0: मापिया लई
1: जी,
0: जिहड़ा काम है,
1: बिल्कुल बिल्कुल।
0: ते ये एक दिन वाला काम नहीं हैगा जी।
1: हाँ जी
0: अज
1: हाँ जी
0: इहदे उत्ते गल हो गई ते खत्म हो गई
1: हाँ जी
0: ये तो जी, पर यह मतलब कि ये लिए तो फिर किमें आप इन्हों डिफाइन करा, हर बंदे का अपना सुभाअ है,
1: हाँ जी
0: तो आपो अपने रूल आपो अपने जड़े तरीके अपने बच्चों पालन पोषण उन्होंने करते हैं,
1: हाँ जी
0: तो कि चीज़ा जड़िया ने वो सब उभर के आदि ने, किस तरह आप कहने टाइप्स यदि आ
1: हाँ
0: जाते
1: जी हाँ
0: हैं।
1: जी वैसे तो थोड़े बहुत फर्क दे नाल हर एक दा स्टाइल डिफरेंट है,
0: जी
1: पर मुख्य तौर पे चार पेरेंटिंग स्टाइल्स गिने गए हैं,
0: जी जी
1: जिन्हां विचों सब तो पहला जो अपने इत्थे आम चलता है जिसनों असीं कहने हैं अथॉरिटेरियन स्टाइल।
0: जी जी
1: अथॉरिटेरियन स्टाइल वो है जिस दे विच असीं बच्चों नू अपना हुक्म मनन दी ही तालीम दिंदे हैं,
0: जी
1: मैं तेनों जो क्या बस।
0: ओके है,
1: हाँ
0: वो होना
1: वो
0: चाहिए,
1: ओके है।
0: वो ही होना
1: जब
0: चाहिए।
1: बच्चा क्वेश्चन करता है तो सानू लगता है कि वो अगे बोल रहा है, वो साड़ी इज्जत नहीं कर रहा। ये अथॉरिटेरियन स्टाइल है साड़े, असी उहदे नाल रीजनिंग नहीं करते, असी उहनू लॉजिकली एक्सप्लेन नहीं करते,
0: जी।
1: और सानू ये लगता है कि ये बच्चा साड़े कहने च नहीं है जो बार बार क्वेश्चन करता है या साड़े डिसीजन नू चैलेंज करता है।
0: जी,
1: साड़े
0: बिल्कुल
1: कोले उहदे हर जवाब दा इक्को ही, उहदे हर सवाल दा इक्को ही जवाब हुंदा है, क्योंकि मैं क्या।
0: जी, बिल्कुल बिल्कुल
1: ये अपने आम चलता है,
0: ये सब तो ज्यादा पॉपुलर है
1: सब
0: मैंने
1: तो ज्यादा
0: लगता
1: पॉपुलर है। ठीक है,
0: है। बिल्कुल
1: तुहानू सुन के किदां लग रहा है
0: जी
1: तुहानू आपे ही चल पता चल जाएगा कि ये किन्ना क होना चाहिए।
0: जी
1: ठीक है,
0: बिल्कुल
1: दूसरा है जिदे विच असी इहनू कहने अथॉरिटेटिव स्टाइल। ये पहले जिदी मैं गल की थी अथॉरिटेरियन है,
0: जी
1: सेकंड है अथॉरिटेटिव,
0: जी
1: जेड़ा
0: जी
1: काफी हद तक बैलेंस्ड पेरेंटिंग है
0: जी।
1: जिस दे विच असी बच्चियां नाल गलबात करते हैं, असी उन्हां दी गल सुनते हैं, असी अपना अपने डिस्कशन करते हैं, असी अपनी गल उन्हां दे सामने रखते हैं, असी पॉजिटिव नेगेटिव्स दे बारे गल करते हैं,
0: जी।
1: कदे बच्चे तो असी कन्विंस हो जाने हैं, कदे बच्चा साढ़े तो हो
0: साढ़े तो हो
1: जाता
0: जाता है। जी।
1: और इनू मेरी नज़र विच पॉजिटिव पेरेंटिंग है,
0: जी। टू वे कम्युनिकेशन
1: टू
0: दा है
1: वे
0: ना, घट्टो घट्ट
1: कम्युनिकेशन है। बच्चे नू कदे भी ये नहीं लगता कि मेरे तो सुनते ही नहीं,
0: जी, बिल्कुल बिल्कुल बिल्कुल
1: है ना।
0: जी
1: कई बार ऐसा भी होता है कि तुसी अपनी ही गल मनवा लैंदे हो पर बच्चे नू एहसास नहीं होता कि मेरे नाल जबरदस्ती हुई है।
0: बिल्कुल ठीक है,
1: तुहाडा कन्विंस करन दा तरीका इस तरह का होता है,
0: जी,
1: दैट इज
0: बिल्कुल
1: अथॉरिटेटिव। ठीक ਠੀਕ ਹੈ। ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
0: ਪਰਮਿਸਿਵ
1: ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
0: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
1: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
0: ਜੀ,
1: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
0: ਜੀ ਜੀ ਜੀ,
1: ਠੀਕ ਹੈ। ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਹੈ ਜੋ ਆਮ ਤੌਰ 'ਤੇ ਦੇਖਿਆ ਜਾਂਦਾ, ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
0: ਉਹਨੂੰ
1: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ। ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
0: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ।
1: ਹਾਂਜੀ ਠੀਕ ਹੈ,
0: ਬਿਲਕੁਲ।
1: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
0: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੀ
1: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ, ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
0: ਜੀ ਜੀ ਜੀ ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
1: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
0: ਜੀ ਜੀ,
1: ਬੱਚੇ ਲਈ ਨਹੀਂ ਹੈ,
0: ਬਿਲਕੁਲ ਬਿਲਕੁਲ।
1: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
0: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
1: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
0: ਉਹ ਨਹੀਂ ਬਣਦਾ
1: ਉਹਨਾਂ,
0: ਬਿਲਕੁਲ ਬਿਲਕੁਲ,
1: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
0: ਜੀ ਜੀ ਜੀ,
1: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
0: ਦੋਨਾਂ ਦੀ ਗੱਲ ਹੋ ਰਹੀ ਹੈ,
1: ਹਾਂਜੀ ਹਾਂਜੀ, ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ, ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
0: ਜੀ ਜੀ,
1: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
0: ਜੀ ਜੀ,
1: ਮੇਰੇ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ ਹੈ।
0: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ,
1: ਬਿਲਕੁਲ।
0: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ, ਸਭ ਤੋਂ ਜਿਹੜੀ
1: ਆਮ ਲੋਕ ਕਰਦੇ ਆ
0: ਜੀ ਜੀ ਜੀ,
1: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ
0: ਜੀ ਜੀ,
1: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ ਔਰ ਅੱਜ ਤੱਕ ਵੀ, ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
0: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
1: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
0: ਜੀ ਜੀ ਜੀ।
1: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
0: ਪੀੜੀ ਦਰ ਪੀੜੀ ਚੱਲ ਰਿਹਾ,
1: ਪੀੜੀ ਦਰ ਪੀੜੀ ਚੱਲ ਰਿਹਾ, ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
0: ਜੀ ਜੀ,
1: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ
0: ਬਿਲਕੁਲ,
1: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
0: ਹੁਕਮ ਜਿਹੜਾ ਹੈ ਉਹ ਅਟਲ ਹੈ।
1: ਹਾਂ
0: ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
1: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲ ਇਹ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
0: ਜੀ ਜੀ ਬਿਲਕੁਲ,
1: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
0: ਇਹ ਸਹੀ ਨਹੀਂ ਹੋ ਰਿਹਾ,
1: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
0: ਬਿਲਕੁਲ ਬਿਲਕੁਲ ਜੀ ਬਿਲਕੁਲ,
1: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
0: ਬਿਲਕੁਲ
1: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
0: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ,
1: ਬਿਲਕੁਲ
0: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ,
1: ਬਿਲਕੁਲ
0: ਹੋਏਗੀ। ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
1: ਦੇਖੋ ਬਹੁਤ ਜ਼ਿਆਦਾ ਮਾਰ ਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
0: ਜੀ।
1: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
0: ਬਿਲਕੁਲ ਹੈ ਨਾ, ਬਿਲਕੁਲ ਹੈ ਜੀ।
1: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
0: ਜੀ,
1: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
0: ਜੀ ਜੀ, ਬਿਲਕੁਲ।
1: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ,
0: ਬਿਲਕੁਲ ਠੀਕ ਹੈ,
1: ਹੈ ਨਾ,
0: ਬਿਲਕੁਲ
1: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਚ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ
0: ਜੀ ਜੀ ਜੀ,
1: ਇਹ ਠੀਕ ਨਹੀਂ ਹੈ,
0: ਬਿਲਕੁਲ।
1: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
0: ਜੀ ਜੀ,
1: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ ਇਸ ਤੋਂ ਵੱਧ, ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
0: ਕੰਡੀਸ਼ਨਿੰਗ ਹੋ ਗਈ,
1: ਕੰਡੀਸ਼ਨਿੰਗ ਹੋ ਗਈ। ਠੀਕ ਹੈ
0: ਜੀ ਜੀ।
1: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
0: ਜੀ ਜੀ ਜੀ,
1: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ,
0: ਬਿਲਕੁਲ ਬਿਲਕੁਲ ਬਿਲਕੁਲ ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ,
1: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ,
0: ਬਿਲਕੁਲ ਬਿਲਕੁਲ।
1: ਠੀਕ ਹੈ, ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ, ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ
0: ਜੀ ਜੀ ਜੀ, ਬਿਲਕੁਲ।
1: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ,
0: ਬਿਲਕੁਲ।
1: ਪਿਆਰ ਤੇ ਛੂਟ ਵਿੱਚ ਫਰਕ ਹੈ, ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਹਾਂ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ, ਉੱਥੇ ਤੁਸੀਂ ਕਨਫਿਊਜ਼ਡ ਹੋ,
0: ਬੱਚੇ ਦਾ ਇਹ ਕੋਈ
1: ਬਹੁਤਾ ਬੱਚੇ ਦਾ ਕੋਈ ਕਸੂਰ ਨਹੀਂ ਹੈ,
0: ਬਿਲਕੁਲ।
1: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ, ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
0: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ,
1: ਬਿਲਕੁਲ।
0: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ
1: ਅਤੇ
0: ਉਹਨਾਂ ਨੂੰ ਬੈਲੈਂਸ ਕਰਦੇ ਹੋ?
1: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
0: ਜੀ।
1: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
0: ਜੀ,
1: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
0: ਜੀ ਜੀ,
1: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
0: ਜੀ,
1: ਪਤਾ ਨਹੀਂ ਕੀ ਬਣ ਜਾਏ, ਔਰ ਐਕਸਪੈਕਟ

0: बच्चों के कि रिश्तेदार आए आज तू छुट्टी ले ले।
1: हाँ जी हाँ बिल्कुल,
0: वो यही सीख जाएगा हाँ। कि रिश्तेदारां दे आंटे छुट्टी ले दी है।
1: हाँ बिल्कुल बिल्कुल बिल्कुल जी, ये तो पूरी जिंदगी उदा फिर एक पार्ट एंड पार्सल बन जाएगा कि वो इंपॉर्टेंट काम छड़ भी सकता है।
0: हाँ जी,
1: और मैनू लगता नहीं कि वो करियर कोई ग्रो करेगा जो बच्चा जो ओदे मन च गल आ गई।
0: बिल्कुल,
1: ते आपां जिहड़ी गल करदे सी कि व्हाट्सएप वाली, ते आपां बच्चे नूं टीवी लैके देता पर टाइम नहीं दिता। टीवी वर्सस टाइम दा एक मुद्दा आंदा है, यही आपां हुणे गल भी कीती है।
0: हाँ जी,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
0: ਬਿਲਕੁਲ ਹੁੰਦਾ ਇਗਨੋਰ ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
0: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ,
0: ਠੀਕ ਹੈ,
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
0: ਇੱਕ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ
1: ਬਿਲਕੁਲ, ਸਗੋਂ ਉਹਦੇ ਕੋਲ ਖੋਲਿਆ ਕੁਝ।
0: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ। ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ।
1: ਜੀ ਜੀ,
0: ਤੁਸੀਂ ਉਹ ਖਰਾਬ ਕਰਤਾ,
1: ਬਿਲਕੁਲ,
0: ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ।
1: ਜੀ ਜੀ ਬਿਲਕੁਲ ਬਿਲਕੁਲ,
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ
1: ਬਿਲਕੁਲ,
0: ਦਿਸ ਇਜ਼ ਨਾਟ ਕੁਆਲਿਟੀ ਟਾਈਮ।
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ
0: ਹੈ। ਹਾਂਜੀ
1: ਬਿਲਕੁਲ ਬਿਲਕੁਲ,
0: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ 'ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
1: ਬਿਲਕੁਲ ਬਿਲਕੁਲ,
0: ਪ੍ਰਾਇੋਰਟੀ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
0: ਹਾਂਜੀ,
1: ਅਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤਾਂ ਟਾਈਮ, ਕੁਆਲਿਟੀ ਟਾਈਮ।
0: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤਾਂ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
0: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਇਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ, ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਅਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
0: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ ਹੈ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
0: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ
0: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਦੇ ਵਿੱਚ ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
0: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ ਹੈ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ ਹੈ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
0: ਇਹ ਸੱਚਾਈ ਹੈ।
1: ਹਾਂਜੀ,
0: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
1: ਬਿਲਕੁਲ
0: ਕਰਦਾ ਹੈ ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
0: ਸ਼ੁਰੂ ਹੋ ਚੁੱਕੀ,
1: ਜੀ ਜੀ ਬਿਲਕੁਲ।
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
0: ਉਹ ਬੱਚਾ ਉਹੀ ਗੱਲਾਂ ਸਿੱਖਦਾ ਹੈ। कई मदर्स होंदियां वो करी जांदियां गल्लां कुछ मेरा बच्चा खाएगा ना आएगा सोएगा लाइक दैट ना
1: बिल्कुल बिल्कुल
0: वो सिख रहा है वो ऑब्जर्व कर रहा है
1: जी जी
0: मदर खुश है बच्चा जो भी कर रहा है ओदे विच ओ खिज नहीं रही है
1: जी जी जी बिल्कुल
0: ठीक है वो इन्वॉल्व हो रही है कोई गल नहीं कह के कर रही है बच्चा ठीक है
1: बिल्कुल बिल्कुल बिल्कुल
0: एक है कि एक मदर हैगी वो खिज रही है हुन ने फिर सुसु करता हुन ने उल्टी कर देती हुन ने
1: 50 त्योड़ियां पा लियां हां ओनु कुड़ी जाना
0: हुन मेनू ए करना पड़ेगा हुन मेनू ओ करना पड़ेगा मेरी ते जान ही ओखी हो गई ओ ए ही बन जाएगा एक रूटीन
1: जी जी जी
0: फिर मैं कहूंगी फिर प्रॉब्लम किथे आई पेरेंटिंग आई ना
1: उथे आई बिल्कुल बच्चा ते कोरिस लेट सी
0: बच्चा कोरिस लेट सी
1: जी जी बिल्कुल
0: जदों तुसी उस दी एक्टिविटीज इन्वॉल्व होए जो जो ने कीता उच खुशी महसूस कीती कि चलो साडे घर भी ये एक्टिविटी हुई कोई खलारा पिया कोई बच्चा है ता खलारा पेगा
1: बिल्कुल बिल्कुल
0: है ना एक तुसी बहुत दुखी हो गए कि जदों देखो खलारा ही पिया रहंदा ओही सिचुएशन है कोई किस तरह रिएक्ट कर रहा है कोई किस तरह
1: बिल्कुल बिल्कुल
0: बच्चा उसे हिसाब नाल बन रहा
1: तो ये तो बहुत ही अलर्ट होना पैना है उन्होंने पेरेंट्स नू मैं लगता जागरण की लोड़ है चेतना की लोड़ है कि क्योंकि इस बारे कोई भी स्कूलों विच भी नहीं दसिया जाता कोई यहोजा स्टडी का साडा पार्ट भी नहीं है जिहड़ा पालन पोषण वाला जे कहीए कि उन्होंने पता हो कि हाँ ये सानू थोड़ा जा संभल के काम करना चाहिए संभल के बच्चों नू डील करना चाहिए तो दोस्तों आप गल्लां कर रहे हैं बच्चों के पालन पोषण बारे डॉक्टर भावना गुप्ता जी के नाल तो डॉक्टर साहब ने बहुत ही कमाल दी गल्लां जिहड़ियां सांझियां कीतियां गल्लां हैगियां साडे कोल पहलां ही लेकिन जिवें इन्हां नूं इलैबोरेट कीता जिवें फोकस करदे हां आपां इह वाह कमाल सी डॉक्टर साहब तुसीं जिहड़े साडे दोस्त सुन रहे ने जिहड़े मापे ने ईवन बच्चे भी सुन रहे ने तो उन्हां नूं की सुनेहा देना चाहोगे
0: मैं इही सुनेहा देना चाहांगी कि ਤੁਸੀਂ ਪੇਰੈਂਟਸ ਹੋ ਠੀਕ ਹੈ ਪਰ ਬੱਚਿਆਂ ਦੇ ਦੋਸਤ ਵੀ ਬਣੋ
1: ਜੀ ਜੀ ਜੀ ਜੀ ਜੀ
0: ਬਹੁਤ ਜ਼ਰੂਰੀ ਹੈ ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ
1: ਜੀ ਜੀ ਬਿਲਕੁਲ
0: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਆ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ
0: ਰਿਹਾ ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ
1: ਨਫ਼ਰਤ ਨਹੀਂ ਹੋ ਰਹੀ ਇਹ ਤਾਂ ਹੈਗੀ ਹੈ
0: ਠੀਕ ਹੈ ਨਾ ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ
1: ਜੀ ਜੀ ਬਿਲਕੁਲ
0: ਜੇ ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ
1: ਜੀ ਜੀ ਜੀ
0: ਤੁਸੀਂ ਉਸ ਨੂੰ ਵਧਾਓ ਨਹੀਂ ਤੁਸੀਂ ਉਸ ਨੂੰ ਪਾਰ ਕਰਨਾ
1: ਬਿਲਕੁਲ
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ
1: ਜੀ ਜੀ ਜੀ
0: ਠੀਕ ਹੈ ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ
1: ਆ ਕਿ ਕਿਸੇ ਹੋਰ ਦੇ ਘਰ ਆ ਗਿਆ ਪਤਾ ਨਹੀਂ
0: ਹੈ ਨਾ ਠੀਕ ਹੈ ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ
0: ਤੇ ਦੋਨਾਂ ਲਈ ਅੱਛਾ ਹੈ ਘਰ ਦਾ ਮਾਹੌਲ ਵੀ ਅੱਛਾ ਹੋਏਗਾ
1: ਬਿਲਕੁਲ ਬਿਲਕੁਲ ਜੀ ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ
0: ਬਿਲਕੁਲ ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ YouTube ਤੋਂ ਜੋ ਮਰਜ਼ੀ ਦੇਖੋ ਹਾਂਜੀ
1: ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ
0: ਮੈਂ ਫਿਰ ਕਹਾਂਗੀ ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ
1: ਜੀ ਜੀ
0: ਤੁਸੀਂ ਉਸ ਤੇ ਕੁਝ ਅੱਛਾ ਵੀ ਦੇਖ ਸਕਦੇ ਹੋ ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ ਹੁਣ ਤੁਹਾਨੂੰ ਸਾਰਾ ਕੁਝ ਘਰੇ ਹੀ ਅਵੇਲੇਬਲ ਹੈ
1: ਸਾਰਾ ਕੁਝ ਹੋ ਗਿਆ ਜੀ
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ ਕੁਝ ਅੱਛਾ ਸਿੱਖਣਾ
1: ਬਿਲਕੁਲ ਬਿਲਕੁਲ ਬਿਲਕੁਲ ਸੋ ਦੋਸਤੋ ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਸ ਜਲੰਧਰ ਦਾ ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ। ਹੁਣ ਜੋ ਸਮਰਜੀਤ ਸਿੰਘ ਸੰਮੀ ਨੂੰ ਆ ਗਿਆ, ਰੱਬ ਰੱਖਾ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਪ੍ਰਵੰਸੀਆਂ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 4 ਅਕਤੂਬਰ 2020 ਦਿਨ ਐਤਵਾਰ ਹੈ ਤੇ ਸ਼ਾਮ ਦੇ 5 ਵਜਦੇ ਹਨ। ਸਾਡਾ ਅੱਜ ਦਾ 23ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਵਾਰ ਦਾ ਸਾਡਾ ਕਵੀ ਦਰਬਾਰ ਜਿਹੜਾ ਆ, ਇਸ ਵੇਲੇ ਜੋ ਦੇਸ਼ ਦੀ ਹਾਲਤ ਬਣੀ ਹੋਈ ਆ, ਇਸ ਦੇ ਵਿੱਚ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਵਿਰੁੱਧ ਇੱਕ ਸੰਘਰਸ਼ ਲੜ ਰਹੇ ਨੇ, ਉਹ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ, ਕਿਉਂਕਿ ਇਸ ਵੇਲੇ ਜਿਹੜਾ ਆ ਕੇਂਦਰ ਸਰਕਾਰ ਨੇ ਇਹੋ ਜਿਹੇ ਕਾਨੂੰਨ ਬਣਾਤੇ ਨੇ ਜਿਸ ਦੇ ਨਾਲ ਜਿਹੜੀ ਕਿਸਾਨਾਂ ਦੀ ਜ਼ਮੀਨ ਉਹਨਾਂ ਦੇ ਹੱਥਾਂ ਚੋਂ ਨਿਕਲਣ ਦਾ ਰਾਹ ਜਿਹੜਾ ਖੁੱਲ੍ਹ ਗਿਆ ਏ। ਇਸ ਕਾਰਨ ਜਿਹੜਾ ਆ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਖਿਲਾਫ਼ ਜਿਹੜਾ ਘੋਲ ਕਰ ਰਹੇ ਨੇ, ਸੰਘਰਸ਼ ਕਰ ਰਹੇ ਨੇ ਤੇ ਇਸ ਸਮੇਂ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਤੇ ਹੋਰ ਦੇਸ਼ ਦੇ ਹਿੱਸਿਆਂ ਦੇ ਵਿੱਚ ਜਿਹੜਾ ਆ ਜੋ ਕੇਂਦਰ ਸਰਕਾਰ ਨੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਦੇ ਖਿਲਾਫ਼ ਜਿਹੜਾ ਸੰਘਰਸ਼ ਚੱਲ ਰਿਹਾ। ਇਸ ਸੰਘਰਸ਼ ਨੂੰ ਲੈ ਕੇ ਜਿਹੜੀਆਂ ਸਾਡੇ ਕਵੀਆਂ ਨੇ ਜਿਹੜੀਆਂ ਆਪਣੀਆਂ ਕਵਿਤਾਵਾਂ ਸਾਂਝੀਆਂ ਕਰਨੀਆਂ ਨੇ ਤੇ ਇਸ ਕਵੀ ਦਰਬਾਰ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਲਸ਼ਕਰੀ ਰਾਮ ਜੱਖੂ ਜੀ ਨੂੰ ਸੱਦਾ ਦਿਆਂਗਾ, ਉਹ ਆਣ ਤੇ ਆਪਣੀ ਜਿਹੜੀ ਆ ਇੱਕ ਰਚਨਾ ਜਿਹੜੀ ਕਿ ਸੰਤ ਰਾਮ ਉਦਾਸੀ ਜੀ ਦੀ ਲਿਖੀ ਹੋਈ ਹੈ, ਉਸ ਨੂੰ ਜਿਹੜਾ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦਾ ਜਿਹੜਾ ਕਵੀ ਦਰਬਾਰ ਪਸੰਦ ਕਰੋਗੇ ਤੇ ਸ਼ੁਰੂਆਤ ਦੇ ਵਿੱਚ ਜਿਹੜੀ ਲਸ਼ਕਰੀ ਰਾਮ ਜੀ ਇੱਕ ਰਚਨਾ ਲੈ ਕੇ ਆ ਰਹੇ ਨੇ, ਇਸ ਨੂੰ ਵੀ ਜਿਹੜਾ ਆ ਚੰਗਾ ਆਗਾਜ਼ ਦੇ ਰੂਪ ਵਿੱਚ ਸਮਝੋਗੇ। ਲਸ਼ਕਰੀ ਰਾਮ ਜੱਖੂ ਜੀ।
2: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਦਣਾ ਵਾਲਾ ਕਵੈਦੀ ਧਰਤੀ ਤੋਂ ਬੋਲ ਰਿਹਾ ਹਾਂ। ਮੈਂ ਦੁਆਬਾ ਰੇਡੀਓ, ਖਾਸ ਕਰਕੇ ਸਾਡੇ ਭਾਈ ਸਾਹਿਬ ਭਾਈ ਹਰਵੰਸ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਵੱਖ ਵੱਖ ਮੌਕਿਆਂ 'ਤੇ ਯਾਦ ਕਰਦੇ ਰਹਿੰਦੇ ਹਨ, ਸੋ ਸਾਨੂੰ ਬੋਲਣ ਦਾ ਮੌਕਾ ਦਿੰਦੇ ਹਨ। ਸੋ ਅੱਜ ਦੇ ਹਾਲਾਤਾਂ 'ਤੇ ਜੋ ਉਹਨਾਂ ਨੇ ਕਿਹਾ ਸੀ ਕਿ ਅੱਜ ਦੀ ਜੋ ਕਿਸਾਨੀ ਹੈ ਬੜੀ ਖਤਰੇ ਵਿੱਚ ਜਾ ਰਹੀ ਹੈ, ਉਹਨਾਂ ਦੇ ਵਾਸਤੇ ਕੋਈ ਹਾਦਾ ਨਾਰਾ ਮਾਰਨ ਲਈ ਕੋਈ ਦੋ ਸ਼ਬਦ ਬੋਲੇ ਜਾਣ। ਸੋ ਮੈਂ ਅਸੀਂ ਆਪਣੀਆਂ ਤਾਂ ਕਵਿਤਾਵਾਂ ਬੋਲਦੇ ਰਹਿੰਦੇ ਹਾਂ, ਅੱਜ ਮੈਂ ਉਸ ਸ਼ਖਸ ਦੀ ਸ਼ਖਸੀਅਤ ਨੂੰ ਜਾਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਰਿਹਾ ਹਾਂ। ਮੇਰੇ ਬਹੁਤ ਹੀ ਸਤਿਕਾਰਯੋਗ ਸੰਤ ਰਾਮ ਜੀ ਉਦਾਸੀ, ਜਿਨ੍ਹਾਂ ਦਾ ਕਿ ਮੈਂ ਸਮਕਾਲੀ ਵੀ ਰਹਿ ਚੁੱਕਾ ਹਾਂ, ਥੋੜ੍ਹੀ ਬਹੁਤੀ ਉਹਨਾਂ ਨਾਲ ਜ਼ਿੰਦਗੀ ਬਿਤਾਉਣ ਦਾ ਦਾਸ ਨੂੰ ਸੁਭਾਗ ਪ੍ਰਾਪਤ ਹੋਇਆ ਹੈ, ਤਾਂ ਉਹਨਾਂ ਦੀ ਰਚਨਾ ਪੇਸ਼ ਕਰਕੇ ਤਾਂ ਮੈਂ ਅੱਜ ਕਿਸਾਨਾਂ ਦੇ ਹੱਕ 'ਚ ਹਾਦਾ ਨਾਰਾ ਮਾਰਿਆ ਹਾਂ। ਇਹ ਵੱਖਰੀ ਗੱਲ ਹੈ ਕਿ ਜਦੋਂ ਵੀ ਕਿਤੇ ਦਲਿਤ ਬਰਾਦਰੀ 'ਤੇ, ਦਲਿਤ ਭਾਈਚਾਰੇ 'ਤੇ ਕੋਈ ਵੀ ਮੁਸੀਬਤ ਆਉਂਦੀ ਹੈ ਅਤੇ ਕਿਸੇ ਨੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਮੈਂ ਇੱਥੇ ਆਪਣੇ ਕਵੈਦੀ ਧਰਤੀ ਤੋਂ ਪੰਜਾਬੀ ਸੱਥ ਵੱਲੋਂ, ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ, ਅੱਜ ਜੋ ਕਿਸਾਨੀ ਦਾ ਫਿਊਚਰ ਜਾਂ ਆਉਣ ਵਾਲਾ ਟਾਈਮ ਚੰਗਾ ਨਹੀਂ ਦਿਖਾਈ ਦੇ ਰਿਹਾ, ਉਹਨਾਂ ਦੇ ਹੱਕ ਦੇ ਵਿੱਚ ਹਾਹ ਦਾ ਨਾਰਾ ਮਾਰ ਰਿਹਾ ਹਾਂ। ਸੋ ਅੱਜ ਮੈਂ ਉਸ ਅਮਰ ਕਵੀ ਦੀ ਕਵਿਤਾ ਬੋਲ ਕੇ ਆਪਣੀ ਹਾਜ਼ਰੀ ਲਾਉਣਾ ਚਾਹੁੰਦਾ ਹਾਂ। ਸੋ ਉਮੀਦ ਹੈ ਕਿ ਆਪ ਸਭ ਨੂੰ ਪਸੰਦ ਆਏਗੀ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ, ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅੱਜ ਕਾਤਲਾਈ ਬੈਠੇ ਸਾਮਰਾਜੀਏ ਵਪਾਰੀ, ਅੱਜ ਕਾਤਲਾਈ ਬੈਠੇ ਸਾਮਰਾਜੀਏ ਵਪਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ, ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ, ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ, ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ, ਓਏ ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਉੱਤੋਂ ਬੁੱਧ ਦੀ ਉਹ ਚੇਲੀ ਵਿੱਚੋਂ ਅੱਗ ਦੀ ਮਸ਼ੀਨ, ਉੱਤੋਂ ਬੁੱਧ ਦੀ ਉਹ ਚੇਲੀ, ਉੱਤੋਂ ਬੁੱਧ ਦੀ ਉਹ ਚੇਲੀ ਵਿੱਚੋਂ ਅੱਗ ਦੀ ਮਸ਼ੀਨ, ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ, ਕਰੇ ਹੱਥਾਂ ਨੂੰ ਮਤਲ ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ, ਸਾਡੇ ਲਹੂ ਵਿੱਚ ਆ ਕੇ ਪਰਵੇਸ਼ ਨਾ ਕਰੇ, ਉਹ ਸਾਡੇ ਲਹੂ ਵਿੱਚ ਆ ਕੇ ਪਰਵੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਜਾਗ ਉੱਠਿਆ ਮਜ਼ਦੂਰ, ਜਾਗ ਉੱਠਿਆ ਕਿਸਾਨ, ਜਾਗ ਉੱਠਿਆ ਮਜ਼ਦੂਰ, ਜਾਗ ਉੱਠਿਆ ਕਿਸਾਨ, ਤੋੜ ਦਿਆਂਗੇ ਫਰੇਮ ਹੋਇਆ ਸਮੇਂ ਦਾ ਐਲਾਨ, ਤੋੜ ਦਿਆਂਗੇ ਫਰੇਮ ਹੋਇਆ ਸਮੇਂ ਦਾ ਐਲਾਨ, ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ, ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਆਖਰੀ ਬੰਦ ਜੀ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸੀਂ ਵੀ ਹੈ ਲੈਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸਾਂ ਵੀ ਹੈ ਲੈਣਾ, ਅੱਜ ਸਾਡੇ ਰਾਹਾਂ ਵਿੱਚ ਕੋਈ ਠੇਸ ਨਾ ਤਰੇ, ਓਏ ਅੱਜ ਸਾਡੇ ਰਾਹਾਂ ਵਿੱਚ ਕੋਈ ਠੇਸ ਨਾ ਤਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਤੋੜੀਆਂ ਗੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਸੋ ਪਿਆਰੇ ਸਰੋਤੋ, ਅੱਜ ਦੀ ਪੰਜਾਬੀ ਸਾਥ ਵੱਲੋਂ ਹਾਜ਼ਰੀ ਲਈ ਜੀ ਬਹੁਤ ਬਹੁਤ ਧੰਨਵਾਦ ਜੀ।
1: ਕੁਝ ਸਭ ਤੋਂ ਬਾਅਦ ਮੈਂ ਪਟਿਆਲਾ ਤੋਂ ਨਿਰਮਲਾ ਗਰਗ ਜੀ ਨੂੰ ਗੁਜ਼ਾਰਿਸ਼ ਕਰਦਾ ਕਿ ਉਹ ਵੀ ਇੱਕ ਰਚਨਾ ਲੈ ਕੇ ਹਾਜ਼ਰ ਹੋਣ, ਜਿਵੇਂ ਕਿ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਉਹ ਵੀ ਅੱਜ ਸੰਤ ਰਾਮ ਅਦਾਸੀ ਦਾ ਇੱਕ ਗੀਤ ਸਾਂਝਾ ਕਰਨਗੇ। ਨਿਰਮਲਾ ਗਰਗ ਜੀ
3: ਹੈ ਪਿਆ

ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ ਰੱਜਣਗੇ ਕਿਰਤੀ ਕਿਸਾਨ ਮੁੜ ਕੇ ਜਰਾ ਹੱਲਾ ਮਾਰੋ ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ ਜਰਾ ਹੱਲਾ ਮਾਰੋ ਜਰਾ ਹੱਲਾ ਮਾਰੋ ਕਿਰਤੀ।

ਸੁਣ ਲਵੋ ਕਾਗੋ ਅਸੀਂ ਕਰ ਦੇਣਾ ਸੋਨੂੰ ਪੁੱਠੇ, ਸੁਣ ਲਵੋ ਕਾਗੋ ਅਸੀਂ ਕਰ ਦੇਣਾ ਥੋਨੂੰ ਪੁੱਠੇ, ਘੁੱਗੀਆਂ ਦੇ ਬੱਚਿਆਂ ਨੂੰ।

0: ਕਿਰਨਾਂ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਕਿਰਨਾਂ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਹੋਰ ਵੀ ਬਸੇਗਾ ਵਿੱਚ ਨਵੇਂ ਯੁੱਗ ਦਾ ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ। ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਦੇ ਲੋਕ ਹਾਣੀਆਂ ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ, ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ, ਅਸਾਂ ਤੋੜ ਦੇਣੀ। ਧੰਨਵਾਦ ਜੀ।
1: ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਜੀਜੋ ਤੋਂ ਪਰਮਜੀਤ ਕਾਮਾ ਜੀ, ਜਿਹੜੇ ਕਿ ਕਿਸੇ ਸਮੇਂ ਵਿਦਿਆਰਥੀ ਲਹਿਰ ਦੇ ਆਗੂ ਰਹਿ ਚੁੱਕੇ ਨੇ। ਅੱਜ ਉਹ ਸਾਡੀ ਕਿਸਾਨ ਲਹਿਰ ਲਈ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਪਰਮਜੀਤ ਕਾਮਾ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਸਰੋਤਿਓ, ਮੈਂ ਪਰਮਜੀਤ ਕਾਮਾ ਤੁਹਾਡੇ ਸਨਮੁਖ ਹੋਣ ਲੱਗਾ। ਸਭ ਤੋਂ ਪਹਿਲਾਂ ਤਾਂ ਮੈਂ ਹਰਵੰਸ ਸਿੰਘ ਹਿਊਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮੌਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਤੇ ਮੈਂ ਪੰਜਾਬ ਦੀ ਕਿਸਾਨੀ ਦੇ ਨਾਲ ਸੰਬੰਧਿਤ ਦੋ ਜੁਝਾਰੂ ਕਵਿਤਾਵਾਂ ਤੁਹਾਡੇ ਨਾਲ ਪੇਸ਼ ਕਰਾਂਗਾ। ਇਹਦੇ ਵਿਸਥਾਰ ਦੇ ਵਿੱਚ ਹਰਵੰਸ ਸਿੰਘ ਹਿਊਂ ਹੀ ਤੁਹਾਨੂੰ ਦੱਸਣਗੇ। ਪਹਿਲੀ ਕਵਿਤਾ ਮੇਰੀ ਜਿਹੜੀ ਹੈ ਲਲਕਾਰ ਹੈ, ਸੋ ਅਰਜ ਹੈ

ਵਾਂਗੂ ਬਣ ਕੇ ਮੇਲ ਤੂਫਾਨੀ ਮਾਰ ਕੇ ਬੁੱਬਾ ਬੱਬਰ ਸ਼ੇਰੂ ਗੰਜ ਪੋ ਵਿਚ ਮਦਨ ਲਾਸਟ ਹੈ ਜੀ।

ਮਾਰ ਨਾ ਖਾਵੂ ਸਮਝੋ ਚਾਲ ਸ਼ੈਤਾਨੀ ਮਾਰ ਕੇ ਬੁਬਾਂ ਬੱਬਰ ਸ਼ੇਰੂ ਗੱਜ ਪੋ ਵਿੱਚ ਮਦਾਨੀ। ਦੂਜੀ ਕਵਿਤਾ ਗਾ ਰਿਹਾ ਬਗਦੀ ਆਵਾਜ਼, ਬਹੁਤ ਪਿਆਰਾ ਗੀਤ ਹੈ ਜੀ।

ਦੀ ਆਖਰੀ ਬੰਦ ਹੈ ਜੀ। ਉਹ ਬਾਰਸ ਬਣ ਕੇ ਭਗਤ ਸਰਾਬੇ ਵਰਗੇ ਵੀਰਾਂ ਦੇਸ਼ ਦੇ ਵਿਚੋਂ ਬਦਲਦੇ ਉਹ ਸੌਦੇ ਤਕਦੀਰਾਂ ਦੇ। ਬਾਰਸ ਬਣ ਕੇ ਭਗਤ ਸਰਾਬੇ

0: ਜੈ ਜਨਤਾ ਜਿੱਤ ਲੜਨੇ ਵਾਲੇ ਲੋਕਾਂ ਦੀ। ਓਕੇ ਜੀ, ਜੈ ਸੰਘਰਸ਼।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਨਾਗਾਲੈਂਡ ਦੀ ਰਾਜਧਾਨੀ ਕਹਿਮਾ ਤੋਂ ਖੈਰਨੂ ਮੈਕ ਜੀ। ਉਹ ਵੀ ਇਸ ਵਾਰ ਕਿਸਾਨਾਂ ਦੇ ਜੀਵਨ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ, ਭਾਵੇਂ ਉਹਨਾਂ ਦੀ ਕਵਿਤਾ ਜਿਹੜੀ ਆ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਨਹੀਂ, ਪਰ ਉਹਨਾਂ ਦੀ ਕਿਸਾਨੀ ਜੀਵਨ ਨਾਲ ਸੰਬੰਧਿਤ ਹੈ। ਇਹ ਉਹਨਾਂ ਦੀ ਕਵਿਤਾ ਦਾ ਸਿਰਲੇਖ ਹੈ, ਹਾਰਵੈਸਟ ਸੈਲੀਬ੍ਰੇਸ਼ਨ। ਖੈਰਨੂ ਮੈਕ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ
2: ਥੈਂਕ ਯੂ। ਟੂਡੇ ਦ ਪੋਇਮ ਦੈਟ ਆਮ ਗੋਇੰ ਟੂ ਰੀਡ ਆਊਟ ਟੂ ਯੂ ਇਜ਼ Harvest Celebration by Diego Flamini. The poem goes as, Completion of the harvest is a time to celebrate. Leaves on trees are yellowing around the whole estate. Barns and bins are full to bursting, for winter now is here. In olden days, it was the same. To grow still takes a year. A lot more handwork then. More men work upon the land. Plow with horses and arks a day. Seed was sowed by hand. Good rotation of all the crops keep most wheat at bay. At harvest stood sheaf up in stock, for two church bell they must stay. Into bay or ricks were built, threshed out as needed through the year. Wheat need to the mill to be ground, flour for bread we do river, oat to feed the cattle and horses, and some for porridge bone, to fill the man and family who work on the land all year round. Mechanized now and fewer men, but crops still grow the same. Sunshine and warmth in the spring, showers to grow good crops the aim. In nature, nothing really changes. Seasons come and go to keep us on the land we all love. It's food for everyone we grow. Thank you.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਮਜਾਰਾ ਨੌ ਆਵਾਦ, ਜਿਸ ਨੂੰ ਇਲਾਕੇ ਦੇ ਵਿੱਚ ਰਾਜਾ ਸਾਹਿਬ ਦਾ ਮਜਾਰਾ ਵੀ ਕਹਿੰਦੇ ਨੇ। ਮੇਰੀ ਮੁਰਾਦ ਹੈ ਜਗਦੀਪ ਸਿੰਘ ਹੀਰ। ਜਗਦੀਪ ਹੀਰ ਇਸ ਵੇਲੇ ਬਹੁਤ ਵਧੀਆ ਉਭਰਦਾ ਕਵੀ ਏ ਤੇ ਬਹੁਤ ਵਧੀਆ ਗਜ਼ਲ ਲਿਖਦਾ ਏ। ਕਿਸਾਨੀ ਭਾਵਨਾ ਸੰਬੰਧਿਤ ਉਸਦੀ ਰਚਨਾ ਹਾਜ਼ਰ ਏ। ਜਗਦੀਪ ਹੀਰ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਜਗਦੀਪ ਸਿੰਘ ਹੀਰ, ਪਿੰਡ ਮਜਾਰਾ ਨੌ ਆਵਾਦ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਆਪ ਜੀ ਦੇ ਸਨਮੁਖ ਚੌਥੀ ਵਾਰ ਇਸ ਪ੍ਰੋਗਰਾਮ 'ਚ ਹੋਇਆ ਹਾਂ, ਜਿਸ ਦਾ ਸ਼੍ਰੇ ਪੇਸ਼ਕਾਰ ਹਰਵਾਂਸੀਓ ਸਾਹਿਬ ਨੂੰ ਮੈਂ ਹਮੇਸ਼ਾ ਦਿੰਦਾ ਰਿਹਾ ਹਾਂ ਅਤੇ ਰਹਾਂਗਾ ਵੀ। ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਚੰਦ ਸ਼ੇਅਰ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਆਪਣੇ ਵਾਲਮੀਕ ਭਾਈਚਾਰੇ ਦੀ ਜੋ ਬੱਚੀ ਮਨੀਸ਼ਾ ਸੀ ਉਸ ਉੱਤੇ ਚੰਦ ਸ਼ੇਅਰ ਲਿਖੇ ਸਨ ਜੋ ਆਪ ਜੀ ਦੇ ਸਨਮੁੱਖ ਹਨ। ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ, ਕਿ ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ, ਵਗਦੀਆਂ ਰੁੱਸੇ ਦੀਆਂ ਹਵਾਵਾਂ ਨੂੰ ਵੀ ਰੁਕਣ ਨਾ ਦਿਓ। ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ, ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ, ਆਪਣੀ ਅਣਖ ਅਤੇ ਗੈਰਤ ਨੂੰ ਵੀ ਹੁਣ ਮੁੱਕਣ ਨਾ ਦਿਓ। ਮਨੂਵਾਦ ਰਾਮ ਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ, ਮਨੂਵਾਦ ਰਾਮ ਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ, ਸੋਧਾ ਲਾ ਦਿਓ ਇਸ ਦਾ ਹੁਣ ਬਹੁਤਾ ਬੁੱਕਣ ਨਾ ਦਿਓ। ਜੱਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ, ਜੱਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ, ਮਰਦੇ ਕਿਸਾਨ ਤੇ ਮਨੀਸ਼ਾ ਦਾ ਸਿਰ ਝੁੱਕਣ ਨਾ ਦਿਓ। ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ, ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ, ਮਸਲ ਦਿਓ ਚੰਗੀ ਤਰ੍ਹਾਂ ਤੇ ਮੁੜ ਫੰਨ ਚੁੱਕਣ ਨਾ ਦਿਓ। ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ, ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ, ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ। ਧੰਨਵਾਦ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਦਾ ਜੀ, ਅਤੇ ਪੇਸ਼ਕਾਰ ਹਰਵਾਂਸੀਓ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।
1: ਜਗਦੀਪ ਹੀਰ ਜੀ ਤੋਂ ਬਾਅਦ ਮੈਂ ਹੁਣ ਸਦਾ ਦਿਨ ਜਾ ਰਿਹਾ ਹਾਂ ਸੂਰਜ ਸਿੰਘ ਸੂਰਜ ਜੀ ਨੂੰ, ਜਿਹੜੇ ਕਿ ਜੰਮੂ ਅਤੇ ਕਸ਼ਮੀਰ ਕੇਂਦਰੀ ਪ੍ਰਦੇਸ਼ ਤੋਂ ਹਨ, ਅਤੇ ਉਹ ਰੇਡੀਓ ਅਤੇ ਟੀਵੀ ਦੇ ਬੜੇ ਚਰਚਿਤ ਕਲਾਕਾਰ ਰਹਿ ਚੁੱਕੇ ਨੇ, ਅਤੇ ਪੰਜਾਬੀ ਦੇ ਵਿੱਚ ਬਹੁਤ ਵਧੀਆ ਰਚਨਾ ਲਿਖਦੇ ਨੇ, ਅਤੇ ਉਹਨਾਂ ਨੂੰ ਗੁਜ਼ਾਰਿਸ਼ ਹੈ ਹੁਣ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਸੂਰਜ ਜੀ ਪਹਿਲਾਂ ਵੀ ਸਾਡੇ ਕਵੀ ਦਰਬਾਰ ਦੇ ਵਿੱਚ ਹਾਜ਼ਰੀ ਲਗਾ ਚੁੱਕੇ ਨੇ, ਅੱਜ ਫੇਰ ਉਹਨਾਂ ਦਾ ਨਿੱਘਾ ਸਵਾਗਤ ਹੈ।
4: ਮੈਂ ਸੂਰਜ ਸਿੰਘ ਸੂਰਜ ਅੱਜ ਆਪਣੀ ਨਵੀਂ ਰਚਨਾ ਪੇਸ਼ ਕਰ ਰਿਹਾ ਹਾਂ। ਇਸ ਦਾ ਅਨੁਮਾਨ ਹੈ ਦੇਸ਼ ਦਾ ਕਿਸਾਨ। ਉਲਟੀ ਕਿਸਨੇ ਰੀਤ ਹੈ ਬੰਦਿਆ,

ਆਪਣਾ ਦੇਸ਼ ਚੋਂ ਭੁੱਖ ਮਿਟਾਈ। ਹਾਂ ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ

ਜਵਾਨਾ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ।

ਹੱਥ ਹੈ ਆਇਆ ਅੱਜ ਜੋ ਵੀਰਾ ਸਮਾਨਾ ਐਵੇਂ ਗਵਾਈ। ਹੱਥ ਹੈ ਆਇਆ ਅੱਜ ਜੋ ਵੀਰਾ ਸਮਾਨਾ ਐਵੇਂ ਗਵਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਨੂੰ ਅੱਗੇ ਵਧਾਈ। ਇਕੱਠੇ ਹੋ

0: ਧੰਨਵਾਦ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਕਪੂਰਥਲਾ ਸ਼ਹਿਰ ਤੋਂ ਰਜਨੀ ਵਾਲੀਆ ਜੀ। ਉਹ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਫੇਰ ਉਹ ਸਾਡੀ ਸੱਦੇ ਦੇ ਉੱਤੇ ਕਾਮ ਮਹਿਫਲ ਦੇ ਵਿੱਚ ਕਿਸਾਨ ਲਹਿਰ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਸਵਾਗਤ ਹੈ।
2: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਅੱਜ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਜੱਟ ਖੇਤਾਂ ਦਾ ਰਾਜਾ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੰਡੀ ਵਿੱਚ ਜੱਟ ਜਦੋਂ ਵੀ ਮਰਦਾ ਬਸ ਇਹ ਭਾ ਤੇ ਮਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੱਪਾਂ ਦੀਆਂ ਸਿਰੀਆਂ ਮਿੱਦ ਕੇ ਜੱਟ ਹਲ ਚਲਾਉਂਦਾ ਏ। ਵਾਕੇ ਖੇਤ ਸੁਹਾਗੇ ਫੇਰੇ ਰੀਜ ਨਾਲ ਖੇਤ ਸਜਾਉਂਦਾ ਏ। ਰਾਤ ਰਾਤ ਪਰ ਪਾਣੀ ਲਾਉਂਦਾ ਤੇ ਠੰਡ ਚ ਠਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਗੋਡੇ ਗੋਡੇ ਹੋਵੇ ਫਸਲ ਤੇ ਜੱਟ ਭੰਗੜੇ ਪਾਉਂਦਾ ਏ। ਜੱਟ ਲੁੱਡੀਆਂ ਪਾਵੇ ਖੇਤ ਜਦੋਂ ਵੀ ਲਹਿ ਲਹਾਉਂਦਾ ਏ। ਪੱਕੀ ਫਸਲ ਤੇ ਮੀਂਹ ਨਾ ਪੈ ਜਾਵੇ ਰੱਬ ਤੋਂ ਡਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੈਂ ਤੱਕਿਆ ਹੈ ਅਕਸਰ ਅੰਨਦਾਤਾ ਭੁੱਖੇ ਢਿੱਡ ਸੌਂਦਾ ਏ। ਨਾ ਤਨ ਲੀੜਾ ਨਾ ਪੈਰੀ ਖੁੱਸਾ, ਨਾ ਮਿਲੇ ਜੋ ਵੀ ਉਹ ਚਾਹੁੰਦਾ ਏ। ਹਾੜ ਸਿਆਲ ਜੋ ਵੀ ਆਵੇ ਉਹ ਤਨ ਆਪਣੇ ਤੇ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਨੇ ਦਵਾਈ ਖਾ ਕੇ ਫਾਹਾ ਉਦੋਂ ਹੀ ਲੈਣਾ ਏ, ਲੈ ਕੇ ਇੱਕ ਰੁਪਈਆ ਕਰਜ਼ਾ ਹਜ਼ਾਰ ਜਦੋਂ ਦੇਣਾ ਪੈਣਾ ਏ। ਜਦ ਸੁਣੀ ਨਾ ਜਾਈ ਅਰਜ਼ੋਈ ਜੱਟ ਤਦ ਹੀ ਹਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੁਖ ਰੱਬ ਜੇ ਜੱਟ ਨੂੰ ਵੀ ਦੇ ਦੇ ਤਾਂ ਤੇਰਾ ਕੀ ਜਾਂਦਾ? ਯਤੀਮ ਨਾ ਹੁੰਦੇ ਬੱਚੇ ਜੇਕਰ ਜੱਟ ਗੋਲੀ ਨਾ ਖਾਂਦਾ। ਸਭਨਾ ਦੇ ਤੂੰ ਰੱਖਦੇ ਕੋਈ ਜੱਟ ਦਾ ਵੀ ਪਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਰਜਨੀ ਜੱਟ ਦੇ ਕਰਕੇ ਹੀ ਮੰਡੀਆਂ ਵਿੱਚ ਅਨਾਜ ਰਹੀ ਜੇ ਜੱਟ ਨਾ ਅੰਨ ਨੂੰ ਬੀਜੇ ਤਾਂ ਜਿਉਂਦਾ ਨਾ ਸਮਾਜ ਰਹੇ। ਬੰਦਾ ਆਮ ਨਹੀਂ ਜਰ ਸਕਦਾ ਜੋ ਦੁੱਖ ਜੱਟ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਧੰਨਵਾਦ ਜੀ।
1: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਹਾ ਦੇ ਪਿੰਡ ਸਹਿਗੇ ਤੋਂ ਦਿਲਪ੍ਰੀਤ ਕਾਲੋਂ ਜੀ। ਕਾਲੋਂ ਜੀ ਸਾਡੀਆਂ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਅੱਜ ਫੇਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਨੇ। ਦਿਲਪ੍ਰੀਤ ਕਾਲੋਂ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀ ਸੁਣਨ ਵਾਲੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਧੰਨਵਾਦ ਕਰਦਾ ਹਾਂ ਹਰਬੰਸ ਹਿਊ ਜੀ ਦਾ, ਜਿਨ੍ਹਾਂ ਨੇ ਮੈਨੂੰ ਅੱਜ ਫੇਰ ਦੁਆਬਾ ਰੇਡੀਓ ਵਿੱਚ ਆਪਣੀ ਹਾਜ਼ਰੀ ਲਵਾਉਣ ਦਾ ਮੌਕਾ ਦਿੱਤਾ। ਅੱਜ ਮੈਂ ਆਪਣੇ ਕਿਸਾਨ ਵੀਰਾਂ ਦੇ ਲਈ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ, ਜਿਸ ਦਾ ਅਨੁਵਾਨ ਹੈ ਮੈਨੂੰ ਇਨਸਾਫ ਚਾਹੀਦਾ। ਸ਼ਹਿਰ 'ਚ ਜਮ੍ਹਾਂ ਹੋਈ ਭੀੜ ਸੁਣ ਰਹੀ ਸੀ ਰੌਲੇ ਨੂੰ, ਉਹ ਬੋਲ ਰਿਹਾ ਸੀ ਬਿਨਾਂ ਰੁਕੇ ਬਿਨਾਂ ਝੁਕਝਕੇ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਲੋਕ ਉਸਨੂੰ ਅਨਪੜ੍ਹ ਗੰਵਾਰ ਅਵਾਰਾ ਆਖ ਰਹੇ ਸਨ, ਪਰ ਉਹ ਬੋਲ ਰਿਹਾ ਸੀ ਬਿਨਾਂ ਰੁਕੇ ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਉਹ ਬੋਲ ਰਿਹਾ ਸੀ ਝੂਠ ਹੈ ਦੇਸ਼ ਤਰੱਕੀ ਕਰ ਗਿਆ, ਮੈਂ ਤਾਂ ਉੱਥੇ ਹੀ ਹਾਂ ਜਿੱਥੇ ਸਾਂ, ਅਜੇ ਵੀ ਮੇਰੇ ਸਿਰ ਕਰਜ਼ੇ ਦੀ ਪੰਡ ਹੈ। ਪੰਡ ਦਾ ਭਾਰ ਘਟਿਆ ਨਹੀਂ, ਹਾਂ ਵਧਿਆ ਜ਼ਰੂਰ ਹੈ। ਅਜੇ ਵੀ ਮੈਂ ਖਾਣਾ ਸਵੇਰ ਤੋਂ ਸ਼ਾਮ ਤੀਕਰ ਘੱਟਾ ਹੀ ਘੱਟਾ, ਅਜੇ ਵੀ ਮੈਂ ਪੀਣਾ ਸਿਰਫ ਤੇ ਸਿਰਫ ਆਪਣੇ ਹੰਝੂ, ਅਜੇ ਵੀ ਮੈਂ ਬਿਰਧ ਮਾਂ ਬਾਪ ਨੂੰ ਆਰਾਮ ਦੀ ਨੀਂਦ ਨਹੀਂ ਦੇ ਸਕਿਆ, ਅਜੇ ਵੀ ਆਪਣੇ ਅਰਮਾਨਾਂ ਖਾਹਿਸ਼ਾਂ ਤੇ ਸੁਪਨਿਆਂ ਨੂੰ ਮੇਰੀ ਤੀਵੀਂ ਆਪਣੇ ਹੱਥੀਂ ਕਤਲ ਕਰਨ ਲਈ ਮਜਬੂਰ ਹੈ। ਅਜੇ ਵੀ ਮੇਰੇ ਜਵਾਕ ਮਜਬੂਰ ਨੇ ਗੁਰਬਤ ਦੀ ਜ਼ਿੰਦਗੀ ਜੀਣ ਲਈ। ਫਿਰ ਮੇਰੀ ਤਰੱਕੀ ਹੋਈ? ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਬੀਜ ਬੀਜਦਾ ਹਾਂ, ਬੀਜ ਉੱਗਣ ਤੋਂ ਫਸਲ ਪੱਕਣ ਤੱਕ, ਪੱਕਣ ਤੋਂ ਸਾਂਭਣ ਤੱਕ ਡਰਦਾ ਰਹਿਣਾ ਕੁਦਰਤ ਦਾ ਕਹਿਰ ਮੇਰੇ 'ਤੇ ਵਰਸ ਨਾ ਜਾਵੇ। ਵਾਹ ਕਿਸਮਤ, ਮੇਰੇ ਨਾਲ ਤਾਂ ਕੁਦਰਤ ਵੀ ਨਿਆਂ ਨਹੀਂ ਕਰਦੀ। ਜੇ ਕਿਧਰੇ ਫਸਲ ਉਸਦੇ ਕਹਿਰ ਤੋਂ ਬਚ ਵੀ ਜਾਵੇ ਤਾਂ ਉਸ ਨੂੰ ਮੰਡੀ ਵੇਚਣ ਨਹੀਂ ਸੁੱਟਣ ਜਾਂਦਾ ਹਾਂ ਵੱਡੀਆਂ ਵੱਡੀਆਂ ਜੋਕਾਂ ਅੱਗੇ, ਜੋ ਚਿਰਾਂ ਤੋਂ ਮੇਰਾ ਅਤੇ ਮੇਰੇ ਪਿੱਤਰਾਂ ਦਾ ਲਹੂ ਚੂਸ ਰਹੇ ਨੇ। ਅੰਨਦਾਤਾ ਹਾਂ ਮੈਂ, ਕਿਸਾਨ ਹਾਂ ਮੈਂ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਇਨਸਾਫ ਇਨਸਾਫ। ਪੀੜ ਸੁਣੀ ਅਣਸੁਣੀ ਕਰ ਖਿੰਡ ਗਈ, ਪਰ ਉਹ ਅਜੇ ਵੀ ਬੋਲ ਰਿਹਾ ਸੀ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ।
1: ਪਿਆਰੇ ਸਰੋਤਿਓ, ਦਿਲਪ੍ਰੀਤ ਕਾਲੋਂ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਹਾਂ ਗੁਰਪ੍ਰੀਤ ਸਫਰੀ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੁੱਧਣਾ ਤੋਂ ਪ੍ਰਸਿੱਧ ਪੰਜਾਬੀ ਕਵੀ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹਨ। ਤੇ ਉਹ ਜਿਵੇਂ ਆਪਾਂ ਪਹਿਲਾਂ ਵੀ ਜਾਣਦੇ ਹਾਂ ਕਿ ਬਹੁਤ ਵਧੀਆ ਕਵਿਤਾ ਲਿਖਦੇ ਨੇ, ਤੇ ਅੱਜ ਫਿਰ ਉਹ ਕਿਸਾਨ ਲਹਿਰ ਨਾਲ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਗੁਰਪ੍ਰੀਤ ਜੀ ਦਾ ਨਿੱਘਾ ਸਵਾਗਤ ਹੈ। ਗੁਰਪ੍ਰੀਤ ਜੀ ਆਓ ਤੇ ਕਿਸਾਨ ਦੇ ਦੁਖੜਿਆਂ ਦੀ ਗੱਲ ਜਿਹੜੀ ਆ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ।
0: ਦੁਆਬਾ ਰੇਡੀਓ ਸੁਣ ਰਹੇ ਸਰੋਤਿਆਂ ਨੂੰ ਗੁਰਪ੍ਰੀਤ ਸਿੰਘ ਸਫਰੀ ਵੱਲੋਂ ਸਤਿ ਸ੍ਰੀ ਅਕਾਲ ਔਰ ਧੰਨਵਾਦ ਹੈ ਸ਼੍ਰੀ ਹਰਵੰਤ ਸੀਓ ਜੀ ਦਾ, ਜਿਨ੍ਹਾਂ ਇੱਕ ਵਾਰ ਫਿਰ ਮੈਨੂੰ ਹਾਜ਼ਰੀ ਲਗਾਉਣ ਦਾ ਮੌਕਾ ਦਿੱਤਾ। ਇੱਕ ਕਿਸਾਨ ਵਿਦਰੋਹ ਕਵਿਤਾ, ਉਮੀਦ ਕਰਦਾ ਹਾਂ ਆਪ ਸਭ ਪਸੰਦ ਕਰੋਗੇ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਹਾਕਮ ਦੀ ਉਮਰ, ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਂ ਤੋਂ ਖੁਸਦੀ ਜਾਂਦੀ ਸੀ। ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਵਾਂ ਤੋਂ ਖੁਸਦੀ ਜਾਂਦੀ ਸੀ। ਜਦੋਂ ਵੀ ਮੈਦਾਨਾਂ ਵਿੱਚ ਗਰਜ ਕੇ ਆਉਂਦੇ ਰਹੇ ਨੇ ਲੋਕ, ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ। ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ। ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ। ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਉਦੋਂ ਉਦੋਂ ਹੀ ਸਮੇਂ ਨੂੰ ਧਾਰ ਬਣਾ ਕੇ ਖਲੋਂਦੇ ਰਹੇ ਨੇ ਲੋਕ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਆਖਰੀ ਬੰਦ ਹੈ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਉਹਨਾਂ ਯੋਧਿਆਂ ਦੇ ਸਡੋਲ ਸਰੀਰਾਂ ਨੂੰ ਜ਼ਾਲਮ ਜਮੂਰਾਂ ਦੇ ਨਾਲ ਨੋਚ ਰਹੇ ਸਨ, ਫਿਰ ਵੀ ਤਾਂ ਹਰ ਹਾਲ ਚ ਪਾਣਾ ਗਾਉਂਦੇ ਰਹੇ ਨੇ ਲੋਕ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਸਭ ਦਾ ਧੰਨਵਾਦ।
1: ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੀ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਹਰਜੀਤ ਰੂਬੀ, ਉਹ ਵੀ ਆਪਣਾ ਕਿਸਾਨ ਲਹਿਰ ਨਾਲ ਸੰਬੰਧਿਤ ਇੱਕ ਬਹੁਤ ਪਿਆਰਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਸਵਾਗਤ ਹੈ।
4: ਹੈਲੋ ਜੀ, ਮੈਂ ਹਰਜੀਤ ਰੂਬੀ ਰੇਡੀਓ ਦੁਆਬਾ ਦੇ ਸਾਰੇ ਦਰਸ਼ਕਾਂ ਨੂੰ ਤਹਿ ਦਿਲੋਂ ਅਦਾਬ, ਨਮਸਤੇ, ਸਤਿ ਸ਼੍ਰੀ ਅਕਾਲ ਕਰਦੀ ਹਾਂ ਅਤੇ ਸਪੈਸ਼ਲੀ ਧੰਨਵਾਦ ਕਰਦੀ ਹਾਂ ਜੀ ਮੈਂ ਰੇਡੀਓ ਦੁਆਬਾ ਦੀ ਸਾਰੀ ਹੀ ਟੀਮ ਦਾ ਅਤੇ ਹਿਉਂ ਸਾਹਿਬ ਜੀ ਦਾ, ਜਿਨ੍ਹਾਂ ਨੇ ਮੈਨੂੰ ਆਪਣਾ ਨਿੱਘਾ ਸੁਨੇਹਾ ਫਿਰ ਤੋਂ ਦਿੱਤਾ ਰੇਡੀਓ ਦੁਆਬਾ ਦੀ ਕਵੀ ਦਰਬਾਰ ਵਿੱਚ ਹਾਜ਼ਰ ਹੋਣ ਦਾ। ਸੋ ਮੈਂ ਸਮੇਂ ਦੇ ਮੌਜੂਦ ਹਾਲਾਤ ਲੈ ਕੇ ਹਾਜ਼ਰ ਹੋਈ ਹਾਂ ਜੀ। ਆਪਣੇ ਦਿਲ ਦੇ ਖਿਆਲ ਇੱਕ ਗੀਤ 'ਚ ਉਤਾਰਨ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੀ ਹਾਂ ਕਿ ਆਪ ਸਭ ਜੀ ਸਰਾਹਣਾ ਕਰੋਗੇ।
2: ਰੇਬਨ ਲਾ ਲਏ ਚਿੱਟੇ ਪਾ ਲਏ, ਬਾਪੂ ਦੇ ਸਿਰ ਤੇ ਸਾਰੇ ਸ਼ੌਕ ਪੁਗਾ ਲਏ। ਰੇਬਨ ਲਾ ਲਏ ਚਿੱਟੇ ਪਾ ਲਏ, ਬਾਪੂ ਦੇ ਸਿਰ ਤੇ ਸਾਰੇ ਸ਼ੌਕ ਪੁਗਾ ਲਏ। ਕੰਨ ਲਾ ਕੇ ਸੁਣ ਹੁਕਮ, ਕੰਨ ਲਾ ਕੇ ਸੁਣ ਹੁਕਮ ਸਮੇਂ ਦੀ ਸਰਕਾਰ ਦਾ। ਹੱਥ ਚੋਂ ਫੜਾ ਤਾ ਕਰੰਟ ਨੰਗੀ ਕਿਸੇ ਤਾਰ ਦਾ, ਹੱਥ ਚੋਂ ਫੜਾ ਤਾ ਕਰੰਟ ਨੰਗੀ ਕਿਸੇ ਤਾਰ ਦਾ। ਖੜਾ ਬੇਬਸ ਹੋ ਕੇ, ਖੜਾ ਬੇਬਸ ਹੋ ਕੇ ਮਾਣ ਰੱਖ ਦਸਤਾਰ ਦਾ। ਜਾ ਪੁੱਤਾ ਜਾ, ਬਾਪੂ ਤਰਨੇ ਚ ਵਾਜਾ ਮਾਰਦਾ। ਆਜਾ ਪੁੱਤਾ ਬਾਪੂ ਤਰਨੇ ਚ ਵਾਜਾ ਮਾਰਦਾ। ਮਾਂ ਪੁੱਤ ਦੇ

0: होश उठे सरकार दा, वेख के हजूम उठे होश सरकार दा। आजो पुतो आजो बापू तरने च वाजा मार दा, कट्ठे होके आजो अन दाता है पुकार दा। कट्ठे होके आजो अन दाता है पुकार दा। धन्यवाद जी।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਯੁਗਿੰਦਰਪਾਲ ਮੱਲ ਜੀ ਤੇ ਉਹ ਆਪਣੇ ਪਿੰਡੂ ਤੇ ਮੇਰੇ ਮਿੱਤਰ ਸੇਵਾ ਸਿੰਘ ਨੂਰਪੁਰੀ ਜੀ ਦਾ ਗੀਤ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ ਲੈ ਕੇ ਹਾਜ਼ਰ ਹੋ ਰਹੇ ਨੇ। ਯੁਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਲਹਿਰਾ ਗਾਗਾ ਦੇ ਪਿੰਡ ਜਲੂਰ ਤੋਂ। ਜਲੂਰ ਪੰਜਾਬ ਦਾ ਉਹ ਪਿੰਡ ਆ ਜਿਸ ਦਾ ਇਤਿਹਾਸ ਦੇ ਵਿੱਚ ਇੱਕ ਨਾਂ ਬਣ ਗਿਆ ਹੈ। ਇਸ ਪਿੰਡ ਦੇ ਗਰੀਬ ਮਜ਼ਦੂਰਾਂ ਨੇ ਸਮੇਂ ਦੀ ਹਕੂਮਤ ਦੇ ਨਾਲ, ਸਮੇਂ ਦੀ ਪਿੰਡ ਦੀ ਜਗੀਰਦਾਰੀ ਦੇ ਨਾਲ ਤੇ ਦੇਸ਼ ਦੀ ਜਿਹੜਾ ਪ੍ਰਸ਼ਾਸਨ ਹੈ ਉਸ ਦੇ ਨਾਲ ਜਿਹੜਾ ਆ ਟੱਕਰ ਲਈ ਹੈ। ਇਸ ਟੱਕਰ ਦੇ ਵਿੱਚ ਇਸ ਪਰਿਵਾਰ ਦੀ ਜਿਹੜੀ ਆ ਇੱਕ ਔਰਤ ਜਿਹੜੀ ਕਿ ਕਮਲਦੀਪ ਜਲੂਰ ਦੀ ਦਾਦੀ ਹੈ ਉਹ ਸ਼ਹੀਦ ਹੋ ਚੁੱਕੀ ਹੈ ਤੇ ਕਮਲਦੀਪ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਹੈ ਤੇ ਉਹ ਕਿਸਾਨ ਲਹਿਰ ਬਾਰੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਹੈ। ਕਮਲਦੀਪ ਜਲੂਰ ਜੀ, ਤੁਹਾਡਾ ਸਵਾਗਤ ਹੈ।
1: ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਤੁਹਾਨੂੰ ਖੇਤ ਹੁਣ ਰਹੇ ਨੇ ਬੰਗਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਮਾਰ ਗਈ ਏ ਪਹਿਲਾਂ ਉਹ ਹਰੀ ਹੋਏ ਕ੍ਰਾਂਤੀ, ਉਹਨਾਂ ਕਹਿਣੇ ਉੱਤੇ ਬੀਜੀ ਫਸਲ ਬਹੁ ਭੰਤੀ, ਗੱਲ ਹੋਵੇ ਨਾ ਕਰਜ਼ੇ ਦਾ ਭਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਖੁਦ ਸੋਈਏ ਭੁੱਖੇ ਢਿੱਡ ਦੁਨੀਆਂ ਦਾ ਭਰ ਕੇ, ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ। ਖੁਦ ਸੋਈਏ ਭੁੱਖੇ ਢਿੱਡ ਦੁਨੀਆਂ ਦਾ ਭਰ ਕੇ, ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ, ਦੁੱਖ ਸੁਣਦੀ ਨਾ ਸਾਡੀ ਸਰਕਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਘਰ ਘਰ ਨੌਕਰੀ ਦੇ ਲਾਰੇ ਝੂਠੇ ਲਾਏ ਨੇ, ਘਰ ਘਰ ਨੌਕਰੀ ਦੇ ਲਾਏ ਝੂਠੇ ਲਾਰੇ ਨੇ, ਅੱਛੇ ਦਿਨ ਕਹਿ ਕੇ ਸਾਨੂੰ ਹੋਰਾਂ ਦੇ ਸਵਾਰੇ ਨੇ, ਰਾਜ ਨਹੀਂ ਸੇਵਾ ਕਹਿੰਦੇ ਨੇ ਗਦਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ, ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ, ਹੱਕ ਕੋਵੇ ਜਿਹੜਾ ਉਸ ਵੈਰੀ ਨੂੰ ਪਛਾਣ ਲਓ, ਕੀ ਦੇਣਗੇ ਇਹ ਦਸ ਕਲਾਕਾਰ, ਉੱਠ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹੂ ਪੀਣੀ ਦਾ ਦਿੱਲੀ ਦਾ, ਲਹੂ ਪੀਣੀ ਦਿੱਲੀ ਦਾ ਦਿਲ ਹੀ ਹਿਲਾ ਦਿਓ, ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹੂ ਪੀਣੀ ਦਿੱਲੀ ਏ ਦਿਲ ਹੀ ਹਿਲਾ ਦਿਓ, ਲਿਖੂ ਕਮਲ ਜਲੂਰ ਤੁਹਾਡੀ ਵਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ।
0: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਅਖੀਰ ਦੇ ਵਿੱਚ ਪੇਸ਼ ਹੋ ਰਹੇ ਨੇ ਹਰਪ੍ਰੀਤ ਸਫਰੀ ਜੀ, ਜਿਹੜੇ ਸਾਡੀ ਕਾਮ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਉਹ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਫਰੀ ਜੀ ਦੇ ਪੋਤਰੇ ਹਨ। ਅੱਜ ਕੱਲ੍ਹ ਉਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ ਤੇ ਇੱਕ ਆਨਲਾਈਨ ਜਿਹੜਾ ਗਾਇਕੀ ਦਾ ਮੁਕਾਬਲਾ ਚੱਲ ਰਿਹਾ ਏ, ਜਿਸ ਮੁਕਾਬਲੇ ਦਾ ਨਾਂ ਹੈ ਕਿਸਮਤ ਦੇ ਸਿਤਾਰੇ। ਇਹ ਵੀਡੀਓ ਜਿਹੜਾ ਮੁਕਾਬਲੇ ਜਿਹੜੇ ਆ ਵੀਡੀਓ ਤੇ ਹੁੰਦੇ ਨੇ ਤੇ ਗਾਇਕੀ ਦਾ ਮੁਕਾਬਲਾ ਹੈ ਕਿਸਮਤ ਦੇ ਸਿਤਾਰੇ। ਇਸ ਦਾ ਫਾਈਨਲ ਜਿਹੜਾ ਹੋ ਚੁੱਕਾ ਆ, ਫਾਈਨਲ ਦਾ ਅਜੇ ਰਿਜ਼ਲਟ ਨਹੀਂ ਆਇਆ ਤੇ ਇਸ ਦਾ ਰਿਜ਼ਲਟ ਜਿਹੜਾ 15 ਅਕਤੂਬਰ ਨੂੰ ਆਉਣਾ ਆ ਤੇ ਇਸ ਫਾਈਨਲ ਦੇ ਵਿੱਚ ਜਿਹੜਾ ਆ ਇਸ ਨੇ ਹਿੱਸਾ ਲਿਆ ਹੋਇਆ ਏ। ਅਸੀਂ ਆਸ ਕਰਦੇ ਆ ਕਿ ਇਹ ਚੰਪ ਦਾ ਸਿਤਾਰਾ ਜਿਹੜਾ ਆ ਕਿਸਮਤ ਦਾ ਸਿਤਾਰਾ ਬਣ ਕੇ ਸਾਹਮਣੇ ਆਏ ਤੇ ਅੱਜ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਿਹਾ ਏ ਹਰਪ੍ਰੀਤ ਸਫਰੀ ਜੀ। ਆਇਆਂ ਨੂੰ ਜੀ ਹਰਪ੍ਰੀਤ ਸਫਰੀ ਜੀ।
2: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀਓ ਦੀ ਸਾਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਤੇ ਨਾਲ ਹੀ ਸਾਡੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਹੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ दोस्तों अज मैं गीत पेश करन जा रहा हाँ, एक किसान के दर्दां नूं बयान करदा होया गीत है।

ਗੁਰਪ੍ਰੀਤ ਸਫਰੀ ਵੱਲੋਂ ਗਾਏ ਗਏ ਇਸ ਗੀਤ ਤੋਂ ਬਾਅਦ ਹੀ ਆਪਾਂ ਇਹ ਕਵੀ ਦਰਬਾਰ ਅੱਜ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਕਿ ਉਹ ਇਸ ਸੰਘਰਸ਼ ਚੋਂ ਜੇਤੂ ਹੋ ਕੇ ਨਿਕਲਣ ਤੇ ਉਹਨਾਂ ਦਾ ਜ਼ਮੀਨ ਦੇ ਨਾਲ ਜੋ ਮਾਂ ਪੁੱਤ ਵਾਲਾ ਰਿਸ਼ਤਾ ਹੈ ਇਸੇ ਤਰ੍ਹਾਂ ਬਣਿਆ ਰਹੇ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਤੇ ਕਵੀ ਜਨ ਨੂੰ ਜਿਹੜਾ ਹੈ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ಪಾಪಾ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ। ਵੀਕਐਂਡ ਤੋਂ ਬਾਅਦ ਫਿਰ ਤੋਂ ਇੱਕ ਵਾਰ ਨਵੇਂ ਸਿਰੇ ਤੋਂ ਨਵੇਂ ਹਫ਼ਤੇ ਦੇ ਵਿੱਚ ਤੁਹਾਡੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਰਾਬਤਾ ਬਣ ਚੁੱਕਿਆ, ਲਾਈਵ ਪ੍ਰੋਗਰਾਮ 2-2.5 ਘੰਟੇ ਇਸੇ ਤਰ੍ਹਾਂ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਗੱਲਾਂ ਬਾਤਾਂ ਅੱਜ ਦੋਸਤੋ ਓਪਨ ਟਾਕ ਹੁੰਦੀ ਹੈ। ਕੋਈ ਵੀ ਮਨ ਦੇ ਵਿੱਚ ਵਿਚਾਰ ਹੈ, ਕੋਈ ਗੱਲਬਾਤ ਹੈ, ਉਹਦੀ ਤੁਸੀਂ ਸਾਂਝ ਪਾ ਸਕਦੇ ਹੋ। ਜੋ ਕੁਝ ਆਲੇ ਦੁਆਲੇ ਦੇ ਵਿੱਚ ਵਾਪਰ ਰਿਹਾ, ਵਿਚਰ ਰਿਹਾ, ਉਹਦੇ ਬਾਰੇ ਜੋ ਮਨ ਦੇ ਵਿੱਚ ਵਿਚਾਰ ਆਉਂਦੇ ਹੈ, ਕੋਈ ਚੰਗਾ ਸੁਨੇਹਾ ਆਵਾਮ ਦੇ ਲਈ, ਦੋਸਤਾਂ ਮਿੱਤਰਾਂ ਦੇ ਲਈ ਦੇਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ ਤੇ ਬਾਕੀ ਕਮੈਂਟਸ ਕਰਕੇ ਵੀ ਤੁਸੀਂ ਨਾਲ ਦੀ ਨਾਲ ਜਿਹੜਾ ਸਾਂਝ ਪਾ ਸਕਦੇ ਹੋ। ਤੇ ਅੱਜ ਵੈਸੇ ਕੁਝ ਦੋਸਤਾਂ ਦਾ ਜਨਮਦਿਨ ਵੀ ਆ, ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਤੇ ਨਾਲ ਦੀ ਨਾਲ ਅੱਗੇ ਵਧਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਨੰਬਰ ਜ਼ਰੂਰ ਨੋਟ ਕਰ ਲਓ, ਉੱਪਰ ਫਲੈਸ਼ ਕਰਦਾ ਰਹਿੰਦਾ ਹੈ, +358 44 949 1912 ਸਟੂਡੀਓ ਦਾ ਨੰਬਰ ਹੈ। ਕੁਝ ਖਾਸ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਹੋਵੇਗੀ ਤੇ ਐਡਵੋਕੇਟ ਸੈਣੀ ਸਾਹਿਬ ਦੇ ਨਾਲ ਵੀ ਗੱਲਾਂ ਬਾਤਾਂ ਹੋਣਗੀਆਂ ਤੇ ਨਾਲ ਦੀ ਨਾਲ ਤੁਹਾਡੇ ਫੋਨ ਕਾਲਾਂ ਦੀ ਵੀ ਉਡੀਕ ਰਹੇਗੀ। ਪੰਜਾਬ ਦੇ ਸਿਆਸੀ ਮਾਹੌਲ ਤੋਂ ਲੈ ਕੇ ਅਮਰੀਕਾ, ਕੈਨੇਡਾ, ਇਰਾਨ, ਯੂਰਪ ਕੰਟਰੀਆਂ ਦਾ ਮਾਹੌਲ, ਨਾਲ ਨਾਲ ਪੰਜਾਬ ਦੇ ਹਾਲਾਤਾਂ ਦੀ ਗੱਲ ਕਰਾਂਗੇ। ਤੇ ਕਿਸਾਨ ਅੱਜ ਦਿੱਲੀ ਕੂਚ ਜਿਹੜਾ ਕਰ ਗਏ ਨੇ ਤੇ 21 ਜੁਲਾਈ ਨੂੰ ਕਿਸਾਨ ਘਾਟ ਤੇ ਆਵਾਜ਼ ਉੱਠੇਗੀ, ਦੇਖਦਿਆਂ ਕੀ ਕੁਝ ਹੁੰਦਾ ਹੈ। ਇੰਡੀਆ US ਜਿਹੜਾ ਟ੍ਰੇਡ ਐਗਰੀਮੈਂਟ ਹੈ ਉਹਦੇ ਸੰਬੰਧ ਦੇ ਵਿੱਚ ਆਵਾਜ਼ ਬੁਲੰਦ ਕਰਨ ਲੱਗੇ ਹੈ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ। ਸਭ ਤੋਂ ਪਹਿਲਾਂ ਅੱਜ ਦੋਸਤੋ ਦਿਹਾੜਾ ਗੱਲ ਕਰ ਲਈਏ ਤਾਂ 20 ਜੁਲਾਈ 2026 ਦਾ ਦਿਨ ਹੈ, ਸੋਮਵਾਰ ਦਾ ਦਿਹਾੜਾ ਹੈ। ਤੇ ਕਰਦੇ ਹਾਂ ਸ਼ੁਰੂਆਤ ਸਭ ਤੋਂ ਪਹਿਲਾਂ ਅੱਜ ਦੀਆਂ ਰਿਸ਼ਤੇ ਦੀਆਂ ਖ਼ਬਰਾਂ ਦੀ ਤੇ ਨਾਲ ਦੀ ਨਾਲ ਅੱਜ ਦੇ ਵਿਚਾਰ ਦੀ। ਸਭ ਤੋਂ ਪਹਿਲਾਂ ਉਹਨਾਂ ਦੋਸਤਾਂ ਨੂੰ ਬਹੁਤ ਬਹੁਤ ਜਿਹੜੀ ਹੈ ਮੁਬਾਰਕਬਾਦ ਹੈ, ਜਿਵੇਂ ਕਿ ਆਪਣੇ ਸਰੋਤਾ ਪਰਿਵਾਰ, ਛੋਟਾ ਜਿਹਾ ਪਰਿਵਾਰ ਹੈ, ਗੁਰੀਮਾਨ ਬਾਈ ਜੀ ਤੇ ਨਾਲ ਨਾਲ ਆਪਣੇ ਲਸ਼ਕਰੀ ਰਾਮ ਜੱਖੂ ਜੀ ਕੁਵੈਤ ਤੋਂ, ਉਹਨਾਂ ਦਾ ਜਿਹੜਾ ਅੱਜ ਜਨਮਦਿਨ ਹੈ, ਬਹੁਤ ਬਹੁਤ ਮੁਬਾਰਕਬਾਦ ਹੋਵੇ। ਹੱਸਦੇ ਵੱਸਦੇ ਰਹਿਣ, ਜ਼ਿੰਦਗੀਆਂ ਮਾਨਣ ਜੀ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ, ਇਹੀ ਸੁਨੇਹੇ ਦੇ ਨਾਲ ਅਗਲਾ ਆਪਾਂ ਅੱਜ ਦਾ ਵਿਚਾਰ ਸਾਂਝਾ ਕਰਦੇ ਹਾਂ। ਪੂਰੀ ਦੁਆਬਾ ਟੀਮ ਦੇ ਵੱਲੋਂ ਤੇ ਦੁਆਬਾ ਪਰਿਵਾਰ ਦੇ ਵੱਲੋਂ, ਜਿਹੜੇ ਦੋਸਤ ਸਪੋਰਟ ਕਰਦੇ ਆ ਉਹਨਾਂ ਦੇ ਵੱਲੋਂ ਵੀ ਬਹੁਤ ਬਹੁਤ ਜਿਹੜਾ ਮੁਬਾਰਕਬਾਦ ਹੈ ਜਿਨ੍ਹਾਂ ਦਾ ਅੱਜ ਜਨਮਦਿਨ ਹੈ ਜੀ। ਕਹਿੰਦੇ ਨੇ ਕਿ ਸੱਚ ਬੋਲਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਬੋਲ ਕੇ ਯਾਦ ਨਹੀਂ ਰੱਖਣਾ ਪੈਂਦਾ। ਤੇ ਬਿਲਕੁਲ ਦਰੁਸਤ ਗੱਲ ਹੈ, ਨਹੀਂ ਤਾਂ ਝੂਠ ਤੇ ਝੂਠ ਬੋਲਣਾ ਪੈਂਦਾ ਹੈ ਤੇ ਯਾਦ ਵੀ ਰੱਖਣਾ ਪੈਂਦਾ, ਨਹੀਂ ਯਾਦ ਰਹਿੰਦਾ ਫਿਰ ਸਿਆਪੇ ਪੈ ਜਾਂਦੇ ਹੈ। ਅੱਜ ਦੋਸਤੋ 20 ਜੁਲਾਈ 1903 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਫੋਰਡ ਮੋਟਰ ਕੰਪਨੀ ਨੇ ਪਹਿਲੀ ਕਾਰ ਬਾਜ਼ਾਰ ਦੇ ਵਿੱਚ ਲਿਆਂਦੀ ਸੀ ਤੇ ਅਮਰੀਕਾ ਵਾਲਿਆਂ ਨੇ। ਤੇ ਇਸੇ ਤਰ੍ਹਾਂ 1905 ਦੇ ਵਿੱਚ ਲਾਰਡ ਕਰਜਨ ਦੇ ਵੱਲੋਂ ਬੰਗਾਲ ਦੀ ਪਹਿਲੀ ਵੰਡ ਕੀਤੀ ਗਈ ਸੀ। 1910 ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਚਾਚੇ ਸਵਰਨ ਸਿੰਘ ਦੀ ਟੀਵੀ ਹੋਣ ਦੇ ਕਾਰਨ ਹੋਈ ਰਿਹਾਈ ਉਪਰੰਤ ਮੌਤ ਹੁੰਦੀ ਹੈ। ਤੇ 1938 ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨ ਮੋਰਚਾ ਸ਼ੁਰੂ ਹੁੰਦਾ ਹੈ। 1944 ਦੇ ਵਿੱਚ ਅਡੋਲਫ ਹਿਟਲਰ ਤੇ ਉਸਦੇ ਫੌਜੀ ਜਿਹੜੇ ਨੇ, ਫੌਜੀ ਸਾਥੀਆਂ ਉੱਤੇ ਮੀਟਿੰਗ ਦੇ ਦੌਰਾਨ ਬੰਬ ਦੇ ਨਾਲ ਹਮਲਾ ਕੀਤਾ ਜਾਂਦਾ ਤੇ ਜ਼ਖਮੀ ਹੋਣ ਉਪਰੰਤ ਬਚ ਜਾਂਦੇ ਹੈ। 1965 ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਸਾਥੀ ਬੀਕੇ ਦੱਤ ਦਾ ਦੇਹਾਂਤ ਹੁੰਦਾ ਹੈ ਤੇ ਉਸਦੀ ਇੱਛਾ ਦੇ ਮੁਤਾਬਕ ਸਰਕਾਰ ਹੁਸੈਨੀਵਾਲਾ ਵਿਖੇ ਜਿਹੜਾ ਉਹਦਾ ਸੰਸਕਾਰ ਜਿਹੜਾ ਕਰਦੇ ਹੈ। 1969 ਦੇ ਵਿੱਚ ਅਮਰੀਕਾ ਦੇ ਨੀਲ ਆਰਮਸਟ ਰੋਂਗ ਨੇ ਜਿਹੜਾ ਸੀ ਸਭ ਤੋਂ ਪਹਿਲਾਂ ਚੰਦਰਮਾ ਦੇ ਉੱਤੇ ਪੈਰ ਰੱਖਿਆ ਸੀ ਤੇ ਅੱਜ ਜਿਹੜਾ ਰਾਸ਼ਟਰੀ ਚੰਦਰਮਾ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਹੈ। 20 ਜੁਲਾਈ ਨੂੰ ਹਰ ਸਾਲ ਅਮਰੀਕਾ ਦੇ ਵਿੱਚ ਵਿਆਪਕ ਤੌਰ ਦੇ ਉੱਤੇ ਜਾਣਿਆ ਜਾਂਦਾ ਹੈ ਇਸ ਨੂੰ ਤੇ ਰਾਸ਼ਟਰੀ ਚੰਦਰਮਾ ਦਿਵਸ ਉਸ ਦਿਨ ਨੂੰ ਯਾਦ ਕਰਨ ਦੇ ਲਈ ਵਿਆਪਕ ਤੌਰ ਦੇ ਉੱਤੇ ਜਾਣਿਆ ਜਾਂਦਾ ਹੈ। ਜਦੋਂ ਪ੍ਰਾਇਮਰੀ ਮਨੁੱਖੀ ਮਿਸ਼ਨ 1969 ਦੇ ਵਿੱਚ ਇਸ ਦਿਨ ਅੱਜ ਚੰਦਰਮਾ ਦੇ ਉੱਤੇ ਤਲ ਦੇ ਉੱਤੇ ਜਿਹੜਾ ਆਇਆ ਸੀਗਾ, ਨੀਲ ਆਰਮਸ ਟਰਾਂਗ ਜਿਹੜਾ ਸੀ ਕਮਾਂਡਰ ਮਿਸ਼ਨ ਦੇ 19 ਜੁਲਾਈ ਨੂੰ 21 ਜਾਣੀ ਕਿ 9 ਵਜੇ ਸ਼ਾਮ ਨੂੰ ਰਾਤ ਦੇ 2 ਸੈਕਿੰਡ ਦੇ ਉੱਤੇ UTC ਵਿਖੇ ਇੱਕ ਸਮੇਂ ਦੇ ਵਿੱਚ 6 ਘੰਟਿਆਂ ਤੇ 56 ਮਿੰਟ ਦੇ ਵਿੱਚ ਚੰਦਰਮਾ ਦੇ ਫਰਸ਼ ਦੇ ਉੱਤੇ, ਜਾਣੀ ਕਿ ਉਹਦੀ ਧਰਤੀ ਦੇ ਉੱਤੇ ਚੰਦਰਮਾ ਦੀ ਰੇ ਕਦਮ ਰੱਖਣ ਦੇ ਲਈ ਪ੍ਰਾਇਮਰੀ ਵਿਅਕਤੀ ਬਣ ਗਿਆ ਸੀ। ਬਜ਼ ਐਲਡਰਿਨ ਅਪੋਲੋ ਚੰਦਰ ਮਾਡਿਊਲ ਈਗਲ ਦਾ ਪਾਇਲਟ ਸੀਗਾ ਤੇ ਐਲਡਰਿਨ ਆਰਮਸਟਰਾਂਗ ਤੋਂ ਜਿਹੜਾ ਸੀ 19 ਮਿੰਟ ਬਾਅਦ ਚੰਦਰਮਾ ਦੀ ਸਤ੍ਹਾ ਦੇ ਉੱਤੇ ਉਤਰੇ ਸੀ। ਜਦੋਂ ਆਰਮਸਟਰਾਂਗ ਨੇ ਚੰਦਰਮਾ ਦੀ ਸਤ੍ਹਾ ਦੇ ਉੱਤੇ ਕਦਮ ਰੱਖਿਆ ਤਾਂ ਉਹਨੇ ਜ਼ਿਕਰ ਕੀਤਾ ਕਿ ਇਹ ਮਨੁੱਖ ਲਈ ਇੱਕ ਛੋਟਾ ਜਿਹਾ ਕਦਮ ਹੈ, ਮਨੁੱਖ ਜਾਤੀ ਦੇ ਲਈ ਇੱਕ ਵੱਡੀ ਛਾਲ ਹੈ ਤੇ ਸੰਯੁਕਤ ਰਾਜ ਦਾ ਅਪੋਲੋ ਜਿਹੜਾ ਸੀ 11 ਚੰਦਰਮਾ ਦੇ ਉੱਤੇ ਉਤਰਨ ਦਾ ਮਿਸ਼ਨ ਸੀਗਾ। 20 ਜੁਲਾਈ ਅੱਜ ਦੇ ਦਿਹਾੜੇ ਤੇ 1969 ਨੂੰ ਨੈਸ਼ਨਲ ਐਰੋਨੋਟਿਕਸ ਐਂਡ ਏਰੀਆ ਐਡਮਿਨਿਸਟ੍ਰੇਸ਼ਨ ਨਾਸਾ ਨੇ ਚੰਦਰਮਾ ਨੂੰ ਛੂਹਣ ਨੂੰ ਜਿਹੜਾ ਸੀ ਸਰਬੋਤਮ ਤਕਨੀਕੀ ਪ੍ਰਾਪਤੀ ਦੱਸਿਆ ਸੀ ਤੇ ਅਪੋਲੋ 11 ਨੂੰ 16 ਜੁਲਾਈ ਨੂੰ 1:32 ਦੇ ਰਾਤ ਨੂੰ ਦੁਪਹਿਰ ਨੂੰ UTC ਵਿਖੇ ਮੈਰਿਟ ਆਈਲੈਂਡ ਫਲੋਰੀਡਾ ਵਿਖੇ ਕੈਨੇਡੀ ਏਰੀਆ ਹਾਰਟ ਤੋਂ ਆਪਣਾ ਸੀਗਾ ਸੈਂਟਰਨ ਦੀ ਰਾਕਟ ਦੇ ਦੁਆਰਾ ਲਾਂਚ ਕੀਤਾ ਗਿਆ ਸੀ। ਆਰਮਸਟਰਾਂਗ ਅਤੇ ਐਲਡਰਿਨ ਨੇ ਪੁਲਾੜ ਜਾਮ ਦੇ ਬਾਹਰ ਸਮੂਹਿਕ ਰੂਪ ਦੇ ਵਿੱਚ 2 ਤੇ ਤਕਰੀਬਨ 1.25 ਘੰਟਾ ਬਿਤਾਏ ਸੀ ਤੇ ਉਹਨਾਂ ਨੇ ਧਰਤੀ ਦੇ ਉੱਤੇ ਦੁਬਾਰਾ ਲਿਜਾਣ ਦੇ ਲਈ ਆਮ ਤੌਰ ਦੇ ਉੱਤੇ 47.5 ਕਿਲੋਗ੍ਰਾਮ 21.5 ਕਿਲੋਗ੍ਰਾਮ ਚੰਦਰਮਾ ਦੀ ਸਮੱਗਰੀ ਇਕੱਠੀ ਕੀਤੀ ਤੇ US ਦੇ ਪੁਲਾੜ ਯਾਤਰੀਆਂ ਨੇ ਇੱਕ ਵੈਬਸਾਈਟ ਦੇ ਉੱਤੇ ਚੰਦਰਮਾ ਦੇ ਫਰਸ਼ ਦੇ ਉੱਤੇ 21 ਘੰਟੇ 36 ਮਿੰਟ ਬਿਤਾਏ ਤੇ ਉਹਨਾਂ ਦਾ ਟ੍ਰੈਂਕਿਲਿਟੀ ਬੇਸ ਰੱਖਿਆ ਸੀ। ਫਿਰ ਉਹਨਾਂ ਨੂੰ ਚੰਦਰ ਦੀ ਕੜੀ ਦੇ ਵਿੱਚ ਕਮਾਂਡ ਮੋਡਿਲ ਕੋਲੰਬੀਆ ਦਾ ਹਿੱਸਾ ਬਣਨ ਦੇ ਲਈ ਉਤਾਰਿਆ ਗਿਆ ਸੀ। ਮਾਈਕਲ ਕਲੋਨਿਸ ਨੇ ਕਮਾਂਡ ਮੋਡਿਊਲ ਕੋਲੰਬੀਆ ਨੂੰ ਇਕੱਲੇ ਚੰਦਰਮਾ ਦੀ ਯਾਤਰਾ ਦੇ ਵਿੱਚ ਭਜਾ ਦਿੱਤਾ ਤੇ ਹਜ਼ਾਰਾਂ ਤੇ ਹਜ਼ਾਰਾਂ ਲੋਕਾਂ ਨੇ TV ਦੇ ਉੱਤੇ ਇਤਿਹਾਸਕ ਪਾਲੇ ਦੇਖਿਆ ਸੀ ਤੇ ਸੰਯੁਕਤ ਰਾਜ ਅਮਰੀਕਾ ਇੱਕ ਅਜਿਹਾ ਦੇਸ਼ ਹੈ ਜਿਹਨੇ ਚੰਦਰਮਾ ਦੇ ਲਈ ਪ੍ਰਭਾਵਸ਼ਾਲੀ ਤਰੀਕੇ ਨਾਲ ਮਿਸ਼ਨ ਕੀਤੇ ਨੇ ਤੇ ਅੰਤਿਮ ਰੂਪ ਦੇ ਵਿੱਚ ਦਸੰਬਰ 1972 ਦੇ ਵਿੱਚ ਚੰਦਰਮਾ ਦੀ ਜਿਹੜਾ ਮੰਜ਼ਿਲ ਨੂੰ ਰਵਾਨਗੀ ਜਿਹੜੀ ਹੈ ਦਿੱਤੀ ਗਈ ਸੀ। ਤੇ ਅੱਜ ਦੇ ਦਿਹਾੜੇ 'ਚ ਅਮਰੀਕਾ 'ਚ ਰਾਸ਼ਟਰੀ ਚੰਦਰਮਾ ਦਿਵਸ ਵੀ ਜਿਹੜਾ ਮੂਨ ਡੇ ਵੀ ਮਨਾਇਆ ਜਾਂਦਾ ਹੈ, ਦਿਹਾੜਾ ਮਨਾਇਆ ਜਾਂਦਾ ਹੈ 20 ਜੁਲਾਈ ਨੂੰ। ਚਲੋ ਦੋਸਤੋ, ਅਗਲੀ ਗੱਲ ਕਰਦੇ ਹਾਂ ਕਾਰਾਂ ਦੇ ਟਾਇਰਾਂ ਦੇ ਬਾਰੇ ਕੁਝ ਜਾਣਕਾਰੀ। ਚਲੋ ਇਹਨੂੰ ਆਪਾਂ ਛੱਡਦੇ ਹਾਂ, ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ, ਹਰ ਕਿਤੇ ਨੂੰ ਪਤਾ ਹੀ ਹੈ, ਤਕਰੀਬਨ ਕਿਸੇ ਨੂੰ ਵੀ ਪਤਾ ਹੈ, ਕਿਸੇ ਹੋਰ ਦਿਨ ਇਹਨੂੰ ਜਿਹੜਾ ਆਪਾਂ ਅੱਗੇ ਸਾਂਝ ਪਾਵਾਂਗੇ। ਤੇ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲੀਏ ਤੇ ਉਸ ਤੋਂ ਪਹਿਲਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ। ਸਮੇਂ ਦੀ ਸਿਆਸਤ ਤੇ ਸਮਾਜ ਅਤੇ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਜੋ ਖ਼ਬਰਾਂ ਨੇ, 2027 ਦੀਆਂ ਪੰਜਾਬ ਚੋਣਾਂ ਦਾ ਮਾਹੌਲ ਬਣ ਰਿਹਾ, ਕਿਸਾਨਾਂ ਦੀ ਦਿੱਲੀ ਕੂਚ ਜਿਹੜੀ ਹੈ ਉਹਦੀ ਤਿਆਰੀ, ਤੇ ਅੱਜ ਜਿਹੜਾ ਕੂਚ ਕਰ ਵੀ ਗਏ ਹੈ, ਸੁਖਬੀਰ ਸਿੰਘ ਬਾਦਲ ਤੋਂ ਸਿੱਟ ਦੀ ਪੁੱਛਗਿੱਛ ਤੇ ਮੀਰੀ ਪੀਰੀ ਖਾਲਸਾ ਮਾਰਚ ਦਾ ਆਰੰਭ, ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨਵੀਆਂ ਯੋਜਨਾਵਾਂ, ਸੰਸਦ ਦਾ ਹੰਗਾਮੇਦਾਰ ਮੌਨਸੂਨ ਸੈਸ਼ਨ ਅੱਜ ਸ਼ੁਰੂਆਤ ਹੋ ਗਈ ਹੈ ਤੇ ਉੱਥੇ ਵੀ ਕਾਫੀ ਹਫੜਾ ਦਫੜੀ ਫੈਲੀ ਹੈ, ਪੰਜਾਬ ਦੀ ਬਦਲ ਰਹੀ ਰਾਜਨੀਤੀ ਦੇ ਪਿੱਛੇ ਦੀ ਸੱਚਾਈ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ ਵਿਦੇਸ਼ੀ ਮੋਰਚਿਆਂ ਦੇ ਉੱਤੇ ਵੀ ਫੀਫਾ ਵਰਲਡ ਕੱਪ ਨੇ ਕੱਲ ਆਪਣੇ ਨਿਸ਼ਾਨ ਪੈਰ ਛੱਡ ਦਿੱਤੇ ਹੈ ਤੇ ਇਤਿਹਾਸਕ ਫਾਈਨਲ ਜਿਹੜਾ ਹੋਇਆ, ਅਮਰੀਕਾ ਇਰਾਨ ਤਣਾਅ ਜਿਹੜਾ ਵੱਧ ਰਿਹਾ ਹੈ, ਸਾਊਦੀ ਅਰਬ ਦੇ ਪਰਮਾਣੂ ਪ੍ਰੋਗਰਾਮ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਇਰਾਨ ਨੂੰ ਜਿਹੜਾ ਇਸ ਦੇ ਵਿੱਚ ਡੱਕਿਆ ਜਾ ਰਿਹਾ ਹੈ। ਭਾਰਤ ਅਫਗਾਨਿਸਤਾਨ ਵਪਾਰਕ ਰਿਸ਼ਤੇ ਵੱਧ ਰਹੇ ਨੇ, ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਜਿਹੜੇ ਚੁਣ ਲਏ ਗਏ ਨੇ ਤੇ ਕੈਨੇਡਾ ਦੀ ਸਿਆਸਤ ਦੇ ਵਿੱਚ ਵੀ ਹਲਚਲ ਜਿਹੜੀ ਫੈਲ ਰਹੀ ਹੈ ਤੇ ਇਹਦੇ ਵਿੱਚ ਤੁਸੀਂ ਵੀ ਆਪਣੀ ਜਿਹੜੀ ਹੈ ਰਾਏ ਦੇ ਸਕਦੇ ਹੋ। ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ, ਐਡਵੋਕੇਟ ਰਾਜਨ ਸਾਹਨੀ ਸਾਹਿਬ ਜੁੜੇ ਹੋਏ ਨੇ ਲਾਈਕ ਨੰਬਰ ਕਹਿੰਦੇ 3 ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਤੇ ਸੁਰਜੀਤ ਭਾਰਤ ਜੀ ਸਤਿ ਸ੍ਰੀ ਅਕਾਲ ਭੇਜਦੇ ਆ। ਲੋ ਦੋਸਤੋ, ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਫੀਫਾ ਵਰਲਡ ਕੱਪ ਤੋਂ। ਫੀਫਾ ਵਰਲਡ ਕੱਪ ਜੋ ਕਿ ਨਿਊਯਾਰਕ ਦੇ ਨਿਊ ਜਰਸੀ ਸਟੇਡੀਅਮ ਦੇ ਵਿੱਚ ਕੱਲ੍ਹ ਫਾਈਨਲ ਮੈਚ ਖੇਡਿਆ ਗਿਆ, ਉਸ ਦੇ ਵਿੱਚ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਦੇ ਵਿੱਚ ਸਪੇਨ ਨੇ ਅਰਜਨਟਾਈਨਾ ਨੂੰ 1-0 ਦੇ ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਦਾ ਖਿਤਾਬ ਜਿੱਤ ਲਿਆ ਤੇ ਉਹਨੂੰ ਝੁੰਮਿਆ। ਸਪੇਨ ਨੇ 16 ਸਾਲ ਬਾਅਦ ਵਿਸ਼ਵ ਕੱਪ ਜਿੱਤਿਆ ਤੇ ਸਪੇਨ ਨੇ ਇਸ ਤੋਂ ਪਹਿਲਾਂ ਦਾ ਸਾਲ ਜਿਹੜਾ ਸੀ ਸਾਲਾਂ ਦੇ ਵਿੱਚ 2010 ਦੇ ਵਿੱਚ ਜਿਹੜਾ ਸੀ ਵਿਸ਼ਵ ਕੱਪ ਜਿੱਤਿਆ ਸੀ ਤੇ ਉਸ ਤੋਂ ਬਾਅਦ ਹੁਣ ਇਹ ਜਿਹੜਾ 16 ਸਾਲਾਂ ਬਾਅਦ ਉਹਨਾਂ ਦੀ ਝੋਲੀ ਦੇ ਵਿੱਚ ਟਰਾਫੀ ਜਿਹੜੀ ਪਈ ਹੈ ਕਾਫੀ ਇੰਟਰਸਟਿੰਗ ਮੈਚ ਸੀ, ਦੇਖਣ ਯੋਗ ਸੀ, ਕਾਫੀ ਟਫ ਸੀਗਾ ਦੋਵਾਂ ਟੀਮਾਂ ਲਈ, ਪਰ ਜੋ ਕੁਝ ਵੀ ਵਾਪਰਿਆ ਸੁਭਾਵਿਕ ਆਖਰ ਦੇ ਵਿੱਚ ਵੱਧ ਟਾਈਮ ਦੇ ਕੇ 15-15 ਮਿੰਟ ਪੂਰਾ ਟਾਈਮ ਖੇਡੇ, ਰੈੱਡ ਕਾਰਡ ਵੀ ਮਿਲਿਆ ਅਰਜਨਟਾਈਨਾ ਵਾਲਿਆਂ ਦੇ ਇੱਕ ਵਿਅਕਤੀ ਜਿਹੜਾ ਖਿਡਾਰੀ ਸੀ ਬਾਹਰ ਵੀ ਕੱਢਿਆ ਗਿਆ, ਤੇ ਫਿਰ ਉਸ ਤੋਂ ਬਾਅਦ ਆਖਰ ਤੱਕ ਜਿਹੜਾ ਜ਼ੋਰ ਲੱਗਿਆ ਪਰ ਕੁਝ ਵੀ ਸੰਭਵ ਨਾ ਹੋ ਸਕਿਆ। ਦੋਵੇਂ ਟੀਮਾਂ ਗੋਲ ਕਰਨ ਦੇ ਵਿੱਚ ਅਸਫਲ ਰਹੀਆਂ, ਪਰ 15-15 ਮਿੰਟ ਹੋਰ ਵਾਧੂ ਸਮਾਂ ਖਿਡਾਇਆ ਗਿਆ ਜਿਸ ਦੇ ਵਿੱਚ ਆਖਰੀ ਪਲਾਂ ਦੇ ਵਿੱਚ ਸਪੇਨ ਨੇ ਫਿਰ ਅਰਜਨਟਾਈਨਾ ਸਿਰ ਜਿਹੜਾ 2-1 ਗੋਲ ਦਾਗਿਆ ਤੇ ਫਿਰ ਜਿੱਤ ਜਿਹੜਾ ਉਹ ਦਰਜ ਕੀਤੀ ਹੈ। ਦੂਸਰੇ ਪਾਸੇ ਜਿਹੜਾ ਟਰੰਪ ਸਾਹਿਬ ਵੀ ਉੱਥੇ ਕੱਲ੍ਹ ਦੇਖਣ ਨੂੰ ਮਿਲਿਆ, ਤੇ ਇੱਕ ਜਿਹੜੀ ਹੋਰ ਜਾਣਕਾਰੀ ਇਸ ਦੇ ਬਾਬਤ ਹੀ, ਫੀਫਾ ਦੇ ਪ੍ਰਧਾਨ ਜਿਹੜੇ ਨੇ ਜਾਨੀ ਇਨਫਾਟੀਨੋ ਨੇ ਵਿਸ਼ਵ ਕੱਪ ਟੂਰਨਾਮੈਂਟ ਦੇ ਦੌਰਾਨ 1 ਲੱਖ ਤੋਂ ਵੱਧ ਹਵਾਈ ਕਿਲੋਮੀਟਰਾਂ ਦੀ ਯਾਤਰਾ ਕੱਢ ਦਿੱਤੀ ਜੋ ਕਿ ਧਰਤੀ ਦੇ ਲਗਭਗ 2.5 ਚੱਕਰਾਂ ਦੇ ਬਰਾਬਰ ਬਣਦੀ ਹੈ। ਮਤਲਬ ਕਿ ਇਹਨਾਂ ਸਮਿਆਂ ਦੇ ਵਿੱਚ ਮੈਚਾਂ ਦੇ ਦੌਰਾਨ 2.5 ਚੱਕਰ ਉਹਨੇ ਦੁਨੀਆਂ ਦੇ ਲਾ ਦਿੱਤੇ ਆਪਣਾ ਪਲੈਨਟ ਜਿਹੜਾ ਹੈ। ਦਿ ਗਾਰਡੀਅਨ ਦੀ ਇੱਕ ਰਿਪੋਰਟ ਦੇ ਮੁਤਾਬਕ ਇਨਫਾਟੀਨੋ ਨੇ ਫੀਫਾ ਦੇ ਇੱਕ ਸਾਂਝੇਦਾਰ ਵੱਲੋਂ ਮੁਹੱਈਆ ਕਰਵਾਏ ਗਏ ਨਿੱਜੀ ਜਹਾਜ਼ ਪ੍ਰਾਈਵੇਟ ਜੈੱਟ ਦੇ ਰਾਹੀਂ ਇੱਕ ਸ਼ਹਿਰ ਅਤੇ ਦੇਸ਼ ਤੋਂ ਦੂਜੇ ਸੂਬੇ ਤੱਕ ਯਾਤਰਾਵਾਂ ਕੀਤੀਆਂ ਨੇ। ਕਈ ਦਿਨਾਂ ਦੇ ਵਿੱਚ ਉਹਨਾਂ ਨੇ 3-3 ਜਿਹੜੀਆਂ ਉਡਾਨਾਂ ਵੀ ਭਰੀਆਂ। ਇਨਫਾਟੀਨੋ ਨੇ ਮੌਕੇ ਦੇ ਉੱਤੇ 43 ਮੈਚ ਦੇਖੇ ਹੈ ਤੇ ਟੂਰਨਾਮੈਂਟ ਦੇ ਹਰ ਸਟੇਡੀਅਮ ਦਾ ਘੱਟੋ ਘੱਟ 1 ਵਾਰ ਦੌਰਾ ਕੀਤਾ। ਸਭ ਤੋਂ ਵੱਧ ਮਿਆਮੀ ਦੇ ਸਟੇਡੀਅਮ ਦੇ ਵਿੱਚ ਉਹ ਨਜ਼ਰ ਆਏ ਜਿੱਥੇ ਉਹ 5 ਵਾਰ ਜਿਹੜਾ ਦੇਖੇ ਗਏ। ਟੂਰਨਾਮੈਂਟ ਦੇ ਪਹਿਲੇ 2 ਹਫ਼ਤਿਆਂ ਦੇ ਦੌਰਾਨ ਇਨਫਾਟੀਨੋ ਦੀਆਂ ਜਿਹੜੀਆਂ ਨੇ ਨਿੱਜੀ ਉਡਾਨਾਂ ਤੋਂ ਨਿਕਲਣ ਵਾਲੇ ਕਾਰਬਨ ਡਾਈਆਕਸਾਈਡ ਜਿਹੜੀ ਹੈ ਦਾ ਅੰਦਾਜ਼ਾ ਲਗਾਇਆ ਗਿਆ ਉਹਦੇ ਵਿੱਚ ਕਿ ਇੱਕ ਪਾਸੇ ਤਾਂ ਵਾਤਾਵਰਣ ਦੀ ਸੁਰੱਖਿਆ ਦੀ ਗੱਲ ਹੋ ਰਹੀ ਹੈ ਪਰ ਦੂਸਰੇ ਪਾਸੇ ਜਿਹੜਾ ਇੰਨਾ ਪੋਲਿਊਸ਼ਨ ਜਿਹੜਾ ਵੱਧ ਰਿਹਾ ਜੋ ਕੁੱਲ ਮਿਲਾ ਕੇ 78 ਆਮ ਲੋਕਾਂ ਦੇ 1 ਸਾਲ ਦੇ ਔਸਤ ਕਾਰਬਨ ਜਿਹੜਾ ਉਤਸਰਜਨ ਦੇ ਬਰਾਬਰ ਬਣਦਾ ਹੈ। ਜਾਣੀ ਕਿ 78 ਜਿਹੜੇ ਲੋਕ ਨੇ 2 ਸਾਲਾਂ ਦੇ ਵਿੱਚ ਇੰਨਾ ਟਰੈਵਲ ਕਰਕੇ ਨਹੀਂ ਉਹ ਪ੍ਰਦੂਸ਼ਣ ਫੈਲਾਉਣਗੇ ਜਿੰਨਾ ਕਿ

ਸੰਧੀਆਂ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਆਮ ਆਦਮੀ ਪਾਰਟੀ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਸਰਕਾਰ ਦੀ ਮੁਫ਼ਤ ਤੀਰਥ ਯਾਤਰਾ ਯੋਜਨਾ ਅਗਸਤ ਮਹੀਨੇ ਤੋਂ ਖਾਂਟੂ ਸ਼ਿਆਮ ਜੀ, ਸਾਲਾਸਰ, ਹਰਿਦੁਆਰ, ਰਿਸ਼ੀਕੇਸ਼ ਤੇ ਮਥੁਰਾ ਵਰਿੰਦਾਵਨ ਤੱਕ ਜਿਹੜਾ ਵਿਸਤਾਰ ਕਰਨ ਦਾ ਐਲਾਨ ਕਰ ਦਿੱਤਾ। ਇਨ੍ਹਾਂ ਤਿੰਨਾਂ ਨਵੇਂ ਰੂਟਾਂ ਲਈ ਜਿਹੜਾ ਰਜਿਸਟ੍ਰੇਸ਼ਨ ਅਗਸਤ ਦੇ ਵਿੱਚ ਖੁੱਲੇਗੀ, ਜਿਸ ਦੇ ਤਹਿਤ ਸਰਕਾਰ 1.5 ਲੱਖ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਇਸ ਮੌਕੇ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ, ਸੰਸਦ ਮੈਂਬਰ ਡਾ. ਰਾਜ ਕੁਮਾਰ, ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਹਲਕਾ ਇੰਚਾਰਜ ਮੁਕੇਰੀਆਂ ਸਰਬਜੋਤ ਸਿੰਘ ਸਾਬੀ ਤੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਵੀ ਜਿਹੜੇ ਹਾਜ਼ਰ ਸਨ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਮੁਫ਼ਤ ਤੀਰਥ ਯਾਤਰਾ ਯੋਜਨਾ ਮੌਜੂਦਾ ਸਮੇਂ ਸ਼ਰਧਾਲੂਆਂ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਲੈ ਕੇ ਜਾਂਦੀ ਹੈ, ਜਿਸ ਦੇ ਵਿਚ ਏਸੀ ਬੱਸਾਂ, ਹੋਟਲਾਂ, ਖਾਣੇ ਅਤੇ ਹੋਰ ਪ੍ਰਬੰਧਾਂ ਦਾ ਸਾਰਾ ਖਰਚਾ ਕਹਿੰਦੇ ਸਰਕਾਰ ਵੱਲੋਂ ਚੁੱਕਿਆ ਜਾਂਦਾ ਹੈ। ਹੁਣ ਇਸ ਯੋਜਨਾ ਦਾ 3 ਨਵੇਂ ਰੂਟਾਂ ਦੇ ਨਾਲ ਵਿਸਤਾਰ ਕੀਤਾ ਗਿਆ। ਔਰਤਾਂ ਦੇ ਲਈ ਵਿੱਤੀ ਸਹਾਇਤਾ ਬਾਰੇ ਬੋਲਦਿਆਂ ਆਪ ਸੁਪਰੀਮੋ ਨੇ ਕਿਹਾ ਕਿ ਜਿਨ੍ਹਾਂ ਔਰਤਾਂ ਨੇ ਆਪਣੀ ਰਜਿਸਟ੍ਰੇਸ਼ਨ ਮੁਕੰਮਲ ਹੋਣ ਦੇ ਬਾਵਜੂਦ ਅਜੇ ਤੱਕ ਖਾਤਿਆਂ 'ਚ ਪੈਸੇ ਪ੍ਰਾਪਤ ਨਹੀਂ ਕੀਤੇ, ਉਨ੍ਹਾਂ ਨੂੰ 1 ਅਗਸਤ ਨੂੰ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਦੇ ਪੈਸੇ ਇਕੱਠੇ ਮਿਲਣਗੇ। 1 ਜੁਲਾਈ ਨੂੰ ਮੁੱਖ ਮੰਤਰੀ ਮਾਨ ਨੇ 32 ਲੱਖ ਔਰਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਟਰਾਂਸਫਰ ਕੀਤੇ ਸਨ ਤੇ 1 ਅਗਸਤ ਨੂੰ 5 ਲੱਖ ਤੋਂ ਵੱਧ ਔਰਤਾਂ ਨੂੰ ਇਹ ਲਾਭ ਕਹਿੰਦੇ ਮਿਲੇਗਾ। ਇਸੇ ਤਰ੍ਹਾਂ ਹੀ ਪੰਜਾਬ ਦੇ ਵਿਚ ਫਿਰਕੂ ਸਦਭਾਵਨਾ ਤੇ ਟੋਲ ਪਲਾਜ਼ਿਆਂ ਦੇ ਬਾਰੇ ਮੁੱਖ ਮੰਤਰੀ ਬੋਲਿਆ। ਕਹਿੰਦੇ ਇਸ ਮੌਕੇ ਮਾਨ ਨੇ ਕਿਹਾ ਕਿ ਪਵਿੱਤਰ ਅਸਥਾਨਾਂ ਦੇ ਉੱਤੇ ਆ ਕੇ ਇਸ ਮੁਕੱਦਸ ਸਮਾਗਮ ਦੇ ਵਿਚ ਹਿੱਸਾ ਲੈ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਨੇ। ਲੋਕਾਂ ਦਾ ਬੇਅੰਤ ਪਿਆਰ ਅਤੇ ਅਸੀਸਾਂ ਸੂਬਾ ਸਰਕਾਰ ਨੂੰ ਹੋਰ ਵੀ ਵੱਧ ਉਤਸ਼ਾਹਿਤ ਤੇ ਵਚਨਬੱਧਤਾ ਦੇ ਨਾਲ ਉਨ੍ਹਾਂ ਦੀ ਸੇਵਾ ਕਰਨ ਦਾ ਕਹਿੰਦੇ ਭਰੋਸਾ ਦਿੰਦੀਆਂ ਨੇ। ਪੰਜਾਬ ਇਕ ਅਜਿਹੀ ਉਪਜਾਊ ਧਰਤੀ ਹੈ ਜਿੱਥੇ ਨਫ਼ਰਤ ਦੇ ਬੀਜ ਨੂੰ ਛੱਡ ਕੇ ਹਰ ਬੀਜ ਪੁੰਗੜ ਸਕਦਾ ਹੈ। ਪੰਜਾਬ ਹਮੇਸ਼ਾ ਹੀ ਫਿਰਕੂ ਸਦਭਾਵਨਾ ਦੀ ਭਾਵਨਾ ਰੱਖਣ ਵਾਲਾ ਸੂਬਾ ਰਿਹਾ ਤੇ ਵੰਡ ਪਾਉਣ ਵਾਲੀਆਂ ਤਾਕਤਾਂ ਇੱਥੇ ਕਦੇ ਵੀ ਕਹਿੰਦੇ ਕਾਮਯਾਬ ਨਹੀਂ ਹੋ ਸਕੀਆਂ। ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਦੇ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ 19 ਟੋਲ ਪਲਾਜ਼ੇ ਬੰਦ ਕਰ ਦੇਣ ਦੇ ਨਾਲ ਆਮ ਲੋਕਾਂ ਦੀ ਰੋਜ਼ਾਨਾ ਲਗਭਗ 70 ਲੱਖ ਰੁਪਏ ਦੀ ਬਚਤ ਹੋ ਰਹੀ ਹੈ ਤੇ ਦੂਸਰੇ ਪਾਸੇ ਸੜਕਾਂ ਟੁੱਟੀਆਂ ਪਈਆਂ ਨੇ। ਤੇ ਭਾਈ ਇਹ ਆਪ ਮੁਹਾਰੀ ਜਦੋਂ ਕਹਿੰਦੇ ਨੇ ਨਾ ਡੇਟ ਜਾਂ ਟੈਂਡਰ ਫੁੱਲ ਹੋ ਜਾਂਦਾ, ਡੇਟ ਖਤਮ ਹੋ ਜਾਂਦੀ ਹੈ ਤੇ ਆਪਣੇ ਆਪ ਵੀ ਬੰਦ ਹੋ ਜਾਂਦੇ ਹੈ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਮਾਮਾ ਧੀਆਂ ਸਤਿਕਾਰ ਯੋਜਨਾ ਦਾ ਲਾਭ ਪੰਜਾਬ ਦੀਆਂ ਲਗਭਗ 97% ਔਰਤਾਂ ਉਠਾ ਰਹੀਆਂ ਨੇ। ਕਿਆ ਬਾਤ ਹੈ ਜੀ। ਸੂਬਾ ਸਰਕਾਰ ਨੇ ਬਜਟ ਦੇ ਵਿਚ ਇਸ ਦੇ ਲਈ 9,300 ਕਰੋੜ ਰੁਪਏ ਰੱਖੇ ਨੇ। ਤਲਵਾੜਾ BBMB ਜਿਹੜਾ ਹਸਪਤਾਲ ਨੂੰ PGI ਦੀ ਜਿਹੜੀ ਹੈ ਤਰਜ ਦੇ ਉੱਤੇ ਅਪਗ੍ਰੇਡ ਕਰਨ ਦਾ ਵੀ ਜਿਹੜਾ ਵਾਅਦਾ ਕਰ ਲਿਆ। ਦੂਸਰੇ ਪਾਸੇ ਮੈਡੀਕਲ ਦੀਆਂ ਦੁਕਾਨਾਂ ਤੇ ਇੱਕ ਚੰਗਾ ਫੈਸਲਾ ਆਇਆ। CCTV ਲਾਜ਼ਮੀ ਕਰ ਦਿੱਤਾ ਹੈ। 90 ਦਿਨਾਂ ਤੱਕ ਸੁਰੱਖਿਅਤ ਰੱਖਣੀ ਪਵੇਗੀ ਜਿਹੜੀ ਉਸਦੀ ਰਿਕਾਰਡਿੰਗ। ਮੋਗਾ ਜ਼ਿਲ੍ਹੇ ਪ੍ਰਸ਼ਾਸਨ ਨੇ ਮੈਡੀਕਲ ਸਟੋਰਾਂ ਦੇ ਉੱਤੇ ਦਵਾਈਆਂ ਦੀ ਗੈਰ ਕਾਨੂੰਨੀ ਵਿਕਰੀ ਤੇ ਦੁਰਵਰਤੋਂ ਨੂੰ ਮੁੱਖ ਰੱਖਦੇ ਹੋਏ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਤੇ ਹੈ, ਜਿਸ ਦੇ ਤਹਿਤ ਹੁਣ ਦਵਾਈਆਂ ਦੀ ਵਿਕਰੀ CCTV ਕੈਮਰਿਆਂ ਦੀ ਨਿਗਰਾਨੀ ਹੇਠ ਹੋ ਸਕੇਗੀ। ਡਿਪਟੀ ਕਮਿਸ਼ਨਰ ਵੱਲੋਂ ਧਾਰਾ 163 ਦੇ ਤਹਿਤ ਹੁਕਮ ਜਾਰੀ ਕੀਤਾ ਹੈ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਗਤਾ 2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਨਤਕ ਹਿੱਤ, ਕਾਨੂੰਨ ਅਤੇ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਤੇ ਨਸ਼ੀਲੀਆਂ ਦਵਾਈਆਂ ਦੀ ਗੈਰ ਕਾਨੂੰਨੀ ਵਿਕਰੀ ਦੇ ਪ੍ਰਭਾਵਸ਼ਾਲੀ ਨਿਯੰਤਰਣ ਦੇ ਲਈ ਜ਼ਿਲ੍ਹੇ ਦੀ ਹਦੂਦ ਅੰਦਰ ਸਥਿਤ ਸਮੂਹ ਕੈਮਿਸਟਾਂ ਦੀਆਂ ਦੁਕਾਨਾਂ ਲਈ ਉਕਤ ਜਿਹੜਾ ਅਹਿਮ ਹੁਕਮ ਜਾਰੀ ਕੀਤੇ ਨੇ। ਹੁਕਮਾਂ ਦੇ ਵਿਚ ਸਪਸ਼ਟ ਕੀਤਾ ਗਿਆ ਕਿ ਹਰ ਦਵਾਈ ਵੇਚਣ ਵਾਲੀ ਦੁਕਾਨ ਦੇ ਵਿਚ ਕਾਰਜਸ਼ੀਲ CCTV ਕੈਮਰੇ ਲੱਗੇ ਹੋਣੇ ਲਾਜ਼ਮੀ ਨੇ। ਦਵਾਈਆਂ ਦੀ ਵਿਕਰੀ ਕੇਵਲ CCTV ਕੈਮਰਿਆਂ ਦੀ ਨਿਗਰਾਨੀ ਹੇਠ ਹੀ ਕੀਤੀ ਜਾਵੇਗੀ। ਵਿਕਰੀ ਕਾਊਂਟਰ, ਨਸ਼ੀਲੀਆਂ ਤੇ ਨਿਯੰਤ੍ਰਿਤ ਦਵਾਈਆਂ ਦਾ ਸਟੋਰੇਜ ਏਰੀਆ ਤੇ ਦੁਕਾਨ ਦੇ ਪ੍ਰਵੇਸ਼ ਨਿਕਾਸ ਦੇ ਦੁਆਰਾ CCTV ਕੈਮਰਿਆਂ ਦੀ ਕਵਰੇਜ ਹੇਠ ਹੋਣੇ ਲਾਜ਼ਮੀ ਹੋਣਗੇ। 90 ਦਿਨਾਂ ਦੀ ਰਿਕਾਰਡਿੰਗ ਲਾਜ਼ਮੀ ਜਿਹੜੀ ਹੈ ਸੁਰੱਖਿਅਤ ਰੱਖਣੀ ਪਏਗੀ ਤੇ 90 ਦਿਨਾਂ ਤੱਕ ਸੁਰੱਖਿਅਤ ਰੱਖੀ ਜਾਵੇ ਤੇ ਮੰਗੇ ਜਾਣ ਦੇ ਉੱਤੇ ਡਰੱਗ ਕੰਟਰੋਲ ਵਿਭਾਗ ਦੇ ਅਧਿਕਾਰੀ ਨੂੰ ਉਪਲਬਧ ਕਰਵਾਈ ਜਾਵੇਗੀ। ਕੈਮਰੇ ਖਰਾਬ ਹੋਣ ਦੇ ਉੱਤੇ ਦਵਾਈ ਵੇਚਣ ਦੇ ਉੱਤੇ ਪੂਰਨ ਮਨਾਹੀ ਹੋਏਗੀ। ਹੁਕਮਾਂ ਦੇ ਵਿੱਚ ਅੱਗੇ ਲਿਖਿਆ ਗਿਆ ਕਿ ਜੇਕਰ ਕਿਸੇ ਸਮੇਂ CCTV ਸਿਸਟਮ ਖਰਾਬ ਜਾਂ ਗੈਰ ਕਾਰਜਸ਼ੀਲ ਹੋ ਜਾਂਦਾ ਹੈ ਤਾਂ ਉਸ ਸਮੇਂ ਦੇ ਦੌਰਾਨ ਦਵਾਈਆਂ ਦੀ ਵਿਕਰੀ ਨਹੀਂ ਕੀਤੀ ਜਾ ਸਕੇਗੀ। CCTV ਕੈਮਰਿਆਂ ਦੀ ਨਿਗਰਾਨੀ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਵਿਕਰੀ ਕਰਨੀ ਪੂਰਨ ਜਿਹੜਾ ਤੌਰ ਦੇ ਉੱਤੇ ਮਨਾਹੀ ਹੋਏਗੀ। ਚੰਗਾ ਫੈਸਲਾ ਜੀ, ਲਗਾਮ ਖਿੱਚਣੀ ਚਾਹੀਦੀ ਇਹਨਾਂ 'ਚ।

0: ਤੇ ਦੂਸਰੇ ਪਾਸੇ ਇੰਡੀਆ ਯੂਐਸ ਟਰੇਡ ਐਗਰੀਮੈਂਟ ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ ਅੱਜ ਦਿੱਲੀ ਕੂਚ ਕਰਨਗੇ ਕਿਸਾਨ ਕਰ ਚੁੱਕੇ ਐ 21 ਜੁਲਾਈ ਨੂੰ ਦਿੱਲੀ ਸਥਿਤ ਕਿਸਾਨ ਘਾਟ ਦੇ ਉੱਤੇ ਬੁਲੰਦ ਕੀਤੀ ਜਾਵੇਗੀ ਆਵਾਜ਼ ਤੇ ਫਾਰਮਰ ਪ੍ਰੋਟੈਸਟ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ 22 ਜੁਲਾਈ ਨੂੰ ਟੋਲ ਪਲਾਜ਼ਾ ਹੋਣਗੇ ਪਰਚੀ ਮੁਕਤ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਦੇ ਦੌਰਾਨ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਪਿੰਡ ਫੱਗੂਵਾਲਾ ਵਿਖੇ ਜੈਪ ਸਿੰਘ ਲੱਖੇਵਾਲ ਦੀ ਜਿਹੜੀ ਆ ਅਗਵਾਈ ਦੇ ਵਿਚ ਕੀਤੀ ਗਈ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਜਨਰਲ ਸਕੱਤਰ ਜਸਬੀਰ ਸਿੰਘ ਗੱਗੜਪੁਰ ਅਤੇ ਬਲਾਕ ਖਜਾਨਚੀ ਬਲਵਿੰਦਰ ਸਿੰਘ ਘਨੌੜ ਨੇ ਕਿਹਾ ਹੈ ਕਿ ਭਾਰਤ ਅਮਰੀਕਾ ਮੁਕਤ ਵਪਾਰ ਸੰਧੀ ਦੇ ਨਾਲ ਕਿਸਾਨ, ਮਜ਼ਦੂਰ, ਦੁਕਾਨਦਾਰ ਅਤੇ ਛੋਟੇ ਕਾਰੋਬਾਰੀਆਂ ਨੂੰ ਬਰਾਬਰ ਜਾਂ ਬਰਬਾਦ ਕਰ ਦਿੱਤਾ ਜਾਵੇਗਾ। ਇਨ੍ਹਾਂ ਕਿਹਾ ਕਿ ਇਸ ਸਮਝੌਤੇ ਦੇ ਕਾਰਨ ਕਾਰਪੋਰੇਟ ਘਰਾਣਿਆਂ ਦੀ ਲੁੱਟ ਹੋਰ ਵੀ ਵੱਧ ਜਾਵੇਗੀ। ਭਾਰਤ ਅਮਰੀਕਾ ਵਪਾਰ ਸਮਝੌਤੇ ਸਮੇਤ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਦੇਸ਼ ਬਚਾਓ ਮੋਰਚਾ ਵੱਲੋਂ 21 ਜੁਲਾਈ ਨੂੰ ਹੁਣ ਦਿੱਲੀ ਸਥਿਤ ਕਿਸਾਨ ਘਾਟ ਦੇ ਉੱਤੇ ਆਵਾਜ਼ ਬੁਲੰਦ ਕੀਤੀ ਜਾਏਗੀ। ਕਿਸਾਨਾਂ ਵੱਲੋਂ ਦਿੱਲੀ ਵਿਖੇ ਦਿੱਤੇ ਜਾਣ ਵਾਲੇ ਧਰਨੇ ਲਈ ਪੰਜਾਬ ਦੇ ਕਿਸਾਨ ਅੱਜ 20 ਜੁਲਾਈ ਨੂੰ ਦਿੱਲੀ ਵੱਲ ਕੂਚ ਕਰ ਗਏ ਨੇ। ਇਸ ਮੌਕੇ ਦੇਸ਼ ਬਚਾਓ ਮੋਰਚਾ ਦੇ ਆਗੂ ਸਰਵਨ ਸਿੰਘ ਭੰਦੇੜ ਦੀ ਅਗਵਾਈ ਹੇਠ ਸੈਂਕੜੇ ਬੱਸਾਂ ਦਾ ਕਾਫਲਾ ਦੁਪਹਿਰ ਨੂੰ ਦਿੱਲੀ ਵੱਲ ਰਵਾਨਾ ਹੋਇਆ, ਜਿਨ੍ਹਾਂ ਦੇ ਵੱਲੋਂ ਭਲਕੇ 21 ਜੁਲਾਈ ਨੂੰ ਦਿੱਲੀ ਸਥਿਤ ਕਿਸਾਨ ਘਾਟ ਦੇ ਉੱਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਖਿਲਾਫ਼ ਆਵਾਜ਼ ਚੁੱਕੀ ਜਾਵੇਗੀ। ਸਰਵਨ ਸਿੰਘ ਭੰਦੇੜ ਨੇ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਦਿੱਲੀ ਜਿਹੜਾ ਸਥਿਤ ਕਿਸਾਨ ਘਾਟ ਦੇ ਉੱਤੇ ਇੱਕ ਦਿਨ ਜਿਹੜਾ ਰੋਸ ਪ੍ਰਦਰਸ਼ਨ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ ਜਾਏਗਾ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਵਪਾਰ ਸਮਝੌਤਾ ਸਿਰਫ ਕਿਸਾਨੀ ਲਈ ਨਹੀਂ ਬਲਕਿ ਛੋਟੇ ਵਪਾਰੀਆਂ ਤੇ ਹੋਰ ਕਾਰੋਬਾਰੀਆਂ ਦੇ ਲਈ ਵੀ ਘਾਤਕ ਹੈ। ਇਸ ਦੇ ਲਈ ਕੇਂਦਰ ਸਰਕਾਰ ਨੂੰ ਇਹ ਸਮਝੌਤਾ ਤੁਰੰਤ ਰੱਦ ਕਰਨਾ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਮੌਨਸੂਨ ਸੈਸ਼ਨ ਜਿਹੜਾ ਉਹਦੇ ਵਿਚ ਬੀਜ ਬਿੱਲ ਅਤੇ ਬਿਜਲੀ ਸੋਧ ਬਿੱਲ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਇਨ੍ਹਾਂ ਦੋਵਾਂ ਬਿੱਲਾਂ ਦਾ ਵਿਰੋਧ ਕੀਤਾ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਿਸਾਨ ਵਿਰੋਧੀ ਫੈਸਲੇ ਲੈਣੇ ਬੰਦ ਕਰੇ। ਦੂਸਰੇ ਪਾਸੇ ਬਹਿਬਲ ਕਲਾਂ ਗੋਲੀਕਾਂਡ, ਇੱਕ ਦੋ ਖ਼ਬਰਾਂ ਦੀ ਸਾਂਝ ਪਾ ਕੇ ਫਿਰ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਬਹਿਬਲ ਕਲਾਂ ਗੋਲੀਕਾਂਡ ਸੁਖਬੀਰ ਬਾਦਲ ਤੋਂ 2.25 ਘੰਟੇ ਪੁੱਛਗਿੱਛ ਹੋਈ ਹੈ। ਸੁਖਬੀਰ ਤੋਂ 2.25 ਘੰਟੇ ਦੇ ਦੌਰਾਨ ਕੀ ਕੁਝ ਪੁੱਛਿਆ ਗਿਆ ਤੇ ਕੀ ਕੁਝ ਜਵਾਬ ਦਿੱਤਾ ਉਹ ਅਜੇ ਕਿਆਸਰ ਆਈਆਂ ਨੇ, ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਚ ਵਿਸ਼ੇਸ਼ ਜਾਂਚ ਟੀਮ ਸਿੱਟ ਅੱਗੇ ਚੰਡੀਗੜ੍ਹ ਵਿਖੇ ਪੇਸ਼ ਹੋਏ ਹੈ। ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਤੋਂ 2.25 ਘੰਟੇ ਦੇ ਕਰੀਬ ਕਹਿੰਦੇ ਪੁੱਛਗਿੱਛ ਕੀਤੀ ਗਈ ਹੈ। ਸੁਖਬੀਰ ਬਾਦਲ ਨੇ SIT ਅੱਗੇ ਪੇਸ਼ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫਰਮਾਨ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਨੇ, ਪਰ ਅਕਾਲੀ ਦਲ ਨਾ ਕਦੇ ਦੱਬੇਗਾ ਤੇ ਨਾ ਹੀ ਝੁਕੇਗਾ। ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਕੀਤਾ ਕਿ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਜਿੰਨੀ ਵਾਰ ਵੀ ਉਨ੍ਹਾਂ ਨੂੰ ਬੁਲਾਇਆ ਜਾਵੇਗਾ ਉਹ ਹਮੇਸ਼ਾ ਜਾਂਚ ਟੀਮ ਦੇ ਅੱਗੇ ਪੇਸ਼ ਜ਼ਰੂਰ ਹੋਣਗੇ। ਦੂਸਰੇ ਪਾਸੇ 24 ਜੁਲਾਈ ਤੋਂ ਸ਼ੁਰੂ ਹੋ ਜਾਵੇਗਾ ਮੀਰੀ ਪੀਰੀ ਖਾਲਸਾ ਮਾਰਚ। SGPC ਪ੍ਰਧਾਨ ਧਾਮੀ ਹੁਣਾਂ ਨੇ ਲਈਆਂ ਨੇ ਤਿਆਰੀਆਂ ਦਾ ਜਾਇਜ਼ਾ ਲੈ ਲਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਦੇ ਹੇਠ 24 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮੀਰੀ ਪੀਰੀ ਖਾਲਸਾ ਮਾਰਚ ਦੀਆਂ ਤਿਆਰੀਆਂ ਅੰਤਮ ਪੜਾਅ ਦੇ ਉੱਤੇ ਪਹੁੰਚ ਗਈਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਮਾਰਚ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਲਈ ਅਧਿਕਾਰੀਆਂ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਹੈ। ਇਸ ਦੇ ਦੌਰਾਨ ਉਨ੍ਹਾਂ ਸਾਰੇ ਪ੍ਰਬੰਧਾਂ ਦਾ ਵਿਸਤਾਰ ਦੇ ਨਾਲ ਮੁਆਇਨਾ ਕੀਤਾ ਤੇ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹੈ। ਐਡਵੋਕੇਟ ਧਾਮੀ ਨੇ ਦੱਸਿਆ ਕਿ ਖਾਲਸਾ ਮਾਰਚ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਹੈ ਤੇ ਇਸ ਮਾਰਚ ਦਾ ਐਲਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਹਾਲ ਹੀ ਦੇ ਵਿਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਏ ਪੰਥਕ ਇਕੱਠ ਦੇ ਦੌਰਾਨ ਕੀਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਰਚ ਦਾ ਮੁੱਖ ਉਦੇਸ਼ ਸਿੱਖ ਸਿਧਾਂਤਾਂ, ਗੁਰੂ ਸਾਹਿਬ ਦੇ ਸੰਦੇਸ਼ ਅਤੇ ਸਿੱਖ ਸੰਸਥਾਵਾਂ ਦੀ ਇਤਿਹਾਸਕ ਤੇ ਧਾਰਮਿਕ ਮਹੱਤਤਾ ਨੂੰ ਆਮ ਲੋਕਾਂ ਤੱਕ ਜੜਾ ਪਹੁੰਚਾਉਣਾ ਹੈ। ਪ੍ਰਧਾਨ ਧਾਮੀ ਹੁਣਾਂ ਨੇ ਦੱਸਿਆ ਕਿ ਇਹ ਮਾਰਚ 24 ਜੁਲਾਈ ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਤੋਂ ਬਾਅਦ ਸ਼ੁਰੂ ਹੋਵੇਗਾ। ਪਹਿਲੇ ਦਿਨ ਇਹ ਵੱਖ ਵੱਖ ਪਿੰਡਾਂ ਚੋਂ ਲੰਘਦਾ ਹੋਇਆ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਠੱਟਾ ਤਰਨ ਤਾਰਨ ਪਹੁੰਚੇਗਾ ਜਿੱਥੇ ਰਾਤ ਦੇ ਲਈ ਆਰਾਮ ਕਰੇਗਾ। ਇਹ ਮਾਰਚ 25 ਜੁਲਾਈ ਨੂੰ ਤਰਨ ਤਾਰਨ, 26 ਜੁਲਾਈ ਨੂੰ ਸ੍ਰੀ ਗੋਇੰਦਵਾਲ ਸਾਹਿਬ, 27 ਜੁਲਾਈ ਨੂੰ ਮੋਗਾ, 28 ਨੂੰ ਜਿਹੜਾ ਸੀ ਬਾਜਿੰਦਪੁਰ, ਤੇ 29 ਜੁਲਾਈ ਨੂੰ ਫਰੀਦਕੋਟ, 30 ਜੁਲਾਈ ਨੂੰ ਜੈਤੋਂ, ਤੇ 31 ਜੁਲਾਈ ਨੂੰ ਸ੍ਰੀ ਮੁਕਤਸਰ ਸਾਹਿਬ, ਤੇ 1 ਅਗਸਤ ਨੂੰ ਗੁਰਦੁਆਰਾ ਥੇਰੀ ਸਾਹਿਬ, ਅਤੇ 2 ਅਗਸਤ ਨੂੰ ਗੁਰਦੁਆਰਾ ਹਾਜੀ ਰਤਨ ਸਾਹਿਬ ਬਠਿੰਡਾ ਪਹੁੰਚ ਜਾਵੇਗਾ। ਧਾਰਮਿਕ ਯਾਤਰਾ 3 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਮਾਪਤ ਹੋ ਜਾਵੇਗੀ। ਮੀਟਿੰਗ ਦੇ ਵਿਚ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਮਾਰਚ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਨੂੰ ਇਸ ਮੀਰੀ ਪੀਰੀ ਖਾਲਸਾ ਮਾਰਚ ਦੇ ਵਿਚ ਵੱਡੀ ਗਿਣਤੀ ਚ ਹਿੱਸਾ ਲੈਣ ਦੀ ਅਪੀਲ ਵੀ ਕੀਤੀ ਹੈ ਤੇ ਉਨ੍ਹਾਂ ਇਹ ਵੀ ਕਿਹਾ ਕਿ ਮਾਰਚ ਨਾ ਸਿਰਫ ਇਕ ਧਾਰਮਿਕ ਯਾਤਰਾ ਹੋਵੇਗੀ ਸਗੋਂ ਗੁਰੂ ਸਾਹਿਬ ਸਿੱਖ ਵਿਰਾਸਤ ਅਤੇ ਪੰਥ ਦੀ ਏਕਤਾ ਦੇ ਸੰਦੇਸ਼ ਨੂੰ ਮਜ਼ਬੂਤ ਕਰਨ ਦਾ ਇਕ ਮਾਧਿਅਮ ਵੀ ਬਣੇਗਾ। ਇਕੱਤਰਤਾ ਦੇ ਮੌਕੇ ਬਾਬਾ ਮੇਜਰ ਸਿੰਘ ਸੋਢੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰਦਾਰ ਬਲਵਿੰਦਰ ਸਿੰਘ ਕਾਹਲਵਾਂ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਇਹਦੇ ਵਿਚ ਸ਼ਾਮਲ ਹੋਏ ਹੈ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦਾ ਮੌਨਸੂਨ ਇਜਲਾਸ ਮੁਅੱਤਲ ਹੋ ਗਿਆ। ਲੋਕ ਸਭਾ 4 ਵਾਰੀ ਮੁਲਤਵੀ ਕੀਤੀ ਗਈ ਹੈ। ਸੰਸਦ ਦੇ ਮੌਨਸੂਨ ਇਜਲਾਸ ਦੀ ਸ਼ੁਰੂਆਤ ਸੋਮਵਾਰ ਨੂੰ ਕਾਫੀ ਹੰਗਾਮੇਦਾਰ ਹੋਈ ਹੈ ਜਿੱਥੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਪ੍ਰਦਰਸ਼ਨ ਕਾਰਨ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਦੀ ਕਾਰਵਾਈ ਪ੍ਰਭਾਵਿਤ ਹੋਈ। ਸਵਾਲ ਜਵਾਬ ਜਿਹੜਾ ਉਹਦਾ ਸਮਾਂ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਮੈਂਬਰਾਂ ਨੇ ਸ਼ੋਰ ਸ਼ਰਾਬਾ ਸ਼ੁਰੂ ਕਰ ਦਿੱਤਾ ਜਿਸਦੇ ਕਾਰਨ ਸਪੀਕਰ ਓਮ ਬਿਰਲਾ ਨੂੰ ਕਾਰਵਾਈ ਦੁਪਹਿਰ 12 ਵਜੇ ਤੱਕ ਮੁਅੱਤਲ ਕਰਨੀ ਪੈ ਗਈ। ਜਦੋਂ 12 ਵਜੇ ਦੁਬਾਰਾ ਸਦਨ ਜੁੜਿਆ ਤਾਂ ਵੀ ਵਿਰੋਧ ਜਾਰੀ ਰਿਹਾ ਜਿਸਦੇ ਕਾਰਨ ਕਾਰਵਾਈ 12:30 ਵਜੇ ਤੱਕ ਦੂਜੀ ਵਾਰ ਮੁਲਤਵੀ ਕਰਨੀ ਪੈ ਗਈ। ਇਸ ਤੋਂ ਬਾਅਦ ਵੀ ਗਤੀਰੋਧ ਬਰਕਰਾਰ ਰਿਹਾ ਤੇ ਵਿਰੋਧੀ ਮੈਂਬਰਾਂ ਦੀ ਨਾਅਰੇਬਾਜ਼ੀ ਕਾਰਨ ਕਾਰਵਾਈ ਤੀਜੀ ਵਾਰ ਦੁਪਹਿਰ 1 ਵਜੇ ਤੱਕ ਮੁਲਤਵੀ ਕੀਤੀ ਗਈ। ਹੰਗਾਮਾ ਨਾ ਥੰਮਣ ਕਰਕੇ ਸਦਨ ਨੂੰ ਚੌਥੀ ਵਾਰ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰਨਾ ਪੈ ਗਿਆ ਜਿਸਦੇ ਨਾਲ ਇਜਲਾਸ ਦੇ ਪਹਿਲੇ ਹੀ ਦਿਨ ਕਾਰਵਾਈ ਪੂਰੀ ਤਰ੍ਹਾਂ ਠੱਪ ਹੋ ਗਈ ਤੇ ਦੂਜੀ ਬੈਠਕ ਦੇ ਦੌਰਾਨ ਸਪੀਕਰ ਓਮ ਬਿਰਲਾ ਦੀ ਗੈਰ ਮੌਜੂਦਗੀ ਦੇ ਵਿਚ ਸਦਨ ਦੀ ਪ੍ਰਧਾਨਗੀ ਕਰ ਰਹੇ ਭਾਜਪਾ MP ਦਲੀਪ ਸੈਂਕੀਆ ਨੇ ਮੈਂਬਰਾਂ ਨੂੰ ਸੰਸਦ ਚੱਲਣ ਦੇਣ ਅਤੇ ਦੇਸ਼ ਦੇ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਾਰਵਾਈ 12:30 ਵਜੇ ਤੱਕ ਜਿਹੜਾ ਮੁਲਤਵੀ ਕਰਨ ਤੋਂ ਪਹਿਲਾਂ ਕਿਹਾ, ਅੱਜ ਮੌਨਸੂਨ ਇਜਲਾਸ ਦਾ ਪਹਿਲਾ ਦਿਨ ਹੈ, ਮੈਂ ਤੁਹਾਨੂੰ ਆਪਣੀਆਂ ਸੀਟਾਂ ਤੇ ਬੈਠਣ ਦੀ ਬੇਨਤੀ ਕਰਦਾ, ਇਹ ਸਹੀ ਵਿਹਾਰ ਨਹੀਂ ਹੈ। ਦੇਸ਼ ਦੇ ਵਿਚ ਵੱਖ ਵੱਖ ਖੇਤਰਾਂ ਚ ਆਏ ਹੜਾਂ ਸਮੇਤ ਕਈ ਮੁੱਦੇ ਨੇ, ਉਨ੍ਹਾਂ ਤੇ ਚਰਚਾ ਕਰੋ, ਸਦਨ ਸਹਿਯੋਗ ਨਾਲ ਚੱਲਦਾ ਹੈ। ਇਸ ਤੋਂ ਪਹਿਲਾਂ ਸਪੀਕਰ ਓਮ ਬਿਰਲਾ ਨੇ ਵੀ ਵਿਰੋਧੀ ਮੈਂਬਰਾਂ ਨੂੰ ਸਵਾਲ ਜਵਾਬ ਦੇ ਦੌਰਾਨ ਨਾਅਰੇਬਾਜ਼ੀ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਸੰਸਦ ਲੋਕਤੰਤਰ ਦੀ ਸਰਵਉੱਚ ਸੰਸਥਾ ਹੈ ਤੇ ਮੈਂ ਤੁਹਾਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਬੇਨਤੀ ਕਰਦਾ, ਕਿਰਪਾ ਕਰਕੇ ਪੋਸਟਰ ਤੇ ਪਲੇ ਕਾਰਡ ਜਿਹੜੇ ਨੇ ਨਾ ਲਿਆਓ, ਇਹ ਸਵਾਲ ਜਵਾਬ ਦਾ ਸਮਾਂ ਹੈ ਤੇ ਨਾਅਰੇਬਾਜ਼ੀ ਕਰਨਾ ਠੀਕ ਨਹੀਂ ਹੈ, ਤੁਸੀਂ ਸਦਨ ਨੂੰ ਚੱਲਣ ਨਹੀਂ ਦੇਣਾ ਚਾਹੁੰਦੇ ਹੋ। ਇਸ ਤਰ੍ਹਾਂ ਦਾ ਮਾਹੌਲ ਜਿਹੜਾ ਉੱਥੇ ਰਿਹਾ ਜੀ ਤੇ ਦੂਸਰੇ ਪਾਸੇ ਨੀਟ ਦਾ ਮੁੱਦਾ ਵੀ ਉੱਠ ਰਿਹਾ। CJP ਜਿਹੜੀ ਹੈ ਉਹਨੇ ਦਿੱਲੀ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿਚ ਨਹੀਂ ਲਿਆ ਗਿਆ। CJP ਦੇ ਬੁਲਾਰੇ ਸੌਰਵ ਦਾਸ ਨੇ ਸਪਸ਼ਟ ਕੀਤਾ ਹੈ। ਇੰਡੀਅਨ ਨੈਸ਼ਨਲ ਲੋਕ ਦਲ ਜਿਹੜਾ ਉਹਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਮਾਸੂਮ ਵਿਦਿਆਰਥੀਆਂ ਦੇ ਉੱਤੇ ਲਾਠੀਚਾਰ ਲੋਕਤੰਤਰ ਦਾ ਕਤਲ ਹੈ। PSU ਦੇ ਵੱਲੋਂ ਸੋਨਮ ਵਾਂਗਚੁਕ ਨੂੰ ਜਬਰੀ ਹਸਪਤਾਲ ਦੇ ਵਿਚ ਦਾਖਲ ਕਰਵਾਉਣ ਦੇ ਖਿਲਾਫ਼ ਰੋਸ ਪ੍ਰਦਰਸ਼ਨ ਹੋਇਆ। CJP ਦੇ ਪ੍ਰਦਰਸ਼ਨ ਦੇ ਦੌਰਾਨ ਜੰਤਰ ਮੰਤਰ ਦੇ ਉੱਤੇ ਮਚੀ ਭਗਦੜ ਹੈ ਤੇ ਕੇਂਦਰੀ ਦਿੱਲੀ ਛਾਉਣੀ ਦੇ ਵਿਚ ਤਬਦੀਲ ਕੀਤੀ ਹੈ। ਪੁਲਿਸ ਕਾਰਵਾਈ ਦੇ ਵਿਚ ਦਿੱਲੀ ਯੂਨੀਵਰਸਿਟੀ ਦੇ ਆਈਸਾ ਆਗੂ ਦੀ ਬਾਂਹ ਫ੍ਰੈਕਚਰ ਹੋਈ ਹੈ ਤੇ ਕਈ ਹੋਰ ਵਿਦਿਆਰਥੀ ਜ਼ਖਮੀ ਹੋਏ ਹੈ। ਲੋਕਾਂ ਦੇ ਵੱਡੇ ਸਮਰਥਨ ਤੋਂ ਵਾਂਗਚੁਕ ਖੁਸ਼ ਹੈ ਤੇ ਅੰਤ ਨਹੀਂ ਅੰਦੋਲਨ ਦੀ ਕਹਿੰਦਾ ਸ਼ੁਰੂਆਤ ਹੈ, ਉਹਦੀ ਪਤਨੀ ਕਹਿੰਦੀ ਹੈ। ਵਾਂਗਚੁਕ ਦੀ ਬੇਨਤੀ ਉੱਤੇ ਜਿਹੜਾ ਅਭਿਜੀਤ ਦਿਪਕੇ ਨੇ ਭੁੱਖ ਹੜਤਾਲ ਖਤਮ ਕਰ ਦਿੱਤੀ ਪਰ ਉਹਨੂੰ ਬਲੀ ਦਾ ਬੱਕਰਾ ਜ਼ਰੂਰ ਬਣਾ ਲਿਆ। ਵਾਂਗਚੁਕ ਨੇ ਸੰਸਦ ਚਲੋ ਮਾਰਚ ਦੇ ਵਿਚ ਹਿੱਸਾ ਲੈਣ ਦੇ ਲਈ ਹਸਪਤਾਲ ਤੋਂ ਇਜਾਜ਼ਤ ਮੰਗੀ ਹੈ ਤੇ ਦਿੱਲੀ ਪੁਲਿਸ ਦਾ ਦਾਅਵਾ ਇਹ ਹੈ ਕਿ ਜੰਤਰ ਮੰਤਰ ਦੇ ਉੱਤੇ ਬਲ ਪ੍ਰਯੋਗ ਜਾਂ ਹਿੰਸਾ ਨਹੀਂ ਹੋਈ ਹੈ ਪਰ ਵੀਡੀਓ ਜਿਹੜੀਆਂ ਨੇ ਕਾਫੀ ਵਾਇਰਲ ਹੋ ਰਹੀਆਂ ਨੇ। ਲੋ ਦੋਸਤੋ, ਅੱਗੇ ਵਧਣ ਤੋਂ ਪਹਿਲਾਂ ਸੰਖੇਪ ਦੇ ਵਿਚ ਕੁਝ ਖ਼ਬਰਾਂ ਤੇ ਇੰਡੀਆ ਅਫਗਾਨਿਸਤਾਨ ਦੇ ਵਿਚਕਾਰ ਜਿਹੜਾ ਟ੍ਰੇਡ ਟਾਲਕ ਹੋ ਰਹੀ ਹੈ, ਗੱਲਬਾਤ ਹੋ ਰਹੀ ਹੈ, ਉਹਦਾ ਵੀ ਜ਼ਿਕਰ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ, ਵਿਦੇਸ਼ੀ ਖ਼ਬਰਾਂ ਤੇ ਜਾਣ ਤੋਂ ਪਹਿਲਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਕਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ ਸੈਣੀ ਸਾਹਿਬ, ਅੱਜ ਕਾਫੀ ਮਾਹੌਲ ਜਿਹੜਾ ਤਿੱਖਾ, ਚਲੋ ਬਾਹਰਲੀਆਂ ਗੱਲਾਂ ਤਾਂ ਆਪਾਂ ਕਰ ਲਈਆਂ ਪੰਜਾਬ ਦੀਆਂ ਜਾਂ ਦਿੱਲੀ ਦੀਆਂ, ਪਰ ਜੋ ਕੋਰਟਾਂ ਦੇ ਵਿੱਚ ਹਾਲਾਤ ਨੇ, ਹੜਤਾਲ ਦੇ ਉੱਤੇ ਹੜਤਾਲ ਚੱਲ ਰਹੀ ਹੈ, ਤੇ ਅੱਜ ਜਿਵੇਂ ਸੁਣਨ 'ਚ ਇਹ ਵੀ ਆਇਆ, ਚਲੋ ਅਖਬਾਰੀ ਸੁਰਖੀਆਂ ਅਜੇ ਨਹੀਂ ਲੱਗੀਆਂ, ਹਰਿਆਣਾ ਵੀ ਜਿਹੜਾ ਪੰਜਾਬ ਦੇ ਸਪੋਰਟ ਦੇ ਵਿੱਚ ਆ ਚੁੱਕਿਆ। ਕੀ ਹਾਲਾਤ ਨੇ ਜੀ ਕੋਰਟਾਂ ਦੇ ਵਿੱਚ, ਭੁੱਖ ਹੜਤਾਲ ਦੇ ਉੱਤੇ ਕਿਉਂ ਨੇ ਜਿਹੜੇ ਜੀ ਪੰਜਾਬ ਤੇ ਹਰਿਆਣਾ ਦੇ ਵਕੀਲ ਜੀ?
1: ਪਰ ਸਾਹਿਬ ਬੇਨਤੀ ਇਹ ਹੈਗੀ ਆ ਕਿ ਸਰਕਾਰ ਇੱਕ ਸਕੀਮ ਲੈ ਕੇ ਆਈ ਆ
0: ਜੀ
1: ਜਿਹਦੇ ਰਾਹੀਂ ਜਿਹੜਾ ਕੋਈ ਦੋਸ਼ੀ ਜਿਹੜਾ ਆ ਉਹ ਅਦਾਲਤ ਵਿੱਚ ਫੜ ਕੇ ਪੇਸ਼ ਕੀਤਾ ਜਾਂਦਾ ਜੀ,
0: ਜੀ
1: ਉਹਦੀ ਪੈਰਵੀ ਲਈ ਇਹਨਾਂ ਨੇ ਫ੍ਰੀ ਮਤਲਬ ਲੀਗਲ ਏਡ ਡਿਫੈਂਸ ਕੌਂਸਲ
0: ਜੀ
1: ਹਾਂਜੀ LADC ਲੀਗਲ ਏਡ ਡਿਫੈਂਸ ਕੌਂਸਲ ਜਿਹੜੇ ਆ ਉਹ ਬਣਾਤੇ ਆ ਜੀ।
0: ਜੀ
1: ਉਹ ਕੀ ਆ ਜੀ ਪੀ ਉਹ ਬਿਨਾਂ ਫੀਸ ਤੋਂ ਜਿਹੜਾ ਆ ਉਹਨਾਂ ਨੂੰ ਸਰਕਾਰ ਨੇ ਆਪ ਕੰਟਰੈਕਟ ਤੇ ਰੱਖਿਆ ਆ
0: ਜੀ,
1: ਤੇ ਉਹਨਾਂ ਦੇ ਮਤਲਬ ਜਿਹੜੇ ਹੈਗੇ ਦੋਸ਼ੀ ਦੀ ਪੈਰਵਾਈ ਲਈ ਸਰਕਾਰ ਹੀ ਦੋਸ਼ੀ ਨੂੰ ਫੜ ਕੇ ਲਿਆਏਗੀ, ਸਰਕਾਰ ਦੀ ਇੱਕ ਏਜੰਸੀ
0: ਜੀ,
1: ਤੇ ਸਰਕਾਰ ਹੀ ਜਿਹੜਾ ਹੈਗਾ ਆ ਉਹ ਆਪਣੀ ਇੱਕ ਦੂਜੀ ਏਜੰਸੀ ਜਿਹੜੀ ਹੈਗੀ ਆ ਉਹ ਉਹਨੂੰ ਬੇਗੁਨਾਹ ਸਾਬਤ ਕਰੇਗੀ ਜੀ। ਜਿੱਥੇ ਤੱਕ ਸਰ ਇੱਥੇ ਕਨਫਿਊਜ਼ਨ ਕ੍ਰੀਏਟ ਕੀਤਾ ਜਾ ਰਿਹਾ ਕਿ ਹਿੱਤਾਂ ਦਾ ਟਕਰਾਅ ਆ ਤਾਂ ਵਕੀਲ ਹੜਤਾਲ ਤੇ ਆ ਜੀ,
0: ਜੀ
1: ਹਿੱਤਾਂ ਦਾ ਟਕਰਾਅ ਸਰ ਜੇ ਫ੍ਰੀ ਲੀਗਲ ਏਡ ਸਕੀਮ ਜਿਹੜੀ ਹੈਗੀ ਸੀ ਉਹ ਤਾਂ ਪਹਿਲਾਂ ਤੋਂ ਚੱਲ ਰਹੀ ਹੈਗੀ, ਕਾਫੀ ਦੇਰ ਤੋਂ ਚੱਲ ਰਹੀ ਜੀ
0: ਜੀ।
1: ਇਸਦੇ ਵਿੱਚ ਤਾਂ ਇਹ ਤਾਂ ਦੇਸ਼ ਦਾ ਕਾਨੂੰਨ ਆ ਜੀ ਭਈ ਜੇ ਕਿਸੇ ਕੋਲ ਵਕੀਲ ਨਹੀਂ ਹੈ ਤੇ ਉਹਨੂੰ ਵਕੀਲ ਜਿਹੜਾ ਆ ਉਹ ਪ੍ਰੋਵਾਈਡ ਕਰਵਾਇਆ ਜਾਂਦਾ ਆ ਫ੍ਰੀ
0: ਹਾਂਜੀ।
1: ਇੱਥੇ ਤੱਕ ਇਸ ਦੇਸ਼ ਦੇ ਵਿੱਚ ਕਸਾਬ ਨੂੰ ਵੀ ਵਕੀਲ ਦਿੱਤਾ ਗਿਆ ਜੀ
0: ਜੀ।
1: ਸਰ ਉਹ ਉਸ ਹਾਲਤ ਦੇ ਵਿੱਚ ਹੁੰਦਾ ਹੈਗਾ ਕਿ ਜਦੋਂ ਕਿਸੇ ਕੋਲ ਵਕੀਲ ਨਹੀਂ ਹੈ ਉਹ ਵਕੀਲ ਦੀ ਮੰਗ ਕਰਦਾ ਆ, ਦੇਰ ਆਰ ਸਰਟਨ ਕ੍ਰਾਈਟੇਰੀਆਜ਼, ਉਹ ਕ੍ਰਾਈਟੇਰੀਆਜ਼ ਵੀ ਹੁੰਦੇ ਹੈਗੇ ਆ ਜੀ ਵੀ ਹਾਂ ਉਹਨਾਂ ਨੂੰ ਉਹ ਜੇ ਫੁਲਫਿਲ ਕਰਦਾ ਹੈਗਾ ਆ ਤੇ ਉਹ ਹੂ ਇਜ਼ ਅਨਏਬਲ ਟੂ ਅੰਗੇਜ ਉਹਨੂੰ ਮਤਲਬ ਪਹਿਲਾਂ ਵੀ ਵਕੀਲ ਪ੍ਰੋਵਾਈਡ ਕੀਤਾ ਜਾਂਦਾ ਸੀ
0: ਜੀ,
1: ਉਦੋਂ ਫ੍ਰੀ ਲੀਗਲ ਏਡ ਦੇ ਉੱਤੇ ਹੁੰਦੇ ਸੀ ਜੀ ਵੀ 40-50 ਵਕੀਲ ਜਿਹੜੇ ਹੈਗੇ ਆ ਉਹ ਉਹਨਾਂ ਨੇ ਪੈਨਲ ਤੇ ਰੱਖੇ ਹੁੰਦੇ ਸੀ, ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਵੀ ਕੇਸ ਜਿਹੜੇ ਆ ਉਸ ਤਰੀਕੇ ਨਾਲ ਡਿਸਟ੍ਰੀਬਿਊਟ ਹੋ ਜਾਂਦੇ ਸੀਗੇ ਜੀ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਨੂੰ ਚਾਹੀਦੇ ਸੀਗੇ
0: ਜੀ,
1: ਕੰਮ ਵੰਡ ਕੇ ਜਾਂਦਾ ਸੀਗਾ ਜੀ ਤੇ ਉੱਥੇ ਕੁਆਲਿਟੀ ਆਫ ਵਰਕ ਵੀ ਤਾਂ ਹੀ ਰਹੂਗਾ ਵੀ ਜੇ ਜਿਹੜਾ ਹੈਗਾ ਆ ਕੋਈ ਬੰਦਾ ਓਵਰ ਲੋਡਡ ਨਹੀਂ ਹੋਏਗਾ
0: ਜੀ।
1: ਇੱਥੇ ਹੁਣ ਇਹਨਾਂ ਨੇ ਕੀ ਕੀਤਾ ਜੀ ਕਿ ਮਤਲਬ ਤਹਿਸੀਲ ਲੈਵਲ ਤੇ ਜਾਂ ਡਿਸਟ੍ਰਿਕਟ ਲੈਵਲ ਤੇ 5-7 ਵਕੀਲ ਜਿਹੜੇ ਹੈਗੇ ਆ ਉਹਨਾਂ ਨੂੰ
0: ਅਧਿਕਾਰ ਦੇ
1: ਵੈਸੇ ਜਿਹੜੇ ਅਪੁਆਇੰਟ ਕਰਤੇ ਕੰਟਰੈਕਟ ਦੇ ਉੱਤੇ ਉਹਦੇ ਨਾਲ ਕੀ ਉਹ ਕੋਰਟਾਂ ਦੇ ਵਿੱਚ ਖੜੇ ਆ ਜੀ, ਜਿੱਦਾਂ ਹੀ ਕੋਈ ਮੁਲਜ਼ਮ ਪੇਸ਼ ਕੀਤਾ ਜਾਂਦਾ ਹੈਗਾ ਆ ਜੀ ਤੇ ਉਹਦੇ ਵੱਲੋਂ ਆਪਣਾ ਵਕਾਲਤਨਾਮਾ ਉਹਨੂੰ ਦੇ ਕੇ ਤੇ ਸਾਈਨ ਕਰਾ ਕੇ ਤੇ ਨਾਲ ਹੀ ਲਗਾ ਦਿੱਤਾ ਜਾਂਦਾ ਜੀ, ਉਹਨੂੰ ਲੋੜ ਹੀ ਨਹੀਂ ਪੈਂਦੀ ਇਸ ਚੀਜ਼ ਦੇ ਉੱਤੇ, ਲੋੜ ਹੀ ਨਹੀਂ ਮਨ ਦੇ ਉੱਤੇ ਕਿ ਭਾਈ ਜਾ ਕੇ ਮੈਂ ਵਕੀਲ ਕਰਨਾ ਹੈਗਾ ਜੀ, ਵਕੀਲ ਹੋ ਗਿਆ ਜੀ। ਉਹ ਤੋਂ ਇਲਾਵਾ ਉਹ ਜਿਹੜੇ ਇਸ ਕੈਟਾਗਰੀ ਦੇ ਵਿੱਚ ਜਦੋਂ ਕੋਈ ਪੇਸ਼ ਹੁੰਦੇ ਹੈਗੇ ਆ, ਜਦੋਂ ਆਮ ਅਸੀਂ ਕਿਸੇ ਬੰਦੇ ਦੀ ਜਮਾਨਤ ਵਗੈਰਾ ਕਰਾਉਂਦੇ ਹੈਗੇ ਸੀਗੇ ਜੀ, ਸਾਨੂੰ ਜਮਾਨਤੀ ਲੈ ਕੇ ਆਓ ਜੀ, ਫਰਦ ਲੈ ਕੇ ਆਓ, ਦੇਖੋ ਜੀ ਜਿਹੜੇ ਬੰਦਾ ਜਮਾਨਤੀ ਆ ਉਹਨੇ ਫਰਦ ਜਿਹੜੀ ਉੱਤੇ ਜਮਾਨਤ ਦੇ ਰਿਹਾ ਆ, ਉਹਨੇ ਪਹਿਲਾਂ ਤਾਂ ਨੀ ਕਿਤੇ ਜਮਾਨਤ ਦਿੱਤੀ ਹੈਗੀ, ਜਾਂ ਕਿਤੇ ਪ੍ਰੋਪਰਟੀ ਮੋਰਟਗੇਜ ਤਾਂ ਨੀ ਹੈਗੀ ਜੀ, ਉਹ ਸਾਰੀਆਂ ਚੀਜ਼ਾਂ ਸ਼ਰਤਾਂ ਹੁੰਦੀਆਂ ਸੀ ਜੀ, ਬੜਾ ਡਿਫੀਕਲਟ ਪ੍ਰੋਸੀਜਰ। ਇਸ ਪ੍ਰੋਸੈਸ ਦੇ ਰਾਹੀਂ ਇਹ ਕੀ ਕਰਦੇ ਹੈਗੇ ਜੀ, ਅਗਲੇ ਬੰਦੇ ਦਾ ਇੱਕ ਪਰਸਨਲ ਬੌਂਡ ਦੇ ਉੱਤੇ ਉਹਨੂੰ ਛੱਡ ਦਿੰਦੇ, ਉਹਦੇ ਤਾਂ ਮਗਰ ਆਉਣ ਦੀ ਲੋੜ ਵੀ ਨੀ ਕਿਸੇ ਨੂੰ ਜੀ
0: ਜੀ।
1: ਸੋ ਇਹਦੇ ਨਾਲ ਜਿਹੜਾ ਹੈਗਾ ਕ੍ਰਾਈਮ ਕੰਟਰੋਲ ਨਹੀਂ ਹੋਊਗਾ, ਉਲਟਾ ਕ੍ਰਾਈਮ ਵਧੂਗਾ ਜੀ। ਆਹ ਲੁੱਟਾਂ ਖੂਹਾਂ ਜੇਬ ਕੱਟਣ ਵਾਲਿਆਂ ਦੀਆਂ ਜਿਹੜੇ ਹੈਗੇ ਆ ਕਰਦੇ ਹੈਗੇ ਆ ਉਹ ਚੁੱਪ ਕਰਕੇ ਜਦੋਂ ਕੋਰਟ ਦੇ ਵਿੱਚ ਜਾਂਦੇ ਆ ਜੀ, ਉਧਰੋਂ ਜਿਹੜਾ ਹੈਗਾ ਆ ਸਰਕਾਰ ਦੀ ਇੱਕ ਏਜੰਸੀ ਫੜ ਕੇ ਲਿਆਉਂਦੀ ਹੈਗੀ ਆ ਕਿ ਇਹ ਬੰਦੇ ਜਿਹੜੇ ਆ ਲੁੱਟਾਂ ਖੂਹਾਂ ਜੇਬਾਂ ਕੱਟਦੇ ਪਏ ਆ ਜੀ, ਉੱਥੇ ਹੀ ਦੂਜੇ ਪਾਸਿਓਂ ਸਰਕਾਰ ਦੀ ਏਜੰਸੀ ਫ੍ਰੀ ਆਫ ਕੋਸਟ ਉਹਨਾਂ ਨੂੰ ਵਕੀਲ ਪ੍ਰੋਵਾਈਡ ਕਰਦੀ ਆ ਤੇ ਵਕੀਲ ਜਿਹੜਾ ਹੈਗਾ ਆ ਉਹਦੀ ਪੈਰਵਾਈ ਕਰਦਾ, ਉਹਨਾਂ ਵਕੀਲਾਂ ਨੇ ਜੇਲ ਦੇ ਵਿੱਚ ਜਾਣਾ ਹੁੰਦਾ ਉੱਥੋਂ ਉਹ ਚੱਲ ਜਾਂਦੇ ਆ ਜੀ, ਜੇਲ ਚ 5-7 ਦਿਨ ਉੱਥੇ ਰਹਿੰਦੇ ਆ, ਵਕੀਲ ਉੱਥੇ ਜਿਹੜਾ ਸਰਕਾਰ ਨੇ ਕਰਕੇ ਦਿੱਤਾ ਆ ਹੁੰਦਾ ਐਪਲੀਕੇਸ਼ਨ ਲਾਉਂਦਾ ਜੀ, ਉਹਨੂੰ ਬੇਲ ਦਿੱਤੀ ਜਾਵੇ ਜੀ, ਉਹਦੀ ਬੇਲ ਹੁੰਦੀ ਹੈਗੀ ਆ, ਨਾ ਉਹਨੂੰ ਕੋਈ ਬੇਲ ਬੌਂਡ ਭਰਨਾ ਪੈਂਦਾ ਜੀ, ਉਹ ਜੇਲ ਦੇ ਵਿੱਚੋਂ ਜਿਹੜਾ ਹੈਗਾ ਆ ਬੇਲ ਤੇ ਆ ਜਾਂਦਾ ਤੇ ਮੁੜ ਕੇ ਉਸੇ ਧੰਦੇ ਚ ਲੱਗ ਜਾਂਦਾ ਜੀ। ਇਹੀ ਹਾਲ ਨਸ਼ਾ ਵੇਚਣ ਵਾਲਿਆਂ ਦਾ ਜੀ। ਸਵਾਲ ਤਾਂ ਇਹ ਹੈਗਾ ਫੇਰ ਉਹ ਤੋਂ ਇਲਾਵਾ ਕੀ ਆ ਜੀ, ਇੱਕ ਵਕੀਲ ਕੋ ਜੇ 100 ਬਰੀਫ ਹੋ ਜਾਂਦਾ ਹੈਗਾ ਨਾ ਜੀ, ਤੇ ਉਹ ਮਤਲਬ ਉਹ ਦੈਟ ਇਜ਼ ਸਫੀਸ਼ੀਐਂਟ ਫਾਰ ਹਿਸ ਮੀਨਸ, ਉਹਤੇ ਦੂਜਾ ਇਹ ਕਿ ਕੰਮ ਕਰਨ ਤੋਂ ਵੀ ਉਹਦਾ ਫੀਲਡ ਦੇ ਉੱਤੇ ਕੰਮ ਹੋ ਜਾਂਦਾ ਹੈ ਜੀ, ਉਹਦੇ ਕੋਲ 2-4 ਘੰਟੇ ਉਹਨੂੰ ਕੰਮ ਕਰਨਾ ਸੀਗਾ ਜੀ।
0: ਜੀ
1: ਲੀਡਿੰਗ ਲਾਇਰ ਦੇ ਕੋਲ ਵੀ 15,000 ਬਰੀਫ ਤੋਂ ਜ਼ਿਆਦਾ ਨਹੀਂ ਹੁੰਦਾ ਜੀ।
0: ਜੀ
1: ਹੁਣ ਕੀ ਹੈਗਾ ਜੀ ਕਿ ਜਿਹੜੇ ਡਿਫੈਂਸ ਕੌਂਸਲ ਹੈਗੇ ਆ ਸਾਡੇ ਹੁਸ਼ਿਆਰਪੁਰ ਦਾ ਹੀ, ਮੈਨੂੰ ਪਤਾ ਆ ਵੀ 6,000 ਕੇਸ ਜਿਹੜਾ ਹੈਗਾ ਆ ਇਹਨਾਂ ਕੋਲ ਚਲਾ ਗਿਆ ਜੀ।
0: ਜੀ
1: ਉਹ ਓਵਰ ਕਰਾਊਡਡ ਉਹਨਾਂ ਕੋਲ ਚਲ ਗਿਆ ਵਰਕ, ਉਹਨਾਂ ਕੀ ਕੁਆਲਿਟੀ ਆਫ ਵਰਕ ਉਹ ਕਿੰਨਾ ਕੁ ਟਾਈਮ ਦੇ ਪਾਉਣਗੇ ਜੀ।
0: ਜੀ
1: ਉਹ ਜੇ ਕਲਾਇੰਟ ਨਾਲ ਵੀ ਜਸਟਿਸ ਕਰਨਾ ਹੋਵੇ ਤੇ ਕਲਾਇੰਟ ਨਾਲ ਵੀ ਜਸਟਿਸ ਨਹੀਂ ਹੁੰਦਾ ਜੀ।
0: ਨਾਲੇ ਦੇਖੋ ਕੱਲਾ 6,000 ਹੁਸ਼ਿਆਰਪੁਰ ਦੇ ਵਿੱਚ ਆ, ਬਾਕੀ ਜਲੰਧਰ ਲਾ ਲੋ ਜਾਂ ਹੋਰ ਲਾ ਲੋ ਅਦਾਲਤਾਂ ਜਿਹੜੀਆਂ।
1: ਹਾਂਜੀ ਹਾਂਜੀ ਉਸੇ ਤਰੀਕੇ ਨਾਲ ਆ ਨਾ ਜੀ, ਤੇ ਬਾਕੀ ਜਿਹੜੇ ਵਕੀਲ ਹੈਗੇ ਆ ਉਹ ਵੀ ਦੇਖੋ ਜੇ ਹਿੱਤਾਂ ਦੀ ਟਕਰਾਅ ਦੀ ਗੱਲ ਕਰਦੇ ਆ, ਨੋ ਡਾਊਟ ਇਟ ਇਜ਼ ਹਾਂਜੀ ਹੈ ਇਹ ਫੈਕਟਰ, ਬਟ ਇਹ ਕੱਲਾ ਨਹੀਂ ਹੈ ਜੀ ਵੀ, ਕਿਉਂਕਿ ਫਿਰ ਜਿਹੜਾ ਹੈਗਾ ਆ ਬਾਕੀ ਵਕੀਲ ਜਿਹੜੇ ਆ ਉਹ ਜੇ ਪ੍ਰਾਈਵੇਟਲੀ ਕੋਈ ਅੰਗੇਜ ਕਰਦਾ ਵੀ ਹੈਗਾ ਵਕੀਲ, ਉਹਨੂੰ ਦੇਖੋ ਕਿਹੜੀ ਕਿਹੜੀ ਪ੍ਰੋਸੈਸ ਤੋਂ ਜਾਂ ਉਹਨੂੰ ਵੀ ਉਸੇ ਪੈਟਰਨ ਦੇ ਉੱਤੇ ਉਹਨੇ ਵੀ ਪਰਸਨਲ ਬੌਂਡ ਦੇ ਉੱਤੇ ਛੱਡਿਓ ਜੀ ਉਹਨਾਂ ਦੋਸ਼ੀ ਵੀ,
0: ਨਾਲੇ ਸੈਣੀ ਸਾਹਿਬ
1: ਉਹਨੂੰ ਤਾਂ ਜਮਾਨਤ ਹੀ ਲੈ ਕੇ ਆਵੇ ਜੀ, ਉਹ ਜਮਾਨਤ ਪ੍ਰੋਸੈਸ ਸਾਰੀ ਉਹਨੂੰ ਫੋਲੋ ਕਰੇ।
0: ਕਿਸਾਨੀ ਮੁੱਦੇ ਨੇ ਚਾਹੇ ਕੇਂਦਰੀ ਨੀਤੀਆਂ ਦੇ ਮੁੱਦੇ ਨੇ, ਹੈਗਾ ਤਾਂ ਉਹ ਟਕਰਾਅ ਤਾਂ ਹੱਕ ਦਾ ਹੀ ਟਕਰਾਅ ਆ ਨਾ, ਉੱਥੇ ਵੀ ਤਾਂ ਇਹੀ ਆ ਨਾ ਜੀ।
1: ਬਿਲਕੁਲ ਜੀ ਹਿੱਤਾਂ ਦਾ ਟਕਰਾਅ ਤਾਂ ਹੁੰਦਾ ਹੀ ਹੈਗਾ ਆ, ਪਰ ਨਾਲ ਐਟ ਦਾ ਸੇਮ ਟਾਈਮ ਮੁਲਜ਼ਮ ਜਿਹੜਾ ਹੈਗਾ ਜਿਹੜਾ ਜੈਨੂਇਨ ਮੁਲਜ਼ਮ ਵੀ ਹੋਊਗਾ ਵੀ ਹਾਂ ਠੀਕ ਗੱਲ ਆ ਨਿਰਦੋਸ਼ ਵੀ ਫੜਿਆ ਆ ਹੋਊਗਾ, ਨਿਰਦੋਸ਼ ਵਾਸਤੇ ਜਿਹੜਾ ਆ ਉਹਨੂੰ ਕੁਆਲਿਟੀ ਆਫ ਵਰਕ ਨੀ ਮਿਲੇਗਾ ਜੀ, ਹੋ ਸਕਦਾ ਉਹ ਨਿਰਦੋਸ਼ ਸਾਬਤ ਨਾ ਹੀ ਹੋਵੇ ਜੀ ਵੀ ਇਸ ਵਜ੍ਹਾ ਕਰਕੇ, ਕਿਉਂਕਿ ਉਹਦੇ ਕੇਸ ਦੇ ਵਿੱਚ ਮਿਹਨਤ ਨੀ ਹੋ ਸਕਦੀ।
0: ਇਹਦੇ ਵਿੱਚ ਇੱਕ ਚੀਜ਼ ਜਦੋਂ ਇਹਨਾਂ ਮੁਲਕਾਂ ਐਡਵਾਂਸ ਮੁਲਕਾਂ ਚ ਦੇਖਦੇ ਆ ਨਾ ਸੈਣੀ ਸਾਹਿਬ, ਇੱਥੇ ਹਾਲਾਤ ਇਹੀ ਨੇ ਇਹਨਾਂ ਚੀਜ਼ਾਂ ਦੇ ਵਿੱਚ ਦੇਖਿਆ ਜਾਵੇ, ਉਹ ਪੁਲਿਸ ਵਾਲੇ ਨਾ ਚਲੋ ਆਪਣੀ ਕੰਪਲੇਂਟ ਦਾ ਲੈ ਲੈਂਦੇ ਆ ਜਾਂ ਆ ਕੇ ਜਿੱਥੇ ਵਾਰਦਾਤ ਹੁੰਦੀ ਆ ਉਹਦਾ ਜਾਇਜ਼ਾ ਵੀ ਲੈ ਲੈਂਦੇ ਆ, ਸਾਰਾ ਕੁਝ ਲਿਖ ਵੀ ਲੈਂਦੇ ਆ, ਕੈਮਰੇ ਦੀ ਵੀਡੀਓ ਵਗੈਰਾ ਵੀ ਲੈ ਲੈਂਦੇ ਆ ਜੇ ਅਵੇਲੇਬਲ ਹੈ, ਤਾਂ ਉਸ ਤੋਂ ਬਾਅਦ ਮਹੀਨੇ 2 ਮਹੀਨੇ ਬਾਅਦ 4 ਮਹੀਨੇ ਬਾਅਦ ਉਹ ਵਾਪਸ ਕਰ ਜਾਂਦੇ ਆ, ਤੇ ਤਕਰੀਬਨ 500 ਯੂਰੋ ਜਾਂ 1,000 ਯੂਰੋ ਵੀ ਕਿਤੇ ਨਾ ਕਿਤੇ ਕੋਈ ਇਸ ਤਰ੍ਹਾਂ ਦੀ ਛੋਟੀ ਚੋਰੀ ਹੁੰਦੀ ਹੈ ਕਾਰਵਾਈ ਹੁੰਦੀ ਹੈ ਤਾਂ ਉਹਨੂੰ ਮਤਲਬ ਕਿ 2-4 ਮਹੀਨੇ ਇੱਦਾਂ ਹੀ ਖੜਾ ਰੱਖਦੇ ਨੇ ਜੀ, ਮੁੜ ਕੇ ਉਹ ਰੋਲੇ ਗੋਲੇ ਦੇ ਵਿੱਚ ਰੋਲ ਰੋਲ ਜਾਂਦੀ ਹੈ, ਉਹ ਛੋਟਾ ਕ੍ਰਾਈਮ ਆ ਫਿਰ ਉਹ ਇਸ ਚੀਜ਼ ਦੇ ਵਿੱਚ ਹੋਰ ਵਾਧਾ ਹੋਏਗਾ ਜੀ, ਉਹ ਤਾਂ ਫਿਰ ਮਤਲਬ ਕਿ ਚੋਰਾਂ ਨੂੰ ਮੋਰਾਂ ਵਾਲੀ ਪੈ ਜਾਣੀ ਹੈ ਜੀ ਮੁੜ ਕੇ।
1: ਭਾਈ ਸਾਹਿਬ ਬੇਨਤੀ ਇਹ ਹੈਗੀ ਆ ਕਿ ਸਾਡੇ ਦੇਸ਼ ਦੇ ਵਿੱਚ ਲੋਕਾਂ ਦੀ ਨੇਚਰ ਹੋ ਰਿਹਾ ਜੀ
0: ਜੀ
1: ਕ੍ਰਾਈਮ ਦੇ ਵਿੱਚ ਜਿਹੜਾ ਆ, ਇੱਕ ਸਭ ਤੋਂ ਵੱਡੀ ਚੀਜ਼ ਤਾਂ ਇਹ ਹੈ ਨਾ ਜੀ, ਇੱਕ ਚੀਜ਼ ਆ ਤੁਸੀਂ ਮੰਗ ਕੇ ਲੈਨੇ ਆ ਕਿ ਮੇਰੇ ਕੋਲ ਜੀ ਵਕੀਲ ਨਹੀਂ ਹੈ ਨਾ ਮੇਰੀ ਸਮਰੱਥਾ ਹੈਗੀ ਆ ਜੀ ਕਿ ਵਕੀਲ ਕਰ ਸਕਾਂ ਤੇ ਸਰਕਾਰ ਮੈਨੂੰ ਵਕੀਲ ਕਰ ਦਿਆ ਜੀ,
0: ਘੱਟੋ ਘੱਟ ਉਹਨੂੰ ਪਤਾ ਤਾਂ ਆਏਗਾ ਵੀ ਫੀਸ ਦੇਣੀ ਪੈਣੀ ਹੈ, ਪਲੰਟੀ ਲੱਗਣੀ ਹੈ।
1: ਹਾਂਜੀ
0: ਜੀ
1: ਹੁਣ ਅਗਲੇ ਨੂੰ ਤੁਸੀਂ ਬਿਨਾਂ ਮੰਗੇ ਜਦੋਂ ਵਕੀਲ ਦੇ ਦਿੱਤਾ ਵੀ ਹਾਂ ਜੀ, ਉਹ ਤਾਂ ਇੱਕ ਪ੍ਰੋਸੈਸ ਦੇ ਵਿੱਚੋਂ ਆ ਵੀ ਫੜਿਆ ਗਿਆ ਜੀ, ਕੋਰਟ ਦੇ ਵਿੱਚ ਆਇਆ ਆਪਣੇ ਆਪ ਹੀ ਕਾਨੂੰਨ ਦੀ ਪ੍ਰੋਸੈਸ ਹੋਈ ਜਾਂਦੀ ਹੈ, 4 ਦਿਨ ਸਰਕਾਰੀ ਰੋਟੀਆਂ ਖਾਧੀਆਂ ਤੇ ਚਲੋ ਮੇਰੇ ਭਾਈ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਵਕੀਲਾਂ ਨੇ ਵੀ ਭਾਈ ਉਹ ਜਿਹੜੇ ਏਸੀ ਕਮਰਿਆਂ ਦੇ ਵਿੱਚ ਬੈਠੇ ਪਾਲਿਸੀਆਂ ਬਣਾਉਂਦੇ ਰਹਿੰਦੇ ਹੈਗੇ, ਉਹਨਾਂ ਨੂੰ ਪਤਾ ਹੀ ਨਹੀਂ ਗਰਾਊਂਡ ਰਿਐਲਿਟੀ ਕੀ ਹੈਗੀ ਆ, ਸਾਡੀ ਪਾਲਿਸੀ ਦੇ ਨਾਲ ਕੀ ਰਿਜ਼ਲਟ ਨਿਕਲਦਾ ਆ, ਉਸ ਚੀਜ਼ ਦਾ ਤਾਂ ਅਨਾਲਿਸਿਸ ਹੀ ਨਹੀਂ ਕਰਦੇ ਜੀ।
0: ਬਿਲਕੁਲ, ਤੇ ਜਿਵੇਂ ਸੈਣੀ ਸਾਹਿਬ ਪਹਿਲਾਂ ਪੰਜਾਬ ਦੀਆਂ ਕੋਰਟਾਂ ਨੇ ਜਾਂ ਜਿਹੜੀਆਂ ਸੀਗੀਆਂ ਆਪਣੇ ਵਕੀਲ ਸਾਹਿਬਾਨ ਨੇ ਉਹਨਾਂ ਨੇ ਜ਼ਰੂਰ ਇਹ ਕੀਤਾ ਸੀਗਾ, ਪਰ ਹੁਣ ਜਿਹੜਾ ਦੇਖਿਆ ਜਾਵੇ ਤਾਂ ਇਸ ਚੀਜ਼ ਨੂੰ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਸਪੋਰਟ ਮਿਲਣ ਲੱਗੀ ਆ, ਆਪਣੇ ਹਰਿਆਣਾ ਵੀ
1: ਪੰਜਾਬ ਦੇ ਵਿੱਚ। ਹਾਂਜੀ ਅੱਜ ਹੋਇਆ ਜੀ ਹਰਿਆਣੇ ਵਾਲਿਆਂ ਨੇ ਵੀ ਜਿਹੜਾ ਆ, ਕਿਉਂਕਿ ਉਹਨਾਂ ਦੇ ਵੀ ਸਿਸਟਮ ਤਾਂ ਇੰਟਰੋਡਿਊਸ ਹੋਇਆ ਸੀ, ਉਹਨਾਂ ਨੇ ਪ੍ਰੋਟੈਸਟ ਕਰ ਕੁਰ ਕੇ ਦੇਖ ਲਏ ਸੀ, ਕੋਈ ਰਿਜ਼ਲਟ ਨਹੀਂ ਸੀ ਨਿਕਲ ਰਿਹਾ, ਹੁਣ ਜਿਹੜਾ ਪੰਜਾਬ ਦਾ ਜਿਹੜਾ ਸਟਰੋਂਗ ਪ੍ਰੋਟੈਸਟ ਆ ਉਹਨੂੰ ਦੇਖਦੇ ਹੋਏ ਉਹ ਵੀ ਨਾਲ ਅੱਜ ਸਪੋਰਟ ਦੇ ਵਿੱਚ ਇਸੇ ਚ ਆ ਗਏ ਕਿ ਭਾਈ ਵਾਕਈ ਸਾਡੇ ਨਾਲ ਦੋਨਾਂ ਸਟੇਟਾਂ ਨਾਲ ਹਰਿਆਣਾ ਪੰਜਾਬ, ਕਿਉਂਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਿੱਚ ਇਹ ਇੰਪਲੀਮੈਂਟ ਹੋਇਆ ਆ ਸਾਰੇ, ਤੇ ਉਹ ਹੁਣ ਮਤਲਬ ਜਿਹੜਾ ਹੈਗਾ ਆ ਚੀਫ ਜਸਟਿਸ ਨਾਲ ਮੀਟਿੰਗ ਤੱਕ ਜਿਹੜੀ ਆ ਗੱਲ ਗਈ ਆ। ਹਾਂਜੀ ਉਹ ਹੁਣ ਇਸ ਵੇਲੇ ਜਿਹੜਾ ਹੈਗਾ ਪ੍ਰੈਸ਼ਰ ਦੋਨੇ ਪਾਸੇ ਬਹੁਤ ਜ਼ਿਆਦਾ ਹੈਗਾ ਜੀ, ਹੁਣ ਵੀ ਜਿਹੜਾ ਆ ਬਾਰ ਕੌਂਸਲ ਦੇ ਕੁਛ ਇੱਕ ਮੈਂਬਰਾਂ ਨੇ ਤੇ ਉਹਨਾਂ ਨੇ ਚਿੱਠੀ ਲਿਖੀ
2: Chicago's Pizza with a twist in your town. 8300 Sierra College Boulevard, Roseville, California. Wet and non-wet pizzas. Home delivery available with one phone call. 1-916-791-0102. Open every day. Chicago's Pizza. with a twist.
3: ਕਵੀ ਤੇ ਰਸੋਈਏ ਨੂੰ ਬੁਰਾ ਨਾ ਬੋਲੀਏ, ਫੜ ਲਈਏ ਤੱਕੜੀ ਤਾਂ ਪੂਰਾ ਤੋਲੀਏ, ਉਹ ਜਿੰਨਾ ਚਿਰ ਘਰੇ ਨਾ ਲਿਆਈਏ ਡੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਜੀਤ ਜੀਤੀ ਤੇ ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।
4: ਦਿਲ ਦੀਆਂ ਗੱਲਾਂ, ਤੂੰ ਮੇਰੇ ਦਰ ਤੇ ਆਵੇ ਤੇ ਮੈਂ ਤੇਰੇ ਸੰਗ ਰਣਾ, ਜੋ ਹਵਾ ਦੇ ਬੁੱਲੇ, ਜੋ ਪਾਣੀ ਦੀਆਂ ਛੱਲਾਂ, ਤੇ ਰਲ ਕੇ ਬਈਏ ਵਿਹੜੇ ਕਰੀਏ ਦਿਲ ਦੀਆਂ ਗੱਲਾਂ। ਹਾਂਜੀ, ਪ੍ਰੋਗਰਾਮ ਦਿਲ ਦੀਆਂ ਗੱਲਾਂ ਤੁਹਾਡੇ ਆਪਣੇ ਦੁਆਬਾ ਰੇਡੀਓ ਤੇ ਹਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਭਾਰਤੀ ਸਮੇਂ ਮੁਤਾਬਕ ਰਾਤ 8 ਵਜੇ। ਤੁਸੀਂ ਆਪਣੀ ਰਲਤ ਕਰ ਸਕਦੇ ਹੋ ਫੋਨ ਕਰਕੇ ਤੇ ਸੁਨੇਹੇ ਭੇਜ ਕੇ, ਨੰਬਰ ਹੈ 8360824918 8360824918। ਪ੍ਰੋਗਰਾਮ ਦਿਲ ਦੀਆਂ ਗੱਲਾਂ ਤੁਹਾਡੀ ਆਪਣੀ ਦੋਸਤ ਸੀਮਾ ਗਰੇਵਾਲ ਦੇ ਨਾਲ।
2: ਜ਼ਿੰਦਗੀ ਨਾਮਾ ਹਾਲ ਏ ਦੁਨੀਆ, ਯੂ ਆਰ ਲਿਸਨਿੰਗ ਨਾਓ ਆਵਰ ਓਨ ਦੁਆਪਾ ਰੇਡੀਓ, ਵੈਲਕਮ ਆਲ ਲਾਈਵ ਓਨ ਫਿਨਲੈਂਡ ਟਾਈਮ ਮੰਡੇ ਟੂ ਫਰਾਈਡੇ 11 PM, ਇੰਡੀਅਨ ਟਾਈਮ ਟਿਊਸਡੇ ਟੂ ਸੈਟਰਡੇ 2:30 AM, ਰਿਪੀਟ ਬਾਈ ਇੰਡੀਅਨ ਟਾਈਮ ਡੇ ਟਾਈਮ 12:00. Studio number +358 44 976 1962. Join us by WhatsApp call and message and call us on Skype, Doapa Radio PTI. Please like us and follow us on Facebook and download Doapa Radio iOS and Android app. Zindagi Nama Hal e Duniya.

0: Manpower Radio.
1: ਹੋ ਜਮਲਾ ਜੱਟ ਨੂੰ ਬਹਿਲ ਤੇ ਜਮਲਾ ਜੱਟ ਨੂੰ ਬਹਿਲ ਤੇ ਆ ਲੋਕੋ ਜੀ ਫਰਮਾਉਂਦਾ ਆ ਗੰਦ ਪਿਆ ਪੁੱਤੋ ਮੇਰੇ ਮੈਂ ਹੁਣ ਨੀ ਗਾਉਂਦਾ ਜਮਲਾ ਜੱਟ ਨੂੰ ਬਹਿਲ ਤੇ ਹੋਏ ਜਮਲਾ ਜੱਟ ਨੂੰ ਬਹਿਲ ਤੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਾਸ਼ੀਨਾਥ, ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।

0: हाँ जी सत श्री अकाल दोस्तों, प्रोग्राम महफिल मित्रां दी लैके मैं समरजीत सिंह शम्मी तुहाडी सेवा च हाजर हाँ। तुसीं सुन रहे हो दुआबा रेडियो, तुहाडी अपनी आवाज़ दी दुनिया दे दोस्तो। अज है शनिवार अते लगभग तरीक हो गई है, क्योंकि कई थावां ते अजे होणी है, कई अज हो गई है 25 तो 25-25-50 ते हुण आपां कह सकदे हां कि मित्रो हुण हस के दिखाउण वास्ते ही आपां मैनूं लगदा कि कशमकश कर रहे हां, कश्मकश अरे जो भी कर रहे हैं हसण वास्ते ही कर रहे हैं और मुस्कुराहटां दे सफर ते आपां निकलदे हैं। पिछली बारी किश्तां दी किश्ती दे विच झूठे लए आपां, ते अज आपां दिल दे खंडौणे नाल खेडांगे। ते दिल दा खंडौणा जिहड़ा इह बड़ा ही पॉपुलर जिहा शब्द है, ते कल्ला शब्द ही नहीं, इहदे नाल बहुत सारियां चीजां, बहुत सारे गीत संगीत दे किस्से जुड़े हुए ने, और शायरां दी जिहड़ी शायरी आ इस दे उत्ते ਐਨ ਮੈਂ ਕਹਿੰਦਾ ਜੀ ਗੱਡ ਕੇ ਸ਼ਾਇਰੀ ਕਰਦੇ ਆ। ਤੂੰ ਦਿਲ ਦਾ ਖਿਡੌਣਾ, ਇਸ ਦੇ ਉੱਤੇ ਗੱਲਾਂ ਬਾਤਾਂ ਹੋਣਗੀਆਂ ਅੱਜ ਦੇ ਇਸ ਐਪੀਸੋਡ ਦੇ ਵਿਚ। ਬਹੁਤ ਬਹੁਤ ਸਵਾਗਤ ਆਪ ਸਭ ਦੋਸਤ
1: ਦਿੱਤੀ ਹੈਗੀ ਆ ਜੀ ਕਿ ਸਟ੍ਰਾਈਕ ਵਿਡਰਾ
0: ਜੀ ਆਇਆਂ ਨੂੰ ਖੁਸ਼ ਆਮਦੀਦ। ਪਿਛਲੀ ਵਾਰੀ ਆਪਾਂ ਹਰਾ ਪੜਦਾ ਤਾਂ ਕਰਕੇ ਨਹੀਂ ਬਦਲਿਆ ਕਿਉਂਕਿ ਉਹ ਪੱਗ ਨਾਲ ਹੀ ਮੈਚ ਹੋ ਗਿਆ ਸੀ, ਪੱਗ ਨਾਲ ਦੀਆਂ ਚੁੰਨੀਆਂ ਬਿੱਲੋ ਰੰਗਾਉਣ ਲੱਗ ਪਈ, ਉਹ ਕੰਮ ਹੋ ਗਿਆ ਸੀ, ਤੇ ਜੋ ਅਸੀਂ ਕਹਿਣਾ ਚਾਹੁੰਦੇ ਸੀ ਉਹ ਹੋ ਨਹੀਂ ਸੀ ਰਿਹਾ। ਲੇਕਿਨ ਐਤਕੀ ਫਿਰ ਟਰਾਈ ਕਰਾਂਗੇ, ਥੋੜੀ ਕੁ ਦੇਰ ਬਾਅਦ ਆਪਾਂ ਕਲਿੱਕੋ ਕਲਿੱਕੀ ਕਰਕੇ ਇਹ ਹਰਾ ਪਰਦਾ ਚੱਕ ਦਾਂਗੇ, ਅਸੀਂ ਪਹੁੰਚ ਜਾਂਗੇ ਚੰਦਰਮਾ ਦੀ ਸੈਰ ਤੇ। ਵਾਹ, ਕਿਤੇ ਵੀ ਜਾ ਸਕਦੇ ਹਾਂ ਇਹਨੂੰ ਲਾ ਕੇ, ਬਹੁਤ ਹੀ ਕਮਾਲ ਦਾ ਜਿਹੜਾ ਕਾਰੋਬਾਰ ਹੈ ਕੰਮ ਜਿਹੜਾ ਹਰਾ ਪਰਦਾ। ਤੋ ਮਿੱਤਰਾਂ ਦੀ ਆਵਾਜ਼ ਗੋਰੀਏ ਅੱਜ ਦੋਸਤੋ, ਦੇਰੀ ਲਈ ਖਿਮਾ ਚਾਹੁੰਦੇ ਹਾਂ ਕਿਉਂਕਿ ਮੈਂ ਦੇਰ ਨਹੀਂ ਕਰਦਾ, ਦੇਰ ਹੋ ਜਾਂਦੀ ਹੈ ਉਹ ਕੰਮ ਹੋ ਗਿਆ, ਪਰ ਫਿਰ ਵੀ ਕਦੇ ਨਾ ਪਹੁੰਚਣ ਨਾਲੋਂ ਪਹੁੰਚਣਾ ਜ਼ਿਆਦਾ ਜ਼ਰੂਰੀ ਹੈ। ਇਹ ਬਹੁਤ ਜ਼ਰੂਰੀ ਹੈ ਕਿ ਮਹਿਫਲ ਜਿਹੜੀ ਹੈ ਉਹਦੇ ਵਿੱਚ ਸ਼ਾਮਿਲ ਜ਼ਰੂਰ ਹੋਇਆ ਜਾਏ, ਔਰ ਮਿੱਤਰਾਂ ਦੇ ਨਾਲ ਮਿਲ ਕੇ ਕੁਝ ਸਮਾਈਲਸ, ਕੁਝ ਹਾਸੀਆਂ ਖੇਡੀਆਂ ਉਹ ਸਾਂਝੀਆਂ ਕੀਤੀਆਂ ਜਾਣ। ਤੋ ਇਸੇ ਉਮੀਦ ਦੇ ਵਿੱਚ ਕਰਦੇ ਹਾਂ ਜੀ ਆਗਾਜ਼ ਪ੍ਰੋਗਰਾਮ ਦਾ, ਅਤੇ ਬਹੁਤ ਬਹੁਤ ਸਵਾਗਤ ਸਾਰੇ ਦੋਸਤਾਂ ਮਿੱਤਰਾਂ ਬੇਲੀਆਂ ਦਾ। ਔਰ ਇਹ ਪ੍ਰੋਗਰਾਮ dwabareadio.com ਦੇ ਨਾਲ ਨਾਲ ਐਪ ਦੇ ਉੱਤੇ ਲਾਈਵ ਚੱਲ ਰਿਹਾ, ਅਤੇ ਨਾਲ ਦੀ ਨਾਲ ਯੂਟਿਊਬ ਦੇ ਉੱਤੇ ਵੀ ਲਾਈਵ ਆ। ਸੋ ਦੋਸਤੋ ਬਹੁਤ ਬਹੁਤ ਸਵਾਗਤ, ਜੇ ਤੁਸੀਂ ਯੂਟਿਊਬ ਤੇ ਪਹਿਲੀ ਵਾਰ ਸੁਣ ਰਹੇ ਹੋ ਤਾਂ ਸ਼ੇਅਰ ਜ਼ਰੂਰ ਕਰਿਓ, ਤੇ ਸਬਸਕ੍ਰਾਈਬ ਵਾਲਾ ਬਟਨ ਦੱਬ ਦਿਓ ਕਲਿੰਗ ਕਰਕੇ, ਔਰ ਜਮਾਂ ਹੀ ਫ੍ਰੀ ਆ ਬਾਈ ਸਬਸਕ੍ਰਾਈਬ, ਕੋਈ ਚੱਕਰ ਨਹੀਂ ਹੈ, ਦੱਬਣਾ ਹੀ ਹੁੰਦਾ ਮਾੜਾ ਜਿਹਾ, ਸਬਸਕ੍ਰਾਈਬ ਲਿਖਿਆ ਉੱਤੇ ਉਹਨੂੰ ਐਂ ਟਿਉਂ ਕਰ ਦੇਣਾ। ਇੱਕ ਬਾਈ ਕਹਿੰਦਾ ਮੈਂ ਤੈਨੂੰ ਦੋ ਵਾਰੀ ਸਬਸਕ੍ਰਾਈਬ ਕਰ, ਭਾਈ ਇੱਕ ਵਾਰੀ ਨਾ ਸਬਸਕ੍ਰਾਈਬ ਹੁੰਦਾ, ਦੂਜੀ ਨਾਲ ਤੇ ਬਸ ਐਂਟੀ ਹੋ ਜਾਂਦਾ। ਚਲੋ ਬਈਆ ਵੀਰੇ ਤੂੰ ਐਂ ਕਰਨਾ ਵੀ ਤਿੰਨ ਵਾਰੀ ਕਰਿਆ ਕਰੋ, ਨਹੀਂ ਤਿੰਨ ਵਾਰੀ ਫਿਰ ਸਹੀ ਗੱਲ ਬਣੂ। ਫਿਰ ਇੱਕ ਉੱਥੇ ਬੈੱਲ ਬਣੀ ਹੋਈ ਹੈ ਟਿੰਗ ਕਰਕੇ, ਉਹਨੂੰ ਵੀ ਜੇ ਦੱਬ ਦਈਏ ਫਿਰ ਜਦੋਂ ਵੀ ਕੋਈ ਲਾਈਵ ਜਾਂ ਕੋਈ ਵੀਡੀਓ ਅਪਲੋਡ ਹੁੰਦਾ ਤਾਂ ਨੋਟੀਫਿਕੇਸ਼ਨ ਆ ਜਾਂਦੀ ਹੈ, ਤਾਂ ਆਪਾਂ ਸਮੇਂ ਸਿਰ ਜੁੜ ਸਕਦੇ ਹਾਂ। ਹਾਲਾਂਕਿ ਸਮੇਂ ਸਿਰ ਜੁੜਨਾ ਸਾਡੇ ਲਈ ਵੀ ਬਹੁਤ ਜ਼ਰੂਰੀ ਹੈ, ਤੋ ਇਸ ਲਈ ਇੱਕ ਵਾਰੀ ਫਿਰ ਤੋਂ ਖਿਮਾ ਚਾਹੁੰਦੇ ਹਾਂ। ਦਿਲ ਦਾ ਖਿਡੌਣਾ ਹੈ ਬਈ, ਇਹਦੇ ਨਾਲ ਹੁਣ ਆਪਾਂ ਖੇਡਾਂਗੇ। ਬਹੁਤ ਜ਼ਿਆਦਾ ਸ਼ਾਇਰੀ ਇਹਦੇ ਉੱਤੇ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ, ਦਿਲ ਦਾ ਮਾਮਲਾ ਹੈ ਇਹ ਕਹਿ ਕੇ ਗੁਰਦਾਸ ਮਾਨ ਸਾਹਿਬ ਨੇ ਐਨ ਗਾਇਕੀ ਦੇ ਖੇਤਰ ਵਿੱਚ ਝੰਡੇ ਬੁਲੰਦ ਕਰ ਦਿੱਤੇ, ਕਮਾਲ ਕਰ ਦਿੱਤਾ। ਔਰ ਅੱਜ ਵੀ ਉਹਨਾਂ ਦਾ ਜਿਹੜਾ ਜੋਸ਼ੋ ਜਜ਼ਬਾ ਹੈ ਉਹ ਲਾਈਟ ਹਾਊਸ ਦੀ ਤਰ੍ਹਾਂ ਕੰਮ ਕਰਦਾ, ਫੁੱਲ ਐਨਰਜੀ ਹੈ। ਅਤੇ ਬਾਬਿਓ ਕਿਆ ਬਾਤਾਂ, ਵਾਟ ਆ ਬਿਊਟੀ। ਤੁਸੀਂ ਪ੍ਰੋਗਰਾਮ ਚ ਸ਼ਾਮਿਲ ਹੋ ਸਕਦੇ ਦੋਸਤੋ, ਨੰਬਰ ਕਰਕੇ ਡਾਇਲ ਚਿਹਰੇ ਦੇ ਸਮਾਈਲ 9478355591, ਇਹ ਨੰਬਰ ਜਿਹੜਾ ਲਾਈਵ ਚੱਲ ਰਿਹਾ। ਇਸ ਲਾਈਨ ਦੇ ਉੱਤੇ ਗੱਲਾਂ ਬਾਤਾਂ ਅਤੇ ਸੁਨੇਹੇ ਵਟਸਐਪ ਦੇ ਰਾਹੀਂ ਵੀ ਭੇਜ ਸਕਦੇ ਹਾਂ, ਅਤੇ ਜਿਹੜਾ ਆਪਾਂ ਸਿੱਧੀ ਲਾਈਵ ਕਾਲ ਵੀ ਕਰ ਸਕਦੇ ਹਾਂ। ਸੋ ਦੋਸਤੋ ਕੀ ਸੋਚਦੇ ਹੋ ਤੁਸੀਂ ਇਹ ਦਿਲ ਦਾ ਖਿਡੌਣਾ, ਇਹ ਤਿੰਨ ਸ਼ਬਦ ਨੇ, ਇਹਨਾਂ ਦੇ ਬਾਰੇ ਤੁਹਾਡੇ ਮਨ ਚ ਕਿਹੜੇ ਖਿਆਲ ਆਉਂਦੇ ਜਦੋਂ ਇਹਨਾਂ ਦੀ ਗੱਲ ਹੁੰਦੀ ਹੈ? ਤੋ ਨਾਲ ਦੀ ਨਾਲ ਹੀ ਸਵਾਗਤ ਕਰਦੇ ਹਾਂ ਦੋਸਤਾਂ ਦਾ ਜਿਹੜੇ ਵਟਸਐਪ ਦੇ ਰਾਹੀਂ ਜੁੜੇ ਨੇ, ਉੱਥੋਂ ਸੁਨੇਹੇ ਆ ਰਹੇ ਨੇ, ਅਤੇ ਯੂਟਿਊਬ ਦੇ ਰਾਹੀਂ ਚੈਟਬੋਕਸ ਦੇ ਰਾਹੀਂ ਮੁਹੱਬਤ ਭੇਜ ਰਹੇ ਨੇ ਦੋਸਤ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਸਤਿਕਾਰ ਜੀ ਆਇਆਂ ਨੂੰ ਜੀ। ਸੁਰਿੰਦਰ ਕੌਰ ਮਾਇਲ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ, ਜੀ ਆਇਆਂ ਜੀ। ਭਾਨ ਸਿੰਘ ਗਰੇਵਾਲ ਸਾਹਿਬ ਕਹਿੰਦੇ ਲਾਈਕ ਨੰਬਰ 1, ਸ਼ੁਕਰੀਆ ਭਾਜੀ, ਥੈਂਕ ਯੂ। ਔਰ ਕਹਿੰਦੇ ਸਮਰਜੀਤ ਸ਼ੰਮੀ ਜੀ ਅਤੇ ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਕੈਲੀਫੋਰਨੀਆ USA ਤੋਂ, ਜੀ ਆਇਆਂ ਨੂੰ ਜੀ। ਤੋ ਦੁਆਬਾ ਰੇਡੀਓ ਮੈਂ ਆਪ ਹੀ ਲਿਖਿਆ ਸੀ ਕਿ ਮੈਂ ਜਲਦੀ ਆ ਰਿਹਾ ਹਾਂ ਕਿਉਂਕਿ ਲੇਟ ਹੋ ਰਹੇ ਸੀ, ਇਸ ਕੁਛ ਤਾਂ ਪਾਉਣਾ ਪੈਣਾ ਸੀ। ਤੋ ਉਹ ਸਤਿ ਸ਼੍ਰੀ ਅਕਾਲ, ਵੈਸੇ ਉਹ ਸੱਚੀ ਸੀ। ਤੋ ਉਡੀਕ ਦੇ ਸੁਨੇਹੇ ਸਿਕੰਦਰ ਸਿੰਘ ਔਜਲਾ ਸਾਹਿਬ ਹੋਰਾਂ ਨੇ ਲਿਖਿਆ, ਸਤਿ ਸ਼੍ਰੀ ਅਕਾਲ ਜੀ ਕਹਿੰਦੇ ਸਾਰਿਆਂ ਨੂੰ, ਅਤੇ ਨਾਲ ਦੀ ਨਾਲ IIIL ਕਰਕੇ ID ਹੈ ਪਰ ਉਹਦੇ ਉੱਤੇ ਨਾਮ ਨਹੀਂ ਪੜ੍ਹੇ ਜਾ ਰਿਹਾ, ਮਾਫ਼ੀ ਚਾਹੁੰਦੇ ਹਾਂ, ਪਰ ਸਤਿ ਸ਼੍ਰੀ ਅਕਾਲ ਆਈ ਹੈ ਉਹਨਾਂ ਨੂੰ ਵੀ, ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ। ਭੁਪਿੰਦਰ ਸਿੰਘ ਭਾਰਤ ਸਾਹਿਬ ਫਿਨਲੈਂਡ ਤੋਂ ਫਤਿਹ ਭੇਜ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਤੁਸੀਂ ਕਿਹੜੀਆਂ ਤਰੀਕਾਂ ਦਿਸ਼ਾ ਵੱਲੋਂ ਅਜਲਾ ਸਾਹਿਬ ਪੁੱਛ ਰਹੇ ਨੇ, ਭਾਅ ਜੀ ਤੁਸੀਂ ਜਾਣੀ ਜਾਣ, ਉਹੀ ਸਵਾਲ ਫਿਰ ਹੈ, ਦੱਸੋ। ਸਤਨਾਮ ਸਿੰਘ ਜਾਣੀ ਚਾਹ ਸਾਹਿਬ ਜੀ ਐਨ ਜੀ, ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਖੁਸ਼ ਆਮਦੀਦ, ਅਤੇ ਔਜਲਾ ਸਾਹਿਬ ਵੀ ਕਹਿੰਦੇ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਗਰੇਵਾਲ ਜੀ ਕਹਿੰਦੇ ਸ਼ਮੀ ਵੀਰ ਜੀ ਯੂਟਿਊਬ 'ਤੇ ਬਹੁਤ ਹੀ ਪਿਆਰਾ ਗੀਤ ਅੱਜ ਸੁਣਿਆ, ਮੱਖਣ ਬੁੱਟਰ ਸ਼ਰਮਾ ਸਾਹਿਬ ਦਾ। ਹਾਂਜੀ ਬਿਲਕੁਲ ਜੀ, ਉਹ ਤਾਂ ਮਹਿਕਾਂ ਦੇ ਬੋਲ ਉਹਨਾਂ ਦਾ ਚੈਨਲ ਦਾ ਨਾਂ ਹੀ ਇਹ ਹੈ। ਮੁਕੰਦਰ ਸਿੰਘ ਔਲਖ ਸਾਹਿਬ ਸਤਿ ਸ਼੍ਰੀ ਅਕਾਲ ਜੀ, ਭਾਨ ਸਿੰਘ ਗਰੇਵਾਲ ਜੀ ਸਵਾਗਤ ਸਤਿਕਾਰ ਕਰ ਰਹੇ ਨੇ। ਸੋ ਦੋਸਤੋ, ਕਾਲ ਆਪਣੇ ਨਾਲ ਜੁੜ ਗਈ ਸੀ ਅਤੇ ਪਰ ਅਫਸੋਸ ਦੁਬਾਰਾ ਜੁੜ ਕੇ ਦੇਖਦੇ ਹਾਂ, ਸ਼ਾਇਦ ਇੱਧਰੋਂ ਡਿਸਕਨੈਕਟ ਹੋ ਗਈ ਹੈ। ਜੋੜਦੇ ਹਾਂ ਜੀ ਕਾਲ। ਹਾਂਜੀ ਲਗਭਗ ਲੱਗਦਾ ਹੈ ਕੱਲ੍ਹ ਆਪਣੀ ਹੋ ਜਾਏਗੀ। ਦੋਸਤੋ ਆਪਣੇ ਨਾਲ ਮਹਿਫਲ ਦੇ ਵਿੱਚ ਸ਼ਾਮਲ ਨੇ ਬਹੁਤ ਹੀ ਸਤਿਕਾਰਯੋਗ ਹਰਿੰਦਰ ਸਿੰਘ ਬਿਜਲਾ ਸਾਹਿਬ। ਸਤਿਕਾਰਯੋਗ ਬਿਜਲਾ ਜੀ, ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ, ਖੁਸ਼ ਆਮਦੀਦ।
2: ਸਤਿ ਸ੍ਰੀ ਅਕਾਲ ਸ਼ਮੀ ਜੀ, ਤੁਹਾਨੂੰ ਤੇ ਦੁਆਬਾ ਰੇਡੀਓ ਦੇ ਸਾਰੇ ਪਰਿਵਾਰ ਨੂੰ
0: ਸਤਿ ਸ੍ਰੀ ਅਕਾਲ ਜੀ।
2: ਬਹੁਤ ਵਾਰੀ ਅੱਗੇ ਵੀ ਆਪਾਂ ਇਹ ਜ਼ਿਕਰ ਕੀਤਾ, ਇਹ ਦਰਿਆ ਜਿਹੜਾ ਹੈ ਨਾ
0: ਜੀ,
2: ਇਹਨੂੰ ਕੁਦਰਤ ਨੇ ਤਾਂ ਹੋਰ ਕੰਮ ਬਖਸ਼ਿਆ, ਪਰ ਕਵੀਆਂ ਨੇ ਇਹਨੂੰ ਹੋਰ ਕਿੱਤੇ ਲਾ ਲਿਆ।
0: ਇਹ ਆਰੇ ਲਾ ਲਿਆ ਜੀ, ਆਰੇ ਜੀ।
2: ਉਹ ਚਲੋ ਪਹਿਲਾਂ ਤਾਂ ਕਿਤਾਬਾਂ ਚ ਬੰਦ ਸੀ ਇਹ, ਕੋਈ ਕੋਈ ਪੜ੍ਹਦਾ ਸੀ ਜਾਂ ਨਿਰਮਲ ਸਿੱਧੂ ਨੇ ਹਨਾ ਕਿਹਾ ਦਿਲ ਦਾ ਖਡਾਉਣਾ ਲੈ ਜਾ ਕਿਤੇ ਕਿਤੇ ਖੇਡ ਲਿਆ ਕਰੀ।
0: ਓਹੋ ਕਹਿ ਰਹੀ ਕਰਤਾ ਭਾ ਨੇ
2: ਉਹ, ਫੇਰ ਤਾਂ ਹੁਣ ਮਤਲਬ ਸਾਰੀ ਦੁਨੀਆਂ ਤੱਕ ਪਹੁੰਚਾ ਤੀਆਂ ਇਹ ਗੱਲਾਂ ਵੀ ਇਹ ਵੀ ਕੋਈ ਖੇਡਣ ਦੀ ਚੀਜ਼ ਵੀ ਆ, ਇਹ ਤੋੜਨ ਦੀ ਚੀਜ਼ ਵੀ ਆ, ਇਹ ਜੋੜਨ ਦੀ ਚੀਜ਼ ਵੀ ਆ।
0: ਕਈ ਮੰਤਵ ਨਿਕਲ ਆਏ ਵਿੱਚੋਂ।
2: ਹਾਂ ਉਹ ਮੈਂ ਨਾ ਪਿੱਛੇ ਜਾ ਇੱਕ ਕਿਸੇ ਕੋਲੋਂ ਬੜੀ ਡਿਟੇਲ ਦੇ ਵਿੱਚ ਸੁਣਿਆ, ਕਹਿੰਦੇ ਜਪਾਨ ਦੇ ਵਿੱਚ ਇੱਕ ਬਹੁਤ ਵੱਡੀ ਹੈ ਨਾ ਮਤਲਬ ਪੁਰਾਣੀ ਪਰੰਪਰਾ ਚੱਲੀ ਆਉਂਦੀ ਆ ਵੀ ਜਿਹੜੇ ਚੀਨੀ ਦੇ ਭਾਂਡੇ ਆ ਜਿੱਦਾਂ ਕੱਪ ਆ ਕੌਲੇ ਆ, ਜੇ ਉਹ ਟੁੱਟ ਜਾਣ ਹੈ ਨਾ
0: ਜੀ,
2: ਤੇ ਉਹਨਾਂ ਨੂੰ ਫੇਰ ਉਹ ਇੱਕ ਘੋਲ ਬਣਾਉਂਦੇ ਆ ਇੱਦਾਂ ਦਾ, ਜਾਣੀ ਜਿੰਨਾ ਕੁ ਉਹਦੇ ਵਿੱਚ ਮਿੱਠਾ ਪਾਉਣਾ ਹੋਵੇ ਉਹ ਘੋਲ ਦੇ ਵਿੱਚ ਸੋਨਾ ਵੀ ਪਾ ਲੈਂਦੇ ਆ, ਚਾਂਦੀ ਵੀ ਪਾ ਲੈਂਦੇ ਆ ਤੇ ਪਲੈਟੀਨਮ ਵੀ ਪਾ ਲੈਂਦੇ ਆ।
0: ਵਾਹ ਜੀ ਵਾਹ।
2: ਅੱਛਾ ਉਹ ਪਾ ਕੇ ਤੇ ਫੇਰ ਉਹਨੂੰ ਹਨਾ ਉਹਦੇ ਨਾਲ ਜੋੜਦੇ ਆ ਉਹਨਾਂ ਟੁਕੜਿਆਂ ਨੂੰ
0: ਜੀ।
2: ਉਹ ਜੋੜਨ ਤੋਂ ਬਾਅਦ ਕੀ ਹੁੰਦਾ ਬਈ ਮੁੜ ਕੇ ਸ਼ਕਲ ਤਾਂ ਆ ਜਾਂਦੀ ਆ ਐਨ ਉਦਾਂ ਦੀ ਭਾਂਡੇ ਦੀ, ਪਰ ਉਹਦੇ ਵਿੱਚ ਜਿਹੜੀ ਜਿਹੜੀ ਹੈ ਨਾ ਤੇੜ ਭਰੀ ਹੁੰਦੀ ਆ, ਜੇ ਸੋਨਾ ਹੋਵੇ ਤਾਂ ਸੋਨੇ ਦੀ ਝਲਕ ਵਿੱਚੋਂ ਤੇੜਾਂ ਚੋਂ ਪੈਣ ਲੱਗ ਪੈਂਦੀ ਆ, ਚਾਂਦੀ ਹੋਵੇ ਤਾਂ ਚਾਂਦੀ ਦੀ ਪੈਣ ਲੱਗ ਪੈਂਦੀ ਆ,
0: ਕਿਆ ਬਾਤ ਆ,
2: ਜੇ ਪਲੈਟੀਨਮ ਹੋਵੇ ਤਾਂ ਪਲੈਟੀਨਮ ਦੀ ਪੈਣ ਲੱਗ ਪੈਂਦੀ ਆ, ਜਾਣੀ ਉਹ ਕਹਿੰਦੇ ਉਹਦੀ ਕੀਮਤ ਜਾਣੀ ਕਈ ਗੁਣਾ ਵੱਧ ਜਾਂਦੀ ਉਹਨਾਂ ਭਾਂਡਿਆਂ ਦੀ। ਮਤਲਬ ਕਲਾ ਆ ਜਿਹੜੀ ਬਹੁਤ ਜ਼ਿਆਦਾ ਉੱਥੇ, ਉਹਦਾ ਉਹ ਨਾਂ ਵੀ ਉਹਨਾਂ ਨੇ ਦੱਸਿਆ ਜੀ, ਹੁਣ ਨਾਂ ਤਾਂ ਨੀ ਮੈਨੂੰ, ਉਹ ਜਪਾਨੀ ਭਾਸ਼ਾ ਵਾਲਾ ਜੇ ਤੇਰੇ ਆ
0: ਜੀ,
2: ਤੇ ਇੱਦਾਂ ਹੀ ਇਹ ਦਿਲ ਦੇ ਟੁਕੜਿਆਂ ਨੂੰ ਜੋੜਨ ਵਾਲਾ ਨੀ ਕੋਈ ਸਲੂਸ਼ਨ ਹੈਗਾ।
0: ਅੱਛਾ ਦਿਲ ਟੁੱਟ ਜਾਏ ਤਾਂ ਕਹਿੰਦੇ ਜੀ ਉਹਦੇ ਉਹਦੀ ਵੈਲਿਊ ਬੜੀ ਵੱਧ ਜਾਂਦੀ ਆ, ਤੇ ਇਹੋ ਜਿਹੇ ਗੀਤ ਨਿਕਲਦੇ ਵਿੱਚੋਂ ਕਿ ਰਹੇ ਰੱਬ ਦਾ ਨੋ।
2: ਉਹ ਤਾਂ ਤੂੰ ਗੱਲਾਂ ਹੀ ਛੱਡ ਦੇ, ਉਹ ਬੇਚਾਰਾ ਸਾਰੀ ਜ਼ਿੰਦਗੀ ਹੈ ਨਾ ਇੱਕੋ ਹੀ ਕੰਮ ਲੱਗਾ ਰਹਿੰਦਾ ਹੋਵੇ, ਦੇ ਤੇਰੇ ਦੀ ਖੂਨ ਪਹੁੰਚਾਉਣਾ ਸਰੀਰ ਦੇ ਹਰ ਹਿੱਸੇ ਤਾਈਂ।
0: ਬਿਲਕੁਲ
2: ਦੇਖ ਲਾ ਆਪਣੇ ਜਿਹੜੇ ਜਾਣੀ ਹੈ ਤਾਂ ਕੁਦਰਤ ਨੇ ਜਿਹੜਾ ਸਾਡਾ ਬਣਾਇਆ ਸਰੀਰ, ਇਹਦੇ ਵਿੱਚੋਂ ਹੀ ਗਾਹਾਂ ਤੋਂ ਗਾਹਾਂ ਕਾਢਾਂ ਨਿਕਲੀਆਂ, ਇੰਜਣ ਜੋ ਕੁਛ ਆ ਉਹਦੇ ਪੁਰਜੇ ਵੀ ਇੱਦਾਂ ਬਣੇ, ਹੁਣ ਜਿਹੜੀਆਂ ਗੱਡੀਆਂ ਉਹਨਾਂ ਦੇ ਵਿੱਚ ਡੀਜ਼ਲ ਲਿਜਾਣ ਲਈ ਜਾਂ ਪੈਟਰੋਲ ਲਿਜਾਣ ਲਈ ਜੁਦਾ ਪੰਪ ਆ, ਮੋਬਾਇਲ ਲਿਜਾਣ ਲਈ ਜੁਦਾ ਪੰਪ ਆ, ਇਹ ਦੇਖ ਲਾ ਇੱਕੋ ਪੰਪ ਦੋ ਸਾਰੇ ਕੰਮ ਕਰੀ ਜਾਂਦਾ,
0: ਇੱਕੋ ਸਾਡਾ ਲੱਖ ਵਰਗਾ ਹੈ
2: ਇੱਕ। ਔਰ ਜਿੱਦਣ ਤੋਂ ਸ਼ੁਰੂ ਹੋ ਜਾਂਦਾ ਜਦ ਤੱਕ ਮਤਲਬ ਸਾਸ ਨਿਭਾਉਂਦਾ ਉਦ ਤੱਕ ਫਿਰ ਚੱਲੀ ਜਾਂਦਾ ਦੇ ਤੇਰੇ ਦੀ,
0: ਦੇਖ ਲੋ ਆਟੋ ਰਿਪੇਅਰ ਆਟੋ ਸਰਵਿਸ ਸਭ ਕੁਝ ਆਪੇ ਹੋਈ ਜਾਂਦਾ।
2: ਇਹ ਆ ਵੀ ਜੇ ਹੌਲੀ ਦੌੜਨ ਦਾ ਪਵੇ ਤਾਂ ਵੀ ਜੱਬ, ਜੇ ਤੇਜ਼ ਦੌੜੇ ਤਾਂ ਵੀ ਜੱਬ,
0: ਕਾਬੂ ਹੇਠ ਹੀ ਚਾਹੀਦਾ
2: ਜੀ। ਦੇਖਦੇ ਆ ਅੱਜ ਦਿਲ ਦੇ ਖਿਡੌਣੇ ਨੂੰ ਕਿਹੜੇ ਕਿਹੜੇ ਰੂਪ ਦੇ ਵਿੱਚ ਸਾਡੇ ਸਾਥੀ ਲੈ ਕੇ ਆਉਂਦੇ ਆ। ਮੈਂ ਤੁਹਾਨੂੰ ਹਨਾ ਇੱਕ ਜਿਹਦੇ ਵਿੱਚ ਦਿਲ ਦਾ ਜ਼ਿਕਰ ਆ ਕੁਝ ਸ਼ੇਰ ਸੁਣਾਉਣਾ ਆਪਣੀ ਗਜ਼ਲ ਦੇ, ਤੇ ਚਿੱਤ ਕਰਦਾ ਅੱਜ ਵਿੱਚ ਤਰੰਨਮ ਫੇਰ ਚੈੱਕ ਕਰਕੇ ਦੇਖੀਏ।
0: ਵਾਹ ਜੀ ਵਾਹ, ਕਿਆ ਬਤਾ ਇਰਸ਼ਾਦ ਜੀ।
2: ਮੂੰਹ ਦੀ ਗੱਲ ਸੁਣੇ ਹਰ ਕੋਈ, ਦਿਲ ਦੇ ਹਾਲ ਨੂੰ ਜਾਣੇ ਕੌਣ। ਮੂੰਹ ਦੀ ਗੱਲ ਸੁਣੇ ਹਰ ਕੋਈ, ਦਿਲ ਦੇ ਹਾਲ ਨੂੰ ਜਾਣੇ ਕੌਣ। ਰੌਲੇ ਰੱਪੇ ਦੀ ਮਹਿਫਲ ਵਿੱਚ ਖਾਮੋਸ਼ੀ ਪਹਿਚਾਣੇ ਕੌਣ। ਰੱਪੇ ਦੀ ਮਹਿਫਲ ਵਿੱਚ ਖਾਮੋਸ਼ੀ ਪਹਿਚਾਣੇ ਕੌਣ। ਬਰਿਆਂ ਪਿੱਛੋਂ ਫੇਰ ਤਾਂ ਮੈਨੂੰ ਤਾਂ ਚਾ ਬਾਲਾਈ ਸੀ। ਬਰਿਆਂ ਪਿੱਛੋਂ ਫੇਰ ਮਿਲਣ ਦਾ ਮੈਨੂੰ ਤਾਂ ਚਾ ਬਾਲਾਈ ਸੀ। ਮੈਨੂੰ ਤਾਂ ਚਾ ਬਾਲਾਈ ਸੀ। ਮਿਲ ਉਸ ਦੇ ਚਿਹਰੇ ਤੋਂ ਲੱਗਿਆ, ਮਿਲ ਉਸ ਦੇ ਚਿਹਰੇ ਤੋਂ ਲੱਗਿਆ। ਮੈਂ ਸਾਂ ਉਸ ਦੇ ਪਾਣੀ ਕੌਣ। ਮਿਲ ਉਸ ਦੇ ਚਿਹਰੇ ਤੋਂ ਲੱਗਿਆ, ਮੈਂ ਸਾਂ ਉਸ ਦੇ ਪਾਣੀ ਕੌਣ। ਰੌਲੇ ਰੱਪੇ ਦੀ ਮਹਿਫਲ ਵਿੱਚ ਖਾਮੋਸ਼ੀ ਪਹਿਚਾਣੇ ਕੌਣ। ਉਹਨਾਂ ਨਾ ਲੜਨੇ ਦਾ ਮੌਕਾ ਫੇਰ ਉਦੋਂ ਹੀ ਆਵੇਗਾ। ਉਹਨਾਂ ਨਾ ਲੜਨੇ ਦਾ ਮੌਕਾ ਫੇਰ ਉਦੋਂ

ਦੀ ਮਹਿਫਲ ਵਿੱਚ ਖਾਮੋਸ਼ੀ ਪਹਿਚਾਣੇ ਕੌਣ ਬਿਸ ਕੋਲੋਂ ਠੰਡੀ ਹਵਾ ਦੇ ਬੁੱਲੇ ਲੰਘ ਲੰਘ ਕਏ ਬਿਸਲ ਕੋਲੋਂ ਠੰਡੀ ਹਵਾ ਦੇ ਬੁੱਲੇ ਲੰਘ ਲੰਘ

0: ਸੁਣੇ ਹਰ ਕੋਈ ਦਿਲ ਦੇ ਹਾਲ ਨੂੰ ਜਾਣੇ ਕੌਣ ਰੌਲੇ ਰੱਪੇ ਦੀ ਮਹਿਫਲ ਵਿੱਚ ਖਾਮੋਸ਼ੀ ਪਹਿਚਾਣੇ ਕੌਣ ਖਾਮੋਸ਼ੀ ਪਹਿਚਾਣੇ ਕੌਣ ਬਹੁਤ ਬਹੁਤ ਧੰਨਵਾਦ ਸ਼ਮੀ ਜੀ ਮੁਹੱਬਤ ਜਿੰਦਾਬਾਦ ਜ਼ਿੰਦਗੀ ਜਿੰਦਾਬਾਦ ਤੇ ਸਾਮਰਾਜਵਾਦ
1: ਮੁਰਦਾਬਾਦ ਜੀ ਕਿਆ ਬਤਾ ਬਹੁਤ ਬਹੁਤ ਸ਼ੁਕਰੀਆ ਜਨਾਬ ਕਿਆ ਬਤਾ ਜੀ ਐਂਡ ਕਰਤਾ ਬਹੁਤ ਹੀ ਖੂਬਸੂਰਤ ਕਲਾਮ ਤੇ ਪੇਸ਼ਕਾਰੀ ਸਾਂਝ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਬਿਸਲਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਦੋਸਤੋ ਕਿਆ ਬਤਾ ਕਿਆ ਬਤਾ ਔਰ ਮੈਂ ਕਹਿੰਦਾ ਜੀ ਬਹੁਤ ਹੀ ਕਮਾਲ ਕਮਾਲ ਆਗਾਜ਼ ਜਿਹੜਾ ਬਹੁਤ ਹੀ ਸ਼ਾਨਦਾਰ ਹੋ ਗਿਆ ਹੈ ਬਿਜਲਾ ਸਾਹਿਬ ਜੀ ਦੀ ਪੇਸ਼ਕਾਰੀ ਦੇ ਨਾਲ ਤੇ ਬਹੁਤ ਹੀ ਜਲਦ ਹੋਰ ਵੀ ਸਰਪ੍ਰਾਈਜ਼ ਨੇ ਉਹ ਆਪਾਂ ਲੈ ਕੇ ਆਵਾਂਗੇ ਛੇਤੀ ਹੀ ਵੈਸੇ ਸਰਪ੍ਰਾਈਜ਼ ਥੋੜਾ ਜਿਹਾ ਹਿੰਟ ਦੇ ਸਕਦੇ ਹਾਂ ਹਿੰਟ ਕੀ ਮਤਲਬ ਨਵਾਂ ਪ੍ਰੋਗਰਾਮ ਸ਼ੁਰੂ ਹੋ ਰਿਹਾ ਜੀ 1 ਅਗਸਤ ਨੂੰ ਆਹ ਕਿਹੜਾ ਹੋ ਰਿਹਾ ਸ਼ੁਰੂ ਕਿਵੇਂ ਹੋ ਰਿਹਾ ਇਹਦੇ ਬਾਰੇ ਬਹੁਤ ਜਲਦੀ ਪਰਤਾਂ ਖੋਲੀਆਂ ਜਾਣਗੀਆਂ ਪਰ ਦੋਸਤੋ ਬੜੀ ਕਹਿ ਲਓ ਵੀ ਐਕਸਾਈਟਮੈਂਟ ਹੁੰਦੀ ਹੈ ਜਦੋਂ ਵੀ ਕੁਛ ਨਵਾਂ ਕਰਨ ਦੀ ਸੋਚਦੇ ਹਾਂ ਕਈ ਵਾਰੀ ਕਿਉਂਕਿ ਹੁਣ ਜਿਵੇਂ ਆਪਣਾ ਗੂਗਲ ਹੈ ਕੰਪਨੀ ਹੈ ਬੜੀ ਵੱਡੀ ਕੰਪਨੀ ਚਲੋ ਉਹਨਾਂ ਨੇ ਬਹੁਤ ਸਾਰੇ ਪ੍ਰੋਡਕਟ ਬਣਾਏ ਬਹੁਤ ਸਾਰੇ ਬੇਅੰਤ ਪ੍ਰੋਡਕਟ ਪਰ ਸਾਰੇ ਚੱਲੇ ਨਹੀਂ ਕੋਈ ਕੋਈ ਚੱਲਿਆ ਉਹਨਾਂ ਦਾ ਕੋਈ ਮੇਲ ਗੂਗਲ ਜੀ ਮੇਲ ਚੱਲ ਪਈ ਉਹਨੇ ਬਾਕੀ ਸਾਰੇ ਫੇਲ ਕਰਤੇ ਹੋਰ ਭਾਈ ਯੂਟਿਊਬ ਲਾਈ ਲਿਆ ਉਹਨਾਂ ਨੇ ਮੋਲੀ ਲੈ ਲਿਆ ਸੀ ਇੱਧਰੋਂ ਉੱਧਰੋਂ ਵੀ ਚਲੋ ਛੱਡੋ ਇਹ ਆਪਾਂ ਹੀ ਚਲਾਵਾਂਗੇ ਐਂ ਕਰ ਕਰਾ ਕੇ ਉਹਨਾਂ ਨੇ ਖਾਸਾ ਸੌਦਾ ਪੱਤਾ ਇਕੱਠਾ ਕਰ ਲਿਆ ਜੇ ਤੁਸੀਂ ਉਹਨਾਂ ਦੇ ਕੋਲ ਜਿਹੜੀਆਂ 8 ਬਿੰਦੀਆਂ ਜਿਹਾ ਬਣਾ ਰੱਖੀਆਂ ਉਹਨਾਂ ਨੇ ਇੱਧਰ 8 ਕੇ ਕਿੰਨੀਆਂ ਹੁੰਦੀਆਂ ਬਾਈ ਤੋ ਉਹ ਚੋਂ ਪਤਾ ਲੱਗ ਜੂ ਵੀ ਉਹਨਾਂ ਦੀ ਕਿੰਨੀਆਂ ਜ਼ਿਆਦਾ ਐਫਰਟ ਕਰ ਰਹੇ ਨੇ ਔਰ ਉਹਨਾਂ ਦੇ ਇਸ ਖੋਜਬੀਨ ਦਾ ਅਤੇ ਹਲਚਲ ਦਾ ਸਾਰਿਆਂ ਦੇ ਉੱਤੇ ਅਸਰ ਪੈਂਦਾ ਹੈ ਤੋ ਦੋਸਤੋ ਇਸੇ ਤਰ੍ਹਾਂ ਹੀ ਦੁਬਈ UAE ਤੋਂ ਵੀ ਭਾਈ ਜੀ ਮੁਹੰਮਦ ਸਾਹਿਬ ਉਹ ਸਲਾਮ ਭੇਜ ਰਹੇ ਨੇ ਉਹਨਾਂ ਨੂੰ ਸਵਾਗਤ ਬਹੁਤ ਬਹੁਤ ਜੀ ਆਇਆਂ ਨੂੰ ਜੀ ਜਿਹੜੀ ID ਦੀ ਮੈਨੂੰ ਬੁਝਾਰਤੀ ਜਿਵੇਂ ਬੁੱਝਣ ਲੱਗਾ ਸੀ ਅਸਲ ਵਿੱਚ ਉਹ ਤਾਂ ਭਾਈ ਆਈ ਆਪਣੇ ਬਾਈ ਜਗਵੰਤ ਖੇੜਾ ਜੀ ਨਿਕਲੇ ਵਾਹ ਵਾਹ ਖੇੜਾ ਸਾਹਿਬ ਕਿਆ ਬਾਤ ਆ ਆਪਨੇ ਤੋ ਹਮੇ ਸ਼ਸ਼ੂ ਪੰਚ ਮੇ ਡਾਲ ਦਿਆ ਥਾ ਭਾਈ ਲੇਕਿਨ ਬਹੁਤ ਕਮਾਲ ਦੀ ID ਹੈ ਮਤਲਬ ਬੁੱਝਣੀ ਪੈਂਦੀ ਥੋੜੀ ਜੀ ਪਰ ਬੁੱਝ ਗਈ ਆਪ ਦੱਸੀ ਉਹਨਾਂ ਨੇ ਬੁੱਝੀ ਕਿੱਥੇ ਸਾਡੇ ਕੋਲ ਕਿੱਥੇ ਚਲੋ ਸ਼ੁਕਰੀਆ ਜੀ ਖੇੜਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਚਰਨਜੀਤ ਸਿੰਘ ਸ਼ੈਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਖੁਸ਼ ਆਮਦੀਦ ਪਟਿਆਲੇ ਤੋਂ ਲਾਲੀ ਟੋੜਾ ਸਾਹਿਬ ਮੁਹੱਬਤ ਭੇਜ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਜਨਾਬ ਕਿਆ ਬਾਤਾਂ ਜਿੰਦਾਬਾਦ ਜਾ ਰਹੀ ਆ ਸੁਰਿੰਦਰ ਮਾਹਿਲ ਜੀ ਹਰਜੀਤ ਸਰਾਂ ਸਾਹਿਬ ਕਹਿੰਦੇ ਜੀ ਕਿਆ ਬਾਤਾਂ ਸਾਰੇ ਦੋਸਤਾਂ ਦਾ ਨੌਸਰਾਂ ਦਾ ਭਾਈ ਦਿਲ ਤੋਂ ਧੰਨਵਾਦ ਜੀ ਭਾਈ ਸ਼ੁਕਰੀਆ ਬਹੁਤ ਬਹੁਤ ਭਾਰਤ ਸਾਹਿਬ ਨੇ ਉਦੋਂ ਖੋਜ ਕਰ ਲਈ ਆ ਵੀ ਉਸ ਜਿਹੜੀ ਕਲਾਕਾਰੀ ਆ ਉਹਨੂੰ ਕੀ ਕਹਿੰਦੇ ਆ ਉਹਦੇ ਬਾਰੇ ਆਪਾਂ ਉਹਨਾਂ ਕੋਲ ਸੁਣਾਂਗੇ ਕੁਝ ਦੇਰ ਦੇ ਵਿੱਚ ਇਸ ਵੇਲੇ ਦੋਸਤੋ ਆਪਣੇ ਨਾਲ ਮਹਿਫਲ ਦੇ ਵਿੱਚ ਬਾਈ ਸਿਕੰਦਰ ਸਿੰਘ ਔਜਲਾ ਸਾਹਿਬ ਸ਼ਾਮਲ ਨੇ ਸਵਾਗਤ ਹੈ ਜੀ ਬਹੁਤ ਬਹੁਤ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਖੁਸ਼ ਆਮਦੀਦ
2: ਸਤਿ ਸ਼੍ਰੀ ਅਕਾਲ ਸ਼ਮੀ ਭਾਈ ਸਰਕਾਰ ਸਰੋਤਿਆਂ ਨੂੰ ਜੀ
1: ਸਤਿ ਸ਼੍ਰੀ ਅਕਾਲ ਜੀ
2: ਉਹ ਬੀਸਲਾ ਸਾਹਿਬ ਦੀਆਂ ਗੱਲਾਂ ਤੇ ਕਵਿਤਾ ਸੁਣਨ ਦੇ ਨਾ ਮੈਨੂੰ ਮੇਰੇ ਇੱਕ ਦੋਸਤ ਦੀ ਸਿੱਧੂ ਦੀ ਗੱਲ ਯਾਦ ਆ ਗਈ
1: ਜੀ
2: ਉਹ ਚਲੋ ਆਪਾਂ ਕਾਹਨੂੰ ਕਿਸੇ ਨੂੰ ਲਾ ਦੇਣਾ ਆਪਣੇ ਲਾ ਲੈਣਾ ਉਹ ਕਹਿੰਦਾ ਵੀ ਜਦ 9 ਸਫ਼ਿਆਂ ਚ ਲਿਖ ਕੇ ਦਿਲ ਨੀ ਭਰਦਾ ਜਿਹੜੇ ਆਲੇ ਦੁਆਲੇ ਰਹਿ ਜਾਂਦੇ ਉਹ ਤੇ ਸ਼ਬਦ ਦੇ ਲਿਖਣ ਦੀ ਕੀ ਲੋੜ ਪੈ ਜਾਂਦੀ ਹੈ
1: ਅੱਛਾ ਉਹ ਅਖਬਾਰਾਂ ਵਾਲੇ ਕਈ ਵਾਰ ਲਿਖਦੇ ਹੁੰਦੇ ਏਦਾਂ ਛਪਦੇ ਛਪਦੇ
2: ਉਹ ਚਿੱਠੀ ਲਿਖਦੇ ਨੇ ਜਿਹੜਾ ਲਿਖਦੇ ਨੇ ਜਿਹੜੇ ਆਲੇ ਦੁਆਲੇ ਹੁੰਦੇ ਉਹ ਵੀ ਭਰਦੇ ਨੇ ਉਹ ਕਹਿੰਦਾ ਵੀ ਆਹ ਕੀ ਸ਼ਬਦ ਲਿਖਦੇ ਨੇ ਬਾਕੀ ਰਹਿ ਗਏ 9 ਸਫ਼ਿਆਂ ਜਿਹੜਾ ਪੂਰਾ ਨੀ
1: ਸਿਕੰਦਰ
2: ਕਹਿੰਦਾ ਸ਼ਮੀ ਤੂੰ ਆਪਦੀ ਆਪਦੇ ਕੋਲ ਰੱਖ ਪਹਿਲਾਂ ਮੇਰੀ ਸੁਣ ਉਹ ਕਹਿੰਦਾ ਨਹੀਂ ਨਹੀਂ ਯਾਰ ਤੂੰ ਮੇਰੀ ਸੁਣ ਮਸਲਾ ਤਾਂ ਇੱਥੇ ਖੜਾ ਜੀ
1: ਬਿਲਕੁਲ ਬਿਲਕੁਲ ਜੀ
2: ਉਹ ਗੱਲ ਅਸਲ ਚ ਜਿਨ੍ਹਾਂ ਨੇ ਜਿਨ੍ਹਾਂ ਦੀਆਂ ਦਿਲ ਦੀਆਂ ਸੁਣੀਆਂ ਜਦ ਉਹ ਇਕੱਠੇ ਹੋ ਗਏ ਦੋ ਦਿਨ ਉਹ ਮੁੜ ਕੇ ਕਹਿੰਦੇ ਹੁਣ ਤੁਸੀਂ ਸੁਣਨੀ ਨੀ ਤੇ ਜਿਨ੍ਹਾਂ ਦੀਆਂ ਸੁਣੀਆਂ ਨੀ ਉਹ ਕਹਿੰਦਾ ਉਹ ਲੱਭਦਾ ਨੀ ਇਹਨੂੰ ਸੁਣਾਈਏ ਤੇ ਮਸਲੇ ਹਲਚੇ ਪਏ ਵੀਰ ਸਾਹਿਬ ਦੀ ਕਵਿਤਾ ਦਾ ਮੈਂ ਸਾਰ ਤਾਂ ਕੱਢਿਆ ਬਾਕੀ ਦਾ ਇਹਦਾ ਉਹ ਆ ਜਿਹੜਾ ਸ਼ਬਦ ਸੀਗਾ ਜੀ ਜਿਹੜਾ 9 ਸਫ਼ੇ ਵਾਲਾ ਫਿਰ ਬਾਅਦ ਚ ਆ ਕੇ ਸੁਣਾਵਾਂਗੇ
1: ਅੱਛਾ ਜੀ ਉਹ ਸਸਪੈਂਸ ਰੱਖ ਲਿਆ ਤੁਸੀਂ ਵਿੱਚ
2: ਮੈਂ ਸ਼ਬਦ ਸ਼ਬਦ ਸ਼ਬਦ ਸ਼ਬਦ ਆਈ ਇਹ
1: ਬਹੁਤ ਖੂਬ ਜੀ, ਕਿਆ ਪਤਾ
2: ਇਹ ਜਿਹੜਾ ਮਸਲਾ ਨਾ ਇਹ ਲੋਟ ਹੀ ਨੀ ਹੋਣਾ ਵਿਚਾਰਾ, ਬਾਕੀ ਦਿਲ ਤਾਂ ਇਹ ਜਦੋਂ ਖੜ ਜਾਂਦਾ ਫਿਰ ਉਦੋਂ ਹੀ ਲੋਟ ਆਉਂਦਾ, ਬਾਕੀ ਤਾਂ ਵਿਚਾਰਾ ਨਾਲੇ ਆਪ ਕਾ ਪਾਈ ਫਿਰੀ ਜਾਂਦਾ ਨਾਲੇ ਬੰਦੇ ਦਾ ਕਾ ਪਾਈ।
1: ਓਹੋ
2: ਜਦੋਂ ਇਹ ਖੜ ਜਾਂਦਾ ਵਾ ਸਾਰਾ ਕੁਝ ਖੜ ਜਾਂਦਾ ਚੱਲ ਕਹਿੰਦੇ ਚੱਕ ਲੋ ਭਾਈ ਇਹਨੂੰ ਛੇਤੀ ਲੈ ਜਾਓ, ਹੁਣ ਟਾਈਮ ਹੈ ਨੀ।
1: ਜਦੋਂ ਇਹਦੇ ਵੱਲ ਜਦੋਂ ਇਹ ਆਪਣੇ ਵੱਲ ਧਿਆਨ ਖਿੱਚਦੇ ਨਾ ਫਿਰ ਸਭ ਕੁਝ ਖਿੱਚ ਲੈਂਦਾ, ਕਹਿੰਦਾ ਹੁਣ ਦੱਸੋ
2: ਨਾ। ਫਿਰ ਕਹਿੰਦੇ ਭੂਆ ਨੀ ਆਈ, ਵੱਡੀ ਭੂਆ ਨੀ ਆਈ, ਉਹ ਕਹਿੰਦੇ ਕੋਈ ਗੱਲ ਨੀ ਭਾਈ ਭੂਆ ਨੇ ਉਹਦੇ ਜਾਂਦੇ ਦੇਖ ਲਿਆ,
1: ਅੱਜ ਦੀ ਦਿਹਾੜੀ ਰੱਖ ਲੈ ਬਾਬਲਾ।
2: ਅਜੇ ਮੋਗੇ ਵਾਲੀ ਨੀ ਆਈ, ਉਹਦੀ ਬੱਸ ਲੰਘ ਗਈ ਹੋਣੀ, ਉਹ ਕਹਿੰਦੇ ਕੋਈ ਗੱਲ ਨੀ ਜਦ ਇਹ ਲੰਘ ਗਿਆ ਹੁਣ ਬੱਸ ਨੂੰ ਕੀ,
1: ਬੰਦਾ ਹੀ ਲੰਘ ਗਿਆ ਹੁਣ ਰਿਹਾ ਕੀ।
2: ਇਸ ਕਰਕੇ ਭਾਈ ਦਿਲ ਦੇ ਮਾਮਲੇ, ਬਾਕੀ ਦਿਲ ਦਾ ਮਾਮਲਾ ਹੈ।
1: ਬਿਲਕੁਲ ਜੀ,
2: ਜੇ ਤੇਰੇ ਕੋਲ ਦਿਲ ਨਾ ਹੁੰਦਾ ਸੱਚੀ ਕਿਤੇ ਤੇਰੀ ਥਾਂ ਜੇ ਕੋਈ ਹੋਰ ਹੁੰਦਾ ਹੈਗਾ ਸੱਚੀ ਤੈਨੂੰ ਛਿੱਲ ਨਾ ਦਿੰਦੇ।
1: ਬਹੁਤ ਹੀ ਖੂਬ, ਬਹੁਤ ਹੀ ਖੂਬ
2: ਭਾਈ। ਇਹ ਨੀ ਇਹ ਲੋਟਣ ਵਾਲੀ ਚੀਜ਼ ਇਹ ਨੀ ਜੀ,
1: ਇਹ ਬੇਕਾਬੂ ਹੈ ਜੀ। ਦਿਲ ਹੈ ਕਿ ਮਾਨਤਾ ਨਹੀਂ,
2: ਬੇਕਾਬੂ ਹੈ ਮਾਨਤਾ ਨਹੀਂ। ਉਹ ਫੇਰ ਮੈਂ ਦੁਬਾਰਾ ਸੁਣਾਉਣਾ ਜੀ ਸ਼ੇਕਸਪੀਅਰ ਸਾਹਿਬ ਦੀ ਗੱਲ
1: ਜੀ।
2: ਉਹ ਕਹਿੰਦਾ ਭਾਈ ਉਹ ਕਹਿੰਦਾ ਜੀ ਵਕੀਲਾਂ ਕੋ ਲੜਦੇ ਨੇ ਜੀ, ਆਪਣਾ ਵਕੀਲ ਜੀ ਆਪਣੇ ਕੋਲ ਵਕੀਲ ਹੈ, ਉਹ ਪਹਿਲਾਂ ਕਚਹਿਰੀ ਲੜੀ ਜਾਂਦਾ ਫਿਰ ਘਰੇ ਲੜੀ ਜਾਂਦਾ ਫਿਰ ਆਪਣੇ ਕੋਲ ਆ ਕੇ ਇੱਥੇ ਲੜ ਪੈਂਦੇ ਨੇ ਜੀ ਦੋ ਘੰਟੇ ਚ ਲੱਗੇ। ਉਹ ਕਹਿੰਦਾ ਜੀ ਬਹੁਤ ਵਧੀਆ ਗੱਲ ਹੈ ਜੀ ਸ਼ੇਕਸਪੀਅਰ ਦੀ ਇਹ, ਕਹਿੰਦਾ 16 ਸਾਲ ਤੋਂ ਚਲੋ ਉਹ ਸਮਾਂ ਸੀ, ਹੁਣ ਤਾਂ ਚਲੋ ਉਹਨਾਂ ਦੇ ਵੇਲੇ ਕਦੋਂ ਜਵਾਨ ਹੋਏ ਹੋਣੇ ਆ, ਬਹੁਤ ਸਮਝਣ ਵਾਲੀ ਗੱਲ ਹੈ ਇਹ। ਉਹ ਕਹਿੰਦਾ ਜਦੋਂ 16 ਸਾਲ ਤੋਂ 18 ਸਾਲ ਤੱਕ ਦਿਲ ਕਹਿੰਦਾ ਦੋ ਵਕੀਲਾਂ ਕੋ ਕੋਰਟ ਚ ਲੜਦੇ ਆ ਉਸ ਚ, ਕਹਿੰਦਾ ਦਿਲ ਤੇ ਦਿਮਾਗ ਦੋ ਵਕੀਲਾਂ ਕੋ ਲੜਦੇ ਆ, ਕਹਿੰਦਾ ਜਿਨ੍ਹਾਂ ਦਾ ਦਿਮਾਗ ਜਿੱਤ ਜਾਂਦਾ ਉਹ ਜ਼ਿੰਦਗੀ ਅਚੀਵ ਕਰ ਜਾਂਦੇ ਨੇ, ਕਹਿੰਦਾ ਜਿਨ੍ਹਾਂ ਦਾ ਦਿਲ ਜਿੱਤ ਜਾਂਦਾ ਉਹ ਜ਼ਿੰਦਗੀ ਹਾਰ ਜਾਂਦੇ ਨੇ। ਐਕਸਪੀਰੀਅੰਸ ਸਾਹਿਬ ਕਹਿੰਦੇ ਮੈਂ ਨੀ ਕਹਿੰਦਾ ਜੀ ਉਹ ਤਾਂ ਮੇਰੇ ਤੋਂ ਵੀ ਪਹਿਲਾਂ ਹੋਏ ਨੇ, ਸਬਜ਼ੀ ਜਾਂਦੇ ਮੈਨੂੰ ਤਾਂ ਪਤਾ ਨਹੀਂ ਤੁਸੀਂ ਕਿਹੜੀ ਲਾਈਨ ਨੂੰ ਲੈ ਕੇ ਹੱਸਦੇ ਹੋ ਮੈਨੂੰ ਨੀ।
1: ਬਹੁਤ ਖੂਬ, ਬਹੁਤ ਖੂਬ ਜੀ, ਨਹੀਂ ਜ਼ਬਰਦਸਤ ਆਈਡੀਆ।
2: ਤੇ ਤਾੜੀਆਂ
1: ਜਿਹਨਾਂ ਦਾ ਦਿਮਾਗ ਜਿੱਤ ਜਾਂਦਾ ਹੈ ਉਹ ਕਾਮਯਾਬ ਹੋ ਜਾਂਦੇ ਹਨ, ਤੇ ਦਿਲ ਜਿੱਤ ਜਾਂਦਾ
2: ਉਹ ਜ਼ਿੰਦਗੀ ਹਾਰ ਜਾਂਦੇ,
1: ਉਹ ਹਾਰ ਜਾਂਦੇ।
2: ਪਰ ਮੈਨੂੰ ਇਹ ਲੱਗਿਆ ਵੀ ਜਿਹੜੇ ਜ਼ਿੰਦਗੀ ਹਾਰਦੇ ਲੋਕ ਇੰਜੋਏ ਉਹਨਾਂ ਤੋਂ ਕਰਦੇ ਆ ਜੀ।
1: ਬਿਲਕੁਲ ਬਿਲਕੁਲ ਜੀ ਬਿਲਕੁਲ, ਅਸਲੀ ਗੱਲ ਤਾਂ ਇਹ ਹੈ
2: ਜਿਹੜੇ ਫਿਰ ਤਾਂ ਲਾਲੂ ਸਾਹਿਬ ਦੀ ਯਾਦ ਦੀ ਗੱਲ ਆ ਗਈ, ਕਹਿੰਦਾ ਪੜ੍ਹਨ ਦੀ ਕੀ ਲੋੜ ਆ, ਕਹਿੰਦਾ ਕੀ ਗੱਲ, ਕਹਿੰਦਾ ਜਿਹੜੇ ਪੜ੍ਹੇ ਲਿਖੇ ਨੇ ਉਹ ਤਾਂ ਸਾਡੇ ਪੂਰੇ ਫੈਲਾ ਚੱਕੀ ਫਿਰਦੇ ਨੇ।
1: ਉਹ ਬਿਲਕੁਲ ਉਹਦੇ ਬਹੁਤ ਟਿਚਰਬਾਜੀ ਕਰਦੇ ਜੀ, ਕਿਆ ਬਾਤ ਹੈ
2: ਆਪਣੇ ਸਾਹਮਣੇ ਆ ਜੀ।
1: ਐਂਡ ਕਰ
2: ਇੱਕ ਆਈਏ ਸਾਹਿਬ ਦੇਖ ਲਓ ਨੀਟ ਵਾਲੇ ਆਪਣੇ ਸਾਹਮਣੇ ਨੀਟ ਵਾਲਿਆਂ ਦੇ ਕਿੰਨਾ ਕੁ ਪੜ੍ਹ ਕੇ ਵਿਚਾਰੇ ਸੜਕਾਂ ਤੇ ਬੈਠੇ ਆ ਤੇ ਅੰਦਰ ਕੋਈ 7ਵੀਂ ਤੋਂ ਪਾਸ ਨਹੀਂ ਹੈਗਾ ਤੇ ਉਹ ਉਹਨਾਂ ਲਈ ਸੰਵਿਧਾਨ ਬਣਾ ਰਹੇ ਨੇ ਜੀ।
1: ਬਿਲਕੁਲ ਜੀ,
2: ਇਹ ਮੇਰੇ ਮੁਲਕ ਦੀ ਤਰਾਸਦੀ ਹੈ, ਹੋਰ ਕੀ ਏਦੋ ਵੱਡੀ ਚਪੇਟ ਕੀ ਹੋਊਗਾ ਜੀ।
1: ਆਈਡੀਆ ਇਹੀ ਹੈ ਜੀ, ਦਿਲ ਦੇ ਖਿਡੌਣੇ ਨਾਲ, ਮੰਨ ਲਓ ਜਿੱਦਾਂ ਤੁਸੀਂ ਪਹਿਲਾਂ ਦੱਸ ਕੇ ਹਟੇ ਨਾ ਬਿਜਲਾ ਜੀ, ਕਹਿੰਦੇ ਸਿੱਧੂ ਸਾਹਿਬ ਨੇ ਕਰਤਾ ਇਹੋ ਜਿਹਾ ਕੰਮ।
2: ਮੈਂ ਕਹਿ ਦਿੰਦਾ ਜੀ ਤੁਸੀਂ ਕਿਸੇ ਹੋਰ ਜੋਬ ਕਰਦੇ ਹੋ, ਮੈਂ ਕਹਿ ਦਿੰਦਾ ਜੀ ਦੇਖੋ ਇਹ ਤਰਾਸਦੀ ਹੈ
1: ਜੀ।
2: ਲਾਲੂ ਸਾਹਿਬ ਨੇ ਸਹੀ ਗੱਲ ਕਹੀ ਸੀ ਨਾ, ਕਹਿੰਦਾ ਪੜ੍ਹ ਕੇ ਹੀ ਲੈਣਾ, ਕਹਿੰਦਾ ਪੜ੍ਹੇ ਲਿਖੇ ਤਾਂ ਸਾਡੇ ਉਰੇ 7 ਫੈਲਾਂ ਚੱਕੀ ਖੜੇ ਹੁੰਦੇ ਨੇ।
1: ਇਹ ਤਾਂ ਇੱਥੇ ਜਿਹੜੇ ਬਿਲ ਗੇਟਸ ਹੈ ਤੇ ਹੋਰ ਸਾਰੇ ਉਹਨਾਂ ਦੀ ਵੀ ਜਦੋਂ ਆਪਾਂ ਸਟੀਵ ਜੋਬ ਉਹਨਾਂ ਦੀ ਵੀ ਜਦੋਂ ਆਪਾਂ ਪੜ੍ਹਦੇ ਹਾਂ ਨਾ ਜੀਵਨੀ, ਉਹ ਵੀ ਕਹਿੰਦੇ ਆ ਵੀ ਬਾਲੇ ਪੜ੍ਹਾਈ ਪੜੂਈ ਦੇ ਵਿੱਚ ਏਦਾਂ ਠੀਕ ਠਾਕ ਹੀ ਸੀ ਕੰਮ, ਪਰ ਉਹ ਮੈਨੇਜਮੈਂਟ ਉਹਨਾਂ ਦੀ ਬਹੁਤ ਸਕਿੱਲ ਜ਼ਬਰਦਸਤ ਸੀ। ਉਹ ਕਹਿੰਦੇ ਵੀ ਭਾਈ ਮੈਂ ਪੜ੍ਹਿਆ ਜ਼ਿਆਦਾ ਉੱਧਰ ਧਿਆਨ ਨਹੀਂ ਦਿੰਦਾ ਕਿਉਂਕਿ ਤੁਹਾਡੇ ਵਰਗੇ ਜਿਹੜੇ ਪੜ੍ਹੇ ਲਿਖੇ ਮੈਂ ਰੱਖਣੇ ਆ, ਉਹ ਨਾਲਦਿਆਂ ਨੂੰ ਕਹਿ ਦਿੰਦਾ ਸੀ ਕਿ ਤੁਸੀਂ ਪੜ੍ਹੋ ਭਰਾ ਦਿਲ ਲਾ ਕੇ,
2: ਰਾਜਨੀਤੀ ਮੈਨੂੰ ਕਦੇ ਗਾਲ ਨੀ ਕੱਢ ਸਕਦੇ, ਕਦੇ ਥੱਪੜ ਨੀ ਮਾਰ ਸਕਦੇ, ਚੀਕਾਂ ਦਾ ਮਾਰਦੇ ਕਹਿੰਦੇ ਉੱਚ ਵਿਦਿਆ ਪ੍ਰਾਪਤ ਸਿਕੰਦਰ ਕਰ ਗਿਆ। ਅਸੀਂ ਤਾਂ ਕਾਨੂੰਨ ਦੀਆਂ ਕਿਤਾਬਾਂ ਬੋਲੀ ਜਾਂਦੇ ਆ ਵੀ ਆ ਦੇਖੋ ਕਾਪੀ ਇੱਕ ਨਾਲ, ਮੈਂ ਕਿਸੇ ਨੂੰ ਆਏ ਸੰਡੇ ਦੀ ਗੱਲ ਆਈ ਕਿਸੇ ਨੂੰ ਮਿਲ ਗਿਆ, ਉਹਨੇ ਕੋਈ ਲਫ਼ਜ਼ ਗਲਤ ਬੋਲਤਾ, ਮੈਂ ਉਹਨੂੰ ਪੁੱਛਿਆ ਮੈਂ ਵੀ ਕਿੰਨਾ ਕੁ ਪੜ੍ਹਿਆ ਹੋਇਆ, ਕਹਿੰਦਾ ਮੈਂ ਇੰਨੀ, ਮੈਂ ਕਿਹਾ ਇੱਥੇ ਤੂੰ ਗਲਤ ਬੋਲ, ਉਹ ਕਹਿੰਦਾ ਹਾਂਜੀ, ਕਹਿੰਦਾ ਵੀ ਇੱਥੇ ਆਹ ਲਾਉਣਾ ਸੀ, ਕਹਿੰਦਾ ਬਾਈ ਤੁਸੀਂ ਕਿੰਨੇ ਵਧੇ ਪੜ੍ਹੇ ਹੋਏ ਹੋ, ਮੈਂ ਕਿਹਾ ਆਪਾਂ ਉੱਚ ਵਿਦਿਆ ਪ੍ਰਾਪਤ ਕੀਤੀ ਹੋਈ ਹੈ, ਕਹਿੰਦਾ ਉਹ ਕੀ ਹੁੰਦੀ ਹੈ, ਮੈਂ ਕਿਹਾ ਵਾ ਕਾਪੀ ਇੱਥੇ ਹੁੰਦੀ ਸੀਗੀ ਤੇ ਪਾਸ ਸਾਰਿਆਂ ਚੋਂ, ਕਹਿੰਦਾ ਲਵ ਜੀ ਤੂੰ ਮੇਰਾ ਆਹ ਫੜ ਲਿਆ, ਮੈਂ ਕਿਹਾ ਇਹਨੂੰ ਉੱਚ ਵਿਦਿਆ ਕਹਿੰਦੇ ਆ,
1: ਉੱਚ ਵਿਦਿਆ
2: ਕਹਿੰਦਾ ਉੱਚੀ ਵਿਦਿਆ, ਕਹਿੰਦਾ ਕਿਹੜੇ ਕਾਲਜ ਪੜ੍ਹਿਆ ਜਾਵਾਂ, ਇਹਨੂੰ ਕਾਲਜ ਗਿਣਾਉਣ ਲੱਗੇ, ਕਹਿੰਦਾ ਇਹ ਕਿਹੜੀ ਕਿਹੜੀ ਯੂਨੀਵਰਸਿਟੀ ਆ, ਤੇ ਮੈਂ ਇਹ ਨਾ ਪੁੱਛ ਤੂੰ,
1: ਇਹ ਇੱਕ ਲੰਬੀ ਕਹਾਣੀ,
2: ਮੈਂ ਇਹ ਨਾ ਪੁੱਛੀ, ਇਹ ਲੰਮੀ ਕਹਾਣੀ ਹੈ। ਸੋ ਇਸ ਕਰਕੇ ਨਾ ਉੱਚ ਵਿਦਿਆ ਵਧੀਆ ਰਹਿੰਦੀ ਆ। ਕਿਸੇ ਬੰਦੇ ਨੂੰ ਨਾ ਜੀ, ਤੁਸੀਂ ਖਿਆਲ ਸੁਣਿਆ, ਇੱਕ ਬਹੁਤ ਮਸ਼ਹੂਰ ਬੰਦਾ ਹੋਇਆ ਜੀ, ਫਲੌਰ ਕੋਲ ਪਿੰਡ ਸੀ, ਮਤਲਬ ਸਾਰੇ ਕੰਮਾਂ ਚ ਮਸ਼ਹੂਰ ਸੀ, ਭਾਗ ਗੜਾ ਪਿੰਡ ਸੀ ਉਹਦਾ, ਭਾਗ ਗੜੇ ਵਾਲਾ ਬਹੁਤ ਮਸ਼ਹੂਰ ਹੋਇਆ ਜੀ ਪੁਰਾਣੀਆਂ ਚ
1: ਜੀ।
2: ਮੈਂ ਰਾਜੀ ਨੂੰ ਕਿਹਾ, ਮੈਂ ਬਈ ਫਲਾਨਾ ਦਾ ਗੜੇ ਵਾਲਾ ਭਾਗ ਹੀ ਲੱਗਦਾ ਮੈਨੂੰ, ਹੈਂ। ਉਹ ਕਹਿੰਦਾ ਗੜਾ ਕਿੱਥੇ ਹੈ? ਮੈਂ ਕਿਹਾ ਵੀ ਉਹ ਵੀ ਦੁਆਬੇ ਜੇ ਪੈਂਦਾ, ਜਦੋਂ ਲੁਧਿਆਣੇ ਫਲੌਰ ਨੂੰ ਜਾਂਦੇ ਨਾ, ਕਚਹਿਰੀਆਂ ਤੋਂ ਸੱਜੇ ਹੱਥ ਮੁੜ ਕੇ ਖੱਬੇ ਪਾਸੇ ਪਿੰਡ ਆਉਂਦਾ। ਕਹਿੰਦਾ ਹੋ ਹੋ ਹੋ, ਕਹਿੰਦਾ ਇਹ ਵੀ ਯਾਦ ਆ ਤੈਨੂੰ? ਕਹਿੰਦਾ ਇਹਦਾ ਇਧਰੋਂ ਆ ਜਾਂਦਾ। ਮੈਂ ਕਿਹਾ ਮੈਂ ਜਿੱਥੇ ਇੱਕ ਵਾਰੀ ਲੱਗ ਗਿਆ ਮੈਂ ਭੁੱਲਦਾ ਨੀ।
1: ਉੱਚ ਵਿਦਿਆ
2: ਪ੍ਰਾਪਤ ਕੀਤੀ ਹੋਈ ਹੈ ਮਹਾਰਾਜ ਜੀ, ਅਸੀਂ ਉੱਚ ਵਿਦਿਆ ਪ੍ਰਾਪਤ ਕੀਤੀ ਹੋਈ ਹੈ,
1: ਇਹ ਅਸੀਂ ਪੜ੍ਹੇ ਨੀ, ਅਸੀਂ ਕੜੇ ਹੋਏ ਆ,
2: ਉਹੀ ਕੜੇ ਹੋਏ ਉੱਚ ਵਿਦਿਆ ਭਾਈ, ਦਿਲ ਦੇ ਮਾਮਲੇ ਆ ਜਿਨ੍ਹਾਂ ਦੇ ਇਕੱਠੇ ਹੋ ਗਏ ਉਹ ਵੀ ਭਿੜੀ ਜਾਂਦੇ ਨੇ, ਜਿਨ੍ਹਾਂ ਦੇ ਨਹੀਂ ਹੋਏ ਉਹਨਾਂ ਚੋਂ ਨਿਕਲ ਕੇ ਭਾਈ ਅਸੀਂ ਇੰਜੋਏ ਵੀ ਕਰਦੇ ਹਾਂ ਜੀ,
1: ਜ਼ਰੂਰੀ ਹੈ।
2: ਕਹਿੰਦਾ ਜਿਹੜੇ ਹਾਰ ਜਾਂਦੇ ਆ, ਮੈਂ ਕਹਿੰਦਾ ਹਰ ਕੇ ਜਿੱਤਣਾ ਬਹੁਤ ਵੱਡੀ ਗੱਲ ਆ ਜੀ, ਜਿੱਤ ਕੇ ਹਾਰਨਾ ਤਾਂ ਬੰਦਾ ਪਛਤਾਉਂਦਾ, ਹਰ ਕੇ ਜਿੱਤਣਾ ਬਹੁਤ ਵੱਡੀ ਗੱਲ ਹੈ।
1: ਉਹ ਜਿੱਤ ਹਾਰ ਵੀ ਸੋਚਣ ਵਾਲੇ ਦੀ ਨਜ਼ਰੀਏ ਤੇ ਨਿਰਭਰ ਕਰਦੀ ਆ ਵੀ ਉਹ ਸੋਚ ਕਿਵੇਂ ਸੋਚਦਾ।
2: ਬਿਲਕੁਲ ਜੀ ਬਿਲਕੁਲ,
1: ਕਿਆ ਹੀ ਬਤਾ।
2: ਬਾਕੀ ਸੁਣਦੇ ਆ ਜੀ, ਦੇਖਦੇ ਹੁਣ ਕੋਲਾ ਵਾਲੇ ਕੀ ਲੈ ਕੇ ਆਉਂਦੇ ਆ, ਨਹਿਰ ਦੇ ਥੱਲੇ ਵਾਲੇ ਕੀ ਲੈ ਕੇ ਆਉਂਦੇ ਜੀ।
1: ਬਿਲਕੁਲ ਬਿਲਕੁਲ ਜੀ, ਸ਼ੁਕਰੀਆ ਜੀ।
2: ਇਹ ਸੀਗਾ ਉਹ, ਇਹ ਉਹ ਸੀਗਾ,
1: ਇਹ ਚੱਲਦੇ ਚੱਲਦੇ ਸ਼ਬਦ ਸ਼ਬਦ
2: ਸ਼ਬਦ ਸ਼ਬਦ ਰਹਿ ਕੀ ਗਿਆ, ਨੌ ਸਫੇ ਤਾਂ ਲੈ ਗਈ, ਕਹਿੰਦਾ ਆ ਜਿਹੜਾ ਆਲੇ ਦੁਆਲੇ ਦੇਖਦੀ ਨੀ, ਇਹ ਕੀ ਹੁੰਦਾ, ਜਰੂਰੀ ਹੈ
1: ਹੁਣ ਹੋਰ ਕੀ ਰਹਿ ਗਿਆ। ਬਿਲਕੁਲ ਬਿਲਕੁਲ ਜੀ,
2: ਯਾਦ ਵੀ ਆਲੇ ਦੁਆਲੇ ਵਾਲਾ ਹੀ ਰਹਿੰਦਾ ਜੀ, ਹੋਰ ਤੱਕ ਬਾਕੀ ਭੁੱਲ ਗਈ ਨੌ ਸਫੇ। ਧੰਨਵਾਦ,
1: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ। ਦੋਸਤੋ, ਔਜਲਾ ਸਾਹਿਬ ਹੋਰਾਂ ਨੇ ਬੜੀਆਂ ਕਮਾਲ ਦੀਆਂ ਗੱਲਾਂ ਬਾਤਾਂ ਕੀਤੀਆਂ, ਤੇ ਉਨ੍ਹਾਂ ਨੇ ਬਾਈ ਸ਼ੇਕਸਪੀਅਰ ਬਾਈ ਨੂੰ ਵੀ ਲਿਆਂਦਾ ਵਿੱਚ, ਤੇ ਉਹ ਜਿਹੜਾ ਜਿੱਤ ਗਿਆ ਤੇ ਹਾਰ ਗਿਆ, ਦਿਲ ਤੇ ਦਿਮਾਗ ਦੀ ਲੜਾਈ ਵੀ ਕਰਾਈ ਤੇ ਵਕੀਲੋ ਵਕੀਲੀ ਕਰਤਾ ਕੰਮ ਉਧਰ, ਤੇ ਬਹੁਤ ਦਿਨਾਂ ਬਾਅਦ ਬਾਈ ਜੀ ਜੁੜ ਰਹੇ ਨੇ ਬਖਸ਼ੀ ਜੀ ਆਪਣੇ ਨਾਲ ਤੋਂ UAE ਤੋਂ। ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ ਖੁਸ਼ ਆਮਦੀਦ
3: ਜੀ। ਥੈਂਕ ਯੂ ਸੋ ਮਚ ਸ਼ਮੀ ਵੀਰ ਜੀ, ਜਿੰਨੇ ਵਾਸਤੇ ਰਹੋ ਤੇ ਭਾਈ ਤਰੱਕੀਆਂ ਮਾਣੋ ਤੇ ਮਾਣ ਮਤੇ ਸੋਚੇ ਜਿਹੜੇ ਇਸ ਵਕਤ ਸ਼ਰੀਫ ਫਰਮਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੋ, ਦਿਲੀ ਦੁਆਵਾਂ।
1: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਮੁਹੱਬਤ ਜ਼ਿੰਦਾਬਾਦ
3: ਜੀ। ਆਲਵੇਜ਼ ਵੈਲਕਮ, ਬਿਲਕੁਲ ਜ਼ਿੰਦਾਬਾਦ ਜੀ, ਤੇ ਬਹੁਤ ਵਧੀਆ ਹੁਣ ਤੱਕ ਜਿੰਨੇ ਵੀ ਜਿਹੜੇ ਭੈਣ ਭਰਾ ਆਏ, ਬਹੁਤ ਹੀ ਸੋਹਣੇ ਰੋਸ਼ਨ ਖਿਆਲਾਂ ਦਾ ਇਜ਼ਹਾਰ ਕੀਤਾ, ਹਾਲੀਆ ਭਰਾ ਆਏ ਆ, ਬਹੁਤ ਹੀ ਰੋਸ਼ਨ ਖਿਆਲਾਂ ਦਾ ਉਹਨਾਂ ਨੇ ਇਜ਼ਹਾਰ ਕੀਤਾ। ਬਿਲਕੁਲ ਇਸੇ ਤਰ੍ਹਾਂ ਹੀ ਆ, ਜਦੋਂ ਤਬਾਦਲਾ ਖਿਆਲ ਹੁੰਦਾ ਹੈਗਾ ਤੇ ਕਿੰਨੇ ਨਾ ਫਿਰ ਮਾਲੂਮਾਤ ਦੇ ਵਿੱਚ ਇਜ਼ਾਫਾ ਹੁੰਦਾ ਹੈਗਾ।
1: ਬਿਲਕੁਲ ਬਿਲਕੁਲ,
3: ਤੇ ਮੈਂ ਵੀ ਇੱਕ ਥੋੜੀ ਜਿਹੀ ਗੱਲ ਸੁਣਾ ਦਿੰਦਾ ਤੇ ਦੋ ਕੋ ਬੋਲ ਸੁਣਾ ਦਵਾਂਗਾ। ਮੈਂ ਕਿਹਾ ਚਲੋ ਹਾਜ਼ਰੀ ਜਿਹੜਾ ਹੈਗਾ ਸੁਣੀ ਭਾਜੀ ਉਹਨਾਂ ਦੀ ਕੋਈ ਰਿਕੁਐਸਟ ਕਰਕੇ ਹਾਜ਼ਰੀ ਲਗਵਾ ਲਈ,
1: ਬਹੁਤ ਚਿਰ ਹੋ ਗਿਆ ਬਾਤ ਕਰੀ ਨੂੰ, ਬਹੁਤ ਬਹੁਤ ਵਧੀਆ ਲੱਗ ਰਿਹਾ ਆਵਾਜ਼ ਸੁਣ ਕੇ। ਵੈਲਕਮ ਬੈਕ
3: ਜੀ ਜੀ, ਥੈਂਕ ਯੂ ਸੋ ਜੀ, ਥੈਂਕ ਯੂ ਸੋ ਮਚ ਜੀ। ਤੇ ਉਹ ਗੱਲ ਇਸ ਤਰ੍ਹਾਂ ਹੋ ਗਈ, ਮੇਰਾ ਇੱਕ ਦੋਸਤ ਆ ਗਿਆ ਜਿਵੇਂ ਜਿਗਰੀ ਯਾਰ ਨੀ ਹੁੰਦੇ, ਉਹ ਵੀ ਨਾਲ ਆ ਗਿਆ ਤੇ ਉਹਦੇ ਨਾਲ ਸ਼ਮੀ ਭਾਜੀ ਦੋ ਉਹ ਹੋਰ ਲਿਆ, ਕਿਉਂਕਿ ਮੈਂ ਤਾਂ ਦੇਖੇ ਨੀ ਸੀ। ਮੈਂ ਕਿਹਾ ਵੀ ਖੈਰ ਹੋਵੇ ਜੀ, ਮੈਂ ਕਿਹਾ ਵੀ ਜਿਹੜਾ ਹੈਗਾ ਮੀਦਾ ਉਹਦਾ ਨਾਮ, ਮੈਂ ਕਿਹਾ ਵੀ ਮੀਦਿਆ ਦੋ ਜਿਹੜੇ ਹੈਗੇ ਨਾਲ, ਮੈਂ ਕਿਹਾ ਲੈ ਹਾਂ ਤੇ ਇਹ ਕੌਣ? ਕਹਿੰਦਾ ਜਿਵੇਂ ਮੈਂ ਤੇਰਾ ਜਿਗਰੀ ਯਾਰ ਆ ਨਾ, ਇਹ ਮੇਰੇ ਜਿਗਰੀ ਯਾਰ ਆ। ਤੇ ਮੈਂ ਕਿਹਾ ਵੀ ਬੜੀ ਚੰਗੀ ਪਹਿਲਾਂ ਕਿਆ ਬਾਤ ਆ, ਤੇ ਮੈਂ ਕਿਹਾ ਯਾਰ ਮਾੜਾ ਜਿਹਾ ਤਾਰੂਫ ਹੀ ਕਰਾ ਦੇ ਫਿਰ ਥੋੜਾ ਜਿਹਾ।
1: ਬਿਲਕੁਲ ਠੀਕ
3: ਆ, ਪਹਿਲਾ ਭਾਅ ਮੈਂ ਕਿਹਾ ਕਿਹੜਾ ਆ? ਕਹਿੰਦਾ ਜੀ ਇਹ ਜਿਹੜਾ ਹੈਗਾ ਪੀ ਕੇ ਤਿਆਗੀ। ਮੈਂ ਕਿਹਾ ਪੀ ਕੇ ਤਿਆਗੀ? ਮੈਂ ਕਿਹਾ ਯਾਰ ਜਿਹੜਾ ਹੈਗਾ ਸਹੀ। ਕਹਿੰਦਾ ਯਾਰ ਭਰਾ ਗੱਲ ਇਸ ਤਰ੍ਹਾਂ ਹੈਗਾ, ਕਹਿੰਦਾ ਇਹ ਜਦੋਂ ਪੀ ਲੈਂਦਾ ਨਾ ਤੇ ਕਹਿੰਦਾ ਕੱਲ ਨੂੰ ਮੈਂ ਨੀ ਪੀਣੀ, ਮੈਂ ਤਿਆਗ ਦੇਣੀ ਆ, ਮੈਂ ਤਿਆਗੀ ਬਣ ਜਾਣਾ। ਕੱਲ ਜਦੋਂ ਫੇਰ ਆਉਂਦਾ ਤੇ ਕਹਿੰਦੇ ਫੇਰ ਪੈ ਕੇ ਲਾ ਲੈਂਦਾ, ਤੇ ਬਾਅਦ ਦੇ ਵਿੱਚ ਫੇਰ ਇਸੇ ਤਰ੍ਹਾਂ ਹੀ ਇਹਦੀ ਰੂਟੀਨ ਚੱਲੀ ਜਾਂਦੀ ਆ, ਤੇ ਬਾਅਦ ਕੋਈ ਲੋਕਾਂ ਨੇ ਇਹਦਾ ਨਾਂ ਹੀ ਜਿਹੜਾ ਹੈਗਾ ਹੁਣ ਪੀ ਕੇ ਤਿਆਗੀ ਰੱਖ ਦਿੱਤਾ।
1: ਪੀ ਕੇ ਤਿਆਗੀ,
3: ਮੈਂ ਕਿਹਾ ਇਹ ਮੈਂ ਕਿਹਾ ਵਧੀਆ ਕੰਮ ਆ ਵੀ ਲਾਈ ਪੀ ਕੇ ਤਿਆਗੀ, ਜਾਣੀ ਪਹਿਲਾਂ ਪੀ ਲੈਂਦਾ ਤੇ ਬਾਅਦ ਤੇ ਕਹਿੰਦਾ ਮੈਂ ਹੁਣ ਤਿਆਗੀ ਬਣ ਜਾਂਦਾ। ਹਾਂਜੀ, ਤੇ ਮੈਂ ਕਿਹਾ ਦੂਸਰਾ ਭਾਅ ਕਿਹੜਾ? ਕਹਿੰਦਾ ਜੀ ਇਹ ਜਿਹੜਾ ਹੈਗਾ ਇਹ ਪੀ ਕੇ ਸੇਠ।
1: ਪੀ ਕੇ ਸੇਠ?
3: ਮੈਂ ਕਿਹਾ ਪੀ ਕੇ ਸੇਠ, ਹਾਂ ਪੀ ਕੇ ਸੇਠ। ਤੇ ਮੈਂ ਕਿਹਾ ਜਦੋਂ ਪੀ ਲੈਂਦਾ ਉਦੋਂ ਸੇਠ ਬਣ ਜਾਂਦਾ? ਕਹਿੰਦੇ ਹਾਂਜੀ। ਤੇ ਮੈਂ ਕਿਹਾ ਜੇ ਨਾਮ ਪੀਤੀ ਹੋਵੇ ਤਾਂ ਫੇਰ ਗਰੀਬ ਦਾ ਗਰੀਬ ਹੀ? ਕਹਿੰਦੇ ਆਹੋ ਬਸ ਭਰਾਵਾ, ਕਹਿੰਦਾ ਇਹਦਾ ਹਾਲ ਇਹੋ ਜਿਹਾ ਹੀ ਹੈ, ਕਹਿੰਦਾ ਬਸ ਜਦੋਂ ਪੀ ਲੈਂਦਾ ਫਿਰ ਸੇਠ ਬਣ ਜਾਂਦਾ। ਬੋਲ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਦੋ ਕੋ ਬੋਲ ਮੈਂ
1: ਜਰੂਰ ਜੀ ਜਰੂਰ ਜੀ।

ਦਾਰ ਅੱਜ ਹੋਣਾ ਦੀਦਾਰ ਮਾਹੀਦਾ ਅੱਜ ਹੋਣਾ ਦੀਦਾਰ ਅੱਜ ਹਵਾਵਾਂ ਮਿੱਠੀਆਂ।

0: ਸਾਰੀ ਅਜੂ ਹੋਣਾ ਦੀਦਾਰੀ ਮਾਹੀ ਦਾ ਅਜੂ ਹੋਣਾ ਦੀਦਾਰ। ਥੈਂਕ ਯੂ ਸੋ ਮਚ।
1: ਕਿਆ ਬਤਾ, ਬਹੁਤ ਸ਼ੁਕਰੀਆ ਜੀ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ, ਬਹੁਤ ਕਮਾਲ ਜੀ,
0: ਜ਼ਿੰਦਗੀ ਜ਼ਿੰਦਾਬਾਦ, ਦੁਆਬਾ ਰੇਡੀਓ ਜ਼ਿੰਦਾਬਾਦ। ਥੈਂਕ ਯੂ ਸੋ ਮਚ।
1: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ। ਕਿਆ ਬਤਾ, ਅੱਜ ਹੋਣਾ ਦੀਦਾਰ। ਦੋਸਤੋ, ਇਹ ਕਲਾਮ ਜਿਹੜਾ ਸਾਂਝਾ ਕੀਤਾ ਗਿਆ ਔਰ ਮੁਹੰਮਦ ਜੀ ਵੱਲੋਂ, ਤੇ ਬਾ ਕਮਾਲ ਹਮੇਸ਼ਾ ਦੀ ਤਰ੍ਹਾਂ ਕਾਫੀ ਚਿਰ ਬਾਅਦ ਆਵਾਜ਼ ਸੁਣੀ, ਤੇ ਉਮੀਦ ਕਰਦੇ ਹਾਂ ਕਿ ਲਗਾਤਾਰ ਜਿਹੜੀ ਮਿੱਤਰਾਂ ਦੀ ਆਵਾਜ਼ ਗੋਰੀ ਐਂ ਚੱਲਦੀ ਰਹੂ ਔਰ ਆਪਾਂ ਆਨੰਦ ਮਾਣਦੇ ਰਹਾਂਗੇ ਗੀਤਾਂ ਦੇ ਵਣਜਾਰਿਆਂ ਕੋਲੋਂ, ਗੀਤਾਂ ਦੇ ਨਾਲ। ਓ ਵਾਹ, ਇਹ ਤਾਂ ਬੜੀ ਸ਼ਾਨਦਾਰ ਲਾਈਨ ਬਣ ਗਈ, ਪਤਾ ਨਹੀਂ ਕਿਵੇਂ ਬਣ ਗਈ, ਪਰ ਇਹ ਸੱਚੀ ਮੁੱਚੀ ਆਪਾਂ ਐਂ ਚਾਹੁੰਦੇ ਹਾਂ। ਸੋ ਦੋਸਤੋ, ਬਹੁਤ ਪਸੰਦ ਕੀਤਾ ਜਾ ਰਿਹਾ ਹੈ ਬਾਈ ਜੀ ਦੇ ਗੀਤ ਨੂੰ ਵੀ। ਦਾਦ ਆਈਏ ਕਿਆ ਬਾਤਾਂ, ਅੱਜ ਹੋਣਾ ਦੀਦਾਰ। ਬਾਈ ਮੁਕੱਦਰ ਸਿੰਘ ਹੋਰਾਂ ਨੇ ਲਿਖਤਾ ਜੀ ਕਿ ਵਾਹ ਜੀ ਵਾਹ ਬਾਈ ਜੀ, ਲਵ ਯੂ ਉਹਨਾਂ ਨੇ ਭੇਜਿਆ। ਕਿਆ ਬਾਤਾਂ, ਕਿਆ ਬਾਤਾਂ। ਤੋ ਰਜਿੰਦਰ ਕੁਮਾਰ ਜੀਰਾ ਜੀ ਪੈਫਲ ਦੇ ਵਿੱਚ ਸ਼ਾਮਲ ਨੇ ਔਰ ਮੁਹੱਬਤ ਭੇਜ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਜੀ ਆਇਆਂ ਜਨਾਬ, ਸਤਿ ਸ੍ਰੀ ਅਕਾਲ ਜੀ, ਕਿਆ ਬਾਤਾਂ। ਸੋ ਦੋਸਤੋ, ਦਿਲ ਦਾ ਖਿਡੌਣਾ, ਇਹ ਗੱਲ ਤਾਂ ਬਿਜਲਾ ਜੀ ਨੇ ਕਲੀਅਰ ਕਰ ਦਿੱਤੀ ਕਿ ਜਦੋਂ ਨਿਰਮਲ ਸਿੱਧੂ ਬਾਈ ਨੇ ਗੀਤ ਗਾਇਆ ਉਦੋਂ ਫਿਰ ਬਾਹਲੇ ਚੱਲਣ ਲੱਗਿਆ ਦਿਲ ਦਾ ਖਿਡੌਣਾ। ਭਗਤੀ ਲਹਿਰ ਜਦੋਂ ਚੱਲ ਰਹੀ ਸੀਗੀ ਔਰ ਸਾਡੇ ਸਾਧੂ ਸੰਤ ਫਕੀਰ ਮਹਾਰਾਜ ਉਹ ਲੋਕਾਂ ਨੂੰ ਸੇਧ ਦੇ ਰਹੇ ਸਨ ਕਿ ਭਾਈ ਪਖੰਡ ਤੋਂ ਬਚੋ, ਇਹ ਕੋਈ ਫਾਇਦਾ ਨਹੀਂ, ਰੱਬ ਜਿਹੜਾ ਉਹ ਕਰਮਾਂ ਦੇ ਨਾਲ ਮਿਲਦਾ, ਕਰਮ ਜ਼ਿਆਦਾ ਜ਼ਰੂਰੀ ਹੈ, ਚੰਗੇ ਕਰਮ। ਤੋ ਕਬੀਰ ਸਾਹਿਬ ਨੇ ਵੀ ਲਿਖਿਆ ਸੀ, ਕਹਿੰਦੇ ਲੋਗਨ ਆਰਾਮ ਖਿਲੌਣਾ ਜਾਣਾ, ਉਹ ਕਹਿੰਦੇ ਭਾਈ ਐਂ ਗੱਲ ਨਹੀਂ ਬਣਨੀ। ਉਹਦੇ ਵਿੱਚ ਵੀ ਇਹੀ ਗੱਲ ਆਉਂਦੀ ਹੈ, ਖਿਡੌਣੇ ਵਾਲੀ ਗੱਲ ਜਿਹੜੀ ਆ ਆਉਂਦੀ ਆ। ਤੋ ਦੋਸਤੋ, ਆਪਣੇ ਨਾਲ ਬਾਈ ਮੁਕੱਦਰ ਸਿੰਘ ਔਲਖ ਸਾਹਿਬ ਮਹਿਫਲ ਦੇ ਵਿੱਚ ਸ਼ਾਮਲ ਨੇ, ਸਵਾਗਤ ਕਰਦੇ ਉਹਨਾਂ ਦਾ। ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ।
2: ਸਤਿ ਸ੍ਰੀ ਅਕਾਲ ਸ਼ੰਮੀ ਬਾਈ ਜੀ।
1: ਸਤਿ ਸ੍ਰੀ ਅਕਾਲ ਜੀ,
2: ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ, ਤੇ ਮੁਹੱਬਤ ਜ਼ਿੰਦਾਬਾਦ, ਜ਼ਿੰਦਗੀ ਜ਼ਿੰਦਾਬਾਦ,
1: ਜ਼ਿੰਦਗੀ ਜ਼ਿੰਦਾਬਾਦ ਜੀ, ਵਾਹ ਜੀ ਵਾਹ।
2: ਪਹਿਲਾਂ ਤਾਂ ਮੈਂ ਤੁਹਾਡੀ ਇਸੇ ਗੱਲ ਤੋਂ ਹੀ ਸ਼ੁਰੂ ਕਰਨਾ ਹੈ, ਕਹਿੰਦਾ

0: ਉਹ ਪਿਛਲੇ ਦਿਨ ਮੈਂ 2001 ਵਾਲਾ ਗਾਣਾ ਗਾਇਆ ਸੀ ਨਾ
1: ਜੀ,
0: ਓਹਦੇ ਚ ਮੈਂ ਥੋੜੇ ਜੇ ਨਾਂ ਅਦਲ ਬਦਲ ਕੀਤੇ ਸੀ ਤੇ ਓਜਲਾ ਭਾਈ ਜੀ ਕਹਿੰਦੇ ਵੀ ਆਹ ਵਾਇਆ ਸਰਕਾਰ ਕਹਿੰਦੇ ਵੀ ਵਾਇਆ ਫਲਾਈਓਵਰ ਕੱਢੇਗੀ, ਮੈਂ ਸਵਾਲ ਇਹਨਾਂ ਨੂੰ ਪਾਇਆ ਸੀ ਇੱਕ ਛੋਟਾ ਜਿਹਾ।
1: ਠੀਕ ਹੈ,
0: ਮੈਂ ਵੀ ਉਹ ਪਿੰਡ ਫਲੋਰ ਕੋਲ ਹੈ ਕਿ ਘਨੌਰ ਕੋਲ ਹੈ, ਹੁਣ ਸਪੈਲਿੰਗਾਂ ਦਾ ਥੋੜਾ ਜਿਹਾ ਫਰਕ ਹੈ।
1: ਭਾਰਤ ਸਾਹਿਬ ਨੇ
0: ਬਾਕੀ ਨਾ ਆਪਣਾ
1: ਜੀ,
0: ਹਾਂ ਹਾਂ ਅੱਛਾ ਕਰਤਾ ਕਲੀਅਰ ਮੈਂ ਉਹ ਠੀਕ ਹੈ ਮੇਰੀ ਆਵਾਜ਼ ਓਕੇ ਆਉਂਦੀ ਪਈ, ਆਵਾਜ਼ ਆਉਂਦੀ ਜੇ ਸਾਫ ਆਉਂਦੀ ਜੇ?
1: ਬਹੁਤ ਹੀ ਕਮਾਲ, ਬਹੁਤ ਹੀ ਕਮਾਲ, ਬਹੁਤ ਹੀ ਖੂਬ।
0: ਇੱਕ ਮਿੰਟ, ਹੁਣ ਇਹ ਜਿਹੜੀ ਹੁਣ ਆ ਜਿਹੜੀ ਹੁਣ ਆਉਂਦੀ ਪਈ ਆ ਤੇ ਹੈਗਾ ਦੋਵਾਂ, ਜਿਹੜੀ ਪਹਿਲਾਂ ਆਈ ਤੇ ਹੁਣ ਆਈ,
1: ਅੰਤਰ ਤੇ ਹੈਗਾ ਪਰ ਹੁਣ ਇਹ ਅੰਤਰ ਧਿਆਨ ਹੋ ਕੇ ਦੇਖਣਾ ਪੈਣਾ ਵੀ ਕਿਹੜੀ ਚ ਕੀ ਵਧੀਆ ਸੀ, ਪਰ ਦੋਨਾਂ ਚ ਫਰਕ ਹੈਗਾ।
0: ਨਹੀਂ ਨਹੀਂ ਉਹਦੇ ਚ ਟੂਟੀ ਲਾਈ ਸੀ, ਮੈਂ ਟੂਟੀ ਲਾਈ ਹੈ।
1: ਹਾਂ ਠੀਕ ਹੈ, ਜ਼ਿਆਦਾ ਸਾਫ਼ ਹੈ ਜੀ, ਸਪਸ਼ਟ ਹੈ।
0: ਬਾਕੀ ਰਹੀ ਨਾ ਆ ਜਿਹੜੀ ਆ ਦਿਲ ਵਾਲੀ ਗੱਲ ਹੈ ਨਾ ਤੁਸੀਂ, ਆ ਉਹ ਮੈਂ ਪੂਰਾ ਤੇ ਨੀ, ਮੈਨੂੰ ਹੁਣ ਕੁਦਰਤੀ ਉਹ ਯਾਦ ਆਇਆ ਤੁਹਾਡੀ ਗੱਲ ਤੋਂ
1: ਜੀ।
0: ਉਹ ਕਹਿੰਦਾ ਦੋ ਦਿਲ ਮਿਲ ਰਹੇ ਹੈ ਮਗਰ ਚੁੱਪ ਕੇ ਚੁੱਪ ਕੇ, ਦੋ ਦਿਲ ਮਿਲ ਰਹੇ ਹੈ ਮਗਰ ਚੁੱਪ ਕੇ ਚੁੱਪ ਕੇ, ਸਭ ਕੋ ਹੋ ਰਹੀ ਹੈ ਸਭ ਕੋ ਹੋ ਰਹੀ ਹੈ ਖਬਰ ਮਗਰ ਚੁੱਪ ਕੇ ਚੁੱਪ ਕੇ। ਉਹ ਨਾ ਮੈਨੂੰ ਕੁਦਰਤੀ ਆ ਥੋੜੀ ਲਾਈਨਾਂ ਯਾਦ ਆ ਗਈਆਂ। ਅਸਲ ਚ ਨਾ ਇਹ ਨਾ ਸ਼ਮੀ ਬਾਈ ਜੀ, ਮੈਂ ਜਿੰਨਾ ਕੁ ਸੋਚਿਆ ਨਾ
1: ਜੀ,
0: ਇਹ ਦਿਲ ਨੂੰ ਤਾਂ ਨਾ ਵਿਕਟਮ ਬਣਾਇਆ ਹੋਇਆ ਲੋਕਾਂ ਨੇ, ਇਹ ਦਿਲ ਦਾ ਕੋਈ ਕਸੂਰ, ਦਿਲ ਦਾ ਕਸੂਰ ਤਾਂ ਸਿਰਫ ਮੰਨ ਲਓ ਆਪਣੇ ਸਰੀਰ ਨੂੰ ਜਿਉਂਦਾ ਰੱਖਣਾ, ਆਪਣੇ ਅੰਗਾਂ ਤੱਕ ਖੂਨ ਪਹੁੰਚਾਉਣਾ,
1: ਉਹਦੀ ਡਿਊਟੀ ਚ ਕੋਈ ਕੋਤਾਹੀ ਨਹੀਂ ਹੋ ਰਹੀ।
0: ਹਾਂ ਉਹ ਕਿਸੇ ਵੀ ਪਤਾ ਨੀ ਹੁਣ ਪਹਿਲੀ ਵਾਰੀ ਕਿਹੜੇ ਸ਼ਾਇਰ ਜਾਂ ਕਿੰਨੇ ਸੋਚਿਆ ਹੋਊਗਾ, ਮੈਂ ਕਈ ਵਾਰੀ ਸੋਚਦਾ ਕਿੰਨੇ ਪੰਗਾ ਲਿਆ, ਵੀ ਪੰਗਾ ਨੀ ਲਿਆ, ਇਹ ਅਸਲ ਚ ਹੈ ਨਾ ਇਹ ਸਾਰੀ ਕਾਰਸਤਾਨੀ ਦਿਮਾਗ ਦੀ ਹੈ।
1: ਹਾਂ ਆਪਣੇ ਤੇ ਨੀ ਰੱਖੀ ਗੱਲ, ਉਹਨੇ
0: ਆਪਣੇ ਤੇ ਨੀ ਰੱਖੀ ਗੱਲ, ਇਹਨੇ ਅਲਝਾਤਾ ਦਿਲ ਨੂੰ ਹੈ
1: ਬਸ,
0: ਤੇ ਉਹ ਵੀ ਇਹ ਜਿਹੜੇ ਇਹੋ ਜਿਹੜੇ ਮੰਨ ਲਓ ਇਮੋਸ਼ਨਲ ਫੈਸਲੇ ਲੈਂਦਾ ਵੀ ਇਹ ਦਿਲ ਲੈਂਦਾ ਵੀ ਮੇਰਾ ਤਾਂ ਕੋਈ ਕਸੂਰ, ਦਿਮਾਗ ਇਹ ਕਹਿ ਦਿੰਦਾ।
1: ਉਹ ਸੂਫੀ ਜਿਹੜੇ ਕਵਾਲੀਆਂ ਉਹ ਕਹਿੰਦੇ ਹੁੰਦੇ ਨਾ, ਕਹਿੰਦੇ ਰੱਬ ਬੰਦੇ ਦੀ ਜਾਤ ਹੈ ਇੱਕੋ, ਜਿਵੇਂ ਕੱਪੜੇ ਦੀ ਜਾਤ ਹੈ ਰੂੰ, ਆਪੇ ਬੋਲੇ ਆਪ ਬੁਲਾਵੇ ਆਪ ਕਰੇ ਹੂੰ ਹੂੰ।
0: ਜਦੋਂ ਕਿ ਭਾਰਜ ਬਾਈ ਆਪਣਾ ਸ਼ਮੀ ਬਾਈ ਜੀ, ਜੇ ਆਪਾਂ ਸਾਇੰਸ ਦੇ ਹਿਸਾਬ ਨਾਲ ਵੀ ਸੋਚੀਏ ਤੇ ਸੋਚਣ ਦਾ ਕੰਮ ਦਿਮਾਗ ਦਾ,
1: ਉਹਦਾ ਹੀ ਜੀ,
0: ਦਿਲ ਦਾ ਕੋਈ ਕੰਮ ਨਹੀਂ ਹੈਗਾ ਜੇ ਸਾਇੰਟਿਫਿਕ ਹਿਸਾਬ ਨਾਲ ਸੋਚੀਏ। ਕੋਈ ਅੱਜ ਤੱਕ ਕੋਈ ਸਟੱਡੀ ਹੋਈ ਆ ਵੀ ਦਿਲ ਕਿਤੇ ਸੋਚਦਾ ਹੋਵੇ ਵੀ ਹਾਂ ਤੂੰ ਅਗਲੇ ਦੇ ਕੰਧ ਟੱਪ ਜਾ, ਅਗਲੇ ਦੇ ਘਰ ਵੜ ਜਾ, ਫਲਾਣਾ ਕਰ ਜਾ, ਧਮਕਾਣਾ ਕਰ ਜਾ, ਇਹ ਦਿਮਾਗ ਹੀ ਵਾੜਦਾ, ਦਿਮਾਗ ਹੀ ਵਾੜਦਾ। ਫਿਰ ਕਈ ਵਾਰੀ ਦਿਮਾਗ ਦਾ ਇੱਕ ਹਿੱਸਾ ਹੋਇਆ ਵੀ ਰਹਿਣ ਦੇ ਯਾਰ, ਡਾਂਗਾ ਪੈਣੀ ਉਹੀ ਗੱਲ, ਉਹ ਫੈਸਲਾ। ਹਾਂਜੀ ਜੀ ਜੀ
1: ਜੀ ਬਿਲਕੁਲ ਬਿਲਕੁਲ ਜੀ,
0: ਉਹ ਫੈਸਲਾ ਵੀ ਅਖੀਰੀ ਦਿਮਾਗ ਨੇ ਲੈਣਾ ਹੁੰਦਾ
1: ਆਪ ਹੀ ਸਾਰਾ ਕੁਝ।
0: ਪਰ ਹਾਂ ਇਹ ਦਿਲ ਦਾ ਮੈਨੂੰ ਤਾਂ ਅੱਜ ਤੱਕ ਕੋਈ ਸਟੱਡੀ ਇਹੋ ਜਿਹੀ ਨੀ ਲੱਭੀ ਹੈਗੀ ਵੀ ਜਿਹੜੀ ਦਿਲ ਦੇ ਉਹੀ ਗੱਲ ਹੋਵੇ, ਆ ਜਿੰਨੇ ਉਹ ਸਾਰੇ ਤੋੜੇ ਮਰੋੜੇ ਕਿਸੇ ਦਿਲ ਚੋਂ ਤੀਰ ਕੱਢਿਆ ਪਿਆ, ਕਿਸੇ ਦੇ ਵਿਚਾਲੇ ਅੱਗ ਕੱਢੀ ਪਈ ਹੈ, ਕਿਸੇ ਘਾਟੇ ਮਾਰੇ, ਉਹ ਵਿਚਾਰਾ ਉਹੀ ਗੱਲ ਉਹ ਸੋਚਦਾ ਹੋਊ ਹੈ ਵੀ ਮੇਰਾ ਕੀ ਕਸੂਰ, ਉਹੀ ਗੱਲ ਮੈਂ ਤੁਹਾਡਾ ਕੀ ਵਿਗਾੜਿਆ। ਉਹ
1: ਸ਼ਾਇਦ ਫਿਲਮ ਆਈ ਸੀ, ਗਾਣਾ ਆਇਆ ਸੀ ਇੱਕ, ਇਸਮੇ ਦਿਲ ਕਾ ਕਿਆ ਕਸੂਰ,
0: ਹਾਂ ਦਿਲ ਕਾ ਕਿਆ ਕਸੂਰ ਹੈ,
1: ਕਿਸੇ ਨੇ ਸੋਚਿਆ ਕਿਹਦਾ ਕੋਈ ਕਸੂਰ ਨਹੀਂ,
0: ਸੋਚਣ ਦਾ ਕੰਮ ਹੀ ਬਾਈ ਜੀ। ਮੈਂ ਤਾਂ ਦੇਖੋ ਮੈਂ ਕੋਈ ਉਹ ਨੀ, ਮੈਂ ਸਾਇੰਟਿਫਿਕ ਆਧਾਰ ਤੇ ਗੱਲ ਕਰਦਾ, ਸੋਚਣ ਦਾ ਕੰਮ ਹੀ ਦਿਮਾਗ ਦਾ।
1: ਹਾਂਜੀ ਬਿਲਕੁਲ, ਇਹ ਵੀ ਸੋਚਣ ਵਾਲੀ ਗੱਲ ਹੈ, ਬਿਲਕੁਲ
0: ਸੋਚਣ ਵਾਲੀ ਗੱਲ ਨੀ, ਇਹ ਸੋਚਦਾ ਹੀ ਦਿਮਾਗ ਹੈ, ਇਹੀ ਪੰਗੇ ਦਵਾਉਂਦਾ ਸਾਰੇ, ਇਹੀ ਡਾਂਗਾ ਪਵਾਉਂਦਾ। ਦਿਲ ਤਾਂ ਵਿਚਾਰਾ ਐਵੇਂ ਇਹਨੇ ਵਿੱਚ ਰੱਖਿਆ ਹੋਇਆ ਵੀ ਮੇਰੇ ਤੇ ਇਲਜ਼ਾਮ ਨਾ ਆਵੇ ਵੀ ਇਹ ਦਿਲ ਤੇ ਪਾ ਦੋ ਸਾਰਾ, ਮੈਂ ਤਾਂ ਜਿੰਨਾ ਕੁ ਸੋਚਿਆ ਸਾਇੰਟਿਫਿਕ ਆਧਾਰ ਤੇ।
1: ਉਹ ਫਿਰ ਦਿਮਾਗ ਤੇ ਗੀਤ ਨੀ ਸੀ ਬਣਦੇ, ਕਿਉਂਕਿ ਗੀਤ ਵੀ ਦਿਮਾਗ ਨੇ ਬਣਾਉਣੇ ਆ ਤੇ ਆਪਣੇ ਆਪ ਨੂੰ ਸੁਣਾ ਨੀ ਸਕਦਾ ਉਹ, ਫਿਰ ਉਹਨੇ ਕਹਿਣਾ ਚਲੋ ਦਿਲ ਨੂੰ ਸੁਣਾ ਦੋ,
0: ਦਿਲ ਨੇ ਫਿਰ ਵੀ ਨੀ ਸੁਣਨਾ, ਸੁਣਨਾ ਸਾਰਾ ਸਾਰਾ ਸਰੀਰ ਦੇ ਵਿੱਚ, ਮੈਂ ਜਿੰਨਾ ਕੋਈ ਮੈਂ ਸਟੱਡੀ ਕੀਤੀ ਹੈ ਥੋੜੀ ਬਹੁਤੀ, ਚਲੋ ਇਹ ਸਾਰਾ ਸਾਰੀ ਕਾਰਸਤਾਨੀ ਦਿਮਾਗ ਦੀ ਹੈ, ਜਿਵੇਂ ਸ਼ਰਾਰਤੀ ਬੱਚਾ ਹੁੰਦਾ ਨਾ
1: ਬਿਲਕੁਲ
0: ਇੱਕ ਮੁਹੱਲੇ ਜਾਂ ਪਿੰਡ ਚ, ਇਹ ਸਾਰੇ ਕਾਰਨਾਂ ਵੀ ਦਿਮਾਗ ਦੇ ਨੇ, ਦਿਲ ਨੂੰ ਤਾਂ ਆਪਾਂ ਰੋਜ਼ ਐਵੇਂ, ਹੁਣ ਇੱਕ ਟੌਪਿਕ ਅਗਲੇ ਵਾਰੀ ਨਾ ਭਾਵੇਂ ਕੱਲ ਨੂੰ ਰੱਖ ਲਓ, ਦਿਮਾਗ ਤੇ ਰੱਖੋ ਤੁਸੀਂ,
1: ਉਹਦੇ ਉੱਤੇ ਬਹੁਤ ਦਿਮਾਗ ਲਾਉਣਾ ਪੈਣਾ,
0: ਕੋਈ ਗੱਲ ਲਾ ਲਿਓ
1: ਜੀ।
0: ਬਾਕੀ ਆ ਜਿਹੜਾ ਜਿਹੜਾ ਤੁਸੀਂ ਨਾ ਜਿਹੜਾ ਤੁਸੀਂ ਨਵੀਂ ਅਪਡੇਟ ਦੇਣ ਲੱਗਦੇ ਹੋ ਵੀ ਮੈਂ ਆ ਪ੍ਰੋਗਰਾਮ ਚਲਾਉਣਾ, ਇਹ ਨਾ ਸਾਡੇ ਚਿੱਤ ਘਾਉ ਮਾਉ ਹੋਣ ਲੱਗ ਜਾਂਦਾ ਵੀ ਸਾਡੇ ਕਿਹੜੇ ਪ੍ਰੋਗਰਾਮ ਚ ਕਟੌਤੀ ਹੋਣੀ ਆ, ਸਾਡਾ ਉੱਧਰ ਵੀ ਧਿਆਨ, ਨਵਾਂ ਪ੍ਰੋਗਰਾਮ ਤੇ ਜਦੋਂ ਆਵੇਗਾ ਉਹ ਸਾਡਾ ਪਹਿਲਾਂ ਧਿਆਨ ਉੱਧਰ ਜਾਂਦਾ ਵੀ ਹੁਣ ਸ਼ਨੀਵਾਰ ਵਾਲਾ ਕੱਟਿਆ ਜਾਣਾ ਕਿ ਐਤਵਾਰ ਵਾਲਾ ਕੱਟਿਆ,
1: ਨਹੀਂ ਜੀ ਕੱਟਿਆ ਕੋਈ ਨੀ ਜਾਣਾ, ਐਡ ਹੀ ਹੋਊਗਾ।
0: ਚਲੋ ਠੀਕ ਆ, ਅਸੀਂ ਮੰਨ ਲੈਂਦੇ ਹਾਂ ਵੀ ਤੁਸੀਂ ਲੀਡਰ ਨੀ ਹੈਗੇ
1: ਜੀ,
0: ਜਿਹੜੀ ਗੱਲ ਕਹੋਗੇ ਉਹ ਕਹੋਗੇ, ਪਿਛਲੀ ਵਾਰੀ ਕੱਟੇ ਗਏ ਮੈਂ ਤਾਂ ਹੀ ਤੁਹਾਨੂੰ ਪਿਛਲੇ ਕਈ ਐਪੀਸੋਡ ਚ ਕਹੇ ਸੀ ਮੈਂ ਤੁਹਾਨੂੰ ਗੱਲ ਇਹ,
1: ਬਿਲਕੁਲ ਬਿਲਕੁਲ ਜੀ ਜੀ ਜੀ,
0: ਉਹ ਪਹਿਲਾਂ ਲੋ ਬਾਈ ਮੇਰੇ ਪਿੱਛੇ ਅੱਜ ਮੈਂ
1: ਤੇ ਅੱਜ ਤੁਸੀਂ ਦਿਲ ਦੇ ਖਿਡੌਣੇ ਤੇ ਕਿਹੜੀ ਗੱਲ ਜਿਹੜੀ ਹੈ ਸਾਂਝੀ ਕਰਨੀ ਚਾਹੋਗੇ?
0: ਦਿਲ ਦੇ ਖਿਡੌਣੇ ਹੀ ਕਰਨਾ ਕਿਉਂਕਿ ਮੈਨੂੰ ਅੱਜ ਮੈਂ ਥੋੜਾ ਛੇਤੀ ਆ ਗਿਆ, ਉਹ ਔਜਲਾ ਬਾਈ ਮੈਨੂੰ ਤਾਂ ਇਹ ਮੈਂ ਵੀ ਉਹ ਚਾਹ ਚੂ ਮੈਂ ਪੀ ਕੇ ਆਉਣਗੇ ਤੋ ਮੈਨੂੰ ਲੱਗਦਾ ਥੋੜਾ ਜੀ ਥੋੜੀ ਹੀ ਪੀ ਕੇ ਆ ਜਾਂਦੇ ਨੇ ਮੁੜ ਕੇ, ਉਹੀ ਗੱਲ ਕਰੋ ਫਿਰ ਕਹਿੰਦਾ ਮੈਂ ਬਾਅਦ ਚੋ ਆਵਾਂਗਾ, ਫਿਰ ਉਹਨੇ ਜਿਹਨੂੰ ਚਾਹ ਦਾ ਟਾਈਮ ਲੰਘ ਜਾਂਦਾ ਫਿਰ ਉਹ ਭੁੱਲ ਜਾਂਦੇ ਨੇ ਵੀ ਹੁਣ ਦੁਬਾਰਾ ਕਦੋਂ ਆਉਣਾ, ਪਿਛਲੇ ਪ੍ਰੋਗਰਾਮ ਚ ਕਹਿ ਗਏ ਸੀ ਕਹਿੰਦੇ ਵੀ ਆਹ ਚਾਹ ਤੋਂ ਪਹਿਲਾਂ ਵਾਲਾ ਮੈਂ ਗੱਲ ਕਰਨ ਆਇਆ ਵਾ ਤੇ ਹੁਣ ਮੈਂ ਆਵਾਂਗਾ ਦੁਬਾਰਾ ਜਦੋਂ, ਹਾਂ ਉਹ ਚਾਹ ਤੋਂ ਬਾਅਦ ਵਾਲਾ, ਫਿਰ ਹੁਣ ਚਾਹ ਤੋਂ ਬਾਅਦ ਵਾਲਾ ਪ੍ਰੋਗਰਾਮ ਤੁਹਾਨੂੰ ਪਤਾ ਹੀ ਹੈ ਕਿਹੜਾ,
1: ਚਾਹ ਨਾ ਬਣੀ ਹੋਵੇ ਉਦੋਂ ਲੇਟ ਬਣੀ ਹੋਈ,
0: ਹਾਂ ਇਹ ਵੀ ਹੋ ਸਕਦਾ, ਕੋਈ ਗੱਲ ਨਹੀਂ,
1: ਹਾਂ
0: ਬੈਨੀਫਿਟ ਆਫ ਡਾਊਟ ਦੇ ਸਕਦੇ,
1: ਦਿੱਤਾ ਜਾ ਸਕਦਾ ਜੀ ਦੇਖੋ,
0: ਹਾਂ
1: ਬਿਲਕੁਲ
0: ਦਿੱਤਾ ਜਾ, ਤੇ ਲਓ ਮੇਰੇ ਪਿੱਛੋਂ ਹਜੇ ਤਾਂ ਕਈ ਸੱਜਣ ਹੋਣੇ ਨੇ, ਮੈਂ ਤਾਂ ਅੱਜ ਥੋੜਾ ਛੇਤੀ ਆ ਗਿਆ
1: ਜੀ ਜੀ,
0: ਤੇ ਆ ਸੁਣਿਓ ਦੋ ਚਾਰ ਗੱਲਾਂ ਤੇ ਫਿਰ ਮੇਰੇ ਇੱਕ ਛੋਟੀ ਜਿਹੀ ਗੱਲਬਾਤ ਤੇ ਉਦੋਂ ਬਾਅਦ ਫਿਰ ਗੱਲ ਖਤਮ ਕਰਦੇ, ਜਿਆਦਾ ਟਾਈਮ ਕਈ ਸੱਜਣ ਰਹਿ ਜਾਂਦੇ ਨੇ ਫਿਰ,
1: ਬਿਲਕੁਲ ਜੀ,
0: ਕੱਲ ਨੂੰ ਸੋਚ ਕੇ ਦਿਮਾਗ ਬਾਰੇ ਰੱਖ ਲੋ ਤੁਸੀਂ, ਮੈਂ ਇਹ ਕਹਿੰਦਾ ਵੀ ਇਹ ਸਾਰੀ ਕਾਰਸਤਾਨੀ ਦਿਮਾਗ ਦੀ ਹੈ, ਜੋ ਜਿੰਨਾ ਕੁ ਮੈਂ ਸੋਚਿਆ, ਬਾਕੀ ਆਉਣ ਵਾਲੇ ਸੱਜਣ ਜਿਹੜੇ ਆਉਣਗੇ ਉਹ ਤੁਹਾਨੂੰ ਦੱਸਣਗੇ ਵੀ ਦਿਲ ਦੀ ਹੈ ਕਿ ਦਿਮਾਗ
1: ਇਕੱਠੇ ਕੀਤੇ ਜਾਣਗੇ ਜੀ, ਬਿਲਕੁਲ ਫੇਰ ਕਰ ਲਾਂਗੇ, ਬਿਲਕੁਲ ਸਹੀ ਗੱਲ,
0: ਹਾਂ ਬਿਲਕੁਲ
1: ਜੀ,
0: ਉਹ ਕਹਿੰਦਾ ਦੇਵੀ ਕਹਿੰਦਾ ਇਹ ਵੀ ਹੁਣ ਮੈਨੂੰ ਨੀ ਪਤਾ ਵੀ ਦਿਲ ਦੀ ਹੈ ਕਿ ਦਿਮਾਗ ਦੀ ਗੱਲ ਹੈ, ਉਹ ਕਹਿੰਦਾ ਮੇਰੇ ਹਾਲਾਤ ਐਸੇ ਨੇ ਮੈਂ ਤੇਰਾ ਹੋ ਨਹੀਂ ਸਕਦਾ, ਮੇਰੇ ਹਾਲਾਤ ਐਸੇ ਨੇ ਮੈਂ ਤੇਰਾ ਹੋ ਨਹੀਂ ਸਕਦਾ, ਮੈਂ ਤੈਨੂੰ ਵੇਖ ਸਕਦਾ ਹਾਂ ਮੈਂ ਤੈਨੂੰ ਛੋ ਨਹੀਂ ਸਕਦਾ,
1: ਓਏ ਹੋਏ ਹੋਏ ਹੋਏ ਹੋਏ ਹੋਏ,
0: ਇੱਕ ਅਸਮਾਨ ਥੱਲੇ ਇੱਕੋ ਸ਼ਹਿਰ ਦੇ ਵਸ਼ਿੰਦੇ ਆ
1: ਜੀ,
0: ਇੱਕ ਅਸਮਾਨ ਥੱਲੇ ਇੱਕੋ ਸ਼ਹਿਰ ਦੇ ਵਸ਼ਿੰਦੇ ਆ,
1: ਵਸ਼ਿੰਦੇ ਆ
0: ਖੁਆਬਾਂ ਵਿੱਚ ਤਾਂ ਸਾਏ ਵਾਂਗ ਤੇਰੇ ਨਾਲ ਰਹਿ ਸਕਦਾ, ਅਸਲ ਜ਼ਿੰਦਗੀ ਚ ਤੇਰੇ ਕੋਲ ਮੈਂ ਖਲੋ ਨਹੀਂ ਸਕਦਾ,
1: ਬਿਲਕੁਲ ਜੀ,
0: ਕਰਾਂ ਟਕੋਰ ਮੈਂ ਕਿੱਦਾਂ ਦੇਵਾਂ ਰਾਹਤ ਕਿੰਜ ਤੈਨੂੰ
1: ਜੀ,
0: ਮੈਂ ਤਾਂ ਲਹੂ ਹਾਂ ਤੇ ਲਹੂ ਜ਼ਖਮ ਨੂੰ ਧੋ ਨਹੀਂ ਸਕਦਾ,
1: ਵਾਹ ਜੀ ਵਾਹ, ਵਾਹ ਜੀ ਵਾਹ,
0: ਅਖੀਰ ਬੰਦੇ ਕੋਲ ਆ ਹੀ ਰਾਹ ਹੁੰਦਾ ਤੇ ਉਹਦੇ ਤੇ ਵੀ ਬੰਦਾ ਮਜਬੂਰ ਹੋ ਜਾਂਦਾ, ਕਹਿੰਦਾ ਮੇਰੇ ਹੰਝੂਆਂ ਉੱਤੇ ਵੀ ਤੇਰਾ ਨਾਂ ਲਿਖਿਆ ਹੈ,
1: ਕਮਾਲ ਕਰਤੀ, ਬਹੁਤ ਕਾਰੀਗਰੀ ਵਾਲਾ ਕੰਮ ਹੈ ਜੀ,
0: ਮੇਰੇ ਹੰਝੂਆਂ ਉੱਤੇ ਵੀ ਤੇਰਾ ਨਾਂ ਲਿਖਿਆ ਹੈ, ਕਿਸੇ ਦੇ ਸਾਹਮਣੇ ਇਸੇ ਕਰਕੇ ਦੇਵੀ ਰੋ ਨਹੀਂ ਸਕਦਾ,
1: ਓ ਹੋ ਹੋ ਹੋ, ਬਹੁਤ ਹੀ ਖੂਬ, ਬਹੁਤ ਹੀ ਖੂਬ, ਕਮਾਲ,
0: ਕਿਸੇ ਦੇ ਤੂੰ ਤੂੰ ਵਾਲਾ ਬਟਨ ਦੱਬ ਕੇ ਨਾ ਤੁਸੀਂ ਐਡਾ ਸੈਡ ਸ਼ੇਅਰ ਹੁੰਦਾ, ਜਦੋਂ ਤੂੰ ਤੂੰ ਕਰਦੇ ਹੋ ਨਾ ਪੂਰਾ ਉਹੀ ਗੱਲ ਮਜ਼ਾਕ ਚ ਲਈ ਸਾਰੀ ਗੱਲ,
1: ਨਹੀਂ ਇਹ ਚ ਮੈਨੂੰ ਪਹਿਲਾਂ ਹਾਸਾ ਆਉਣ ਲੱਗਾ ਸੀ ਜਦੋਂ ਤੁਸੀਂ ਉਹ ਕਿਹਾ ਨਾ ਬਈ ਸਭ ਕੁਝ ਹੈਗਾ ਪਰ ਮੈਂ ਤੇਰੇ ਕੋਲ ਖਲੋ ਨੀ ਸਕਦਾ, ਬੰਦਾ ਸੋਚਦਾ ਵੀ ਪਤਾ ਇੰਨਾ ਆ ਗਿਆ ਨਹੀਂ ਆਇਆ ਅਗਲਾ,
0: ਸ਼ੀਸ਼ਾ ਤੋੜਿਆ ਕਰੋ ਇਹੋ ਜਿਹੇ ਸ਼ੇਅਰ,
1: ਦਿਲ ਦਿਲ ਟੁੱਟਣ ਵਾਲਾ,
0: ਦਿਲ ਨੀ ਦਿਮਾਗ ਟੁੱਟਣ ਵਾਲਾ, ਫਿਰ ਤੁਸੀਂ ਦਿਲ ਤੇ ਲੈ ਗਏ ਗੱਲ। ਉਹ ਕਹਿੰਦਾ ਇੱਕ ਛੋਟੀ ਜਿਹੀ ਗੱਲ ਹੋਰ, ਕਹਿੰਦਾ ਅੱਖਾਂ ਵਿੱਚ ਸੁਪਨੇ ਉਲੀਕੀ ਜਾਂਦੀ ਹੈ,
1: ਵਾਹ
0: ਮੈਥੋਂ ਜਾ ਨਹੀਂ ਹੋਣਾ ਉਹ ਉਡੀਕੀ ਜਾਂਦੀ ਹੈ। ਅੱਖਾਂ ਵਿੱਚ ਸੁਪਨੇ ਉਲੀਕੀ ਜਾਂਦੀ ਹੈ, ਮੈਥੋਂ ਜਾ ਨਹੀਂ ਹੋਣਾ ਉਹ
1: ਉਡੀਕੀ ਜਾਂਦੀ ਹੈ।
0: ਮੈਨੂੰ ਚਾਹੁੰਦੀ ਹੈ ਮੇਰੀ ਮਜਬੂਰੀ ਜਾਣ ਦੀ, ਬੁੱਲ ਹੱਸਦੇ ਨੇ ਰੂਹ ਚੀਕੀ ਜਾਂਦੀ ਹੈ।
1: ਬੱਲੇ ਬੱਲੇ ਬੱਲੇ ਵਾਹ।
0: ਦੇਬੀ ਮੈਨੂੰ ਦੁੱਖ ਹੈ ਕਿ ਮੇਰੇ ਕਰਕੇ, ਔਲਖ ਮੈਨੂੰ ਦੁੱਖ ਹੈ ਕਿ ਮੇਰੇ ਕਰਕੇ ਜ਼ਿੰਦਗੀ ਕਿਸੇ ਦੀ ਐਵੇਂ ਬੀਤੀ ਜਾਂਦੀ ਹੈ।
1: ਵਾਹ ਜੀ ਵਾਹ। ਬਾਲੀ ਜੋਧੀ ਟੁੱਟ ਗਿਆ, ਆਪਾਂ ਹੌਲੀ ਤੋੜਦੇ ਹਾਂ।
0: ਹੁਣ ਸਵਾਲ ਆਉ ਤੋੜਨ ਦਾ
1: ਜੀ।
0: ਇੱਕ ਹੋਰ ਗੱਲ ਕਹਿੰਦਾ, ਕਹਿੰਦਾ ਕਹਾਣੀ ਯਾਦ ਹੈ ਸਾਰੀ
1: ਜੀ,
0: ਕਹਾਣੀ ਯਾਦ ਹੈ ਸਾਰੀ, ਮੈਂ ਕੁਝ ਭੁੱਲਿਆ ਨਹੀਂ
1: ਜੀ।
0: ਬੀਹੀ ਵੱਲ ਖੁੱਲਦੀ ਵਾਰੀ, ਮੈਂ ਕੁਝ ਭੁੱਲਿਆ ਨਹੀਂ।
1: ਵਾਹ।
0: ਵਾਜ ਕੱਚੇ ਨਾਂ ਨਾਲ ਮਾਰੀ, ਮੈਂ ਕੁਝ ਭੁੱਲਿਆ ਨਹੀਂ।
1: ਭੁੱਲਿਆ ਨਹੀਂ।
0: ਸੂਰਤ ਰੱਜ ਕੇ ਪਿਆਰੀ, ਮੈਂ ਕੁਝ ਭੁੱਲਿਆ ਨਹੀਂ। ਕਿਹੜੀ ਬਾਜੀ ਕਿਉਂ ਹਾਰੀ, ਮੈਂ ਕੁਝ ਭੁੱਲਿਆ ਨਹੀਂ। ਕਿਹੜੀ ਚੋਟ ਕਿੰਨੇ ਮਾਰੀ, ਮੈਂ ਕੁਝ ਭੁੱਲਿਆ
1: ਨਹੀਂ। ਕਮਾਲ ਜੀ, ਵਾਹ ਜੀ ਵਾਹ, ਯਾਦਾਸ਼ਤ ਤੇਜ਼ ਹੈ, ਬਹੁਤ ਹੀ ਖੂਬ।
0: ਇਹ ਸਾਰੇ ਦੇਬੀ ਤੇ ਉਹੀ ਗੱਲ, ਉਹਦੇ ਦਿਮਾਗ ਦੀ ਕਾਰਸ਼ਤਾਨੀ ਹੈ।
1: ਮਨਦੀਪ ਜੱਸੀ ਜੀ ਲਿਖ ਰਹੇ ਹੈ, ਕਹਿੰਦੇ ਬਾਈ ਕੱਲ ਰਾਜ ਕਿੰਨਾ ਕਰਨਾ ਬਾਈ ਮੁਕੱਦਰ ਸਿੰਘ ਜੀ, ਐ ਤੁਹਾਨੂੰ ਪਤਾ, ਕਹਿੰਦਾ ਅੱਜ ਮੈਂ ਆ ਨਹੀਂ ਸਕਦੇ, ਬਾਈ ਜੀ ਨੇ ਡਰਾਈਵ ਕਰ ਰਹੇ ਨੇ ਕਹਿੰਦੇ।
0: ਡਰਾਈਵ ਕਰਨ ਵਾਲਾ ਜੇ ਆਉਣਾ ਤਾਂ, ਜੇ ਦਿਲ ਦੀ ਸੁਣਨੀ ਹੈ ਤਾਂ ਡਰਾਈਵ ਕੇ ਇੱਥੇ ਬ੍ਰੇਕ ਮਾਰੋ ਤੇ ਆਓ, ਸ਼ਾਮਲ ਹੋਏ।
1: ਬਿਲਕੁਲ ਬਿਲਕੁਲ ਜੀ ਬਿਲਕੁਲ, ਹਾਂ ਉਹ ਵੀ ਤਾਂ ਸੱਚ ਹੈਗੀ ਵਿੱਚ।
0: ਜੇ ਦਿਮਾਗ ਦੀ ਸੁਣਨੀ ਹੈ ਫਿਰ ਐਂ ਕਹੂ ਵੀ ਇੱਥੇ ਹਨੇਰਾ ਹੈ ਭਾਈ, ਇੱਥੇ ਫਲਾਣਾ ਨਾ ਹੋਵੇ, ਧਮਕਾਣਾ ਨਾ ਹੋਵੇ।
1: ਰਜਿੰਦਰ ਜੀਰਾ ਜੀ ਲਿਖ ਰਹੇ ਹੈ, ਕਹਿੰਦੇ ਮੁਕੱਦਰ ਜੀ ਅੱਜ ਦਾ ਟੌਪਿਕ ਦਿਮਾਗ ਨਹੀਂ ਦਿਲ ਹੈ ਜੀ।
0: ਨਹੀਂ ਨਹੀਂ, ਮੈਂ ਤਾਂ ਕਿਹਾ ਤੁਹਾਨੂੰ, ਮੈਂ ਤਾਂ ਪਹਿਲਾਂ ਕਿਹਾ ਵੀ ਇਹ ਸਾਰੀ ਕਾਰਸ਼ਤਾਨੀ ਦਿਮਾਗ ਦੇ, ਦਿਲ ਤਾਂ ਇੰਨੇ ਵਿਚਾਰੇ ਨੇ, ਉਹਨੂੰ ਤਾਂ ਵਿਚਾਰਾ ਬਣਾਇਆ ਹੋਇਆ ਵਿਚਾਲੇ, ਉਹੀ ਗੱਲ।
1: ਕਲਪਰੇਟ ਨੀ ਜੀ, ਕੀ ਕਹਿੰਦੇ ਹੁੰਦੇ ਜੀ, ਵਿਕਟਿਮ ਹੈ, ਵਿਕਟਿਮ।
0: ਹਾਂ ਉਹ ਵਿਕਟਿਮ, ਉਹ ਜਿੰਨਾ ਕੁ ਮੈਂ ਸੋਚਿਆ ਉਹ ਤਾਂ ਵਿਕਟਿਮ ਹੈ,
1: ਵਿਕਟਿਮ।
0: ਹੁਣ ਉਹ ਹੁਣ ਰੋਜ਼ ਤੁਸੀਂ ਸੋਚੋ ਵੀ ਦਿਲ ਦੇ ਵਿੱਚੋਂ ਇੱਕ ਸੈਕਿੰਡ ਵਾਸਤੇ ਵੀ ਜੇ ਖੂਨ ਦਾ ਵੀ ਮੰਨ ਲਓ ਪੰਪ ਕਰਦਾ, ਉਹਨੂੰ ਇੱਕ ਸੈਕਿੰਡ ਵਾਸਤੇ ਵੀ ਬੰਦ ਹੋ ਜੇ ਤੇ ਉਹ ਸਰੀਰ ਸਾਰਾ ਕੁਝ ਹੀ ਖੜ ਜਾਂਦਾ। ਹੁਣ ਦਿਲ ਹੁਣ ਉਹ ਪੰਪ ਵਾਲੇ ਪਾਸੇ ਧਿਆਨ ਦਊ ਕਿ ਆ ਦੂਜੇ ਪੁੱਠੇ ਸਿੱਧੇ ਕੰਮਾਂ ਵਾਲੇ ਪਾਸੇ ਧਿਆਨ ਦਊ, ਸਾਰੇ ਕੰਮ ਦਿਮਾਗ ਦੇ ਨੇ ਜਿੰਨਾ ਮੈਂ ਸੋਚਿਆ।
1: ਬਿਲਕੁਲ ਸਹੀ ਗੱਲ ਹੈ, ਇਹ ਵਾਕਈ ਕਹਿ ਲੋ ਵੀ ਇੱਕ ਭੇਤ ਹੈ ਬੜਾ ਵੱਡਾ, ਕਿ ਕਿਵੇਂ ਆਪਾਂ ਆਪਣੇ ਆਪ ਗੱਲ ਸਮਝਾਉਣ ਵਾਲੀ ਕਹਿ ਲੋ ਉਹੀ ਹੋ ਜਾਂਦੀ ਹੈ ਵੀ ਸ਼ਾਇਰ ਨੇ ਆਪਣੇ ਤਰੀਕੇ ਨਾਲ ਕਹਿ ਤੀ, ਜਿਵੇਂ ਕਿੰਨੀ ਖੂਬਸੂਰਤ ਦੇਬੀ ਬਾਜੀ ਵਾਲੇ ਜਿਹੜੇ ਕਲਾਮ ਹੈ ਤੁਸੀਂ ਸਾਂਝੇ ਕੀਤੇ ਆ। ਸ਼ਾਇਰ ਆਪਣੇ ਅਸਰਦਾਰ ਤਰੀਕੇ ਨਾਲ ਗੱਲ ਕਰ ਜਾਂਦਾ ਹੈ ਤੇ ਦਿਲ ਨੂੰ ਸੰਬੋਧਨ ਕਰਕੇ ਗੱਲ ਕਰ ਲੈਂਦੇ ਹਾਂ, ਕਿਉਂਕਿ ਇਹੀ ਪਰਸੋਨੀਫਿਕੇਸ਼ਨ ਕਰਦੇ ਹਾਂ ਜਦੋਂ ਆਪਾਂ ਕਿਸੇ ਬੇਜਾਨ ਚੀਜ਼ ਨੂੰ ਜਾਨਦਾਰ ਜਾਂ ਬੰਦੇ ਵਾਂਗੂ ਗੱਲ ਕਰ ਲੈਂਦੇ ਹਾਂ ਕਿ ਹਾਂ ਇਹ ਚਾਂਦ, ਇਹ ਗਮ, ਇਹ ਦਿਲ, ਇਹ ਰੱਬ, ਉਹ ਫਿਰ ਕਵੀ ਕਰ ਸਕਦੇ ਆ, ਉਹਨਾਂ ਨੂੰ ਖੁੱਲ੍ਹ ਹੈ।
0: ਲਓ ਫਿਰ ਹੁਣ ਐ ਕਰੋ
1: ਜੀ,
0: ਹੁਣ ਮੇਰੇ ਦਿਲ ਦੀ ਸੁਣੋ।
1: ਹਾਂ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ, ਤੁਹਾਡੇ ਦਿਲ ਵਾਲੀ ਤਾਰ ਜੁੜੀ ਹੋਈ ਆ।
0: ਹਾਂ ਮੈਂ ਦਿਮਾਗ ਦੀ ਗੱਲ ਕਰਦਾ, ਪਰ ਹੁਣ ਮੈਂ ਵੀ ਉਹੀ ਗੱਲ ਦਿਲ ਦੀ ਉਹੀ ਗੱਲ ਕਰਨੀ ਹੈ
1: ਜੀ,
0: ਕਿਉਂਕਿ ਜੇ ਮੈਂ ਦਿਮਾਗ ਦੀ ਗੱਲ ਕੀਤੀ ਤਾਂ ਮੇਰੀ ਗੱਲ ਕਿਸੇ ਨੇ ਮੰਨਣੀ ਨੀ, ਉਹਨੇ ਕਹਿਣਾ ਵੀ ਇਹ ਉਹੀ ਗੱਲ ਜਾਣ ਕੇ ਕਰਦਾ। ਜੇ ਦਿਲ ਦਾ ਕਿਆ ਕਹਿ ਕੇ ਗੱਲ ਕਰਾਂਗਾ ਤੇ ਤਾਂ ਹੀ ਗੱਲ ਹੋਣੀ ਹੈ ਪੂਰੀ।
1: ਇਰਸ਼ਾਦ ਜੀ ਇਰਸ਼ਾਦ,
0: ਲਓ ਸੁਣੋ ਫਿਰ। ਕਹਿੰਦਾ

ਕਣੀਆਂ ਦੀ ਨਾ ਦਿਸੇ ਪਰਦਾ ਕੋਈ ਵੇ, ਮੇਰੀ ਭਿੱਜ ਗਈ ਛਾਲ ਹਾਣੀਆਂ, ਤੇਰੀ ਭਿੱਜ ਗਈ ਲੋਈ ਵੇ। ਚਿਣ ਮਿਣ ਹੋਵੇ ਕਣੀਆਂ ਦੀ ਨਾ ਦਿਸੇ ਪਰਦਾ ਕੋਈ ਵੇ, ਮੇਰੀ ਭਿੱਜ ਗਈ ਛੋਲ ਹਾਣੀਆਂ, ਤੇਰੀ ਭਿੱਜ ਗਈ ਲੋਈ ਵੇ।

0: ਪੱਟ ਤੇਰੇ ਦਾ ਲਾ ਕੇ ਸਰਾਣਾ ਹਾਣ ਦਿਆ ਮੈਂ ਚੈਣ ਦੀ ਨੀਂਦਰ ਅਰਸੇ ਪਿੱਛੋਂ ਸੋਹਣੇ ਆਪਾਂ ਜਿਹੜੇ ਮੁੱਦਤ ਪਈ
1: ਲੋ
2: ਜੀ
1: ਤੇ ਅਸੀਂ ਤੁਹਾਡਾ ਜਿਹੜਾ ਆ ਐਜੀਟੇਸ਼ਨ
0: ਜਿਹੜੇ ਸੀ ਨਾ ਕੇ ਮੇਰਾ ਹੋਣਾ ਏ ਮੇਰੀਆਂ ਅੱਖੀਆਂ ਵਿੱਚ ਵੀ ਅਥਰੂ ਦਿਸਣੇ ਨੇ

0: ਇੰਜ ਲੱਗਦਾ ਕਿ ਮੇਲ ਦੁਬਾਰਾ ਹੋਣਾ ਏ ਤੇਰੀਆਂ ਅੱਖੀਆਂ
1: ਉਹਨੂੰ ਅੱਗੇ ਲੈ ਜਾਵਾਂਗੇ ਜੀ ਅਸੀਂ ਜਿੰਨਾ ਮੇਨ ਟਾਈਮ ਤੇ ਗੱਲਬਾਤ ਚੱਲਦੀ ਹੈਗੀ ਆ
2: ਜੀ।
1: ਵਕੀਲਾਂ ਨੂੰ ਇਹ ਪਤਾ ਆ ਜੀ ਵੀ ਇੱਕ ਸਾਡੇ ਕੋਲ ਹੋਰ ਤਾਂ ਕੋਈ ਹਥਿਆਰ ਨਹੀਂ ਵੀ ਇਹ ਸਟ੍ਰਾਈਕ ਦੀ ਵਜ੍ਹਾ ਕਰਕੇ ਤਾਂ ਸਾਨੂੰ ਮੀਟਿੰਗਾਂ ਦੇਣ ਲੱਗੇ ਹੈਗੇ ਅਦਰਵਾਈਜ਼ ਕੌਣ ਸਾਡੀ ਗੱਲ ਸੁਣਦਾ ਜੀ।
2: ਬਿਲਕੁਲ ਹੈ ਜੀ।
1: ਇਸ ਕਰਕੇ ਜਿਹੜਾ ਆ ਹੁਣ ਇੱਕ ਰਿਟ ਵੀ ਕਿਸੇ ਇੱਕ ਪਵਾਤੀ ਸੀ ਕਿਸੇ ਵਕੀਲ ਰਾਹੀਂ ਇੱਕ ਵਕੀਲ ਨੇ ਰਿਟ ਵੀ ਪਵਾਤੀ ਸੀ ਕਿ ਜਿਹੜੀ ਇਹ ਸਟ੍ਰਾਈਕ ਹੈ ਇਹਨੂੰ ਇਲੀਗਲ ਡਿਕਲੇਅਰ ਕਰੋ ਜੀ। ਜੱਜ ਸਾਹਿਬ ਨੇ ਕਿਹਾ ਵੀ ਅਸੀਂ ਜਿਹੜਾ ਹੈਗਾ ਇਹਤੇ ਕੋਈ ਜੁਡੀਸ਼ੀਅਲ ਵਰਡਿਕਟ ਨਹੀਂ ਦਿੰਦੇ ਅਸੀਂ ਚਾਹੁੰਦੇ ਹੈਗੇ ਕਿ ਸੰਬੰਧਿਤ ਧਿਰਾਂ ਜਿਹੜੀ ਐਮੀਕੇਬਲੀ ਸੈਟਲ ਕਰ ਲੈਣ ਤੇ ਕੰਮ ਤੇ ਵਾਪਸ ਆਉਣ ਜੀ ਤੇ ਉਹਨਾਂ ਨੇ ਮਤਲਬ 23 ਤਰੀਕ ਜਿਹੜੀ ਆ ਉਹਦੇ ਤੇ ਰਿਟ ਦੇ ਉੱਤੇ ਕਰ ਦਿੱਤੀ ਵੀ ਅਸੀਂ ਨਹੀਂ ਚਾਹੁੰਦੇ ਜੁਡੀਸ਼ਰੀ ਜਿਹੜੀ ਆ ਇਹਤੇ ਕੋਈ ਵਰਡਿਕਟ ਦੇਵੇ
2: ਜੀ। ਬਿਲਕੁਲ
1: ਦੇਖੋ ਜੀ ਦੋਨੇ ਪਾਸੇ ਜਿੱਦਾਂ ਹੈਗਾ ਸਰਕਾਰ ਆਪਣੀਆਂ ਚਾਲਾਂ ਚੱਲਦੀ ਹੈਗੀ ਆ ਵੀ ਹਾਂਜੀ ਸਟ੍ਰਾਈਕ ਤੋੜੋ ਇਹਨਾਂ ਨੂੰ ਜਦੋਂ ਕੰਮ ਤੇ ਆ ਗਏ ਫੇਰ ਮੁੱਦਾ ਗਿਆ ਆਇਆ ਜੀ ਰੋ ਗਿਆ ਜੀ
0: ਵਿੱਚ ਵੀ ਜਿਤਾਈ ਨਾ ਟੱਕਰੇ ਨੇ ਐਸੇ ਵਿਛੜੇ ਅੱਜ ਤਾਈ ਨਾ ਟੱਕਰੇ ਨੇ ਔਖਾ ਜੋਲ ਰੁੱਸਿਆ ਪੀਰ ਮਨਾਉਣਾ ਏ ਐਸੇ ਵਿਛੜੇ ਅੱਜ ਤਾਈ ਨਾ ਟੱਕਰੇ ਨੇ ਔਖਾ ਔਲਖ ਰੁੱਠਿਆ ਪੀਰ ਮਨਾਉਣਾ ਏ।

0: ਮੈਂ ਚੈਣ ਦੀ ਨੀਂਦ ਆ ਲੈਣ ਮੈਂ ਚੈਣ ਦੀ ਨੀਂਦਰ ਅਰਸੇ ਪਿੱਛੋਂ ਹਾਣ ਦਿਆ। ਉਹ ਕਹਿੰਦਾ ਉਹ ਅੱਗੇ ਪਿੱਛੇ ਹੋ ਗਈ
1: ਜੀ।
0: ਮੇਰੀ ਫੇਵਰੇਟ ਲੈਣ ਸੀ, ਮੈਂ ਪੂਰੀ ਕਰਦਾ ਹਾਂ। ਪੱਟ ਤੇਰੇ ਦਾ ਲਾ ਕੇ ਸਰਾਣਾ ਹਾਣ ਦਿਆ, ਮੈਂ ਚੈਣ ਦੀ ਨੀਂਦਰ ਅਰਸੇ ਪਿੱਛੋਂ ਸੋਣਾ ਏ। ਜੀ ਬਾਈ ਜੀ, ਹੁਣ ਇਦੋਂ ਲੰਮਾ ਨੀ ਕਰਨਾ।
1: ਬਾ ਕਮਾਲ, ਬਾ ਕਮਾਲ ਜੀ, ਬਹੁਤ ਖੂਬ ਬਬਿਓ, ਮੁਹੱਬਤ ਜ਼ਿੰਦਾਬਾਦ।
0: ਜੋ ਦੀ ਆਵਾਜ਼ ਮੇਰੀ ਲੋਟ ਆਉਂਦੀ ਹੈ, ਉਹੀ ਗੱਲ
1: ਬਹੁਤ ਵਧੀਆ ਜੀ।
0: ਤੇ ਜਜ਼ਬਾਤ, ਆਵਾਜ਼ ਵੀ ਲੋਟ ਆਉਂਦੀ ਹੈ ਤੇ ਜਜ਼ਬਾਤ ਵੀ ਲੋਟ ਆਉਂਦੇ ਨੇ।
1: ਨਹੀਂ, ਬਾ ਕਮਾਲ, ਬਾ ਕਮਾਲ ਜੀ, ਹਮੇਸ਼ਾ ਦੀ ਤਰ੍ਹਾਂ।
0: ਲਵ ਯੂ ਬਾਬਿਓ, ਸਾਰੇ ਸੱਜਣਾਂ ਨੂੰ
1: ਜੀ।
0: ਤੇ ਮਿਲਦੇ ਆ ਫਿਰ ਕੱਲ ਨੂੰ, ਤੇ ਮੈਂ ਕਿਹਾ ਕੋਈ ਟਾਈਮ ਜ਼ਿਆਦਾ ਲੈ ਜਾਣਾ, ਥੋੜਾ ਜਿਹਾ ਗੱਲਾਂ ਬਾਤਾਂ ਜੋ ਹੋ ਜਾਂਦਾ, ਮਾਫੀ ਚਾਹੁੰਦਾ, ਜਿਹੜੀ ਵਾਰੀ ਮੈਂ ਲੈ ਜਾਂਦਾ ਵਾ
1: ਜੀ। ਕੋਈ ਗੱਲ,
0: ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ।
1: ਜ਼ਿੰਦਾਬਾਦ ਜੀ,
0: ਸਾਰੇ ਪਿਆਰੇ
1: ਸੱਜਣਾਂ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ, ਬਾਈ ਮੁਕੰਦਰ ਸਿੰਘ ਔਲਖ ਸਾਹਿਬ ਹੋਰਾਂ ਨੇ ਵਾਕਈ ਕਹਿੰਦੇ ਜਿਹੜੀ ਆਵਾਜ਼ ਸੂਟ ਕਰਦੀ ਆ ਉਹਨਾਂ ਨੂੰ ਤੇ ਜਜ਼ਬਾਤ ਵੀ ਸੂਟ ਕਰਦੇ ਆ, ਇਹ 'ਚ ਕੋਈ ਸ਼ੱਕ ਨਹੀਂ ਕਿ ਤੈਨੂੰ ਸੂਟ ਸੂਟ ਕਰਦਾ। ਆਹ ਕਿਆ ਬਾਤ ਆ, ਇਹਨੇ ਇਹ ਵੀ ਗੀਤ ਆਇਆ ਸੀ ਇੱਕ। ਤੋ ਭਾਨ ਸਿੰਘ ਗਰੇਵਾਲ ਜੀ ਮੁਹੱਬਤ ਭੇਜ ਰਹੇ ਨੇ, ਸ਼ੁਕਰੀਆ ਬਹੁਤ ਬਹੁਤ। ਜਿੰਮੀ ਕਾਰਟਰ ਸਾਹਿਬ ਕਹਿੰਦੇ ਜੀ ਬਹੁਤ ਵਧੀਆ ਚੱਲ ਰਿਹਾ ਪ੍ਰੋਜੈਕਟ ਤੇ ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ। ਮੁਕੰਦਰ ਵੀਰ ਜੀ ਕਿਆ ਬਾਤਾਂ। ਜੱਸੀ ਚਾਹਲ ਜੀ ਪ੍ਰੋਗਰਾਮ ਨੂੰ ਸੁਣ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ, ਖੁਸ਼ ਆਮਦੀਦ। ਮਨਦੀਪ ਜੱਸੀ ਜੀ ਡਰਾਈਵ ਕਰਦੇ ਕਰਦੇ ਵੀ ਗੱਲਬਾਤ ਕਰ ਰਹੇ ਨੇ, ਕਿਆ ਬਾਤਾਂ। ਇਹ ਹੁੰਦੀ ਹੈ ਮੁਹੱਬਤ, ਦਿਲਾਂ ਨੂੰ ਦਿਲਾਂ ਦੀ ਰਾਹ, ਤੇ ਬਹੁਤ ਸ਼ੁਕਰੀਆ। ਰਜਿੰਦਰ ਜੀ ਕਹਿੰਦੇ ਜੀ ਕਮਾਲਾਂ ਧਮਾਲਾਂ, ਪ੍ਰੋਗਰਾਮ ਠੀਕ ਚੱਲ ਰਿਹਾ। ਉਹ ਜੋ ਉਹਨਾਂ ਨੇ ਵਿੱਚ ਲਿਖਿਆ ਸੀ, ਮੈਨੂੰ ਲੱਗਦਾ ਹੈ ਕਿ ਪ੍ਰੋਗਰਾਮ ਦਾ ਨਾਂ ਜਬੜੀਆਂ ਰੱਖ ਲੈਣਾ ਚਾਹੀਦਾ। ਆਹ ਕਿਆ ਬਾਤਾਂ ਭਾਈ, ਬਹੁਤ ਹੀ ਕਮਾਲ ਦਾ ਵਿਸ਼ਾ, ਇਹ ਰੱਖਿਆ ਜਾ ਸਕਦਾ ਹੈ ਕਿਸੇ ਵੇਲੇ ਵੀ। ਜਬੜੀਆਂ ਇਹੋ ਜਿਹੀ ਚੀਜ਼ ਹੈ ਕਿਸੇ ਵੇਲੇ ਵੀ ਛੱਡੀਆਂ ਜਾ ਸਕਦੀਆਂ, ਇਹ ਪਰ ਰੱਖਿਆ ਵੀ ਸੀ ਇੱਕ ਵਾਰੀ ਵਿਸ਼ਾ, ਤੇ ਪਰ ਉਸ ਦਿਨ ਬਹੁਤ ਚੈਣੀ ਗੱਲਾਂ ਹੋ ਗਈਆਂ। ਪਰ ਅੱਜ ਜੇ ਆਪਾਂ ਆਉਣ ਵਾਲੇ ਟਾਈਮ 'ਚ ਵਿਸ਼ਾ ਰੱਖਾਂਗੇ ਜ਼ਰੂਰ, ਮੈਨੂੰ ਲੱਗਦਾ ਵਧੀਆ ਵਿਸ਼ਾ ਹੈ, ਪਰ ਕੱਲ੍ਹ ਨਹੀਂ ਰੱਖਾਂਗੇ ਕੱਲ੍ਹ, ਕਿਉਂਕਿ ਹੁਣ ਬਾਈ ਜੀ ਨੇ ਕਿਹਾ ਦਿਮਾਗ ਦੀ ਗੱਲ ਕਰਾਂਗੇ। ਪਰ ਦਿਮਾਗ ਨਾਲ ਸੋਚਣਾ ਪੈਣਾ ਬਾਈ, ਬਈ ਕਿਹੜਾ ਵਿਸ਼ਾ ਰੱਖੀਏ। ਤੁਸੀਂ ਵੀ ਅਗਰ ਕੋਈ ਵਿਸ਼ਾ ਮਾਇੰਡ 'ਚ ਆ ਰਿਹਾ ਹੈ, ਕਮੈਂਟ ਬਾਕਸ 'ਚ ਜ਼ਰੂਰ ਭੇਜਿਓ, ਤਾਂ ਕਿ ਅਸੀਂ ਉੱਤੇ ਕੋਈ ਚਰਚਾ ਕਰ ਸਕੀਏ, ਲਿਖ ਕੇ ਪਾ ਦਾਂਗੇ ਐਂ ਘੜੇ 'ਚ, ਜਿਹੜਾ ਨਿਕਲਿਆ ਬਾਈ ਉਹੀ ਚੱਕ ਲਾਂਗੇ। ਚੱਕ ਲਓ ਨਹੀਂ ਚੱਕ ਲਓ, ਹੋ ਜੂਗੀ ਉਹ ਕੰਮ ਚੱਲੂ। ਤੋ ਮਨਜੀਤ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਕਿਆ ਬਾਤ ਆ ਜੀ, ਆਇਆਂ ਨੂੰ ਬਹੁਤ ਬਹੁਤ ਸਵਾਗਤ। ਜਿੰਮੀ ਕਾਰਟਰ ਜੀ ਧੰਨਵਾਦ ਜੀ ਬਹੁਤ ਬਹੁਤ ਸੁਨੇਹਿਆਂ ਦੇ ਲਈ। ਅਤੇ ਦੋਸਤੋ, ਸਿਕੰਦਰ ਸਿੰਘ ਔਜਲਾ ਸਾਹਿਬ ਵੀ ਲਗਾਤਾਰ ਆਪਣੇ ਕਮੈਂਟਸ ਭੇਜ ਰਹੇ ਨੇ। ਅੱਜ ਅਸੀਂ ਰਾਜਨ ਸੈਣੀ ਸਾਹਿਬ ਨੂੰ ਮਿਸ ਕਰ ਰਹੇ ਨੇ ਹੜਤਾਲ 'ਤੇ, ਚਲੋ ਉੱਧਰ ਨੇ ਪਰ ਇੱਧਰ ਪਤਾ ਨਹੀਂ ਕਿਉਂ ਹੜਤਾਲ 'ਤੇ ਚਲੇ ਗਏ, ਪਰ ਹੋ ਸਕਦਾ ਬਿਜ਼ੀ ਹੋਣ, ਕਿਉਂਕਿ ਕਈ ਵਾਰੀ ਬੰਦਾ ਬਿਜ਼ੀ ਵੀ ਹੁੰਦਾ, ਕਈ ਵਾਰੀ ਬਿਲਕੁਲ ਬਿਲਕੁਲ ਕਈ ਵਾਰੀ ਬਿਜ਼ੀ ਹੋ ਸਕਦਾ ਬੰਦਾ, ਕੋਈ ਏਡੀ ਗੱਲ ਨਹੀਂ। ਤੋ ਦੋਸਤੋ, ਖੋਜ ਕੀਤੀ ਆ ਬਾਈ ਭੁਪਿੰਦਰ ਸਿੰਘ ਭਾਰਤ ਸਾਹਿਬ ਨੇ, ਕਹਿੰਦੇ ਜੀ ਵੈਸੇ ਤਾਂ ਉਹਨੇ ਦਿਲ ਦੀ ਵੀ ਕਰ ਲਈ ਸੀ ਖੋਜ, ਦਿਮਾਗ ਦੀ ਵੀ ਕਰ ਲਈ, ਕਈ ਖੋਜਾਂ ਕਰਤੀਆਂ ਕਮੈਂਟ ਬਾਕਸ ਦੇ ਵਿੱਚ, ਅਤੇ ਉਹ ਜਿਹੜੀ ਭਾਂਡਿਆਂ ਵਾਲੀ ਸਭ ਤੋਂ ਪਹਿਲਾਂ ਕਰ ਲਈ ਸੀ, ਜਿਹੜੀ ਸ਼ੁਰੂ ਦੇ ਵਿੱਚ ਬਿਜਲਾ ਸਾਹਿਬ ਜੀ ਕਰਕੇ ਗਏ ਆ, ਭਾਂਡੇ ਕਲੀ ਕਰਾ ਲਓ, ਉਹ ਵਾਲੀ ਗੱਲ ਵੀ ਹੋਈ ਸੀ। ਤੋ ਮੱਖਣ ਸ਼ਰਮਾ ਜੀ ਦੋਸਤੋ ਆਪਣੇ ਨਾਲ ਮਹਿਫਲ 'ਚ ਸ਼ਾਮਲ ਨੇ, ਸਵਾਗਤ ਕਰਦੇ ਉਹਨਾਂ ਦਾ ਜੀ। ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ, ਖੁਸ਼ ਆਮਦੀਦ।
2: ਸਤਿ ਸ਼੍ਰੀ ਅਕਾਲ ਸ਼ਮੀ ਜੀ।
1: ਜੀ ਸਤਿ ਸ਼੍ਰੀ ਅਕਾਲ ਜੀ,
2: ਚੜ੍ਹਦੀ ਕਲਾ ਜੀ।
1: ਬਿਲਕੁਲ ਜੀ ਬਿਲਕੁਲ, ਬਾਗੋ ਬਾਗ ਗਾਰਡਨ ਗਾਰਡਨ ਹੋਏ ਬੈਠੇ ਜੀ।
2: ਤੇ ਅੱਜ ਸਰ ਵਿਸ਼ਾ ਕਿਹੜਾ ਰੱਖਤਾ ਜੀ?
1: ਦਿਲ ਦਾ ਖਿਡਾਉਣਾ ਨਾਲ ਲੈ ਜਾ, ਕਦੀ ਕਦੀ ਖੇਡ ਲਿਆ ਕਰੀ।
2: ਕਮਾਲ ਕਰਦੀ ਜੀ, ਮੈਂ ਕਮਾਲ ਕਰਦੀ। ਚਲੋ ਮੈਂ ਵੈਸੇ ਕੋਸ਼ਿਸ਼ ਕਰੂੰਗਾ ਜੀ। ਹੈਂ
1: ਜੀ,
2: ਇੱਕ ਮੈਂ ਪਹਿਲਾਂ ਗੀਤ ਲਾਉਣਾ ਜੀ। ਅਸੀਂ ਨਾ 19 ਤਰੀਕ ਨੂੰ ਤਰਨ ਤਾਰਨ ਸਨਮਾਨਿਤ ਸੀਗਾ ਪ੍ਰੋਗਰਾਮ, ਮੈਨੂੰ ਸਨਮਾਨਿਤ ਕੀਤਾ ਸੀ ਉਹਨਾਂ ਨੇ।
1: ਵਾਹ ਜੀ ਵਾਹ, ਮੁਬਾਰਕਾਂ ਜੀ, ਬਹੁਤ ਬਹੁਤ।
2: ਹਾਂਜੀ, ਤੇ ਸਟੇਜ ਤੇ ਨਾ ਉੱਥੇ ਬੇਚਾਰੇ ਵਧੀਆ ਵਧੀਆ ਬੰਦੇ ਬੈਠੇ ਸੀ, ਕੁਛ ਮੇਰੇ ਵਰਗੇ ਬੈਠੇ ਸੀ
1: ਸਾਹਮਣੇ। ਕਿਆ ਬਾਤ ਆ।
2: ਹਾਂਜੀ, ਤੇ ਸੀਗੇ ਚਲੋ ਦੋ ਢਾਈ ਸੌ ਬੰਦਾ, ਤੇ ਉਹ ਮੈਨੂੰ ਕਹਿੰਦੇ ਅੱਗੇ ਜੀ ਗੀਤ ਸ਼ਰਮਾ ਜੀ ਤੁਹਾਡਾ ਹੋਊਗਾ ਤਾਂ ਵਧੀਆ, ਤੇ ਮੈਂ ਕਿਹੜਾ ਲਾਵਾਂ, ਕਹਿੰਦਾ ਦੇਖ ਲਓ ਮੈਂ ਤੁਹਾਡੇ ਤੇ ਲਾਣਾ, ਕਹਿੰਦਾ ਲਾ ਲਾ ਦੇ।
1: ਅੱਛਾ ਜੀ,
2: ਮੈਂ ਕਿਹਾ ਗੁੱਸਾ ਨਾ ਕਰੋ, ਕਹਿੰਦੇ ਨਹੀਂ ਨਹੀਂ ਗੁੱਸਾ ਨੀ ਕਰਦੇ, ਪਹਿਲਾਂ ਮੈਂ ਉਹੀ ਸੁਣਾਉਣਾ ਤੁਹਾਨੂੰ ਜੀ।
1: ਆਉਣ ਦੋ ਜੀ, ਆਉਣ ਦੋ, ਇਦਾਂ ਦਿਲਚਸਪ ਹੋਏਗਾ ਜੀ।
2: ਹਾਂ, ਤੇ ਬਾਕੀ ਤੁਹਾਡਾ ਹੋਰ ਕਰਾਂਗੇ, ਏਡੀ ਗੱਲ ਨੀ
1: ਜੀ ਜੀ ਜੀ। ਇਰਸ਼ਾਦ ਜੀ,

ਆਕੜ ਦੇ ਪਰਿਆਂ ਨੂੰ ਉਹਨਾਂ ਨੂੰ ਕੌਣ ਬੁਲਾਉਂਦੇ ਟੌਣਾ ਕਿਉਂ ਉੱਚੀਆਂ ਕਰਦੇ ਰੱਬ ਤੋਂ ਨਾ ਬਿਲਕੁਲ ਡਰਦੇ ਟੌਣਾ ਕਿਉਂ ਉੱਚੀਆਂ ਕਰਦੇ ਰੱਬ ਤੋਂ ਨਾ ਬਿਲਕੁਲ ਡਰਦੇ ਸਭ ਦੇ ਗਲ ਪੈ ਕੇ ਲੜਦੇ।

ਅੱਖਰ ਦੇ ਪਰੀਆਂ ਨੂੰ ਉਹਨਾਂ ਨੂੰ ਕੌਣ ਬੁਲਾਉਂਦੇ ਲੋਕਾਂ ਪਰ ਧਿਆਉਣਾ ਤੈਨੂੰ ਮੂੰਹ

0: ਮੈਂ ਤੈਨੂੰ ਨਫ਼ਰਤ ਵਿੱਚ ਸੜਿਆ ਨੂੰ ਉਹਨਾਂ ਨੂੰ ਕੌਣ ਬੁਲਾਉਂਦੇ ਆਕੜ ਦੇ ਪਰਿਆਂ ਨੂੰ ਉਹਨਾਂ ਨੂੰ ਕੌਣ ਬੁਲਾਉਂਦੇ ਮੱਖਣ ਜੋ ਲੱਗਦੇ ਪਿਆਰੇ ਸ਼ਰਮਾ ਨਹੀਂ ਲੱਭਦੇ ਪਾਰੇ ਬੁੱਟਰ ਜੋ ਲੱਗਦੇ ਪਿਆਰੇ ਸ਼ਰਮਾ ਨਹੀਂ ਲੱਭਦੇ ਪਾਲੇ ਛੱਡ ਕੇ ਤੁਰ ਜਾਂਦੇ ਸਾਰੇ ਛੱਡ ਕੇ ਤੁਰ ਜਾਂਦੇ ਸਾਰੇ ਸੜਕਾਂ ਤੇ ਖੜਿਆਂ ਨੂੰ ਉਹਨਾਂ ਨੂੰ ਕੌਣ ਬੁਲਾਉਂਦੇ ਆਕੜ ਦੇ ਪਰਿਆਂ ਨੂੰ ਉਹਨਾਂ ਨੂੰ ਕੌਣ ਬੁਲਾਉਂਦੇ ਆਕੜ ਦੇ ਪਰਿਆਂ ਨੂੰ ਉਹਨਾਂ ਨੂੰ ਕੌਣ ਬੁਲਾਉਂਦੇ
1: ਸ਼ੁਕਰੀਆ ਜੀ
2: ਵਾਹ ਜੀ ਵਾਹ ਵਾਹ ਜੀ ਵਾਹ ਇਹ ਤੁਸੀਂ ਲਾ ਤਾ ਫਿਰ ਉਹਨਾਂ ਨੇ ਸਿੱਧਾ ਗੀਤ ਕਮਾਲ ਕਰਤੀ ਜੀ ਐਂਡ ਕਰਤਾ
1: ਤੇ ਉਹਨਾਂ ਨੇ ਜੀ ਉਹਨਾਂ ਨੇ ਇੱਕ ਲੋਈ ਦੇਣੀ ਸੀ ਤੇ ਇੱਕ ਹੋਰ ਸਨਮਾਨ ਤੇ ਚਿੰਨ ਜਾ ਸੀਗਾ ਜੀ
2: ਹਾਂਜੀ ਜੀ ਜੀ
1: ਉਹ ਕਹਿੰਦਾ ਜੀ ਇੱਕ ਕਿਤਾਬ ਤੇ ਇੱਕ ਲੋਈ ਹੋਰ ਦਿਓ ਸ਼ਰਮਾ ਜੀ ਨੂੰ ਦਿਲ ਤੇ ਲਾ ਤੀ ਜਮਾ ਸਹੀ
2: ਮੇਲਾ ਲੁੱਟ ਲਿਆ ਤੁਸੀਂ
1: ਕਹਿੰਦੇ ਦਿਲ ਤੇ ਲਾ ਤੀ ਜਮਾ ਸਹੀ ਚਲੋ ਕੋਈ ਨੀ ਮਾਫ ਕਰਨਗੇ ਸੋਤੇ
2: ਅਸੀਂ ਕਹੀਏ ਇਰਸ਼ਾਦ ਉਧਰੋਂ ਮਿਲ ਜੇ ਪ੍ਰਸ਼ਾਦ ਜੀ
1: ਉਹ ਕਲੀਆਂ ਤੋਂ ਸੋਹਣੇ

0: बिल्कुल यार शामी परिवार की चिट्टे पत ले जे अंग दी कुड़ी गुर चिट्टे पत ले जे अंग दी कुड़ी दिल दा खड़ौना गोरे रंग दी कुड़ी साडे दिल दा खड़ौना गोरे रंग दी कुड़ी मथे उत्ते टिक्का चौंधवे दा चांदनी मथे उत्ते टिक्का चौंधवे दा चांदनी महकदा हुसैन गोरा चिट्टा रंगनी महकदा हुसैन गोरा चिट्टा रंगनी ओ चक दी न तौन मारी संग दी कुड़ी चक दी न तौन मारी संग दी कुड़ी दिल दा खड़ौना गोरे रंग दी कुड़ी कनक कोका कुंड विच रख दी कनक कोका कुंड विच रख दी चांजरां दा शोर जदों लंघ दी कुड़ी झांजरां दा शोर जदों लंघ दी कुड़ी ते दिल दा खड़ौना गोरे रंग दी कुड़ी ते परियां तो सोने है पसंद दी कुड़ी ओ सुरमे दी तारी नी बलोरी अखियां सुरमे दी तारी नी बलोरी अखियां कन्ना विच सोने दी पिपल पत्तियां कन्ना विच सोने दी पिपल पत्तियां ओ काली गुत्त नागनी है डंग दी कुड़ी काली गुत्त नागनी है डंग दी कुड़ी दिल दा खड़ौना गोरे रंग दी कुड़ी ते परियां तो सोनी है पसंद दी कुड़ी ओ लक दा हुलारा ते पलांगा लंबियां लक दा हुलारा ते पलांगा लंबियां गोरियां बाहां दे रंगा सत रंगियां गोरियां बाहां दे रंगा सत रंगियां ओ मक्खन शर्मा प्यार रवे मंग दी कुड़ी मक्खन बुट्टर प्यार रवे मंग दी कुड़ी ते पैरियां तो सोनी है पसंद दी कुड़ी ते दिल दा खड़ौना गोरे रंग दी कुड़ी दिल दा खड़ौना गोरे रंग दी कुड़ी।
1: शुक्रिया शर्मा जी।
2: बहुत ही खूब जी दिल का खिडौना वाह जी वाह बहुत ही खूब बहुत ही खूब शर्मा जी मान लो दोवे रचनावा बैक टू बैक सुपर डुपर हिट ते बा कमाल ते बहुत शुक्रिया इन्नी खूबसूरत ते मिठी सांझ पाउण दे लई शर्मा जी मोहब्बत जिंदाबाद ते जिंदगी जिंदाबाद जी
3: जिंदगी जिंदाबाद ते शुक्रिया जी सारे श्रोतां दा तहे दिलों सत्कार जी
2: शुक्रिया जी। दोस्तो भाई मक्खण शर्मा जी ਹੋਰਾਂ ਕੋਲੋਂ ਅਸੀਂ ਕਲਾਮ ਸੁਣਿਆ ਤੇ ਕਮਾਲ ਧਮਾਲ ਕਰ ਦਿੱਤੀ ਉਹਨਾਂ ਨੇ ਕਲਮ ਦੇ ਧਨੀ ਵੀ ਨੇ ਤੇ ਨਾਲ ਦੀ ਨਾਲ ਖੂਬਸੂਰਤ ਤੇ ਮਿੱਠੀ ਆਵਾਜ਼ ਦੇ ਮਾਲਕ ਨੇ ਜ਼ਿੰਦਾਬਾਦ ਹੈ ਜੀ ਆਹ ਵਾਹ ਜੀ ਵਾਹ। ਮੈਂ ਗੀਤ ਸੁਣਦੇ ਸੁਣਦੇ ਗੱਲਬਾਤ ਕਰਦੇ ਕਰਾਉਂਦੇ ਹਾਂ ਇੱਕ ਕਮੈਂਟ ਤੇ ਮੇਰੀ ਨਜ਼ਰ ਪਈ ਮਨਦੀਪ ਜੱਸੀ ਜੀ ਨੇ ਭੇਜਿਆ ਕਹਿੰਦੇ ਦਿਲ ਨੂੰ ਦਿਲ ਦੀ ਰਾਹ ਹੁੰਦੀ ਏ ਜਦੋਂ ਮਿਲਣ ਦੀ ਚਾਹ ਹੁੰਦੀ ਏ ਫੇਰ ਕੋਈ ਗੱਲ ਸਵਾਹ ਹੁੰਦੀ ਏ ਉਸ ਕੋਠੇ ਨੇ ਚੋਣਾ ਹੀ ਚੋਣਾ ਜਿਸ ਕੋਠੇ ਤੇ ਘਾਹ ਹੁੰਦੀ ਏ ਆਪਾਂ ਸੀ ਜੋ ਹੱਸ ਕੇ ਖਾ ਗਏ ਹੁਣ ਕਿਤੋਂ ਕੁੱਟ ਖਾ ਹੁੰਦੀ ਏ ਕਿਆ ਬਤਾ ਜੀ ਕਿਆ ਬਤਾ ਫਿਨਲੈਂਡ ਚਲਦੇ ਹਾਂ ਜੀ ਆਪਣੇ ਨਾਲ ਬਾਈ ਭੁਪਿੰਦਰ ਸਿੰਘ ਭਾਰਤ ਸਾਹਿਬ ਮਹਿਫਲ ਚ ਸ਼ਾਮਲ ਨੇ ਬਹੁਤ ਬਹੁਤ ਜੀ ਆਇਆਂ ਨੂੰ ਜੀ ਸਵਾਗਤ ਭਾਰਤ ਸਾਹਿਬ
4: ਸਤਿ ਸ੍ਰੀ ਅਕਾਲ ਸ਼ਮੀ ਜੀ ਤੇ ਸਾਰੇ ਦੋਸਤਾਂ ਨੂੰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ
2: ਸਤਿ ਸ੍ਰੀ ਅਕਾਲ ਜੀ
4: ਸ਼ਰਮਾ ਜੀ ਦੇ ਗੀਤ ਤੋਂ ਬਾਅਦ ਪਤਾ ਲੱਗ ਗਿਆ ਕਿ ਦਿਲ ਤਾਂ ਖਲੋਣਾ ਬਈ ਟੁੱਡੇ ਤਾਂ ਹੀ ਪੈਂਦੇ
2: ਪੈਂਦੇ ਆ ਜੀ ਪੈਂਦੇ ਆ ਜੀ
4: ਤੇ ਮੁਕੱਦਰ ਬਾਈ ਲਈ ਦੋ ਕਚਰੀ ਤਾਂ ਕਹਿੰਦਾ ਦਿਲ ਦਿਮਾਗ ਦੀ ਉਲਝਣ ਵਿਚ ਫਸਿਆ ਮੁਕੱਦਰ ਬਾਈ
2: ਓਏ ਹੋਏ
4: ਕਾਹਨੂੰ ਕਰਦਾ ਜਿਹਨੇ ਸ਼ਿਕਵੇ ਸੱਜਣਾ ਸੰਗ ਜਿੰਨੀ ਸੀ ਓਨੀ ਉਣਾ ਨਭਾਈ
2: ਵਾਹ ਜੀ ਵਾਹ ਸੁਣ ਰਹੇ ਹੋ ਮੁਕੱਦਰ ਬਾਈ ਇਹ ਉਹ ਕਵਿਤਾ ਜਿਹੜੀ ਤੁਸੀਂ ਧੱਕੇ ਨਾਲ ਲਿਖਾਈ
4: ਹੱਥ ਦੇ ਮੁਕੜੇ ਚਾਂਗੇ ਲੱਗਦੇ ਨੇ, ਦਿਲ ਦਿਮਾਗ ਨੇ ਬੈਠ ਜੁਗਤ ਲਗਾਈ। ਲੋ ਜੀ ਬਾਈ ਧੱਕੇ ਨਾਲ ਹੀ ਲਿਖਾਈ ਹੈ, ਸੱਚੀ ਗੱਲ ਆ, ਮੁਕੱਦਰ ਬਾਈ ਨੇ ਲਿਖਾਈ ਹੈ।
2: ਵਾਹ ਵਾਹ ਜਨਾਬ, ਵਾਹ ਵਾਹ ਬਾਈ, ਕਿਆ ਬਤਾ ਕਿਆ ਬਤਾ, ਬਹੁਤ ਹੀ ਖੂਬ।
4: ਤੇ ਚੰਨੀ ਜੀ, ਜਿਹੜੀ ਆਪਣੀ ਬੀਸਲਾ ਜੀ ਤੋਂ ਗੱਲ ਤੋਂ ਸ਼ੁਰੂ ਕਰਦਾ ਥੋੜਾ ਜਿਹਾ
2: ਜੀ,
4: ਓਹਦੇ ਪਿੱਛੇ ਬਹੁਤ ਵੱਡੀ ਜਪਾਨ ਚ ਫਿਲੋਸਫੀ ਹੈ ਜੀ
2: ਜੀ,
4: ਤੇ ਉਹ
2: ਭਾਂਡੇ ਵਾਲੀ ਜਿਹੜੀ ਗੱਲ ਉਹਨਾਂ ਨੇ ਕਿਹਾ ਸੀ ਵੀ ਟੁੱਟ ਕੇ ਉਹ ਦੁਬਾਰਾ ਜੁੜਦੇ ਆ ਜੀ।
4: ਹਾਂਜੀ, ਉਹ ਮੈਂ ਵੱਡੇ ਬੇਟੇ ਨਾਲ ਹੁਣੇ ਗੱਲ ਕਰਕੇ ਹਟਿਆ, ਤੇ ਉਹ ਜਪਾਨੀ ਲੈਂਗੁਏਜ ਜਾਂ ਪ੍ਰੋਗਰਾਮ ਵਗੈਰਾ ਜਾਂ ਕਿਤਾਬਾਂ ਉੱਥੇ ਦੀਆਂ ਬਹੁਤ ਪੜ੍ਹਦਾ ਰਹਿੰਦਾ, ਪ੍ਰੋਗਰਾਮ ਵਗੈਰਾ ਦੇਖਦਾ ਰਹਿੰਦਾ ਸੀ, ਤੇ ਉਹ ਮੈਂ ਉਹਨੂੰ ਜਦੋਂ ਜ਼ਿਕਰ ਹੀ ਕੀਤਾ ਤੇ ਨਾਲ ਦੀ ਨਾਲ ਉਹਨੇ ਨਾਂ ਦੱਸ ਦਿੱਤਾ, ਤੇ ਕਹਿੰਦਾ ਜਿਹੜਾ ਕਰੈਕ ਦੀ ਗੱਲ ਕਰਦੇ, ਮੈਂ ਕਿਹਾ ਹਾਂ, ਤੇ ਕਰੈਕ ਆਪਣਾ ਇੱਕ ਹੁਣ ਪੰਜਾਬੀ ਚ ਦੂਸਰਾ ਕਰੈਕ ਵੀ ਹੁੰਦਾ ਜੀ, ਉਹ ਕਹਿੰਦਾ ਹੁਣ ਕਹਿੰਦਾ ਹੁਣ ਇਹਨਾਂ ਨੂੰ ਕੀ ਹੋ ਗਿਆ,
2: ਇੱਕ ਬਾਲੀਵੁੱਡ ਵਾਲੀ ਫਿਲਮ ਬਣਾਈ ਜਾਂਦੀ ਕੱਲੂ ਕਰੈਕ।
4: ਉਹ ਭਾਜੀ ਉਹ ਗੱਲ ਏਦਾਂ, ਉਹਨੂੰ ਚਲੋ ਉਹਦਾ ਪਹਿਲਾਂ ਨਾਂ ਦੱਸ ਦਿੰਦਾ ਜੋ ਉਹਨੇ ਮੈਨੂੰ ਦੱਸਿਆ, ਉਹ ਦੋ ਤਰ੍ਹਾਂ ਉਹਨੂੰ ਪ੍ਰੋਨਾਊਂਸ ਕਰਦੇ, ਮੈਨੂੰ ਤਾਂ ਲੈਣਾ ਵੀ ਨੀ ਆਉਂਦਾ, ਉਹ ਪਤਾ ਜਿਹਾ ਹੀ ਨਾਂ ਆ।
2: ਅੱਛਾ ਜੀ,
4: ਕਿੰਤ ਸੁਗੀ, ਕਿੰਤ ਸੁਗੀ ਕਹਿੰਦੇ ਆ ਉਹਨੂੰ, ਜਾਂ ਫਿਰ ਉਹਨੂੰ ਕਹਿੰਦੇ ਆ ਕਿੰਤਸੂ ਕਰੋਈ,
2: ਕਿੰਤਸੂ ਕਰੋਈ, ਕਿੰਤਸੁਕਰਾਈ।
4: ਹਾਂਜੀ, ਤੇ ਭਾਜੀ ਉਹ ਇਹ ਅਸਲ ਦੇ ਵਿਚ ਨਾ ਸਾਡੇ ਉੱਤੇ ਜਿਆਦਾ ਲਾਗੂ ਹੁੰਦੀ ਆ, ਕਿਉਂਕਿ ਉੱਥੇ ਦੀ ਜਿਹੜੀ ਆ ਵਾਬੀ ਸਾਬੀ ਇੱਕ ਫਿਲਾਸਫੀ ਆ ਜੀ, ਉੱਥੇ ਜਪਾਨ ਦੀ ਬਹੁਤ ਅਹਿਮੀਅਤ ਰੱਖਦੀ ਆ।
2: ਬਾਬੀ ਸਾਬੀ,
4: ਬਾਬੀ ਸਾਬੀ, ਹਾਂਜੀ, ਤੇ ਉਹ ਉਹਨਾਂ ਦਾ ਇਹ ਮੰਨਣਾ ਆ ਕਿ ਮਤਲਬ ਕਿ ਚਲੋ ਇਹ ਤਾਂ ਉਹਨਾਂ ਨੇ ਭਾਂਡਿਆਂ ਦੇ ਨਾਲ ਚੀਜ਼ ਜੋੜ ਦਿੱਤੀ ਹੈ ਨਾ,
2: ਠੀਕ ਹੈ ਜੀ,
4: ਕਿ ਉਹ ਚਾਹੇ ਸੋਨਾ ਚਾਹੇ ਚਾਂਦੀ ਆ ਪੈਲਟੀਅਮ ਜੋ ਵੀ ਉਹਨਾਂ ਨੇ ਵਿਸ਼ਵਾਸ ਉਹਨੇ ਦੱਸਿਆ, ਅਸਲ ਚ ਉਹ ਜਿਹੜੀਆਂ ਸਾਡੀਆਂ ਨਾ ਕਮਜ਼ੋਰੀਆਂ ਨੇ ਜਾਂ ਅਸੀਂ ਜ਼ਿੰਦਗੀ ਦੇ ਵਿੱਚ ਗਲਤੀਆਂ ਕਰਦੇ ਆ ਛੁਪਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਖਾਮੀਆਂ ਆ,
2: ਵਾਹ,
4: ਉਹ ਉਹਨਾਂ ਨੇ ਉਹ ਚੀਜ਼ ਦੇ ਨਾਲ ਜੋੜਿਆ ਉਹ ਚੀਜ਼ ਨੂੰ ਕਿ ਉਹ ਲੁਕਾਉਣ ਦੀ ਜ਼ਰੂਰਤ ਨਹੀਂ ਆ, ਉਹ ਚਮਕ ਪੈਂਦੀਆਂ ਨੇ।
2: ਓਹੋ ਹੋ ਹੋ, ਬੜੀ ਸ਼ਾਨਦਾਰ ਫਿਲਾਸਫੀ ਨਿਕਲੀ ਜੀ ਵਿੱਚੋਂ, ਕਿਆ ਬਤਾ।
4: ਇਹਦੇ ਪਿੱਛੇ ਉਹ ਇਹ ਚੀਜ਼ ਮੰਨਦੇ ਆ ਜੀ, ਤਾਂ ਹੀ ਹੁਣ ਜਪਾਨੀ ਲੋਕ ਦੇਖ ਲਓ ਦੁਨੀਆਂ ਦੇ ਕਿੱਥੇ ਤੱਕ ਉਪੜੇ ਹੋਏ ਨੇ ਜੀ, ਅਸਲ ਚ ਇਹ ਫਿਲੋਸਫੀ ਆ, ਗਲਤੀ ਜੇ ਕੀਤੀ ਆ ਤੁਹਾਨੂੰ ਮੰਨ ਲਓ, ਸਵੀਕਾਰ ਕਰੋ, ਨਾ ਕਿ ਉਹਨੂੰ ਛੁਪਾਓ,
2: ਵੀ ਉਹ ਚਮਕੂਗੀ ਚਮਕੂਗੀ, ਬਿਲਕੁਲ ਠੀਕ ਹੈ,
4: ਚਮਕੂਗੀ ਚਮਕੂ, ਇਹ ਤਾਂ ਸੀ ਜੀ ਇਹ ਬੌਨ ਚਾਈਨਾ ਦੇ ਕਰੈਕਾਂ ਦੀ ਜਿਹੜੀ ਸੀ ਫਿਲਾਸਫੀ ਦੀ। ਹਾਂਜੀ
2: ਜੀ,
4: ਤੇ ਦਿਲ ਦੀ ਗੱਲ ਚੱਲਦੀ ਆ ਨਾਲ ਚਲੋ ਦਿਮਾਗ ਦੀ ਵੀ ਚੱਲ ਪਈ, ਪਿਛਲੇ ਦਿਨਾਂ ਚ ਨਾ ਔਜਲਾ ਸਾਹਿਬ ਨੇ ਸੁਪਨਿਆਂ ਦੀ ਗੱਲ ਕੀਤੀ ਸੀ, ਚਲੋ ਮੈਂ ਆਗਿਆ ਤਾਂ ਨਹੀਂ ਲਈ, ਮੈਂ ਹੁਣ ਜੋ ਉਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਸੀ ਮੈਂ ਜਰੂਰ ਸੁਣਾ ਦਿੰਦਾ, ਤੇ ਤੁਹਾਡੇ ਲਈ ਬੇਨਤੀ ਆ, ਮਤਲਬ ਇੱਕ ਉਹ ਜਿਹੜਾ ਆਪਣਾ ਪਹਿਲਾ ਸੁਪਨਿਆਂ ਵਾਲਾ ਪ੍ਰੋਗਰਾਮ ਸੀ ਨਾ, ਉਹਦਾ ਲਿੰਕ ਤੁਹਾਨੂੰ ਜਲਦੀ ਲੱਭ ਜਾਣਾ, ਮੈਨੂੰ ਲੱਭ ਕੇ ਭੇਜਿਓ ਜੀ, ਉਹ ਚਾਹੀਦਾ।
2: ਜਰੂਰ ਜਰੂਰ ਜੀ, ਠੀਕ ਹੈ ਜੀ, ਉਹ ਕਾਫੀ ਪਹਿਲਾਂ ਹੀ ਹੋਇਆ ਸੀ ਮੈਨੂੰ ਲੱਗਦਾ।
4: ਹਾਂਜੀ, ਤੁਹਾਨੂੰ ਪਤਾ ਹੋਣਾ ਕਿਸ ਲਿਸਟ ਦੇ ਵਿਚ ਪਿਆ
2: ਜੀ, ਠੀਕ ਹੈ ਜੀ।
4: ਚਲੋ ਪਹਿਲਾਂ ਉਹਨਾਂ ਦੇ ਦੋ ਜਿਹੜੇ ਸੀਗੇ ਜੋ ਉਹਨਾਂ ਨੇ ਮੂੰਹ ਜਵਾਨੀ ਸੁਣਾਏ ਵੀ ਸੀ ਉਹਨਾਂ ਨੂੰ ਹੀ ਮੂਹਰੇ ਰੱਖਿਆ ਪਹਿਲਾਂ, ਥੋੜੀ ਜਿਹੀ ਲੰਬੀ ਆ ਭਾਜੀ ਮਾਫ਼ੀ ਚਾਹੁੰਦਾ, ਪਰ ਮੈਂ ਇਹਦੇ ਨਾਲ ਹੀ ਸਮਾਪਤੀ ਕਰ ਦੇਣੀ ਜੀ, ਹੋਰ ਅੱਗੇ ਗੱਲ ਨੀ, ਹੋਰ ਦੋਸਤਾਂ ਦੀ ਗੱਲ ਸੁਣਦੇ
2: ਜੀ।
4: ਸੁਪਨਿਆਂ ਦੀ ਕੀ ਗੱਲ ਕਰਦੇ ਹੋ, ਸੁਪਨੇ ਤਾਂ ਬਸ ਸੁਪਨੇ ਹੁੰਦੇ ਨੇ,
2: ਪੱਕੀ ਗੱਲ,
4: ਜਿਹੜੇ ਸੁੱਤਿਆਂ ਨੂੰ ਹੈ ਆਉਂਦੇ ਉਹ ਹੋਰ ਰੰਗ ਵਿਚ ਰਤੜੇ ਹੁੰਦੇ ਨੇ। ਸੁਪਨਿਆਂ ਦੀ ਕੀ ਗੱਲ ਕਰਦੇ ਹੋ, ਸੁਪਨੇ ਤਾਂ ਬਸ ਸੁਪਨੇ ਹੁੰਦੇ ਨੇ,
2: ਸੁਪਨੇ ਹੁੰਦੇ ਨੇ,
4: ਆਖੇ ਕੋਈ ਮਿਲ ਜਾਂਦਾ ਹੈ ਪੁਰਾਣੀ ਲੱਗੀ ਯਾਰੀ ਤੇ, ਕੋਈ ਮੋਢੇ ਤੇ ਸਿਰ ਧਰ ਰੋਂਦਾ ਆਪਣੀ ਕਿਸਮਤ ਹਾਰੀ ਤੇ, ਉਹ ਵੀ ਆ ਕੇ ਮਿਲ ਜਾਂਦੇ ਨੇ ਜੋ ਸੱਜਣ ਚਿਰਾਂ ਤੋਂ ਰੁੱਠੜੇ ਹੁੰਦੇ ਨੇ। ਸੁਪਨਿਆਂ ਦੀ ਕੀ ਗੱਲ ਕਰਦੇ ਹੋ, ਸੁਪਨੇ ਤਾਂ ਬਸ ਸੁਪਨੇ ਹੁੰਦੇ ਨੇ,
2: ਸੁਪਨੇ ਹੁੰਦੇ।
4: ਅੱਗੇ ਜੋ ਜੋੜਿਆ, ਕਦੇ ਰਾਤ ਦੇ ਸੁੰਨੇ ਵੇਲੇ ਦਿਲ ਆਪਣੇ ਨਾਲ ਗੱਲਾਂ ਕਰਦੇ ਆ, ਬੁਝੇ ਹੋਏ ਦੀਵਿਆਂ ਦੇ ਅੰਦਰ ਚੁੱਪ ਚਪੀਤੇ ਸਾੜਦੇ ਆ, ਜੋ ਹਾਸੇ ਹੋਠਾਂ ਤੋਂ ਵਿਛੜੇ ਅੱਖਾਂ ਵਿੱਚ ਆ ਕੇ ਵਸਦੇ ਨੇ। ਸੁਪਨਿਆਂ ਦੀ ਕੀ ਗੱਲ ਕਰਦੇ ਹੋ, ਸੁਪਨੇ ਤਾਂ ਬਸ ਸੁਪਨੇ ਹੁੰਦੇ ਨੇ,
2: ਸੁਪਨੇ ਹੁੰਦੇ ਨੇ।
4: ਕਦੇ ਮਾਂ ਦੀ ਮਿੱਠੀ ਲੋਰੀ ਕੰਨਾਂ ਵਿੱਚ ਆ ਕੇ ਵੱਜਦੀ ਹੈ, ਬਾਪੂ ਦੇ ਖੁਰਦਰੇ ਹੱਥਾਂ ਦੀ ਨਿੱਘੀ ਛੋਹ ਵੀ ਦਿਲ ਵਿੱਚ ਵੱਸਦੀ ਹੈ, ਜੋ ਵੇਲੇ ਹੱਥੋਂ ਖੁੱਸ ਗਏ ਸੁਪਨਿਆਂ ਵਿੱਚ ਹੀ ਲੱਭਦੇ ਨੇ। ਸੁਪਨੇ ਸੁਪਨਿਆਂ ਦੀ ਕੀ ਗੱਲ ਕਰਦੇ ਹੋ, ਸੁਪਨੇ ਤਾਂ ਬਸ ਸੁਪਨੇ ਹੁੰਦੇ ਨੇ,
2: ਸੁਪਨੇ ਹੁੰਦੇ ਨੇ।
4: ਕਦੇ ਚੰਨ ਵੀ ਕੋਲ ਬਹਿ ਜਾਂਦਾ, ਤਾਰਿਆਂ ਨੂੰ ਦਰਦ ਸੁਣਾਉਂਦੇ ਆ, ਦਿਲ ਤੇ ਦਿਮਾਗ ਦੀ ਗੱਲ ਆ ਗਈ ਜੀ ਹੁਣ। ਕਦੇ ਚੰਨ ਵੀ ਕੋਲ ਬਹਿ ਜਾਂਦਾ, ਤਾਰਿਆਂ ਨੂੰ ਦਰਦ ਸੁਣਾਉਂਦੇ ਆ, ਜੋ ਦਿਲ ਦੀ ਗੱਲ ਨਾ ਕਹਿ ਸਕੀਏ ਉਹ ਰਾਤਾਂ ਨੂੰ ਆ ਸਮਝਾਉਂਦੇ ਆ।
2: ਵਾਹ।
4: ਕੁਝ ਜ਼ਖਮ ਸਮੇਂ ਦੇ ਡੂੰਘੇ ਹੁੰਦੇ, ਚੁੱਪ ਰਹਿ ਕੇ ਵੀ ਕੁਝ ਕਹਿੰਦੇ ਨੇ ਮੁਕੰਦਰਾ। ਕੁਝ ਜ਼ਖਮ ਸਮੇਂ ਦੇ ਡੂੰਘੇ ਹੁੰਦੇ, ਚੁੱਪ ਰਹਿ ਕੇ ਵੀ ਕੁਝ ਕਹਿੰਦੇ ਨੇ। ਸੁਪਨਿਆਂ ਦੀ ਕੀ ਗੱਲ ਕਰਦੇ ਹੋ, ਸੁਪਨੇ ਤਾਂ ਬਸ ਸੁਪਨੇ ਹੁੰਦੇ,
2: ਸੁਪਨੇ ਹੁੰਦੇ ਨੇ।
4: ਜਦੋਂ ਅੱਖ ਖੁੱਲ ਜਾਂਦੀ, ਸਭ ਰੰਗ ਹਵਾ ਹੋ ਜਾਂਦੇ ਨੇ, ਜੋ ਆਪਣੇ ਲੱਗਦੇ ਸੀ ਪਲ ਭਰ ਵਿੱਚ ਉਹ ਰਾਹਾਂ ਵਿੱਚ ਖੋ ਜਾਂਦੇ ਨੇ। ਬਸ ਯਾਦਾਂ ਦੇ ਕੁਝ ਟੁਕੜੇ ਹੀ ਦਿਲ ਦੀ ਝੋਲੀ ਪੈਂਦੇ ਨੇ। ਸੁਪਨਿਆਂ ਦੀ ਕੀ ਗੱਲ ਕਰਦੇ ਹੋ, ਸੁਪਨੇ ਤਾਂ ਬਸ ਸੁਪਨੇ ਹੁੰਦੇ,
2: ਸੁਪਨੇ ਹੁੰਦੇ ਨੇ।
4: ਕਦੇ ਵਿਹੜੇ ਦੀ ਮਿੱਟੀ ਆ ਕੇ ਪੈਰਾਂ ਨੂੰ ਚੁੰਮਣ ਲੱਗਦੀ ਹੈ, ਬਚਪਨ ਵਾਲੀ ਉਹ ਕੱਚੀ ਗਲੀ ਅੱਖੀਆਂ ਵਿੱਚ ਘੁੰਮਣ ਲੱਗਦੀ ਹੈ, ਜੋ ਘਰੋਂ ਦੂਰ ਪ੍ਰਦੇਸਾਂ ਵਿੱਚ ਆਪਣੇ ਆਪ ਤੋਂ ਟੁੱਟੜੇ ਹੁੰਦੇ ਨੇ। ਸੁਪਨਿਆਂ ਦੀ ਕੀ ਗੱਲ ਕਰਦੇ ਹੋ, ਸੁਪਨੇ ਤਾਂ ਬਸ ਸੁਪਨੇ ਹੁੰਦੇ ਨੇ।
2: ਬਾਕਮਾਲ ਬਾਕਮਾਲ।
4: ਮੌਸਮ ਮੁੜ ਕੇ ਆਉਂਦੇ ਨੇ, ਮੌਸਮ ਮੁੜ ਕੇ ਆਉਂਦੇ ਨੇ, ਪਰ ਲੋਕ ਨਹੀਂ ਮੁੜ ਪਾਉਂਦੇ ਨੇ। ਕੁਝ ਚਿਹਰੇ ਦਿਲ ਦੇ ਵਿੱਚ ਵਸ ਕੇ ਵੀ ਉਮਰਾਂ ਤੱਕ ਨਾ ਮਿਲ ਪਾਉਂਦੇ ਨੇ, ਜੋ ਨਾ ਲੈਣ ਤੋਂ ਡਰ ਲੱਗਦਾ ਉਹ ਦਿਲ ਦੇ ਵਿੱਚ ਵੀ ਦਿਲ ਦੇ ਵਿੱਚ ਹੀ ਉੱਕਰੇ ਹੁੰਦੇ ਨੇ। ਸੁਪਨਿਆਂ ਦੀ ਕੀ ਗੱਲ ਕਰਦੇ ਹੋ, ਸੁਪਨੇ ਤਾਂ ਬਸ ਸੁਪਨੇ ਹੁੰਦੇ ਨੇ।
2: ਵਾਹ।
4: ਕਦੇ ਰਾਤ ਦੀ ਉਦਾਸੀ ਓੜ ਲੈਂਦੀ, ਕਦੇ ਰਾਤ ਦੀ ਉਦਾਸੀ ਓੜ ਲੈਂਦੀ, ਚੁੱਪ ਚਫੇਰੇ ਛਾ ਜਾਂਦੀ ਹੈ, ਇੱਕ ਤਸਵੀਰ ਪੁਰਾਣੀ ਜਿਹੀ ਮੁਸਕਾ ਕੇ ਕੋਲ ਬਿਠਾ ਜਾਂਦੀ ਹੈ, ਜੋ ਬੋਲ ਕਦੇ ਨਾ ਕਹੇ ਗਏ ਉਹ ਅੰਜੂ ਬਣ ਕੇ ਬਹਿੰਦੇ ਨੇ। ਸੁਪਨਿਆਂ ਦੀ ਕੀ ਗੱਲ
2: ਕਰਦੇ,
4: ਸੁਪਨੇ ਦਾ। ਕਦੇ ਰੱਬ ਵੀ ਸੁਪਨਾ ਬਣ ਕੇ ਬੰਦ ਅੱਖਾਂ ਵਿੱਚ ਆ ਬਹਿੰਦਾ ਹੈ, ਦਿਲ ਦੇ ਸੁਨੇ ਮੰਦਰ ਅੰਦਰ ਚੁੱਪ ਚਾਪ ਸੱਜਣਾ ਰਹਿੰਦਾ ਹੈ, ਜੋ ਸੱਚੀ ਮੁਹੱਬਤ ਕਰਦੇ ਨੇ ਉਹ ਹਾਰ ਕੇ ਵੀ ਜਿੱਤੜੇ ਹੁੰਦੇ ਨੇ। ਸੁਪਨਿਆਂ ਦੀ ਕੀ ਗੱਲ ਕਰਦੇ ਹੋ, ਸੁਪਨੇ ਤਾਂ ਬਸ ਸੁਪਨੇ ਹੁੰਦੇ ਨੇ,
2: ਹੁੰਦੇ ਨੇ। ਕਮਾਲ।
4: ਆਖਰੀ ਦੋ ਪੈਰੇ ਹੈਗੇ ਜੀ। ਅਖੀਰ ਜਦੋਂ ਉਮਰ ਦੀ ਸ਼ਾਮ, ਅਖੀਰ ਜਦੋਂ ਉਮਰ ਦੀ ਸ਼ਾਮ ਹੌਲੀ ਹੌਲੀ ਢਲ ਜਾਂਦੀ ਹੈ, ਇਨਸਾਨ ਦੀ ਸਾਰੀ ਦੌਲਤ ਵੀ ਇੱਕ ਮਿੱਠੀ ਯਾਦ ਜਿਹੀ ਰਹਿ ਜਾਂਦੀ ਹੈ, ਫਿਰ ਸਮਝ ਪੈਂਦੀ ਮੁਕੱਦਰਾ ਜ਼ਿੰਦਗੀ ਦੇ ਕਿੰਨੇ ਰੰਗ ਅਣਡਿੱਠੇ ਨੇ। ਸੁਪਨਿਆਂ ਦੀ ਕੀ ਗੱਲ ਕਰਦੇ ਹੋ, ਸੁਪਨੇ ਤਾਂ ਬਸ ਸੁਪਨੇ ਹੁੰਦੇ ਨੇ।
2: ਵਾਹ ਜੀ ਵਾਹ।
4: ਆਖਰ ਚ ਕੁਝ ਸੁਪਨੇ ਪੂਰੇ ਹੋ ਜਾਂਦੇ, ਕੁਝ ਦਿਲ ਅੰਦਰ ਸੌ ਜਾਂਦੇ ਨੇ, ਕੁਝ ਅੱਖੀਆਂ ਦੀ ਨਵੀਂ ਬਣ ਕੇ ਸਾਹਾਂ ਦੇ ਨਾਲ ਖੋ ਜਾਂਦੇ ਨੇ। ਜਿਹੜੇ ਦਿਲ ਨੂੰ ਜੀਣਾ ਸਿਖਾਉਂਦੇ ਇੱਕ ਉਲਾਹੇ ਵਾਲਿਆ, ਉਹ ਸੁਪਨੇ ਸਭ ਤੋਂ ਮਿੱਠੜੇ ਹੁੰਦੇ ਨੇ। ਸੁਪਨਿਆਂ ਦੀ ਕੀ ਗੱਲ ਕਰਦੇ, ਸੁਪਨੇ ਤਾਂ ਬਸ ਸੁਪਨੇ ਹੁੰਦੇ।
2: ਪ੍ਰੋਗਰਾਮ
4: ਇੰਨੀ ਕੁ ਬੇਨ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਸੱਜਣਾ ਦਾ ਜੀ, ਤੇ
2: ਸ਼ੁਕਰੀਆ।
4: ਜ਼ਿੰਦਗੀ ਜ਼ਿੰਦਾਬਾਦ,
2: ਮੁਹੱਬਤ ਜ਼ਿੰਦਾਬਾਦ।
4: ਥੈਂਕ ਯੂ। ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ। ਦੋਸਤੋ, ਕਿਆ ਹੀ ਬਾਤਾਂ, ਕਿਆ ਹੀ ਬਾਤਾਂ। ਸੁਪਨਿਆਂ ਨੂੰ ਜਿਹੜਾ ਪ੍ਰਭਾਸ਼ਿਤ ਕਰਨਾ, ਉਹਦੇ ਬਾਰੇ ਇੰਨੀ ਜ਼ਬਰਦਸਤ ਗੱਲਬਾਤ ਕਰਨੀ, ਅਤੇ ਇਹ ਕੋਈ ਸੌਖਾ ਕੰਮ ਨਹੀਂ। ਅਤੇ ਵਾਹ ਕਮਾਲ ਭਾਰਤ ਸਾਹਿਬ, ਕਮਾਲ ਕਮਾਲ ਕਮਾਲ ਕਮਾਲ। ਦੋਸਤਾਂ ਵੱਲੋਂ ਵੀ ਮੁਹੱਬਤ ਭੇਜੀ ਜਾ ਰਹੀ ਹੈ ਭਾਰਤ ਸਾਹਿਬ ਲਈ, ਅਤੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਸੱਚੀ ਗੱਲ ਹੈ ਜੀ, ਆਹ ਜਿਹੜੀ ਉਹਨਾਂ ਨੇ ਸੁਪਨਿਆਂ ਦੀ ਗੱਲ ਕੀਤੀ ਆ, ਵਾਹ ਕਮਾਲ ਹੈ। ਅਤੇ ਉਹ ਲਿਖ ਰਹੇ ਨੇ ਰਜਿੰਦਰ ਜੀ, ਕਹਿੰਦੇ ਜੀ ਕਮਾਲ ਹੈ ਭਾਰਤ ਜੀ, ਅੱਜ ਤਾਂ ਜੱਸੀ ਜੀ ਦੀ ਕਮੀ ਪੂਰੀ ਕਰ ਰਹੇ ਨੇ। ਜੱਸੀ ਜੀ ਦਾ ਕਮੈਂਟ ਹੈ, ਉਹ ਕਹਿੰਦੇ ਮੈਂ ਗੱਡੀ ਰੋਕਣ ਦੀ ਸੋਚ ਰਿਹਾ ਹਾਂ। ਮੈਨੂੰ ਲੱਗਦਾ ਉਹਨਾਂ ਦੀ ਗੱਲ ਆਪਾਂ ਜ਼ਰੂਰ ਸਾਨੂੰ ਸੁਣਨ ਨੂੰ ਮਿਲੇਗੀ। ਸ਼ੇਰ ਤਾਂ ਉਹਨਾਂ ਨੇ ਭੇਜਤਾ ਚੱਲਦੀ ਗੱਡੀ ਚੋਂ, ਅਤੇ ਬੜਾ ਕਮਾਲ ਦਾ ਸੀ ਬਈ। ਆਹ ਬਹੁਤ ਸ਼ੁਕਰੀਆ। ਲਓ ਜੀ, ਮਿੱਤਰਾਂ ਦੀ ਆਵਾਜ਼ ਹੋ ਰਹੀ ਹੈ। ਸਵਾਗਤ ਹੈ ਜੀ ਜਸੀ ਜੀ ਬਹੁਤ ਬਹੁਤ ਜੀ ਆਇਆਂ ਨੂੰ ਖੁਸ਼ ਆਮਦੀਦ।
5: ਸਤਿ ਸ਼੍ਰੀ ਅਕਾਲ ਜਨਾਬ ਸ਼ਮੀ ਜੀ।
2: ਸਤਿ ਸ਼੍ਰੀ ਅਕਾਲ ਜੀ,
5: ਸਭ ਠੀਕ ਠਾਕ ਜੀ?
2: ਹਾਂਜੀ ਬਿਲਕੁਲ ਠੀਕ ਹੈ ਜੀ। ਅੱਜ ਲੱਗਦਾ ਯਾਤਰਾ ਚੱਲ ਰਹੀ ਆ।
5: ਯਾਤਰਾ ਤੇ ਹੈ ਜੀ, ਤੇ ਆਪਣੇ ਜਿਹੜੇ ਹੈਗੇ ਆ ਪਿਆਰ ਦੇ ਪਰਿੰਦੇ ਜੀ, ਤੇ ਉਹਨਾਂ ਨੇ ਕਹਿਤਾ ਜੀ, ਕਹਿੰਦੇ ਵੀ ਜੇ ਹੈਗਾ ਤਾਂ ਫਿਰ ਕਹਿੰਦੇ ਗੱਡੀ ਰੋਕ ਦਿੰਦਾ ਹੈ ਜੀ, ਰੋਕ ਲੈਂਦੇ ਆ ਤਾਂ ਕੀ ਹੈ।
2: ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਬਹੁਤ ਸਵਾਗਤ ਹੈ ਜੀ
5: ਜਨਾਬ। ਤੇ ਆਵਾਜ਼ ਸਹੀ ਆ ਰਹੀ ਹੈ ਸਰ? ਮੈਨੂੰ ਲੱਗਦਾ ਜਿਵੇਂ ਜੇ ਤੁਸੀਂ ਹੰਗਾਰਾ ਜਿਹਾ ਸਹੀ ਭਰ ਨਹੀਂ ਰਹੇ, ਮੈਨੂੰ ਲੱਗਦਾ।
2: ਠੀਕ ਹੈ ਠੀਕ ਹੈ ਜੀ, ਬਿਲਕੁਲ ਠੀਕ ਆ ਰਹੀ ਹੈ।
5: ਓਕੇ ਜਨਾਬ, ਤੇ ਅੱਜ ਨਾ ਇੰਨਾ ਵੀ ਸੀਗਾ ਵੀ ਮੈਂ ਨਾ ਜਿਹੜਾ ਟਾਈਟਲ ਸੀਗਾ ਉਹ ਵੀ ਦੇਖ ਨਹੀਂ ਸਕਿਆ ਜੀ, ਤੇ ਬਸ ਦੋ ਤਿੰਨ ਸ਼ੇਰ ਜੇ ਸੁਣਾ ਕੇ ਮੈਂ ਹਾਜ਼ਰੀ ਲਵਾਉਣੀ ਚਾਹੁੰਦਾ ਜੀ।
2: ਇਸ ਤਰ੍ਹਾਂ ਜੀ ਜ਼ਰੂਰ
5: ਜੀ ਜਨਾਬ, ਤੇ ਇਹਦਾ ਜਿਹੜਾ ਪਿਆਰ ਕਰੇ, ਜਿਹੜਾ ਪਿਆਰ ਕਰੇ ਇਤਬਾਰ ਕਰੇ, ਉਹਦੀ ਜਾਨ ਮੁਕੰਮਲ ਬਣ ਜਾਈਏ।
2: ਵਾਹ ਜੀ ਵਾਹ,
5: ਜਿਹੜਾ ਪਿਆਰ ਕਰੇ ਇਤਬਾਰ ਕਰੇ, ਉਹਦੀ ਜਾਨ ਮੁਕੰਮਲ ਬਣ ਜਾਈਏ। ਜਿਹੜਾ ਕਿਸੇ ਤਰ੍ਹਾਂ ਵੀ ਛਿੜਕੇ ਨਾ, ਇਮਾਨ ਮੁਕੰਮਲ ਬਣ ਜਾਈਏ। ਭਗਵਾਨ ਬਣੇ ਜੋ ਫਿਰਦੇ ਨੇ
2: ਜੀ,
5: ਭਗਵਾਨ ਬਣੇ ਜੋ ਫਿਰਦੇ ਨੇ, ਅਸੀਂ ਉਹਨਾਂ ਦੀ ਰੀਸ ਨਹੀਂ ਕਰਦੇ।
2: ਪੱਕੀ ਗੱਲ ਹੈ,
5: ਭਗਵਾਨ ਬਣੇ ਜੋ ਫਿਰਦੇ ਨੇ, ਅਸੀਂ ਉਹਨਾਂ ਦੀ ਰੀਸ ਨਹੀਂ ਕਰਦੇ। ਆਪਣੀ ਤਾਂ ਦੇਬੀ ਕੋਸ਼ਿਸ਼ ਹੈ ਇਨਸਾਨ ਮੁਕੰਮਲ ਬਣ ਜਾਈਏ।
2: ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਖੂਬ
5: ਜੀ ਜਨਾਬ। ਤੇ ਕਹਿੰਦਾ ਜੀ ਦੇਬੀ ਜ਼ਿੰਦਗੀ ਚੋਂ ਕੋਈ ਲੱਖ ਵਾਰੀ ਚਲਾ ਜਾਵੇ
2: ਜੀ,
5: ਦੇਬੀ ਜ਼ਿੰਦਗੀ ਵਿੱਚੋਂ ਲੱਖ ਵਾਰੀ ਕੋਈ ਚਲਾ ਜਾਵੇ, ਆਪਣੇ ਦਿਲ ਦੇ ਵਿੱਚੋਂ ਕੋਈ ਕੱਢਿਆ ਨਹੀਂ ਮੈਂ,
2: ਆਪਣੇ ਦਿਲ ਚੋਂ ਕੋਈ ਕੱਢਿਆ ਨਹੀਂ ਮੈਂ।
5: ਰਹਿਮਤ ਮਿਹਨਤ ਉੱਤੇ ਸਦਾ ਹੀ ਵਿਸ਼ਵਾਸ ਰੱਖਿਆ ਏ, ਬਿਲਕੁਲ ਕਿਸਮਤ ਦੇ ਸਹਾਰੇ ਖੁਦ ਨੂੰ ਛੱਡਿਆ ਨਹੀਂ ਮੈਂ।
2: ਵਾਹ ਜੀ ਵਾਹ, ਬਾਕਮਾਲ ਬਾਕਮਾਲ
5: ਜੀ ਸਾਹਿਬ। ਤੇ ਆਖਰੀ ਹੈਗਾ ਜੀ ਬੇਬੀ ਦਾ, ਤੇ ਕਹਿੰਦਾ ਜੀ ਕੁਝ ਤਾਂ ਗੁੰਮਿਆ ਹੈ।
2: ਠੀਕ ਹੈ ਜੀ,
5: ਕੁਝ ਤਾਂ ਗੁੰਮਿਆ ਹੈ, ਕੁਝ ਤਾਂ ਆਪਾਂ ਟੋਲਦੇ ਹਾਂ, ਖਬਰੇ ਉੱਥੋਂ ਲੱਭ ਜਾਵੇ ਆ ਦੁੱਖ ਫਰੋਲਦੇ ਹਾਂ।
2: ਵਾਹ ਵਾਹ ਵਾਹ ਵਾਹ, ਆ ਦੁੱਖ ਫਰੋਲਦੇ ਹਾਂ, ਜਵਾਬ ਨਹੀਂ ਜੀ।
5: ਕਹਿੰਦਾ ਜੀ ਸਾਨੂੰ ਉਡੀਕ ਹੈ ਕਿੰਨੀ, ਅੰਦਾਜ਼ਾ ਲਾ ਲਵੋ ਇਸ ਤੋਂ
2: ਜੀ।
5: ਸਾਨੂੰ ਉਡੀਕ ਹੈ ਕਿੰਨੀ, ਅੰਦਾਜ਼ਾ ਲਾ ਲਵੋ ਇਸ ਤੋਂ, ਹਵਾ ਦੇ ਨਾਲ ਭਾਵੇਂ ਖੜ ਕੇ ਬੂਹਾ ਖੋਲਦੇ ਹਾਂ।
2: ਵਾਹ ਜੀ ਵਾਹ,
5: ਨਫੇ ਨੁਕਸਾਨ ਵਾਲਾ ਸਬਕ ਤਾਂ ਪੜ੍ਹਿਆ ਹੀ ਨਹੀਂ ਕਦੇ, ਅਨੋਖੇ ਬਾਣੀ ਆਪਾਂ ਸਦਾ ਵੱਧ ਤੋਲਦੇ ਹਾਂ।
2: ਕਿਆ ਬਤਾ, ਸਦਾ ਵੱਧ ਤੋਲਦੇ ਹਾਂ
5: ਜੀ ਸਰ। ਤੇ ਕਹਿੰਦਾ ਸਾਡੀ ਬਣਦੀ ਏ ਜਾਂ ਨਹੀਂ, ਸਾਡੀ ਬਣਦੀ ਏ ਜਾਂ ਕਿ ਨਹੀਂ, ਨਾ ਪੁੱਛਿਆ ਕਰੋ ਸਾਨੂੰ।
2: ਠੀਕ ਹੈ ਜੀ,
5: ਸਾਡੀ ਬਣਦੀ ਏ ਜਾਂ ਕਿ ਨਹੀਂ, ਨਾ ਪੁੱਛਿਆ ਕਰੋ ਸਾਨੂੰ, ਕਿਤੇ ਜੇ ਮਿਲ ਪਈਏ ਤਾਂ ਇੱਕ ਦੂਜੇ ਨਾਲ ਬੋਲਦੇ ਆ।
2: ਇੱਕ ਦੂਜੇ ਨਾਲ ਬੋਲਦੇ ਆ, ਬਹੁਤ ਖੂਬ ਜੀ
5: ਜੀ ਸਰ। ਤੇ ਕਹਿੰਦਾ ਦਮ ਹੈ ਜਨੂਨ ਹੈ, ਸਿਰ ਤੇ ਖੁੱਲਾ ਅਸਮਾਨ ਹੈ ਬੇਬੀ
2: ਜੀ।
5: ਦਮ ਹੈ ਜਨੂਨ ਹੈ, ਸਿਰ ਤੇ ਖੁੱਲਾ ਅਸਮਾਨ ਹੈ ਬੇਬੀ, ਉੜਾਂਗੇ ਰੱਖ ਤਸੱਲੀ ਤੂੰ, ਅਜੇ ਖੰਭ ਤੋਲਦੇ ਹਾਂ।
2: ਵਾਹ ਵਾਹ ਵਾਹ, ਖੰਭ ਤੋਲਦੇ ਹਾਂ, ਬਹੁਤ ਖੂਬ ਜੀ
5: ਜੀ ਸਰ। ਤੇ ਚਲੋ ਇੱਕ ਹੋਰ ਸੁਣਾ ਦਿੰਦਾ ਜੀ,
2: ਜੀ
5: ਤੁਹਾਡਾ ਹੈਗੀ ਜੀ। ਹਾਂਜੀ ਸਰ
2: ਜੀ ਜੀ।
5: ਕਹਿੰਦਾ ਜੀ ਮੁਕੱਦਰ ਨੇ ਚੈਲੰਜ ਕੀਤਾ ਸੀ, ਕਹਿੰਦਾ ਗੱਡੀ ਦੇ ਬ੍ਰੇਕ ਮਾਰੋ
2: ਜੀ।
5: ਮੁਕੱਦਰ ਤੇ ਆਪਣੇ ਸਾਰੀ ਟੀਮ ਨੂੰ ਸਮਰਪਿਤ ਹੀ ਹੈ ਜੀ।
2: ਜੀ ਜੀ ਇਰਸ਼ਾਦ ਜੀ
5: ਕਹਿੰਦਾ ਜੀ ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ।
2: ਬਿਲਕੁਲ,
5: ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ, ਇਸ ਦੁਨੀਆ ਚ ਹੋਰ ਕੋਈ ਕੀ ਲੈ ਜਾਂਦਾ
2: ਜੀ।
5: ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ, ਇਸ ਦੁਨੀਆ ਚੋਂ ਹੋਰ ਕੋਈ ਕੀ ਲੈ ਜਾਂਦਾ। ਹੈਲੋ
2: ਜੀ ਜੀ ਜੀ
5: ਸਰ ਫੋਨ ਆ ਗਿਆ ਸੀਗਾ ਤੇ ਕਹਿੰਦਾ ਜੀ ਬਾਹਰ ਕਫਨ ਤੋਂ ਖਾਲੀ ਹੱਥ ਸਿਕੰਦਰ ਦੇ, ਬਾਹਰ ਕਫਨ ਤੋਂ ਖਾਲੀ ਹੱਥ ਸਿਕੰਦਰ ਦੇ ਜਾ ਸਕਦਾ ਕੁਛ ਨਾਲ ਤਾਂ ਸੱਚੀ ਲੈ ਜਾਂਦਾ।
2: ਲੈ ਜਾਂਦਾ, ਵਾਹ ਜੀ ਵਾਹ, ਸਹੀ ਗੱਲ ਏ।
5: ਕਹਿੰਦਾ ਜੀ ਤੁਰਿਆ ਫਿਰਦਾ ਪਿੱਛੇ ਕਿਸੇ ਦੀ ਤਾਕਤ ਹੈ। ਤੁਰਿਆ ਫਿਰਦਾ ਪਿੱਛੇ ਕਿਸੇ ਦੀ ਤਾਕਤ ਹੈ, ਜਿੰਨੇ ਝੱਖੜ ਝੁੱਲੇ ਕਦ ਢਹਿ ਜਾਂਦਾ।
2: ਵਾਹ ਵਾਹ, ਕਦ ਦਾ ਢਹਿ ਜਾਂਦਾ
5: ਜੀ ਸਰ। ਤੇ ਕਹਿੰਦਾ ਉਸ ਤੋਂ ਨਾ ਆਸਾਨ ਕਰਾਵੀ ਭੁੱਲ ਕੇ ਤੂੰ
2: ਜੀ,
5: ਉਸ ਤੋਂ ਨਾ ਆਸਾਨ ਕਰਾਵੀ ਭੁੱਲ ਕੇ ਤੂੰ, ਚਾਹ ਦਾ ਕੱਪ ਵੀ ਉਹਦਾ ਮਹਿੰਗਾ ਪੈ ਜਾਂਦਾ।
2: ਓਏ ਹੋਏ ਹੋਏ ਹੋਏ ਹੋਏ,
5: ਕਹਿੰਦਾ ਕਿਸੇ ਨੂੰ ਦਿਲ ਵਿਚ ਬਹਿਣ ਲਈ ਬਸ ਜਗ੍ਹਾ ਦਿਓ
2: ਜੀ,
5: ਕਿਸੇ ਨੂੰ ਦਿਲ ਵਿਚ ਬਹਿਣ ਲਈ ਬਸ ਜਗ੍ਹਾ ਦਿਓ, ਉਹ ਹੌਲੀ ਹੌਲੀ ਤੁਹਾਡੀਆਂ ਜੜਾਂ ਚ ਬਹਿ ਜਾਂਦਾ।
2: ਬਹੁਤ ਖੂਬ ਬਹੁਤ ਖੂਬ
5: ਬੇਬੀ
2: ਜੀ,
5: ਬੇਬੀ ਤੇਰੇ ਵਿਚ ਨੁਕਸ ਤਾਂ ਹੋਣਗੇ, ਬੇਬੀ ਤੇਰੇ ਵਿਚ ਨੁਕਸ ਤਾਂ ਹੋਣਗੇ, ਐਵੇਂ ਨੀ ਕਿ ਕਿਸੇ ਦੇ ਮੂੰਹੋਂ ਲੈ ਜਾਂਦਾ।
2: ਕਿਆ ਬਾਤ, ਬਹੁਤ ਬਹੁਤ ਖੂਬ, ਬਾ ਕਮਾਲ ਜੀ, ਬਾ ਕਮਾਲ
5: ਬਾਬੂ।
2: ਮੁਹੱਬਤ ਦੇ ਉਹ ਤੁਹਾਡੇ ਲਈ ਆ ਰਹੇ ਨੇ, ਔਰ ਜਿੰਦਾਬਾਦ ਯਾਰੀਆਂ ਵਾਲਾ ਮਾਹੌਲ ਜਿਹੜਾ ਬਣਿਆ ਹੋਇਆ ਹੈ ਕਮੈਂਟ ਬਾਕਸ ਵਿਚ ਵੀ ਤੇ ਦਿਲਾਂ ਦੇ ਵਿਹੜੇ ਵਿਚ ਵੀ, ਬਹੁਤ ਵਧੀਆ ਲੱਗਿਆ ਜੀ।
5: ਜਿੰਦਾਬਾਦ ਯਾਰੀਆਂ ਜੀ, ਮੁਹੱਬਤ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ
2: ਮੁਰਦਾਬਾਦ ਜੀ। ਬਹੁਤ ਬਹੁਤ ਸ਼ੁਕਰੀਆ ਜਨਾਬ,
5: ਸਤਿ ਸ਼੍ਰੀ ਅਕਾਲ ਜਨਾਬ,
2: ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਬਾਈ ਮਨਦੀਪ ਜੱਸੀ ਜੀ ਹੋਰਾਂ ਨੇ ਲਹਿਰ ਬਹਿਰ ਕਰ ਦਿੱਤੀ ਔਰ ਸ਼ਾਇਰੀ ਦੀ ਸੁਗੰਧ ਨਾਲ ਜਿਹੜਾ ਹੈ ਪੌਣਾ ਜਿਹੜੀ ਸੁਗੰਧਿਤ ਕਰ ਦਿੱਤੀਆਂ ਨੇ, ਬਾ ਕਮਾਲ। ਇੱਕ ਪਰਚੀ ਭੇਜੀ ਸੀ ਪਹਿਲਾਂ ਬਾਈ ਜੀ ਨੇ ਭਾਰਤ ਸਾਹਿਬ ਹੋਰਾਂ ਨੇ, ਤੇ ਬੜੀ ਖੂਬਸੂਰਤ ਪਰਚੀ ਸੀ। ਅੱਜ ਬਹੁਤ ਹੀ ਸਾਡੇ ਰੂਹਾਂ ਦੇ ਹਾਣੀ ਦੀਪ ਦਵਿੰਦਰ ਜੀ ਦਾ ਜਨਮ ਦਿਨ ਹੈ ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਦੀਪ ਦਵਿੰਦਰ ਜੀ ਕਿਆ ਬਾਤਾਂ, ਜਿੰਦਾਬਾਦ ਜੀ। ਜਗਵੰਤ ਖੇੜਾ ਸਾਹਿਬ ਦੋਸਤੋ ਆਪਣੇ ਨਾਲ ਮਹਿਫਲ ਦੇ ਵਿਚ ਸ਼ਾਮਲ ਨੇ, ਸਵਾਗਤ ਕਰਦੇ ਆ ਜੀ। ਖੇੜਾ ਸਾਹਿਬ ਸਤਿ ਸ਼੍ਰੀ ਅਕਾਲ, ਖੁਸ਼ ਆਮਦੀਦ।
6: ਭਾਜੀ ਸਤਿ ਸ਼੍ਰੀ ਅਕਾਲ ਜੀ,
2: ਸਤਿ ਸ਼੍ਰੀ ਅਕਾਲ ਜੀ।
6: ਭਾਜੀ ਕਹਿੰਦੇ ਦਿਲ ਆਪਣੇ ਨੂੰ ਬਚਾ ਕੇ ਰੱਖ, ਕੰਮਾਂ ਕਾਰਾਂ ਚ ਉਲਝਾ ਕੇ ਰੱਖ,
2: ਉਲਝਾ ਕੇ ਰੱਖ,
6: ਦਿਲ ਆਪਣੇ ਨੂੰ ਬਚਾ ਕੇ ਰੱਖ, ਕੰਮਾਂ ਕਾਰਾਂ ਚ ਉਲਝਾ ਕੇ ਰੱਖ, ਢਿੱਲ ਨੀ ਦੇਣੀ ਕਦੇ ਇਸ ਖਚਰੇ ਨੂੰ।
2: ਖਚਰੇ ਦਾ ਜਵਾਬ ਨੀ ਭਾਜੀ,
6: ਧੰਨਵਾਦ ਭਾਜੀ
2: ਜੀ।
6: ਕਹਿੰਦਾ ਢਿੱਲ ਨੀ ਦੇਣੀ ਕਦੇ ਇਸ ਖਚਰੇ ਨੂੰ, ਇਹ ਕਸਮ ਹਮੇਸ਼ਾ ਉਠਾ ਕੇ ਰੱਖ।
2: ਵਾਹ ਜੀ ਵਾਹ, ਵਾਹ ਜੀ ਵਾਹ।
6: ਇਹਦੇ ਬਿਨਾ ਸਾਡਾ ਜੀਵਨ ਨੀ ਚੱਲਣਾ,
2: ਨਹੀਂ ਚੱਲਣਾ,
6: ਇਹਦੇ ਬਿਨਾ ਸਾਡਾ ਜੀਵਨ ਨਹੀਂ ਚੱਲਣਾ, ਸਿਹਤਮੰਦ ਨਾਲੇ ਖਿਲਾ ਪਿਲਾ ਕੇ ਰੱਖ।
2: ਵਾਹ ਵਾਹ ਵਾਹ।
6: ਬੋਝ ਨੀ ਪਾਉਣਾ ਇਸ ਤੇ ਬੇਫਾਲਤੂ, ਬੋਝ ਨੀ ਪਾਉਣਾ ਇਸ ਤੇ ਬੇਫਾਲਤੂ, ਉਹ ਫੁੱਲਾਂ ਵਾਂਗਾ ਕੋਮਲ ਮਹਿਕਾ ਕੇ ਰੱਖ।
2: ਵਾਹ ਜੀ ਵਾਹ, ਵਾਹ ਜੀ ਵਾਹ।
6: ਕਹਿੰਦਾ ਆਰਾਮ ਨੀ ਕਰਦਾ ਇਹ ਥੱਕਦਾ ਵੀ ਨਹੀਂ
2: ਜੀ,
6: ਆਰਾਮ ਨੀ ਕਰਦਾ ਇਹ ਥੱਕਦਾ ਵੀ ਨਹੀਂ, ਪਰ ਵਿੱਚ ਵਿੱਚ ਇਹਨੂੰ ਅਜਮਾ ਕੇ ਰੱਖ।
2: ਕਪਾਲ ਭਾਤੀਆਂ ਕਰੀ ਜਾਓ ਜੀ
6: ਭਾਜੀ ਤੁਹਾਨੂੰ ਦੇਖੋ ਭਾਜੀ ਕਦੇ ਦਿਲ ਤੋੜਨ ਵਾਲੇ ਉਹ ਸ਼ੀਸ਼ਾ ਤੋੜਨ ਵਾਲੇ ਦੀ ਔਜ਼ਾਰ ਦੀ ਜ਼ਰੂਰਤ ਨਹੀਂ ਪੈਣੀ ਮੇਰੀ ਰਚਨਾ ਸੁਣਦੇ
2: ਸੁਣਦੇ ਨਹੀਂ ਪੈ ਰਹੀ ਜੀ ਨਹੀਂ ਪੈ ਰਹੀ ਬਿਲਕੁਲ ਜੀ
6: ਬਿਲਕੁਲ ਨਹੀਂ ਪੈਗੀ ਤੁਸੀਂ ਅਗਰ ਬਜਾਓਗੇ ਤਾਂ ਬੇਫਾਲਤੂ ਹੀ ਬਜਾਓਗੇ ਫਿਰ
2: ਬੇਫਾਲਤੂ ਦਾ ਜਵਾਬ ਨਹੀਂ ਜੀ
6: ਜੀ ਭਾਜੀ ਕਹਿੰਦਾ ਹਰ ਅੰਗ ਦੇ ਅੰਦਰ ਖੂਨ ਬਹਾਉਂਦਾ
2: ਠੀਕ ਹੈ ਜੀ
6: ਹਰ ਅੰਗ ਦੇ ਅੰਦਰ ਖੂਨ ਬਹਾਉਂਦਾ ਬੇਸ਼ੱਕ ਉਲਟਾ ਸਿੱਧਾ ਲਮਕਾ ਕੇ ਰੱਖ
2: ਓਏ ਹੋਏ ਹੋਏ ਹੋਏ ਹੋਏ ਹੋਏ
6: ਅੜੀਆਂ ਕਰੇ ਤਾਂ

0: ਸ਼ੈਤਾਨ ਆਉਂਦਾ ਜਾਂਦਾ ਰਹਿੰਦਾ ਜੀ, ਕਦੇ ਇੱਧਰ ਕਦੇ ਉੱਧਰ, ਹੈ ਹੀ ਸ਼ੈਤਾਨ।
1: ਬਿਲਕੁਲ ਭਾਜੀ
0: ਜੀ,
1: ਭਾਜੀ ਦੇਖੋ ਕਹਿੰਦੇ ਦਿਲ ਦਿਮਾਗ ਤੇ ਮਨ ਬਾਰੇ
0: ਜੀ
1: ਬਹੁਤਾ ਨਹੀਂ ਜਾਣਦੇ ਨੇ ਸਾਰੇ।
0: ਸਹੀ ਗੱਲ ਹੈ ਜੀ,
1: ਦਿਮਾਗ ਹੀ ਸਦਾ ਸਮੇਟਦਾ ਹੈ, ਦਿਮਾਗ ਹੀ ਸਦਾ ਸਮੇਟਦਾ ਹੈ ਦਿਲ ਤੇ ਮਨ ਜੋ ਪਾਉਂਦੇ ਖਲਾਰੇ।
0: ਸਹੀ ਗੱਲ ਹੈ ਜੀ, ਬਿਲਕੁਲ।
1: ਕਹਿੰਦਾ ਦਿਮਾਗ ਭਾਜੀ ਅਗਰ ਤੁਸੀਂ ਅਗਰ ਕੱਲ ਰੱਖ ਲਿਆ ਦਿਮਾਗ ਵਾਲਾ ਜਿਹੜਾ ਸੀਗਾ ਸਫੇਰੀ ਮੇਰੀ ਰਚਨਾ, ਫਿਰ ਅੱਜ ਸੁਣਾਉਣੀ ਪਤਾ ਨੀ ਬਣਦੀ ਸੀ ਕਿ ਨਹੀਂ ਬਣਦੀ ਸੀ, ਚਲੋ ਕੱਲ ਨੂੰ ਦੁਬਾਰਾ ਲਿਖ ਲਵਾਂਗੇ ਕੋਈ ਗੱਲ ਨੀ।
0: ਜੀ ਜੀ ਜੀ ਜੀ, ਨਿਹਾਲੇ ਰੱਖਿਆ, ਨਿਹਾਲੇ ਸੋਚ ਰਹੇ ਆ ਜੀ।
1: ਆਹੋ ਭਾਜੀ ਅਗਲੇ ਹਫਤੇ ਰੱਖ ਲਿਓ, ਫਿਰ ਥੋੜੀ ਪੁਰਾਣੀ ਹੋ ਜਾਏਗੀ ਨਾ, ਲੋਕੀ ਭੁੱਲ ਭੁਲਾ ਜਾਂਦੇ ਆ ਫਿਰ ਅੱਗੇ ਦਾ
0: ਜੀ।
1: ਭਾਜੀ ਅੱਧੇ ਤਾਂ ਆਪਣੀਆਂ ਰਚਨਾਵਾਂ ਸੁਣ ਕੇ ਨਾ ਫਿਰ ਚਲੇ ਜਾਂਦੇ ਆ, ਫਿਰ ਉਹਨਾਂ ਨੂੰ ਤਾਂ ਨਵੀਂ ਲੱਗੇਗੀ ਨਾ ਜਿਹੜੇ ਚਲੇ ਗਏ ਹੋਣਗੇ।
0: ਲੱਗੀ ਜਾ, ਬਿਲਕੁਲ ਜੀ, ਬਿਲਕੁਲ ਬਿਲਕੁਲ,
1: ਹੈ ਨਾ। ਦਿਮਾਗ ਬਚਾਉਂਦਾ ਖਤਰਿਆਂ ਨੂੰ,
0: ਠੀਕ ਹੈ ਜੀ,
1: ਦਿਮਾਗ ਬਚਾਉਂਦਾ ਖਤਰਿਆਂ ਤੋਂ ਹਰ ਅੰਗ ਨੂੰ ਦੇ ਦੇ ਇਸ਼ਾਰੇ। ਦਿਲ ਕਾਰਨ ਹੀ ਵਗਦੇ ਨੇ, ਦਿਲ ਕਾਰਨ ਹੀ ਵਗਦੇ ਨੇ ਅੱਖੀਆਂ ਚੋਂ ਜਿਹੜੇ ਹੰਝੂ ਖਾਰੇ
0: ਖਾਰੇ ਜੀ। ਇਹ ਦੁਬਾਰਾ ਹੋ ਜੇ ਜੀ।
1: ਕਹਿੰਦਾ ਦਿਲ ਕਾਰਨ ਹੀ ਵਗਦੇ ਨੇ
0: ਜੀ
1: ਅੱਖੀਆਂ ਦੇ ਵਿੱਚੋਂ ਹੰਝੂ ਖਾਰੇ
0: ਖਾਰੇ।
1: ਕਹਿੰਦਾ ਮਨ ਨੀ ਕਿਤੇ ਟਿਕ ਕੇ ਬਹਿੰਦਾ।
0: ਸਹੀ ਗੱਲ ਹੈ,
1: ਮਨ ਨੀ ਕਿਤੇ ਟਿਕ ਕੇ ਬਹਿੰਦਾ। ਭਾਜੀ ਇਹ ਬੜਾ ਕਈ ਵੀ ਖਚਰਾ ਆ, ਦਿਮਾਗ ਵੀ ਮਿਲ ਜਾਂਦਾ ਪੋਸਟ ਮਾਰਟਮ ਦੇ ਅੰਦਰ, ਦਿਲ ਵੀ ਮਿਲ ਜਾਂਦਾ ਪਰ ਮਨ ਨਹੀਂ ਮਿਲਦਾ, ਸਾਰੀ ਜ਼ਿੰਦਗੀ ਇਹਦੇ ਹੀ ਆ ਸਭ ਕੁਛ
0: ਜੀ।
1: ਪਰ ਭਾਜੀ ਹੈ ਬੜਾ ਤੇਜ ਹੈ ਨਾ, ਦੇਖੋ ਹੁਣ ਇੰਟਰਨੈਟ ਤੋਂ ਵੀ ਬੜਾ ਤੇਜ ਹੈ ਨਾ, ਇੱਕ ਸੈਕਿੰਡ ਦੇ ਵਿੱਚ, ਮਾਈਕਰੋ ਸੈਕਿੰਡ ਦੇ ਵਿੱਚ ਮੇਰੀ ਤੁਹਾਡੇ ਕੋਲ ਆਵਾਜ਼ ਪਹੁੰਚ ਰਹੀ ਹੈ, ਇਹ ਉਹ ਤੋਂ ਵੀ ਪਹਿਲਾਂ ਆ ਜਾਂਦਾ ਜੀ। ਜਦੋਂ ਤੱਕ ਮੇਰੀ ਆਵਾਜ਼ ਤੁਹਾਡੇ ਕੋਲ ਪਹੁੰਚਦੀ ਹੈ, ਤਿੰਨ ਚਾਰ ਚੱਕਰ ਲਾ ਲੈਂਦਾ, ਤਲਵਾੜੇ ਅਮਰੀਕਾ, ਤਲਵਾੜੇ ਅਮਰੀਕਾ, ਤਲਵਾੜੇ।
0: ਪੱਕੀ ਗੱਲ ਹੈ ਜੀ, ਬਿਲਕੁਲ ਬਿਲਕੁਲ, ਸੁਪਰ ਫਾਸਟ ਹੈ ਜੀ
1: ਜੀ। ਕਹਿੰਦਾ ਮਨ ਨੀ ਕਿਤੇ ਟਿਕ ਕੇ ਬਹਿੰਦਾ, ਮਾਰਦਾ ਰਹਿੰਦਾ ਹਰ ਵਕਤ ਉਡਾਰੇ
0: ਉਡਾਰੇ।
1: ਤਿੰਨੋ ਜੀ ਜੀ ਭਾਜੀ ਕਹਿੰਦੇ ਤਿੰਨੋ ਮਿਲ ਜੁਲ ਕੇ ਕੰਮ ਕਰਨ ਤਾਂ
0: ਠੀਕ,
1: ਤਿੰਨੋ ਮਿਲ ਜੁਲ ਕੇ ਕੰਮ ਕਰਨ ਤਾਂ ਜੇ ਇੱਕ ਦੂਜਾ, ਜੇ ਇੱਕ ਵਿਗਾੜੇ ਤਾਂ ਦੂਜਾ ਸਵਾਰੇ,
0: ਦੂਜਾ ਸਵਾਰੇ, ਟੀਮ ਵਰਕ ਹੈ ਜੀ।
1: ਹਰ ਹਰ ਤਰਲ ਚੀਜ਼ ਹੇਠਾਂ ਨੂੰ ਬਹਿੰਦੀ
0: ਜੀ,
1: ਹਰ ਤਰਲ ਚੀਜ਼ ਹੇਠਾਂ ਨੂੰ ਬਹਿੰਦੀ, ਦਿਲ ਉੱਪਰ ਨੂੰ ਭੇਜੇ ਦੁਬਾਰੇ।
0: ਕਿਆ ਬਾਤਾਂ,
1: ਕਹਿੰਦਾ ਬਦਨਾਮ ਮੁਫਤ ਵਿੱਚ ਹੁੰਦਾ ਦਿਲ।
0: ਹਾਂ ਸਹੀ ਗੱਲ ਹੈ ਜੀ,
1: ਬਦਨਾਮ ਮੁਫਤ ਵਿੱਚ ਹੁੰਦਾ ਦਿਲ, ਮਨ ਕਰਦਾ ਹੈ ਪੁੱਠੇ ਕਾਰੇ।
0: ਓ ਹੋ ਜੀ, ਮਨ ਕਰਦਾ ਹੈ ਪੁੱਠੇ ਕਾਰੇ,
1: ਹਰ ਅੰਗ ਥੱਕ ਕਰਦਾ ਆਰਾਮ
0: ਜੀ।
1: ਭਾਜੀ ਦੁਪਹਿਰ ਨੂੰ ਇੱਕ ਘੰਟਾ ਨੌ ਸੌ ਮੇ ਤਾਂ ਏਦਾਂ ਲੱਗਦਾ ਜਿੱਦਾਂ ਨਾ ਸਰੀਰ ਝੂਠਾ ਝੂਠਾ ਜਿਹਾ ਪੈ ਗਿਆ।
0: ਸਹੀ ਗੱਲ ਹੈ ਜੀ ਜੀ,
1: ਹਰ ਅੰਗ ਥੱਕ ਕਰਦਾ ਆਰਾਮ ਪਰ ਦਿਲ ਨੀ ਰੁਕਦਾ ਉਮਰੇ ਸਾਰੇ।
0: ਵਾਹ, ਔਜਲਾ ਸਾਹਿਬ ਲਿਖ ਰਹੇ ਇਹਦੇ ਬਾਰੇ, ਉਹਨਾਂ ਨੇ ਪਹਿਲਾਂ ਲਿਖਿਆ ਸੀ ਕਿ ਜੇ ਇਹਨੇ ਆਰਾਮ ਕਰ ਲਿਆ ਫਿਰ ਰਾਮ ਰਾਮ ਆ ਜਾਣਾ।
1: ਭਾਜੀ ਤੁਸੀਂ ਤੇਜ਼ੀ ਤੇਜ਼ੀ ਨਾਲ, ਆਹੋ ਭਾਜੀ ਤੁਸੀਂ ਤੇਜ਼ੀ ਤੇਜ਼ੀ ਨਾਲ ਅਗਰ ਮਰਾ ਮਰਾ ਵੀ ਬੋਲੋਗੇ ਨਾ,
0: ਰਾਮ ਮਰਾ
1: ਮਰਾ ਜੀ, ਆ ਰਾਮ ਰਾਮ ਹੋ ਜਾਊਗੀ ਜੀ,
0: ਬਿਲਕੁਲ ਜੀ ਬਿਲਕੁਲ।
1: ਕਹਿੰਦੇ ਸ਼ਮੀ ਜੀ ਨੇ ਕਮਾਲ ਕੀਤਾ,
0: ਆਹਾ
1: ਸ਼ਮੀ ਜੀ ਨੇ ਕਮਾਲ ਕੀਤਾ ਕੇਵਲ ਸ਼ਬਦ ਉਚਾਰੇ।
0: ਓ ਹੋ ਹੋ ਹੋ ਹੋ ਹੋ, ਵਾਟ ਆ ਬਿਊਟੀ
1: ਜੀ ਭਾਜੀ। ਭਾਜੀ ਇੱਕ ਮੈਸੇਜ ਵੀ ਹੈਗਾ ਆ, ਇਸ ਤੋਂ ਪਹਿਲਾਂ ਕਿ ਤੁਸੀਂ ਕਹੋ ਜੀ ਮੈਸੇਜ, ਫਿਰ ਹਰ ਵਾਰ ਨਾ ਮੇਜ਼ਬਾਨ ਅਗਰ ਕਹੇ ਮੈਸੇਜ ਸੁਣਾ ਦੋ, ਮੈਸੇਜ ਸੁਣਾ ਦੋ, ਫਿਰ ਚੰਗਾ ਲੱਗਦਾ ਨਾ, ਫਿਰ ਖੁਦ ਹੀ ਬੋਲ ਦੋ ਨਾ ਜੀ।
0: ਹਾਂਜੀ ਬਿਲਕੁਲ ਜੀ ਬਿਲਕੁਲ।
1: ਕਹਿੰਦੇ ਇੱਕ ਆਉਂਦੀ ਇੱਕ ਜਾਂਦੀ ਸੋਚ
0: ਜੀ,
1: ਦਿਮਾਗ ਚ ਪੜਥੂ ਪਾਉਂਦੀ ਸੋਚ,
0: ਪਾਉਂਦੀ ਸੋਚ,
1: ਵਿਉਂਤ ਬਣਾਉਂਦੇ ਰਹਿੰਦੇ ਹਰ

0: ਕਦਮ ਵਿਉਂਤਾ ਬਣਾਉਂਦੇ ਰਹਿੰਦੇ ਹਰ ਦਮ ਜੱਗ ਚ ਅਲੱਗ ਬਣਾਉਂਦੀ ਸੋਚ। ਇੱਕ ਆਉਂਦੀ ਇੱਕ ਜਾਂਦੀ ਸੋਚ ਦਿਮਾਗ ਚ ਖੌਰੂ ਪਾਉਂਦੀ ਸੋਚ। ਭਾਜੀ ਇੱਕ ਸਲਾਹ ਦੇਣੀ ਸੀਗੀ ਜੀ।
1: ਜਰੂਰ ਜੀ ਜਰੂਰ।
0: ਭਾਜੀ ਮੁਕੱਦਰ ਵੀਰ ਨੂੰ ਨਾ ਮੇਰੇ ਕੋਲ ਭੇਜ ਦੋ ਜੀ। ਜਦ ਤੱਕ ਗਾ ਗਾ ਕੇ ਸੁਣਾ ਸੁਣਾ ਕੇ ਤਾਂ ਗਲਾ ਨੀ ਸੁੱਕ ਜਾਏਗਾ ਨਾ, ਉਦ ਤੱਕ ਅਸੀਂ ਬੰਦ ਨੀ ਕਰਾਂਗੇ ਜੀ।
1: ਮੁਕੱਦਰ ਬਾਈ ਜੀ ਜਿੱਥੇ ਕਿਤੇ ਵੀ ਸੁਣਦੇ ਹੋਣ ਪਰਚੀ ਉਹਨਾਂ ਦੇ ਨਾਂ ਦੀ ਨਿਕਲ ਆਈ ਆ, ਅਲਫਾ ਟੂ ਚਾਰਲੀ ਕੀਤਾ ਜਾਵੇ ਖੇੜਾ ਜੀ ਨਾਲ
0: ਜੀ। ਦੂਜੀ ਗੱਲ ਇਹ ਹੈ ਕਿ ਪਾਣੀ ਪੀ ਪੇ ਕੇ ਅਗਰ ਆਫਰ ਨਾ ਜਾਏ ਇਹਨਾਂ ਦਾ ਪੇਟ ਫੇਰ ਛੱਡਣਾ ਨੀ ਅਸੀਂ।
1: ਕਿਆ ਬਤਾ ਕਿਆ ਬਤਾ। ਮੁਕੱਦਰ ਬਾਈ ਜੀ ਹਾਲੇ ਸ਼ਸ਼ੋ ਪੰਚ ਪਏ ਹੋਏ ਆ ਦਿਲ ਦਿਮਾਗ ਤੇ, ਹੁਣ ਤੁਸੀਂ ਤੀਜਾ ਇੱਕ ਹੋਰ ਲਿਆਂਦੀ ਚੀਜ਼ ਵਿੱਚ ਮਨ, ਤੇ ਹੁਣ ਕਹਿੰਦੇ ਜੀ ਇਹ ਮਨ ਕਿਹੜੀ ਚੀਜ਼ ਦਾ ਨਾਮ ਹੈ, ਦਿਲ ਹੈ ਕਿ ਹੋਰ ਕੋਈ ਆਈਟਮ ਆ ਗਈ ਹੈ। ਕਹਿੰਦੇ ਬਹੁਤ ਜਿਆਦਾ ਪੰਗਾ ਹੋਰ ਨਵਾਂ ਜਿਹੜਾ ਸ਼ੁਰੂ ਹੋ ਗਿਆ ਹੈ।
0: ਭਾਜੀ ਜਿੱਦਾਂ ਨਾ ਦਰਖਤਾਂ ਨੂੰ ਪੇਂਦ ਨੀ ਲਗਾਉਂਦੇ ਹੁੰਦੇ ਜੀ
1: ਜੀ,
0: ਤੇ ਮਨ ਤੇ ਦਿਮਾਗ ਨੂੰ ਨਾ ਦਿਮਾਗ ਦੇ ਵਿੱਚ ਜੋ ਪੇਂਦ ਲੱਗ ਕੇ ਤੀਜਾ ਜਿਹੜਾ ਪੇੜ ਉੱਗਿਆ ਨਾ ਉਹਨੂੰ ਮਨ ਕਹਿੰਦੇ ਆ ਜੀ।
1: ਮੈਨੂੰ ਲੱਗਦਾ ਇਹ ਗੱਲ ਪਹੁੰਚ ਗਈ ਔਲਖ ਸਾਹਿਬ ਕੋਲ, ਉਹਨਾਂ ਨੇ ਸਿੱਟਾ ਵੀ ਕੱਢਿਆ। ਖੇੜਾ ਸਾਹਿਬ ਨੇ ਦਿਲ ਤੇ ਮਨ ਨੂੰ ਦੋ ਭਾਗਾਂ ਚ ਵੰਡ ਦਿੱਤਾ ਹੈ, ਦਿਮਾਗ ਨੂੰ ਪੁੱਛਣ ਦੀ ਕੋਈ ਲੋੜ ਨੀ, ਕਹਿੰਦੇ ਤੁਸੀਂ ਲੜੀ ਜਾਓ ਦੋਨੋਂ ਹੁਣ। ਐਂਡ ਕਰਤਾ ਜੀ, ਬਹੁਤ ਖੂਬ ਬਹੁਤ ਖੂਬ ਜੀ ਖੇੜਾ ਸਾਹਿਬ, ਕਿਆ ਬਾਤ ਆ।
0: ਧੰਨਵਾਦ ਭਾਜੀ,
1: ਸ਼ੁਕਰੀਆ ਜੀ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ।
0: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ,
1: ਸਤਿ ਸ੍ਰੀ ਅਕਾਲ ਜੀ ਜੀ। ਦੋਸਤੋ ਜਗਵੰਤ ਖੇੜਾ ਸਾਹਿਬ ਹੋਰਾਂ ਨੇ ਮੇਰੇ ਨਾਲ ਧੰਨ ਧੰਨ ਕਰਾ ਤੀ ਉਧਰ। ਮੁਕੱਦਰ ਬਾਈ ਜੀ ਬੜੇ ਲੱਕੀ ਨੇ ਅੱਜ, ਮੈਂ ਕਹਿੰਦਾ ਜੀ ਕੁਝ ਹੋਰ ਮੰਗਦੇ ਵੀ ਮਿਲ ਜਾਣਾ ਸੀ, ਟਿਕਟ ਮਿਲ ਗਈ ਹੈ ਬਾਈ ਜੀ, ਵਾਹ ਵਾਹ ਵਾਹ। ਭਾਜੀ ਮਤਲਬ ਔਜਲਾ ਸਾਹਿਬ ਇਹ ਟਿਕਟ ਜਹਾਜ਼ ਦੀ ਭੇਜੀ ਹੈ ਕਿ ਹੁਣ ਜਿਹੜੇ ਆਉਣ ਵਾਲੇ ਇਲੈਕਸ਼ਨ ਹੈ ਉਹਨਾਂ ਦੀ ਭੇਜ ਦਿੱਤੀ ਹੈ? ਔਜਲਾ ਸਾਹਿਬ ਕਹਿੰਦੇ ਦੋ ਟਿਕਟਾਂ ਭੇਜੋ ਜੀ, ਕਹਿੰਦੇ ਇੱਕ ਦਿਲ ਸੀ ਸਾਡਾ, ਇੱਕ ਦਿਲ ਸੀ ਸਾਡਾ। ਕਾਫੀ ਕਾਲਸ ਜਿਹੜੀਆਂ ਮਿਸ ਗਈਆਂ ਨੇ ਦੋਸਤੋ, ਕੋਸ਼ਿਸ਼ ਕਰਦੇ ਹਾਂ। ਤੇ ਇਧਰੋਂ ਮੈਨੂੰ ਲੱਗਦਾ ਹੈ ਕਿ ਜੱਸੀ ਜੀ ਦਾ ਨਾਲ ਤਾਲਮੇਲ ਨਹੀਂ ਹੋ ਪਾ ਰਿਹਾ, ਪਰ ਦੇਖਦੇ ਹਾਂ ਇਧਰੋਂ ਕਰਕੇ ਜੇ ਜੁੜ ਜਾਏ ਤੋ ਬਿਲਕੁਲ। ਅਸੀਂ ਚਾਹੁੰਦੇ ਹਾਂ ਕਿ ਆਵਾਜ਼ ਜ਼ਰੂਰ ਜਿਹੜੀ ਸਾਂਝ ਪਵੇ, ਤੋ ਇਹਦੇ ਵਿੱਚ ਵੀ ਸਾਡੇ ਕੋਲ ਇੱਕ ਕੰਟੈਕਟ ਹੈ। ਉਨੀ ਦੇਰ ਤੱਕ ਦੋਸਤੋ ਦਿਲ ਦਾ ਜਿਹੜਾ ਖਿਡਾਉਣਾ ਹੈ ਇਹਦੀ ਗੱਲਬਾਤ ਆਪਾਂ ਜਾਰੀ ਰੱਖਦੇ ਹਾਂ। ਔਜਲਾ ਸਾਹਿਬ ਕਹਿੰਦੇ ਦੋ ਟਿਕਟਾਂ ਨਹੀਂ ਭੇਜ ਹੋਣੀਆਂ ਬਾਈ, ਕਹਿੰਦੇ ਜੀ ਬਾਈ ਆਏ ਆ ਬਈ ਜਿਹੜੀ ਦੋ ਟਿਕਟਾਂ ਭੇਜਤੀਆਂ ਫਿਰ ਕਹਿੰਦੇ ਪੰਗਾ ਪੈਜੂ, ਗੀਤ ਮੁੱਕ ਜਾਣੇ, ਕਹਿੰਦੇ ਦੋ ਭੇਜਤੀਆਂ ਜੀ 35-55-91। ਜੱਸੀ ਜੀ ਪਲੀਜ਼ ਇਸ ਨੰਬਰ ਤੇ ਤੁਸੀਂ ਕਰਿਓ ਜੀ ਜ਼ਰੂਰ, ਤੇ ਮੈਂ ਇਧਰੋਂ ਲਾਉਣ ਦੀ ਕੋਸ਼ਿਸ਼ ਕਰ ਰਿਹਾ, ਲੱਗ ਨਹੀਂ ਰਿਹਾ ਹੈ। ਤੋ ਜੀਰਾ ਸਾਹਿਬ ਨਾਲ ਜਿਹੜਾ ਤਾਲਮੇਲ ਸਾਡਾ ਹੋ ਗਿਆ ਹੈ, ਰਜਿੰਦਰ ਜੀਰਾ ਜੀ, ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਸ਼ਮੀ ਜੀ, ਸਾਰਿਆਂ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਨਮਸਕਾਰ ਜੀ।
1: ਜੀ ਨਮਸਕਾਰ, ਸਤਿ ਸ੍ਰੀ ਅਕਾਲ, ਖੁਸ਼ ਆਮਦੀਦ।
2: ਅੱਜ ਸ਼ਮੀ ਜੀ ਦਿਲ ਦੁਲ ਦੇ ਨਾਲ ਚੱਕਰ ਦਿਮਾਗ ਦਾ ਇਹ ਕਹਾਣੀ ਅਸੀਂ ਪਈ ਹੈ, ਕਹਾਣੀ ਕੀ ਅੱਜ?
1: ਇਹੋ ਤੇ ਕਹਾਣੀ ਹੈ ਜੱਜ ਸਾਹਿਬ, ਯੇ ਵੋ ਕਹਾਣੀ ਜੋ ਆਤੀ ਜਾਤੀ ਪਵਨ ਸੁਨਾਤੀ ਹੈ, ਔਰ ਇਨ ਕਹਾਣੀਓ ਕੋ ਸੁਣਨੇ ਕੇ ਸਾਥ ਹੀ ਹਮਾਰਾ ਮਨ ਬਹਿਲ ਜਾਤਾ ਹੈ, ਜਿਸੇ ਦਿਲ ਵੀ ਕਹਾ ਕਰਤੇ ਹੈ।
2: ਟੌਪਿਕ ਜਿਹੜਾ ਨਾ ਟੌਪਿਕ
1: ਜੀ,
2: ਗੱਲ ਟੌਪਿਕ ਦੇ ਹੋਏ ਚੰਗੀ ਲੱਗਦੀ ਆ,
1: ਇਹ ਤਾਂ ਕੋਈ ਸ਼ੱਕ ਨੀ ਜੀ।
2: ਉਦਾਂ ਤਾਂ ਫਿਰ ਆਪਾਂ ਜੋ ਮਰਜ਼ੀ ਆਪਾਂ ਜਬਲੀਏ ਤਾਂ ਰੋਜ਼ ਆਪਾਂ ਮਾਰੀ ਜਾਂਦੇ ਆ ਫਿਰ। ਮੁਕੱਦਰ ਵੀਰ ਮੇਰਾ ਗੁੱਸਾ ਨਾ ਕਰ ਜੇ, ਅੱਜ ਟੌਪਿਕ ਲਈ ਜਬਲੀਆਂ ਰੱਖ ਦੇਣਾ ਸੀਗਾ।
1: ਇਹ ਅਸੀਂ ਰੱਖਿਆ ਵੀ ਸੀ ਅੱਗੇ ਇੱਕ ਵਾਰੀ ਤੇ, ਪਰ ਉਦਣ ਬਹੁਤ ਘੱਟ ਵੱਲੋਂ ਪ੍ਰੋਜੈਕਟ ਚੱਲਿਆ ਉਹ।
2: ਨਹੀਂ ਮਹੀਨੇ ਚ ਇੱਕ ਵਾਰੀ ਰੱਖ ਲਿਆ ਕਰੋ, ਆਪਣੇ ਕੋਲ ਬੰਦੇ ਹੈਗੇ ਇੱਦਾਂ ਦੇ
1: ਜੀ। ਠੀਕ ਹੈ ਜੀ,
2: ਠੀਕ ਹੈ ਨਾ?
1: ਬਿਲਕੁਲ ਬਿਲਕੁਲ ਜੀ ਜ਼ਰੂਰ।
2: ਉਹ ਫਿਰ ਗੱਡੀ ਚੱਲ ਜਾਂਦੀ ਨਾ ਆਪਣੀ।
1: ਬਈ ਅਸੀਂ ਇੱਕ ਐਂ ਕਰਦੇ ਆ ਵੀ ਇਹ ਸੁਝਾਅ ਚੰਗਾ ਹੈ, ਮੈਨੂੰ ਲੱਗਦਾ ਹੈ ਕਿ ਜੇ ਅਸੀਂ ਇੱਕ ਮਹੀਨੇ ਚ ਇੱਕ ਦਿਨ ਇਹੋ ਜਿਹਾ ਰੱਖਿਆ ਕਰੀਏ, ਉਹਦਾ ਨਾਂ ਰੱਖ ਲਈਏ ਓਪਨ ਮਨ ਚ, ਖੁੱਲਾ ਮਨ ਚ, ਭਾਈ ਅੱਜ ਕੋਈ ਵੀ ਗੱਲ ਹੋ ਸਕਦੀ ਹੈ।
2: ਅੱਜ ਜਿਹੜੀ ਸਾਰੀਆਂ ਗੇਮਾਂ ਖੇਡੀਆਂ ਜਾਣਗੀਆਂ
1: ਅੱਜ ਸਾਰੀ, ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ। ਇਸ ਮੈਦਾਨ ਦੇ ਵਿੱਚ ਕ੍ਰਿਕਟ, ਵਾਲੀਬਾਲ, ਹਾਕੀ ਸਭ ਚੱਲੇਗਾ। ਉਧਰ ਇੱਕ
2: ਦਿਨ ਖੁੱਲੇ
1: ਵਿਹੜੇ ਮਿੱਤਰਾਂ ਦੇ ਜੀ।
2: ਇੱਕ ਤਾਂ ਮੇਰੇ ਆ ਭਾਜੀ ਜਿਹੜੇ ਸੱਜਣ ਕਹਿ ਦਿੰਦੇ ਆ, ਆਵਾਜ਼ ਠੀਕ ਆ ਰਹੀ ਆ ਮੇਰੀ
1: ਜੀ
2: ਭਾਜੀ? ਆਪਾਂ ਕਿਹੜਾ ਤੁਹਾਨੂੰ ਟੈਲੀਵਿਜ਼ਨ ਦੇਣ ਚੱਲੇ ਆ?
1: ਕਿਆ ਬਤਾ ਪਾਰਖੂ ਨਜ਼ਰ ਤੁਸੀਂ ਰੱਖੀ ਹੋਈ ਹੈ ਪੂਰੀ, ਇਹ ਬਹੁਤ ਕਮਾਲ ਦੀ ਗੱਲ ਹੈ।
2: ਇੱਕ ਬੰਦਾ ਕਹਿੰਦਾ ਸੀ ਨਾ ਮੁੰਕਿਆ, ਉਹ ਆਪਣੇ ਕਹਿੰਦੇ ਹੁੰਦੇ ਅੱਜ ਕੱਲ ਟੈਨਸ਼ਨਾਂ ਲੋਕਾਂ ਨੂੰ ਬਹੁਤ ਆ।
1: ਹਾਂਜੀ ਹਾਂਜੀ
2: ਸੱਜਣ ਕਵੇ, ਉਹ ਕਹਿੰਦਾ ਕਿਸੇ ਨੂੰ ਮਹਿੰਗਾਈ ਦੀ ਟੈਨਸ਼ਨ, ਕਿਸੇ ਨੂੰ ਰਾਜਨੀਤੀ ਦੀ ਟੈਨਸ਼ਨ, ਆਤੰਕਵਾਦ ਦੀ ਟੈਨਸ਼ਨ, ਬੇਰੁਜ਼ਗਾਰੀ ਦੀ ਟੈਨਸ਼ਨ, ਕਹਿੰਦਾ ਪੂਰੀ ਦੁਨੀਆਂ ਟੈਨਸ਼ਨ ਨਾਲ ਹੀ ਚੱਲ ਰਹੀ, ਕਹਿੰਦਾ ਇਸ ਵੇਲੇ ਭਰੀ ਪਈ ਆ
1: ਭਰੀ ਹੈ।
2: ਕਹਿੰਦਾ ਜਦੋਂ ਕੋਰੋਨਾ ਸੀ ਨਾ ਉਦੋਂ ਕਹਿੰਦਾ ਮੈਨੂੰ ਬੜੀ ਟੈਨਸ਼ਨ ਆਈ, ਕਹਿੰਦਾ ਸਭ ਤੋਂ ਜ਼ਿਆਦਾ। ਕਹਿੰਦਾ ਉਹ ਕਹਿੰਦਾ ਵੀ ਇੱਕ ਤਾਂ ਅੰਗਰੇਜ਼ੀ ਨੇ ਉਦੋਂ ਪੰਗਾ ਪਾਤਾ, ਸੈਨੀਟਾਈਜ਼ਰ, ਵੈਕਸੀਨੇਸ਼ਨ, ਆਈਸੋਲੇਸ਼ਨ, ਕਈਆਂ ਦਾ ਨਾਂ ਨੀ ਲੈਣੇ ਹੁੰਦੇ ਸੀਗੇ
1: ਸੋਸ਼ਲ ਡਿਸਟੈਂਸ
2: ਇਹਦੀ ਗੱਲ ਨਾਲ। ਹਾਂਜੀ ਹਾਂਜੀ ਹਾਂਜੀ ਉਹ ਕਹਿੰਦਾ ਮੇਰੇ ਇੱਕ ਬੰਦਾ ਰੋਜ਼ ਆ ਕੇ ਘੰਟੀ ਖੜਕਾਇਆ ਕਰੇ, ਕਹਿੰਦਾ ਭਾਜੀ ਸੈਨੀਟਾਈਜ਼ਰ ਚਾਹੀਦਾ ਮੈਨੂੰ। ਬਾਈ ਮੇਰੇ ਕੋਲ ਸੈਨੀਟਾਈਜ਼ਰ ਹੈਗਾ। ਅਗਲੇ ਦਿਨ ਕਹਿੰਦਾ ਉਹਨੇ ਫਿਰ ਟੱਲੀ ਖੜਕਾਈ, ਟੱਲੀ ਵੱਜੀ ਮੈਂ ਬਾਹਰ, ਉਹੀ ਬੰਦਾ
1: ਜੀ
2: ਕਹਿੰਦਾ ਭਾਜੀ ਸੈਨੀਟਾਈਜ਼ਰ ਚਾਹੀਦਾ ਜੀ। ਉਹ ਕਹਿੰਦਾ ਯਾਰ ਮੈਂ ਤੈਨੂੰ ਕੱਲ ਵੀ ਗਈ, ਮੇਰੇ ਕੋਲ ਸੈਨੀਟਾਈਜ਼ਰ ਨੀ ਹੈਗਾ
1: ਜੀ।
2: ਤੀਜੇ ਦਿਨ ਉਹਨੇ ਫਿਰ ਟੱਲੀ ਖੜਕਾਈ, ਓਦਾਂ ਹੀ ਮੈਂ ਫਿਰ ਉਵੇਂ ਜਵਾਬ ਦਾ। ਚੌਥੇ ਦਿਨ ਹੋ ਗਿਆ, ਕਹਿੰਦਾ ਭਾਜੀ ਮੈਂ ਸੈਨੀਟਾਈਜ਼ਰ ਲੈ ਕੇ ਜਾਣਾ। ਉਹ ਕਹਿੰਦਾ ਸੈਨੀਟਾਈਜ਼ਰ ਲੈ ਕੇ ਜਾਣਾ ਵਾ? ਕਹਿੰਦਾ ਮੇਰੇ ਕੋਲ ਕਿੱਥੋਂ ਆਇਆ? ਕਹਿੰਦਾ ਭਾਜੀ ਤੁਹਾਡੇ ਬਾਹਰ ਬੋਰਡ ਤੇ ਲਿਖਿਆ ਹੋਇਆ ਸੈਨੀ। ਉਹ ਭਰਾਵਾ ਕਹਿੰਦਾ ਫਸ ਗਏ ਉਸੇ ਕੰਮ ਜੀ, ਕਹਿੰਦਾ ਸੈਨੀ ਆ ਅਸੀਂ ਟਾਈਗਰ ਦੇ ਟਾਈਗਰ ਨਾਲ ਹੈਗੇ। ਕਹਿੰਦਾ ਜੇ ਚੱਡਾ ਲੱਗਿਆ ਹੁੰਦਾ ਚੱਡਾ ਟਾਈਗਰ ਮੰਗ ਲੈਣਾ ਸਾਡੇ ਆ ਕੇ ਰੰਗ ਚੋਟੇ
1: ਜੀ ਜੀ ਜੀ।
2: ਇਸ ਕਰਕੇ ਕੋਰੋਨਾ ਦੇ ਵਿਚ ਇੱਕ ਨੂੰ ਕਹਿੰਦਾ ਬੰਦਾ ਕਹਿੰਦਾ ਵੀ ਮਹਿੰਗਾਈ ਉਦੋਂ ਚਾਈਨਾ ਵਾਲਿਆਂ ਨੇ ਕੋਰੋਨਾ ਭੇਜਿਆ ਹੋਇਆ ਸੀਗਾ
1: ਜੀ।
2: ਉਹ ਕਹਿੰਦਾ ਚਾਈਨਾ ਵਾਲਿਆਂ ਨੂੰ ਇੱਕੋ ਭਾਸ਼ਾ ਆਉਂਦੀ ਆ ਚਾਈਨੀਜ਼, ਨਾ ਅੰਗਰੇਜ਼ੀ ਆਵੇ ਨਾ ਹੋਰ ਕੁਛ ਆਵੇ,
1: ਠੀਕ ਹੈ।
2: ਤੇ ਜੇ ਕੋਈ ਉਹਨਾਂ ਨੂੰ ਇੱਕ ਹਿੰਦੀ ਦਾ ਸ਼ਬਦ ਆਉਂਦਾ ਵਾ ਤੇ ਇੱਕ ਤਾਂ ਹੀ ਆਉਂਦਾ ਵਾ, ਭਾਈ ਔਰ ਬਹਿਣੋ, ਬਸ ਦੂਜਾ ਨੀ ਆਉਂਦਾ।
1: ਬਿਲਕੁਲ ਬਿਲਕੁਲ ਜੀ
2: ਸਹੀ ਗੱਲ ਆ ਜੀ,
1: ਕੋਈ ਸ਼ੱਕ ਨੀ
2: ਕਿਉਂਕਿ ਸੁਣਿਆ ਬਹੁਤ ਗਿਆ ਨਾ
1: ਜੀ ਜੀ ਜੀ ਜੀ ਜੀ ਨਹੀਂ ਬਿਲਕੁਲ ਬਹੁਤ ਹੀ ਕਾਮਨ ਸ਼ਬਦ ਹੋ ਗਏ।
2: ਉਹ ਕਹਿੰਦਾ ਮੈਨੂੰ ਉੱਥੇ ਪਾਣੀ ਦੀ ਪਿਆਸ ਲੱਗੇ ਤੇ ਮੈਂ ਕਹੀ ਜਾਵਾਂ ਪਾਣੀ ਪਾਣੀ ਪਾਣੀ ਪਾਣੀ, ਇਹ ਕਹਿੰਦਾ ਮੇਰੀ ਕੋਈ ਗੱਲ ਸਮਝੇ ਨਾ। ਉਹ ਕਹਿੰਦਾ ਗੱਲ ਸਮਝ ਆਈ ਨਾ ਕਿਸੇ ਨੂੰ, ਕਮਾਲ ਵਾਲੀ ਗੱਲ ਹੋ ਗਈ ਆ, ਚੱਕਰ ਤਾਂ ਉਹੀ ਆ ਗਈ ਨੀ ਭਾਸ਼ਾ ਦੀ। ਕਹਿੰਦਾ ਸਾਡੇ ਤਾਂ ਇੱਥੇ ਕਹਿੰਦਾ ਸ਼ਹਿਰ ਦੇ ਵਿੱਚ ਦੂਰੋਂ ਕਹਿੰਦਾ ਬੰਦਾ ਤੁਰਿਆ ਹੋਵੇ ਤੇ ਅਸੀਂ ਦੂਰੋਂ ਪਹਿਲਾਂ ਕਹਿ ਦਿੰਦੇ ਹਾਂ ਇਹ ਮਾਜੇ ਮੰਗਣ ਹੋਣ ਡਿਆ, ਸਾਨੂੰ ਕਿਹੜੇ।
1: ਬਿਲਕੁਲ ਬਿਲਕੁਲ ਜੀ ਨਹੀਂ ਉਹ ਬੜਾ ਔਖਾ ਹੋ ਜਾਂਦਾ ਦੂਜੇ ਪਾਸੇ ਜਾ ਕੇ ਜਦੋਂ ਭਾਸ਼ਾ ਹੀ ਸਮਝਣਾ ਹੈ।
2: ਹਾਂਜੀ ਹਾਂਜੀ ਉਹ ਕਹਿੰਦਾ ਤਰਸਦਿਆਂ ਨੂੰ ਸੱਜਣਾ ਦੀ ਹੈ ਦੀਦ ਹੋਈ, ਤਰਸਦਿਆਂ ਨੂੰ ਸੱਜਣਾ ਦੀ ਹੈ ਦੀਦ
1: ਹੋਈ,
2: ਸਾਡੇ ਭਾਣੇ ਅੱਜ ਹੈ ਯਾਰਾ ਈਦ ਹੋਈ,
1: ਈਦ ਹੋਈ
2: ਸਾਡੇ ਭਾਣੇ ਅੱਜ ਹੈ ਯਾਰਾ ਈਦ ਹੋਈ, ਤੇ ਵੀ ਇੱਕੋ ਦਿਲ ਤੋਹੇ ਵਿੱਚ ਦੇ ਦੇਣਾ, ਕਾਲੀ ਵਿੱਚ ਨਿਸ਼ਾਨੀ ਨਾ ਖਰੀਦ ਹੋਈ,
1: ਖਰੀਦ ਹੋਈ। ਵਾਹ ਜੀ ਵਾਹ, ਬਹੁਤ ਖੂਬ ਬਹੁਤ ਖੂਬ।
2: ਇੱਕੋ ਦਿਲ ਤੋਹਫੇ ਵਿੱਚ ਦੇ ਦੇਣਾ, ਕਾਲੀ ਵਿੱਚ ਨਿਸ਼ਾਨੀ ਨਾ ਖਰੀਦ ਹੋਈ,
1: ਖਰੀਦ ਹੋਈ। ਵਾਹ ਕਮਾਲ।
2: ਜ਼ਿੰਦਗੀ ਹੁਣ ਤਾਂ ਹੀ ਕੈਸੇ ਕੈਸੇ ਸਬਕ ਸਿਖਾ ਗਈ।
3: ਉੱਥੇ ਮੀਟਿੰਗਾਂ ਹੁੰਦੀਆਂ ਰਹਿਣਗੀਆਂ ਜੀ,
4: ਤੁਹਾਡਾ ਸਭ ਦਾ ਕਹਿਣਾ ਹੈ ਜੀ ਆਪਣੇ ਜਿਹੜੇ ਹੈਗੇ ਆ ਕਿ ਮਤਲਬ ਕਿ ਜਿੰਨਾ ਚਿਰ ਇਸ ਮਸਲੇ
1: ਜੀ
2: ਜ਼ਿੰਦਗੀ ਹੁਣ ਤਾਂ ਹੀ ਕੈਸੇ ਕੈਸੇ ਸਬਕ ਸਿਖਾ ਗਈ, ਰਿਸ਼ਤਾ ਰੱਖੋ ਆਸ ਨਾ ਰੱਖੋ,
1: ਆਸ ਨਾ ਰੱਖੋ,
2: ਗੱਲ ਸਮਝ ਵਿੱਚ ਆ ਗਈ
1: ਆ ਗਈ।
2: ਉੱਕਰੇ ਤੇਰੇ ਨੈਣਾ ਚ ਸਵਾਲ ਤਾਂ ਪੜ ਹੋਏ ਨਾ, ਉੱਕਰੇ ਤੇਰੇ ਨੈਣਾ ਚ ਸਵਾਲ ਤਾਂ ਪੜ ਹੋਏ ਨਾ, ਤੂੰ ਉਹਨਾਂ ਦੱਸਿਆ ਬੋਲ ਕੇ, ਪਰ ਤੇਰੀ ਚੁੱਪ ਮੈਨੂੰ ਖਾ ਗਈ
1: ਖਾ ਗਈ। ਵਾਹ,
2: ਤੂੰ ਉਹਨਾਂ ਦੱਸਿਆ ਬੋਲ ਕੇ, ਚੁੱਪ ਮੈਨੂੰ ਖਾ ਗਈ। ਜੇ ਦੇ ਨੀ ਸਕਿਆ ਕੁਝ ਤੁਹਾਨੂੰ
1: ਜੀ,
2: ਜੇ ਦੇ ਨੀ ਸਕਿਆ ਕੁਝ ਤੁਹਾਨੂੰ, ਹਾਂ ਤੁਸਾਂ ਤੋਂ ਚਾਹੁਣ ਵੀ ਕੁਝ ਨਹੀਂ। ਜੇ ਦੇ ਨੀ ਸਕਿਆ ਕੁਝ ਤੁਹਾਨੂੰ, ਹਾਂ ਤੁਸਾਂ ਤੋਂ ਵੀ ਕੁਝ ਚਾਹੁੰਦਾ
1: ਨਹੀਂ।
2: ਜੇ ਕੱਖ ਸਵਾਰਨ ਜੋਗਾ ਨਹੀਂ ਤਾਂ ਗਵਾਂਦਾ ਵੀ ਕੁਝ ਨਹੀਂ,
1: ਗਵਾਂਦਾ ਵੀ
2: ਜੇ ਕੱਖ ਸਵਾਰਨ ਜੋਗਾ ਨਹੀਂ ਤਾਂ ਗਵਾਂਦਾ ਵੀ ਕੁਝ ਨਹੀਂ। ਪਰ ਉਸਤਾਦ ਦੀ ਗਲਤੀ ਹੋ ਸਕਦੀ, ਪਰ ਕੀਤਾ ਕਦੇ ਕਸੂਰ ਨਹੀਂ। ਇੱਧਰ ਸੁਣ ਕੇ ਉਧਰ ਲਾਉਣੀ, ਆਪਣਾ ਇਹ ਦਸਤੂਰ ਨਹੀਂ।
1: ਕਿਆ ਬਤਾ ਕਿਆ ਬਤਾ, ਆਪਣਾ ਇਹ ਦਸਤੂਰ ਨਹੀਂ।
2: ਪਰ ਉਸਤਾਦ ਦੀ ਗਲਤੀ ਹੋ ਸਕਦੀ, ਪਰ ਕੀਤਾ ਕਸੂਰ ਨਹੀਂ। ਇੱਧਰੋਂ ਸੁਣ ਕੇ ਉਧਰ ਲਾਉਣੀ, ਆਪਣਾ ਇਹ ਦਸਤੂਰ
1: ਨਹੀਂ। ਬਹੁਤ ਖੂਬ ਜੀ, ਬਹੁਤ ਖੂਬ, ਬਹੁਤ ਖੂਬ, ਕਿਆ ਬਤਾ। ਦੋ ਲਾਈਨਾਂ ਨਾ ਉਹ ਫਰਮਾਇਸ਼ ਆ ਰਹੀ ਦੇਖੋ ਜੱਸੀ ਜੀ ਵੱਲੋਂ, ਕਹਿੰਦੇ ਜੀ ਉਹ ਖਿਲੋਣਾ ਜਾਣ ਕੇ ਜਰੂਰ ਮੁਕੜਾ ਅੰਤਰਾ ਹੋ ਜੇ ਇੱਕ।
5: ਕਿਹੜਾ ਜੀ?
1: ਖਿਲੋਣਾ ਜਾਣਕਰ।
5: ਅੱਛਾ ਅੱਛਾ ਅੱਛਾ, ਕੋਈ ਨੀ, ਆਪਾਂ ਅੱਜ ਟੋਪਿਕ ਤਾਂ ਨੀ ਆਪਣਾ ਹੈਗਾ ਵੈਸੇ।
1: ਨਹੀਂ, ਆ ਦਿਲ ਦਾ ਖਿਡੌਣਾ ਟੋਪਿਕ
5: ਨੀ, ਆਪਾਂ ਜਦੋਂ ਮੁਕੜਾ ਸੁਣਾ ਦਾਂਗੇ
1: ਜੀ।
5: ਉਹ ਕਹਿੰਦਾ ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜ਼ਾ ਬੜਾ,
1: ਮਜ਼ਾ ਬੜਾ।
5: ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜ਼ਾ ਬੜਾ
1: ਜੀ।
5: ਕਦੇ ਕਦੇ ਦਿਲ ਭਰਦਾ ਏ, ਰਹੇ ਤਾਂ ਚੰਗਾ ਏ। ਕਦੇ ਕਦੇ ਭਰਦਾ ਰਹੇ ਤਾਂ ਚੰਗਾ ਏ,
1: ਚੰਗਾ ਏ।
5: ਕਿਸੇ ਤੋਂ ਮੰਗਣਾ ਦੇਦੀ ਮੌਤ ਬਰਾਬਰ
1: ਜੀ,
5: ਕਿਸੇ ਤੋਂ ਮੰਗਣਾ ਦੇਦੀ ਮੌਤ ਬਰਾਬਰ, ਰੱਬ ਵੱਲੋਂ ਹੀ ਸਰਦਾ ਰਹੇ ਤਾਂ ਕਹਿੰਦਾ ਚੰਗਾ ਏ,
1: ਚੰਗਾ ਏ। ਵਾਹ ਵਾਹ,
5: ਵੀ ਰੱਬ ਹੀ ਸਰਦਾ ਰਹੇ ਉਹ ਚੰਗਾ ਏ।
1: ਬਿਲਕੁਲ ਜੀ ਬਿਲਕੁਲ, ਫਿਰ ਇਹੀ ਹਾਲਾਤ ਹੁੰਦੇ ਏ।
5: ਹਾਂਜੀ ਹਾਂਜੀ ਹਾਂਜੀ, ਤੇ ਬਾਕੀ ਦਿਲ ਤਾਂ ਤੁਹਾਨੂੰ ਪਤਾ ਨਿੱਕੀ ਜੀ ਸ਼ੈ ਹੈਗੀ ਆ, ਕੰਮ ਹੁੰਦੇ ਬਹੁਤ ਵੱਡੇ ਆ ਜੀ,
1: ਵੱਡੇ ਕੰਮ।
5: ਹਾਂਜੀ ਹਾਂਜੀ, ਹੁਣ ਮੈਂ ਤਾਂ ਜੀ ਕਹਿਣਾ ਵਾ, ਕਿਉਂਕਿ ਮੈਂ ਐਡੀਸ਼ਨ ਦੇਣ ਜਾਂਦਾ ਨੀ ਪਿਆ ਵੀ ਆਵਾਜ਼ ਮੇਰੀ ਕਿੱਦਾਂ ਵਾ। ਇਹਨਾਂ ਕੋਲ ਤਾਂ ਟੂਟੀਆਂ ਲੱਗੀਆਂ ਹੁੰਦੀਆਂ, ਸਾਡੇ ਕੋਲ ਤਾਂ ਟੂਟੀ ਦੂਜੀ ਪਾਣੀ ਵਾਲੀ ਹੈਗੀ ਆ, ਮੇਰੇ ਹੱਥ ਨਾਲ ਹੀ ਆ, ਉਹਦੇ ਨਾਲ ਆਵਾਜ਼ ਤਾਂ ਕਲੀਅਰ ਹੋ ਨੀ ਸਕਦੀ।
1: ਨਹੀਂ ਬਿਲਕੁਲ ਜੀ ਬਿਲਕੁਲ, ਬਹੁਤ ਵਧੀਆ ਆ ਰਹੀ ਹੈ, ਆਉਣ ਦਿਓ।
5: ਉਹ ਕਹਿੰਦਾ ਦਿਲ ਕਾ ਖਿਲੋਨਾ ਹਾਏ ਟੂਟ ਗਿਆ, ਕੋਈ ਟੋਪਿਕ ਨਾਲ ਹੋ ਜਾਏ ਨਾ ਆਪਣਾ ਗਾਣਾ।
1: ਹਾਂਜੀ ਹਾਂਜੀ,
5: ਦਿਲ ਕਾ ਖਿਲੋਨਾ ਹਾਏ ਟੂਟ ਗਿਆ,

0: Puta que sureza, Señor Mara, jate hue jo tune, hame na pukara, jate hue jo tune, hame na pukara, ulfat ka tar toda, he majdar choda, hum to chale the leke tera hi sahara, साथी हमारा हमसे छूट गया, कोई सपेरा आके लूट गया, कोई सपेरा आके लूट गया, दिल का खिलौना टूट गया। ਹੁਣ ਜਸਿਆ ਵੀ ਫਰਮਾਇਸ਼ ਕੀਤੀ ਆ ਖਿਲੋਣੇ ਵਾਲੀ,
1: ਖਿਲੋਣਾ ਜਾਣਕਰ ਤੁਮ ਤੋਂ ਮੇਰਾ ਦਿਲ ਤੋੜ ਜਾਤੇ ਹੋ।
0: ਉਹ ਵੈਸੇ ਆਪਾਂ ਅੱਗੇ ਸ਼ਮੀ ਜੀ ਗਾਇਆ ਹੋਇਆ ਮੈਨੂੰ ਲੱਗਦਾ ਨਾ।
1: ਜੀ ਜੀ ਜੀ ਆਹ ਮੁਕੜਾ ਹੀ ਹੋ ਜਾਏ, ਮੁਕੜਾ
0: ਬਸ। ਚਲੋ ਅੱਜ ਦਾ ਟੋਪਿਕ ਹੈਗਾ ਆਪਾਂ ਇੱਕ ਮੁਕੜਾ ਸੁਣਾ ਦਿੰਦੇ ਹਾਂ।
1: ਹਾਂਜੀ ਜੀ ਜੀ ਜੀ
0: ਸੱਜਣਾ ਦੇ ਕਹਿਣ ਤੇ
1: ਆਹਾ ਹਾਂ ਪੁਰਜ਼ੋਰ ਮੰਗਦੇ
0: ਖਿਲੋਣਾ जान कर तुम तो मेरा दिल तोड़ जाते हो, खिलौना जान कर तुम तो

ना जान कर तुम तो मेरा दिल तोड़ जाते हो।

0: का ठहर जाओ सुनो स्वयं। भाजी मैं पहला दोहरा तो नहीं कौन लापिया मैं लगता।
1: नहीं नहीं ठीक है जी, ठीक है जी, आउन दियो।
0: कि मैं चल भी नहीं सकता हूँ और तुम दौड़ जाते हो, खिलौना जान कर तुम तो मेरा दिल तोड़ जाते हो। इस करके मैं कहा चलो मुखड़ा सुना दिए, पर मकाना ही सुना दिए थोड़ा।
1: क्या बता क्या बता जी, बहुत खूब बहुत खूब, आनंद आ गया जी, क्या बता।
0: एक और बहुत वधिया है, फिल्म भी बहुत वधिया है जी, खिलौना जी,
1: खिलौना हाँ जी,
0: बड़ा वधिया रोल किया है उन्होंने, हाँ जी पागल दा,
1: हाँ जी।
0: ते बाकी धन्यवाद जी सारे दा, टाइम बहुत दा देन दा बहुत बहुत शमी जी
1: जी,
0: बहुत जिंदाबाद,
1: जिंदगी जिंदाबाद, बहुत बहुत शुक्रिया जी, क्या बता। लो दोस्तों, खिलौना जानकर दिल को तोड़ जाते हो, बड़ा कमाल धमाल हो रहा है। और राजिंदर जी जीरा तो साज पा के गए, बहुत वधिया लग्या। तो दोस्तों कुछ कॉल्स मिस गई सन, आप कोशिश करते हैं इधरों तारा जोड़न दी, की पता तार जुड़ जाए, तो क्योंकि समा बड़ी स्पीड से जड़ा दौड़ रहा है, चल रहा है, भज रहा है। तो दोस्तों कोशिश जारी है कि आवाज दे नाल जरूर सांझ पए दोस्तां दी आवाज नाल। सो शैली जी कहिंदे जीरा साहब जी बहुत कमाल, मुकद्दर जी कहिंदे औजला बाई जी तुसीं जाणी जाणो कहिंदे। दोस्तों मलेरकोटले आपां चलदे आ, साडे नाल इस वेले महफिल च शामिल ने जस्सी चाहल जी, जी आयां नूं जस्सी जी सति श्री अकाल जी।
2: ਭੋਗ ਦੇ ਸਲੋਕ ਵੀ ਪੜੇ ਜਾਣੇ ਹਜੇ ਹੈ। ਇੱਕ ਨਾ ਕਥਾਵਾਚਕ ਕਥਾ ਕਰਦਾ ਸੀ, ਉਹ ਹਮੇਸ਼ਾ ਹੀ ਨਾ ਕਥਾ ਕਰਦਾ ਹੁੰਦਾ ਸੀਗਾ ਰਾਮ ਜੀ ਦੀ। ਉਹਨੇ ਨਾ ਗੱਲ ਚ ਪਟਾ ਜਿਹਾ ਵੀ ਲਿਖਾ ਕੇ ਪਾਇਆ ਹੋਇਆ ਸੀ, ਹਮ ਰਾਮ ਜੀ ਕੇ ਰਾਮ ਜੀ ਹਮਾਰੇ ਹੈ।
1: ਵਾਹ
2: ਹਾਂਜੀ। ਤੇ ਉਹ ਬਾਅਦ ਚ ਨਾ ਜਿਹੜੇ ਕ੍ਰਿਸ਼ਨ ਦੀ ਕਥਾ ਕਰਦੇ ਸੀਗੇ, ਤੇ ਉਹ ਵੀ ਆ ਕੇ ਨਾ ਪੈਸਿਆਂ ਦੇ ਚੱਕਰ ਚ ਉਹ ਵੀ ਰਾਮ ਜੀ ਦੀ ਕਥਾ ਸੁਣਾਉਣ ਲੱਗੇ ਟੀਵੀ ਤੇ। ਤੇ ਉਹਦੀ ਘਰਵਾਲੀ ਨੇ ਕਿਹਾ ਵੀ ਤੂੰ ਜਾ ਕੇ ਟੀਵੀ ਤੇ ਨਾਰੇ ਮਾਰ, ਤੂੰ ਕਹਿ ਜਾ ਕੇ ਵੀ ਇਹ ਨਾ ਇਹਨਾਂ ਦੇ ਵਿਭਾਗ ਵੰਡੇ ਹੋਏ ਨੇ, ਵੀ ਆਪਣੀ ਆਪਣੇ ਦੇਵਤੇ ਦੀ ਕਥਾ ਕਰਨੀ ਹੈ, ਦੂਜੇ ਦੀ ਰੋਟੀ ਨੀ ਖਾਣੀ। ਉਹਨੇ ਨਾ ਪਟੇ ਨੇ ਕੀ ਲਗਾ ਲਿਆ, ਹਮ ਰਾਮ ਜੀ ਕੇ ਰਾਮ ਜੀ ਹਮਾਰੇ ਹੀ ਹੈ, ਉਹਨੇ ਹੀ ਲਿਖਾ ਲਿਆ ਜਾ ਕੇ। ਇਹ ਹੁਣ ਮੈਂ ਜੀਰਾ ਭਾਜੀ ਨੂੰ ਲਾਈ ਹੈ ਗੱਲ, ਵੀ ਇਹ ਹੁਣ ਇੱਕ ਉਹਨਾਂ ਨੇ ਬੰਧਕ ਬਣਾਇਆ ਦੇਵੀ ਤੇ, ਹੁਣ ਇਹ ਵੀ ਸ਼ਹਿਰੀ ਚ ਲੱਤ ਨਾ ਲਾਣ ਇਹ ਆਪਣੇ 10,000 ਤੇ। ਮੈਨੂੰ ਤਾਂ ਲੱਗਦਾ ਵੀ 10,000 ਨਗਮੇ ਟੂ ਮੱਚ ਨੇ, ਇਹ ਆਪਣੇ ਉਸੇ ਸ਼ੋਭੇ ਤੇ ਰਹਿਣਾ, ਉੱਥੇ ਫੋਕਸ ਕਰਨਾ,
1: ਹਮਾਰੇ ਹੀ ਹੈ ਵਾਲੇ ਚ ਹੀ ਰਹਿਣ।
2: ਨਹੀਂ ਉਹ ਗਾਣੇ ਹਮਾਰੇ ਹੀ ਹੈ, ਉਹ ਸ਼ਾਇਰੀ ਉਹਨਾਂ ਨੂੰ ਕਰਨ ਦੇ, ਚਾਰ ਕੁ ਸ਼ਾਇਰ ਹੈਗੇ ਨੇ ਹੋਰ
1: ਜੀ,
2: ਤੇ ਯੂਨੀਕ ਨੇ ਉਹ ਆਪਣੇ ਆਪ ਚ। ਤੇ ਮੇਰੀ ਗੱਲ ਦਾ ਗੌਰ
1: ਪਤਾ,
2: ਤੁਹਾਡੇ ਟੋਪਿਕ ਤੇ ਆਉਂਦੇ ਆ ਭਾਜੀ
1: ਜੀ,
2: ਹਾਂ ਤੁਹਾਡੇ ਭਾਅ ਦਾ ਦਿਲ ਦਾ ਖਿਡੌਣਾ ਹੋਊਗਾ। ਅਸੀਂ ਤਾਂ ਇਸ ਖਿਡੌਣੇ ਨੂੰ ਰੋਜ਼ ਸਵੇਰੇ ਉੱਠ ਕੇ ਅਰਜੁਨ ਦੀ ਛਾਲ ਪਿਆਉਂਦੇ ਆ, ਕਦੇ ਕੋਈ ਜਿਆਦਾ ਜਿੱਦਣ
1: ਖਾਦਾ ਪੀਂਦਾ ਖਿਡੌਣਾ ਭਾਈ,
2: ਜਿੱਦਣ ਪਹਿਲੇ ਦਿਨ ਟੁੱਟਿਆ ਉਦਣ 1.5 ਲੱਖ ਲੱਗਾ ਸੀ, ਤੇ ਬਹੁਤ ਰੇਸ਼ਨ ਵੱਖਰੀ ਹੋਈ ਸੀ ਘਰਦਿਆਂ ਬਾਹਰਦਿਆਂ ਨੂੰ ਆਪਣੇ ਆਪ ਨੂੰ, ਤੇ ਹੁਣ ਵੀ ਹਰ ਵੇਲੇ ਡਰ ਦੇ ਸਾਏ ਚ ਦੱਬਦੇ ਆ ਵੀ ਰੱਬਾ ਉੱਥੇ ਨਾ ਲੈ ਕੇ ਜਾਈ, ਆਪਣੇ ਘਰ ਬਚਕ ਲੈ ਜੀ ਜਦੋਂ ਮਰਜ਼ੀ
1: ਜੀ।
2: ਤੇ ਭਾਜੀ ਜਦੋਂ ਇੰਜੈਕਸ਼ਨ ਲਾਇਆ ਨਾ ਡਾਕਟਰ ਨੇ ਮੈਨੂੰ, ਤੇ ਉਹ ਬੇਹੋਸ਼ੀ ਚੈੱਕ ਕਰ ਰਹੇ ਸੀ ਵੀ ਬੇਹੋਸ਼ੀ ਹੋਈ ਹੈ ਕਿ ਨਹੀਂ ਹੋਈ, ਹੈਨਾ
1: ਜੀ।
2: ਤੇ ਮੈਂ ਨਾ ਬੋਲੀ, ਕਹਿੰਦਾ ਨਾ ਦੱਸੋ ਆਪਣਾ ਕੀ ਹੈ, ਤੇ ਨਾ ਮੈਂ ਬੋਲਿਆ, ਤੇ ਹਜੇ ਮੈਨੂੰ ਚੜੀ ਨੀ ਸੀ ਦਵਾਈ ਉਹਦੀ
1: ਜੀ,
2: ਤਾਂ ਮੈਂ ਠੀਕ ਬੋਲਤਾ, ਉਹਨੇ ਮੈਨੂੰ ਦਬਕਾ ਐਸਾ ਮਾਰਿਆ ਵੀ ਸਹੀ ਨਾ ਬੋਲੋ, ਮੈਂ ਦੁਬਾਰਾ ਫੇਰ ਬੋਲੀ ਮੈਂ ਇੱਕ ਮੈਨੂੰ ਤਕਲੀਫ ਹੋ ਗਈ ਦਬਕੇ ਮਾਰਦਾ ਪਿਆ ਨਾ ਗੰਜਾ ਜਿਹਾ ਡਾਕਟਰ ਤੇ ਉਹ ਫਿਰ ਮੈਨੂੰ ਇੰਨੇ ਨੂੰ ਚੜ ਗਈ ਮੈਨੂੰ ਬਹੁਤ ਜਲਦੀ ਚੜ ਜਾਂਦੀ ਉਹ ਦਵਾਈ
1: ਜੀ
2: ਤੇ ਉਹ ਫਿਰ ਮੈਂ ਸ਼ਰਾਬੀਆਂ ਵਾਂਗੂ ਬੋਲਣ ਲੱਗ ਗਈ ਨਾ ਫਿਰ ਜਦੀ ਉਹਨਾਂ ਨੇ ਸ਼ੁਰੂ ਕਰਤਾ ਸਿਸਟਮ ਭਾਜੀ ਇਸ ਕਰਕੇ ਸਾਨੂੰ ਤਾਂ ਦਿਲ ਦਾ ਖਿਡਾਉਣਾ ਬਹੁਤ ਹੀ ਕੀਮਤੀ ਲੱਗਦਾ ਸਾਂਭ ਸਾਂਭ ਰੱਖਦੇ ਆ ਅਸੀਂ ਤੇ ਚਲੋ ਮੈਂ ਜਲਦੀ ਨਾਲ ਇੱਕ ਗੀਤ ਲੈ ਕੇ ਆਉਣਾ
1: ਜੀ ਜੀ ਇਰਸ਼ਾਦ ਜੀ
2: ਹਾਂਜੀ ਇਹ ਸਾਰਿਆਂ ਨੂੰ ਡੈਡੀਕੇਟ ਹੈ ਜੀ ਜਿਹੜਾ ਮੰਨ ਲਵੇ
1: ਜੀ
2: ਰਾਮ ਜੀ ਹਮਾਰੇ ਵਾਂਗੂ
1: ਹਮਾਰੇ ਹੀ ਹੈ
2: ਫੁੱਲਾਂ

0: ਵਾਜੀ ਵਾਹ
1: ਕਿਆ ਪਤਾ ਕਿਆ ਪਤਾ ਕਿਆ ਬਹੁਤ ਹੀ ਖੂਬ ਬਹੁਤ ਹੀ ਖੂਬ ਵਾਹ ਕਮਾਲ ਜਿਹੜੀ ਸਾਂਝ ਹੈ ਜੀ ਮੈਂ ਕਹਿੰਦਾ ਜੀ ਕੋਈ ਸ਼ਬਦ ਹੀ ਨਹੀਂ ਸਾਡੇ ਕੋਲ ਦਿਲ ਦੀ ਗੱਲ ਚੱਲ ਰਹੀ ਸੀ ਤੁਸੀਂ ਦਿਲ ਦੀਆਂ ਜਿਹੜੀਆਂ ਨੇ ਉਹ ਕਹਾਣੀਆਂ ਵੀ ਦੱਸ ਦਿੱਤੀਆਂ ਨੇ ਕਿ ਇਹਦੀ ਸਾਂਭ ਬਹੁਤ ਜ਼ਰੂਰੀ ਹੈ ਭਾਈ ਅਤੇ ਦੂਸਰਾ ਇਹ ਜਿਹੜਾ ਉਹਦੇ ਸਾਹ ਵੀ ਉਹਦੇ ਨਾਲ ਹੀ ਜੁੜੇ ਹੋਏ ਨੇ ਅਤੇ ਬਹੁਤ ਹੀ ਬਾ ਕਮਾਲ ਜਿਹੜੀ ਰਚਨਾ ਹੈ ਅਤੇ ਕਮਾਲ ਧਮਾਲ ਜੀ
0: ਭਾਜੀ ਤਾਂ ਹੀ ਮੈਂ ਉਸੇ ਗਾਣੇ ਦੇ ਕਾਗਜ਼ ਦੇ ਉੱਤੇ ਨਾ ਅਰਜਨ ਛਾਲ ਵੀ ਲਿਖ ਲਿਆ ਤੇ ਹੁਣ ਮੈਂ ਡੇਟ ਵੀ ਪਾ ਲੈਣੀ
1: ਬਿਲਕੁਲ ਬਿਲਕੁਲ ਜੀ
0: ਭਾਜੀ ਇੱਕ ਹੋਰ ਗੱਲ
1: ਜੀ
0: ਮੈਂ ਨਾ ਤੁੱਕੇ ਨਾਲ ਅੱਜ ਨੰਬਰ ਮਿਲਾਇਆ ਤੇ ਉਹ ਪਤਾ ਨੀ ਕਿੱਥੇ ਮਿਲ ਗਿਆ ਤੇ ਉਹ ਬੰਦਾ ਕੋਈ ਸੁੱਤਾ ਹੋਣਾ ਵਿਚਾਰਾ ਤੇ ਹੁਣ ਸਵੇਰੇ ਉੱਠ ਕੇ ਮੈਨੂੰ ਮਾਫ਼ੀ ਮੰਗਣੀ ਪੈਣੀ ਨੀ ਭਾਈ ਮੈਂ ਤਾਂ ਹੁਸ਼ਿਆਰਪੁਰ ਮਨਾਇਆ ਸੀਗਾ ਮੈਂ ਕਿਹਾ ਵੀ ਅੱਜ ਉਹ ਇੱਕ ਦਿਨ ਕਹਿੰਦੇ ਸੀ ਨਾ ਅੱਜ ਜੀਰਾ ਭਾਜੀ ਕਹਿੰਦੇ ਸੀਗੇ ਵੀ ਰਹੀ ਕਰਦੇ ਹੋ ਵੀ ਕਮੈਂਟ ਲਿਖਣ ਲੱਗਿਆ ਤੇ ਮੈਂ ਕਿਹਾ ਸ਼ਮੀ ਰਹੀ ਕਰ ਗਿਆ ਉਹਨਾਂ ਦਾ ਟਾਈਮ ਲੈ ਲਿਆ ਤੇ ਮੇਰੇ ਬਾਰੇ ਕਹਿੰਦੇ ਮੈਂ ਕਈ ਗੱਲਾਂ ਮਿਸ ਵੀ ਗਈਆਂ ਹੋਣਗੀਆਂ ਨੰਬਰ ਮਿਲਾਵਾਂ ਕਿਤੇ ਮੈਂ ਗੱਡੀ ਚੜ੍ਹਨੋਂ ਰਹਿ ਨਾ ਹੋਰ ਹੀ ਨੰਬਰ ਮਿਲ ਗਿਆ ਭਾਜੀ
1: ਕਮਾਲ ਕਮਾਲ ਧਮਾਲ ਜੀ ਮੈਂ ਔਜਲਾ ਸਾਹਿਬ ਦੀ ਗੱਲ ਨਾਲ ਸਹਿਮਤ ਹੈ ਜੀ ਕਹਿੰਦੇ ਜੱਸੀ ਚਾਹਲ ਜੀ ਮੇਲਾ ਲੁੱਟ ਲਿਆ ਹੈ ਬਿਲਕੁਲ ਜੀ ਬਿਲਕੁਲ ਸਹਿਮਤ ਹੈ ਭਾਜੀ ਮਾਹਿਲ ਜੀ ਲਿਖ ਰਹੇ ਨੇ ਡੇ ਬਾਈ ਡੇ ਬੈਟਰ ਹੋ ਰਿਹਾ ਹੈ ਤੇ ਉਹਨਾਂ ਨੇ ਐਨ ਸ਼ਾਬਾਸ਼ ਵੀ ਭੇਜੀ ਹੈ ਧੰਨਵਾਦ ਜੀ ਬਹੁਤ ਬਹੁਤ ਚਰਨਜੀਤ ਸਿੰਘ ਸ਼ੈਲੀ ਜੀ ਮੈਨੂੰ ਤਾਂ ਲੱਗਿਆ ਚਲੇ ਗਏ ਸੀ ਲੇਕਿਨ ਸੁਣ ਰਹੇ ਨੇ ਪ੍ਰੋਗਰਾਮ ਔਰ ਮੁਹੱਬਤ ਭੇਜ ਰਹੇ ਨੇ ਕਿਆ ਬਤਾ ਭਾਜੀ ਮਤਲਬ ਨਾ ਦਿਲ ਗਾਰਡਨ ਗਾਰਡਨ ਹੋ ਗਿਆ ਭਾਜੀ ਅੱਖਾਂ ਚ ਹੰਝੂ ਆ ਗਏ ਭਾਜੀ ਖੁਸ਼ੀ ਦੇ ਬਹੁਤ ਕਮਾਲ ਥੋ ਦਿਲ ਦਾ ਖਿਡਾਉਣਾ ਤੇ ਗੱਲਾਂ ਬਾਤਾਂ ਅੱਜ ਕਾਫੀ ਕੀਤੀਆਂ ਸੀ ਤੋ ਸਮ ਅਪ ਕਰਨ ਵਾਸਤੇ ਜਾਂਦੇ ਜਾਂਦੇ ਆਪਾਂ ਸਾਂਝ ਪਾਉਂਦੇ ਹਾਂ ਬਾਈ ਸਿਕੰਦਰ ਸਿੰਘ ਔਜਲਾ ਜੀ ਨਾਲ ਹੁਣ ਜੱਸੀ ਜੀ ਕਹਿੰਦੇ ਜੀ ਉਹਦੇ ਜਿਹੜੇ ਸਲੋਕ ਵੀ ਪੜ੍ਹਨੇ ਆ ਉਹਨਾਂ ਨੇ ਸਲੋਕ ਵਾਲਾ ਡਾਇਲੋਗ ਕੱਢਿਆ ਬੜੇ ਚਿਰਾਂ ਬਾਅਦ ਔਜਲਾ ਸਾਹਿਬ ਵੈਲਕਮ ਬੈਕ ਜੀ ਜੀ ਆਇਆਂ ਨੂੰ
2: ਸ਼ਮੀ ਭਾਈ
1: ਜੀ
2: ਮੈਂ ਜੱਸੀ ਭਾਈ ਜੀ ਦੀ ਗੱਲ ਸੁਣਨ ਦਾ ਹਾਲ ਪਿਆ ਕਹਿੰਦੇ ਸਲੋਕ ਕਥਾ ਆਪ ਸੁਣਾਉਣ ਲੱਗ ਗਏ
1: ਇਹ ਜਬਰਦਸਤ ਆਈਡੀਆ ਜੀ
2: ਕਹਿੰਦਾ ਬਹੁਤ ਸੋਹਣਾ ਗੀਤ ਦੱਸੀ ਭੈਣ ਜੀ ਮੈਂ ਦੇਖੋ ਮਿਸ ਕਰਦੇ ਸੀ ਇਹਨਾਂ ਨੂੰ ਸੋਰੀ ਇਹਨਾਂ ਦੇ ਕੋਈ ਸਮੱਸਿਆ ਸੀ ਪਰਿਵਾਰ ਦੇ ਵਿੱਚ ਕੋਈ ਜੀ ਗੁਜ਼ਰ ਗਿਆ ਸੀ ਇਹਨਾਂ ਮੈਨੂੰ ਮੈਂ ਰਾਜਨ ਜੀ ਨਾਲ ਗੱਲ ਕਰਦਾ ਸੀ ਉਹਨਾਂ ਨੇ ਦੱਸਿਆ ਮੈਂ ਕਿਹਾ ਵੀ ਭੈਣ ਜੀ ਕਦੇ ਆਏ ਨੀ ਉਹ ਕਹਿੰਦੇ ਮੇਰੇ ਨਾਲ ਇੱਕ ਦਿਨ ਮੈਸੇਜ ਹੋਇਆ ਸੀ ਵੀ ਇਹਨਾਂ ਦੇ ਖਾਣੀ ਬ੍ਰਦਰ ਜੀ ਜਾਂ ਕੌਣ ਵੀ ਚਲੋ ਦੱਸਣ ਕੱਲ ਨੂੰ ਆ ਕੇ ਇਹ ਵੀ ਦੁੱਖ ਸਾਂਝਾ ਕਰਨਾ ਚਾਹੀਦਾ
1: ਬਣਾਇਆ
2: ਘੱਟਦਾ ਜਿਵੇਂ ਖੁਸ਼ੀ ਬਣਾਇਆ ਵੱਧਦੀ ਹੈ
1: ਦੁੱਖ ਸੁੱਖ ਸਾਂਝੇ ਹੈ ਜੀ ਸਾਰੇ
2: ਇਹ ਵੀ ਪਰਿਵਾਰ ਹੈ ਜੀ ਹਾਂਜੀ ਇਹ ਵੀ ਪਰਿਵਾਰ ਹੈ
1: ਬਿਲਕੁਲ ਜੀ ਬਿਲਕੁਲ
2: ਉਹ ਮੈਂ ਨਾ ਫਿਲਮਾਂ ਬਹੁਤ ਘੱਟ ਦੇਖੀਆਂ ਚਲੋ ਅੱਜ ਦੇ ਮਸਲੇ ਨੂੰ ਆਪਾਂ ਸਮੇਟ ਦਿੰਦੇ ਹਾਂ ਛੇਤੀ
1: ਜੀ
2: ਕੱਲ ਨਾ ਮੈਂ ਇੱਕ ਰੀਲ ਸੁਣਦਾ ਸੀ ਉਹ ਕਹਿੰਦਾ ਵੀ ਮੁਕੱਦਰ ਕਾ ਸਿਕੰਦਰ ਜਿਹੜੀ ਫਿਲਮ ਸੀ ਮੈਂ ਨੀ ਦੇਖੀ ਭਾਜੀ ਅੱਜ ਤੱਕ ਕਦੇ
1: ਜ਼ਰੂਰ ਦੇਖਿਓ ਜ਼ਰੂਰ ਦੇਖਿਓ
2: ਫਿਲਮਾਂ ਬਹੁਤ ਘੱਟ ਦੇਖੀ
1: ਪੱਕਾ ਦੇਖਿਓ ਜ਼ਰੂਰ ਕਮਾਲ ਹੈ
2: ਨਾ ਕਦੇ ਜ਼ਿੰਦਗੀ ਜੀ ਗੀਤ ਸੁਣੇ ਜੀ
1: ਜੀ
2: ਵਾਲੇ ਪਹਿਲੀਆਂ ਚ ਉਹ ਮੈਨੂੰ ਸਰਦੂਲ ਦੀ ਕਈ ਵਾਰੀ ਗੱਲ ਯਾਦ ਆਉਂਦੀ ਹੈ ਮੈਨੂੰ ਸਰਦੂਲ ਨੀ ਯਾਰ ਕਹਿੰਦਾ ਕਹਿੰਦਾ ਯਾਰ ਮੈਨੂੰ ਪਤਾ ਲੱਗਿਆ ਤੂੰ ਗੀਤ ਲਿਖਣ ਲੱਗ ਗਿਆ ਮੈਂ ਕਿਹਾ ਹਾਂ ਕਹਿੰਦਾ ਡਾਂਗ ਦੇ ਕਲਮ ਦਾ ਕੀ ਮੇਲ ਹੋਵੇ ਕਿਉਂਕਿ ਸਰਦੂਲ ਨੂੰ ਗੱਲ ਬਹੁਤ ਹੋਈ ਯਾਰ ਮੈਨੂੰ ਤਾਂ ਐ ਲੱਗੀ ਤੇਰੇ ਹੱਥ ਚ ਡਾਂਗ ਜੀ ਹੈ ਕਹਿੰਦਾ ਤੂੰ ਕਲਮ ਫੜ ਲਈ ਮੈਂ ਤਾਂ ਮੈਂ ਕਿਹਾ ਰਾਹੀ ਨੂੰ ਕਹਿੰਦਾ ਤੂੰ ਝੂਠ ਬੋਲਦਾ ਹੈ ਉਹ ਕਹਿੰਦਾ ਜੀ ਕਹਿੰਦਾ ਮੈਨੂੰ ਇਹ ਦੱਸੋ ਮੁਕੱਦਰ ਕੇ ਸਿਕੰਦਰ ਦੀ ਫਿਲਮ ਕਹਿੰਦਾ ਵੀ ਆਮਿੰਦਰ ਖਾਨ ਰੇਖਾ ਨੂੰ ਪਸੰਦ ਕਰਦਾ ਹੁੰਦਾ ਹੈ ਕਹਿੰਦਾ ਰੇਖਾ ਅਮਿਤਾਭ ਬੱਚਨ ਨੂੰ ਪਸੰਦ ਕਰਦੀ ਹੈ
1: ਜੀ
2: ਕਹਿੰਦਾ ਅਮਿਤਾਭ ਬੱਚਨ ਰਾਖੀ ਨੂੰ ਪਸੰਦ ਕਰਦਾ ਹੁੰਦਾ ਕਹਿੰਦਾ ਰਾਖੀ ਵਿਨੋਦ ਖੰਨੇ ਨੂੰ
1: ਵਾਹ
2: ਕਹਿੰਦਾ ਲੜੀ ਤੇ ਅਮਿਤਾਭ ਬੱਚਨ ਤੇ ਅਮਿਤ ਖਾ ਗਈ ਨੇ ਕਹਿੰਦਾ ਮੈਨੂੰ ਇਹ ਨੀ ਸਮਝ ਆਈ
1: ਇਹਦੇ ਤਾਂ ਟਿਕਟ ਦੇ ਪੈਸੇ ਲੱਗਦੇ ਆ ਇਸੇ ਕਰਕੇ
2: ਮੈਨੂੰ ਨੀ ਮੈਂ ਨੀ ਫਿਲਮ ਦੇਖੀ ਉਹਦਾ ਕੀ ਸਟੋਰੀ ਹੈ ਮੈਂ ਤੁਹਾਨੂੰ ਅੱਜ ਵੀ ਕਹਿਣਾ ਮੈਂ ਬਹੁਤ ਘੱਟ ਦੇਖ ਰਿਹਾ ਫਿਲਮ ਪਤਾ ਨੀ ਕੀ ਗੱਲ ਮੈਨੂੰ ਬਹੁਤ ਨੀ ਲੱਗਦਾ ਹੈਗਾ ਕਈ ਵਾਰੀ
1: ਜੀ
2: ਉਹ ਮੈਂ ਉਹਦੀ ਗੱਲ ਤਿੰਨ ਵਾਰੀ ਸੁਣੀ ਮੈਂ ਇਹ ਗੱਲ ਮੈਂ ਕਿਹਾ ਵੀ ਹਾਂ ਗੱਲ ਤਾਂ ਪੱਕੀ ਉਹ ਕਹਿੰਦਾ ਵੀ ਮੈਨੂੰ ਇਹ ਨੀ ਸਮਝ ਆਈ ਵੀ ਅਮਿਤਾਭ ਬੱਚਨ ਤੇ ਅਮਜਨ ਖਾਨ ਦਾ ਕੀ ਫਿਰ ਰੌਲਾ
1: ਤੀਜੇ ਮਹੀਨੇ ਚ ਲੜਾਈ ਕਰੀ ਗਏ
2: ਹੁਣ ਓਵੇਂ ਜੀ ਰਾਮ ਦੀ ਲੱਗੀ ਜਾਂਦੀ ਹੈ ਇਜ਼ਰਾਈਲ ਨਾਲ, ਇਜ਼ਰਾਈਲ ਅਮਰੀਕਾ ਨੂੰ ਚੱਕੀ ਜਾਂਦਾ, ਅਮਰੀਕਾ ਰਾਮ ਤੇ ਅਟੈਕ ਕਰੀ ਜਾਂਦਾ, ਸਮਝੌਤਾ ਪਾਕਿਸਤਾਨ ਕਰੀ ਜਾਂਦਾ, ਇੰਡੀਆ ਦੇ ਪਾਕਿਸਤਾਨ ਵਾਲੇ ਕਹਿੰਦੇ ਅਸੀਂ ਦੁਸ਼ਮਣ।
1: ਇੱਧਰ ਵੀ ਮੁਕੱਦਰ ਕਾ ਸਿਕੰਦਰ ਹੋਈ ਪਈ ਹੈ, ਹਰ ਪਾਸੇ ਹੈ ਜੀ ਇਹ ਬਿਲਕੁਲ।
2: ਕਹਿੰਦਾ ਰੂਹਾਂ ਦੇ ਨੇ ਰਿਸ਼ਤੇ ਕਬਰਾਂ ਤੱਕ ਹੀ ਜਾਵਣਗੇ, ਜੱਸੀ ਜੀ ਦੀ ਗੱਲ ਤੋਂ ਮੈਂ ਵਧਾ ਦੇਣਾ, ਕਹਿੰਦਾ ਰੂਹਾਂ ਦੇ ਨੇ ਰਿਸ਼ਤੇ ਕਬਰਾਂ ਤੱਕ ਹੀ ਜਾਵਣਗੇ, ਕਿੱਦਾਂ ਰੁਕੀ ਰੂਹਾਂ ਦੇ ਵਿੱਚ ਵੰਡੀਆਂ ਪਾਵਣਗੇ, ਜ਼ਿੰਦਗੀ ਲਈ ਤੂੰ ਵੱਖਰਾ ਇੱਕ ਸਵਾਲ ਰਹੇਗੀ, ਸਾਹਾਂ ਵਰਗੀ ਏ ਆਖਰੀ ਤੱਕ ਸਾਹ ਤੱਕ ਯਾਦ ਰਹੇ,
1: ਯਾਦ ਰਹੇਗੀ। ਖੂਬ
2: ਉਹ ਕੋਈ ਗੱਲ ਨੀ, ਮੁਕੱਦਰ ਜੀ ਨੂੰ ਕਹਿ ਰਿਹਾ ਦੇਖੋ ਜੇ ਦੋ ਟਿਕਟਾਂ ਭੇਜਤੀਆਂ ਫਿਰ ਸਾਡਾ ਇੰਜੋਏ ਮੁੱਕ ਜਾਣਾ ਹੈ, ਤੁਸੀਂ ਆਪ ਚ ਲੜੀ ਜਾਓਗੇ।
1: ਮੁਕੱਦਰ ਜੀ ਲਿਖ ਰਹੇ ਕਹਿੰਦੇ ਨਹੀਂ ਔਜਲਾ ਬਾਈ ਜੀ ਕਹਿੰਦਾ ਇੰਨਾ ਵੀ ਕੇਸ ਨੀ ਉਲਝਿਆ ਹੋਇਆ ਜਿੰਨਾ ਤੁਸੀਂ ਉਲਝਾ ਤਾ।
2: ਹੁਣ ਇਹਨਾਂ ਨੇ ਐ ਗਿਆ ਘਨੌਰ ਤੇ ਫਲੌਰ ਵਾਲਾ ਪੁਲ, ਜੇ ਕਿਤੇ ਮੈਂ ਤਾਂ ਕਹਿੰਦਾ ਪੁਲ ਬਣਿਆ ਨਾ ਹੁੰਦਾ, ਜੇ ਕਿਤੇ ਟ੍ਰੇਨ ਆ ਜਾਂਦੀ ਫਾਟਕ ਲੱਗਿਆ ਹੁੰਦਾ ਤੇ ਟ੍ਰੇਨ ਲੰਘ ਜਾਂਦੀ ਤੇ ਫੁੱਲਾਂ ਵਾਲੀ ਕਾਰ ਚ ਫੁੱਲ ਲੈ ਜਾਂਦੇ, ਫਿਰ ਅਸੀਂ ਭਾਈ ਇਕੱਠੇ ਹੋ ਜਾਂਦੇ, ਫਿਰ ਮੁੜ ਕੇ ਤੁਹਾਡੇ ਚਾਰ ਦੀਵਾਰੀ ਇਹ ਮਸਲਾ ਰਹਿਣਾ ਸੀ ਸਾਨੂੰ।
1: ਕਿਆ ਬਤਾ,
2: ਗੱਲ ਤਾਂ ਉਹ ਹੋਈ ਆ, ਕਹਿੰਦੀ ਗੱਲ ਕਹਿੰਦੀ ਮੂੰਹੋਂ ਕੱਢੋ, ਕਹਿੰਦਾ ਤੈਨੂੰ ਮੈਂ ਪਿੰਡੋਂ ਕਢਾਉ
1: ਜੀ। ਇਹ ਇਹ ਤਾਂ ਹੀ ਜੀ ਬਿਲਕੁਲ,
2: ਇਸ ਕਰਕੇ ਤੁਸੀਂ ਇੱਕ ਮਿੰਟ, ਤੁਹਾਡੀ ਹੋਰ ਗੱਲ ਬਹੁਤ ਵਧੀਆ ਲੱਗੀ, ਜਾਂ ਜੀਰਾ ਜੀ ਨਾਲ ਗੱਲ ਕਰਦੇ ਸੀਗੇ, ਕਹਿੰਦੇ ਜਿੱਦਣ ਜਵਲੀਆਂ ਰੱਖੀਆਂ ਉਦਣ ਕੰਮ ਦੀਆਂ ਗੱਲਾਂ ਹੋਣ ਲੱਗ ਗਈਆਂ, ਫਿਰ ਕੰਮ ਦੀਆਂ ਗੱਲਾਂ ਰੱਖ ਲਿਓ।
1: ਇਹ ਤੁਸੀਂ ਐਪੀਸੋਡ ਸੁਣ ਕੇ ਦੇਖਿਓ ਜਬੜੀਆਂ ਵਾਲਾ, ਉਹ ਤਾਂ ਐਂ ਲੱਗਦੇ ਜਿਵੇਂ ਅੱਜ ਹੀ ਕੋਈ ਨਾ ਕੋਈ ਵਿਗਿਆਨ ਦੀ ਖੋਜ ਹੋ ਜਾਣੀ ਹੈ। ਨਵਾਂ ਚੰਦਰਯਾਨ ਛੱਡ ਦੇਣਾ ਕੋਈ,
2: ਕਿਉਂਕਿ ਦੇਖੋ ਮੈਂ ਕਿਸੇ ਨੂੰ ਨੀ ਕਹਿ ਰਿਹਾ, ਮੈਂ ਵੀ ਉਸੇ ਪੰਜਾਬ ਦਾ ਜੰਮਿਆ ਜਾਇਆ, ਉਹ ਕਹਿੰਦੇ ਨੀ ਕਹਿੰਦਾ ਕਿਸੇ ਘਰ ਦੀ ਛਾਲ ਮਾਰਦੀ ਪੁੱਟ ਤੋਂ ਜਿੱਧਰੋਂ ਪਾਣੀ ਆਉਂਦਾ ਉਦੋਂ ਨੱਪੀ ਜਾਂਦਾ, ਕਹਿੰਦਾ ਬਾਈ ਕਹਿੰਦਾ ਪਿਛਲੇ ਪੁੱਟ ਤੇ ਮਾਰੀ, ਕਹਿੰਦਾ ਇੱਧਰ ਕਹਿੰਦਾ ਪੁੱਠੀ ਸੀ, ਕਹਿੰਦਾ ਇੱਧਰ ਗਈ। ਸਾਨੂੰ ਤਾਂ ਜਿੱਧਰੋਂ ਮੋੜੋ
1: ਉਧਰ ਜਾਂਦੇ
2: ਹਾਂਜੀ। ਹੁਣ ਮੈਂ ਕਾਹਨੂੰ, ਹੁਣ ਸੁਣ ਲਓ ਵੀ ਨੀਟ ਦੀ ਪ੍ਰੀਖਿਆ ਦਾ ਰੌਲਾ ਪਿਆ ਤੇ ਫਿਰਦੇ ਉੱਥੇ ਚੋਲੇ ਵਾਲੇ ਨੇ ਜਿਹੜੇ ਕਹਿੰਦੇ ਸਕੂਲ ਨੀ ਗਏ, ਉਹ ਕਹਿੰਦੇ ਅਸੀਂ ਮਸਲਾ
1: ਬਿਲਕੁਲ ਬਿਲਕੁਲ ਬਿਲਕੁਲ
2: ਟਾਂਗਾ ਚੱਕ ਕੇ ਉਹ ਚਲੇ ਗਏ ਜੀ। ਸਾਡੇ ਨਾਲ ਵੱਧ ਦਖਲ ਕਿਹਨੂੰ ਹੈ, ਕਿਸੇ ਨੂੰ ਨੀ ਹੈਗੀ,
1: ਐਂਡ ਕਰਤਾ ਜੀ ਐਂਡ।
2: ਇਸ ਕਰਕੇ ਵਧੀਆ ਭਾਈ, ਨਹੀਂ ਫੁੱਲਾਂ ਲੱਦੀ ਕਾਰ ਵਿੱਚ ਲੈ ਕੇ ਆਏ, ਜੁੜੇ ਹੋਏ ਚਾਰ ਬੰਦਿਆਂ ਨਾਲ, ਨਹੀਂ ਤਾਂ ਪਤਾ ਨੀ ਮੂਹਰੇ। ਤੇ ਉਹ ਜੱਸੀ ਦੀ ਗੱਲ, ਜੱਸੀ ਵੀਰੇ ਦੀ ਗੱਲ ਮੈਨੂੰ ਉਹ ਹੋ ਗਈ, ਮੈਨੂੰ ਮੇਹਰ ਜਦੋਂ ਜੱਸੀ ਨੂੰ ਆਪਾਂ ਕਹਿੰਦੇ ਵੀ ਆ ਜਾ ਭਾਈ ਗੱਡੀ ਲਾ ਦੇ ਸਾਈਡ ਤੇ,
1: ਜੀ ਜੀ ਜੀ ਬਿਲਕੁਲ,
2: ਉਹਨੂੰ ਕਹਿੰਦੇ ਵੀ ਭਾਈ ਥਾਣੇਦਾਰ ਤੋਂ ਆਗਿਆ ਲੈ ਲਾ, ਉਹ ਨੰਬਰਦਾਰ ਨੀ ਫਿਰ ਵਿੱਚ ਨੀ, ਉਹ ਟਰੱਕ ਚ ਬੈਠਾ ਜਾਂਦਾ ਹੁੰਦਾ ਮੇਲ ਮਿੱਤਰ ਜੀ, ਉਹ ਪੁਲਿਸ ਵਾਲੇ ਘੇਰ ਲੈਂਦੇ ਆ, ਉਹ ਕਹਿੰਦਾ ਕਹਿੰਦਾ ਜੇ ਮਸਲਾ ਸੁਣਦਾ ਨੀ ਮੈਂ ਆਵਾਂ, ਉਹ ਕਹਿੰਦਾ ਤੂੰ ਕੀ ਚੀਜ਼ ਆ ਓਏ, ਕਹਿੰਦਾ ਮੈਂ ਵੀ ਨਾਲੇ ਮਿਹਨਤ ਮਤਾ ਜੀ ਮੈਂ ਕਰਨੀ ਹੈ, ਕਹਿੰਦਾ ਮੈਂ ਤਾਂ ਜੱਸੀ ਵੀਰੇ ਨੂੰ ਕਿਹਾ ਸੀ ਭਾਈ ਤੂੰ ਵੀ ਐਂ ਕਰਕੇ ਦੇਖ ਲਾ, ਮੈਂ ਮੇਰੇ ਅੰਦਰੋਂ ਤਾਂ ਲੂਰੀਆਂ ਉੱਠਦੀਆਂ ਢਿੱਡ ਦੇ ਵਿੱਚ ਤਾਂ ਵਾਲੇ ਮਾਰੇ ਜਾਂਦੇ ਆ, ਪਰ ਮੈਂ ਮੂੰਹ ਚ ਬੋਲ ਨੀ ਸਕਦਾ, ਨਾਲ ਛਿੱਕੜੀ ਫੜੀ ਬੈਠੀ ਆ
1: ਸੈਂਸਰ ਬੋਰਡ,
2: ਮਿਹਨਤ ਤੂੰ ਕਰ ਲੈ। ਠੀਕ ਆ ਜੀ, ਚੰਮੀ ਭਾਈ ਸਤਿ ਸ੍ਰੀ ਅਕਾਲ, ਮਿਲਦੇ ਆ ਕੱਲ
1: ਜੀ, ਸਤਿ ਸ੍ਰੀ ਅਕਾਲ ਜੀ, ਵਾਪਸ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ। ਓਹੋ ਹੋ ਦੋਸਤੋ, ਦਿਲ ਦੇ ਖਿਡੌਣੇ ਤੇ ਅੱਜ ਕਾਫੀ ਗੱਲਾਂ ਬਾਤਾਂ ਹੋਈਆਂ ਤੇ ਬਹੁਤ ਵਧੀਆ ਲੱਗਿਆ। ਆਵਾਜ਼, ਪਰਵਾਜ਼, ਸੰਗੀਤ, ਸਾਜ਼, ਸੁਰ ਤੇ ਸਾਰੀਆਂ ਚੀਜ਼ਾਂ ਦੀ ਜਿਹੜੀ ਆ ਬਾਤ ਛਿੜੀ ਤੇ ਹਵਾਵਾਂ ਦੇ ਵਿੱਚ ਬੋਲ ਗੂੰਜੇ ਤੇ ਉਹ ਦਿਲਾਂ ਤੱਕ ਗਏ। ਤੋ ਦਿਲ ਵਾਕਈ ਖਿਡੌਣੇ ਦੀ ਤਰ੍ਹਾਂ ਇਹਨੂੰ ਆਪਾਂ ਵੇਖਦੇ ਹਾਂ ਤੇ ਦਿਲ ਨਾਲ ਖੇਡਿਆ ਜਾ ਸਕਦਾ ਹੈ, ਔਰ ਖੇਡਣਾ ਨਹੀਂ ਚਾਹੀਦਾ ਨੈਗੇਟਿਵਲੀ ਦੇਖਿਆ ਜਾਵੇ ਜੀ, ਉੱਦਾਂ ਨਹੀਂ, ਪਰ ਉਂਝ ਦਿਲ ਜਿਹੜਾ ਹੈ ਮਜ਼ਬੂਤ ਹੋਣਾ ਚਾਹੀਦਾ ਜ਼ਰੂਰ, ਔਰ ਸਿਹਤਮੰਦ ਵੀ ਹੋਣਾ ਚਾਹੀਦਾ ਤੇ ਮਜ਼ਬੂਤ ਵੀ ਹੋਣਾ ਚਾਹੀਦਾ। ਭਾਈ ਆਪਣਾ ਬਹੁਤ ਖਿਆਲ ਰੱਖੋ, ਆ ਖਾਦ ਖੁਰਾਕ ਤੇ ਤੋਰੇ ਫੇਰੇ ਦਾ ਜਮਾ ਹੀ ਧਿਆਨ ਰੱਖਣਾ ਜ਼ਰੂਰੀ ਆ, ਤੇ ਚੰਗਾ ਸੋਚੋ, ਚੰਗਾ ਪੜ੍ਹੋ ਲਿਖੋ ਤੇ ਚੰਗੀਆਂ ਗੱਲਾਂ ਬਾਤਾਂ ਕਰੋ। ਉੱਥੇ ਕਿੱਡੀ ਸਿਆਣੀ ਗੱਲ ਓਲੀਓ, ਬੁੱਲੇ ਬੁੱਲੇ ਬੁੱਲੇ ਬੁੱਲੇ, ਇੰਨੀ ਸਿਆਣੀ ਕਿੱਥੋਂ ਹੋ ਗਈ? ਓਹੋ, ਉਹੀ ਗੱਲ ਹੋ ਗਈ। ਚਲੋ ਕੋਈ ਗੱਲ ਨਹੀਂ, ਐਸ ਸਿਆਣੀ ਗੱਲ ਲਈ ਮੈਂ ਖਿਮਾ ਚਾਹੁੰਦਾ। ਤਾਂ ਦੋਸਤੋ, ਮੈਂ ਵੀ ਇੱਕ ਰਚਨਾ ਲਿਖੀ ਸੀ, ਪਰ ਉਹ ਹੁਣ ਮੈਂ ਰੱਖ ਲਈ ਹੈ, ਫਿਰ ਕਿਤੇ ਚੱਲਾਂਗੇ, ਕਿਉਂਕਿ ਲਿਖੀ ਤਾਂ ਗਈ, ਹੁਣ ਕਿਹੜਾ ਆਪਾਂ ਭੇਜਣੀ ਕਿਤੇ, ਆਪਾਂ ਫਿਰ ਕਿਸੇ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ ਉਹਨੂੰ, ਅਤੇ ਦਿਲ ਦੇ ਖੜਾਉਣੇ 'ਤੇ। ਦੋਸਤੋ, ਬਹੁਤ ਬਹੁਤ ਸ਼ੁਕਰੀਆ ਸਾਰੇ ਹੀ ਦੋਸਤਾਂ ਦਾ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ, ਸ਼ੁਕਰੀਆ, ਅਤੇ ਮੁਹੱਬਤ ਜ਼ਿੰਦਾਬਾਦ, ਜ਼ਿੰਦਗੀ ਜ਼ਿੰਦਾਬਾਦ। ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਫਿਰ ਮਿਲਦੇ ਹਾਂ ਜੀ ਕੱਲ੍ਹ ਨਵੇਂ ਵਿਸ਼ੇ 'ਚ ਅਤੇ ਨਵੇਂ ਪ੍ਰੋਗਰਾਮ ਦੇ ਨਾਲ। ਰੱਬ ਰੱਖਾ ਦੋਸਤੋ।

0: ਹਾਲਣ ਹੀ ਹੁੰਦਾ ਉਨਾ ਚਿਰ ਸਟ੍ਰਾਈਕ ਨਹੀਂ ਛੱਡਣੀ ਸੀ।
1: ਸਰ ਗੱਲ ਇਹ ਹੈਗੀ ਮਸਲਾ ਹੈ ਕਿੱਡਾ ਕੁ ਵੱਡਾ ਹੈਗਾ ਆ, ਪਾਲਿਸੀ ਵਿਡਰਾ ਕਰਨ ਤੇ ਸਵੇਰ ਨੂੰ ਕੰਮ ਤੇ ਅਸੀਂ ਵੀ ਜਾਣ ਵਾਲੇ ਬਣੀਏ ਭਾਰਤ ਸਾਹਿਬ,
0: ਜੀ
1: ਸਾਨੂੰ ਵੀ ਫਾਈਨੈਂਸ਼ੀਅਲ ਲਾਸ ਹੁੰਦਾ ਹੈਗਾ ਜੀ, ਅਸੀਂ ਕੋਰਟ ਨੂੰ ਜਾਣਾ, ਹਾਂਜੀ ਸਾਨੂੰ ਕੋਰਟ ਨੂੰ ਜਾਣਾ ਪੈਂਦਾ, ਸਾਡੇ ਕੇਸ ਜਿਹੜੇ ਆ ਤਿਆਰ ਪਏ ਹੈਗੇ ਜਿਹੜੇ ਅਸੀਂ ਫਾਈਲ ਕਰਨ ਵਾਲੇ, ਜੇ ਫਾਈਲ ਕਰਾਂਗੇ ਤੇ ਕੋਈ ਸਾਨੂੰ ਕੋਈ ਦੋ ਪੈਸੇ ਦੇ ਕੇ ਜਾਊਗਾ ਜੀ, ਤੋ ਇਸ ਕਰਕੇ ਹਾਂਜੀ ਅਸੀਂ ਕੰਮ ਕਰਾਂਗੇ ਤੇ ਸਾਨੂੰ ਪੇ ਕਰਨਾ ਕਿਸੇ ਨੇ, ਸਾਨੂੰ ਕਿਹੜਾ ਸਰਕਾਰੀ ਤਨਖਾਹ ਮਿਲਣੀ ਜੀ,
0: ਬਿਲਕੁਲ
1: ਪਰ ਸਾਡੇ ਕੋਲ ਹੋਰ ਕੋਈ ਰਸਤਾ ਹੀ ਹੈ ਨੀਗਾ ਜੀ, ਓਦਾਂ ਸਰਕਾਰਾਂ ਸੁਣਦੀਆਂ ਹੀ ਨੀ ਜੀ, ਹੁਣ ਜੇ ਹੁਣ ਜਦੋਂ ਕੋਰਟਾਂ ਦਾ ਕੰਮ ਸਫ਼ਰ ਕਰਨ ਲੱਗਾ ਹੈਗਾ ਆ ਤੇ ਤਾਂ ਇਹ ਗੱਲਾਂ ਹੋ ਚੁੱਕੀਆਂ ਹੈ ਜੀ, ਮੀਟਿੰਗਾਂ ਮਿਲਣ ਲੱਗੀਆਂ ਜੀ, ਅਸੀਂ ਤਾਂ ਵੱਡਾ ਸਵੇਰੇ ਹੀ ਕੰਮ ਤੇ ਆ ਜਾਂਦੇ ਹੈਗੇ ਆ, ਪਰ ਸਾਨੂੰ ਪਤਾ ਵੀ ਜਿੰਨੀ ਕਾਹਲੀ ਦੇ ਵਿੱਚ ਜਾਂ ਜਿੰਨੀ ਸੰਜੀਦਾ ਤਰੀਕੇ ਨਾਲ ਇਹਨਾਂ ਨੇ ਗੱਲ ਸੁਣਨੀ ਹੈਗੀ ਆ ਨਾ ਜੀ, ਓਦਾਂ ਫਿਰ ਗੱਲ ਨੀ ਸੁਣਨੀ, ਫਿਰ ਤਾਂ ਤਰੀਕ ਤੇ ਪਰ ਤਰੀਕ ਸਾਨੂੰ ਵੀ ਦੇਣਗੇ ਜੀ,
0: ਬਿਲਕੁਲ ਬਿਲਕੁਲ ਦਰੁਸਤ ਹੈ।
1: ਸੋ ਮਸਲਾ ਤਾਂ ਇਹ ਹੈਗਾ ਆ ਵੀ ਕਿੰਨੀ ਕੁ ਵੱਡੀ ਗੱਲ ਹੈਗੀ ਆ, ਤੁਸੀਂ ਕਿਹਦੇ ਵਾਸਤੇ ਜਿਹੜਾ ਆ ਇੰਨਾ ਦੇਰ ਹੋ ਗਈ, ਤੁਹਾਨੂੰ ਪਤਾ ਹੈ ਵੀ ਵਕੀਲ ਇਹਨਾਂ ਚੀਜ਼ਾਂ ਤੇ ਬਾਈਕਾਟ ਕਰਕੇ ਬੈਠੇ, ਤੁਸੀਂ ਉਸੇ ਦਿਨ ਹੀ ਪ੍ਰੰਪਟਲੀ ਅਗਲੇ ਦਿਨ ਹੀ ਜਿਹੜਾ ਆ ਮੀਟਿੰਗ ਕਾਲ ਕਰੋ,
0: ਜਿਹੜਾ ਚੋਰੀ ਕਰਨ ਦਾ ਹੌਸਲਾ ਕਰ
1: ਸਕਦਾ, ਜੇ ਤਾਂ ਕਿਸੇ ਇੰਡੀਵਿਜੁਅਲ ਦੀ ਸਮੱਸਿਆ ਹੋਵੇ ਤਾਂ ਤੁਸੀਂ ਜਿਹੜਾ ਆ ਡਿਲੇ ਕਰ ਲਓ, ਜਦੋਂ ਤੁਹਾਨੂੰ ਪਤਾ ਵੀ ਪੂਰਾ ਪ੍ਰੋਫੈਸ਼ਨ ਜਿਹੜਾ ਹੈਗਾ ਆ ਉਹ ਬਾਈਕਾਟ ਕਰਕੇ ਬੈਠਾ ਆ, ਉਹ ਗੱਲ ਨੂੰ ਉਹਨਾਂ ਦੇ ਐਂਗਲ ਨਾਲ ਵਿਚਾਰੋ ਤਾਂ ਸਹੀ
0: ਜੀ,
1: ਸਵਾਲ ਤਾਂ ਇਹ ਹੈ ਨਾ ਜੀ, ਜੋ ਆਪਾਂ ਸਮੱਸਿਆ ਦਾ ਹੱਲ ਉਦੋਂ ਹੀ ਕਰ ਪਾਵਾਂਗੇ ਜਦੋਂ ਆਪਾਂ ਦੋਨੇ ਪੱਖ ਜਿਹੜੇ ਆ ਉਹਨਾਂ ਨੂੰ ਦੇਖਾਂਗੇ, ਹੁਣ ਸਰਕਾਰ ਦਾ ਆਪਣਾ ਪੱਖ ਜਾਂ ਨੀਤੀਗਤ ਜਿਹੜੇ ਹੈਗੇ ਆ ਉਹਨਾਂ ਦਾ ਆਪਣਾ ਪੱਖ ਤਾਂ ਹੋ ਸਕਦਾ ਹੈਗਾ ਜੀ, ਕੀ ਉਹ ਵਕੀਲਾਂ ਦੇ ਜਿਹੜੇ ਹੈਗੇ ਆ ਪੱਖ ਨੂੰ ਵਿਚਾਰਨਗੇ
0: ਇਹਦੇ? ਸਰ ਸੈਣੀ ਸਾਹਿਬ ਪਿੱਛੇ ਕਿਤੇ ਨਾ ਕਿਤੇ ਇਹ ਵੀ ਕਾਰਨ ਹੋ ਸਕਦਾ ਕਿ ਜੇਲਾਂ ਤਾਂ ਪਹਿਲਾਂ ਹੀ ਭਰੀਆਂ ਪਈਆਂ ਨੇ, ਉੱਥੇ ਰੱਖਣ ਦੀਆਂ ਸਹੂਲਤਾਂ ਜਾਂ ਰਹਿਣ ਸਹਿਣ ਦਾ ਸਾਰਾ ਕੁਝ, ਤੰਗੀਆਂ ਪਰੇਸ਼ਾਨੀਆਂ, ਉਸ ਕਰਕੇ ਵੀ ਕਿਤੇ ਨਾ ਕਿਤੇ ਇਹ ਜਿਹੜਾ ਕਾਨੂੰਨ ਬਣਾਇਆ ਗਿਆ ਜਾ ਸਕਦਾ ਹੈ।
1: ਤੇ ਸਰ ਉਹਦੇ ਵਾਸਤੇ ਜਿਹੜਾ ਹੈਗਾ ਆ ਫਿਰ ਪ੍ਰਾਈਵੇਟ ਵਕੀਲ ਜਿਹੜਾ ਆ ਉਹਨੂੰ ਵੀ ਜ਼ਮਾਨਤ ਦੇ ਦਿਓ, ਛੇਤੀ ਜ਼ਮਾਨਤ ਦੇ ਦਿਓ ਉਹਨੂੰ, ਨਾ ਇੰਨੇ ਮਤਲਬ ਸਟ੍ਰਿਕਟਲੀ ਜਿਹੜਾ ਹੈਗਾ ਜੇ ਨਹੀਂ ਉਹਦੇ ਕੋਲ ਬੇਲ ਹੈਗੀ ਬੰਦੇ ਕੋ, ਪਰਸਨਲ ਬੌਂਡ ਦੇ ਉੱਤੇ ਜਿਹੜਾ ਆ ਉਹਨੂੰ ਛੱਡ ਦਿੱਤਾ ਜਾਵੇ, ਮੰਨ ਲਓ ਬੰਦਾ ਜਿਹੜਾ ਆ 10 ਦਿਨ ਕਿਸੇ ਫੈਂਸ ਚ ਅੰਦਰ ਰਹਿ ਗਿਆ, ਅਦਰਵਾਈਜ਼ ਤੁਸੀਂ ਬੇਲ ਦੇਣੀ ਚਾਹੁੰਦੇ ਹੈਗੇ ਆ ਜਾਂ ਬੇਲ ਦਾ ਆਰਡਰ ਕਰ ਦਿੰਦੇ ਆ, ਬਾਅਦ ਦੇ ਵਿੱਚ ਅਗਲਾ ਐਪਲੀਕੇਸ਼ਨ ਲਾਉਂਦਾ ਜੀ ਮੇਰੇ ਕੋਲ ਸ਼ੋਰਟੀ ਹੈ ਨੀ, ਤਾਂ ਉਹਨੂੰ ਪਰਸਨਲ ਬੌਂਡ ਦੇ ਉੱਤੇ ਦੇ ਦਿਓ, ਛੱਡ ਦਿਓ ਜੀ,
0: ਕੁਝ ਤਾਂ ਸ਼ੋ ਕਰਨਾ ਪਵੇਗਾ ਹੀ ਨਾ, ਬਿਲਕੁਲ ਜੀ।
1: ਤੇ ਫਿਰ ਉਸ ਹਾਲਤ ਚ ਜੇ ਤੁਸੀਂ ਨਹੀਂ ਲੈਂਦੇ ਹੈਗੇ ਤੇ ਫਿਰ ਇਸ ਹਾਲਤ ਦੇ ਵਿੱਚ ਜੇ ਪ੍ਰਾਈਵੇਟ ਵਕੀਲ ਕੀਤਾ ਆ ਤੇ ਫਿਰ ਇਹ ਕਿਉਂ ਮਤਲਬ ਪ੍ਰੋਸੈਸ ਹੈਗੀ ਆ ਜੀ?
0: ਆਹੋ ਜੇ ਉਹ ਮਾਨਸਿਕ ਤੌਰ ਤੇ ਉੱਤੇ ਸਿੱਖ ਹੈਗਾ ਜਾਂ ਕੁਝ ਹੈਗਾ, ਮਤਲਬ ਕਿ ਉਹਨੂੰ ਆਦਤ ਪਈ ਹੋਈ ਆ ਚੋਰੀ ਕਰਨ ਦੀ ਜਾਂ ਹੋਰ ਸਾਰੀਆਂ ਚੀਜ਼ਾਂ, ਉਹਨੂੰ ਮਤਲਬ ਕਿ ਉਸ ਪਾਸੇ ਵੀ ਤਾਂ ਤੋਰਨਾ ਪਏਗਾ ਨਾ, ਉਹਦੀ ਇਹਨਾਂ ਚੀਜ਼ਾਂ ਚੋਂ ਬਾਹਰ ਕੱਢਣ ਲਈ ਕਾਉਂਸਲਿੰਗ ਵੀ ਤਾਂ ਜ਼ਰੂਰੀ ਹੈ ਉੱਥੇ
1: ਜਿਹੜਾ ਹੈਬਿਚੁਅਲ ਕ੍ਰਿਮੀਨਲ ਆ ਨਾ ਜੀ, ਹੈਬਿਚੁਅਲ ਕ੍ਰਿਮੀਨਲ ਆ ਉਹਦੇ ਵਾਸਤੇ ਤਾਂ ਜਿਹੜਾ ਬੌਜ ਲੱਗ ਗਈ ਆ ਜੀ,
0: ਬਿਲਕੁਲ ਆ ਜੀ ਬਿਲਕੁਲ,
1: ਜਿਹੜੇ ਦੋ ਪੈਸੇ ਕਿਸੇ ਟਾਈਮ ਤੇ ਲਾਉਣੇ ਪੈਂਦੇ ਸੀ ਲਿਟੀਗੇਸ਼ਨ ਤੇ ਜਾਂ ਇਸ ਤਰੀਕੇ ਨਾਲ, ਉਹ ਵੀ ਉਹਨੂੰ ਲਾਉਣ ਦੀ ਲੋੜ ਨਹੀਂ ਕਿ ਉਹ ਆਪਣਾ ਧੰਦਾ ਕਰ ਰਿਹਾ ਆ ਚਾਹੇ ਇਲੀਗਲੀ ਆ, ਅਗਲਾ ਕਰ ਰਿਹਾ ਹੈਗਾ ਆ ਮੁੜ ਕੇ 4 ਦਿਨ ਸਰਕਾਰੀ ਰੋਟੀ ਖਾਂਦਾ ਹੈਗਾ ਆ, ਮੁੜ ਕੇ ਫੇਰ ਆ ਜਾਂਦਾ ਵਾਪਸ ਉਸੇ ਧੰਦੇ ਚ ਆ ਜਾਂਦਾ,
0: ਬਿਲਕੁਲ
1: ਹਾਂਜੀ
0: ਜੀ।
1: ਸਵਾਲ ਤਾਂ ਇਹ ਹੈਗਾ ਨਾ ਕਿ ਸਰਕਾਰ ਦਾ ਹੀ ਇੱਕ ਡਿਪਾਰਟਮੈਂਟ ਇੱਕ ਏਜੰਸੀ ਜਿਹੜੀ ਆ ਬੰਦਾ ਫੜ ਕੇ ਲਿਆਉਂਦੀ ਆ ਕਿ ਬੰਦਾ ਦੋਸ਼ੀ ਆ ਜੀ, ਇਹਨੇ ਆਹ ਕ੍ਰਾਈਮ ਕੀਤਾ ਆ, ਔਰ ਬਿਨਾਂ ਮੰਗੇ ਬਿਨਾਂ ਗੱਲ ਤੋਂ ਜਿਹੜਾ ਹੈਗਾ ਸਰਕਾਰ ਦਾ ਹੀ ਇੱਕ ਡਿਪਾਰਟਮੈਂਟ ਉੱਥੇ ਖੜਾ ਹੈਗਾ ਇਹ ਸਾਬਤ ਕਰਨ ਲਈ ਵੀ ਨਹੀਂ ਜੀ ਇਹ
0: ਬੇਗੁਨਾਹ ਆ ਜੀ,
1: ਉਹਨੂੰ ਕੀ ਫਰਕ ਪਿਆ ਜੀ, ਬੰਦੇ ਨੂੰ ਕੀ ਫਰਕ ਪਿਆ
0: ਜੇ
1: ਦੋਸ਼ ਲੱਗਾ ਹੈਗਾ ਤੇ ਕੋਈ ਕਾਰਨ ਹੋਊਗਾ, ਜੇ ਉਹ ਬੇਦੋਸ਼ ਆਇਆ ਤੇ ਤਾਂ ਵੀ ਬਰੀ ਹੋ ਜਾਊਗਾ ਜੀ,
0: ਜੀ ਬਿਲਕੁਲ,
1: ਪਰ ਉਹਨੂੰ ਤਾਂ ਕੋਈ ਫਰਕ ਹੀ ਨੀ ਪਿਆ ਜੀ ਇਸ ਚੀਜ਼ ਦੇ ਨਾਲ,
0: ਬਿਲਕੁਲ।
1: ਸੋ ਇਹਦੇ ਨਾਲ ਕ੍ਰਾਈਮ ਵਧੇਗਾ, ਜਿਹੜਾ ਹੈਗਾ ਹਿੱਤਾਂ ਦਾ ਟਕਰਾਅ, ਇਹ ਤੋਂ ਮੈਂ ਇਨਕਾਰ ਨਹੀਂ ਕਰਦਾ, ਪਰ ਗੱਲ ਇਹ ਹੈਗੀ ਆ ਕਿ ਜਿਹੜੀ ਪਾਲਿਸੀ ਦੇ ਤਹਿਤ ਤੁਸੀਂ ਕਹਿੰਦੇ ਹੈਗੇ ਫ੍ਰੀ ਲੀਗਲ ਏਡ, ਉਹ ਤਾਂ ਪਹਿਲਾਂ ਤੋਂ ਹੀ ਚੱਲ ਰਹੀ ਹੈਗੀ ਸੀਗੀ ਜੀ, ਉਹਦੇ ਤੇ ਕੰਮ ਵੀ ਡਿਸਟ੍ਰੀਬਿਊਟ ਕਈ ਬੰਦਿਆਂ ਨੂੰ ਹੁੰਦਾ ਸੀਗਾ ਜੀ, ਉਹਦੇ ਵਿੱਚ ਕੋਈ ਸ਼ੱਕ ਨਹੀਂ ਸੀ, ਔਰ ਉਹਦੇ ਤੱਕ ਨਾਲ ਜਿਹੜਾ ਹੈਗਾ ਆ ਵੀ ਜਿਹੜੇ ਕੁਆਲੀਫਾਈਡ ਵਕੀਲ ਹੈਗੇ ਆ ਜਿਹੜੇ ਇੰਨੀ ਮਿਹਨਤ ਕਰਕੇ ਬਣੇ ਹੈਗੇ, ਉਹਨਾਂ ਦਾ ਇੰਟਰਸਟ ਹੈਂਪਰ ਨਹੀਂ ਸੀ ਹੋਇਆ
0: ਜੀ, ਕੋਈ ਫੀਸ ਮਤਲਬ ਕਿ ਨਿਰਧਾਰਿਤ ਹੈਗੀ ਆ ਜਾਂ ਕਰਕੇ ਮਤਲਬ ਕਿ ਹੋ ਸਕਦਾ ਹੈ ਕਿ ਵੱਧ ਘੱਟ ਵੀ ਹੋਰ ਚੀਜ਼ਾਂ ਲਈਆਂ ਜਾ ਸਕਦੀਆਂ, ਇਸ ਕਰਕੇ ਇਹ ਚੀਜ਼ ਨੂੰ ਲਿਆਂਦਾ ਗਿਆ ਹੋਵੇ ਕਿ ਜਾਂ ਫਿਰ ਇਸ ਚੀਜ਼ ਨੂੰ ਬੰਦ ਕਰ ਦਿੱਤਾ ਜਾਵੇ ਕਿ ਇੰਨੀ ਫੀਸ ਤੋਂ ਵੱਧ ਨਹੀਂ ਲਈ ਜਾ ਸਕਦੀ ਇਦਾਂ ਦੇ ਕੇਸ?
1: ਨਹੀਂ ਪਰ ਸਾਹਿਬ ਵਕੀਲ ਦੀ ਫੀਸ ਜਿਹੜੀ ਹੈਗੀ ਆ ਤੁਸੀਂ ਉਸੇ ਕੰਮ ਦੀ ਫੀਸ ਜਿਹੜੀ ਹਾਈ ਕੋਰਟ ਦੇ ਵਿੱਚ ਤੁਸੀਂ 5,000 ਤੋਂ ਲੈ ਕੇ 5,00,000 ਤੱਕ ਦਾ ਵਕੀਲ ਤੁਹਾਨੂੰ ਮਿਲ ਜਾਏਗਾ ਜੀ। ਹਰ ਇੱਕ ਬੰਦੇ ਨੇ ਆਪਣੇ ਆਪਣਾ ਜਿਹੜਾ ਹੈਗਾ ਆ ਵੀ ਸਟੈਂਡਰਡ ਮੇਨਟੇਨ ਕੀਤਾ ਆ, ਕੁਆਲਿਟੀ ਮੇਨਟੇਨ ਕੀਤੀ ਹੈਗੀ ਆ, ਆਪਣਾ ਨਾਂ ਬਣਾਇਆ ਆ ਜੀ।
0: ਬਿਲਕੁਲ ਹੈ,
1: ਤੇ ਇਸ ਕਰਕੇ ਉਹ ਜਿੱਦਾਂ ਦਾ ਵਕੀਲ ਕਰਨਾ ਹੈਗਾ ਓਦਾਂ ਦਾ ਪੈਂਦਾ ਆ ਸਰ ਫਰਕ, ਇਸ ਚੀਜ਼ ਦਾ ਐਕਸਪੀਰੀਅੰਸ ਬੰਦਾ ਜਿਹੜਾ ਹੈਗਾ ਆ ਉਹਦੀ ਜਿਹੜੀ ਵਕੀਲ ਤਾਂ ਦੋਨੇ ਪਾਸ ਵਕੀਲ ਹੀ ਹੁੰਦੇ ਆ ਜੀ। ਸਵਾਲ ਆ ਕਿ ਉਹਦੇ ਵਿੱਚ ਜੇ ਕਿਸੇ ਦਾ 30 ਸਾਲ ਦਾ ਤਜਰਬਾ ਛਿਪਿਆ ਆ ਹੈਗਾ ਆ ਤੇ ਉਸ ਬੰਦੇ ਨੇ ਆਪਣੇ ਜਿਹੜੇ ਆ ਉਸ 30 ਸਾਲ ਦੇ ਤਜਰਬੇ ਦੀ ਜਿਹੜੀ ਆ ਤੇ ਉਹਦੀ ਫੀਸ ਲੈਣੀ ਆ ਜੀ।
0: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ।
1: ਉਹ ਤਾਂ ਸਰ ਅਵੇਲੇਬਲ ਹੈ ਮਾਰਕੀਟ ਚ, ਸਾਰਾ ਕੁਛ ਅਵੇਲੇਬਲ ਆ, ਸਸਤਾ ਬੰਦਾ ਵਕੀਲ ਵੀ ਅਵੇਲੇਬਲ ਆ, ਮਹਿੰਗਾ ਵੀ ਅਵੇਲੇਬਲ ਹੈਗਾ ਆ, ਬਟ ਤੁਸੀਂ ਬਿਨਾਂ ਮੰਗੇ ਜਦੋਂ ਦੇ ਰਹੇ ਹੈਗੇ ਆ ਬਿਨਾਂ ਕੋਈ ਇਸ ਚੀਜ਼ ਨੂੰ ਚੈੱਕ ਕੀਤਿਆਂ ਕਿ ਕੀ ਉਸ ਬੰਦੇ ਨੂੰ ਲੋੜ ਹੈ ਵੀ ਆ ਇਸ ਚੀਜ਼ ਦੀ, ਤੇ ਫਿਰ ਜਿਹੜਾ ਹੈਗਾ ਆ ਉਹ ਤੇ ਆ, ਤੇ ਫਿਰ ਉਹ ਥੋੜੇ ਬੰਦਿਆਂ ਦੇ ਕੋਲ ਜਿਹੜਾ ਹੈਗਾ ਆ ਕੰਮ ਕੰਸੈਂਟਰੇਟ ਹੋ ਰਿਹਾ ਹੈ ਜੀ, ਉਹ ਜਿਹੜੇ ਤੁਸੀਂ ਇੰਪਲਾਈ ਕੀਤੇ ਹੈਗੇ ਕੰਟਰੈਕਟ ਤੇ ਰੱਖੇ ਆ ਜੀ। ਹਾਂਜੀ, ਕਈ ਜਗ੍ਹਾ ਦੇ ਉੱਤੇ ਤਾਂ ਭਾਈਚਾਰੇ ਦੇ ਹੱਕ ਦੇ ਵਿੱਚ ਜਿਹੜੇ ਬੰਦੇ ਅਪੁਆਇੰਟ ਕੀਤੇ ਸੀ ਲੀਗਲ ਏਡ ਡਿਫੈਂਸ ਕੌਂਸਲ, ਉਹਨਾਂ ਨੇ ਰਿਜ਼ਾਈਨ ਵੀ ਕਰ ਦਿੱਤਾ।
0: ਓਕੇ ਓਕੇ, ਠੀਕ ਹੈ,
1: ਹਾਂ ਠੀਕ ਗੱਲ, ਪ੍ਰੋਫੈਸ਼ਨ ਦੇ ਵਿੱਚ ਇਨਜਸਟਿਸ ਹੋ ਰਿਹਾ ਜੀ।
0: ਹਾਂਜੀ
1: ਹਾਂਜੀ, ਉਹ ਵੀ ਠੀਕ ਹੈ, ਉਹ ਮਹਿਸੂਸ ਕਰਦੇ ਹੈਗੇ ਹਾਂਜੀ ਧੱਕਾ ਹੋ ਰਿਹਾ ਜੀ।
0: ਬਿਲਕੁਲ ਹੈ
1: ਜੀ, ਭਾਰਤ ਸਾਹਿਬ ਜੀ, ਟੌਪਿਕ ਦੇ ਉੱਤੇ ਤਾਂ ਆਪਾਂ ਓਵਰ ਕਰਦੇ ਹੈਗੇ ਆ ਜੀ, ਤਾਂ ਇੰਡੀਆ ਨੂੰ ਜਿਹੜਾ ਹੈਗਾ ਆ ਸੈਪਰੇਟ ਰਿਕਾਰਡ ਕਰ ਲਿਓ ਜੀ, ਫਿਰ ਬਾਕੀ ਖਬਰਾਂ ਆਪਾਂ ਕਰ ਲੈਣੇ, ਕਿਉਂਕਿ ਮੈਂ ਵੀ ਪ੍ਰੋਫੈਸ਼ਨ ਦੇ ਵਿੱਚ ਜਿਹੜਾ ਹੈਗਾ ਆ ਤੇ ਜਿਹੜੇ ਬੰਦੇ ਨਹੀਂ ਪਤਾ ਹੈਗਾ ਉਹਨਾਂ ਨੂੰ ਦੱਸਣ ਨੂੰ ਵਾਸਤੇ ਤੇ ਮੇਰੇ ਕੰਮ ਆਏਗਾ ਜੀ।
0: ਬਿਲਕੁਲ ਹੈ ਜੀ
1: ਜੀ, ਭਾਰਤ ਸਾਹਿਬ ਸ਼ੁਕਰੀਆ
0: ਜੀ। ਸਾਹਿਬ ਇਹਦੇ ਬਾਰੇ ਜਾਣਕਾਰੀ ਵਿਸਤਾਰ ਦੇ ਵਿੱਚ ਸਾਂਝੀ ਕੀਤੀ ਹੈ ਤੁਸੀਂ, ਭੁੱਖ ਹੜਤਾਲ ਦੇ ਉੱਤੇ ਕਿਉਂ ਪੰਜਾਬ ਤੇ ਹਰਿਆਣਾ ਦੇ ਵਕੀਲ ਬੈਠੇ ਨੇ, ਉਹ ਉਮੀਦ ਕਰਦੇ ਆ ਜਲਦ ਮਸਲਾ ਹੱਲ ਹੋਵੇ। ਤੇ ਦੂਸਰੀਆਂ ਖਬਰਾਂ ਦੇ ਵੱਲ ਨੂੰ ਚੱਲੀਏ ਤਾਂ ਸੈਣੀ ਸਾਹਿਬ, ਜਿਸ ਦੇ ਵਿੱਚ ਬਾਤ ਪਾਈਏ ਤੇ ਅੱਜ ਸੁਖਬੀਰ ਸਿੰਘ ਬਾਦਲ ਹੁਣੀ ਸਿੱਟ ਅੱਗੇ ਪੇਸ਼ ਹੋਏ ਹੈ ਤੇ ਖੁੱਲਾ ਚੈਲੰਜ ਵੀ, ਬੜੇ ਸਮੇਂ ਬਾਅਦ ਬਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਇੱਕੋ ਜਗ੍ਹਾ ਦੇ ਉੱਤੇ ਤੇ ਬਕਾਇਦਾ ਇੱਕੋ ਗੱਡੀ ਦੇ ਵਿੱਚ ਨਜ਼ਰ ਆਏ ਨੇ ਜੀ।
1: ਦੇਖੋ ਰਿਸ਼ਤੇਦਾਰੀ ਆ ਜੀ
0: ਜੀ,
1: ਹਾਂਜੀ, ਤੇ ਸਾਰੀ ਖੁਦਾਈ ਇੱਕ ਤਰਫ ਜੋਰੂ ਕਬਾਈ ਇੱਕ ਤਰਫ ਕਹਿੰਦੇ ਹੁੰਦੇ ਆ ਜੀ, ਤੇ ਫੇਰ ਇਸ ਕਰਕੇ ਆ
0: ਜੀ
1: ਹੁਣ, ਨਾਲੇ ਜੇ ਰਿਸ਼ਤੇਦਾਰ ਨੇ ਔਖੇ ਸਮੇਂ ਤੇ ਨਾਲ ਖੜਨਾ ਤੇ ਫੇਰ ਖੜਨਾ ਕਦੋਂ ਆ ਜੀ।
0: ਬਿਲਕੁਲ ਹੈ ਜੀ,
1: ਬਾਦਲ ਸਾਹਿਬ ਸਰ ਚੌਥੀ ਵਾਰ ਪੇਸ਼ ਹੋ ਗਏ ਜੀ,
0: ਜੀ
1: 2 ਵਾਰ ਪਹਿਲੀ ਸਰਕਾਰ ਚ, 2 ਵਾਰ ਇਹਨਾਂ ਦੀ ਸਰਕਾਰ ਚ
0: ਜੀ,
1: ਤੇ ਅਕਾਲੀ ਦਲ ਦਾ ਕਾਫੀ ਇਕੱਠ ਸੀਗਾ ਜੀ
0: ਜੀ।
1: ਉਹ ਕਿਸੇ ਬੰਦੇ ਨੇ ਨਾ ਕਮੈਂਟ ਲਿਖਿਆ ਕਹਿੰਦਾ ਜੀ ਭਈ ਬੱਚੇ ਦਾ ਹੱਠ ਤੇ ਅਕਾਲੀਆਂ ਦਾ ਇਕੱਠ ਸੁਭਾਵਕ ਕੀ ਹੋ ਜਾਂਦਾ ਆ, ਦੇਖੋ ਉਹ ਸਮੇਂ ਦੀ ਗੱਲ ਹੁੰਦੀ ਸੀ ਜੀ, ਤੇ ਠੀਕ ਹੈ ਜੀ ਉਹਨਾਂ ਨੇ ਜਿਹੜਾ ਹੈਗਾ ਨਾ ਤਾਂ ਇਹਦੇ ਵਿੱਚੋਂ ਸਾਰਾ ਕੁਛ ਨਿਕਲਣਾ ਜੀ, ਸਮਾਂ ਏਦਾਂ ਜ਼ਿਆਦਾ ਹੋ ਗਿਆ ਆ ਜੀ, ਅਸਲ ਦੋਸ਼ੀ ਜਿਹੜਾ ਆ ਉਹਨੂੰ ਅੱਜ ਤੱਕ ਕਿਸੇ ਨੇ ਜਿਹੜਾ ਆ ਉਹ ਪੁੱਛਿਆ ਤੱਕ ਨੀ ਜੀ, ਉਹ ਸਨਾਰੀਆ ਜੇਲ ਚ ਆਉਂਦਾ ਆ ਜੀ ਜਾਂਦਾ ਆ ਜੀ, ਹਾਂਜੀ
0: ਜੀ,
1: ਉਹ ਤੇ ਉਹ ਰਾਮ ਰਹੀਮ ਜਿੱਥੋਂ ਸਾਜਿਸ਼ ਦੀ ਮਤਲਬ ਜਿਹੜਾ ਸ਼ੁਰੂਆਤ ਹੋਈ ਹਨੀਪ੍ਰੀਤ ਜਾਂ ਉਹਨਾਂ ਨੇ ਜਿਹਨਾਂ ਨੇ ਇੱਥੋਂ ਸ਼ੁਰੂਆਤ ਕੀਤੀ ਵੀ ਇਹਨਾਂ ਨੇ ਸਾਡੇ ਬਾਬੇ ਨੂੰ ਜਿਹੜਾ ਆ ਹਾਂਜੀ ਇਸ ਤਰੀਕੇ ਨਾਲ ਕੀਤਾ ਹੈਗਾ ਆ, ਤੇ ਅਸੀਂ ਇਹਨਾਂ ਨੇ ਸਾਡੇ ਗੁਰੂ ਦਾ ਅਪਮਾਨ ਕੀਤਾ ਤੇ ਅਸੀਂ ਇਹਨਾਂ ਦੇ ਗੁਰੂ ਦਾ ਅਪਮਾਨ ਕਰੀਏ
0: ਜੀ,
1: ਹਾਂਜੀ ਉਹ ਸਾਰਾ ਕੁਛ ਤਾਂ ਜਿਹੜਾ ਆ ਇਹਨਾਂ ਦਾ ਜਿਹੜਾ ਆ ਗਵਾਹ ਦੱਸ ਕੇ ਗਿਆ ਹੈਗਾ ਸੀ ਜੀ, ਪਰ ਸਰਕਾਰ ਉਹਦੇ ਤੱਕ ਤਾਂ ਪਹੁੰਚ ਹੀ ਨਹੀਂ ਸਕੀ ਜੀ
0: ਜੀ।
1: ਸੋ ਇਸ ਕਰਕੇ ਜਦ ਤੱਕ ਜਿਹੜਾ ਹੈਗਾ ਜਦੋਂ ਆਪਾਂ ਕਿਸੇ ਇੱਕ ਬੰਦੇ ਨੂੰ ਮਤਲਬ ਦੋਸ਼ੀ ਬੰਦੇ ਨੂੰ ਛੱਡਦੇ ਆ ਨਾ ਜੀ
0: ਜੀ,
1: ਤੇ ਫੇਰ ਜਿਹੜੇ ਹੈਗੇ ਆ ਬਾਕੀ ਜਿਹੜੇ ਆ ਦੋਸ਼ੀ ਤੁਸੀਂ ਬਣਾਏ ਆ ਜਾਂ ਮਤਲਬ ਉਹ ਵੈਦਰ ਦੇ ਆਰ ਵਰ ਇਨਵੋਲਵਡ ਔਰ
0: ਜੀ,
1: ਉਹਨਾਂ ਦੇ ਕੇਸ ਤੇ ਇਫੈਕਟ ਪੈਂਦਾ ਹੀ ਪੈਂਦਾ ਜੀ।
0: ਬਿਲਕੁਲ,
1: ਤੁਸੀਂ ਜਿਹੜਾ ਹੈਗਾ ਆ ਚਲਾਨ ਤੁਹਾਡੇ ਜਿਹੜੇ ਆ ਚੰਡੀਗੜ੍ਹ ਪੰਜਾਬ ਤੋਂ ਬਾਹਰ ਚੱਲ ਗਏ ਆ ਜੀ, ਉਹਨਾਂ ਦਾ ਜਿਹੜਾ ਟ੍ਰਾਇਲ ਬਾਹਰ ਹੋਣਾ ਹੈ ਜੀ, ਪਰ ਜੇ ਇਸ ਸਰਕਾਰ ਦੀ ਅਚੀਵਮੈਂਟ ਇਹਨਾਂ ਨੇ ਕਰਨੀ ਹੁੰਦੀ 4.5 ਸਾਲ ਦੇ ਵਿੱਚ, ਕਿਤੇ ਜਿਹੜਾ ਹੈਗਾ ਆ ਉਹ ਰਿਮਾਂਡ ਦੇ ਉੱਤੇ ਜਿਹੜਾ ਆ ਰਾਮ ਰਹੀਮ ਨੂੰ ਲੈ ਆਉਂਦਾ ਤੇ ਹਨੀਪ੍ਰੀਤ ਵਗੈਰਾ ਨੂੰ ਜਿਹੜਾ ਆ ਕਾਨੂੰਨੀ ਸ਼ਿਕੰਜੇ ਦੇ ਵਿੱਚ ਲੈ ਆਉਂਦੇ ਤੇ ਸਾਰੀ ਸਾਜਿਸ਼ ਜਿਹੜੀ ਆ ਬੇਨਕਾਬ ਹੋ ਸਕਦੀ ਸੀ।
0: ਬਿਲਕੁਲ ਹੈ ਜੀ,
1: ਪਰ ਇਹ ਜਿਹੜਾ ਆ ਸੋਰੀ ਟੂ ਸੇ ਇਹਦੇ ਵਿੱਚੋਂ ਨਿਕਲਣਾ ਕੁਛ ਨੀ ਜੀ, ਇਹ ਨਿਰੀ ਪੋਲੀਟਿਕਸ ਹੀ ਆ ਜੀ
0: ਜੀ।
1: ਉਹਦਾ ਕਾਰਨ ਤੁਸੀਂ ਅੱਜ ਦੇਖ ਲਓ ਜਿਹੜੀ ਤੁਸੀਂ ਦੂਜੀ ਖਬਰ ਕੀਤੀ ਸੀ ਤੇ ਤਿੰਨ ਰੂਟਾਂ ਦੇ ਉੱਤੇ ਜਿਹੜਾ ਆ ਹੁਣ ਤੀਰਥ ਯਾਤਰਾ ਸਕੀਮ ਹੋਰ ਚੱਲੂਗੀ
0: ਜੀ।
1: ਹਾਂਜੀ, ਕਿਹੜੇ ਕਿਹੜੇ ਹਰਿਦੁਆਰ, ਰਿਸ਼ੀਕੇਸ਼, ਹਾਂਜੀ ਖਾਟੂ ਸ਼ਾਮ, ਹਾਂਜੀ ਤੇ ਇੱਕ ਸ਼ਾਇਦ ਹੋਰ ਕੀ ਹੈਗਾ ਸੀਗਾ ਜੀ, ਉਹ ਵੀ ਹਿੰਦੂਆਂ ਦੇ ਨਾਲ ਰਿਲੇਟਡ ਆ ਜੀ।
0: ਬਿਲਕੁਲ ਹੈ ਜੀ।
1: ਭਾਜਪਾ ਤਾਂ ਸਰ ਵੈਸੇ ਹੀ, ਭਾਜਪਾ ਤਾਂ ਵੈਸੇ ਹੀ ਬਦਨਾਮ ਆ, ਜੋ ਇਹਨਾਂ ਨੇ ਮਤਲਬ ਜਿਹੜਾ ਹੈਗਾ ਆ ਡਿਵਾਈਡ ਕਰਤਾ ਇੱਕ ਸ਼ਾਮ ਭੁੱਖ ਛਿਪ ਕੇ ਨਾਮ
0: ਜੀ,
1: ਹਿੰਦੂਆਂ ਤੇ ਸਿੱਖਾਂ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਵੰਡਣ ਦੇ ਵਿੱਚ ਜੋ ਇਸ ਸਰਕਾਰ ਨੇ ਮਤਲਬ ਕੰਮ ਕਰ ਦਿੱਤਾ ਆ ਉਹ ਹੋਰ ਕੋਈ ਨੀ ਕਰ ਸਕਦੇ ਜੀ। ਆਮ ਆਦਮੀ ਪਾਰਟੀ ਦੇ ਬਲਿਆਰੇ ਜਾਈਏ ਜੀ, ਇਹ ਲੋਕਾਂ ਨੂੰ ਅਹਿਸਾਸ ਹੀ ਨੀ ਸੀ ਜੀ। ਪੰਜਾਬ ਦੇ ਲੋਕ ਤਾਂ ਜਿਹੜੇ ਆ ਇੰਨੇ ਮਿਲ ਜੁਲ ਕੇ ਰਹਿੰਦੇ ਸੀ, ਇੱਥੇ ਜਗਰਾਤਿਆਂ ਚ ਸਰਦਾਰ ਬੈਠੇ ਹੁੰਦੇ ਸੀ ਤੇ ਅਖੰਡ ਪਾਠ ਦੇ ਵਿੱਚ ਮੁੰਡੇ ਬੰਦੇ ਵੱਧ ਬੈਠੇ ਹੁੰਦੇ ਸੀ ਜੀ, ਪਰ ਇੱਥੇ ਕਦੀ ਵੀ ਨੀ। ਨਾ ਪੰਜਾਬ ਦਾ ਹਿੰਦੂ ਜਿਹੜਾ ਆ ਉਹ ਆਪਣਾ ਸਿੱਖ ਸ਼ੈਲੀ ਦੇ ਵਿੱਚ ਜੀਵਨ ਬਤੀਤ ਕਰਦਾ ਸੀ ਤੇ ਸਿੱਖ ਜਿਹੜਾ ਹੈਗਾ ਸੀ ਉਹ ਹਿੰਦੂਆਂ ਦੇ ਕਸਟਮ ਨੂੰ ਰੈਕੋਗਨਾਈਜ਼ ਕਰਦਾ ਸੀ, ਬਟ ਇਹਨਾਂ ਨੇ ਹੌਲੀ ਹੌਲੀ ਜਿਹੜਾ ਆ ਇਹ ਦਾਣਾ ਪਾਉਣਾ ਸ਼ੁਰੂ ਕਰ ਦਿੱਤਾ ਜੀ।
0: ਹੁਣ
1: ਪਤਾ ਨੀ ਮੈਨੂੰ ਮਾਨ ਸਾਹਿਬ ਦਾ ਝੁਕਾ ਇੰਨਾ ਹਿੰਦੂਇਜ਼ਮ ਵੱਲ ਕਿਉਂ ਹੋ ਗਿਆ ਹੈਗਾ ਆ ਜੀ, ਜਦ ਤੱਕ ਅਕਾਲ ਤਖ਼ਤ ਤੋਂ ਮੋਹ ਭੰਗ ਹੋ ਗਿਆ ਜੀ ਤਾਂ ਕਰਕੇ ਜਿਹੜਾ ਸਿੱਖਇਜ਼ਮ ਤੋਂ ਮੋਹ ਭੰਗ ਹੋ ਗਿਆ ਉਹਨਾਂ ਦਾ
0: ਜੀ।
1: ਹਾਂਜੀ, ਇਹ ਕੀ ਕਰ ਰਹੇ ਹੈਗੇ ਆ ਵੀ ਇਹ ਕਿੰਨਾ ਟਾਈਮ ਕਿੰਨੀ ਐਨਰਜੀ ਸਟੇਟ ਦੀ ਵੇਸਟ ਹੁੰਦੀ ਹੈਗੀ ਆ
0: ਜੀ।
1: ਪਰ ਇਹ ਸਭ ਧਰਮ ਤਾਂ ਨਿੱਜ ਆ ਜੀ, ਇਹਦੇ ਵਿੱਚ ਕੀ ਹੈਗਾ ਜੀ, ਇਹ ਕਿ ਸ਼ਾਮ ਸ਼ਿਵ ਕੇ ਨਾਮ ਹੈ ਜੀ, ਉਹ ਸ਼ਿਵ ਦੇ ਨਾਮ ਤੇ ਜ਼ਿੰਦਗੀ ਹੈਗੀ ਆ, ਸਾਹ ਜਿਹੜੇ ਹੈਗੇ ਪਰਮਾਤਮਾ ਦੇ ਦਿੱਤੇ ਪਰਮਾਤਮਾ ਦੇ ਨਾਂ ਤੇ 24 ਘੰਟੇ ਉਹ ਤਾਂ ਕਹਿੰਦੇ ਸਵਾਸ ਸਵਾਸ ਸਿਮਰੋ ਗੋਬਿੰਦ
0: ਹੈ ਜੀ।
1: ਤੁਸੀਂ ਜਿਹੜਾ ਹੈਗਾ ਇੱਕ ਸ਼ਾਮ ਤੁਹਾਡੇ ਨਾਲ ਨੱਚ ਟੱਪ ਕੇ ਤੇ ਸ਼ਬਦ ਗਾ ਲੈ ਤੇ ਉਹਨੂੰ ਜਿਹੜਾ ਹੈਗਾ ਆ ਪਰਮਾਤਮਾ ਦੇ ਲੇਖੇ ਲਾ ਦਿੱਤਾ ਹੈ ਜੀ।
0: ਉਹੀ ਚੀਜ਼ਾਂ ਜਿਹੜਾ ਇੰਨਾ ਪੈਸਾ ਇਨਵੈਸਟ ਕਰ ਰਹੇ ਸੈਣੀ ਸਾਹਿਬ, ਉਹੀ ਲੋਕਾਂ ਦਾ ਪੱਧਰ ਜਿਹੜਾ ਮਾਨਸਿਕ ਪੱਧਰ ਜਾਂ ਐਜੂਕੇਸ਼ਨ ਪੱਧਰ ਹੈ ਉਹਨੂੰ ਉੱਪਰ ਚੱਕਣ ਦੇ ਲਈ ਜਾਂ ਕੁਝ ਸੰਸਥਾਵਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕੁਝ ਲਾਇਬ੍ਰੇਰੀਆਂ ਗਰਾਊਂਡਾਂ ਉਹ ਚੀਜ਼ਾਂ ਹੁਣ ਦੇਖ ਲਓ ਆ ਸਾਰੀਆਂ ਚੀਜ਼ਾਂ 3100 ਗਰਾਊਂਡਾਂ ਬਣਾ ਦਿੱਤੀਆਂ ਜੀ, ਇਹ ਕਰ ਦਿੱਤਾ ਜੀ, ਇੱਕ ਬੋਰਡ ਲਾਤਾ, ਚਾਰ ਦੀਵਾਰੀ ਤਾਰਾਂ ਦੀ ਕਰ ਦਿੱਤੀ, ਉਹ ਸਟੇਡੀਅਮ ਬਣ ਗਿਆ ਜੀ।
1: ਸਰ ਜੇ ਇਹ ਥੋੜੇ ਬਹੁਤੇ ਵੀ ਸੰਜੀਦਾ ਹੁੰਦੇ
0: ਜੀ
1: ਪੰਜਾਬ ਦੇ ਵਿੱਚ, ਆ ਤੀਰਥ ਯਾਤਰਾ ਸਕੀਮ ਦੀ ਜਗ੍ਹਾ ਤੇ ਬੱਸਾਂ ਲਾਂਦੇ ਬੱਚਿਆਂ ਨੂੰ ਸਾਰਿਆਂ ਨੂੰ ਸਾਇੰਸ ਸਿਟੀ ਜਿਹੜੀ ਆ ਫ੍ਰੀ ਦੇ ਵਿੱਚ ਦਿਖਾ ਕੇ ਆਉਂਦੇ
0: ਜੀ।
1: ਹਾਂਜੀ, ਉਹ ਤੁਸੀਂ ਜਿਹੜਾ ਹੈਗਾ ਜੇ ਕੋਈ ਭਵਿੱਖਤਾ ਬਣਾ ਲਓ
0: ਜੀ,
1: ਤੇ ਤੀਰਥ ਯਾਤਰਾ ਤੇ ਜਾਣ ਵਾਸਤੇ ਤੁਹਾਡਾ ਕੋਈ ਪੈਸਾ ਨੀ ਲੱਗਣਾ ਹੈਗਾ, ਤੇ ਜੇ ਤੁਸੀਂ ਸਾਇੰਸ ਸਿਟੀ ਦੇਖਣ ਜਾਣੀ ਹੈਗੀ ਆ ਤੇ ਉਹਦੇ ਵਾਸਤੇ ਤੁਹਾਨੂੰ ਪੈਸੇ ਵੀ ਖਰਚਣੇ ਪੈਣਗੇ, ਟਿਕਟ ਵੀ ਖਰਚਣੀ ਪਊਗੀ, ਹਾਂਜੀ
0: ਲੱਗਰ ਵੀ ਕਰਾਉਣਾ ਪਊ ਮੜ ਕੇ,
1: ਹਾਂਜੀ ਸਾਰਾ ਕੁਛ ਆ ਤੁਹਾਨੂੰ ਕਰਨਾ ਪਏਗਾ। ਤੇ ਪਰ ਇਹ ਸਭ ਮੈਂ ਮਤਲਬ ਨਾ ਇੱਕ ਵਾਰੀ ਜਾ ਕੇ ਮਹਿਸੂਸ ਕੀਤਾ ਕਿ ਅਸੀਂ ਬਚਪਨ ਦੇ ਵਿੱਚ ਤਾਂ ਨਹੀਂ ਆ ਸਕੇ, ਬਟ ਜੇ ਇਸ ਏਜ ਦੇ ਵਿੱਚ ਵੀ ਜਾਣੇ ਆ ਨਾ ਵੀ ਰੀਅਲੀ ਜੀਨ ਹਾਂਜੀ
0: ਬਿਲਕੁਲ,
1: ਅਸੀਂ ਐਸਟ੍ਰੋਲੋਜੀ ਉਹਦੇ ਵਿੱਚ ਐਸਟ੍ਰੋਨੋਮੀ ਦੇ ਵਿੱਚ ਜਿਹੜਾ ਹੈਗਾ ਆ ਉੱਥੇ ਜਿਹੜੀਆਂ 3D ਪਿਕਚਰ ਚੱਲਦੀਆਂ ਕਿੱਦਾਂ ਐਸਟ੍ਰੋਨੋਮੀ ਨੂੰ ਮਤਲਬ ਜਿਹੜਾ ਉਹ ਸਰ ਉੱਥੇ ਫੀਲ ਆਂਦਾ ਬਕਾਇਦਾ ਤੌਰ ਤੇ
0: ਦੇਖੋ।
1: ਹਾਂ ਜੀ ਅਸੀਂ ਉੱਥੇ
0: ਜਦੋਂ ਮੈਂ NCC ਚ ਸੀਗਾ ਜੀ, ਮੈਂ +2 10ਵੀਂ ਦੇ ਵਿੱਚ ਜਦੋਂ ਦਿੱਲੀ ਕੈਂਪ ਲੱਗਾ ਸੀ ਸਾਡਾ, ਪਹਿਲਾਂ ਇੱਥੇ ਲੋਕਲੀ ਲੱਗਾ ਸੀਗਾ ਤੇ ਉਸ ਤੋਂ ਬਾਅਦ ਦਿੱਲੀ ਗਏ ਸੀਗੇ ਤੇ ਦਿੱਲੀ ਕੈਂਪ ਲੱਗਾ ਨੈਸ਼ਨਲ ਪੱਧਰ ਦਾ ਸੀਗਾ ਤੇ ਉੱਥੇ ਸਾਨੂੰ ਉਹ ਪੂਰਾ ਜਿਹੜਾ ਆਪਣਾ ਰਾਜ ਭਵਨ ਹੈਗਾ ਗਾਂਧੀ ਹੁਣਾਂ ਦਾ, ਇੰਦਰਾ ਗਾਂਧੀ ਹੁਣਾਂ ਦਾ ਏਰੀਆ ਜਾਂ ਉਹ ਏਅਰਪੋਰਟ ਦਾ ਜਿਹੜਾ ਜਿੰਨਾ ਆਰਮੀ ਦਾ ਏਰੀਆ ਏਅਰਫੋਰਸ ਦਾ ਏਰੀਆ ਉਹ ਸਾਰਾ ਹੀ ਘੁਮਾਇਆ ਜੀ, ਦਿਖਾਇਆ ਨਾਲੇ ਉੱਥੇ ਤੇ ਨਾਲ ਉਹ ਫਿਰ ਸਾਨੂੰ ਉੱਥੇ ਲੈ ਕੇ ਵੀ ਗਏ ਸੀ ਆਪਣੇ ਦਿੱਲੀ ਹੈਗਾ ਉੱਥੇ ਆਹ ਸਾਰਾ ਹੀ ਮਤਲਬ ਕਿ ਕੁਰਸੀਆਂ ਮਤਲਬ ਕਿ ਉੱਪਰ ਨੂੰ ਦੇ ਲੰਮੇ ਪੈ ਜਾਂਦੇ ਆ ਤਕਰੀਬਨ ਤੇ ਉੱਪਰ ਨੂੰ ਦੇਖਦੇ ਆ ਛੱਤ ਦੇ ਉੱਤੇ ਪੂਰੀ ਫਿਲਮ ਚੱਲਦੀ ਆ ਜੀ, ਮਤਲਬ ਕਿ ਅੱਜ ਤੋਂ ਮੈਂ 25-35 ਸਾਲਾਂ ਪਹਿਲਾਂ ਦੀ ਗੱਲ ਕਰਦਾ ਜੀ।
1: ਹਾਂਜੀ
0: ਜੀ
1: ਅੱਗੇ ਦੀ ਅੱਗੇ ਭਾਰਤ ਸਾਹਿਬ ਉਹਨਾਂ ਨੇ ਹੋਰ ਵੀ ਡਿਵੈਲਪ ਕੀਤਾ ਹੈਗਾ ਆ ਕਿ 3D ਮਤਲਬ ਜਿਹੜਾ ਆ ਉਹ ਥੀਏਟਰ ਦੇ ਵਿੱਚ ਵੱਖਰੀਆਂ ਵੱਖਰੀਆਂ ਤਰ੍ਹਾਂ ਦੀਆਂ ਪਿਕਚਰ ਚੱਲਦੀਆਂ,
0: ਹਾਂਜੀ
1: ਉਹਦੇ ਨਾਲ ਉਹ ਫੀਲ ਹੁੰਦਾ ਬਕਾਇਦਾ ਤੌਰ ਤੇ
0: ਬਿਲਕੁਲ
1: ਉਹ ਤੇ ਉਹਦੇ ਨਾਲ ਸਰ ਜੋ ਨੌਲੇਜ ਓਦਾਂ ਨੀ ਬੰਦੇ ਨੂੰ ਆ ਸਕਦੀ ਹੈਗੀ ਜਿੱਦਾਂ ਮਤਲਬ ਉੱਥੇ ਦੇਖ ਕੇ ਜਿਹੜਾ ਪਤਾ ਲੱਗਦਾ ਆ ਉਹ ਬੁਕਿਸ਼ ਨੌਲੇਜ ਦੇ ਨਾਲ ਨਹੀਂ ਪਤਾ ਲੱਗਦਾ
0: ਜੀ। ਬਿਲਕੁਲ ਹਾਂਜੀ
1: ਜੀ, ਜੀ ਭਾਰੇ ਸਾਹਿਬ, ਹੋਰ ਖਬਰ ਜਿਹੜੀ ਕਿਹੜੀ ਹੈਗੀ ਜੀ?
0: ਹੋਰ ਤਾਂ ਸੈਣੀ ਸਾਹਿਬ ਜੋ ਚੱਲ ਰਿਹਾ, ਕਾਕਰੋਚ ਪਾਰਟੀ ਦਾ ਕੁੱਟ ਕਟਾਪਾ ਚੰਗਾ ਹੋਇਆ ਕਹਿੰਦੇ ਜੀ ਦਿੱਲੀ ਦੇ ਵਿੱਚ ਅੱਜ ਤੇ
1: ਉਸ ਤੋਂ ਪਹਿਲਾਂ ਜੀ ਮੀਰੀ
0: ਪੀ
1: ਦੀ ਮੋਰਚਾ ਆ ਗਿਆ ਮੈਨੂੰ ਧਿਆਨ ਚ ਜੀ, ਮੀਰੀ ਪੀ ਦੀ ਮੋਰਚਾ ਹੁਣ ਚੱਲੂਗਾ ਜੀ।
0: ਹਾਂਜੀ ਮੀਰੀ ਪੀ
1: ਗੱਲ ਏਦਾਂ ਹੈਗੀ ਆ ਭਾਈ, ਜੋ ਬਿਲਕੁਲ ਬਿਲਕੁਲ ਜੀ, ਹੁਣ ਗੱਲ ਏਦਾਂ ਹੈਗੀ ਆ ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ ਜੇ ਚੱਲਦੀ ਹੈ ਤੇ ਉਧਰੋਂ ਹੁਣ ਪੈਰਲਲ ਤੇ ਮੀਰੀ ਪੀ ਦੀ ਮੋਰਚਾ ਵੀ ਚਲਾਉਣਾ, ਸਿੱਖਾਂ ਨੂੰ ਵੀ ਜਗਾਉਣਾ ਪੈਣਾ ਹੈਗਾ ਜੀ, ਬਲਿਆਰੇ ਜਾਈਏ ਸਾਡੀਆਂ ਰਾਜਨੀਤਿਕ ਪਾਰਟੀਆਂ।

0: ਘਰ ਬੈਠੇ ਜੀ।
1: ਜੀ
0: ਹੁਣ ਜਿਹੜਾ ਕੰਮ ਪਹਿਲਾਂ ਕਰਨਾ ਚਾਹੀਦਾ ਆ, ਪਹਿਲਾਂ ਕੀ ਕਰਨਾ ਚਾਹੀਦਾ ਸੀ ਕਿ ਤੁਹਾਡਾ ਸਾਰੀਆਂ ਪੰਥਕ ਸੰਸਥਾਵਾਂ ਨਾਲ ਤੁਸੀਂ ਸਲਾਹ ਕਰਦੇ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਜੀ।
1: ਜੀ
0: ਹਾਂਜੀ, ਕਰੋ ਚਾਹੇ ਆਪਣੇ ਮਨ ਦੀ, ਪਰ ਪਹਿਲਾਂ ਸਲਾਹ ਤਾਂ ਲੈ ਲਓ
1: ਜੀ।
0: ਸਲਾਹ ਇਹਨਾਂ ਨੇ ਕਿਸੇ ਦੀ ਲਈ ਨੀ ਜੀ, ਤੇ ਆਪਣਾ ਜਿਹੜਾ ਜਿਹੜਾ ਆ ਵੇ ਆਫ ਐਕਸ਼ਨ ਜਿਹੜਾ ਆ ਉਹ ਪਹਿਲਾਂ ਹੀ ਡਿਸਾਈਡ ਕਰਕੇ ਦੱਸਤਾ
1: ਜੀ।
0: ਬਾਕੀ ਜਿਹੜੇ ਥੋੜੇ ਤੁਹਾਡੇ ਰਾਈਵਲਸ ਹੈਗੇ ਆ ਪੰਥਕ ਮਤਲਬ ਆਪਣੇ ਫੀਲਡ ਦੇ ਵਿਚ ਹੀ
1: ਜੀ,
0: ਜਾਂ ਤੁਹਾਡੀਆਂ ਰਾਈਵਲ ਪਾਰਟੀਜ਼ ਹੈਗੀਆਂ ਜਿਹਨਾਂ ਦਾ ਸਟਰੈਂਥ ਪੰਥਕ ਵੋਟ ਆ
1: ਜੀ,
0: ਹਾਂਜੀ, ਉਹ ਕਿਉਂ ਸਹਿਮਤ ਹੋਣਗੀਆਂ ਤੁਹਾਨੂੰ?
1: ਬਿਲਕੁਲ ਹੈ ਜੀ,
0: ਉਹ ਤੁਹਾਡੀ ਅਗਵਾਈ ਚ ਕਿਉਂ ਚੱਲਣਗੇ? ਤੁਸੀਂ ਬੇਸ਼ੱਕ ਕਹਿਤਾ ਜੀ ਅਸੀਂ ਪਿੱਛੇ ਲੱਗ ਜਾਂਗੇ, ਤੁਸੀਂ ਅੱਗੇ ਲੱਗ ਜਾਓ ਜੀ, ਉਹ ਕਹਿਣਗੇ ਪਹਿਲਾਂ ਤੁਸੀਂ ਮੀਡੀਆ ਚ ਡਿਕਲੇਅਰ ਕਰਨ ਤੋਂ ਪਹਿਲਾਂ ਸਾਡੇ ਕੋਲ ਆਉਂਦੇ, ਸਾਡੇ ਨਾਲ ਸਲਾਹ ਕਰਦੇ, ਫੇਰ ਅਸੀਂ ਜਿੱਦਾਂ ਮਰਜ਼ੀ
1: ਜੀ।
0: ਹੁਣ ਬਿਲਕੁਲ ਉਹਨਾਂ ਦੀ ਜਗ੍ਹਾ ਤੇ ਕੋਈ ਵੀ ਹੋਵੇ ਅਗਲੇ ਇਹੀ ਸੋਚੂਗਾ ਤੇ ਇਸੇ ਤਰ੍ਹਾਂ ਕਿ ਭਾਈ ਕ੍ਰੈਡਿਟ ਤੁਸੀਂ ਲੈ ਜਾਓ ਤੇ ਸਾਨੂੰ ਜਿਹੜਾ ਆ ਯੂਜ਼ ਕਰ ਜਾਓ, ਅਗਲੇ ਚੁੱਪ ਕਰਕੇ ਅਗਲੇ ਕਹਿੰਦੇ ਸਾਡਾ ਆਪਣਾ ਆਪਣਾ ਵੋਟ ਬੈਂਕ ਹੈ ਜੀ।
1: ਜੀ
0: ਦੂਜਾ ਇਹ ਨਾ ਤਾਂ ਧਰਮ ਨਾਲ ਇਹਨਾਂ ਨੂੰ ਕਿਸੇ ਨੂੰ ਮਤਲਬ ਹੈਗਾ ਜੀ,
1: ਜੀ
0: ਨਾ ਇਹਨਾਂ ਨੂੰ ਗੁਰੂ ਸਾਹਿਬ ਦੇ ਸਤਿਕਾਰ ਨਾਲ ਮਤਲਬ ਆ ਜੀ,
1: ਜੀ
0: ਉਹ ਤਾਂ ਬੁੱਧਾ ਵੀ ਭੁੱਲ ਚੁੱਕੇ ਹੈਗੇ ਜੀ, ਨਾ ਪੰਜਾਬ ਨਾਲ ਮਤਲਬ ਆ ਜੀ, ਹਰ ਕਿ ਦੱਸਦਾ ਵੀ ਮੈਨੂੰ ਵੋਟਾਂ ਕਿਧਰੋਂ ਚਾਰ ਵੱਧ ਮਿਲ ਸਕਦੀਆਂ ਤੇ ਕਿਹੜੇ ਕਿਹੜੇ ਕੌਜ ਆਫ ਐਕਸ਼ਨ ਨਾ, ਇਹ ਹੁਣ ਜਿਹੜਾ ਮੇਰੀ ਪੀ ਮੋਰਚਾ ਹੈਗਾ ਆ ਇਹਦੇ ਵਿਚ ਉਹਨਾਂ ਦਾ ਸਹਿਯੋਗ ਮੰਗਿਆ ਹੈਗਾ ਜੀ ਸੰਸਥਾਵਾਂ ਦਾ, ਸਿੱਖ ਸੰਸਥਾਵਾਂ ਅੱਗੇ ਹੋ ਕੇ ਨਾਲ ਤੁਰਨਗੀਆਂ, ਇੱਕ ਵਹੀਰ ਵਾਂਗੂ ਨਿਕਲ ਜਾਊਗੀ ਜੀ, ਥਾਂ ਥਾਂ ਤੇ ਪੰਜਾਬ ਦੇ ਚੱਲਿਆ ਜਾਊਗਾ, ਲੋਕਾਂ ਦੇ ਵਿਚ ਜਿਹੜਾ ਆ ਉਹ ਪ੍ਰੋਪੋਗੰਡਾ ਕੀਤਾ ਜਾਊਗਾ। ਪਰ ਸਵਾਲ ਇਹ ਆ, ਇਸ ਚੀਜ਼ ਨੂੰ ਫੇਰ ਦਿਮਾਗ ਦੇ ਵਿਚ ਰੱਖ ਲੈਣਾ ਚਾਹੀਦਾ ਸੀ ਕਿ ਜਿੱਦਾਂ ਤੁਸੀਂ ਪੋਸਟਰ ਲਾਏ ਸੀ ਤੇ ਜਿਹੜੇ ਪੋਸਟਰ ਪਾੜਨ ਵਾਲੇ ਸੀ ਉਹ ਵੀ ਅੰਮ੍ਰਿਤਧਾਰੀ ਸੀਗੇ ਜੀ।
1: ਜੀ,
0: ਸੋ ਇਸ ਕਰਕੇ ਤੁਹਾਡਾ ਪੰਥ ਤਾਂ ਪਹਿਲਾਂ ਹੀ ਵੰਡ ਹੋਇਆ ਪਿਆ ਹੈਗਾ, ਕੋਈ ਇਸ਼ੂ ਨਹੀਂ, ਹਰ ਕੋ ਨੂੰ ਕਲਾਵੇ ਚ ਲੈਣ ਦੀ ਕੋਸ਼ਿਸ਼ ਕਰੋ, ਕਿਉਂ ਦੂਰ ਕਰਨਾ ਕਿਸੇ ਨੂੰ
1: ਜੀ,
0: ਰਾਜਨੀਤੀ ਕਰੋ ਜਿੱਦਾਂ ਮਰਜ਼ੀ, ਪਰ ਏਜੰਡਾ ਡਿਵੈਲਪਮੈਂਟ ਦਾ ਹੋਣਾ ਚਾਹੀਦਾ ਜੀ। ਜਿੰਨੇ ਪੈਸੇ ਜਿਹੜੇ ਹੈਗੇ ਆ ਤੁਸੀਂ ਇਹਨਾਂ ਕੰਮਾਂ ਤੇ ਲਾਉਂਦੇ, ਥਾਂ ਥਾਂ ਤੇ ਲਾਇਬ੍ਰੇਰੀਆਂ ਬਣਾ ਦਿਓ ਉਹਦੇ ਵਿਚ, ਠੀਕ ਹੈ ਜੀ, ਲਾਇਬ੍ਰੇਰੀਆਂ ਦੇ ਵਿਚ ਤੁਸੀਂ ਸਿੱਖ ਕਲਚਰ ਸਿੱਖ ਹਿਸਟਰੀ ਬਾਰੇ ਜਿਹੜੀ ਆ ਕਿਤਾਬਾਂ ਵੱਧ ਰੱਖੋ,
1: ਜੇ
0: ਤੁਸੀਂ ਆਪਣਾ ਵੀ ਜਿਹੜਾ ਆ ਪ੍ਰਮੋਟ ਕਰਨੀ ਆ ਸਿੱਖੀ ਤੇ
1: ਜੀ, ਬਿਲਕੁਲ
0: ਬੱਚਿਆਂ ਨੂੰ ਗਾਈਡ ਕਰੋ ਜੀ, ਛੋੜੋ ਹਾਂਜੀ, ਹਰ ਇੱਕ ਤੀਰ ਦਾ ਸਾਇੰਟਿਫਿਕ ਤਰੀਕੇ ਜਿਹੜੇ ਹੈਗੇ ਆ ਉਹ ਅਪਣਾਉਣ ਦੀ ਕੋਸ਼ਿਸ਼ ਕਰੋ ਜੀ।
1: ਜੀ
0: ਹਾਂਜੀ,
1: ਬਿਲਕੁਲ,
0: ਕਿਉਂਕਿ ਜੇ ਐਜੂਕੇਟ ਕਰੋਗੇ ਤੇ ਤਾਂ ਹੀ ਜਿਹੜਾ ਆ ਬੱਚੇ ਜਿਹੜੇ ਆ ਉਹਨਾਂ ਤੋਂ ਥੋੜੀ ਜਿਹੀ ਸੋਝੀ ਆਊਗੀ ਤੇ ਉਹ ਆਪਣਾ ਚੰਗੀ ਜਿਹੜੇ ਆ ਜੀਵਨ ਟੈਕਨੀਕਲ ਐਜੂਕੇਸ਼ਨ ਨੂੰ ਸਪਰੈਡ ਕਰੋ ਜੀ।
1: ਜੀ ਬਿਲਕੁਲ,
0: ਇਹ ਤਾਂ ਸਾਰਾ ਜੀ ਜਿਹੜਾ ਜੋ ਕੁਛ ਹੋ ਰਿਹਾ ਇੱਥੇ ਵੋਟ ਬੈਂਕ ਵਾਸਤੇ ਹੋ ਰਿਹਾ ਆ, ਤੇ ਧਰਮ ਦਾ ਤੜਕਾ ਦੋਨੇ ਪਾਸੇ ਲੱਗ ਰਿਹਾ, ਉਧਰੋਂ ਸਰਕਾਰ ਵੱਲੋਂ ਵੀ ਲੱਗ ਰਿਹਾ, ਉਧਰੋਂ ਅਕਾਲੀ ਦਲ ਵੀ ਸੋਚ ਰਿਹਾ ਹੈਗਾ ਜੀ ਥਰੂ SGPC, ਬਾਕੀ ਆਪਣੇ ਵਿਚ ਜੋ ਅਕਾਲੀ ਦਲ ਨੇ ਜਿਹੜਾ ਹੈਗਾ ਜੀ ਬੜਕ ਜੀ ਮਾਰੀ ਸੀ ਉਹਦੇ ਵਾਸਤੇ ਤਾਂ ਹੀ ਪੰਨੂ ਸਾਹਿਬ ਜਾਣ ਜਾਣ ਕੇ ਕਹਿ ਰਹੇ ਸੀ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਹੁਣ ਉਹ ਵੀ ਚਾਹੁੰਦੇ ਹੈਗੇ ਸੀਗੇ ਵੀ ਇਸੇ ਪਿੱਚ ਤੇ ਖੇਡਿਆ ਜਾਵੇ ਤੇ ਅਸੀਂ ਸਕੋਰ ਵੱਡਾ ਬਣਾ ਲਿਆ ਆ ਜੀ, ਉਹ ਇਸ ਕਰਕੇ ਕਿਉਂਕਿ ਸਿੱਖੀ ਆਪਸ ਚ ਪਾਟ ਗਏ ਜੀ।
1: ਬਿਲਕੁਲ ਹੈ ਜੀ, ਤੇ ਸੈਂਟ ਸਾਹਿਬ ਦਿੱਲੀ ਦੀ ਥੋੜੀ ਗੱਲ ਕਰੀਏ, ਕੋਕਰਜ ਜਨਤਾ ਪਾਰਟੀ ਜਿਹੜੀ ਹੈ ਦੀਪਕੇ ਨੇ ਜਿਹੜਾ ਭੁੱਖ ਹੜਤਾਲ ਖਤਮ ਕੀਤੀ ਹੈ ਵਾਂਗ ਚੁੱਕ ਦੀ ਬੇਨਤੀ ਤੇ, ਪਰ ਬਲੀ ਦਾ ਬੱਕਰਾ ਕਿਤੇ ਨਾ ਕਿਤੇ ਬਣਾਇਆ ਜਾ ਰਿਹਾ ਵਾਂਗ ਚੁੱਕ ਨੂੰ ਜਾਂ ਆਪ ਹੀ ਬਣ ਰਿਹਾ ਜੀ?
0: ਪਰ ਇਹ ਕਈ ਵਾਰੀ ਨਾ ਬੰਦੇ ਦੀ ਸੇਫਟੀ ਇੰਨੀ ਜ਼ਿਆਦਾ ਹੋ ਜਾਂਦੀ ਹੈਗੀ ਆ ਤੇ ਫੇਰ ਉਹ ਬੰਦਾ ਨਾ ਜਿੱਥੇ ਜਾ ਕੇ ਸਾਡੀ ਸੋਚ ਮੁੱਕਦੀ ਹੈ ਬਾਅਦ ਚ ਪਤਾ ਲੱਗਦਾ ਭਾਜਪਾ ਤਾਂ ਉੱਥੋਂ ਸੋਚਣਾ ਸ਼ੁਰੂ ਕਰਦੀ ਹੈ।
1: ਬਿਲਕੁਲ ਹੈ ਜੀ,
0: ਮੰਨ ਲਓ ਜੋ ਦੇਸ਼ ਦੇ ਵਿਚ ਮਾਹੌਲ ਚੱਲ ਰਿਹਾ ਸੀ ਨੀਟ ਦੇ ਪੇਪਰ ਤੋਂ ਬਾਅਦ ਜਾਂ ਇਸ ਤਰੀਕੇ ਦੇ ਨਾਲ
1: ਜੀ
0: ਉਹਨਾਂ ਦੇ ਅਗੇਂਸਟ ਚੱਲ ਰਿਹਾ ਸੀ, ਉਹਦਾ ਬੈਨੀਫਿਟ ਕਿਹਨੂੰ ਹੋਣਾ ਸੀ? ਆਪੋਜੀਸ਼ਨ ਨੂੰ। ਆਪੋਜੀਸ਼ਨ ਦੇ ਵਿਚ ਕੌਣ? ਕਾਂਗਰਸ ਪਾਰਟੀ
1: ਜੀ।
0: ਅਗਲਿਆਂ ਨੇ ਜੀ ਕੀਤਾ ਇਹ ਆਪੋਜੀਸ਼ਨ ਵਾਸਤੇ ਜਿਹੜਾ ਆ ਵੀ ਹਾਂ ਜੀ ਜਿਹੜੀ ਵੋਟ ਜਿਹੜੀ ਆ ਜਾਣੀ ਸੀ ਜੀ ਇਸ ਤਰੀਕੇ ਦੇ ਨਾਲ, ਹਾਂਜੀ ਐਂਟੀ ਇਨਕੰਬੈਂਸੀ ਵੋਟ ਜਿਹੜੀ ਆ ਉਹਦਾ ਫਾਇਦਾ ਆਪੋਜੀਸ਼ਨ ਨੂੰ ਨਾ ਮਿਲੇ, ਵਿੱਚ ਆਪਣੇ ਚ ਇੱਕ ਧੜਾ ਕਾਇਮ ਕਰ ਲਓ, ਜਦੋਂ ਚਾਹੋ ਉਹਨੂੰ ਵਰਤ ਲਓ, ਜਦੋਂ ਚਾਹੋ ਉਹਨੂੰ ਆਪਣੇ ਨਾਲ ਅਲੱਗ ਕਰ ਲਓ, ਜਦੋਂ ਚਾਹੋ ਤੇ ਆਪਣੇ ਨਾਲ ਜੋੜ ਲਓ, ਉਹਦੇ ਵਿੱਚ ਜਿਹੜੀ ਆ ਏਦਾਂ ਦੇ ਇਨੋਸੈਂਟ ਜਿਹੜੇ ਬੰਦੇ ਹੁੰਦੇ ਆ ਜੀ, ਕਿਉਂਕਿ ਵਾਂਗ ਚੁੱਕ ਦਾ ਵੀ ਜਿਹੜਾ ਹੈਗਾ ਨਾ ਸਰ ਪਿਛਲਾ ਪ੍ਰੋਫਾਈਲ ਦੇਖੋ,

0: ਤੁਸੀਂ ਵੀ ਜਿੱਦਾਂ ਕਸ਼ਮੀਰ ਦੇ ਉਹਨੇ ਜਿਹੜਾ ਆ ਮੰਗਿਆ ਸੀ ਵੀ ਰੈਫਰੈਂਡਮ ਕਰਾ ਲਓ, ਹਾਂਜੀ ਏਦਾਂ ਦੀਆਂ ਸਟੇਟਮੈਂਟਾਂ ਜਿਹੜੀਆਂ ਹੈਗੀਆਂ ਉਹਦੀਆਂ ਵੀ ਏਦਾਂ ਲੱਗਦਾ ਆ ਕਿ ਫੋਰਨ ਮੋਟੀਵੇਟਡ ਹੈਗੀਆਂ ਜੀ
1: ਜੀ,
0: ਉਹ ਕਿਤੇ ਨਾ ਕਿਤੇ ਜਿਹੜਾ ਆ ਮੈਂ ਮਤਲਬ ਠੀਕ ਮੈਨੂੰ ਸ਼ੰਕਾ ਦੇ ਦਾਇਰੇ ਚ ਆ, ਮੈਂ ਕਿਸੇ ਤੇ ਮਤਲਬ ਜਿਹੜਾ ਹੈਗਾ ਜਾ ਔਨ ਏਅਰ ਉਂਗਲੀ ਨਹੀਂ ਉਠਾਉਂਦਾ, ਪਰ ਇਹਨਾਂ ਦਾ ਕੰਡਕਟ ਜਿਹੜਾ ਹੈਗਾ ਆ ਬਿਲਕੁਲ ਸਾਫ਼ ਨਹੀਂ ਸੀ ਜੀ। ਤੁਸੀਂ ਦੇਖੋ ਨਾ ਲੋਕ ਜਿਹੜੇ ਆ ਉਹਨਾਂ ਦੇ ਇਹ ਸੈਂਟੀਮੈਂਟ ਨੂੰ ਕੈਸ਼ ਕਰ ਗਏ ਜੀ, ਦੀਪਿਕੇ ਵਰਗੇ ਉਹਦੇ ਵਿੱਚ ਵਾਂਗ ਚੁੱਕ ਵਰਗੇ ਜਿਹੜੇ ਭੋਲੇ ਬੰਦੇ ਆ ਉਹ ਆ ਕੇ ਫਸ ਗਏ ਜੀ।
1: ਪਹਿਲਾਂ
0: ਪਹਿਲਾਂ ਜਿਹੜਾ ਹੈਗਾ ਆ
1: ਅੱਜ ਵੀ ਬਦਨਾਮ ਤਾਂ ਕਾਂਗਰਸ ਹੀ ਹੋ ਰਹੀ ਹੈ ਨਾ, ਜੋ ਅੱਜ ਚਲੋ ਮੌਨਸੂਨ ਸੈਸ਼ਨ ਸ਼ੁਰੂ ਹੋਇਆ ਉਹ ਮਤਲਬ ਕਿ ਚਾਹੇ ਓਮ ਬਿਰਲਾ ਨੇ ਚਾਹੇ ਮਤਲਬ ਕਿ ਬੀਜੇਪੀ ਹੈ, ਉਹ ਦੂਸ਼ਣ ਤਾਂ ਇਹੀ ਲਾਉਣਗੇ ਵੀ ਭਾਈ ਇਹ ਕਾਂਗਰਸ ਵਾਲੇ ਸੰਸਦ ਨਹੀਂ ਚੱਲਣ ਦਿੰਦੇ, ਅੱਜ ਵੀ ਜੋ ਹਾਲਾਤ ਬਣੇ ਨੇ ਤੇ ਉਹ ਫਿਰ ਬਦਨਾਮੀ ਆਪਣੀ ਤੇ ਖੜੀ ਕਰਕੇ ਤੇ ਉਹਨਾਂ ਨੂੰ ਥੋੜੀ ਉਹ ਕੁਝ ਕਹਿ ਰਿਹਾ ਕਿ ਇਹਨਾਂ ਕਰਕੇ ਨਹੀਂ ਚੱਲ ਰਿਹਾ ਜਾਂ ਅਸੀਂ ਮਸਲਿਆਂ ਦੇ ਉੱਤੇ ਗੱਲ ਨਹੀਂ ਕਰਨਾ ਚਾਹੁੰਦੇ। ਉਹ ਕਹਿੰਦੇ ਕੁਐਸਚਨ ਦਾ ਸਮਾਂ ਹੈ ਤੇ ਕੁਐਸਚਨ ਕਰੋ, ਜਵਾਬ ਸਵਾਲ ਜਵਾਬ ਹੋਣੇ ਚਾਹੀਦੇ ਹੈ। ਪਰ ਉਹ ਟਾਰਗੇਟ ਤਾਂ ਫਿਰ ਇਸ ਜ਼ਰੀਏ ਜਿਹੜਾ ਕਾਂਗਰਸ ਨੂੰ ਹੀ ਕਰ ਰਹੇ ਨੇ ਕਿ ਕਾਂਗਰਸ ਜਿਹੜਾ ਸੰਸਦ ਨਹੀਂ ਚੱਲਣ ਦਿੰਦੀ ਜੀ।
0: ਸਰ ਵੱਡੀ ਗੱਲ ਤਾਂ ਇਹ ਹੈ ਕਿ ਸਰਕਾਰ ਦੀ ਫੇਲਰ ਜਿਹੜੀ ਆ ਕਿਤੇ ਡਿਸਕਸ਼ਨ ਚ ਹੈਗੀ ਆ
1: ਜੀ।
0: ਡਿਸਕਸ ਤਾਂ ਅਸੀਂ ਕਰ ਰਹੇ ਹੈਗੇ ਦੀਪਕੇ ਕੌਣ ਹੈਗਾ ਆ ਜੀ, ਇਹਨਾਂ ਨੇ ਵਾਂਗ ਚੁੱਕ ਕਿੱਦਾਂ ਹੋਇਆ ਜੀ, ਆਹ ਚੀਜ਼ਾਂ ਨਾ ਡਿਸਕਸ ਹੋ ਰਹੀਆਂ ਸਾਰੇ ਪਾਸੇ, ਔਰ ਅਖਬਾਰਾਂ ਦੀਆਂ ਸੁਰਖੀਆਂ ਵੀ ਇਹਨਾਂ ਨੇ ਬਣਨਾ ਹੈਗਾ ਜੀ। ਉਹ ਡੀਟ ਵੀ ਪਿੱਛੇ ਰਹਿ ਜਾਣੀ ਹੈਗੀ ਆ, ਉਹ ਥੋੜਾ ਬਹੁਤਾ ਲਾਠੀ ਚਾਰਜ ਕਰ ਦਿੱਤਾ ਆ ਉਹ ਆ ਜਾਣਾ ਜੀ। ਹੁਣ ਆਮ ਆਦਮੀ ਪਾਰਟੀ ਕੇਜਰੀਵਾਲ ਹੁਣੀ ਰੁਕ ਕੇ ਇੱਥੇ ਜਿਹੜਾ ਹੈਗਾ ਦੱਸਿਆ ਜੀ ਉਹਨਾਂ ਦੇ ਉੱਤੇ ਲਾਠੀਚਾਰਜ ਜਿਹੜਾ ਕੇਂਦਰ ਸਰਕਾਰ ਹੰਕਾਰ ਗਈ ਆ ਜੀ ਏਦਾਂ ਕਰਕੇ ਆ, ਤੇ ਆਪ ਇੱਥੇ ਮਨਰੇਗਾ ਵਾਲੇ ਕੁੱਟੇ ਜੀ, ਪਹਿਲਾਂ ਉਹ ਮੀਟਰ ਰੀਡਰ ਕੁੱਟੇ ਜੀ ਵੀ ਤੁਸੀਂ ਕੀ ਗੱਲ ਪੰਜਾਬ ਵਾਲੇ ਜਿਹੜੇ ਆ ਉਹ ਤੁਹਾਨੂੰ ਦਿਸਦੇ ਨਹੀਂ ਜੀ, ਵੀ ਆਪ ਵੀ ਤਾਂ ਤੁਸੀਂ ਉਹ ਕੁਛ ਕਰ ਰਹੇ ਆ, ਆਪ ਤਾਂ ਤੁਸੀਂ ਉਹਨਾਂ ਤੋਂ ਵੀ ਜ਼ਿਆਦਾ ਤਸ਼ੱਦਦ ਕਰ ਰਹੇ ਜੀ।
1: ਬਿਲਕੁਲ,
0: ਤੋ ਇਸ ਕਰਕੇ ਸਿਰਫ ਹਰ ਕੋਈ ਬੰਦਾ ਸਿਆਸੀ ਲਾਹੇ ਵਾਸਤੇ ਇੱਕ ਲੈਬ ਬੋਲ ਰਿਹਾ ਜੀ। ਮੈਂ ਤਾਂ ਫੇਰ ਕਹਿਣਾ ਹੈਗਾ ਜੀ ਦਾਂ ਵਾਂਗ ਚੁੱਕ ਨੇ ਜਿਹੜਾ ਹੈਗਾ ਆ ਉਹਨੂੰ ਕੋਈ ਜਨਤਾ ਨਾਲ ਜਾਂ ਜਨ ਜੀ ਨਾਲ ਪਿਆਰ ਹੈਗਾ ਜੀ, ਤੇ ਨਾ ਮਤਲਬ ਜਿਹੜਾ ਹੈਗਾ ਆ ਹੋਰ ਕਿਸੇ ਨੂੰ ਹੈਗਾ ਆ ਜੀ। ਸਾਰਿਆਂ ਦੇ ਆਪਣੇ ਆਪਣੇ ਸਿਆਸੀ ਜਿਹੜੇ ਆ ਸਵਾਰਥ ਹੈਗੇ ਆ ਜੀ, ਉਹ ਆਪਣਾ ਹਰ ਕੋਈ ਜੇ ਕੋਈ ਆਉਂਦਾ ਨਾ ਜੀ ਚੱਲ ਕੇ ਤੇ ਉਹ ਆਪਣਾ ਸਵਾਸੀ ਸਵਾਰਥ ਸਿੱਧ ਕਰਨ ਵਾਸਤੇ ਆਉਂਦਾ ਆ, ਨਥਿੰਗ ਮੋਰ ਦੈਨ ਦੈਟ ਜੀ।
1: ਬਿਲਕੁਲ
0: ਜੀ ਸਰ,
1: ਗੱਲ ਤਾਂ ਹੋਣੀ ਚਾਹੀਦੀ ਜਿਹੜੇ ਸੱਤ ਬਿੱਲ ਸੈਣੀ ਸਾਹਿਬ ਜਿਹੜੇ ਸੱਤ ਬਿੱਲ ਲੈ ਕੇ ਆਏ ਅਗਲੇ ਉਹਨਾਂ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ, ਪਰ ਜਿਹੜੇ ਆਲੇ ਦੁਆਲੇ ਦੇ ਮਸਲੇ ਆ ਨਾ ਉਹਨਾਂ ਦੇ ਵਿੱਚ ਉਲਝਾ ਕੇ ਅਗਲੇ ਆਪਣਾ ਕੰਮ ਕਰ ਜਾਂਦੇ ਆ ਜੀ।
0: ਬਿਲਕੁਲ ਜੀ, ਜਿਹੜਾ ਹੈਗਾ ਆ ਉੱਥੇ ਗੱਲ ਰੱਖਣੀ ਚਾਹੀਦੀ ਸੀ, ਜਿਹੜਾ ਉਹਨਾਂ ਨੇ ਇੱਕ ਬਿੱਲ ਲਿਆਣਾ ਸੀਗਾ ਵੀ ਡੈਥ ਮੌਤ ਜਿਹੜਾ ਹੈਗਾ ਆ ਬਰਥ ਤੇ ਡੈਥ ਜਿਹੜੀ ਹੈਗੀ ਆ 2 ਸਾਲ ਬਾਅਦ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਆਰਡਰ ਨਾਲ ਹੀ ਹੋਊਗੀ ਜੀ, ਤੇ ਭਾਈ ਉਹਨੂੰ 2 ਸਾਲ ਲੱਗਦੇ ਆ ਜੀ। ਬੰਦੇ ਨੂੰ ਚਾਹੀਦੀ ਹੋਵੇ ਅਰਜੈਂਸ, ਵਟ ਇਜ਼ ਦਾ ਮਤਲਬ ਵਾਇਆ ਮੀਡੀਆ ਕੀ ਆ ਰਸਤਾ ਹੈਗਾ ਜੀ, ਦੱਸ ਦਿਓ ਜੀ ਅਰਜੈਂਸੀ ਦੇ ਵਿੱਚ ਜਿਹੜਾ ਹੈ ਕਿਤੇ ਗਲਤ ਆ ਗਿਆ ਡਾਕੂਮੈਂਟ ਤੁਹਾਡਾ ਜਿਹੜਾ ਆ ਕਿ ਤੁਹਾਨੂੰ ਅਰਜੈਂਟ ਪੇਪਰ ਦੀ ਲੋੜ ਆ ਤੇ ਤੁਹਾਨੂੰ ਪਤਾ ਲੱਗਿਆ ਵੀ ਇੱਕ ਆਹ ਐਰਰ ਹੈਗੀ ਆ ਜੀ, ਹਾਂਜੀ, ਤੇ ਜਾਂ ਇਸ ਤਰੀਕੇ ਦੇ ਨਾਲ ਵੀ ਉਹ ਦਰਜ ਨਹੀਂ ਹੋ ਸਕਿਆ ਸੀਗਾ ਜੀ ਉਥੋਂ, ਕਿਉਂਕਿ ਜਦੋਂ ਭਰੇ ਸਾਹਿਬ ਕਿਸੇ ਦਾ ਨਹੀਂ ਦਰਜ ਹੁੰਦਾ ਤੇ ਉੱਥੇ ਇੱਕ ਸਰਟੀਫਿਕੇਟ ਦਿੰਦੇ ਉਹਨੂੰ ਨੋਟ ਫਾਊਂਡ ਸਰਟੀਫਿਕੇਟ ਕਹਿੰਦੇ ਆ ਜੀ, ਨੋਟ ਫਾਊਂਡ ਜਦੋਂ ਮਿਲ ਜਾਂਦਾ ਉਹ ਤੋਂ ਬਾਅਦ ਫਿਰ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਕਿ ਮੇਰਾ ਐਗਜੈਕਟ ਡੇਟ ਆਫ ਬਰਥ ਆਇਆ ਜੀ ਤੇ ਮੈਨੂੰ ਇਹਦਾ ਸਰਟੀਫਿਕੇਟ ਜਾਰੀ ਕੀਤਾ ਜਾਵੇ। ਉਹ ਫਿਰ ਸਾਰਾ ਉਸੇ ਪ੍ਰੋਸੈਸ ਦੇ ਰਾਹੀਂ ਜਾਂਦਾ ਹੈਗਾ ਜੀ ਕਿ ਤਹਿਸੀਲਦਾਰ ਕੋ, SDM ਕੋ, ਪਟਵਾਰੀ ਕੋ, ਉਹ ਸਾਰਾ ਕੁਛ ਤਸਦੀਕ ਹੋ ਕੇ ਸਰਪੰਚ ਕੋਲੋਂ ਮੋਹਰ ਲੱਗਦੀ ਹੈਗਾ ਜੀ ਤੇ ਉਹ ਉਸ ਡੇਟ ਦਾ ਸਪੈਸੀਫਿਕ ਡੇਟ ਦਾ ਜਾਰੀ ਕਰ ਦਿੱਤਾ ਜਾਂਦਾ ਜੀ। ਪਰ ਸਵਾਲ ਇਹ ਹੈਗਾ ਕਿ ਉਹ ਪ੍ਰੋਸੀਜਰ ਫਿਰ ਜਿਹੜਾ ਅਬੋਲਿਸ਼ ਹੋ ਜਾਏਗਾ ਕੀ ਆ, ਇਹ ਸਾਰੇ ਕੁਐਸਚਨ ਰੈਲੇਵੈਂਟ ਕੁਐਸਚਨ ਸੀ ਇਹ ਜਿਹੜੇ ਉੱਥੇ ਜਿਹੜਾ ਹੈਗਾ ਆਉਣੇ ਚਾਹੀਦੇ ਡਿਸਕਸ਼ਨ ਚ। ਹੋਣਾ ਕੀ ਆ ਜੀ ਇਹ ਸਾਰਾ ਮਤਲਬ ਜਿਹੜਾ ਇਹ ਸੈਸ਼ਨ ਜਿਹੜਾ ਇਦਾਂ ਹੀ ਚੱਲ ਜਾਣਾ, ਆਖਰੀ ਦਿਨ ਅਗਲਿਆਂ ਨੇ ਸੱਤੇ ਦੇ ਸੱਤੇ ਉਦਾਂ ਹੀ ਸਹੀਆਂ ਪਾ ਕੇ ਅੱਧੇ ਘੰਟੇ ਦੇ ਵਿੱਚ, ਨਾ ਉਹਦੇ ਉੱਤੇ ਕੋਈ ਡਿਸਕਸ਼ਨ ਹੋਣੀ ਆ ਨਾ ਵਾਸਤਾ। ਤੁਸੀਂ ਦੇਖ ਲਓ ਸਰ ਕਦੀ ਵੀ ਕਿਸੇ ਜਿਹੜਾ ਹੈਗਾ ਆ ਬਿੱਲ ਦੇ ਉੱਤੇ ਡਿਸਕਸ਼ਨ ਨਹੀਂ ਹੋਊਗੀ, ਬਸ ਬਾਈਕਾਟ ਦੇ ਉੱਤੇ ਕੰਮ ਚੱਲੇਗਾ ਜਾਂ ਦੂਜੇ ਮੁੱਦਿਆਂ ਨੂੰ ਚੱਕ ਲੈਣਗੇ
1: ਜਿਹੜੇ
0: ਇਹਨਾਂ ਨੂੰ ਆਪ ਨੂੰ ਈਜ਼ੀ ਹੋਣਗੇ ਕਿ ਉਹਦੇ ਵਿੱਚ ਤਾਂ ਪੜ੍ਹਨ ਲਿਖਣ ਵਾਲਾ ਕੰਮ ਆ ਨਾ ਜੀ, ਪੜ੍ਹਨ ਲਿਖਣਾ ਕਹਿੰਦੇ ਆ ਜੀ ਇੱਥੇ।
1: ਬਿਲਕੁਲ ਜੀ, ਸੈਣੀ ਸਾਹਿਬ ਆਖਰ ਦੇ ਵਿੱਚ ਆਪਣੇ ਇਕਬਾਲ ਸਿੰਘ ਸੰਧੂ ਪਾਰਟੀ ਦੇ ਵਿੱਚ ਅਕਾਲੀ ਦਲ ਨੂੰ ਛੱਡ ਕੇ ਉਹ ਉੱਧਰ ਦੂਸਰੇ ਆਪਣੇ ਅੰਮ੍ਰਿਤਪਾਲ ਉਹਨਾਂ ਦੀ ਪਾਰਟੀ ਜੁਆਇਨ ਕਰ ਗਏ ਹੈ, ਤੇ ਦੂਸਰੇ ਪਾਸੇ ਗੱਲਬਾਤ ਇਹ ਵੀ ਚੱਲ ਰਹੀ ਹੈ ਕਿ ਤਕਰੀਬਨ ਅਨਾਊਂਸ ਹੀ ਕਰ ਦਿੱਤਾ ਕਿ ਅੰਮ੍ਰਿਤਪਾਲ ਜਿਹੜੇ ਨੇ CM ਹੋਣਗੇ ਜੀ 2027 ਦੇ ਵਿੱਚ।
0: ਚਲੋ ਜੀ ਉਹ ਉਹਨਾਂ ਦੇ ਕੈਂਡੀਡੇਟ ਆ, ਉਹਨਾਂ ਦਾ ਪ੍ਰਵਿਲੇਜ ਆ, ਜਿਹਨੂੰ ਮਰਜ਼ੀ ਡਿਕਲੇਅਰ ਕਰਨ ਜੀ, ਬਾਹਰ ਆਉਣਗੇ ਤੇ CM ਬਣਨਗੇ, ਪਹਿਲਾਂ ਬਾਹਰ ਤਾਂ ਲੈ ਆਓ
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਅਜੇ ਸਰ ਜਿਹੜਾ ਹੈਗਾ ਅਜੇ ਦਿੱਲੀ ਦੂਰ ਆ, ਇਹੋ ਜਿਹੀਆਂ ਜਿਹੜੀਆਂ ਟਰਾਂਸਫਰ ਜਿਹੜੀਆਂ ਹੁੰਦੀਆਂ ਰਹਿੰਦੀਆਂ ਹੈਗੀਆਂ ਜੀ ਆਰਜੀ ਤੌਰ ਤੇ, ਕਦੀ ਇੱਧਰ ਚੱਲ ਗਏ ਕਦੀ ਉੱਧਰ ਚੱਲ ਗਏ, ਦੋ ਬੰਦਿਆਂ ਨੇ ਉੱਧਰ ਆ ਜਾਣਾ ਜੀ, ਦੋ ਬੰਦਿਆਂ ਨੇ ਉੱਧਰ ਚੱਲ ਜਾਣਾ ਜੀ। ਇਹ ਸਾਰੇ ਸਿਆਸੀ ਹੈਗੇ ਆ ਜੀ ਬਟੇਰੇ। ਇਹ ਨਾ ਹਵਾ ਜੀ ਦੇਖਦੇ ਵੀ ਹਵਾ ਦਾ ਰੁੱਖ ਇਸ ਵੇਲੇ ਜਿਹੜਾ ਕਿੱਧਰ ਨੂੰ ਹੋਇਆ ਜੀ, ਉਸੇ ਵੇਲੇ ਛਾਲਾਂ ਉੱਧਰ ਨੂੰ ਮਾਰ ਦਿੰਦੇ ਆ ਜੀ। ਬਾਕੀ ਨਾ ਤਾਂ ਹੁਣ ਆਈਡੀਓਲੋਜੀ ਰਹਿ ਗਈ ਆ ਜੀ, ਤੇ ਨਾ ਹੀ ਕੋਈ ਜਿਹੜਾ ਆ ਪ੍ਰਿੰਸੀਪਲ ਆ, ਤੇ ਇਸ ਕਰਕੇ ਜਿੱਦਾਂ ਮਰਜ਼ੀ ਹੈਗੇ ਛਾਲਾਂ ਮਾਰ ਲੈਂਦੇ ਜੀ।
1: ਬਿਲਕੁਲ ਹੈ ਜੀ।
0: ਬਾਕੀ ਭਾਰੇ ਸਾਹਿਬ ਅੱਜ ਗੁਰੀਮਾਨ ਹੁਣੀ ਜੁੜੇ ਆ ਜੀ, ਉਹਨਾਂ ਦਾ ਜਨਮ ਦਿਨ ਆ। ਮੈਂ
1: ਕਿਹਾ ਉਹਨਾਂ ਦਾ ਕਮੈਂਟ ਮੈਂ ਸ਼ੁਰੂ ਚ ਜ਼ਿਕਰ ਕੀਤਾ ਸੀ, ਆਪਣੇ ਗੁਰੀਮਾਨ ਤੇ ਆਪਣੇ ਲਸ਼ਕਰੀਰਾਮ ਜੱਖੂ ਜੀ ਕਵੈਤ ਵਾਲੇ, ਉਹਨਾਂ ਦਾ ਬਰਥਡੇ ਆ ਜੀ।
0: ਓਕੇ ਓਕੇ, ਗੁਰੀਮਾਨ ਜੀ ਨੂੰ ਬਹੁਤ ਬਹੁਤ ਮੁਬਾਰਕ ਜੀ, ਉਹਨਾਂ ਦਾ ਜਨਮ ਦਿਨ ਆ ਜੀ। ਉਹਨਾਂ ਨੇ ਅੱਜ ਦੁਪਹਿਰੇ ਵੀ ਇੱਕ ਕਿਸੇ ਪ੍ਰੋਗਰਾਮ ਦੇ ਵਿੱਚ ਇਹ ਕਿਹਾ ਸੀ ਵੀ ਭਾਰਤ ਸਾਹਿਬ ਦੇ ਨਾਲ ਜਾ ਕੇ ਸੈਲੀਬ੍ਰੇਟ ਕਰਾਂਗੇ। ਹੁਣ ਇਹ ਨੀ ਮੈਨੂੰ ਪਤਾ ਵੀ ਤੁਹਾਡੇ ਨਾਲ ਅੰਦਰ ਖਾਤੇ ਕੀ ਗੱਲਬਾਤ ਆ, ਤੇ ਕੇਕ ਜਿਹੜਾ ਆ ਕੇਕ ਤੁਹਾਨੂੰ ਫਿਨਲੈਂਡ ਦੇ ਵਿੱਚ ਸਿੱਧਾ ਪਹੁੰਚ ਰਿਹਾ ਆ, ਜਾਂ ਉਹਨਾਂ ਨੇ ਐਮਾਜੋਨ ਤੋਂ ਆਰਡਰ ਕਰ ਦਿੱਤਾ ਹੈ ਵੀ ਸਿੱਧੀ ਉੱਥੋਂ ਹੀ ਲੈ ਕੇ ਤੇ ਉੱਥੋਂ ਹੀ ਡਿਲੀਵਰੀ ਦੇਣੀ ਹੈਗੀ ਆ ਜੀ। ਇੱਕ ਦੂਜੇ ਦਾ ਮੂੰਹ ਮਿੱਠਾ ਤੁਸੀਂ ਕਿੱਦਾਂ ਕਰਾਉਣਾ ਆ, ਦੈਟ ਇਜ਼ ਅਪ ਟੂ ਯੂ। ਪਰ ਮੇਰੇ ਵੱਲੋਂ ਬਹੁਤ ਬਹੁਤ ਵਧਾਈ,
1: ਥੈਂਕ
0: ਯੂ ਸਰ, ਸਮਾਂ ਦੇਣ ਲਈ ਧੰਨਵਾਦ ਸਰ, ਸ਼ੁਕਰੀਆ ਜੀ,
1: ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਇਸ ਤਰ੍ਹਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸਨ, ਗੱਲਾਂ ਬਾਤਾਂ ਕਰਕੇ ਗਏ ਨੇ ਵੱਖਰੇ ਵੱਖਰੇ ਇਸ਼ੂ ਦੇ ਉੱਤੇ, ਤੇ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਆਪਣੇ ਗੁਰੀਮਾਨ ਬਾਈ ਜੀ ਦਾ ਤੇ ਲਸ਼ਕਰਿਆਮ ਜੱਖੂ ਜੀ ਦਾ ਬਰਥਡੇ ਆ ਜੀ ਉਹਨਾਂ ਦਾ, ਤੇ ਬਹੁਤ ਬਹੁਤ ਮੁਬਾਰਕਬਾਦ ਹੈ ਪੂਰੀ ਟੀਮ ਦੇ ਵੱਲੋਂ, ਸਾਰੇ ਦੋਸਤਾਂ ਵੱਲੋਂ। ਲਓ ਆਪਣੇ ਨਾਲ ਜੁੜੀ ਗਏ ਨੇ, ਤੇ ਗੁਰੀਮਾਨ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
2: ਬਾਈ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਮੁਬਾਰਕਬਾਦ ਹੈ ਜੀ ਜਨਮ ਦਿਨ ਦੀਆਂ, ਬਹੁਤ ਬਹੁਤ ਮੁਬਾਰਕਾਂ ਜੀ ਸਭ ਦੋਸਤਾਂ।
2: ਧੰਨਵਾਦ ਵੀਰ ਜੀ, ਮੈਂ ਤਾਂ ਸੁਣਦਾ ਪਿਆ ਸੀ ਸੈਣੀ ਸਾਹਿਬ ਨੂੰ, ਮੈਂ ਕਿਹਾ ਇਹਨੂੰ ਲੱਗਦਾ ਵੀ ਮੈਂ ਤੁਹਾਡੇ ਨਾਲ ਇਕੱਲੇ ਸੈਲੀਬ੍ਰੇਟ ਕਰਨਾ, ਮੈਂ ਕਿਹਾ ਨਹੀਂ ਜੀ ਇਕੱਲੇ ਨਹੀਂ ਕਰਨਾ, ਸਾਰਿਆਂ ਨਾਲ ਹੀ ਸੈਲੀਬ੍ਰੇਟ ਕਰਾਂਗੇ।
1: ਬਿਲਕੁਲ ਹੈ ਜੀ।
2: ਅੱਛਾ ਵੀਰ ਜੀ, ਹੁਣੀ ਸੈਣੀ ਸਾਹਿਬ ਗੱਲ ਕਰ ਰਹੇ ਸੀਗੇ ਜੀ ਧਰਨੇ ਨੂੰ ਲੈ ਕੇ,
1: ਹਾਂਜੀ
2: ਮੈਂ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ। ਅੱਜ ਕੇਜਰੀਵਾਲ ਸਾਹਿਬ ਸੋਨਮ ਸਾਹਿਬ ਕੋਲ ਉੱਥੇ ਦਿੱਲੀ ਜੰਤਰ ਮੰਤਰ ਜਾ ਕੇ ਧਰਨੇ ਵੀ ਸ਼ਮੂਲੀਅਤ ਪਾਉਂਦੇ ਨੇ ਆਪਣੀ।
1: ਹਾਂਜੀ ਬਿਲਕੁਲ ਹੈ ਜੀ।
2: ਹਾਂਜੀ ਹਾਂਜੀ, ਉੱਥੇ ਸ਼ਮੂਲੀਅਤ ਪਾਉਂਦੇ ਨੇ ਤੇ ਉੱਥੇ ਇਹਨਾਂ ਨੂੰ ਧਰਨਾ ਨਜ਼ਰ ਆ ਜਾਂਦਾ ਨਾ ਜੀ, ਜਦੋਂ ਸਾਡੇ ਪੰਜਾਬ ਦੇ ਕਿਸਾਨ, ਕੋਈ ਮਜ਼ਦੂਰ, ਅਧਿਆਪਕ, ਕੋਈ ਸਟੂਡੈਂਟ, ਈਵਨ ਕਿ ਰੋਡਵੇਜ਼ ਦੇ ਕੰਡਕਟਰ ਹੋ ਗਏ, ਡਰਾਈਵਰ ਵੀਰ ਹੋ ਗਏ, ਆ ਸੇਵਾ ਕੇਂਦਰ ਵਾਲੇ ਹੋ ਗਏ, ਇਹਨਾਂ ਤੇ ਸਾਰੇ ਤੇ ਡਾਂਗਾ ਭਰਾਉਂਦੇ ਨੇ। ਜੇ ਆਪ ਕਰਦੇ ਆ ਆਪਣਾ ਇਹਨਾਂ ਦਾ ਬਣ ਜਾਂਦਾ ਜੀ, ਮੈਂ ਸੱਤਿਆਗ੍ਰਹਿ ਚੱਲਿਆ ਤੇ ਬਾਕੀ ਸੱਤਿਆਗ੍ਰਹਿ ਇਹਨਾਂ ਨੂੰ ਪਾਪ ਨਜ਼ਰ ਆਉਂਦੇ ਨੇ।
1: ਮਨਰੇਗਾ ਵਾਲੇ ਕਿੰਨੇ ਕੁੱਟੇ ਆ ਦੇਖ ਲੋ, ਹਸਪਤਾਲ ਵੀ ਦਾਖਲ ਹੋਏ ਨੇ ਬਥੇਰਾ ਤੋਂ ਚੱਲੇ।
2: ਹਾਂਜੀ ਹਾਂਜੀ, ਉਹ ਆਈ ਥਿੰਕ ਤੁਸੀਂ ਰੀਸੈਂਟ ਦੀ ਗੱਲ ਕਰ ਰਹੇ ਹੋ, 3-4 ਦਿਨ ਪਹਿਲਾਂ ਦੀ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ।
2: ਹਾਂਜੀ ਹਾਂਜੀ, ਮੈਂ ਸੁਣਦਾ ਪਿਆ, ਮੈਂ ਵੇਖਦਾ ਪਿਆ ਸੀ ਉਹ ਵੀ, ਪਰ ਮੈਂ ਇਸ ਮਤਲਬ ਸੋਚਦਾ ਵੀ ਇਹ ਦੋਹਰੀ ਰਾਜਨੀਤੀ ਕੀ ਕਰ ਰਹੇ ਨੇ।
1: ਉਹ ਸੂਬੇ ਦੇ ਹਿਸਾਬ ਦੇ ਨਾਲ ਕਰਦੇ ਆ ਨਾ ਸਿਆਸਤ, ਪਈ ਇਸ ਸੂਬੇ ਦੇ ਵਿੱਚ ਕੀ ਬੋਲਣਾ ਤੇ ਉਸ ਸੂਬੇ ਦੇ ਵਿੱਚ ਕੀ ਬੋਲਣਾ ਹੈ ਜੀ।
2: ਨਹੀਂ ਸੂਪ, ਜਦਕਿ ਡੈਮੋਕ੍ਰੇਸੀ ਸਾਰਾ ਭਾਰਤੀ ਬੋਲਦਾ ਵੀ, ਤੁਸੀਂ ਆਪ ਤਾਂ ਬੜੇ ਮੂੰਹ ਕਹਿੰਦੇ ਵੀ ਡੈਮੋਕ੍ਰੇਟਿਕ ਰਾਈਟ ਹੈ, ਇਨਸਾਨ ਦਾ ਧਰਨਾ ਦੇਣਾ ਬੜਾ ਹੱਕ ਰੱਖਣਾ।
1: ਬਿਲਕੁਲ ਹੈ ਜੀ,
2: ਤੇ ਤੁਸੀਂ ਬੰਦੇ ਨੇ ਡੈਮੋਕ੍ਰੇਟ ਰਾਈਟ ਖੋਈ ਜਾਂਦੇ ਉਹਨਾਂ ਕੋਲੋਂ।
1: ਬਿਲਕੁਲ ਹੈ ਜੀ, ਗਲਤ ਹੈ।
2: ਠੀਕ ਹੈ ਜੀ, ਹੁਣ ਮੈਂ ਤੁਹਾਨੂੰ ਆਨੰਦਪੁਰ ਵਾਲੀ ਗੱਲ ਮੈਂ ਦੁਬਾਰਾ ਛੇੜਦਾ ਜੀ। ਮੈਂ ਹਾਲੇ ਪਰਸੋਂ ਰਾਤ ਨੂੰ ਇੱਥੋਂ ਗਿਆ, ਆਈ ਥਿੰਕ ਤੁਸੀਂ ਮੇਰੇ ਨਾਲ ਫੇਸਬੁੱਕ ਤੇ ਐਡ ਹੈਗੇ ਆ, ਮੇਰੀ ਆਈਡੀ ਹੈਗੀ ਉੱਥੇ, ਮੈਂ ਪੰਜਾਬ ਨਾ ਤੋਂ, ਮੇ ਬੀ ਸ਼ਾਇਦ ਤੁਸੀਂ ਐਡ ਹੈਗੇ ਆ। ਰੀਸੈਂਟਲੀ ਤੁਹਾਨੂੰ ਮੈਂ
1: ਦੁਬਾਰਾ ਦੱਸਿਓ ਆਈਡੀ ਨੇਮ ਦੱਸ ਦਿਓ।
2: ਮੈਂ ਹਾਂ ਪੰਜਾਬ ਜੀ, ਪੰਜਾਬੀ ਚ ਲਿਖਿਆ ਹੋਇਆ ਜੀ।
1: ਠੀਕ ਹੈ ਜੀ,
2: ਤੇ ਉੱਥੇ ਮੈਂ ਨਾ ਹੁਣ ਅੱਜ ਹੀ ਇੱਕ ਵੀਡੀਓ ਪਾ ਕੇ ਹਟਿਆ ਜੀ। ਇੱਥੇ ਨਾ ਕਾਹਨਪੁਰ ਕੋਈ ਅੱਡਾ ਪੈਂਦਾ ਜੀ ਆਪਣਾ ਰੋਡ ਦੇ ਉੱਪਰ।
1: ਹਾਂਜੀ,
2: ਉਸ ਰੋਡ ਦੇ ਉੱਪਰ ਨਾ ਆਈ ਥਿੰਕ ਜਿੱਥੋਂ ਇਹ ਮਾਈਨਿੰਗ ਨੂੰ ਜਾਂਦੇ ਆ, ਉਹ ਰੋਡ ਬਿਲਕੁਲ ਖਤਮ ਹੋ ਚੁੱਕੀ ਤੇ ਪਿੰਡ ਵਾਲੇ ਬਹੁਤ ਪਰੇਸ਼ਾਨ ਸੀ ਜੀ। ਨਾਲ ਹੀ ਰੋਡ ਦੇ ਉੱਪਰ ਸਕੂਲ ਆ, ਜਿਹਦੇ ਕੋਲ ਬੱਚਿਆਂ ਦੀ ਮਾਂ ਬਾਪ ਨੇ ਬੱਚੇ ਛੱਡਣ ਜਾਣਾ ਹੁੰਦਾ, ਕੋਈ ਲੈਣ ਜਾਣਾ ਹੁੰਦਾ, ਬੜੀ ਪ੍ਰੋਬਲਮ ਕ੍ਰੀਏਟ ਹੁੰਦੀ ਸੀ ਉਹਨਾਂ ਨੂੰ
1: ਜੀ।
2: ਤੇ ਚਲੋ ਉਹਨਾਂ ਨੇ ਗੱਲਬਾਤ ਕਰਕੇ ਆਪਣੇ ਇੱਥੇ ਰੋਡ ਦਾ ਕੰਮ ਸਮਿੰਟਡ ਰੋਡ ਬਣਨ ਲੱਗੀ ਹੈ, ਕਿਉਂਕਿ ਇੱਥੇ ਪਾਣੀ ਦੀ ਮਾਰ ਵੀ ਪੈਂਦੀ ਹੈ, ਨਾਰਮਲ ਰੋਡ ਸਟੇਬਲ ਹੁੰਦੀ ਨੀ ਜੀ ਇੱਥੇ
1: ਜੀ, ਚੋ ਬਹੁਤ ਨੇ ਇੱਧਰ
2: ਤੇ ਉੱਥੇ
1: ਜੀ। ਬਿਲਕੁਲ
2: ਹਾਂਜੀ ਹਾਂਜੀ ਹਾਂਜੀ, 3-4 ਦਿਨ ਤੋਂ ਇੱਥੇ ਰੋਡ ਬਣ ਰਹੀ ਸੀ ਤੇ ਪੁਲਿਸ ਵਾਲੇ ਡਿਊਟੀ ਲੱਗੀ ਹੋਈ ਥਾਣੇ ਵਾਲੇ ਦੀ, ਤੇ ਆਈ ਥਿੰਕ ਨਾ ਕੋਈ ਗੱਡੀ ਉੱਥੇ ਬੜੀ ਨੀ, ਤੇ ਕੱਲ ਪਰਸੋਂ ਚੌਥ ਦੀ ਗੱਲ ਹੈ ਜੀ, ਪੁਲਿਸ ਵਾਲੇ ਇੱਕ ਦਿਨ ਵਾਸਤੇ ਸੱਜੇ ਖੱਬੇ ਹੋਏ ਆ, ਉਹ ਮੇਰੇ ਖਿਆਲ ਕਰਵਾਏ ਗਏ ਆ ਜੀ ਕ੍ਰੈਸ਼ਰ ਵਾਲਿਆਂ ਕੋਲੋਂ, ਆਪਣੀ ਮਰਜ਼ੀ ਨਾਲ ਕੋਈ ਨੀ ਜਾਂਦਾ ਜੀ।
1: ਜੀ,
2: 4 ਮਾਇਆ ਦੇ ਛਿੱਲੜ ਮਿਲ ਜਾਂਦੇ ਤੇ ਅੱਗੇ ਪਿੱਛੇ ਹੋ ਜਾਂਦੇ ਜੀ। ਉਹ ਰਾਤ ਦੇ ਵਿੱਚ ਇਹਨਾਂ ਨੇ ਕੀ ਕੀਤਾ, ਰੋਡ ਦੇ ਉੱਪਰ ਜਿਹੜੀ ਮਿੱਟੀ ਦੀ ਢੇਰੀ ਲੱਗੀ ਹੋਈ ਸੀ, ਉਹ ਫਟਾਫਟ ਆਪਣੀ ਜੇਸੀਬੀ ਬੁਲਾਈ
1: ਜੀ,
2: ਤੇ ਢੇਰੀ ਚੱਕੀ ਜੀ, ਰੋਡ ਖੋਲ ਕੇ ਉੱਥੋਂ ਦਿਨ ਮਤਲਬ ਉੱਥੇ ਜੋ ਗੱਡੀਆਂ ਤੇ ਗੱਡੀਆਂ, ਜੋ ਟਿੱਪਰ ਤੇ ਟਿੱਪਰ, ਘੋੜੇ ਤੇ ਘੋੜੇ ਚਲਾਉਣੇ ਸ਼ੁਰੂ ਕਰਤੇ ਜੀ। ਹਾਰ ਕੇ ਪਿੰਡ ਵਾਲਿਆਂ ਨੂੰ ਸਵੇਰੇ ਫੇਰ ਥਾਣੇ ਮੂਹਰੇ ਧਰਨਾ ਲਾਉਣਾ ਪਿਆ, ਫੇਰ ਥਾਣੇ ਵਾਲਿਆਂ ਨੇ ਮੂਹਰੇ ਮਿੱਟੀ ਛਡਵਾ ਕੇ ਫਿਰ ਗੱਡੀਆਂ ਰੋਕੀਆਂ ਨੇ। ਤੁਸੀਂ ਯਕੀਨ ਮੰਨੋ ਪਰਸੋਂ ਮੈਂ ਉੱਥੋਂ ਨਿਕਲਿਆ, ਅਰਾਊਂਡ 500 ਗੱਡੀ ਖੜੀ ਸੀ, ਜਿਹਦੇ ਵਿੱਚ ਟਿੱਪਰ ਖੜਾ ਸੀ, ਜਿਹਦੇ ਵਿੱਚ ਘੋੜੇ ਖੜੇ ਸੀਗੇ ਜੀ ਰਿਤੇ ਵਾਸਤੇ।
1: ਜੀ ਬਿਲਕੁਲ ਆ ਜੀ, ਹਾਲਾਤ
2: 500 ਗੱਡੀ ਮਾਇਨੇ ਰੱਖਦੀ ਹੈ, ਰੋਡ ਪੂਰੀ ਬੰਦ ਸੀਗੀ ਜੀ। ਅਸੀਂ ਪਤਾ ਨੀ ਉਸ ਤੋਂ ਕਿਸ ਤਰ੍ਹਾਂ ਔਖੇ ਸੌਖੇ ਹੋ ਕੇ ਨਿਕਲੇ ਹੈ
1: ਜੀ,
2: ਤੇ ਮਤਲਬ ਉਹੀ ਗੱਲ ਹੈ ਜੀ, ਕ੍ਰੈਸ਼ਰ ਵਾਲੇ ਇੱਥੇ ਮਿਲੀ ਭੁੱਗ ਚੱਲ ਰਹੀ ਹੈ, ਇੱਥੇ ਕੋਈ ਕੰਮ ਨਹੀਂ ਮਤਲਬ ਨਾਰਮਲ ਤਰੀਕੇ ਨਾਲ ਚੱਲ ਰਿਹਾ। ਤੁਸੀਂ ਹੁਣ ਦੇਖ ਰਹੇ ਹੋ ਆਪਣੇ ਪੰਜਾਬ 'ਚ ਸਾਉਣ ਚੜ ਗਿਆ ਜੀ, ਸਾਉਣ ਤੋਂ ਬਾਅਦ ਨੇੜਲੇ ਪਿੰਡ ਕੇ ਕਈ ਪਾਸਿਆਂ ਤੋਂ ਆਪਾਂ ਨੂੰ ਪਾਣੀ ਦੀ ਖਬਰਾਂ ਮਿਲਣੀਆਂ ਸ਼ੁਰੂ ਹੋ ਗਈਆਂ ਜੀ,
1: ਬਿਲਕੁਲ ਹੈ।
2: ਈਵਨ ਜੰਮੂ ਤੋਂ ਹੋ ਗਿਆ, ਕਿਤੇ ਹੋ ਗਿਆ ਜੀ, ਕਿਤੇ ਹੋ ਗਿਆ ਜੀ।
1: ਜੀ ਬਿਲਕੁਲ ਹੈ ਜੀ, ਬਿਲਕੁਲ ਹੈ।
2: ਤੇ ਹੁਣ ਮੈਂ ਕਹਿੰਦਾ ਜਿਸ ਹਿਸਾਬ ਨਾਲ ਅੱਜ ਇੱਕ ਮਹੀਨੇ ਜੀ ਕਾਫੀ ਪਾਣੀ ਦੀ ਤਰ੍ਹਾਂ ਤਰ੍ਹਾਂ ਕਰਾਤੀ, ਕਿਉਂਕਿ ਜਿਹੜੀ ਨੀਚੇ ਕਲਮਾ ਮੋੜ ਤੋਂ ਗੜ ਸ਼ੰਕਰ ਤੇ ਨੰਗਲ ਨੂੰ ਰੋਡ ਜਾਂਦੀ ਹੈ ਜੀ, ਉਸ ਰੋਡ ਦੇ ਉੱਪਰ ਤਾਂ ਪੁਲੀਆਂ ਹੜ ਗਈਆਂ ਜੀ, ਉੱਪਰੋਂ ਪਾਣੀ ਬਹੁਤ ਆਇਆ।
1: ਬਿਲਕੁਲ ਹੈ ਜੀ, ਪੰਜਾਬ 'ਚ ਹੁਣ ਵੀ ਚੇਤਾਵਨੀ ਹੈ ਕਿ 4 ਦਿਨ ਲਗਾਤਾਰ ਮੀਂਹ ਪੈਣਾ ਜੀ।
2: ਹਾਂਜੀ ਹਾਂਜੀ ਹਾਂਜੀ, ਤੁਸੀਂ 4 ਦਿਨ ਚ ਦੇਖਿਓ ਜੀ, ਇੱਥੇ ਤਕਰੀਬਨ ਪਾਣੀ ਪਾਣੀ ਦੁਬਾਰਾ ਹੋਊਗਾ
1: ਜੀ, ਤੁਸੀਂ
2: ਦੇਖ ਲਿਓ। ਤੇ ਇਹ ਪਿੰਡ ਵਾਲੇ ਵੀ ਆਪ ਤੰਗ ਹੋਣਗੇ, ਮੈਂ ਕਹਿੰਦਾ ਪਿੰਡ ਵਾਲੇ ਪੂਰਾ ਜ਼ੋਰ ਲਾਉਂਦੇ ਜੀ ਇਹਨਾਂ ਦਾ ਵਿਰੋਧ ਕਰਦੇ ਇਹਨੂੰ, ਪਰ ਜਿਹੜੇ ਅੰਦਰ ਇਹਨਾਂ ਦੇ ਕ੍ਰੈਸ਼ਰ ਵਾਲੇ ਨੇ ਜੀ, ਕ੍ਰੈਸ਼ਰ ਵਾਲੇ ਤਕਰੀਬਨ ਇੰਨੀ ਕਿ ਇਹਨਾਂ ਦੀ ਆਪਣੀ ਮੈਜੋਰਟੀ ਹੈ, ਇਹਨਾਂ ਰਾਤ ਨੂੰ ਮਾਈਨਿੰਗ ਕਰਨੀ ਹੈ, ਸਵੇਰੇ ਕਾਲਾ ਬੈਗ ਭਰ ਕੇ ਲੈ ਕੇ ਨਾ ਇਹ ਆਨੰਦਪੁਰ ਕੰਨੀ ਜਾਂਦੇ ਨੇ। ਹਰਜੋਤ ਬਹਿਨ ਸਾਹਿਬ ਉੱਥੇ ਕੇਸਗੜ੍ਹ ਸਾਹਿਬ ਲੱਗੇ ਜੀ, ਕੋਈ ਮੀਟਿੰਗ ਕੋਈ ਇਹਨਾਂ ਨੇ ਹਾਲ ਹੂਲ ਲਿੱਤਾ ਹੋਇਆ ਜੀ, ਉੱਥੇ ਉੱਥੇ ਮੀਟਿੰਗਾਂ ਕਰਦੇ, ਉੱਥੇ ਭੇਮਟਾ ਫੜਾ ਕੇ ਆਉਂਦੇ ਨੇ, ਉੱਪਰੋਂ ਇਹ ਮੀਡੀਆ ਚ ਆ ਕੇ ਸਫਾਈ ਦਿੰਦੇ ਨੇ ਜੀ, ਆਪਾਂ ਤਾਂ ਉੱਥੇ ਕੋਈ ਸਾਡਾ ਕੋਈ ਲੈਣਾ ਦੇਣਾ ਜੀ, ਥੋੜਾ ਲੈਣਾ ਦੇ ਤੁਸੀਂ ਬੰਦ ਤਾਂ ਕਰਾ ਸਕਦੇ ਆ
1: ਜੀ, ਬਿਲਕੁਲ ਹੈ ਜੀ,
2: ਬਿਲਕੁਲ ਉਹ ਬੰਦ ਵੀ ਨੀ ਕਰਵਾ ਰਹੇ ਜੀ।
1: ਜੀ ਜੀ
2: ਇਹ ਹਾਲ ਹੈ ਜੀ ਇਲਾਕੇ ਦਾ। ਮੈਂ ਹੁਣ ਫੇਰ ਉੱਥੇ ਜਾ ਰਹੇ ਹਾਂ ਜੀ, ਹਲੇ ਆਪਣੇ ਕੰਮ ਦੇ ਪਰਪਸ ਤੋਂ, ਤੇ ਤੁਸੀਂ ਤਾਂ ਚਲੋ ਮੇਰੇ ਨਾਲ ਐਡ ਹੈ, ਜੇ ਅੱਜ ਵੀ ਮੈਨੂੰ ਕੋਈ ਇਹੋ ਜਿਹੀ ਹਰਕਤ ਲੱਗੀ ਨਾ ਮੈਂ ਤੁਹਾਨੂੰ ਵੀਡੀਓ ਬਣਾ ਕੇ ਪਾਵਾਂਗਾ, ਤੁਸੀਂ ਆਪਣੇ ਪਲੇਟਫਾਰਮ ਤੇ ਜ਼ਰੂਰ ਪਾਇਓ ਜੀ।
1: ਜ਼ਰੂਰ ਬਾਈ ਜੀ, ਸ਼ੁਕਰੀਆ, ਥੈਂਕ ਯੂ, ਮੁਬਾਰਕਬਾਦ ਫਿਰ ਤੋਂ ਇੱਕ ਵਾਰ। ਪੁਰੇਵਾਲ ਸਾਹਿਬ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਆ ਫਰਾਂਸ ਤੋਂ, ਤੇ ਆਪਣੇ ਹਰਜੀਤ ਕੁਮਾਰ ਬਾਈ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਆ, ਸੁਣ ਰਹੇ ਨੇ ਪ੍ਰੋਗਰਾਮ ਨੂੰ। ਤੇ ਇਸੇ ਤਰ੍ਹਾਂ ਨਾਲ ਦੀ ਨਾਲ ਰਾਜਨ ਸੈਣੀ ਸਾਹਿਬ ਤੇ ਸੁਰਿੰਦਰ ਕੌਰ ਮਾਲ ਜੀ ਜੁੜੇ ਹੋਏ ਨੇ ਜੀ, ਤੇ ਦਵਿੰਦਰ ਭਾਰਤ ਜੀ, ਸੁਰਜੀਤ ਭਾਰਤ ਜੀ, ਤੇ ਰਾਜਕੁਮਾਰ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਗੁਰੀਮਾਨ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਦੋਸਤੋ। ਤੇ ਲਓ ਫਿਰ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਅਗਲੀਆਂ। ਤੇ ਨਕੋਦਰ ਦੇ ਵਿੱਚ ਪਹੁੰਚ ਗਏ ਨੇ ਜੀ ਹਰਿਆਣਾ ਦੇ ਸੀ ਐਮ ਸੈਣੀ, ਤੇ ਰਾਸਤੇ ਦੇ ਵਿੱਚ ਕਾਫਲਾ ਰੋਕ ਕੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਤੇ ਕਿਹਾ ਕਿ ਪੰਜਾਬ ਫਿਰ ਬਣੇਗਾ ਦੇਸ਼ ਦਾ ਨੰਬਰ 1 ਸੂਬਾ ਜੀ। ਤੇ ਹਾਲਾਤ ਨੇ ਜੀ, ਰੈਲੀਆਂ ਦਾ ਮਾਹੌਲ ਜਾਂ ਪੰਜਾਬ ਦੇ ਵਿੱਚ ਜਿਹੜਾ ਆਪਣੀ ਕਿਤੇ ਨਾ ਕਿਤੇ ਜੜ੍ਹਾਂ ਫੈਲਾਉਣ ਦੀ ਜਿਹੜੀ ਕੋਸ਼ਿਸ਼ ਜਾਰੀ ਹੈ ਹਰ ਪਾਰਟੀ ਦੀ। ਤੇ ਇਸੇ ਤਰ੍ਹਾਂ ਦੋਸਤੋ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਥੋੜ੍ਹਾ ਜਿਹਾ, ਤੇ ਉਸ ਤੋਂ ਬਾਅਦ ਇੱਕ ਬੜੀ ਇੰਟਰਸਟਿੰਗ ਜਿਹੜੀ ਹੈ ਰਿਪੋਰਟ ਹੈ ਆਪਣੀ, ਉਹ ਹੈਗੀ ਹੈ ਜੀ ਆਪਣੀ BBC ਦੀ ਖੋਜ ਦੇ ਅਨੁਸਾਰ ਹੈ, ਇੰਸਟਾਗ੍ਰਾਮ ਦੇ ਉੱਤੇ ਜੋ ਕਿ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਹੈ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲੇ ਇਸ਼ਤਿਹਾਰ ਚਲਾ ਰਹੀ ਹੈ, ਉਹਦੇ ਵਿੱਚ ਦਿਵਿਆ ਆਰੀਆ ਉਹਨਾਂ ਦੀ ਜਿਹੜੀ ਲਿਖਤ ਹੈ, ਤੇ ਅਨੁਵਾਦ ਆਪਣੇ ਸੁਖਵੰਤ ਹੁੰਦਲ ਜੀ ਦਾ ਹੈ, ਉਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਉਸ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਹਾਂ ਜੋ ਵਿਦੇਸ਼ਾਂ ਦੇ ਵਿੱਚ ਹਾਲਾਤ ਨੇ, 2-4 ਖ਼ਬਰਾਂ ਹੋਰ ਨੇ। ਇੰਡੀਆ ਤੇ ਅਫਗਾਨਿਸਤਾਨ ਦੇ ਵਿਚਕਾਰ ਟ੍ਰੇਡ ਜਿਹੜੀ ਹੈ ਡੀਲ ਹੋ ਰਹੀ ਹੈ, ਗੱਲਬਾਤ ਚੱਲ ਰਹੀ ਹੈ। ਅਫਗਾਨਿਸਤਾਨ ਦੇ ਸਿਖਰਲੇ ਵਪਾਰਕ ਸੰਗਠਨ ਅਫਗਾਨਿਸਤਾਨ ਚੈਂਬਰ ਆਫ ਕਾਮਰਸ ਐਂਡ ਇਨਵੈਸਟਮੈਂਟ ਜਿਹੜਾ ACCI ਨੇ ਭਾਰਤ ਦੇ ਨਾਲ ਵਪਾਰ ਤੇ ਨਿਵੇਸ਼ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉੱਤੇ ਜ਼ੋਰ ਦਿੱਤਾ ਹੈ। ਸੰਗਠਨ ਨੇ ਵਪਾਰਕ ਪ੍ਰਕਿਰਿਆ ਸੌਖੀ ਬਣਾਉਣ, ਪ੍ਰਸ਼ਾਸਨਿਕ ਅੜਿੱਕੇ ਜਿਹੜੇ ਨੇ ਦੂਰ ਕਰਨ ਤੇ ਵਪਾਰਕ ਵੀਜ਼ੇ ਜਾਰੀ ਕਰਨ ਦੀ ਜਿਹੜੀ ਪ੍ਰਕਿਰਿਆ ਨੂੰ ਵਧੇਰੇ ਸੁਖਾਲਾ ਬਣਾਉਣ ਦਾ ਸੁਝਾਅ ਦਿੱਤਾ ਹੈ। ਇਨ੍ਹਾਂ ਮੁੱਦਿਆਂ ਦੇ ਉੱਤੇ ਕਾਬੁਲ ਦੇ ਵਿੱਚ ACCI ਦੇ ਜਿਹੜੇ ਚੇਅਰਮੈਨ ਨੇ ਸੈਯਦ ਕਰੀਮ ਹਾਸ਼ਿਮੀ ਦੇ ਤੇ ਅਫਗਾਨਿਸਤਾਨ ਦੇ ਵਿੱਚ ਭਾਰਤ ਦੇ ਰਾਜਦੂਤ ਨੇ ਯਤਿਨ ਪਟੇਲ ਦਰਮਿਆਨ ਮੀਟਿੰਗ ਹੋਈ ਹੈ। ਸੰਗਠਨ ਦੇ ਅਨੁਸਾਰ ਦੋਵਾਂ ਧਿਰਾਂ ਨੇ ਰਣਨੀਤਿਕ ਜਿਹੜਾ ਤੇ ਕੂਟਨੀਤਿਕ ਸੰਵਾਦ ਦੇ ਰਾਹੀਂ ਵਪਾਰ, ਨਿਵੇਸ਼ ਅਤੇ ਲੰਮੇ ਸਮੇਂ ਦਾ ਆਰਥਿਕ ਸਹਿਯੋਗ ਵਧਾਉਣ ਦੇ ਬਾਰੇ ਚਰਚਾ ਕੀਤੀ ਹੈ। ਇਹ ਮੀਟਿੰਗ ਅਜਿਹੇ ਸਮੇਂ ਦੇ ਵਿੱਚ ਹੋਈ ਹੈ ਜਦੋਂ ਪਾਕਿਸਤਾਨ ਦੇ ਰਾਹੀਂ ਅਫਗਾਨਿਸਤਾਨ ਦੇ ਨਾਲ ਵਪਾਰ ਤੇਜ਼ੀ ਦੇ ਨਾਲ ਘਟਿਆ। ਵਿੱਤੀ ਸਾਲ 2020-21 ਦੇ ਵਿੱਚ ਜਿੱਥੇ ਤਕਰੀਬਨ $5 ਅਰਬ ਅਮੈਰੀਕਨ ਡਾਲਰ ਦਾ ਜਿਹੜਾ ਇਹਦਾ ਵਪਾਰ ਸੀਗਾ, ਉੱਥੇ ਵਿੱਤੀ ਸਾਲ 2025-26 ਦੇ ਦੌਰਾਨ ਇਹ ਜਿਹੜਾ ਘੱਟ ਕੇ $36.7 ਕਰੋੜ ਅਮੈਰੀਕਨ ਡਾਲਰ ਰਹਿ ਗਿਆ। ਇਸ ਦੇ ਚਲਦਿਆਂ ਅਫਗਾਨਿਸਤਾਨ ਨੇ ਇਰਾਨ ਸਣੇ ਬਦਲਵੇਂ ਵਪਾਰਕ ਮਾਰਗਾਂ ਉੱਤੇ ਵਧੇਰੇ ਧਿਆਨ ਦੇਣਾ ਸ਼ੁਰੂ ਕੀਤਾ ਤੇ ਭਾਰਤ ਵੀ ਇਰਾਨ ਦੇ ਜਿਹੜਾ ਚਾਬਹਾਰ ਬੰਦਰਗਾਹ ਦੇ ਰਾਹੀਂ ਅਫਗਾਨਿਸਤਾਨ ਦੇ ਨਾਲ ਸੰਪਰਕ ਅਤੇ ਵਪਾਰ ਨੂੰ ਮਜ਼ਬੂਤ ਕਰ ਰਿਹਾ। ਦੂਸਰੇ ਪਾਸੇ ਅਮਰੀਕਾ ਵੱਲੋਂ ਇਰਾਨ ਦੇ ਰੈਵੋਲੂਸ਼ਨਰੀ ਗਾਰਡਸ ਦੇ ਉੱਤੇ ਅਟੈਕ ਕੀਤਾ ਗਿਆ। ਜੋਰਡਨ ਦੇ ਵਿੱਚ ਦੋ ਅਮਰੀਕੀ ਫੌਜੀਆਂ ਦੇ ਮਾਰੇ ਜਾਣ ਦੇ ਮਗਰੋਂ ਅਮਰੀਕੀ ਫੌਜ ਜਿਹੜੀ ਹੈ ਜਵਾਬੀ ਕਾਰਵਾਈ ਦੇ ਵਿੱਚ ਇਰਾਨ ਦੇ ਨੀਮ ਫੌਜੀ ਰੈਵੋਲੂਸ਼ਨਰੀ ਗਾਰਡ ਨੂੰ ਨਿਸ਼ਾਨਾ ਬਣਾਇਆ। ਅਮਰੀਕਾ ਨੇ ਇਰਾਨ ਦੇ ਵਿੱਚ ਪੁਲਾਂ, ਬਿਜਲਈ ਪਲਾਟਾਂ ਤੇ ਹੋਰ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਅਤੇ ਤਹਿਰਾਨ ਨੇ ਮੋੜਵੇਂ ਰੂਪ ਦੇ ਵਿੱਚ ਕੁਵੈਤ ਦੇ ਵਿੱਚ ਬਿਜਲੀ ਤੇ ਪਾਣੀ ਸੋਧਣ ਵਾਲੇ ਪਲਾਂਟਾਂ ਨੂੰ ਨਿਸ਼ਾਨੇ ਦੇ ਉੱਤੇ ਲਿਆ। ਇਰਾਨ ਨੇ ਖਾੜੀ ਮੁਲਕਾਂ ਦੇ ਵਿੱਚ ਹਮਲਿਆਂ ਦਾ ਘੇਰਾ ਬਣਾਉਣ ਜਾਂ ਵਧਾਉਣ ਦੀ ਚੇਤਾਵਨੀ ਵੀ ਦਿੱਤੀ ਹੈ ਤੇ ਉਧਰ ਕੁਵੈਤ ਨੇ ਇਰਾਨ ਦੇ ਵੱਲੋਂ ਆਉਂਦੇ ਡਰੋਨਾਂ ਦੇ ਉੱਤੇ ਮਿਜ਼ਾਈਲਾਂ ਦੇ ਖਤਰੇ ਦੇ ਮੱਦੇਨਜ਼ਰ ਐਤਵਾਰ ਸਵੇਰੇ ਆਪਣੀ ਹਵਾਈ ਰੱਖਿਆ ਪ੍ਰਣਾਲੀ ਸਰਗਰਮ ਕਰ ਦਿੱਤੀ ਹੈ। ਅਮਰੀਕੀ ਫੌਜ ਦੀ ਕੇਂਦਰੀ ਕਮਾਂਡ ਨੇ ਬਿਆਨ ਦੇ ਵਿੱਚ ਕਿਹਾ ਕਿ ਉਸਨੇ ਇਰਾਨ ਫੌਜ ਦੀ ਜਿਹੜੀ ਹੈ ਸਾਹਿਲੀ ਨਿਗਰਾਨੀ ਦੇ ਉੱਤੇ ਹਵਾਈ ਰੱਖਿਆ ਟਿਕਾਣਿਆਂ, ਸਾਗਰੀ ਸਮਰਥਾਵਾਂ ਤੇ ਮਿਜ਼ਾਈਲ ਤੇ ਡਰੋਨ ਥਾਵਾਂ ਨੂੰ ਨਿਸ਼ਾਨਾ ਬਣਾਇਆ। ਕਮਾਂਡ ਨੇ ਜਿਹੜਾ ਕਿਹਾ ਕਿ ਉਸਨੇ ਪਹਿਲੀ ਵਾਰ ਰੈਵੋਲੂਸ਼ਨਰੀ ਗਾਰਡ ਨੂੰ ਨਿਸ਼ਾਨਾ ਬਣਾਇਆ ਜੋ ਇਰਾਨ ਦੇ ਵਿੱਚ ਤਾਕਤ ਦਾ ਅਹਿਮ ਕੇਂਦਰ ਹੈ ਤੇ ਬਲੈਸਟਿਕ ਮਿਜ਼ਾਈਲ ਦੇ ਜ਼ਖੀਰੇ ਨੂੰ ਕੰਟਰੋਲ ਕਰਦਾ ਹੈ। ਅਮਰੀਕੀ ਫੌਜ ਦੇ ਵੱਲੋਂ ਜਾਰੀ ਫੋਟੋਜ਼ ਦੇ ਵਿੱਚ ਲੜਾਕੂ ਜਹਾਜ਼ਾਂ ਨੂੰ ਹਮਲੇ ਕਰਦਿਆਂ ਤੇ ਸਮੁੰਦਰ ਦੇ ਵਿੱਚੋਂ ਟੋਮਾਹਾਕ ਕਰੂਜ਼ ਮਿਜ਼ਾਈਲਾਂ ਦਾਗਦਿਆਂ ਦੇਖਿਆ ਜਾ ਸਕਦਾ ਹੈ। ਰਾਸ਼ਟਰਪਤੀ ਟਰੰਪ ਨੇ ਵੀ ਇਰਾਨ ਦੇ ਪਾਵਰ ਸਟੇਸ਼ਨਾਂ ਦੇ ਉੱਤੇ ਪੁਲਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ। ਇਰਾਨ ਨੇ ਇਨ੍ਹਾਂ ਹਮਲਿਆਂ ਦੇ ਵਿੱਚ ਹੋਏ ਜਾਨੀ ਜਾਂ ਮਾਲੀ ਨੁਕਸਾਨ ਦੇ ਬਾਰੇ ਕੋਈ ਵੇਰਵੇ ਸਾਂਝੇ ਨਹੀਂ ਕੀਤੇ। ਇਰਾਨ ਦੇ ਸੁਪਰੀਮ ਆਗੂ ਮੁਜਤਬਾ ਖੈਮੇਨੇਈ ਨੇ ਜਿਹੜਾ ਸ਼ਨਿਚਰਵਾਰ ਨੂੰ ਜ਼ਰੂਰ ਧਮਕੀ ਦਿੱਤੀ ਹੈ ਕਿ ਜੇ ਅਮਰੀਕਾ ਹਮਲੇ ਜਾਰੀ ਰੱਖਦਾ ਹੈ ਤਾਂ ਉਸ ਨੂੰ ਕਦੇ ਵੀ ਨਾ ਭੁੱਲਣ ਵਾਲਾ ਸਬਕ ਜਿਹੜਾ ਸਿਖਾਇਆ ਜਾਵੇਗਾ। ਦੂਸਰੇ ਪਾਸੇ ਨੇਤਨਯਾਹੂ ਤੇ ਨਾਲ ਮਮਦਾਨੀ ਦੇ ਵਿੱਚ ਖੜਕ ਪਈ ਹੈ। ਨੇਤਨਯਾਹੂ ਕਰਾਂਗੇ ਗ੍ਰਿਫ਼ਤਾਰ ਬਿਆਨ ਦੇ ਉੱਤੇ ਨਿਊਯਾਰਕ ਸਿਟੀ ਜਿਹੜੀ ਹੈ ਉਹਦੇ ਮੇਅਰ ਮਮਦਾਨੀ ਨੂੰ ਕਰਾਰਾ ਜਵਾਬ ਜਿਹੜਾ ਵਾਪਸ ਮਿਲਿਆ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਦੇ ਬਿਆਨਾਂ ਦੀ ਸਖ਼ਤ ਸ਼ਬਦਾਂ ਦੇ ਵਿੱਚ ਆਲੋਚਨਾ ਕੀਤੀ ਹੈ। ਇਹ ਵਿਵਾਦ ਮੇਅਰ ਦੇ ਉਸ ਬਿਆਨ ਤੋਂ ਬਾਅਦ ਸ਼ੁਰੂ ਹੋਇਆ ਜਿਸ ਦੇ ਵਿੱਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਪ੍ਰਸ਼ਾਸਨ ਸਤੰਬਰ ਦੇ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਦੌਰੇ ਦੇ ਦੌਰਾਨ ਇਜ਼ਰਾਈਲ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਹਿਰਾਸਤ ਦੇ ਵਿੱਚ ਲੈਣ ਦੇ ਲਈ ਕਾਨੂੰਨੀ ਤਰੀਕਿਆਂ ਦੀ ਜਾਂਚ ਕਰ ਰਿਹਾ। ਜਾਰੀ ਕੀਤੇ ਗਏ ਅਧਿਕਾਰਤ ਬਿਆਨ ਦੇ ਦੌਰਾਨ ਜਿਹੜਾ ਜਵਾਬ ਦੇ ਵਿੱਚ ਬੈਂਜਾਮਿਨ ਨੇਤਨਯਾਹੂ ਵਿਰੁੱਧ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਜਿਹੜੀ ਹੈ ICC ਦੇ ਗ੍ਰਿਫ਼ਤਾਰੀ ਵਾਰੰਟ ਨੂੰ ਜਾਲੀ ਕਰਾਰ ਦਿੱਤਾ ਗਿਆ। ਅੰਤਰਰਾਸ਼ਟਰੀ ਸੰਸਥਾ ਨੂੰ ਕੰਗਾਰੂ ਅਦਾਲਤ ਦਾ ਜਿਹੜਾ ਲੇਬਲ ਦਿੱਤਾ ਗਿਆ ਜਿਸਦਾ ਇਜ਼ਰਾਈਲ ਜਾਂ ਸੰਯੁਕਤ ਰਾਜ ਅਮਰੀਕਾ ਦੇ ਉੱਤੇ ਕੋਈ ਅਧਿਕਾਰਤ ਖੇਤਰ ਨਹੀਂ ਹੈ। ਬਿਆਨ ਦੇ ਵਿੱਚ ਦੱਸਿਆ ਗਿਆ, ਦੋਸ਼ ਲਾਇਆ ਗਿਆ ਕਿ ICC ਦੇ ਸਾਬਕਾ ਵਕੀਲ ਕਰੀਮ ਖਾਨ ਨੇ ਆਪਣੇ ਵਿਰੁੱਧ ਜਿਨਸੀ ਦੁਰਵਿਹਾਰ ਦੇ ਬਾਅਦ ਦੇ ਦੋਸ਼ਾਂ ਤੋਂ ਧਿਆਨ ਭਟਕਾਉਣ ਦੇ ਲਈ ਇਹ ਵਾਰੰਟ ਜਾਰੀ ਕਰਨ ਦੀ ਚਾਲ ਜਿਹੜੀ ਹੈ ਚੱਲੀ ਹੈ। ਐਕਸ ਦੇ ਉੱਤੇ ਪ੍ਰਕਾਸ਼ਿਤ ਇੱਕ ਤਿੱਖੀ ਫਟਕਾਰ ਦੇ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਨੇ ਜ਼ੋਰ ਦੇ ਕੇ ਕਿਹਾ ਕਿ ਮਮਦਾਨੀ ਨਿਊਯਾਰਕ ਦੇ ਅੰਦਰ ਘਰੇਲੂ ਸ਼ਾਸਨ ਦੇ ਨਾਲ ਸੰਬੰਧਤ ਸਮੱਸਿਆਵਾਂ ਤੋਂ ਧਿਆਨ ਭਟਕਾਉਣ ਦੇ ਲਈ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਖਾਨ ਦੀ ਰਾਜਨੀਤੀ ਜਿਹੜੀ ਹੈ ਰਣਨੀਤੀ ਦੀ ਨਕਲ ਕਰ ਰਿਹਾ ਸੀ। ਦੂਜੇ ਪਾਸੇ ਮੇਅਰ ਮਮਦਾਨੀ ਨੇ ਨਿਊਯਾਰਕ ਟਾਈਮਜ਼ ਦੇ ਨਾਲ ਗੱਲਬਾਤ ਕਰਦਿਆਂ ਨੇਤਨਯਾਹੂ ਨੂੰ ਇੱਕ ਯੁੱਧ ਅਪਰਾਧੀ ਦੱਸਿਆ ਜੋ ਹੇਗ ਦੀ ਅਦਾਲਤ ਦੇ ਵਿੱਚ ਹੋਣਾ ਚਾਹੀਦਾ ਹੈ। ਮੇਅਰ ਨੇ ਖੁਲਾਸਾ ਕੀਤਾ ਕਿ ਮਿਊਂਸੀਪਲ ਅਧਿਕਾਰੀ ਸ਼ਹਿਰ ਦੇ ਕਾਨੂੰਨ ਵਿਭਾਗ ਦੇ ਨਾਲ ਸਰਗਰਮ ਗੱਲਬਾਤ ਕਰ ਰਹੇ ਨੇ ਤਾਂ ਜੋ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਨੇਤਨਯਾਹੂ ਦੇ ਸ਼ਹਿਰ ਦੇ ਵਿੱਚ ਪਹੁੰਚਣ ਦੇ ਉੱਤੇ ਸਥਾਨਕ ਕਾਨੂੰਨੀ ਅਧਿਕਾਰ ਖੇਤਰ ਦਾ ਦਾਇਰਾ ਕੀ ਹੋਵੇਗਾ ਤੇ ਉਨ੍ਹਾਂ ਕਿਹਾ ਕਿ ਜੋ ਵੀ ਕਾਨੂੰਨ ਇਜਾਜ਼ਤ ਦੇਵੇਗਾ ਉਹ ਹੀ ਕਰਨਗੇ। ਇਜ਼ਰਾਈਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਐਕਸ ਦੇ ਉੱਤੇ ਮੇਅਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਮਮਦਾਨੀ ਨੂੰ ਇਜ਼ਰਾਈਲ ਦੇ ਉੱਤੇ ਹਮਲਾ ਕਰਨ ਦੀ ਬਜਾਏ ਨਿਊਯਾਰਕ ਦੇ ਵਿੱਚ ਆਪਣੀਆਂ ਨੀਤੀਆਂ ਕਾਰਨ ਹੋਏ ਨੁਕਸਾਨ ਨੂੰ ਠੀਕ ਕਰਨ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ। ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਆਪਣੀ ਫੌਜੀ ਕਾਰਵਾਈ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਨਾਗਰਿਕਾਂ ਦੀ ਜਾਨ ਬਚਾਉਣ ਦੇ ਲਈ ਬੇਮਿਸਾਲ ਕਦਮ ਚੁੱਕ ਰਹੇ ਨੇ ਤੇ ਜਦਕਿ ਹਮਾਸ ਨਾਗਰਿਕਾਂ ਨੂੰ ਮਨੁੱਖੀ ਢਾਲ ਦੇ ਵਜੋਂ ਵਰਤ ਰਿਹਾ। ICC ਨੇ ਨਵੰਬਰ 2024 ਦੇ ਵਿੱਚ ਨੇਤਨਯਾਹੂ ਤੇ ਸਾਬਕਾ ਰੱਖਿਆ ਮੰਤਰੀ ਜਵਾਬ ਗੈਲਟ ਜਿਹੜੇ ਨੇ ਵਿਰੁੱਧ ਗਾਜ਼ਾ ਸੰਘਰਸ਼ ਦੇ ਦੌਰਾਨ ਯੁੱਧ ਅਪਰਾਧਾਂ ਤੇ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਇਲਜ਼ਾਮਾਂ ਹੇਠ ਵਾਰੰਟ ਜਾਰੀ ਕੀਤੇ ਸਨ। ਹਾਲਾਂਕਿ ਅਮਰੀਕਾ ਰੋਮ ਵਿਧਾਨ ਸਭਾ ਹਸਤਾਖਰ ਕਰਤਾ ਨਹੀਂ ਹੈ, ਜਿਸਦਾ ਮਤਲਬ ਹੈ ਕਿ ਵਾਸ਼ਿੰਗਟਨ ICC ਦੁਆਰਾ ਮੰਗੇ ਗਏ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਜਾਂ ਹਵਾਲੇ ਕਰਨ ਦੇ ਲਈ ਕਿਸੇ ਵੀ ਅੰਤਰਰਾਸ਼ਟਰੀ ਕਾਨੂੰਨੀ ਜ਼ਿੰਮੇਵਾਰੀ ਦੇ ਅਧੀਨ ਨਹੀਂ ਹੈ। ਇਜ਼ਰਾਈਲ ਨੇ ਲਗਾਤਾਰ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਅਦਾਲਤ ਦੀ ਕਾਨੂੰਨੀ ਸਥਿਤੀ ਨੂੰ ਚੁਣੌਤੀ ਦਿੱਤੀ। ਇਸ ਤੋਂ ਇਲਾਵਾ ਸੰਯੁਕਤ ਰਾਜ ਅਮਰੀਕਾ ਰੋਮ ਕਾਨੂੰਨ ਦਾ ਜਿਹੜਾ ਗੈਰ ਹਸਤਾਖਰਕਾਰ ਬਣਿਆ ਹੋਇਆ ਹੈ, ਜਿਸਦਾ ਅਰਥ ਹੈ ਕਿ ਵਾਸ਼ਿੰਗਟਨ ICC ਦੇ ਦੁਆਰਾ ਮੰਗੇ ਗਏ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲੈਣ ਜਾਂ ਹਵਾਲਗੀ ਕਰਨ ਲਈ ਕਿਸੇ ਅੰਤਰਰਾਸ਼ਟਰੀ ਕਾਨੂੰਨੀ ਜ਼ਿੰਮੇਵਾਰੀ ਦੇ ਅਧੀਨ ਨਹੀਂ ਆਉਂਦਾ ਹੈ। ਦੂਸਰੇ ਪਾਸੇ ਇਰਾਨ ਦੇ ਵਿੱਚ ਸੀਨੀਅਰ ਸੁੰਨੀ ਮੌਲਵੀ ਮੁਹੰਮਦ ਅਨਵਰ ਰਿਗੀ ਦਾ ਕਤਲ ਕਰ ਦਿੱਤਾ ਗਿਆ। ਮਿਰਜ਼ਾਵੇ ਸੂਬੇ ਦੇ ਗਵਰਨਰ ਨੇ ਦੱਸਿਆ ਕਿ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਸ਼ਹਿਰ ਦੀ ਅਲੀ ਇਬਨ ਅਬੀ ਤਾਲਿਬ ਮਸਜਿਦ ਦੇ ਵਿੱਚ ਸੁੰਨੀ ਮੌਲਵੀ ਮੁਹੰਮਦ ਅਨਵਰ ਰਿਗੀ ਦਾ ਕਤਲ ਕਰ ਦਿੱਤਾ ਤੇ ਉਹਨਾਂ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਮਿਰਜ਼ਾਵੇ ਇਰਾਨ ਦੇ ਦੱਖਣੀ ਪੱਛਮੀ ਸੂਬੇ ਦਾ ਇਲਾਕਾ ਹੈ ਤੇ ਉਹਨਾਂ ਨੇ ਕਿਹਾ ਕਿ ਕੁਝ ਹਥਿਆਰਬੰਦ ਅੱਤਵਾਦੀਆਂ ਨੇ ਉਸਦਾ ਕਤਲ ਕਰਤਾ ਹੈ। ਜਿਸ ਸਮੇਂ ਸੁੰਨੀ ਧਾਰਮਿਕ ਗੁਰੂ ਮੌਲਵੀ ਅਨਵਰ ਰਿੱਗੀ ਦਾ ਕਤਲ ਕੀਤਾ ਗਿਆ ਉਦੋਂ ਇਰਾਨ ਦੇ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ ਦੇ ਤੜਕੇ ਦੇ 4 ਵਜੇ ਸਨ। ਇਸ ਦੇ ਲਈ ਇਸ ਘਟਨਾ ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਤੇ ਸੁੰਨੀ ਧਰਮ ਗੁਰੂ ਮੌਲਵੀ ਇਰਾਨ ਦੇ ਬਲੋਚਿਸਤਾਨ ਸੂਬੇ ਦੇ ਮਿਰਜ਼ਾਵੇ ਸ਼ਹਿਰ ਵਿੱਚ ਸੁੰਨੀ ਭਾਈਚਾਰੇ ਦੇ ਇੱਕ ਪ੍ਰਮੁੱਖ ਨੇਤਾ ਸਨ ਤੇ ਉਹ ਮਸਜਿਦ ਅਲੀ ਇਬਨ ਅਬੀ ਤਾਲਿਬ ਦੇ ਇਮਾਮ ਏ ਜੁਮਾ ਸਨ ਤੇ ਉਹ ਬਲੋਚ ਭਾਈਚਾਰੇ ਦੇ ਇੱਕ ਮੌਲਵੀ ਸਨ। ਇਰਾਨ ਦੇ ਵਿੱਚ ਸੁੰਨੀ ਆਬਾਦੀ ਵਾਲੇ ਖੇਤਰਾਂ ਦੇ ਵਿੱਚ ਸਥਾਨਕ ਪੱਧਰ ਦੇ ਉੱਤੇ ਧਾਰਮਿਕ ਗਤੀਵਿਧੀਆਂ ਦੇ ਨਾਲ ਜੁੜੇ ਰਹੇ ਨੇ। ਉਹਨਾਂ ਦੀ ਨਿਯੁਕਤੀ ਮਿਰਜ਼ਾਵੇ ਦੀ ਜਿਹੜੀ ਸੀ ਮਸਜਿਦ ਦੇ ਵਿੱਚ ਇਮਾਮ ਏ ਜੁਮਾ ਦੇ ਵਜੋਂ ਹੋਈ ਸੀ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਓਨਟਾਰੀਓ ਦੇ ਮੰਤਰੀਆਂ ਦੇ ਉੱਤੇ ਗਾਜ਼ ਡਿੱਗ ਰਹੀ ਹੈ। ਓਨਟਾਰੀਓ ਦੇ ਮੰਤਰੀ ਨੇ ਬੇਲੋੜੇ ਹੋਟਲ ਖਰਚਿਆਂ ਦੇ ਦੋਸ਼ ਲੱਗਣ ਦੇ ਉੱਤੇ ਅਸਤੀਫ਼ਾ ਦਿੱਤਾ ਹੈ। ਓਨਟਾਰੀਓ ਦੇ ਕੁਝ ਮੰਤਰੀਆਂ ਦੀ ਜਿਹੜੀ ਆ ਰਿਹਾਇਸ਼ ਵਿਧਾਨ ਸਭਾ ਸਕੱਤਰਤ ਤੋਂ ਬਹੁਤੀ ਦੂਰ ਨਾ ਹੋਣ ਦੇ ਬਾਵਜੂਦ ਉਹਨਾਂ ਵੱਲੋਂ ਸਰਕਾਰ ਤੋਂ ਹੋਟਲਾਂ ਦੇ ਖਰਚੇ ਲੈਣ ਦੇ ਦੋਸ਼ ਲੱਗੇ ਨੇ। ਇਨ੍ਹਾਂ ਦੋਸ਼ਾਂ ਤੋਂ ਬਾਅਦ ਸੈਰ ਸਪਾਟਾ ਤੇ ਸਭਿਆਚਾਰਕ ਮੰਤਰੀ ਸਟੈਨ ਚੋ ਨੇ ਆਪਣੇ ਅਹੁਦੇ ਤੋਂ ਜਿਹੜਾ ਅਸਤੀਫ਼ਾ ਦੇ ਦਿੱਤਾ। ਸਟੈਨ ਚੋ ਨੇ ਜਿਹੜਾ ਇਸ ਖਰਚੇ ਦੇ ਵਜੋਂ ਸਰਕਾਰ ਤੋਂ $16,000 ਵਸੂਲੇ ਸਨ। ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਜੋਹਨ ਫਰੇਜ਼ਰ ਨੇ ਮੰਗ ਕੀਤੀ ਕਿ ਮੰਤਰੀਆਂ ਦੇ ਵੱਲੋਂ ਲਏ ਗਏ ਸਾਰੇ ਪੈਸੇ ਵਾਪਸ ਕਰਵਾਏ ਜਾਣ ਤੇ ਨਿਯਮਾਂ ਦੀ ਉਲੰਘਣਾ ਕਰਨ ਬਦਲੇ ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸੇ ਦੇ ਦੌਰਾਨ ਇਹ ਵੀ ਪਤਾ ਲੱਗਿਆ ਕਿ ਔਰਤਾਂ ਦੇ ਹੱਕਾਂ ਬਾਰੇ ਮੰਤਰੀ ਚਾਰਮੈਨ ਵਿਲੀਅਮ ਨੇ $15,865 ਟਰਾਂਸਪੋਰਟ ਮੰਤਰੀ ਸਰਕਾਰੀਆ ਦੇ ਨਾਲ ਲੱਗੇ ਪਾਰਲੀਮਾਨੀ ਸਕੱਤਰ ਹਰਦੀਪ ਸਿੰਘ ਗਰੇਵਾਲ ਨੇ $27,275 ਤੇ ਵਪਾਰਕ ਮੰਤਰੀ ਨੀਨਾ ਤਾਂਗੜੀ ਨੇ $18,976 ਸਰਕਾਰੀ ਖਜ਼ਾਨੇ ਦੇ ਵਿੱਚੋਂ ਵਸੂਲੇ। ਅਸਤੀਫ਼ਾ ਦੇਣ ਤੋਂ ਬਾਅਦ ਮੰਤਰੀ ਸਟੈਨ ਚੋ ਨੇ ਕਿਹਾ ਕਿ ਉਨ੍ਹਾਂ ਦੇ ਕੋਲੋਂ ਅਣਜਾਣੇ ਦੇ ਵਿੱਚ ਹੋਈ ਇਸ ਗਲਤੀ ਦਾ ਉਨ੍ਹਾਂ ਨੂੰ ਬਹੁਤ ਅਫਸੋਸ ਹੈ ਤੇ ਉਹ ਇੱਕ ਇੱਕ ਪੈਸਾ ਵਾਪਸ ਕਰਨਗੇ ਤੇ ਉਨ੍ਹਾਂ ਕਿਹਾ ਕਿ ਉਹ ਟੈਕਸ ਦਾਤਿਆਂ ਦੇ ਜਿਹੜੇ ਨੇ ਪੈਸੇ ਦਾ ਬੋਝ ਆਪਣੇ ਮਨ ਦੇ ਉੱਤੇ ਨਹੀਂ ਰੱਖਣਾ ਚਾਹੁੰਦੇ। ਪਰ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਬਾਕੀ ਮੰਤਰੀਆਂ ਨੇ ਇਸ ਮੁੱਦੇ ਦੇ ਉੱਤੇ ਅਜੇ ਤੱਕ ਪੂਰੀ ਚੁੱਪ ਵੱਟੀ ਹੋਈ ਹੈ। ਇਨ੍ਹਾਂ ਸਾਰੇ ਮੰਤਰੀਆਂ ਅਤੇ ਆਗੂਆਂ ਦੀ ਰਿਹਾਇਸ਼ ਕੁਈਨ ਪਾਰਕ ਜਿਹੜਾ ਵਿਧਾਨ ਸਭਾ ਤੋਂ ਸਿਰਫ 30 ਤੋਂ 35 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈ ਜਿੱਥੋਂ ਰੋਜ਼ਾਨਾ ਆਉਣਾ ਜਾਣਾ ਬੇਹੱਦ ਆਸਾਨ ਹੈ ਤੇ ਇਸ ਦੇ ਬਾਵਜੂਦ ਵੀ ਉਨ੍ਹਾਂ ਦੇ ਵੱਲੋਂ ਹੋਟਲਾਂ ਦੇ ਖਰਚੇ ਕਲੇਮ ਕੀਤੇ ਗਏ ਨੇ। ਇਸ ਵਿਵਾਦ ਦੇ ਦੌਰਾਨ ਮੁੱਖ ਮੰਤਰੀ ਡੱਗ ਫੋਰਡ ਨੇ ਸਖ਼ਤ ਰੁੱਖ ਅਪਣਾਉਂਦਿਆਂ ਕਿਹਾ ਕਿ ਜਿਸ ਵੀ ਕਿਸੇ ਮੰਤਰੀ ਜਾਂ ਵਿਧਾਇਕ ਨੇ ਕੁਝ ਵੀ ਨਜਾਇਜ਼ ਲਿਆ ਹੈ ਉਸਦੇ ਕੋਲੋਂ ਇੱਕ ਇੱਕ ਪੈਸੇ ਦੀ ਵਸੂਲੀ ਕੀਤੀ ਜਾਏਗੀ ਚਾਹੇ ਉਹ ਵਿਅਕਤੀ ਕਿੰਨੇ ਵੀ ਉੱਚੇ ਅਹੁਦੇ ਦੇ ਉੱਤੇ ਹੋਵੇ ਜਾਂ ਕਿਸੇ ਦੇ ਕਿੰਨਾ ਵੀ ਜਿਹੜਾ ਨੇੜੇ ਕਿਉਂ ਨਾ ਹੋਵੇ। ਮੁੱਖ ਮੰਤਰੀ ਨੇ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਉਹ ਅਜਿਹੀ ਰਵਾਇਤ ਹਰਗਿਜ਼ ਨਹੀਂ ਪੈਣ ਦੇਣਗੇ ਜਿਸਦੇ ਨਾਲ ਲੋਕਾਂ ਦੇ ਵੱਲੋਂ ਟੈਕਸਾਂ ਦੇ ਰੂਪ ਦੇ ਵਿੱਚ ਦਿੱਤੇ ਖੂਨ ਪਸੀਨੇ ਦੇ ਪੈਸੇ ਦੇ ਵਿੱਚੋਂ ਇੱਕ ਵੀ ਡਾਲਰ ਦੀ ਫਜ਼ੂਲ ਖਰਚੀ ਹੋਵੇ। ਇਹ ਨੇ ਜੀ ਲੋਕਾਂ ਦੇ ਨਾਲ ਖੜਨ ਵਾਲੇ ਲੋਕ ਤੇ ਸਾਡੇ ਵਾਲੇ ਕਹਿੰਦੇ ਆ ਕਿ ਲੋਕਾਂ ਨੂੰ ਲੁੱਟ ਲਈਏ ਕੁੱਟ ਲਈਏ ਜਿੰਨਾ ਨਜ਼ਾਰੇ ਹੈ। ਆਖਰੀ ਖ਼ਬਰ ਵੱਲ ਨੂੰ ਵਧੀਏ ਤੇ ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਦੇ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇੱਕ ਪਾਸੇ ਇਰਾਨ ਦੇ ਨਾਲ ਟਕਰਾਇਆ ਭਾਈ ਤੁਸੀਂ ਰੱਖ ਨਹੀਂ ਸਕਦੇ ਤੇ ਦੂਸਰੇ ਪਾਸੇ ਉਹਨਾਂ ਗੁਆਂਢੀ ਮੁਲਕਾਂ ਨੂੰ ਕਹਿੰਦਾ ਯੂਰੇਨੀਅਮ ਨੂੰ ਤੁਸੀਂ ਸੰਸ਼ੋਧਨ ਕਰੋ ਭਾਈ। ਅਮਰੀਕਾ ਨੇ ਸਾਊਦੀ ਅਰਬ ਨੂੰ ਯੂਰੇਨੀਅਮ ਸੰਸ਼ੋਧਨ ਦੇ ਲਈ ਮੁੱਢਲੀ ਪ੍ਰਵਾਨਗੀ ਦੇ ਦਿੱਤੀ। ਰਿਪੋਰਟ ਦੇ ਅਨੁਸਾਰ ਮੌਜੂਦਾ ਡਰਾਫਟ ਸਮਝੌਤੇ ਦੇ ਵਿੱਚ ਪਰਮਾਣੂ ਹਥਿਆਰਾਂ ਦੇ ਵਿਕਾਸ ਨੂੰ ਰੋਕਣ ਵਾਲੇ ਕੋਈ ਵੀ ਪਾਬੰਦੀਸ਼ੁਦਾ ਪ੍ਰਬੰਧ ਸ਼ਾਮਲ ਨਹੀਂ ਨੇ। CNN ਨੇ ਜਿਹੜਾ ਦਸਤਾਵੇਜ਼ਾਂ ਤੇ ਮਾਮਲੇ ਤੋਂ ਜਾਣੂ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਾਊਦੀ ਅਰਬ ਦੇ ਸ਼ਾਂਤੀਪੂਰਨ ਪ੍ਰਮਾਣੂ ਪ੍ਰੋਗਰਾਮ ਦੇ ਲਈ ਅਮਰੀਕੀ ਸਹਿਯੋਗ ਨਾਲ ਸੰਬੰਧਿਤ ਡਰਾਫਟ ਸਮਝੌਤਾ ਅਜੇ ਵੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਸਤਖਤ ਦੀ ਜਿਹੜੀ ਉਡੀਕ ਕਰ ਰਿਹਾ ਹੈ। ਗੱਲਬਾਤ ਅਕਤੂਬਰ 2025 ਦੇ ਵਿੱਚ ਪੂਰੀ ਹੋ ਗਈ ਸੀ। ਅਮਰੀਕਾ ਤੇ ਸਾਊਦੀ ਅਰਬ ਵਿਚਕਾਰ ਪ੍ਰਸਤਾਵਿਤ 123 ਸਮਝੌਤਾ ਇੱਕ ਢਾਂਚਾ ਸਮਝੌਤਾ ਹੈ ਜਿਸ ਦੇ ਉੱਤੇ ਤਹਿਤ ਅਮਰੀਕੀ ਕੰਪਨੀਆਂ ਜਾਂ ਅਮਰੀਕੀ ਸਰਕਾਰ ਸਾਊਦੀ ਅਰਬ ਨੂੰ ਪਰਮਾਣੂ ਸਮੱਗਰੀ ਅਤੇ ਤਕਨਾਲੋਜੀ ਪ੍ਰਦਾਨ ਕਰੇਗੀ। ਇਸ ਨੂੰ ਜਿਹੜਾ ਅਜੇ ਤੱਕ ਅਮਰੀਕੀ ਕਾਂਗਰਸ ਦੀ ਪ੍ਰਵਾਨਗੀ ਲਈ ਪੇਸ਼ ਨਹੀਂ ਕੀਤਾ ਗਿਆ। ਪੱਛਮੀ ਏਸ਼ੀਆ ਦੇ ਵਿਚ ਚੱਲ ਰਹੇ ਟਕਰਾਅ ਨੇ ਸਮਝੌਤੇ ਦੀ ਪ੍ਰਵਾਨਗੀ ਦੇ ਵਿਚ ਦੇਰੀ ਕੀਤੀ ਹੈ ਤੇ ਕਾਂਗਰਸ ਦੇ ਸੂਤਰਾਂ ਦੇ ਮੁਤਾਬਕ ਮੰਨਣਾ ਹੈ ਕਿ ਸਮਝੌਤੇ ਦਾ ਵਿਰੋਧ ਕਰਨ ਵਾਲੇ ਅਮਰੀਕੀ ਕਾਨੂੰਨ ਸਾਜ਼ਾਂ ਦੀ ਸੰਭਾਵਨਾ ਵੀ ਦੇਰੀ ਦਾ ਇੱਕ ਜਿਹੜਾ ਕਾਰਕ ਹੋ ਸਕਦੀ ਹੈ। ਦੂਸਰੇ ਪਾਸੇ ਆਖਰੀ ਖ਼ਬਰ ਹੈ ਜੀ, ਐਂਡੀ ਬਰਨਹੈਮ ਬਣ ਗਏ ਨੇ ਜੀ ਬ੍ਰਿਟੇਨ ਦੇ ਨਵੇਂ PM। ਮੁਬਾਰਕ ਹੋਵੇ ਇੰਗਲੈਂਡ ਵਾਲਿਆਂ ਨੂੰ। ਬ੍ਰਿਟੇਨ ਦੀ ਲੇਬਰ ਪਾਰਟੀ ਦੇ ਨਵੇਂ ਚੁਣੇ ਗਏ ਨੇਤਾ ਐਂਡੀ ਬਰਨਹੈਮ ਨੇ ਜਿਹੜਾ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ। ਕਿੰਗ ਆਫ ਦੀ ਨੌਰਥ ਦੇ ਵਜੋਂ ਜਾਣੇ ਜਾਂਦੇ ਬਰਨਹੈਮ ਕੀਰ ਸਟਾਰਮਰ ਦੇ ਅਸਤੀਫੇ ਤੋਂ ਬਾਅਦ ਪ੍ਰਧਾਨ ਮੰਤਰੀ ਬਣਨ ਦੀ ਦੌੜ ਦੇ ਵਿਚ ਸਭ ਤੋਂ ਅੱਗੇ ਸਨ। ਉਨ੍ਹਾਂ ਦਾ ਮੁੱਖ ਟੀਚਾ ਲੋਕਪ੍ਰਿਯ ਪਾਰਟੀ ਰਿਫਾਰਮ UK ਦੇ ਵੱਧਦੇ ਪ੍ਰਭਾਵ ਦਾ ਮੁਕਾਬਲਾ ਕਰਨਾ ਸੀ ਤੇ ਬ੍ਰਿਟੇਨ ਦੇ ਵਿਚ ਰਾਜਨੀਤਿਕ ਉਥਲ ਪੁਥਲ ਦੇ ਵਿਚਕਾਰ ਦੇਸ਼ ਨੂੰ ਹੁਣ ਪਿਛਲੇ ਦਹਾਕੇ ਦੇ ਵਿਚ ਆਪਣਾ 7ਵਾਂ ਪ੍ਰਧਾਨ ਮੰਤਰੀ ਮਿਲਿਆ। ਲੇਬਰ ਪਾਰਟੀ ਦੇ ਦਿੱਗਜ ਐਂਡੀ ਬਰਨਹੈਮ ਨੂੰ ਜਿਹੜਾ ਪਿਛਲੇ ਸ਼ੁੱਕਰਵਾਰ ਨੂੰ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਗਿਆ ਸੀ ਤੇ ਲੇਬਰ ਪਾਰਟੀ ਦੀ ਰਾਸ਼ਟਰੀ ਕਾਰਜਕਾਰੀ ਕਮੇਟੀ ਦੀ ਚੇਅਰਪਰਸਨ ਸ਼ਬਾਨਾ ਮਹਿਮੂਦ ਨੇ ਲੰਡਨ ਦੇ ਵਿਚ ਇਕ ਵਿਸ਼ੇਸ਼ ਪਾਰਟੀ ਕਾਨਫਰੰਸ ਦੇ ਵਿਚ ਇਹ ਐਲਾਨ ਕੀਤਾ। ਉਹਨੇ ਜਿਹੜਾ ਕਿਹਾ ਸਿਰਫ ਇਕ ਸੰਸਦ ਮੈਂਬਰ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਸ ਦੇ ਨਾਲ ਮੁਕਾਬਲਤਨ ਆਸਾਨ ਹੋ ਗਿਆ ਤੇ ਬਰਨਹੈਮ ਨੇ ਜਿਹੜਾ ਸੀ ਆਪਣੀ ਚੋਣ ਨੂੰ ਪਿਛਲੇ 40 ਸਾਲਾਂ ਦੇ ਵਿਚ ਦੇਸ਼ ਦੀ ਰਾਜਨੀਤੀ ਦੇ ਵਿਚ ਸਭ ਤੋਂ ਵੱਡਾ ਬਦਲਾਅ ਦੱਸਿਆ। ਕੀ ਸਟਾਰਮਰ ਨੇ ਆਪਣਾ ਵਿਦਾਇਗੀ ਭਾਸ਼ਣ ਦੇਣ ਅਤੇ ਰਸਮੀ ਤੌਰ ਦੇ ਉੱਤੇ ਆਪਣਾ ਅਸਤੀਫ਼ਾ ਸੌਂਪਣ ਤੋਂ ਬਾਅਦ 10 ਡਾਊਨਿੰਗ ਸਟਰੀਟ ਦੇ ਬਾਹਰ ਕਿੰਗ ਚਾਰਲਸ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਫਿਰ ਕਿੰਗ ਨੇ ਐਂਡੀ ਬਰਨਹੈਮ ਨੂੰ ਨਵੀਂ ਸਰਕਾਰ ਬਣਾਉਣ ਦੇ ਲਈ ਸੱਦਾ ਦਿੱਤਾ ਹੈ। 56 ਸਾਲਾਂ ਬਰਨਹੈਮ ਨੂੰ ਗ੍ਰੇਟਰ ਮੈਨਚੈਸਟਰ ਦੇ ਮੇਅਰ ਦੇ ਵਜੋਂ ਆਪਣੇ ਕਾਰਜਕਾਲ ਦੇ ਦੌਰਾਨ ਕਿੰਗ ਆਫ ਦੀ ਨੌਰਥ ਦੇ ਵਜੋਂ ਜਾਣਿਆ ਜਾਂਦਾ ਸੀ ਤੇ ਉਹ ਹੁਣ ਜਿਹੜਾ ਸੰਘਰਸ਼ਸ਼ੀਲ ਜਨਤਕ ਸਹੂਲਤਾਂ ਤੇ ਕਮਜ਼ੋਰ ਆਰਥਿਕ ਵਿਕਾਸ ਵਰਗੀਆਂ ਲੰਬੇ ਸਮੇਂ ਚੋਂ ਚੱਲ ਰਹੀਆਂ ਜਿਹੜੀਆਂ ਨੇ ਚੁਣੌਤੀਆਂ ਦੇ ਨਾਲ ਨਜਿੱਠਣ ਦੇ ਲਈ ਜ਼ਿੰਮੇਵਾਰ ਅਗਲੇ UK ਦੇ ਹੋਣਗੇ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਪਲੇ ਦੀਆਂ ਖ਼ਬਰਾਂ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਜਿਹੜੇ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ ਨਾਲ ਨਾਲ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਗੁਰੀ ਜੀ ਲਿਖਦੇ ਆ, ਧੰਨਵਾਦ ਬਾਈ ਜੀ, ਤੇ ਇਜ਼ਰਾਈਲ ਦਾ ਪ੍ਰੈਜ਼ੀਡੈਂਟ ਇਰਾਨ ਨਾਲ ਸਾਹਮਣੇ ਆਉਂਦਾ ਨਹੀਂ ਆ ਪਿਆ ਕਹਿੰਦੇ ਜੀ, ਪਰ ਅਮਰੀਕਾ ਨੂੰ ਜ਼ਰੂਰ ਸਿੱਧਾ ਖੜਾ ਕਰ ਦਿੱਤਾ ਹੈ। ਇਰਾਨ ਦੁਬਾਰਾ ਮਿਡਲ ਈਸਟ ਦੇ ਵਿਚ ਹਮਲਾ ਕਰ ਰਿਹਾ ਤੇ ਸਮਝੌਤਾ ਹੁੰਦਾ ਨਜ਼ਰ ਨਹੀਂ ਆਉਂਦਾ ਜੀ, ਤੇ ਕੱਚੇ ਤੇਲ ਦਾ ਕੰਮ ਫਿਰ ਤੋਂ ਕਹਿੰਦੇ ਵੱਧ ਜਾਣਾ ਬਿਲਕੁਲ ਆ ਜੀ। ਤੇ ਇਸੇ ਤਰ੍ਹਾਂ ਅਗਲਾ ਸੁਣਿਆ ਉਹਨਾਂ ਲਿਖਿਆ ਕਿ ਅਸਤੀਫਾ ਦੇ ਦਿੱਤਾ ਓਨਟਾਰੀਓ ਵਾਲਿਆਂ ਨੇ, ਸਾਡੇ ਤਾਂ ਕਹਿੰਦੇ ਮਨਿਸਟਰ ਸਾਰਾ ਖਰਚਾ ਸਰਕਾਰੀ ਖਜ਼ਾਨੇ ਦੇ ਉੱਤੇ ਕਰਦੇ ਆ, ਬਿਲਕੁਲ ਹੈ ਜੀ, ਤੇ ਉਹਨਾਂ ਨੂੰ ਕੋਈ ਪਛਤਾਵਾ ਨਹੀਂ ਹੁੰਦਾ ਨਾ ਉਹਨਾਂ ਨੂੰ ਕੋਈ ਪੁੱਛਦਾ ਹੈ, ਤੇ ਅਸਤੀਫਾ ਤਾਂ ਕਹਿੰਦੇ ਬਹੁਤ ਦੂਰ ਦੀ ਗੱਲ ਹੈ ਜੀ। ਗੁਰੀਮਾਨ ਜੀ, ਰਾਜੀਵ ਕੁਮਾਰ ਜੀ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ, ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਹੋਏ, ਸਤਿ ਸ਼੍ਰੀ ਅਕਾਲ ਲਿਖਦੇ ਆ। ਮੁਕੱਦਰ ਸਿੰਘ ਔਲਖ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਗੁਰੀਮਾਨ ਜੀ ਨੇ ਰਾਜਨ ਸੈਣੀ ਜੀ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਤੇ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਆ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਤੇ ਹੜਤਾਲ ਵਧੀਆ ਵਕੀਲ ਕਿਹੜਾ ਚਾਹੁੰਦੇ ਆ ਜੀ, ਛੁੱਟੀ ਹੋਵੇ ਜੀ, ਵਧੀਆ ਵਕੀਲ ਨਹੀਂ ਚਾਹੁੰਦੇ ਕਹਿੰਦੇ ਜੀ ਛੁੱਟੀ ਹੋਵੇ। ਤੇ ਨਾਲ ਕਹਿੰਦੇ ਨੇ ਉਹ ਹੋ ਭਾਰਤ ਚ ਤਾਂ ਅਸੀਂ ਕਹਿੰਦੇ ਚਿੱਟੀ ਪੱਗ ਬੰਨੀ ਬੈਠਾ ਹੈ, ਵਕੀਲ ਸਮੱਸਿਆ ਦੇ ਵਿੱਚ ਨਹੀਂ ਜੀ, ਚਲੋ ਇਹ ਤਾਂ ਰੁਟੀਨ ਹੀ ਆ ਬਣੀ। ਰਾਜੀਵ ਕੁਮਾਰ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਪਰਿਵਾਰ ਨੂੰ ਕਹਿੰਦੇ ਨੇ ਜੀ। ਤੇ ਸੁਰਿੰਦਰ ਕੌਰ ਮਾਲ ਜੀ US ਤੋਂ ਸਤਿ ਸ਼੍ਰੀ ਅਕਾਲ ਸਾਹਿਬ ਦੁਆਬਾ ਪਰਿਵਾਰ ਨੂੰ ਲਿਖਦੇ ਆ। ਤੇ ਇਸੇ ਤਰ੍ਹਾਂ ਰਾਜਨ ਸੈਣੀ ਜੀ ਤੇ ਹੋਰ ਦੋਸਤ ਜੁੜੇ ਹੋਏ ਨੇ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਅੱਜ ਬਹੁਤਾਤ ਥੋੜੀ ਜੀ ਘੱਟ ਲੱਗਦੀ ਹੈ, ਦੋਸਤ ਬਿਜ਼ੀ ਲੱਗਦੇ ਆ ਕਿਤੇ। ਚਲੋ ਜਾਂਦੇ ਜਾਂਦੇ ਆਪਣੇ ਕੋਲ ਜੇ ਅੱਧੇ ਘੰਟੇ ਦਾ ਸਮਾਂ ਹੈ, ਜੇ ਕੋਈ ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਰਹੇਗਾ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਬਸ ਸਟੂਡੀਓ ਦਾ ਨੰਬਰ ਹੈ। ਤੇ ਲਓ ਦੋਸਤੋ ਫਿਰ ਤੁਹਾਡੇ ਨਾਲ ਇੱਕ ਰਿਪੋਰਟ ਸਾਂਝੀ ਕਰਦੇ ਹਾਂ। ਇਹ ਰਿਪੋਰਟ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਇਹ ਆਪਣੀ ਰਿਪੋਰਟ ਹੈਗੀ ਹੈ ਜੀ ਸੁਖਵੰਤ ਹੁੰਦਲ ਹੁਣਾਂ ਦੀ, ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਉਹਨਾਂ ਨੇ। ਤੇ ਆਪਣਾ ਇਸ ਨੂੰ ਲਿਖਿਆ ਦਿਵਿਆ ਆਰੀਆ ਉਹਨਾਂ ਨੇ ਜੀ। ਇਹ ਰਿਪੋਰਟ ਅਸਲ ਦੇ ਵਿੱਚ ਕੀ ਹੈ ਉਹਦੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਹਾਂ। BBC ਦੀ ਖੋਜ ਦੇ ਅਨੁਸਾਰ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲਾ ਇਸ਼ਤਿਹਾਰ ਚਲਾ ਰਿਹਾ। ਇਸ ਦੇ ਲੇਖਕ ਨੇ ਦਿਵਿਆ ਆਰੀਆ ਤੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਸੁਖਵੰਤ ਹੁੰਦਲ ਜੀ ਨੇ। ਇਹ ਰਿਪੋਰਟ ਜਿਹੜੀ ਹੈ ਬੀਬੀਸੀ ਦੀ ਆਨਲਾਈਨ ਸਾਈਟ ਦੇ ਉੱਤੇ 3 ਜੁਲਾਈ 2026 ਨੂੰ ਪ੍ਰਕਾਸ਼ਿਤ ਹੋਈ ਸੀ ਤੇ ਪੰਜਾਬੀ ਪਾਠਕਾਂ ਦੇ ਲਈ ਇਸਦਾ ਅਨੁਵਾਦ ਜਿਹੜਾ ਪੇਸ਼ ਹੈ ਸੁਖਵੰਤ ਹੁੰਦਲ ਹੋਣਾ ਦੇ ਵੱਲੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਬੀਬੀਸੀ ਆਈ ਦੀ ਜਿਹੜੀ ਇੱਕ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਚਾਈਲਡ ਸੈਕਸੁਅਲ ਐਬਿਊਜ਼ ਮਟੀਰੀਅਲ ਨੂੰ ਉਤਸ਼ਾਹਿਤ ਕਰਨ ਵਾਲੇ ਪੇਡ ਇਸ਼ਤਿਹਾਰ ਚਲਾ ਰਿਹਾ ਤੇ ਇੱਕ ਮਿੰਟ ਦੋਸਤੋ ਆਪਾਂ ਪਹਿਲਾਂ ਗੱਲ ਸੁਣ ਲਈਏ ਫਿਰ ਆਪਾਂ ਇਸ ਰਿਪੋਰਟ ਦੀ ਗੱਲ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਸੁਰਿੰਦਰ ਕੌਰ ਮਾਲ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
3: ਪ੍ਰੋਗਰਾਮ ਚੱਲਦਾ ਸੀ ਤਾਂ ਗੱਲ ਕਰਨੀ ਸੀ, ਤੁਸੀਂ ਵੀ ਆਏ ਜਿੱਦਾਂ ਬਾਹਰੋਂ ਆਏ ਸੀ 11 ਘੰਟੇ ਡਰਾਈਵ ਕਰਕੇ। ਅਸਲ ਚ ਹਰਜਿੰਦਰ ਜੀਰਾ ਜੀ ਕਹਿ ਰਹੇ ਸੀ ਮਾਇਲ ਜੀ ਵੀ ਤੁਸੀਂ ਸਾਰਿਆਂ ਨੂੰ ਕਮੈਂਟ ਨੀ ਕਰਦੇ ਹਨਾ, ਵੀ ਪਾਰਸ਼ੈਲਿਟੀ ਸਮਝੋ ਕਰਦੇ ਹਨਾ, ਪਰ ਪਤਾ ਕੀ ਆ ਮੇਰੇ ਕੋਲ ਤੁਹਾਨੂੰ ਭਵਿੰਦਰ ਜੀ ਮੇਰਾ ਪਤਾ ਵੀ ਉਸ ਵੇਲੇ ਮੇਰਾ ਲੰਚ ਟਾਈਮ ਦਾ ਹੁੰਦਾ, ਮੈਨੂੰ ਇੱਕ ਮਿੰਟ ਜਿਸ ਵੇਲੇ ਮੈਨੂੰ ਖਿਆਲ ਆਇਆ ਮੈਂ ਉਸ ਵੇਲੇ ਆਟਾ ਗੁੰਨ ਰਹੀ ਸੀ, ਮੈਂ ਪਹਿਲਾਂ ਇਹਨਾਂ ਦਾ ਸੁਣ ਰਹੀ ਸੀ ਬਗੋਂਦੀ, ਉਦੋਂ ਮੈਂ ਤੁਹਾਡਾ ਪ੍ਰੋਗਰਾਮ ਸੁਣਿਆ, ਮੈਂ ਨਹੀਂ ਸੱਚੀ ਕਰ ਸਕੀ, ਨਹੀਂ ਕਰ ਸਕਦਾ ਹੁੰਦਾ ਕਈ ਵਾਰ, ਮੈਂ ਤੁਹਾਨੂੰ ਵੀ ਕਹਿੰਦੀ ਹੁੰਦੀ ਮੈਂ ਕਈ ਵਾਰ ਸੁਣਦੀ ਹੁੰਦੀ ਆ ਤੇ ਮੈਂ ਕਈ ਵਾਰ ਕੁਛ ਨਾ ਬੋਲ ਸਕਦੀ ਹੁੰਦੀ, ਕਈ ਵਾਰ ਜੀ ਕਰਦਾ ਹੁੰਦਾ ਪਰ ਤੁਸੀਂ ਉਸ ਵੇਲੇ ਨਹੀਂ ਕਰ ਸਕਦੇ।
1: ਬਿਲਕੁਲ ਹੈ ਜੀ ਬਿਲਕੁਲ, ਮੈਂ ਵੀ ਕੱਲ ਨਾ ਡਰਾਈਵ ਤੇ ਹੀ ਸੀਗਾ ਜੀ, ਚਲੋ ਵਿੱਚ ਵਿੱਚ ਜਰੂਰ ਮੈਂ ਰਿਸਕ ਹੋ ਜਾਂਦਾ ਵੈਸੇ ਤਾਂ, ਮਤਲਬ ਕਿ ਫਿਰ ਵੀ ਕਈ ਵਾਰੀ ਰਿਹਾ ਨੀ ਜਾਂਦਾ ਜੀ, ਫਿਰ ਉਹ ਲਿਖ ਹੋ ਜਾਂਦਾ ਵਿੱਚ, ਕਈ ਵਾਰੀ ਕੋਸ਼ਿਸ਼ ਕਰ।
3: ਹਾਂਜੀ ਪਰ ਮੈਂ ਤੁਹਾਡਾ ਸੁਣਿਆ, ਤੁਹਾਡਾ ਸੁਣ ਰਹੀ ਸੀਗੀ ਤੇ ਤੁਸੀਂ ਦੱਸ ਰਹੇ ਸੀ ਦੇਖ ਲੋ ਇੰਨਾ ਦੂਜਾ ਕਰਕੇ, ਬਾਕੀ ਇਹ ਲਾਈਫ ਹੁੰਦੀ ਆ ਤੁਸੀਂ ਕਿੱਦਾਂ, ਮੈਂ ਕਿਹਾ ਦੇਖ ਲੋ ਕੱਲ ਤੁਸੀਂ ਪ੍ਰੋਗਰਾਮ ਕੀਤਾ, ਹੁਣ ਫਿਰ ਤੁਸੀਂ 11 ਘੰਟੇ ਦਾ ਸਫ਼ਰ ਵੀ ਕੀਤਾ, ਹੁਣ ਫਿਰ ਫਿਰ ਤੁਸੀਂ ਦੇਖੋ ਘਰ ਵੀ ਬੱਚਿਆਂ ਨੂੰ ਦੇਖਣਾ ਕਰਨਾ ਕਿੰਨਾ ਮੁਸ਼ਕਲ ਜਿਹਾ ਹੋ ਜਾਂਦਾ, ਸਾਰਾ ਕੰਮ ਸਾਰਾ ਸੈੱਟ ਕਰਨਾ, ਕਈ ਚੀਜ਼ਾਂ ਕਰਦੀਆਂ ਹੁੰਦੀਆਂ,
1: ਉਹ ਵੀ ਨਾਲ ਨਾਲ ਚੱਲੀ ਜਾਂਦਾ ਭੈਣ ਜੀ, ਚਲੋ ਛੁੱਟੀਆਂ ਦਾ ਮਾਹੌਲ ਚੱਲਦਾ। ਹਾਂਜੀ ਹਾਂਜੀ ਬੱਚੇ ਵੀ,
3: ਪਰ ਉਹ ਵਧੀਆ ਲੱਗਾ, ਪਰ ਮੈਂ ਵੀ ਫਿਰ ਮੈਂ ਦੇਖਾਂ ਵੀ ਹੁਣ, ਮੈਂ ਕਿਹਾ ਮੈਂ ਮਰ ਜਾ ਦੱਸਦੀ, ਇਹੋ ਜਿਹੀ ਗੱਲ ਨੀ ਹੁੰਦੀ ਮੈਨੂੰ ਕਿਸੇ ਨਾਲ ਕੋਈ ਨੀ, ਮੈਂ ਤਾਂ ਉਸ ਵੇਲੇ ਮੈਂ ਸਪੈਸ਼ਲ ਕਮੈਂਟ ਸ਼ੰਮੀ ਜੀ ਨੂੰ ਕੀ ਕਹਿ ਰਹੇ ਸੀ ਦਿਲ ਚ ਹੀ ਗੱਲ ਕਰਦੀ ਸੀ ਜਿਹੜੀ ਫਿਰ ਮੈਂ ਹੁਣ ਦੱਸਦੀ, ਦਿਲ ਚ ਮੈਂ ਇਹ ਕਹਿ ਰਹੀ ਸੀ ਵੀ ਸ਼ੰਮੀ ਜੀ ਵੀ ਟੀਚਰ ਆ, ਠੀਕ ਆ, ਟੀਚਰ ਜਿੱਦਾਂ ਦੇਖਦਾ ਵੀ ਕਿਹੜਾ ਬੱਚਾ ਕਿਸ ਤਰੀਕੇ ਨਾਲ ਚੱਲਦਾ, ਕਿਹੜੇ ਬੱਚੇ ਨੂੰ ਕਿਸ ਤਰੀਕੇ ਨਾਲ ਹੈਂਡਲ ਕਰਨਾ, ਕਿੱਦਾਂ ਪੜ੍ਹਾਈ ਕਰਾਉਣੀ, ਕਿੱਦਾਂ, ਕਿਉਂਕਿ ਸਾਰਿਆਂ ਦਾ ਆਈ ਕਿਊ ਲੈਵਲ ਡਿਫਰੈਂਟ ਹੁੰਦਾ, ਤੇ ਮੈਨੂੰ ਬਹੁਤ ਖੁਸ਼ੀ ਸੀ ਇਸ ਗੱਲ ਦੀ ਵੀ ਜਦੋਂ ਤੁਸੀਂ ਆ ਜਾਂ ਸ਼ੰਮੀ ਜੀ ਆ, ਉਹ ਇਕੱਲੇ ਇਕੱਲੇ ਨੂੰ ਟਾਈਮ ਦਿੰਦੇ, ਉਹ ਇਹ ਨੀ ਦੇਖਦੇ ਕਿਹੜਾ ਵਧੀਆ ਕਰਦਾ ਕਿਹੜਾ ਘਟੀਆ ਕਰਦਾ, ਉਹ ਤਾਂ ਸੁਣਨ ਵਾਲਿਆਂ ਨੂੰ ਕਿਸੇ ਨੂੰ ਬੇਸ਼ਕ ਲੱਗਦਾ ਹੋਊਗਾ ਕਿੱਦਾਂ ਜਾਂ ਕਿੱਦਾਂ, ਕਿਸੇ ਨੂੰ ਕੋਈ ਵਿਚਾਰ ਕਿਸੇ ਦਾ ਪਸੰਦ ਆਉਂਦਾ, ਕਿਸੇ ਨੂੰ ਬਹੁਤ ਜ਼ਿਆਦਾ ਆ ਜਾਂਦਾ, ਕਿਸੇ ਨੂੰ ਕੋਈ ਘੱਟ ਆਉਂਦਾ, ਪਰ ਸ਼ੰਮੀ ਜੀ ਜਾਣੀ ਕਿ ਬਹੁਤ ਵਧੀਆ ਬਾਖੂਬੀ ਆਪਣੀ ਜੋਬ ਨਿਭਾ ਰਹੇ ਤੇ ਸਾਰਿਆਂ ਨੂੰ ਟਾਈਮ ਰਹੇ, ਸਾਰਿਆਂ ਨਾਲ ਉਹ ਹੱਸ ਰਹੇ ਕਰ ਰਹੇ ਤੇ ਮਤਲਬ ਉਸਲੇ ਫਿਰ ਮੈਨੂੰ ਵੀ ਉਹੀ ਗੱਲ, ਫਿਰ ਮੈਂ ਵੀ ਉਦਾਂ ਟੀਚਰ ਨਹੀਂ ਆ ਗਈ, ਉਮਰ ਸਾਰੀ ਜੋਬ ਕੀਤੀ ਆ, ਪਰ ਕਈ ਵਾਰ ਤੁਹਾਡੀ ਮਜਬੂਰੀ ਹੁੰਦੀ, ਮੈਂ ਤਾਂ ਕਈ ਵਾਰ ਕਹਿ ਸਕੀ ਵੀ ਮੈਂ ਭੁਪਿੰਦਰ ਜੀ ਆ ਨਹੀਂ ਸਕਦੀ ਹੁੰਦੀ, ਮੈਂ ਸੁਣਦੀ
1: ਹੁੰਦੀ। ਬਿਲਕੁਲ ਹੈ ਜੀ,
3: ਹਾਂਜੀ
1: ਤੁਸੀਂ ਫਸਟ ਘਰ ਲੈਂਦੇ ਹੋ, ਹੋਮ ਖਰੀਦਦੇ ਹੋ ਤਾਂ ਉਹਦੇ ਉੱਤੇ ਟੈਕਸ ਵਗੈਰਾ ਨਹੀਂ ਸੀ, ਤੇ ਦੂਸਰਾ ਜੇ ਤੁਹਾਨੂੰ ਲੋਨ ਹੁੰਦੀ ਸੀ ਇੱਕ ਤਾਂ ਸਰਕਾਰੀ ਲੋਨ ਕੁਝ ਨਾ ਕੁਝ ਹੱਦ ਤੱਕ ਉਹ ਦੇ ਦਿੰਦੇ ਸੀ, ਨਾਲ ਸਹਿਯੋਗ ਕਰ ਦਿੰਦੇ ਸੀ, ਪਰ ਹੁਣ ਇਹਨਾਂ ਮੁਲਕਾਂ ਦੇ ਵਿੱਚ ਵੀ ਲਾਜ਼ਮੀ ਕਰ ਦਿੱਤਾ। ਚਲੋ ਜਿਵੇਂ ਕਿ ਕੈਨੇਡਾ ਦੀਆਂ ਰਿਪੋਰਟਾਂ ਨੇ ਪਿਛਲੇ ਦਿਨਾਂ ਚ ਪੜ੍ਹਦੇ ਰਹੇ ਹਾਂ ਕਿ ਉਹਨਾਂ ਦੇ 20% ਜਿਹੜਾ ਜੇ ਤੁਸੀਂ 1 ਮਿਲੀਅਨ ਦਾ ਘਰ ਲੈਣਾ ਤੇ ਤੁਹਾਡੇ ਕੋਲ ਤਕਰੀਬਨ 20 ਲੱਖ ਰੁਪਇਆ ਆਪਣਾ ਹੋਣਾ ਚਾਹੀਦਾ ਜੀ ਸੇਵਿੰਗ ਦੇ ਵਿੱਚ, ਫਿਰ ਉਹ ਬਹੁਤ ਔਖਾ ਹੋ ਗਿਆ ਜੀ ਬੱਚਿਆਂ ਲਈ, ਹੁਣ ਤਾਂ ਸੇਵਿੰਗ ਹੀ ਨੀ, ਉਦਾਂ ਵੀ ਨਹੀਂ ਹੁੰਦੀ ਜੀ ਜੇ ਇਸ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਆਉਣ ਵਾਲੀਆਂ, ਉਹ ਚਾਹੇ ਕੱਲੇ ਆਪਣੇ ਇੰਡੀਅਨ ਦੀ ਗੱਲ ਨੀ ਗੀ, ਚਾਹੇ ਇਹਨਾਂ ਮੁਲਕਾਂ ਦੇ ਵਿੱਚ ਜੰਮੇ ਪਲੇ ਉਹ ਗੋਰੇ ਵੀ ਨੇ, ਉਹ ਘਰ ਹੀ ਨੀ ਖਰੀਦ ਸਕਣਗੇ ਜੀ ਆਉਣ ਵਾਲੀਆਂ ਪੀੜੀਆਂ ਜੀ।
3: ਮੈਂ ਕਹਿੰਦੀ ਗੋਰੇ ਉਦਾਂ ਸੌਖੇ ਆ ਭੁਪਿੰਦਰ ਜੀ, ਜਿਹੜੇ ਸਾਡੇ ਲੋਕ ਆ ਨਾ, ਜਾਣੀ ਕਿ ਅੱਡੀਆਂ ਚੁੱਕ ਕੇ ਫਾਹੇ ਲੈਂਦੇ ਕਰਦੇ, ਇੱਕ ਦੂਜੇ ਤੋਂ ਵੱਧ ਗੱਡੀਆਂ ਰੱਖਦੇ, ਇੱਕ ਦੂਜੇ ਤੋਂ ਵੱਧ ਵੱਡਾ ਘਰ, ਜੇ ਮੈਂ ਵੱਡਾ ਘਰ ਲਿਆ ਤਾਂ ਨਾਲ ਦਾ ਸੋਚਦਾ ਮੈਂ ਵੱਡਾ ਘਰ ਲੈਣਾ, ਜੇ ਉਹਨੂੰ ਵੱਡਾ ਲੈ ਲਿਆ ਤਾਂ ਫਿਰ ਮੈਂ ਸੋਚੂਗੀ ਵੀ ਜੇ ਮੈਂ ਇਹਤੋਂ ਵੱਡਾ ਲੈਣਾ, ਇਹ ਤਾਂ ਲੈਂਦੇ ਪੰਗੇ। ਮੇਰੇ ਖਿਆਲ ਜੇ ਛੋਟਾ ਜਿਹਾ ਘਰ ਆ ਤੁਸੀਂ ਆਰਾਮ ਚ ਹੈਗੇ, ਛੋਟੀ ਜਿਹੀ ਗੱਡੀ, ਉਹ ਛੋਟੀ ਗੱਡੀ ਨੇ ਵੀ ਤੁਹਾਨੂੰ ਉੱਥੇ ਪਹੁੰਚਾਉਣਾ ਕੰਮ ਤੇ, ਤਾਂ ਬੜੀ ਨੇ ਵੀ ਉਨੀ ਬਚਾਉਣਾ, ਤਾਂ ਗੱਲ ਇਹ ਜਿਹੜੀਆਂ ਐਡੇ ਐਡੀਆਂ ਕਿਸ਼ਤਾਂ ਦੇਣੀਆਂ ਸੌਖੀ ਗੱਲ ਨੀ। ਬਾਕੀ ਰਹੀ ਘਰ ਦੀ ਗੱਲ ਹੈ ਤੁਹਾਨੂੰ ਮੈਂ ਦੱਸਦੀ ਹਾਂ, ਇੱਥੇ ਦਾ ਤਾਂ ਮੈਨੂੰ ਇੱਥੇ ਦਾ ਤਾਂ ਇੱਥੇ ਆ ਕੇ ਪਤਾ ਲੱਗਾ, ਪਰ ਇੰਡੀਆ ਵੀ ਪਤਾ। ਮੈਂ ਤੁਹਾਨੂੰ ਮੈਂ ਦੱਸਦੀ, ਮੇਰੇ ਹਸਬੈਂਡ ਉੱਥੇ 3 ਘਰ ਲਏ ਹੋਏ ਸੀ, ਇੱਕ ਨਵੇਂ ਸ਼ਹਿਰ ਲਿਆ ਆਇਆ ਸੀ, ਇੱਕ ਲੁਧਿਆਣੇ, ਤਾਂ ਫਿਰ ਉਹਨੇ ਬੰਗੇ ਲੈਣਾ ਸੀ। ਉਹ ਜਦੋਂ ਉਹਨੇ ਬੰਗੇ ਲਿਆ, ਫਿਰ ਮੈਂ ਤਾਂ ਉੱਥੇ ਹੀ ਹੈ ਵੀ ਨਹੀਂ ਸੀ, ਉਹਨੇ ਮੇਰੇ ਨਾਂ ਤੇ ਲਿਆ। ਮੈਂ ਕਿਹਾ ਤੁਸੀਂ ਆ ਘਰ ਮੇਰੇ ਨਾਂ ਤੇ ਲੈ ਲਿਆ ਐਤਕੀ ਘਰ ਤੇ? ਉਹ ਕਹਿੰਦੇ ਫਿਰ ਜਿੱਦਾਂ ਮੈਂ ਇੱਕ ਲਿਆ, ਦੂਆ ਲਿਆ, ਤੀਆ ਲਿਆ, ਤਾਂ ਕਹਿੰਦੇ ਫਿਰ ਉਹ ਟੈਕਸ ਟੂਕਸ ਜ਼ਿਆਦਾ ਦੇਣਾ ਪੈਂਦਾ, ਆਹ ਕਰਨਾ ਪੈਂਦਾ, ਆਹ ਕਰਨਾ ਪੈਂਦਾ। ਮੈਂ ਕਿਹਾ ਠੀਕ ਹੈ, ਹੁਣ ਇਹ ਮਤਲਬ ਸਾਰੇ ਕੰਟਰੀਆਂ ਚ ਹੋਊਗੀ ਗੱਲ, ਹਨਾ, ਜਿਸ ਤਰ੍ਹਾਂ ਆਪਾਂ ਖਰੀਦਦੇ।
1: ਬਿਲਕੁਲ
3: ਹਾਂਜੀ, ਚਲੋ ਹੁਣ ਫਿਰ ਮੈਂ ਸੁਣਦੀ ਹਾਂ।
1: ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ ਸ਼ੁਕਰੀਆ, ਸਤਿ ਸ੍ਰੀ ਅਕਾਲ। ਲੋ ਦੋਸਤੋ, ਇਹ ਸੁਨਿੰਦਰ ਕੌਰ ਮਾਲ ਜੀ ਜਨ ਜੀ ਆਪਣੇ ਨਾਲ ਜੁੜੇ ਸਨ ਜੀ, ਗੱਲਬਾਤ ਆਪਣੀ ਰੱਖ ਕੇ ਗਏ ਨੇ। ਤੇ ਦੋਸਤੋ, ਮੈਂ ਗੱਲ ਕਰ ਰਿਹਾ ਸੀਗਾ ਅੱਜ ਇੱਕ ਰਿਪੋਰਟ ਦੀ, ਜਿਹਦੇ ਵਿੱਚ ਜ਼ਿਕਰ ਆ ਰਿਹਾ ਹੈ ਕਿ BBC ਦੀ ਖੋਜ ਦੇ ਅਨੁਸਾਰ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲੇ ਇਸ਼ਤਿਹਾਰ ਚਲਾ ਰਿਹਾ ਹੈ। ਇਸ ਦੇ ਲੇਖਕ ਨੇ ਦਵਿੰਦਰ ਆਰੀਆ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਕੀਤਾ ਹੈ ਸੁਖਵੰਤ ਹੁੰਦਲ ਜੀ ਨੇ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਤੇ ਦੁਆਬਾ ਰੇਡੀਓ ਦਾ ਮੰਚ। ਸੁਖਵੰਤ ਹੁੰਦਲ ਜੀ ਜੋ ਅਨੁਵਾਦ ਦੇ ਵਿੱਚ ਲਿਖਦੇ ਹੈ ਕਿ ਇਹ ਰਿਪੋਰਟ BBC ਦੀ ਆਨਲਾਈਨ ਸਾਈਟ ਜਿਹੜੀ ਹੈ ਉਹਦੇ ਉੱਤੇ 3 ਜੁਲਾਈ 2026 ਨੂੰ ਪ੍ਰਕਾਸ਼ਿਤ ਹੋਈ ਸੀ, ਤੇ ਪੰਜਾਬੀ ਪਾਠਕਾਂ ਦੇ ਲਈ ਇਸਦਾ ਅਨੁਵਾਦ ਜਿਹੜਾ ਪੇਸ਼ ਕਰਦੇ ਨੇ। BBC ਦੀ ਜਿਹੜੀ ਹੈ ਇੱਕ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ, ਚਾਈਲਡ ਸੈਕਸੁਅਲ ਅਬਿਊਜ਼ ਮਟੀਰੀਅਲ ਨੂੰ ਉਤਸ਼ਾਹਿਤ ਕਰਨ ਵਾਲੇ ਪੇਡ ਇਸ਼ਤਿਹਾਰ ਚਲਾ ਰਿਹਾ। BBC ਦੀ ਵਰਲਡ ਸਰਵਿਸ ਦੇ ਵੱਲੋਂ ਦੇਖੇ ਗਏ ਇਨ੍ਹਾਂ ਇਸ਼ਤਿਹਾਰਾਂ ਦੇ ਵਿੱਚ ਰੇਪ ਵੀਡੀਓ, ਜਾਣੀ ਕਿ ਬਲਾਤਕਾਰ ਵੀਡੀਓ, ਤੇ ਚਾਈਲਡ ਵੀਡੀਓ ਭਾਵ ਬੱਚੇ ਦੀ ਵੀਡੀਓ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਹ ਜਿਹੜਾ ਇਸ਼ਤਿਹਾਰ ਹੈ ਵਰਤੋਂਕਾਰਾਂ ਨੂੰ ਮੈਸੇਜਿੰਗ ਐਪ ਟੈਲੀਗ੍ਰਾਮ ਦੇ ਅਜਿਹੇ ਚੈਨਲਾਂ ਦੇ ਜੋੜਦਾ ਹੈ ਜਿੱਥੋਂ ਇਸ ਸਮੱਗਰੀ ਨੂੰ ਮਹਿਜ 99 ਰੁਪਏ ਦੇ ਵਿੱਚ ਖਰੀਦ ਸਕਦੇ ਨੇ। ਇਸ ਜਾਂਚ ਦੇ ਪ੍ਰਕਾਸ਼ਿਤ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਭਾਰਤ ਸਰਕਾਰ ਨੇ ਕਿਹਾ ਕਿ ਉਸਨੇ ਇਨ੍ਹਾਂ ਇਸ਼ਤਿਹਾਰਾਂ ਦੇ ਮਾਮਲੇ ਦੇ ਵਿੱਚ ਇੰਸਟਾਗ੍ਰਾਮ ਦੀ ਮੂਲ ਕੰਪਨੀ ਜਿਹੜੀ ਹੈ ਮੈਟਾ ਦੇ ਪ੍ਰਤੀਨਿਧੀਆਂ ਨੂੰ ਤਲਬ ਕੀਤਾ ਹੈ। ਇੰਸਟਾਗ੍ਰਾਮ ਦੇ ਇਸ਼ਤਿਹਾਰ ਸਿਰਫ ਉਦੋਂ ਹੀ ਪ੍ਰਕਾਸ਼ਿਤ ਕੀਤੇ ਜਾਂਦੇ ਨੇ ਜਦੋਂ ਉਹਨਾਂ ਨੂੰ ਪਹਿਲਾਂ ਇਸ ਦੀ ਨਾ ਛਾਪਣਯੋਗ ਗਲਤ ਸਮੱਗਰੀ ਦਾ ਪਤਾ ਲਾਉਣ ਲਈ ਜਿਹੜਾ ਤਕਨਾਲੋਜੀ ਮਾਡਰੇਸ਼ਨ ਤਕਨਾਲੋਜੀ ਦੇ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ। ਜਦੋਂ BBC ਨੇ ਇੰਸਟਾਗ੍ਰਾਮ ਕੋਲ ਜਿਹੜਾ ਇਨ੍ਹਾਂ ਦੇ ਵਿੱਚੋਂ ਇੱਕ ਇਸ਼ਤਿਹਾਰ ਦੀ ਰਿਪੋਰਟ ਕੀਤੀ ਤਾਂ ਸੋਸ਼ਲ ਮੀਡੀਆ ਪਲੇਟਫਾਰਮ ਨੇ 24 ਘੰਟਿਆਂ ਦੇ ਬਾਅਦ ਹੀ ਜਵਾਬ ਦਿੱਤਾ ਕਿ ਇਹ ਪੋਸਟ ਉਸਦੀਆਂ ਕਮਿਊਨਿਟੀ ਦੀਆਂ ਸੇਧਾਂ ਦੇ ਭਾਵ ਕਮਿਊਨਿਟੀ ਗਾਈਡਲਾਈਨਸ ਦੀ ਜਿਹੜੀ ਉਲੰਘਣਾ ਨਹੀਂ ਕਰਦੀ ਹੈ, ਉਹਦੇ ਵਿੱਚ ਰਹਿ ਕੇ ਉਹ ਕਰ ਰਹੇ ਹੈ। ਬਾਅਦ ਦੇ ਵਿੱਚ ਜਦੋਂ BBC ਨੇ ਮੈਟਾ ਤੋਂ ਇਸ ਦੇ ਉੱਤੇ ਟਿੱਪਣੀ ਮੰਗੀ ਵੀ ਤੁਸੀਂ ਕੀ ਕਹਿੰਦੇ ਹੋ, ਤਾਂ ਉਹਨਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਜਿਹੜਾ ਕਈ ਇਸ਼ਤਿਹਾਰਾਂ ਨੂੰ ਬੰਦ ਕਰ ਚੁੱਕੇ ਨੇ, ਉਹਨਾਂ ਨੂੰ ਪੋਸਟ ਕਰਨ ਵਾਲੇ ਅਕਾਊਂਟਾਂ ਨੂੰ ਮੁਅੱਤਲ ਕਰ ਚੁੱਕੇ ਨੇ। ਕੰਪਨੀ ਨੇ ਕਿਹਾ ਕਿ BBC ਦੀ ਜਾਂਚ ਦੇ ਪ੍ਰਤੀਕਰਮ ਦੇ ਵਿੱਚ ਉਸਨੇ ਹੋਰ ਵੀ ਇਸ਼ਤਿਹਾਰ ਹਟਾ ਦਿੱਤੇ ਨੇ ਤੇ ਹੋਰ ਅਕਾਊਂਟ ਬੰਦ ਕਰ ਦਿੱਤੇ ਨੇ ਤੇ ਆਪਣੀਆਂ ਨੀਤੀਆਂ ਦੀ ਉਲੰਘਣਾ ਕਰਨ ਵਾਲੇ ਹੋਰ ਸਮੱਗਰੀ ਦੇ ਵੈੱਬ ਐਡਰੈਸਾਂ ਨੂੰ ਜਿਹੜਾ ਬਲੌਕ ਕਰ ਦਿੱਤਾ ਹੈ। ਟੈਲੀਗ੍ਰਾਮ ਨੇ ਕਿਹਾ ਕਿ ਉਸਨੇ 2026 ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਦੇ ਨਾਲ ਸੰਬੰਧਿਤ 2,74,000 ਤੋਂ ਵੱਧ ਗਰੁੱਪਾਂ ਤੇ ਚੈਨਲਾਂ ਨੂੰ ਹਟਾਇਆ। ਇਹ ਹਾਲਾਤ ਨੇ ਜੀ ਇੰਡੀਆ ਦੇ। ਜਦੋਂ BBC ਨੇ ਦੇਖਿਆ ਕਿ ਇਹ ਪਲੇਟਫਾਰਮ ਖੁਦ ਕਾਮ ਉਕਸਾਊ ਸਮੱਗਰੀ ਨੂੰ ਪੇਸ਼ ਕਰ ਰਹੇ ਨੇ, ਭਾਵੇਂ ਕਿ ਵਰਤੋਂਕਾਰ ਨੇ ਅਜਿਹੀ ਸਮੱਗਰੀ ਦੀ ਸਰਚ ਨਾ ਵੀ ਕੀਤੀ ਹੋਵੇ, ਤਾਂ ਅਸੀਂ ਇੰਸਟਾਗ੍ਰਾਮ ਦੇ ਉੱਤੇ ਇੱਕ ਫਰਜ਼ੀ ਜਿਹੜਾ ਅਕਾਊਂਟ ਬਣਾਇਆ। ਇਸ ਦੇ ਵਿੱਚ ਭਾਰਤ ਦੇ ਵਿੱਚ ਮੌਸਮ ਅਤੇ ਰੋਜ਼ਾਨਾ ਜ਼ਿੰਦਗੀ ਦੇ ਬਾਰੇ ਪੋਸਟਾਂ ਪਾਉਣ ਵਾਲੀਆਂ ਅਜਿਹੀਆਂ ਔਰਤਾਂ ਸ਼ਾਮਲ ਸਨ ਜਿਨ੍ਹਾਂ ਨੇ ਅੰਗ ਪ੍ਰਦਰਸ਼ਨ ਕਰਨ ਵਾਲੇ ਕੱਪੜੇ ਪਾਏ ਹੋਏ ਸਨ ਤੇ ਆਪਣੀਆਂ ਪੋਸਟਾਂ ਦੇ ਵਿੱਚ 2 ਅਰਬੀ ਜਾਂ 2 ਅਰਥੀ ਜਿਹੜਾ ਲੈਂਗੁਏਜ ਦੀ ਉਹ ਵਰਤੋਂ ਕਰਦੇ ਆ, 2 ਅਰਥੀ ਜਿਹੜੇ ਨੇ ਕਾਮੁਕ ਇਸ਼ਾਰਿਆਂ ਦੀ ਵਰਤੋਂ ਕਰ ਰਹੇ। ਪਲੇਟਫਾਰਮ ਦੇ ਉੱਤੇ ਕਾਮੁਕ ਸਮੱਗਰੀ ਦੀ ਜਾਂਚ ਕਰਨ ਦੇ ਲਈ ਭਾਰਤ ਦੇ ਵਿੱਚ ਬਣਾਏ ਗਏ ਇਸ ਨਵੇਂ ਫਰਜ਼ੀ ਅਕਾਊਂਟ ਤੋਂ ਇਨ੍ਹਾਂ ਔਰਤਾਂ ਤੇ ਉਸ ਤਰ੍ਹਾਂ ਦੇ ਜਿਹੜੇ ਹੋਰ ਲੋਕਾਂ ਨੂੰ ਕੁੱਲ ਮਿਲਾ ਕੇ 10 ਨੂੰ ਜਿਹੜਾ ਸੀ ਫਾਲੋ ਕਰਨਾ ਸ਼ੁਰੂ ਕਰ ਦਿੱਤਾ, ਇਨਵੈਸਟੀਗੇਸ਼ਨ ਕੀਤੀ ਉਹਦੀ। ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਦੇ ਵਿੱਚ ਇੰਸਟਾਗ੍ਰਾਮ ਨੇ ਫੀਡ ਦੇ ਉੱਤੇ ਉਹ ਇਸ਼ਤਿਹਾਰ ਦਿਖਾਉਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੇ ਵਿੱਚ ਔਰਤਾਂ ਵੀਡੀਓ ਕਾਲਾਂ ਦੀ ਜਿਹੜੀ ਪੇਸ਼ਕਸ਼ ਕਰ ਰਹੀਆਂ ਸਨ ਤੇ ਵੀਡੀਓ ਕਾਲ ਕਰੋ ਤੁਸੀਂ, ਸਪਸ਼ਟ ਤੌਰ ਦੇ ਉੱਤੇ ਨੰਗੇ ਜੋੜਿਆਂ ਨੂੰ ਜਿਹੜਾ ਸੀ ਹਰਕਤਾਂ ਕਰਦੇ ਦਿਖਾਇਆ ਗਿਆ ਸੀ। ਤੇ ਕੁਝ ਦਿਨਾਂ ਬਾਅਦ ਇਸਨੇ ਬਾਲਗਾਂ ਦੇ ਨਾਲ ਜਿਹੜਾ ਸੀਗਾ ਸੰਬੰਧ ਸਥਿਤੀਆਂ ਦੇ ਵਿੱਚ ਮੌਜੂਦ ਬੱਚਿਆਂ ਦੇ ਇਸ਼ਤਿਹਾਰ ਦਿਖਾਉਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਦੇ ਨਾਲ ਟੈਲੀਗ੍ਰਾਮ ਉਤਲੀਆਂ ਚੈਨਲਾਂ ਦੇ ਲਿੰਕ ਵੀ ਸਨ। ਕੁੱਲ ਮਿਲਾ ਕੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਪ੍ਰਚਾਰ ਕਰਨ ਵਾਲੇ 30 ਦੇ ਕਰੀਬ ਵੱਖ ਵੱਖ ਇਸ਼ਤਿਹਾਰ ਦਿਖਾਏ ਗਏ, ਭਾਵੇਂ ਕਿ ਇਨ੍ਹਾਂ ਵਿੱਚੋਂ ਕੁਝ ਨੂੰ ਵੀ ਕਈ ਅਕਾਊਂਟਾਂ ਦੇ ਦੁਆਰਾ ਸਾਂਝਾ ਕੀਤਾ ਗਿਆ ਸੀ ਤੇ ਉਹ ਫਰਜ਼ੀ ਅਕਾਊਂਟ ਨੂੰ ਬਾਲਗ ਜਿਹੜਾ ਸੀ ਪੋਰਨੋਗ੍ਰਾਫੀ ਵਾਲੇ 20 ਦੇ ਕਰੀਬ ਇਸ਼ਤਿਹਾਰ ਵੀ ਦਿਖਾਏ ਗਏ। ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਅਤੇ ਬਾਲਗ ਪੋਰਨੋਗ੍ਰਾਫੀ ਦੋਵਾਂ ਨੂੰ ਹੀ ਵੰਡਣਾ ਇੱਕ ਫੌਜਦਾਰੀ ਅਪਰਾਧ ਹੈ ਤੇ ਮੈਟਾ ਦੀ ਨੀਤੀ ਕਹਿੰਦੀ ਹੈ ਕਿ ਇਸ਼ਤਿਹਾਰਾਂ ਦੇ ਵਿੱਚ ਬਾਲਗਾਂ ਦਾ ਨੰਗੇਜ਼, ਜਣਨ ਅੰਗਾਂ ਦਾ ਵਿਖਾਵਾ ਜਾਂ ਅਜਿਹੀ ਸਮੱਗਰੀ ਨਹੀਂ ਹੋਣੀ ਚਾਹੀਦੀ ਜਿਹੜੀ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਦੀ ਹੋਵੇ ਜਾਂ ਉਹਨਾਂ ਨੂੰ ਖਤਰੇ ਦੇ ਵਿੱਚ ਪਾਉਂਦੀ ਹੋਵੇ। ਬੀਬੀਸੀ ਨੇ ਇਨ੍ਹਾਂ ਜਿਹੜਾ ਸਾਰੇ ਇਸ਼ਤਿਹਾਰਾਂ ਤੇ ਟੈਲੀਗ੍ਰਾਮ ਉਤਲੀਆਂ ਚੈਨਲਾਂ ਦੇ ਬਾਰੇ ਭਾਰਤੀ ਅਧਿਕਾਰੀਆਂ ਦੇ ਕੋਲੋਂ ਰਿਪੋਰਟ ਜਿਹੜੀ ਕੀਤੀ ਹੈ। ਇੱਕ ਇਸ਼ਤਿਹਾਰ ਦੇ ਵਿੱਚ ਤਕਰੀਬਨ 12 ਸਾਲ ਦੀ ਉਮਰ ਦੇ ਦਿਖਾਈ ਦਿੰਦੇ ਇੱਕ ਮੁੰਡੇ ਅਤੇ ਇੱਕ ਕੁੜੀ ਨੂੰ ਜਿਹੜਾ ਸੰਬੰਧ ਬਣਾਉਂਦੇ ਦਿਖਾਇਆ ਗਿਆ ਤੇ ਇੱਕ ਹੋਰ ਇਸ਼ਤਿਹਾਰ ਦੇ ਵਿੱਚ ਇੱਕ ਆਦਮੀ ਨੇ ਇੱਕ ਕੁੜੀ ਨੂੰ ਬਾਹਾਂ ਦੇ ਵਿੱਚ ਲਿਆ ਹੋਇਆ ਸੀ। ਇਸ ਦੇ ਬਾਰੇ ਲਿਖਿਆ ਸੀ ਕਿ ਮਰਦ ਦੀ ਉਮਰ 52 ਸਾਲ ਹੈ ਤੇ ਕੁੜੀ ਦੀ 12 ਸਾਲ। ਫਿਰ ਲਿਖਿਆ ਸੀ ਕਿ ਹੋਰ ਦੇਖਣ ਦੇ ਲਈ ਕਲਿੱਕ ਕਰੋ। ਇਹ ਲਿੰਕ ਇੱਕ ਟੈਲੀਗ੍ਰਾਮ ਦੀ ਚੈਨਲ ਦੇ ਨਾਲ ਜੁੜਿਆ ਹੋਇਆ ਸੀ। ਬੀਬੀਸੀ ਨੇ ਇੰਸਟਾਗ੍ਰਾਮ ਨੂੰ ਇੱਕ ਇਸ਼ਤਿਹਾਰ ਦੇ ਬਾਰੇ ਰਿਪੋਰਟ ਕੀਤੀ ਤੇ ਜਿਸ ਦੇ ਵਿੱਚ ਇੱਕ ਬਹੁਤ ਛੋਟੀ ਕੁੜੀ ਨੂੰ ਰੋਂਦਿਆਂ ਦਿਖਾਇਆ ਗਿਆ ਸੀ। ਲਿਖਿਆ ਹੋਇਆ ਸੀ ਕਿ ਉਸਨੇ ਉਸਦੇ ਉੱਤੇ ਜਿਨਸੀ ਹਮਲਾ ਕੀਤਾ ਗਿਆ। 24 ਘੰਟਿਆਂ ਬਾਅਦ ਇੰਸਟਾਗ੍ਰਾਮ ਨੇ ਜਵਾਬ ਦਿੱਤਾ ਕਿ ਉਹਨਾਂ ਨੇ ਇਸ਼ਤਿਹਾਰ ਨੂੰ ਨਹੀਂ ਹਟਾਇਆ ਕਿਉਂਕਿ ਸਾਡੀ ਰਿਵਿਊ ਟੀਮ ਦੇ ਅਨੁਸਾਰ ਇਸ਼ਤਿਹਾਰ ਦੇਣ ਵਾਲੇ ਦਾ ਇਸ਼ਤਿਹਾਰ ਸਾਡੇ ਕਮਿਊਨਿਟੀ ਦੇ ਮਾਪਦੰਡਾਂ ਦੇ ਵਿਰੁੱਧ ਨਹੀਂ ਜਾਂਦਾ। ਬਾਅਦ ਦੇ ਵਿੱਚ ਮੈਟਾ ਨੇ ਬੀਬੀਸੀ ਨੂੰ ਦੱਸਿਆ ਕਿ ਕੋਈ ਵੀ ਸਿਸਟਮ ਸੰਪੂਰਨ ਨਹੀਂ ਹੁੰਦਾ ਤੇ ਸਾਡੀ ਰਿਵਿਊ ਦੇ ਅਮਲ ਦੀ ਨੀਤੀ ਸਾਰੀਆਂ ਉਲੰਘਣਾਵਾਂ ਦਾ ਪਤਾ ਨਹੀਂ ਲਗਾ ਸਕਦੀ ਹੈ। ਅਸੀਂ ਇਸ਼ਤਿਹਾਰਾਂ ਦੇ ਲਾਈਵ ਹੋਣ ਤੋਂ ਬਾਅਦ ਉਹਨਾਂ ਦੇ ਉੱਤੇ ਉਲੰਘਣਾਵਾਂ ਦਾ ਪਤਾ ਲਾਉਣ ਵਾਲੀ ਤਕਨਾਲੋਜੀ ਡਿਟੈਕਸ਼ਨ ਤਕਨਾਲੋਜੀ ਵਰਤਦੇ ਰਹਿੰਦੇ ਹਾਂ। ਕੋਈ ਵੀ ਵਿਅਕਤੀ ਸਾਨੂੰ ਅਜਿਹੇ ਇਸ਼ਤਿਹਾਰ ਦੇ ਬਾਰੇ ਰਿਪੋਰਟ ਕਰ ਸਕਦਾ ਜਿਸ ਦੇ ਬਾਰੇ ਉਹ ਸੋਚਦਾ ਹੈ ਕਿ ਉਹ ਇਸ਼ਤਿਹਾਰ ਸਾਡੇ ਨਿਯਮਾਂ ਦੀ ਉਲੰਘਣਾ ਕਰਦਾ, ਪਰ ਕਰੇ ਕੌਣ। ਲੋਕ ਤਾਂ ਸਮਾਂ ਕੇ ਨਹੀਂ ਵੀ ਖੋਲ੍ਹਣਾ ਤਾਂ ਵੀ ਖੋਲ੍ਹ ਕੇ ਤੇ ਸ਼ੇਅਰ ਕਰਦੇ ਅੱਗੇ, ਤੇ ਕਈ ਵਾਰੀ ਇਸ ਤਰ੍ਹਾਂ ਦੇ ਇਸ਼ਤਿਹਾਰਾਂ ਦੇ ਵਿੱਚ ਫਸ ਵੀ ਜਾਂਦੇ ਆ, ਆਪਣਾ ਖਾਤੇ ਵੀ ਖਾਲੀ ਕਰਵਾ ਲੈਂਦੇ ਆ। ਇਸ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜਦੋਂ ਇਸ ਨੂੰ ਬੱਚਿਆਂ ਦੇ ਸਪਸ਼ਟ ਸ਼ੋਸ਼ਣ ਦਾ ਪਤਾ ਲੱਗਦਾ ਤਾਂ ਇਹ ਕਾਨੂੰਨ ਦੀ ਪਾਲਣਾ ਕਰਦਿਆਂ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲਾਈਟਿਡ ਚਿਲਡਰਨ ਭਾਵ ਗੁਆਚੇ ਅਤੇ ਸ਼ੋਸ਼ਿਤ ਬੱਚਿਆਂ ਦੇ ਲਈ ਰਾਸ਼ਟਰੀ ਕੇਂਦਰ ਭਾਵ NCMEC ਕੋਲ ਇਸ ਦੀ ਰਿਪੋਰਟ ਕਰਦਾ ਹੈ। NCMEC ਬੱਚਿਆਂ ਦੇ ਆਨਲਾਈਨ ਜਿਨਸੀ ਸ਼ੋਸ਼ਣ ਦੇ ਬਾਰੇ ਰਿਪੋਰਟ ਕਰਨ ਦੇ ਲਈ ਵਿਸ਼ਵ ਪੱਧਰ ਦਾ ਇੱਕ ਕੇਂਦਰੀ ਜਿਹੜਾ ਪ੍ਰਬੰਧਨ ਹੈ। ਅਸੀਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੀਆਂ ਵੀਡੀਓਜ਼ ਵੇਚਣ ਵਾਲੀਆਂ ਦੋ ਚੈਨਲਾਂ ਦੀ ਟੈਲੀਗ੍ਰਾਮ ਦੇ ਕੋਲ ਰਿਪੋਰਟ ਕੀਤੀ। ਉਹਨਾਂ ਦੇ ਵਿੱਚੋਂ ਇੱਕ ਨੂੰ ਜਿਹੜਾ ਹੈ ਤੁਰੰਤ ਹਟਾ ਦਿੱਤਾ ਗਿਆ ਤੇ ਉਸਦੀ ਥਾਂ ਦੇ ਉੱਤੇ ਇੱਕ ਸੁਨੇਹਾ ਆਉਣ ਲੱਗ ਗਿਆ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਇਸ ਗਰੁੱਪ ਨੂੰ ਦਿਖਾਇਆ ਨਹੀਂ ਜਾ ਸਕਦਾ, ਕਿਉਂਕਿ ਕਈ ਵਾਰੀ ਸਾਨੂੰ ਵੀ ਇਹ ਚੀਜ਼ਾਂ ਫੋਲੋ ਕਰਨੀਆਂ ਪੈਂਦੀਆਂ, ਦੇਖਣੀਆਂ ਪੈਂਦੀਆਂ। ਜਿੱਦਾਂ ਕਿ ਆਪਣਾ ਦੁਆਬਾ ਰੇਡੀਓ ਦਾ ਗਰੁੱਪ ਬਣਿਆ ਹੋਇਆ, ਕੁਝ ਸ਼ਰਾਰਤੀ ਲੋਕ ਜਿਹੜੇ ਨੇ ਉਹ ਜਿਹੜੇ ਲਿੰਕ ਵਗੈਰਾ ਨੇ ਜਿੱਦਾਂ ਉਹ ਬਹੁਤ ਮਾਹਰ ਨੇ ਇਹਨਾਂ ਚੀਜ਼ਾਂ ਦੇ ਵਿੱਚ। ਵੈਸੇ ਤਾਂ ਜੋ ਜਿੱਦਾਂ ਕਿ ਅਸੀਂ ਆਪ ਹੀ ਹੈਂਡਲ ਕਰਦੇ ਹਾਂ ਉਸ ਚੈਨਲ ਨੂੰ, ਤਾਂ ਉਹਦੇ ਵਿੱਚ ਆ ਕੇ ਪਤਾ ਨਹੀਂ ਕਿੱਧਰੋਂ ਹੈਕ ਕਰਕੇ ਜਾਂ ਕਿੱਦਾਂ ਕਰਕੇ ਉਹ ਉਹਦੇ ਵਿੱਚ ਕਮੈਂਟ ਪਾ ਜਾਂਦੇ ਆ ਇਸ ਤਰ੍ਹਾਂ ਦੀਆਂ ਸਮੱਗਰੀ ਜਾਂ ਉਹ ਜਿਹੜੀ ਦੇਖਣ ਯੋਗ ਨਹੀਂ ਹੁੰਦੀ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਇਸ ਤਰ੍ਹਾਂ ਦਾ ਵੀ ਇਹ ਸਾਰਾ ਕੁਝ ਕਰਦੇ ਆ। ਕਿਉਂਕਿ ਇਸ ਨੇ ਟੈਲੀਗ੍ਰਾਮ ਦੀ ਸੇਵਾ ਦੀਆਂ ਸ਼ਰਤਾਂ ਭਾਵ ਟਰਮਸ ਆਫ ਸਰਵਿਸ ਦੀ ਉਲੰਘਣਾ ਕੀਤੀ ਹੈ। ਦੂਜਾ ਚੈਨਲ 2 ਹਫ਼ਤਿਆਂ ਤੋਂ ਵੱਧ ਸਮੇਂ ਤੱਕ ਵੇਚਣ ਦੇ ਲਈ ਨਵੀਆਂ ਵੀਡੀਓ ਪੋਸਟ ਕਰਦਾ ਰਿਹਾ ਤੇ ਫਿਰ ਉਸਨੂੰ ਹਟਾ ਦਿੱਤਾ ਗਿਆ। ਆਲੋਚਕਾਂ ਨੇ ਪਹਿਲਾਂ ਵੀ ਜਿਹੜਾ ਇਸ ਪਲੇਟਫਾਰਮ ਦੇ ਉੱਤੇ ਦੋਸ਼ ਲਾਇਆ ਸੀ ਕਿ ਇਹ ਅਪਰਾਧਕ ਸਮੱਗਰੀ ਨੂੰ ਸਾਂਝੀ ਕੀਤੀ ਜਾਣ ਤੋਂ ਰੋਕਣ ਲਈ ਲੋੜੀਂਦੇ ਉਪਰਾਲੇ ਨਹੀਂ ਕਰਦਾ। ਦੁਬਈ ਸਥਿਤ ਇੱਕ ਕੰਪਨੀ ਹੈ, NCMEC ਦੀ ਮੈਂਬਰ ਨਹੀਂ ਹੈ। ਇਹ 2024 ਦੇ ਅਖੀਰ ਦੇ ਵਿੱਚ ਇੰਟਰਨੈਟ ਵਾਚ ਫਾਊਂਡੇਸ਼ਨ ਦੇ ਵਿੱਚ ਸ਼ਾਮਲ ਹੋਈ ਜਿਹੜੀ ਅਜਿਹੀ ਸਮੱਗਰੀ ਨੂੰ ਲੱਭਣ, ਰਿਪੋਰਟ ਕਰਨ ਤੇ ਹਟਾਉਣ ਦੇ ਲਈ ਬਹੁਤੇ ਆਨਲਾਈਨ ਪਲੇਟਫਾਰਮਾਂ ਦੇ ਨਾਲ ਕੰਮ ਕਰਦੀ ਹੈ। ਟੈਲੀਗ੍ਰਾਮ ਨੇ ਬੀਬੀਸੀ ਨੂੰ ਦੱਸਿਆ ਕਿ ਕੰਪਨੀ ਐਪ ਤੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਨਾਲ ਸੰਬੰਧਿਤ ਸਮੱਗਰੀ ਨੂੰ ਖਤਮ ਕਰਨ ਦੇ ਲਈ ਆਟੋਮੇਟਿਡ ਸਵੈਚਾਲਿਤ ਅਤੇ ਮਨੁੱਖੀ ਦੋਵਾਂ ਤਰ੍ਹਾਂ ਦੀ ਜਿਹੜੀ ਹੈ ਨਿਗਰਾਨੀ ਦੀ ਵਰਤੋਂ ਕਰਦੀ ਹੈ। ਇਸ ਦੇ ਨਤੀਜੇ ਵਜੋਂ ਉਸਨੇ ਆਪਣੇ ਪਲੇਟਫਾਰਮ ਤੋਂ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਨਾਲ ਸੰਬੰਧਿਤ ਸਮੱਗਰੀ ਦੇ ਜਨਤਕ ਜਿਹੜਾ ਪ੍ਰਸਾਰਣ ਨੂੰ ਤਕਰੀਬਨ ਮੁਕੰਮਲ ਤੌਰ ਦੇ ਉੱਤੇ ਖਤਮ ਕਰ ਦਿੱਤਾ ਹੈ। ਇਸ਼ਤਿਹਾਰ ਮੈਟਾ ਦੇ ਲਈ ਆਮਦਨੀ ਦਾ ਇੱਕ ਮਹੱਤਵਪੂਰਨ ਸਰੋਤ ਨੇ। ਇਸ ਨੇ ਜਨਵਰੀ ਦੇ ਵਿੱਚ ਰਿਪੋਰਟ ਕੀਤੀ ਸੀ ਕਿ 2025 ਦੇ ਵਿੱਚ ਖਤਮ ਹੋਣ ਵਾਲੇ ਵਿੱਤੀ ਸਾਲ ਦੇ ਲਈ ਇਸਦੀ 200 ਅਰਬ ਯਾਨੀ ਕਿ $200 ਬਿਲੀਅਨ 152 ਅਰਬ ਬਿਲੀਅਨ ਪੌਂਡ ਦੀ ਆਮਦਨ ਦੇ ਵਿੱਚੋਂ ਲਗਭਗ 98% ਆਮਦਨ ਇਸ਼ਤਿਹਾਰਾਂ ਤੋਂ ਹੀ ਆਈ ਸੀ। ਵਿਸ਼ਲੇਸ਼ਕਾਂ ਦਾ ਅੰਦਾਜ਼ਾ ਹੈ ਕਿ ਇੰਸਟਾਗ੍ਰਾਮ ਦੀ ਆਮਦਨ ਦਾ 90% ਤੋਂ ਵੱਧ ਹਿੱਸਾ ਇਸ਼ਤਿਹਾਰਾਂ ਤੋਂ ਆਉਂਦਾ ਹੈ, ਜਦੋਂ ਕਿ ਆਮ ਪੋਸਟਾਂ ਨੂੰ ਆਮ ਤੌਰ ਦੇ ਉੱਤੇ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਮੈਟਾ ਦੀ ਤਕਨਾਲੋਜੀ ਵੱਲੋਂ ਚੈੱਕ ਨਹੀਂ ਕੀਤਾ ਜਾਂਦਾ। ਪਰ ਮੈਟਾ ਦਾ ਕਹਿਣਾ ਹੈ ਕਿ ਹਰੇਕ ਇਸ਼ਤਿਹਾਰ ਨੂੰ ਉਸਦੇ ਪਲੇਟਫਾਰਮਾਂ ਦੇ ਉੱਤੇ ਪਾਏ ਜਾਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਰਿਵਿਊ ਕੀਤਾ ਜਾਂਦਾ ਹੈ। ਇਸਦਾ ਰਿਵਿਊ ਕਰਨ ਵਾਲਾ ਪ੍ਰਬੰਧਨ ਮੁੱਖ ਤੌਰ ਦੇ ਉੱਤੇ ਆਟੋਮੇਟਿਡ ਤਕਨਾਲੋਜੀ ਉੱਤੇ ਨਿਰਭਰ ਕਰਦਾ ਹੈ ਤੇ ਚਿੱਤਰਾਂ ਵੀਡੀਓ ਲਿਖਤ ਅਤੇ ਆਡੀਓ ਦੇ ਨਾਲ ਨਾਲ ਇਹ ਵੀ ਚੈੱਕ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਕਿ ਇਸ਼ਤਿਹਾਰ ਕਿਸ ਵੱਲ ਸਿੱਧਤ ਹੈ ਤੇ ਲਿੰਕ ਵਰਤੋਂਕਾਰਾਂ ਨੂੰ ਕਿੱਥੇ ਜਿਹੜਾ ਭੇਜਦੇ ਨੇ। ਇਹ ਸਾਫਟਵੇਅਰ ਫਿਰ ਇਸ਼ਤਿਹਾਰਾਂ ਨੂੰ ਰੱਦ ਜਾਂ ਫਿਰ ਮਨਜ਼ੂਰ ਕਰਦਾ ਹੈ ਤੇ ਜਦੋਂ ਇਹ ਸਪਸ਼ਟ ਨਹੀਂ ਹੁੰਦਾ ਤਾਂ ਮਾਮਲਿਆਂ ਨੂੰ ਮਨੁੱਖੀ ਰਿਵਿਊ ਦੇ ਲਈ ਅੱਗੇ ਭੇਜ ਦਿੰਦਾ ਹੈ। ਮਾਰਚ ਦੇ ਵਿੱਚ ਮੈਟਾ ਨੇ ਐਲਾਨ ਕੀਤਾ ਸੀ ਕਿ ਉਹ ਥਰਡ ਪਾਰਟੀ ਭਾਵ ਤੀਜੀ ਧਿਰ ਦੇ ਮਨੁੱਖੀ ਮਾਡਰੇਟਰਾਂ ਉੱਤੇ ਆਪਣੀ ਨਿਰਭਰਤਾ ਨੂੰ ਘਟਾ ਰਿਹਾ ਤੇ ਆਰਟੀਫਿਸ਼ਲ ਇੰਟੈਲੀਜੈਂਸੀ ਦੀ ਵਰਤੋਂ ਵਧਾ ਰਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਮਾਹਰ ਸਾਡੇ AI ਸਿਸਟਮਾਂ ਨੂੰ ਡਿਜ਼ਾਈਨ ਕਰਨਗੇ ਤੇ ਸਿਖਲਾਈ ਦੇਣਗੇ, ਨਿਗਰਾਨੀ ਕਰਨਗੇ ਤੇ ਉਹਨਾਂ ਦਾ ਜਿਹੜਾ ਮੁਲਾਂਕਣ ਕਰਨਗੇ। BBC ਨੇ ਭਾਰਤ ਦੀ ਸੁਪਰੀਮ ਕੋਰਟ ਦੇ ਇੱਕ ਸਵੈ ਮੁਕਤ ਜੱਜ ਮਦਨ ਲੋਕੂਰ ਉਹਨਾਂ ਨੂੰ ਉਹਨਾਂ ਇਸ਼ਤਿਹਾਰਾਂ ਦੇ ਬਾਰੇ ਦੱਸਿਆ ਜੋ ਅਸੀਂ ਵੇਖੇ ਸਨ। ਉਹ ਇਸ ਦੇ ਬਾਰੇ ਚਿੰਤਤ ਸੀ ਕਿ ਇੰਸਟਾਗ੍ਰਾਮ ਦੇ ਇੱਕ ਅਪਰਾਧਿਕ ਗਤੀਵਿਧੀ ਵਿੱਚ ਹਿੱਸਾ ਲੈ ਕੇ ਪੈਸਾ ਕਮਾ ਰਿਹਾ। ਉਹਨਾਂ ਦਾ ਕਹਿਣਾ ਕਿ ਇਹ ਭਾਰਤ ਦੀ ਸੁਪਰੀਮ ਕੋਰਟ ਦੇ ਲਈ ਸੂਮੋਟੋ, ਜਦੋਂ ਕਿ ਅਦਾਲਤ ਕਿਸੇ ਹੋਰ ਦੇ ਵੱਲੋਂ ਮੁਕੱਦਮਾ ਲਿਆਂਦੇ ਜਾਣ ਦੀ ਉਡੀਕ ਕੀਤੇ ਬਿਨਾਂ ਕਾਨੂੰਨੀ ਕਾਰਵਾਈ ਸ਼ੁਰੂ ਕਰਦੀ ਹੈ, ਸੂਮੋਟੋ ਦੇ ਉੱਤੇ ਲੈਂਦੀ ਹੈ ਨੋਟਿਸ ਲੈਣ ਅਤੇ ਸਰਕਾਰ ਨੂੰ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਵਿਰੁੱਧ ਕਾਰਵਾਈ ਕਰਨ ਦੇ ਲਈ ਕਾਫ਼ੀ ਗੰਭੀਰ ਮੁੱਦਾ ਹੈ। ਜੱਜ ਲੋਕੁਰ ਨੇ ਜਿਹੜਾ ਅੱਗੇ ਕਿਹਾ ਕਿ ਭਾਵੇਂ ਭਾਰਤੀ ਕਾਨੂੰਨ ਸੋਸ਼ਲ ਮੀਡੀਆ ਕੰਪਨੀਆਂ ਨੂੰ ਸਮੱਗਰੀ ਅਪਲੋਡ ਕਰਨ ਵਾਲਿਆਂ ਵੱਲੋਂ ਅਪਲੋਡ ਕੀਤੀ ਸਮੱਗਰੀ ਦੇ ਲਈ ਜ਼ਿੰਮੇਵਾਰ ਠਹਿਰਾਏ ਜਾਣ ਤੋਂ ਬਚਾਉਂਦਾ ਹੈ, ਫਿਰ ਵੀ ਪਲੇਟਫਾਰਮ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਨਹੀਂ ਮੋੜ ਸਕਦਾ। ਫੇਸਬੁੱਕ, ਜਿਸ ਦੇ ਨਾਂ ਦੇ ਨਾਲ ਮੈਟਾ ਨੂੰ 2021 ਦੇ ਵਿੱਚ ਆਪਣਾ ਨਾਮ ਬਦਲਣ ਤੋਂ ਪਹਿਲਾਂ ਜਾਣਿਆ ਜਾਂਦਾ ਸੀ, ਉਹਦੇ ਇੱਕ ਸਾਬਕਾ ਵਾਈਸ ਪ੍ਰੈਜ਼ੀਡੈਂਟ ਨੇ ਕਿਹਾ ਕਿ ਉਹ BBC ਦੇ ਖੁਲਾਸਿਆਂ ਤੋਂ ਬੇਹੱਦ ਪਰੇਸ਼ਾਨ ਹੈ ਪਰ ਹੈਰਾਨ ਬਿਲਕੁਲ ਨਹੀਂ ਹੈ। ਕੰਪਨੀ ਦੇ ਲਈ 2009 ਤੋਂ 2020 ਦੇ ਦਰਮਿਆਨ ਕੰਮ ਕਰਨ ਵਾਲੇ ਅਤੇ ਇਸਦੇ ਜਿਹੜੇ ਨੇ ਐਡਵਰਟਾਈਜ਼ਿੰਗ ਜੋ ਐਡ ਕਰਦੇ ਆ, ਐਡਵਰਟਾਈਜ਼ਿੰਗ ਤੇ ਮਾਰਕੀਟਿੰਗ ਦੇ ਕਾਰੋਬਾਰ ਨੂੰ ਖੜਾ ਕਰਨ ਦੇ ਵਿੱਚ ਮਦਦ ਕਰਨ ਵਾਲੇ ਬ੍ਰਾਇਨ ਬੋਲੈਂਡ ਨੇ ਦੱਸਿਆ ਕਿ ਉਸਨੇ ਕੰਪਨੀ ਦੇ ਵਿੱਚ ਕੰਪਨੀ ਇਸ ਦੇ ਲਈ ਛੱਡੀ ਸੀ ਕਿਉਂਕਿ ਉਸਨੂੰ ਲੱਗਦਾ ਸੀ ਕਿ ਉਹ ਕੰਪਨੀ ਕਿਤੇ ਵੀ ਆਪਣੇ ਵਰਤੋਂਕਾਰਾਂ ਦੀ ਪਰਵਾਹ ਨਹੀਂ ਕਰਦੀ ਸੀ। ਉਸਨੇ ਕਿਹਾ ਕਿ ਇੰਸਟਾਗ੍ਰਾਮ ਦਾ ਜਿਹੜਾ ਐਲਗੋਰਿਦਮ ਹੈ ਵਰਤੋਂਕਾਰਾਂ ਨੂੰ ਕੁਝ ਜ਼ਿਆਦਾ ਹੀ ਸਨਸਨੀਖੇਜ਼ ਤੇ ਲੁਭਾਊ ਦਿਖਾ ਕੇ ਪਲੇਟਫਾਰਮ ਦੇ ਉੱਤੇ ਟਿਕਾਏ ਰੱਖਣ ਦੇ ਲਈ ਤਿਆਰ ਕੀਤਾ ਗਿਆ ਸੀ। ਇਸ ਤਰ੍ਹਾਂ ਨਹੀਂ ਕਿ ਐਲਗੋਰਿਦਮ ਕਹਿੰਦਾ ਹੈ ਕਿ ਆਓ ਲੋਕਾਂ ਨੂੰ ਪੀਡੋਫਾਈਲ ਭਾਵ ਬੱਚਿਆਂ ਦੇ ਨਾਲ ਲਿੰਗਕ ਸੰਬੰਧ ਬਣਾਉਣ ਦੇ ਇੱਛੁਕ ਬਣਾਈਏ, ਪਰ ਕਿਉਂਕਿ ਉਹ ਇਸ ਨੂੰ ਜ਼ਿੰਮੇਵਾਰੀ ਦੇ ਨਾਲ ਸੇਧ ਨਹੀਂ ਦੇ ਰਹੇ ਤੇ ਕੰਟਰੋਲ ਨਹੀਂ ਕਰ ਰਹੇ, ਸਿਰਫ ਆਮਦਨ ਅਤੇ ਕਲਿੱਕਾਂ ਦੇ ਟੀਚਿਆਂ ਦੇ ਮਗਰ ਹੀ ਭੱਜ ਰਹੇ ਨੇ। ਜੇਕਰ ਲੋਕ ਇਨ੍ਹਾਂ ਸਿਸਟਮਾਂ ਦਾ ਸੱਚਮੁੱਚ ਹੀ ਜ਼ੋਰਦਾਰ ਢੰਗ ਦੇ ਨਾਲ ਬਚਾਅ ਨਹੀਂ ਕਰ ਰਹੇ ਤਾਂ ਇਸ ਦੇ ਅਜਿਹੇ ਨਤੀਜੇ ਹੀ ਨਿਕਲਣਗੇ। ਬੋਲੈਂਡ ਨੇ ਕਿਹਾ ਕਿ 2009 ਅਤੇ 2010 ਦੇ ਵਿਚਕਾਰ ਉਸਨੇ ਅਜਿਹੇ ਜਿਹੜੇ ਸਨ ਇਸ਼ਤਿਹਾਰ ਹਟਾਉਣ ਦੇ ਲਈ ਇੱਕ ਪ੍ਰੋਜੈਕਟ ਦੀ ਜਿਹੜੀ ਅਗਵਾਈ ਵੀ ਕੀਤੀ ਸੀ ਜੋ ਵਰਤੋਂਕਾਰਾਂ ਦੇ ਨਾਲ ਧੋਖਾਧੜੀ ਕਰ ਰਹੇ ਸਨ, ਜਿਸਦਾ ਮਤਲਬ ਸੀ ਕਿ ਉਸਨੂੰ ਉਸ ਸਮੇਂ ਵਰਤੋਂਕਾਰਾਂ ਦੀ ਸੁਰੱਖਿਆ ਤੇ ਵਰਤੋਂਕਾਰਾਂ ਦੇ ਤਜਰਬੇ ਖਾਤਰ ਕੰਪਨੀ ਦੀ ਆਮਦਨ ਦਾ ਇੱਕ ਵੱਡਾ ਹਿੱਸਾ ਹਟਾਉਣ ਦੀ ਇਜਾਜ਼ਤ ਸੀ। ਮੇਰੇ ਖਿਆਲ ਦੇ ਵਿੱਚ ਦੁਖਦਾਈ ਅਤੇ ਤਰਾਸਦਿਕ ਗੱਲ ਇਹ ਵੀ ਹੈ ਕਿ ਸਮੇਂ ਦੇ ਨਾਲ ਨਾਲ ਕਮਾਈ ਅਤੇ ਵਰਤੋਂਕਾਰ ਦੇ ਤਜਰਬੇ ਵਿਚਕਾਰ ਸਮਝੌਤਾ ਚਰਚਾ ਦਾ ਜਿਹੜਾ ਇੱਕ ਮੁੱਖ ਹਿੱਸਾ ਜਿਹੜਾ ਬਣ ਗਿਆ। ਉਸਦਾ ਕਹਿਣਾ ਹੈ ਕਿ ਉਸਨੇ 2025 ਦੇ ਵਿੱਚ ਆਪਣਾ ਇੰਸਟਾਗ੍ਰਾਮ ਦਾ ਖਾਤਾ ਬੰਦ ਕਰ ਦਿੱਤਾ ਸੀ ਤੇ ਉਸਦੇ ਵਿਚਾਰ ਦੇ ਵਿੱਚ ਜੇਕਰ ਲੋਕ ਵੱਡੀ ਗਿਣਤੀ ਚ ਕਹਿਣ ਲੱਗ ਪੈਣ ਕਿ ਮੈਂ ਬਾਹਰ ਹਾਂ, ਮੇਰਾ ਇਸ ਦੇ ਨਾਲ ਸੰਬੰਧ ਖਤਮ ਹੋ ਗਿਆ, ਇਸ ਨੂੰ ਭੁੱਲ ਜਾਓ, ਤਾਂ ਕੰਪਨੀ ਧਿਆਨ ਦੇਵੇਗੀ। BBC ਨੂੰ ਭੇਜੇ ਇੱਕ ਬਿਆਨ ਦੇ ਵਿੱਚ ਮੈਟਾ ਨੇ ਕਿਹਾ ਕਿ ਬੱਚਿਆਂ ਦਾ ਸ਼ੋਸ਼ਣ ਇੱਕ ਭਿਆਨਕ ਅਪਰਾਧ ਹੈ ਤੇ ਮੈਟਾ ਆਪਣੀਆਂ ਐਪਾਂ ਦੇ ਉੱਤੇ ਤੇ ਇਸ ਦੇ ਨਾਲ ਲੜਨ ਦੇ ਲਈ ਜ਼ੋਰਦਾਰ ਢੰਗ ਦੇ ਨਾਲ ਕੰਮ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸੁਝਾਅ ਦੇਣਾ ਪੂਰੀ ਤਰ੍ਹਾਂ ਗਲਤ ਹੈ ਕਿ ਮੈਟਾ ਨੇ ਜਾਣ ਬੁੱਝ ਕੇ ਅਤੇ ਮਿੱਥ ਕੇ ਅਜਿਹੀ ਸਮੱਗਰੀ ਦੇ ਵਿਚ ਅਨੁਚਿਤ ਦਿਲਚਸਪੀ ਰੱਖਣ ਵਾਲੇ ਵਰਤੋਂਕਾਰਾਂ ਵੱਲ ਬੱਚਿਆਂ ਵਾਲੇ ਇਸ਼ਤਿਹਾਰ ਭੇਜੇ ਸਨ। ਕੰਪਨੀ ਨੇ ਕਮਾਈ ਨੂੰ ਸੁਰੱਖਿਆ ਦੇ ਨਾਲੋਂ ਤਰਜੀਹ ਦੇਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ 2025 ਦੇ ਵਿਚ ਉਨ੍ਹਾਂ ਨੇ ਸੰਭਾਵੀ ਤੌਰ ਦੇ ਉੱਤੇ ਸ਼ੱਕੀ ਵਤੀਰੇ ਦੇ ਕਾਫ਼ੀ ਸੰਕੇਤ ਦਿਖਾਉਣ ਵਾਲੇ 40,04,000,000 ਤੋਂ ਵੱਧ ਅਕਾਊਂਟਾਂ ਨੂੰ ਆਪਣੇ ਆਪ ਅਯੋਗ ਬਣਾ ਕੇ ਰੱਖ ਦਿੱਤਾ ਸੀ। ਮੈਟਾ ਨੇ ਅੱਗੇ ਕਿਹਾ ਕਿ ਜਦੋਂ ਕਿ ਦ੍ਰਿੜ ਅਪਰਾਧੀ ਫੜੇ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨੇ, ਸਾਡੀ ਮਾਹਰ ਟੀਮਾਂ ਸਾਡੇ ਸੁਰੱਖਿਆ ਉਪਾਵਾਂ ਨੂੰ ਸੁਧਾਰਨ ਦੇ ਲਈ ਲਗਾਤਾਰ ਕੰਮ ਕਰ ਰਹੀਆਂ ਨੇ। ਸ਼ੋਸ਼ਣਕਾਰੀਆਂ ਨੂੰ ਪੂਰੀ ਜਿਹੜਾ ਤਰ੍ਹਾਂ ਬਾਹਰ ਕੱਢਣ ਦੇ ਲਈ ਨਵੀਂ ਤਕਨਾਲੋਜੀ ਵਿਕਸਿਤ ਕਰ ਰਹੀਆਂ ਨੇ। ਉਲੰਘਣਾ ਕਰਨ ਵਾਲੀਆਂ ਵੈਬਸਾਈਟਾਂ ਦੇ ਲਿੰਕਾਂ ਨੂੰ ਬਲਾਕ ਕਰ ਰਹੀਆਂ ਨੇ ਤੇ ਹੋਰ ਕੰਪਨੀਆਂ ਦੇ ਨਾਲ ਖੁਫੀਆ ਜਾਣਕਾਰੀ ਸਾਂਝੀ ਕਰ ਰਹੀਆਂ ਨੇ ਤਾਂ ਜੋ ਉਹ ਵੀ ਕਾਰਵਾਈ ਕਰ ਸਕਣ। ਇਸ ਸਾਲ ਦੇ ਸ਼ੁਰੂ ਦੇ ਵਿਚ ਬੋਲੈਂਡ ਨੇ ਅਮਰੀਕਾ ਦੇ ਸੂਬੇ ਨਿਊ ਮੈਕਸੀਕੋ ਦੇ ਵਿਚ ਇਕ ਮੁਕੱਦਮੇ ਦੇ ਵਿਚ ਮੈਟਾ ਦੇ ਵਿਰੁੱਧ ਗਵਾਹੀ ਦਿੱਤੀ ਸੀ, ਜਿਸ ਦੇ ਵਿਚ ਮੈਟਾ ਤੇ ਆਪਣੇ ਪਲੇਟਫਾਰਮਾਂ ਦੇ ਉਤੇ ਬੱਚਿਆਂ ਦੀ ਸੁਰੱਖਿਆ ਦੇ ਬਾਰੇ ਵਰਤੋਂਕਾਰਾਂ ਨੂੰ ਗੁੰਮਰਾਹ ਕਰਨ ਦਾ ਜਿਹੜਾ ਦੋਸ਼ ਲਗਾਇਆ ਗਿਆ ਸੀ। ਅਦਾਲਤ ਨੇ ਮੈਟਾ ਨੂੰ ਨਿਊ ਮੈਕਸੀਕੋ ਨੂੰ 37,50,00,000 ਰੁਪਏ ਯਾਨੀ ਕਿ $375 million ਭਾਵ $27,90,00,000 ਰੁਪਏ ਤੇ 279 million pounds ਅਦਾ ਕਰਨ ਦਾ ਹੁਕਮ ਦਿੱਤਾ ਸੀ। ਉਸ ਸਮੇਂ ਕੰਪਨੀ ਦੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਉਹ ਫੈਸਲੇ ਦੇ ਨਾਲ ਸਹਿਮਤ ਨਹੀਂ ਸਨ ਤੇ ਅਪੀਲ ਕਰਨ ਦਾ ਜਿਹੜਾ ਇਰਾਦਾ ਰੱਖਦੇ ਸਨ। ਅਮਰੀਕਾ ਆਧਾਰਿਤ ਸੋਸ਼ਲ ਮੀਡੀਆ ਕੰਪਨੀਆਂ ਲਈ ਆਪਣੇ ਪਲੇਟਫਾਰਮ ਦੇ ਉੱਤੇ ਬੱਚਿਆਂ ਦੀ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਬਾਰੇ NCMEC ਭਾਵ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲਾਈਡਿਡ ਚਿਲਡਰਨ ਦੀ ਜਿਹੜੀ ਹੈ ਸਾਈਬਰ ਟਿਪ ਲਾਈਨ ਦੇ ਉੱਤੇ ਰਿਪੋਰਟ ਕਰਨਾ ਲਾਜ਼ਮੀ ਹੈ। ਫਿਰ ਟਿਪ ਲਾਈਨ ਰਿਪੋਰਟ ਨੂੰ ਉਸ ਦੇਸ਼ ਦੀ ਕਾਨੂੰਨ ਲਾਗੂ ਕਰਨ ਵਾਲੀ ਢੁਕਵੀਂ ਏਜੰਸੀ ਨੂੰ ਭੇਜ ਦਿੰਦੀ ਹੈ ਜਿੱਥੇ ਉਸ ਨੂੰ ਲੱਗਦਾ ਕਿ ਘਟਨਾ ਵਾਪਰੀ ਹੈ। 2025 ਦੇ ਵਿਚ ਭਾਰਤ ਨੂੰ 19,01,9 million ਰਿਪੋਰਟਾਂ ਪ੍ਰਾਪਤ ਹੋਈਆਂ ਇਹਦੇ ਵਿਚ, ਜੋ ਕਿ 20,00,000 ਰਿਪੋਰਟਾਂ ਪ੍ਰਾਪਤ ਕਰਨ ਵਾਲੇ ਅਮਰੀਕਾ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਆਉਂਦਾ ਹੈ। ਭਾਰਤ ਦੇ ਸੂਬੇ ਤੇਲੰਗਾਨਾ ਦੇ ਵਿਚ ਸਾਈਬਰ ਸੁਰੱਖਿਆ ਬਿਊਰੋ ਦੀ ਡਾਇਰੈਕਟਰ, ਭਾਰਤ ਦੇ ਚੋਟੀ ਦੇ ਸਾਈਬਰ ਪੁਲਿਸ ਅਧਿਕਾਰੀਆਂ ਦੇ ਵਿਚੋਂ ਇਕ ਸਿਖਾ ਗੋਇਲ ਨੇ ਕਿਹਾ ਕਿ ਸਭ ਤੋਂ ਵੱਧ ਟਿੱਪਾਂ ਇੰਸਟਾਗ੍ਰਾਮ ਅਤੇ ਫੇਸਬੁੱਕ ਤੋਂ ਆਉਂਦੀਆਂ ਨੇ ਜਿਹੜੀਆਂ ਦੋਵੇਂ ਮੈਟਾ ਦੀ ਮਲਕੀਅਤ ਨੇ। ਉਸਨੇ ਅਗਾਂਹ ਕਿਹਾ ਕਿ ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਸਭ ਤੋਂ ਵੱਡੇ ਨੇ। ਜੇਕਰ ਉਨ੍ਹਾਂ ਦੇ ਕੋਲ ਬੱਚਿਆਂ ਦੀ ਜਿਨਸੀ ਸ਼ੋਸ਼ਣ ਸਮੱਗਰੀ ਨੂੰ ਟਰੈਕ ਕਰਨ ਦੇ ਲਈ ਇਕ ਚੰਗੀ ਐਲਗੋਰਿਦਮ ਹੈ ਤਾਂ ਸਪਸ਼ਟ ਤੌਰ ਦੇ ਉੱਤੇ ਉਨ੍ਹਾਂ ਵੱਲੋਂ ਵਧੇਰੇ ਚੇਤਾਵਨੀਆਂ ਆਉਣਗੀਆਂ। ਆਨਲਾਈਨ ਨੁਕਸਾਨ ਦਾ ਸਾਹਮਣਾ ਕਰ ਰਹੇ ਬੱਚਿਆਂ ਦੇ ਲਈ ਹੈਲਪਲਾਈਨ ਦੀ ਸੇਵਾ ਚਲਾਉਣ ਵਾਲੀ ਇਕ ਮੁੰਬਈ ਆਧਾਰਿਤ NGO ਰਾਤੀ ਫਾਊਂਡੇਸ਼ਨ ਨੇ ਵੀ ਦੱਸਿਆ ਕਿ ਬੱਚਿਆਂ ਦੀ ਜਿਨਸੀ ਸ਼ੋਸ਼ਣ ਸਮੱਗਰੀ ਦੇ ਬਾਰੇ ਉਸਨੂੰ ਪ੍ਰਾਪਤ ਹੋਣ ਵਾਲੀਆਂ ਰਿਪੋਰਟਾਂ ਦਾ ਵੱਡਾ ਹਿੱਸਾ ਮੈਟਾ ਦੇ ਪਲੇਟਫਾਰਮਾਂ ਤੋਂ ਆਉਂਦਾ ਹੈ। ਇਹ NGO ਨੁਕਸਾਨਦਾਇਕ ਸਮੱਗਰੀ ਨੂੰ ਹਟਾਉਣ ਦੇ ਵਿਚ ਮਦਦ ਦੇ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਨਾਲ ਸਹਿਯੋਗ ਕਰਦੀ ਹੈ, ਪਰ ਇਸ ਦੇ ਸਹਿ ਸੰਸਥਾਪਕ ਤੇ ਡਾਇਰੈਕਟਰ ਸਿਧਾਰਥ ਪਲਾਈ ਨੇ ਕਿਹਾ ਕਿ ਅਪਰਾਧੀ ਸਾਡੇ ਨਿਗਰਾਨੀ ਦੇ ਯਤਨਾਂ ਤੋਂ ਬਚਣ ਦੇ ਲਈ ਇੰਸਟਾਗ੍ਰਾਮ ਤੋਂ ਟੈਲੀਗ੍ਰਾਮ ਤੱਕ ਜਿਹੜਾ ਨਿਰਵਿਘਨ ਸਫ਼ਰ ਕਰਦੇ ਨੇ। ਅਸੀਂ ਜਿਸ ਸਮੱਗਰੀ ਨੂੰ ਹਟਾਉਣ ਦੇ ਵਿਚ ਮਦਦ ਕਰਦੇ ਹਾਂ ਉਹ ਉਸ ਨੂੰ ਮੁੜ ਅਪਲੋਡ ਕਰਦੇ ਰਹਿੰਦੇ ਹੈ। ਮਹਾਰਾ ਨੇ ਦੱਸਿਆ ਕਿ ਭਾਰਤ ਦੇ ਵਿਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਸਮੱਗਰੀ ਆਮ ਤੌਰ ਦੇ ਉੱਤੇ ਅਪਰਾਧਕ ਗਰੁੱਪਾਂ ਵੱਲੋਂ ਬਣਾਈ ਜਾਂਦੀ ਹੈ, ਜਿਵੇਂ ਕਿ ਮਨੁੱਖੀ ਤਸਕਰੀ ਕਰਨ ਵਾਲਿਆਂ ਵੱਲੋਂ, ਭਾਵੇਂ ਕਿ ਕਈ ਵਾਰੀ ਇਸ ਦੇ ਲਈ ਪਰਿਵਾਰ ਅਤੇ ਕਮਿਊਨਿਟੀ ਦੇ ਮੈਂਬਰ ਵੀ ਜ਼ਿੰਮੇਵਾਰ ਹੁੰਦੇ ਨੇ। ਆਖਰ ਚੋਂ ਲਿਖਦੇ ਹੈ ਕਿ ਭਾਰਤ ਦੇ ਵਿਚ ਬੱਚਿਆਂ ਦੇ ਵਿਰੁੱਧ ਹਿੰਸਾ ਨੂੰ ਰੋਕਣ ਲਈ ਕੰਮ ਕਰਨ ਵਾਲੀਆਂ 250 ਤੋਂ ਵੱਧ ਸੰਸਥਾਵਾਂ ਦੇ ਇਕ ਨੈਟਵਰਕ ਜਸਟ ਰਾਈਟਸ ਫਾਰ ਚਿਲਡਰਨ ਦੇ ਸੰਸਥਾਪਕ ਭੁਵਨ ਰਿੱਬੂ ਨੇ ਕਿਹਾ ਕਿ ਇਸ ਅਪਰਾਧ ਦੀ ਕਾਫ਼ੀ ਰਿਪੋਰਟ ਨਹੀਂ ਹੁੰਦੀ ਹੈ ਤੇ ਪੁਲਿਸ ਅਜੇ ਇਸ ਦੇ ਨਾਲ ਨਜਿੱਠਣ ਦੇ ਲਈ ਤਕਨੀਕੀ ਹੁਨਰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨੂੰ ਸਫਲਤਾਪੂਰਵਕ ਕਰਨ ਦੇ ਲਈ ਅੰਤਰਰਾਸ਼ਟਰੀ ਸਹਿਯੋਗ ਜਿਹੜੇ ਨੇ ਤੇ ਸਰਹੱਦਾਂ ਤੋਂ ਪਾਰ ਖੁਫੀਆ ਜਾਣਕਾਰੀ ਸਾਂਝੀ ਕਰਨਾ ਬਹੁਤ ਜ਼ਰੂਰੀ ਹੈ। ਜਥੇਬੰਦਕ ਅਪਰਾਧ ਦੇ ਜਾਲ ਨੂੰ ਲੱਭਣ ਦੇ ਲਈ ਮੰਗ ਅਤੇ ਸਪਲਾਈ ਦੀ ਪੂਰੀ ਲੜੀ ਨੂੰ ਟਰੈਕ ਕੀਤਾ ਜਾਣਾ ਇਹਦੇ ਵਿਚ ਚਾਹੀਦਾ ਹੈ ਜੀ। ਦੋਸਤੋ, ਇਹ ਸੀ ਜੀ, ਖਾਸ ਕਰ ਪਰਿਵਾਰਾਂ ਵਾਲੇ ਇਹਦੇ ਉੱਤੇ ਜ਼ਰੂਰ ਧਿਆਨ ਦੇਣ। ਵੈਸੇ ਵੀ ਆਪਾਂ ਬੱਚਿਆਂ ਦੀਆਂ ਫੋਟੋਆਂ ਜਾਂ ਨਹਾਉਂਦੇ ਧੋਂਦੇ ਜਾਂ ਹੋਰ ਕਿਤੇ ਬਾਹਰ ਕਿਤੇ ਸਵੀਮਿੰਗ ਕਰ ਰਹੇ ਆ ਉਦਾਂ ਫੋਟੋਆਂ ਪਾ ਦਿੰਦੇ ਹਾਂ, ਇਹ ਸਾਰੀਆਂ ਚੀਜ਼ਾਂ ਪਾਬੰਦੀ ਯੋਗ ਨੇ। ਤੇ ਸੀ ਰਿਪੋਰਟ। ਬੀਬੀਸੀ ਦੀ ਖੋਜ ਦੇ ਅਨੁਸਾਰ ਇੰਸਟਾਗ੍ਰਾਮ ਭਾਰਤ ਦੇ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸੰਬੰਧੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲਾ ਇਸ਼ਤਿਹਾਰ ਚਲਾ ਰਿਹਾ। ਲੇਖਕ ਸਨ ਇਸ ਦੇ ਦਿਵਿਆ ਆਰੀਆ ਤੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਸੁਖਵੰਤ ਹੁੰਦਲ ਜੀ ਨੇ, ਜੋ ਕਿ 3 ਜੁਲਾਈ 2026 ਦੀ ਪ੍ਰਕਾਸ਼ਿਤ ਹੋਈ ਆਨਲਾਈਨ ਸਾਈਟ ਦੇ ਉੱਤੇ ਬੀਬੀਸੀ ਦੇ ਉੱਤੇ ਰਿਪੋਰਟ ਸੀ, ਉਹਦਾ ਪੰਜਾਬੀ ਦੇ ਵਿੱਚ ਅਨੁਵਾਦ ਹੈ। ਤੇ ਇਹ ਸੀ ਦੋਸਤੋ ਅੱਜ ਦੀ ਇੱਕ ਜੜੀ ਰਿਪੋਰਟ। ਚੰਗੀ ਲੱਗੀ ਹੋਵੇ ਉਹ ਦੋਸਤਾਂ ਮਿੱਤਰਾਂ ਤੱਕ, ਹੋ ਸਕਦਾ ਤੁਹਾਨੂੰ ਬੋਰ ਕਰਦੀ ਹੋਵੇ, ਪਰ ਇਹ ਚੀਜ਼ਾਂ ਜਿਹੜੀਆਂ ਨੇ ਜ਼ਰੂਰੀ ਸਾਡੇ ਲਈ।

0: ਸਾਂਝਾ ਕਰਦੀ ਹੈ ਤੁਹਾਡੇ ਨਾਲ। ਵੈਸੇ ਤਾਂ ਇੱਕ ਸਤਲੁਜ ਦੇ ਉੱਤੇ ਸੀਗੀ ਇੱਕ ਗੱਲਬਾਤ ਇੰਟਰਸਟਿੰਗ ਇਤਿਹਾਸ ਦੇ ਪੱਖ ਤੋਂ, ਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ। ਗੱਲਬਾਤ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ। +358 44 900 76 19 ਬਸ ਸਟੂਡੀਓ ਦਾ ਨੰਬਰ ਹੈ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਅਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਔਜਲਾ ਸਾਹਿਬ ਲਿਖਦੇ ਨੇ, ਗੁਰੀ ਮਾਨ ਜੀ ਜਨਮ ਦਿਨ ਦੀਆਂ ਮੁਬਾਰਕਾਂ ਹੋਣ ਜੀ, ਤੇ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ। ਤੇ ਔਜਲਾ ਸਾਹਿਬ ਕਹਿੰਦੇ ਦੂਜੇ ਨਾਲੋਂ 400 ਸਕੇਅਰ ਫੁੱਟ ਵੱਡਾ ਬਣਾਉਣਾ ਜ਼ਰੂਰ ਹੈ ਜੀ। ਕੀ ਬਣਾਉਣਾ ਔਜਲਾ ਸਾਹਿਬ ਆਪਾਂ ਵੱਡਾ? ਹਾਂ ਅੱਛਾ ਜੀ, ਘਰ ਦੀ ਗੱਲ ਕਰਦੇ ਆ, ਬਿਲਕੁਲ ਹੈ ਜੀ ਬਿਲਕੁਲ। ਹਾਂਜੀ ਇੱਥੇ ਦੇਖੋ ਹੁਣ ਗੋਰੇ, ਵੈਸੇ ਦੇਖਿਆ ਜਾਵੇ ਆਪਣੀ ਫੈਸਿਲਿਟੀ ਲਈ ਵੀ ਜਿੱਦਾਂ ਜਿੱਦਾਂ ਬੱਚੇ ਵੱਡੇ ਹੋ ਜਾਂਦੇ ਆ ਉਦਾਂ ਉਦਾਂ ਬੱਚੇ ਜਿਹੜਾ ਆਪਣੇ ਚਲੇ ਜਾਂਦੇ ਆ ਜੀ, ਆਪਣੇ ਆਪਣੇ ਉਡਾਰੀ ਮਾਰ ਜਾਂਦੇ ਆ ਯੂਨੀਵਰਸਿਟੀਆਂ ਦੇ ਵਿੱਚ, ਹੋਰ ਸ਼ਹਿਰਾਂ ਦੇ ਵਿੱਚ, ਵੱਡੇ ਸ਼ਹਿਰਾਂ ਦੇ ਵਿੱਚ ਨੌਕਰੀਆਂ ਵੀ ਉੱਥੇ ਕਰਨੀਆਂ ਨੇ ਜੇ ਪਿੰਡਾਂ 'ਚ ਰਹਿੰਦੇ ਆ। ਤਾਂ ਫਿਰ ਘਰ ਜਿੱਦਾਂ ਪਹਿਲਾਂ 4 ਕਮਰਿਆਂ ਵਾਲਾ ਜਾਂ 6 ਕਮਰਿਆਂ ਵਾਲਾ ਲਿਆ ਤੁਸੀਂ 1000 ਸਕੇਅਰ ਫਿੱਟ ਦੇ ਵਿੱਚ ਆ, ਤਾਂ ਇਕੱਲੇ 2 ਜੀ ਰਹਿ ਜਾਂਦੇ ਆ, ਤੇ ਫਿਰ ਉਹ ਰੱਖਣਾ ਵੀ, ਸਾਂਭਣਾ ਵੀ, ਉਮਰ ਦੇ ਹਿਸਾਬ ਦੇ ਨਾਲ ਵੀ ਔਖਾ, ਐਕਸਪੈਂਸ ਵੀ ਹੈ, ਹੋਰ ਕਮਿਊਨਿਟੀ ਦੇ ਖਰਚੇ ਆ, ਆਪਣੀ ਕਮੇਟੀਆਂ ਦੇ ਖਰਚੇ ਨੇ, ਰੋਡ ਹੋ ਗਿਆ, ਹੋਰ ਸਾਰੀਆਂ ਚੀਜ਼ਾਂ ਹੋ ਗਈਆਂ, ਟੈਕਸ ਦੇਣਾ ਪੈਂਦਾ ਹੈ ਸਾਲ ਬਾਅਦ ਸਾਰ, ਉਹ ਸਾਰੇ ਫਿਰ ਐਕਸਪੈਂਸਿਵ ਲੱਗਦੇ ਨੇ ਜੀ। ਫਿਰ ਰਿਟਾਇਰਮੈਂਟ ਹੋ ਜਾਂਦੀ ਹੈ, ਵਿਚਾਰੇ 2 ਹੀ ਰਹਿ ਜਾਂਦੇ ਆ, ਫਿਰ ਔਖਾ ਹੋ ਜਾਂਦਾ ਉਹਨਾਂ ਚੀਜ਼ਾਂ ਨੂੰ ਹੈਂਡਲ ਕਰਨਾ ਵੀ। ਇਸੇ ਕਰਕੇ ਗੋਰੇ ਫਿਰ ਉਹ ਚੀਜ਼ ਨੂੰ ਉਨਾ ਕੁ ਚਿਰ ਵਰਤਦੇ ਆ ਜਿੰਨਾ ਚਿਰ ਉਹਦੀ ਜ਼ਰੂਰਤ ਹੈ। ਪਰ ਸਾਡੇ ਵਾਲੇ ਕਹਿੰਦੇ ਕਿ ਇੱਕ ਵਾਰੀ ਚੀਜ਼ ਖਰੀਦ ਲਈ ਤੇ ਰਹਿੰਦੀ ਦੁਨੀਆਂ, ਅਗਲੀਆਂ 4-5 ਪੀੜ੍ਹੀਆਂ ਇਸ ਨੂੰ ਮਤਲਬ ਕਿ ਆਪਣੇ ਕੋਲ ਹੀ ਰੱਖਣਗੀਆਂ। ਉਹ ਅਸੀਂ ਥੋੜੇ ਜਿਹੇ ਹੋਰ ਬਿਰਤੀ ਦੇ ਲੋਕ ਹਾਂ, ਸਾਡੀ ਸੋਚ ਥੋੜੀ ਜਿਹੀ ਵੱਖਰੀ ਹੈ, ਪਰ ਗੋਰਿਆਂ ਦੀ ਸੋਚ ਥੋੜੀ ਵੱਖਰੀ ਹੈ ਜੀ। ਤੇ ਆਪਣੇ ਨਾਲ ਸਵੀਡਨ ਤੋਂ ਜੁੜੇ ਆ ਯਾਦਵਿੰਦਰ ਵਿਦੇਸ਼ਾ ਜੀ, ਤੇ ਵੈਸੇ ਸਵੀਡਨ ਕੱਲ ਜਾਣ ਦਾ ਮੌਕਾ ਮਿਲਿਆ, ਪਰ ਉਹ ਆਪਣੇ ਸਵੀਡਨ ਯਾਦਵਿੰਦਰ ਜੀ ਥੋੜਾ ਜਿਹਾ ਦੂਰ ਰਹਿੰਦੇ ਨੇ ਜੀ, ਤੇ ਅਸੀਂ ਉਰੇ ਉਰੇ ਮੁੜੇ ਆਏ। ਵੈਸੇ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਯਾਦਵਿੰਦਰ ਜੀ।
1: ਹਾਂਜੀ ਸਤਿ ਸ੍ਰੀ ਅਕਾਲ ਜੀ, ਦੁਆਬਾ ਰੇਡੀਓ ਤੋਂ।
0: ਜਰੂਰ ਜਰੂਰ, ਅਗਲੀਆਂ ਗਰਮੀਆਂ ਦੇਖਾਂਗੇ, ਲੰਬਾ ਟੂਰ ਬਣਾ।
1: ਮਿੰਟਾਂ ਦੇ ਬੰਦਾ ਆਪਣਾ ਏਅਰਪੋਰਟ ਆ, 15 ਮਿੰਟ ਲੱਗਦੇ ਹਰ ਕੰਟਰੀ ਜਾਂਦੇ।
0: ਬਿਲਕੁਲ
1: ਵਧੀਆ ਪ੍ਰੋਗਰਾਮ, ਮੈਂ ਤੇ ਲੇਟ ਹੀ ਲਾਇਆ ਸੀ।
0: ਥੈਂਕ ਯੂ।
1: ਸੋਸ਼ਲ ਮੀਡੀਆ ਜਿਹੜਾ, ਸੋਸ਼ਲ ਮੀਡੀਆ ਤੇ ਉਹ ਪੰਗੇ ਪੈਂਦੇ ਆ, ਹਟਣੇ ਚਾਹੀਦੇ ਆ। ਹੁਣ ਤੇ ਇਹਨਾਂ ਬੜੀਆਂ ਬੜਾ ਬੜਾ ਲੋਕੀ ਵੀਡੀਓ ਪਾਈ ਜਾਂਦੇ
0: ਜੀ।
1: ਬਾਕੀ ਜਿਹੜੀ ਐਂਡ ਵਾਲੀ ਗੱਲ ਕੀਤੀ, ਕੱਲ੍ਹ ਮੈਂ ਆਪਣੇ ਕਜ਼ਨ ਨੂੰ ਫੋਨ ਕੀਤਾ ਹੈ
0: ਜੀ,
1: ਤੇ ਉਹ ਮੈਨੂੰ ਕਹਿੰਦਾ ਆਂਦਾ ਖਾ ਗਏ ਅਮਰੀਕਾ ਇੰਗਲੈਂਡ ਖਾ ਗਿਆ ਲੋਕਾਂ ਨੂੰ, ਕਹਿੰਦਾ ਗੱਲ ਵਾਕਈ ਰਿਸ਼ਤਿਆਂ ਨੂੰ, ਮਤਲਬ ਖਾ ਗਏ ਆ ਲੋਕ ਆਪਣੇ ਨੌਜਵਾਨਾਂ ਨੂੰ, ਦੂਜਿਆਂ ਤੇ ਜਾ ਕੇ ਸਾਰੇ ਲੈ ਕੇ ਕੱਢ ਕੇ, ਹੁਣ ਘਰਾਂ ਚ ਕੋਈ ਬੰਦਾ ਹੀ ਨੀ ਰਿਹਾ, ਇੱਕ ਦੋ ਦੋ ਬੰਦੇ ਰਹੇ।
0: ਨਹੀਂ ਉਹਨਾਂ ਦੀ ਤਾਂ ਚਲੋ ਕੀ ਗਲਤੀ, ਆਪਣੀਆਂ ਵੀ ਗਲਤੀਆਂ ਨੇ, ਇਹ ਕੱਲਾ ਉਹਨਾਂ ਨੂੰ ਕਹਿ ਸਕਦੇ ਇਹਨਾਂ ਮੁਲਕਾਂ ਨੇ, ਚਲੋ ਜੇ ਰਹਿਣ ਸਹਿਣ ਦਾ ਸਾਰਾ ਕੁਝ ਪ੍ਰਬੰਧ।
1: ਨਹੀਂ ਨਹੀਂ ਗਲਤੀ ਨੀ, ਓਦਾਂ ਗੱਲ ਕੀਤੀ ਕਿ ਮਾਂ ਪਿਓ ਹੁਣ ਜਿੱਦਾਂ ਕੱਲੇ ਆਡੇ, ਮਾਂ ਪਿਓ ਕੱਲੇ ਘਰ ਚ ਕੱਲੇ ਹੁੰਦੇ
0: ਜੀ,
1: ਹੁਣ ਦੇ ਕਾਡਾ ਮਾਮਾ ਵਾ ਉੱਥੇ ਲਾਗੇ ਬਾਅਦ ਤਿੰਨੇ ਜੀ ਉਹ ਘਰੇ
0: ਜੀ,
1: ਤੇ ਹੁਣ ਜੇ ਬੰਦਾ ਕੋਲ ਹੋਵੇ, ਮੈਂ ਵੀ ਅੱਗੇ ਉੱਥੇ ਹੁਣ ਆਪਾਂ 50 ਨੂੰ ਮਿਲਦੇ
0: ਜੀ,
1: ਹੈ ਕਿ ਨਹੀਂ, ਲਾਗਾਂਡੀਆਂ ਗਵਾਂਢੀਆਂ ਰਿਸ਼ਤੇਦਾਰਾਂ ਨੂੰ ਕੋਈ ਨਾ ਕੋਈ ਪ੍ਰੋਗਰਾਮ ਆਇਆ ਰਹਿੰਦਾ
0: ਜੀ।
1: ਇੱਥੇ ਤੇ ਹੁਣ ਕੋਈ ਪ੍ਰੋਗਰਾਮ ਹੀ ਨਹੀਂ, ਇੱਥੇ ਤੇ ਬੰਦਾ ਵੇਹਦਾ ਅਗਲੇ ਪਾਰਟੀ ਪੂਰਟੀ ਆਵੇ, ਅਗਲੇ ਸਾਲ ਚ ਇੱਕ ਦੋ ਆ ਗਈਆਂ ਨੀ ਤੇ ਆਉਗੀ
0: ਜੀ।
1: ਗੱਲ ਪਰ ਇਹ ਆ ਕਿ ਜਿੱਥੇ ਜਿਹਾ ਦਾਣਾ, ਜਿੱਥੇ ਗੁਰੂ ਨਾਨਕ ਸਾਹਿਬ ਵਾਂਗੂ ਜਿੱਥੇ ਦਾਣਾ ਉੱਥੇ ਖਾਣਾ ਹੀ ਪੈਣਾ।
0: ਉਹ ਨਹੀਂ, ਉਹ ਚਲੋ ਲਾਈਫ ਸਟਾਈਲ ਥੋੜਾ ਜਿਹਾ ਚੇਂਜ ਕਰਾਂਗੇ, ਹੁਣ ਇੱਥੇ ਗੋਰਿਆਂ ਦੇ ਨਾਲ ਵੀ ਉੱਠਣਾ ਪੈਣਾ ਜਾਂ ਹੋਰ ਸਾਰੀਆਂ ਚੀਜ਼ਾਂ, ਕਿਉਂਕਿ ਅਸੀਂ ਆਪਣੇ ਬੋਲੀ ਦੇ ਹਿਸਾਬ ਦੇ ਨਾਲ, ਕਲਚਰ ਦੇ ਨਾਲ, ਮਤਲਬ ਕਿ ਆਪਣਾ ਕੰਫਰਟੇਬਲ ਜ਼ੋਨ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਵਿਚਰੀਏ। ਪਰ ਚਲੋ ਉੱਠਣਾ ਬਹਿਣਾ ਬੱਕਰੀਆਂ ਕਮਾਂਡਰ ਦੇ ਵਿੱਚ, ਉਹ ਵੀ ਇੱਕ ਚੰਗਾ ਹੈ, ਪਰ
1: ਬਹੁਤ ਸਾਰੇ ਅਸੀਂ ਤੇ ਬਹੁਤ ਖੁਸ਼ ਹਾਂ। ਪਿੱਛੇ ਨੂੰ ਜਾਂਦਾ ਜਿਦਾਂ
0: ਜੀ,
1: ਲਾ ਲੋ ਕੇ ਪੰਛੀ ਮੁੜਦੇ ਆਲੜਿਆਂ ਨੂੰ, ਪਰ ਮੁੜਿਆ ਨੀ ਜਾਂਦਾ ਇੱਥੋਂ, ਮੁੜਦਾ ਨਾਲ ਮੁੜ ਕੇ ਲੈਣਾ ਵੀ ਕੀ। ਮੈਂ ਅੱਗੇ ਸੋਚਦਾ ਨਾ, ਕਈ ਕਹਿਣਗੇ ਸਾਰੀ ਫੈਮਿਲੀ ਦਾ ਮੂਵ ਹੋ ਗਿਆ ਤੇ ਹੁਣ ਜਿਹੜੇ ਬੱਚੇ ਇੱਥੇ ਜੰਮੇ

0: ਉਹਨਾਂ ਦੇ ਨਾਲ ਤੇ ਅਸੀਂ
1: ਜੀ
0: ਉਹ ਬੱਚਿਆਂ ਦੇ ਨਾਲ ਤੇ ਮੇਰਾ ਹੀ ਸਾਡਾ ਵੀ ਕੀ ਕਹਿੰਦੇ ਉਹਨਾਂ ਦੇ ਨਾਲ ਤੇ ਮੇਰਾ ਹੀ ਕੋਈ
1: ਜੀ
0: ਜਾਤੀ ਕੰਡ ਹੈ ਨਾ ਜਿਹੜੇ ਇੱਥੇ ਪੈਦਾ ਹੋਏ ਉਹਨਾਂ ਨੂੰ ਲੈ ਜਾਈਏ ਅਸੀਂ ਉੱਥੇ ਚੁੱਕ ਕੇ
1: ਜੀ
0: ਤੇ ਇਹ ਤੇ ਫਿਰ ਗਲਤ ਵਾ ਨਾ ਇਹ ਥੋੜਾ
1: ਬਿਲਕੁਲ।
0: ਅੱਗੇ
1: ਚਲੋ ਜਦੋਂ ਆਪਣਾ ਅਡਾਰੀ ਯੋਗੇ ਹੋ ਗਏ, ਆਪਣਾ ਪੈਰਾਂ ਸਿਰ ਹੋ ਗਏ ਸਾਰਾ ਕੁਝ, ਫਿਰ ਤਾਂ ਬੰਦਾ ਜਾ ਜੂ ਆਉਂਦਾ। ਚਲੋ
0: ਨਹੀਂ
1: ਕਰੀਏ
0: ਨਹੀਂ ਫਿਰ ਤੇ
1: ਫਿਰ
0: ਬੰਦਾ ਚਲੋ 6 ਮਹੀਨੇ ਰਹਿ ਹੁੰਦਾ ਵਾ, 6 ਮਹੀਨੇ ਰਹਿ
1: ਬਿਲਕੁਲ
0: ਸਕਦੇ ਹਾਂ, 6 ਮਹੀਨੇ ਬੰਦਾ ਵਧੀਆ ਰਹਿ ਲੈਂਦਾ ਉੱਥੇ
1: ਜੀ।
0: ਤੇ ਇੱਕ ਇਹ ਆ ਕੇ ਚਲੋ ਇਹ ਫਾਇਦਾ ਹੈਗਾ ਕਿ ਆਪਾਂ ਨੂੰ ਚਲੋ ਪਾਸਪੋਰਟ ਤੇ 6 ਮਹੀਨੇ ਦੀ ਐਂਟਰੀ ਦੇ ਹੈਗੀ ਹੈ,
1: ਜੀ
0: 6 ਮਹੀਨੇ ਬੰਦਾ ਰਹਿ ਹੁੰਦਾ
1: ਜੀ
0: ਨਾਲੇ ਜਿੱਥੇ ਜਿੱਥੇ ਰੋਟੀ ਲੱਗੀ ਉੱਥੇ ਹੁਣ ਉੱਥੋਂ ਉੱਥੋਂ ਨੂੰ ਛੱਡ ਕੇ ਥੋੜਾ ਜਿਹਾ ਆ ਜਾਂਦਾ।
1: ਬਿਲਕੁਲ ਹੈ ਜੀ।
0: ਹੁਣ ਜਿਹੜੇ ਛੱਡ ਕੇ ਜਾਣ ਡੇ ਉਹ ਹੁਣ ਕਈ ਸਾਲ ਹੋ ਗਏ ਉਹਨਾਂ ਨੂੰ ਉੱਥੇ ਰਹਿੰਦਿਆਂ ਨੂੰ,
1: ਜੀ
0: ਉਹ ਲੋਕੀ ਜੇ ਜੇ ਕੋਈ ਕਹਿੰਦਾ ਨਾ ਜੀ ਵਾਪਸ ਆ ਗਏ ਆ ਉਹ ਵੀ ਰਿਟਾਇਰਮੈਂਟ ਦੀ ਉਮਰ ਤੋਂ ਬਾਅਦ ਹੀ ਆ, ਜੇ ਕੋਈ ਗਿਆ
1: ਜੀ
0: ਪਹਿਲਾਂ ਕੋਈ ਵੀ ਨੀ ਜਾਂਦਾ, ਪਹਿਲਾਂ ਨੇ ਇੱਥੋਂ ਖਰਚੇ ਨਿੱਕੇ ਨਿੱਕੇ ਖਰਚੇ ਕੰਮਾਂ ਕਾਰਾਂ ਦੇ ਸਭ ਕੁਝ ਸਾਰੇ ਖਰਚੇ ਇੱਥੇ ਪੂਰੇ ਕਰਦੇ ਨੇ।
1: ਜੀ
0: ਬਾਕੀ ਯਾਰ ਪੰਜਾਬ ਦੇ ਹਾਲਾਤ ਜਿਹੜੇ ਆ ਲੱਗਦੇ ਵਿਗੜੀ ਜਾ ਰਹੇ ਆ ਰੋਜ਼, ਅੱਜ
1: ਜੀ
0: ਪ੍ਰਧਾਨ ਸਾਹਿਬ ਨੂੰ ਚੁੱਕ ਕੇ ਲੈ ਗਏ ਜਾਂਦੇ
1: ਨਹੀਂ ਨਹੀਂ ਕਿਤੇ ਨਹੀਂ ਲਗਾਏ, ਚੁੱਕ ਕੇ ਤਾਂ ਨਹੀਂ ਲਗਾਏ, ਪੇਸ਼ ਹੋਏ ਜੀ ਸਿੱਟ ਅੱਗੇ ਜਾਂਦੀ
0: ਅਜਾ ਪੇਸ਼ ਹੋਏ
1: ਜੀ।
0: ਚਲ
1: 2-3 ਘੰਟੇ
0: ਉਹਨਾਂ
1: ਬੈਠੇ
0: ਕੋਲ
1: ਆ ਉੱਥੇ, ਪੂਰੀ ਮਹਿਕਮੇ ਨੇ ਸੇਵਾ
0: ਚਲ
1: ਸੁਵਾ ਕੀਤੀ ਆ, ਉਹ ਭਗਤ ਕੀਤੀ ਹੈ
0: ਨਹੀਂ ਉਹ ਦੂਜੇ ਮੇਰੇ ਤੇਰੇ ਵਰਗੇ ਬੰਦੇ ਦੀ ਸੇਵਾ ਦੂਜੇ ਤਰੀਕੇ ਨੇ ਕਰਦੀ, ਇਹਨਾਂ ਦੀ ਸੇਵਾ ਤੇ ਵਧੀਆ ਹੀ ਕਰਦੇ ਆ,
1: ਨਹੀਂ ਇਹਨਾਂ ਦਾ
0: ਸਾਡੇ ਵਰਗੇ ਬੰਦੇ ਨੂੰ
1: ਬਤਾਇਆ ਜੀ ਜੀ।
0: ਸਾਡੇ ਬੰਦੇ ਨੂੰ ਚੁੱਕ ਕੇ ਖੜਿਆ ਹੋਵੇ ਤੇ ਉਹ ਬਿਠਾਉਂਦੇ ਵੀ ਥੱਲੇ ਹੀ ਆ ਨਾ, ਫਿਰ ਫੋਟੋਆਂ ਹੁੰਦੀਆਂ ਨਾ ਕਿੱਦਾਂ ਅਖਬਾਰਾਂ ਥੱਲੇ ਬਿਠਾਏ ਜਾਂਦੇ
1: ਜੀ ਜੀ ਜੀ
0: ਉਹਨਾਂ ਦੀ ਸੇਵਾ ਤੇ ਬਹੁਤ ਵਾ, ਉਹਦੀ ਸੇਵਾ ਕਮਾਲ ਹੁੰਦੀ
1: ਜੀ।
0: ਇਹ ਆ ਕੇ ਕੋਈ ਹੁਣ ਉਹ ਗੱਲ ਸੁਣੋ, ਟੋਫੀਆਂ ਵੱਖ ਵੱਖਰੀਆਂ ਟੋਫੀਆਂ ਇਹ ਹੱਟੀ ਤੋਂ ਟੋਫੀ ਲੈ ਲਈਏ, ਦੂਜੀ ਤੋਂ ਟੋਫੀ ਲੈ ਲਈਏ, ਪੰਜਾਬੀਆਂ ਨੇ ਪਰ ਟੋਫੀਆਂ ਖਾਂਦੇ ਰਹਿਣਾ
1: ਜੀ,
0: ਉਹ ਹੁਣ ਦੂਜੀ ਪਾਰਟੀ ਲੈਓ ਤੇ ਕੋਈ ਦੂਜੀ ਪਾਰਟੀ ਲੈਓ,
1: ਬਿਲਕੁਲ ਹੈ ਜੀ।
0: ਹੁਣ ਸਿਆਣ ਤੋਂ ਵੀ ਕਰਨੀ ਪੈਣੀ ਹੈ ਨਾ, ਹੁਣ ਬਿਲਕੁਲ ਹੀ ਕਿ ਹੁਣ ਜਿੱਦਾਂ ਹੁਣ ਜਿਹੜਾ ਹੁਣ ਮੈਂ ਸੋਚਣ ਡਿਆ ਵੀ ਇੱਕ ਰਾਜਨੀਤੀ ਹੁੰਦੀ ਸੀ ਬਾਰ ਬਾਰ ਅੰਮ੍ਰਿਤਪਾਲ ਦਾ ਨਾਂ ਲਈ ਜਾਓ, ਮੁੱਖ ਮੰਤਰੀ ਅੰਮ੍ਰਿਤਪਾਲ ਬਣ ਰਿਹਾ, ਮੁੱਖ ਮੰਤਰੀ ਬਣ ਰਿਹਾ ਤੇ ਉਹਨੂੰ ਜਿਹੜਾ ਛੱਡਣਾ ਹੁੰਦਾ ਉਹ ਨਾ ਛੱਡਣ।
1: ਨਹੀਂ ਉਹਨਾਂ ਨੇ ਅਨਾਉਂਸ ਕੀਤਾ, ਉਹਨਾਂ ਦੀ ਅੱਜ ਵਾਰਸ ਪੰਜਾਬ ਪਾਰਟੀ ਨੇ ਕਿਹਾ ਕਿ ਆਉਣ ਵਾਲਾ ਚਿਹਰਾ 2027 ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਵੱਲੋਂ ਹੋਏਗਾ ਜੀ ਅੰਮ੍ਰਿਤਪਾਲ।
0: ਨਹੀਂ ਉਹ ਤੇ ਉਹੀ ਹੋਣਾ ਜਦੋਂ ਮੇਨ ਪ੍ਰਧਾਨ ਹੀ ਉਹਨਾਂ ਦਾ ਉਹ ਤੇ ਸਿੱਧਾ ਲੌਜਿਕ ਹੀ ਉਹੀ ਹੋਣਾ
1: ਜੀ, ਬਿਲਕੁਲ ਹੈ।
0: ਪਰ ਇਹ ਆ ਕਿ ਮੈਂ ਇੱਕ ਲਾਸਟ ਜਿਹੜਾ ਮੈਸੇਜ ਦੇਣਾ ਕਿ ਪੰਜਾਬ ਨੇ ਠੇਕਾ ਨੀ ਲਿਆ ਆਪਣੇ ਨਿਆਣੇ ਮਰਵਾਉਣ ਨੂੰ, ਤੇ ਬਾਅਦ ਚ 20-25 ਸਾਲਾਂ ਬਾਅਦ ਉਹ ਕਿਸੇ ਨੂੰ ਸਜ਼ਾ ਹੁੰਦੀ ਆ, ਉਦੋਂ ਤੱਕ ਨਜ਼ਾਰੇ ਲੈ ਕੇ ਹੋ ਜਾਂਦਾ। ਇੱਕ ਜਿਹੜੀ ਫੋਕੀ ਅਣਕ ਜਿਹੜੀ ਬੜੀ ਆ ਨਾ
1: ਜੀ,
0: ਤੇ ਅਣਕ ਤੇ ਇੱਕ ਗੁੱਸਾ ਜਿਹੜਾ ਪੰਜਾਬੀਆਂ ਨੂੰ ਲੈ ਕੇ ਡੁੱਬਣ ਡਿਆ
1: ਜੀ,
0: ਕਿਉਂਕਿ ਪੰਜਾਬ ਦੇ ਨਿਆਣੇ ਜਿਹੜੇ ਇਹਨਾਂ ਕੰਮਾਂ ਨੂੰ ਨੀ ਫੜੇ, ਕਿਤੇ ਜੇ ਕੋਈ ਸ਼ਹੀਦੀਆਂ ਦੇ ਦੋ ਤੇ ਕੋਈ ਕਿਤੇ ਧਰਨੇ ਦੇ ਲੋ ਤੇ ਉਧਰ ਦੇ ਦੋ
1: ਜੀ,
0: ਜੇ ਕੋਈ ਕਰਨਾ ਤੇ ਫਿਰ ਨਿਆਣਿਆਂ ਨੂੰ ਨਿਆਣੇ ਕੋਈ ਡਾਕਟਰ ਇੰਜੀਨੀਅਰ ਬਣਾਉਣੇ ਆ ਤੇ ਫਿਰ ਇਹਨਾਂ ਚੀਜ਼ਾਂ ਦੇ ਪਿੱਛੋਂ ਹਟਣਾ ਪੈਣਾ।
1: ਬਿਲਕੁਲ ਹੈ ਜੀ, ਬਿਲਕੁਲ।
0: ਕਾਰਲ ਮਾਰਕਸ ਨੇ ਆਖਿਆ ਨਾ ਕਿ ਹਿਸਟਰੀ ਜਿਹੜੀ ਰਿਪੀਟ ਕਰਦੀ ਹੈ
1: ਜੀ,
0: ਤੇ ਤੁਸੀਂ ਹਿਸਟਰੀ ਤੋਂ ਸਿੱਖਿਆ ਕੀ ਆ, ਹਿਸਟਰੀ ਤੋਂ ਕੱਖ ਨੀ ਸਿੱਖਿਆ, ਜਦੋਂ ਦੀ ਆਪਣਾ ਜਨਮ ਹੋਇਆ ਅਸੀਂ ਤੋਂ ਲੈ ਕੇ 2-3 ਚਾਂਸ ਹੋ ਗਏ
1: ਜੀ,
0: ਤੇ ਨਾਲੇ ਪੰਜਾਬੀਆਂ ਨੂੰ ਪੰਜਾਬੀ ਇੱਕ ਧਿਰ ਨੂੰ ਕਹੀ ਜਾਂਦੇ ਆ ਕਿ ਇੱਕ ਧਿਰ ਨੇ ਕੀਤਾ ਦੂਜੀ ਨੇ ਕੀਤਾ, ਹੁਣ ਭੁਪਿੰਦਰ ਨੂੰ ਕੋਈ ਖਤਰਾ ਹੋਵੇ ਤੇ ਮੈਨੂੰ ਪਤਾ ਲੱਗ ਜੇ
1: ਜੀ,
0: ਤੇ ਮੈਂ ਭੁਪਿੰਦਰ ਨੂੰ ਦੱਸਾਂ ਨਾ ਗਾ ਭਾਈ ਤੈਨੂੰ ਇਸ ਚੀਜ਼ ਦਾ ਖਤਰਾ, ਨਾ ਭੁਪਿੰਦਰ ਦੇ ਘਰ ਵਾਲੇ ਨੂੰ ਦੱਸਾਂ,
1: ਬਿਲਕੁਲ।
0: ਤੇ ਗੁਨੇਗਾਰ ਕੌਣ ਆ, ਗੁਨੇਗਾਰ ਤੇ ਮੈਂ ਆ, ਮੈਨੂੰ ਪਤਾ ਵਾ ਸਭ ਕੁਛ, ਹੁਣ ਆ ਜਿਹੜੇ ਮਾਨ ਸਾਹਿਬ ਆਪਣੇ ਸਿਮਰਜੀਤ ਸਿੰਘ ਮਾਨ ਸਾਹਿਬ
1: ਜੀ,
0: ਚਲੋ ਮੇਰੇ ਵਿਚਾਰ ਵਾ, ਚਲੋ ਜਿਹਨੂੰ ਨਹੀਂ ਕਈ ਚੰਗੇ ਲੱਗਣੇ ਕਈ ਨੂੰ ਨਹੀਂ ਲੱਗਦੇ, ਹੁਣ ਮਾਨ ਸਾਹਿਬ ਨੂੰ ਜੇ ਪਤਾ ਹੀ ਕਿ ਮੁੱਖ ਮੰਤਰੀ ਦਾ ਚਿਹਰਾ ਮੈਂ ਨੀ ਮੁੱਖ ਮੰਤਰੀ ਬਣਨਾ, ਬਾਦਲ ਸਾਹਿਬ ਮੈਨੂੰ ਬਣਾਉਣ ਡੇ ਮੈਂ ਨੀ ਬਣਨਾ
1: ਜੀ,
0: ਤੇ ਹੁਣ ਜੋ ਕਹਿਣ ਡੇ ਮੈਨੂੰ ਵੀ ਪਤਾ ਕਿ ਬੰਦੇ ਮਾਰਨੇ ਪੈਣੇ
1: ਜੀ,
0: ਮੁੰਡੇ ਮਾਰਨੇ ਪੈਣੇ ਸੀ, ਤੇ ਮੈਂ ਅਸੀਂ ਕੋ ਆਪਣੇ ਨਾਲ ਲਵਾਉਣੇ ਸੀ
1: ਜੀ,
0: ਤੇ ਤੁਸੀਂ ਉਹ ਟਾਈਮ ਤੇ ਸੁੱਤੇ ਸੀ, ਤੁਸੀਂ ਉਦੋਂ ਰੌਲਾ ਪਾਉਂਦੇ ਕਿ ਭਾਈ ਸਾਨੂੰ ਇਹ ਕੰਮ ਹੋਣਾ ਵਾ, ਤੇ ਤੁਸੀਂ ਉੱਥੇ ਕੋਈ ਜਥੇਦਾਰ ਸਾਹਿਬ ਨੂੰ ਕਹਿੰਦੇ, ਇੱਕ ਜਥੇਦਾਰ ਸਾਹਿਬ ਨਵੇਂ ਤੋਂ ਨਵੇਂ ਬਣ ਜਾਂਦੇ ਜਿਹੜੇ ਧੜੀਆਂ ਜੇਬਾਂ ਨਿਕਲਦੇ ਆ
1: ਜੀ,
0: ਕਿਸੇ ਨੂੰ ਤੇ ਕਹਿੰਦੇ ਕਿ ਭਾਈ ਹਾਂ ਨਾਰਾ ਤੇ ਮਾਰਦੇ ਕਿ ਭਾਈ ਆਹ ਕੰਮ ਹੋਣ ਲੱਗਾ ਜੀ,
1: ਜੀ ਬਿਲਕੁਲ ਹੈ,
0: ਤੁਸੀਂ ਆਪਣੀ ਜਾਨ ਬਚਾਲੀ ਕੇ ਚੱਲ ਸਾਡੇ ਕੋ ਹੱਥੋਂ ਨਾ ਪਾਪ ਹੋਵੇ ਤੇ ਦੂਜਿਆਂ ਕੋ ਕਰਾ ਦਿੰਦੇ ਆ
1: ਜੀ,
0: ਤੇ ਇਹ ਚੀਜ਼ਾਂ ਨੂੰ ਲੋਕਾਂ ਨੂੰ ਵੀ ਸੋਚਣਾ ਪੈਣਾ, ਪੋਲਿਟਿਕਸ ਸਿੱਖਣੀ ਪੈਣੀ,
1: ਬਿਲਕੁਲ ਹੈ ਜੀ,
0: ਹਰ ਪੰਜਾਬੀ ਨੂੰ ਪੋਲਿਟਿਕਸ ਸਿੱਖਣੀ ਪੈਣੀ, ਉਹ ਜਾਂ ਦੇ ਉਹ ਕਿਤਾਬਾਂ ਪੜ੍ਹੇ ਪੋਲਿਟਿਕਸ ਦੀਆਂ, ਕਿੱਦਾਂ ਬਚਣਾ ਇਹਨਾਂ ਨੇ ਕਿਹਾ, ਇਹਨਾਂ ਨੇ ਕਿੱਦਾਂ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਨੇ, ਕਿੱਦਾਂ ਇਹਨਾਂ ਨੂੰ ਬਚਣਾ
1: ਜੀ,
0: ਸਭ ਨੂੰ ਵੱਡੇ ਗੁਨਾਹਗਾਰ ਮਾਨ ਸਾਹਿਬ ਜਿਹਨਾਂ ਨੇ ਹੋਣ ਦਿੱਤਾ, ਜਿਹਨਾਂ ਦੀ ਅੱਖਾਂ ਦੇ ਸਾਹਮਣੇ ਹੋਇਆ, ਭਾਵੇਂ ਅਸੀਂ KPS ਗੱਲ ਨੂੰ ਮਾੜਾ ਕਹਿ ਲਈਏ, ਭਾਵੇਂ ਸੰਧੂ ਨੂੰ ਮਾੜਾ ਕਹਿ ਲਈਏ, ਜੋ ਮਰਜ਼ੀ ਕਹਿ ਲਈ, ਉਹਨਾਂ ਨੇ ਤੇ ਕੀਤਾ ਵਾ, ਪਰ ਇਹ
1: ਜਿਹੜੇ ਆਪਣੀਆਂ ਡਿਊਟੀਆਂ ਦੇ ਉੱਤੇ ਸੀਗੇ ਜੋ ਸੀਗੇ ਕਰਦੇ, ਮਾੜਾ ਵੀ ਹੋਇਆ ਚੰਗਾ ਵੀ ਹੋਇਆ, ਪੁਲਿਸ ਵਾਲਿਆਂ ਵੱਲੋਂ ਵੀ ਹੋਇਆ, ਆਮ ਲੋਕਾਂ ਵੱਲੋਂ ਵੀ
0: ਹੋਇਆ, ਨਹੀਂ ਦੋਵਾਂ ਬੰਦੇ ਹੋਇਆ, ਉਸ ਨੁਕਸਾਨ ਹੋਇਆ
1: ਉਸ ਸਮੇਂ ਦੀਆਂ ਜਥੇਬੰਦੀਆਂ ਜਿਹੜੀਆਂ ਸੀ, ਉਹ ਚਾਹੇ ਕਾਲੀਆਂ ਖੇਸੀਆਂ ਵਾਲੇ ਸੀ, ਚਾਹੇ ਭੂਰੀਆਂ ਵਾਲੇ ਸੀਗੇ, ਚਾਹੇ ਜਿੱਦਾਂ ਵੀ ਸੀ, ਉਹਨਾਂ ਦੇ ਵੱਲੋਂ ਵੀ ਹੋਇਆ,
0: ਭਾਵੇਂ ਮਾੜਾ ਉਹਨਾਂ ਵੱਲੋਂ ਵੀ ਹੋਇਆ
1: ਜੀ,
0: ਪਰ ਇੱਕ ਕਬੂਤਰਾਂ ਨੂੰ ਅੱਖਾਂ ਮੀਟ ਕੇ ਲਾਗੇ ਤੁਸੀਂ ਮਰਨ ਦੋ ਇਹਨਾਂ ਨੂੰ, ਪਰ ਅਸੀਂ ਉਹ ਕਹਿ ਦਿੰਦੇ ਨਾ ਸਾਡੇ ਨਾਂ ਲੱਗਣਗੇ ਦਫ਼ਾ ਕਰੋ ਇਹਨਾਂ ਦੇ ਲਵਾ ਦਿੰਦੇ
1: ਜੀ। ਹੁਣ ਦੇਖੋ ਜੇ ਉਹ ਇਹ ਚੀਜ਼ਾਂ ਨੂੰ ਜੇ ਕਹਿੰਦੇ ਕਿ ਅਸੀਂ ਮਤਲਬ ਕਿ ਆਹ ਕੰਮ ਕਰਨਾ ਨਹੀਂ ਚਾਹੁੰਦੇ ਸੀ, ਅਸੀਂ ਪਿੱਛੇ ਹਟ ਗਏ, ਤਾਂ ਜੇ ਉਹ ਗਿੱਲ ਹੋਣੀ ਸੀਗੇ ਤਾਂ ਉਹਨਾਂ ਨੇ ਇਸ ਚੀਜ਼ ਨੂੰ ਖਤਮ ਵੀ ਤਾਂ ਕੀਤਾ ਨਾ, ਕ੍ਰੈਡਿਟ ਫੇਰ ਉਹਨਾਂ ਨੂੰ ਜਾਣਾ ਉਸ ਚੀਜ਼ ਦਾ
0: ਨਹੀਂ। ਉਹ ਗੱਲ ਦਾ ਹਾਂ, ਹੁਣ ਅੱਜ ਕਈ ਉਹਨਾਂ ਨੂੰ ਸੁਪਰ ਕੋਪ ਵੀ ਆਉਂਦੇ ਨੇ, ਕਈ ਦੂਜਾ ਨਾਂ ਵੀ ਲੈਂਦੇ ਆ, ਦੋਵੇਂ ਚੀਜ਼ਾਂ ਚੱਲਣੀਆਂ ਨਾ,
1: ਬਿਲਕੁਲ
0: ਇੱਕ ਚੀਜ਼ ਤਾਂ ਨੀ ਨਾ ਆਏਗੀ, ਉਹਨਾਂ ਨੂੰ ਕੋਈ ਚੰਗਾ ਵੀ ਕਹਿਣ ਡਿਆ, ਮਾੜਾ ਵੀ ਕਹਿੰਦਾ, ਹੁਣ ਤੁਹਾਨੂੰ ਕੀ ਕਵੇ, ਤੁਹਾਨੂੰ ਹੁਣ ਇਹ ਕਵੇ ਕਿ ਉਹ ਕੀ ਕਹਿੰਦੇ ਲੱਤਾਂ ਚ ਚੰਡਿਆ ਦੇਖ ਲੱਤ।
1: ਅਸਲ ਚ ਨਾ ਯਾਦ ਬੰਦਾ ਜੀ, ਸਾਡੀ ਭੁੱਲ ਇਹ ਹੈ ਕਿ ਅਸੀਂ ਹਰ ਵਿਅਕਤੀ ਤੋਂ ਨਾ ਉਮੀਦਾਂ ਬਹੁਤ ਵੱਡੀਆਂ ਲਾ ਲੈਂਦੇ ਹਾਂ। ਤੁਹਾਨੂੰ ਚੇਤਾ ਹੋਣਾ ਕਾਂਗਰਸ ਦੇ ਵਿੱਚ ਜਦੋਂ ਆਪਣੇ PM ਸੀਗੇ ਮਨਮੋਹਨ ਸਿੰਘ ਹੋਣੀ, ਕਹਿੰਦੇ ਸੀ ਲਓ ਜੀ ਹੁਣ ਤਾਂ ਪੰਜਾਬ ਦੀ ਕਾਇਆ ਪਲਟ ਹੋ ਜਾਣੀ, ਭਾਈ ਉਹਨਾਂ ਦੇ ਕਾਨੂੰਨ ਦੇ ਅੰਦਰ ਜਾਂ ਹੋਰ ਸਾਰੀਆਂ ਚੀਜ਼ਾਂ ਦੇ ਅੰਦਰ ਰਹਿ ਕੇ, ਇਹ ਥੋੜੀ ਭੇ ਇੱਕ ਕਮਿਊਨਿਟੀ ਦਾ ਪ੍ਰਧਾਨ ਮੰਤਰੀ ਆ ਗਿਆ ਤਾਂ ਉਹ ਕਮਿਊਨਿਟੀ
0: ਨਾਲੇ ਕਾਇਆ ਪਲਟ ਕਰਨੀ
1: ਆ ਜੀ।
0: ਨਹੀਂ ਉਹ ਇੱਕ ਉੱਪਰ ਸਾਰੀ ਦੁਨੀਆ ਆਪਣੇ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਆ, ਅਸਲੀ ਕਾਇਆ ਪਲਟ ਤੇ ਕਾਹਦੀ ਦੀ, ਮੁੱਖ ਮੰਤਰੀ ਸਟੇਟ ਦੇ ਨੇ
1: ਜੀ।
0: ਉਹ ਜੇ ਸਿਆਣਾ ਵਾ ਤੇ ਉਹ ਪੈਸੇ ਕੱਢ ਕੇ ਕਢਾ ਕੇ ਲਿਆਊਗਾ ਸੈਂਟਰ ਤੋਂ,
1: ਬਿਲਕੁਲ,
0: ਜੇ ਉਹ ਬੋਰ ਉਹਨੇ ਕਿੱਥੋਂ ਲੈ ਆਊ
1: ਜੀ।
0: ਕਾਇਆ ਪਲਟ ਵਾਲੀ ਜਿਹੜੀ ਗੱਲ ਨਾ, ਵਾਕਿਆ ਉਹ ਗੱਲ ਨੇ ਕਿ ਅਸੀਂ ਉਮੀਦਾਂ, ਖਾਸ ਕਰਕੇ ਪੰਜਾਬੀ ਬੰਦੇ ਨੇ
1: ਜਿਹੜੇ,
0: ਉਹ ਉਮੀਦਾਂ ਖਾਸ ਕਰ ਪੰਜਾਬੀ ਦੱਸਦੇ,
1: ਉਹੀ ਚੀਜ਼ ਪਹਿਲਾਂ ਉਹਨੂੰ ਹੱਥਾਂ ਤੇ ਚੁੱਕੀ ਫਿਰਦਾ ਸੀ, ਅੱਖਾਂ ਤੇ ਚੁੱਕੀ ਫਿਰਦਾ ਸੀ, ਹੁਣ ਉਹ ਤੋਂ ਗਾਲਾਂ
0: ਕੱਢਦੇ। ਆ ਮੇਰੀ ਗੱਲ ਦੀ ਮੂੰਹ ਦੀ ਗੱਲ ਫੜ ਲਈ ਆ, ਉਹ ਬੜੀ ਉਮਰ ਲੰਮੀ ਦਲਜੀਤ ਦੀ, ਮੇਰੇ ਮੂੰਹ ਦੀ ਗੱਲ ਫੜ ਲਈ, ਹੁਣ ਉਹ ਦਲਜੀਤ ਵਾ,
1: ਅਗਲੇ ਨੂੰ ਐਕਟਿੰਗ ਕਰਨੀ, ਗੀਤ ਗਾਉਣਾ, ਪੈਸੇ ਲੈਣੇ, ਅਗਲੇ ਦਾ ਤਾਂ ਕਾਰੋਬਾਰ ਆ।
0: ਨਹੀਂ ਇਹ ਦੋ ਕੰਮ ਕਰਦੇ ਨਾ ਪੰਜਾਬੀ, ਖਾਸ ਕਰਕੇ ਪੰਜਾਬੀ
1: ਜੀ,
0: ਪਹਿਲਾਂ ਬੰਦੇ ਨੂੰ ਤਾਂ ਚੜ੍ਹਾਉਂਦੇ ਆ, ਫਿਰ ਥੱਲੇ ਕੁਰਸੀ ਵੀ ਲਾ ਲੈਂਦੇ, ਕੱਢ ਲੈਂਦੇ, ਪੌੜੀਆਂ ਵੀ ਲਾ ਲੈਂਦੇ। ਇੱਕ ਨਾ ਸੁਣਾਇਆ ਵਾ, ਹੁਣ ਮੂਸੇ ਵਾਲੇ ਨੂੰ ਕਿੰਨੀਆਂ ਗਾਲਾਂ ਕੱਢ ਦਿੰਦੇ, ਆਪਾਂ ਪ੍ਰੋਗਰਾਮ ਵੀ ਕੀਤੇ ਇੱਕ ਦੋ, ਆਪਾਂ ਉਹਨਾਂ ਦੀ ਉਹਦੇ ਗੀਤਾਂ ਨੂੰ ਅਸੀਂ ਵਿਰੋਧ ਕਰਦੇ, ਪਰ ਇਹੋ ਜਿਹੀ ਚੀਜ਼ਾਂ ਨੂੰ ਅਸੀਂ ਕਦੇ ਸੋਚਿਆ ਵੀ ਨਹੀਂ, ਪਰ ਉਹ ਲੋਕੀ ਗਾਲਾਂ ਕੱਢ ਦਿੰਦੇ, ਅੱਜ ਉਹ ਲੋਕੀ ਜਾ ਕੇ ਮੱਥਾ ਟੇਕਦੇ, ਫੋਟੋਆਂ ਬਣਾਉਂਦੇ
1: ਜੀ,
0: ਉਹੀ ਤੇ ਤੁਸੀਂ ਆਪ ਵੀ ਕਰ ਸਕਦੇ ਨਾ, ਤੁਸੀਂ ਕਿਸੇ ਕੋਲ ਕਿਸੇ ਤੋਂ ਰੱਖਣ ਦੇ
1: ਜੀ।
0: ਹੁਣ ਅੱਜ ਲੋਕੀ ਕਿੱਥੇ ਕਿੰਨੀਆਂ ਖੋਜਾਂ ਹੁੰਦੀਆਂ ਦੁਨੀਆਂ ਦੇ ਵਿੱਚ, ਲੋਕੀ ਕਿਤੇ ਦਾ ਕਿਤੇ ਪਹੁੰਚ ਗਏ
1: ਜੀ,
0: ਤੇ ਤੁਸੀਂ ਇੱਕੋ ਚੀਜ਼ ਦੇ ਪਿੱਛੇ ਪਏ ਜੇ,
1: ਬਿਲਕੁਲ,
0: ਕੱਲੀ ਕੱਲੀ ਪੰਜਾਬੀਆਂ ਨੂੰ ਨੀ ਬਿਮਾਰੀ ਆ, ਜਿਹੜਾ ਆਹ ਜਿਹੜਾ ਇੱਧਰ ਦਾ ਅਰਬ ਵਾਲਾ ਏਰੀਆ ਉਹ ਬਿਮਾਰੀ ਆ
1: ਜੀ,
0: ਉਹ ਵੀ ਵੇਖ ਲਓ, ਉਦਣ ਜਿਹੜਾ ਮੈਚ ਹੋਇਆ ਪੁਰਤਗਾਲ ਦਾ ਤੇ ਇਜਿਪਟ ਦਾ,
1: ਹਾਂਜੀ, ਵੀਡੀਓ ਵਾਇਰਲ ਹੋਈਆਂ ਨੇ, ਉਹ ਜਿਹੜਾ ਗੰਜੇ ਸਿਰ ਤੇ ਬਾਲ ਨਹੀਂ ਸੀਗੇ ਉਹਨਾਂ ਦਾ ਕੋਚ ਜਿਹੜਾ ਸੀਗਾ, ਤੇ ਉਹ ਜਦੋਂ ਜਿੱਤਿਆ ਨਾ ਆਪਣਾ ਪਹਿਲੇ ਮੈਚਾਂ ਦੇ ਵਿੱਚ ਮਿਸਰ ਜਿੱਤਿਆ, ਤੇ ਉਹਨੇ ਆਪਣਾ ਪਲਸਤੀਨ ਦਾ ਜਿਹੜਾ ਸੀ ਝੰਡਾ ਸੀ ਨਾ ਉਹ ਪਿੱਠ ਦੇ ਉੱਤੇ, ਉਹ ਗਰਾਊਂਡ ਦੇ ਵਿੱਚ ਹੀ ਖੜਾ ਸੀ ਉਦੋਂ, ਤੇ ਪਿੱਠ ਦੇ ਉੱਤੇ ਰੱਖ ਕੇ ਤੇ ਲਹਿਰਾ ਦਿੱਤਾ, ਉਸ ਤੋਂ ਬਾਅਦ ਇਹ ਸਾਰਾ ਸਿਲਸਿਲਾ ਸ਼ੁਰੂ ਹੋਇਆ। ਹੁਣ ਦੇਖੋ FIFA ਵਰਲਡ ਕੱਪ ਥੋੜੀ ਰਹਿ ਗਿਆ, ਜੇ ਦੇਖਿਆ ਜਾਵੇ ਤਾਂ ਹੁਣ
0: ਮੂਹਰੇ
1: ਮੂਹਰੇ ਹੁੰਦਾ ਫਿਰਦਾ ਸੀਗਾ ਸਾਰਾ ਕੁਝ ਹਨਾ।
0: ਇੱਕ ਮਿੰਟ ਗੱਲ
1: ਜੀ,
0: ਇਹ ਦੱਸੋ ਇਹ ਸਾਰੀਆਂ ਟੀਮਾਂ ਚ ਮੁਸਲਮਾਨ ਵੀ ਖੇਡਣ ਡੇ ਆ,
1: ਹਾਂ ਬਿਲਕੁਲ,
0: ਆਪਣੇ ਕ੍ਰਿਸਚਨ ਵੀ ਖੇਡਣ ਡੇ, ਯਹੂਦੀ ਵੀ ਖੇਡਣ ਡੇ,
1: ਜੀ ਜੀ ਜੀ,
0: ਤੁਸੀਂ ਇਹ ਆ ਜਿਹੜਾ ਕੰਮ ਕਰਨਾ ਆ ਫਲਸਤੀਨ ਦਾ ਝੰਡਾ ਲੈ ਕੇ ਇਜਿਪਟ ਕਹਿਣ ਡਿਆ, ਹੁਣ ਤੁਸੀਂ ਇਹ ਸੋਚੋ ਇਜਿਪਟ ਨੇ ਕਿਹੜੀ ਮਦਦ ਕੀਤੀ ਫਲਸਤੀਨੀਆਂ ਨੇ, ਮੈਨੂੰ ਇਹ ਦੱਸੋ, ਇਜਿਪਟ ਨੇ ਤੇ ਫਲਸਤੀਨੀਆਂ ਨੂੰ ਉੱਥੋਂ ਭਜਾਇਆ ਸੀ,
1: ਹਾਂ ਪਰ ਉਹਨਾਂ ਨੇ ਝੰਡਾ ਲੈ ਉਸਦਾ ਸੀਗਾ ਫੜਿਆ ਹੋਇਆ, ਇਸ ਕਰਕੇ ਉਹ ਹੋ ਜਾਂਦਾ ਜੀ ਸਾਰਾ ਕੁਝ। ਹੁਣ ਦੇਖੋ ਟਰੰਪ ਕੱਲ ਸੀਗਾ, ਕੱਲ ਟਰੰਪ ਸੀਗਾ ਸਪੇਨ ਨੂੰ ਜਦੋਂ ਟਰਾਫੀ ਦੇ ਦਿੱਤੀ ਹੈ, ਤੇ ਉਹ ਆਪਣੀ ਤਿਆਰੀ ਕਰ ਰਹੇ ਨੇ ਕਿ ਅਸੀਂ ਜਸ਼ਨ ਮਨਾਉਣਾ ਸ਼ੁਰੂ ਕਰੀਏ, ਟਰੰਪ ਵਿੱਚ ਬੜੀ ਜਾਂਦਾ, ਦੁਬਾਰਾ ਬੜੀ ਜਾਂਦਾ ਕਿ ਮੇਰੀ ਵੀ ਫੋਟੋ ਵਿੱਚ ਆਵੇ, ਜਾਂ ਉਹ ਅਗਲਿਆਂ ਨੇ ਪਾਸੇ ਕਰ ਦਿੱਤਾ, ਭਾਈ ਤੁਸੀਂ ਸਾਈਡ ਦੇ ਉੱਤੇ ਹੋ ਜਾਓ, ਅਸੀਂ ਸਾਡਾ ਕੋਈ ਪੋਲੀਟਿਕਸ ਦੇ ਨਾਲ ਲੈਣਾ ਦੇਣਾ ਕੋਈ। ਉਹੀ ਮੁਲਕ ਦੀ ਟੀਮ ਸਪੇਨ ਦੀ ਜਦੋਂ ਨਾਟੋ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦਾ ਜਿਹੜਾ PM ਆ ਉਹ ਮੱਥਾ ਲਾ ਕੇ ਬੈਠਾ ਆ, ਕਹਿੰਦਾ ਅਸੀਂ ਤੁਹਾਡਾ ਸਾਥ ਨਹੀਂ ਦੇਣਾ, ਨਾ ਹੀ ਤੁਹਾਨੂੰ ਅਸੀਂ ਆਪਣੀ ਗਰਾਊਂਡ ਦੇਣੀ ਆ ਵਰਤਣ ਦੇ ਲਈ, ਉੱਥੇ ਇਹਦੇ ਵਿੱਚ ਕਲੇਸ਼ ਪਿਆ ਹੋਇਆ ਹੈ, ਤੇ ਇੱਥੇ ਹੁਣ ਬੱਲੇ ਬੱਲੇ ਕੈਪਟਨ ਨੂੰ ਟਰੰਪ ਉਹਨਾਂ ਦੀ ਟੀਮ ਦੇ ਨਾਲ
0: ਤੁਰਿਆ ਫਿਰਦਾ ਓਹੀ ਓਹੀ ਕਹਿਣ ਡਿਆ ਨਾ ਉਹਨਾਂ ਝੰਡੇ ਲੈ ਕੇ ਤੂੰ ਫਿਰਨਾ ਇਹੋ ਜਿਹੇ ਕੰਮ ਇਹ ਕੰਮ ਗੇਮਾਂ ਚ ਥੋੜਾ ਹੁੰਦੇ ਗੇਮ ਜਿਹੜੀ ਨੀ ਉਹਦੇ ਇੱਕ ਨਿਰਪੱਖ ਗੇਮ ਹੁੰਦੀ
1: ਬਿਲਕੁਲ ਬਿਲਕੁਲ ਹੁਣ
0: ਇੱਕ ਪਲੇਅਰ ਹੋਵੇ ਭਾਵੇਂ ਰਾਈਟਰ ਹੋਵੇ ਭਾਵੇਂ ਕੋਈ ਗੀਤਕਾਰ ਹੋਵੇ ਉਹਨੂੰ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ
1: ਇਹੀ ਤਾਂ ਸਪੋਰਟਸਮੈਨਸ਼ਿਪ ਅਗਲਿਆਂ ਨੇ ਕੱਲ ਸ਼ੋਅ ਕੀਤੀ ਆ ਸਪੋਰਟਸਮੈਨਸ਼ਿਪ ਬਿਲਕੁਲ ਕੀਤੀ ਹੈ
0: ਉਹ ਅਗਲਿਆਂ ਨੇ ਸ਼ੋਅ ਕੀਤੀ ਆ ਅਗਲੇ ਜਿੱਤ ਕੇ
1: ਜੀ
0: ਹੈ ਹੁਣ ਇਹ ਜਿਹੜੇ ਅਰਬੀ ਲੋਕ ਇਹੋ ਹੀ ਦਿਮਾਗ ਚ ਰੱਖਦੇ ਰਹੇ ਕਿ ਸੁਖਣਾ ਸੁੱਖ ਦੇ ਰਹੇ ਅੱਲਾ ਅੱਲਾ ਇਹਨੂੰ ਪੁਰਤਗਾਲ ਮੁਰਾ ਦੇ ਅੱਲਾ ਇਹ ਪੁਰਤਗਾਲ ਮੁਰਾ
1: ਜੀ
0: ਉਹ ਮੈਂ ਕੱਲ ਮੈਨੂੰ ਇੱਕ ਆਂਦਾ ਮੈਂ ਏਦਾਂ ਹੀ ਆਖਿਆ ਮੈਂ ਵੀ ਮੈਚ ਸੁਣ ਰਿਹਾ ਬਸ ਤੇ ਮੈਂ ਇੱਕ ਗੋਲ ਕਿਹਾ ਏਦਾਂ ਦੇ ਮੈਨੂੰ ਆਂਦਾ ਤੇਰਾ ਮੈਸੀ ਅਰਬੀ ਆਂਦਾ ਤੇਰਾ ਮੈਸੀ ਤੇ ਹੁਣ ਗਿਆ ਲੈ ਮੇਰਾ ਮੈਸੀ ਮੈਨੂੰ ਤੇ ਗੇਮ ਫੁੱਟਬਾਲ ਦੀ ਗੇਮ ਬਾਰੇ ਪਤਾ ਹੀ ਕੋਈ ਨਹੀਂ ਨਾਲੇ ਮੇਰਾ ਮੈਸੀ ਚਲੋ ਮੈਸੀ ਟਰੈਕਟਰ ਤੇ ਹੁੰਦੇ ਸੀ
1: ਜੀ
0: ਪਰ ਮੈਂ ਜੇ ਮੇਰਾ ਮੈਸੀ ਆ ਮੈਨੂੰ ਤਾਂ ਪਤਾ ਹੀ ਨੀ ਫੁੱਟਬਾਲ ਬਾਰੇ ਪਤਾ ਮੈਸੀ ਕਿੱਥੋਂ ਰਹਿੰਦਾ
1: ਮੈਂ
0: ਹੁਣ ਆ ਨਿੱਕੀ ਜੀ ਰੱਖਦੇ ਤੁਸੀਂ ਦਵਾਵਾਂ ਕਾਂਡੇ ਜੇ ਰੱਬ ਨੂੰ ਕਹੀ ਨਾ ਤੁਸੀਂ ਦਵਾ ਕਰਦੇ ਜੇ ਅਮਰੀਕਾ ਤੇਰਾ ਬੇੜਾ ਗਰਕ ਹੋ ਜੇ ਕਿਸੇ ਕਿਸੇ ਦਾ ਬੇੜਾ ਗਰਕ ਹੋ ਜੇ ਜਿਹੜੀਆਂ ਤੁਹਾਨੂੰ ਜਿਹੜੀਆਂ ਕੰਟਰੀਆਂ ਤੁਹਾਨੂੰ ਮੂੰਹ ਨਹੀਂ ਲਾਉਂਦੀ ਉਹਨਾਂ ਨੇ ਤੁਸੀਂ ਬੇੜਾ ਗਰਕ ਮੰਨਦੇ
1: ਤੁਸੀਂ
0: ਪੁਰਤਗਾਲ ਦੀ ਤੁਸੀਂ ਮੰਗਣ ਡੇ ਤੁਸੀਂ ਮੰਗਣ ਡੇ ਹਾਰ ਜੇ
1: ਨਾਲੇ ਦੇਖੋ ਹਾਰ ਮੈਂ ਪੱਟਾਂ ਦੇ ਹਿੱਕ ਦੇ ਵਿੱਚ ਜ਼ੋਰ ਚਾਹੀਦਾ ਹੈ 90 ਮਿੰਟ ਦੌੜਨਾ 120 ਮਿੰਟ ਦੌੜਨਾ ਕਿਤੇ ਸੌਖਾ ਖਾਲਾ ਜੀ ਦਾ ਬਾੜਾ ਸਟੈਮਰ ਹੋਊਗਾ ਤਾਂ
0: ਉਹਨਾਂ ਉਹਨਾਂ ਨੇ ਪੂਰਾ ਸ਼ੈਂਪਾ ਕੀਤਾ
1: ਕਹਿੰਦੀਆਂ ਘੁੰਮਦੀਆਂ ਟੀਮਾਂ ਅਗਲਿਆਂ ਨੇ ਮਤਲਬ ਕਿ ਖੜੀਆਂ ਕਰ ਦਿੱਤੀਆਂ ਜਿਹੜੀਆਂ ਕਦੇ ਨਾ ਨੀ ਸੁਣੇ ਸੀ ਟੀਮਾਂ ਦੇ ਉਹ ਕਿੰਨਾ ਵਧੀਆ ਖੇਡ ਗਏ ਸਾਰਾ ਕੁਝ ਹੋਇਆ
0: ਤੇ ਇਹਨਾਂ ਲੋਕਾਂ ਦੀ ਦੁਸ਼ਮਣੀ ਇਹਨਾਂ ਨੂੰ ਲੈ ਕੇ ਡੁੱਬਣ ਡੇ ਸਾਡੇ ਪੰਜਾਬੀਆਂ ਨੂੰ ਵੀ ਹੁਣ ਅਸੀਂ ਪੰਜਾਬੀ ਵੀ ਗਾਲਾਂ ਕੱਢੀ ਜਾਂਦੇ ਦੂਜੀਆਂ ਲੋਕਾਂ ਨੂੰ ਉਧਰ ਆਹ ਗਿਆ ਹੋ ਗਿਆ ਪਹਿਲਾਂ ਤੁਸੀਂ ਬਈਏ ਪੰਜਾਬ
1: ਪਿੱਛੇ ਦੇਖੋ ਆਪਣੇ ਉਹ ਪੰਜਾਬ ਦਾ ਮੁੰਡਾ ਸੀਗਾ ਨਿਊਜ਼ੀਲੈਂਡ ਦੇ ਵੱਲੋਂ ਕਿ ਆਸਟ੍ਰੇਲੀਆ ਵੱਲੋਂ ਖੇਡਿਆ ਆਸਟ੍ਰੇਲੀਆ ਵੱਲੋਂ ਸੀ ਆਸਟ੍ਰੇਲੀਆ ਦੀ ਟੀਮ ਫੁੱਟਬਾਲ ਦੀ
0: ਇੱਕ ਇਹਨਾਂ ਨੂੰ ਇਹ ਬੜੀ ਖੁਸ਼ੀ ਹੁੰਦੀ ਨਾ ਸਾਡੇ ਆਪਣੇ ਬੰਦੇ ਬੜੀਆਂ ਪੋਸਟਾਂ ਪਾਉਣਗੇ ਆ ਵੇਖੋ ਇਹ ਨਾ ਰੁਮਾਲੇ ਦੁਮਾਲੇ ਬੜੇ ਦਿਖਾਉਣਗੇ ਜਨਾਨੀਆਂ ਦੇ ਸਿਰਾਂ ਦੇ ਬੰਨੇ ਗੋਰੀਆਂ ਦੇ ਆਹਾ ਵੇਖੋ ਜੀ ਵੇਖੋ ਮੈਂ ਥਲੇ ਇਹਦਾ ਨਾ ਮੈਂ ਜੇ ਆਪਣੀ ਕੋਈ ਗੋਰੀ ਬਣ ਗਈ ਤੇ ਫਿਰ ਉਹਦੇ ਬਾਰੇ ਕੋਈ ਦੱਸੂਗੇ
1: ਜੀ
0: ਫਿਰ ਗਾਲੀਓ ਗਾਲਾਂ ਕੱਢਦੇ ਤੁਹਾਡਾ ਆਪਣਾ ਬੰਦਾ ਨਾ ਕੋਈ ਗੋਰਾ ਬਣ ਜੇ
1: ਬਿਲਕੁਲ
0: ਗੋਰੇ ਤੁਹਾਡੇ ਸਿੱਖ ਬਣ ਜਾਣ ਬਿਲਾਂ
1: ਜੀ
0: ਹੈ ਤੇ ਜਿਹੜਾ ਕਿ ਧਰਮ ਨੂੰ ਛੱਡ ਕੇ ਦੂਜੇ ਧਰਮ ਚ ਜਾਣ ਡਿਆ ਉਹਦੇ ਤੇ ਕੀ ਯਕੀਨ ਕਰ ਲੈਂਦੇ
1: ਨਹੀਂ ਆ 5-7 ਸਾਲ ਪਹਿਲਾਂ ਦੀ ਜਦੋਂ ਆਪਾਂ ਰੇਡੀਓ ਸ਼ੁਰੂ ਕੀਤਾ ਉਦੋਂ ਇੱਕ ਸੱਜਣ ਆ ਕੇ ਕਹਿੰਦਾ ਕਿ ਤੂੰ ਤਾਂ ਪੂਰਾ ਕ੍ਰਿਸਚਨ ਹੋ ਗਿਆ ਤੁਹਾਨੂੰ ਯਾਦ ਹੋਣੀ ਗੱਲ ਸ਼ਾਇਦ ਮੈਂ ਉਹਨੂੰ ਇਹੀ ਜਵਾਬ ਦਿੱਤਾ ਸੀ ਕਿ ਮੈਂ ਕਿਹਾ ਜੇ ਤੁਹਾਨੂੰ ਲੱਗਦਾ ਕਿ ਮੈਂ ਉਹਦੇ ਨਾਲ ਵਿਆਹ ਕਰਾ ਕੇ ਤਾਂ ਮੈਂ ਕ੍ਰਿਸਚਨ ਹੋ ਗਿਆ ਤਾਂ ਉਹ ਵੀ ਤਾਂ ਸਿੰਗੜੀ ਹੋਈ ਆ ਮੰਨੋ ਫਿਰ ਇਸ ਗੱਲ ਨੂੰ
0: ਦਮਾਲੇ ਦਾ ਔਰਤ ਦੇ ਨਾਲ ਕੋਈ ਮਤਲਬ ਹੀ ਨੀ ਹੈਗਾ ਆਪਣੇ ਆਪਣੇ ਆਪਣੇ ਆਪਣੇ ਜਿਵੇਂ ਅੰਮ੍ਰਿਤ ਛਕਣ ਦੇ ਵਿੱਚ ਸਭ ਇਹਨਾਂ ਨੇ ਆਪ ਝੁੰਡ ਬਣਾਏ ਆ ਇਹਨਾਂ ਨੇ ਝੁੰਡ ਕੀ ਗਰੁੱਪ ਬਣਾਏ ਆ ਜਿਨ੍ਹਾਂ ਸਾਡੀਆਂ ਦਾਦੀਆਂ ਬੀਬੀਆਂ ਨੇ ਵੀ ਅੰਮ੍ਰਿਤ ਛਕਿਆ ਦੇ ਕਦੀ ਵੇਖਿਆ ਇਹਨਾਂ ਦੇ ਸਿਰਾਂ ਦੇ ਉੱਤੇ ਪੱਗਾਂ ਬੰਨੀਆਂ ਉਹ ਚੁੰਨੀਆਂ ਲਈ ਜਾਂਦੀਆਂ ਇਹ ਨਵੇਂ ਜਿਹੜੇ ਇਹਨਾਂ ਨੇ ਉਦੋਂ ਜਦੋਂ ਗੋਰੀਆਂ ਦਮਾਲੇ ਬੰਨੀ ਉਦੋਂ ਤੁਹਾਨੂੰ ਬੜੀਆਂ ਸੋਹਣੀਆਂ ਲੱਗਦੀਆਂ ਜਦੋਂ ਹੁਣ ਤੁਹਾਡੀ ਕੋਈ ਜਾ ਕੇ ਕ੍ਰਿਸਚਨ ਬਣ ਜਾਏ ਫਿਰ ਤੁਹਾਨੂੰ ਅੱਗ ਲੱਗਦੀ ਠੀਕ ਨੀ ਹੁਣ ਸਾਡੇ ਨਿਆਣੇ ਯਾਰ ਸਾਡੇ ਨਿਆਣੇ ਇਸੇ ਕਲਚਰ ਦੇ ਪਿੱਟ ਸਿਆਪੇ ਕਰਕੇ ਨਿਆਣੇ ਜਿਹੜੇ ਸਾਡੇ ਉਹ ਆਂਦੇ ਅਸੀਂ ਕਲਚਰ ਨੂੰ ਮੰਨਦੇ ਨੀ ਹੁਣ ਸਾਡੇ ਨਿਆਣੇ ਜੇ ਕਹਿ ਦੇਣੇ ਮੁਸਲਮਾਨਾਂ ਵਿਆਹ ਕਰਾ ਲਈਏ ਜਾਂ ਉਹਨਾਂ ਵਿਆਹ ਕਰਾ ਲਈਏ ਸਾਡੇ ਲੋਕ ਵੱਢਣ ਦੱਸ ਜਾਂਦੇ ਕਿ ਵੱਢ ਦੇਣਾ ਛੱਡਣਾ ਕੱਖ ਨੀ ਇਹਨਾਂ ਨੇ ਉਹ ਕਰਨਾ ਜਦੋਂ ਤੁਸੀਂ ਦੂਜਿਆਂ ਨੀ ਲਿਆਉਂਦੇ ਵਿਆਹ ਕੇ ਉਦੋਂ ਤੁਹਾਨੂੰ ਕੋਈ ਫਰਕ ਪੈਂਦਾ ਤੁਸੀਂ ਇੱਥੇ ਪੱਕੇ ਹੋਣਾ ਤੇ ਗੋਰੀ ਹੋ ਭਾਵੇਂ ਉਮਰ ਵੀ ਨੀ ਮੇਰੇ ਤੁਸੀਂ ਉਹਦੇ ਨਾਲ ਵਿਆਹ ਕਰਾਉਂਦੇ
1: ਮੇਰਾ
0: ਟਰੈਕਟਰ ਚੰਗਾ ਰਹੇ ਮੇਰਾ ਹੋਰ ਟਰੈਕਟਰ ਚੰਗਾ ਰਹੇ ਇਹਦਾ ਟਰੈਕਟਰ ਚੁੱਕਿਆ ਜਾਂਦਾ ਤੇ ਅੱਗੇ ਇਹਦੇ ਟਰੈਕਟਰ ਜ਼ੋਰ ਨੀ ਲੱਗਦਾ ਮੇਰਾ
1: ਟਰੈਕਟਰ
0: ਬਿਲਕੁਲ ਇਹਨਾਂ ਚੀਜ਼ਾਂ ਕਰਕੇ ਪਹਿਲਾਂ ਰੇਹੜਿਆਂ ਦੇ ਲੜਦੇ ਰਹੇ ਆ ਕਿ ਸਾਡਾ ਸੰਡਾ ਜਿਹੜਾ ਵਾ ਇਹ ਕਿੱਲਾ ਕੱਢ ਦਿੰਦਾ
1: ਤਗੜੇ ਨੇ
0: ਸਵੀਡਨ
1: ਤੋਂ ਯਾਦਵਿੰਦਰ ਵਿਦੇਸ਼ ਹੈ ਜੀ ਗੱਲਬਾਤ ਆਪਣੀ ਸਾਂਝ ਪਾ ਕੇ ਗਏ ਨੇ ਤੇ ਲੋ ਫਿਰ ਆਪਾਂ ਇੱਥੇ ਆਗਿਆ ਲੈਣੇ ਆ ਤੇ ਆਪਣੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਆ ਔਜਲਾ ਵੀਰ ਜੀ, ਹਾਂਜੀ ਇਵੇਂ ਹੀ ਕਰਦੇ ਆ ਜੀ ਆਪਣੇ ਲੋਕ। ਤੇ ਜੇ ਅਗਲੇ ਨੇ 1000 ਸਕੇਅਰ ਫਿੱਟ ਦਾ ਲਿਆ ਤਾਂ ਅਗਲਾ ਕਹਿੰਦਾ ਮੈਂ 1400 ਲੈਣਾ ਜੀ, ਤੇ ਆਪਣੀ ਚਾਦਰ ਨਹੀਂ ਦੇਖਦੇ, ਪੈਰ ਬਾਹਰ ਕੱਢ ਲੈਂਦੇ ਆ ਚਾਦਰ ਤੋਂ ਜੀ। ਚਲੋ ਦੋਸਤੋ, ਵੱਧ ਘੱਟ ਬੋਲ ਕੇ ਗੁਸਤਾਖੀ ਮਾਫ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਭਾਰਾ ਚੱਲੋ ਪਿਆਰ ਭਾਈ ਤੇ ਨਿੱਗੀ ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ। ਕੱਲ ਨੂੰ ਫਿਰ ਤੋਂ ਮੁਲਾਕਾਤ ਹੋਏਗੀ, ਕੁਝ ਨਾ ਕੁਝ ਨਵਾਂ ਲੈ ਕੇ ਹਾਜ਼ਰ ਹੋਵਾਂਗੇ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ। ਜਸ਼ਨ ਆਪਣੇ ਜਸ਼ਨਪ੍ਰੀਤ ਜਸ਼ਨ ਜੀ ਲਿਖਦੇ ਹੈ, ਧੰਨਵਾਦ ਵੀਰ ਜੀ ਵਾਰਸ ਪੰਜਾਬ ਦੇ, ਸਵਾਗਤ ਹੈ ਬਾਈ ਜੀ ਨਿੱਗਾ ਜੀਆਂ ਨੂੰ ਜੀ। ਤੇ ਜੇ ਕਿਸੇ ਦੋਸਤ ਦਾ ਸੁਣਿਆ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ ਦੋਸਤੋ, ਤੇ ਲਓ ਫਿਰ ਮੈਨੂੰ ਦਿਓ ਆ ਗਿਆ। ਸਾਰਿਆਂ ਨੂੰ ਪਿਆਰ ਭਾਈ ਤੇ ਨਿੱਗੀ ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ ਜੀ।

0: ద్వాప రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 25 ਅਕਤੂਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਹੁਣ ਸਾਡਾ 27ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰਾ ਤੇ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣ ਤੇ ਇਸ ਵਾਰ ਉਹਨਾਂ ਨੇ ਸਾਡੀ ਫਰਮਾਇਸ਼ ਦੇ ਉੱਤੇ ਪੰਜਾਬੀ ਕਵਿਤਰੀ ਸਲੀਨਮ ਮੰਡ ਜੀ ਦਾ ਇੱਕ ਗੀਤ ਤਿਆਰ ਕੀਤਾ ਹੈ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਇੱਕ

0: ਨਹੀਂ, ਧੰਨਵਾਦ ਜੀ।
1: ਕਾ ਮਹਿਫਲ ਦੇ ਵਿੱਚ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਜਸਵੀਰ ਸ਼ਰਮਾ ਜੀ ਨੂੰ, ਜਿਹੜੇ ਕਿ ਦੱਦਾਪੁਰ ਤੋਂ ਹਨ ਤੇ ਬੜੀ ਪਿਆਰੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸਾਡੀ ਕਾ ਮਹਿਫਲਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਪਰ ਇਸ ਵਾਰ ਕੁਝ ਰੁਝੇਵਿਆਂ ਦੇ ਕਾਰਨ ਅਸੀਂ ਉਹਨਾਂ ਨੂੰ ਦੋ ਤਿੰਨ ਕਵੀ ਦਰਬਾਰਾਂ ਦੇ ਵਿੱਚ ਸਮਾਂ ਨਹੀਂ ਦੇ ਸਕੇ। ਉਸ ਲਈ ਅਸੀਂ ਉਹਨਾਂ ਤੋਂ ਖਿਮਾ ਮੰਗਦੇ ਹਾਂ ਤੇ ਹੁਣ ਅੱਜ ਉਹਨਾਂ ਨੂੰ ਕਵੀ ਦਰਬਾਰ ਦੇ ਵਿੱਚ ਸੱਦਾ ਦੇ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਜਸਵੀਰ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
2: ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਕੁੜੀਆਂ ਮਾਰਨਗੇ ਕੁੱਖਾਂ ਚ, ਲੋਕੀ ਚਾਹੁਣਗੇ ਮੁੰਡਿਆਂ ਨੂੰ, ਇੱਕ ਕੁੱਖ ਚੋਂ ਜਾਏ ਸੁਪਾਰੀ, ਦੇਣਗੇ ਗੁੰਡਿਆਂ ਨੂੰ। ਸਕਿਆਂ ਚੁਗਲੀ ਕਰਨੀ, ਸਭ ਕੁਝ ਲੁੱਟਿਆ ਜਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਦਫ਼ਤਰੀ ਕੰਮ ਨਹੀਂ ਹੋਣੇ, ਥਾਂ ਥਾਂ ਰਿਸ਼ਵਤ ਚੱਲੂਗੀ, ਜਦ ਭ੍ਰਿਸ਼ਟਾਚਾਰੀ ਵਧਗੀ ਫਿਰ ਗਰੀਬੀ ਪਿੜ ਮੱਲੂਗੀ। ਡਿਗਰੀਆਂ ਹੱਥਾਂ 'ਚ ਲੈ ਕੇ ਪੜਾਕੂ ਧੱਕੇ ਖਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ 'ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੋ, ਵੇਖਿਓ ਹੱਥਾਂ 'ਚੋਂ ਨਿਕਲੂਗਾ ਜਦ ਪੁੱਤ ਜਵਾਨ ਹੋ। ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਜੇ ਸਮਝਾਓਗੇ ਢਿੱਡੋਂ ਜੰਮਿਆਂ ਹੀ ਫਿਰ ਗੱਲ ਨੂੰ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਸਿਆਸੀ ਰੋਟੀਆਂ ਸੇਕਣਗੇ। ਇੱਕ ਦਾਰੂ ਦੀ ਬੋਤਲ ਲਈ ਲੋਕ ਜ਼ਮੀਰ ਨੂੰ ਵੇਚਣਗੇ, ਲੀਡਰ ਮਰਗਾਂ ਉੱਤੇ ਜਾ ਸਿਆਸੀ ਰੋਟੀਆਂ ਸੇਕਣਗੇ। ਝੂਠਾ ਬੰਦਾ ਸੱਚੇ ਉੱਤੇ ਰੋਹਬ ਜਮਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਵੇਲਾ ਆ ਵੀ ਆਊਗਾ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਹਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਧਰਮ ਦੇ ਨਾਂ ਤੇ ਘਰ ਘਰ ਦੇ ਵਿੱਚ ਗੱਦੀਆਂ ਲਾਹਣਗੇ, ਭੋਲੀ ਭਾਲੀ ਜਨਤਾ ਉਂਗਲਾਂ ਉੱਤੇ ਨਚਾਵਣਗੇ। ਦੱਦਾ ਹੂਰੀਆ ਜੋ ਬਾਣੀ ਤੇ ਚੱਲੂ ਉਹੋ ਹੀ ਬਚ ਪਾਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ, ਕਦੇ ਸੋਚਿਆ ਨਹੀਂ ਸੀ ਯਾਰੋ ਆਹ ਵੇਲਾ ਵੀ ਆਊਗਾ। ਧੰਨਵਾਦ ਦੋਸਤੋ।
1: ਜਸਵੀਰ ਸ਼ਰਮਾ ਜੀ ਤੋਂ ਬਾਅਦ ਹੁਣ ਅਸੀਂ ਮੋਹਾਲੀ ਤੋਂ ਸ਼ਾਇਰਾ ਸੁਰਿੰਦਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਹੇ ਹਾਂ, ਜਿਹੜੇ ਕਿ ਸਾਡੇ ਦੁਆਬਾ ਰੇਡੀਓ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ। ਉਹ ਇਕੱਲੇ ਆਪ ਨਹੀਂ ਜੁੜੇ, ਉਹਨੇ ਬਹੁਤ ਸਾਰੇ ਹੋਰ ਸ਼ਾਇਰਾਂ ਨੂੰ ਵੀ ਸਾਡੇ ਨਾਲ ਜੁੜਿਆ ਹੈ। ਅਸੀਂ ਸੁਰਿੰਦਰ ਭੋਗਲ ਜੀ ਨੂੰ ਆਪਣੇ ਕਵੀ ਦਰਬਾਰ ਦੇ ਵਿੱਚ ਸਮਾਂ ਦੇਣ ਦੀ ਖੁਸ਼ੀ ਲੈ ਰਹੇ ਹਾਂ। ਸੁਰਿੰਦਰ ਭੋਗਲ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸ਼ਰੋਤਾਓ, ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ। ਮੈਂ ਅੱਜ ਪੇਸ਼ ਕਰਨ ਲੱਗੀ ਹਾਂ ਕਿ ਜਿਸ ਵੇਲੇ ਬੇਟੀ ਪੈਦਾ ਹੁੰਦੀ ਹੈ ਮਾਂ ਨੂੰ ਉਦੋਂ ਫਿਕਰ ਲੱਗ ਜਾਂਦੀ ਹੈ, ਅਤੇ ਉਹਦੇ ਲਈ ਜਿਉਂ ਜਿਉਂ ਵੱਡੀ ਹੁੰਦੀ ਹੈ ਉਹਨੂੰ ਇਹ ਫਿਕਰ ਹੁੰਦਾ ਕਿ ਮੈਂ ਇਹਨੂੰ ਹੁਣ ਵਿਆਹਣਾ ਹੈ, ਉਹਦੇ ਲਈ ਮੁੰਡਾ ਢੂੰਡਣਾ ਸ਼ੁਰੂ ਕਰ ਦਿੰਦੀ ਹੈ। ਲੇਕਿਨ ਜਦੋਂ ਡੋਲੀ ਦਾ ਟਾਈਮ ਆਉਂਦਾ ਤਾਂ ਸਭ ਤੋਂ ਜ਼ਿਆਦਾ ਮਾਂ ਹੀ ਰੋਂਦੀ ਹੈ। ਉਸ ਵੇਲੇ ਡੋਲੀ 'ਚ ਬਹਿੰਦਿਆਂ ਇੱਕ ਧੀ ਮਾਂ ਨੂੰ ਕੀ ਉਲਾਂਭਾ ਦਿੰਦੀ ਹੈ, ਮੈਂ ਉਹ ਪੇਸ਼ ਕੀਤਾ, ਮੁਲਾਜ਼ਾ ਫਰਮਾਓ। ਹੁਣ ਲੁਕ ਲੁਕ ਕਿਉਂ ਰੋਂਦੀ ਮਾਏ, ਕੰਧਾਂ ਦੇ ਓਲੇ ਨੀ, ਹੁਣ ਲੁਕ ਲੁਕ ਕਿਉਂ ਰੋਂਦੀ ਮਾਏ, ਕੰਧਾਂ ਦੇ ਓਲੇ ਨੀ, ਕਾਲੀ ਤੂੰ ਮਚਾਈ ਸੀ ਮਾਏ, ਮੈਨੂੰ ਪਾਣ ਦੀ ਡੋਲੇ ਨੀ, ਕਾਲੀ ਤੂੰ ਮਚਾਈ ਸੀ ਮਾਏ, ਮੈਨੂੰ ਪਾਣ ਦੀ ਡੋਲੇ ਨੀ। ਸਦਾ ਛਾਤੀ ਨਾਲ ਲਾ ਕੇ ਰੱਖਿਆ, ਸਦਾ ਛਾਤੀ ਨਾਲ

ਸੀ ਅੱਜ ਦਿਲੋਂ ਦਿੱਤਾ ਮੈਨੂੰ ਕੱਢ ਅੱਜ ਦਿਲੋਂ ਦਿੱਤਾ ਮੈਨੂੰ ਕੱਢ ਮਾਏ ਤੂੰ ਤਾਂ ਸਿਖਾਲੇ ਨੀ ਹੁਣ ਲੁਕ ਲੁਕ ਕਿਉਂ ਰੋਂਦੀ ਏ ਮਾਏ ਕੰਧਾਂ ਦੇ ਓਲੇ ਨੀ ਹੁਣ ਲੁਕ ਲੁਕ ਕਿਉਂ ਰੋਂਦੀ ਏ ਮਾਏ ਆਪਣੇ

ਤੂੰ ਸਾਰੇ ਬੁੱਕ ਬੁੱਕ ਰੋਂਦੇ ਮਾਏ, ਸਾਰੇ ਬੁੱਕ ਬੁੱਕ ਰੋਂਦੇ ਮਾਏ, ਮੂੰਹੋਂ ਕੋਈ ਨਾ ਬੋਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਮਾਏ, ਕੰਧਾਂ ਦੇ ਓਲੇ ਨੀ। ਛੱਡ ਚੱਲੀ ਅੱਜ ਮਾਏ, ਛੱਡ ਚੱਲੀ ਅੱਜ ਮਾਏ, ਬਾਬਲੇ ਦੀ ਗਲੀ ਮੈਂ ਜੀ ਭਰ ਕੇ ਰੋਵਾਂਗੀ ਮਾਏ, ਸਹੁਰੇ ਬੈਠ ਕੇ ਕੱਲੀ ਮੈਂ। ਛੱਡ ਚੱਲੀ ਅੱਜ ਮਾਏ, ਬਾਬਲੇ ਦੀ ਗਲੀ ਮੈਂ ਜੀ ਭਰ ਕੇ ਰੋਵਾਂਗੀ ਮਾਏ, ਸਹੁਰੇ ਬੈਠ ਕੇ ਕੱਲੀ ਮੈਂ, ਹੁਣ ਸਾਂਭ ਕੇ ਰੱਖ ਲੈ ਮਾਏ, ਹੁਣ ਸਾਂਭ ਕੇ ਰੱਖ ਲੈ ਮਾਏ, ਮੇਰੇ ਗੁੱਡੀਆਂ ਪਟੋਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਮਾਏ, ਕੰਧਾਂ ਦੇ ਓਲੇ ਨੀ। ਤੇਰੇ ਕੀ ਕਰਾਂ ਮਹਿਲ ਚੁਬਾਰੇ ਮਾਏ, ਤੇਰੇ ਕੀ ਕਰਾਂ ਮਹਿਲ ਚੁਬਾਰੇ ਮਾਏ, ਜਿੱਥੇ ਮੇਰੇ ਜੋਗੀ ਥਾਂ ਨਹੀਂ, ਜਿੱਥੇ ਮੇਰੇ ਜੋਗੀ ਥਾਂ ਨਹੀਂ, ਗਿਲਾ ਕੀ ਕਰਾਂ ਜ਼ਮਾਨੇ ਤੇ, ਗਿਲਾ ਕੀ ਕਰਾਂ ਜ਼ਮਾਨੇ ਤੇ, ਮੇਰੀ ਤਾਂ ਆਪਣੀ ਬਣੀ ਮਾਂ ਨਹੀਂ, ਮੇਰੀ ਤਾਂ ਆਪਣੀ ਬਣੀ ਮਾਂ ਨਹੀਂ। ਬੇਗਾਨਿਆਂ ਚ ਪੋਗਲ ਨੂੰ ਭੇਜ ਕੇ ਮਾਏ, ਬੇਗਾਨਿਆਂ ਚ ਪੋਗਲ ਨੂੰ ਭੇਜ ਕੇ ਮਾਏ, ਕੀਤਾ ਅੱਖਾਂ ਤੋਲੇ ਨੀ, ਹੁਣ ਲੁਕ ਲੁਕ ਕਿਉਂ ਰੋਨੀ ਮਾਏ, ਹੁਣ ਲੁਕ ਲੁਕ ਕਿਉਂ ਰੋਨੀ ਮਾਏ, ਕੰਧਾਂ ਦੇ ਓਲੇ ਨੀ। ਹੁਣ ਲੁਕ ਲੁਕ ਕਿਉਂ ਰੋਨੀ ਮਾਏ, ਕੰਧਾਂ ਦੇ ਓਲੇ ਨੀ। ਕਾਲੀ

0: ਮੈਨੂੰ ਪਾਣ ਦੀ ਡੋਲੇ ਨੀ, ਮੈਨੂੰ ਪਾਣ ਦੀ ਡੋਲੇ ਨੀ। ਸ਼ੁਕਰੀਆ ਸਾਥੋ, ਬਹੁਤ ਬਹੁਤ ਮਿਹਰਬਾਨੀ।
1: ਪਿਆਰੇ ਸਰੋਤਿਓ, ਸੁਰਿੰਦਰ ਭੋਗਲ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਇੰਗਲੈਂਡ ਵਾਸਤੇ ਸ਼ਾਇਰ ਤਾਰਾ ਸਿੰਘ ਜੀ ਨੂੰ। ਤਾਰਾ ਸਿੰਘ ਜੀ ਵੈਸੇ ਦੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਇੱਕ ਵੱਡੇ ਪਿੰਡ ਕੋਕੜ ਪਿੰਡ ਨਾਲ ਸੰਬੰਧ ਰੱਖਦੇ ਨੇ ਅਤੇ ਬਹੁਤ ਲੰਬੇ ਸਮੇਂ ਤੋਂ ਉਹ ਬਰਮਿੰਘਮ ਦੇ ਨੇੜੇ ਰਹਿੰਦੇ ਨੇ। ਉੱਥੇ ਉਹ ਇੰਡੀਅਨ ਵਰਕਰ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਨੇ। ਇਸ ਦੇ ਨਾਲ ਦੀ ਨਾਲ ਉਹ ਆਪਣੀਆਂ ਮਨੋਭਾਵਨਾਵਾਂ ਨੂੰ ਜਿਹੜਾ ਆ ਉਹ ਕਵਿਤਾ ਦੇ ਵਿੱਚ ਵਿਅਕਤ ਕਰਦੇ ਨੇ ਅਤੇ ਉਹ ਸਾਡੀ ਕਾਮ ਮਹਿਫਿਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਤਾਰਾ ਸਿੰਘ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ।
2: ਮੈਂ ਤਾਰਾ ਸਿੰਘ ਤਾਰਾ ਇੱਕ ਗੀਤ ਪੇਸ਼ ਕਰਨ ਲੱਗਾ। ਗੀਤ ਹੈ ਝੂਠੇ ਵਾਅਦੇ ਛੂਹਣਾ। ਗੀਤ ਦੇ ਬੋਲ ਨੇ, ਜਿੰਦ ਵਾਅਦਿਆਂ 'ਚ ਡੁੱਬ ਗਈ ਜਿਸਮ ਤਰੀ ਜਾਂਦਾ, ਉਹ ਡੁੱਬ ਜਾਣਾ ਅਜੇ ਵੀ ਵਾਅਦੇ ਕਰੀ ਜਾਂਦਾ। ਜਦੋਂ ਬੰਦਾ ਡੁੱਬ ਜਾਂਦਾ ਆ, ਉਹਦੀ ਜਾਨ ਨਿਕਲ ਜਾਂਦੀ ਆ ਅਤੇ ਜਿਹੜੀ ਮੁਰਦਾ ਸਰੀਰ ਆ ਉਹ ਉੱਤੇ ਤਰਦਾ ਪਾਣੀ ਦੇ। ਇਸ ਤਰ੍ਹਾਂ ਸਾਡਾ ਆਵਾਮ ਮੁਰਦਾ ਆਵਾਮ ਜਿੱਦਾਂ ਹੁੰਦਾ ਤੁਰਿਆ ਫਿਰਦਾ ਹੈ। ਸੋ ਮੇਰਾ ਮਤਲਬ ਜਿਹੜਾ ਜਿਸਮ ਸ਼ਬਦ ਹੈ ਉਹ ਆਵਾਮ ਲਈ ਹੈ।

0: गई, जिंदवा दया चे डूब गई, जे संतरी जांदे ओ डूब जाना, अजे भी वादे करी जांदे, ओ डूब जाना अजे भी वादे करी जांदे। शुक्रिया।
1: ਤਾਰਾ ਸਿੰਘ ਤੋਂ ਬਾਅਦ ਹੁਣ ਮੈਂ ਇੰਗਲੈਂਡ ਵਸਦੀ ਸਾਡੀ ਸ਼ਾਇਰਾ ਮਨਦੀਪ ਕੌਰ ਪੰਡਾਲ, ਜਿਹੜੇ ਕਿ ਪਿਛਲੇ ਸਾਡੇ ਦੋ ਕਵੀ ਦਰਬਾਰਾਂ ਦੇ ਵਿੱਚ ਆ ਕੇ ਹਾਜ਼ਰੀ ਵੀ ਲਾ ਚੁੱਕੇ ਨੇ, ਅਤੇ ਇਸ ਵਾਰ ਅਸੀਂ ਉਹਨਾਂ ਨੂੰ ਫਿਰ ਸੱਦਾ ਦੇਣ ਜਾ ਰਹੇ ਹਾਂ ਉਹ ਆਉਣ ਅਤੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਆਪਣੀਆਂ ਮਨ ਦੀਆਂ ਗੱਲਾਂ ਕਰਨ, ਅਤੇ ਸਰੋਤੇ ਵੀ ਉਹਨਾਂ ਨੂੰ ਆਪਣੇ ਮਨਾਂ ਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰਨਗੇ। ਤੇ ਮੈਂ ਮਨਦੀਪ ਕੌਰ ਪੰਡਾਲ ਜੀ ਦਾ ਨਿੱਘਾ ਸਵਾਗਤ ਕਰਦਾ ਹਾਂ।
2: ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਮਨਦੀਪ ਕੌਰ ਭੰਡਾਲ, ਲੰਡਨ ਤੋਂ। ਜਿੱਥੇ ਕਿਤੇ ਵੀ ਮੈਨੂੰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਰੋਤੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਤਹਿ ਦਿਲੋਂ ਪ੍ਰਣਾਮ ਕਰਦੀ ਹਾਂ, ਨਮਨ ਕਰਦੀ ਹਾਂ। ਮੈਂ ਆਪਣੀ ਕਵਿਤਾ ਪੇਸ਼ ਕਰਾਂਗੀ, ਜਿਸ ਦਾ ਸਿਰਲੇਖ ਹੈ ਮੁਟਿਆਰੇ ਕੁੰਡ ਚੱਕਦੀ। ਇਹ ਕਵਿਤਾ ਮੈਂ ਕਦੋਂ ਲਿਖੀ, ਜਦੋਂ ਮੈਨੂੰ ਦਰਦ ਉੱਠਿਆ ਕਿ ਅੱਜ ਵੀ ਔਰਤ ਕਿਸ ਧੱਕੇ ਦਾ ਸ਼ਿਕਾਰ ਹੈ, ਬਲਾਤਕਾਰ ਦਾ ਸ਼ਿਕਾਰ ਹੈ, ਜਾਂ ਉਸ ਦੇ ਉੱਤੇ ਮੂੰਹ ਦੇ ਉੱਤੇ ਤੇਜ਼ਾਬ ਪਾਇਆ ਜਾਂਦਾ, ਜਾਂ ਉਹਨੂੰ ਦਾਜ ਦਹੇਜ ਦੇ ਲਈ ਦੁਖੀ ਕੀਤਾ ਜਾਂਦਾ ਹੈ, ਜਾਂ ਉਹ ਮਰਦ ਦੇ ਪਿੱਛੇ ਲੱਗ ਕੇ ਆਪਣੀ ਵੋਟ ਦਾ ਅਧਿਕਾਰ ਯੂਜ਼ ਕਰਦੀ ਹੈ, ਜਾਂ ਉਸਦੇ ਹੱਕ ਦੇ ਉੱਤੇ ਕਬਜ਼ੇ ਹੁੰਦੇ ਨੇ, ਜਦੋਂ ਉਹ ਪੜ੍ਹ ਲਿਖ ਕੇ ਆਪਣੀਆਂ ਡਿਗਰੀਆਂ ਘਰੇ ਰੱਖ ਲੈਂਦੀ ਆ, ਸਿਰਫ ਬੱਚੇ ਪਾਲਦੀ ਆ, ਜਦੋਂ ਕਿ ਪੜ੍ਹਨ ਲਿਖਣ ਦੇ ਨਾਲ ਉਹਨੂੰ ਆਪਣੀ ਪੜ੍ਹਾਈ ਲਿਖਾਈ ਦੇ ਬੇਸ 'ਤੇ ਕੋਈ ਨੌਕਰੀ ਕਰਨੀ ਚਾਹੀਦੀ ਆ, ਬਰਾਬਰ ਪੈਸੇ ਕਮਾਉਣੇ ਚਾਹੀਦੇ ਨੇ। ਅਤੇ ਇਸੇ ਸੰਬੰਧ ਵਿੱਚ ਕਵਿਤਾ ਲਿਖੀ ਆ ਕਿ ਆਪਣੇ ਹੱਕਾਂ ਦੇ ਲਈ ਤੂੰ ਸਟੈਂਡ ਅਪ ਕਰ। ਸੋ ਪੇਸ਼ ਹੈ ਮੁਟਿਆਰੇ ਕੁੰਡ ਚੱਕਦੀ। ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਹੱਕ ਤੇਰੇ 'ਤੇ ਜਦੋਂ ਕਬਜ਼ੇ ਨੇ ਹੋਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੂੰਹ ਤੇਰੇ 'ਤੇ ਜਦੋਂ ਤਾਲੇ ਨੇ ਲਾਉਣ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ, ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਕਿਉਂ ਪਿੱਛੇ ਲੱਗ ਕੇ ਪਾਵੇਂ ਵੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਜੇ ਤੇਰੀ ਮੱਤ ਵਿੱਚ ਕੋਈ ਨਾ ਖੋਟ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਵਿਆਹ ਤੇਰੇ ਦੇ ਸੌਦੇ ਪੈਸੇ ਦੇ ਨਾਲ ਹੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਡਿਗਰੀਆਂ ਤੇਰੀਆਂ ਪਈਆਂ ਫਾਈਲਾਂ ਦੇ ਵਿੱਚ ਰੋਣ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਆਪਣੇ ਆਪ ਨੂੰ ਸਮਝ ਨਾ ਛੋਟੀ, ਆਪਣੇ ਆਪ ਨੂੰ ਸਮਝ ਨਾ ਛੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਤੂੰ ਹੀ ਪਕਾਵੇਂ ਇਹਦੀ ਰੋਟੀ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਕਾਤੋਂ ਬਣੀ ਤੂੰ ਇਹਦੀ ਚੀਜ਼, ਕਾਤੋਂ ਬਣੀ ਤੂੰ ਇਹਦੀ ਚੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਸਵਾਲ ਬਣ ਗਈ ਤੇਰੀ ਤਮੀਜ਼, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਬਲਾਤਕਾਰ ਤੇਰੇ ਅੱਜ ਵੀ ਹੋਣ, ਬਲਾਤਕਾਰ ਤੇਰੇ ਅੱਜ ਵੀ ਹੋਣ, ਸੁਣਦਾ ਨਾ ਕੋਈ ਤੇਰਾ ਰੋਣ, ਸੁਣਦਾ ਨਾ ਕੋਈ ਤੇਰਾ ਰੋਣ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ, ਮੁਟਿਆਰੇ ਹੁਣ ਤੂੰ ਕੁੰਡ ਚੱਕਦੇ। ਮੂੰਹ ਤੇਰੇ 'ਤੇ ਤੇਜ਼ਾਬ ਇਹ ਪਾਉਣ, ਮੂੰਹ ਤੇਰੇ 'ਤੇ ਤੇਜ਼ਾਬ ਇਹ ਪਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਸੱਧਰਾਂ ਨੂੰ ਤੇਰੀਆਂ ਲਾਂਬੂ ਇਹ ਲਾਉਣ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਪੜ੍ਹ ਕੇ ਤੂੰ ਬਣ ਗਈ ਏ ਜੱਜ, ਪੜ੍ਹ ਕੇ ਤੂੰ ਬਣ ਗਈ ਏ ਜੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਤੈਨੂੰ ਆ ਗਏ ਹੁਣ ਸਾਰੇ ਚੱਜ, ਮੁਟਿਆਰੇ ਹੁਣ ਕੁੰਡ ਚੱਕਦੇ, ਮੁਟਿਆਰੇ ਹੁਣ ਕੁੰਡ ਚੱਕਦੇ। ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਦਾਜ ਦੇ ਲਈ ਤੂੰ ਜਾਵੇਂ ਫੁੱਕੀ, ਪੈਰ ਦੀ ਜੁੱਤੀ ਫਿਰਨਾ ਕੁੱਕੀ, ਪੈਰ ਦੀ ਜੁੱਤੀ ਫਿਰਨਾ ਕੁਕੀ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਪੱਛਮ ਦੀ ਤੂੰ ਕਰਨਾ ਨਕਲ, ਪੱਛਮ ਦੀ ਤੂੰ ਕਰਨਾ ਨਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ, ਜੱਗ ਤੇ ਹੈ ਤੇਰੀ ਵੱਖਰੀ ਸ਼ਕਲ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ, ਕਦਰਾਂ ਕੀਮਤਾਂ ਤੂੰ ਆਪਣੀਆਂ ਰੱਟ, ਤੁਰ ਲਵੀਂ ਭਾਵੇਂ ਦੋ ਪੈਰ ਘੱਟ, ਤੁਰ ਲਵੀਂ ਭਾਵੇਂ ਦੋ ਪੈਰ ਘੱਟ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਕਲਚਰ ਦਾ ਤੂੰ ਵਧਾ ਦੇ ਮਾਣ, ਕਲਚਰ ਦਾ ਤੂੰ ਵਧਾ ਦੇ ਮਾਣ, ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ, ਵਿਦੇਸ਼ਾਂ ਵਿੱਚ ਤੇਰੀ ਵੱਖਰੀ ਪਛਾਣ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ, ਮੁਟਿਆਰੇ ਹੁਣ ਤੂੰ ਘੁੰਡ ਚੱਕ ਦੇ। ਝਾਂਸੀ ਦਾ ਤੂੰ ਪੜ ਇਤਿਹਾਸ, ਝਾਂਸੀ ਦਾ ਤੂੰ ਪੜ ਇਤਿਹਾਸ, ਸਮਝੇਗੀ ਤੂੰ ਆਪ ਨੂੰ ਖਾਸ, ਸਮਝੇਗੀ ਤੂੰ ਆਪ ਨੂੰ ਖਾਸ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਬਾਬੇ ਨਾਨਕ ਨੇ ਲਿਖਤੀ ਬਾਣੀ, ਬਾਬੇ ਨਾਨਕ ਨੇ ਲਿਖਤੀ ਬਾਣੀ, ਤੈਨੂੰ ਬਣਾਇਆ ਜੱਗ ਦੀ ਰਾਣੀ, ਤੈਨੂੰ ਬਣਾਇਆ ਜੱਗ ਦੀ ਰਾਣੀ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਹੁਣ ਘੁੰਡ ਚੱਕ ਦੇ। ਦੀਪ ਦੀ ਯੋਗਤਾ ਤੇ ਹੋਏ ਸਵਾਲ, ਦੀਪ ਦੀ ਯੋਗਤਾ ਤੇ ਹੋਏ ਸਵਾਲ, ਤਾਈਓ ਖੜਦੀ ਤੇਰੇ ਨਾਲ, ਤਾਈਓ ਖੜਦੀ ਤੇਰੇ ਨਾਲ, ਮੁਟਿਆਰੇ ਹੁਣ ਘੁੰਡ ਚੱਕ ਦੇ, ਮੁਟਿਆਰੇ ਤੂੰ ਹੁਣ ਘੁੰਡ ਚੱਕ ਦੇ। ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ। ਮਨਦੀਪ ਕੌਰ ਭੰਡਾਲ ਫਰੋਮ ਲੰਡਨ। ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਕਵਿਤਾ ਨੂੰ ਪਸੰਦ ਕਰੋਗੇ, ਪਿਆਰ ਦਿਓਗੇ, ਤਾਂ ਕਿ ਸਾਡੀ ਇਸ ਨਾਲ ਹਿੰਮਤ ਵਧੇ, ਅਸੀਂ ਹੋਰ ਵੀ ਲਿਖੀਏ ਆਪਣੀ ਮਾਂ ਬੋਲੀ ਦੇ ਲਈ। ਰੱਬ ਰਾਖਾ, ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤੇ, ਮਨਜੀਤ ਕੌਰ ਪੰਡਾਲ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਆਸਟ੍ਰੇਲੀਆ। ਆਸਟ੍ਰੇਲੀਆ ਦੇ ਵਿੱਚ ਸਾਡਾ ਸ਼ਾਇਰ ਦੋਸਤ ਰਹਿੰਦਾ ਹੈ ਹਰੀਪਾਲ ਹੈਰੀ, ਜਿਹੜਾ ਕਿ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਪਿੰਡ ਪਾਸਿੰਗਪੁਰਾ ਦਾ ਜੰਪਾਲੇ ਅਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿਖੇ ਰਹਿ ਕੇ ਉਹ ਡਰਾਈਵਿੰਗ ਦਾ ਕਾਰੋਬਾਰ ਕਰਦਾ ਹੈ। ਉਸ ਦੀਆਂ ਲਿਖੀਆਂ ਹੋਈਆਂ ਕਾਵਿ ਰਚਨਾਵਾਂ ਦੋ ਸਾਂਝੇ ਜਿਹੜੇ ਕਾਵਿ ਸੰਗ੍ਰਹਿ ਨੇ, ਨੰਬਰ ਇੱਕ ਕਾਵਿ ਲਕੀਰਾਂ ਅਤੇ ਦੂਸਰਾ ਹੈ ਸਿਰਜਣ ਹਾਰੇ, ਇਹਨਾਂ ਦੇ ਵਿੱਚ ਛਪੀਆਂ ਹੋਈਆਂ ਨੇ ਅਤੇ ਇਹ ਅੱਜ ਕੱਲ੍ਹ ਉਹ ਗਜ਼ਲ 'ਤੇ ਆਪਣੀ ਹੱਥ ਅਜਮਾਈ ਕਰ ਰਹੇ ਨੇ। ਹਰੀਪਾਲ ਹੈਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸੱਦਾ ਹੈ।
3: ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਲਓ ਜੀ, ਪੇਸ਼ ਹੈ ਕਵਿਤਾ ਅੰਧਕਾਰ। ਤੂੰ ਜਿੱਤ ਨਾ ਮੰਗ, ਤੂੰ ਹਾਰ ਨਾ ਮੰਗ, ਇੱਥੇ ਪਿਆਰ ਦੇ ਬਦਲੇ ਪਿਆਰ ਨਾ ਮੰਗ। ਮਤਲਬ ਦੀਆਂ ਸਭ ਰਿਸ਼ਤੇਦਾਰੀਆਂ, ਮਤਲਬ ਖੋਰਿਆ ਵੇ ਸੱਚਾ ਯਾਰ ਨਾ ਮੰਗ। ਸ਼ੁਕਰ ਮਨਾ ਕਿ ਤੇਰੇ ਸਿਰ 'ਤੇ ਛੱਤ ਹੈ, ਹੋਰ ਵੱਡੇ ਮਹਿਲ ਮੁਨਾਰ ਨਾ ਮੰਗ। ਘਰ ਦੀ ਲਛਮੀ ਤਾਂ ਤੇਰੇ ਲੜ ਬੰਨਤੀ, ਲਾਲਚੀਆ ਹੁਣ ਤੂੰ ਕਾਰ ਨਾ ਮੰਗ। ਰੱਖ ਕੋਮਲ ਦਿਲ ਤੇ ਸਾਫ ਤੂੰ ਨੀਤਾਂ, ਸ਼ੈਤਾਨੀ ਵਾਲਾ ਕਿਰਦਾਰ ਨਾ ਮੰਗ। ਉਜਾੜ ਕੇ ਕਿਸੇ ਦੀ ਰੰਗ ਬਿਰੰਗੀ ਦੁਨੀਆ, ਤੂੰ ਜੀਵਨ ਆਪਣਾ ਰੰਗਦਾਰ ਨਾ ਮੰਗ। ਜਿੱਥੇ ਪਿਆਰ ਨਾਲ ਨਿਬੜ ਜਾਂਦੇ ਨੇ ਮਸਲੇ, ਗੁਰੂ ਘਰਾਂ 'ਚ ਕਦੇ ਤਲਵਾਰ ਨਾ ਮੰਗ। ਅੰਜਾਮ ਗੁੱਸੇ ਦਾ ਤੈਨੂੰ ਜੇਲ੍ਹ ਪਹੁੰਚਾ ਦਊ, ਐਵੇਂ ਗੱਲ ਗੱਲ 'ਤੇ ਹਥਿਆਰ ਨਾ ਮੰਗ। ਇੱਜ਼ਤ ਕਰਕੇ ਇੱਜ਼ਤ ਕਰਵਾ ਲੈ, ਬੇਇੱਜ਼ਤ ਕਰਕੇ ਸਤਿਕਾਰ ਨਾ ਮੰਗ। ਤਖ਼ਤ ਬਦਲ ਦੇ ਬੇਈਮਾਨਾਂ ਦੇ, ਤਾਨੇ ਸ਼ਾਹਾਂ ਕੋਲੋਂ ਅਧਿਕਾਰ ਨਾ ਮੰਗ। ਭਰੋਸੇ ਦਾ ਤੂੰ ਕਤਲ ਕਿਉਂ ਕਰਦਾ, ਮੋੜਨਾ ਨਹੀਂ ਜੇ ਉਧਾਰ ਨਾ ਮੰਗ। ਨਸ਼ੇੜੀਆ ਮੰਗ ਲੈ ਮੌਤ ਤੂੰ ਆਪਣੀ, ਮਾਂ ਦੇ ਗਹਿਣੇ ਸ਼ਰੇ ਬਾਜ਼ਾਰ ਨਾ ਮੰਗ। ਫਕੀਰ ਦੀ ਝੋਲੀ 'ਚ ਨੇ ਕੀਮਤੀ ਖਜ਼ਾਨੇ, ਤੂੰ ਐਵੇਂ ਕੁਛ ਬੇਕਾਰ ਨਾ ਮੰਗ। ਮੰਗਣਾ ਜੇ ਤਾਂ ਮੰਗ ਸਭ ਲਈ ਖੁਸ਼ੀਆਂ, ਕਿਸੇ ਲਈ ਵੀ ਬੰਦਿਆ ਅੰਧਕਾਰ ਨਾ ਮੰਗ, ਅੰਧਕਾਰ ਨਾ ਮੰਗ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਪੰਜਾਬ ਦੇ ਸੰਤੀ ਸ਼ਹਿਰ ਲੁਧਿਆਣਾ ਵਿਖੇ। ਲੁਧਿਆਣਾ ਵਿਖੇ ਰਹਿੰਦੀ ਹੈ ਸਾਡੀ ਸ਼ਹਿਰਾ ਬਲਜੀਤ ਕੌਰ ਘੋਲੀਆ। ਬਲਜੀਤ ਕੌਰ ਘੋਲੀਆ ਜਿੱਥੇ ਵੱਖ ਵੱਖ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਕਰੰਟ ਇਸ਼ੂ ਦੇ ਉੱਤੇ ਜਿਹੜੇ ਆ ਲੇਖ ਲਿਖਦੀ ਆ, ਉਸੇ ਨਾਲ ਦੇ ਨਾਲ ਉਹ ਆਪਣੀਆਂ ਮਨ ਦੀਆਂ ਗੱਲਾਂ ਜਿਹੜੀਆਂ ਆ ਕਵਿਤਾ ਦੇ ਰਾਹੀਂ ਵੀ ਕਰਦੀ ਹੈ। ਸਾਡੀ ਕਾਮੇਫਲ ਦੇ ਵਿੱਚ ਪਹਿਲਾਂ ਵੀ ਆ ਚੁੱਕੇ ਨੇ, ਅੱਜ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਅਤੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਜੀਤ ਕੌਰ ਕੋਲੀਆ ਜੀ, ਤੁਹਾਡਾ ਸਵਾਗਤ ਹੈ।
4: ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਪਿਆਰ ਦੇ ਇਸ ਖੇਲ ਵਿੱਚ, ਪਿਆਰ ਦੇ ਇਸ ਖੇਲ ਲਈ ਤੇਰੀ ਹਰ ਅਦਾ ਮਨਜ਼ੂਰ ਹੈ, ਤੇਰੀ ਹਰ ਅਦਾ ਮਨਜ਼ੂਰ ਹੈ। ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਮੈਂ ਗੈਰ ਹਾਂ ਤੇਰੀ ਨਜ਼ਰ ਵਿੱਚ, ਤੂੰ ਗੈਰ ਨਾ ਮੇਰੇ ਵਾਸਤੇ, ਤੂੰ ਗੈਰ ਨਾ ਮੇਰੇ ਵਾਸਤੇ। ਸਾਨੂੰ ਇਸ ਖਤਾ ਲਈ ਮਿਲੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਹਰ ਸਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਮੇਰਾ ਖੂਨ ਤੇਰੀ ਜਾਨ ਲਈ ਤੈਨੂੰ ਪਿਆਸ ਮੇਰੇ ਖੂਨ ਦੀ ਤੇਰੀ ਪਿਆਸ ਨੂੰ ਬੁਝਾਉਣ ਲਈ ਤੇਰੀ ਹਰ ਰਜ਼ਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਤੇਰਾ ਰੂਪ ਮੇਰੀ ਬੰਦਗੀ, ਇਹ ਬੰਦਗੀ ਮੇਰੀ ਲੋੜ ਹੈ, ਇਹ ਪਿਆਰੇ ਮੀਤ ਮੇਰੇ, ਤੇਰੀ ਹਰ ਦਗਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ। ਜ਼ਖਮਾਂ ਨੂੰ ਆ ਕੇ ਸੀ ਦਿਓ, ਦਿਲ ਤੇ ਜੋ ਬਲਜੀਤ ਦੇ, ਇਸ ਮਿਹਰਬਾਨੀ ਵਾਸਤੇ ਸਾਨੂੰ ਹਰ ਜਗ੍ਹਾ ਮਨਜ਼ੂਰ ਹੈ, ਤੇਰੀ ਦੋਸਤੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ, ਤੇਰੀ ਦੁਸ਼ਮਣੀ ਮਨਜ਼ੂਰ ਹੈ।
1: ਸਾਡੀ ਕਾ ਮਹਿਫਲ ਦੇ ਵਿੱਚ ਹੁਣ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਨਵਾਂ ਸ਼ਹਿਰ ਦੇ ਕਸਬਾ ਔੜ ਦੇ ਨੇੜੇ ਵਸਦੇ ਪਿੰਡ ਮੀਰਪੁਰ ਤੋਂ। ਸਾਡੇ ਮੀਰਪੁਰ ਦੇ ਵਿੱਚ ਸ਼ਾਇਰ ਰਹਿੰਦੇ ਹਨ ਬੇਦੀ ਮੀਰਪੁਰੀ ਜੀ। ਅੱਜ ਕੱਲ੍ਹ ਦੇ ਮਾਹੌਲ ਦੇ ਅਨੁਸਾਰ ਤਿਉਹਾਰਾਂ ਦੇ ਮੌਸਮ ਨੇ ਅਤੇ ਇਸ ਮੌਕੇ ਦੇ ਉੱਤੇ ਜਿਹੜਾ ਆ ਰਾਵਣ ਜਲਾਇਆ ਜਾਂਦਾ ਹੈ ਅਤੇ ਇਸ ਸਮੇਂ ਉਹ ਰਾਵਣ ਦੀਆਂ ਜਿਹੜੀਆਂ ਗੱਲਾਂ ਕਰਨ ਜਾ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਸਾਡੀ ਕਾਮਯਾਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ। ਬੇਦੀ ਮੀਰਪੁਰੀ ਜੀ ਤੁਹਾਡਾ ਸਵਾਗਤ ਹੈ।
5: ਸੱਚ ਕਹਿਣ ਤੇ ਹੋਣਾ ਦੰਗਾ, ਜ਼ਾਲਮਾਂ ਨੇ ਚੁੱਕ ਲੈਣਾ ਡੰਡਾ, ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਮਹਾਗਿਆਨੀ ਵੇਦ ਗਿਆਤਾ, ਅਣਖੀ ਯੋਧਾ ਵੀਰ ਸੀ ਰਾਵਣ, ਜਿਸ ਪੱਤ ਬਗਾਨੀ ਸਾਂਭ ਕੇ ਰੱਖੀ, ਜਾਗਦਾ ਹੋਇਆ ਜ਼ਮੀਰ ਸੀ ਰਾਵਣ। ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੇ ਚਾਹੁੰਦਾ ਕੀ ਨੀ ਕਰ ਸਕਦਾ ਸੀ, ਜੱਤ ਸੱਤ ਦਾ ਕੈਮ ਸੀ ਬੰਦਾ, ਅੱਜ ਦੇ ਸਾਧ ਪਖੰਡੀਆਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ। ਦੁਸ਼ਮਣ ਦੀ ਵੀ ਔਰਤ ਹੋਵੇ, ਮਨ ਦੇ ਵਿੱਚ ਸਤਿਕਾਰ ਸੀ ਉਦੋਂ, ਪਾਕ ਸਾਫ ਸੀ ਨੀਅਤ ਬੇਦੀ, ਸੱਚੇ ਸੀ ਕਿਰਦਾਰ ਵੀ ਉਦੋਂ। ਹਰ ਔਰਤ ਮਹਿਫੂਜ਼ ਸੀ ਲੋਕੋ, ਓਏ ਕਿੰਜ ਆਖੀਏ ਰਾਵਣ ਮੰਦਾ, ਅੱਜ ਦੇ ਕਾਮ ਭੇੜੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ। ਸੋਨੇ ਦੀ ਸੀ ਲੰਕਾ ਜਿਸ ਦੀ, ਹਰ ਪਾਸੇ ਹੀ ਖੁਸ਼ੀਆਂ ਖੇੜੇ, ਪਰਜਾ ਜੈ ਜੈ ਕਾਰ ਸੀ ਕਰਦੀ, ਉਪਮਾ ਉਸਦੀ ਚਾਰ ਚਫੇਰੇ। ਜਾਤ ਧਰਮ ਦਾ ਰੌਲਾ ਨਹੀਂ ਸੀ, ਕੋਈ ਜਾਤ ਧਰਮ ਦਾ ਰੌਲਾ ਨਹੀਂ ਸੀ, ਨਾ ਹੀ ਕਿਧਰੇ ਕੋਈ ਦੰਗਾ, ਅੱਜ ਦੇ ਜਹਿਰੀ ਮੰਤਰੀਆਂ ਤੋਂ ਲੱਖ ਦਰਜੇ ਸੀ ਰਾਵਣ ਚੰਗਾ। ਰਾਵਣ ਨੂੰ ਹਰ ਸਾਲ ਫੂਕਦੇ, ਹੋਰਾਂ ਵੱਲ ਧਿਆਨ ਨਹੀਂ ਦਿੰਦੇ, ਅੱਜ ਦੇ ਗੰਦੇ ਸਿਸਟਮ ਬਾਰੇ ਬੇਦੀ ਅਸੀਂ ਬਿਆਨ ਨਹੀਂ ਦਿੰਦੇ। ਮੀਰਪੁਰੀ ਨਾ ਦਿਸਦਾ ਸਾਨੂੰ, ਮੀਰਪੁਰੀ ਨਾ ਦਿਸਦਾ ਸਾਨੂੰ ਚੱਲਦਾ ਏ ਜੋ ਗੋਰਖ ਧੰਦਾ ਅੱਜ ਦੇ ਦੋਗਲੇ ਲੋਕਾਂ ਨਾਲੋਂ ਓਏ ਲੱਖ ਦਰਜੇ ਸੀ ਰਾਵਣ ਚੰਗਾ ਅੱਜ ਦੇ ਸਾਧ ਪਖੰਡੀਆਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ ਅੱਜ ਦੇ ਹਿਟਲਰ ਹਾਕਮਾਂ ਨਾਲੋਂ ਲੱਖ ਦਰਜੇ ਸੀ ਰਾਵਣ ਚੰਗਾ।
1: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿਚ ਦੂਜੀ ਵਾਰੀ ਹਾਜ਼ਰੀ ਲਾਉਣ ਆ ਰਹੀ ਹੈ ਜਗਰਾਵਾਂ ਤੋਂ ਬਬਲੀ ਸਹੋਤਾ ਜੀ। ਬਬਲੀ ਸਹੋਤਾ ਜੀ, ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਸ ਨੇ ਚੜ੍ਹਦੀ ਜਵਾਨੀ 'ਚ ਲਿਖਣਾ ਸ਼ੁਰੂ ਕੀਤਾ ਸੀ ਅਤੇ ਮਾਪਿਆਂ ਨੇ, ਖਾਸ ਤੌਰ 'ਤੇ ਮਾਂ ਨੇ ਉਸ ਦੇ ਇਸ ਲਿਖਣ ਦੇ ਅਮਲ ਨੂੰ ਸਵੀਕਾਰ ਨਹੀਂ ਕੀਤਾ ਸੀ ਅਤੇ ਉਹ ਉਸ ਦੀਆਂ ਕਾਪੀਆਂ ਨੂੰ ਸਾੜ ਦਿੰਦੀ ਸੀ। ਪਰ ਹੁਣ ਜਦੋਂ ਉਹ ਉਸ ਦੀਆਂ ਕਵਿਤਾਵਾਂ ਰੇਡੀਓ 'ਤੇ ਸੁਣਦੀ ਹੈ ਤਾਂ ਉਸ ਨੂੰ ਅਫਸੋਸ ਹੁੰਦਾ ਹੈ ਅਤੇ ਅਸੀਂ ਉਹਨਾਂ ਨੂੰ ਜਿਹੜਾ ਆ ਆਪਣੀ ਕਾਮਯਾਬ ਫਲ ਦੇ ਵਿੱਚ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਬਬਲੀ ਸੋਹਤਾ ਜੀ, ਸਵਾਗਤ ਹੈ ਤੁਹਾਡਾ।
6: ਇਹ ਰਚਨਾ ਜਦੋਂ ਸਾਰੇ ਸਾਕ ਸੰਬੰਧੀ ਸਾਰੇ ਰਸਤੇ ਰਾਤੇ ਝੂਠੇ ਹੋ ਜਾਂਦੇ ਨੇ, ਸਾਹ ਛੱਡ ਦਿੰਦੇ ਔਖੇ ਟਾਈਮ, ਅਤੇ ਜਦੋਂ ਲੋੜ ਨਹੀਂ ਹੁੰਦੀ ਉਦੋਂ ਸਾਹ ਦਿੰਦੇ ਆ, ਉਸ ਤੜਫ ਦੇ ਵਿੱਚ, ਉਹ ਬਰਾਗ ਦੇ ਵਿੱਚ, ਉਹ ਇਕੱਲੇਪਨ ਦੇ ਮਹਿਸੂਸ ਕਰਨ ਦੇ ਵਿੱਚ ਜੋ ਪੰਕਤੀਆਂ ਲਿਖੀਆਂ ਮੈਂ, ਉਮੀਦ ਰੱਖਦੀਆਂ ਪਸੰਦ ਕਰੋਗੇ। ਮੈਂ ਪਿੰਡ ਬੱਸੀਆਂ ਬਬਲੀ ਸਹੋਤਾ ਸਿਰ ਜਗਰਾਉਣ ਦੀ ਰਹਿਣ ਵਾਲੀ ਹਾਂ। ਜਦ ਤੜਫ ਰਹੀ ਸੀ ਰੋਲਤੀ ਜ਼ਿੰਦਗੀ, ਬਖਤ ਨੇ ਹੱਸ ਹੱਸ ਕੇ ਮੇਰੀ, ਰੋਲਤੀ ਜ਼ਿੰਦਗੀ ਬਖਤ ਨੇ ਹੱਸ ਹੱਸ ਕੇ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਰੂਹ ਵੀ ਬਿਕੀ ਲਲਾਮੀ 'ਚ ਸਸਤੀ ਮੇਰੀ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਕੀ ਹਾਲ ਸੁਣਾਵਾਂ ਮੇਰੀ ਖੁਦਾ ਤੇਰੇ ਕੰਨ ਹੀ ਨਹੀਂ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਤੇਰੇ ਹੀ ਇਨਸਾਨਾਂ ਨੇ ਲੁੱਟ ਲਈ ਮਸਤੀ ਮੇਰੀ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਜ਼ੁਲਮ ਹੁੰਦੇ ਰਹੇ ਕਾਤਲਾਨਾ ਪਰ ਗਮ ਨਾ ਕੀਤਾ, ਦੁਖੀ ਹੋਏ

0: ਮਰਨ ਪਿੱਛੋਂ ਲਾਸ ਜਲਾ ਦਿੱਤੀ ਜ਼ਬਰਦਸਤੀ ਮੇਰੀ, ਮਰਨ ਪਿੱਛੋਂ ਲਾਸ ਜਲਾ ਦਿੱਤੀ ਜ਼ਬਰਦਸਤੀ ਮੇਰੀ, ਜਿਉਂਦੇ ਜੀ ਮਰ ਗਈ ਸਾਂ ਆਸਾਂ ਤੇ ਪਾਣੀ ਪੈ ਜਾਣ ਤੇ, ਜਿਉਂਦੇ ਜੀ ਮਰ ਗਈ ਸਾਂ ਆਸਾਂ ਤੇ ਪਾਣੀ ਪੈ ਜਾਣ ਤੇ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਸਾੜ ਦਿੱਤੀ ਦੁਸ਼ਮਣਾਂ ਨੇ ਰਲ ਕੇ ਅਰਮਾਨਾਂ ਦੀ ਕੁੱਲੀ ਮੇਰੀ, ਪੁੱਛਿਆ ਨਾ ਕਦੀ ਕਿਸੇ ਨੇ ਸਹੌਤਾ ਪਾਣੀ ਜਦ ਤੜਫ ਰਹੀ ਸੀ, ਪੁੱਛਿਆ ਨਾ ਕਦੀ ਕਿਸੇ ਨੇ ਸਹੌਤਾ ਪਾਣੀ ਜਦ ਤੜਫ ਰਹੀ ਸੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਇੱਕ ਅਸਤੀ ਮੇਰੀ, ਹੁਣ ਪੌਣ ਚੱਲੇ ਨੇ ਦੇਖੋ ਬਬਲੀ ਗੰਗਾ ਵਿੱਚ ਇੱਕ ਇੱਕ ਅਸਤੀ ਮੇਰੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ, ਪੁੱਛਿਆ ਨਾ ਪਾਣੀ ਕਦੇ ਜਦ ਤੜਫ ਰਹੀ ਸੀ।
1: ਬਬਲੀ ਸਹੋਤਾ ਜੀ ਤੋਂ ਬਾਅਦ ਅਸੀਂ ਹੁਣ ਸੱਦਾ ਦੇਣ ਜਾ ਰਹੇ ਹਾਂ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਫਲੌਰ ਦੇ ਇੱਕ ਇਤਿਹਾਸਿਕ ਪਿੰਡ ਦੁਸਾਂਝ ਕਲਾਂ ਤੋਂ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ। ਰਾਮ ਪ੍ਰਕਾਸ਼ ਟੋਨੀ ਜੀ ਜਿੱਥੇ ਉਹ ਲੋਕਾਂ ਨੂੰ ਘਰਾਂ ਦੇ ਵਿੱਚ ਦੁੱਖ ਸੁੱਖ ਦੇ ਸੁਨੇਹੇ ਵੰਡਦੇ ਨੇ, ਉੱਥੇ ਨਾਲ ਦੀ ਨਾਲ ਉਹਨਾਂ ਦੁੱਖਾਂ ਸੁੱਖਾਂ ਦੇ ਸੁਨੇਹਿਆਂ ਨੂੰ ਸ਼ਬਦਾਂ ਦੀਆਂ ਮਾਲਾਂ ਦੇ ਵਿੱਚ ਪਰੋ ਕੇ ਜਿਹੜਾ ਆ ਗੀਤ ਗਜ਼ਲ ਬਣਾ ਕੇ ਜਿਹੜਾ ਆ ਉਹ ਸਰੋਤਿਆਂ ਦੇ ਸਨਮੁਖ ਪੇਸ਼ ਵੀ ਕਰਦੇ ਨੇ। ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ।
2: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਦਾ ਸਿਰਲੇਖ ਹੈ ਦੇਸ਼ ਦੀ ਇਹ ਸਰਕਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਤੈਂ ਤਾਂ ਲਾਡੀ ਅੱਤ ਮਚਾਈ, ਬੱਚੇ ਬੁੱਢੇ ਦੇਣ ਦੁਹਾਈ, ਨਿਕਲੇ ਤੇਰੇ ਝੂਠੇ ਲਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। 60 ਰੁਪਈਏ ਵਿਕਦੇ ਗੱਠੇ, 60 ਰੁਪਈਏ ਵਿਕਦੇ ਗੱਠੇ, ਮਹਿੰਗਾਈ ਨੇ ਕਰਤੇ ਇਕੱਠੇ, ਕਿੱਧਰ ਜਾਣ ਗਰੀਬ ਵਿਚਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਡਾਢੇ ਨੂੰ ਤੂੰ ਕਰੇ ਸਲਾਮਾਂ, ਡਾਢੇ ਨੂੰ ਤੂੰ ਕਰੇ ਸਲਾਮਾਂ, ਮਾੜੇ ਨੂੰ ਤੂੰ ਪਾਏ ਲਗਾਮਾਂ, ਮਾੜੇ ਕੱਢਦੇ ਡਰਦੇ ਹਾੜੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਚੋਰ ਬਜ਼ਾਰਾਂ ਅੱਤ ਮਚਾਈ, ਚੋਰ ਬਜ਼ਾਰਾਂ ਅੱਤ ਮਚਾਈ, ਕਿਤੇ ਵੀ ਹੋਵੇ ਨਾ ਸੁਣਵਾਈ, ਤੇਰੇ ਚਾਕਰ ਬਣੇ ਦਲਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਦਿੱਤੇ ਕੱਢ ਗਰੀਬਾਂ ਦੇ ਕਿੱਲ, ਦਿੱਤੇ ਕੱਢ ਗਰੀਬਾਂ ਦੇ ਕਿੱਲ, ਆਇਆ 1200 ਦਾ ਬਿੱਲ, ਮਿੰਤਾ ਕਰ ਕਰਕੇ ਸਭ ਹਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਕਿੱਧਰੇ ਚੱਲਦੀਆਂ ਹੜਤਾਲਾਂ, ਕਿੱਧਰੇ ਚੱਲਦੀਆਂ ਹੜਤਾਲਾਂ, ਕਿਤੇ ਬੰਦਦੀਆਂ ਨੇ ਕਾਲਾਂ, ਕਿਤੇ ਬੰਦਦੀਆਂ ਨੇ ਕਾਲਾਂ, ਲੱਗਦੇ ਕੰਨ ਪਾੜਵੇਂ ਨਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਤੇਰੇ ਕਿਸੇ ਨਾ ਕੱਢਣੇ ਹਾੜੇ, ਤੇਰੇ ਕਿਸੇ ਨਾ ਕੱਢਣੇ ਹਾੜੇ, ਟੋਨੀ ਹੋ ਗਏ ਕੰਮੀ ਇਕੱਠੇ ਸਾਰੇ, ਟੋਨੀ ਹੋ ਗਏ ਕੰਮੀ ਇਕੱਠੇ ਸਾਰੇ, ਕਰਨੇ ਤੇਰੇ ਕੂਚ ਕਿਨਾਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਨੀ ਸੁਣ ਦੇਸ਼ ਦੀ ਇਹ ਸਰਕਾਰੇ, ਤੇਰੇ ਜੱਗ ਤੋਂ ਕੰਮ ਨਿਆਰੇ। ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਇੱਕ ਪੇਂਡੂ ਸਕੂਲ ਦੇ ਵਿੱਚ ਕੰਪਿਊਟਰ ਅਧਿਆਪਕ ਵਜੋਂ ਸੇਵਾ ਕਰਦੀ ਹੋਈ ਸ਼ਾਇਰਾ ਨੀਤੂ ਜੱਸਲ ਨੂੰ। ਨੀਤੂ ਜੱਸਲ ਭਾਵੇਂ ਕਿੱਤੇ ਵਜੋਂ ਕੰਪਿਊਟਰ ਅਧਿਆਪਕ ਏ, ਪਰ ਉਸ ਦੇ ਨਾਲ ਦੀ ਨਾਲ ਬੜੇ ਹੀ ਉਹ ਸੂਖਮ ਭਾਵੀ ਕਵਿਤਾਵਾਂ ਜਿਹੜੀਆਂ ਰਚਦੀ ਏ, ਇਕੱਲੀਆਂ ਉਹ ਕਵਿਤਾਵਾਂ ਨਹੀਂ ਉਹ ਕਹਾਣੀਆਂ ਵੀ ਲਿਖਦੀ ਏ, ਤੇ ਸਾਡੀ ਕਾਮੇ ਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਕਰਦੇ ਹਾਂ। ਨੀਤੂ ਜੱਸਲ ਜੀ, ਤੁਹਾਡਾ ਸਵਾਗਤ ਹੈ।
3: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਤੇ ਅੱਜ ਦੁਆਬਾ ਰੇਡੀਓ ਤੇ ਪਹਿਲੀ ਵਾਰ ਤੁਹਾਡੇ ਰੂਬਰੂ ਹੋਣ ਜਾ ਰਹੀ ਹਾਂ ਆਪਣੀ ਇਸ ਪਿਆਰੀ ਜਿਹੀ ਗਜ਼ਲ ਨਾਲ, ਜਿਸ ਦਾ ਟਾਈਟਲ ਹੈ ਭਖਦਾ ਰਿਹਾ। ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ, ਕਸ਼ਤੀਆਂ ਦਾ ਭਾਰ ਉਂਝ ਚੁੱਕਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ, ਪਰ ਸਮੁੰਦਰ ਅੰਦਰੋਂ ਭਖਦਾ ਰਿਹਾ। ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ, ਮੈਂ ਬਣਾਇਆ ਸੀ ਦਿਲੋਂ ਇਹ ਰਾਬਤਾ।

0: ਪਰ ਤੂੰ ਮੇਰਾ ਜਿਸਮ ਹੀ ਤੱਕਦਾ ਰਿਹਾ। ਕਰਕਤਲ ਤੂੰ ਆਪਣੇ ਤੇ ਹੁੱਬਦੈਂ, ਕਰਕਤਲ ਤੂੰ ਆਪਣੇ ਤੇ ਹੁੱਬਦੈਂ, ਪਰ ਮੇਰੀ ਦਰਿਆ ਦਿਲੀ ਤੋਂ ਮਚਦਾ ਰਿਹਾ। ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਰੋਗ ਮੈਨੂੰ ਲਾ ਅਵੱਲਾ ਇਸ਼ਕ ਦਾ, ਕਿਉਂ ਤੂੰ ਮੈਥੋਂ ਦੂਰ ਫਿਰ ਭੱਜਦਾ ਰਿਹਾ। ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ, ਮੇਰੀਆਂ ਅੱਖਾਂ ਦੇ ਵਿੱਚ ਤੂੰ ਰੜਕਦੈਂ, ਪਰ ਮੇਰੀ ਧੜਕਣ ਦੇ ਵਿੱਚ ਵਸਦਾ ਰਿਹਾ। ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਜਿਸਮ ਮੇਰਾ ਰੂਹ ਤੋਂ ਵਾਂਝਾ ਕਰ ਗਿਆ, ਪਰ ਰਗਾਂ ਵਿੱਚ ਦੌੜਦਾ ਭੱਜਦਾ ਰਿਹਾ। ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ, ਅੰਦਰੀ ਵੜ ਵੜ ਤੂੰ ਭੁੱਬਾਂ ਮਾਰਦੈਂ, ਤੇ ਗਲੀ ਵਿੱਚ ਖਿੜ ਖਿੜਾ ਹੱਸਦਾ ਰਿਹਾ। ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਤਲਖੀਆਂ ਦੇ ਦੌਰ ਵਿੱਚ ਤੂੰ ਐ ਬਸ਼ਰ, ਸਿਸਕੀਆਂ ਨੂੰ ਰੋਜ਼ ਹੀ ਦਬਦਾ ਰਿਹਾ, ਸਿਸਕੀਆਂ ਨੂੰ ਰੋਜ਼ ਹੀ ਦਬਦਾ ਰਿਹਾ। ਧੰਨਵਾਦ ਜੀ।
1: ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸਾਡੀ ਧਾਰਮਿਕ ਨਗਰੀ ਗੁਰੂਆਂ ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਮੇਰੀ ਮੁਰਾਦੇ ਕੁਲਦੀਪ ਦਰਾਜਕੇ ਜੀ ਤੋਂ। ਕੁਲਦੀਪ ਦਰਾਜਕੇ ਜੀ ਸਾਡੀਆਂ ਮਹਿਫਲਾਂ ਦੇ ਸ਼ਿੰਗਾਰ ਬਣਦੇ ਨੇ, ਅਸੀਂ ਉਹਨਾਂ ਨੂੰ ਅੱਜ ਦੀ ਮਹਿਫਲ ਦੇ ਵਿੱਚ ਸੱਦਾ ਦਿੱਤਾ ਅਤੇ ਉਹਨਾਂ ਨੇ ਸਾਡੇ ਸੱਦੇ ਨੂੰ ਪ੍ਰਵਾਨ ਕਰਕੇ ਉਹ ਹਾਜ਼ਰੀ ਲਾਉਣ ਆਏ ਨੇ। ਦਰਾਜਕੇ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਕਲਣਾ ਉਮਰਾਂ ਦੀ ਮਿੱਟੀ ਚ ਮਿਲ ਗਈ, ਸਾਡੇ ਸੁਪਣਿਆਂ ਨੂੰ ਕੋਈ ਨਾ ਮਾਣ ਮਿਲਿਆ, ਉੱਚੇ ਤਖਤ ਤੋਂ ਉਜੜ ਜਾਣ ਦਾ ਨਾਦਰ ਸ਼ਾਹੀ ਹੈ ਅੱਜ ਫੁਰਮਾਨ ਮਿਲਿਆ। ਆਫਤਾਂ ਆਉਂਦੀਆਂ ਚੱਲਦੇ ਰਹੇ ਹੱਸ ਕੇ, ਕਦੇ ਸਿਦਕ ਨਾ ਸਾਡਾ ਡੋਲਿਆ ਜੀ। ਫੱਟ ਕਿਰਤ ਤੇ ਸਿਆਸਤ ਨੇ ਰੱਜ ਲਾਏ, ਸਾਡਾ ਸਬਰ ਜਬਰ ਨੇ ਰੁਲਿਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹੁਣ ਅਸੀਂ ਤੁਹਾਨੂੰ ਇੱਕ ਵਾਰ ਕੈਨੇਡਾ ਲੈ ਕੇ ਜਾ ਰਹੇ ਹਾਂ। ਕੈਨੇਡਾ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਬਲਵੀਰ ਕੌਰ ਢਿੱਲੋਂ, ਜਿਹਦੀ ਕਵਿਤਾ ਕਹਿ ਰਹੀ ਹੈ ਵੀ ਇਨਸਾਨ ਜਿਹੜਾ ਉਹ ਕੁਦਰਤ ਦੀ ਰਜ਼ਾ ਦੇ ਵਿੱਚ ਰਹਿੰਦਾ ਹੈ, ਕੁਦਰਤ ਨਾਲ ਮਿਲ ਕੇ ਰਹਿੰਦਾ ਹੈ, ਅਤੇ ਉਹ ਕਿਵੇਂ ਕਹਿੰਦੇ ਨੇ, ਕੀ ਕਹਿੰਦੇ ਨੇ, ਆਓ ਉਹਨਾਂ ਤੋਂ ਸੁਣੀਏ। ਬਲਵੀਰ ਕੌਰ ਢਿੱਲੋਂ ਜੀ, ਤੁਹਾਡਾ ਸਵਾਗਤ ਹੈ।
3: ਦੇਖ

0: ਸਰੋਤਿਓ, ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪੰਜਾਬੀ ਦੇ ਪ੍ਰਸਿੱਧ ਲੇਖਕਾਂ, ਸ਼ਾਇਰਾਂ ਅਤੇ ਕਹਾਣੀਕਾਰਾਂ ਮਨਮੋਹ ਕੌਰੀ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ, ਸਾਡੀ ਕਾ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ। ਅੱਜ ਫਿਰ ਉਹ ਸਾਡੇ ਸੱਦੇ ਦੇ ਉੱਤੇ ਧੀਆਂ ਬਾਰੇ ਇੱਕ ਹਫ਼ਤਾ ਲੈ ਕੇ ਆਏ ਨੇ। ਧੀਆਂ ਸਾਡੀਆਂ ਕਿੰਨੀਆਂ ਅਨਮੋਲ ਹੁੰਦੀਆਂ ਨੇ, ਲਓ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣੋ। ਮਨਮੋਹ ਕੌਰ ਜੀ, ਤੁਹਾਡਾ ਸਵਾਗਤ ਹੈ।
1: ਧੀਆਂ ਤੇ ਇੱਕ ਨਜ਼ਮ ਪੇਸ਼ ਹੈ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿੱਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਹਨ। ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿੱਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ। ਧੀਆਂ ਬੋਝ ਵੀ ਨਹੀਂ ਹੁੰਦੀਆਂ, ਧੀਆਂ ਬੋਝ ਵੀ ਨਹੀਂ ਹੁੰਦੀਆਂ, ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਹਨ। ਪਰਿਵਾਰ ਦੀਆਂ ਸ਼ਾਖਾਵਾਂ ਦੀ ਟੇਕ ਬਣ ਆਸਰਾ ਦਿੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ ਅਤੇ ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਧੀਆਂ ਸਰਾਪ ਵੀ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਸਰਾਪ ਨਹੀਂ ਹੁੰਦੀਆਂ, ਪਰਿਵਾਰ ਲਈ ਵਰਦਾਨ ਬਣ ਚੁਫੇਰੇ ਬਰਕਤਾਂ ਬਖਸ਼ਦੀਆਂ ਨੇ। ਧੀਆਂ ਕੁਝ ਨਹੀਂ ਮੰਗਦੀਆਂ, ਧੀਆਂ ਕੁਝ ਨਹੀਂ ਮੰਗਦੀਆਂ, ਖਾਮੋਸ਼ ਅਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਖਾਮੋਸ਼ ਅਤੇ ਸਬਰ ਸੰਤੋਖ ਨਾਲ ਖੁਸ਼ੀ ਲਈ ਇਬਾਦਤ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ, ਵਕਤ ਦੀ ਮਾਰ ਸਹਿੰਦੀਆਂ, ਟੁੱਟ ਭੱਜ ਕੇ ਸੀ ਨਹੀਂ ਕਰਦੀਆਂ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਧੀਆਂ ਦੁਸ਼ਮਣ ਨਹੀਂ ਹੁੰਦੀਆਂ, ਸਭ ਨਾਲ ਸਾਂਝ ਵਧਾਉਂਦੀਆਂ, ਹਰ ਰਿਸ਼ਤੇ ਦੀ ਧਿਰਾਂ ਹੁੰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਧੀਆਂ ਮੱਸਿਆ ਨਹੀਂ ਹੁੰਦੀਆਂ, ਕਾਇਆ ਨੂੰ ਮੋਮਬੱਤੀ ਬਣਾ ਕੇ ਬਲਕਿ ਜਹਾਨ ਨੂੰ ਰੋਸ਼ਨ ਕਰਦੀਆਂ ਨੇ। ਧੀਆਂ ਪੱਥਰ ਨਹੀਂ ਹੁੰਦੀਆਂ, ਧੀਆਂ ਪੱਥਰ ਨਹੀਂ ਹੁੰਦੀਆਂ, ਕੁੱਖ 'ਚ ਛਿੱਪੇ ਬੀਜ ਨਾਲ ਉਹ ਵੰਸ਼ ਵਧਾਉਂਦੀਆਂ ਨੇ, ਉਹ ਵੰਸ਼ ਵਧਾਉਂਦੀਆਂ ਨੇ। ਧੰਨਵਾਦ।
0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਅਸੀਂ ਇੱਕ ਵਾਰ ਤੁਹਾਨੂੰ ਲੈ ਕੇ ਚੱਲੇ ਹਾਂ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ। ਪੈਰਿਸ ਦੇ ਵਿੱਚ ਸਾਡੀ ਸ਼ਾਇਰਾ ਰਹਿੰਦੀ ਹੈ ਕੁਲਵੰਤ ਕੌਰ ਚੰਨ ਜੀ। ਕੁਲਵੰਤ ਕੌਰ ਚੰਨ ਜੀ ਜਿੱਥੇ ਵਧੀਆ ਲਿਖਦੇ ਨੇ, ਉਹ ਨਾਲ ਦੀ ਨਾਲ ਵਧੀਆ ਗਾਉਂਦੇ ਵੀ ਨੇ। ਗਾਉਂਦੇ ਹੀ ਨਹੀਂ, ਉਹ ਰੇਡੀਓ 'ਤੇ ਖੁਦ ਆਪ ਵੀ ਪ੍ਰੋਗਰਾਮ ਕਰਦੇ ਨੇ। ਕੁਲਵੰਤ ਕੌਰ ਚੰਨ ਜੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਕੌਰ ਚੰਨ ਜੀ ਦਾ ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਪਰਦੇਸੀ ਪਤੀ ਨੂੰ ਔਰ ਸਮਾਜ ਦੇ ਵਿੱਚ ਬੱਚਿਆਂ ਨੂੰ ਵੀ ਪਾਲਣਾ ਅਤੇ ਸਮਾਜ ਦੀਆਂ ਕੁਰੀਆਂ ਤੋਂ ਵੀ ਬਚਣਾ, ਉਹ ਆਪਣੇ ਖਿਆਲਾਂ ਨੂੰ ਕੁਲਵੰਤ ਕੌਰ ਕਿਸ ਤਰ੍ਹਾਂ ਪੇਸ਼ ਕਰ ਰਹੀ ਹੈ,

0: ਪੰਜਾਬ ਦਾ ਇੱਕ ਜ਼ਿਲ੍ਹਾ ਹੈ ਮੋਗਾ, ਮੋਗੇ ਦਾ ਪਿੰਡ ਹੈ ਸੈਦੋਕੇ। ਸੈਦੋਕੇ ਦੇ ਵਿੱਚ ਰਹਿੰਦੇ ਹਨ ਗੁਰਦੇਵ ਸਿੰਘ ਜੀ ਤੇ ਮਾਤਾ ਅਜਮੇਰ ਕੌਰ ਜੀ। ਇਹਨਾਂ ਦਾ ਪੁੱਤਰ ਹੈ ਕੁਲਵੰਤ ਸਿੰਘ ਸੈਦੋਕੇ, ਜਿਹੜਾ ਰੋਜੀ ਰੋਟੀ ਦੇ ਮਾਮਲਿਆਂ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਗਿਆ ਤੇ ਉੱਥੇ ਉਸਨੇ ਗਿਆਨੀ ਬਲਕਾਰ ਸਿੰਘ ਗਰਾਇਆ ਜੀ ਦੀ ਰਹਿਨਮਾਈ ਥੱਲੇ ਲਿਖਣਾ ਸ਼ੁਰੂ ਕੀਤਾ ਤੇ ਫੌਜ ਦੇ ਵਿੱਚ ਬਹੁਤ ਲੰਬਾ ਸਮਾਂ ਗਾਇਆ, ਬਹੁਤ ਸਾਰੇ ਕੋਰਸ ਕੀਤੇ, ਤਰੱਕੀਆਂ ਪ੍ਰਾਪਤ ਕੀਤੀਆਂ ਤੇ ਅੱਜ ਕੱਲ ਉਹ ਪਟਿਆਲਾ ਸ਼ਹਿਰ ਵਿਖੇ ਰਹਿ ਰਹੇ ਨੇ ਤੇ ਨਾਲ ਦੀ ਨਾਲ ਲਿਖਣ ਪੜ੍ਹਨ ਤੇ ਗਾਉਣ ਦਾ ਸ਼ੌਕ ਪੂਰ ਰਹੇ ਨੇ। ਅੱਜ ਉਹ ਸਾਡੀ ਕਾ ਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਉਹਨਾਂ ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
1: ਥਾਂ ਬਾਪੂ ਵਾਲਾ

ਮੈਂ ਸਰੋਤਿਓ ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ। ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਨੂੰ ਦਿਓ ਆਗਿਆ ਤੇ ਅੰਤ ਦੇ ਵਿੱਚ ਹਰਵੰਤ ਸਿੰਘ ਵੱਲੋਂ ਸਾਰੇ ਸਰੋਤਿਆਂ ਨੂੰ ਸ਼ਾਇਰਾਂ ਨੂੰ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।

0: ద్వాపర రేడియో.
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 15 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ, ਜਿਹੜਾ ਕਿ 30ਵਾਂ ਕਵੀ ਦਰਬਾਰ ਹੈ, ਸ਼ੁਰੂ ਕਰਨ ਜਾ ਰਹੇ ਹਾਂ। ਕੱਲ 14 ਨਵੰਬਰ ਨੂੰ ਦੁਨੀਆ ਭਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਦੇ ਨਾਲ ਦੀ ਨਾਲ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜਿਹੜਾ ਰੋਸ਼ਨੀਆਂ ਦਾ ਤਿਉਹਾਰ ਹੈ, ਇਸ ਤਿਉਹਾਰ ਦੇ ਉੱਤੇ ਇਸ ਵਾਰ ਬਹੁਤ ਵੱਡੀਆਂ ਭਾਰੀਆਂ ਵੀ ਰਹੀਆਂ ਨੇ। ਨੰਬਰ 1 ਤੇ ਦੁਨੀਆ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਜਿਹੜਾ ਆ, ਦੁਨੀਆ ਦੀ ਆਰਥਿਕਤਾ ਜਿਹੜੀ ਆ ਉਹ ਹਿੱਲੀ ਪਈ ਹੈ। ਲੋਕਾਂ ਦੇ ਰੁਜ਼ਗਾਰ ਛੁੱਟ ਗਏ ਨੇ, ਨੌਕਰੀਆਂ ਚਲੇ ਗਈਆਂ ਨੇ, ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਦਾਸੀਨ ਜ਼ਿੰਦਗੀ ਦੇ ਵਿੱਚ ਚਲੇ ਗਏ ਨੇ, ਤੇ ਉਹਨਾਂ ਨੂੰ ਇਹ ਪਤਾ ਨਹੀਂ ਉਹਨਾਂ ਦਾ ਰੁਜ਼ਗਾਰ ਕਦੋਂ ਵਾਪਸ ਆਏਗਾ ਤੇ ਕਦੋਂ ਉਹਨਾਂ ਦੀ ਜ਼ਿੰਦਗੀ ਦੀ ਗੱਡੀ ਜਿਹੜੀ ਆ ਮੁੜ ਫਿਰ ਲੀਹ ਤੇ ਆਏਗੀ। ਇਸ ਦੇ ਨਾਲ ਦੀ ਨਾਲ ਪੰਜਾਬ ਦੇ ਵਿੱਚ, ਨਾਲ ਦੀ ਨਾਲ ਭਾਰਤ ਦੇ ਬਹੁਤ ਸਾਰੇ ਕਿਸਾਨਾਂ ਦਾ ਵੱਡਾ ਹਿੱਸਾ ਜਿਹੜਾ ਆ ਉਹ ਅੰਦੋਲਨਾਂ ਦੇ ਵਿੱਚ ਕੁੱਦਿਆ ਹੋਇਆ ਹੈ, ਤੇ ਕੇਂਦਰ ਦੀ ਸਰਕਾਰ ਜਿਹੜੀ ਆ ਉਹਨਾਂ ਦੇ ਅੰਦੋਲਨਾਂ ਵੱਲ ਜਿਹੜਾ ਆ ਅਜੇ ਪੂਰੀ ਤਰ੍ਹਾਂ ਤਵੱਕੋ ਨਹੀਂ ਦੇ ਰਹੀ, ਤੇ ਇਸ ਕਾਰਨ ਕਿਸਾਨ ਜਿਹੜੇ ਆ ਉਹਨਾਂ ਦੀ ਜਿਹੜੀ ਦੀਵਾਲੀ ਆ ਉਹ ਵੀ ਕਾਲੀ ਹੋਈ ਪਈ ਹੈ। ਤੇ ਸਾਡੇ ਕਿਸਾਨ ਭਰਾ ਜਿਹੜੇ ਆ ਉਹ ਤਕਰੀਬਨ ਪਿਛਲੇ 1.5 ਮਹੀਨੇ ਤੋਂ ਧਰਨਿਆਂ ਦੇ ਵਿੱਚ, ਟੋਲ ਪਲਾਜਿਆਂ ਦੇ ਉੱਤੇ, ਮਾਲਾਂ ਦੇ ਵਿੱਚ, ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੇ ਆ ਉਹ ਧਰਨੇ ਲਾ ਕੇ ਬੈਠੇ ਹੋਏ ਨੇ। ਤੇ ਇਸ ਦੇ ਨਾਲ ਦੀ ਨਾਲ ਪਾਕਿਸਤਾਨ ਦੇ ਵਿੱਚ ਸਾਡੇ ਪੰਜਾਬੀ ਭਰਾ ਜਿਹੜੇ ਆ ਮਾਂ ਬੋਲੀ ਦੀ ਮਹੱਤਤਾ ਨੂੰ ਜਾਣਦੇ ਹੋਏ, ਜਿਹੜਾ ਪੰਜਾਬੀ ਦੇ ਮਹੱਤਵ ਨੂੰ ਪਛਾਣਦੇ ਹੋਏ ਜਿਹੜਾ ਆ ਉਹ ਪੰਜਾਬੀ ਬੋਲੀ ਨੂੰ ਜਿਹੜਾ ਆ ਆਮ ਜ਼ਿੰਦਗੀ ਦੇ ਵਿੱਚ, ਸਕੂਲੀ ਪੜ੍ਹਾਈ ਦੇ ਵਿੱਚ ਜਿਹੜਾ ਆ ਮਹੱਤਤਾ ਦੇਣ ਲਈ, ਪਹਿਲ ਦੇਣ ਲਈ ਜਿਹੜੀ ਆ ਉਹ ਮੰਗ ਕਰਦੇ ਹੋਏ ਜਿਹੜੇ ਆ ਉਹ ਘੋਲ ਲੜ ਰਹੇ ਨੇ। ਤੇ ਇਸ ਮੌਕੇ ਦੇ ਉੱਤੇ ਸ਼ੁਰੂਆਤ ਜਿਹੜੀ ਮੈਂ ਕਵੀ ਦਰਬਾਰ ਦੀ ਜਿਹੜੀ ਕਰਨ ਜਾ ਰਿਹਾ, ਤੇ ਇਸ ਕਵੀ ਦਰਬਾਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਜਲੰਧਰ ਵਸਦੀ ਸਾਡੀ ਭੈਣ ਮਨਜੀਤ ਕੌਰ ਜਲੰਧਰੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਮਾਂ ਬੋਲੀ ਨਾਲ ਸੰਬੰਧਿਤ ਆਪਣੀ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
2: ਸਰ ਜੀ, ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇਹ ਕਵਿਤਾ ਮੈਂ ਪੰਜਾਬੀ ਮਾਂ ਬੋਲੀ 'ਤੇ ਲਿਖੀ ਹੈ ਅਤੇ ਪੇਸ਼ ਕਰਨ ਲੱਗੀ ਹਾਂ। ਊੜਾ ਐੜਾ ਈੜੀ ਸੱਸਾ, ਊੜਾ ਐੜਾ ਈੜੀ ਸੱਸਾ, ਹਾਹਾ ਪੜ ਕੇ ਰੱਟਾਂ, ਦਿਲ ਦੇ ਸ਼ੀਸ਼ੇ ਵਿੱਚ ਜੜਾ ਕੇ ਮੁੜ ਮੁੜ ਕੇ ਮੈਂ ਤੱਕਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਇਸ ਨੂੰ ਭੁੱਲਣ ਵਾਲੀ ਵੀਰੋ ਗੱਲ ਕਦੇ ਨਾ ਕਰਿਓ, ਵੱਧ ਕੇ ਇਹ ਮਿਸ਼ਰੀ ਤੋਂ ਮਿੱਠੀ ਭਾਵੇਂ ਬੋਲੀਆਂ ਲੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਇੱਕ ਦੂਜੇ ਨਾਲ ਸਾਂਝ ਪਿਆਰ ਦੀ ਸਾਨੂੰ ਇਹ ਸਿਖਾਵੇ। ਜਾਨੋ ਵੱਧ ਕੇ ਪਿਆਰੀ ਰੱਖੀਏ, ਜਾਨੋ ਵੱਧ ਕੇ ਪਿਆਰੀ ਰੱਖੀਏ। ਰੁਲਜੈ ਨਾਂ ਵਿੱਚ ਕੱਖਾਂ ਮੇਰੀ ਮਾਂ ਪੰਜਾਬੀ ਬੋਲੀ, ਸਾਂਭ ਸਾਂਭ ਮੈਂ ਰੱਖਾਂ। ਹਿੰਦੀ ਮਾਸੀ ਭੂਆ ਇੰਗਲਿਸ਼, ਹਿਸਾਬ ਨਾ ਪਿਆਰ ਜਤਾਇਓ, ਪਰ ਆਪਣੀ ਮਾਂ ਬੋਲੀ ਨੂੰ ਤੁਸੀਂ ਘੁੱਟ ਗਲਵੱਕੜੀ ਪਾਇਓ। ਮਾਂ ਆਪਣੀ ਨਾਲ ਦਗੇ ਕਮਾ ਕੇ, ਮਾਂ ਆਪਣੀ ਨਾਲ ਦਗੇ ਕਮਾ ਕੇ, ਫੇਰ ਨਾ ਜਾਇਓ ਅੱਖਾਂ ਮੇਰੀ ਮਾਂ ਪੰਜਾਬੀ ਬੋਲੀ, ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ, ਸਾਂਭ ਸਾਂਭ ਮੈਂ ਰੱਖਾਂ। ਹਰਭਜਨ ਮਾਨ ਤੇ ਵਾਰਿਸ ਵੀਰੇ, ਹਰਭਜਨ ਮਾਨ ਤੇ ਵਾਰਿਸ ਵੀਰੇ, ਵਿਰਸਾ ਜਾਣ ਬਚਾਈ। ਇਹਨਾਂ ਜਵਾਨਾਂ ਮਾਂ ਬੋਲੀ ਦੀ ਕਦਰ ਬੜੀ ਹੈ ਪਾਈ। ਸਿਰ 'ਤੇ ਸੂਹੀ ਦੇ ਫੁਲਕਾਰੀ, ਸਿਰ 'ਤੇ ਸੂਹੀ ਦੇ ਫੁਲਕਾਰੀ, ਚੁੱਕ ਲਈਏ ਵਿੱਚ ਹੱਥਾਂ ਮੇਰੀ ਮਾਂ ਪੰਜਾਬੀ ਬੋਲੀ, ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ, ਸਾਂਭ ਸਾਂਭ ਮੈਂ ਰੱਖਾਂ। ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ, ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ। ਇਸ ਨੂੰ ਪੜ੍ਹ ਕੇ ਵੀਰੋ ਭੈਣੋ ਤੁਸੀਂ ਵੀ ਲੈ ਲਓ ਸਿੱਖਿਆ। ਮਨਜੀਤ ਕਹੇ ਪੰਜਾਬੀ ਪੜ੍ਹ ਲਿਖ, ਜਸ ਮੈਂ ਇਸਦਾ ਖੱਟਾਂ ਮੇਰੀ ਮਾਂ ਪੰਜਾਬੀ ਬੋਲੀ, ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ, ਸਾਂਭ ਸਾਂਭ ਮੈਂ ਰੱਖਾਂ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
1: ਜੀਤ ਕੌਰ ਜਲੰਧਰੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਇੱਕ ਬਿਰਹੋਂ ਦਾ ਗੀਤ ਕਹਿਣ ਲਈ ਹਰਜੀਤ ਰੂਬੀ ਜਿਹੜੀ ਕਿ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਪਿੰਡ ਦੇ ਵਿੱਚ ਰਹਿੰਦੀ ਹੈ, ਉਸ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਹਰਜੀਤ ਰੂਬੀ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਹੀ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਹਿਉਂ ਸਾਹਿਬ ਜੀ ਦਾ ਅਤੇ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਸਾਨੂੰ ਸਾਡੀ ਨਵੀਂ ਕਲਮ ਨੂੰ ਘਰ ਬੈਠਿਆਂ ਹੀ ਆਪ ਸਭ ਦੇ ਰੂਬਰੂ ਹੋਣ ਦਾ ਇੱਕ ਸੁਨਹਿਰੀ ਮੌਕਾ ਅੱਜ ਮੈਨੂੰ ਫਿਰ ਬਖਸ਼ਿਆ। ਸੋ ਮੈਂ ਇੱਕ ਵਿਰਹੋਂ ਦਾ ਗੀਤ ਲੈ ਕੇ ਹਾਜ਼ਰ ਹੋਈ ਹਾਂ ਜੀ। ਉਮੀਦ ਕਰਦੀ ਹਾਂ ਕਿ ਮੇਰੀਆਂ ਪਹਿਲੀਆਂ ਹੱਥ ਲਿਖਤਾਂ ਵਾਂਗ ਤੁਸੀਂ ਇਸ ਗੀਤ ਨੂੰ ਵੀ ਪਿਆਰ ਦਿਓਗੇ। ਸੋ ਪੇਸ਼ ਕਰਦੀ ਹਾਂ ਜੀ। ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਉਸਰਨੇ ਵਿੱਚ ਹੋ ਕੇ ਹਾਵੇ, ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਕ ਦੀ, ਚੰਨ ਚੰਦਰਾ ਜਦੋਂ ਵੀ ਚੜ ਆਵੇ, ਹਾਏ ਵੇ ਮੇਰੀ ਜਾਨ ਸੁੱਕ ਦੀ, ਖੋਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ

ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਵੇ ਸਾਲਾਂ ਵਾਂਗੂ ਲੰਘਿਆ। ਤੇਰੇ ਪਿਆਰ ਦੀ ਕਟਾਰ ਮੈਨੂੰ ਜਿਉਂਦੇ ਜਾਂਦੀ ਮਾਰ, ਤੇਰੇ ਪਿਆਰ ਦੀ ਕਟਾਰ ਮੈਨੂੰ ਜਿਉਂਦੇ ਜਾਂਦੀ ਮਾਰ, ਨਾਲੇ ਚਿੱਤ ਨੂੰ ਚਿਤੰਮਣੀ ਜਿਹੀ ਲਾਵੇ। ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਕ ਦੀ, ਚੰਨ ਚੰਦਰਾ ਜਦੋਂ ਵੀ ਚੜ

ਰੋ ਰੋ ਕੇ ਪਿੱਛੇ ਗਈਆਂ ਅੱਖਾਂ ਦੋਵੇਂ ਮੇਰੀਆਂ ਵੇ ਅੱਖਾਂ ਦੋਵੇਂ ਮੇਰੀਆਂ ਤੱਕਦੀਆਂ ਰਹਿੰਦੀਆਂ ਨੇ ਰਾਵਾਂ ਨਿੱਤ ਤੇਰੀਆਂ ਹੈ ਰਾਵਾਂ ਨਿੱਤ ਤੇਰੀਆਂ ਰੋ ਰੋ ਕੇ ਪਿੱਛੇ ਗਈਆਂ ਅੱਖਾਂ ਦੋਵੇਂ ਮੇਰੀਆਂ ਵੇ ਅੱਖਾਂ ਦੋਵੇਂ ਮੇਰੀਆਂ ਗੱਲ ਸੁਣ ਦਿਲ ਧਾਰਾ ਤੈਨੂੰ ਕਹਿਣਾ ਨੀ ਦੁਬਾਰਾ ਗੱਲ ਸੁਣ ਦਿਲ ਧਾਰਾ ਤੈਨੂੰ ਕਹਿਣਾ ਨੀ ਦੁਬਾਰਾ।

0: ਧੰਨਵਾਦ ਜੀ। ਦੋ ਗੱਲਾਂ ਮੈਂ ਹੋਰ ਕਹਿਣੀਆਂ ਚਾਹਾਂਗੀ ਜੀ, ਸਪੈਸ਼ਲੀ ਹਿਊਂ ਸਾਹਿਬ ਜੀ ਨੂੰ। ਇਹ ਗੀਤ ਮੈਂ ਜੀ 2001 'ਚ ਲਿਖਿਆ ਸੀ। ਮੈਨੂੰ ਨਹੀਂ ਸੀ ਪਤਾ ਕਿ ਮੈਂ ਕੀ ਲਿਖ ਰਹੀ ਹਾਂ, ਇਹ ਗਾਣੇ ਦੇ ਰੂਪ 'ਚ ਹੈ ਜਾਂ ਮੈਨੂੰ ਕੀ ਹੱਕ ਹੈ ਆਪਣੀਆਂ ਲਿਖੀਆਂ ਹੋਈਆਂ ਲਾਈਨਾਂ ਜਾਂ ਅੱਖਰਾਂ ਨੂੰ ਕੈਦ ਕਰਨ ਦਾ। ਮੈਨੂੰ ਨਹੀਂ ਸੀ ਪਤਾ ਕਿ ਮੈਂ ਇਸ ਡਾਇਰੀ ਨੂੰ ਕਿਉਂ ਸੰਭਾਲ ਕੇ ਰੱਖਿਆ ਹੁਣ ਤੱਕ, ਅਤੇ ਇਹ ਅੱਖਰ ਜੇ ਅੱਜ ਮੇਰੀ ਡਾਇਰੀ ਦੀ ਕੈਦ 'ਚੋਂ ਬਾਹਰ ਨਿਕਲੇ ਨੇ ਤਾਂ ਇਹ ਸਿਰਫ ਹਿਊਂ ਸਾਹਿਬ ਜੀ ਕਰਕੇ ਨਿਕਲੇ ਨੇ। ਸੋ ਮੈਂ ਇੱਕ ਵਾਰੀ ਫੇਰ ਕਹਿਣਾ ਚਾਹਾਂਗੀ, ਇਹ ਸੌਂਗ ਮੈਂ 2001 ਵਿੱਚ ਲਿਖਿਆ ਸੀ ਜੀ, ਅਤੇ ਅੱਜ 2020 ਚੱਲ ਰਿਹਾ। ਸੋ ਮੈਂ ਬਹੁਤ ਹੀ ਭਾਵੁਕ ਮਨ ਨਾਲ ਇੱਕ ਵਾਰੀ ਫੇਰ ਤੋਂ ਦੁਆਬਾ ਰੇਡੀਓ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਥੈਂਕ ਯੂ।
1: ਜੀਤ ਰੂਬੀ ਜੀ ਤੋਂ ਬਾਅਦ ਮੈਂ ਹੁਣ ਸਦਾ ਦੇਣ ਜਾ ਰਿਹਾ ਗੁਰਦਾਸਪੁਰ ਸ਼ਹਿਰ 'ਚ ਵਸਦੇ ਸ਼ਾਇਰ ਰਵੀ ਗੁਰਦਾਸਪੁਰੀ ਜੀ ਨੂੰ। ਉਹ ਤੁਹਾਡੇ ਨਾਲ ਤੜਫਦੇ ਵਿਛੋੜੇ ਨੂੰ ਪੇਸ਼ ਕਰਦੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਰਵੀ ਗੁਰਦਾਸਪੁਰੀ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰਾ ਪਿਆਰ ਭਰਿਆ ਨਮਸਕਾਰ। ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਨਜ਼ਰਬੰਦ ਸੁਨੇਹੇ, ਜੋ ਕਿ ਪਿਆਰ ਦੇ ਵਿਛੋੜੇ ਵਿੱਚ ਤੜਪ ਨੂੰ ਬਿਆਨ ਕਰਦੀ ਹੈ। ਕਹਿੰਦੇ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਉਹ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਲਾ ਦੇ ਬੰਨੇ ਬੇੜਾ, ਅੱਖੀਆਂ ਦੀਦ ਤੇਰੀ ਨੂੰ ਤਰਸਣ, ਕਿਤੇ ਦਿਲ ਨਹੀਂ ਲੱਗਦਾ ਮੇਰਾ, ਕਿਤੇ ਦਿਲ ਨਹੀਂ ਲੱਗਦਾ ਮੇਰਾ। ਦਿਲ ਦਾ ਵੱਡ ਵੱਡ ਮਾਸ ਖਵਾਇਆ, ਦਿਲ ਦਾ ਵੱਡ ਵੱਡ ਮਾਸ ਖਵਾਇਆ, ਇੰਨਾ ਕੀਤਾ ਜ਼ੇਰਾ, ਮੇਰੇ ਲੱਗਿਆਂ ਤੂੰ ਵੀ ਰੋਵੇਂ, ਉਹ ਦਿਨ ਆਊ ਕਿਹੜਾ। ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਤਨ ਵੀ ਹੋਇਆ ਕੋੜਾ, ਲੱਖ ਸ਼ਫਾ ਦੀ ਮਰਹਮ ਲਾਵਾਂ, ਪਰ ਨਾ ਆਵੇ ਖੇੜਾ। ਉਹ ਆ ਸੱਜਣਾ ਗਲਵੱਕੜੀ ਪਾਲੈ, ਉਹ ਆ ਸੱਜਣਾ ਗਲਵੱਕੜੀ ਪਾਲੈ, ਤੇ ਕਰ ਲੈ ਦਿਲ ਨੂੰ ਹੌਲਾ, ਤੁਝ 'ਚ ਸਾਰੀ ਦੁਨੀਆ ਦਿਸਦੀ, ਤੁਝ 'ਚ ਦਿਸਦਾ ਮੌਲਾ। ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਤੂੰ ਸਾਹਾਂ ਦਾ ਚੋਲਾ, ਜੇ ਮੇਰੇ ਵਿੱਚ ਤੂੰ ਵਸ ਜਾਸੀ, ਫਿਰ ਕਾਸੇ ਦਾ ਰੌਲਾ। ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਤੇ ਕਰਦੇ ਕੰਨੋਂ ਬੋਲਾ, ਜਾਂ ਸੱਜਣਾ ਮੈਨੂੰ ਵੇਚ ਖਾ ਹੱਟੀ, ਕਰਕੇ ਤੋਲਾ ਤੋਲਾ। ਰਾਤ ਗਈ ਦਿਨ ਲੰਘਦਾ ਨਾਹੀਂ, ਰਾਤ ਗਈ ਦਿਨ ਲੰਘਦਾ ਨਾਹੀਂ, ਤਣਵੀ ਹੋਇਆ ਖੋਲਾ, ਮਾਰ ਮੁਕਾ ਰਵੀ ਉਮਰਾਂ ਨੂੰ ਹੀ, ਕਰਦੇ ਹਿਜ਼ਰ ਨਬੇੜਾ, ਕਰਦੇ ਹਿਜ਼ਰ ਨਬੇੜਾ। ਧੰਨਵਾਦ ਜੀ।
1: ਵੀ ਗੁਰਦਾਸਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਬਸਦੀ ਸਾਡੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਜਿੱਥੇ ਪੰਜਾਬੀ ਦੀ MA ਹੈ, ਨਾਲ ਦੀ ਨਾਲ ਉਸਨੇ BED ਵੀ ਕੀਤੀ ਹੋਈ ਹੈ। ਇਸ ਦੇ ਨਾਲ ਦੀ ਨਾਲ ਉਹਨਾਂ ਦੀ ਇੱਕ ਕਵਿਤਾਵਾਂ ਦੀ ਕਿਤਾਬ ਜਿਹੜੀ ਆ ਛਪਣ ਹਿੱਤ ਜਿਹੜੀ ਆ ਤਿਆਰ ਹੈ, ਤੇ ਉਸ ਕਿਤਾਬ ਦਾ ਨਾਂ ਹੈ ਨਾਭੀ ਵਿੱਚ ਕਸਤੂਰੀ। ਉਹ ਅਕਸਰ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੇ ਰਹਿੰਦੇ ਨੇ, ਤੇ ਰੇਡੀਓ ਟੈਲੀਵਿਜ਼ਨ ਦੇ ਉੱਤੇ ਉਹਨਾਂ ਦੀਆਂ ਰਚਨਾਵਾਂ ਆਉਂਦੀਆਂ ਰਹਿੰਦੀਆਂ ਨੇ, ਤੇ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸਵਾਗਤ ਕਰਦੇ ਹਾਂ। ਨਵਗੀਤ ਕੌਰ ਜੀ, ਤੁਹਾਡਾ ਸਵਾਗਤ ਹੈ।
3: ਦੋਸਤੋ, ਪੇਸ਼ ਹੈ ਇੱਕ ਗਜ਼ਲ। ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਖਾਮੋਸ਼ੀ ਨੂੰ ਤੱਕਦਿਆਂ ਨਾ ਕਿਸ਼ਤੀ ਵਿੱਚ ਬਹਿ ਜਾਈਦਾ। ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਮੈਲੀ ਨਜ਼ਰ ਜ਼ਮਾਨੇ ਦੀ, ਜਣੇ ਖਣੇ ਨੂੰ ਹੱਸਦੇ ਤੱਕ ਕੇ ਦਿਲ ਨਹੀਂ ਖੋਲ ਵਿਖਾਈਦਾ। ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਖੰਭਾਂ ਦੀ ਮਗਰੂਰੀ ਵਿੱਚ ਨਹੀਂ ਕਦਮ ਤਾਲ ਭੁੱਲ ਜਾਈਦਾ। ਅੱਖਾਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਅੱਖੀਆਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਟੁੱਟਿਆ ਦਿਲ ਅਣਗੌਲਿਆਂ ਕਰਕੇ ਹੋਰ ਜ਼ਖਮ ਨਹੀਂ ਲਾਈਦਾ। ਵਿੱਚ ਹਨੇਰੇ ਤੁਰਿਆ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਵਿੱਚ ਹਨੇਰੇ ਤੁਰਿਆ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਇਹ ਨਾ ਭੁੱਲੀ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ, ਇਹ ਨਾ ਭੁੱਲੀ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ। ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਮੰਗਵਾਂ ਹੁਨਰ ਕਦੇ ਵੀ ਲੈ ਕੇ ਬਹੁਤਾ ਨਹੀਂ ਚਮਕਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਸ਼ੁਕਰੀਆ ਦੋਸਤੋ।
1: ਗੀਤ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਹੈੱਡਕੁਆਟਰ ਨਵਾਂਸ਼ਹਿਰ ਵਿਖੇ ਬਸਦੀ ਸਾਡੀ ਸ਼ਾਇਰਾ ਨੀਰੂ ਜੱਸਲ ਜੀ ਨੂੰ। ਨੀਰੂ ਜੱਸਲ ਜੀ ਲਿਖਦੇ ਨੇ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰਾਂ, ਅਤੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੀ ਕਵਿਤਾ ਇਸੇ ਤਰ੍ਹਾਂ ਫੁੱਲਾਂ ਵਾਂਗ ਮਹਿਕਦੀ ਰਹੇ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
4: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਇੱਕ ਵਾਰ ਫਿਰ ਆਪਣੀ ਨਵੀਂ ਰਚਨਾ ਲੈ ਕੇ ਹਾਜ਼ਰ ਹੋਣ ਜਾ ਰਹੀ ਹਾਂ, ਕਬੂਲ ਕਰਨਾ। ਰਚਨਾ ਦਾ ਵਿਸ਼ਾ ਹੈ ਦੀਵਿਆਂ ਦੀ ਸ਼ਾਮ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੀਆਂ ਮੋਸਟਲੀ ਮੇਰੀਆਂ ਕਵਿਤਾਵਾਂ ਜੋ ਨੇ ਉਹ ਮੇਰੀ ਪਰਸਨਲ ਲਾਈਫ 'ਤੇ ਹੀ ਨੇ, ਅਤੇ ਇਹ ਕਵਿਤਾ ਵੀ ਮੈਂ ਪਿਛਲੇ ਸਾਲ ਉਦੋਂ ਮੇਰੇ ਜ਼ਿਹਨ 'ਚ ਬਣੀ ਸੀ ਜਦ ਮੈਂ ਦੀਵਾਲੀ 'ਤੇ ਰੰਗੋਲੀ ਬਣਾ ਰਹੀ ਸੀ। ਸੋ ਪੇਸ਼ ਕਰਦੀ ਹਾਂ ਦੀਵਿਆਂ ਦੀ ਸ਼ਾਮ। ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ। ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ। ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ। ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ। ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ। ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਜੱਸਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਔਖੀ ਘੜੀ। ਇਸ ਔਖੀ ਘੜੀ ਦੇ ਵਿੱਚ ਉਹ ਕਿਸਾਨ ਦੀ ਗੱਲ ਕਰਨ ਜਾ ਰਹੇ ਨੇ, ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਕਵਿਤਾ ਨੂੰ ਹੰਗਾਰਾ ਦਿਓਗੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
5: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਇਹ ਚੰਨ ਦਾ ਤਿਉਹਾਰ ਸਭ ਲਈ ਖੁਸ਼ੀਆਂ ਭਰਿਆ ਆਵੇ ਮੇਰੀ ਕਾਮਨਾ ਹੈ। ਪਰ ਇਹ ਮੇਰੀ ਕਵਿਤਾ ਜਿਹੜੀ ਕਿਸਾਨ ਘੋਲ ਨੂੰ ਸਮਰਪਿਤ ਹੈ, ਜੋ ਕਿ ਔਖੀ ਘੜੀ ਸਿਲੇਖ ਥੱਲੇ ਮੈਂ ਪੇਸ਼ ਕਰ ਰਿਹਾ ਜੀ। ਗੌਤ ਫਰਮਾਣਾ ਜੀ। ਔਖੀ ਘੜੀ। ਗੱਲ ਕਿਰਤੀ ਕਿਸਾਨ ਦੀ ਸੁਣੋ ਸਭ ਜੀ, ਨਵਿਆਂ ਕਾਨੂੰਨਾਂ ਕੀ ਪਾਇਆ ਜਬ ਜੀ, ਛੱਡ ਸਾਰੇ ਕੰਮ ਧੰਦੇ ਕਿਉਂ ਬੈਠਾ ਰਾਸਤੇ, ਹੋਣ ਦੀ ਲੜਾਈ ਵਿੱਚ ਪਾਉਂਦਾ ਵਾਸਤੇ, ਭੁੱਖਾ ਤਰੇ ਹਾਇਆ ਅੱਜ ਗਾਹਵੇ ਸੜਕਾਂ, ਹਾਕਮ ਡਰਾਉਂਦੇ ਨੇ ਤਮਾਰ ਬੜਕਾਂ, ਦਿਨ ਰਾਤ ਧਰਨੇ ਉਹ ਲਾਈ ਬੈਠਾ ਹੈ, ਉਖਲੀ 'ਚ ਸਿਰ ਵੀ ਫਸਾਈ ਬੈਠਾ ਹੈ, ਖੇਤੀ ਦੇ ਸੁਧਾਰਾਂ ਦਾ ਉੱਤੇ ਪਾ ਕੇ ਬੁਰਕਾ, ਆਖਦੇ ਕਿਸਾਨ ਦਾ ਪੂੰਝਣਾ ਹੈ ਮੁੜਕਾ, ਰਾਮ ਰਾਮ ਕਹਿੰਦੇ ਪਰ ਬਗਲ ਸ਼ੁਰੂ ਹੈ ਛੁਰੀ ਹੈ, ਰਾਮ ਰਾਮ ਕਹਿੰਦੇ ਪਰ ਬਗਲ ਛੁਰੀ ਹੈ, ਡੰਡੀ ਮਾਰਨ ਦੇ ਲੁੱਟਣ ਦੀ ਗੱਲ ਤੁਰੀ ਹੈ, ਖੋਹੇ ਘੱਟ ਭਾ ਕਰੀ ਹੇਰ ਫੇਰ ਜੀ, ਸ਼ਬਦਾਂ 'ਚ ਲਕੋਏ ਸਭ ਘੇਰ ਘੇਰ ਜੀ, ਕਿਸਾਨ ਦੇ ਮਾਮਲੇ ਦਾ ਨਾਂ ਦੱਸੇ ਹੱਲ ਜੀ, ਅਪੀਲ 'ਤੇ ਦਲੀਲ ਵਾਲੀ ਮੁੱਕੀ ਗੱਲ ਜੀ, ਖੋਲ੍ਹ ਦਿੱਤੀ ਹੈ ਮੰਡੀ ਸਰਮਾਏਦਾਰਾਂ ਲਈ, ਪਾਉਣਗੇ ਮੋਛੇ ਰਲ ਚੰਦ ਪਰਿਵਾਰਾਂ ਲਈ, ਜਮ੍ਹਾਂਖੋਰਾਂ ਤੋਂ ਚੁੱਕ ਦਿੱਤੀ ਹੈ ਪਾਬੰਦੀ ਜੀ, ਰਲ ਗਏ ਨੇ ਚੌਕੀਦਾਰ ਨੇਤਾ ਪਖੰਡੀ ਜੀ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜ਼ਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝਟ ਝਟ ਕੇ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜ਼ਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝਟ ਕੇ। ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸਾਡੀ ਲੁਧਿਆਣਾ ਵਸਦੀ ਸ਼ਾਇਰਾ ਮਨਜੀਤ ਧਮਾਨ ਜੀ ਨੂੰ। ਮਨਜੀਤ ਧਮਾਨ ਜੀ ਇਸ ਕਵੀ ਦਰਬਾਰ ਦੇ ਵਿੱਚ ਆਪਣੀ ਕਵਿਤਾ ਲੈ ਕੇ ਆ ਰਹੀ ਹੈ ਦਿਵਾਲੀ ਨਾਲ ਸੰਬੰਧਿਤ, ਤੇ ਉਹ ਕਹਿ ਰਹੇ ਨੇ ਆਓ ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਮਨਜੀਤ ਧਮਾਨ ਜੀ ਤੁਹਾਡਾ ਸਵਾਗਤ ਹੈ।
6: ਬਹੁਤ ਬਹੁਤ ਧੰਨਵਾਦ ਹਰਵੰਸ ਹੀਓ ਜੀ ਦਾ। ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧਿਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਦਿਵਾਲੀ ਤੇ ਦੀਵੇ। ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਬੈਰ ਵਿਰੋਧ ਸਭ ਦੂਰ ਭਜਾਈਏ, ਬੈਰ ਵਿਰੋਧ ਸਭ ਦੂਰ ਭਜਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਕਿਸੇ ਦਾ ਰਾਮ ਕਿਸੇ ਦਾ ਅੱਲਾ, ਕਿਸੇ ਦਾ ਹੈ ਮੌਲਾ ਇੱਥੇ, ਕਿਸੇ ਦਾ ਹੈ ਮੌਲਾ ਇੱਥੇ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਮਾਨਵਤਾ ਨੂੰ ਧਰਮ ਬਣਾਈਏ, ਮਾਨਵਤਾ ਨੂੰ ਧਰਮ ਬਣਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਪਖੰਡ ਦੀ ਮਾਲਾ ਗਲ ਚੋਂ ਲਾਈਏ, ਪਖੰਡ ਦੀ ਮਾਲਾ ਗਲ ਚੋਂ ਲਾਈਏ, ਦੂਰ ਕਰੀਏ ਸਭ ਭਰਮ, ਬਾਕੀ ਸਭ ਕੁਛ ਝੂਠ ਹੈ ਇੱਥੇ, ਸੱਚਾ ਹੈ ਵਸ ਮਰਨ, ਸੱਚਾ ਹੈ ਵਸ ਮਰਨ, ਭੁੱਲ ਕੇ ਸਾਰੀ ਦੁਨੀਆਦਾਰੀ, ਭੁੱਲ ਕੇ ਝੂਠੀ ਦੁਨੀਆਦਾਰੀ, ਬਾਬੇ ਨਾਨਕ ਦੀ ਬਾਣੀ ਅਪਣਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਆਓ ਕੱਢੀਏ ਗੰਦਗੀ ਮਨਾਂ ਵਿੱਚੋਂ, ਰੌਸ਼ਨ ਹੋਵੇ ਫਿਰ ਆਲਾ ਦੁਆਲਾ, ਸਾਫ਼ ਸੁਥਰਾ ਸਭ ਨਜ਼ਰੀ ਆਵੇ, ਸਾਫ਼ ਸੁਥਰਾ ਸਭ ਨਜ਼ਰੀ ਆਵੇ, ਨਾ ਹੋਵੇ ਕੁਝ ਕਾਲਾ ਮਾਲਾ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਬੈਰ ਵਿਰੋਧ ਸਭ ਦੂਰ ਭਜਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦਿਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਬਹੁਤ ਬਹੁਤ ਧੰਨਵਾਦ ਜੀ।
1: ਧੀਮਾਨ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਬਰਨਾਲਾ ਵਸਦੀ ਸਾਡੀ ਸ਼ਾਇਰਾ ਕਿਰਨਜੀਤ ਕੌਰ ਨੂੰ। ਕਿਰਨਜੀਤ ਕੌਰ ਦੀਆਂ ਲਿਖੀਆਂ ਹੋਈਆਂ ਚਾਰ ਕਿਤਾਬਾਂ ਜਿਹੜੀਆਂ ਆ ਚੁੱਕੀਆਂ ਨੇ, ਤੇ ਉਹਨਾਂ ਦੀ ਸਭ ਤੋਂ ਪਹਿਲੀ ਕਵਿਤਾ ਦੀ ਕਿਤਾਬ ਸੀ ਬੋਲ ਮੇਰੇ ਦਿਲ ਦੇ। ਇਸ ਤੋਂ ਇਲਾਵਾ ਵੀ ਉਹਨਾਂ ਨੇ ਤਿੰਨ ਕਿਤਾਬਾਂ ਹੋਰ ਲਿਖੀਆਂ ਹੋਈਆਂ ਨੇ, ਇੱਕ ਕਿਤਾਬ ਉਹਨਾਂ ਨੇ ਸੰਪਾਦਿਤ ਕੀਤੀ ਹੋਈ ਹੈ, ਤੇ ਹੋਰ ਵੱਖ ਵੱਖ ਸ਼ਖਸੀਅਤਾਂ ਬਾਰੇ ਉਹਨਾਂ ਦੇ ਲਿਖੇ ਹੋਏ ਲੇਖ ਵੀ ਉਹਨਾਂ ਦੇ ਕੋਲ ਉਪਲਬਧ ਨੇ, ਤੇ ਲੰਬਾ ਸਮਾਂ ਬ੍ਰੇਕ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫਿਰ ਸਾਹਿਤ ਦੇ ਖੇਤਰ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਕਿਰਨਜੀਤ ਕੌਰ ਜੀ ਤੁਹਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਕਿਰਨਜੀਤ ਜੀ ਤੁਹਾਡਾ ਸਵਾਗਤ ਹੈ।
7: ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕਵਿਤਾ ਧੋਖੇ ਠੱਗੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜੋ ਪਈਆਂ ਕਣੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜਿਉਂ ਪਈਆਂ ਕਣੀਆਂ। ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਕਿਉਂ ਤੂੰ ਸਾਡੀ ਜ਼ਿੰਦਗੀ ਕੋਲੇ ਵਾਂਗ ਤਪਾਈ ਏ। ਕਰ ਕਮਾਈਆਂ ਮੁੜ ਆਏ ਲੋਕੀ, ਕਰ ਕਮਾਈਆਂ ਮੁੜ ਆਏ ਲੋਕੀ, ਜਦ ਸ਼ਾਮਾਂ ਢਲੀਆਂ ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ। ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ। ਨਾਲ ਨਦੀਨਾ ਫਸਲਾਂ ਸਾਡੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਘੁੰਮਲਾਉਂਦੀਆਂ ਓਏ ਸਾਡੀ ਹੁੰਦੀ ਦੇਖ ਤਬਾਹੀ, ਸਾਡੀ ਹੁੰਦੀ ਦੇਖ ਤਬਾਹੀ, ਕੂੰਜਾਂ ਕਰ ਲਾਉਂਦੀਆਂ। ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਮਿਲੀਆਂ ਨਾ ਸਾਨੂੰ ਮਣੀਆਂ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਧਰਤੀ ਨੂੰ ਆਪਣੀ ਕਹਿੰਦੇ ਰਹੇ। ਰੂਹਾਂ ਵਿੱਚ ਹਵਾਵਾਂ ਰਲੀਆਂ, ਰੂਹਾਂ ਵਿੱਚ ਹਵਾਵਾਂ ਰਲੀਆਂ। ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ। ਕਿਰਨਜੀਤ ਦੀ ਰੱਬਾ ਤੇਰੇ ਨਾਲ ਇਹੋ ਲੜਾਈ, ਤੇਰੇ ਨਾਲ ਇਹੋ ਲੜਾਈ। ਧੰਨਵਾਦ।
1: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਨੂੰ। ਪਤੋ ਜੀ, ਆਪਣੀ ਜਿਹੜੀ ਰਚਨਾ ਹੈ ਉਹ ਦੀਵਾਲੀ ਨਾਲ ਸੰਬੰਧਿਤ ਹੈ, ਕਹਿ ਰਹੇ ਨੇ ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ। ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ।
8: ਹਾਂਜੀ, ਮੈਂ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਦੀਵਾਲੀ ਆਈ ਆ ਦੀਵਾਲੀ, ਰੋਸ਼ਨੀ ਬਖੇਰ ਦੀ ਆਸ ਹੈ, ਹੁਣ ਰਾਤ ਮੁੱਕੂਗੀ ਹਨੇਰ ਦੀ। ਆਈ ਆ ਦੀਵਾਲੀ, ਰੋਸ਼ਨੀ ਬਖੇਰ ਦੀ ਆਸ ਹੈ, ਹੁਣ ਰਾਤ ਮੁੱਕੂਗੀ ਹਨੇਰ ਦੀ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ, ਸਾਂਝਾਂ ਨਵੀਆਂ ਹੀ ਪਾਲੀਏ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ, ਸਾਂਝਾਂ ਨਵੀਆਂ ਹੀ ਪਾਲੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਵਾਂ ਕੁਝ ਕਰਕੇ ਦੁਨੀਆਂ ਨੂੰ ਵਿਖਾ ਦਈਏ, ਹੂਮੈ ਛੱਡ ਦੀਵਾ ਆਪਾਂ ਗਿਆਨ ਦਾ ਜਗਾ ਦਈਏ। ਪ੍ਰੇਮ ਦਾ ਤੇਲ ਪਿਆਰ ਵਾਲੀ ਬੱਤੀ ਪਾ ਕੇ ਏਕਤਾ ਦੀ ਸੀਖ ਡੱਬੀ ਨੂੰ ਘਸਾ ਦਈਏ। ਬੈਰ ਅਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ, ਬੈਰ ਅਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ। ਰੱਬ ਕਰੇ ਇਹ ਆਸਾਂ ਨੂੰ ਪਗਾ ਲਈਏ, ਹਰ ਪ੍ਰੀਤ ਪੱਤੋਂ ਲੰਘ ਨਾ ਏ ਜਾਵੇ ਸਮਾਂ। ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ, ਹਰ ਪ੍ਰੀਤ ਪੱਤੋਂ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਧ ਜੀ ਨੂੰ। ਬਲਵਿੰਦਰ ਕੌਰ ਸਿੰਧ ਜੀ ਆਪਣੀ ਰਚਨਾ ਲੋਕੋ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵਿੰਦਰ ਕੌਰ ਸਿੰਧ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
9: ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਕਵਿਤਾ ਦਾ ਵਿਸ਼ਾ ਹੈ ਜੀ ਲੋਕੋ। ਨਾ ਬੁਰੇ ਦਾ ਪਹਿਲਾਂ ਬਦਨਾਮ ਹੁੰਦਾ, ਬੁਰਾਈ ਆਉਂਦੀ ਹੈ ਦੂਸਰੇ ਥਾਂ ਲੋਕੋ। ਬੁਰਾ ਵਿੱਚ ਜਹਾਨ ਦੇ ਜਾਏ ਭੰਡਿਆ, ਮਰ ਜਾਏ ਬੁਰਾਈ ਦੀ ਮਾਂ ਲੋਕੋ। ਜਦੋਂ ਦਿੰਦੇ ਹਾਂ ਬੁਰੇ ਦਾ ਸਾਥ ਸਾਰੇ, ਬੁਰਾਈ ਜੜ੍ਹਾਂ 'ਚ ਬੈਠਦੀ ਤਾਂ ਲੋਕੋ। ਕੁੱਖੀ ਮਰਨ ਧੀਆਂ ਮਾਪੇ ਬਿਨਾਂ ਜੀਆਂ, ਰੁਲਦੇ ਵਿੱਚ ਆਸ਼ਰਮਾਂ ਜਾ ਲੋਕੋ। ਇੱਜ਼ਤ ਔਰਤ ਦੀ ਖਤਰੇ ਨਿੱਤ ਪੈਂਦੀ, ਜਦ ਕਾਨੂੰਨ ਨਾ ਕਰੇ ਬਚਾ ਲੋਕੋ। ਕੇਸ ਵਿੱਚ ਨੇ ਫਾਈਲਾਂ ਬੰਦ ਹੁੰਦੇ, ਰੁੱਗ ਨੋਟਾਂ ਦੇ ਦੱਬਦੇ ਕਾਂ ਲੋਕੋ। ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ, ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ, ਤੱਕ ਦੀ ਇਨਸਾਫ ਹੈ ਨੰਨੀ ਛਾਂ ਲੋਕੋ, ਕਦੋਂ ਤੱਕ ਹੈ ਝੱਲਣਾ ਜ਼ੁਲਮ ਬਾਕੀ, ਕਦੋਂ ਮਿਲਣਾ ਸਹੀ ਨਿਆ ਲੋਕੋ, ਥਿੰਦ ਹੋ ਇਕੱਠੇ ਸਾਰੇ ਮਾਰੋ ਹੰਭਲਾ, ਧਰਤੀ ਰਹਿ ਜਾਏ ਰਹਿਣ ਦੀ ਥਾਂ ਲੋਕੋ, ਜਿੱਥੇ ਰਹੇ ਕਾਇਮ ਇੱਜ਼ਤ ਔਰਤਾਂ ਦੀ, ਕਦੇ ਹੋਵੇ ਨਾ ਕੋਈ ਗੁਨਾਹ ਲੋਕੋ, ਬਿਨਾਂ ਔਰਤ ਦੇ ਮੁੱਕਣੀ ਖੇਡ ਸਾਰੀ, ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ, ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਧੰਨਵਾਦ ਜੀ।
1: ਬਲਜਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਪ੍ਰੀਤ ਕੌਰ ਪ੍ਰੀਤ ਜੀ ਨੂੰ। ਸ਼ਰਨਪ੍ਰੀਤ ਕੌਰ ਪ੍ਰੀਤ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਸ਼ਰਨਪ੍ਰੀਤ ਕੌਰ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
10: ਦੁਆਬਾ ਰੇਡੀਓ ਦੇ ਸਾਰੇ ਭੈਣ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰੇ ਤੋਂ ਪੇਸ਼ ਹੈ ਮੇਰੀ ਜੀ ਆਪਣੀ ਰਚਨਾ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਜਦੋਂ ਸਮੇਂ

ਆਏ ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ।

0: ਕਰੇ ਚੱਲ ਦਾਏ। ਹਾਂਜੀ, ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ।
1: ਸ਼ਰਨਪ੍ਰੀਤ ਕੌਰਪ੍ਰੀਤ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਜਿਹੜੀ ਰਚਨਾ ਸਾਡੇ ਦੁਆਬਾ ਰੇਡੀਓ ਦੇ ਮੰਚ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ। ਮੈਂ ਸੁਖਰਾਜ ਸਿਕੰਦਰ, ਦੁਆਬਾ ਰੇਡੀਓ, ਹਰਬੰਸ ਸਿੰਘ ਸਾਹਿਬ ਜੀ ਦਾ ਅਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਨਮਾਨੇ ਨੂੰ ਮਾਣ ਬਖਸ਼ਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਦੀ ਰਚਨਾ ਜੀ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਹਥੇੜੀਆਂ ਤੇ ਦੀਵੇ ਬਲ, ਹਥੇੜੀਆਂ ਤੇ ਦੀਵੇ ਬਲ ਕਿਸ ਨੂੰ ਵਿਖਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਉਹ ਚਾਵਾਂ ਨਾਲ ਮਿਲਦੇ ਸੀ ਗਲ ਲੱਗ ਕੇ, ਹੁਣ ਦੂਰੋਂ ਦੂਰੋਂ ਲੰਘ ਜਾਂਦੇ ਰਾਹ ਛੱਡ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਉਹ ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਆਕਾਸ਼ ਵੱਲ ਧੂੰਆਂ ਚੜੇ ਚੁੱਲ੍ਹੇ ਗਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਇਕੱਲਿਆਂ ਦੀ ਜ਼ਿੰਦਗੀ, ਉਹ ਇਕੱਲਿਆਂ ਦੀ ਜ਼ਿੰਦਗੀ ਡੰਗ ਹੀ ਟਪਾਉਣੇ, ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਅਣਜਾਣੇ ਚ ਲੱਗਦਾ ਕੋਈ ਪਾਪ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਉਮੀਦ

ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ, ਹੁਣ ਮੰਜੇ ਕਿਨ ਡਾਉਣੇ ਜਦੋਂ ਖੰਡ ਦੇ ਪਤਾਸੇ ਤੇ ਜ਼ਹਿਰ ਡੁੱਲ ਜਾਏ ਹਾਸਿਆਂ ਦੇ ਉੱਤੇ ਉਦੋਂ ਕਹਿਰ ਚੁੱਲ ਜਾਏ ਉਹ ਕਾਦੀ ਗੰਢ ਹੱਥਾਂ ਨਾਲ ਖੁੱਲ ਜਾਏ, ਉਹ ਕਾਦੀ ਗੰਢ ਜੋ ਹੱਥਾਂ ਨਾਲ ਖੁੱਲ ਜਾਏ ਹੰਝੂਆਂ ਦੇ ਨਾਲ ਵੀ, ਉਹ ਹੰਝੂਆਂ ਦੇ ਨਾਲ ਵੀ ਰਾਗ ਪੈਂਦੇ ਗਾਉਣੇ ਸੱਜਣਾ ਨੇ ਆਉਣਾ ਨਹੀਂ, ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ, ਹੁਣ ਮੰਜੇ ਕਿਨ ਡਾਉਣੇ। ਸਿਕੰਦਰਾ ਤੇ ਆਉਂਦੇ ਓ ਸੱਚੇ ਪੀਰ ਨੂੰ ਦਿਲ ਚ ਵਸਾਉਣਾ ਹੁੰਦਾ ਜਿੰਨਾ ਹੀਰ ਨੂੰ, ਕੱਚਿਆਂ ਤੇ ਲਾਉਂਦੇ ਓ

0: ਗਾਉਣੇ ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਗੁਰੂ ਬਿਨਾਂ ਕਿਸੇ ਦੀ ਗੱਤ ਨਹੀਂ ਹੁੰਦੀ ਸਾਹ ਬਿਨਾਂ ਕਹਿੰਦੇ ਜੀ ਪੱਤ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਪਲ ਪਲ ਬਾਅਦ ਹਾਏ ਓਏ ਪਲ ਪਲ ਬਾਅਦ ਜ਼ਖਮ ਪੈਂਦੇ ਟੋਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਸਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ ਸੁਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ
1: ਸੁਖਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਮੋਹਾਲੀ ਵਿੱਚ ਵਸਦੀ ਸਾਡੀ ਸ਼ਾਇਰਾ ਸੁਰਿੰਦਰ ਕੌਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਿਹਾ ਤੇ ਸੁਰਿੰਦਰ ਕੌਰ ਭੋਗਲ ਜੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸੁਰਿੰਦਰ ਕੌਰ ਭੋਗਲ ਜੀ ਤੁਹਾਡਾ ਸਵਾਗਤ ਹੈ
2: ਦੁਆਬਾ ਰੇਡੀਓ ਦੇ ਸਾਰੇ ਸਰੋਤਾਵਾਂ ਨੂੰ ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਹਰਬੰਸ ਜੀ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਅੱਜ ਤੁਹਾਡੇ ਅੱਗੇ ਪੇਸ਼ ਹੋਣ ਦਾ ਇਹਨਾਂ ਦੀ ਬਦੌਲਤ ਹੀ ਮੌਕਾ ਮਿਲਿਆ ਸ਼ੁਕਰਗੁਜ਼ਾਰ ਹਾਂ ਮੈਂ ਇਹਨਾਂ ਦੀ ਅਤੇ ਮੈਂ ਇੱਕ ਗੀਤ ਪੇਸ਼ ਕਰਨ ਲੱਗੀ ਹਾਂ ਕਿ ਮਰਦ ਲੋਕਾਂ ਨੂੰ ਬੀਵੀਆਂ ਵਾਸਤੇ ਟਾਈਮ ਜਦੋਂ ਘੱਟ ਹੁੰਦਾ ਅਤੇ ਉਹ ਵਿਚਾਰੀਆਂ ਉਡੀਕਦੀਆਂ ਰਹਿੰਦੀਆਂ ਨੇ ਕਿ ਸਾਡੇ ਹਸਬੈਂਡ ਆਉਣਗੇ ਅਤੇ ਅਸੀਂ ਘੁੰਮਣ ਜਾਵਾਂਗੇ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਟਾਈਮ ਜਦੋਂ ਨਹੀਂ ਨਾ ਮਿਲਦਾ ਅਤੇ ਉਹ ਕੀ ਕਹਿੰਦੀਆਂ ਨੇ ਤੰਗ ਆ ਕੇ ਉਹ ਜਨਾਨੀਆਂ ਕੀ ਕਹਿੰਦੀਆਂ ਨੇ ਮੈਂ ਉਹਦੇ ਬਾਰੇ ਗੀਤ ਲਿਖਿਆ ਮੁਲਾਜ਼ਾ ਫਰਮਾਓ
3: ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਸਾਡੀ ਜਿੰਦ ਨੂੰ ਤੂੰ ਪਾਇਆ ਏ ਸੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਵੇ ਦੱਸ ਦੁਨੀਆ ਨਾਲੋਂ ਨਿਆਰਾ ਤੂੰ ਕਿਹੜਾ ਕੰਮ ਏ ਕਰਦਾ ਵੇ ਅੜਿਆ ਕਿਹੜਾ ਕੰਮ ਏ ਕਰਦਾ ਵੇ ਤੂੰ ਤਾਂ ਹੀ ਕਰਦਾ ਏ ਨਖਰੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਵੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਇਹ ਨਾ ਮਿਲਣ ਦੇ ਬਹਾਨੇ ਇਹ ਨਾ ਮਿਲਣ ਦੇ ਬਹਾਨੇ ਵੇ ਤੇਰੇ ਕਦੇ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਜਾਣਦਾ ਏ ਬਾਜੋ ਤੇਰੇ ਸਾਡਾ ਦਿਲ ਨਹੀਂ ਲੱਗਦਾ ਹਾਏ ਵੇ ਸਾਡਾ ਦਿਲ ਨਹੀਂ ਲੱਗਦਾ ਗੱਲਾਂ ਕਰਕੇ ਮਿੱਠੀਆਂ ਮਿੱਠੀਆਂ ਤੂੰ ਸਾਨੂੰ ਰਹਿਣਾ ਏ ਠੱਗਦਾ ਹਾਏ ਵੇ ਸਾਨੂੰ ਰਹਿੰਦਾ ਏ ਠੱਗਦਾ ਵੇ ਅਸੀਂ ਮਰ ਜਾਣਾ ਏ ਵੇ ਅਸੀਂ ਮਰ ਜਾਣਾ ਏ ਉਡੀਕਾਂ ਕਰਦੇ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਅਸੀਂ ਰਹਿੰਦੇ ਹਾਂ ਰਾਤ ਦਿਨੇ ਤੇਰੇ ਖਿਆਲਾਂ ਵਿੱਚ ਖੋਏ ਵੇ ਤੇਰੇ ਖਿਆਲਾਂ ਵਿੱਚ ਖੋਏ ਇੰਜ ਲੱਗਦਾ ਏ ਬੇਦਰਦੀਆ ਅਸੀਂ ਤੇਰੇ ਲਈ ਜਿਉਂਦੇ ਹੀ ਮੋਏ ਤੇਰੇ ਲਈ ਜਿਉਂਦੇ ਹੀ ਮੋਏ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਜੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਕਰਕੇ ਬਹਾਨੇ ਕੰਮਾਂ ਦੇ ਕਿਉਂ ਸਾਨੂੰ ਭਰਮਾਉਣਾ ਏ ਵੇ ਕਿਉਂ ਸਾਨੂੰ ਭਰਮਾਉਣਾ ਏ ਤੂੰ ਤਾਂ ਖੁਆਬਾਂ ਜੋਗਾ ਰਹਿ ਗਿਆ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਸਾਨੂੰ ਲੱਗਿਆ ਵੇ ਸਾਨੂੰ ਲੱਗਿਆ ਤੇਰੇ ਇਸ਼ਕ ਦਾ ਰੋਗ ਪੁਰਾਣਾ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਮੈਂ ਵੀ ਕਰਦਾ ਹਾਂ।

0: मैं तैनू प्यार नहीं करदा, क्यों ए शक है मेरे ते तैनू नी अड़िए, क्यों ए शक है मेरे ते तैनू, वे तेरियां इन्हां गल्लां नाल चिंगारी दे शक नहीं ओ मिटने, जे तेरे कम नहीं ओ मुक्कने, हाय वे तेरे कम नहीं ओ मुक्कने, जिंदगी मुक्क जानी है साडी, वे तेरे कम नहीं ओ मुक्कने, हाय वे तेरे कम नहीं ओ मुक्कने, जिंदगी मुक्क जानी है साडी, वे तेरे कम नहीं ओ मुक्कने, हाय वे तेरे कम नहीं ओ मुक्कने, हाय वे तेरे कम नहीं ओ मुक्कने। थैंक यू, शुक्रिया जी।
1: ਕੁਰ ਭੁਗਲ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਦੀ ਸ਼ਾਇਰਾ ਜਿਹੜੀ ਅੱਜ ਕੱਲ ਪੰਚਕੂਲਾ ਵਿਖੇ ਰਹਿ ਰਹੀ ਆ, ਮੇਰੀ ਮੁਰਾਦ ਹੈ ਮਨਮੋਹਨ ਕੌਰ ਜੀ ਤੋਂ, ਉਹਨਾਂ ਨੂੰ ਮੈਂ ਸੱਦਾ ਦੇਣ ਜਾ ਰਿਹਾ, ਉਹ ਆਉਣ ਤੇ ਆਪਣੀ ਇੱਕ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਕਵਿਤਾ ਪੇਸ਼ ਹੈ। ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ ਹੋਠਾਂ ਤੇ ਸਾਡੇ ਹੋਕੇ ਖੇਡਣ, ਬਾਂਗੀ ਫੁੱਲ ਕੁਮਲਾਏ। ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ ਹੋਠਾਂ ਤੇ ਸਾਡੇ ਹੋਕੇ ਖੇਡਣ, ਬਾਂਗੀ ਫੁੱਲ ਕੁਮਲਾਏ। ਸੱਜਣ ਜੀ ਤੁਸੀਂ ਹੋਠਾਂ ਨੂੰ ਛੋਇਆ, ਹੱਸੇ ਖੇੜੇ ਫਿਰ ਟੈਕੇ, ਫੁੱਲਾਂ ਨੂੰ ਤੁਸੀਂ ਹੱਥ ਚੋਂ ਲਾਇਆ, ਬਾਗ ਜਿਸਮ ਦਾ ਮਹਿਕੇ। ਅੱਖਾਂ ਦੇ ਹੰਝੂ ਮੋਤੀ ਬਣ ਕੇ ਗੱਲਾਂ ਉੱਤੇ ਵਹਿ ਗਏ, ਪੈਰਾਂ ਵੀ ਤੁਸਾਂ ਗੁਲਾਬ ਵਿਛਾਏ, ਮੁਹੱਬਤ ਦਾ ਪੈਗਾਮ ਸਜਾ ਕੇ, ਦਿਲ ਦੀ ਵਿਥਿਆ ਕਿੰਨੇ ਬੂਝੇ, ਕੌਣ ਬੂਝੇ ਕੀ ਕਹਿ ਗਏ। ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ। ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ। ਇੱਕ ਕਹਾਣੀ ਮੈਂ ਰਿਕਾਰਡ ਕੀਤੀ ਹੈ, ਅਧੂਰੀ ਔਰਤ, ਉਹ ਵੀ ਮੈਂ ਸਲਾਈਡ ਤੁਹਾਨੂੰ ਭੇਜ ਰਹੀ ਹਾਂ। ਆਸ ਹੈ ਤੁਹਾਨੂੰ ਪਸੰਦ ਆਏਗੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
1: ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦਸੂ ਹਰਿੰਦ ਦੇ ਸਾਡੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ। ਗੁਰਪ੍ਰੀਤ ਸਫਰੀ ਜੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਅਕਸਰ ਪੰਜਾਬੀ ਦੇ ਵਿੱਚ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਦੀ ਸਾਡੀ ਕੰਮ ਮਹਿਫਲ ਦੇ ਵਿੱਚ ਉਹ ਆਪਣੀ ਇੱਕ ਹਿੰਦੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਸਵਾਗਤ ਹੈ।
3: ਦੋਸਤੋ, ਦੁਆਬਾ ਰੇਡੀਓ ਮੰਚ ਕੇ ਦੁਆਰਾ ਆਪ ਸਭੀ ਕੇ ਸਾਹਮਣੇ ਹਾਜ਼ਰੀ ਲਗਾਉਣੇ ਕਾ ਮੌਕਾ ਮਿਲਾ ਹੈ। ਸੋ ਹਰਬੰਸ ਸੀਓ ਔਰ ਆਪ ਸਭੀ ਸਰੋਤਾਗਨ ਕਾ ਬਹੁਤ ਬਹੁਤ ਧੰਨਵਾਦ। ਇਹ ਕਵਿਤਾ ਹੈ ਸਰਹੱਦ ਕੇ ਉਸ ਪਾਰ। ਆਓ ਆਪਣੇ ਦੇਸ਼ ਅਬ ਯਾਰੋ, ਵਾਪਿਸ ਲੌਟ ਚਲੇ ਵੋ ਦੇਖੋ। ਆਓ ਆਪਣੇ ਦੇਸ਼ ਅਬ ਯਾਰੋ, ਵਾਪਿਸ ਲੌਟ ਚਲੇ ਵੋ ਦੇਖੋ। ਪੰਛੀ ਆਪਣੇ ਗੌਂਸਲੋਂ ਕੀ ਔਰ ਚੋਗ ਲੀਏ ਹੋਏ ਵਾਪਿਸ ਲੌਟ ਰਹੇ ਹੈ। ਕਹੀ ਪਰਾਈ ਪਨਹਾਂ ਗਾਰ ਮੇ ਆਪਣਾ, ਕਹੀ ਪਰਾਈ ਪਨਹਾਂ ਗਾਰ ਮੇ ਆਪਣਾ, ਦਮਹੀ ਨਾ ਚਲਾ ਜਾਏ ਤੁਮ ਸੁਨੋ। ਹਲਕੇ ਸੇ ਗੁਜ਼ਰਤੀ ਹਵਾਏ ਕਾਨ ਮੇ ਮੁਝਸੇ ਯਹਾਂ ਕੁਛ ਕਹਿ ਰਹੀ ਹੈ। ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ, ਹਮਾਰੇ ਚਾਰ ਸੂ ਪੜੀ ਹੈ ਲਕੀਰੇਂ। ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ, ਹਮਾਰੇ ਚਾਰ ਸੂ ਪੜੀ ਹੈ ਲਕੀਰੇਂ। ਦੇਖੋ ਪੰਛੀ ਗੀਤ ਸੁਨਾਤੇ ਪਤਸੇ, ਉਸ ਪਾਰ ਸਰਹੱਦ ਕੇ ਜਾ ਰਹੇ ਹੈ। ਬੰਦ ਕਾਲ ਕੋਠੜੀ ਕੇ ਤੰਗ ਏਕ ਸ਼ੇਕ ਮੇ ਸੇ, ਬੰਦ ਪੜੀ ਕਾਲ ਕੋਠੜੀ ਕੇ ਤੰਗ ਏਕ ਸ਼ੇਕ ਮੇ ਸੇ, ਜਬ ਉੜਤੇ ਹੋਏ ਸਾਰਸੋਂ ਕੋ ਮੈਨੇ ਦੇਖਾ, ਤਬ ਇਹ ਆਜ਼ਾਦੀ तड़प तुम्हारी मेरे मन को बेकरार करने लगी। फिर से आँख में बर आया पानी, सो आखिरी बंद है। फिर से आँख में बर आया पानी, जहन के क्षितिज पर बेदाग तस्वीरें। फिर से आँख में बर आया पानी, जहन के क्षितिज पर बेदाग तस्वीरें। दहलीज पर मुंतज वो बूढ़ी आँखें अशकों के बीच थी रमने लगी। आओ अपने देश अब यारो, वापस लौट चलें वो देखो, पंछी अपने घोंसलों की ओर चोग लिए हुए वापस लौट रहे हैं। सो धन्यवाद।
1: हरप्रीत सफरी तो बाद हुण मैं सदा देण जा रहा हां, जिला शहीद भगत सिंह नगर दे पिंड रायपुर डब्बा दे विच वसदी साडी शायरा प्रोफेसर रूबी रायपुरी जी नूं। रूबी रायपुरी जी अपने प्यारे पिता बारे एक कविता लेके हाजिर हो रही है। एक कविता उसकी अंग्रेजी दे विच लिखी हुई है। रूबी रायपुरी जी तुहाडा स्वागत है।
4: शुक्रिया हरबंस अंकल जी। आवाज़ दी दुनिया दे दीवानियां नूं मेरी दुआ सलाम, सत श्री अकाल सारिआं नूं। मेरी अज दी पोएम है जो उहदी जुबान तां अंग्रेजी दे विच है, पर जिवें कहा जांदा आ कि इमोशनस दे जां भावनावां दी कोई जुबान नहीं हुंदी, सो उहदे लई सिर्फ भावनावां दा होना ही लाजमी हुंदा है। सो मेरी अज दी पोएम जिहड़ी आ उह वी कुछ एवें दी है, है अंग्रेजी दे विच है। सो उम्मीद करदी आ कि ਤੁਸੀਂ ਸਾਰੇ ਗੌਰ ਫਰਮਾਉਂਗੇ। ਇਹਦਾ ਟਾਈਟਲ ਹੈ ਜੀ ਮਾਈ ਫਸਟ ਲਵਰ। ਵੰਸ ਅਪੋਨ ਅ ਨਾਈਟ ਇਨ ਦਾ ਮਿਡ ਨਾਈਟ ਟੂ ਮੋਰਨਿੰਗ ਸਮਵਨ ਕੇਮ ਕਰੋਲਿੰਗ ਟੂ ਮਾਈ ਮਾਈਂਡ ਬਟ ਇਟ ਵਾਜ ਅ ਡਰੀਮ ਨੋ ਵੇ ਹਾਊ ਕੁਡ ਅ ਡਰੀਮ ਬੀ ਇਨ ਓਪਨ ਆਈਜ ਔਰ ਅ ਡੇ ਡਰੀਮ ਦੈਨ ਹਾਊ ਕੁਡ ਇਟ ਬੀ ਡਿਊਰਿੰਗ ਨਾਈਟ What it was then? A touch? A touch? Of what? Whose presence lingered in mind this time? Was it my thought? Embraced someone? How did he scrawl? How did he stroll? Lonely in my memory lane. He pampered my hair calmly and I held his hand. Embraced him, so his skeleton moved. As usual, he didn't fold his arms around me. It might be my lover, the very first, who didn't leave me lonely in dark world. He, my loving heavenly father, my first lover ever. Oh, a day of A ray of dawn, and he was gone. And he was gone once again, forever. My loving father, my heavenly lover. Thank you.
1: Rubi Rai Puri to baad, hun main sada den ja reha haan Babli Sohota ji nu. Babli Sohota ji, apne man diyan gallan jehdiyan bahut pyariyan rachnaavan de vich pro ke ਤੇ ਆਪਣੀ ਆਵਾਜ਼ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹਨ। ਬਬਲੀ ਸੋਹਤਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ।
5: ਮੈਂ ਰਵੰਸ ਰਿਹਾ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਬਾਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ, ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀਆ ਨਮਸਤੇ। ਉਮੀਦ ਰੱਖਦੀ ਹਾਂ ਪਸੰਦ ਕਰੋਗੇ ਮੇਰੀ ਇਸ ਰਚਨਾ ਨੂੰ। ਸੌਰਤ ਨਾਲ ਆਚਰ ਭਰਨਾ ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਸ਼ੌਹਰਤ ਲਈ ਹੈ ਲਕਸ ਮੇਰਾ ਜੋ ਛੱਡਣਾ ਨਹੀਂ। ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸ਼ਾਇਦ ਮੰਜ਼ਿਲ ਮਿਲੇ ਜ਼ਿੰਦਗੀ ਦੇ ਰਾਸਤੇ 'ਚ, ਸ਼ਾਇਦ ਮੰਜ਼ਿਲ ਮਿਲ ਜਾਏ ਜ਼ਿੰਦਗੀ ਦੇ ਰਾਸਤੇ 'ਚ, ਸੌਰਤ ਨਾਲ ਕਾਵਿ ਮਹਿਫਲ ਨੂੰ ਸਜਾਵਾਂ, ਸੌਰਤ ਨਾਲ ਖਾਲੀ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਸੌਰਤ ਨਾਲ ਆਚਲ ਨੂੰ ਪਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਧੰਨਵਾਦ, ਧੰਨਵਾਦ।
1: ਸਹੌਤਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਅਰੀਨਾ ਸਿੰਘ ਨੂੰ। ਅਰੀਨਾ ਸਿੰਘ ਪੰਜਾਬੀ ਦੀ ਬਹੁਤ ਵਧੀਆ ਗਾਇਕਾ ਹੈ ਅਤੇ ਉਸ ਦਾ ਸਭ ਤੋਂ ਜ਼ਿਆਦਾ ਲਗਾਅ ਪੰਜਾਬੀ ਲੋਕ ਗੀਤਾਂ ਦੇ ਨਾਲ, ਜਿੱਥੇ ਉਹ ਲੋਕ ਗੀਤਾਂ ਦੀ ਰੂਹ ਨੂੰ ਫੜਦੀ ਹੈ, ਲੋਕਾਂ ਦੀ ਰੂਹ ਨੂੰ ਟੁੰਬਦੀ ਹੈ, ਉੱਥੇ ਉਹ ਸੰਗੀਤ ਦੇ ਉੱਤੇ ਵੀ ਉਸਦਾ ਪੂਰਾ ਕਾਬੂ ਹੈ ਅਤੇ ਉਹ ਸੱਤ ਸੁਰਾਂ ਨੂੰ ਜਿਹੜਾ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਸਰੋਤਿਆਂ ਦੇ ਰੂਬਰੂ ਕਰਨ ਦਾ ਗੁਰ ਜਾਣਦੀ ਹੈ ਅਤੇ ਮੈਂ ਰੀਨਾ ਸਿੰਘ ਨੂੰ ਸੱਦਾ ਦਿੰਦਾ, ਉਹ ਆਏ ਅਤੇ ਆਪਣੇ ਸੰਗੀਤ ਅਤੇ ਆਪਣੀ ਆਵਾਜ਼ ਦਾ ਜਾਦੂ ਜਿਹੜਾ ਆ ਸਾਡੇ ਸਰੋਤਿਆਂ ਦੇ ਉੱਤੇ ਨਿਸ਼ਾਵਰ ਕਰਨ। ਰੀਨਾ ਸਿੰਘ ਜੀ,

0: ਜਿਹਦੇ ਕਵੀ ਦਰਬਾਰ ਦੇ ਅਖੀਰ ਦੇ ਵਿੱਚ ਮੈਂ ਤੁਹਾਡੇ ਸਨਮੁਖ ਪੁਰਤਗਾਲ ਤੋਂ ਸਾਡੇ ਸ਼ਾਇਰ ਦੁਖਪੰਜਨ ਸਿੰਘ ਰੰਧਾਵਾ ਜੀ ਨੂੰ ਲੈ ਕੇ ਹਾਜ਼ਰ ਹੋ ਰਿਹਾ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਰਚਨਾ ਦਾ ਵੀ ਆਨੰਦ ਮਾਣੋਗੇ। ਦੁਖਪੰਜਨ ਸਿੰਘ ਰੰਧਾਵਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੁਖਪੰਜਨ ਰੰਧਾਵਾ ਪੁਰਤਗਾਲ ਤੋਂ, ਔਰ ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ, ਔਰ ਹਰਬੰਸ ਸਿੰਘ ਭਾਅ ਜੀ ਤੁਹਾਨੂੰ ਵੀ ਮੇਰਾ ਬਹੁਤ ਬਹੁਤ ਨਮਨ ਔਰ ਸਤਿ ਸ਼੍ਰੀ ਅਕਾਲ। ਮੈਂ ਆਪਣੀ ਰਚਨਾ ਹਾਜ਼ਰ ਹਾਂ ਜੀ ਲੈ ਕੇ ਸਮੂਹ ਦੁਆਬਾ ਰੇਡੀਓ ਦੇ ਸਰੋਤਿਆਂ ਲਈ। ਤੇਰੇ ਹਾਸਿਆਂ 'ਚ ਹੱਸਾਂ, ਤੇਰੇ ਰੋਣਿਆਂ 'ਚ ਰੋਵਾਂ, ਜਿੱਥੋਂ ਆਖੇ ਉਥੋਂ ਚੱਲਾਂ, ਜਿੱਥੇ

ਤੇਰੇ ਆਖੇ ਉਥੇ, ਤੇਰੇ ਆਖੇ ਉਥੋਂ ਚੱਲਾਂ।

0: ਤਨ ਵਾਦ ਜੀ।
1: ਮੈਂ ਅੰਤ ਦੇ ਵਿੱਚ ਦੁਆਬਾ ਰੇਡੀਓ ਦੇ 20ਵੇਂ ਕਵੀ ਦਰਬਾਰ ਦੇ ਵਿੱਚ ਪੇਸ਼ ਹੋਏ ਸਾਰੇ ਕਵੀਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਨਵਾਜਿਆ, ਤੇ ਆਸ ਕਰਦੇ ਹਾਂ ਕਿ ਸਦਾ ਹੀ ਉਹ ਇਸੇ ਤਰ੍ਹਾਂ ਸਾਨੂੰ ਸਹਿਯੋਗ ਦਿੰਦੇ ਰਹਿਣਗੇ। ਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਨੂੰ ਤੇ ਸ਼ਾਇਰ ਦੋਸਤਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ద్వాపర రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹੈ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਜ਼ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ। स्पेशली गर्ल्स जड़ियां ने ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ ਜੀ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਆ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
0: ਠੀਕ
1: ਤਾਂ
0: ਹੈ
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸ
0: ਹਾਂ
1: ਦੀ
0: ਇਹ
1: ਰੈਂਕਿੰਗ ਨੂੰ ਦੇਖ ਕੇ
0: ਮਹੱਤਵਪੂਰਨ ਹੈ
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ
1: ਜ਼ਿਆਦਾਤਰ
0: ਹੈ
1: ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
0: ਹਾਂਜੀ
1: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ YouTube ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ YouTube ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਆ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਵੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन उस तो बाद उस टेस्ट दी जड़ी प्रिपरेशन है वो किद्दा कर सकते हैं।
0: अच्छा
1: फॉर
0: जी,
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जो भी टाइम टू टाइम, तां
0: हाँ जी,
1: उन्हां दी
0: हाँ
1: असीं प्रॉपर उन्हां नूं इनफॉर्मेशन प्रोवाइड करते रहने हैं, तां बच्चे उत्थे भी आके इस चीज़ दा जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तों भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
0: उहनां नूं निशाना तय करन लई की करना चाहिदा है?
1: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने, जिन्हां दी असीं पहलां गल कर चुके हैं, जिहड़े कि अपने फ्यूचर दे लई कंसर्नड हुंदे ने 10वीं 12वीं दे विच।
0: हाँ जी,
1: इहो जिहे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
0: बिल्कुल जी,
1: बट काफी बच्चे पर साडे कोल जिहड़े भरमार है वो इहो जिहे बच्चियां दी है जिहड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
0: हाँ
1: चलो
0: जी,
1: उस तो बाद 12वीं भी कर लेने हैं। अपने
0: हाँ जी,
1: फ्रेंड्स देखते हैं कि मेरे फ्रेंड्स ने कहड़े विषय चूज किए हैं, उन्हां दे अकॉर्डिंग ही वो अपने खुद दे विषय चूज कर लेते हैं।
0: बिल्कुल जी,
1: वो खुद दा अपना ये नहीं देखते कि मेरे लिए की आसान है, मेरे लिए की अच्छा है, मेरा किसे विच इंटरेस्ट है, वो ये देखते हैं कि
0: लाई
1: मैनू।
0: लग बन के एक दूजे दे नाल चल
1: बिल्कुल
0: पैंदे हैं।
1: हाँ हाँ बिल्कुल, तां ये चीज समझनी चाहिए है विद्यार्थियों नूं कि ओहो जदों गल आ जाती है उन्हां दे करियर सिलेक्शन दी,
0: हाँ जी,
1: उस टाइम ते बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने। बच्चे नु खुद पता हुंदा है,
0: हाँ जी,
1: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
0: हाँ जी,
1: बच्चा अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी,
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
0: बिल्कुल जी,
1: उन्हां नू इंटरनली मोटिवेट करके, उन्हां नू उन्हां दे जो कैपेबिलिटीज ने उन्हां नू जानू करवा के, उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चों नूं घट जानकारी है अपना भविष्य तय करने बारे, उसे
1: बिल्कुल
0: तरह उन्हां दे जिहड़े माँ बाप ने
1: बिल्कुल
0: ओह
1: है
0: भी बहुत
1: बिल्कुल
0: घट जानकारी रखते हैं। असल दे विच मापे अते विद्यार्थी ते एक अध्यापक मिल के ही बच्चे दे भविष्य
1: मिल
0: दा
1: के
0: वधिया निर्माण
1: बिल्कुल
0: कर सकदे हैं।
1: हाँ
0: कोई
1: जी
0: इहनां दे मापिआं नूं गाइड करन लई भी कोई यतन कीते जांदे हैं?
1: हाँ जी बिल्कुल। मैं ये भी ये कहंदी हां कि साडे अगर विद्यार्थी अगर साडे जेडे नौजवान पीढ़ी है
0: हाँ
1: उहनां
0: जी,
1: दे अगे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
0: हाँ
1: तां
0: जी,
1: उहनां ही हथ उहनां दे पेरेंट्स दा भी हुंदा है,
0: बिल्कुल जी,
1: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है,
0: हाँ जी,
1: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
0: बिल्कुल जी,
1: बच्चे नूं मोबाइल तां लैके दे तां अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
0: ऑनलाइन चल रही हैं।
1: बट बच्चे दा फॉलो अप लेना कि बच्चा उस मोबाइल नूं यूज किवें कर रहा है,
0: हाँ जी,
1: वो अक्सर ही पेरेंट्स भुल जाते हैं या
0: सही
1: फिर
0: गल
1: उन्हां
0: है,
1: नूं लगदा है कि नहीं बच्चा कर रहा है, अच्छा सही कर रहा है। अक्सर असीं बच्चियां नूं ये सोच के नहीं रोकदे कि चलो ठीक है साडा बच्चा तां बहुत अच्छा है, बच्चा तां पढ़ लेगा, अपने आप पढ़ लेगा, नहीं, उन्हां नूं थोड़ा मोटिवेशन अपने पेरेंट्स तों लेना बहुत जरूरी है। जदों बच्चे दे पेरेंट्स उन्हां नूं टाइम टू टाइम टोकदे रहणगे कि तुसीं अज की कीता, हाँ बच्चे दस की, हाँ तू की करना चाहुंदा है लाइफ च, तू
0: हाँ
1: दस
0: जी,
1: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
0: सही गल
1: पूछा
0: है,
1: जा रहा है।
0: हाँ जी,
1: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
0: सही गल है जी,
1: बट सच ਸਾਇਲੈਂਸ ਮੋਡ ਦੇ ਵਿੱਚ, ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ, ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
0: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
0: ਹਾਂਜੀ
1: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
0: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਾਬਾਨਾ ਜੀ
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
1: ਬਿਲਕੁਲ ਬਿਲਕੁਲ
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ, ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ
1: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ, ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ ਹੈ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ,
0: ਹਾਂਜੀ
1: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ
1: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
0: ਠੀਕ
1: ਹੈ।
0: ਹੈ
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
0: ਹਾਂਜੀ
1: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ, ਉਹਨਾਂ ਨੂੰ ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
0: ਬਿਲਕੁਲ
1: ਉਦੇਸ਼ਹੀਣ ਹੀ ਉਹ ਭਟਕ ਰਹੇ ਨੇ, ਤਾਂ ਉਹ
0: ਹਾਂਜੀ
1: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
0: ਬਿਲਕੁਲ
1: ਕੋਈ ਫਾਇਦਾ ਨਹੀਂ ਹੈ।
0: ਹਾਂਜੀ ਹਾਂਜੀ
1: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ। ਬਸ
0: ਬਿਲਕੁਲ
1: ਇੱਕ
0: ਜੀ
1: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
0: ਸਹੀ ਰਾਹ ਦਿਖਾਉਣ ਦੀ ਲੋੜ ਹੈ।
1: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
0: ਸਹੀ ਗੱਲ ਹੈ ਜੀ।
1: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
0: ਜ਼ਰੂਰੀ ਹੈ, ਹਾਂਜੀ ਹਾਂਜੀ।
1: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸੀਬਿਲਿਟੀਜ਼ ਨੇ, ਅਸੀਂ ਜੋ ਕੀ
0: ਹਾਂਜੀ
1: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
0: ਬਿਲਕੁਲ ਜੀ ਬਿਲਕੁਲ।
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
0: नंबर
1: जो।
0: लाइन तक सीमित हो जाने।
1: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां उहदे नाल साडे बस नंबर वध जाण। बट उहनां नूं कुछ नवा लर्न करन दी जो एक होना चाहिए है, खिच होनी चाहिए है कि सानू लर्न असी की किया, वो चीज बहुत घट है बच्चों।
0: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
1: नहीं हुंदे
0: उहनां
1: जी।
0: दा ये हुंदा भी 10वीं 12वीं कर लईए तो उस तो बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी आ अगली लाइफ मजेदार गुजारीए।
1: बिल्कुल
0: ते उहनां
1: बिल्कुल।
0: दे ज्यादातर मापे भी इस तरह सोचदे ऐ कि बच्चे साडे जिहड़े हैगे आ थोड़ा टाइम पढ़न ते उस तो बाद रुजगार वल पै जाणा।
1: हाँ
0: इस
1: जी
0: नूं तुसीं किस नजरिए तो देखदे हो?
1: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
0: हाँ
1: सोच
0: जी,
1: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
0: हाँ जी,
1: पर जो वो अप्रोच अपना रहे ने ना, वो बिल्कुल गलत है। ਉਹਦੇ ਵਿੱਚ ਕੀ ਹੈ ਦੇਖੋ, ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
0: ਅੱਛਾ ਜੀ,
1: ਪਲੱਸ ਟੂ ਪਾਸ ਨੇ।
0: ਅੱਛਾ
1: ਤਾਂ
0: ਜੀ,
1: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
0: ਹਾਂ ਜੀ,
1: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
0: ਹਾਂ ਜੀ,
1: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੌਬ ਹੈ। ਔਰ ਉਹਨਾਂ ਨੂੰ ਜੌਬ ਚਾਹੀਦੀ ਹੈ, ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ।
0: ਆਉਂਦਾ ਨਹੀਂ ਹੈ।
1: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
0: ਸਹੀ ਗੱਲ
1: ਬਿਲਕੁਲ
0: ਹੈ।
1: ਨਹੀਂ ਹੈ।
0: ਹਾਂ ਜੀ,
1: ਹਾਂ, ਕੁਝ ਕੋਰਸਸ ਐਸੇ ਹੈਗੇ ਨੇ
0: ਹਾਂ
1: ਜਿਹੜੇ ਉਹ
0: ਜੀ,
1: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
0: ਹਾਂ ਜੀ, ਹਾਂ ਜੀ,
1: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
0: ਹਾਂ
1: ਠੀਕ ਹੈ,
0: ਜੀ,
1: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
0: ਹਾਂ
1: ਮੰਨ
0: ਜੀ,
1: ਲਓ
0: ਹਾਂ
1: ਕੋਈ
0: ਜੀ,
1: ਵੀ ਬੱਚਾ, ਉਹਨੇ ਨੌਕਰੀ ਲੈਣੀ ਹੈ,
0: ਨੌਕਰੀ
1: ਬਸ
0: ਲੈਣੀ ਹੈ।
1: ਨੌਕਰੀ ਲੈਣੀ ਹੈ।
0: ਹਾਂ
1: ਤਾਂ
0: ਜੀ,
1: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਸਹੀ ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
0: ਹਾਂ ਜੀ,
1: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
0: ਹਾਂ ਜੀ,
1: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
0: ਅੱਛਾ ਜੀ,
1: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
0: ਹਾਂ
1: ਠੀਕ ਹੈ,
0: ਜੀ,
1: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
0: ਠੀਕ
1: ਵੀ
0: ਹੈ ਜੀ,
1: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
0: ਹਾਂ
1: ਸਾਰੇ
0: ਜੀ,
1: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
0: ਅੱਛਾ ਜੀ,
1: ਤਾਂ ਰੀਜਨਿੰਗ ਪਾਰਟ ਹੋ ਗਿਆ ਜੀ ਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
0: ਅੱਛਾ ਜੀ,
1: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
0: ਹਾਂ ਜੀ, ਹਾਂ ਜੀ,
1: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
0: ਬਿਲਕੁਲ ਜੀ,
1: ਸਿਲੈਕਸ਼ਨ
0: ਬਿਲਕੁਲ,
1: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
0: ਸਹੀ ਗੱਲ ਹੈ ਜੀ,
1: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
0: ਬਿਲਕੁਲ ਜੀ, ਇੱਕ
1: ਬਟ
0: ਮੈਨੂੰ, ਹਾਂ ਜੀ,
1: ਹਾਂਜੀ, ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ, ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
0: ਹਾਂ ਜੀ,
1: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
0: ਹਾਂ ਬਿਲਕੁਲ, ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
1: ਹਾਂਜੀ,
0: ਹੈਗਾ ਤਾਂ ਕਰਨਗੇ ਕੀ?
1: ਹਾਂ ਬਿਲਕੁਲ। ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ
1: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
0: ਨਹੀਂ ਹੋ
1: ਸਕਦੀਆਂ ਜਦ
0: ਸਕਦੀਆਂ।
1: ਤੱਕ ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ
0: ਬਿਲਕੁਲ
1: ਜਾਂ
0: ਜੀ
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ
1: ਹਾਂਜੀ
0: ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ
1: ਹਾਂਜੀ
0: ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ, ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ ਸਰ, ਥੈਂਕ ਯੂ।

0: ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ, ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਅਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਟਿਊਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਔਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ। ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ।

0: ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ, ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
1: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ।
0: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਅਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤਾਂ ਸ਼ੈਤਾਨੀ ਅਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਹਨ, ਕਿਤਾਬਾਂ ਨਾਲ ਭਰੀਆਂ ਪਈਆਂ ਅਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਅਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
1: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਅਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
0: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਲਿਜਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਣ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ ਤਿੰਨਾਂ ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦਿਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
1: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
0: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਹੀ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਅਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਨਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
1: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
0: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ, ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ, ਪ੍ਰੀਤ ਇੰਦਰ ਕਹੀ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ ਐੱਮ ਐੱਸ ਸੀ ਕਮਿਸਟਰੀ ਐੱਮ ਏ ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ ਪੀ ਪੀ ਐੱਸ ਸੀ ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸ ਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ ਹੋਰ ਬੜੇ ਸਾਰੇ ਹੋਣਗੇ ਪਰ ਉਹਨਾਂ ਨੇ ਕੋਈ ਕੋਚਿੰਗ ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀ ਲਾਇਬ੍ਰੇਰੀਆਂ ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
1: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
1: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।
2: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ। ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦਿਆਂ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
3: ਥੈਂਕ ਯੂ ਸ਼ਾਮੀ।
2: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮਤਾਂ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ ਬੱਚੇ ਨੂੰ ਕਿਵੇਂ ਗਾਈਡ ਕਰਨ?
3: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ TV ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ। ਤੇ ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
2: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
3: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। KG ਤੋਂ ਲੈ ਕੇ, 1 ਤੋਂ ਲੈ ਕੇ 10th ਤੱਕ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ, ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ। ਜੇ ਮੈਥ 'ਚ ਚੰਗਾ ਹੈ ਤਾਂ 8th 9th 10th 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8th ਤੱਕ ਬੱਚੇ ਨੂੰ ਉਸ 8th ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8th ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8th 9th ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ ਟੇਕ ਟਾਈਮ, ਉਹ ਤੁਸੀਂ ਆਫਟਰ 10 or 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ।
2: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ, ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
3: ਬਿਲਕੁਲ।
2: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9th 10th 9th 8th ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ, ਗੀਤ ਗਾਉਣ ਦਿਓ, ਨੱਚਦਾ ਹੈ, ਕੁਛ ਕਰਦਾ, ਸਾਇੰਸ ਪੜ੍ਹਦਾ, ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9th 10th ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਹੈ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋਅ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ। ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ
3: ਬਿਲਕੁਲ ਬਿਲਕੁਲ
2: ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ।
3: ਬਿਲਕੁਲ
2: ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ, ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ ਨੌਵੀਂ ਦਸਵੀਂ 'ਚ। ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
3: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਝ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲੋਗੇ,
2: ਬਿਲਕੁਲ
3: ਹੁਣ ਮਿਹਨਤ ਕਰ ਲੋਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਫਿਰ ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
2: ਬਿਲਕੁਲ ਸਹੀ।
3: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ,
2: ਦੋ ਐਡ ਹੋ ਗਏ, ਚਲੋ
3: ਕੋਈ
2: ਗੱਲ ਨਹੀਂ।
3: ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈਂਦਾ, ਕੋਈ ਸਰਵਿਸਿਜ਼ ਵਗੈਰਾ ਕਿਤੇ ਚਲਾ ਜਾਂਦਾ।
2: ਹਾਂਜੀ ਹਾਂਜੀ।
3: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ ਪੈਂਦੀ,
2: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
3: ਫਿਰ ਤਾਂ ਆ ਗਈ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
2: ਬਿਲਕੁਲ ਸਹੀ ਜੀ। ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
3: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ 'ਚ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਵ। 9ਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨਹੀਂ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ। ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ ਆਉਂਦੇ ਸੀ।
2: ਪਲੱਸ ਪੁਆਇੰਟਸ,
3: ਇਹ ਪਲੱਸ ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆਖ ਰਿਹਾ ਸੀ ਕਿ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀਗੇ, ਹਿੰਦੀ, ਪੰਜਾਬੀ, ਇੰਗਲਿਸ਼, ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਸੀ। ਤੇ ਫਿਰ 9th-10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬੰਦਾ, ਕਿਸੇ ਨੇ ਥੋਪਿਆ ਨਹੀਂ।
2: ਅੱਛਾ,
3: ਸਪਨਾ ਪੇਰੈਂਟਸ ਦਾ ਸੀਗਾ, ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬੰਦਾ ਹੈਗਾ, ਉਦੋਂ ਤੱਕ ਮਾਈਂਡ
2: ਆਪ ਹੀ ਤੁਸੀਂ ਸੋਚ ਆਪਣਾ ਇਹਨੂੰ ਆਪਣਾ ਸੁਪਨਾ ਬਣਾ ਲਿਆ।
3: ਬਿਲਕੁਲ, ਕਿ ਬੰਦਾ ਹੈਗਾ, ਮੈਡੀਕਲ ਲੈ ਲਈ, ਨਾਲ ਥੋੜਾ ਮੈਥ ਇੰਟਰਸਟ ਸੀ ਤੇ ਨਾਨ ਮੈਡੀਕਲ ਵੀ ਸੀ, ਆਪਸ਼ਨਲ ਰੱਖ ਲਈ।
2: ਕਿਆ ਬੰਦਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਉਹਨੂੰ ਵੀ ਨਾਲ ਹੀ ਰੱਖਿਆ।
3: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ ਐਨਡੀਏ ਦਾ ਪੇਪਰ ਦੇਣ ਜਾ ਰਹੇ ਸੀਗੇ, ਮੈਂ ਕਿਹਾ ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ, ਪੇਪਰ ਦੇ ਚੁੱਕੇ ਸੀਗੇ, ਐਨਡੀਏ ਦਾ ਪੇਪਰ ਵੀ ਦੇਣ ਚਲੇ ਗਏ, ਰੱਬ ਦੀ ਮਿਹਰ ਸੀ ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ। ਉਸ ਵੇਲੇ ਮਤਲਬ ਚੀਜ਼ਾਂ ਇਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ ਟੇਕ
2: ਸਹੀ ਟਰੈਕ ਤੇ
3: ਕਰੋ,
2: ਜਾ ਰਹੇ ਸੀ,
3: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀਆਂ ਨੇ ਬੈਂਕਿੰਗ ਦੇ, ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ ਸੀ ਏ ਬਣਨਾ ਹੈਗਾ ਮੈਂ, ਕਿਸ ਨੂੰ ਲੱਗਦਾ ਇੰਜੀਨੀਅਰਿੰਗ ਕਰਨਾ ਹੈ। ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ, ਤੇ +1 ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
2: ਬਿਲਕੁਲ
3: ਪਹਿਲੇ ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
2: ਹਾਂਜੀ,
3: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
2: ਹਾਂਜੀ,
3: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ ਤਿਆਰ ਹੋ ਚੁੱਕਿਆ ਸੀਗਾ।
2: ਬਿਲਕੁਲ,
3: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ, ਕਿਉਂਕਿ ਬੇਸ ਚੰਗਾ ਬਣਿਆ ਹੋਇਆ ਸੀਗਾ। ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ, ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ। ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ, ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ, ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
2: ਬਿਲਕੁਲ ਬਿਲਕੁਲ, ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
3: ਬਿਲਕੁਲ ਬਿਲਕੁਲ,
2: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ, ਜਦੋਂ ਤੁਹਾਨੂੰ ਮਿਲਦੇ ਆ ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ, ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ ਓਵਰਆਲ ਸਿਨੇਰੀਓ ਜਨਰਲ?
3: ਮੈਨੂੰ ਨਹੀਂ ਪਤਾ, ਮੁਝੇ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ ਜਨਰੇਸ਼ਨ ਆ ਜਿਹੜੀ ਆ ਰਹੀ ਹੈ, ਉਹ ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ, ਜੇ ਅਸੀਂ ਇਫ ਵੀ ਕੈਨ ਟ੍ਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ, ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ, ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ DC ਬਣਾਂਗੇ ਜੀ ਅਸੀਂ, ਸਿਵਲ ਕਰਕੇ DC ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ DC ਬਣਨਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ,
2: DC ਤੋਂ
3: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ DC ਬਣਨਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
2: ਹਾਂ ਦੈਟਸ ਗ੍ਰੇਟ,
3: DC ਆਪੇ ਬਣ ਜਾਣਾ। ਸੋ ਬੇਸਿਕਲੀ DC ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਬਹੁਤ ਹੀ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਤੁਹਾਡੇ ਕੋਲ ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ 'ਚ ਤੁਸੀਂ ਕੁਛ ਕਰ ਲਓ, ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
2: ਬਿਲਕੁਲ ਬਿਲਕੁਲ,
3: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
2: ਤੁਸੀਂ
3: ਐਕਟਿੰਗ ਲਾਈਨ 'ਤੇ ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ, ਆਪਣੇ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਕਿੰਨਾ ਲੱਗ ਗਿਆ ਸੀਗਾ,
2: ਬਿਲਕੁਲ,
3: ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਇਹਨੂੰ ਉਹ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
2: ਹਾਂਜੀ
3: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
2: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ 'ਤੇ ਇੱਕ ਮੁਸਕਾਨ ਬਣਾ ਕੇ ਰੱਖੋ ਅਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
4: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਬੀ ਏ, ਬੀ ਸੀ ਏ, ਬੀ ਕੌਮ, ਬੀ ਬੀ ਏ, ਬੀ ਐੱਸ ਸੀ ਨੌਨ ਮੈਡੀਕਲ, ਬੀ ਐੱਸ ਸੀ ਫੈਸ਼ਨ ਡਿਜ਼ਾਇਨਿੰਗ, ਬੀ ਏ, ਬੀ ਐੱਡ ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ ਐੱਮ ਏ ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, ਐੱਮ ਕੌਮ ਅਤੇ ਪੀ ਜੀ ਡੀ ਸੀ ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਲੋਜੀ, ਏ ਸੀ ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੁਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
2: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ STM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਚਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
3: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜ਼ਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ, ਅਲਟੀਮੇਟ ਡਿਸੀਜ਼ਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿੰਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ, ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ, ਉਹਨਾਂ ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
2: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ, ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ, ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
3: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈਗਾ।
2: ਉਹਨਾਂ ਦੀ ਟ੍ਰੇਨਿੰਗ ਹੈ,
3: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ ਹਾਂ
2: ਨਹੀਂ ਹੈ, ਤਾਂ ਵੀ ਉਹ ਹੈਗੇ,
3: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਛ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
2: ਉਸ ਤੋਂ ਬਾਅਦ ਹੈਗੀ ਹਸਤੀ ਮਿਟਦੀ ਨਹੀਂ
3: ਮਿਟਦੀ ਨਹੀਂ
2: ਹਮਾਰੀ, ਇਹ ਗੱਲ ਤੇ ਹੈਗੀ ਹੈ ਜੀ।
3: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
2: ਜੀ ਜੀ ਜੀ,
3: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
2: ਬਿਲਕੁਲ ਬਿਲਕੁਲ,
3: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ, ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
2: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਆਪਾਂ ਵੀ ਹੈ ਨਹੀਂ ਹੈ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
3: ਬਿਲਕੁਲ,
2: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
3: ਆਪਣੇ ਆਪ ਜੁਟਾ ਲੈਂਦਾ,
2: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਨ ਦਿੱਤੀ ਹੈ ਜਿਹੜਾ ਲੋਕਾਂ ਦੀ, ਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ ਉਹਨਾਂ, ਔਰ ਉਹ ਸਕਸੈਸਫੁਲ ਵੀ ਹੋਏ।
3: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
2: ਜੀ ਜੀ ਜੀ,
3: ਲਹਿਰੋਂ ਕੋ ਸ਼ਾਨ ਦੇਖ ਕਰ
2: ਜੀ
3: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
2: ਕਿਆ ਪਤਾ ਕਿਆ ਪਤਾ, ਵਾਹ ਜੀ
3: ਵਾਹ, ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
2: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
3: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
2: ਜੀ ਜੀ ਜੀ,
3: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
2: ਜ਼ਰੂਰੀ ਹੈ।
3: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਫੇਲ ਹੋ ਕੇ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ ਦੇਣਾ, ਰੱਬ ਨੂੰ ਦੋਸ਼ ਦੇਦਾ, ਗੁਆਂਢੀਆਂ ਨੂੰ ਦੋਸ਼ ਦੇਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਵੀ ਰੋਕ ਹੀ ਨਹੀਂ ਸਕਦਾ।
2: ਬਿਲਕੁਲ, ਉਹ ਜ਼ਰੂਰੀ ਹੈ, ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ, ਉਹ ਤੋਂ ਕਮ ਕਿਆ ਗਿਰੇਗੇ। ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਦਾ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਉਹ ਵਾਕਈ ਉਹਨੇ ਡਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ। ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ, ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ?
3: ਕੋਚਿੰਗ ਇੱਕ ਭੇਟ ਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ।
2: ਜੀ ਜੀ ਜੀ,
3: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ,
2: ਹਾਂ ਜੀ
3: ਉਹ
2: ਹਾਂ
3: ਤਾਂ
2: ਜੀ,
3: ਦਿੱਲੀ ਇੱਕ ਹੱਬ
2: ਉਹਦੇ
3: ਬਣ ਗਿਆ ਹੈ,
2: ਪੂਰਾ ਕੋਚਿੰਗ ਜੰਗਲ ਬਣ ਗਿਆ,
3: ਉਹਦੇ ਉੱਤੇ ਹੱਬ ਬਣ ਗਿਆ ਹੈ, ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ, ਬਟ
2: ਜੀ ਜੀ
3: ਤੁਸੀਂ ਪਰਸੈਂਟੇਜ ਵੇਖੋ
2: ਜੀ,
3: ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
2: ਓ ਜੀ ਬਿਲਕੁਲ
3: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ। ਮੇਰਾ ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ, ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ, ਕਿ ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਇਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ, ਡਿਸਪਰਸ ਹੋ ਜਾਂਦੇ ਨੇ, ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ ਆਪਣੇ ਲਾਈਫ ਦੇ ਪੁਆਇੰਟ ਤੇ, ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਹੈ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ। ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਵੀ ਇੱਥੇ ਆ ਜਾ। ਇੱਕ ਪਲਾਨ ਵੀ ਹੋਣਾ ਲਾਈਫ 'ਚ ਹਰ ਚੀਜ਼ 'ਚ ਬਹੁਤ ਜ਼ਰੂਰੀ ਹੈਗਾ,
2: ਇੱਕ ਬੈਕਅਪ ਪਲਾਨ,
3: ਇੱਕ ਬੈਕਅਪ, ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ ਸਟੱਕ ਕਰਕੇ ਤੁਸੀਂ ਪਲਾਨ ਵੀ ਇੱਥੇ ਆ ਜਾਓ। ਮੇਰਾ ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡੇ ਸਕਸੈਸ ਚਾਂਸਿਸ ਹੈਗੇ। ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ ਜਿਹੜੇ ਪ੍ਰੋਗਰਾਮ ਬਣਦੇ ਪਏ ਨੇ, ਤੁਸੀਂ ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ, ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ। ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ
2: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਇਹੀ ਜ਼ਿੰਦਗੀ ਆ।
3: ਬਿਲਕੁਲ,
2: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ, ਉਸ ਉੱਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ। ਅਤੇ ਆਪਾਂ ਇਹ ਵੀ ਦੇਖਦੇ ਹਾਂ, ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ, ਕੁਝ ਘੱਟ ਗਿਆ, ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਹੈ ਬੱਚਿਆਂ ਦਾ, ਉਹ ਪ੍ਰੈਸ਼ਰ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਆ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ ਜਿਹੜਾ ਉੱਥੇ ਹੈ।
3: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲੀਅਰ ਤੇ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ। ਬੱਚੇ ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ। ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਸੇ ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
2: ਹਾਂਜੀ ਹਾਂਜੀ,
3: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ, ਤੁਸੀਂ ਉਸ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ, ਸੈਲਫ ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ। ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ। ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ, ਤੁਹਾਨੂੰ ਜੋਗਿੰਗ ਦਾ ਸ਼ੌਕ ਹੈ,
2: ਬਿਲਕੁਲ ਸਹੀ,
3: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
2: ਬਿਲਕੁਲ ਬਿਲਕੁਲ,
3: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
2: ਜੀ ਜੀ ਜੀ,
3: ਸਾਰੇ ਜਿਹੜੇ ਤੁਹਾਡੇ ਸਟ੍ਰੈਸ ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ, ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ ਸ਼ੁਰੂ ਕਰ ਦੋਗੇ, ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਛ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ, 15-20 ਲਾ ਕੇ ਮੈਨੂੰ ਇੱਥੇ ਤੱਕ
2: ਕੀ ਕੀਤਾ
3: ਪਹੁੰਚਾਇਆ,
2: ਸਾਰਾ ਹੋਇਆ
3: ਤੇ ਮੈਂ ਆਪਣੀ ਇੱਕ
2: ਜੀ।
3: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
2: ਬੜੀ
3: ਜੇ ਇਸ
2: ਵੱਡੀ
3: ਤਰ੍ਹਾਂ ਆਪਣੇ ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ
2: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ। ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਉੱਚਲ ਜਾਂਦੇ ਆ ਨੋਰਮਲੀ, ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਆਹ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਪੁੱਛਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
3: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇਹਨਾਂ ਫੀਮੇਲ ਐਥਲੀਟਸ ਨੂੰ ਮਿਲੀ।
2: ਬਿਲਕੁਲ ਬਿਲਕੁਲ ਬਿਲਕੁਲ,
3: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਐਂ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
2: ਚੇਂਜਸ ਆ ਰਹੇ,
3: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ। ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ ਉਹਨਾਂ ਦੀ ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ, ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
2: ਠੀਕ ਹੈ ਜੀ,
3: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ, ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ, ਮੇਰੀ ਆਈ ਐਸ ਸੀ ਸਿਲੈਕਸ਼ਨ ਹੋਣ ਦੇ ਇੰਨਾ ਨੀ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
2: ਸਹੀ ਗੱਲ ਹੈ,
3: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ। ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਏਸਟ ਲੋਏਸਟ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
2: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕਹੀਏ ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ।
3: ਇਹਨੇ ਅਬ ਤੁਸੀਂ
2: ਉਜਾਲਾ ਆ ਰਿਹਾ,
3: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ, ਹੁਣੇ ਬੋਰਡ ਦੇ ਰਿਜ਼ਲਟਸ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
2: ਫਿਰ ਗੱਲ ਹੀ ਖਤਮ ਹੋ ਜਾਊ
3: ਸਾਰੀ। ਮੈਂ ਕਹਿਣਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਤੀ, ਪਾਣੀ ਲਾਤਾ, ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
2: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
3: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਣਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
2: ਬਿਲਕੁਲ ਜੀ, ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
3: ਥੈਂਕ ਯੂ ਸ਼ਮੀ ਜੀ, ਥੈਂਕ ਯੂ।
2: ਦੋਸਤੋ, ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ, ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਬਾ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ।

0: ਕਾਉਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
1: ਥੈਂਕ ਯੂ।
0: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕਾਉਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ। ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
1: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
0: ਜੀ ਜੀ,
1: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ। ਜਦ ਤੱਕ ਤੁਸੀਂ ਪੇਰੈਂਟਸ ਹੋ, ਪੇਰੈਂਟਿੰਗ ਚੱਲਦੀ ਰਹਿੰਦੀ ਹੈ।
0: ਜੀ ਜੀ,
1: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ,
0: ਜੀ ਜੀ,
1: ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ।
0: ਜੀ,
1: ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
0: ਬਿਲਕੁਲ ਬਿਲਕੁਲ ਜੀ,
1: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
0: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਹੀ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ।
1: ਹਾਂਜੀ ਹਾਂਜੀ,
0: ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
1: ਹਾਂਜੀ,
0: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
1: ਹਾਂਜੀ,
0: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
1: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
0: ਜੀ,
1: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
0: ਜੀ ਜੀ,
1: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
0: ਜੀ,
1: ਮੈਂ ਤੈਨੂੰ ਜੋ ਕਿਹਾ ਬਸ
0: ਓਕੇ ਹੈ।
1: ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ ਹੈ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ।
0: ਜੀ ਜੀ ਜੀ ਜੀ,
1: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ।
0: ਜੀ ਜੀ ਜੀ,
1: ਔਰ ਸਾਨੂੰ ਇਹ ਲੱਗਦਾ ਹੈ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਹੈ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ।
0: ਜੀ ਜੀ,
1: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ ਹੈ, ਕਿਉਂਕਿ ਮੈਂ ਕਿਹਾ।
0: ਜੀ ਜੀ ਜੀ, ਬਿਲਕੁਲ ਬਿਲਕੁਲ,
1: ਇਹ ਆਪਣੇ ਆਮ ਚੱਲਦਾ,
0: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
1: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
0: ਬਿਲਕੁਲ,
1: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ, ਤੁਹਾਨੂੰ ਆਪੇ ਹੀ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
0: ਜੀ ਜੀ,
1: ਠੀਕ ਹੈ,
0: ਬਿਲਕੁਲ।
1: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ।
0: ਜੀ,
1: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
0: ਜੀ ਜੀ ਜੀ,
1: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
0: ਹੋ ਜਾਂਦਾ। ਜੀ ਜੀ ਜੀ,
1: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
0: ਜੀ ਜੀ, ਟੂ ਵੇ ਕਮਿਊਨੀਕੇਸ਼ਨ,
1: ਟੂ ਵੇ ਕਮਿਊਨੀਕੇਸ਼ਨ ਹੈ, ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
0: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
1: ਹੈ ਨਾ
0: ਜੀ।
1: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮੰਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
0: ਬਿਲਕੁਲ ਠੀਕ ਹੈ,
1: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ।
0: ਜੀ ਜੀ ਜੀ,
1: ਦੈਟ ਇਜ਼ ਅਥੋਰੀਟੇਟਿਵ। ਠੀਕ ਹੈ,
0: ਜੀ ਜੀ।
1: ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
0: ਪਰਮਿਸਿਵ,
1: ਪਰਮਿਸਿਵ, ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
0: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
1: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ।
0: ਜੀ,
1: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ।
0: ਜੀ ਜੀ ਜੀ,
1: ਠੀਕ ਹੈ, ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ

0: ਜ਼ਰੂਰੀ ਹੈ
1: जी
0: ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ।
1: जी
0: ਇਸ
1: जी
0: ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਹੈ,
1: जी
0: ਜੋ
1: जी
0: ਆਮ
1: जी
0: ਤੌਰ ਤੇ ਦੇਖਿਆ ਜਾਂਦਾ,
1: जी जी जी
0: ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿਸ
1: जी
0: ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ।
1: ਜੋ ਉਹਨੇ
0: ਉਹ
1: ਮੂੰਹ ਕੱਢਿਆ
0: ਹਾਂ,
1: ਉਹ ਬੋਲ
0: ਉਹਨੂੰ ਇਹ
1: ਗਿਆ।
0: ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ,
1: जी जी जी जी जी जी बिल्कुल
0: ਉਹ
1: बिल्कुल
0: ਇਸ ਤਰ੍ਹਾਂ ਸਿੱਖਦਾ ਹੈ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ, ਚੀਜ਼ਾਂ
1: जी
0: ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ।
1: बस उन्होंने जमा करी जाना है सब कुछ।
0: ਹਾਂਜੀ ਠੀਕ ਹੈ।
1: बिल्कुल
0: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ
1: जी
0: ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
1: कुछ भी नहीं कर रहे हो तो उन्होंने
0: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ,
1: जी जी जी
0: ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ,
1: जी जी जी बिल्कुल पर वो उत्ते है नहीं।
0: ਉੱਥੇ ਨਹੀਂ ਹੈ ਨਾ,
1: जी
0: ਉਹ ਟਾਈਮ ਦੇ ਰਹੇ ਹੈ, ਜੇ ਉਹ
1: जी
0: ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ,
1: जी जी जी
0: ਬੱਚੇ
1: जी
0: ਲਈ ਨਹੀਂ ਹੈ,
1: बिल्कुल बिल्कुल
0: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ, ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ,
1: जी
0: ਔਰ
1: जी
0: ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ, ਔਰ
1: बिल्कुल
0: ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ-ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
0: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ
1: ਬਿਲਕੁਲ
0: ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
1: ਉਹ ਨਹੀਂ
0: ਉਹ
1: ਬਣੇਗਾ,
0: ਨਹੀਂ ਬਣਦਾ ਉਹਨਾਂ
1: ਬਿਲਕੁਲ
0: ਦਾ।
1: ਬਿਲਕੁਲ ਬਿਲਕੁਲ ਜੀ,
0: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ,
1: ਜੀ ਜੀ
0: ਬੱਚੇ ਦੀ
1: ਜੀ
0: ਗੱਲ ਸੁਣਨਾ, ਅੱਜ ਸਕੂਲ 'ਚ ਕੀ ਹੋਇਆ, ਉਹਦਾ
1: ਟਾਈਮ ਦੇਣਾ
0: ਹੋਮਵਰਕ
1: ਉਹਨਾਂ ਨੂੰ,
0: ਦੇਖਣਾ, ਇਸ
1: ਜੀ
0: ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ, ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ,
1: ਜੀ ਜੀ ਜੀ
0: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ,
1: ਦੋਨਾਂ ਦੀ ਗੱਲ ਹੋ ਰਹੀ ਹੈ,
0: ਹਾਂਜੀ ਉਹ
1: ਦੋਨੋਂ ਤੇਰਾ,
0: ਉਸ ਦੇ
1: ਜੀ
0: ਹਾਂਜੀ
1: ਜੀ
0: ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ,
1: ਜੀ ਜੀ
0: ਉਹ
1: ਜੀ
0: ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ,
1: ਜੀ ਜੀ
0: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ
1: ਬਿਲਕੁਲ
0: ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ,
1: ਜੀ ਜੀ
0: ਮੇਰੇ ਪਰਸਨਲ ਵਿਊ ਹੋਇਆ ਕਿ ਇਹ ਜ਼ਿਆਦਾ ਅੱਛਾ ਹੈ,
1: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ,
0: ਬਿਲਕੁਲ
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ ਪਾਪੂਲਰ
0: ਜਿਹੜਾ ਆਮ ਲੋਕ ਕਰਦੇ ਆ,
1: ਜੀ ਜੀ ਜੀ
0: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ ਜੋ ਅਸੀਂ ਜਦੋਂ ਬੱਚੇ ਸੀਗੇ,
1: ਜੀ ਜੀ
0: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ
1: ਜੀ ਜੀ
0: ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ ਹੈ,
1: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
0: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ ਹੈ,
1: ਜੀ ਜੀ ਜੀ
0: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ, ਕੋਈ
1: ਪੀੜੀ ਦਰ ਪੀੜੀ ਚੱਲ ਰਿਹਾ,
0: ਪੀੜੀ ਦਰ ਪੀੜੀ ਚੱਲ ਰਿਹਾ,
1: ਜੀ ਜੀ
0: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ,
1: ਜੀ ਜੀ
0: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ,
1: ਬਿਲਕੁਲ
0: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ,
1: ਜੀ ਜੀ
0: ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ
0: ਹਾਂ
1: ਅਟਲ ਹੈ,
0: ਹਾਂ
1: ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ,
0: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ,
1: ਜੀ ਜੀ ਬਿਲਕੁਲ,
0: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
0: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ,
1: ਬਿਲਕੁਲ
0: ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ,
1: ਬਿਲਕੁਲ ਬਿਲਕੁਲ ਜੀ ਬਿਲਕੁਲ
0: ਠੀਕ ਹੈ,
1: ਜੀ
0: ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ,
1: ਜੀ
0: ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
1: ਬਿਲਕੁਲ
0: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹ ਹੀ ਸਿੱਖ ਜਾਏਗਾ,
1: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ,
0: ਬਿਲਕੁਲ
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ, ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ,
0: ਬਿਲਕੁਲ
1: ਹੋਏਗੀ, ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਇਹ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ,
0: ਦੇਖੋ ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ ਦੋਨਾਂ ਦੀ ਗੱਲ ਕਰਾਂਗੇ,
1: ਜੀ
0: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
1: ਬਿਲਕੁਲ
0: ਹੈ ਨਾ,
1: ਬਿਲਕੁਲ ਜੀ,
0: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ,
1: ਜੀ
0: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ,
1: ਜੀ ਜੀ ਬਿਲਕੁਲ,
0: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ, ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ ਹੈ,
0: ਹੈ ਨਾ,
1: ਬਿਲਕੁਲ
0: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਏਦਾਂ ਹੀ ਹੁੰਦਾ, ਏਦਾਂ ਹੀ ਚੱਲੂਗਾ, ਇਹ ਠੀਕ ਨਹੀਂ ਹੈ।
1: ਬਿਲਕੁਲ
0: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
0: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ ਮਾਰ ਕੁਟਾਈ ਹੈ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ, ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ ਕੰਡੀਸ਼ਨਿੰਗ ਹੋ ਗਈ। ਠੀਕ ਹੈ, ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ ਹੈ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਏਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਕਰ ਜਾਂਦੇ,
0: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
0: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ, ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ।
1: ਜੀ ਜੀ ਜੀ, ਬਿਲਕੁਲ,
0: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
0: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਹਾਂ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ
0: ਦਾ ਕੋਈ ਕਸੂਰ ਨਹੀਂ ਹੈ।
1: ਬਿਲਕੁਲ,
0: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ, ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
0: ਬਿਲਕੁਲ,
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ
0: ਅਤੇ
1: ਉਹਨਾਂ ਨੂੰ ਬੈਲੈਂਸ ਕਰਦੇ ਹੋ?
0: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ।
1: ਜੀ,
0: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
0: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
0: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
0: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
0: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
0: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
0: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
1: ਕਿੱਥੇ ਸਟੈਂਡ ਕਰ ਰਿਹਾ,
0: ਕਿੱਥੇ ਸਟੈਂਡ, ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
0: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
0: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
0: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
0: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
0: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: ਜੀ ਜੀ ਜੀ, ਬਿਲਕੁਲ ਠੀਕ ਹੈ।
0: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ ਹੈ
1: ਜੀ ਜੀ,
0: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇੱਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ,
1: ਪੜ੍ਹਨੇ ਪੈਣੇ
0: ਆ,
1: ਬਿਲਕੁਲ,
0: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ। ਠੀਕ ਹੈ, ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਕਰ ਜਾਂਦਾ, ਉਹਨੂੰ ਫਿਰ ਹੋਈ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ ਜਿਹੜਾ ਆਪਣੇ ਥੋਪਿਆ ਜਾਂਦਾ ਹੈ, ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਹੈ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹ ਚਾਹੁੰਦੇ ਹੀ ਬੱਚਾ ਬਣੇ ਉਹ,
0: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ।
0: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
0: ਬੱਚੇ ਇੱਕ ਇੰਡੀਵਿਜੁਅਲ ਐਂਟਾਈਟੀ ਹੈ
1: ਜੀ ਜੀ,
0: ਤੁਹਾਨੂੰ ਇਹ ਮੰਨਣਾ ਪਏਗਾ। ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
0: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ। ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
0: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
0: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
0: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ
1: ਜੀ ਜੀ, ਬਿਲਕੁਲ
0: ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
0: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
0: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
0: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
0: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
0: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ
1: ਜੀ ਜੀ, ਬਿਲਕੁਲ।
0: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ, ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
0: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
0: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
0: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ,
0: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਹੈ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਹੈ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
0: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ ਬਿਲਕੁਲ,
0: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਿਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ।
0: ਹਾਂ
1: ਉਹ ਕਹੇਗਾ ਛੱਡੋ ਪਰੇ,
0: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
1: ਹਾਂਜੀ ਹਾਂ ਬਿਲਕੁਲ,
0: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
0: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
0: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
0: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ 4 ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ, ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
0: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
0: ਇਹ ਬਹੁਤ ਗੰਭੀਰ ਗੱਲ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ
0: ਠੀਕ ਹੈ।
1: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
0: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ।
1: ਬਿਲਕੁਲ, ਸਗੋਂ ਉਹਦੇ ਕੋਲ ਖੋਲਿਆ ਕੁਝ।
0: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ। ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ।
1: ਜੀ ਜੀ,
0: ਤੁਸੀਂ ਉਹ ਖਰਾਬ ਕਰਤਾ।
1: ਬਿਲਕੁਲ,
0: ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਆ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ,
0: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ।
1: ਬਿਲਕੁਲ,
0: ਦਿਸ ਇਜ਼ ਨਾਟ ਕੁਆਲਿਟੀ ਟਾਈਮ।
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
0: ਹਾਂਜੀ
1: ਬਿਲਕੁਲ ਬਿਲਕੁਲ
0: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ।
1: ਬਿਲਕੁਲ ਬਿਲਕੁਲ,
0: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
0: ਹਾਂਜੀ,
1: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ।
0: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
0: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਹੈਗਾ ਬੱਚਿਆਂ ਦਾ, ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
0: ਹਾਂਜੀ,
1: ਇਹ ਕਿਵੇਂ ਹੁੰਦਾ ਹੈ? ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
0: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
0: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ।
1: ਜੀ ਜੀ ਬਿਲਕੁਲ,
0: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ
0: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
0: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ।
0: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ।
0: ਹਾਂਜੀ,
1: ਦੁਖੀ ਜਿਹੜੇ ਆ, ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
0: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ ਹੈ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ ਹੈ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ, ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
0: ਇਹ ਸੱਚਾਈ ਹੈ।
1: ਹਾਂਜੀ,
0: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
1: ਬਿਲਕੁਲ
0: ਕਰਦਾ ਹੈ ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
0: ਸ਼ੁਰੂ ਹੋ ਚੁੱਕੀ,
1: ਜੀ ਜੀ ਬਿਲਕੁਲ।
0: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
0: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋ ਲਾਈਕ ਦੈਟ ਨਾ।
1: ਬਿਲਕੁਲ ਬਿਲਕੁਲ,
0: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ।
1: ਜੀ ਜੀ,
0: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਜ ਨਹੀਂ ਰਹੀ ਹੈ।
1: ਜੀ ਜੀ ਜੀ ਬਿਲਕੁਲ,
0: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
0: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਜ ਰਹੀ ਹੈ, ਹੁਣ ਇਹਨੇ ਫੇਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ
0: ਕੁੜੀ ਜਾਣਾ, ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: ਜੀ ਜੀ ਜੀ,
0: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
1: ਉੱਥੇ ਆਈ। ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
0: ਬੱਚਾ ਕੋਰੀ ਸਲੇਟ ਸੀ।
1: ਜੀ ਜੀ ਬਿਲਕੁਲ,
0: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ।
1: ਬਿਲਕੁਲ ਬਿਲਕੁਲ,
0: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ।
1: ਬਿਲਕੁਲ ਬਿਲਕੁਲ,
0: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਆ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ,
0: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ, ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
0: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ
0: ਤਾਂ
1: ਹੈਗੀ ਹੈ,
0: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ।
0: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
0: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ।
0: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
1: ਜੀ ਜੀ ਜੀ ਜੀ,
0: ਠੀਕ ਹੈ। ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਿਆ, ਪਤਾ ਨਹੀਂ,
0: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
0: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ। ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
0: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ। ਹਾਂਜੀ,
1: ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ, ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
0: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ,
0: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
0: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ, ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਸ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
0: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ, ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ। ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ। ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਰੱਬ ਰੱਖਾ।

0: Papa Radio.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਅਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਤੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ, ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ। ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੇ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ,
1: ਜੀ
2: ਕੋਈ ਵੀ ਭਾਸ਼ਾ ਹੈ ਉਹਦੇ 'ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ 'ਚ ਘਟਿਆ ਨਹੀਂ। ਮੈਂ
1: ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ 'ਚ ਹੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ ਪਲੱਸ 1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ 'ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ 'ਚ ਕੋਈ ਕੰਮ ਕਰਨਾ ਜ਼ਿੰਦਗੀ 'ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ 'ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ,
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ TV ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਦੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਂਦੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿੰਦਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ ਭਾਸ਼ਣ ਦੇ ਰੂਪ ਚ ਬੋਲ ਕੇ ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
2: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ ਤੁਸੀਂ ਦੀ ਗੱਲ ਕੀਤੀ, ਆਪਣਾ ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਦੇ, ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ ਅਸੀਂ ਕਈ ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ, ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਐਂਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੋ ਜਿਹੀ ਫਿਲਮ ਬਣੀ ਚੱਲ ਜਾਂਦੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਹਨਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ।
1: ਬਿਲਕੁਲ,
2: ਪਹਿਲੀ ਚੀਜ਼ ਇਹੀ ਹੈਗੀ, ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ, ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ। ਸਕੂਲ ਦੇ ਵਿੱਚ ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ ਕੋਈ ਸ਼ੱਕ ਨਹੀਂ। ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ। ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ 'ਚ ਇਹੀ ਹੋਇਆ। ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ, ਸਿੰਪਲ ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਪਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ 'ਚ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿਣਾ ਕਿ ਮਿਹਨਤ, ਪੰਜਾਬੀ ਨੂੰ ਐਨ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ ਹੀ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਅੱਛੀ ਕੁਆਲਿਟੀ ਹੈ ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ ਉਹ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਇੱਥੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ, ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
2: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, ਏਈਓ ਸਨ ਸ੍ਰੀ ਰਾਮ ਨਾਥ ਰਮਨ ਜੀ, ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, ਪੀਟੀ ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ, ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ
1: ਜੀ
2: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਹਮਦਰ ਦੇ ਐਡੀਟਰ ਨੇ,
1: ਜੀ
2: ਉਹਨਾਂ
1: ਜੀ
2: ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
2: ਇਹ
1: ਜੀ
2: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ,
1: ਜੀ ਜੀ
2: ਤਾਂ ਮੈਂ
1: ਜੀ
2: ਉੱਥੋਂ ਕਬੱਡੀ ਦੇ ਵਿੱਚ ਗਿਆ। ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਜੇ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ
2: ਪਹਿਲੇ ਸਾਲ ਮੈਂ ਕੀਤਾ, ਮੈਂ ਬਾਹਰੋਂ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
1: ਜੀ
2: ਔਰ
1: ਜੀ
2: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
1: ਜੀ
2: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ,
1: ਜੀ
2: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
2: ਇੰਡੋ
1: ਜੀ ਜੀ
2: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
2: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
2: ਇੱਕ
1: ਜੀ
2: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ।
1: ਜੀ ਜੀ ਜੀ
2: ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿਜਦਾ।
1: ਜੀ ਜੀ ਜੀ
2: ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ।
1: ਜੀ
2: ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ,
1: ਜੀ
2: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ।
1: ਜੀ
2: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ
2: ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ ਕਿ ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ।
1: ਜੀ ਜੀ
2: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ 'ਚ 3 ਸਕਦੇ। ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ, ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ, ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ, ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ। ਤੇ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਜ਼ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ, ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ, ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ। ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ। ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ। ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਤੇ ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ। ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਤੇ। ਤਾਂ ਉਹ ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ, ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ। ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਪਹਿਲਾਂ ਤਾਂ ਮੈਂ ਆਪਣਾ, ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ ਤਿੰਨ ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦੇ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਨੀ ਕਹੂੰਗਾ ਫੈਨ ਨੀ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ, ਉਹਨੇ ਰੁਜ਼ਗਾਰ ਦਿੱਤਾ ਹੋਇਆ।

0: ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ, ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਆ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ. ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ. ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ. ਦੋਸਤੋ, ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਬਣਦਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ ਦੇ ਵਿੱਚ. ਤੇ ਫਰਾਈਡੇ, ਸੈਟਰਡੇ ਤੇ ਸੰਡੇ ਮਹਿਫਲ ਮਿੱਤਰਾਂ ਦੀ ਸਮਝ ਜੀ ਸ਼ੰਮੀ ਜੀ ਲੈ ਕੇ ਹਾਜ਼ਰ ਹੁੰਦੇ ਆ. ਸੱਤੇ ਦਿਨ ਪ੍ਰੋਗਰਾਮ ਲਾਈਵ ਚੱਲਦੇ ਆ. ਤੇ ਅੱਜ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਜਿਹੜਾ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ. ਤੇ ਲਾਈਨਾਂ ਦੋਸਤੋ ਖੁੱਲੀਆਂ ਰਹਿਣਗੀਆਂ. +358 44 976 1962 ਸਟੂਡੀਓ ਦਾ ਨੰਬਰ ਹੈ. ਤੇ ਗੱਲਬਾਤ ਦੇ ਲਈ ਤੁਸੀਂ ਵੀ ਜਿਹੜਾ ਹਾਮੀ ਭਰ ਸਕਦੇ ਹੋ, ਸਾਂਝ ਪਾ ਸਕਦੇ ਹੋ. ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਲਾਈਵ ਪ੍ਰੋਗਰਾਮ ਦੇ ਦੌਰਾਨ ਬਣਿਆ ਰਹੇਗਾ. ਤੇ ਸਭ ਤੋਂ ਪਹਿਲਾਂ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੀ ਬਾਤ ਪਾਵਾਂਗੇ, ਨਾਲ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ. ਤੇ ਉਸ ਤੋਂ ਬਾਅਦ ਪਿਛਲੇ ਦਿਨਾਂ ਤੋਂ ਸ਼ੁਰੂਆਤ ਕੀਤੀ ਹੋਈ ਕਿਤਾਬ ਪੰਜਾਬ, ਉਹਦਾ ਜ਼ਿਕਰ ਕਰਾਂਗੇ. ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦੀ ਬਾਤ ਪਾ ਰਹੇ ਹਾਂ ਤੇ ਉਹਦੇ ਅਗਲੇ ਚੈਪਟਰ ਨੂੰ ਆਪਾਂ ਸਾਂਝਾ ਕਰਨ ਦੀ ਕੋਸ਼ਿਸ਼ ਅੱਜ ਰਹੇਗੀ. ਲੜੀਵਾਰ ਭਾਗ 9 ਤੁਹਾਡੇ ਲਈ ਅੱਜ ਪੇਸ਼ ਕਰਾਂਗੇ ਉਹਦੇ ਵਿੱਚੋਂ. ਤੇ ਸਮਾਂ ਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:04 ਦਾ ਸਮਾਂ ਹੋ ਚੁੱਕਿਆ ਹੈ. ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:04 ਨੇ. ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸ਼ਾਮ ਆਪਣੇ ਸਵੇਰ ਦੇ 9:04 ਦਾ ਸਮਾਂ ਹੈ. ਯੂਕੇ ਦੇ ਵਿੱਚ ਸ਼ਾਮ ਦੇ 5:04, ਯੂਰਪੀਅਨ ਕੰਟਰੀਆਂ ਦੇ ਮੁਤਾਬਕ 6:04 ਨੇ ਸ਼ਾਮ ਦੇ, ਤੇ ਭਾਰਤ ਦੇ ਵਿੱਚ ਰਾਤ ਦੇ 9:00 ਤੇ ਇਸ ਵਕਤ 35 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ. ਤੇ ਲਓ ਦੋਸਤੋ, ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ. ਤੇ ਅੱਜ ਦਿਹਾੜਾ ਜਿਹੜਾ ਆਪਣਾ 17 ਜੁਲਾਈ 2026 ਦਾ ਦਿਹਾੜਾ, ਫਰਾਈਡੇ ਵਾਲਾ ਦਿਨ ਹੈ. ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ. ਇਸੇ ਤਰ੍ਹਾਂ ਪਰਮਿੰਦਰ ਬਰਨ ਜੀ ਫਗਵਾੜੇ ਤੋਂ ਜੁੜੇ ਹੋਏ ਨੇ. ਸਤਿ ਸ੍ਰੀ ਅਕਾਲ ਭੇਜੀ ਹੈ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਨੂੰ ਜੀ, ਤੇ ਸਭ ਦੋਸਤਾਂ ਨੂੰ ਸੁਣਨ ਵਾਲਿਆਂ ਨੂੰ. ਲਾਈਕ ਨੰਬਰ 1 ਉਹਨਾਂ ਨੇ ਨਾਲ ਲਿਖ ਕੇ ਭੇਜਿਆ ਜੀ. ਤੇ ਲਓ ਦੋਸਤੋ, ਫਿਰ ਬਾਤ ਪਾਉਂਦੇ ਹਾਂ ਅੱਜ ਦੇ ਵਿਚਾਰ ਦੀ. ਅੱਜ ਦਾ ਵਿਚਾਰ ਬੜਾ ਇੰਟਰਸਟਿੰਗ ਹੈ, ਬਹੁਤ ਸਾਰੀਆਂ ਸ਼ਖਸੀਅਤਾਂ ਦਾ ਇਹਨਾਂ ਦੇ ਵਿੱਚ ਜ਼ਿਕਰ ਹੈ. 17 ਜੁਲਾਈ ਦਾ ਅੱਜ ਦਾ ਵਿਚਾਰ ਕਹਿੰਦਾ ਕਿ ਜਿੰਨਾ ਚਿਰ ਤੁਸੀਂ ਸੋਚਦੇ ਰਹੋਗੇ ਕਿ ਲੋਕ ਕੀ ਕਹਿਣਗੇ, ਰੁਕੇ ਰਹੋਗੇ, ਆਪਣਾ ਨਿਸ਼ਾਨਾ ਮਿੱਥੋ ਤੇ ਅੱਗੇ ਵਧੋ. 17 ਜੁਲਾਈ 1850 ਦਾ ਦਿਨ ਜਦੋਂ ਯਾਦ ਕਰਦੇ ਹਾਂ, ਵਿਗਿਆਨੀ ਹਾਰਵਰਡ ਵੇਦਸ਼ਾਲਾ ਨੇ ਤਾਰਾ ਵੇਗਾ ਦਾ ਜਿਹੜਾ ਪਹਿਲਾ ਫੋਟੋਗ੍ਰਾਫ ਜਿਹੜਾ ਲਿਆ ਸੀ. ਤੇ ਕੱਲ ਪੰਜਾਬ ਦੇ ਵਿੱਚ ਚਰਚਾਵਾਂ ਦਾ ਸ਼ਾਮ ਨੂੰ ਵਿਸ਼ਾ ਬਣਿਆ ਰਿਹਾ

0: ਕਾਫੀ ਵੀਡੀਓ ਵਾਇਰਲ ਹੋਈਆਂ, ਉਲਕਾ ਪਿੰਡ ਜੋ ਡਿੱਗਿਆ, ਤੇ ਉਹਦੇ ਬਾਰੇ ਅੱਗੇ ਜਾ ਕੇ ਵਿਸਤਾਰ ਦੇ ਵਿੱਚ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਰਹੇਗੀ। 1858 ਦੇ ਵਿੱਚ ਗਦਰ ਲਹਿਰ ਦੇ ਬਰਕਤ ਉੱਲਾ ਖਾਂ ਦਾ ਜਿਹੜਾ ਜਨਮ ਹੋਇਆ, ਤੇ 1927 ਦੇ ਵਿੱਚ ਪ੍ਰਜਾ ਮੰਡਲ ਲਹਿਰ ਦੇ ਦੌਰਾਨ ਪਿੰਡ ਕੁਠਾਲਾ ਦੇ ਵਿੱਚ ਨਵਾਬ ਮਲੇਰਕੋਟਲਾ ਦੀਆਂ ਫੌਜਾਂ ਦਾ ਮੁਕਾਬਲਾ ਕਰਦੇ 12 ਕਿਸਾਨ ਸ਼ਹੀਦ ਹੋਏ ਸੀ, ਤੇ 1928 ਦੇ ਵਿੱਚ ਪੰਜਾਬ ਸਟੇਟ ਪ੍ਰਜਾ ਮੰਡਲ ਦੀ ਸਥਾਪਨਾ ਕਰ ਦਿੱਤੀ ਗਈ। 1945 ਦੇ ਵਿੱਚ ਜਰਮਨੀ ਦੋ ਭਾਗਾਂ ਦੇ ਵਿੱਚ ਵੰਡਣ ਦੇ ਲਈ ਕਾਨਫਰੰਸ ਦੇ ਵਿੱਚ ਫੈਸਲਾ ਲਿਆ ਗਿਆ, ਤੇ 1947 ਚ ਮੁੰਬਈ ਤੂਫਾਨ ਦੇ ਨਾਲ ਸਮੁੰਦਰੀ ਜਹਾਜ਼ ਦੇ ਵਿੱਚ ਤੂਫਾਨ ਦੇ ਨਾਲ 625 ਮੌਤਾਂ ਹੋਈਆਂ। 1948 ਦੇ ਵਿੱਚ ਭਾਰਤੀ ਔਰਤਾਂ ਨੂੰ IAS ਤੇ IPS ਦੇ ਅਹੁਦੇ ਦੇ ਲਈ ਯੋਗ ਕਰਾਰ ਦਿੱਤਾ ਗਿਆ। 1996 ਦੇ ਵਿੱਚ ਮਦਰਾਸ ਦਾ ਨਾਂ ਜਿਹੜਾ ਸੀ ਚੇਨਈ ਕੀਤਾ ਗਿਆ, ਤੇ 2014 ਮਲੇਸ਼ੀਆ ਦਾ ਜਹਾਜ਼ ਯੂਕਰੇਨ ਬਾਰਡਰ ਦੇ ਉੱਤੇ ਤਬਾਹ ਕੀਤਾ ਤੇ 298 ਮੌਤਾਂ ਹੋਈਆਂ। 2015 ਦੇ ਵਿੱਚ ਇਰਾਕ ਦੇ ਵਿੱਚ ਬੰਬ ਧਮਾਕੇ ਨਾਲ 120 ਲੋਕ ਜਿਹੜੇ ਸਨ ਹਲਾਕ ਹੋਏ। ਅੱਜ ਦੇ ਖਾਸ ਦਿਹਾੜੇ ਦੇ ਉੱਤੇ ਗੱਲ ਕਰੀਏ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਜ਼ਿੰਦਗੀ ਕੁਰਬਾਨ ਕਰਕੇ ਆਪਣੇ ਮੁਲਕਾਂ ਨੂੰ ਉਪਲਬਧੀਆਂ ਦੇ ਉੱਤੇ ਪਹੁੰਚਾਇਆ, ਆਪਣੇ ਲੋਕਾਂ ਦਾ ਨਾਮ ਰੋਸ਼ਨ ਕੀਤਾ, ਆਪਣੇ ਖਿੱਤੇ ਨੂੰ ਚਮਕਾਇਆ, ਜਿਵੇਂ ਕਿ ਜੌਨ ਕੈਨੇਡੀ ਤੋਂ ਲੈ ਕੇ ਮਹਾਤਮਾ ਗਾਂਧੀ ਤੱਕ ਇਹ ਹਨ ਜੋ ਦੁਨੀਆਂ ਦੇ ਵੱਡੇ ਨੇਤਾ ਨੇ, ਉਹਨਾਂ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਦੀ ਸ਼ਰੇਆਮ ਹੱਤਿਆ ਹੋਈ। ਜਿਵੇਂ ਕਿ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਆਪਣੇ ਉਹਨਾਂ ਦੇ ਵਿੱਚ ਸ਼ਖਸੀਅਤਾਂ ਦੇ ਵਿੱਚ ਜਿਨ੍ਹਾਂ ਨੇ ਆਪਣੇ ਮੁਲਕਾਂ ਦੇ ਖਾਤਰ ਆਪਣੇ ਆਪ ਨੂੰ ਕੁਰਬਾਨ ਕਰ ਛੱਡਿਆ, ਉਹਦੇ ਵਿੱਚ ਜ਼ਿਕਰ ਆਉਂਦਾ ਹੈ ਜੌਨ ਕੈਨੇਡੀ ਦਾ। ਜੌਨ ਕੈਨੇਡੀ ਅਮਰੀਕਾ ਦੇ 35ਵੇਂ ਤੇ ਦੂਜੇ ਸਭ ਤੋਂ ਯੁਵਾ ਰਾਸ਼ਟਰਪਤੀ ਸਨ ਜਿਨ੍ਹਾਂ ਨੇ 1961 ਦੇ ਵਿੱਚ 43 ਸਾਲ ਦੀ ਉਮਰ ਦੇ ਵਿੱਚ ਸੱਤਾ ਸੰਭਾਲ ਲਈ ਸੀ, ਤੇ 22 ਨਵੰਬਰ ਨੂੰ ਜਿਹੜਾ ਸੀਗਾ 1963 ਨੂੰ ਕੈਨੇਡੀ ਦੇ ਅਹੁਦਾ ਸੰਭਾਲਣ ਤੋਂ 2 ਸਾਲ ਬਾਅਦ ਉਹਨਾਂ ਦੀ ਉੱਤਰੀ ਟੈਕਸਾਸ ਦੇ ਡਲਾਸ ਸ਼ਹਿਰ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ। ਉਸ ਸਮੇਂ ਉਹ ਪਤਨੀ ਜੈਕਲੀਨ ਕੈਨੇਡੀ, ਟੈਕਸਾਸ ਦੇ ਗਵਰਨਰ ਜੌਹਨ ਬੀ ਕੌਨਲੀ ਤੇ ਉਹਨਾਂ ਦੀ ਪਤਨੀ ਨੇਲੀ ਕੌਨਲੀ ਦੇ ਨਾਲ ਜਿਹੜਾ ਭਾਰੀ ਸੁਰੱਖਿਆ ਹੇਠ ਇੱਕ ਖੁੱਲ੍ਹੀ ਕਾਰ ਦੇ ਵਿੱਚ ਸੈਰ ਕਰ ਰਹੇ ਸਨ ਤੇ ਲੋਕਾਂ ਦਾ ਸਵਾਗਤ ਕਰ ਰਹੇ ਸੀ। ਦੁਪਹਿਰ ਕਰੀਬ 12:30 ਵਜੇ ਉਹਨਾਂ ਦਾ ਕਾਫਲਾ ਇੱਕ ਪਲਾਜ਼ਾ ਨੇੜੇ ਪਹੁੰਚਦਾ ਹੈ ਤਾਂ ਉਹਨਾਂ ਉੱਪਰ 3 ਰਾਊਂਡ ਫਾਇਰਿੰਗ ਹੋਏ ਤੇ ਹਮਲੇ ਦੇ ਵਿੱਚ ਰਾਸ਼ਟਰਪਤੀ ਦੇ ਸਿਰ ਦੇ ਉੱਤੇ ਗਰਦਨ ਦੇ ਵਿੱਚ 2 ਗੋਲੀਆਂ ਲੱਗਦੀਆਂ ਨੇ ਤੇ ਹਮਲੇ ਦੇ ਵਿੱਚ ਗਵਰਨਰ ਕੌਨਲੀ ਵੀ ਜਿਹੜਾ ਜ਼ਖਮੀ ਹੋਏ ਤੇ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਜੌਨ ਐਫ ਕੈਨੇਡੀ ਦਾ ਦੇਹਾਂਤ ਜਿਹੜਾ ਹੋ ਗਿਆ। ਬਹੁਤ ਕੁਝ ਲੋਕਾਂ ਦੇ ਲਈ ਉਹਨਾਂ ਨੇ ਕੀਤਾ ਤੇ ਜਿਹੜਾ ਲੋਕਾਂ ਤੇ ਵੱਡੀਆਂ ਤਾਕਤਾਂ ਦੇ ਵਿੱਚ ਖੜਦਾ ਹੈ ਤਾਂ ਫਿਰ ਉਹਨੂੰ ਕਿਤੇ ਨਾ ਕਿਤੇ ਇਸੇ ਤਰ੍ਹਾਂ ਪਰੇ ਕਰ ਦਿੱਤਾ ਜਾਂਦਾ ਹੈ। ਦੂਸਰਾ ਨਾਮ ਆਉਂਦਾ ਹੈ ਅਬਰਾਹਮ ਲਿੰਕਨ ਉਹਨਾਂ ਦਾ। ਉਹਨਾਂ ਨੇ 1861 ਤੋਂ 1865 ਦੇ ਵਿੱਚ ਆਪਣੀ ਮੌਤ ਤੱਕ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਦੇ ਵਜੋਂ ਸੇਵਾ ਕੀਤੀ। ਅਮਰੀਕਾ ਨੂੰ ਸਭ ਤੋਂ ਵੱਡੇ ਸੰਕਟ ਗ੍ਰਹਿ ਯੁੱਧ ਚੋਂ ਬਾਹਰ ਕੱਢਿਆ, ਸਿਵਲ ਵਾਰ ਚੋਂ, ਤੇ ਗੁਲਾਮੀ ਦਾ ਅੰਤ ਕੀਤਾ। ਕਤਲ ਤੋਂ 4 ਦਿਨ ਪਹਿਲਾਂ 11 ਅਪ੍ਰੈਲ 1865 ਨੂੰ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਕਿਹਾ ਸੀ ਕਿ ਉਹ ਸਮਾਂ ਆ ਗਿਆ ਜਦੋਂ ਅਫਰੀਕਨ ਅਮਰੀਕਨ ਨੂੰ ਜਿਹੜਾ ਵੀ ਵੋਟ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ। ਇਸਦਾ ਮਤਲਬ ਸੀ ਕਿ ਉਹ ਨੀਗਰੋ ਲੋਕਾਂ ਨੂੰ, ਵੈਸੇ ਸ਼ਬਦ ਵਰਤਿਆ ਨਹੀਂ ਜਾਂਦਾ ਨਾ ਵਰਤਣਾ ਚਾਹੀਦਾ ਕਿਸੇ ਦੀ ਜਾਤ ਪਾਤ ਜਾਂ ਰੰਗ ਭੇਦ ਦੇ ਲਈ, ਇਹਨਾਂ ਮੁਲਕਾਂ 'ਚ ਇਸ ਚੀਜ਼ ਦੀ ਪਾਬੰਦੀ ਹੈ, ਤੇ ਉਹਨਾਂ ਲੋਕਾਂ ਨੂੰ ਬਰਾਬਰੀ ਦਾ ਦਰਜਾ ਦੇਣਾ ਚਾਹੁੰਦੇ ਸੀ ਜਿਨ੍ਹਾਂ ਨੂੰ ਗੁਲਾਮ ਬਣਾਇਆ ਹੋਇਆ ਸੀ, ਜੋ ਕਿ ਕੁਝ ਲੋਕਾਂ ਨੂੰ ਮਨਜ਼ੂਰ ਨਹੀਂ ਸੀ। ਉਹਨਾਂ ਦੀ ਹੱਤਿਆ ਹੁੰਦੀ ਹੈ ਤੇ ਉਸ ਸਮੇਂ ਥੀਏਟਰ ਦੇ ਵਿੱਚ ਇੱਕ ਕਲਾਕਾਰ ਜੌਨ ਵਾਈਕਸ ਬੂਥ ਨੇ ਸਿਰ ਦੇ ਪਿਛਲੇ ਹਿੱਸੇ ਦੇ ਵਿੱਚ ਗੋਲੀ ਮਾਰ ਕੇ ਉਹਨਾਂ ਨੂੰ ਮੁਕਾਇਆ। ਮੰਨਿਆ ਜਾਂਦਾ ਹੈ ਕਿ ਬੂਥ ਨੂੰ ਕਤਲ ਦੇ ਲਈ ਜਿਹੜਾ ਸੀ ਸਿਆਸੀ ਤੌਰ ਦੇ ਉੱਤੇ ਉਕਸਾਇਆ ਗਿਆ ਸੀ। ਅਮਰੀਕੀ ਫੌਜ ਨੇ ਵਰਜੀਨੀਆ ਦੇ ਇੱਕ ਫਾਰਮ ਹਾਊਸ ਦੇ ਵਿੱਚ 10 ਦਿਨਾਂ ਤੱਕ ਕਾਤਲ ਨੂੰ ਮੁਕਾਬਲੇ ਦੇ ਵਿੱਚ ਮਾਰ ਮੁਕਾਇਆ ਸੀ ਆਖਿਰ ਚ। ਫਿਰ ਤੀਸਰਾ ਨੰਬਰ ਆਉਂਦਾ ਹੈ ਓਲਾਫ ਪਾਲਮੇ ਦਾ, ਜੋ ਕਿ ਸਵੀਡਨ ਦੀ ਡੈਮੋਕ੍ਰੇਟਿਕ ਪਾਰਟੀ ਦਾ ਜਿਹੜਾ ਆਗੂ ਸੀ। ਉਹ 14 ਅਕਤੂਬਰ 1969 ਤੋਂ 8 ਅਕਤੂਬਰ 1976 ਤੱਕ 2 ਵਾਰ ਸਵੀਡਨ ਦੇ ਪ੍ਰਧਾਨ ਮੰਤਰੀ ਬਣੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਵੀ ਜਿਹੜੇ ਆਮ ਜੀਵਨ ਬਤੀਤ ਕਰਦੇ ਸਨ ਤੇ ਉਹਨਾਂ ਨੂੰ ਮਰਨ ਉਪਰੰਤ 1985 ਦੇ ਵਿੱਚ ਜਵਾਹਰ ਲਾਲ ਨਹਿਰੂ ਪੁਰਸਕਾਰ ਦੇ ਨਾਲ ਜਿਹੜਾ ਸੀ ਸਨਮਾਨਿਤ ਕੀਤਾ ਗਿਆ। 28 ਫਰਵਰੀ 1986 ਨੂੰ ਸੈਂਟਰਲ ਸਟਾਕਹੋਮ ਸਟਰੀਟ ਦੇ ਉੱਤੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਜਦੋਂ ਆਪਣੀ ਪਤਨੀ ਤੇ ਪੁੱਤਰ ਦੇ ਨਾਲ ਸਿਨੇਮਾ ਤੋਂ ਵਾਪਸ ਆ ਰਹੇ ਸੀ। ਉਸ ਸਮੇਂ ਉਹਨਾਂ ਦੇ ਨਾਲ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਸਨ, ਸਾਦਗੀ ਨੂੰ ਪਸੰਦ ਕਰਦੇ ਸੀ। ਪਾਲਮੇ ਅਕਸਰ ਬਿਨਾਂ ਸੁਰੱਖਿਆ ਮੁਲਾਜ਼ਮਾਂ ਦੇ ਬਾਹਰ ਚਲੇ ਜਾਂਦੇ ਸੀ। ਹਮਲਾਵਰ ਨੇ ਅਲੋਫ ਪਾਲਮੇ ਤੇ ਇੱਕ ਗੋਲੀ ਚਲਾਈ ਤੇ ਦੂਜੀ ਗੋਲੀ ਉਹਨਾਂ ਦੀ ਪਤਨੀ ਲਿਸਬੈਥ ਪਾਲਮੇ ਨੂੰ ਮਾਰ ਦਿੱਤੀ। ਮਾਰਟਿਨ ਲੂਥਰ ਕਿੰਗ ਅਮਰੀਕਾ ਦੇ ਵਿੱਚ ਕਾਲੇ ਲੋਕਾਂ ਦੇ ਹੱਕਾਂ ਦੇ ਲਈ ਲੜਨ ਵਾਲੇ ਇੱਕ ਪ੍ਰਮੁੱਖ ਨੇਤਾ ਰਹੇ ਨੇ। ਉਹਨਾਂ ਨੂੰ ਜਿਹੜਾ ਸੀ ਅਮਰੀਕਾ ਦਾ ਗਾਂਧੀ ਵੀ ਕਿਹਾ ਜਾਂਦਾ ਸੀ ਤੇ ਉਹਨਾਂ ਨੂੰ ਸ਼ਾਂਤੀ ਦੇ ਲਈ ਨੋਬਲ ਪੁਰਸਕਾਰ ਵੀ ਦਿੱਤਾ ਗਿਆ ਸੀ। ਇਸ ਦੇ ਦੌਰਾਨ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਰੰਗ ਭੇਦ ਦਾ ਮੁੱਦਾ ਵੀ ਚੁੱਕਿਆ ਸੀ ਤੇ 4 April 1968 ਨੂੰ ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਫਿਰ ਨੰਬਰ ਆਉਂਦਾ ਹੈ ਮਹਾਤਮਾ ਗਾਂਧੀ ਹੋਣਾ ਦਾ। 30 January 1948 ਨੂੰ ਨਵੀਂ ਦਿੱਲੀ ਦੇ ਬਿਰਲਾ ਭਵਨ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਤੇ ਉਹ ਇੱਥੇ ਹਰ ਰੋਜ਼ ਅਰਦਾਸ ਕਰਦੇ ਸੀ ਕਿ ਸ਼ਾਮ ਨੂੰ ਵੀ ਉਹ ਪ੍ਰਾਰਥਨਾ ਲਈ ਜਾ ਰਹੇ ਸੀ ਜਦੋਂ ਨੱਥੂ ਰਾਮ ਗੌਂਡਸੇ ਉਹਨਾਂ ਨੇ ਉਹਨਾਂ ਦੇ ਪੈਰ ਛੂਹਣ ਤੋਂ ਬਾਅਦ 3 ਗੋਲੀਆਂ ਮਾਰੀਆਂ। ਫਿਰ ਗੱਲ ਆਉਂਦੀ ਹੈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ। 31 October 1984 ਦਾ ਦਿਹਾੜਾ, ਸਫਦਰਗੰਜ ਰੋਡ ਨਵੀਂ ਦਿੱਲੀ ਵਿਖੇ ਉਹਨਾਂ ਦੀ ਸਰਕਾਰੀ ਰਿਹਾਇਸ਼ ਦੇ ਉੱਤੇ ਹੱਤਿਆ ਕਰ ਦਿੱਤੀ ਗਈ ਸੀ ਤੇ ਸਵੇਰੇ ਕਰੀਬ 9:30 ਆਪਣੀ ਰਿਹਾਇਸ਼ ਦੇ ਲਾਂਹ ਦੇ ਵਿੱਚ ਨਿਕਲੀ ਸਨ ਤੇ ਫਿਰ ਉਹਨਾਂ ਦੇ ਸਿੱਖ ਅੰਗ ਰੱਖਿਅਕ ਜਿਹੜੇ ਸਨ ਸਤਵੰਤ ਸਿੰਘ ਤੇ ਬੇਅੰਤ ਸਿੰਘ ਉਸ ਤੇ ਗੋਲੀਆਂ ਚਲਾ ਦਿੱਤੀਆਂ ਤੇ ਉਸ ਸਮੇਂ ਸਾਕਾ ਨੀਲਾ ਤਾਰਾ ਤੇ ਇਸ ਦੇ ਦੌਰਾਨ ਹਰਿਮੰਦਰ ਸਾਹਿਬ ਤੇ ਕੀਤੀ ਗਈ ਫੌਜੀ ਕਾਰਵਾਈ ਨੂੰ ਲੈ ਕੇ ਸਿੱਖਾਂ ਦੇ ਵਿੱਚ ਭਾਰੀ ਜਿਹੜੀ ਨਾਰਾਜ਼ਗੀ ਸੀ ਇਸ ਦੇ ਕਾਰਨ ਉਹਨਾਂ ਦੀ ਅੰਗ ਰੱਖਿਅਕਾਂ ਨੇ ਹੱਤਿਆ ਕੀਤੀ ਸੀ। ਫਿਰ ਬਾਰੀ ਆਉਂਦੀ ਹੈ ਬੈਨਰਜੀ ਭੁੱਟੋ ਉਹਨਾਂ ਦੀ, ਜੋ ਪਾਕਿਸਤਾਨ ਦੀ 12ਵੀਂ ਤੇ 16ਵੀਂ ਪ੍ਰਧਾਨ ਮੰਤਰੀ ਸੀ। 27 December 2007 ਨੂੰ ਹੱਤਿਆ ਕਰ ਦਿੱਤੀ ਗਈ। ਉਸ ਸਮੇਂ ਉਹ ਰਾਵਲ ਪਿੰਡੀ ਦੇ ਵਿੱਚ ਇੱਕ ਸਿਆਸੀ ਰੈਲੀ ਕਰ ਰਹੀ ਸੀ। ਇਸ ਦੇ ਦੌਰਾਨ ਉਸਨੂੰ ਆਤਮਘਾਤੀ ਬੰਬ ਧਮਾਕੇ ਦੇ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬੈਨਰਜੀ ਕਿਸੇ ਵੀ ਜਿਹੜਾ ਸੀ ਮੁਸਲਿਮ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਸੀ। ਆਰਚ ਡਿਊਕ ਫਰਡੀਨੈਂਡ ਅਸਟਰੀਆ ਹੰਗਰੀ, ਆਪਣਾ ਜਰਮਨ ਦੇ ਨਾਲ ਪੈ ਜਾਂਦਾ ਅਸਟਰੀਆ, ਅਸਟਰੀਆ ਹੰਗਰੀ ਸਾਮਰਾਜ ਦੇ ਉੱਤਰਾਧਿਕਾਰੀ ਸੀ। 28 June 1914 ਨੂੰ ਉਹ ਪਤਨੀ ਹੋਹੇਨਬਰਗ ਦੇ ਨਾਲ ਬੋਸਨੀਆ ਸਥਿਤ ਸਾਰਾਏਵੋ ਦੇ ਦੌਰੇ ਤੇ ਸੀ। ਇਸੇ ਦੌਰਾਨ ਉਹਨਾਂ ਦੀ ਤੇ ਉਹਨਾਂ ਦੀ ਪਤਨੀ ਦੀ ਇੱਕ ਜਨਤਕ ਪ੍ਰੋਗਰਾਮ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਇਸ ਹੱਤਿਆ ਨੂੰ ਪਹਿਲੀ ਸੰਸਾਰ ਜੰਗ ਦੀ ਪਹਿਲੀ ਚੰਗਿਆੜੀ ਮੰਨਿਆ ਜਾਂਦਾ ਹੈ। ਸ਼ੇਖ ਮੁਜੀਬੁਰ ਰਹਿਮਾਨ, ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਸ਼ੇਖ ਮੁਜੀਬੁਰ ਰਹਿਮਾਨ ਦੀ 15 August 1975 ਨੂੰ ਰਾਸ਼ਟਰਪਤੀ ਭਵਨ ਦੇ ਵਿੱਚ ਹੀ ਪਰਿਵਾਰ ਦੇ ਸਮੇਤ ਹੱਤਿਆ ਕਰ ਦਿੱਤੀ ਗਈ। ਇਸ ਹੱਤਿਆਕਾਂਡ ਨੂੰ ਬੰਗਲਾਦੇਸ਼ ਸੈਨਾ ਵਾਹਿਨੀ, ਬੰਗਲਾਦੇਸ਼ ਦੀ ਸੈਨਾ ਦੇ ਯੁਵਾ ਸਮੂਹ ਨੇ ਅੰਜਾਮ ਦਿੱਤਾ ਸੀ ਤੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਬੰਗਲਾਦੇਸ਼ ਦਾ ਕਣਕ ਦੀ ਬੰਗਲਾਦੇਸ਼ ਦਾ ਜਨਕ ਵੀ ਕਿਹਾ ਜਾਂਦਾ ਹੈ ਤੇ ਉਹਨਾਂ ਨੂੰ ਬੰਗ ਬੰਧੂ ਦੀ ਪਦਵੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਉਹਨਾਂ ਦੀ ਹੱਤਿਆ ਫੌਜੀ ਤਖ਼ਤਾ ਪਲਟਣ ਦੇ ਮਕਸਦ ਦੇ ਨਾਲ ਕੀਤੀ ਗਈ ਤੇ ਯੁਵਾ ਫੌਜੀ ਅਫਸਰਾਂ ਦੀ ਇਹ ਟੁਕੜੀ ਹਥਿਆਰਬੰਦ ਤਾਂ ਸੀ ਹੀ, ਇਹ ਆਪਣੇ ਨਾਲ ਟੈਂਕ ਲੈ ਕੇ ਵੀ ਰਾਸ਼ਟਰਪਤੀ ਭਵਨ ਜਿਹੜੇ ਪਹੁੰਚੇ ਸਨ। ਜੀ ਦੋਸਤੋ, ਇਹ ਸਨ ਕੁਝ ਸ਼ਖਸੀਅਤਾਂ ਦਾ ਜ਼ਿਕਰ ਜਿਨ੍ਹਾਂ ਨੇ ਆਪਣੀ ਮੁਲਕ ਦੇ ਲਈ, ਦੇਸ਼ ਦੇ ਲਈ, ਆਪਣੇ ਖਿੱਤੇ ਦੇ ਲਈ, ਕਿੱਤੇ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਆਪਣੇ ਲੋਕਾਂ ਲਈ ਤੇ, ਪਰ ਉਹਨਾਂ ਦਾ ਇਲਜ਼ਾਮ ਜਾਂ ਜੋ ਕੁਝ ਵੀ ਬਾਅਦ ਦੇ ਵਿੱਚ ਵਾਪਰਿਆ ਉਹਨਾਂ ਦਾ ਅੱਜ ਜ਼ਿਕਰ ਕੀਤਾ ਹੈ ਤੇ ਜੌਨ ਕੈਨੇਡੀ ਅਮਰੀਕਾ ਤੋਂ ਤੇ ਹੋਰ ਵੱਖ ਵੱਖਰੇ ਮੁਲਕਾਂ ਤੋਂ ਜਿਹੜਾ ਇਹਨਾਂ ਸ਼ਖਸੀਅਤਾਂ ਦਾ ਜ਼ਿਕਰ ਹੋਇਆ। ਤੇ ਲੋ ਫਿਰ ਅੱਜ ਦੀਆਂ ਦੇਸ਼ ਭੇਦ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਜੋ ਅੱਜ ਦੇ ਹਾਲਾਤ ਨੇ ਦੁਨੀਆਦਾਰੀ ਦੇ ਉਹਦੀ ਗੱਲ ਕਰਦੇ ਹਾਂ। ਸਟੂਡੀਓ ਦਾ ਨੰਬਰ +358 44 976 19 ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਤੇ ਅੱਜ ਮੋਦੀ ਸਾਹਿਬ ਜਿਹੜੇ ਨੇ ਆਏ ਨੇ ਪੰਜਾਬ ਦੌਰੇ ਦੇ ਉੱਤੇ ਤੇ ਕਹਿੰਦੇ ਆ ਕਿਵੇਂ ਉਹ ਪੰਜਾਬੀ ਹੋ ਲਾ ਗਿਆ ਸਿਆਸੀ, ਕਹਿੰਦੇ ਆ ਕਿ ਕਿਤੇ ਨਾ ਕਿਤੇ ਤੜਕਾ ਲੱਗ ਗਿਆ ਜੀ ਤੇ ਟਰੰਪ ਦੇ ਖੁਲਾਸੇ ਹੋਏ ਨੇ ਤੇ ਲੈਂਡ ਪੋਲਿੰਗ ਦੇ ਸਿਆਪੇ ਜਿਹੜੇ ਨੇ ਵੱਧ ਰਹੇ ਨੇ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਅਸਮਾਨ ਦੇ ਵਿੱਚ ਦਿਖੀ ਜਿਹੜੀ ਰਹੱਸਮਈ ਚਮਕਦਾਰ ਲਕੀਰ ਹੈ ਕਿਸੇ ਉਲਕਾ ਪਿੰਡ ਦਾ ਹਿੱਸਾ ਸੀ ਜਾਂ ਕੁਝ ਹੋਰ ਸੀ, ਕਿ ਮੁਹਾਲੀ ਦੀ ਲੈਂਡ ਪੋਲਿੰਗ ਨੀਤੀ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਹੈ ਕਿਸਮਤ ਬਦਲੇਗੀ, ਕਿ ਭਾਰਤ ਦੀ ਪਹਿਲੀ ਹਾਈਡਰੋਜਨ ਟ੍ਰੇਨ ਦੇਸ਼ ਨੂੰ ਨਵੀਂ ਦਿਸ਼ਾ ਦੇਵੇਗੀ, ਕਿ ਅਮਰੀਕਾ ਵੱਲੋਂ ਰੂਸ ਦੇ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਦੇ ਉੱਤੇ ਲੱਗਣ ਵਾਲੇ ਟੈਰਿਫ ਦਾ ਅਸਰ ਭਾਰਤ ਦੇ ਉੱਤੇ ਵੀ ਪੈਣ ਵਾਲਾ ਹੈ। ਚਰਚਾ ਦੇ ਵਿੱਚ ਪੰਜਾਬ ਦੀ ਸਿਆਸਤ, ਕਿਸਾਨਾਂ ਦੇ ਮੁੱਦਿਆਂ, ਮੋਦੀ ਸਰਕਾਰ ਦੇ ਵੱਡੇ ਫੈਸਲਿਆਂ, ਸੰਸਦ ਦੇ ਮੌਨਸੂਨੀ ਇਜਲਾਸ, ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ, ਟਰੰਪ ਦੇ ਸੰਸਨੀਖੇਜ਼ ਦਾਅਵਿਆਂ ਕਿਉਂਕਿ ਟਰੰਪ ਨੇ ਵੀ ਸੰਬੋਧਨ ਕੀਤਾ ਹੈ ਅਮਰੀਕਿਆਂ ਨੂੰ ਤੇ ਮੱਧ ਪੂਰਬ ਦੇ ਵਿੱਚ ਵੱਧਦੇ ਜੰਗੀ ਹਾਲਾਤ ਤੇ ਦੁਨੀਆਂ ਦੀਆਂ ਉਨ੍ਹਾਂ ਖਬਰਾਂ ਦੇ ਉੱਤੇ ਧਿਆਨ ਮਾਰਨ ਦੀ ਕੋਸ਼ਿਸ਼ ਰਹੇਗੀ ਜੋ ਸਾਡੇ ਆਉਣ ਵਾਲੇ ਭਵਿੱਖ ਦੇ ਲਈ ਸਾਡੀ ਜ਼ਿੰਦਗੀ ਦੇ ਵਿੱਚ ਵੱਡੀਆਂ ਤਬਦੀਲੀਆਂ ਕਰ ਸਕਦੀਆਂ ਨੇ। ਤੇ ਗੱਲ ਕਰਦਿਆਂ ਜੋ ਕੱਲ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਾਫੀ ਵੱਡੇ ਪੱਧਰ ਦੇ ਉੱਤੇ ਸ਼ਾਮ ਨੂੰ ਅਸਮਾਨ ਦੇ ਵਿੱਚ ਦਿਖੀ ਰਹੱਸਮਈ ਚਮਕਦਾਰ ਲਕੀਰ ਜੋ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਵੀਡੀਓਜ਼ ਨੇ ਉਹਨਾਂ ਦੀ ਚਰਚਾ ਦੇ ਨਾਲ ਸ਼ੁਰੂ ਕਰਦੇ ਹਾਂ, ਕਿਉਂਕਿ ਬਹੁਤ ਸਾਰੇ ਅੰਤਰਿਕਸ਼ ਦੇ ਵਿੱਚ ਕੁਝ ਨਾ ਕੁਝ ਛੱਡਿਆ ਜਾਂਦਾ ਤੇ ਸਮੇਂ ਸਮੇਂ ਦੇ ਉੱਤੇ ਇਦਾਂ ਦੀਆਂ ਚੀਜ਼ਾਂ ਦਿਖਦੀਆਂ ਰਹਿੰਦੀਆਂ ਨੇ ਤੇ ਇਹ ਜੋ ਕੁਝ ਦਿਖਿਆ ਹੈ ਉਹਦੇ ਬਾਰੇ ਗੱਲ ਕਰਦੇ ਹਾਂ। ਅੰਮ੍ਰਿਤਸਰ ਤੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਅਸਮਾਨ ਦੇ ਵਿੱਚ ਇੱਕ ਰਹੱਸਮਈ ਚਮਕਦਾਰ ਚੀਜ਼ ਦਿਖਾਈ ਦਿੱਤੀ ਸੀ ਜਿਸ ਨੇ ਸਥਾਨਕ ਲੋਕਾਂ ਨੂੰ ਹੈਰਾਨ ਵੀ ਕੀਤਾ ਤੇ ਪਰੇਸ਼ਾਨ ਵੀ। ਖੰਗੋਲੀ ਘਟਨਾ ਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋਈਆਂ। ਇਹ ਚਮਕਦਾਰ ਜਿਹੜੀ ਸੀ ਚੀਜ਼ 16 ਜੁਲਾਈ ਨੂੰ ਰਾਤ ਲਗਭਗ 8:34 ਦੇ ਉੱਤੇ ਦੇਖੀ ਗਈ ਜੋ ਸਮਾਨ ਦੇ ਵਿੱਚ ਰੋਸ਼ਨੀ ਦੀ ਇੱਕ ਤੇਜ਼ ਲਕੀਰ ਵਾਂਗ ਦਿਖਾਈ ਦਿੱਤੀ ਤੇ ਕੁਝ ਸਕਿੰਟਾਂ ਦੇ ਵਿੱਚ ਹੀ ਤੱਕ ਜਿਹੜਾ ਸਮਾਨ ਨੂੰ ਰੋਸ਼ਨ ਕਰਨ ਤੋਂ ਬਾਅਦ ਗਾਇਬ ਹੋ ਜਾਂਦੀ ਹੈ। ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਜਲੰਧਰ ਅਤੇ ਆਸ ਪਾਸ ਦੇ ਇਲਾਕਿਆਂ ਦੇ ਚਸ਼ਮਦੀਦਾਂ ਨੇ ਇਸ ਦੀਆਂ ਵੀਡੀਓ ਇੰਟਰਨੈਟ ਦੇ ਉੱਤੇ ਸਾਂਝੀਆਂ ਵੀ ਕੀਤੀਆਂ। ਖੰਗੋਲ ਵਿਗਿਆਨੀਆਂ ਦਾ ਕਹਿਣਾ, ਮਾਹਰਾਂ ਦਾ ਮੰਨਣਾ ਹੈ ਕਿ ਇਹ ਘਟਨਾ ਸ਼ਾਇਦ ਇੱਕ ਉਲਕਾ ਪਿੰਡ ਦੀ ਸੀਗੀ ਜੋ ਬਹੁਤ ਤੇਜ਼ ਰਫ਼ਤਾਰ ਦੇ ਨਾਲ ਧਰਤੀ ਦੇ ਵਾਯੂ ਮੰਡਲ ਦੇ ਵਿੱਚ ਦਾਖਲ ਹੋਇਆ। ਜਿਵੇਂ ਹੀ ਇਹ ਵਾਯੂ ਮੰਡਲ ਦੀ ਰਗੜ ਦੇ ਨਾਲ ਟਕਰਾਇਆ ਇਹ ਚਟਾਨ ਜਿਹੜੀ ਸੀ ਗਰਮ ਹੋ ਗਈ ਤੇ ਤੇਜ਼ੀ ਦੇ ਨਾਲ ਸੜਨ ਲੱਗ ਪਈ ਜਿਸ ਦੇ ਕਾਰਨ ਅਸਮਾਨ ਦੇ ਵਿੱਚ ਰੋਸ਼ਨੀ ਦਾ ਗੋਲਾ ਫਾਇਰ ਬਾਲ ਜਿਹੜਾ ਸੀ ਬਣ ਗਿਆ ਤੇ ਜ਼ਮੀਨ ਤੇ ਪਹੁੰਚਣ ਤੋਂ ਪਹਿਲਾਂ ਹੀ ਉਚਾਈ ਦੇ ਉੱਤੇ ਸੜ ਕੇ ਸੁਆਹ ਹੋ ਗਿਆ। ਮਾਹਰਾਂ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਕਿ ਅਜਿਹੀਆਂ ਘਟਨਾਵਾਂ ਕੁਦਰਤੀ ਹੁੰਦੀਆਂ ਨੇ ਤੇ ਆਮ ਤੌਰ ਦੇ ਉੱਤੇ ਨੁਕਸਾਨ ਰਹਿਤ ਹੁੰਦੀਆਂ ਨੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਗੱਲ ਦੀ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਕਿਉਂਕਿ ਉਲਕਾ ਪਿੰਡ ਦਾ ਕੋਈ ਟੁਕੜਾ ਜ਼ਮੀਨ ਦੇ ਉੱਤੇ ਡਿੱਗਿਆ ਹੋਵੇ, ਹਾਲਾਂਕਿ ਇਸ ਚੀਜ਼ ਦੇ ਅਸਲ ਆਕਾਰ ਅਤੇ ਸਰੋਤ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। ਪਰ ਇਸ ਸ਼ਾਨਦਾਰ ਨਜ਼ਾਰੇ ਨੇ ਪੰਜਾਬ ਦੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੱਡੀ ਬਹਿਸ ਛੇੜ ਦਿੱਤੀ ਜਿੱਥੇ ਹਜ਼ਾਰਾਂ ਲੋਕ ਵੀਡੀਓਜ਼ ਸਾਂਝੀਆਂ ਕਰਕੇ ਆਪਣੇ ਤਜਰਬੇ ਸਾਂਝੇ ਕਰ ਰਹੇ ਨੇ। ਦੂਸਰੇ ਪਾਸੇ ਮੁਹਾਲੀ ਦੀ ਗੱਲ ਕਰੀਏ ਤਾਂ ਲੈਂਡ ਪੋਲਿੰਗ, ਮੁਹਾਲੀ ਦੇ ਐਰੋਟ੍ਰੋਪੋਲਿਸ ਰਿਹਾਇਸ਼ੀ ਪ੍ਰੋਜੈਕਟ ਦੇ ਲਈ 8 ਪਿੰਡਾਂ ਦੀ ਜ਼ਮੀਨ ਅਕਵਾਇਰ ਕਰ ਲਈ ਹੈ। ਮੁਹਾਲੀ ਦੇ ਜਿਹੜਾ ਇਹ ਏਰੀਆ ਹੈ ਰਿਹਾਇਸ਼ੀ ਪ੍ਰੋਜੈਕਟ ਦੇ ਵਿੱਚ EFGHI ਅਤੇ ਜੇ ਪੈਕੇਟਾਂ ਦੀ ਸਥਾਪਨਾ ਦੇ ਲਈ 8 ਪਿੰਡਾਂ ਦੀ 3,864 ਏਕੜ ਜ਼ਮੀਨ ਜਿਹੜੀ ਹੈ ਅਕਵਾਇਰ ਕਰਨ ਦੇ ਲਈ ਗਮਾਂਡਾ ਦੇ ਵੱਲੋਂ 20 ਜੁਲਾਈ ਨੂੰ ਜ਼ਮੀਨ ਦੀ ਕੀਮਤ ਸੰਬੰਧੀ ਐਵਾਰਡ ਸੁਣਾਇਆ ਜਾਵੇਗਾ। ਇਸ ਸੰਬੰਧੀ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਉਨ੍ਹਾਂ ਦੇ ਵਿੱਚ ਕੁਰੜੀ, ਕਿਸ਼ਨਪੁਰਾ, ਛੱਤ, ਪੱਤੋ, ਮਟਰਾਂ, ਬੜੀ ਬਾਕਰਪੁਰਾ ਤੇ ਇਸ ਤਰ੍ਹਾਂ ਹੋਰ ਪਿੰਡ ਨਾਲ ਦੇ ਸ਼ਾਮਲ ਨੇ ਤੇ ਕਿਸਾਨਾਂ ਦੀ ਜ਼ਮੀਨ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਦੇ ਤਹਿਤ ਅਕਵਾਇਰ ਕੀਤੀ ਜਾਵੇਗੀ। ਕਿਸਾਨਾਂ ਨੂੰ ਜ਼ਮੀਨ ਦੀ ਕੀਮਤ ਬਦਲੇ ਰਾਸ਼ੀ ਅਤੇ ਲੈਂਡ ਪੂਲਿੰਗ ਤਹਿਤ ਦਿੱਤੇ ਜਾਣ ਵਾਲੇ ਲਾਭਾਂ ਚੋਂ ਕੋਈ ਇੱਕ ਵਿਕਲਪ ਲੈਣ ਦੀ ਖੁੱਲ੍ਹ ਹੋਵੇਗੀ। ਗਮਾਂਡਾ ਦੇ ਭੋ ਪ੍ਰਾਪਤ ਜਿਹੜੇ ਪ੍ਰਾਪਤੀ ਕੁਲੈਕਟਰ ਨੇ ਉਨ੍ਹਾਂ ਨੇ ਕਿਸਾਨਾਂ ਨੂੰ ਐਵਾਰਡ ਜਿਹੜਾ ਸੁਣਾਉਣ ਦੇ ਮੌਕੇ ਹਾਜ਼ਰ ਹੋਣ ਦੇ ਲਈ ਵੀ ਪਿੰਡਾਂ ਦੇ ਵਿੱਚ ਜਿਹੜਾ ਹੈ ਬੁਨਿਆਦੀ ਕਰਾਉਣ ਸੰਬੰਧੀ ਸਰਪੰਚਾਂ ਨੂੰ ਪੱਤਰ ਜਿਹੜੇ ਭੇਜੇ ਨੇ। ਸਮਾਂ ਸਾਰਣੀ ਦੇ ਤਹਿਤ 20 ਜੁਲਾਈ ਨੂੰ ਸਵੇਰੇ 10 ਵਜੇ ਪਿੰਡ ਕੁਰੜੀ, 11 ਵਜੇ ਪਿੰਡ ਪੱਤੋ, 12 ਵਜੇ ਪਿੰਡ ਸਿਆਊ, 1 ਵਜੇ ਪਿੰਡ ਬੜੀ, 2 ਵਜੇ ਪਿੰਡ ਮੰਟਰਾ ਤੇ ਬਾਕਰਪੁਰ, 3 ਵਜੇ ਪਿੰਡ ਛੱਤ ਅਤੇ 4 ਵਜੇ ਪਿੰਡ ਕਿਸ਼ਨਪੁਰਾ ਦੇ ਕਿਸਾਨਾਂ ਨੂੰ ਪੁੱਡਾ ਭਵਨ ਦੇ ਦੂਜੀ ਮੰਜ਼ਿਲ ਦੇ ਜਿਹੜੇ ਨੇ ਸਥਿਤ ਕਮੇਟੀ ਹਾਲ ਦੇ ਵਿੱਚ ਐਵਾਰਡ ਸੁਣਾਇਆ ਜਾਵੇਗਾ। ਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ 1 ਏਕੜ ਬਦਲੇ 1,000 ਵਰਗ ਗਜ਼ ਰਿਹਾਇਸ਼ੀ ਤੇ 210 ਵਰਗ ਗਜ਼ ਵਪਾਰਕ ਥਾਂ ਮਿਲੇਗੀ। ਵਪਾਰਕ ਥਾਂ ਨਾ ਲੈਣ ਦੀ ਸੂਰਤ ਦੇ ਵਿੱਚ ਪ੍ਰਤੀ ਏਕੜ 1,630 ਵਰਗ ਗਜ਼ ਦਾ ਜਿਹੜਾ ਥਾਂ ਹਾਸਲ ਕੀਤੀ ਜਾ ਸਕੇਗੀ। ਇਸ ਸਹੂਲਤ ਦੇ ਤਹਿਤ ਕਿਸਾਨਾਂ ਨੂੰ 4 ਸਾਲ ਤੱਕ ਆਪਣੀ ਅੱਗੇ ਖਰੀਦੀ ਜਾਣ ਵਾਲੀ ਜ਼ਮੀਨ ਤੇ ਪਲਾਟ ਦੀ ਰਜਿਸਟਰੀ ਦੇ ਉੱਤੇ ਕੋਈ ਅਸਟਾਮ ਫੀਸ ਨਹੀਂ ਦੇਣੀ ਪਵੇਗੀ। ਇਸ ਤਰ੍ਹਾਂ ਲੈਂਡ ਪੂਲਿੰਗ ਅਤੇ ਰਾਸ਼ੀ ਹਾਸਲ ਕਰਨ ਵਾਲੇ ਕਿਸਾਨਾਂ ਨੂੰ ਆਉਸਟੀ ਕੋਟੇ ਦੇ ਤਹਿਤ ਰਾਖਵੀਂ ਕੀਮਤ ਦੇ ਉੱਤੇ ਪਲਾਂਟ ਮਿਲਣਗੇ ਤੇ ਪਲਾਟ 1 ਏਕੜ ਦੇ ਪਿੱਛੇ 200 ਗਜ਼, 1 ਤੋਂ 2.5 ਏਕੜ ਤੱਕ 300 ਗਜ਼ ਅਤੇ 2.5 ਤੋਂ ਵੱਧ ਏਕੜ ਤੇ 500 ਵਰਗ ਗਜ਼ ਦਾ ਜਿਹੜਾ ਪਲਾਟ ਮਿਲੇਗਾ। ਕਿਸਾਨਾਂ ਨੂੰ ਜਿਹੜਾ ਖੇਤੀਬਾੜੀ ਲਈ ਬਿਜਲੀ ਕੁਨੈਕਸ਼ਨ, ਜ਼ਮੀਨ ਦਾ ਠੇਕਾ ਤੇ ਪਹਿਲਾਂ ਤੋਂ ਮਿਲਣ ਵਾਲੇ ਵੱਖ ਵੱਖ ਹਰ ਲਾਭ ਵੀ ਜਿਹੜੇ ਹਾਸਲ ਹੋਣਗੇ। ਲੈਂਡ ਪੂਲਿੰਗ ਤਹਿਤ ਜਿਹੜਾ ਪਿੰਡ ਕੁਰੜੀ ਦੀ 1395 ਏਕੜ, ਪਿੰਡ ਕਿਸ਼ਨਪੁਰਾ ਦੀ 755 ਏਕੜ, ਪਿੰਡ ਪੱਤੋ ਦੀ 416 ਏਕੜ, ਪਿੰਡ ਸਿਆਓ ਦੀ ਜਿਹੜੀ ਹੈ 405 ਏਕੜ ਤੇ ਪਿੰਡ ਮਟਰਾਂ ਦੀ ਜਿਹੜੀ ਹੈ 399 ਏਕੜ, ਪਿੰਡ ਬੜੀ ਦੀ 375, ਪਿੰਡ ਛੱਤ ਦੀ 62 ਏਕੜ ਤੇ ਪਿੰਡ ਬਾਕਰਪੁਰ ਦੀ 51 ਏਕੜ ਜ਼ਮੀਨ ਅਕਵਾਇਰ ਕੀਤੀ ਗਈ ਹੈ। ਇਸ ਦੇ ਵਿੱਚ ਜਿਹੜੇ ਖਦਸ਼ੇ ਜਿਤਾਏ ਜਾਣਗੇ ਕਿ 6 ਪਿੰਡਾਂ ਦੇ ਵਿੱਚ ਖੇਤੀਬਾੜੀ ਦੇ ਲਈ ਹੁਣ ਜ਼ਮੀਨ ਨਹੀਂ ਬਚੇਗੀ। 8 ਪਿੰਡਾਂ ਦੀ 3864 ਏਕੜ ਜ਼ਮੀਨ ਅਕਵਾਇਰ ਹੋਣ ਦੇ ਨਾਲ 6 ਪਿੰਡਾਂ ਉੱਤੇ ਜਿਹੜਾ ਸਿਰਫ ਛੱਤ ਅਤੇ ਕਿਸ਼ਨਪੁਰਾ ਪਿੰਡ ਦੇ ਵਿੱਚ ਹੀ ਛੱਤ ਬੀੜ ਵਾਲੇ ਪਾਸੇ ਕੁਝ ਜ਼ਮੀਨ ਖੇਤੀ ਦੇ ਲਈ ਬਾਕੀ ਰਹਿ ਜਾਵੇਗੀ। ਦੂਸਰੇ ਪਾਸੇ ਪੀਐਮ ਮੋਦੀ ਸਾਹਿਬ ਜਿਹੜੇ ਅੱਜ ਪੰਜਾਬ ਦੀ ਫੇਰੀ ਤੇ ਆਏ ਨੇ, ਵਿਸਤਾਰ ਦੇ ਨਾਲ ਖ਼ਬਰ ਸਾਂਝੀ ਕਰਦੇ ਹਾਂ। ਵੱਖਰੇ ਵੱਖਰੇ ਪੱਖ ਤੋਂ ਇਹ ਖ਼ਬਰ ਹੈ। ਪੀਐਮ ਮੋਦੀ ਵਿਜ਼ਿਟ ਕੀਤੇ ਨੇ, ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਦੀ ਪਹਿਲੀ ਹਾਈਡਰੋਜਨ ਟ੍ਰੇਨ ਨੂੰ ਹਰੀ ਝੰਡੀ ਦਿੱਤੀ ਹੈ। ਸ਼ੁੱਕਰਵਾਰ ਨੂੰ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਦੇਸ਼ ਦੀ ਪਹਿਲੀ ਹਾਈਡਰੋਜਨ ਚਾਲਿਤ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਸਵਦੇਸ਼ੀ ਤਕਨੀਕ ਦੇ ਨਾਲ ਵਿਕਸਿਤ ਇਹ ਟ੍ਰੇਨ ਹਾਈਡਰੋਜਨ ਫਿਊਲ ਸੈੱਲ ਦੇ ਉੱਤੇ ਆਧਾਰਿਤ ਹੈ ਤੇ ਸੰਚਾਲਨ ਦੇ ਦੌਰਾਨ ਜ਼ੀਰੋ ਕਾਰਬਨ ਨਿਕਾਸ ਕਰਦੀ ਹੈ। ਇਸ ਨੂੰ ਸਵੱਛ, ਹਰੇ ਅਤੇ ਟਿਕਾਊ ਰੇਲ ਆਵਾਜਾਈ ਦੀ ਦਿਸ਼ਾ ਦੇ ਵਿੱਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਸ ਇਤਿਹਾਸਕ ਮੌਕੇ ਦੇ ਉੱਤੇ ਖੇਤਰ ਦੇ ਵਿੱਚ 23,000 ਕਰੋੜ ਰੁਪਏ ਤੋਂ ਵੱਧ ਦੇ ਜਿਹੜੇ ਵਿਸ਼ਾਲ ਸੜਕੀ ਤੇ ਬੁਨਿਆਦੀ ਢਾਂਚੇ, ਅਤਿ ਆਧੁਨਿਕ ਸਿਹਤ ਸਹੂਲਤਾਂ ਤੇ ਸਿੱਖਿਆ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖ ਰਹੇ ਦਿੱਤੇ ਗਏ ਨੇ। ਇੱਥੇ ਪ੍ਰੋਗਰਾਮ ਦੇ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਕਿਹਾ ਕਿ ਅੱਜ ਇਸ ਪਵਿੱਤਰ ਧਰਤੀ ਦੇ ਉੱਤੇ ਆ ਕੇ ਮਨ ਗਦਗਦ ਹੋ ਗਿਆ। ਅੱਜ ਜੀਂਦ ਭਾਜਪਾ NDA ਦੇ ਸੁਸ਼ਾਸਨ ਮਾਡਲ ਦੀ ਜਿਹੜੀ ਹੈ ਤਸਵੀਰ ਬਣ ਰਿਹਾ ਤੇ ਪਿਛਲੇ ਸਾਲਾਂ ਦੇ ਵਿੱਚ ਪੂਰਾ ਹਰਿਆਣਾ ਹੀ ਵਿਕਾਸ ਦੀ ਨਵੀਂ ਲੀਹ ਦੇ ਉੱਤੇ ਕਹਿੰਦੇ ਚੱਲ ਪਿਆ। ਅੱਜ ਜੀਂਦ ਅਤੇ ਹਰਿਆਣਾ ਦਾ ਨਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜ ਹੋ ਗਿਆ। ਅੱਜ ਇੱਥੋਂ ਦੇਸ਼ ਨੂੰ ਪਹਿਲੀ ਹਾਈਡਰੋਜਨ ਟ੍ਰੇਨ ਮਿਲੀ ਹੈ। ਆਪਣੇ ਇਸ ਰੁਝੇਵਿਆਂ ਦੇ ਭਰੇ ਦੌਰੇ ਦੇ ਵਿੱਚ ਪ੍ਰਧਾਨ ਮੰਤਰੀ ਕੁਰੂਕਸ਼ੇਤਰ ਵਿਖੇ ਸਿੱਖ ਅਜਾਇਬ ਘਰ ਦੀ ਨੀਂਹ ਰੱਖੀ ਗਈ ਹੈ ਤੇ ਹਾਂਸੀ ਬਰਵਾਲਾ ਨੈਸ਼ਨਲ ਹਾਈਵੇ ਸਮੇਤ ਕਈ ਪ੍ਰਮੁੱਖ ਸੜਕੀ ਮਾਰਗਾਂ ਦੇ ਨੀਂਹ ਪੱਥਰ ਰੱਖੇ ਗਏ। ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦੇ ਹਰਿਆਣਾ ਵਾਲੇ ਹਿੱਸੇ ਸਮੇਤ ਹੋਰ ਵੱਡੇ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ। ਆਪਣੇ ਦੌਰੇ ਦੇ ਦੂਜੇ ਪੜਾਅ ਦੇ ਵਿੱਚ ਚੰਡੀਗੜ੍ਹ ਪਹੁੰਚ ਕੇ ਉਹ ਪੰਜਾਬ ਇੰਜੀਨੀਅਰਿੰਗ ਕਾਲਜ ਵਿਖੇ ਕਰੀਬ 4,736 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਤੇ ਅੰਤ ਦੇ ਵਿੱਚ ਜਲੰਧਰ ਦੇ ਪੁਨਰ ਵਿਕਸਿਤ ਕੈਂਟ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਵਾਰਾਨਸੀ ਐਕਸਪ੍ਰੈਸ ਨੂੰ ਰਵਾਨਾ ਕੀਤਾ ਗਿਆ ਤੇ 5,470 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ, ਜੋ ਕਿ ਪਿਛਲੇ 5 ਮਹੀਨਿਆਂ ਦੇ ਵਿੱਚ ਉਨ੍ਹਾਂ ਦਾ ਦੂਜਾ ਜਲੰਧਰ ਦਾ ਦੌਰਾ ਹੈ। ਇਸ ਸਾਰੇ ਪ੍ਰੋਗਰਾਮ ਦੇ ਵਿੱਚ ਲਈ ਚੰਡੀਗੜ੍ਹ, ਹਰਿਆਣਾ, ਜਲੰਧਰ ਸੁਰੱਖਿਆ ਦੇ ਬੇਹੱਦ ਸਖ਼ਤ ਪ੍ਰਬੰਧ ਕੀਤੇ ਗਏ, ਜਿਹਦੇ ਵਿੱਚ ਲਗਭਗ 10,000 ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਗਏ। ਇਸ ਸਮਾਗਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਥਾਨਕ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੇ ਸ਼ਾਮਲ ਹੋਣ ਦੀਆਂ ਗੱਲਾਂ ਸਨ, ਪਰ ਕੋਈ ਲਾਗੇ ਛਾਗੇ ਨਾ ਦਿਖਿਆ, ਜਿਸਦੇ ਕਾਰਨ ਸੂਬਾ ਸਰਕਾਰ ਵੱਲੋਂ ਕਿਸੇ ਕੈਬਨਿਟ ਮੰਤਰੀ ਦੇ ਸ਼ਾਮਲ ਜਿਹੜਾ ਆਪਣਾ ਉਹਨਾਂ ਨੂੰ ਨਾਲ ਕੀਤਾ ਗਿਆ। ਦੂਸਰੇ ਪਾਸੇ ਹਰਜੀਤ ਸਿੰਘ ਗਰੇਵਾਲ ਬਣੇ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਨਵੇਂ ਚੇਅਰਮੈਨ। ਮੁਨਵਰੀ ਬੇਗਮ ਉਪ ਚੇਅਰਪਰਸਨ ਲਾਈ ਹੈ ਤੇ ਗਲੇਨ ਟਿਕਲੋ ਮੈਂਬਰ ਨਾਮਜ਼ਦ ਕੀਤੇ ਹੈ। ਕੇਂਦਰ ਸਰਕਾਰ ਦੇ ਹਰਜੀਤ ਸਿੰਘ ਗਰੇਵਾਲ ਨੂੰ 3 ਸਾਲਾਂ ਦੀ ਮਿਆਦ ਦੇ ਲਈ ਕੌਮੀ ਘੱਟ ਗਿਣਤੀ ਕਮਿਸ਼ਨ NCM ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ। ਗਰੇਵਾਲ ਇਕਬਾਲ ਸਿੰਘ ਲਾਲਪੁਰਾ ਦੀ ਥਾਂ ਲੈਣਗੇ, ਜੋ ਪਹਿਲਾਂ ਇਸ ਕਮਿਸ਼ਨ ਦੇ ਚੇਅਰਪਰਸਨ ਦੇ ਵਜੋਂ ਸੇਵਾ ਨਿਭਾ ਚੁੱਕੇ ਨੇ। ਗਰੇਵਾਲ ਨੂੰ ਪਹਿਲਾਂ ਪੰਜਾਬ ਦੇ ਵਿੱਚ ਭਾਜਪਾ ਦਾ ਪ੍ਰਮੁੱਖ ਸਿੱਖ ਚਿਹਰਾ ਮੰਨਿਆ ਜਾਂਦਾ ਸੀ, ਖਾਸ ਕਰਕੇ ਭਾਜਪਾ ਦੇ ਕਿਸਾਨ ਵਿੰਗ ਦੇ ਲਈ ਉਨ੍ਹਾਂ ਨੇ ਕਾਫ਼ੀ ਕੰਮ ਕੀਤਾ ਤੇ ਲੋਕਾਂ ਦੀਆਂ ਗਾਲਾਂ ਵੀ ਕਾਫ਼ੀ ਖਾਧੀਆਂ। ਹਾਲਾਂਕਿ ਪੰਜਾਬ ਦੇ ਵਿੱਚ ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਦੌਰਾਨ ਗਰੇਵਾਲ ਹੌਲੀ ਹੌਲੀ ਪਿੱਛੇ ਪੈਂਦੇ ਗਏ। ਹੁਣ ਇਹ ਮੰਨਿਆ ਜਾ ਰਿਹਾ ਕਿ ਉਨ੍ਹਾਂ ਨੂੰ ਇਹ ਵਕਾਰੀ ਅਹੁਦਾ ਦੇ ਕੇ ਸਿਆਸੀ ਤੌਰ ਦੇ ਉੱਤੇ ਐਡਜਸਟ ਕੀਤਾ ਗਿਆ। ਕੇਂਦਰ ਸਰਕਾਰ ਨੇ ਐਸ ਮੁਨਵਰੀ ਬੇਗਮ ਨੂੰ ਮੁਸਲਿਮ ਨੁਮਾਇੰਦੇ ਵਜੋਂ ਜਿਹੜਾ ਕੌਮੀ ਘੱਟ ਗਿਣਤੀ ਕਮਿਸ਼ਨ ਦੀ ਉਪ ਚੇਅਰਪਰਸਨ ਨਿਯੁਕਤ ਕੀਤਾ, ਜਦੋਂ ਕਿ ਗਲੇਨ ਈ ਸੂਜ਼ਾ ਟਿਕਲੋ ਹੁਣਾਂ ਨੂੰ ਈਸਾਈ ਭਾਈਚਾਰੇ ਦੇ ਨੁਮਾਇੰਦੇ ਦੇ ਵਜੋਂ ਕਮਿਸ਼ਨ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਇਹ ਨਿਯੁਕਤੀ ਕੇਂਦਰ ਸਰਕਾਰ ਵੱਲੋਂ ਇਸ ਸੰਵਿਧਾਨਕ ਸੰਸਥਾ ਦੇ ਕੰਮ ਕਾਜ ਨੂੰ ਮਜ਼ਬੂਤ ਕਰਨ ਦੇ ਲਈ ਕੀਤੀਆਂ ਗਈਆਂ, ਜੋ ਦੇਸ਼ ਦੇ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੇ ਅਧਿਕਾਰਾਂ ਅਤੇ ਹਿੱਤਾਂ ਦੀ ਕਹਿੰਦੇ ਰਾਖੀ ਦੇ ਲਈ ਜ਼ਿੰਮੇਵਾਰ ਹੈ। ਇਸੇ ਮਸਲੇ ਦੇ ਵਿੱਚ ਮੁਹਾਲੀ ਪ੍ਰੋਟੈਸਟ ਹੋਇਆ। ਕੌਮੀ ਇਨਸਾਫ਼ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦਾ ਕਾਲੀਆਂ ਝੰਡੀਆਂ ਦਿਖਾ ਕੇ ਤਿੱਖਾ ਵਿਰੋਧ ਕਰ ਦਿੱਤਾ ਗਿਆ। ਕੌਮੀ ਇਨਸਾਫ਼ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦਾ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਤੇ ਐਲਾਨ ਤਹਿਤ ਅੱਜ ਚੰਡੀਗੜ੍ਹ ਮੁਹਾਲੀ ਜਿਹੜਾ ਬਾਰਡਰ ਤੋਂ ਏਅਰਪੋਰਟ ਰੋਡ ਅਤੇ ਸੈਕਟਰ 79 ਤੱਕ ਇਹ ਜਿਹੜਾ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਦੇ ਪ੍ਰਦਰਸ਼ਨ ਦੇ ਵਿਚ ਸ਼ਾਮਲ ਕਾਰਕੁਨ ਸਕੂਟਰਾਂ ਮੋਟਰਸਾਈਕਲਾਂ ਤੇ ਗੱਡੀਆਂ ਦੇ ਉੱਤੇ ਸਵਾਰ ਸੀ। ਜਿਉਂ ਹੀ ਪ੍ਰਦਰਸ਼ਨਕਾਰੀ ਮੋਰਚੇ ਦੇ ਵੱਲ ਸਥਾਨ ਤੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਚੌਕ ਰਾਹੀਂ ਏਅਰਪੋਰਟ ਵੱਲ ਜਾਣ ਲੱਗੇ ਤਾਂ ਸੈਕਟਰ 79 ਦੇ ਚੌਂਕ ਦੇ ਕੋਲ ਪੁਲਿਸ ਨੇ ਉਨ੍ਹਾਂ ਨੂੰ ਨਾਕੇਬੰਦੀ ਕਰਕੇ ਰੋਕ ਲਿਆ ਤੇ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਕਰ ਰਹੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਦੀ ਜਲੰਧਰ ਫੇਰੀ ਦੇ ਦੌਰਾਨ ਰੋਸ ਵਿਖਾਵੇ ਦੇ ਦਿੱਤੇ ਗਏ ਸੱਦੇ ਦੇ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਗੋਲਡਨ ਗੇਟ ਅੰਮ੍ਰਿਤਸਰ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕਰਦਿਆਂ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਜਿਹੜੇ ਸਨ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ ਵੀ ਕੀਤਾ ਤੇ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਭਾਰਤ ਅਮਰੀਕਾ ਵਪਾਰ ਸਮਝੌਤੇ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਨੇ ਜੋ ਕਿ ਕਿਸਾਨਾਂ ਵਪਾਰੀਆਂ ਤੇ ਆਮ ਲੋਕਾਂ ਦੇ ਲਈ ਵੀ ਨੁਕਸਾਨਦੇਹ ਹਨ। ਦੂਸਰੇ ਪਾਸੇ ਪੰਜਾਬ ਦੀ ਜਿਹੜੀ ਸਿਆਸਤ ਹੈ ਆਪ ਦੇ ਧਰਮ ਯੁੱਧ ਮੋਰਚੇ ਨੂੰ ਲੈ ਕੇ ਸੁਖਬੀਰ ਬਾਦਲ ਦੇ ਉੱਤੇ ਸੇਧਿਆ ਗਿਆ ਨਿਸ਼ਾਨਾ ਹੈ। ਬਲਤੇਜ ਪੰਨੂ ਹੁਣਾਂ ਨੇ ਅੱਜ ਫਿਰ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ ਤੇ ਅਕਾਲੀ ਸਰਕਾਰ ਸਮੇਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਵਾਲ ਫਿਰ ਤੋਂ ਚੁੱਕੇ ਨੇ। ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ 19 ਜੁਲਾਈ ਨੂੰ ਸ਼ੁਰੂ ਕੀਤੇ ਜਾਣ ਵਾਲੇ ਧਰਮ ਯੁੱਧ ਮੋਰਚੇ ਦੇ ਐਲਾਨ ਨੂੰ ਚੁੱਪ ਚਪੀਤੇ ਵਾਪਸ ਲੈ ਲਿਆ ਜਾਪਦਾ। ਭਾਈ ਕਿਉਂ ਉਕਸਾਉਂਦੇ ਹੋ, ਰਹਿਣ ਦਿਓ ਜੇ ਚੁੱਪ ਚਪੀਤੇ ਬੈਠੇ ਆ, ਕਿਉਂ ਤੁਸੀਂ ਕਰਨਾ ਚਾਹੁੰਦੇ ਹੋ ਮਾਹੌਲ ਖਰਾਬ ਸਾਰਾ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪ ਦੇ ਪੰਜਾਬ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਕਰੀਬ ਇੱਕ ਮਹੀਨਾ ਪਹਿਲਾਂ ਐਲਾਨ ਕੀਤਾ ਸੀ ਕਿ ਅਕਾਲੀ ਦਲ 19 ਜੁਲਾਈ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਇਹ ਮੋਰਚਾ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਹਾਲਾਂਕਿ ਹੁਣ ਜਦੋਂ ਸਿਰਫ 2 ਦਿਨ ਬਾਕੀ ਰਹਿ ਗਏ ਨੇ ਤੇ ਪਾਰਟੀ ਨੇ ਪ੍ਰਸਤਾਵਿਤ ਪ੍ਰਦਰਸ਼ਨ ਦੇ ਲਈ ਨਾ ਤਾਂ ਕਿਸੇ ਪ੍ਰੋਗਰਾਮ ਦਾ ਐਲਾਨ ਕੀਤਾ ਤੇ ਨਾ ਹੀ ਕੋਈ ਤਿਆਰੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਐਲਾਨ ਦਾ ਉਦੇਸ਼ ਕੋਈ ਗੰਭੀਰ ਜਨਤਕ ਲਹਿਰ ਸ਼ੁਰੂ ਕਰਨ ਦੀ ਬਜਾਏ ਭਗਵੰਤ ਮਾਨ ਸਰਕਾਰ ਦੇ ਨਾਲ ਬੇਲੋੜਾ ਸਿਆਸੀ ਟਕਰਾਅ ਪੈਦਾ ਕਰਨਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਸਤਾਵਿਤ ਧਰਮ ਯੁੱਧ ਮੋਰਚੇ ਦੇ ਬਾਰੇ ਅਕਾਲੀ ਦਲ ਦੀ ਹਾਲਿਆ ਕੋਰ ਕਮੇਟੀ ਦੀ ਮੀਟਿੰਗ ਦੇ ਦੌਰਾਨ ਚਰਚਾ ਤੱਕ ਨਹੀਂ ਕੀਤੀ ਗਈ ਤੇ ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਨੂੰ ਜਿਹੜੀ ਉਮੀਦ ਹੈ ਸੀਗੀ ਕਿ ਲੋਕ ਇਸ ਐਲਾਨ ਨੂੰ ਭੁੱਲ ਜਾਣਗੇ। ਪਿਛਲੇ ਅਕਾਲੀ ਦਲ ਦੀਆਂ ਸਰਕਾਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਆਪ ਆਗੂ ਨੇ ਦੋਸ਼ ਲਾਇਆ ਕਿ ਪਾਰਟੀ ਦਾ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਇਤਿਹਾਸ ਰਿਹਾ ਤੇ ਇਸ ਪਾਰਟੀ ਨੇ ਆਪਣੇ 2007 ਤੋਂ 2017 ਦੇ ਕਾਰਜਕਾਲ ਦੇ ਦੌਰਾਨ ਸੂਬੇ ਦੇ ਵਿਚ ਨਸ਼ਿਆਂ ਦੇ ਫੈਲਣ ਦੀ ਖੁੱਲ੍ਹ ਦਿੱਤੀ ਹੈ। 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਪੰਨੂ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੇ ਵਿਚ ਸਾਰੇ ਵੱਡੇ ਘਟਨਾਕ੍ਰਮ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਹੋਏ ਸਨ। ਪਰ ਭਾਈ ਤੁਸੀਂ, ਤੁਹਾਡੇ ਕੋਲ 4.5 ਸਾਲ ਸੀਗੇ ਤੇ ਤੁਸੀਂ ਉਹਨਾਂ ਚੀਜ਼ਾਂ ਦੇ ਉੱਤੇ ਸਾਰਾ ਕੁਝ ਸਪਸ਼ਟ ਕਰ ਸਕਦੇ ਸੀ, ਚਾਰਜਸ਼ੀਟ ਦਾਖਲ ਕਰ ਸਕਦੇ ਸੀ। ਬਥੇਰਾ ਸਮਾਂ ਸੀ ਤੁਹਾਡੇ ਕੋਲ ਕਿ ਪਿਛਲੀਆਂ ਚੀਜ਼ਾਂ ਗਿਣਾਈ ਜਾਣੀਆਂ, ਜਿਨ੍ਹਾਂ ਦੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੋਰੀ, ਉਸ ਤੋਂ ਬਾਅਦ ਹੋਈਆਂ ਬੇਅਦਬੀ ਦੀਆਂ ਘਟਨਾਵਾਂ, ਬਾਇਬਲ ਕਲਾਂ ਦੇ ਕੋਟਕਪੂਰਾ ਵਿਖੇ ਪੁਲਿਸ ਫਾਇਰਿੰਗ ਅਤੇ ਸਬੂਤਾਂ ਨੂੰ ਨਸ਼ਟ ਕਰਨਾ ਸ਼ਾਮਲ ਹੈ। ਪੰਨੂ ਨੇ ਸਵਾਲ ਕੀਤਾ ਕਿ ਜੇਕਰ ਅਕਾਲੀ ਦਲ 19 ਜੁਲਾਈ ਨੂੰ ਅੰਦੋਲਨ ਸ਼ੁਰੂ ਕਰਨ ਦਾ ਇਰਾਦਾ ਰੱਖਦਾ ਸੀ ਤਾਂ ਉਸਨੇ ਪ੍ਰਸਤਾਵਿਤ ਧਰਮ ਯੁੱਧ ਮੋਰਚੇ ਲਈ ਆਪਣੇ ਪ੍ਰੋਗਰਾਮ, ਰਣਨੀਤੀ ਜਾਂ ਲੀਡਰਸ਼ਿਪ ਦਾ ਐਲਾਨ ਕਿਉਂ ਨਹੀਂ ਕੀਤਾ। ਵੈਸੇ ਗੱਲ ਸੋਚਣ ਵਾਲੀ ਹੈ ਕਿ ਫਿਕਰ ਆਮ ਆਦਮੀ ਪਾਰਟੀ ਵਾਲਿਆਂ ਨੂੰ ਧਰਮ ਯੁੱਧ ਮੋਰਚਾ ਅਕਾਲੀਆਂ ਨੇ ਲਾਉਣਾ ਹੈ। ਮੌਨਸੂਨ ਸੈਸ਼ਨ ਦੀ ਗੱਲ ਕਰੀਏ ਤੇ ਸੰਸਦ ਦਾ ਮੌਨਸੂਨ ਇਜਲਾਸ 20 ਜੁਲਾਈ ਤੋਂ ਹੋਵੇਗਾ ਤੇ ਸਰਕਾਰ ਲਿਆ ਰਹੀ ਹੈ 7 ਅਹਿਮ ਬਿੱਲ ਜਿਹੜੇ ਨੇ ਕੇਂਦਰ ਸਰਕਾਰ। ਵੰਦੇ ਮਾਤਰਮ ਦੇ ਅਪਮਾਨ ਅਤੇ ਵਿਦੇਸ਼ੀ ਚੰਦੇ ਦੇ ਸਖ਼ਤੀ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੇ 20 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਸੰਸਦ ਦੇ ਮੌਨਸੂਨ ਇਜਲਾਸ ਦੇ ਲਈ ਆਪਣਾ ਵਿਧਾਨਕ ਜਿਹੜਾ ਏਜੰਡਾ ਹੈ ਉਹ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਹੈ। ਪੀਟੀਆਈ ਮੁਤਾਬਕ ਸਰਕਾਰ ਇਸ ਵਾਰ ਲੋਕ ਸਭਾ ਦੇ ਵਿਚ 7 ਮਹੱਤਵਪੂਰਨ ਬਿੱਲ ਪੇਸ਼ ਕਰਨ ਜਾ ਰਹੀ ਹੈ। ਇਨ੍ਹਾਂ ਦੇ ਵਿਚ ਕੌਮੀ ਗੀਤ ਜਿਹੜਾ ਹੈ ਵੰਦੇ ਮਾਤਰਮ ਦੇ ਅਪਮਾਨ ਨੂੰ ਰੋਕਣ ਅਤੇ ਵਿਦੇਸ਼ੀ ਫੰਡਿੰਗ ਚੰਦਾ ਜਿਹੜਾ ਕਾਨੂੰਨ ਦੇ ਵਿਚ ਸੋਧ ਦੇ ਨਾਲ ਜੁੜੇ ਅਹਿਮ ਜਿਹੜੇ ਨੇ ਵਿਧੇਇਕ ਸ਼ਾਮਲ ਨੇ। ਹਾਲਾਂਕਿ ਸਰਕਾਰ ਵੱਲੋਂ ਜਾਰੀ ਕੀਤੀ ਗਈ ਬਿੱਲਾਂ ਦੀ ਇਸ ਆਰਜ਼ੀ ਜਿਹੜੀ ਸੂਚੀ ਹੈ ਉਹਦੇ ਵਿੱਚ ਕਿਸੇ ਵੀ ਸੰਵਿਧਾਨ ਸੋਧ ਬਿੱਲ ਜਿਵੇਂ ਕਿ ਹਾਲਾਂਕਿ ਹਲਕਿਆਂ ਦੀ ਜਿਹੜੀ ਹੈ ਮੁੜ ਬੰਦੀ, ਜਾਣੀ ਕਿ ਜੇ 50% ਜਾਂ ਕੋਟਾ ਵਧਾਉਣ ਦੀ ਗੱਲ ਸੀਗੀ, ਸੀਟਾਂ ਵਧਾਉਣ ਦੀ ਗੱਲ ਸੀ, ਮੁੜ ਬੰਦੀ ਜਾਂ ਮਹਿਲਾ ਰਾਖਵਾਂਕਰਨ ਸੋਧ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ, ਜਿਸਦੇ ਕਾਰਨ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਛਿੜ ਪਈ ਹੈ। 13 ਅਗਸਤ ਤੱਕ ਚੱਲਣ ਵਾਲੇ ਇਸ 25 ਦਿਨਾਂ ਦੇ ਲੰਬੇ ਮੌਨਸੂਨ ਇਜਲਾਸ ਦੇ ਦੌਰਾਨ ਕੁੱਲ 19 ਬੈਠਕਾਂ ਹੋਣਗੀਆਂ, ਜਿਸਦੇ ਕਾਫ਼ੀ ਹੰਗਾਮੇਦਾਰ ਰਹਿਣ ਦੇ ਆਸਾਰ ਵੀ ਜਿਹੜੇ ਦੇਖੇ ਜਾ ਰਹੇ ਨੇ। ਮੁੱਖ ਵਿਰੋਧੀ ਧਿਰ ਕਾਂਗਰਸ ਸਮੇਤ ਸਮੁੱਚਾ ਇੰਡੀਆ ਗੱਠਜੋੜ, ਨੀਟ, ਯੂਜੀ, ਪੇਪਰ ਲੀਕ ਮਾਮਲੇ, ਸਰਕਾਰੀ ਭਰਤੀ ਪ੍ਰੀਖਿਆਵਾਂ ਦੇ ਵਿੱਚ ਹੋਈਆਂ ਗੜਬੜੀਆਂ, ਅਯੁੱਧਿਆ ਰਾਮ ਮੰਦਰ ਦਾਨ ਵਿਵਾਦ, E20 ਬਾਲਣ ਨੀਤੀ, ਮੌਜੂਦਾ ਵਿਦੇਸ਼ ਨੀਤੀ ਵਰਗੇ ਪੱਖ ਦੇ ਮੁੱਦਿਆਂ ਦੇ ਉੱਤੇ ਮੋਦੀ ਸਰਕਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਦੇ ਵਿੱਚ ਘੇਰਨ ਦੀ ਵੱਡੀ ਜਿਹੜੀ ਹੈ ਰਣਨੀਤੀ ਤਿਆਰ ਕਰ ਰਿਹਾ। ਜਿਹੜੇ ਬਿੱਲ ਲੈ ਕੇ ਆ ਰਹੇ ਨੇ ਸੱਤ, ਉਹਨਾਂ ਦਾ ਜ਼ਿਕਰ ਕਰਕੇ ਫਿਰ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਪਹਿਲਾ ਬਿੱਲ ਲਿਆ ਰਹੇ ਨੇ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਸੋਧ ਬਿੱਲ 2026। ਵਿਦੇਸ਼ੀ ਫੰਡਾਂ ਚੰਦੇ ਦੀ ਵਰਤੋਂ ਦੇ ਉੱਤੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ। ਰਜਿਸਟ੍ਰੇਸ਼ਨ ਖਤਮ ਹੋਣ ਦੇ ਉੱਤੇ ਜਾਇਦਾਦਾਂ ਦੇ ਉੱਤੇ ਸਰਕਾਰੀ ਕੰਟਰੋਲ ਦਾ ਪ੍ਰਬੰਧ ਹੋਵੇਗਾ। ਇਸ ਦੇ ਲਈ ਇੱਕ ਵੱਖਰੀ ਅਥਾਰਟੀ ਬਣਾਈ ਜਾਵੇਗੀ। ਦੂਸਰਾ ਬਿੱਲ ਹੈ ਰਾਸ਼ਟਰੀ ਸਨਮਾਨ ਦੇ ਅਪਮਾਨ ਦੀ ਰੋਕਥਾਮ ਸੋਧ ਬਿੱਲ 2026। ਜਨਗਣ ਮਨ, ਰਾਸ਼ਟਰੀ ਗਾਨ ਵਾਂਗ ਵੰਦੇ ਮਾਤਰਮ ਨੂੰ ਵੀ ਕਾਨੂੰਨੀ ਸੁਰੱਖਿਆ ਮਿਲੇਗੀ। ਇਸਦਾ ਅਪਮਾਨ ਕਰਨ, ਨਿਰਾਦਰ ਕਰਨ ਜਾਂ ਇਸਦੇ ਗਾਇਨ ਦੇ ਵਿੱਚ ਰੁਕਾਵਟ ਪਾਉਣ ਨੂੰ ਅਪਰਾਧ ਮੰਨਿਆ ਜਾਵੇਗਾ। ਤੀਸਰਾ ਬਿੱਲ ਹੈ ਵਿਕਸਿਤ ਭਾਰਤ ਉੱਚ ਸਿੱਖਿਆ ਸੰਸਥਾਨ ਬਿੱਲ 2025। UGC, AICTE ਤੇ NCTE ਦੀ ਜਿਹੜੀ ਜਗ੍ਹਾ ਇੱਕ ਸਾਂਝੀ ਰੈਗੂਲੇਟਰੀ ਅਥਾਰਟੀ ਬਣਾਈ ਜਾਵੇਗੀ। ਰਾਸ਼ਟਰੀ ਮਹੱਤਵ ਦੇ ਵਾਲੇ ਸੰਸਥਾਨ ਜਿਹੜੇ ਨੇ INI ਵੀ ਇਸ ਦੇ ਦਾਇਰੇ ਦੇ ਵਿੱਚ ਆਉਣਗੇ। ਚੌਥਾ ਬਿੱਲ ਹੈ ਇਨਕਮ ਟੈਕਸ ਸੋਧ ਬਿੱਲ 2026। ਵਿਦੇਸ਼ੀ ਨਿਵੇਸ਼ਕਾਂ ਨੂੰ ਸਰਕਾਰੀ ਪ੍ਰਤੀਭੂਤੀਆਂ ਜਿਹੜੀਆਂ ਨੇ ਵਿੱਚ ਨਿਵੇਸ਼ ਕਰਨ ਦੇ ਲਈ ਉਤਸ਼ਾਹਿਤ ਕਰਨਾ, ਸਰਕਾਰੀ ਕਰਜ਼ਾ ਬਾਜ਼ਾਰ ਨੂੰ ਮਜ਼ਬੂਤ ਕਰਨ ਦੀ ਤਿਆਰੀ ਹੈ। ਪੰਜਵਾਂ ਬਿੱਲ ਹੈ ਸੁਪਰੀਮ ਕੋਰਟ ਜੱਜਾਂ ਦੀ ਗਿਣਤੀ ਸੋਧ ਬਿੱਲ 2026। ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀ ਗਿਣਤੀ 33 ਤੋਂ ਵਧਾ ਕੇ 37 ਕੀਤੀ ਜਾਏਗੀ ਹੁਣ, ਤੇ ਇਸੇ ਸੰਬੰਧੀ ਪਹਿਲਾਂ ਜਾਰੀ ਕੀਤੇ ਗਏ ਆਰਡੀਨੈਂਸ ਨੂੰ ਜਿਹੜਾ ਹੁਣ ਕਾਨੂੰਨੀ ਰੂਪ ਦਿੱਤਾ ਜਾਵੇਗਾ। ਛੇਵਾਂ ਬਿੱਲ ਹੈ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਸੋਧ ਬਿੱਲ 2026। 2 ਸਾਲ ਬੀਤ ਜਾਣ ਤੋਂ ਬਾਅਦ ਜਨਮ ਜਾਂ ਮੌਤ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਸਿਰਫ ਜੁਡੀਸ਼ੀਅਲ ਮੈਜਿਸਟ੍ਰੇਟ, ਨਿਆਇਕ ਮੈਜਿਸਟ੍ਰੇਟ ਦੇ ਹੁਕਮਾਂ ਦੇ ਨਾਲ ਹੀ ਹੋ ਸਕੇਗੀ। ਇਸ ਪ੍ਰਕਿਰਿਆ ਦੇ ਵਿੱਚੋਂ DM, SDM ਦੀ ਮਨਜ਼ੂਰੀ ਵਾਲਾ ਪ੍ਰਬੰਧ ਖਤਮ ਕਰ ਦਿੱਤਾ ਜਾਵੇਗਾ। ਸੱਤਵਾਂ ਬਿੱਲ ਹੈ ਇਹਦੇ ਵਿੱਚ ਆਖਰੀ ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ ਡਿਵੈਲਪਮੈਂਟ ਸੋਧ ਬਿੱਲ 2026। ਸਮੇਂ ਸਿਰ ਭੁਗਤਾਨ ਨਾ ਹੋਣ ਦੇ ਉੱਤੇ ਝਗੜਿਆਂ ਦਾ ਤੇਜ਼ੀ ਦੇ ਨਾਲ ਨਿਪਟਾਰਾ ਕੀਤਾ ਜਾਵੇਗਾ। ਸੂਬਿਆਂ ਦੇ ਵਿੱਚ MSEFC ਮਾਈਕਰੋ ਐਂਡ ਸਮਾਲ ਇੰਟਰਪ੍ਰਾਈਜ਼ ਜਿਹੜਾ ਆਪਣਾ ਇਹ ਜੋ ਵੀ ਇੰਸਟਰੂਮੈਂਟ ਨੇ ਉਹਨਾਂ ਦੀ ਗਿਣਤੀ ਵਧਾਈ ਜਾ ਸਕੇਗੀ। ਸੈਸ਼ਨ ਦੇ ਵਿੱਚ ਰੱਖੇ ਜਾਣ ਵਾਲੇ 7 ਬਿੱਲਾਂ ਦੇ ਵਿੱਚੋਂ 2 ਬਿੱਲ ਪੁਰਾਣੇ ਨੇ, ਜਦਕਿ 3 ਬਿੱਲ ਪਹਿਲੀ ਵਾਰ ਸਦਨ ਦੇ ਵਿੱਚ ਪੇਸ਼ ਕੀਤੇ ਜਾਣੇ ਨੇ। ਪੁਰਾਣੇ ਬਿੱਲਾਂ ਦੇ ਵਿੱਚ ਫੋਰਨ ਕੰਟਰੀਬਿਊਸ਼ਨ ਜਾਣੀ ਕਿ ਬਾਹਰੋਂ ਜਿਹੜਾ ਫੋਰਨ ਤੋਂ ਜੋ ਕੁਝ ਵੀ ਆਉਂਦਾ ਹੈ, ਰੈਗੂਲੇਸ਼ਨ ਐਕਟ ਅਤੇ ਵਿਕਾਸ ਭਾਰਤ ਵਿਕਸਿਤ ਭਾਰਤ ਸਿੱਖਿਆ ਆਦੇਸ਼ ਥਾਨ ਬਿੱਲ ਜਿਹੜਾ ਸ਼ਾਮਲ ਨੇ, ਜੋ ਪਹਿਲਾਂ ਹੀ ਜਿਹੜਾ ਸੰਸਦ ਦੇ ਵਿਚਾਰ ਦੇ ਅਧੀਨ ਸਨ। ਇਸ ਤੋਂ ਇਲਾਵਾ ਇਨਕਮ ਟੈਕਸ ਸੋਧ ਬਿੱਲ 2026 ਤੇ ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀ ਗਿਣਤੀ ਵਧਾਉਣ ਸੰਬੰਧੀ ਬਿੱਲ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹੈ ਤੇ ਸਰਕਾਰੀ ਜਿਹੜਾ ਅਧਿਆਦੇਸ਼ਾਂ ਆਰਡੀਨੈਂਸ ਦੀ ਜਗ੍ਹਾ ਲੈਣਗੇ, ਜਦਕਿ ਜਨਮ ਮੌਤ ਰਜਿਸਟ੍ਰੇਸ਼ਨ ਵੰਦੇ ਮਾਤਰਮ ਦੇ ਨਿਰਧਾਰਿਤ ਤੇ ਰੋਕ ਤੇ MSME ਖੇਤਰ ਦੇ ਨਾਲ ਜੁੜੇ 3 ਬਿੱਲ ਨਵੇਂ ਸਿਰੇ ਤੇ ਜਿਹੜੇ ਲਿਆਂਦੇ ਜਾਣਗੇ। ਕਾਂਗਰਸ ਪਾਰਟੀ CJP ਦੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋ ਗਈ ਹੈ ਤੇ ਪਵਨ ਖੇੜਾ ਨੇ ਇੱਕਜੁੱਟਤਾ ਜਿਹੜੀ ਪ੍ਰਗਟਾ ਦਿੱਤੀ ਹੈ। ਕਾਂਗਰਸ ਜਨਤਾ ਪਾਰਟੀ ਦੇ ਚੱਲ ਰਹੇ ਪ੍ਰਦਰਸ਼ਨ ਤੋਂ ਕਈ ਦਿਨ ਤੱਕ ਦੂਰ ਰਹਿਣ ਤੋਂ ਬਾਅਦ ਕਾਂਗਰਸ ਨੇ ਸ਼ੁੱਕਰਵਾਰ ਅੱਜ ਪ੍ਰਦਰਸ਼ਨਕਾਰੀਆਂ ਨੂੰ ਸਮਰਥਨ ਦੇ ਦਿੱਤਾ, ਜਿਸਦੇ ਵਿੱਚ ਪਾਰਟੀ ਆਗੂ ਪਵਨ ਖੇੜਾ ਨੇ ਇਕਜੁੱਟਤਾ ਪ੍ਰਗਟਾਉਣ ਦੇ ਲਈ ਪ੍ਰਦਰਸ਼ਨ ਦੇ ਲਈ ਵਾਲੀ ਥਾਂ ਦਾ ਜਿਹੜਾ ਦੌਰਾ ਕਰ ਲਿਆ। ਖੇੜਾ ਨੇ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਅੰਦੋਲਨ ਦੀ ਅਗਵਾਈ ਕਰਨ ਵਾਲਿਆਂ ਦੇ ਨਾਲ ਗੱਲਬਾਤ ਕੀਤੀ, ਜੋ ਕਿ ਪ੍ਰਦਰਸ਼ਨ ਦੇ ਵਿੱਚ ਕਾਂਗਰਸ ਦੀ ਪਹਿਲੀ ਨਜ਼ਰ ਆਉਣ ਵਾਲੀ ਸ਼ਮੂਲੀਅਤ ਹੈ। ਉਨ੍ਹਾਂ ਦਾ ਇਹ ਦੌਰਾ ਉਦੋਂ ਹੋਇਆ ਜਦੋਂ ਕਈ ਵਿਰੋਧੀ ਆਗੂਆਂ ਤੇ ਸਿਵਲ ਸੁਸਾਇਟੀ ਸਮੂਹਾਂ ਵੱਲੋਂ ਪ੍ਰਦਰਸ਼ਨ ਦਾ ਸਮਰਥਨ ਕਰਨ ਦੇ ਬਾਵਜੂਦ ਪਾਰਟੀ ਦੀ ਗੈਰ ਹਾਜ਼ਰੀ ਦੇ ਉੱਤੇ ਸਵਾਲ ਉਠਾਏ ਜਾ ਰਹੇ ਸਨ। ਉੱਥੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਖੇੜਾ ਨੇ ਪ੍ਰਦਰਸ਼ਨਕਾਰੀਆਂ ਦੇ ਨਾਲ ਇਕਜੁੱਟਤਾ ਤੇ ਉਹਨਾਂ ਦੀਆਂ ਮੰਗਾਂ ਦੇ ਲਈ ਕਾਂਗਰਸ ਦੇ ਸਮਰਥਨ ਨੂੰ ਦੁਹਰਾਇਆ ਤੇ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਕੇਂਦਰ ਦੀ ਆਲੋਚਨਾ ਵੀ ਕੀਤੀ ਹੈ ਤੇ ਕਿਹਾ ਪ੍ਰਦਰਸ਼ਨਕਾਰੀਆਂ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਨੂੰ ਸੁਣਿਆ ਜਾਣਾ ਚਾਹੀਦਾ ਤੇ ਇਸ ਦੌਰੇ ਨੂੰ ਕਾਂਗਰਸ ਦੇ ਵੱਲੋਂ ਅੰਦੋਲਨ ਨੂੰ ਰਸਮੀ ਰਾਜਨੀਤਿਕ ਸਮਰਥਨ ਦੇ ਵਜੋਂ ਦੇਖਿਆ ਜਾ ਰਿਹਾ ਜਿਸ ਨੂੰ ਕਾਰਕੁਨਾਂ ਤੇ ਵਿਰੋਧੀ ਧਿਰ ਦੇ ਵਰਗਾਂ ਤੋਂ ਲਗਾਤਾਰ ਸਮਰਥਨ ਮਿਲ ਰਿਹਾ ਦੱਸਿਆ ਜਾ ਰਿਹਾ। ਚਲੋ ਦੋਸਤੋ ਇਹ ਸਾਂ ਜੀ ਪੰਜਾਬ ਦੀਆਂ ਤੇ ਕੁਝ ਕੇਂਦਰ ਦੀਆਂ ਖਬਰਾਂ ਤੇ ਅੱਗੇ ਵਧਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 ਸਟੂਡੀਓ ਦਾ ਨੰਬਰ ਹੈ ਤੇ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਆਪਾਂ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਸਾਈਂ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘਿਆ ਹੋ ਜੀ।
1: ਹਾਲ ਚਾਲ ਠੀਕ ਹੈ ਜੀ।
0: ਜੀ
1: ਭਾਰੇ ਸਾਹਿਬ, ਪਹਿਲਾਂ ਤਾਂ ਕੱਲ ਲੋਕਾਂ ਨੇ ਬੜਾ ਨਜ਼ਾਰਾ ਦੇਖਿਆ ਤੇ ਆਪਾਂ ਅੰਦਰ ਬੈਠੇ ਰਹਿ ਗਏ।
0: ਅੱਛਾ ਜੀ, ਹਾਂਜੀ, ਆ ਜਿਹੜਾ ਓਲਕਾ ਪਿੰਡ ਡਿਗਿਆ,
1: ਓਲਕਾ ਪਿੰਡ ਜਿਹੜਾ ਹੈਗਾ ਜੀ, ਉਹ ਮੈਂ ਕੋਰਟ ਦੇ ਵਿੱਚ ਗਿਆ ਤੇ ਮੇਰਾ ਦੋਸਤ ਇੱਕ ਆਇਆ, ਉਹਨੇ ਪਹਿਲਾਂ ਆਉਂਦਿਆਂ ਇਹੀ ਕੁਐਸਚਨ ਰੇਜ਼ ਕੀਤਾ, ਫਿਰ ਮੇਰਾ ਮੁਨਸ਼ੀ ਆਇਆ, ਉਹਨੇ ਮੈਨੂੰ ਆਉਂਦਿਆਂ ਕਿਹਾ
0: ਜੀ,
1: ਮੈਂ ਕਿਹਾ ਯਾਰ ਭਾਈ ਮੈਨੂੰ ਨੀ ਪਤਾ, ਮੈਂ ਕਿਹਾ ਮੈਂ ਨਿਊਜ਼ ਦੇਖੀ ਨੀ ਕਿਤੇ
0: ਜੀ,
1: ਉਹ ਫਿਰ ਤੇ ਬਾਅਦ ਦੇ ਵਿੱਚ ਫਿਰ ਇਲਾਕੇ ਦੇ ਵੀਡੀਓ ਜਿਹੜੇ ਹੈਗੇ ਆ ਉਹ ਦੇਖੇ ਭਾਈ, ਹਾਂਜੀ ਉਹਦੇ ਵਿੱਚ ਇੱਕ ਤਾਰ ਦੀ ਤਾਰ ਹੀ ਬਣੀ ਆ ਰਹੀ ਸੀ ਤੇ ਇੱਕ ਉਹ ਲਾਈਟ ਦੀ ਲਾਈਟ,
0: ਬਿਲਕੁਲ
1: ਕਾਫੀ ਮਤਲਬ ਜਿਹੜਾ ਹੈਗਾ ਆ ਉਹ ਵਿਗਿਆਨਕ ਤਾਂ ਇਹ ਕਹਿੰਦੇ ਹੈਗੇ ਆ ਕਿ ਕਈ ਵਾਰੀ ਇਹ ਕੱਲੇ ਸਿੰਗਲ ਨੀ ਹੁੰਦੀ ਹੈਗੀ,
0: ਹਾਂਜੀ
1: ਤੇ ਉਹ ਜਿਆਦਾ ਹੁੰਦੀਆਂ ਹੈਗੀਆਂ ਆ ਤੇ ਉਹਨੂੰ ਬਾਰਿਸ਼ ਵੀ ਕਹਿ ਦਿੰਦੇ ਹੈਗੇ, ਓਲਕਾ ਪਿੰਡ ਦੀ ਬਾਰਿਸ਼,
0: ਹਾਂਜੀ ਬਿਲਕੁਲ ਜੀ।
1: ਤੇ
0: ਜਾਂ ਫਿਰ ਇੱਕ ਹੁੰਦਾ ਜੀ ਆਪਣੇ ਸਟਾਰਲਿੰਕ ਜਿਹੜੀ ਆਪਣੀ ਐਲਨ ਮਸਕ ਦੀ ਕੰਪਨੀ ਆ ਨਾ, ਉਹ ਕਈ ਵਾਰੀ ਇਕੱਠੀਆਂ ਜਿਹੜੀਆਂ ਨੇ ਆਪਣੇ ਕੁਝ ਚੀਜ਼ਾਂ ਅੰਤਰਿਕਸ਼ ਦੇ ਵਿੱਚ ਛੱਡਦੇ ਆ ਤੇ ਉਹ ਉਹਨਾਂ ਦੀ ਮਤਲਬ ਕਿ ਇਦਾਂ ਲੱਗਦਾ ਕਿ ਲਾਈਨ ਦੇ ਵਿੱਚ ਤੁਰੇ ਜਾਂਦੇ ਆ, ਉਹ ਕੁਝ ਡਿਵਾਈਸ ਹੁੰਦੀਆਂ ਜਾਂ ਉਹ ਚੀਜ਼ਾਂ ਹੁੰਦੀਆਂ ਨੇ, ਉਹ ਕੁਝ ਸਮੇਂ ਲਈ ਦਿਖਦੀਆਂ ਨੇ ਜੀ, ਉਹ ਪਿਛਲੇ ਸਮਿਆਂ ਦੇ ਵਿੱਚ ਵੀ ਰੌਲਾ ਪਿਆ ਸੀ, ਪਰ ਇਹਦੀ ਰੋਸ਼ਨੀ ਜਿਹੜੀ ਸੀ ਲਾਲ ਸੀ ਜਿੱਦਾਂ ਗੋਲਾ ਹਨਾ, ਮਗਦਾ ਆਉਂਦਾ ਥੱਲੇ ਨੂੰ ਕਿਉਂਕਿ ਛੋਟਾ ਹੋਏਗਾ ਇਸ ਕਰਕੇ ਉੱਪਰ ਹੀ ਜਿਹੜਾ ਖਤਮ ਹੋ ਗਿਆ, ਨਹੀਂ ਤਾਂ ਫਿਨਲੈਂਡ ਜਾਂ ਕੁਝ ਇਲਾਕਿਆਂ ਦੇ ਵਿੱਚ ਬਹੁਤ ਵੱਡੇ ਵੱਡੇ ਵੀ ਡਿੱਗੇ ਸੀ ਜੀ, ਉਹਨਾਂ ਦੇ ਨਿਸ਼ਾਨ ਅੱਜ ਵੀ ਜਾਂ ਮਤਲਬ ਕਿ ਇਹਨਾਂ ਧਰਤੀਆਂ ਦੇ ਉੱਤੇ ਹੈਗੇ ਨੇ ਜੀ, ਰਸ਼ੀਆ ਦੇ ਵਿੱਚ ਜਾਂ ਇਹਨਾਂ ਮੁਲਕਾਂ ਚ।
1: ਬਿਲਕੁਲ ਹਾਂਜੀ, ਉਹ ਤਾਂ ਹਿਸਟਰੀ ਹੈਗੀ ਆ ਜੀ, ਉਹ ਤਾਂ ਆਉਂਦੇ ਆ, ਚਲੋ ਠੀਕ ਗੱਲ ਹੈਗੀ ਆ, ਪਰ ਲੋਕੀ ਬੜੀਆਂ ਮਾਨਤਾਵਾਂ ਰੱਖਦੇ ਹੈਗੇ ਆ, ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਜੀ
0: ਜੀ,
1: ਤੇ ਲਗਭਗ ਇਹ ਗੱਲ ਹੈਗੀ ਆ ਜੀ 76 ਦੀ ਹੋਣੀ ਜੀ, ਉਦੋਂ ਰੌਲਾ ਪੈ ਗਿਆ ਜੀ, ਕਹਿੰਦੇ ਜੀ ਦੁਨੀਆਂ ਮੁੱਕ ਜਾਣੀ ਆ ਜੀ, ਇੱਥੇ ਸਕਾਈ ਲੈਬ ਡਿੱਗਣਾ ਹੈ ਜੀ, ਅਸੀਂ ਛੋਟੇ ਹੁੰਦੇ ਜੀ ਸਾਨੂੰ ਪਤਾ ਨੀ ਸਕਾਈ ਲੈਬ ਕੀ ਹੈਗਾ ਜੀ, ਹਾਂਜੀ ਉਹ ਸਕਾਈ ਲੈਬ ਡਿੱਗ ਪੈਣਾ ਜੀ, ਸਕਾਈ ਲੈਬ ਡਿੱਗ ਪੈਣਾ, ਬਾਹਰ ਨੀ ਸੋਣਾ ਹੈਗਾ, ਕਿਤੇ ਮੰਜੇ ਤੇ ਡਿੱਗ ਪਏ ਆ ਕੇ, ਹਾਂਜੀ ਉਹ ਪਤਾ ਨੀ
0: ਕਿੱਦਾਂ ਕਿੱਦਾਂ ਗੱਲਾਂ ਨੇ ਮੇਰੇ ਗੱਲ 90 ਤੋਂ ਪਹਿਲਾਂ ਦੀਆਂ ਨਾ ਜੀ, ਮੇਰੇ ਖਿਆਲ ਚੇਤਾ ਥੋੜਾ ਥੋੜਾ,
1: ਨਾ ਨਾ ਨਾ ਨਾ ਨਾ ਨਾ ਨਹੀਂ ਜੀ, ਨਹੀਂ ਨਹੀਂ ਨਹੀਂ ਭਾਰੇ ਸਾਹਿਬ,
0: 70
1: ਦੀਆਂ ਗੱਲਾਂ ਨੀ ਹੈਗੀਆਂ ਇਹ,
0: ਵੈਸੇ ਗੱਲ ਸੁਣਦੇ ਰਹੇ ਆ ਪਰ ਪਤਾ ਨੀ ਕਦੋਂ ਦੀ
1: 78 ਮੈਨੂੰ ਤਾਂ ਯਾਦ ਆ ਕਿ ਅਸੀਂ ਜਲੰਧਰ ਮਿੱਠਾਪੁਰ ਰਹਿੰਦੇ ਹੁੰਦੇ ਸੀਗੇ ਜੀ, ਉੱਥੇ ਮਤਲਬ ਜਿਹੜਾ ਹੈਗਾ ਸਾਡਾ ਮਤਲਬ ਘਰ ਦਾ ਵਿਹੜਾ ਬੜਾ ਖੁੱਲਾ ਹੁੰਦਾ ਸੀਗਾ ਤੇ ਮੰਜੇ ਜਿਹੜੇ ਬਾਹਰ ਡਾਏ ਹੁੰਦੇ ਸੀ ਤੇ ਉੱਥੇ ਫਿਰ ਜਿਹੜਾ ਹੈਗਾ ਇਹ ਚੀਜ਼ ਡਿਸਕਸ ਕਰਦੇ ਹੁੰਦੇ ਸੀ, ਸਕਾਈ ਲੈਬ ਡਿੱਗਣਾ
0: ਜੀ,
1: ਫਿਰ ਅਖਬਾਰਾਂ ਦੇ ਵਿੱਚ ਅਸੀਂ ਛੋਟੇ ਹੁੰਦੇ ਚਲੋ ਅਖਬਾਰਾਂ ਦੇ ਵਿੱਚ ਖਬਰ ਪੜ੍ਹੀ ਫਿਰ
0: ਜੀ
1: ਭਈ ਇਹ ਸਕਾਈ ਲੈਬ ਜਿਹੜਾ ਆ ਉਹ ਅਮੈਰੀਕਾ ਨੇ ਮਤਲਬ ਸਮੁੰਦਰ ਦੇ ਵਿੱਚ ਉਹ ਸਿੱਟ ਲਿਆ ਜੀ, ਹਾਂਜੀ ਤੇ ਉਹ ਬਾਅਦ ਦੇ ਵਿੱਚ ਜਦੋਂ ਚਲੋ ਥੋੜਾ ਬਹੁਤਾ ਮੈਚਿਓਰ ਹੋਏ ਤੇ ਪਤਾ ਲੱਗਾ ਕਿ ਉਹ ਅਮਰੀਕਾ ਦਾ ਇੱਕ ਸੈਟੇਲਾਈਟ ਸੀਗਾ ਜਿਹੜਾ ਕਿ ਅਨਕੰਟਰੋਲਡ ਹੋ ਗਿਆ ਸੀਗਾ
0: ਜੀ,
1: ਤੇ ਜਦੋਂ ਅਨਕੰਟਰੋਲਡ ਹੋ ਗਿਆ ਤੇ ਫਿਰ ਉਹਨਾਂ ਨੂੰ ਇਹ ਸੀਗਾ ਕਿ ਇਹ ਦਿਸ਼ਾ ਭਟਕ ਗਿਆ ਹੈਗਾ ਆ ਤੇ ਧਰਤ ਹੌਲੀ ਹੌਲੀ ਧਰਤੀ ਦੀ ਗ੍ਰੈਵਿਟੀ ਦੇ ਵਿੱਚ ਆ ਰਿਹਾ ਹੈਗਾ ਆ ਜੀ, ਤੇ ਫਿਰ ਉਹਦਾ ਸੀਗਾ ਜੀ, ਬਟ ਉਹਨਾਂ ਨੇ ਨਾ ਜੀ ਫੇਰ ਵੀ ਧਰਤੀ ਦੀ ਗ੍ਰੈਵਿਟੀ ਦੇ ਅੰਦਰ ਵੜਨ ਤੋਂ ਬਾਅਦ ਕੰਟਰੋਲ ਕਰ ਲਿਆ ਸੀ
0: ਜੀ,
1: ਉਸ ਸਮੁੰਦਰ ਦੇ ਵਿੱਚ ਉਹਨਾਂ ਨੇ ਸਿੱਟ ਲਿਆ ਸੀਗਾ ਜੀ,
0: ਬਿਲਕੁਲ ਹੈ ਜੀ,
1: ਏਦਾਂ ਦੀਆਂ ਚਲੋ ਆ ਚੀਜ਼ਾਂ ਵਾਪਰਦੀਆਂ ਰਹਿੰਦੀਆਂ ਹੈਗੀਆਂ ਜੀ, ਪਰ ਇਹ ਆ ਵੀ ਇਹਦਾ ਲੋਕੀ ਲੁਤਫ ਬਹੁਤ ਲੈਂਦੇ ਹੈਗੇ ਆ ਜੀ,
0: ਸਪਸ਼ਟ ਹੋ ਜਾਂਦਾ ਨਾ, ਕਈ ਕਹਿ ਦਿੰਦੇ ਆ ਕਿ ਮੁਰਗੀ ਪਹਿਲਾਂ ਆਈ ਸੀ, ਅੰਡਾ ਆਇਆ ਸੀ, ਇਹਨਾਂ ਚੀਜ਼ਾਂ ਚ ਪੈ ਜਾਂਦੇ ਆ, ਪਰ ਇਹ ਚੀਜ਼ਾਂ ਤੋਂ ਜਿਹੜਾ ਵਿਗਿਆਨ ਦਾ ਕਹਿਣਾ ਜਿਸ ਹਿਸਾਬ ਦੇ ਨਾਲ ਕਿ ਇੱਥੇ ਮਤਲਬ ਕਿ ਬਹੁਤ ਵੱਡਾ ਇੱਕ ਬਲਾਸਟ ਹੋਇਆ ਤੇ ਉਸ ਤੋਂ ਬਾਅਦ ਅੱਗਾਂ ਲੱਗੀਆਂ ਰਹੀਆਂ, ਫਿਰ ਉਹ ਠੰਡਾ ਹੋਇਆ, ਬਰਫਾਂ ਜੰਮੀਆਂ, ਪਾਣੀ ਬਣਿਆ, ਮੈਲਟ ਹੋਇਆ, ਗਰਮੀ ਸ਼ੁਰੂ ਹੋਈ, ਹੌਲੀ ਹੌਲੀ ਜੀਵ ਛੋਟੇ ਛੋਟੇ ਪਾਣੀ ਦੇ ਵਿੱਚ ਸ਼ੁਰੂ ਹੋਏ, ਉਸ ਤੋਂ ਫਿਰ ਧਰਤੀ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ, ਫਿਰ ਹੋਰ ਜਾਨਵਰ ਆ ਗਏ, ਫਿਰ ਬੰਦੇ ਆ ਗਏ, ਮਨੁੱਖਾਂ ਦੇ ਰੂਪ ਦੇ ਵਿੱਚ ਜਾਨਵਰ ਆ ਗਏ ਜਿਹੜੇ ਅੱਜ